0: ਸਾਰੇ ਗਾ
1: ਵਾਹ ਬਈ ਵਾਹ ਕੀ ਬਾਤ ਹੈ ਯਾਰ ਜਦੋਂ ਯਮਲਾ ਜੀ ਆਉਂਦੇ ਆ ਨਾ ਮੈਂ ਤਾਂ ਕਹਿੰਦਾ ਬਹਿਰਾ ਬਹਿਰਾ ਹੋ ਜਾਂਦੀ ਹੈ ਆਵਾਜ਼ ਦੇ ਵਿੱਚ ਦੇਖੋ ਕਿਆ ਸਕੂਨ ਹੈ ਲੋੜ ਹੀ ਨਹੀਂ ਕਿਸੇ ਇੰਸਟਰੂਮੈਂਟਸ ਦੀ ਹੈ ਓਕੇ ਏਰਨ ਮਿਲਸ ਐਕਿਰਾ ਜਗਦੀਪ ਭੱਲਾ ਤੇ ਕਰਨ ਸ਼ਰਮਾ ਗੱਡੀ ਨਵੀਂ ਰਣੀ ਹੈ ਐਕਿਰਾ ਦੀ ਲਓ ਯਾਰ ਵਧੀਆ ਟਾਵਰ ਨਾਲ ਜਾਓ ਤੇ ਜਗਦੀਪ ਭੱਲਾ ਕਰਨ ਸ਼ਰਮਾ ਸਾਡੇ ਮਿੱਤਰ ਨੇ ਦੋਨੋਂ ਇਸ ਆਪਣੀ ਡੀਲਰਸ਼ਿਪ ਦੇ ਮੈਨੇਜਰ ਨੇ 9058285800 9058285800 ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ 24 ਘੰਟੇ ਖੁੱਲ੍ਹਾ 24 ਘੰਟੇ ਹਰੀਆਂ ਤਾਜ਼ੀਆਂ ਸਬਜ਼ੀਆਂ ਕਿਸਮ ਦੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਇੱਕ ਵਾਰੀ ਆਓ ਕਹੋਗੇ ਆਹ ਵੀ ਚੱਕ ਲਈਏ ਆਹ ਵੀ ਚੱਕ ਲਈਏ ਇੱਥੇ ਰੋ ਮੀਟ ਵੀ ਮਿਲਦਾ ਮਸਾਲੇ ਵਾਲਾ ਲੈ ਲਓ ਪਲੇਨ ਲੈ ਲਓ ਬਾਏ ਵਨ ਗਿੱਟ ਵਨ ਫਰੀ ਚਿਕਨ ਲੈਗ ਬਿਰਿਆਨੀ ਫਰੈਸ਼ ਫਿਸ਼ ਪਕੌੜਾ ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਤੀਆਂ ਦਾ ਮੇਲਾ ਲੇਡੀਜ਼ ਸਭ ਤੋਂ ਪੁਰਾਣਾ ਤੀਆਂ ਦਾ ਮੇਲਾ ਹੋ ਰਿਹਾ ਇਸ 21 ਤਰੀਕ ਨੂੰ ਵਤਨੋਂ ਦੂਰ ਦੀ ਟੀਮ ਸੁੱਖੀ ਨਜ਼ਰ ਸਾਹਿਬ ਹੁਣੇ ਕਰਵਾ ਰਹੇ ਨੇ ਬੜੇ ਲੰਬੇ ਸਮੇਂ ਤੋਂ ਲੱਗਦਾ 25-26 ਸਾਲ ਹੋ ਗਏ ਯਾਰ ਤੇ ਤੁਸੀਂ ਵੀ ਤੀਆਂ ਦੇ ਮੇਲੇ ਦੀਆਂ ਜਲਦੀ ਤੋਂ ਜਲਦੀ ਲੈ ਲਓ ਟਿਕਟਾਂ 905-799-0999 ਇਸ 21 ਤਰੀਕ ਨੂੰ PSN ਕਨਵੈਨਸ਼ਨ ਸੈਂਟਰ ਵਿਖੇ ਤੀਆਂ ਦਾ ਮੇਲਾ ਸਭ ਤੋਂ ਪੁਰਾਣਾ ਆਪਣੇ ਸ਼ਹਿਰ ਦਾ 905-799-0999 ਅੱਜੇ ਫੋਨ ਕਰੋ ਟਿਕਟਾਂ ਲਓ ਤੇ ਤੀਆਂ ਦਾ ਮੇਲਾ ਯਾਰ ਬਹੁਤ ਹੀ ਕਮਾਲ ਦਾ ਹੋਵੇਗਾ ਤੁਸੀਂ ਆਪਣੀ ਆਪਣੀ ਟਿਕਟਾਂ ਜਲਦੀ ਤੋਂ ਜਲਦੀ ਲੈ ਲਵੋ ਤੇ ਬਣੋ ਹਿੱਸਾ ਯਾਰ ਬੜਾ ਵੱਡਾ ਤੇ ਬਹੁਤ ਹੀ ਕਮਾਲ ਦਾ ਮੇਲਾ ਹੁੰਦਾ ਸੁੱਖੀ ਨਜ਼ਰ ਸਾਹਿਬ ਦਾ ਆਸ ਦੀ ਕਿਰਨ ਕਿਸੇ ਨੂੰ ਨਸ਼ੇ ਦੀ ਐਡਿਕਸ਼ਨ ਹੈ ਨਸ਼ਾ ਦੂਰ ਕਰ ਦੇਣਗੇ ਲਖਬੀਰ ਸਿੰਘ MD ਬਾਈ ਜੀ 9951-54-548 9915154548 ਤੇ ਤੁਹਾਨੂੰ ਕੁੜਤੇ ਪਜਾਮੇ ਚਾਹੀਦੇ ਆ ਬਿਸਪੋਕ ਹਾਈ ਕੁਆਲਿਟੀ ਟੋਪ ਆਫ ਦਾ ਲਾਈਨ ਤਾਂ ਫੈਸ਼ਨ IQ ਏਅਰਪੋਰਟ ਰੋਡ ਐਂਡ ਡੇਰੀ ਦੇ ਕੋਰਨਰ ਤੇ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਫੈਸ਼ਨ IQ ਤੇ ਪਹੁੰਚਣਾ ਪੈਣਾ ਤੇ ਇੱਕ ਕੁੜਤਾ ਪਜਾਮਾ ਲਓ ਦੂਜਾ 25% ਆਫ ਇੱਕ ਕੋਟ ਪੈਂਟ ਲਓ ਦੂਜਾ 25% ਆਫ ਨੰਬਰ ਹੈ 9054532225 ਵਨ ਐਂਡ ਓਨਲੀ ਫੈਸ਼ਨ IQ ਤੇ ਸਾਡੇ ਪ੍ਰਦੀਪ ਬਾਈ ਜੀ ਤੁਹਾਡੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਤੁਹਾਡੇ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਜੀ ਨੂੰ ਘੁਮਾਓ ਫੋਨ ਤੇ ਪ੍ਰਦੀਪ ਭਾਅ ਜੀ ਹੁਣੇ TV ਦੀ ਅਪਲਾਇੰਸਿਸ ਦੀ ਰਿਪੇਅਰ ਬਹੁਤ ਵਧੀਆ ਕਰਦੇ ਨੇ ਪ੍ਰਦੀਪ ਭਾਅ ਜੀ ਦਾ ਫੋਨ ਨੰਬਰ ਹੈ 6476223203 6476223203 ਪ੍ਰਦੀਪ ਜੀ ਦੇ ਨਾਲ ਸੰਪਰਕ ਤੁਸੀਂ ਜਲਦੀ ਤੋਂ ਜਲਦੀ ਕਰ ਲਵੋ ਤੇ ਪ੍ਰਦੀਪ ਭਾਅ ਜੀ ਹੁਣੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਐਂਡ ਬਹੁਤ ਵਧੀਆ ਕੰਮ ਕਰਦੇ ਨੇ ਮਿਸਟਰ ਪ੍ਰਦੀਪ ਸੋ ਪ੍ਰਦੀਪ ਭਾਅ ਜੀ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਓਕੇ ਤੁਸੀਂ ਜੁੜੇ ਹੋ ਇੰਜੋਏ ਕਰਦੇ ਰਹੋ ਪ੍ਰੋਗਰਾਮ ਨੂੰ ਪ੍ਰਭ ਸੰਧੂ ਜੀ ਪ੍ਰੋਗਰਾਮ ਅਗਲਾ ਪੇਸ਼ ਕਰਨਗੇ ਤੇ ਮੈਂ ਇੱਕ ਮਾੜਾ ਜਿਹਾ ਫੰਕਸ਼ਨ 'ਤੇ ਕਿਤੇ ਹਾਜ਼ਰੀ ਭਰਨੀ ਹੈ ਫੰਕਸ਼ਨ ਵੀ ਜ਼ਰੂਰੀ ਹੈ ਸਾਡਾ ਤਾਂ ਕੰਮ ਹੈ ਯਾਰ ਹਾਜ਼ਰੀਆਂ ਲਾਉਣੀਆਂ ਤੇ ਸੋ ਵਿਲ ਬੀ ਰਾਈਟ ਬੈਕ ਪ੍ਰਭ ਹੁਣੇ ਬਹੁਤ ਸੋਹਣਾ ਸ਼ੋਅ ਪੇਸ਼ ਕਰਨਗੇ ਅਗਲਾ ਤੇ ਪੈਸ਼ਨ ਰੂਫਿੰਗ ਨਵੀਂ ਰੂਫ ਦੀ ਰਿਪੇਅਰ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਬਹੁਤ ਰੀਜ਼ਨੇਬਲ ਰੇਟ ਪੈਸ਼ਨ ਰੂਫਿੰਗ 647 919-9494 647 ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: Talk530.ca.
1: ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟ ਲੈ ਕੇ ਆਏ ਹਨ ਟਾਊਨ ਹੋਮ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

ਸੋ 905-603-3905-673-3337 ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ? ਇੰਜੋਏ ਕਰ ਰਹੇ ਹੋ ਇਸ ਦੀ ਖੂਬਸੂਰਤ ਸ਼ਾਮ ਨੂੰ? ਤੁਹਾਨੂੰ ਲੈ ਕੇ ਚੱਲੀਏ ਫਿਰ ਬਿਨਾਂ ਟਿਕਟ ਤੋਂ, ਬਿਨਾਂ ਜਹਾਜ਼ ਤੋਂ ਅਤੇ ਬਿਨਾਂ ਕਿਸੇ ਖਰਚੇ ਤੋਂ ਬਚਪਨ 'ਚ ਪੰਜਾਬ, ਠੰਡੀਆਂ ਹਵਾਵਾਂ, ਫਿਜ਼ਾਵਾਂ ਦੇ ਵਿੱਚ।

ਜੀ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਕੀ ਹਾਲ ਚਾਲ ਆ ਠੀਕ ਠਾਕ ਹੋ ਨਾ ਚੜ੍ਹਦੀ ਕਲਾ ਦੇ ਵਿੱਚੋਂ ਅਤੇ ਗੱਲਾਂ ਬਾਤਾਂ ਬੜੀਆਂ ਖੂਬਸੂਰਤ ਹੋ ਰਹੀਆਂ ਕਿਉਂਕਿ ਸ਼ਾਮ ਔਰ ਦਿਨ ਬੜਾ ਖੂਬਸੂਰਤ ਆ ਅਤੇ ਸ਼ਾਮ ਅਤੇ ਦਿਨ ਖੂਬਸੂਰਤ ਹੋਵੇ ਅਤੇ ਗੱਲਾਂ ਫਿਰ ਆਟੋਮੈਟਿਕ ਖੂਬਸੂਰਤੀ ਨਿਕਲਦੀਆਂ ਨੇ ਜੇ ਲੰਘਾ ਜੇ ਤੇਰੇ ਪਿੰਡ ਕੋਲ ਦੀ

0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਤੁਸੀਂ ਆਉਂਦੇ ਹੋ ਜੀ? 4791 ਤੁਸੀਂ ਲੰਬੇ ਸਮੇਂ ਬਾਅਦ ਮੈਨੂੰ ਲੱਗਦਾ ਕਿ ਪੰਜਾਬ ਫੇਰੀ ਤੋਂ ਪਰਤੇ ਹੋ। ਲੰਬਾ ਸਮਾਂ ਹੋ ਗਿਆ ਤੁਹਾਡੇ ਨਾਲ ਗੱਲਬਾਤ ਹੋਈ ਨੂੰ?
1: 8 ਮਹੀਨੇ ਲੱਗ ਗਏ ਸਰ।
0: ਓ ਕੀ ਬਾਤ ਹੈ, ਲੰਮੀਆਂ ਦੂਰੀਆਂ ਪੈ ਗਈਆਂ। ਮੈਂ ਅੱਜ ਹੀ ਵੇਖਣ ਡਿਆ ਜੀ ਤੁਹਾਨੂੰ ਟਿਕਟੋਕ ਤੇ, ਆਈ ਥਿੰਕ ਮੈਂ ਕਿਹਾ ਕਿ ਮੈਨੂੰ ਲੱਗਦਾ ਕਿ ਸਰ ਕਿਤੇ ਗਾਇਬ ਹੋ ਗਿਆ ਜਾਂ ਕਿਤੇ ਲੰਬੇ ਟੂਰ ਤੇ ਚਲੇ ਗਏ।
1: ਨੇ ਫਿਰ ਪੀਡੀਆ ਨਾ ਮੇਰਾ ਖਤਮ ਹੋ ਗਿਆ ਸੀ
0: ਜੀ,
1: ਵੀਜ਼ਾ ਪਾਸਪੋਰਟ।
0: ਓਕੇ,
1: ਬਟ ਲੱਗ ਗਿਆ ਜੀ।
0: ਚਲੋ ਆ ਗਏ, ਵੈਲਕਮ ਟੂ ਕੈਨੇਡਾ ਭਾਜੀ, ਬਹੁਤ ਸ਼ੁਕਰੀਆ। ਤੇ ਕੀ ਹਾਲ ਚਾਲ ਹੈ? ਠੀਕ ਠਾਕ ਹੈ? ਪੰਜਾਬ ਦੇ ਕੀ ਹਾਲ ਚਾਲ ਹੈ?
1: ਵਧੀਆ ਜੀ, ਪਰਸੋਂ ਆਇਆ ਜੀ ਅਸੀਂ।
0: ਓਕੇ, ਪਰਸੋਂ ਆਏ ਹੋ, ਠੀਕ ਹੈ। ਫਿਰ ਕਰਦੇ ਹਾਂ ਦਰਸ਼ਨ ਮੇਲੇ, ਮਿਲਦੇ ਹਾਂ ਕਿਤੇ ਜ਼ਰੂਰ ਜਲਦੀ। ਸਭ ਠੀਕ ਹੈ, ਚੜ੍ਹਦੀ ਕਲਾ, ਬਹੁਤ ਸ਼ੁਕਰ ਮਾਲਕ ਦਾ। ਤੇ ਬਸ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਤੁਸੀਂ ਮੈਨੂੰ ਮੈਸੇਜ ਕਰਿਓ, ਟੈਕਸ ਕਰਿਓ ਤੇ ਜ਼ਰੂਰ ਗੱਲਬਾਤ ਕਰਦੇ ਹਾਂ, ਬਹੁਤ ਸ਼ੁਕਰੀਆ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ। 4317 ਤੁਸੀਂ ਆਉਂਦੇ ਹੋ ਜੀ?
2: ਹਾਂਜੀ ਭਾਜੀ
0: ਜੀ, ਸਤਿ ਸ਼੍ਰੀ ਅਕਾਲ ਜੀ।
2: ਮੈਂ ਗਾਣਾ ਸੁਣਨਾ ਕਰਤਾਰ ਰਾਮਲੇ ਦਾ, ਜਿਹਨੇ ਭਈਆਂ ਦੇ ਚੌਲ ਖਵਾਤੇ।
0: ਓਕੇ, ਕਰਤਾਰ ਰਾਮਲੇ ਜੀ ਦਾ ਗਾਣਾ ਸੁਣਨਾ, ਭਈਆਂ ਦੇ ਚੌਲ।
2: ਹਾਂਜੀ
0: ਚਲੋ ਜ਼ਰੂਰ ਸੁਣਾਉਣੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਪਹਿਲਾਂ ਪਿੰਡਾਂ ਦੇ ਜਾਇਜ਼ ਬੋਲੀ, ਉਸ ਤੋਂ ਬਾਅਦ ਫਿਰ ਸੁਣਦੇ ਹਾਂ ਬਈਆਂ ਦੇ ਚੌਲ।
3: ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾ ਤੇਰੇ ਪਿੰਡ ਬੋਲਦੀ।

0: ਕਹਿੰਦੇ ਕਿ ਗਾਚੀਆਂ ਦਵਾਤਾਂ ਕਲਮਾਂ ਸਿਆਹੀਆਂ ਫਟੀਆਂ, ਗਾਚੀਆਂ ਦਵਾਤਾਂ ਕਲਮਾਂ ਸਿਆਹੀਆਂ ਫਟੀਆਂ, ਪੋਚ ਪੋਚ ਸ਼ੌਂਕ ਨਾਲ ਜੋ ਸਕਾਈਆਂ ਫਟੀਆਂ, ਪਾ ਕੇ 35 ਵਾਲੇ ਪੂਰ ਨੇ ਸਜਾਈਆਂ ਫਟੀਆਂ, ਗਾਚੀਆਂ ਦਵਾਤਾਂ ਕਲਮਾਂ ਅਤੇ ਸਿਆਹੀਆਂ ਫਟੀਆਂ, ਪੋਚ ਪੋਚ ਸ਼ੌਂਕ ਨਾਲ ਜੋ ਸੁਕਾਈਆਂ ਫਟੀਆਂ, ਪਾ ਕੇ 35 ਵਾਲੇ ਪੂਰ ਨੇ ਸਜਾਈਆਂ ਫਟੀਆਂ, ਅਤੇ ਟਾਟ 'ਤੇ ਬਿਠਾ ਕੇ ਭੈਣ ਜੀ ਨੇ ਲਿਖਵਾਈਆਂ ਪੱਟੀਆਂ। ਟਾਟ 'ਤੇ, ਅੱਛਾ ਇਹ ਟਾਟ ਮੈਨੂੰ ਲੱਗਦਾ ਕਿ ਸਾਡੇ ਮਾਲਵੇ ਦੇ ਵਿੱਚ ਤਾਂ ਤੱਪੜ ਕਿਹਾ ਜਾਂਦਾ ਸੀਗਾ, ਕਹਿੰਦੇ ਨਾ ਕਿ ਤੱਪੜ ਰੋਲਨੇ, ਸੋ ਤੱਪੜ ਪਤਾ ਨਹੀਂ ਕਿਹੜੇ ਏਰੀਏ 'ਚ ਕਿਹਾ ਜਾਂਦਾ ਸੀ, ਸਾਡੇ ਤਾਂ ਤੱਪੜ ਕਹਿੰਦੇ ਸੀ, ਟਾਟ ਵੀ ਸ਼ਾਇਦ ਮਸ ਵੀ ਕਹਿੰਦੇ ਹੋਣੇ, ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਕਈ ਭਾਸ਼ਾ ਦੇ ਵਿੱਚ ਪੋਠੋਹਾਰੀ ਜਾਂ ਹੋਰ ਇਲਾਕਿਆਂ ਦੇ ਵਿੱਚ ਅਲੱਗ ਅਲੱਗ, ਹਰ ਭਾਸ਼ਾ ਖੇਤਰ ਦੇ ਵਿੱਚ ਨਾ ਇੱਕ ਅਲੱਗ ਭਾਸ਼ਾ ਦਾ ਨਾਮ ਆ ਉਹਨੂੰ, ਅਲੱਗ ਅਲੱਗ ਚੀਜ਼ਾਂ ਜਿਵੇਂ ਮਾਝੇ 'ਚ ਕੁਛ ਬੋਲੀ ਜਾ ਕੇ ਹੋਰ ਰੂਪ ਲੈ ਲੈਂਦੀ ਆ, ਹੈ ਨਾ, ਮਾਲਵੇ 'ਚ ਹੋ ਰਿਹਾ, ਦੁਆਬੇ 'ਚ ਹੋ ਰਿਹਾ, ਸੋ ਇਵੇਂ ਟਾਟ ਅਤੇ ਤੱਪੜੇ ਦੋ ਇੱਕੋ ਚੀਜ਼ਾਂ ਨੇ, ਪਰ ਆਈ ਡੋਂਟ ਨੋ ਕਿ ਹੁਣ ਟਾਟ ਕਿੱਥੇ ਕਹਿੰਦੇ ਆ, ਟਾਟ ਹਿੰਦੀ ਦਾ ਸ਼ਬਦ ਨਾ ਹੋਵੇ ਕਿਤੇ, ਸੋ ਦੱਸਿਓਗਾ ਇਹ ਜਿਹੜਾ ਥੱਲੇ ਤੁਸੀਂ ਵਿਛਾਉਂਦੇ ਹੁੰਦੇ ਸੀਗੇ ਪ੍ਰਾਇਮਰੀ ਸਕੂਲਾਂ ਦੇ ਵਿੱਚ, ਉਹਨੂੰ ਤੱਪੜ ਕਹਿੰਦੇ ਸੀ ਜਾਂ ਟਾਟ ਕਹਿੰਦੇ ਸੀ ਤੁਹਾਡੇ, ਜ਼ਰੂਰ ਦੱਸਿਓ। 905-673-33-37, ਸੋ ਪਾ ਕੇ 35 ਵਾਲੇ ਪੂਰ ਨੇ ਸਜਾਈਆਂ ਫਟੀਆਂ, ਟਾਟ 'ਤੇ ਬਿਠਾ ਕੇ ਭੈਣ ਜੀ ਨੇ ਲਿਖਵਾਈਆਂ ਫਟੀਆਂ, ਅਤੇ ਧੁੱਪਾਂ ਕਣੀਆਂ 'ਚ ਕੰਮ ਬੜਾ ਆਈਆਂ ਫਟੀਆਂ। ਉਹ ਕਿਆ ਬਾਤ ਆ, ਜਦੋਂ ਧੁੱਪ ਮੀਂਹ ਕਣੀਆਂ ਪੈਣੀਆਂ ਅਤੇ ਫਿਰ ਸਿਰ 'ਤੇ ਰੱਖ ਕੇ ਛਾਂ ਕਰ ਲੈਣੀ, ਅਤੇ ਉਸੇ ਨਾਲ ਕਣੀਆਂ ਤੋਂ ਬਚਾਅ ਕਰ ਲੈਣਾ, ਜੂੜਾ ਨਹੀਂ ਨਾ ਗਿੱਲਾ ਹੋਣਾ ਚਾਹੀਦਾ ਸੀ, ਉੜੇ ਅਤੇ ਜੂੜੇ ਤਾਂ ਸਾਰੀ ਗੱਲ ਆ। ਸੋ 905-673-33-37, ਧੁੱਪਾਂ ਕਣੀਆਂ ਦੇ ਵਿੱਚ ਬੜਾ ਕੰਮ ਆਈਆਂ ਫਟੀਆਂ, ਅਤੇ ਝੂਠ ਮੂਠ ਦੀ ਲੜਾਈ 'ਚ ਵਰਾਈਆਂ ਫਟੀਆਂ। ਉਹ ਬੱਲੇ ਬੱਲੇ ਕਈ ਵਾਰੀ ਲੜ ਵੀ ਪੈਂਦੇ ਹੁੰਦੇ ਸੀਗੇ ਇੱਕ ਦੂਜੇ ਦੇ, ਫਿਰ ਫਟੀਆਂ ਚੱਲਦੀਆਂ ਹੁੰਦੀਆਂ ਸੀ। 905-673-33-37 ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਹਾਂ ਸਤਿ ਸ਼੍ਰੀ ਅਕਾਲ ਸਾਹਿਬ, ਠੀਕ ਠਾਕ, ਤੁਸੀਂ ਸੁਣਾਓ ਜੀ?
0: ਬਸ ਚੜ੍ਹਦੀ ਕਲਾ, ਤੁਸੀਂ ਸੁਣਾਓ?
1: ਗੁੱਡ ਈਵਨਿੰਗ,
0: ਕਿਆ ਬਾਤ ਆ ਜੀ,
1: ਦਿਨੇ ਦਿਨੇ ਦਰਸ਼ਨ ਹੋ ਰਹੇ ਆ।
0: ਹਾਂ ਬਸ ਇੱਦਾਂ ਹੀ ਆ ਕਿ ਹੁਣ ਸੋਨੇ ਦੇ ਰੰਗੀ ਸੁਨਹਿਰੀ ਸ਼ਾਮ ਦੇ ਵਿੱਚ, ਦੁਪਹਿਰ ਨਹੀਂ ਕਹਿ ਸਕਦੇ ਹੁਣ, ਸ਼ਾਮ ਹੀ ਆ, ਪਰ ਹੈ ਸੁਨਹਿਰੀ ਰੰਗੀ ਆ। ਦੇਖੋ ਕੁਦਰਤ ਨੇ ਜੋ ਵੀ ਦਿੱਤਾ ਆ ਉਹ ਹੱਸ ਕੇ ਇੰਜੋਏ ਕਰੋ, ਪਰ ਆਹ ਜਿਹੜੇ 3 ਮਹੀਨੇ ਆ ਨਾ, ਇਹ ਤਾਂ ਗਿਫਟ ਹੈ ਤੁਹਾਨੂੰ, ਗੋਡ ਗਿਫਟ ਹੈ।
1: ਕਿਉਂਕਿ ਏਦਾਂ ਆਪਣੇ ਸੰਧੂ ਸਾਹਿਬ, ਇਹ ਜਿੱਦਾਂ ਕਹਿ ਲਓ ਹੁਣ ਜੂਨ ਮਿਡਲ ਹੋ ਗਈ ਆ, ਜੁਲਾਈ, ਅਗਸਤ ਤੇ ਸਤੰਬਰ,
0: ਤੁਸੀਂ ਰੱਖੋ, ਤੁਸੀਂ ਹੋਲਡ ਰੱਖੋ, ਆਪਾਂ ਲੰਬੀ ਗੱਲ ਕਰਨੀ ਆ, ਮੈਂ ਇੱਕ ਦੋ ਕਾਲ ਲੈ ਲਾ, ਹੋਲਡ ਰੱਖੋ ਤੁਸੀਂ। ਜੀ ਸਤਿ ਸ਼੍ਰੀ ਅਕਾਲ ਜੀ, 4791 ਤੁਸੀਂ ਆਉਂਦੇ ਰਹੋ
2: ਜੀ। ਸਤਿ ਸ਼੍ਰੀ ਅਕਾਲ ਜੀ, ਕੁਲਦੀਪ ਸਿੰਘ ਬੋਲ
0: ਰਿਹਾ ਜੀ। ਜੀ ਕੁਲਦੀਪ ਸਿੰਘ, ਕੀ ਹਾਲ ਚਾਲ ਸਰਵਨ ਸਾਹਿਬ?
2: ਮੈਂ ਤੱਪੜ ਕਹਿੰਦੇ ਅੱਜ ਦਾ ਵੇ
0: ਹਾਂ ਤੁਹਾਡੇ, ਅੱਛਾ ਟਾਟ ਕਿਹੜੇ ਏਰੀਆ 'ਚ ਕਹਿੰਦੇ ਸੀ? ਹਿੰਦੀ ਦਾ ਜਾਂ ਕਿਤੇ ਪੰਜਾਬ ਦੇ ਹੋਰ ਹਿੱਸੇ ਵਿੱਚ ਬੋਲਿਆ ਜਾਂਦਾ ਹੋਣਾ,
2: ਬਾਕੀ ਹੋਰ ਬੜਾ ਕਿਹਾ ਜਾਂਦਾ ਸਾਡੇ ਯਾਰ, ਤੱਪੜੀ ਰੋਲਦੇ
0: ਉਧਰ, ਭਗਵੰਤ ਮਾਨ ਹੋਣਾ ਦੇ ਤੱਪੜ ਰੋਲਦੇ ਅਕਾਲ ਤਖ਼ਤ ਦੇ ਜਥੇ ਸਾਹਮਣੇ ਅੱਜ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਨੈਕਸਟ ਕਾਲ ਜੀ, ਸਤਿ ਸ਼੍ਰੀ ਅਕਾਲ, ਆਈ ਥਿੰਕ 5680, ਸਤਿ ਸ਼੍ਰੀ ਅਕਾਲ ਜੀ।
3: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਵੈਸੇ ਤੱਪੜ ਵੀ ਕਹਿੰਦੇ ਸੀ, ਅਸੀਂ ਛੋਟੇ ਹੁੰਦੇ ਤਾਂ ਘਰੋਂ ਆਪਣੀਆਂ ਬੋਰੀਆਂ ਵੀ ਲੈ ਕੇ ਜਾਂਦੇ ਸੀ।
0: ਹਾਂ, ਅੱਛਾ, ਆਪੋ ਆਪਣੀ ਵੀ ਬੋਰੀ ਲੈ ਕੇ ਜਾਂਦੀ, ਫਿਰ ਇਕੱਠੀ ਕਰਕੇ ਵਾਪਸ ਵੀ ਲੈ ਕੇ ਆਉਂਦੇ ਸੀ?
3: ਹਾਂਜੀ, ਬੋਰੀਆਂ ਲੈ ਕੇ ਜਾਇਆ ਜੀ, ਉਵੇਂ ਵਾਪਸ ਲੈ ਆਉਣੀਆਂ।
0: ਕਿਆ ਬਾਤ, ਬਿਲਕੁਲ ਜੀ, ਬਹੁਤ ਸ਼ੁਕਰੀਆ। ਅੱਛਾ, ਫੱਟੀਆਂ ਤਾਂ ਯਾਦ ਹੈ ਤੁਹਾਨੂੰ, ਫੱਟੀਆਂ ਨਾਲ ਦੇਖੋ ਲਿਖਣੀਆਂ ਵੀ, ਫਿਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਕੰਮ ਹੋ ਜਾਂਦੇ ਸੀਗੇ, ਕਹਿੰਦੇ ਲੜਾਈ ਵਿੱਚ ਵਰ ਵੀ ਜਾਂਦੀਆਂ ਹੁੰਦੀਆਂ ਸੀ, ਕਹਿੰਦੇ ਦੌਰ ਬਦਲੇ ਫੇਰ ਨਾ ਥਿਆਈਆਂ ਫੱਟੀਆਂ, ਭੁੱਲ ਕੇ ਵੀ ਜਾਣ ਨਾ ਭੁਲਾਈਆਂ ਫੱਟੀਆਂ, ਅਤੇ ਫੱਟੀਆਂ ਨਾਲ ਵੀ ਬੜਾ ਪਿਆਰ ਹੁੰਦਾ ਸੀ, ਇੱਕ ਅਲੱਗ ਤਰ੍ਹਾਂ ਦਾ ਖਿੱਚ ਸੀ ਫੱਟੀਆਂ ਨਾਲ ਜੀ। ਸੋਰੀ, ਸਤਿ ਸ਼੍ਰੀ ਅਕਾਲ ਜੀ, ਓਕੇ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਕਾਲਸ ਕੱਟੀਆਂ ਜਾ ਰਹੀਆਂ, ਦੁਬਾਰਾ ਕਾਲ ਕਰ ਲਓ ਜੀ, ਅਤੇ ਤਦ ਤੱਕ ਜੀ 9181, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। 9181 ਵਾਲੇ ਹੋ, ਬੋਲ ਪੋ ਮਹਾਰਾਜ ਜੀ। ਅੱਛੀ, ਸੋਰੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ। ਚਲੋ, ਐਨੀਵੇ, ਤੁਹਾਡੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਰਹੀ, 9181, ਸਤਿ ਸ਼੍ਰੀ ਅਕਾਲ ਜੀ, ਓਕੇ ਜੀ। 2825 ਵੀਰੇ, ਕੀ ਹਾਲ ਚਾਲ ਹੈ, ਠੀਕ ਹੋ?
4: ਹਾਂਜੀ ਹਾਂਜੀ, ਠੀਕ ਹੈ, ਵਧੀਆ ਕਾਲਾਂ ਲੈ ਰਹੇ ਹਾਂ ਤੁਸੀਂ, ਵਧੀਆ ਪ੍ਰੋਗਰਾਮ ਬੀਜੀ ਜਾ ਰਿਹਾ, ਵੈਰੀ ਗੁੱਡ
0: ਜੀ।
4: ਤੇ ਏਦਾਂ ਹੀ ਆ, ਫੱਟੀਆਂ ਆਪਣੇ ਵਧੀਆ ਕਹਿੰਦੇ ਹੁੰਦੇ, ਸਿਖਾਉਂਦੇ ਹੁੰਦੇ ਸੀਗੇ ਗਾਜੜੀਆਂ ਨਾਲ, ਉਹਨਾਂ ਨੂੰ ਆਪਣੇ ਸਿਖਾਉਂਦੇ ਹੁੰਦੇ ਸੀਗੇ, ਆਪਣੇ
0: ਜੀ।
4: ਤੇ ਪਲੱਸ ਇਹ ਸਾਡੇ ਵੀ
1: ਟਾਟਾ ਹੀ ਕਹਿੰਦੇ ਸੀਗੇ, ਭਾਵੇਂ ਹਿੰਦੀ ਦਾ ਵਰਡ ਕਹਿ ਲਓ, ਕਹਿੰਦੇ ਆ ਵੀ ਹਿੰਦੀ ਦਾ ਆ
0: ਟਾਟਾ, ਟਾਟਾ ਵਿਛਾਲੋ। ਹਾਂ
1: ਹਾਂ, ਟਾਟਾ ਵਿਛਾਲੋ ਓਹਦੇ ਉਪਰ। ਮਤਲਬ ਮੈਂ ਵੀ ਕਹਾਂ, ਪੰਜਵੀਂ ਤੱਕ ਮੈਂ ਮੋਨੀਟਰ ਵੀ ਰਿਹਾ ਹਾਂ।
0: ਹਾਂ, ਇਹ ਸਾਡੇ ਹਿੱਸੇ ਨਹੀਂ ਆਈ ਕਦੀ ਮੋਨੀਟਰੀ।
1: ਮਾਸਟਰ ਜੀ ਨੇ ਕਹਿਣਾ, ਸਾਡੇ ਨਾਲ ਦੇ ਪਿੰਡ ਦੇ ਮਾਸਟਰ ਜੀ ਹੁੰਦੇ ਸੀਗੇ, ਉਹਨਾਂ ਤੋਂ ਮੈਂ ਕਾਫੀ ਜਿੱਦਾਂ ਕਹਿੰਦੇ ਹੁੰਦੇ ਡੰਡੇ ਚਪੇੜਾਂ ਚੂੜਾਂ ਕਾਫੀ ਖਾਧੀਆਂ ਸੀਗੀਆਂ।
0: ਓਕੇ,
1: ਉਹਨੇ ਕਹਿਣਾ ਲੈਖ ਬਈ ਆਪਣੇ ਦਵਿੰਦਰ ਸਿੰਘ ਆ, ਜਾਂ ਮੇਰਾ ਛੋਟਾ ਨਾਮ ਬਿੰਦਰ ਸਿੰਘ ਆ
0: ਜੀ,
1: ਬਈ ਮਨੀਟਰ ਸਾਹਿਬ ਆਪਣੇ ਉੱਠ ਕੇ ਲੈਖ 5,223 × 40 ਤੇ 5,820 − 2,131 ਏਦਾਂ ਕਰਦੇ ਨਾ, ਜਿਹੜੀ ਕਿ ਪੁਰਾਣੀਆਂ ਯਾਦਾਂ ਹੈਗੀਆਂ ਮਨ ਚ ਬਹੁਤ ਜ਼ਿਆਦਾ ਹੈ ਨਾ।
0: ਹਾਂ ਵੇਖੋ, ਪੰਜਾਬ ਤਾਂ ਫਿਰ ਪੰਜਾਬ ਹੀ ਆ, ਔਰ ਜੇ ਬਚਪਨ ਦੀਆਂ ਯਾਦਾਂ ਪੰਜਾਬ ਦੀਆਂ ਯਾਦਾਂ ਦੇ ਨਾਲ ਰਲ ਜਾਣ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ। ਸੋ ਸਕੂਲ ਦੀਆਂ ਯਾਦਾਂ ਤੇ ਗੱਲਬਾਤ ਕਰਦੇ ਹਾਂ ਅੱਜ। ਫਿਰ ਸਕੂਲ ਦੀਆਂ ਕੋਈ ਧੁੰਦਲੀਆਂ ਧੁੰਦਲੀਆਂ ਯਾਦਾਂ ਯਾਦ ਆ ਤੁਹਾਨੂੰ ਬਚਪਨ ਚ, ਛੋਟੇ ਸਕੂਲ ਦੀਆਂ? ਕਾਲਜ ਵਾਲੀਆਂ ਤਾਂ ਫਿਰ ਯਾਦ ਹੀ ਹੋਣੀਆਂ, ਉਦੋਂ ਤਾਂ ਫਿਰ ਜਵਾਨੀ ਆ ਗਈ, ਉਹ ਕਿੱਥੇ ਭੁੱਲਦੀਆਂ।
1: ਹਾਂ ਨਹੀਂ, ਜਾ ਸਰ ਇਹੀ ਆ ਵੀ ਉਹਦੇ ਵਿੱਚ ਆਪਣੇ ਉੱਠਣਾ, ਪਹਿਲਾਂ ਸੁੱਤੇ ਪਏ ਹੁੰਦੇ ਸੀਗੇ, ਡੈਡੀ ਨੇ ਠਾਲਣਾ, ਉਹਨੇ ਆਪਣੇ ਕੋਲ ਰਫੀ ਸਾਹਿਬ ਦਾ ਗਾਣਾ ਆਪਣੇ ਸ਼ੁਰੂ ਆਪਣੇ ਗਾ ਕੇ ਠਾਲਦਾ ਹੁੰਦਾ ਜੀ ਸਾਨੂੰ, 100 ਸਾਲ ਪਹਿਲੇ ਵਾਲਾ। ਉਹਨੇ ਮਤਲਬ ਆਉਣਾ ਉਧਰੋਂ, ਕਈ ਵਾਰ ਸਾਡੇ ਉਹ ਤੁਹਾਡੇ ਕੁਹਾੜੀ ਕਹਿੰਦੇ ਸਾਡੇ ਵੇਲਣਾ ਚੱਲਦਾ ਹੁੰਦਾ ਸਿਆਲ ਨੂੰ, ਉਹਨੇ ਅਸੀਂ ਕੋਠੇ ਪੈ ਜਾਂਦੇ ਸੀ ਤਿਵਾਰੇ ਤੇ
0: ਜੀ,
1: ਉਹਦੇ ਵਿੱਚ ਆਪਣੇ ਆ ਕੇ ਠਾ ਲੈਣਾ, ਫਿਰ ਮੰਮੀ ਨੇ ਉੱਠ ਕੇ ਆਪਣੇ ਸਾਨੂੰ ਚਾਹ ਪਾਣੀ ਦੇਣਾ
0: ਜੀ,
1: ਤੇ ਫਿਰ ਆਪਣੇ ਸਾਡੇ ਬੈਤਰੇ ਆਪਣੇ ਸੋਰੀ ਬਾਸੇ ਰੈਡੀ ਕਰਨੇ, ਉਹਨਾਂ ਵਿੱਚ ਆਪਣੇ ਪਰੌਠੇ ਪਾਉਣੇ ਬਣਾ ਕੇ।
0: ਅੱਛਾ, ਅੱਧੀ ਛੁੱਟੀ, ਇੱਕ ਨਾ ਅੱਧੀ ਛੁੱਟੀ ਦਾ ਬਹੁਤ ਚਾਅ ਹੁੰਦਾ ਸੀ, ਅੱਧੀ ਛੁੱਟੀ ਜਿਹੜੀ ਹੋਣੀ, ਸੋ ਉਦੋਂ ਖੇਡਣਾ ਵੀ, ਕਈਆਂ ਨੇ ਘਰੇ ਵੀ ਚਲੇ ਜਾਣਾ
1: ਘੋੜੇ ਦੀ ਸਵਾਰੀ।
0: ਹਾਂ, ਅੱਧੀ ਛੁੱਟੀ ਸਾਰੀ। ਅੱਛਾ, ਜਿੱਦਣ ਅੱਧੀ ਛੁੱਟੀ ਸਾਰੀ ਹੋ ਜਾਣੀ ਉਦਣ ਮੇਲਾ ਲੁੱਟਿਆ ਜਾਂਦਾ ਸੀ, ਉਦਣ ਲੱਗਦਾ ਸੀ ਜਿਵੇਂ ਜੰਗ ਜਿੱਤ ਲਈ ਅੱਜ ਤਾਂ।
1: ਹਾਂ, ਕਿਉਂਕਿ ਦੇਖੋ ਜਿੱਦਾਂ ਆਪਾਂ ਨੂੰ ਇੱਥੇ ਆਪਣੇ ਹਾਫ ਡੇ ਜਦੋਂ ਹੋ ਜਾਂਦਾ ਕਈ ਵਾਰ ਕੰਮ ਤੋਂ,
0: ਹਾਂ
1: ਉਹ ਇਦਾਂ ਹੀ ਹੁੰਦਾ ਸੀਗਾ ਵੀ ਕਹਿਣਾ ਹੁਣ ਆਪਣੇ ਹੱਥੀ ਜਾਵਾਂ।
0: ਪਰ ਜਿਹੜਾ ਜਿਹੜਾ ਚਾਹ ਅੱਧੀ ਛੁੱਟੀ ਦਾ ਹੁੰਦਾ ਸੀ ਉਹ ਚਾਹ ਨਹੀਂ ਦੁਨੀਆਂ 'ਚ ਕਦੇ ਵੀ ਕਿਤੇ ਆਉਣਾ ਦੁਬਾਰਾ।
1: ਹਾਂ, ਛੋਟੇ ਬਚਪਨ ਦੀਆਂ ਯਾਦਾਂ ਆ। ਤੇ ਪਲੱਸ ਸੰਧੂ ਸਾਹਿਬ ਇਹਦੇ ਵਿੱਚ ਇਹ ਸੀਗਾ ਵੀ ਉਹਦੇ ਵਿੱਚ ਸਿਆਲ ਨੂੰ ਤੇ ਚਾਕਲੇਟ ਹੱਟੀ 'ਚ ਜਾਣਾ ਪੈਂਡ ਦੀ, ਹੈਨਾ
0: ਜੀ,
1: ਗਾਜਣੀ ਖਾਣੀ ਆਪਣੇ ਮੇਲਾ ਦਾ 10% ਆ ਜੀ, ਉਹ ਦੂਜੀ ਕੈਂਡੀਆਂ ਮਿਲ ਜਾਂਦੀਆਂ ਛੋਟੀਆਂ ਛੋਟੀਆਂ ਖਾਣ ਨੂੰ, ਜਿਹੜੀਆਂ ਲਪੇਟੀਆਂ ਹੁੰਦੀਆਂ ਸੀਗੀਆਂ
0: ਜੀ,
1: ਤਾਂ ਭੁਜੀਆ ਲੈ ਲੈਣਾ, ਕੋਈ ਬਦਾਨਾ ਇੱਦਾਂ ਦਾ ਚੀਜ਼ਾਂ ਵੀ, ਬਦਾਨਾ ਤਾਂ ਨਹੀਂ ਆਪਣੇ ਭੁਜੀਆ ਦੇ ਪੈਕਟ ਛੋਟੇ ਛੋਟੇ ਉਹ ਲੈ ਲੈਣੇ
0: ਜੀ। ਜੀ ਬਿਲਕੁਲ ਬਿਲਕੁਲ, ਚਲੋ ਠੀਕ ਹੈ ਵੀਰੇ, ਆਪਾਂ ਕਰਦੇ ਹਾਂ ਗੱਲਾਂ ਬਾਤਾਂ ਹੋਰ ਵੀ ਦੋਸਤਾਂ। ਬਹੁਤ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸਾਡੀਆਂ ਗੱਲਾਂ ਤਾਂ ਮੁੱਕਣੀਆਂ ਨਹੀਂ ਆ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ। 9 1 8 1 ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਲਾਈਨ ਸਾਰੀਆਂ ਬਿਜ਼ੀ ਜਾ ਰਹੀਆਂ ਜੀ, ਲਾਈਨ ਬਸ ਲਾਈਨ ਸਾਰੀਆਂ ਬਿਜ਼ੀ ਆ, ਬੈਕ ਟੂ ਬੈਕ ਤੇ ਜੀ। ਓਕੇ ਜੀ ਜੀ,
1: ਸਾਡੇ ਦੁਆਬੇ ਨੂੰ ਟਾਟ ਕਹਿੰਦੇ
0: ਆ। ਹਾਂ, ਓਕੇ, ਦੁਆਬੇ ਚ ਟਾਟ ਕਹਿੰਦੇ ਆ।
1: ਚੰਗੀ ਤਰ੍ਹਾਂ ਹੈ। ਫਿਰ ਇੱਕ ਕਾਨੇ ਦੀ ਕਲਮ ਬਣਾਉਂਦੇ ਹੁੰਦੇ ਸੀ। ਹੈਲੋ
0: ਜੀ ਜੀ ਸਰ ਜੀ ਜੀ,
1: ਕਾਨੇ ਦੀ ਕਲਮ ਬਣਾਉਂਦੇ ਹੁੰਦੇ ਸੀ, ਰਾਈਟ। ਤੇ ਉਹ ਫਿਰ ਨਾ ਸ਼ਾਹੀ ਦੇ ਵਿੱਚ ਗੁੜ ਪਾ ਕੇ ਫਿਰ ਤੇ ਲਿਖਾਈ ਲਿਖਦੇ ਹੁੰਦੇ ਸੀ।
0: ਹਮ ਜੀ ਜੀ, ਓਕੇ ਓਕੇ ਸਰ, ਸੋਰੀ, ਆਈ ਥਿੰਕ ਥੋੜੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ। ਓਕੇ, 905-673-3337 ਇੰਕ ਕੁਛ ਟੈਕਨੀਕਲ ਇਸ਼ੂਜ਼ ਆ ਗਿਆ। ਸੋ 905-673-3337 9056733337 1858 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
5: ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਬਾਈ ਜੀ?
5: ਬਹੁਤ ਵਧੀਆ ਜੀ, ਬਹੁਤ ਵਧੀਆ ਭਾਜੀ। ਮੈਂ ਇੱਕ ਛੋਟੀ ਜਿਹੀ ਗੱਲ ਆ, ਵੈਸੇ ਤਾਂ ਹੁਣ ਇਸ ਵੇਲੇ ਬਚਪਨ ਦੀ ਜਵਾਨੀ ਆ ਗਈ, ਪਤਾ ਨੀ ਕੀ ਚੱਕਰ ਸੀਗਾ, ਦੂਜੀ ਤੀਜੀ ਕਲਾਸ ਦੀ ਗੱਲ ਆ
0: ਜੀ।
5: ਤੇ ਉਹਨਾਂ ਜਿੱਦਾਂ ਚਲ ਜਵਾਕ ਇਕੱਠੇ ਖੇਡਦੇ ਹੁੰਦੇ ਬੈਠੇ, ਚਲੋ ਕੁੜੀਆਂ ਮੁੰਡੇ,
0: ਤੇ
5: ਉਹ ਕੁੜੀ ਜਿੱਦਾਂ ਜਵਾਕ ਅੱਖਾਂ ਜੀ ਨੀ ਮਟਕਾ ਦਿੰਦੇ
0: ਜੀ,
5: ਤੇ ਉਹ ਅੱਖਾਂ ਜੀ ਮਟਕਾਈਆਂ ਕੁੜੀ ਨੇ। ਵੈਸੇ ਮੇਰੀ ਗੁੱਡ ਫਰੈਂਡ ਆ, ਹੁਣ ਵੀ ਪਿੰਡ ਤੋਂ ਹੀ ਆ। ਚਲੋ ਤਾਂ ਪਤਾ ਨੀ ਹੁੰਦਾ ਨਾ ਜਵਾਕਾਂ ਨੂੰ, ਚਲੋ ਕਿਵੇਂ ਵੀ ਲਾ ਲੋ। ਮੈਂ ਘਰੇ ਆ ਕੇ ਦੱਸਿਆ ਵੀ ਮੈਨੂੰ ਲਾਈਕ ਉਹ ਕੁੜੀ ਨੇ ਅੱਜ ਅੱਖ ਮਾਰੀ, ਮੈਂ ਥੋੜਾ ਜਿਹਾ ਤਤਲਾਉਂਦਾ ਸੀਗਾ। ਮੈਂ ਇਹਨਾਂ ਨੂੰ ਆ ਕੇ ਆਖਿਆ, ਮੈਂ ਉਹਨਾਂ ਦੀ ਕੁੜੀ ਨੇ ਮੈਨੂੰ ਅੱਖ ਮਾਰੀ, ਮੈਂ ਵੀ ਮਾਰਤੀ ਇਧਰ।
0: ਫਿਰ ਕਲਾਸ ਲੱਗੀ ਕਿ ਕੰਨ ਫੜੀਚੇ?
5: ਨਹੀਂ ਨਹੀਂ ਉਦੋਂ ਪਤਾ ਹੀ ਨਹੀਂ ਸੀਗਾ, ਕਹਿੰਦੇ ਚੱਲ ਕੋਈ ਗੱਲ ਨੀ ਅੱਗੇ ਤੋਂ ਨੀ ਕਰੀਦੇ, ਸਾਰੀਆਂ ਕੁੜੀਆਂ ਭੈਣਾਂ ਹੀ ਆ।
0: ਸ਼ਕਲਾਂ ਹੋਰ ਨੇ, ਅੰਦਰੋਂ ਹੋ ਰਿਹਾ, ਬਾਹਰੋਂ ਹੋ ਰਿਹਾ, ਆਪਾਂ ਪੰਜ ਪੰਜ ਸੱਤ ਸੱਤ ਚਿਹਰੇ ਲੈ ਕੇ ਘੁੰਮਣ ਡਏ ਆ, ਸਾਨੂੰ ਖੁਦ ਨੀ ਕਈ ਵਾਰੀ ਪਤਾ ਲੱਗਦਾ ਕਿ ਸਾਡਾ ਅਸਲੀ ਚਿਹਰਾ ਕਿਹੜਾ ਆ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
5: ਪੱਟੀ ਦਾ ਹੋਰ ਕੰਮ ਬਹੁਤ ਵਧੀਆ ਆ ਜਾਂਦਾ ਸੀਗਾ, ਜਿੱਦਾਂ ਆਪਣਾ ਉੱਪਰ ਨੀ ਹੁੰਦੇ ਸੀ, ਆਪਾਂ ਬਾਲ ਜੀ ਬਣਾ ਕੇ ਉਹ ਮਤਲਬ ਲੀਰਾਂ ਜੀ ਦੀ ਬਾਲ ਜੀ ਬਣਾ ਕੇ ਜਾਂ ਪੇਪਰ ਦੀ ਉਹਦੇ ਨਾਲ ਖੇਡਣ ਖੁੱਡਣ ਲੱਗ ਜਾਈਦਾ, ਉਹ ਵੀ ਵਧੀਆ ਕੰਮ ਹੁੰਦੀ ਸੀ ਪੱਟੀ।
0: ਹਾਂ ਬਿਲਕੁਲ, ਹਾਂ ਨਹੀਂ ਫੱਟੀਆਂ ਨਾਲ ਖੇਡ ਵੀ ਲੈਂਦੇ ਸੀ, ਫੱਟੀ ਦੇ ਕਾਫੀ ਕੰਮ ਆਉਂਦੇ ਸੀਗੇ, ਫੱਟੀ ਫੱਟੀਆਂ ਜਿੱਥੇ ਜ਼ਰੂਰੀ ਨਹੀਂ ਕਿ ਲਿਖਣ ਦਾ ਕੰਮ ਹੀ ਲੈਣਾ, ਫੱਟੀਆਂ ਨਾਲ ਹੋਰ ਬੜੇ ਕੰਮ ਲਾਏ ਜਾਂਦੇ ਸੀਗੇ।
5: ਜੀ ਜੀ ਜੀ,
0: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ, 4317 ਤੁਸੀਂ ਆਨਰ ਹੋ ਜੀ।
6: ਹਾਂਜੀ ਭਾਜੀ।
0: ਜੀ ਭਾਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ
6: ਭਾਜੀ? ਕਰਤਾਰ ਵਾਲੇ ਦੇ ਗਾਣੇ ਦੀ ਫਰਮਾਇਸ਼ ਕੀਤੀ ਜੀ ਭਾਜੀ, ਸੁਣਾਇਆ ਨਹੀਂ।
0: ਇਸ ਤੋਂ ਬਾਅਦ ਤੁਹਾਡਾ ਕਰਤਾਰ ਵਾਲਾ, ਤੁਸੀਂ ਜੇ ਮੈਨੂੰ ਕਹੋ ਮੈਂ ਢੋਲਕੀ ਲੈ ਕੇ ਸੁਣਾ ਦਿੰਦਾ। ਕਰਤਾਲ ਰਮਲਾ ਸਾਹਿਬ ਦੀ ਵਾਰੀ ਆ, 905-673-3337।
7: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
8: ਸਾਰਿਆਂ ਦਾ ਖਿਆਲ ਰੱਖ ਵੀ ਇਹ ਬੰਦੇ ਘਰੇ ਰੱਖਣ ਵਾਲੇ ਨਹੀਂ ਹੁੰਦੇ, ਜਰਾ ਗੌਰ ਕਰਨਾ, ਗਾ ਕੇ ਦੱਸਣ ਲੱਗੇ ਸਾਡਾ ਕਿ ਨਿਵੇਂ ਚ ਆਇਆ। ਉਹ ਤੋਂ ਬਾਅਦ ਜਦੋਂ ਅੱਜ ਅਖਬਾਰ

0: ਕਰਨੇ ਭਈਏ ਐਵੇਂ ਕਿਉਂ ਸ਼ੱਕ ਕਰਦਾ ਤੂੰ।
1: ਉਹ ਸਿਆਣਾ ਪੜਿਆ ਲਿਖਿਆ ਬੰਦਾ ਸਮਝਾਉਂਦਾ ਏ ਉਹਨਾਂ ਦੀਆਂ ਤਰੀਫਾਂ ਕਰਦੀ ਹੈ, ਪਰ ਉਹ ਕਹਿੰਦਾ ਪਾਗਲੇ ਤੂੰ ਤਾਂ ਤਰੀਫਾਂ ਕਰਦੀ ਆ, ਮੈਂ ਕਹਿੰਦਾ ਇੱਕ ਭਈਆ ਤੇ ਇੱਕ ਅਮਰੀਕੀ ਬੱਚਾ ਕਿਤੇ ਭੁੱਲ ਕੇ ਘਰੇ ਨਾ ਰੱਖੋ, ਦੋਵੇਂ ਬੜੇ ਸਾਬੂ ਹੁੰਦੇ ਆ, ਇਹਨਾਂ ਦਾ ਕੋਈ ਪਤਾ ਨਹੀਂ। ਉਹ ਮਾਲਕ ਨੇ ਤੂੰ ਪੱਠੇ ਪਾਉਣ ਵਾਲਾ ਹੈ, ਜੇ ਪੱਠੇ ਪਾਉਣ ਗਿਆ ਚੱਕ ਕੇ ਖੁਰਲੀ ਚ ਰੱਖ ਲੈਂਦੇ ਆ।

0: ਸਰਦਾਰ ਲਾਲ ਸਿੰਘ ਜੀ ਕਲਾੜ
1: ਐਨੀਵੇ ਚਲੋ ਮੈਨੂੰ ਲੱਗਦਾ ਕਿ ਮੈਨੂੰ ਜਾਂ ਤਾਂ ਬਈਆਂ ਦੇ ਚੌਲ ਜਿਹੜਾ ਸੌਂਗ ਆ ਉਹ ਪ੍ਰੋਪਰ ਲੱਭਿਆ ਨਹੀਂ ਆ ਜਾਂ ਇਹ ਤਾਂ ਲਾਈਵ ਚੱਲ ਪਿਆ ਅਤੇ ਲਾਈਵ ਪਈ ਉਹ ਤਾਂ ਤੂੰਬੀਆਂ ਖੜਕਾਈ ਜਾ ਰਿਹਾ 905-673-3337 ਮੈਨੂੰ ਪ੍ਰੋਪਰ ਉਹਦੇ ਟਾਈਟਲ ਦੱਸ ਕੇ ਜਾਊਂਗੇ ਅਤੇ ਫਿਰ ਮੈਂ ਸੌਂਗ ਲਾ ਸਕਦਾ ਨਹੀਂ ਤਾਂ ਇਹ ਤਾਂ ਪੂਰਾ ਅਖਾੜਾ ਲੱਗ ਜਾਣਾ ਹੈ 12 ਮਿੰਟ ਦਾ 905-673-3337 905-673-3337 ਸੋ ਪੰਜਾਬ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਬਚਪਨ ਦੀਆਂ ਗੱਲਾਂ ਬਾਤਾਂ ਅਤੇ ਇੱਕ ਪੰਜਾਬ ਦਾ ਖੂਬਸੂਰਤ ਸੌਂਗ ਹੋ ਜੇ ਮੇਰਾ ਫੇਵਰੇਟ ਨਹੀਂ ਹੈ ਲੋਕ ਗੀਤ ਬਣ ਚੁੱਕਿਆ ਸੋ ਇਹਦੇ ਨਾਲ ਦੀ ਨਾਲ ਸਭ ਨੂੰ ਪੰਜਾਬ ਦੀ ਯਾਦ ਵੀ ਆ ਜਾਣੀ ਹੈ ਸੋ ਸੁਣ ਕੇ ਜ਼ਰਾ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

0: ਜਿਹੜੇ ਹੋ ਪੰਜਾਬੀ ਲਹਿਰਾਂ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜੇ ਹੋਏ ਹੋ, ਗੱਲਾਂ ਬਾਤਾਂ ਚੱਲ ਰਹੀਆਂ ਬਹੁਤ ਹੀ ਖੂਬਸੂਰਤ, ਔਰ ਮੇਰੇ ਸਾਹਮਣੇ ਸੁਨਹਿਰੀ ਧੁੱਪ ਬਿਲਕੁਲ ਸ਼ੀਸ਼ਿਆਂ ਦੇ ਆਸ ਪਾਸ ਦੀਆਂ ਕਿਰਨਾਂ ਸ਼ੀਸ਼ਿਆਂ ਦੇ ਰਾਹੀਂ ਅੰਦਰ ਆ ਰਹੀਆਂ। ਸੋ ਜਿੱਥੇ ਕਿਰਨਾਂ ਅੰਦਰ ਆ ਰਹੀਆਂ ਉੱਥੇ ਹੋਰ ਬੜੇ ਖੂਬਸੂਰਤ ਇਨਸਾਨ ਵੀ ਅੰਦਰ ਆ ਚੁੱਕੇ ਨੇ। ਨਾਗਪਾਲ ਸਰ ਮੇਰੇ ਨਾਲ ਜੁੜੇ ਹੋਏ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਖੂਬਸੂਰਤ ਗੱਲਾਂ ਬਾਤਾਂ ਵੀ ਕਰਾਂਗੇ, ਕਿਉਂਕਿ ਖੂਬਸੂਰਤ ਤਾਂ ਕਿਉਂਕਿ ਪੈਸੇ ਹਨ, ਜਿੱਥੇ ਗੱਲ ਆ ਜਾਏ ਉੱਥੇ ਫਿਰ ਸਾਰਾ ਕੁਝ ਖੂਬਸੂਰਤ ਹੋ ਜਾਂਦਾ ਆ। ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜੇ ਹੋਏ ਨੇ, ਸਵਾਗਤ ਕਰਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ, ਠੀਕ ਠਾਕ ਹੋ?
1: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਜੀ ਵਧੀਆ ਜੀ, ਤੁਸੀਂ ਦੱਸੋ ਜੀ।
0: ਆਲ ਗੁੱਡ, ਚੜ੍ਹਦੀ ਕਲਾ ਜੀ। ਨਾਗਪਾਲ ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੀ ਕਿ ਬੇਸਿਕ ਤੋਂ ਸ਼ੁਰੂ ਕਰਦੇ ਹਾਂ, 30 ਤੋਂ ਲੈ ਕੇ $1,00,000 ਤੱਕ ਦੀ ਜਿਹੜੀ ਗ੍ਰਾਂਟਸ, ਸੋ ਗ੍ਰਾਂਟਸ ਆਪਾਂ ਕਿਹਨੂੰ ਕਹਿੰਦੇ ਹਾਂ?
1: ਗ੍ਰਾਂਟਸ ਉਸੇ ਕਹਿੰਦੇ ਹੈ ਜੋ ਪੈਸਾ ਆਪਣੇ ਵਾਪਸ ਨਹੀਂ ਕਰਨਾ ਹੋਤਾ, ਔਰ ਲਾਈਕ ਉਹ ਟੈਕਸ ਫਰੀ ਹੋਤਾ ਹੈ, ਕਿਉਂਕਿ ਇਹ ਫੈਡਰਲ ਗਵਰਨਮੈਂਟ ਕੀ ਗ੍ਰਾਂਟ ਟੈਕਸ ਫਰੀ ਹੋਤੀ ਹੈ, ਐਂਡ ਲੋਨ ਉਸੇ ਕਹਿੰਦੇ ਜੋ ਵਾਪਸ ਕਰਨਾ ਹੋਤਾ ਹੈ, ਸਿੱਧੀ ਸੀ ਬਾਤ।
0: ਪਰ ਕੀ ਵਾਕਈ ਜਦੋਂ ਅਸੀਂ ਕਹਿੰਦੇ ਹਾਂ ਕਿ $1,00,000 ਤੱਕ ਦੀ ਫੰਡਿੰਗ ਮਿਲ ਜੂ, $50,000 ਤੱਕ ਦੀ ਫੰਡਿੰਗ ਮਿਲ ਜੂ, ਵਾਕਿਆ ਦੇ ਵਿੱਚ ਪੋਸੀਬਲ ਹੈ ਕਿ ਜਿਸ ਗੱਲਾਂ ਹੀ?
1: ਅਬ ਲਾਈਕ ਹਮੇ 7 ਈਅਰਸ ਹੋ ਗਏ ਬਿਜ਼ਨਸ ਮੇ, ਇਤਨੇ ਲੋਕੋ ਕੋ ਹਮ ਅਸਿਸਟ ਕਰ ਚੁੱਕੇ ਹੈ, 1.5 ਸਾਲ ਸੇ AM 530 ਪੇ ਹਮੇ ਹੋ ਗਿਆ
0: ਜੀ,
1: ਔਰ ਲਾਈਕ ਹਮਾਰੇ ਕਲਾਇੰਟਸ ਵੀ ਹਮੇ ਕਹਿਤੇ ਸਰ ਆਪਕੋ ਆਜ ਸੁਨਾ ਹਮਨੇ, ਆਪਕੋ ਆਜ ਸੁਨਾ ਹਮਨੇ, ਰਾਈਟ? ਸੋ ਦੇਰ ਇਜ਼ ਨੋ ਕੈਚ ਇਨ ਇਟ, ਇਤਨੇ ਲੋਕ ਆਲਰੇਡੀ ਲਾਹਾ ਲੈ ਚੁੱਕੇ ਨੇ ਜੀ,
0: ਜੀ,
1: ਐਂਡ ਅਬ ਜੋ ਰਹਿ ਗਏ ਹੈ ਥੋੜੇ ਸੇ, ਉਹ ਵੀ ਇਸ ਓਪਰਚੁਨਿਟੀ ਕੋ ਮਿਸ ਨਾ ਕਰੇ, ਸਕਿੱਲ ਡਿਵੈਲਪ ਕਰੇ, ਫੁੱਲੀ ਆਨਲਾਈਨ ਕੋਰਸਿਸ ਕਰੇ, ਸਾਥ ਹੀ ਸਾਥ 30 ਸੇ ਲੈ ਕੇ 100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇ, ਕਾਲਜ ਕੀ ਫੀਸ ਵੀ ਪੇ ਹੋ ਗਈ, ਆਪਕੀ ਜੇਬ ਸੇ ਕੁਛ ਨਹੀਂ ਗਿਆ, ਔਨ ਅਦਰ ਐਂਡ ਆਪਕੇ ਅਕਾਊਂਟ ਮੇ ਫੰਡਿੰਗ ਆ ਗਈ ਜੋ ਕਿ 30 ਸੇ 100,000 ਕੀ ਹੈ, ਜਿਸ ਮੇ ਸੇ ਆਜ ਕੀ ਡੇਟ ਮੇ ਹਾਫ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ।
0: ਓਕੇ, ਸੋ ਜਿਹੜੀ ਤੁਸੀਂ ਲੋਨ ਦੀ ਗੱਲ ਕੀਤੀ ਆ, ਉਹ ਲੋਨ ਦਾ ਤਾਂ ਜੈਸੇ ਹੁਣ ਆਪਣੇ ਘਰਾਂ ਦਾ ਇੰਟਰਸਟ ਰੇਟ ਆ, ਉਹਦਾ 5-7% 8% ਵੀ ਹੋ ਸਕਦਾ, ਉਹਦਾ ਕਿੰਨਾ ਕੁ ਇੰਟਰਸਟ ਆ? ਮੰਨ ਲਓ ਗ੍ਰਾਂਟ ਮਿਲ ਗਈ ਮੈਨੂੰ $50,000, ਨਾਲ ਮੈਨੂੰ $50,000 ਦਾ ਲੋਨ ਮਿਲ ਗਿਆ, ਤੇ ਉਹਦਾ ਮੈਂ ਇੰਟਰਸਟ ਪਾ ਬਹੁਤ ਪਊਗਾ ਮੈਨੂੰ?
1: ਹਾਂਜੀ, ਅਬ ਇਸਮੇ ਯੇ ਮਾਨ ਕੇ ਚਲੇ ਆਪ, ਫੈਮਿਲੀ ਆਫ 5 ਹੈ, ਇਸਮੇ ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੋ ਕੋਰਸ ਕਰਤੇ ਹੈ, ਜਿਸਮੇ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਫੁੱਲੀ ਆਨਲਾਈਨ ਆਨਲਾਈਨ ਆਨਲਾਈਨ ਕੋਰਸ ਹੈ, ਅਬ ਇਸਮੇ ਇਨਕੋ ਅਪ ਟੂ 100,000 ਕੀ ਫੰਡਿੰਗ ਬਣ ਗਈ
0: ਜੀ।
1: ਅਬ ਇਸਮੇ ਜੈਸਾ ਆਪਨੇ ਕਹਾ 50,000 ਤੋ ਗ੍ਰਾਂਟ ਹੈ
0: ਜੀ,
1: ਯਾ ਤੋ ਆਪ ਕਹੇ ਜੀ ਆਈ ਐਮ ਗੁੱਡ, ਬਟ ਲੋਨ ਵੀ ਲੋਕ ਲੇਤੇ ਜਬ ਆਫਿਸ ਆਤੇ ਹੈ, ਕਿਉਂ? ਜੋ 50,000 ਕਾ ਸੈਪਰੇਟ ਆਪਸ਼ਨਲ ਲੋਨ ਹੈ, 1.5 ਸਾਲ ਬਾਅਦ ਰਿਟਰਨ ਕਰਨਾ ਸਟਾਰਟ ਕਰਨਾ ਹੈ, ਕਈ ਵੀ ਵਰਤੋ ਆਪ, ਕਈ ਵੀ ਯੂਜ਼ ਕਰੋ, ਕੈਸੇ ਵੀ ਯੂਜ਼ ਕਰੋ, ਗ੍ਰਾਂਟ ਔਰ ਲੋਨ ਕੋ, ਕੋਲੈਟਰਲ ਫਰੀ ਸਿਕਿਉਰਿਟੀ ਵੀ ਆਪਕੋ ਫੰਡਿੰਗ ਮਿਲ ਗਈ, 1.5 ਸਾਲ ਬਾਅਦ ਉਸਕਾ ਵਿਆਜ ਦਰ 2.5% ਹੈ ਪੂਰੇ ਸਾਲ ਕਾ, ਮਤਲਬ 50,000 ਕਾ ਆਪਨੇ 55,000 ਹੀ ਵਾਪਸ ਕਰਨਾ ਹੈ, ਮਤਲਬ ਆਪਕਾ ਮਤਲਬ ਵਿਆਜ ਆਪਕਾ ਕੁਛ ਵੀ ਨਹੀਂ ਹੈ, $5,000 10 ਸਾਲ ਕਾ ਵਿਆਜ ਹੈ, ਤੋ ਮਤਲਬ $400 to $450 ਪਰ ਈਅਰ, ਐਸੀ ਫੰਡਿੰਗ ਆਪਕੋ ਕਹਾਂ ਮਿਲੇਗੀ? ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ, ਹਮਾਰੇ ਕਲਾਇੰਟਸ ਹਮਸੇ ਫੋਨ ਕਰਕੇ ਪੁੱਛਤੇ ਹੈ, ਮਤਲਬ ਜੋ ਨਏ ਪ੍ਰੋਸਪੈਕਟਿਵ ਕਲਾਇੰਟਸ ਹੈ, ਸਰ 75 ਈਅਰਸ ਹੈ, ਪੈਨਸ਼ਨ ਪੇ ਹੈ, ਕਰ ਸਕਤੇ ਹੈ? ਹਮ ਕਹਤੇ ਹੈ ਕਰ ਸਕਤੇ ਹੈ, ਆਫਿਸ ਆਏ ਕਿਤਨੇ ਕੇਸ ਦੇਖਣਾ, 300, 400, 800, 1,000, 2,000, ਜਿਤਨੇ ਕੇਸ ਦੇਖਣੇ ਆਏ, ਔਰ ਲਾਈਕ ਆਪ ਓਪਰਚੁਨਿਟੀ ਕੋ ਮਿਸ ਨਾ ਕਰੇ, ਆਪਕਾ ਹੀ ਫਾਇਦਾ ਹੈ ਇਸਮੇ।
0: ਕਿੰਨੇ ਕੁ ਕਲਾਇੰਟ ਤੁਸੀਂ ਇੱਕ ਦਿਨ 'ਚ, ਕਿੰਨੇ ਕੁ ਕਲਾਇੰਟ ਅੱਜ, ਕਿੰਨੇ ਕੁ ਕਲਾਇੰਟ ਤੁਸੀਂ ਕਰਕੇ ਆਏ
1: ਹੋ? ਅੱਜ 6 ਕਲਾਇੰਟਸ ਰਿਟੇਨ ਹੋਏ, ਅੱਜ ਸਲੋ ਦਿਨ ਥਾ, ਮੰਡੇ ਸਲੋ ਰਹਿਤਾ ਥੋੜਾ, ਐਂਡ ਲਾਈਕ ਇਸ
0: ਪਰ 6 ਕਲਾਇੰਟਸ ਦੀ ਜਿਹੜੀ ਫੰਡਿੰਗ ਉਹ ਡਨ ਹੋ ਗਈ,
1: 5-6 ਕਲਾਇੰਟਸ ਰਿਟੇਨ ਹੋਏ, 5 ਕੀ ਫੰਡਿੰਗ ਉਨਕੇ ਖਾਤੇ ਮੇਂ ਅੱਜ ਗਿਰੀ ਹੈ, ਜੋ ਪੁਰਾਣੇ ਜੋ ਮਈ ਮੇਂ ਰਿਟੇਨ ਹੋਏ ਥੇ
0: ਮਈ ਮੇਂ। ਸੋ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿੰਨਾ ਟਾਈਮ ਲੱਗਦਾ ਜੇ ਅੱਜ ਕਲਾਇੰਟ ਤੁਹਾਡੇ ਕੋਲ ਆਉਂਦੇ ਨੇ, ਅੱਜ ਆਪਣੀ ਅਸੈਸਮੈਂਟ ਕਰਵਾਉਂਦੇ ਨੇ, ਤੇ ਕਿੰਨਾ ਟਾਈਮ ਲੱਗਦਾ? ਪਰ ਤੁਸੀਂ ਕਿਹਾ ਜੇ ਮਈ 'ਚ ਆਏ ਸੀ, ਤੇ ਇਸ ਦਾ ਮਤਲਬ ਕੁਝ ਹਫ਼ਤਿਆਂ ਬਾਅਦ ਹੀ ਪੇਮੈਂਟ ਆ ਜਾਂਦੀ ਹੈ?
1: ਬਿਲਕੁਲ ਜੀ, ਐਸਾ ਹੈ, ਲੇਕਿਨ ਹਮ ਤਬ ਵੀ 60 ਡੇਜ਼ ਬੋਲ ਕੇ ਚਲਤੇ ਹੈ, ਯੂਜੁਅਲੀ ਟੈਕਨੀਕਲੀ 40-60 ਡੇਜ਼ ਲਗਤੇ ਹੈ, ਕਲਾਇੰਟ ਕੇ ਅਕਾਊਂਟ ਮੇਂ ਫੰਡਿੰਗ ਆਤੀ ਹੈ, ਹਮਾਰੇ ਮੇਂ ਨਹੀਂ ਆਤੀ, ਕੋਈ ਕੈਚ ਨਹੀਂ ਹੈ, ਹਮ ਯਹੀ ਕਾਮ ਕਿਉਂ ਕਰਤੇ ਹੈਂ, ਐਡੂਕੇਸ਼ਨ ਕੰਸਲਟਿੰਗ ਕਾ, ਇਸਮੇਂ ਕੋਈ ਹੇਰਾ ਫੇਰੀ ਨਹੀਂ ਹੈ, ਡਾਕੂਮੈਂਟਸ ਜਿਤਨੀ ਕਮ ਇਨਕਮ ਹੈ ਆਪਕੀ, ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਕਮ ਹੈ ਨੋਟਿਸ ਆਫ ਅਸੈਸਮੈਂਟ ਪੇ, ਜੈਸੇ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ ਹਾਊਸ ਵਾਈਫ, ਤੋ ਹੀ ਆਪ ਹਮੇਂ ਕਾਲ ਕਰੇ ਸਿਰਫ, ਅਗਰ ਆਪਕੀ $70,000 ਸੇ ਕਮ ਹੈ ਇਨਕਮ, ਨੰਬਰ 1। ਨੰਬਰ 2, ਅਗਰ ਆਪ ਸਿੰਗਲ ਹੈ, ਕਾਲ ਨਾ ਕਰੇ, ਆਪਕੋ ਫਾਇਦਾ ਨਹੀਂ ਹੈ, ਔਰ ਆਪਕੇ ਫਾਇਦੇ ਮੇਂ ਮਾਰਾ ਫਾਇਦਾ ਹੈ, ਕਿਸੇ ਕੋ ਚਿਪਕਾਤੇ ਨਹੀਂ ਹੈ, ਤੋ ਮਤਲਬ ਆਪ ਤਬੀ ਕਾਲ ਕਰੇ, ਕਿਉਂਕਿ ਸਿੰਗਲ ਬੰਦੇ ਕੋ ਸਿਰਫ ਲੋਨ ਮਿਲਤਾ, ਗ੍ਰਾਂਟ ਨਹੀਂ ਮਿਲਤੀ
0: ਜੀ। ਔਰ ਨਾਲ ਦੀ ਨਾਲ ਆਪਣੀ ਫੀਸ ਵੀ ਦੱਸ ਦਿਓ, ਕਿਉਂਕਿ ਜੇ ਤੁਸੀਂ $50,000 ਤੋਂ ਲੈ ਕੇ $1,00,000 ਤੱਕ ਦਵਾਉਂਦੇ ਹੋ, ਤੇ ਆਫ ਕੋਰਸ ਤੁਸੀਂ ਕਮਿਸ਼ਨ ਵੀ ਲੈਂਦੇ ਹੋਵੋਗੇ।
1: ਮਿੱਠੀ ਬਾਤ ਤੇ ਹਮ ਕਰਤੇ ਨਹੀਂ ਹੈ, ਔਰ ਬਾਈ ਹਮਾਰੇ ਪਾਸ ਲੋਕ ਆ ਕੇ ਕਾਲ ਕਰਕੇ ਕਹਤੇ ਹੈ, ਉਹ ਪਾਜੀ ਇੰਨੀ ਕਮ ਹੈਗੀ, ਥੋੜੀ ਚੁਕਾ ਦਿਓ ਉੱਪਰ, ਬਾਈ ਹਮ ਜ਼ਰੀਆ ਹੈ, ਕੈਲਕੂਲੇਟਰ ਗੌਰਮੈਂਟ ਕਾ ਹੈ,
0: ਤੁਹਾਡੇ ਕੋਲ ਜੁਗਾੜ ਨਹੀਂ ਹੈ ਕੋਈ
1: ਜੁਗਾੜ ਹੈ ਹੀ ਨਹੀਂ ਕਿਉਂਕਿ ਇਸ ਕੰਮ ਮੈਂ ਜੀ ਇਸ ਕੰਮ ਮੈਂ ਬੈਂਕ ਤੋਂ ਹੈ ਨਹੀਂ ਗਵਰਨਮੈਂਟ ਫੰਡਿੰਗ ਕਰ ਰਹੀ ਹੈ
0: ਇਦਾਂ ਨਾ ਬ੍ਰੈਂਪਟਨ ਦੇ ਵਿੱਚ ਜੁਗਾੜ ਚੱਲਦੇ ਤਾਂ ਲੋਕਾਂ ਨੂੰ ਡਾਊਟ ਵੀ ਬਹੁਤ ਇਸ ਕਰਕੇ
1: ਬਿਲਕੁਲ ਮੈਂ ਹੈਰਾਨ ਹੂੰ ਸਹੀ ਕੰਮ ਕਰੋ ਤੂੰ ਵੀ ਲੱਗਦਾ ਜੁਗਾੜ ਹੈ ਬਟ ਅਬ ਨਹੀਂ ਲੱਗਦਾ ਅਬ ਤੋ ਟੈਚੂਟ ਅਗਰ ਆਪਕਾ ਅੱਜ ਕੰਮ ਹੋ ਆਪ ਆਪਣੇ
0: ਮੈਂ 6 ਮਹੀਨੇ ਪਹਿਲਾਂ ਕਿਸੇ ਦੋਸਤ ਦੀ ਓਐਸਪੀ ਬਾਰੇ ਗੱਲਬਾਤ ਕੀਤੀ ਇਦਾਂ ਹੀ ਉਹਨਾਂ ਨੇ ਕਿਤੇ ਸੋਸ਼ਲ ਮੀਡੀਆ ਤੋਂ ਸੁਣਿਆ ਕਿ ਗ੍ਰਾਂਟ ਮਿਲ ਰਹੀਆਂ ਬਾਈ ਗ੍ਰਾਂਟ ਮਿਲ ਰਹੀਆਂ ਅਤੇ ਮੈਂ ਜਦੋਂ ਉਹਨਾਂ ਨੂੰ ਨੰਬਰ ਦਿੱਤਾ ਸੋਸ਼ਲ ਮੀਡੀਆ ਤੋਂ ਕੱਢ ਕੇ ਅਤੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਦਵਾ ਦਾਂਗੇ $1,00,000 ਉਹਦੇ ਵਿੱਚੋਂ 10% ਸਾਡਾ ਹੋਊਗਾ
1: ਹਮਾਰੇ ਪਾਸ ਕਲਾਇੰਟਸ ਆਤੇ ਹੈ ਕਹਿੰਦੇ ਸਰ ਹਮਸੇ ਪਹਿਲੇ ਪੈਸੇ ਲੈ ਲਈਏ $3,500 $4,000 ਏਜੰਟ ਨੇ
0: ਐਡਵਾਂਸ ਚ
1: ਹਾਂ ਬਾਅਦ ਮੈਂ ਫਿਰ ਫੋਨ ਨਹੀਂ ਉਠਾ ਰਹੇ ਜੋ ਵੀ ਹੈ ਚਲੋ
0: ਤੁਹਾਡੀ ਫਿਰ ਤੁਸੀਂ $200 ਨਾਲ $300 ਨਾਲ ਕਿਵੇਂ ਸਾਰ ਦਿਓ
1: ਹਮ ਵੋਲਿਊਮ ਮੇ ਕੰਮ ਕਰਤੇ ਹੈ ਗੁਲਕ ਮੇ ਕੰਮ ਕਰਤੇ ਹੈ ਲਾਲਚ ਹਮੇ ਪ੍ਰਭੂ ਕੇ ਪਾਸ ਹੈ ਨਹੀਂ
0: ਜੀ
1: ਔਰ ਬਾਕੀ ਕਹਤੇ ਹੈ ਇਸਮੇ ਲਾਈਕ ਆਜ ਜੈਸੇ ਮੰਨ ਕੇ ਚਲੋ 5 ਬੰਦੇ ਕੀ ਫੰਡਿੰਗ ਗਰੀ ਹੈ ਉਨਕੇ ਖਾਤੇ ਮੇ ਅਬ ਮੇਰੇ ਆਫਿਸ ਸੇ ਕਾਲ ਜਾਏਗਾ ਹਮਾਰੀ ਫੀਸ ਦੇ ਦਿਓ ਸਰ ਕਿਤਨੀ $199 ਸੇ $499 ਡਿਪੈਂਡਿੰਗ ਔਨ ਕੋਰਸ ਠਾ ਕਰਕੇ ਇੰਟਰੈਕ ਰਾਈਟ ਅਵੇ ਆਧੇ ਘੰਟੇ ਬਾਅਦ ਆਤਾ ਹਮੇ ਲੋਕ ਖੁਸ਼ੀ ਤੇ ਦਿੱਤੇ ਹੈ
0: ਸਰ ਆਪਣਾ ਨੰਬਰ ਦੇ ਦਿਓ ਔਰ ਐਡਰੈਸ ਦੇ ਦਿਓ ਤਾਂ ਕਿ ਸਰੋਤੇ ਕਾਲ ਕਰ ਸਕਣ ਜਾਂ ਸਵੇਰੇ ਜਾ ਕੇ ਆਪਣੀ ਉੱਥੇ ਸਾਰੀ ਅਸੈਸਮੈਂਟ ਕਰ ਲੈਣ ਤੇ ਇੱਕ ਵਾਰੀ ਨੰਬਰ ਤੇ ਐਡਰੈਸ ਦੋਨੋਂ ਮੈਂਸ਼ਨ ਕਰ ਦਿਓ
1: ਹਾਂਜੀ ਸੋ ਨੋ ਮਿੱਠੀ ਟਾਕਸ ਜੋ ਆਫ ਏਅਰ ਫੀਸ ਹੈ ਵਹੀ ਓਨਰ ਹੈ ਜੋ ਓਨਰ ਹੈ ਵਹੀ ਆਫ ਏਅਰ ਹੈ ਨੰਬਰ 1 ਨੰਬਰ 2 ਪ੍ਰੋਪਰ ਆਫਿਸ ਹੈ ਟਿਮ ਹਾਰਟਨ ਮੇ ਨਹੀਂ ਮਿਲਤੇ ਲੋਕ ਇਹ ਵੀ ਆ ਕੇ ਕਹਤੇ ਹੈ ਸਰ ਹਮਾਰੇ ਪਿਛਲੇ ਏਜੰਟ ਟਿਮ ਹਾਰਟਨ ਨੇ ਮਿਲਾ ਥਾ
0: ਮਿੱਠੀ ਮਿੱਠੀ ਟਾਕ ਦਾ ਕੀ ਮਤਲਬ ਵਹਾਂ ਪੇ ਜਾ ਕੇ ਜੋ ਆਪਣੀ ਲੜਕੀਆਂ ਬੈਠੀ ਹੋਈ ਹੈ ਉਹ ਗਲ ਗੁੱਸੇ ਤਾਂ ਨਹੀਂ ਹੋ ਜਾਂਦੀ
1: ਤੁਹਾਨੂੰ ਆਪਕਾ ਦਿਮਾਗ ਲੜਕੀ ਵੀ ਜਾਂਦਾ ਮਿੱਠੀ ਟਾਕ ਮਤਲਬ ਕਿ ਯਹਾਂ ਪੇ ਕੁਛ ਔਰ ਵਹਾਂ ਪੇ ਕੁਛ ਔਰ ਹਮ ਤੋ ਠਾ ਕਰਕੇ ਫਲੈਟ ਫੀਸ ਏਅਰ ਪੇ ਬਤਾਤੇ ਹੈ ਔਰ ਬਾਕੀ ਅਬ ਤੋ ਲੋਕ ਮੁਝੇ ਜਾਣਤੇ ਹੈ ਸਰ ਫੀਸ 199 ਨਾ 499 ਹੈ ਉਹ ਖੁਦ ਹੀ ਪਤਾ ਲੱਗਦਾ
0: ਪਰ ਆਫਿਸ ਜਾ ਕੇ ਪਿਆਰ ਨਾਲ ਗੱਲ ਕਰੋਗੇ
1: ਹਾਂਜੀ ਹਮਨੇ ਤੋ ਹਮਨੇ
0: ਤੇ ਰਾਈਟ ਨਾਓ ਕਾਲ ਕਰ ਲੋ ਜੀ ਜੀ ਕੰਟੀਨਿਊ ਸਰ
1: 437 264-3175 ਹੁਣੇ ਕਾਲ ਕਰ ਸਕਦੇ ਤੁਸੀਂ ਮੇਰਾ ਸਾਹਿਬ ਅਭੀ ਵੀ ਆਪਕੀ ਕਾਲ ਲੈਣੇ ਕੇ ਲਈ ਤਿਆਰ ਹੈ ਔਰ ਹਮਾਰੇ ਆਫਿਸ ਆਪ ਆ ਸਕਤੇ 218 ਐਕਸਪੋਰਟ ਬੁਲੇਵਰਡ ਪੇ ਨੰਬਰ 437-264-3175 437-264-3175 22 July ਕੇ ਬਾਅਦ ਸਿਰਫ 36 ਡੇਜ਼ ਰਹਿ ਗਏ ਹੈ ਗ੍ਰਾਂਟ ਬੰਦ ਬੰਦ ਬੰਦ ਲੋਨ ਸਟਾਰਟ ਅਭੀ ਤੋ ਗ੍ਰਾਂਟ ਲੋਨ ਦੋਨੋਂ ਆ ਰਹੇ ਹੈ
0: ਕਿਆ ਬਾਤ ਆ ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀ ਸੀ ਪੰਜਾਬੀ ਲਹਿਰਾਂ ਦੇ ਵਿੱਚ ਤੁਸੀਂ ਜੁੜੇ ਬਸ ਕੁਛ ਹੀ ਸਮੇਂ ਬਾਅਦ ਸਾਡੀ ਕਾਲ ਲੱਗਣ ਵਾਲੀ ਹੈ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚਣਗੇ ਸੋ ਯੂਨੀ ਗਲੋਬਲ ਐਡਵਾਈਜ਼ਰੀ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਦੀ ਤੁਸੀਂ ਐਲੀਜੀਬਲ ਹੋ ਸਕਦੇ ਹੋ ਕਾਲ ਕਰਨੀ ਹੈ ਜੀ 437-264-3175 437-264-3175 ਤੇ ਗੱਲਬਾਤ ਹੋ ਸਕਦੀ ਆ ਸੋ ਚਲੀਏ ਜੀ ਪੰਜਾਬ ਇੱਕ ਗੇੜਾ ਲਾ ਕੇ ਆਈਏ ਪਹਿਲਾਂ ਪੰਜਾਬ ਤੁਹਾਨੂੰ ਕੁਲਵਿੰਦਰ ਬਿੱਲੇ ਰਾਹੀਂ ਲੈ ਕੇ ਗਏ ਹਾਂ ਹੁਣ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਕਹਿੰਦੇ ਅਸੀਂ ਪੰਜਾਬ ਤੁਹਾਨੂੰ ਲੈ ਜਾਣਾ ਸੋ ਪੰਜਾਬ ਦੇ ਗੇੜੇ ਅਸੀਂ ਇੱਦਾਂ ਲਾਉਂਦੇ ਰਹਿੰਦੇ ਹਾਂ ਸੋ 905-673-3300 ਨਾਲ ਦੀ ਨਾਲ ਤੁਸੀਂ ਇਸ ਤੋਂ ਬਾਅਦ ਖਬਰਾਂ ਤੋਂ ਬਾਅਦ ਰੇਡੀਓ ਉਡਾਣ ਲੈ ਕੇ ਜੁੜਾਂਗੇ ਤੁਸੀਂ ਬਸ ਸਟੇ ਟਿਊਨਡ ਜਾਇਓ ਨਾ ਕਿਤੇ

0: ਦਿੱਤਾ ਹੂੰ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਜੁੜ ਚੁੱਕੇ ਨੇ, ਸਟੇ ਟਿਊਨਡ, ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ 'ਚ ਮਿਲਾਂਗੇ, ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਪੰਜਾਬੀ ਲਹਿਰਾਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਦੇ ਸਿਆਸੀ ਅਤੇ ਧਾਰਮਿਕ ਜਗਤ ਵਿੱਚ ਲੰਘੇ ਕੱਲ ਇੱਕ ਵੱਡੀ ਕਾਰਵਾਈ ਹੋਈ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਬੇਅਦਬੀ ਐਕਟ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਹੈ, ਜਿਸ ਦੌਰਾਨ ਮਾਮਲੇ ਨੂੰ ਵਿਚਾਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਜੀਲ ਤੋਂ ਇਸ ਸੰਬੰਧੀ ਅਤੇ ਕੁਝ ਹੋਰ ਮਾਮਲਿਆਂ ਸੰਬੰਧੀ ਚਰਚਾ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਕੁਝ ਵੱਡੇ ਬਿਆਨ ਦਿੱਤੇ ਨੇ, ਫੈਸਲੇ ਵੀ ਸੁਣਾਏ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਆਉਂਦੀ 29 ਜੂਨ ਨੂੰ ਸਾਰੇ ਸਿੱਖ MLA ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਅਤੇ ਨਾਲ ਦੀ ਨਾਲ ਸਮੁੱਚੀ ਕੈਬਨਿਟ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਹੈ। ਮੁੱਖ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਜਥੇਦਾਰ ਨੇ ਮੁੱਖ ਮੰਤਰੀ ਨੂੰ ਕਥਿਤ ਤੌਰ ਉੱਤੇ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤਾ ਹੈ। ਜਥੇਦਾਰ ਗੜਗੱਜ ਨੇ ਆਖਿਆ ਕਿ ਇਸ ਮਾਮਲੇ ਵਿੱਚ ਭਾਰਤ ਦੀਆਂ 2 ਮਾਨਤਾ ਪ੍ਰਾਪਤ ਵੱਡੀਆਂ ਲੈਬੋਰੇਟਰੀਜ਼ ਤੋਂ ਇਸ ਵੀਡੀਓ ਦੀ ਜਾਂਚ ਕਰਾਈ ਗਈ ਹੈ, ਜਿੱਥੇ ਇਹ ਵੀਡੀਓ ਠੀਕ ਪਾਈਆਂ ਗਈਆਂ ਨੇ ਅਤੇ ਜਥੇਦਾਰ ਦਾ ਦਾਅਵਾ ਹੈ ਕਿ ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਨਾ ਹੀ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਨਾਲ ਬਣਾਈਆਂ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਿਆਂ ਵਿੱਚੋਂ ਗੋਲਕਾਂ ਚੁੱਕਣ ਦੇ ਦਿੱਤੇ ਗਏ ਇੱਕ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਵੱਲੋਂ ਮੁੱਖ ਮੰਤਰੀ ਨੂੰ ਕਿਸੇ ਵੀ ਗੁਰਦੁਆਰੇ ਵਿੱਚੋਂ ਗੋਲਕ ਚੁੱਕਣ ਦੀ ਚੁਣੌਤੀ ਵੀ ਦਿੱਤੀ ਗਈ ਹੈ। ਇੱਥੇ ਤੁਹਾਨੂੰ ਚੇਤੇ ਕਰਾ ਦਈਏ ਕਿ ਇਸ ਸਾਲ ਜਨਵਰੀ ਮਹੀਨੇ ਜਥੇਦਾਰ ਕੁਲਦੀਪ ਸਿੰਘ ਅੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਤਲਬ ਕੀਤਾ ਗਿਆ ਸੀ। ਉਸ ਸਮੇਂ ਮੁੱਖ ਮੰਤਰੀ ਉੱਤੇ ਸਿੱਖ ਮਰਿਆਦਾਵਾਂ, ਗੁਰੂ ਕੀ ਗੋਲਕ ਬਾਰੇ ਟਿੱਪਣੀਆਂ ਅਤੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਪ੍ਰਤੀ ਕਥਿਤ ਇਤਰਾਜ਼ਯੋਗ ਵਤੀਰੇ ਦੇ ਦੋਸ਼ ਲੱਗੇ ਸਨ। ਉਦੋਂ ਪੇਸ਼ੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਫਾਈ ਵਿੱਚ ਦਾਅਵਾ ਕੀਤਾ ਸੀ ਕਿ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਵੀਡੀਓਜ਼ ਪੂਰੀ ਤਰ੍ਹਾਂ ਨਕਲੀ ਅਤੇ AI ਰਾਹੀਂ ਤਿਆਰ ਕੀਤੀਆਂ ਗਈਆਂ ਨੇ, ਜਿਹਨਾਂ ਦੀ ਜਾਂਚ ਕਿਸੇ ਵੀ ਫੋਰੈਂਸਿਕ ਲੈਬ ਤੋਂ ਕਰਵਾਈ ਜਾ ਸਕਦੀ ਹੈ। ਮੁੱਖ ਮੰਤਰੀ ਦੇ ਇਸ ਦਾਅਵੇ ਤੋਂ ਬਾਅਦ ਜਥੇਦਾਰ ਵੱਲੋਂ ਇਸ ਦੀ ਉੱਚ ਪੱਧਰੀ ਵਿਗਿਆਨਿਕ ਜਾਂਚ ਕਰਵਾਈ ਗਈ ਸੀ ਅਤੇ ਹੁਣ ਤਾਜ਼ਾ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਵੀਡੀਓ ਮਾਮਲੇ ਉੱਤੇ ਸਰਕਾਰ ਨੂੰ ਹੁਣ ਵੀ ਇਸ ਲੈਬ ਰਿਪੋਰਟ ਉੱਤੇ ਕੋਈ ਸ਼ੱਕ ਹੈ ਤਾਂ ਉਹ ਆਪਣੇ ਪੱਧਰ ਉੱਤੇ ਕਿਸੇ ਵੀ ਸੁਤੰਤਰ ਜਾਂ ਵੱਡੀ ਅੰਤਰਰਾਸ਼ਟਰੀ ਲੈਬੋਰਟਰੀ ਤੋਂ ਇਸ ਦੀ ਮੁੜ ਜਾਂਚ ਕਰਕੇ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਿੱਖ ਸਿਧਾਂਤਾਂ ਨਾਲ ਕਿਸੇ ਵੀ ਕੀਮਤ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਗੁਰੂ ਘਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਛੋਟ ਦਿੱਤੀ ਜਾਵੇਗੀ। ਜਥੇਦਾਰ ਗੜਗੱਜ ਦੇ ਇਸ ਤਿੱਖੇ ਬਿਆਨ ਅਤੇ ਲੈਬ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਪੰਜਾਬ ਦੀ ਸਿਆਸਤ ਹੁਣ ਪੂਰੀ ਤਰ੍ਹਾਂ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਮੁੱਚੀਆਂ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਝੂਠ ਬੋਲਣ ਦੇ ਗੰਭੀਰ ਦੋਸ਼ ਲਾਉਂਦਿਆਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਕਈ ਸਿੱਖ ਜਥੇਬੰਦੀਆਂ ਨੇ ਵੀ ਜਥੇਦਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਇਸ ਵੱਡੇ ਖੁਲਾਸੇ ਅਤੇ ਤਿੱਖੇ ਬਿਆਨ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਪੰਜ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਉੱਤੇ ਲੱਗ ਗਈਆਂ ਨੇ, ਜਿੱਥੇ ਮੁੱਖ ਮੰਤਰੀ ਖਿਲਾਫ਼ ਕੋਈ ਧਾਰਮਿਕ ਆਦੇਸ਼ ਲਾਉਣ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ ਅਤੇ ਨਾਲ ਦੀ ਨਾਲ 29 ਜੂਨ ਜਦੋਂ ਸਾਰੇ ਸਿੱਖ MLA ਅਤੇ ਸਮੁੱਚੀ ਪੰਜਾਬ ਸਰਕਾਰ ਦੀ ਕੈਬਨਿਟ ਨੂੰ ਤਲਬ ਕੀਤਾ ਗਿਆ ਉਸ ਵੱਲ ਵੀ ਸਭ ਦਾ ਧਿਆਨ ਹੁਣੇ ਹੀ ਲੱਗ ਗਿਆ। ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਇਰਾਨ ਅਤੇ ਅਮੈਰੀਕਾ ਦੀ ਜੰਗ ਵਿੱਚ ਵੱਡੀ ਰਾਹਤ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਅਮੈਰੀਕਾ ਇਰਾਨ ਵਿੱਚ ਸ਼ਾਂਤੀ ਸਮਝੌਤਾ ਹੋ ਗਿਆ ਅਤੇ ਹੋਰਮੁਜ਼ ਦੀ ਖਾੜੀ ਤੋਂ ਜਹਾਜ਼ ਵੀ ਨਿਕਲਣ ਲੱਗੇ ਨੇ। 3.5 ਮਹੀਨੇ ਤੋਂ ਜਾਰੀ ਤਣਾਅ ਅਤੇ ਜੰਗ ਦੇ ਮਾਹੌਲ ਵਿਚਾਲੇ ਲੰਘੇ ਕੱਲ ਕੂਟਨੀਤਿਕ ਸਫਲਤਾ ਸਾਹਮਣੇ ਆਈ ਹੈ। ਅਮੈਰੀਕਾ ਤੇ ਇਰਾਨ ਨੇ ਜੰਗ ਖਤਮ ਕਰਨ ਲਈ MOU

0: ਤੇ ਸਹਿਮਤੀ ਬਣਾ ਲਈ ਹੈ। ਜੰਗ ਨਾਲ ਪ੍ਰਭਾਵਿਤ ਲੱਖਾਂ ਲੋਕਾਂ ਤੇ ਵਿਸ਼ਵ ਅਰਥਚਾਰੇ ਲਈ ਇੱਕ ਸਮਝੌਤਾ ਉਮੀਦ ਦੀ ਨਵੀਂ ਕਿਰਨ ਬਣ ਕੇ ਆਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦੋਵਾਂ ਦੇਸ਼ਾਂ ਦੇ ਨੁਮਾਇੰਦੇ ਹੁਣ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਵਿਖੇ ਇਸ ਸਮਝੌਤੇ ਉੱਤੇ ਰਸਮੀ ਦਸਤਖਤ ਕਰਨਗੇ। ਟਰੰਪ ਨੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਪ੍ਰਗਟਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਤੋਂ ਬਹੁਤ ਵੱਡੀ ਕਾਨੂੰਨੀ ਰਾਹਤ ਮਿਲ ਗਈ ਹੈ। ਮਜੀਠਾ ਥਾਣੇ ਵਿੱਚ ਹੋਏ ਹੰਗਾਮੇ ਅਤੇ ਪੁਲਿਸ ਹਿਰਾਸਤ ਵਿੱਚੋਂ ਕਥਿਤ ਤੌਰ ਤੇ ਮੁਲਜ਼ਮ ਛਡਾਉਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿੱਚ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਸਣੇ 3 ਹੋਰ ਪ੍ਰਮੁੱਖ ਅਕਾਲੀ ਆਗੂਆਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਯਾਨੀ ਇੰਟਰਿਮ ਬੇਲ ਨੂੰ ਮਨਜ਼ੂਰ ਕਰ ਲਿਆ। ਅਦਾਲਤ ਵੱਲੋਂ ਰਾਹਤ ਦੀ ਖਬਰ ਸਾਹਮਣੇ ਆਉਂਦੇ ਹੀ ਹਲਕਾ ਮਜੀਠੀਆ ਤੇ ਸਮੁੱਚੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਗਈ। ਬੀਤੀ 31 ਮਈ ਨੂੰ ਮਜੀਠਾ ਥਾਣੇ ਵਿੱਚ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਸਰਕਾਰੀ ਦਸਤਾਵੇਜ਼ ਫਾੜਨ ਅਤੇ ਹਿਰਾਸਤ ਵਿੱਚ ਲਏ ਗਏ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਜਬਰਨ ਛਡਾਉਣ ਦੇ ਦੋਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਜੀਠੀਆ ਦੀ ਗ੍ਰਿਫਤਾਰੀ ਲਈ ਲੁੱਕਆਊਟ ਸਰਕੂਲਰ ਜਾਰੀ ਕਰਕੇ ਕਈ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਗਈ ਸੀ, ਪਰ ਮਜੀਠੀਆ ਦਾ ਹਾਲੇ ਤੱਕ ਕੋਈ ਪਤਾ ਨਹੀਂ ਸੀ ਲੱਗ ਸਕਿਆ। ਹੁਣ ਅਦਾਲਤ ਵਿੱਚ ਲੰਮੀ ਬਹਿਸ ਅਤੇ ਸੀਸੀਟੀਵੀ ਫੁਟੇਜ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਮਾਣਯੋਗ ਜੱਜ ਨੇ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੂੰ ਰਾਹਤ ਦੇਣ ਦਾ ਫੈਸਲਾ ਸੁਣਾਇਆ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵੱਲੋਂ ਪੰਜਾਬ ਦੇ ਸਿਆਸੀ ਹਾਲਾਤ ਦਾ ਜਾਇਜ਼ਾ ਲੈਣ ਲਈ ਨਿਗਰਾਨ ਵਜੋਂ ਨਿਯੁਕਤ ਕੀਤੇ ਗਏ 3 ਸੀਨੀਅਰ ਕਾਂਗਰਸੀ ਆਗੂ ਅੱਜ ਤੋਂ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਸ਼ੁਰੂ ਕਰਨਗੇ। ਮੈਂਬਰ ਪਾਰਲੀਮੈਂਟ ਤੋਂ ਸ਼ੁਰੂ ਕਰਦੇ ਹੋਏ ਕਾਂਗਰਸ ਪਾਰਟੀ ਦੇ ਨਿਗਰਾਨ ਆਉਂਦੇ 3 ਦਿਨਾਂ ਵਿੱਚ ਮੌਜੂਦਾ ਤੇ ਸਾਬਕਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਆਪਣੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪਣਗੇ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਨਿਗਰਾਨ ਨਿਯੁਕਤ ਕਰਨ ਦਾ ਫੈਸਲਾ ਆਮ ਤੌਰ ਤੇ ਉਦੋਂ ਲਿਆ ਜਾਂਦਾ ਹੈ ਜਦੋਂ ਕੋਈ ਵੱਡਾ ਜਥੇਬੰਦਕ ਫੇਰਬਦਲ ਕਰਨਾ ਹੋਵੇ, ਜਿਵੇਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ, ਕਾਰਜਕਾਰੀ ਪ੍ਰਧਾਨਾਂ ਜਾਂ ਹੋਰ ਮੁੱਖ ਅਹੁਦੇਦਾਰਾਂ ਨੂੰ ਬਦਲਣਾ। ਹਾਲਾਂਕਿ ਰਿਪੋਰਟਾਂ ਤੋਂ ਸੰਕੇਤ ਇਹੀ ਮਿਲੇ ਨੇ ਕਿ ਕਾਂਗਰਸ ਹਾਈਕਮਾਂਡ ਇਸ ਵੇਲੇ ਲੀਡਰਸ਼ਿਪ ਵਿੱਚ ਕਿਸੇ ਬਦਲਾਅ ਉੱਤੇ ਵਿਚਾਰ ਨਹੀਂ ਕਰ ਰਹੀ, ਪਰ ਇਹ ਪ੍ਰਕਿਰਿਆ ਸਪਸ਼ਟ ਤੌਰ ਤੇ ਸ਼ੁਰੂ ਹੋ ਚੁੱਕੀ ਹੈ, ਯਾਨੀ ਕਿ ਗੱਲਬਾਤ ਦੀ ਪ੍ਰਕਿਰਿਆ। ਪਿਛਲੇ ਮਹੀਨੇ ਦਿੱਲੀ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਸਾਹਮਣੇ ਕੁਝ ਮੁੱਦੇ ਉਠਾਏ ਸਨ। ਹੁਣ ਇਹਨਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਗਰਾਨਾਂ ਵੱਲੋਂ ਵੱਖ ਵੱਖ ਲੀਡਰਸ਼ਿਪ ਭੂਮਿਕਾਵਾਂ ਬਾਰੇ ਚਰਚਾ ਕੀਤੇ ਜਾਣ ਦੀ ਉਮੀਦ ਹੈ ਜੋ ਸੂਬੇ ਦੇ ਆਗੂਆਂ ਨੂੰ ਸੌਂਪੀਆਂ ਜਾ ਸਕਦੀਆਂ ਨੇ। ਗੁਰੂਗ੍ਰਾਮ ਦੀ ਅਦਾਲਤ ਵਿੱਚੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਜ਼ਮਾਨਤ ਨਹੀਂ ਮਿਲੀ, ਜੋ ਇੱਕ ਵੱਡਾ ਝਟਕਾ ਹੈ। ਅਦਾਲਤੀ ਫੈਸਲੇ ਮੁਤਾਬਕ ਸੰਜੀਵ ਅਰੋੜਾ ਹੁਣ 26 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਹੀ ਰਹਿਣਗੇ। ਅਦਾਲਤ ਨੇ ਕੈਬਨਿਟ ਮੰਤਰੀ ਅਰੋੜਾ ਦੀ ਜ਼ਮਾਨਤ ਅਰਜ਼ੀ ਉੱਤੇ 8 ਜੂਨ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਨੂੰ 9 ਮਈ ਨੂੰ ਗ੍ਰਿਫਤਾਰ ਕੀਤਾ ਸੀ। ਕਰੀਬ 1.25 ਮਹੀਨੇ ਤੋਂ ਸੰਜੀਵ ਅਰੋੜਾ ਹਿਰਾਸਤ ਵਿੱਚ ਹੀ ਨੇ। ਈਡੀ ਵੱਲੋਂ ਮਨੀ ਲਾਂਡਰਿੰਗ ਕੇਸ ਵਿੱਚ ਸੰਜੀਵ ਅਰੋੜਾ ਤੋਂ ਲੰਮੀ ਪੁੱਛਗਿੱਛ ਵੀ ਕੀਤੀ ਗਈ ਹੈ। ਈਡੀ ਮੁਤਾਬਕ ਸੰਜੀਵ ਅਰੋੜਾ ਨੂੰ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਅਤੇ ਫਰਜ਼ੀ GST ਰਿਫੰਡ ਮਾਮਲੇ ਵਿੱਚ ਫੜਿਆ ਗਿਆ ਸੀ। ED ਦੀਆਂ ਟੀਮਾਂ ਨੇ ਹਫ਼ਤਾ ਪਹਿਲਾਂ ਹੀ ਸੰਜੀਵ ਅਰੋੜਾ ਦੀ ਕੰਪਨੀ ਦੇ 30 ਦਰਜਨ ਟਿਕਾਣਿਆਂ ਉੱਤੇ ਮੁੜ ਛਾਪੇਮਾਰੀ ਵੀ ਕੀਤੀ ਸੀ। ਸੰਜੀਵ ਅਰੋੜਾ ਦੀ ਰਿਹਾਈ ਲਈ ਉਹਨਾਂ ਦੇ ਸ਼ੁਭ ਚਿੰਤਕਾਂ ਵੱਲੋਂ ਲਗਾਤਾਰ ਚਾਰਾਜੋਈ ਵੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 17 ਜੂਨ ਨੂੰ ਯਾਨੀ ਕਿ ਭਲਕੇ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਵਿੱਚ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਤਾਜ਼ਾ ਪੰਥਕ ਘਟਨਾਕ੍ਰਮ ਉੱਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਇਸ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਸੁਖਬੀਰ ਬਾਦਲ ਦਾ ਇਹ ਕਹਿਣਾ ਹੈ ਕਿ ਹਾਲ ਹੀ ਵਿੱਚ ਸਾਹਮਣੇ ਆਏ ਘਟਨਾਕ੍ਰਮ ਦੇ ਮੱਦੇਨਜ਼ਰ ਵੱਖ ਵੱਖ ਪੰਥਕ ਸ਼ਖਸੀਅਤਾਂ, ਸੰਸਥਾਵਾਂ ਤੇ ਜਥੇਬੰਦੀਆਂ ਦੇ ਰੁੱਖ ਉੱਤੇ ਚਰਚਾ ਕੀਤੀ ਜਾਵੇਗੀ। ਪਾਰਟੀ ਆਗੂਆਂ ਦਾ ਮੰਨਣਾ ਕਿ ਮੌਜੂਦਾ ਹਾਲ ਵਿੱਚ ਜਥੇਬੰਦੀ ਦੀ ਮਜ਼ਬੂਤੀ, ਪੰਥਕ ਮੁੱਦਿਆਂ ਤੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਧਿਆਨ ਵਿੱਚ ਰੱਖਦਿਆਂ ਸਾਂਝਾ ਤੇ ਸਪਸ਼ਟ ਫੈਸਲਾ ਲੈਣਾ ਜ਼ਰੂਰੀ ਹੈ। ਇਸੇ ਮਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਇਹ ਮੀਟਿੰਗ ਸੱਦੀ ਗਈ ਹੈ। ਪੰਜਾਬ ਦੇ ਮੌਸਮ ਸੰਬੰਧੀ ਤੁਹਾਨੂੰ ਤਾਜ਼ਾ ਗੱਲ ਦੱਸੀਏ ਤਾਂ ਹਾੜ੍ਹ ਦੇ ਮਹੀਨੇ ਦਾ ਆਗਾਜ਼ ਹੋ ਗਿਆ ਤੇ ਹਾੜ੍ਹ ਦਾ ਮਹੀਨਾ ਜੋ ਕਿ ਗਰਮੀ ਦਾ ਅਸਲ ਮਹੀਨਾ ਮੰਨਿਆ ਜਾਂਦਾ ਹੈ, ਇਸ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਹਾੜ੍ਹ ਦੇ ਮਹੀਨੇ ਦੇ ਪਹਿਲੇ ਦਿਨ ਪੰਜਾਬ ਵਿੱਚ ਤਾਪਮਾਨ ਬਰਦਾਸ਼ਤ ਹੱਦ ਵਿੱਚ ਹੀ ਰਿਹਾ ਕਿਉਂਕਿ ਸਵੇਰ ਵੇਲੇ ਬੱਦਲ ਵਾਹੇ ਅਤੇ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਰਹੀ। ਅੱਜ ਭਾਰਤੀ ਸਮੇਂ ਮੁਤਾਬਕ 16 ਜੂਨ ਦਾ ਦਿਨ ਵੀ ਕਈ ਥਾਵਾਂ ਤੇ ਬੱਦਲ ਵਾਏ ਤੇ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਬਹੁਤੇ ਹਿੱਸਿਆਂ ਵਿੱਚ ਲੋਕਾਂ ਨੂੰ ਅੱਜ ਵੀ ਗਰਮੀ ਤੋਂ ਰਾਹਤ ਰਹੇਗੀ, ਜਦਕਿ ਭਲਕੇ ਤੋਂ ਤੇਜ਼ ਤਰਾਰ ਗਰਮੀ ਦਾ ਕਹਿਰ ਇੱਕ ਵਾਰ ਫਿਰ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ, ਅਜਿਹੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦੱਸੀ ਗਈ ਹੈ। ਖ਼ਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਖ਼ਬਰਾਂ ਤਾਜ਼ਾ ਤਰੀਨ ਸੰਖੇਪ ਤੌਰ ਉੱਤੇ। ਦੇਸ਼ ਅੰਦਰ ਇੱਕ ਹੋਰ ਨਾਮਵਰ ਸ਼ਖਸੀਅਤ ਨੇ ਖੁਦਕੁਸ਼ੀ ਕੀਤੀ ਹੈ। ਟੀਵੀ ਜਗਤ ਉੱਤੇ ਕੁਮਕੁਮ ਭਾਗਿਆ ਤੇ ਵਾਗਲੇ ਕੀ ਦੁਨੀਆ ਵਰਗੇ ਹਰਮਨ ਪਿਆਰੇ ਸ਼ੋਅ ਵਿੱਚ ਕੰਮ ਕਰਨ ਵਾਲੀ ਟੈਲੀਵਿਜ਼ਨ ਅਦਾਕਾਰਾ ਸੰਚਿਤਾ ਉਗਾਲੇ ਨੇ ਮਹਾਰਾਸ਼ਟਰ ਦੇ ਪਾਲਘਰ ਵਿੱਚ ਆਪਣੇ ਘਰ ਵਿੱਚ ਕਥਿਤ ਤੌਰ ਉੱਤੇ ਖੁਦਕੁਸ਼ੀ ਕਰ ਲਈ ਹੈ। ਉਹ ਮਹਿਜ਼ 22 ਸਾਲਾਂ ਦੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਰੇਕ ਪਹਿਲੂ ਤੋਂ ਇਸ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਜੇਵਰ ਇਲਾਕੇ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਿਆ ਤੇ ਇਸ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਗਈਆਂ ਨੇ। 2.5 ਦਰਜਨ ਸ਼ਹਿਰਾਂ ਨੂੰ ਇਸ ਹਵਾਈ ਅੱਡੇ ਦੇ ਨਾਲ ਜੋੜਿਆ ਜਾਵੇਗਾ। ਪੰਜਾਬ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਲਈ ਸੂਬਾ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਅੰਦਰ SIR ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਆਫਿਸਰ ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨਗੇ ਅਤੇ ਘਰ ਘਰ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਨੂੰ ਅੱਗੇ ਤੋਰਨਗੇ। ਪੰਜਾਬ ਅੰਦਰ ਇਨ੍ਹੀਂ ਦਿਨੀ ਸਫਾਈ ਦੀ ਮੁਹਿੰਮ ਵੀ ਚੱਲ ਰਹੀ ਹੈ ਤੇ ਪਹਿਲੀ ਵਾਰ ਅਜਿਹਾ ਹੋਇਆ ਕਿ ਪੰਜਾਬ ਅੰਦਰ ਪਬਲਿਕ ਪਲੇਸਿਸ ਉੱਤੇ ਯਾਨੀ ਕਿ ਜਨਤਕ ਥਾਵਾਂ ਉੱਤੇ ਕੂੜਾ ਸੁੱਟਣ ਵਾਲੇ 3 ਲੋਕ ਫੜੇ ਗਏ। ਇਹਨਾਂ 3 ਲੋਕਾਂ ਨੂੰ ਰੂਪਨਗਰ ਇਲਾਕੇ ਵਿੱਚ ਫੜਿਆ ਗਿਆ ਤੇ ਪੰਜਾਬ ਵਿੱਚ ਅਜਿਹਾ ਪਹਿਲਾ ਮਾਮਲਾ ਜਿਸ ਵਿੱਚ ਪੁਲਿਸ ਨੇ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਿੱਧੇ ਤੌਰ ਤੇ ਦਖਲ ਦਿੱਤਾ ਤੇ ਗ੍ਰਿਫਤਾਰੀ ਕੀਤੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਵਾਰ ਫਿਰ ਪੰਜਾਬ ਦਾ ਮਾਣ ਵਧਾਇਆ ਤੇ ਇਹ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਬਣ ਕੇ ਉਭਰੀ ਹੈ। ਪੰਜਾਬ ਦੇ 3 ਖਿਡਾਰੀਆਂ ਦੀ ਸਕਾਟਲੈਂਡ ਤੇ ਗਲਾਸਗੋ ਵਿਖੇ ਆਉਣ ਵਾਲੀਆਂ ਕਾਮਨਵੈਲਥ ਖੇਡਾਂ ਲਈ ਚੋਣ ਹੋਈ ਹੈ। ਇਹਨਾਂ ਵਿੱਚ ਤੇਜਿੰਦਰਪਾਲ ਸਿੰਘ ਤੂਰ, ਐਥਲੀਟ ਗੁਰਿੰਦਰਵੀਰ ਸਿੰਘ ਅਤੇ ਰਸ਼ਦੀਪ ਕੌਰ ਦੇ ਨਾਂ ਸ਼ਾਮਲ ਨੇ। ਫੀਫਾ ਵਿਸ਼ਵ ਕੱਪ ਦੇ ਅੱਜ ਹੋਣ ਵਾਲੇ ਮੁਕਾਬਲਿਆਂ ਵਿੱਚ ਪਿਛਲੀ ਵਾਰ ਦੀ ਫਾਈਨਲਿਸਟ ਟੀਮ ਫਰਾਂਸ ਦਾ ਮੁਕਾਬਲਾ ਸੈਨੇਗਲ ਨਾਲ ਹੋਵੇਗਾ। ਇਸ ਤੋਂ ਇਲਾਵਾ ਇਰਾਕ ਦਾ ਨਾਰਵੇ, ਅਰਜਨਟੀਨਾ ਦਾ ਅਲਜੀਰੀਆ ਅਤੇ ਆਸਟਰੀਆ ਦਾ ਮੁਕਾਬਲਾ ਜਾਰਡਨ ਨਾਲ ਹੋਵੇਗਾ। ਹੁਣ ਤੱਕ ਦੇ ਮੁਕਾਬਲਿਆਂ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਵਕਤ ਬਤੀਤ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ AM 530। ਫਿਲਹਾਲ ਖਬਰਾਂ ਦੇ ਬੁਲੇਟਿਨ ਨੂੰ ਇੱਥੇ ਮੁਕੰਮਲ ਕਰਦੇ ਹਾਂ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: This is AM 530, CHLO AM, serving Brampton, Mississauga, Toronto, the GTA, and the world at AM530.ca.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਉਹਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿੱਸੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ ਤੇ ਤੁਸੀਂ ਹੈਵੀ ਬਲੈਂਕਟ ਰਜਾਈ ਵਾਲੇ ਬਲੈਂਕਟ ਬਾਏ ਵਨ ਸੈਕਿੰਡ 25% ਆਫ 5 ਬੈਡ ਸ਼ੀਟ ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ ਵਨ ਸੈਕਿੰਡ 25% ਆਫ ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ ਔਰ ਨਾਲ ਦੀ ਨਾਲ 4 ਪੀਸ ਦਾ ਲੈਗਿਜ ਸੈੱਟ ਜੇ ਤੁਸੀਂ ਇੰਡੀਆ ਜਾ ਰਹੇ ਹੋ ਘੁੰਮਣ ਜਾ ਰਹੇ ਹੋ 4 ਪੀਸ ਦਾ ਲੈਗਿਜ ਸੈੱਟ ਓਨਲੀ $175 ਦੇ ਵਿੱਚ ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ ਆਈ ਕਿਊ ਤੋਂ ਤੁਸੀਂ ਪਹੁੰਚੋ ਫੈਸ਼ਨ ਆਈ ਕਿਊ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ ਗੂਗਲ ਕਰ ਸਕਦੇ ਹੋ ਫੈਸ਼ਨ ਆਈ ਕਿਊ 905-453-2225 905-453-2225 ਫੈਸ਼ਨ ਆਈ ਕਿਊ
1: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
2: ਪੰਜਾਬੀਆਂ ਦਾ ਆਪਣਾ
3: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
2: ਬਸ ਇੰਨੀ ਗੱਲ

0: ਤੁਸੀਂ ਆਪਣੇ ਕੈਨੇਡੀਅਨ ਬੌਰਨ ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਉਹਨਾਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ? ਜਾਂ ਫਿਰ
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ, ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਅਦਾਬ, ਨਮਸਕਾਰ। ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਕੀ ਹਾਲ ਚਾਲ ਦੋਸਤੋ, ਖੂਬਸੂਰਤ ਖੂਬਸੂਰਤ ਸ਼ਾਮ ਦੇ ਵਿੱਚ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਲੈ ਕੇ। ਔਰ ਸਟੂਡੀਓ ਦੇ ਘੜੀ ਦੇ ਮੁਤਾਬਕ 9:08 ਹੋ ਚੁੱਕੇ ਆ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਔਰ ਬਹੁਤ ਖੂਬਸੂਰਤ ਚਿਹਰੇ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਔਰ 10 ਵਜੇ ਤੱਕ ਗੱਲਾਂ ਬਾਤਾਂ ਦਾ ਖੂਬ ਸਿਲਸਿਲਾ ਚੱਲਦਾ ਹੀ ਰਹਿਣਾ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਰੋਡਾਂ ਦੇ ਉੱਪਰ ਸੇਫਟੀ ਨਾਲ ਡਰਾਈਵ ਕਰ ਰਹੇ ਹੋਵੋਗੇ ਔਰ ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਨੰਬਰ ਦੇ ਦਿਆਂ 905-673-3337 9056733337। ਸੋ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਤੁਹਾਡੇ ਤੱਕ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ। 12 ਸਾਲਾਂ ਤੋਂ ਪੇਂਟਿੰਗ ਦੀਆਂ ਸੇਵਾਵਾਂ ਦੇ ਰਹੇ ਨੇ ਔਰ ਬਾਈ ਜੀ ਕਹਿੰਦੇ ਕਿ ਐਸਾ ਪੇਂਟ ਕਰਕੇ ਦਿਆਂਗੇ ਪੁਰਾਣੇ ਘਰ ਨੂੰ ਨਵਾਂ ਅਤੇ ਚਮਕਾ ਕੇ ਦਿਆਂਗੇ ਔਰ ਤੁਹਾਨੂੰ ਪਤਾ ਨਹੀਂ ਲੱਗਣਾ ਸਾਡਾ ਘਰ ਆ ਕਿ ਕਿਸੇ ਹੋਰ ਦਾ ਘਰ ਆ। ਸੋ ਤੁਸੀਂ ਜੁਗਰਾਜ ਬਾਈ ਨਾਲ ਗੱਲਬਾਤ ਕਰ ਲਓ, ਤੁਸੀਂ ਆਪਣੇ ਘਰ ਨੂੰ ਪੇਂਟ ਕਰਵਾਉਣਾ, ਤੁਸੀਂ ਬੇਸਮੈਂਟ ਨੂੰ ਪੇਂਟ ਕਰਵਾਉਣਾ, ਜਾਂ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਜਾਂ ਕਮਰਸ਼ੀਅਲ ਬਿਲਡਿੰਗ ਨੂੰ ਪੇਂਟ ਕਰਵਾਉਣਾ, ਜਾਂ ਇੰਟੀਰੀਅਰ ਜਾਂ ਐਕਸਟੀਰੀਅਰ, ਸਾਰੇ ਤਰ੍ਹਾਂ ਦਾ ਕੰਮ ਕਰਕੇ ਦੇਣਗੇ, ਫਲੋਰਿੰਗ ਵੀ ਪਾ ਕੇ ਦੇਣਗੇ, ਡੈੱਕ ਫੈਂਸ ਵੀ ਪੇਂਟ ਕਰਕੇ ਦੇਣਗੇ, ਕਾਲ ਕਰ ਲਓ ਜਗਰਾਜ ਬਾਈ ਉਹਨਾਂ ਨੂੰ। ਕਹਿੰਦੇ ਪ੍ਰਾਈਜ਼ ਹੋ ਸਕਦਾ $2-4 ਵੱਧ ਲੈ ਲਈਏ, ਪਰ ਕੰਮ ਅਸੀਂ ਸਿੱਕੇ ਬੰਦ ਕਰਕੇ ਦਿਆਂਗੇ। ਜਗਰਾਜ ਬਾਈ, BDS ਹੋਮ ਪੇਂਟਿੰਗ, 905-965-6311 9056563311। ਔਰ ਨਾਲ ਦੀ ਨਾਲ ਫੈਸ਼ਨ ਆਈ ਕਿਊ ਕੱਲ੍ਹ ਬਾਈ ਫੈਸ਼ਨ ਆਈ ਕਿਊ ਦੇ ਅੱਜ ਇੱਕ ਖੂਬਸੂਰਤ ਈਵੈਂਟ 'ਤੇ ਜਾਣ ਦਾ ਮੌਕਾ ਮਿਲਿਆ। ਬਹੁਤ ਬਹੁਤ ਮੁਬਾਰਕਾਂ ਗੁਰਪ੍ਰੀਤ ਬਾਈ ਹੁਣਾਂ ਨੂੰ, ਉਹਦੇ ਛੋਟੇ ਬ੍ਰਦਰ ਦੀ ਮੈਰਿਜ 'ਤੇ ਕੱਲ੍ਹ ਗਏ। ਅਤੇ ਕੱਲ੍ਹ ਕਿਆ ਬਾਤ ਆ ਬਈ, ਕੱਲ੍ਹ ਹਿੰਮਤ ਸੰਧੂ ਨੇ ਕਿਹਾ ਰੰਗ ਬਖੇਰੇ, ਉੱਥੇ ਨੱਚ ਨੱਚ ਕੇ ਅਜੇ ਤੱਕ ਗੋਟੇ ਗਿੱਟੇ ਪੀੜ ਕਰ ਰਹੇ ਆ। 905-673-3337 9056733337। ਸੋ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਇੱਕੋ ਇੱਕ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਅਤੇ ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਲੈਣੇ ਹੋਣ, ਜਾਂ ਤੁਸੀਂ ਕੁੜਤੇ ਪਜਾਮੇ ਸ਼ੇਰਵਾਨੀਆਂ ਅਤੇ ਕੋਟ ਪੈਂਟ ਸੂਟ ਬਲੇਜ਼ਰ ਲੈਣੇ ਹੋਣ, ਜਾਂ ਤੁਸੀਂ ਲਗਜ ਸੈੱਟ ਲੈਣਾ ਇੰਡੀਆ ਜਾਣ ਵਾਸਤੇ ਘੁੰਮਣ ਫਿਰਨ ਜਾ ਰਹੇ ਹੋ, ਤਾਂ 4 ਪੀਸ ਵਾਲਾ ਲਗਜ ਸੈੱਟ $175 ਦੇ ਵਿੱਚ ਮਿਲ ਜਾਣਾ ਫੈਸ਼ਨ ਆਈ ਕਿਊ। ਸੋ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, $100 ਦੀ ਬਾਇੰਗ ਦੇ ਉੱਪਰ ਤੁਹਾਨੂੰ ਖੂਬਸੂਰਤ ਜਿਹਾ ਗਿਫਟ ਵੀ ਮਿਲ ਜਾਣਾ। 5 ਬੈੱਡ ਸੀਟਾਂ ਦਾ ਜਿਹੜਾ ਸੈੱਟ ਆ ਨਾ, ਤੁਹਾਨੂੰ $50 ਦਾ ਮਿਲ ਜਾਣਾ, $10 ਈਚ ਪਰ 5 ਲੈਣੇ ਪੈਣੇ ਆ। ਸੋ ਪਹੁੰਚੋ ਫੈਸ਼ਨ ਆਈ ਕਿਊ 'ਤੇ, ਖੂਬਸੂਰਤ ਡੀਲਾਂ ਔਰ ਭੈਣਾਂ ਵਾਸਤੇ ਸੂਟ ਸਿਰਫ $30 ਤੋਂ ਸਟਾਰਟ ਹੋ ਰਿਹਾ, 20 ਤੋਂ ਲੈ ਕੇ 50% ਤੱਕ ਦਾ ਔਫ ਲੱਗਿਆ ਹੋਇਆ। ਸੋ ਇੱਕ ਵਾਰ ਫਿਰ ਗੁਰਪ੍ਰੀਤ ਬਾਈ ਹੁਣਾਂ ਨੂੰ, CEO ਨੇ ਫੈਸ਼ਨ ਆਈ ਕਿਊ 'ਤੇ, ਬਹੁਤ ਬਹੁਤ ਮੁਬਾਰਕਾਂ। ਉਹਨਾਂ ਦੇ ਛੋਟੇ ਭਰਾ ਦੀ ਸ਼ਾਦੀ ਹੋਈ ਆ, ਵਿਆਹ ਹੋਇਆ ਆ। ਸੋ ਪਰਮਾਤਮਾ ਕਰੇ ਜੋੜੀ, ਕਹਿੰਦੇ ਕਿ ਰੱਬ ਨੇ ਬਣਾਈਆਂ ਜੋੜੀਆਂ। ਅੱਛਾ, ਜੋੜੀਆਂ ਤੋਂ ਗੱਲਬਾਤ ਯਾਦ ਆਈ ਕਿ ਜੋੜੀਆਂ ਕੁਛ ਰੱਬ ਬਣਾਉਂਦਾ, ਕੁਛ ਸਬੱਬ ਬਣਾਉਂਦਾ ਅਤੇ ਕੁਛ ਯੱਬ ਬਣਾਉਂਦਾ। ਸੋ ਯੱਬ ਕਈ ਵਾਰੀ ਇਹ ਆ ਕਿ ਅਸੀਂ ਨਾ ਹਮੇਸ਼ਾ ਕਹਿੰਦੇ ਹਾਂ ਕਿ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਮੇਰੇ ਨਾਲ ਅੱਜ ਨੌਜਵਾਨ ਗੱਭਰੂ ਵੀ ਬੈਠੇ ਹੋਏ ਆ, ਇਹਨਾਂ ਦੀ ਵੀ ਸਲਾਹ ਲੈ ਲਾਂਗੇ। ਕਹਿੰਦੇ ਕਿ ਜਿਹੜੀਆਂ ਅਰੇਂਜ ਮੈਰਿਜ ਆ ਉਹ ਲਵ ਮੈਰਿਜ ਨਾਲੋਂ ਜ਼ਿਆਦਾ ਸੋਲਿਡ ਹੁੰਦੀਆਂ, ਉਹ ਫੈਵੀਕੋਲ ਵਰਗੀਆਂ ਹੁੜਦੇ ਆ, ਉਹ ਮਜ਼ਬੂਤ ਜੋੜ ਹੁੰਦੇ ਆ, ਟੁੱਟਦੇ ਨਹੀਂ। ਕੀ ਵਾਕਈ ਸਹੀ ਗੱਲ ਆ? ਪਰ ਜਿਹੜੇ ਕਹਿੰਦੇ ਆਪਦੇ ਤੁਸੀਂ ਪਾਏ ਹੋਏ ਯੱਬ ਆ, ਜਾਂ ਜਿਹੜੀਆਂ ਲਵ ਮੈਰਿਜਾਂ ਆ, ਐਂ ਨਹੀਂ ਕਹਿਣਾ ਵੀ ਯੱਬ ਨਹੀਂ ਕਹਿਣਾ, ਮੈਨੂੰ ਪਿੱਛੋਂ ਨਾਗਪਾਲ ਸਾਹਿਬ ਨੇ ਕਿਹਾ ਕਿ ਯੱਬ ਕਹਿ ਦਿਓ। ਸੋ ਆਪ ਉਹ ਬਹਿ ਗਏ ਆਰਾਮ ਨਾਲ। ਸੋ 905-673-3337 9056673337। ਓਕੇ, ਸੋ ਜਿਹੜੀਆਂ ਅਰੇਂਜ ਮੈਰਿਜ ਆ ਉਹ ਕੀ ਜ਼ਿਆਦਾ ਉਹ ਰਿਸ਼ਤੇ ਸਟਰੋਂਗ ਹੁੰਦੇ? ਇੱਕ ਦਿਨ ਗੱਲਬਾਤ ਕਰ ਰਹੀ ਸੀ ਔਰ ਗੱਲਬਾਤ ਉਹ ਦਿਨ ਪੂਰੀ ਹੋ ਨਹੀਂ ਸਕੀ, ਸੋ ਕਿਉਂਕਿ ਵਿਸ਼ਾ ਕੁਛ ਹੋਰ ਸੀ ਅਤੇ ਉਹਦੇ ਵਿੱਚ ਫਿਰ ਇਸ ਵਿਸ਼ੇ ਨੇ ਜੰਪ ਕਰ ਲਿਆ ਸੀਗਾ। ਸੋ ਜੇ ਆਪਾਂ ਰੇਸ਼ੋ ਪਰਸੈਂਟੇਜ ਕੱਢਣੀ ਹੋਵੇ ਲਵ ਮੈਰਿਜ ਦੀ ਅਤੇ ਅਰੇਂਜ ਮੈਰਿਜ ਦੀ, ਕੀ ਤੁਹਾਨੂੰ ਕਿਹੜਾ ਰਿਸ਼ਤਾ ਜ਼ਿਆਦਾ ਸਟਰੋਂਗ ਲੱਗੂ? ਅੱਜ ਵੀ ਅਰੇਂਜ ਮੈਰਿਜਾਂ ਹੁੰਦੀਆਂ ਨੇ, ਮੈਂ ਅੱਜ ਕਿਸੇ ਦੋਸਤ ਨਾਲ ਗੱਲਬਾਤ ਕਰ ਰਿਹਾ ਸੀਗਾ ਅਤੇ ਬਸ ਅਸੀਂ 6 ਮਹੀਨੇ ਪਹਿਲਾਂ ਕਹਿੰਦੇ ਮੇਰੀ ਅਰੇਂਜ ਮੈਰਿਜ ਹੋਈ ਆ, ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਰੇਂਜ ਮੈਰਿਜ ਵਾਲਾ ਜਿਹੜਾ ਸੀਗਾ ਉਹ ਟ੍ਰੈਂਡ ਪੁਰਾਣਾ ਹੋ ਗਿਆ। ਨਹੀਂ, ਪੁਰਾਣਾ ਨਹੀਂ ਹੋਇਆ, ਉਹ ਤਾਂ ਮੈਨੂੰ ਲੱਗਦਾ ਟ੍ਰੈਂਡ ਹੈਗਾ ਹਜੇ। ਮੈਂ ਹੈਰਾਨ ਹੋ ਗਿਆ ਕਿ ਹੋ ਸਕਦਾ ਕਿ ਪਹਿਲੇ ਜ਼ਮਾਨੇ 'ਚ ਹੁੰਦਾ ਸੀ ਕਿ ਪਹਿਲਾਂ ਦੇਖਾ ਦਿਖਾਈ ਨਹੀਂ ਹੁੰਦੀ ਸੀਗੀ, ਉਹ ਰੇਂਜ ਬਾਹਲੀ ਪੱਕੀ ਰੇਂਜ ਹੋ ਜਾਂਦੀ ਸੀ। ਅੱਜ ਕੱਲ੍ਹ ਹੁੰਦੀਆਂ ਰੇਂਜ ਨੇ, ਪਰ ਇੱਕ ਦੂਜੇ ਨੂੰ ਵੇਖ ਲਿਆ ਤੁਸੀਂ ਕਿਤੇ ਰੈਸਟੋਰੈਂਟ 'ਤੇ ਬਹਿ ਕੇ, ਇੱਧਰ ਉੱਧਰ ਵੇਖ ਵਿਖਾਈ ਹੋ ਗਈ, ਇੱਕ ਦੂਜੇ ਨਾਲ ਹੈਲੋ ਹਾਏ ਓਕੇ ਬਾਏ ਹੋ ਗਿਆ, ਪਰ ਹੁੰਦੀ ਉਹ ਰੇਂਜ ਹੀ ਆ। ਸੋ ਤੁਹਾਨੂੰ ਕੀ ਲੱਗਦਾ ਕਿ ਅਰੇਂਜ ਮੈਰਿਜਾਂ ਜਿਹੜੀਆਂ ਲਵ ਮੈਰਿਜਾਂ ਨਾਲੋਂ ਜ਼ਿਆਦੀਆਂ ਟਿਕਦੀਆਂ ਨੇ, ਜ਼ਿਆਦੀਆਂ ਮਜ਼ਬੂਤ ਹੁੰਦੀਆਂ ਨੇ? ਕਿਉਂਕਿ ਮੈਂ ਅੱਜ ਜਿਹੜੀ ਡਿਵੋਰਸ ਦੀ ਨਾ ਰੇਸ਼ੋ ਦੇਖਣ ਡਿਆ ਸੀਗਾ ਚੰਨਪ੍ਰੀਤ, ਕਹਿੰਦੇ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਮੈਰਿਜਾਂ ਟੁੱਟਦੀਆਂ ਨੇ ਨਾ ਉਹ ਲਵ ਮੈਰਿਜਾਂ ਟੁੱਟਦੀਆਂ ਨੇ, ਕਿਉਂ? ਇਹ ਕਾਰਨ ਕੀ ਹੁੰਦਾ ਇਹਦੇ ਪਿੱਛੇ, ਲੱਗਦਾ ਕੁਛ?
1: ਦੇਖੋ, ਸਾਰੇ ਦਾ ਆਪਣਾ ਆਪਣਾ ਓਪੀਨੀਅਨ ਹੁੰਦਾ ਹੈ।
0: ਅੱਛਾ, ਬਟ ਮੇਰੇ, ਤੁਸੀਂ ਲਵ ਮੈਰਿਜ ਵਾਲੇ ਹੋ ਨਾ,
1: ਕਹਿ ਸਕਦੇ ਕਿ ਸਾਰੇ ਦਾ ਆਪਣਾ ਆਪਣਾ ਓਪੀਨੀਅਨ ਹੁੰਦਾ ਹੈ।
0: ਹਾਂ ਬਿਲਕੁਲ,
1: ਬਟ ਆਈ ਥਿੰਕ ਅਰੇਂਜ ਮੈਰਿਜ ਥੋੜ੍ਹਾ ਤੁਸੀਂ ਇੱਦਾਂ ਕਹਿ ਸਕਦੇ ਹੋ ਕਿ ਪਹਿਲਾਂ ਅਰੇਂਜ ਫੈਮਿਲੀ ਇਨਵੋਲਵ ਹੁੰਦੀ ਹੈ,
0: ਰਾਈਟ?
1: ਕੋਈ ਵਿਚੋਲਾ ਹੁੰਦਾ ਆ, ਉਹ ਸਾਰੇ ਦਾ ਇੱਜ਼ਤ ਮਾਨ ਰੱਖਣਾ ਪੈਂਦਾ ਹੈ ਨਾ। ਫਿਰ ਜਦੋਂ ਤੱਕ ਮੈਰਿਜ ਹੁੰਦੀ ਹੈ, ਜਦੋਂ ਤੱਕ ਇੱਕ ਦੂਜੇ ਨੂੰ ਜਾਣ ਪਛਾਣਦੇ ਆ, ਉਹ ਤੱਕ ਫੈਮਿਲੀ ਹੋ ਜਾਂਦੀ ਹੈ। ਫਿਰ ਜਦੋਂ ਫੈਮਿਲੀ ਹੋ ਜਾਂਦੀ ਹੈ, ਅੱਗੇ ਸਾਰਾ ਕੁਛ ਹੋ ਜਾਂਦਾ ਆ, ਫਿਰ ਉਹ ਗੱਲ ਹੀ ਨਹੀਂ ਰਹਿੰਦੀ ਟੁੱਟਣ ਦੀ, ਰਾਈਟ?
0: ਪਰ ਕਿਉਂ, ਇਜ਼ਨਟ ਇਟਸ ਲਾਈਕ ਮੋਰ ਬਿਊਟੀਫੁਲ ਜੇ ਫੈਮਿਲੀਆਂ ਇਨਵੋਲਵ ਹੋਣ? ਹੋ ਸਕਦਾ ਕਿ ਕਿਤੇ ਨਾ ਕਿਤੇ ਤੁਸੀਂ ਅਪਸੈਟ ਹੋ ਜਾਓ ਥੋੜ੍ਹਾ ਬਹੁਤ, ਆਪਾਂ ਰਿਸ਼ਤੇ ਦੇ ਵਿੱਚ ਚੱਲਦਾ ਨਾ,
1: ਹਾਂਜੀ,
0: ਗੁੱਸੇ ਹੋਣਾ, ਨਾਰਾਜ਼ਗੀਆਂ,
1: ਇਹ ਤਾਂ ਪਾਰਟ ਆ ਉਹਦਾ।
0: ਪਰ ਜੇ ਲਵ ਮੈਰਿਜ ਆ, ਮਾੜਾ ਜਿਹਾ ਗੁੱਸੇ ਕਿਲ ਹੋਇਆ ਨਾਲ ਦੀ ਨਾਲ ਬਲੌਕ,
1: ਉਹ ਤਾਂ ਫਿਰ ਝੋਲਾ ਚੱਕ ਕੇ ਆਪਣੇ ਘਰ।
0: ਅਰੇਂਜ ਮੈਰਿਜ ਵਿੱਚ ਕੀ ਹੈ ਕਿ ਮਾਸੀ ਵਿੱਚ ਆ ਗਈ, ਉਹਨੇ ਸਮਝਾਤਾ,
1: ਉਹਨੇ ਸਮਝਾ,
0: ਅਗਲੀ ਵਾਰੀ ਮਾਸੜ ਆ ਗਿਆ,
1: ਵਿਚੋਲੇ ਨੇ ਕਰਾਇਆ, ਉਹਨੇ ਸਮਝਾਤਾ, ਘਰਦਿਆਂ ਨੇ ਸਮਝਾਤਾ, ਕਿਉਂਕਿ ਘਰਦਿਆਂ ਨੇ ਕਰਾਇਆ ਹੁੰਦਾ,
0: ਦੁਕਾਨ ਨੂੰ ਪੁੱਛਦੇ ਅੱਜ ਕੱਲ੍ਹ,
1: ਜਿੰਨੇ ਵੀ ਕਰਾਇਆ ਹੁੰਦਾ ਘਰਦਿਆਂ ਨੇ ਕਰਾਇਆ ਹੁੰਦਾ, ਉਹਨਾਂ ਨੂੰ ਬਲੇਮ ਕਰ ਸਕਦੇ ਆ
0: ਜੀ, ਬਿਲਕੁਲ,
1: ਸਮਝੋ ਨਾ। ਚਲੋ, ਇਹ ਤਾਂ ਚਲੋ ਮਜ਼ਾਕ ਹੈ, ਆਪਣਾ ਆਪਣਾ ਓਪੀਨੀਅਨ ਹੁੰਦਾ।
0: ਹਾਂ, ਉਹ ਉੱਧਰ ਨਾਗਪਾਲ ਸਰ ਕਹਿ ਰਹੇ ਕਿ ਮੇਰੀ ਕਹਾਣੀ ਵੀ ਦੱਸੋ ਵਿਚੋਲੇ ਵਾਲੀ। ਓਕੇ, ਸੋ ਚੰਨਪ੍ਰੀਤ ਮਾਡਰਨ ਬੱਚਾ ਆ, ਮਾਡਰਨ ਮੁੰਡਾ ਆ, ਇਹ ਕਹਿੰਦਾ ਕਿ ਇਹ ਤਾਂ ਲਵ ਮੈਰਿਜ ਨੂੰ ਪ੍ਰੈਫਰ ਕਰਨਗੇ, ਪਰ ਹਾਂ ਕਿਤੇ ਨਾ ਕਿਤੇ ਆਪਣੇ ਜਹਿਨ ਦੇ ਵਿੱਚ ਚੀਜ਼ਾਂ ਮੰਨੀਆਂ ਹੋਈਆਂ ਕਿ ਅਸੀਂ ਆਪਣੇ ਮਾਂ ਬਾਪ ਦੇ ਮਜ਼ਬੂਤ ਰਿਸ਼ਤੇ ਵੇਖੇ ਹੋਏ ਆ, ਅਸੀਂ ਆਪਣੇ ਦਾਦੇ ਦਾਦੀਆਂ ਦੇ, ਚਾਚੀ ਚਾਚੀਆਂ ਦੇ, ਤਾਏ ਤਾਈਆਂ ਦੇ, ਮਾਸੜ ਮਾਸੀਆਂ ਦੇ, ਸਾਡੀ ਸੰਭਾਲ ਦੇ ਵਿੱਚ ਨਾ ਕੋਈ ਰੇਅਰ ਆ ਕਿ ਕਿਸੇ ਨੇ ਕਿਹਾ ਹੋਵੇ ਕਿ ਮਾਸੀ ਛੱਡਤੀ ਬਈ, ਮਾਸੀ ਫੁੱਫੜ ਦੇ ਭੂਆ ਛੱਡਤੀ ਬਈ, ਕਦੀ ਨਹੀਂ ਹੋਇਆ ਇੱਦਾਂ ਦਾ। ਅਸੀਂ ਤਾਂ ਰਿਸ਼ਤਿਆਂ ਦੇ ਵਿੱਚ ਗੜੋਚ ਹੋਏ ਲੋਕ ਹਾਂ, ਅਤੇ ਹੋ ਸਕਦਾ ਕਿ ਚਲੋ ਅੱਜ ਦੀ ਜਿਹੜੀ ਪੀੜ੍ਹੀ ਆ ਉਹਨੂੰ ਇਹ ਗੱਲਾਂ ਨਾ ਲੱਗਣ, ਉਹਨੂੰ ਨਹੀਂ ਵੀ ਇੱਦਾਂ ਨਹੀਂ ਹੁੰਦਾ ਗਾ, ਜੇ ਤੁਹਾਨੂੰ ਕੋਈ ਬੋਧਰ ਕਰ ਰਿਹਾ, ਕੋਈ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ, ਕਿਸੇ ਨੇ ਝਿੜਕਤਾ, ਕਿਸੇ ਨੇ ਚਪੇੜ ਮਾਰਤੀ ਹੈ, ਅਤੇ ਚਲੋ ਬਲੌਕ ਕਰਕੇ ਆਪਦੇ ਘਰ ਅਤੇ ਆਪਦੇ ਘਰ, ਪਰ ਬਾਅਦ ਵਿੱਚ ਰਿਲਾਈਜ਼ ਕਰਦੇ ਯਾਰ ਗੱਲ ਤਾਂ ਐਡੀ ਵੱਡੀ ਹੁੰਦੀ ਨਹੀਂ ਆ ਕਈ ਵਾਰੀ, ਛੋਟੀਆਂ ਛੋਟੀਆਂ ਗੱਲਾਂ 'ਤੇ, ਕਿਉਂਕਿ ਜਿਹਦੇ ਫੈਮਿਲੀ ਰਿਸ਼ਤੇ ਇਨਵੋਲਵ ਨਹੀਂ ਨਾ ਹੁੰਦੇ, ਜਦੋਂ ਸਬਜ਼ੀ ਦੇ ਵਿੱਚ ਧਨੀਆ ਨਹੀਂ ਪੈਂਦਾ ਹੈਗਾ, ਉਹ ਸਮੈਲ ਆਉਂਦੀ ਨਹੀਂ ਫਿਰ ਰਿਸ਼ਤਿਆਂ ਜਿਹੜੀ ਖੂਬਸੂਰਤ ਵਾਸ਼ਨਾ ਨਾ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੇਰਾ ਓਪੀਨੀਅਨ ਹੋ ਸਕਦਾ ਕਿ ਮੈਂ ਗਲਤ ਹੋਵਾਂ, ਪਰ ਮੈਨੂੰ ਇਹ ਲੱਗਦਾ ਕਿ ਇਹ ਨਹੀਂ, ਮੈਂ ਕਹਿੰਦਾ ਕਿ ਅਰੇਂਜ ਮੈਰਿਜ ਹੀ ਕਰਵਾਓ, ਪਰ ਹਾਂ ਜੇ ਰਿਸ਼ਤਿਆਂ ਦੇ ਵਿੱਚ ਜੇ ਆਪਾਂ ਪੁਰਾਣੀਆਂ ਚੀਜ਼ਾਂ ਲੈ ਗਏ, ਇੱਕ ਕਹਾਵਤ ਆ ਬਜ਼ੁਰਗਾਂ ਦੀ, ਨਵਾਂ 9 ਦਿਨ ਅਤੇ ਪੁਰਾਣਾ 100 ਦਿਨ। ਸੋ 905-673-3337। ਆਪਾਂ ਦੇਖੋ, ਮੈਂ ਲਵ ਮੈਰਿਜ ਦੇ ਖਿਲਾਫ ਨਹੀਂ ਹਾਂ, ਹੋ ਸਕਦਾ ਕਿ ਕੱਲ੍ਹ ਨੂੰ ਮੇਰਾ ਵੀ ਛੋਟਾ ਭਰਾ ਕਹੇ ਕਿ ਬਈ ਮੈਂ ਲਵ ਮੈਰਿਜ ਕਰਾਉਣੀ ਹੈ, ਹੈ ਨਾ, ਠੀਕ ਆ, ਜਿੱਥੇ ਦਿਲ ਮਿਲਦੇ ਠੀਕ ਆ, ਪਰ ਆਪਾਂ ਕਹਿੰਦੇ ਜਿੱਥੇ ਰਿਸ਼ਤੇ ਇਨਵੋਲਵ ਹੋ ਜਾਣ, ਲਵ ਮੈਰਿਜ 'ਚ ਵੀ ਹੋ ਜਾਂਦੇ ਰਿਸ਼ਤੇ ਇਨਵੋਲਵ, ਕਈ ਵਾਰੀ ਹੁੰਦਾ ਕਿ ਮਾਂ ਬਾਪ ਕਹਿੰਦੇ ਵੀ ਇਹਨਾਂ ਨੇ ਹਟਣਾ ਤਾਂ ਹੈ ਨਹੀਂ, ਚਲੋ ਪੈ ਜਾਓ ਵਿੱਚ,
1: ਇੱਥੇ ਕਰ ਦਿਓ,
0: ਹੈ ਨਾ। ਸੋ ਕਈ ਵਾਰੀ ਲਵ ਕੰਮ ਅਰੇਂਜ ਵੀ ਹੋ ਜਾਂਦੀ ਆ, ਸੋ ਉਹ ਵੀ ਕੱਲ੍ਹ ਦਾ ਚੱਲਦਾ ਕੰਮ, ਉੱਥੇ ਵੀ ਫਿਰ ਰਿਸ਼ਤੇ ਵਿੱਚ ਪੈ ਜਾਂਦੇ ਆ, ਫਿਰ ਉੱਥੇ ਜਦੋਂ ਕੋਈ ਗੁੱਸਾ ਗਿਲਾ ਹੋ ਜਾਂਦਾ ਘਰ ਦੇ, ਕਹਿੰਦੇ ਹੁਣ ਭੁਗਤ ਬਈ, ਆਪੇ ਪੰਗਾ ਲਿਆ ਸੀ,
1: ਪੰਗਾ ਲਿਆ।
0: ਸੋ ਓਕੇ, 905-673-3337, ਤੁਸੀਂ ਕੋਈ ਓਪੀਨੀਅਨ ਦੇਣਾ ਚਾਹੋਗੇ? ਤੁਹਾਨੂੰ ਲੱਗਦਾ ਕਿ ਲਵ ਮੈਰਿਜ ਜ਼ਿਆਦਾ ਸਟਰੋਂਗ ਸੋਲਿਡ ਹੁੰਦੀ ਹੈ ਜਾਂ ਅਰੇਂਜ ਮੈਰਿਜ ਜ਼ਿਆਦਾ ਸਕਸੈਸਫੁਲ ਆ? 905-673-3337, ਭਾਈ ਮੇਰੇ ਫੋਨ 'ਤੇ ਨਾ ਕਰੋ, ਦੂਜੇ ਫੋਨ 'ਤੇ ਕਰ ਲਓ। 905-673-3337, ਚਾਰੇ ਕੌਲਾਂ ਖਾਲੀ ਪਈਆਂ ਨੇ, ਲਾਈਨ ਖਾਲੀ ਪਈਆਂ ਨੇ, ਮੁੜ ਕੇ ਮਿਲਣੀਆਂ ਨਹੀਂ, ਮੁੜ ਕੇ ਕੌਲਾਂ 'ਚ ਕੌਲਾਂ ਵੱਜੀ ਜਾਣੀਆਂ, ਉੱਧਰ ਲਾ ਲਓ।
1: ਆਈ ਥਿੰਕ ਵਧੀਆ ਰਹੂਗਾ ਜੇ ਆਪਾਂ ਓਪੀਨੀਅਨ ਸੁਣੀਏ ਲੋਕਾਂ ਦੇ।
0: ਹਾਂ ਆਪਾਂ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 4398।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਵਧੀਆ ਵਧੀਆ, ਮੇਰਾ ਨਾਮ ਮਹਿਕ ਹੈ ਤੇ
0: ਜੀ। ਮਹਿਕ ਵੀਰੇ, ਕੀ ਹਾਲ ਚਾਲ ਹੈ? ਠੀਕ ਹੋ?
2: ਵਧੀਆ ਵਧੀਆ ਵੀਰੇ, ਇੱਕ ਤਾਂ ਮੈਂ ਗਾਣਾ ਲਵਾਉਣਾ ਸੀ ਤੇ ਇੱਕ ਤੁਹਾਡੀ ਗੱਲ ਦਾ ਜਵਾਬ ਦੇਣਾ ਸੀ ਜੀ।
0: ਦੋਨੋਂ ਹੀ ਦੇ ਦਿਓ ਵੀਰੇ।
2: ਮੈਂ
0: ਸੌਰੀ ਸੌਰੀ
2: ਮੈਂ ਪਰ ਅਰੇਂਜ ਨੂੰ ਪ੍ਰੈਫਰ ਕਰੂੰਗਾ ਜੀ।
0: ਤੁਸੀਂ ਅਰੇਂਜ ਨੂੰ, ਸੌਰੀ ਤੁਹਾਡੀ ਆਵਾਜ਼ ਕੱਟ ਗਈ ਸੀ, ਓਕੇ ਸੋ ਤੁਸੀਂ ਅਰੇਂਜ ਨੂੰ ਪ੍ਰੈਫਰ ਕਰੋਗੇ?
2: ਹਾਂਜੀ ਹਾਂਜੀ।
0: ਕਿਆ ਬਾਤ
2: ਹੈ ਕਿ ਅੱਜ ਕੱਲ ਸਾਡੀ ਏਜ ਦੇ ਮੁੰਡਿਆਂ ਨੂੰ ਬਹੁਤ, ਮੈਨੂੰ ਹੁਣ ਦੋ ਸਾਲ ਹੋ ਗਏ ਘਰ ਦੇ ਤੰਗ ਕਰ ਰਹੇ, ਪਰ ਸਾਨੂੰ ਲਿਟਰਲੀ ਪਤਾ ਨੀ ਕਿਉਂ ਅੱਜ ਦੇ ਟਾਈਮ ਡਰ ਲੱਗ ਰਿਹਾ ਵਿਆਹ ਕਰਾਉਣ ਤੋਂ। ਪਹਿਲਾਂ ਕੁੜੀਆਂ ਡਰਦੀਆਂ ਸੀ, ਅੱਜ ਕੱਲ ਮੁੰਡੇ ਡਰ ਰਹੇ ਨੇ।
0: ਹੁਸਤਿੰਦਰ ਦਾ ਰਾਈਟ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਓਕੇ ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 3-6-2-4-8।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
3: ਜੀ, ਦਰਅਸਲ ਰਿਸ਼ਤੇ ਦੀ ਬਾਈਂਡਿੰਗ ਹੋਣ ਚ ਗੱਲ ਇੱਕ ਫੇਥ ਬੜਾ ਇਨਵੋਲਵਡ ਹੁੰਦਾ ਹੈ, ਤੇ ਜਿੱਥੇ ਅਰੇਂਜ ਮੈਰਿਜ ਹੁੰਦੇ ਸੀ ਜਿੱਦਾਂ ਪੁਰਾਣੀ ਅਸੀਂ ਬੈਕ ਹੋਮ ਦੀ ਗੱਲ ਕਰ ਲਈਏ, ਉੱਥੇ ਰਿਸ਼ਤਿਆਂ ਦੇ ਵਿੱਚੋਂ ਬੰਦਾ ਰਿਸ਼ਤਾ ਲੱਭਦਾ ਸੀ, ਉਹ ਕਹਿੰਦਾ ਸੀ ਹਾਂ ਸਾਡੇ ਪਿੰਡ ਤੋਂ ਹੈ ਜਾਂ ਆਹ ਸਾਡੇ ਚਾਚੇ ਤਾਏ ਮਾਮੇ ਦਾ ਹੈਗਾ। ਹੁਣ ਮੰਨ ਲਓ ਮੈਂ ਤੁਹਾਨੂੰ ਜਾਣਦਾ, ਮੇਰਾ ਤੁਹਾਡੇ ਤੇ ਫੇਥ ਹੈ, ਕਿਸੇ ਪਿੰਡ ਬੰਦੇ ਦੀ ਫੇਥ ਹੈ, ਮੈਂ ਤੇ ਕਹਿੰਦਾ ਕਿ ਹਾਂ ਨਹੀਂ ਯਾਰ ਇਹ ਬੰਦਾ ਗਲਤ ਪਾਸੇ ਤੁਹਾਨੂੰ ਲਾ ਨਹੀਂ ਸਕਦਾ, ਸਾਡਾ ਜਨਰੇਸ਼ਨ ਤੋਂ ਇੱਕ ਦੂਜੇ ਨਾਲ ਜਾਣ ਪਛਾਣ ਹੈ। ਤੇ ਇਸ ਨਾਲ ਜਿਹੜੀ ਹੈਗੀ ਬਾਈਂਡਿੰਗ ਹੈ ਉਹ ਵੀ ਇੱਕ ਚੰਗੀ ਬਾਈਂਡਿੰਗ ਹੁੰਦੀ ਸੀ, ਤੇ ਦੂਜਾ ਮੁੰਡੇ ਕੁੜੀ ਨੂੰ ਫਿਰ ਬਹੁਤੀ ਆਪਸ ਦੇ ਵਿੱਚ ਗੱਲ ਕਰਨ ਦੀ ਜ਼ਿਆਦਾ ਲੋੜ ਨਹੀਂ ਸੀ ਪੈਂਦੀ, ਕਿਉਂਕਿ ਫੇਸ ਫੈਮਿਲੀ 'ਚ ਆਲਰੇਡੀ ਇੱਕ ਐਸਟੈਬਲਿਸ਼ ਹੈਗਾ ਕਿ ਮੁੰਡਾ ਵੀ ਚੰਗਾ ਹੈ ਤੇ ਕੁੜੀ ਵੀ ਚੰਗੀ ਹੈ, ਦੇਖ ਕੇ ਲੱਭਿਆ ਇਹਨੂੰ। ਤੇ ਹੁਣ ਜਿਹੜੀ ਇਹ ਗੱਲ ਜੇ ਇੱਥੇ ਕਰੀਏ ਇਹ ਪੋਸੀਬਲ ਨਹੀਂ ਹੈਗੀ, ਕਿਉਂਕਿ ਨਾ ਤਾਂ ਇੱਥੇ ਆਪਣੇ ਰਿਸ਼ਤੇ ਆ ਇੱਥੇ, ਨਾ ਸਾਡਾ ਕੋਈ ਗੁਆਂਢ ਮੱਥੇ 'ਚ ਵੀ ਕੋਈ ਐਡੀ ਜ਼ਿਆਦਾ ਜਿਹਨੂੰ ਅਸੀਂ ਜਨਰੇਸ਼ਨਾਂ ਤੋਂ ਜਾਣਦੇ ਹਾਂ। ਜੇ ਮੈਂ ਅੱਜ ਤੁਹਾਡੇ ਨਾਲ 10 ਦਿਨ ਤੋਂ ਤੁਹਾਨੂੰ ਜਾਣਦਾ, ਮਹੀਨੇ ਤੋਂ ਜਾਣਦਾ ਜਾਂ ਸਾਲ ਤੋਂ ਵੀ ਜਾਣਦਾ, ਉਹਦੇ ਨਾਲ ਬੰਦੇ ਨੂੰ ਚੰਗੀ ਤਰ੍ਹਾਂ ਜੱਜ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਹੜੀ ਹੈਗੀ ਅਰੇਂਜ ਮੈਰਿਜ ਦਾ ਟ੍ਰੈਂਡ ਥੋੜਾ ਇੱਥੇ ਘਟਿਆ। ਜਦੋਂ ਬੰਦਾ ਕਿਸੇ ਨਾਲ ਪੜ੍ਹਦਾ ਹੈ ਜਾਂ ਕੰਮ ਕਰਦਾ ਹੈ, ਕੋਈ 2-4 ਸਾਲ ਬੰਦਾ ਰਹਿੰਦਾ ਜਾਂ ਇੱਕ ਦੂਜੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਵੀ ਰਹਿੰਦੀ ਹੈਗੀ, ਫਿਰ ਉਹ ਤੋਂ ਬੰਦੇ ਦੀਆਂ ਹੈਬਿਟਸ ਦਾ ਪਤਾ ਲੱਗਦਾ। ਹੁਣ ਉੱਥੇ ਪੇਰੈਂਟਸ ਕੀ ਕਰਨਗੇ ਅਰੇਂਜ ਮੈਰਿਜ ਕਰਕੇ, ਪਤਾ ਹੀ ਨਹੀਂ ਹੈ ਕਿਸੇ ਦਾ।
0: ਸੋ ਤੁਸੀਂ ਜ਼ਿਆਦਾ ਲਵ ਮੈਰਿਜ ਨੂੰ ਪ੍ਰੈਫਰ ਕਰੋਗੇ? ਤੁਸੀਂ ਜੇ ਤੁਹਾਡੀ ਚੋਇਸ ਕੀ ਆ? ਫਿਰ ਤਾਂ ਬਸ ਫਿਰ ਤਾਂ ਡਨ ਹੋ ਗਿਆ ਨਾ, ਫਿਰ ਤਾਂ ਤੁਸੀਂ ਲਵ ਮੈਰਿਜ ਵਾਲੇ ਖਾਨੇ 'ਚ ਫਿੱਟ ਹੁੰਦੇ ਹੋ।
3: ਨਹੀਂ
0: ਲਵ ਮੈਰਿਜ ਫਿੱਟ ਆਉਣ ਦੀ ਗੱਲ ਨਹੀਂ, ਮੈਂ ਤੁਹਾਨੂੰ ਗੱਲ ਕਰਦਾ ਵੀ ਜਦੋਂ ਤੱਕ ਜੇ ਅਸੀਂ
3: ਆਪਸੀ
0: ਰਿਸ਼ਤੇ ਆ ਜੀ ਜੀ, ਮੈਂ ਆਈ ਕੈਨ ਅੰਡਰਸਟੈਂਡ। ਓਕੇ ਸੋ ਤੁਸੀਂ ਕਹਿੰਦੇ ਹੋ ਕਿ ਜੇ ਰਿਸ਼ਤੇ ਦੇ ਬੁਨਿਆਦ ਸ਼ੁਰੂ ਤੋਂ ਹੋਵੇ, ਜੇ ਮਾਂ ਬਾਪ ਨੇ ਉਸ ਤਰ੍ਹਾਂ ਬਿਲਡ ਅਪ ਕੀਤਾ ਹੋਵੇ, ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਮੈਨੂੰ ਤਾਂ ਇਹ ਮਹਿਸੂਸ ਲੱਗਿਆ, ਪਰ ਜੇ ਤੁਸੀਂ ਆਪਾਂ ਸਿਰਫ ਕਰ ਰਹੇ ਹਾਂ ਕਿ ਚਲੋ ਮੰਨ ਲਓ ਕਿ ਤੁਹਾਡਾ ਵਿਆਹ ਹੋਣਾ ਹੁਣ, ਅਤੇ ਘਰ ਦੇ ਕਹਿੰਦੇ ਕਾਕਾ ਕਿ ਕੁੜੀ ਹੈਗੀ ਆ ਲੰਡਨ ਦੀ ਅਤੇ ਤੂੰ ਰਹਿੰਦਾ ਇੱਥੇ, ਉਹ ਉੱਧਰ ਜੰਪ ਵਾਲਾ, ਅਤੇ ਕੀ ਕਹਿਣਾ ਕਿ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਜਾਣਨਾ ਪਛਾਣਨਾ ਚਾਹੋਗੇ ਕਿ ਸਿੱਧਾ ਠਾਹ ਸੋਟਾ ਕਰ ਦਈਏ? ਪਰਿਵਾਰ ਸਾਲੇ ਇੱਕ ਦੂਜੇ ਨੂੰ ਜਾਣਦੇ ਹੋਣ, ਇਹ ਹੈ ਕਿ ਕੁੜੀ ਮੁੰਡਾ ਨਾ ਜਾਣਦੇ ਹੋਣ, ਫਿਰ ਤੁਸੀਂ ਪ੍ਰੈਫਰ ਕਰੋਗੇ?
3: ਜੇ ਪਰਿਵਾਰ ਚੰਗੀ ਤਰ੍ਹਾਂ ਜਾਣਦੇ ਆ, ਥਿੰਕ ਲਾਈਕ ਪ੍ਰੈਫਰ ਕਰ ਸਕਦਾ ਮੈਂ।
0: ਇਹ ਤਾਂ ਕਿਸਮਤ ਬੁੜੀ ਆ ਹੁਣ, ਇਹ ਤਾਂ ਤੁਹਾਡੇ ਨਾਲ ਗੱਲਬਾਤ ਹੋ ਵੀ ਗਈ, ਫਿਰ ਕਿਹੜਾ ਪਤਾ ਲੱਗਣਾ। ਜੀ ਨਹੀਂ ਨਹੀਂ ਆਈ ਕੈਨ ਅੰਡਰਸਟੈਂਡ। ਹਾਂਜੀ ਬਾਈ ਮੈਂ ਸਮਝ ਗਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਸੋ ਗੱਲ ਸਾਡੀ ਲੰਬੀ ਹੋ ਗਈ, ਬਹੁਤ ਸਾਰੀਆਂ ਕਾਲਸ ਆਈਆਂ ਸੀ ਬਾਈ, ਸਾਰੇ ਕੱਟ ਗਏ। ਤੁਸੀਂ ਕੀ ਗੱਲ, ਤੁਹਾਡਾ ਅਰੇਂਜ ਮੈਰਿਜ 'ਚ ਵਿਸ਼ਵਾਸ ਸੀਗਾ ਜਾਂ ਲਵ ਮੈਰਿਜ ਦੇ ਵਿੱਚ? 905-673-3337 905-673-3337 ਅਰੇਂਜ ਮੈਰਿਜ ਦੀ ਗੱਲਬਾਤ ਕਰ ਰਹੇ ਹਾਂ। ਤੁਹਾਨੂੰ ਕੀ ਲੱਗਦਾ ਕਿ ਅਰੇਂਜ ਮੈਰਿਜ ਜ਼ਿਆਦਾ ਕੰਸਿਡਰ ਕਰਦੇ ਹੋ, ਰਿਸ਼ਤੇ ਜ਼ਿਆਦਾ ਸੋਲਿਡ? ਅੱਜ ਦੀ ਗੱਲ ਨਹੀਂ ਕਰਦਾ ਮੈਂ, ਤੁਸੀਂ ਜੇ ਆਪਾਂ ਮੰਨ ਕੇ ਚੱਲੀਏ ਕਿ ਜੇ ਥੋੜ੍ਹੀ ਜਿਹੀ ਪੁਰਾਣੀ ਗੱਲਬਾਤ ਕਰ ਲਈਏ ਕਿ ਉਦੋਂ ਰਿਸ਼ਤੇ ਤਾਂ ਅਫਕੋਰਸ ਆਪਾਂ ਤਰਜੀਹ ਦੇਵਾਂਗੇ ਕਿ ਆਪਾਂ ਉਹ ਮਾਫ ਕਰਨਾ ਸੋ ਆਪਾਂ ਅਰੇਂਜ ਮੈਰਿਜ ਨੂੰ ਤਰਜੀਹ ਦਿੰਦੇ ਸੀਗੇ ਅੱਜ ਦੇ ਮਾਹੌਲ ਦੇ ਵਿੱਚ ਤੁਸੀਂ ਕੀ ਕਰੋਗੇ ਅੱਜ ਦੇ ਮਾਹੌਲ 'ਚ ਤੁਸੀਂ ਜਾਓਗੇ ਫਿਰ ਅਰੇਂਜ ਮੈਰਿਜ ਜਾਂ ਬਾਈ ਜੀ ਵਾਂਗੂ ਕਨਫਿਊਜ਼ ਹੋ ਕਿ ਪਹਿਲਾਂ ਮਿਲ ਲਈਏ ਥੋੜ੍ਹਾ ਜਿਹਾ ਗਿਲ ਲਈਏ 905-673-3337 3413 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ 3413
4: ਸਤਿ ਸ਼੍ਰੀ ਅਕਾਲ ਜੀ ਹੈਲੋ
0: ਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ
4: ਭਾਜੀ ਮੇਰੀ ਆਪਣੀ ਲਵ ਮੈਰਿਜ ਆ ਮੇਰੇ ਹਿਸਾਬ ਚ ਵੀ ਜੇ ਤਾਂ ਰਿਸ਼ਤਾ ਦੋ ਬੰਦਿਆਂ ਦੇ ਹਿਸਾਬ ਨਾਲ ਸੋਚੀਏ ਲਵ ਮੈਰਿਜ ਬਹੁਤ ਵਧੀਆ ਵਾ ਜੇ ਪੰਜਾਬ ਦੀ ਵਿਰਾਸਤ ਤੇ ਕਲਚਰ ਤੇ ਵਿਰਸੇ ਦੇ ਹਿਸਾਬ ਨਾਲ ਸੋਚੀਏ ਵੀ ਰਿਸ਼ਤਾ ਪਰਿਵਾਰਾਂ ਦਾ ਵਾ ਫਿਰ ਅਰੇਂਜ ਮੈਰਿਜ ਜ਼ਿਆਦਾ ਵਧੀਆ
0: ਓਕੇ ਸੋ ਤੁਹਾਡੀ ਵੋਟ ਅੱਧੀ ਅੱਧੀ ਹੋ ਗਈ ਜੇ ਤਾਂ ਖਰਾਬ ਹੋ ਗਈ ਵੋਟ ਓਕੇ ਤੁਹਾਡੀ ਵੋਟ ਰੇਂਜ ਮੈਂ ਕਿਆ ਬਾਤ ਆ ਚਲੋ ਠੀਕ ਹੈ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਬਾਈ ਜੀ ਕਹਿੰਦੇ ਵੋਟ ਖਰਾਬ ਨਹੀਂ ਕਰਨੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ 2231
5: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ
5: ਬਸ ਚੜ੍ਹਦੀ ਕਲਾ ਜੀ ਮੇਰਾ ਨਾਂ ਜੀ ਸਿਮਰਨਜੀਤ ਸਿੰਘ ਆ ਜੀ
0: ਜੀ ਜੀ ਭਾਜੀ
5: ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਜੀ
0: ਜੀ ਜੀ ਸਰ
5: ਮੈਂ ਅੱਜ ਤੁਹਾਡਾ ਰੇਡੀਓ ਸੁਣਦਾ ਪਿਆ ਸੀ
0: ਜੀ
5: ਤੇ ਮੈਂ ਇਹੀ ਵਿਚਾਰ ਦੇਣਾ ਚਾਹੁੰਦਾ ਹਾਂ ਕਿ ਦੇਖੋ ਮੇਰੀ ਜੀ ਲਵ ਮੈਰਿਜ ਹੋਈ ਸੀ ਮੈਂ ਮਰਚੈਂਟ ਨੇਵੀ ਚ ਨੌਕਰੀ ਕਰਦਾ ਸੀ
0: ਜੀ
5: ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਸੀ
0: ਜੀ
5: ਮੇਰੇ ਕੋਲ ਮਾੜਾ ਕੰਮ ਇਹ ਹੋ ਗਿਆ ਕਿ ਜੀ ਮੈਂ ਪਿਆਰ ਕਰ ਬੈਠਾ ਤੇ ਮੈਂ ਦੇ ਚੱਕਰ ਦੇ ਵਿੱਚ ਆਪਣੇ ਪਿਆਰ ਦੇ ਪਿੱਛੇ ਯੂਨੋ ਪਿਆਰ ਦੇ ਕਰਕੇ ਤੇ ਮੈਨੂੰ ਭੱਜ ਕੇ ਵਿਆਹ ਕਰਨਾ ਪੈ ਗਿਆ ਕੁੜੀ ਨਾਲ
0: ਓਏ ਹੋਏ ਸਿੱਟਾ ਕੀ ਨਿਕਲਿਆ
5: ਜੀ ਨੇ ਕੱਲ ਕਿ ਮੈਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਜੀ ਮੈਂ ਮੇਰੇ ਨੇ ਜਜ਼ਬਾਤਾਂ ਦੇ ਨਾਲ ਉਹਨੂੰ ਪਤਾ ਸੀ ਕਿ ਮੁੰਡਾ ਇਮੋਸ਼ਨਲ ਆ ਉਹਨੇ ਇਮੋਸ਼ਨਲ ਬਲੈਕਮੇਲ ਕੀਤਾ ਤੇ ਮੈਨੂੰ ਭੱਜਣ ਦੇ ਮਜਬੂਰ ਕੀਤਾ ਜਿਹੜਾ ਬੰਦੇ ਦਾ ਪਿਆਰ ਆ ਬੰਦੇ ਦਾ ਪਿਆਰ ਬਹੁਤ ਡਿਫਰੈਂਟ ਆ ਔਰਤ ਦੇ ਪਿਆਰ ਨਾਲੋਂ ਬਹੁਤ ਬਹੁਤ ਡਿਫਰੈਂਟ ਆ ਜੀ ਤੇ ਇਹ ਗੱਲ ਸ਼ੁਰੂ ਹੁੰਦੀ ਆ ਜੀ 2019 ਤੋਂ
0: ਜੀ
5: 19 ਲੰਘਿਆ ਜੀ ਮੈਂ 10 ਮਹੀਨੇ ਮੈਂ ਬਾਹਰ ਰਿਹਾ ਘਰੋਂ ਤੇ ਕੁੜੀ ਦਾ ਪਿਓ ਕਹਿ ਲਓ ਕਿ ਥੋੜਾ ਜਿਹਾ ਸਾਈਕੋ ਸੀ ਤੇ ਕਹਿ ਲਓ ਕਿ ਉਹ ਤੋਂ ਬਚਾ ਕੇ ਰੱਖਣਾ ਸੀ ਮੇਰਾ ਤੇ ਚਲੋ ਕੁਝ ਨਹੀਂ ਕਰ ਸਕਦੇ ਹੋ
0: ਜੀ
5: ਪਰ ਸਾਨੂੰ ਡਰ ਸੀ ਕਿਤੇ ਕੁੜੀ ਦਾ ਨੁਕਸਾਨ ਨਾ ਕਰਦੇ ਤੇ ਚਲੋ ਜੀ ਵਿਆਹ ਹੋ ਗਿਆ ਤੇ ਬਾਅਦ ਚੋਂ ਕੁੜੀ ਕਹਿੰਦੀ ਕਿ ਮੈਨੂੰ ਮੇਰੇ ਪਿਓ ਨੇ ਮਾਰ ਦੇਣਾ ਕਿ ਮੈਨੂੰ ਡਰ ਲੱਗਦਾ ਹਨਾ
0: ਥੋੜਾ ਜਿਹਾ ਸਪੀਡ ਚ ਰੱਖੀਏ ਕਿਉਂਕਿ ਬਹੁਤ ਸਾਰੀਆਂ ਕਾਲਸ ਨੇ 2231-1405-4499 ਰਸ਼ਮੀਤ ਜੀ ਜੁੜੇ ਹੋਏ ਨੇ ਸਾਡੇ ਨਾਲ ਸੋ ਥੋੜਾ ਜਿਹਾ ਸ਼ਾਰਟ ਰੱਖੀਏ ਤਾਂ ਕਿ ਆਪਾਂ ਸਾਰਿਆਂ ਦੀ ਗੱਲਬਾਤ ਸੁਣ
5: ਸਕੀਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਕੁੜੀ ਦੇ ਨਾਲ ਹਨਾ ਵੀ ਕੁੜੀ ਨੇ ਸਾਨੂੰ ਮੇਰੇ ਟੱਬਰ ਨੂੰ ਡਰਾਇਆ ਕਿ ਮੇਰੇ ਪਿਓ ਨੇ ਮਾਰ ਦੇਣਾ ਮੈਨੂੰ ਬਾਹਰ ਭੇਜ ਦਿਓ
0: ਜੀ
5: ਚਲੋ ਜੀ ਕੋਵਿਡ ਆ ਗਿਆ ਕੋਵਿਡ ਤੋਂ ਬਾਅਦ ਉਹਦਾ ਵੀਜ਼ਾ ਵੂਜ਼ਾ ਆਇਆ ਸਾਡੇ ਪਿੱਛੋਂ ਕਹਿ ਲਓ ਕਿ ਇਹਨੂੰ ਆਇਲਸ ਵੀ ਮੈਂ ਕਰਾਈ ਸਾਰਾ ਕੁਝ ਕਹਿ ਲਓ ਕਿ ਮੇਰੇ ਪਰਿਵਾਰ ਨੇ ਉਹਨੂੰ ਧੀਆਂ ਵਾਂਗੂ ਰੱਖਿਆ ਕੁੜੀ ਆਪਾਂ ਇਸ ਤੇ ਕੈਨੇਡਾ ਭੇਜਤੀ ਜੀ ਤੇ ਕੁੜੀ 2 ਮਹੀਨੇ ਬਾਅਦ ਸਾਰੇ ਟੱਬਰ ਨੂੰ ਬਲੌਕ ਕਰ ਗਈ ਜੀ ਮੇਰਾ ਮਰਨੋ ਧੱਕਾ ਹੋ ਗਿਆ ਤੇ ਫਿਰ ਬਾਅਦ ਚ ਕਹਿ ਲਓ ਕਿ ਮੈਂ ਆਇਆ ਜੀ ਕੈਨੇਡਾ ਵਿਜ਼ਟਰ ਵੀਜ਼ਾ ਤੇ ਮੈਂ ਵੀਜ਼ਾ ਅਪਲਾਈ ਕੀਤਾ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਮੇਰਾ ਵਿਦ ਇਨ ਮੰਥ ਵੀਜ਼ਾ ਆ ਗਿਆ ਜੀ ਮੈਂ ਕਹਿ ਲਓ ਬਾਹਰ ਚ ਮਰਚੈਂਟ ਨੇਵੀ ਚ ਹੀ ਪਾਸਪੋਰਟ ਸਟੈਂਪਾਂ ਨਾਲ ਭਰੇ ਪਏ ਸੀ ਤੇ ਚਲੋ ਖਾਤੇ ਚ ਵੀ ਪੈਸਾ ਤੇ ਲਾਇਆ ਹੈਗਾ ਸੀ ਤੇ ਮੈਂ ਇੱਥੇ ਆ ਗਿਆ ਜੀ ਮੈਂ ਇੱਥੇ ਆ ਕੇ ਮੈਂ ਬੜੀ ਕੋਸ਼ਿਸ਼ ਕੀਤੀ ਕਿ ਰਿਸ਼ਤੇ ਨੂੰ ਬਚਾਇਆ ਜਾਵੇ ਪਰ ਉਹ ਕੁੜੀ ਨੇ ਮੇਰੇ ਤੇ ਚਾਰਜ ਲਵਾ ਤੇ ਮੈਨੂੰ ਜੇਲ੍ਹ ਭਜਾ ਤਾ ਕਹਿ ਲਓ ਕਿ ਉਹਨੇ ਕੋਈ ਕਸਰ ਨਹੀਂ ਛੱਡੀ
0: ਤੁਸੀਂ ਕੋਕਾ ਲੈ ਕੇ ਦਿੱਤਾ ਸੀ ਉਹਨੂੰ
5: ਹਾਂਜੀ
0: ਕੋਕਾ ਲੈ ਕੇ ਦਿੱਤਾ ਤੁਸੀਂ ਉਹਨੂੰ ਗਿਫਟ ਦੇ ਵਿੱਚ ਕਦੀ
5: ਉਹ ਭਾਜੀ ਕੋਕੇ ਨੂੰ ਛੱਡੋ ਕੋਕਾ ਕੀ ਉਹਨੂੰ ਡਾਇਮੰਡ ਰਿੰਗਾਂ ਡਾਇਮੰਡ ਭੈਣ ਚ ਉਹਦੇ ਨੈਕਲੈਸ ਚੱਪਲਾਂ ਚਾਹੀ ਸੀ ਉਹਨੂੰ ਕਹਿ ਲਓ ਕਿ ਉਹਦੀ ਔਕਾਤ ਤੋਂ ਵੱਧ ਦੇ ਛੱਡਿਆ
0: ਅਸਲ ਚਲੋ ਮੈਨੂੰ ਲੱਗਦਾ ਕੋਕਾ ਕਰਕੇ ਧੋਖਾ ਦਿਲ ਲੈ ਗਿਆ ਸੋ ਕੋਈ ਨੀ ਬਾਈ ਜੀ ਅਸੀਂ ਤੁਹਾਡੇ ਨਾਲ ਹਾਂ ਤੇ ਪੂਰੀ ਹਮਦਰਦੀ ਪਰ ਮੈਨੂੰ ਲੱਗਦਾ ਕਿ ਜੋ ਹੁੰਦਾ ਚੰਗੇ ਲਈ ਹੁੰਦਾ ਤੇ
5: ਆਫਕੋਰਸ ਦੇਖੋ ਮੈਂ ਜੀ ਇਸ ਵੇਲੇ ਮੈਂ ਪਰਮਾਤਮਾ ਦਾ ਹਾਜ਼ਰ ਨਾਜ਼ਰ ਜਾਣ ਕੇ ਮੈਂ ਬੜਾ ਗ੍ਰੇਟਫੁਲ ਹਾਂ ਜੀ ਆਮ ਡੂਇੰਗ ਵੈਰੀ ਗੁੱਡ ਇਨ ਮਾਈ ਲਾਈਫ ਲੋਕਾਂ ਨੂੰ ਕਹਿ ਲਓ ਕਿ ਉਦਾਂ ਦੀ ਜ਼ਿੰਦਗੀ ਮੇਰੇ ਖਿਆਲ ਨਾਲ ਇੱਥੇ ਰਹਿ ਕੇ ਵੀ ਨਹੀਂ ਮਿਲਦੀ ਜਦੋਂ ਮੈਂ ਇੱਥੇ ਆਇਆ ਸੀ ਮੈਨੂੰ 5 ਦਿਨਾਂ ਵਿੱਚ LMI ਮਿਲ ਗਈ ਸੀ ਮੈਨੂੰ LMI ਦਾ ਮਤਲਬ ਨਹੀਂ ਸੀ ਪਤਾ
0: ਜੀ ਨਹੀਂ ਬਿਲਕੁਲ ਜੀ,
5: ਪਰਮਾਤਮਾ ਦੇ ਰੰਗ ਆ, ਪੋਜ਼ਿਟਿਵ ਰਹੋ, ਪਰਮਾਤਮਾ ਤੇ ਭਰੋਸਾ ਰੱਖੋ, ਤੁਹਾਡਾ ਕੋਈ ਕੁਝ ਨਹੀਂ ਖੜ ਸਕਦਾ
0: ਜੀ। ਬਹੁਤ ਸ਼ੁਕਰੀਆ ਵੀਰੇ,
5: ਚਲੋ ਜੀ ਮੇਰੇ ਕੇਸਾਂ ਤੇ ਪੈਸੇ ਲੱਗ ਗਏ।
0: ਤੁਸੀਂ ਐਂ ਕਰੋ, ਆਪਾਂ ਐਂ ਕਰੋ, ਤੁਸੀਂ ਕੱਲ ਨੂੰ ਕਾਲ ਕਰਿਓ, ਆਪਾਂ ਇਕੱਠੇ ਦੋਵੇਂ ਭਰਾ ਬਹਿ ਕੇ ਦੁੱਖ ਸੁੱਖ ਕਰਾਂਗੇ, ਜ਼ਰੂਰ ਗੱਲਾਂ ਬਾਤਾਂ ਕਰਾਂਗੇ। ਅੱਜ ਬਹੁਤ ਸਾਰੀਆਂ ਕਾਲਸ ਆ ਗਈਆਂ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ।
5: ਮੈਂ ਤੇ ਸਿਰਫ ਇਹੀ ਜਨਰੇਸ਼ਨ ਨੂੰ ਇਹੀ ਸਲਾਹ,
0: ਵੋਟ ਪਾ ਦਿਓ ਵੋਟ। ਹਾਂ, ਵੋਟ ਕਿੱਧਰ ਪੈਣੀ,
5: ਇੰਟਰਸਟ ਨਾ ਕਰੋ, ਪ੍ਰੀ ਨਾ ਕਰੋ, ਵਿਆਹ ਤੋਂ ਪਹਿਲੇ ਜੇ ਦਿਲ ਤੜਾਉਂਦਾ ਜਿਗਰਾ ਤੇ ਫਿਰ ਪਿਆਰ ਕਰਿਓ, ਨਹੀਂ ਤਾਂ ਨਾ ਕਰਿਓ।
0: ਕੀ ਬਾਤ ਆ, ਲੋਕੋ ਪਿਆਰ ਨਾ ਕਰਿਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ। ਉਹ ਕਿੱਥੇ ਨੰਗੀਆਂ ਤਾਂ ਹੱਥ ਪਾ ਬੈਠੇ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਪਰ ਆਈ ਨੋ ਕਿ ਜਿਹੜੇ ਇਨਸਾਨ ਨਾਲ ਹੁੰਦੀ ਹੈ ਐਕਚੁਅਲੀ, ਉਹ ਕਹਿੰਦੇ ਕਿ ਚਿੜੀਆਂ ਦਾ ਮੌਤ ਗਵਾਰਾਂ ਦਾ ਹਾਸਾ। ਸੋ ਬਾਈ ਜੀ ਮਾਫ਼ ਕਰਿਓ, ਆਪਾਂ ਤਾਂ ਸਿਰਫ ਜ਼ਿੰਦਗੀ ਨੂੰ ਹੱਸਣ ਵਾਲੇ ਲਹਿਜ਼ੇ ਨਾਲ ਲੈ ਰਹੇ ਹਾਂ, ਪਰ ਹੋ ਸਕਦਾ ਕਿ ਇਹਨਾਂ ਦੇ ਆਪਾਂ ਭਾਵਨਾਵਾਂ ਉਹ ਨਾ ਸਮਝ ਸਕੀਏ, ਕਿਉਂਕਿ ਜਿਸ ਤਨ ਲੱਗ ਗਏ ਉਹੀ ਜਾਣੇ। ਸੋ ਜੀ ਸਤਿ ਸ਼੍ਰੀ ਅਕਾਲ ਜੀ, 1405 ਤੁਸੀਂ ਆਉਣੇ ਹੋ ਜੀ, ਜੀ 1405 ਤੁਸੀਂ ਆਉਣੇ ਹੋ ਜੀ, 1405 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਮੇਰਾ ਮੈਨੂੰ ਲੱਗਦਾ ਕਿ ਮੀਟਰ ਹੈਂਗ ਹੋ ਗਿਆ, ਇੰਨੀਆਂ ਕਾਲਾਂ ਆ ਰਹੀਆਂ, ਸਮਝ ਨਹੀਂ ਆ ਰਿਹਾ। 905-673-3337 ਜੀ, ਸਰ 705 ਤੁਸੀਂ ਆਉਣੇ ਰਹੋ।
6: ਹੈਲੋ, ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਸੁਣ ਰਹੀ ਸੀ, ਆਈ ਡੋਂਟ ਨੋ ਦਾ ਫੁੱਲ ਟੌਪਿਕ, ਬਟ ਜਿਹੜਾ ਤੁਸੀਂ ਕਹਿ ਰਹੇ ਹੋ ਵੋਟ ਪਾਉਣਾ, ਮੈਂ ਸੋਚ ਰਹੀ ਹਾਂ ਕਿ ਚਾਹੇ ਅਰੇਂਜ ਮੈਰਿਜ ਹੈ ਚਾਹੇ ਲਵ ਮੈਰਿਜ ਹੈ, ਮੈਰਿਜ ਇਜ਼ ਆਲਵੇਸ ਅ ਗੈਂਬਲ, ਸਮ ਟਾਈਮ ਯੂ ਵਿਨ ਸਮ ਟਾਈਮ ਯੂ ਲੂਸ।
0: ਓਕੇ, ਸੋ ਤੁਸੀਂ ਡਰਾ ਗਏ ਹੋ, ਵੋਟ ਵੋਟ ਵੋਟ ਨਹੀਂ ਪਾਈ,
6: ਨਹੀਂ।
0: ਓਕੇ, ਸੋ ਤੁਸੀਂ ਕਹਿਣਾ ਕਿ ਗੈਂਬਲ ਹੀ ਆ, ਜੂਆ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਆਈ ਥਿੰਕ ਆਈ ਐਮ ਐਗਰੀ ਵਿਦ ਹਰ। ਸੋ ਜੀ ਸਤਿ ਸ਼੍ਰੀ ਅਕਾਲ ਜੀ, 4790 ਤੁਸੀਂ ਆਉਣੇ ਰਹੋ ਜੀ, 4790 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
7: ਸਤਿ ਸ਼੍ਰੀ ਅਕਾਲ ਪ੍ਰਭਰੀ, ਕੀ ਹਾਲ ਆ?
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
7: ਬਹੁਤ ਹੀ ਬਹੁਤ ਵਧੀਆ, ਤੇ ਮੈਂ ਵੀ ਤੁਹਾਡੇ ਟੌਪਿਕ ਤੇ ਗੱਲ ਕਰਨਾ ਚਾਹੁੰਦਾ ਸੀ। ਮੈਨੂੰ ਲੱਗਦਾ ਵੀਰੇ ਐਕਚੁਅਲੀ ਨਾ ਇਹ ਥੋੜਾ ਮਾਤਾ ਪਿਤਾ ਦੇਖ ਲੋ ਤੁਸੀਂ, ਹਨਾ, ਉਹ ਵੀ 60-60 ਸਾਲ ਦੇ ਹੋ ਗਏ ਆ, ਤੇ ਹੁਣ ਵੀ ਮੇਰੀ ਵੀ ਅਰੇਂਜ ਮੈਰਿਜ ਹੋਈ ਆ, ਮੇਰੇ ਵਿਆਹ ਨੂੰ 7 ਸਾਲ ਹੋ ਗਏ, ਵਾਹਿਗੁਰੂ ਦੀ ਕਿਰਪਾ ਨਾਲ ਵਧੀਆ। ਤੇ ਮੈਨੂੰ ਲੱਗਦਾ ਵੀਰੇ ਹਰ ਬੰਦੇ ਦੀ ਕਿਸਮਤ ਹੁੰਦੀ ਆ, ਹਨਾ, ਲਵ ਮੈਰਿਜ ਵਾਲਿਆਂ ਦਾ ਵੀ ਮੈਂ ਟੁੱਟਦੇ ਦੇਖੇ ਰਿਸ਼ਤੇ 1-2 ਸਾਲ ਬਾਅਦ ਮੈਰਿਜ ਤੋਂ, ਤੇ ਅਰੇਂਜ ਮੈਰਿਜ ਵਾਲਿਆਂ ਦੇ ਵੀ ਮੈਂ ਦੇਖਿਆ ਵੀ ਸਾਰੀ ਉਮਰ ਨਾਲ ਸਾਥ ਦਿੰਦੇ, ਹਨਾ, ਇੱਕ ਦੂਜੇ ਦਾ। ਤੇ ਮੈਨੂੰ ਲੱਗਦਾ ਵੀਰੇ ਜ਼ਮਾਨਾ ਥੋੜਾ ਜਿਹਾ ਹੁਣ ਚੇਂਜ ਹੋ ਗਿਆ, ਜ਼ਿਆਦਾ ਵੀ ਆਪਸ਼ਨਾਂ ਬਾਹਲੀਆਂ ਹੋ ਗਈਆਂ ਮੁੰਡੇ ਕੋਲ ਵੀ,
0: ਆਪਸ਼ਨਾਂ ਦੀ ਸਾਰੀ ਪ੍ਰੋਬਲਮ ਆਪਸ਼ਨਾਂ ਦੀ ਆ। ਲਵਪ੍ਰੀਤ, ਤੁਹਾਡੀ ਆਵਾਜ਼, ਤੁਸੀਂ ਮੈਨੂੰ ਰੇਂਜ ਚ ਆ ਕੇ ਕਾਲ ਕਰੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਬਿਲਕੁਲ ਵੀ, ਤੁਸੀਂ ਆਵਾਜ਼ ਨਾ ਟੁੱਟੀ, ਆਈ ਥਿੰਕ ਨੈਟਵਰਕ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-3337 ਹੁਣ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਥੋੜ੍ਹਾ ਜਿਹਾ ਹੋਲਡ ਰੱਖੋ, ਅਤੇ ਦੋ ਕੁ ਮੈਸੇਜ ਲੈ ਲਈਏ, ਫਿਰ ਗੱਲਬਾਤ ਕਰਦੇ ਹਾਂ। 905-673-3337 ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ,
8: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼
0: ਜੀ, ਚਾਹੇ
8: ਹੋਵੇ ਟੌਪਿਕ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ, 905-965-6311, 905-965-6311।
9: Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 9058409696।

0: 905-600-7373, 905-673-3337. ਗੱਲਾਂ ਬਾਤਾਂ ਥੋੜ੍ਹੀ ਜਿਹੀ ਡੀਪ ਹੋ ਗਈਆਂ, ਸੋ ਸੋ 905-600-7373 ਕਾਲ ਲੈ ਕੇ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਆਪਾਂ। ਸਾਡੇ ਨਾਲ ਜੁੜੇ ਹੋਏ ਨੇ ਅੱਜ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਤੋਂ ਚੰਨਪ੍ਰੀਤ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ 6248।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਗੱਲ, ਚਲੋ ਮੈਂ ਥੋੜੀ ਜਿਹੀ ਲਾਈਟ ਨੋਟਸ ਵੀ ਲੈ ਕੇ ਆਉਂਦਾ, ਥੋੜੀ ਮਜ਼ਾਕ ਵੀ ਲੈ ਜਾਂਦਾ
0: ਜੀ।
1: ਤੇ ਜਿਹੜੀ ਹੈ ਨਾ ਰਿਸ਼ਤੇ ਜਿਹੜੇ ਨਿਭਣ ਦੀ ਗੱਲ, ਇੱਕ ਥੋੜੀ ਕਹਿ ਲਓ ਕਿ ਸ਼ਰਮ ਹਿਆ ਤੇ ਵੀ ਡਿਪੈਂਡ ਕਰਦਾ ਸੀ। ਪਹਿਲਾਂ ਆਪਾਂ ਸੋਚਦੇ ਸੀ ਨਾ ਕਿ ਜੇ ਕੋਈ ਗਲਤ ਕਰਦੇ ਆ ਆਲੇ ਦੁਆਲੇ ਸਾਰੇ ਜਾਣਦੇ ਆ ਸਾਨੂੰ, ਤੇ ਕੋਈ ਕੀ ਕਹੂਗਾ। ਸਮਾਜ ਦੇ ਵਿੱਚ ਜਿਹੜੀ ਹੈਗੀ ਜਗ੍ਹਾ ਬੰਦੇ ਦੀ ਖਤਮ ਹੁੰਦੀ ਹੈ, ਪਤਾ ਲੱਗਦਾ ਬੰਦੇ ਦੇ ਕਰੈਕਟਰ ਦਾ ਆਲੇ ਦੁਆਲੇ। ਤੇ ਹੁਣ ਜਿਹੜਾ ਸਿਨੈਰੀਓ ਬਦਲ ਗਿਆ, ਪਹਿਲਾਂ ਕਹਿ ਲਈਏ ਕਿ ਜੇ ਲੋਕਾਂ ਕੋਲ ਸਾਧਨ ਕੀ ਸੀ, ਸਾਈਕਲ ਜਾਂ ਸਕੂਟਰ, ਸਾਈਕਲ ਜਾਂ ਸਕੂਟਰ ਤੇ ਬਹਿ ਕੇ ਕਿੱਡੀ ਕੁ ਦੂਰ ਕੋ ਜਾ ਸਕਦਾ ਸੀ, ਜਿੱਥੇ ਕੁ ਤੱਕ ਜਾ ਸਕਦਾ, ਜਿੱਥੇ ਤੱਕ ਇਹਨਾਂ ਚੀਜ਼ਾਂ ਦੀ ਰੇਂਜ ਹੈ ਉੱਥੇ ਸਾਰੇ ਜਾਣਦੇ ਸੀ, ਤੇ ਇਸ ਕਰਕੇ ਕੋਈ ਗਲਤ ਸਟੈਪ ਵੀ ਨਹੀਂ ਸੀ ਲੈਂਦਾ। ਹੁਣ ਕੀ ਇੱਥੇ ਇੱਕ ਦਿਹਾੜੀ ਨੀ ਲੱਗਦੀ, ਬੰਦਾ ਪਿੰਡੋਂ ਬੈਠ ਕੇ ਦਿੱਲੀ ਤੇ ਦਿੱਲੀਓਂ ਬੈਠ ਕੇ ਕੈਨੇਡਾ, ਕਿੱਥੇ ਗਈ ਸ਼ਰਮ ਜਾ, ਕਿੱਥੇ ਕਿਹਨੂੰ ਕਿਸੇ ਨੂੰ ਪਤਾ ਕੌਣ ਕਿੱਥੋਂ ਆਇਆ ਕਿੱਦਾਂ ਦਾ।
0: ਬਿਲਕੁਲ, ਆਈ ਥਿੰਕ ਆਮ ਰੀਲੀ ਐਗਰੀ ਵਿਦ ਯੂ। ਆਈ ਥਿੰਕ ਇਹ ਵੀ ਇੱਕ ਮੇਨ ਕਾਰਨ ਆ ਕਿ ਅਸੀਂ ਆਪਣੀ ਸ਼ਰਮ ਹਯਾ, ਉਹ ਜਿਹੜੇ ਸੱਭਿਆਚਾਰਕ ਜਿਹੜੀਆਂ ਸਾਡੀਆਂ ਸੀਗੀਆਂ ਨਾ ਇੱਕ ਬੰਦਿਸ਼ਾਂ, ਉਹਨਾਂ ਨੂੰ ਅਸੀਂ ਬੋਝ ਸਮਝਣ ਲੱਗ ਗਏ। ਸੋ ਉਹ ਚੀਜ਼ਾਂ ਤੋਂ ਆਪਾਂ ਜਿੱਦਾਂ ਹੀ ਛੁਟਕਾਰਾ ਆਪਾਂ ਨੂੰ ਮਿਲਿਆ ਅਤੇ ਆਪਾਂ ਫਿਰ ਐਸੇ ਉੱਡੇ ਕਿ ਫਿਰ ਸਾਨੂੰ ਡਿੱਗਣ ਦਾ ਪਤਾ ਨਹੀਂ ਲੱਗਿਆ ਕਿੱਥੇ ਜਾ ਕੇ ਡਿੱਗਣਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-600-7373 ਸਾਡੇ ਨਾਲ ਚੰਨਪ੍ਰੀਤ ਜੀ ਜੁੜੇ ਹੋਏ ਨੇ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਤੋਂ। ਸੋ ਜੇ ਤੁਸੀਂ ਆਪਣੇ ਪਿਆਰਿਆਂ ਨੂੰ ਇੰਡੀਆ ਤੋਂ ਕੈਨੇਡਾ ਦੇ ਵਿੱਚ ਬੁਲਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਸੁਪਰ ਵੀਜ਼ੇ ਦੇ ਉੱਪਰ ਜਾਂ ਵਿਜ਼ਟਰ ਵੀਜ਼ੇ ਦੇ ਉੱਪਰ, ਸੋ ਇਮੀਗ੍ਰੇਸ਼ਨ ਦਾ ਕੰਮ ਆ ਲੰਮੇ ਸਮੇਂ ਦਾ ਤਜਰਬਾ ਆ, ਬੜਾ ਕਲੀਨ ਅਤੇ ਨੀਟ ਜਿਹਾ ਕੰਮ ਆ। ਤੁਸੀਂ ਕਿਸੇ ਦੀ ਐਪਲੀਕੇਸ਼ਨ ਲਾਉਣੀ, ਆਪਣੇ ਭੈਣ ਭਰਾ ਦੀ, ਸੱਜਣ ਮਿੱਤਰ ਦੀ, ਭੂਆ ਮਾਸੀ ਚਾਚੀ ਤਾਈ ਦੇ ਮੁੰਡੇ ਦੀ, ਤੁਸੀਂ ਵਿਆਹ ਅਤੇ ਫੈਮਲੀਆਂ ਨੂੰ ਸੱਦਣਾ ਆ, ਵਿਜ਼ਟਰ ਵੀਜ਼ੇ ਦੀਆਂ ਫੈਮਲੀਆਂ ਨੇ ਐਪਲੀਕੇਸ਼ਨ ਲਾਉਣੀ ਆ, ਅਤੇ ਤੁਸੀਂ ਵੈਸੇ ਵਿਜ਼ਿਟ ਕਰਨਾ ਚਾਹੁੰਦੇ ਹੋ, ਕਿਸੇ ਨੂੰ ਬਿਜ਼ਨਸ ਵਿਜ਼ਿਟ 'ਤੇ ਆਉਣਾ ਚਾਹੁੰਦੇ ਹੋ, ਤੁਸੀਂ ਵਿਜ਼ਿਟ ਵੀਜ਼ਾ ਲਵਾਉਣਾ ਆ, ਅਤੇ ਬੜੇ ਲੰਬੇ ਸਮੇਂ ਦਾ ਐਕਸਪੀਰੀਅੰਸ ਆ ਇਹਨਾਂ ਦੀ ਵਿਜ਼ਿਟ ਵੀਜ਼ੇ ਦੀ, ਇੱਕ ਵਾਰੀ ਫਾਈਲ ਲੱਗ ਗਈ ਨਾ ਅਤੇ ਫਿਰ ਦੇਖਿਓ ਵੀਜ਼ਾ ਕਿਵੇਂ ਪੜਕ ਪੜਕ ਆਉਂਦਾ। ਸੋ ਕਿਉਂਕਿ ਐਕਸਪੀਰੀਅੰਸ ਲੰਬਾ ਇਹਨਾਂ ਦਾ, ਔਰ ਨਾਲ ਦੀ ਨਾਲ ਸਪਾਊਸਲ ਸਪੋਂਸਰਸ਼ਿਪ ਐਪਲੀਕੇਸ਼ਨ ਲਾਉਣ ਦਾ ਇਹਨਾਂ ਨੂੰ ਲੰਬੇ ਸਮੇਂ ਦਾ ਤਜਰਬਾ ਆ। ਸੋ ਚੰਨਪ੍ਰੀਤ, ਕੀ ਹਾਲ ਚਾਲ ਆ? ਠੀਕ ਠਾਕ ਹੋ?
2: ਦੱਸੋ ਕੀ ਹਾਲ ਚਾਲ?
0: ਠੀਕ ਠਾਕ ਹੋ?
2: ਓ ਗੁੱਡ ਜੀ, ਓ ਗੁੱਡ, ਤੁਸੀਂ ਦੱਸੋ।
0: ਵੈਰੀ ਗੁੱਡ। ਸੋ ਚੰਨਪ੍ਰੀਤ ਜੀ, ਕਿਹੜੀਆਂ ਕਿਹੜੀਆਂ ਸੇਵਾਵਾਂ, ਵੈਸੇ ਮੈਂ ਦੱਸਤੀਆਂ ਤਿੰਨ, ਤੁਸੀਂ ਦੱਸੋ ਇਹਨਾਂ ਬਾਰੇ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ।
2: ਇਹ ਤਾਂ ਆਪਾਂ ਸਪਾਊਸਲ ਸਪੋਂਸਰਸ਼ਿਪ, ਪੇਰੈਂਟਸ ਦੇ ਸੁਪਰ ਵੀਜ਼ਾਸ, ਜੇ ਕਈ ਨਈ ਇਨਕਮ ਰਿਕੁਆਇਰਮੈਂਟ ਮੀਟ ਕਰਦੇ ਸੁਪਰ ਵੀਜ਼ਾ ਲਈ, ਉਹਨਾਂ ਦੇ ਪੇਰੈਂਟਸ ਦੇ ਵਿਜ਼ਟਰ ਵੀਜ਼ਾਸ ਲਾਈਦੇ ਜਾਂ ਫੈਮਿਲੀ ਮੈਂਬਰਸ ਦੇ ਵਿਜ਼ਟਰ ਵੀਜ਼ਾਸ, ਅਤੇ ਅਸੀਂ ਆਲਮੋਸਟ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਸਿਟੀਜ਼ਨਸ਼ਿਪ, ਸਟੱਡੀ ਪਰਮਿਟ, ਸਟੱਡੀ ਪਰਮਿਟ ਐਕਸਟੈਂਸ਼ਨ, ਕੋਈ ਇੰਪਲੋਇਰ ਹੈਗਾ ਆ, LMIs ਅਪਲਾਈ ਕਰਨੀਆਂ ਆ, ਆਲਮੋਸਟ ਆਲ ਦ ਸਰਵਿਸਿਜ਼।
0: LMI ਅੱਜ ਵੀ ਹੁੰਦੀਆਂ ਅਪਲਾਈ?
2: ਦੇਖੋ ਇਹ ਡਿਪੈਂਡ ਕਰਦਾ ਇੰਪਲੋਇਰ 'ਤੇ, ਕਿੰਨਾ ਪੁਰਾਣਾ ਬਿਜ਼ਨਸ ਹੈਗਾ ਆ,
0: ਜੇ
2: ਤਾਂ ਲੌਂਗ ਟਾਈਮ ਤੋਂ ਰਹਿ ਰਹੇ ਤੇ ਉਹਨਾਂ ਲਈ ਇੱਕ ਆਪਸ਼ਨ ਹੁੰਦੀ ਹੈ HNC। ਦੇਖੋ ਇਹ ਹਰ ਇੱਕ ਲਈ ਨਹੀਂ ਹੁੰਦੀ ਤੇ ਹਰ ਇੱਕ ਕੋਈ ਲਾ ਵੀ ਨਹੀਂ ਸਕਦਾ, ਇਹ ਵੇਰੀ ਕਰਦਾ ਹੈ ਕੇਸ ਟੂ ਕੇਸ।
0: ਤੁਰੇ ਫਿਰਦੇ ਸੀਗੇ, ਉਹ ਡੇਢ ਸਾਲ ਚ ਪੱਕਾ ਹੋ ਗਿਆ ਸਾਡੇ ਤੋਂ ਪਹਿਲਾਂ।
2: ਯੈਸ, ਉਹਦਾ ਪ੍ਰੋਸੈਸਿੰਗ ਟਾਈਮ ਏਦਾਂ ਕਿ 2 ਤੋਂ 3 ਸਾਲ ਲੱਗ ਜਾਂਦੇ ਆ, ਤੇ ਉਹ ਤਾਂ ਉਹ ਲਾਈਕ ਆਈ ਸੈਡ ਉਹ ਹਰੇਕ ਲਈ ਨਹੀਂ ਹੈਗਾ ਤੇ ਹਰੇਕ ਕੋਈ ਅਪਲਾਈ ਨਹੀਂ ਕਰ ਸਕਦਾ, ਇਹ ਕੇਸ ਟੂ ਕੇਸ ਬੇਸਿਸ ਤੇ ਹੁੰਦਾ ਹੈ। ਲੈਟਸ ਸੇ ਤੁਸੀਂ ਲੌਂਗ ਟਾਈਮ ਤੇ ਰਹਿ ਰਹੇ ਹੋ
0: ਜੀ,
2: ਤੁਸੀਂ ਫੈਮਿਲੀ ਇੱਥੇ ਇਸਟੈਬਲਿਸ਼ ਕੀਤੀ ਹੈ,
0: ਕਿਸੇ ਦਾ ਰਿਫਿਊਜੀ ਕੇਸ ਫੇਲ ਹੋ ਗਿਆ, ਉਹ ਲਾ ਸਕਦਾ?
2: ਉਹ ਵੀ ਲਾ ਸਕਦਾ 1 ਸਾਲ ਬਾਅਦ। ਲੈਟਸ ਸੇ ਕਿਸੇ ਦਾ ਰਿਫਿਊਜੀ ਕੇਸ,
0: ਫਿਰ ਤਾਂ ਡਰਨ ਦੀ ਲੋੜ ਹੀ ਨਹੀਂ, ਕਿਉਂਕਿ ਬਹੁਤ ਸਾਰੇ ਕਹਿੰਦੇ ਸਾਡੇ ਰਿਫਿਊਜੀ ਕੇਸ ਰਿਜੈਕਟ ਹੋ ਗਿਆ, ਹਾਏ ਹੁਣ ਕੀ ਕਰਾਂਗੇ ਅਸੀਂ, ਸਾਨੂੰ ਤਾਂ ਕੱਢ ਦੇਣਗੇ। ਸੋ ਇਸ ਦਾ ਮਤਲਬ ਉਹਦਾ ਹੱਲ ਹੈਗਾ?
2: ਉਹਦਾ ਹੱਲ ਹੈਗਾ, ਇਟਸ ਨਾਟ ਲਾਈਕ ਇਟਸ ਦੀ ਐਂਡ ਆਫ ਦਾ ਵਰਲਡ। ਹੋਰ ਵੀ ਆਪਸ਼ਨਸ ਹੁੰਦੀਆਂ
0: ਜੀ,
2: ਲਾਈਕ HNC, ਲਾਈਕ ਆਈ ਸੈਡ ਦੇਖਿਆ ਹੈਗੀ।
0: ਸੋ ਬਿਲਕੁਲ ਜੀ, ਤੁਸੀਂ ਆਪਣੇ ਸਪਾਊਸ ਨੂੰ ਭਾਰਤ ਤੋਂ ਇੱਥੇ ਬੁਲਾਉਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਤਾਂ ਵੀ ਤੁਸੀਂ ਚੰਨਪ੍ਰੀਤ ਉਹਨਾਂ ਨੂੰ ਕਾਲ ਕਰ ਲੈਣੀ ਆ। ਸੁਪਰ ਵੀਜ਼ਾ ਆਪਣੇ ਮੋਮ ਡੈਡ ਨੂੰ, ਆਪਣੇ ਪੇਰੈਂਟਸ ਨੂੰ, ਤੁਸੀਂ ਆਪਣੇ ਸੱਸ ਸਹੁਰੇ ਨੂੰ ਭਾਈ ਤੁਸੀਂ ਸੱਦਣਾ ਚਾਹੁੰਦੇ ਹੋ ਕੈਨੇਡਾ ਦੀ ਧਰਤੀ 'ਤੇ, ਤਾਂ ਵੀ ਤੁਸੀਂ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਵਿਜ਼ਟਰ ਵੀਜ਼ਾ ਸਭ ਤੋਂ ਅੱਜ ਕੱਲ੍ਹ ਦਾ ਹੌਟ ਟੌਪਿਕ ਆ, ਸੋ ਤੁਹਾਨੂੰ ਕੋਈ ਵਧੀਆ ਇੱਕ ਇਮੀਗ੍ਰੇਸ਼ਨ ਲਾਇਰ ਚਾਹੀਦਾ, ਤਾਂ ਤੁਸੀਂ ਚੰਨਪ੍ਰੀਤ ਹੋਣਾ ਨਾਲ ਗੱਲਬਾਤ ਕਰ ਲਓ। ਮੈਂ ਵੀ ਇਹਨਾਂ ਨੂੰ ਕੱਲ੍ਹ ਇੱਕ ਦੋਸਤ ਦੀ ਐਪਲੀਕੇਸ਼ਨ ਦੇਣੀ ਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੀਆਂ ਜਿਹੜੀਆਂ ਫਾਈਲਾਂ ਆ ਇੱਧਰ ਉੱਧਰ ਨਾ ਜਾਣ, ਫਾਈਲ ਜੇ ਪ੍ਰੋਪਰ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਗਈ ਹੋਈ ਆ ਤਾਂ ਉਹ ਵੀਜ਼ਾ ਲੱਗ ਕੇ ਆਊਗਾ। ਕਈ ਵਾਰੀ ਹੁੰਦਾ ਕਿ ਅਸੀਂ ਕਿਸੇ ਨੂੰ $100 ਦੇ ਕੇ ਐਪਲੀਕੇਸ਼ਨ ਭਰਾ ਲੈਂਦੇ ਹਾਂ, ਬਾਅਦ 'ਚ ਕਹਿੰਦੇ ਜੀ ਰਿਜੈਕਟ ਹੋ ਗਿਆ ਕੰਮ। ਸੋ ਉਹਦਾ ਕਾਰਨ ਇਹੀ ਆ ਕਿ ਤੁਸੀਂ ਇੱਕ ਪ੍ਰੋਫੈਸ਼ਨ ਕੋਲ ਨਹੀਂ ਜਾਂਦੇ, ਜਾਂ ਤੁਹਾਨੂੰ ਇਹ ਆ ਕਿ ਤੁਸੀਂ ਕੋਈ ਸੋਸ਼ਲ ਮੀਡੀਆ ਦਾ ਵੇਖ ਕੇ ਉਹ ਚਲੇ ਗਏ ਅੱਗੇ, ਬਈ ਉਹ ਕੋਈ ਬੈਠੀ ਹੈ ਕੁੜੀ ਅਣਜਾਣ ਵਿਚਾਰੀ ਐਪਲੀਕੇਸ਼ਨ ਭਰਨ 'ਤੇ ਰੱਖੀ ਹੋਈ ਹੈ $50 'ਤੇ, ਉਹ ਫਿਰ ਉਹ ਵੀਜ਼ਾ ਤਾਂ ਫਿਰ ਉੱਦਾਂ ਦਾ ਹੀ ਆਉਂਦਾ
2: ਦਾ ਹੀ ਹੋਣਾ।
0: ਹਾਂ, ਸੋ ਬਿਲਕੁਲ ਤੁਸੀਂ ਇਨਸਾਈਟ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕਰ ਲਈ ਆ। ਨੰਬਰ ਮੈਂ ਦੇ ਦੇਣਾ 647-823-5200 647-823-5800। ਚੰਨਪ੍ਰੀਤ ਇੱਕ ਵਾਰੀ ਨੰਬਰ ਦੱਸ ਦਿਓ, ਕੋਈ ਆਫਿਸ ਦਾ ਐਡਰੈਸ ਹੈਗਾ ਜਿੱਥੇ ਪਹੁੰਚ ਕੇ ਸਰੋਤੇ ਗੱਲਬਾਤ ਕਰ ਸਕਦੇ ਤੁਹਾਡਾ?
2: ਇਹ ਹੈਗਾ ਆਪਣਾ ਆਫਿਸ ਹੈਗਾ ਹਾਈਵੇ 410 ਸਟੀਲਸ ਤੇ, ਮਾਸਕੋ ਦੇ ਲਾਗੇ
0: ਜੀ,
2: ਤੇ ਐਡਰੈਸ ਹੈਗਾ 1300 ਸਟੀਲਸ ਐਵਨਿਊ ਈਸਟ, ਬ੍ਰੈਂਪਟਨ ਓਨਟਾਰੀਓ
0: ਜੀ,
2: ਤੇ ਨੰਬਰ ਹੈਗਾ 647-823-5800
0: 647-823-5800 ਤੇ ਤੁਹਾਡਾ ਜੇ ਲੱਗਿਆ ਸਪਾਊਸ ਇੱਥੇ ਆਓ, ਇੱਥੇ ਆ ਕੇ ਮੁਕਰੂ ਤਾਂ ਨਾ
2: ਇਹ ਫਿਰ ਆਪਾਂ ਹੋਰ ਟੌਪਿਕ ਵੱਲ ਚੱਲ ਗਏ।
0: ਇਹ ਵੀ ਚੱਲਦਾ ਅੱਜ ਕੱਲ੍ਹ, ਮੁੱਕਰ ਜਾਂਦੇ ਇੱਥੇ ਆ ਕੇ ਨਾ,
2: ਇੱਥੇ ਜਾ ਕੇ ਮੁੱਕਰ ਜਾਂਦੇ, ਉਹ ਆਪਾਂ ਕੁਛ ਕਹਿ ਨਹੀਂ ਸਕਦੇ, ਸਾਰਿਆਂ ਦਾ ਆਪਣਾ ਆਪਣਾ ਉਹ ਹੈਗਾ ਆ।
0: ਇਹ ਤਾਂ ਹੀ ਕਹਿੰਦੇ ਅਰੇਂਜ ਮੈਰਿਜ ਕਰਾਓ,
2: ਅਰੇਂਜ ਮੈਰਿਜ ਕਰੋ,
0: ਪਰ ਉਹ ਬਾਈ ਜੀ ਆਏ ਸੀਗੇ ਲਵਪ੍ਰੀਤ, ਉਹ ਕਹਿੰਦੇ ਰੇਂਜ ਵਾਲੇ ਵੀ ਮੁੱਕਰ ਜਾਂਦੇ ਆ,
2: ਬਟ ਸਿੰਸ ਮੈਂ
0: ਐਡਾ ਵੀ ਨਹੀਂ ਗਲਾਡੀ,
2: ਬਟ ਸਿੰਸ ਇਹ ਮੈਂ ਫੀਲਡ ਹੈਗਾ ਆ, ਮੈਂ ਰੋਜ਼ ਕਿਸੇ ਨਾ ਕਿਸੇ ਨੂੰ ਮਿਲਦਾ ਰਹਿੰਦਾ।
0: ਅੱਛਾ, ਇਦਾਂ ਦੇ ਕੇਸ ਹੈ?
2: ਇਦਾਂ ਦੇ ਕੇਸ ਬਹੁਤ ਹੁੰਦੇ ਆ।
0: ਅੱਛਾ, ਤਾਂ ਹੀ ਤੁਸੀਂ ਕਿਹਾ ਸੀ ਵੀ ਨਹੀਂ ਮੇਰੀ ਵੋਟ ਇੱਧਰ ਹੀ ਆ।
2: ਯੈਸ, ਵੋਟ ਤਾਂ ਨਹੀਂ, ਦੇਖੋ ਸੰਜੋਗਾਂ ਦੀ ਗੱਲ ਹੁੰਦੀ ਹੈ, ਬਾਕੀ ਅਰੇਂਜ ਕਰਾ ਲਓ ਜਾਂ ਲਵ ਕਰਾ ਲਓ,
0: ਕਿਆ ਬਾਤ,
2: ਐਟ ਦੀ ਐਂਡ ਆਫ ਦੀ ਡੇ ਜੋ ਹੋਣਾ ਉਹੀ ਹੋਣਾ।
0: ਹਾਂ ਬਿਲਕੁਲ ਜੀ, ਔਰ ਇੱਕ ਮੈਸੇਜ ਤੁਹਾਨੂੰ ਦਈਏ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਦਾ, ਤੁਸੀਂ ਇਮੀਗ੍ਰੇਸ਼ਨ ਦੀ ਕਿਸੇ ਵੀ ਸੇਵਾਵਾਂ 'ਤੇ ਗੱਲਬਾਤ ਕਰਨੀ ਹੈ, ਤੁਸੀਂ ਸੁਪਰ ਵੀਜ਼ਾ ਐਪਲੀਕੇਸ਼ਨ, ਵਿਜ਼ਟਰ ਵੀਜ਼ਾ ਐਪਲੀਕੇਸ਼ਨ, ਅਤੇ ਜਾਂ ਤੁਸੀਂ ਰਿਫਿਊਜੀ ਕੇਸ ਰਿਜੈਕਟ ਹੋ ਗਿਆ, ਤਾਂ ਵੀ ਤੁਸੀਂ ਐਚ ਐਨ ਸੀ ਕੇਸ ਬਾਰੇ ਗੱਲਬਾਤ ਕਰ ਸਕਦੇ ਹੋ। ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਸਾਰੇ ਮਸਲੇ ਹੱਲ ਕਰਦੇ ਨੇ, ਹੋਰ ਵੀ ਇਹਨਾਂ ਕੋਲ ਬਹੁਤ ਇਲਾਜ ਹੈਗੇ, ਡਾਕਟਰ ਦੇ ਝੋਲੇ 'ਚ ਸਾਰੀਆਂ ਗੋਲੀਆਂ ਹੁੰਦੀਆਂ, ਤੁਹਾਨੂੰ ਕੋਈ ਖੰਘ ਜ਼ੁਕਾਮ ਹੀ ਨਾ ਇਕੱਲਾ ਵੀ ਤੁਹਾਡਾ ਖੰਘ ਜ਼ੁਕਾਮ ਹੀ ਠੀਕ ਕਰਨਾ, ਹੋਰ ਵੀ ਤੁਹਾਨੂੰ ਕੋਈ ਇਮੀਗ੍ਰੇਸ਼ਨ ਦੇ ਮਾਮਲੇ 'ਚ ਕੋਈ ਸਲਾਹ ਲੈਣੀ ਹੈ ਨਾ, ਬਹੁਤ ਇਮਾਨਦਾਰ ਅਤੇ ਬਹੁਤ ਮਤਲਬ ਐਕਸਪੀਰੀਅੰਸ ਵਾਲੇ ਬੱਚੇ ਨੇ, ਤੁਸੀਂ ਇੱਕ ਵਾਰੀ ਇਹਨਾਂ ਨਾਲ ਆਓ ਅਤੇ ਵਧੀਆ ਗਾਈਡੈਂਸ ਕਰਨਗੇ ਤੁਹਾਨੂੰ। ਚੰਨਪ੍ਰੀਤ, ਮੈਨੂੰ ਲੱਗਦਾ ਕਿ ਚੰਨਪ੍ਰੀਤ ਤੁਸੀਂ ਇੱਥੋਂ ਦੇ ਬੋਰਨ ਆ ਕਿ?
2: ਹਾਂਜੀ,
0: ਇੱਥੇ ਦੇ ਬੋਰਨ ਹੋ
2: ਜੀ?
0: ਯਾਰ ਪੰਜਾਬੀ ਬੜੀ ਵਧੀਆ ਤੇਰੀ।
2: ਬਸ ਹੁਣੇ
0: ਜਿੱਦਾਂ ਬਹੁਤ ਸਾਰੇ ਜਿੱਦਾਂ ਕਿੱਦਾਂ ਵਾਲੇ ਵੀ ਹੁੰਦੇ ਆ ਵੀ ਮਤਲਬ, ਹੈ ਨਾ,
2: ਆਪਾਂ ਜਿੱਦਾਂ ਕਿੱਦਾਂ ਵਾਲੇ ਨਹੀਂ ਹੈਗੇ, ਦੇਖੋ ਹੁਣ ਕਿਉਂਕਿ ਫੀਲਡ ਇਹੀ ਆ, ਪੰਜਾਬੀ ਸਾਰੇ ਹੈਗੇ ਆ, ਰਾਈਟ, ਪੰਜਾਬੀ ਸਿੱਖੀ ਹੋਈ ਆ ਪੂਰੀ,
0: ਕਿਆ ਬਾਤ ਆ। ਸੋ ਚੰਨਪ੍ਰੀਤ ਉਹਨਾਂ ਨੂੰ ਤੁਸੀਂ ਕਾਲ ਕਰ ਲਓ, ਵੈਰੀ ਓਨੈਸਟ ਸਲਾਹ ਅਤੇ ਵੈਰੀ ਜੈਨੂਅਨ, ਤੁਸੀਂ ਜੇ ਸਲਾਹ ਲੈਣੀ ਹੈ ਨਾ ਇਮੀਗ੍ਰੇਸ਼ਨ ਦੀ, ਕੋਈ ਫਾਈਲ ਲਵਾਉਣੀ ਆ, ਤਾਂ ਤੁਸੀਂ ਆ ਜਾਓ, ਆਪਣਾ ਕੋਈ ਦੋਸਤ ਮਿੱਤਰ ਭੈਣ ਭਰਾ ਚਾਚਾ ਤਾਇਆ ਮਾਮੀ ਫੁੱਫੀ, ਮੈਂ ਸਾਰੇ ਰਿਸ਼ਤੇਦਾਰ ਕਹਿ ਦਿੰਦੇ ਹਾਂ, ਸੋ ਕਿਸੇ ਨੂੰ ਵੀ ਕੋਈ ਇਮੀਗ੍ਰੇਸ਼ਨ ਦੀ ਸੇਵਾਵਾਂ ਲੈਣੀਆਂ ਅਤੇ ਵੈਰੀ ਜੈਨੂਅਨ ਰੇਟ 'ਤੇ, ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਜੇ ਇਹ 800-900 ਲੈਂਦੇ ਆ ਤਾਂ ਇਹਨਾਂ ਤੋਂ 20% ਅਸੀਂ ਛੋਟ ਕਰਵਾ ਲਾਂਗੇ, ਤੁਸੀਂ ਬਸ ਇਹ ਕਹਿ ਦਿਓ ਕਿ ਰੇਡੀਓ ਉਡਾਨ ਸੁਣ ਕੇ ਆਏ ਅਤੇ 20% ਦਾ ਚੈੱਕ ਅੱਧਾ ਪਾੜ ਕੇ ਕੋਲ ਰੱਖ ਲੈਣਾ ਆ। ਸੋ ਕਾਲ ਕਰ ਲਓ 647-823-5800। ਤੁਸੀਂ ਜੇ ਕਿਸੇ ਵੀ ਸਾਡੇ ਸਪੋਂਸਰ ਦਾ ਨੰਬਰ ਲੈਣਾ ਨਾ ਇਮੀਗ੍ਰੇਸ਼ਨ ਦਾ, ਇੰਸ਼ੋਰੈਂਸ ਦਾ, ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਸੇਜ ਕਰਦੇ ਕਰੋ, ਬਹੁਤ ਸਾਰੇ ਦੋਸਤ ਕਰ ਲੈਂਦੇ ਆ, ਤੁਸੀਂ ਮੈਨੂੰ ਕਰ ਲਿਆ ਕਰੋ, ਫਿਰ ਤੁਹਾਨੂੰ ਨੰਬਰ ਦੇ ਦਾਂਗੇ ਚੰਨਪ੍ਰੀਤ ਹੋਣਾ ਦਾ। ਵੈਸੇ ਆਪਾਂ ਇਹਨਾਂ ਦੀ ਵੀਡੀਓ ਵੀ ਬਣਾ ਕੇ ਪਾਵਾਂਗੇ ਤਾਂ ਕਿ ਸੋਸ਼ਲ ਮੀਡੀਆ ਤੋਂ ਵੀ ਬਹੁਤ ਸਾਰੇ ਦੋਸਤ ਆਉਂਦੇ ਆ, ਮੈਂ ਇਹਨਾਂ ਦਾ ਨੰਬਰ ਉੱਥੇ ਮੈਨਸ਼ਨ ਕਰ ਦੂੰਗਾ। ਸੋ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਲਈ ਚੰਨਪ੍ਰੀਤ ਹੋਣਾ ਦਾ ਨੰਬਰ ਆ 647-823-5800। ਅਤੇ ਚੰਨਪ੍ਰੀਤ ਜੀ, ਅੱਗੇ ਜਾ ਕੇ ਫਿਰ ਗੱਲਬਾਤ ਕਰਾਂਗੇ, ਕਿਉਂਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਦਿਨ ਅਸੀਂ ਇੰਟਰਵਿਊ ਕੀਤੀ ਸੀ, ਬਹੁਤ ਤੁਸੀਂ ਪਸੰਦ ਕੀਤੀ, ਸੋ ਮੈਨੂੰ ਕਹਿੰਦੇ ਕਿ ਮੈਨੂੰ ਇੱਕ ਦੋ ਕਾਲ ਆਈਆਂ ਜਸਮੀਤ ਜੀ, ਸੋ ਸਾਡੇ ਨਾਲ ਜਸਮੀਤ ਜੀ ਆਏ ਹੋਣੇ ਟੌਪ ਦੇ ਅੰਟਾਰੀਓ ਦੇ, ਹੁਣ ਤਾਂ ਕੈਨੇਡਾ ਦੇ ਕਹਿ ਸਕਦੇ ਹਾਂ, ਫੂਡ ਵਲੋਗਿੰਗ ਤੁਸੀਂ ਵੇਖਿਆ ਹੋਣਾ ਇਹਨਾਂ ਨੂੰ ਸੋਸ਼ਲ ਮੀਡੀਆ 'ਤੇ, ਜਸਮੀਤ ਜੀ ਆਏ ਹੋਏ ਨੇ,
2: ਜਸਮੀਤ ਜੀ
0: ਵਨ ਆਫ ਦਾ ਬੈਸਟ, ਹਾਂ ਬਿਲਕੁਲ, ਜਸਮੀਤ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ
3: ਜੀ? ਸਤਿ ਸ਼੍ਰੀ ਅਕਾਲ ਪ੍ਰੋਫ ਸੰਧੂ ਬਾਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਦੁਬਾਰਾ ਤੋਂ ਯਾਦ ਕੀਤਾ ਤਾਂ ਅਸੀਂ ਹਾਜ਼ਰ ਹੋ ਗਏ ਤੁਹਾਡੇ ਕੋਲ।
0: ਨਹੀਂ ਮੈਂ ਹੁਣ ਸਵਾਗਤ ਤਾਂ ਹੈਗਾ ਹੀ ਆ, ਪਰ ਇੱਦਾਂ ਹੁਣ ਤੁਹਾਨੂੰ ਜਾਣ ਨਹੀਂ ਦੇਣਾ, ਦੋ ਬੋਲ ਹੋ ਜਾਣ NRI ਦੇ।
3: ਬਿਲਕੁਲ ਜੀ ਬਿਲਕੁਲ, ਮੈਂ ਬਹੁਤ ਥੈਂਕਸ ਸਭਦਾ ਕਰਦਾ ਤੁਹਾਡੇ ਲਿਸਨਰਸ ਦਾ, ਗਾਣੇ ਨੂੰ ਬਹੁਤ ਪਿਆਰ ਦਿੱਤਾ NRI ਐਂਥਮ, ਓਏ ਪਾਪੇ ਦਾ ਵੀ ਬਹੁਤ ਵਧੀਆ ਰਿਸਪੋਂਸ ਆਇਆ ਅਤੇ ਬੜਾ ਮਜ਼ਾ ਆਇਆ, ਅਤੇ ਮਤਲਬ ਮੈਂ ਤਾਂ ਇੰਨਾ ਤੁਹਾਡਾ ਸੁਣ ਕੇ ਇੰਨਾ ਮਜ਼ਾ ਆਉਂਦਾ ਗੱਡੀ ਵਿੱਚ ਰਾਤੀ ਪ੍ਰੋਗਰਾਮ ਸੁਣ ਕੇ ਕਿ ਬਈ ਬਸ ਬੰਦ ਨਾ ਹੋਏ, ਪ੍ਰੋਗਰਾਮ ਚੱਲਦਾ ਰਹੇ ਹਮੇਸ਼ਾ, ਅਸੀਂ ਕੋਸ਼ਿਸ਼ ਇਹੀ ਕਰਦੇ ਰਹਿੰਦੇ ਹਾਂ ਕਿ ਬਈ ਭਾਜੀ ਤੂੰ ਪੂਰੀ ਸਪੋਰਟ ਤੁਹਾਨੂੰ ਕਰੀਏ ਅਤੇ ਅਸੀਂ ਤੁਹਾਡੇ ਤੋਂ ਸਪੋਰਟ ਲਈਏ ਵੀ ਭਾਜੀ।
0: ਸੋ ਕਿਆ ਬਾਤ ਆ ਜੀ, ਸੋ ਭਾਜੀ NRI ਦੇ ਦੋ ਕੁ ਬੋਲ ਸਾਨੂੰ ਸੁਣਾਓ ਤਾਂ ਕਿ ਆਪਾਂ ਪ੍ਰੋਗਰਾਮ ਦੇ ਚੱਲੇ ਅੱਗੇ ਪਾਈਏ।
3: ਹਾਂਜੀ ਬਿਲਕੁਲ ਜੀ, ਯੂ ਐਸ

0: ਅਗਲਾਈ ਯੂਐਸਏ ਕੈਨੇਡਾ ਯੂਕੇ ਹਰ ਥਾਂ ਤੇ ਵਸਦੇ ਨੇ ਐਨਆਰਆਈ ਐਨਆਰਆਈ ਮਿਹਨਤਾਂ ਦੇ ਨਾਲ ਹਰ ਥਾਂ ਤੇ ਪੰਜਾਬੀਆਂ ਨੇ ਅਗਲਾਈ ਅਗਲਾਈ ਐਵੇਂ ਨਹੀਂ ਆ ਬਣੇ ਅਸੀਂ ਐਨਆਰਆਈ ਆ ਦਿਨ ਰਾਤ ਅਸੀਂ ਸ਼ਿਫਟਾਂ ਨੇ ਲਾਈਆਂ ਐਵੇਂ ਨਹੀਂ ਉਹ ਬਣੇ ਅਸੀਂ ਐਨਆਰਆਈ ਆ ਦਿਨ ਰਾਤ ਅਸੀਂ ਉਬਰਾਂ ਚਲਾਈਆਂ।
1: ਹਾਂਜੀ ਕੀ ਬਾਤ ਆ ਜੀ, ਐਨਆਰਆਈ ਸੌਂਗ ਬਾਈ ਤੁਸੀਂ ਸੁਣਿਆ ਕਿ ਸੁਣਾਈਏ ਤੁਹਾਨੂੰ।

ਕਿਆ ਬਾਤ ਹੈ ਜੀ। ਸੋ 905-673-3337 ਐਨਆਰਆਈ ਸੌਂਗ ਤੁਸੀਂ ਯੂਟਿਊਬ 'ਤੇ ਜਾ ਕੇ ਜ਼ਰੂਰ ਸੁਣਿਓ, ਐਨਆਰਆਈਜ਼ ਐਂਥਮ ਵਿਦ ਜਸਮੀਤ ਟਰਬੋ ਟੋਇਜ਼। ਸੋ ਬਹੁਤ ਅਮੇਜ਼ਿੰਗ ਸੌਂਗ ਆ, ਸਪੋਰਟ ਕਰੋ ਬਾਈ ਸਾਡਾ। ਨਾਲੇ ਤੁਸੀਂ ਓਏ ਭਾਪੇ ਸੌਂਗ ਸੁਣਿਓ, ਮੇਰਾ ਫੇਵਰੇਟ ਕਿਆ ਬਾਤ ਆ। ਸੋ ਉਹ ਵੀ ਕਿਸ ਦਿਨ ਆਪਾਂ ਜ਼ਰੂਰ ਜੇ ਸਮਾਂ ਤਾਂ ਹੁਣੇ ਆਪਾਂ ਸੁਣ ਲੈਣਾ। ਸੋ ਓਏ ਭਾਪੇ, ਸੋ 905-673-3337 ਜੀ।

0: ਓਕੇ, ਸੋ ਤੁਸੀਂ ਕਹਿ ਰਹੇ ਹੋ ਕਿ ਲਵ ਮੈਰਿਜ ਦੇ ਜ਼ਿਆਦਾ ਹੀ ਡਿਵੋਰਸ ਦੇ ਕੇਸ ਚੱਲਦੇ ਆ ਅਰੇਂਜ ਨਾਲੋਂ?
1: ਬਾਕੀ ਜਿਹੜਾ ਮਾਂ ਬਾਪੂ ਜੋ ਕਰਨਾ ਉਹਨੇ ਧੀ ਪੁੱਤ ਲਈ ਚੰਗਾ ਹੀ ਕਰਨਾ, ਮਾੜਾ ਤੇ ਕਰਨਾ ਨਹੀਂ ਜੀ ਕਦੇ।
0: ਬਿਲਕੁਲ ਬਿਲਕੁਲ ਦਰੁਸਤ ਆ,
1: ਕਿਉਂਕਿ ਉਹਨਾਂ ਨੇ ਜਿਹੜੀ ਹੁਣ ਉਮਰ ਹਟਾਈ ਹੈ ਨਾ ਜੀ, ਉਮਰ ਦੇ ਤਜਰਬੇ, ਚਲੋ ਹੁਣ ਤੁਸੀਂ ਆਹ ਚੀਜ਼ ਕਿੰਨਾ ਕੁਛ ਤੋਂ ਹੀ ਸਿੱਖਦੇ ਜੇ, ਅਸੀਂ ਤੁਹਾਡੇ ਤੋਂ ਸਿੱਖਦੇ ਹਾਂ, ਆਪਣੇ ਸਰੋਤਿਆਂ ਤੋਂ ਆਪਾਂ ਸਿੱਖਦੇ ਹਾਂ ਜੀ।
0: ਜੀ ਬਿਲਕੁਲ ਬਿਲਕੁਲ, ਸੋ ਮੈਨੂੰ ਲੱਗਦਾ ਕਿ ਤੁਸੀਂ ਬਿਲਕੁਲ ਸਹੀ ਕਿਹਾ, ਮਾਂ ਪਿਓ ਬੱਚਿਆਂ ਵਾਸਤੇ ਕਦੇ ਵੀ ਗਲਤ ਨਹੀਂ ਸੋਚਦੇ, ਔਰ ਪਰ ਕਈ ਵਾਰੀ ਸਾਡੀ ਸੋਚ ਨਹੀਂ ਮਿਲ ਪਾਉਂਦੀ, ਅਸੀਂ ਸਮਝਾ ਨਹੀਂ ਪਾਉਂਦੇ, ਜਾਂ ਅਸੀਂ ਬੱਚਿਆਂ ਨਾਲ ਇਮੋਸ਼ਨਲੀ ਇੰਨੇ ਅਟੈਚ ਹੁੰਦੇ ਹੀ ਨਹੀਂ ਆ ਕਿ ਸਾਡੀ ਅੰਡਰਸਟੈਂਡਿੰਗ ਬਚਪਨ ਤੋਂ ਹੀ ਟੁੱਟਣੀ ਸ਼ੁਰੂ ਹੋ ਜਾਂਦੀ ਆ। ਮਾਂ ਪਿਓ ਜਦੋਂ ਥੋੜ੍ਹੇ ਜਿਹੇ ਜਿਹੜੇ ਰੁੱਖੇ ਵਤੀਰੇ ਰੱਖਦੇ ਆ ਨਾ, ਸੋ ਬੱਚਿਆਂ ਨੂੰ ਹਮੇਸ਼ਾ ਹੀ ਲੱਗਦਾ, ਈਵਨ ਕਿ ਸਾਨੂੰ ਵੀ ਲੱਗਦਾ ਹੁੰਦਾ ਸੀ ਜਦੋਂ ਛੋਟੇ ਹੁੰਦੇ ਸੀ, ਸਾਡੇ ਜੁੱਤੀਆਂ ਚੱਪਲਾਂ ਪੈਣੀਆਂ ਸੀ, ਕਹਿਣਾ ਯਾਰ ਇਹ ਜਾਂ ਤਾਂ ਸਾਡਾ ਬਾਪੂ, ਅਸੀਂ ਤਾਂ ਸਾਡੇ ਬਾਪੂ ਦਾ ਨਾਂ ਹੀ ਮਰੇਸ਼ਪੁਰੀ ਰੱਖਿਆ ਸੀਗਾ, ਉਹ ਇੰਨਾ ਗੁੱਸੇ ਰਹਿੰਦਾ ਹੁੰਦਾ ਸੀ, ਸਾਨੂੰ ਇਹ ਲੱਗਦਾ ਸੀਗਾ। ਸੋ ਜਦੋਂ ਜਿਵੇਂ ਅਸੀਂ ਵੱਡੇ ਹੋਏ, ਸਾਨੂੰ ਪਤਾ ਲੱਗਿਆ ਕਿ ਉਹ ਜੋ ਵੀ ਕਰ ਰਹੇ ਸੀ ਸਾਡੇ ਭਲੇ ਵਾਸਤੇ ਕਰ ਰਹੇ ਸੀ।
1: ਬਿਲਕੁਲ ਜੀ, ਬਾਕੀ ਨਾ ਮੈਂ ਸਿੰਧ ਸਾਹਿਬ ਜੀ ਆਪ ਦੇਖੀ ਵੇਖਿਆ ਵਾ ਕਿ ਬੱਚੇ ਚਲੋ ਜਿਹੜੇ ਆਪਣੀ ਮਰਜ਼ੀ ਨਾਲ ਕਰਦੇ ਆ ਨਾ ਜੀ, ਇਹਦੇ ਚਲੋ ਠੀਕ ਆ, ਵਿਚਾਰ ਮਿਲਦੇ ਆ, ਕਿਸੇ ਤਰ੍ਹਾਂ ਗੱਲ ਕਰਦੇ ਆ, ਪਰ ਉਹ ਕਈ ਵਾਰ ਲਿਪਤ ਰਹੇ ਆ, ਪਰ ਕਾਫੀ ਜਿਵੇਂ ਜਦੋਂ ਜ਼ਹਿਰ ਜੀ ਨਾ ਇੱਕ ਜਿਵੇਂ ਕਹਿ ਲਓ ਵੀ ਬਸ ਜ਼ਿੰਦਗੀ ਜੀ ਕੱਟ ਰਹੇ ਹੈ ਨਾ।
0: ਜੀ ਬਿਲਕੁਲ,
1: ਜੇ ਮਾਪਿਓ ਅੱਗੇ ਆਪਾਂ ਗੱਲ ਕਰ ਲਈਏ ਤਾਂ ਵੇਖਣਾ ਵੀ ਚਾਰ ਚਾਰ ਕੋ ਬੱਚੇ ਦੀ ਕਮਾਈ ਜਾਂ ਕੀ ਆ ਜੀ, ਹੈ ਨਾ।
0: ਜੀ ਬਿਲਕੁਲ ਬਿਲਕੁਲ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਬਿਲਕੁਲ ਜੀ, 905-673-3337-9053-333-37 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।

0: 905-673-3337 ਸਾਡੇ ਨਾਲ ਨਾਗਪਾਲ ਸਰ ਜੁੜੇ ਹੋਏ ਨੇ ਯੂਨੀਅਨ ਗਲੋਬਲ ਐਡਵਾਈਜ਼ਰੀ ਤੋਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਦੱਸੀ, ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਆ 647-262-00-00-647-262-00-00। ਘਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ। ਸੋ ਫਰਨੀਚਰ ਲਿਆ ਕੇ ਆ ਕੇ ਥੱਕ ਗਏ ਹੋ, ਭੁੱਖ ਲੱਗ ਗਈ ਆ, ਤੁਹਾਨੂੰ ਦਿੱਲੀ ਵਾਲੀ ਚਾਟ ਖਵਾਈਏ, ਵਾਓ ਈਟ 'ਤੇ ਚਲੇ ਜਾਓ। ਵਾਓ ਈਟ 'ਤੇ ਤੁਹਾਨੂੰ ਵੈਜੀਟੇਰੀਅਨ, ਜਿਹੜੇ ਵੈਜੀਟੇਰੀਅਨ ਆ ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਯਾਰ ਅਸੀਂ ਇਸ ਰੈਸਟੋਰੈਂਟ ਤੋਂ ਨਹੀਂ ਖਾਣਾਗਾ, ਤੁਹਾਨੂੰ ਲੱਗਦਾ ਕਿ ਇੱਥੇ ਕੋਈ ਨਾ ਕੋਈ ਹੱਥ ਲੱਗ ਜਾਂਦੇ ਆ, ਸੋ ਪਿਓਰ ਵੈਜੀਟੇਰੀਅਨ ਵਾਓ ਈਟਸ ਮੋਮੋ ਖਾਣੇ ਆ ਤੁਸੀਂ, ਅਤੇ 399 ਦੇ ਵਿੱਚ ਵੈਜ ਕੀਮਾ ਮੋਮੋ ਮਿਲ ਜਾਣੇ ਆ 399 ਦੇ ਵਿੱਚ। ਸੋ ਵਾਓ ਈਟਸ 905-677-00-90-905-677-00-90। ਵਾਓ ਈਟਸ ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਆ, ਬਸ ਇੱਕ ਗੇੜਾ ਲਾਓ ਅਤੇ 399 ਦੇ ਵਿੱਚ ਪਿਓਰ ਵੈਜ ਕੀਮਾ ਮੋਮੋ ਖਾਓ। ਔਰ ਨਾਲ ਦੀ ਨਾਲ ਤੁਸੀਂ ਜੇ ਬੋਇਲਸ ਮੋਮੋ ਖਾਣੇ ਆ, ਸਟੀਮ ਮੋਮੋਜ਼ ਖਾਣੇ ਆ, ਕਰੰਚੀ ਮੋਮੋ ਖਾਣੇ ਆ, ਤਾਂ ਵੀ ਤੁਸੀਂ ਵਾਓ ਈਟਸ, ਔਰ ਸਾਰਾ ਹੀ ਮੈਨੂ ਇਹਨਾਂ ਦਾ ਅੰਡਰ $10 ਆ ਪਿਓਰ ਵੈਜ ਮੋਮੋ ਦੇ ਲਈ, ਵਾਓ ਈਟਸ ਨੂੰ ਯਾਦ ਰੱਖਣਾ 905-677-00-90 'ਤੇ ਤੁਸੀਂ ਪਹੁੰਚ ਸਕਦੇ ਹੋ। ਨਾਲ ਦੀਆਂ ਲਵਾਨਾ ਵੈਲਨੈਸ ਸਪਾ ਦਾ ਮੈਸੇਜ ਲੈ ਲਈਏ। ਲਵਾਨਾ ਵੈਲਨੈਸ ਸਪਾ ਸਾਡੀਆਂ ਭੈਣਾਂ ਜੀ ਟੀ ਦੀਆਂ ਲੇਡੀਜ਼ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਕਿ ਇੱਕ ਪ੍ਰੋਫੈਸ਼ਨਲ ਇਨਵਾਇਰਮੈਂਟ, ਔਰ ਤੁਸੀਂ ਐਸੀ ਇਨਵਾਇਰਮੈਂਟ ਵਿੱਚ ਪਹਿਲਾਂ ਜਾਓਗੇ, ਤੁਸੀਂ ਕਹੋਗੇ ਵੀ ਵਾਓ, ਇੱਕ ਤਾਂ ਇਹਨਾਂ ਦੇ ਪ੍ਰੋਫੈਸ਼ਨਲ ਥੈਰੇਪਿਸਟ ਨੇ ਉਹ ਰਜਿਸਟਰਡ, ਔਰ ਨਾਲ ਦੀ ਨਾਲ ਜਿਹੜੀ ਉੱਥੋਂ ਦੀ ਇਨਵਾਇਰਮੈਂਟ ਆ, ਬਸ ਤੁਸੀਂ ਕਹਿਣਾ ਕਿ ਬੱਲੇ ਬੱਲੇ ਪੂਰਾ ਫੈਮਿਲੀ ਇਨਵਾਇਰਮੈਂਟ ਦੇ ਵਿੱਚ ਆ ਲਵਾਨਾ ਵੈਲਨੈਸ ਸਪਾ। ਸੋ ਲਵਾਨਾ ਵੈਲਨੈਸ ਸਪਾ ਦਾ ਆਪਾਂ ਮੈਸੇਜ ਸੁਣ ਹੀ ਲਈਏ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਪ੍ਰਤੀ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਕਿਆ ਬਾਤ ਹੈ ਜੀ, ਲਿਵਾਨਾ ਵੈਲਨੈਸ ਸਪਾ, ਜਿਹੜੀ ਇੰਸ਼ੋਰੈਂਸ ਤੁਹਾਨੂੰ ਕੰਮਾਂ ਤੋਂ ਮਿਲੀ ਹੋਈ ਨਾ, ਇਹ ਤੁਹਾਨੂੰ ਨਹੀਂ, ਸਿੱਧੀ ਇੰਸ਼ੋਰੈਂਸ ਨੂੰ ਬਿਲਿੰਗ ਕਰਨਗੇ। ਸੋ ਤੁਸੀਂ ਟੈਨਸ਼ਨ ਫਰੀ ਹੋ ਕੇ ਜਾਓ, ਜੇ ਚੇਅਰ 'ਤੇ ਬਹਿ ਕੇ ਲੱਕ ਬੈਕ ਦੀਆਂ ਨਾੜਾਂ ਸਟਿਫ ਹੋ ਗਈਆਂ ਆ, ਤਾਂ ਮਸਾਜ ਲਓ, ਐਸੀ ਘੈਂਟ ਮਸਾਜ ਕਰਨਗੇ, ਸਾਰੀਆਂ ਪੀੜਾਂ ਗੈਪ ਕਰ ਦੇਣਗੇ, ਪੈਸਾ ਥੜ ਤੋਂ ਇੱਕ ਨਹੀਂ ਲੈਣਾ, ਸਿੱਧਾ ਇੰਸ਼ੋਰੈਂਸ ਨੂੰ ਬਿਲਿੰਗ ਕਰਨਗੇ। ਲਵਾਨਾ ਵੈਲਨੈਸ ਸਪਾ ਅਤੇ

0: ਅਨਿਲ ਤੇ ਗੌਰਵੇ ਦੇ ਕੋਲੇ ਲੋਕੇਟਡ ਆ, ਬਸ ਪਹੁੰਚ ਜਾਓ ਤੁਸੀਂ ਲਵਾਨਾ ਵੈਲਨੈਸ ਸਪਾ। ਨੰਬਰ ਕਿੱਧਰ ਗਿਆ? 416-881-5585, 416-881-5385, ਲਵਾਨਾ ਵੈਲਨੈਸ ਸਪਾ। ਤੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? 8175
1: ਰਿਲੇਸ਼ਨ ਬੰਦੇ ਦੀ ਹਰ ਚੀਜ਼ ਵਧੀਆ ਲੱਗਦੀ ਆ, ਜਿੰਨੀ ਮਰਜ਼ੀ ਭੈੜੀ ਵੀ ਹੋਵੇ ਆਪਾਂ ਨੂੰ ਵਧੀਆ ਲੱਗਦੀ, ਪਰ ਆਪਾਂ ਜਦੋਂ ਕਿਸੇ ਨਾਲ ਐਕਚੁਅਲ ਚ ਰਹਿਣਾ ਸ਼ੁਰੂ ਕਰਦੇ ਆ, ਪੂਰਾ ਪੂਰਾ ਪੂਰਾ ਦਿਨ ਪੂਰੀ ਪੂਰੀ ਰਾਤ ਆਪਾਂ ਸ਼ੇਅਰ ਕਰਦੇ ਹਾਂ, ਚੀਜ਼ਾਂ ਸ਼ੇਅਰ ਕਰਦੇ ਹਾਂ, ਆਪਾਂ ਹਾਊਸ ਸ਼ੇਅਰ ਕਰਦੇ ਹਾਂ, ਉਹ ਚੀਜ਼ਾਂ ਉੱਥੇ ਆ ਜਾਂਦੀਆਂ ਨੇ ਜਿੱਥੇ ਆਪਾਂ ਨੂੰ ਫਿਰ ਉਹ ਚੀਜ਼ਾਂ ਵਧੀਆ ਨਹੀਂ ਲੱਗਣ ਲੱਗ ਪੈਂਦੀਆਂ ਜਾਂ ਫਿਰ ਆਪਾਂ ਨੂੰ ਉਹ ਚੀਜ਼ਾਂ ਇਫੈਕਟ ਕਰਨ ਲੱਗ ਪੈਂਦੀਆਂ। ਤੇ ਮੈਂ ਇਹੀ ਕਹਿਣਾ ਚਾਹੂੰਗਾ, ਰਿਲੇਸ਼ਨ ਭਾਵੇਂ ਲਵ ਮੈਰਿਜ ਹੋਵੇ ਭਾਵੇਂ ਆਪਣਾ ਅਰੇਂਜ ਮੈਰਿਜ ਹੋਵੇ, ਤਿੰਨ ਚੀਜ਼ਾਂ ਮਸਟ ਹੋਣੀਆਂ ਚਾਹੀਦੀਆਂ ਸਰ, ਟਰੱਸਟ, ਕਮਿਊਨੀਕੇਸ਼ਨ ਤੇ ਟ੍ਰਾਂਸਪਰੈਂਸੀ। ਜੇ ਤਿੰਨ ਚੀਜ਼ਾਂ ਹੋਣਗੀਆਂ ਭਾਵੇਂ ਅਰੇਂਜ ਮੈਰਿਜ ਹੋਵੇ ਭਾਵੇਂ ਲਵ ਮੈਰਿਜ ਹੋਵੇ, ਸਕਸੈਸਫੁਲੀ ਹੋਏਗੀ।
0: ਬਹੁਤ ਵਧੀਆ ਬਾਈ ਜੀ, ਬਹੁਤ ਖੂਬਸੂਰਤ ਗੱਲਬਾਤ ਆ, ਮੈਨੂੰ ਲੱਗਦਾ ਕਿ ਇਹ ਵੀ ਇੱਕ ਫੈਕਟ ਆ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। 905-673-3337 905-673-3337 ਨਾਗਪਾਲ ਸਰ ਜੁੜੇ ਹੋਏ ਨੇ ਯੂਨੀਅਨ ਗਲੋਬਲ ਐਡਵਾਈਜ਼ਰੀ ਤੋਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
2: ਸਤਿ ਸ਼੍ਰੀ ਅਕਾਲ ਚੰਡੀਗੜ੍ਹ,
0: ਠੀਕ ਠਾਕ ਹੋ?
2: ਵਧੀਆ ਜੀ, ਵਧੀਆ ਜੀ।
0: ਨਾਗਪਾਲ ਸਰ, $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਕੌਣ ਕੌਣ ਲੈ ਸਕਦਾ? ਏਜ ਕਿੰਨੀ ਹੋਣੀ ਚਾਹੀਦੀ ਆ? ਪੇਪਰ ਕਿੰਨੇ ਕੁ ਲੈ ਕੇ ਆਵੇ ਤੁਹਾਡੇ ਕੋਲ? ਕੋਈ ਵਾਹਵਾ ਸਾਰੇ ਥੱਬਾ ਭਰ ਕੇ ਪੇਪਰ ਲਿਆਉਣਾ ਪਊਗਾ $1,00,000 ਲੈਣ ਵਾਸਤੇ?
2: ਨਹੀਂ ਜੀ, ਐਸਾ ਨਹੀਂ ਹੈ, ਬੜਾ ਈਜ਼ੀ ਪ੍ਰੋਸੈਸ ਹੈ। ਐਂਡ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪ ਹੈ, ਓਨਟਾਰੀਓ ਮੈਂ ਕਹੀਂ ਵੀ ਰਹਿਤੇ ਹੈ, ਕਿਸੀ ਵੀ ਸਿਟੀ ਮੈਂ ਰਹਿਤੇ ਹੈ, ਚਾਹੇ ਬ੍ਰੈਮਟਨ ਹੋ ਗਿਆ, ਚਾਹੇ ਬੈਰੀ ਹੋ ਗਿਆ, ਚਾਹੇ ਨਾਇਗਰਾ ਹੋ ਗਿਆ। ਫੁੱਲੀ ਔਨਲਾਈਨ ਕੋਰਸਿਸ ਕਰੇਂ, ਗਵਰਨਮੈਂਟ ਫੰਡਿਡ ਕੋਰਸਿਸ ਕਰੇਂ, ਗਵਰਨਮੈਂਟ ਫੀਸ ਪੇ ਕਰਤੀ ਹੈ ਕਾਲਜ ਕੋ ਡਾਇਰੈਕਟ, ਆਪਕੋ ਰਹਿਣੇ ਖਾਣੇ ਕੇ ਲਈ ਫੰਡਿੰਗ ਦੇਤੀ ਹੈ, 30-100,000 ਕੀ ਫੰਡਿੰਗ ਹੋਤੀ ਹੈ। ਅਬ ਡਾਕੂਮੈਂਟਸ ਕਿਆ ਲਗਤੇ ਹੈ? ਨੋਟਿਸ ਆਫ ਅਸੈਸਮੈਂਟ, ਜਿਤਨੀ ਕਮ ਇਨਕਮ ਹੈ ਆਪਕੀ
0: ਜੀ।
2: ਮੇਰੇ ਅਭੀ ਅਸਿਸਟੈਂਟ ਕਾ ਮੈਸੇਜ ਆਇਆ, ਕਹਤੀ ਹੈ ਸਰ ਕਾਲਸ ਆਈ ਹੈ ਲੇਕਿਨ ਸਭ ਕੀ ਹਾਈ ਇਨਕਮ ਹੈ। ਅਗਰ ਜਿਸਕੀ ਇਨਕਮ ਕਮ ਹੈ, ਯਾ ਫਿਰ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਜੀ, ਬੈਂਕ ਨਹੀਂ ਕਰ ਰਹਾ, ਅਗਰ ਆਪਕੀ ਇਨਕਮ ਫੈਮਿਲੀ ਇਨਕਮ ਨੋਟਿਸ ਆਫ ਅਸੈਸਮੈਂਟ ਪੇ $70,000 ਸੇ ਕਮ ਹੈ, ਤੋ ਹੀ ਆਪਕੋ ਇਸਕਾ ਐਡਵਾਂਟੇਜ ਹੈ। ਅਗਰ ਆਪ ਸਿੰਗਲ ਹੈ ਤੋ ਆਪਕੋ ਐਡਵਾਂਟੇਜ ਨਹੀਂ ਹੈ, ਅਗਰ ਆਪ ਮੈਰਿਡ ਹੈ, ਮੈਰਿਡ ਵਿਦ ਕਿਡਸ ਹੈ, ਆਪਕੋ ਅੱਛਾ ਐਡਵਾਂਟੇਜ ਹੈ। ਅਬ ਲਾਈਕ ਇਸਮੇ ਅਗਰ ਫੈਮਿਲੀ ਆਫ ਫੋਰ ਹੈ, ਅਪ ਟੂ $100,000 ਕੀ ਫੰਡਿੰਗ ਬਣ ਜਾਤੀ ਹੈ, ਜਿਸਮੇ ਸੇ ਹਾਫ ਪੈਸਾ ਇਜ਼ ਨੋਨ ਰਿਫੰਡੇਬਲ ਗ੍ਰਾਂਟਸ, ਦ ਰੈਸਟ ਹਾਫ ਇਜ਼ 0% ਪੇ ਆਪਸ਼ਨਲ ਲੋਨ, ਜੋ ਕਿ ਬਹੁਤ ਡੇਢ ਸਾਲ ਬਾਅਦ ਰਿਟਰਨ ਕਰਨਾ ਸਟਾਰਟ ਕਰਨਾ, ਉਸ ਟਾਈਮ ਵਿਆਜ ਦਰ ਸਿਰਫ 2.5% ਹੈ ਪੂਰੇ ਸਾਲ ਕਾ, ਤੋ ਕੋਈ ਕੈਚ ਨਹੀਂ ਹੈ, ਏਜ ਲਿਮਿਟ ਨਹੀਂ ਹੈ। ਕਲਾਇੰਟ ਹਮਾਰੇ 40K ਵੀ ਹੈ, 75K ਵੀ ਹੈ, ਪੈਨਸ਼ਨ ਪੇ ਵੀ ਹੈ, ਡਾਕੂਮੈਂਟਸ, ਨੋਟਿਸ ਆਫ ਅਸੈਸਮੈਂਟ, ਜਿਤਨੀ ਕਮ ਇਨਕਮ ਉਤਨਾ ਫਾਇਦਾ, ਬਾਕੀ ਮੈਰਿਜ ਸਰਟੀਫਿਕੇਟ ਅਗਰ ਮੈਰਿਡ ਹੈ, ਕਿਡਸ ਕੇ ਬਰਥ ਸਰਟੀਫਿਕੇਟ, ਦੈਟਸ ਇਟ। ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇ ਡੀਲ ਕਰਤੇ ਹੈ, ਕੋਈ ਕੈਚ ਵਾਲਾ ਕਾਮ ਹੀ ਨਹੀਂ ਕਰਤੇ, ਔਰ ਕਦੇ ਔਰ ਕਿਸੇ ਫੰਡਿੰਗ ਮੇ ਡੀਲ ਹੀ ਨਹੀਂ ਕਰਤੇ, ਉਨ ਸਭ ਮੇ ਕਾਗਜ਼ ਸੈੱਟ ਹੋਤੇ ਹੈ, ਉਨਮੇ ਇਨਕਮ ਬੜਾਤੇ ਆਪਕੇ ਲੋਕ ਜੋ ਬਨਵਾਤੇ ਹੈ ਕਾਗਜ਼, ਯਹਾਂ ਪੇ ਤੋ ਕੁਛ ਹੋਤਾ ਹੀ ਨਹੀਂ ਹੈ, ਗਵਰਨਮੈਂਟ ਕਾ ਸੀਧਾ ਸਾ ਕੈਲਕੂਲੇਟਰ ਹੈ, ਗਵਰਨਮੈਂਟ ਪੇ ਥੋੜੀ ਆਪ ਐਡੀਟਿੰਗ ਵਾਲੇ ਡਾਕੂਮੈਂਟ ਸਬਮਿਟ ਕਰੇਂਗੇ, ਕੋਈ ਕੈਚ ਹੀ ਨਹੀਂ ਹੈ ਇਸਮੇ। ਕਾਲ ਕਰੇ, ਆਫਿਸ ਆਏ, ਕਾਮ ਹੋਣੇ ਕੇ ਬਾਅਦ ਫੀਸ ਹੈ, ਫਲੈਟ ਫੀਸ $199 ਜਾਂ $499, ਨੋ ਪਰਸੈਂਟੇਜ, ਨੋ ਕਮਿਸ਼ਨ, ਨੋ ਕੈਚ, ਗਵਰਨਮੈਂਟ ਇਤਨਾ ਪੈਸਾ ਬਾਹਰ ਲਗਾ ਦਿੱਤੀ, $1 billion ਲਗਾਏ ਗਵਰਨਮੈਂਟ ਨੇ।
0: ਸੋ 437 264 31 75
2: 437-264-31-75 ਹੁਣੇ ਕਾਲ ਕਰੋ ਤੇ ਟੈਕਸਟ ਛੱਡੋ, 437-264-31-75 ਸਾਡੇ ਆਫਿਸ ਆਓ, ਵੀ ਯੂ ਆਰ ਵੈਰੀ ਵੈਲਕਮ।
0: ਔਰ ਜਿਹੜੀ ਫੰਡਿੰਗ ਹੈ ਉਹ ਤੁਹਾਡੇ ਅਕਾਊਂਟ 'ਚ ਆਊਗੀ, ਕਲਾਇੰਟ ਦੇ ਅਕਾਊਂਟ 'ਚ?
2: ਸਿਰਫ ਕਲਾਇੰਟ ਦੇ ਅਕਾਊਂਟ ਮੈਂ ਆਜ ਇਨਰੋਲ ਕਰਤੇ ਹੈ, ਆਪਕੋ ਈਮੇਲ ਆਤਾ ਹੈ ਗਵਰਨਮੈਂਟ ਸੇ, ਆਪ ਆਪਣਾ ਬੈਂਕ ਖੁਦ ਸੈੱਟ ਕਰਤੇ ਹੈ।
0: ਨੰਬਰ ਦੇ ਦੋ,
2: 437-264-31-75 ਸਿਰਫ ਇੱਕ ਮਹੀਨਾ, ਸਿਰਫ 38 days ਰਹਿ ਗਏ ਮੋਰ ਪ੍ਰਿਸਾਈਜ਼ਲੀ, ਉਸ ਤੋਂ ਬਾਅਦ ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ ਹੈ, ਅਭੀ ਕਰੇ, ਕਾਲ ਕਰੇ, ਲਾਈਕ ਆਪਣਾ ਲਾਹਾ ਚੱਕੇ। ਨੰਬਰ 437-264-31-75 437-264-31-75
0: ਬਿਲਕੁਲ ਜੀ, ਰਾਈਟ ਨਾਓ ਤੁਸੀਂ ਕਾਲ ਕਰ ਸਕਦੇ ਹੋ, ਰਾਈਟ ਨਾਓ ਤੁਹਾਨੂੰ ਆਫਿਸ ਵੱਲੋਂ ਰਿਪਲਾਈ ਆ ਜਾਊਗਾ, 437-264-31-75 $1,00,000 ਤੱਕ ਦੀ ਫੰਡਿੰਗ ਤੁਸੀਂ ਲੈ ਸਕਦੇ ਹੋ, ਜੇ ਤੁਹਾਡੀ ਇਨਕਮ $60,000 ਤੋਂ ਘੱਟ ਆ, ਜੇ ਜੇ ਤੁਸੀਂ ਫੈਮਿਲੀ ਆਫ 5 ਹੋ, ਜੇ ਫੈਮਿਲੀ ਆਫ 3 ਹੋ, 2 ਹੋ, ਤੁਸੀਂ ਇੱਕ ਵਾਰ ਕਾਲ ਜ਼ਰੂਰ ਕਰ ਲਓ, ਜਿਹੜੀਆਂ ਗ੍ਰਾਂਟਸ ਆ ਜੁਲਾਈ 'ਚ ਬੰਦ ਹੋ ਜਾਣੀਆਂ, ਸੋ ਤੁਹਾਡੇ ਕੋਲ ਬਹੁਤ ਲਿਮਿਟਡ ਸਮਾਂ ਆ, ਤੁਸੀਂ ਪੜ੍ਹ ਲਿਖ ਕੇ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਏਜ ਕੋਈ ਲਿਮਿਟਡ ਨਹੀਂ ਆ, ਪਾਸ ਹੋਣ ਦੀ ਗਰੰਟੀ ਆ। 437-264-3175 437-264-3175 PR ਹੋਣੇ ਚਾਹੀਦੇ ਹੋ, ਪ੍ਰੋਟੈਕਟਡ ਪਰਸਨ ਹੋਣੇ ਚਾਹੀਦੇ ਹੋ ਅਤੇ ਸਿਟੀਜ਼ਨ ਹੋਣੇ ਚਾਹੀਦੇ ਹੋ। ਆਹੀ ਤਿੰਨ ਐਲੀਜੀਬਿਲਟੀ ਆ, ਹੋਰ ਕੋਈ ਐਲੀਜੀਬਿਲਟੀ ਨਹੀਂ ਆ। ਸੋ ਕਰ ਲਓ ਕਾਲ ਯੂਨੀ ਗੋਲਡ ਐਡਵਾਈਜ਼ਰੀ ਨੂੰ 437-264-3175।

0: ਜਸਮੀਤ ਜੀ, ਤੁਸੀਂ ਵੀਡੀਓ ਬੜੀ ਘੈਂਟ ਬਣਾਈ ਹੈ, ਇਹ ਵੀਡੀਓ ਸ਼ੂਟ ਕਿੱਥੇ ਹੋਈ ਹੈ? ਕੈਨੇਡਾ ਜੀ ਕਿਤੇ ਬਾਹਰ?
1: ਹਾਂਜੀ, ਕੈਨੇਡਾ ਵਿੱਚ ਹੋਈ ਹੈ ਜੀ, ਟੋਰੋਂਟੋ ਵਿੱਚ
0: ਬ੍ਰੈਂਟਨ। ਕਿਆ ਬਾਤ ਹੈ, ਟਰੈਕਟਰ ਟਰੁਕਟਰ ਪੂਰਾ ਮਾਹੌਲ ਹੈ,
1: 9000 ਜੀ, ਪੂਰਾ 9000
0: 9011 ਕਿਆ ਬਾਤ ਹੈ,
1: ਜੱਟ ਅਤੇ ਜੱਟ ਭਰਾ ਸਾਡੇ, ਅਸੀਂ ਮੰਗਦੇ ਹਾਂ ਸਾਰਿਆਂ ਦੀ ਖੈਰ,
0: ਕਿਆ ਬਾਤ ਹੈ।
1: 9000 ਸਪੈਸ਼ਲ ਲੈ ਕੇ ਆਏ ਸੀ ਭਾਈ, ਸਭ ਨੂੰ ਦਿਖਾਣੇ, ਸਾਰੇ ਸਾਰੇ ਇਕੱਠੇ ਹੈਗੇ, ਕੋਈ ਅਲੱਗ ਨਹੀਂ, ਕੋਈ ਪਾਪਾ ਨਹੀਂ, ਕੋਈ ਜੱਟ ਨਹੀਂ, ਸਾਰੇ ਇੱਕੋ ਹੈਗੇ ਜੀ।
0: ਸੋ ਬਿਲਕੁਲ ਜੀ, ਤੁਸੀਂ ਯੂਟਿਊਬ ਤੇ ਜਾ ਕੇ ਇੱਕ ਪਾਪਾ 100 ਸਿਆਪਾ ਇਸ ਸੌਂਗ ਨੂੰ ਸੁਣਨਾ, ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਔਰ ਵੀਡੀਓ ਬਹੁਤ ਭਾਜੀ ਤੁਸੀਂ ਕਮਾਲ ਬਣਾਈ, ਇਦਾਂ ਲੱਗਦਾ ਕੋਈ ਐਕਸਪੀਰੀਅੰਸ ਆਰਟਿਸਟ ਆ। ਤੇ ਇਹ ਤੁਹਾਡੀ ਦੂਜੀ ਪਹਿਲੀ ਵੀਡੀਓ ਰਾਈਟ?
1: ਇਹ ਪਹਿਲੀ ਸੀ ਭਾਜੀ, ਐਕਸਪੀਰੀਅੰਸ ਕੰਟੈਂਟ ਕ੍ਰੀਏਟਰ ਹੈਗੇ ਆ।
0: ਹਾਂ, ਅੱਛਾ, ਉਹ ਮੈਂ ਭੁੱਲ ਗਿਆ ਕਿ ਇਹ ਕੱਲਾ ਇਹ ਵੀ ਅੰਦਰ ਨਾ, ਇੱਕ ਹਰ ਬੰਦੇ ਦੇ ਅੰਦਰ ਇੱਕ ਕਲਾਕਾਰ ਆ, ਸੋ ਉਹ ਨਿਕਲ ਆਇਆ ਜਸਮੀਤ ਭਾਜੀ ਦੇ। ਸੋ ਜ਼ਰੂਰ ਤੁਸੀਂ ਜਾ ਕੇ ਓਏ ਭਾਪੇ ਜਸਮੀਤ ਟਰਬੋ ਟੋਇਸ 'ਤੇ ਜਾ ਕੇ ਸੁਣਿਓ ਅਤੇ ਸਪੋਰਟ ਕਰਿਓ, ਸਾਡਾ ਆਪਣਾ ਕਲਾਕਾਰ ਆ ਅਤੇ ਬਹੁਤ ਖੂਬਸੂਰਤ ਆਵਾਜ਼, ਔਰ ਨਾਲ ਦੀ ਨਾਲ ਤੁਸੀਂ ਇੱਕ ਨਵੇਂ ਤਰ੍ਹਾਂ ਦਾ ਕੰਸੈਪਟ, ਤੁਹਾਡੀਆਂ ਆਪਣੀਆਂ ਗੱਲਾਂ ਮੇਰੀਆਂ ਤੁਹਾਡੀਆਂ, ਆਪਾਂ ਹਮੇਸ਼ਾ ਕੁਛ ਸੋਚਦੇ ਕੁਛ ਰਹਿੰਦੇ ਹਾਂ, ਸੋ ਐਸੀਆਂ ਗੱਲਾਂ ਤੁਹਾਨੂੰ ਦੋਨੋਂ ਸੌਂਗਾਂ 'ਚ ਮਿਲ ਜਾਣਗੀਆਂ। NRI ਤਾਂ ਸਾਰੇ NRI ਵਾਸਤੇ ਸਟੋਰੀ ਆ, ਹਰ ਉਸ ਇਨਸਾਨ ਦੀ ਜਿਹੜਾ ਪੰਜਾਬ ਦੀ ਧਰਤੀ ਤੋਂ ਆ ਕੇ ਕਿਸੇ ਵੀ ਵਿਦੇਸ਼ ਦੀ ਧਰਤੀ ਜਾ ਕੇ ਮਿਹਨਤ ਕਰਦਾ, ਸੋ ਉਸ ਦੀ ਸਟੋਰੀ ਆ NRI's ਐਂਥਮ, ਉਹ ਵੀ ਜ਼ਰੂਰ ਸੁਣਿਓ। ਸੋ ਜਸਮੀਤ ਜੀ, ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ ਸੋ ਮਚ,
1: ਬਹੁਤ ਬਹੁਤ ਚੜ੍ਹਦੀ ਕਲਾ ਪ੍ਰਭ ਸੰਧੂ ਭਾਅ ਜੀ, ਅਤੇ ਮਾਰਾ ਤੁਹਾਨੂੰ ਚੜ੍ਹਦੀ ਕਲਾ ਕਰਨ, ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ, ਇਹਨਾਂ ਲੋਕਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਕਿੰਨੀ ਸੇਵਾ, ਵੱਡੀ ਸੇਵਾ ਕਰ ਰਹੇ ਹੋ, ਬਹੁਤ ਬਹੁਤ ਤੁਹਾਡਾ ਅਸੀਂ ਥੈਂਕਸ ਕਰਦੇ ਹਾਂ ਜੀ।
0: ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ ਸੋ ਮਚ, ਫਿਰ ਕਿਸ ਦਿਨ ਗੱਲਾਂ ਬਾਤਾਂ ਕਰਾਂਗੇ ਲੰਮੀਆਂ, ਅਤੇ ਅੱਜ ਦੇ ਪ੍ਰੋਗਰਾਮ ਇੱਥੇ ਦਿਓ ਇਜਾਜ਼ਤ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਜਾਂਦੇ ਜਾਂਦੇ ਗੰਜੇ ਹੋਣ ਦਾ ਡਰ ਲੱਗ ਰਿਹਾ ਤਾਂ ਫਰੈਸ਼ ਹੇਅਰ ਟੋਨਿਕ ਲੈ ਕੇ ਆਓ, ਅਜੇ ਵੀ ਬਾਅਦ 'ਚ ਨਾ, ਕਿਉਂਕਿ ਉੱਥੇ ਜਾ ਕੇ ਟਰਕੀ ਜਾ ਕੇ ਵਾਲ ਲਵਾਉਂਦੇ ਫਿਰੋਂਗੇ, ਹੁਣੇ ਜਫਰ ਹੇਅਰ ਮਲਕ ਦਾ ਹੇਅਰ ਟੋਨਿਕ ਲੈ ਆਓ, $60 'ਚ ਵਾਲ ਆ ਜਾਣੇ ਤੁਹਾਡੇ ਗਰੰਟੀਡ, 647-521-5159। ਜਫਰ ਮਲਕ ਜੀ ਕਹਿੰਦੇ 10 ਦਿਨ ਫੋਟੋ ਖਿੱਚ ਲਿਓ, 10 ਦਿਨਾਂ ਬਾਅਦ ਤੇਲ ਲਾਉਣ ਤੋਂ ਬਾਅਦ ਆਪੇ ਹੀ ਫੋਟੋ ਵੇਖ ਲਿਓ, ਹੁਣ ਜਮਾਂ ਬਿਲਕੁਲ ਸਾਫ਼ ਨਾ ਲੈ ਆਇਓ, 5-7 ਵਾਲ ਹੋਣ ਸਿਰ 'ਤੇ, ਬਾਕੀ ਦੇ ਆ ਜਾਣਗੇ। ਸੋ ਜਫਰ ਮਲਕ ਹੋਣਾਂ ਨਾਲ ਗੱਲਬਾਤ ਕਰ ਲਓ ਤੁਸੀਂ, 647-521-5159। ਸੋ ਫਰੈਸ਼ ਹੇਅਰ ਟੋਨਿਕ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
2: Best pizza in the town, pizza cook, paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo sun ke aaya na munh vich pani, so ajj apne yaara dostan te parivar de naal kuch vadhiya te quality wala khaan nu dil kar reha na, ta ikko ik naam yaad rakho, pizza to go, best pizza in the town, tusi pahuncho ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ, ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ, 905-840-9696, 905-840-9696।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
0: 530.
4: Men's section, men's suit, buy one second 25% off.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ

0: ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਕਿ ਤੁਸੀਂ ਸਾਰੇ ਦੋਸਤ, ਮਿੱਤਰ, ਭੈਣ ਭਰਾ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਤੁਹਾਡੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਹੋਏਗੀ। ਸੋ ਵੀਕਐਂਡ ਇੰਜੋਏ ਕਰਕੇ ਆਇਓ, ਤੁਸੀਂ 2 ਦਿਨ ਛੁੱਟੀਆਂ ਇੰਜੋਏ ਕਰਕੇ ਆਇਓ, ਔਰ 2 ਦਿਨ ਦੇ ਵਿੱਚ ਮੌਸਮ ਵੀ ਬਹੁਤ ਖੂਬਸੂਰਤ ਹੈ ਸੀ। ਸੋ ਅੱਜ ਵੀਕਐਂਡ ਖਤਮ ਹੋ ਗਿਆ, ਅੱਜ ਨਵਾਂ ਵੀਕ ਸ਼ੁਰੂ ਹੋ ਗਿਆ, ਸੋਮਵਾਰ ਦਾ ਦਿਨ ਹੋ ਗਿਆ, ਬਹੁਤ ਖੂਬਸੂਰਤ ਅੱਛਾ ਮੌਸਮ ਹੈ। ਸੋ ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਆਪਣੇ ਰੋਜ਼ ਦੇ ਪ੍ਰੋਗਰਾਮ ਦੀ ਤਰ੍ਹਾਂ ਹਾਜ਼ਰ ਹਾਂ, ਰੇਡੀਓ ਪ੍ਰੋਗਰਾਮ ਸਭ ਰੰਗ ਲੈ ਕੇ ਜੋ ਤੁਸੀਂ ਸੁਣਦੇ ਹੋ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਸਭ ਰੰਗ ਏਰ ਲਗਾਤਾਰ 5:30 AM ਦਾ ਸਿਲਸਿਲਾ ਜੋ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦਾ ਹੈ। ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਵੰਨਗੀਆਂ ਤੁਹਾਡੇ ਸਾਹਮਣੇ ਸਾਡੇ ਰੇਡੀਓ ਪ੍ਰੋਗਰਾਮ ਦੇ ਹੋਸਟ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਨੇ। ਤੁਹਾਨੂੰ ਗੀਤ ਸੰਗੀਤ ਦੇ ਨਾਲ ਜੋੜਿਆ ਜਾਂਦਾ ਹੈ, ਤੁਹਾਨੂੰ ਅਪਡੇਟ ਕੀਤਾ ਜਾਂਦਾ ਹੈ ਲੋਕਲ ਕੈਨੇਡਾ ਦੀਆਂ ਨਿਊਜ਼ ਦੇ ਨਾਲ ਔਰ ਅੰਤਰਰਾਸ਼ਟਰੀ ਖਬਰਾਂ ਦੇ ਨਾਲ। ਉਸ ਤੋਂ ਇਲਾਵਾ ਅੱਜ ਕੱਲ੍ਹ ਫੀਫਾ ਵਰਲਡ ਕੱਪ ਜਿਹੜਾ ਸ਼ੁਰੂ ਹੋਇਆ ਹੋਇਆ, ਉਸ ਦੀ ਅਪਡੇਸ਼ਨ ਵੀ ਤੁਹਾਨੂੰ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਦਿੱਤੀ ਜਾਂਦੀ ਹੈ। ਸੋ ਸਾਰਾ ਦਿਨ ਤੁਸੀਂ ਰੁੱਝੇ ਰਹਿੰਦੇ ਹੋ ਆਪਣੇ ਆਪਣੇ ਕੰਮਾਂ ਕਾਰਾਂ ਦੇ ਨਾਲ, ਤੁਹਾਡਾ ਐਂਟਰਟੇਨਮੈਂਟ, ਤੁਹਾਡਾ ਮਨੋਰੰਜਨ ਵੀ 5:30 AM ਦੀ ਫ੍ਰੀਕੁਐਂਸੀ ਜਿਹੜੀ ਵੱਖਰੇ ਵੱਖਰੇ ਪ੍ਰੋਗਰਾਮਾਂ ਦੁਆਰਾ ਕਰਦੀ ਰਹਿੰਦੀ ਹੈ। ਸੋ ਸਾਡੀ ਵਾਰੀ ਇਸ ਵੇਲੇ ਆਉਂਦੀ ਹੈ, ਸੋ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕੁਛ ਨਾ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਐਸੀਆਂ ਕਰੀਏ ਜੋ ਤੁਹਾਨੂੰ ਇੱਕ ਮਾਨਸਿਕ ਸਕੂਨ ਦੇਣ ਔਰ ਤੁਹਾਨੂੰ ਆਪਣੇ ਪੰਜਾਬ ਦੇ ਨਾਲ ਜੋੜਨ, ਆਪਣੇ ਵਿਰਸੇ ਦੇ ਨਾਲ ਜੋੜਨ, ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ। ਕਿਉਂਕਿ ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਇਆ ਜਾਂਦਾ ਰੇਡੀਓ ਪ੍ਰੋਗਰਾਮ ਸਭ ਰੰਗ, ਜੋ ਪੂਰੀ ਤਰ੍ਹਾਂ ਦੇ ਨਾਲ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਹੀ ਸਮਰਪਿਤ ਹੈ। ਵਿਸ਼ਵ ਪੰਜਾਬੀ ਸਾਂਝ ਔਨਲਾਈਨ ਪੰਜਾਬੀ ਅਖਬਾਰ ਵੀ ਹੈ, ਨਿਕਲਦਾ ਰੋਜ਼, ਜਿਹਦੇ ਵਿੱਚ ਪੰਜਾਬ ਦੀਆਂ ਔਰ ਕੈਨੇਡਾ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਕਵਰ ਕੀਤਾ ਜਾਂਦਾ ਹੈ। ਤੁਸੀਂ ਔਨਲਾਈਨ ਉਸਦੀ ਐਪ ਡਾਊਨਲੋਡ ਕਰਕੇ ਉਸ ਅਖਬਾਰ ਨੂੰ ਵੀ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਉਸਦੇ ਉੱਪਰ ਸਾਰਾ ਦਿਨ ਪੰਜਾਬੀ ਦੀਆਂ ਫਿਲਮਾਂ ਜਾਂ ਹੋਰ ਕੋਈ ਗਤੀਵਿਧੀਆਂ ਵਿਸ਼ਵ ਪੰਜਾਬੀ ਸਭਾ ਵੱਲੋਂ ਆਰਗੇਨਾਈਜ਼ ਕੀਤੀਆਂ ਹੋਈਆਂ ਉਹ ਚੱਲਦੀਆਂ ਨੇ, ਜਾਂ ਅਸੀਂ ਅੱਜ ਦੇ ਜੋ ਪ੍ਰੋਗਰਾਮ ਇਸ ਵੇਲੇ ਦੋਸਤ, ਮਿੱਤਰ, ਭੈਣ ਭਰਾ ਜਿਹੜੇ ਇਸ ਵੇਲੇ ਸਾਡੇ ਨਾਲ ਨਹੀਂ ਜੁੜ ਸਕੇ, ਅਗਲੇ ਦਿਨ ਸ਼ਾਮ ਨੂੰ 6:30 ਵਜੇ ਫਿਰ ਅਸੀਂ ਉਸ ਨੂੰ ਅਪਲੋਡ ਕਰ ਦਿੰਦੇ ਹਾਂ ਉਸ IPTV ਚੈਨਲ ਦੇ ਉੱਪਰ, ਤੁਸੀਂ ਸੁਣ ਸਕਦੇ ਹੋ ਦੁਬਾਰਾ। ਸੋ ਸਾਡਾ ਇੱਕ ਜੋ ਪ੍ਰੋਗਰਾਮ ਹੈ ਸੀ ਮਿੱਥਿਆ, ਉਹ ਮੈਂ ਪਰਸੋਂ ਵੀ ਤੁਹਾਨੂੰ ਫਰਾਈਡੇ ਨੂੰ ਵੀ ਦੱਸ ਦਿੱਤਾ ਸੀ ਕਿ ਇੱਕ ਦੱਸਿਆ ਸੀ ਤੁਹਾਨੂੰ ਪਹਿਲੇ ਕਿ 14 ਤਰੀਕ ਨੂੰ ਅਸੀਂ ਪ੍ਰੋਗਰਾਮ ਉਲੀਕਿਆ ਸੀ, ਲੇਕਿਨ ਕਿਸੇ ਕਾਰਨ ਸਾਨੂੰ ਉਹ ਪੋਸਟਪੋਨ ਕਰਨਾ ਪਿਆ। ਉਸ ਦੀਆਂ ਨਵੀਂ ਤਰੀਕ ਜਿਹੜੀ ਹੈ ਉਹ 1 ਦਿਨ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ। ਵਾਰਿਸ ਸ਼ਾਹ ਦੀ ਯਾਦ ਦੇ ਵਿੱਚ ਬਹੁਤ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਇੱਕ ਅਸੀਂ ਉਲੀਕਿਆ ਹੋਇਆ, ਪ੍ਰੋਗਰਾਮ ਸਾਰਾ ਚਾਕ ਆਊਟ ਕੀਤਾ ਹੋਇਆ। ਬਸ ਉਹ ਡੇਟ ਡਿਸਾਈਡ ਕਰਨੀ ਹੈ, ਉਹ ਅੱਜ ਜਾਂ ਕੱਲ੍ਹ ਡਿਸਾਈਡ ਹੋ ਜਾਏਗੀ, ਅਸੀਂ ਅਤੇ ਡਿਸਾਈਡ ਕਰਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦਿਆਂਗੇ। ਸੋ ਇੰਜੋਏ ਕਰ ਰਹੇ ਹੋ ਮੌਸਮ ਦਾ, ਬਹੁਤ ਖੂਬਸੂਰਤ ਮੌਸਮ ਰਿਹਾ ਕੱਲ੍ਹ, ਅਤੇ ਖਾਸ ਤੌਰ 'ਤੇ ਕੱਲ੍ਹ ਸੰਡੇ ਦਾ ਦਿਨ ਤਾਂ ਸਾਰਾ ਦਿਨ ਬੜਾ ਬਹਿਜਾ ਬਹਿਜਾ ਬਾਰਿਸ਼ ਨੇ ਕਰਵਾ ਦਿੱਤੀ। ਸੋ ਇੰਜੋਏ ਕੀਤਾ ਹੋਏਗਾ, ਤੁਸੀਂ ਘੁੰਮਣ ਫਿਰਨ ਕਿਤੇ ਗਏ ਹੋਗੇ ਫੈਮਿਲੀ ਦੇ ਨਾਲ, ਬੜਾ ਖੂਬਸੂਰਤ ਮੌਸਮ ਸੀ। ਅੱਜ ਫਿਰ ਮੌਸਮ ਠੰਡਾ ਹੀ ਹੈ, ਕੋਈ ਇੰਨੀ ਜ਼ਿਆਦਾ ਗਰਮੀ ਨਹੀਂ ਹੈ, ਔਰ ਆਉਣ ਵਾਲੇ ਵੀਕ ਦੇ ਵਿੱਚ ਮੈਂ ਅੱਜ ਦੇਖ ਰਿਹਾ ਸੀ ਕਿ ਮੌਸਮ 25 ਤੋਂ ਥੱਲੇ ਥੱਲੇ ਹੀ ਰਹਿਣਾ ਹੈ, ਟੈਂਪਰੇਚਰ ਜਿਹੜਾ ਰਹਿਣਾ ਹੈ। ਕਿਉਂਕਿ ਪਿਛਲੇ ਹਫ਼ਤੇ ਜਿਹੜਾ ਤੁਹਾਡੇ ਨਾਲ ਅਸੀਂ ਡਿਸਕਸ ਕੀਤਾ ਸੀ ਉਹ ਐਸੀ ਕਿ 25 ਤੋਂ ਉੱਤੇ ਉੱਤੇ ਮੌਸਮ। ਸੋ ਜਦੋਂ ਹਫ਼ਤਾ 10 ਦਿਨ ਮੌਸਮ 26, 27, 28, 29, 30, 31 ਤੱਕ ਰਿਹਾ, 5-7 ਦਿਨ, ਤਾਂ ਦੇਖ ਲਓ ਕੁਦਰਤ ਨੇ ਕੈਸਾ ਅੱਗੋਂ ਮੋੜ ਲੈ ਕੇ ਆਉਂਦਾ ਕਿ ਇਹ ਹੁਣ ਅਗਲਾ ਹਫ਼ਤਾ ਸਾਰਾ 21-22, 21-22, 21-22 ਟੈਂਪਰੇਚਰ ਹੀ ਰਹਿਣਾ। ਸੋ ਤਬਦੀਲੀ ਕੁਦਰਤ ਦਾ ਨਿਯਮ ਹੈ, ਚੇਂਜ ਇਜ਼ ਦੀ ਲਾਅ ਆਫ ਨੇਚਰ। ਇਨਸਾਨ ਵੀ ਇਹ ਚੀਜ਼ ਚਾਹੁੰਦਾ, ਕਿਉਂਕਿ ਅਸੀਂ ਕਦੇ ਵੀ ਇੱਕੋ ਤਰ੍ਹਾਂ ਦੀ ਲਾਈਫ ਜਦੋਂ ਜਿਉਂਦੇ ਹਾਂ ਨਾ, ਤਾਂ ਅਸੀਂ ਬੋਰ ਹੋ ਜਾਂਦੇ ਉਹਦੇ ਤੋਂ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਚੇਂਜ ਰਿਐਕਸ਼ਨ ਹਰ ਇੱਕ ਚੀਜ਼ ਦਾ ਨਾ ਇਨਸਾਨ ਨੂੰ ਅਟਰੈਕਟ ਕਰਦਾ ਹੈ। ਜਿੰਨੀ ਦੇਰ ਤੱਕ ਕੋਈ ਉਹਦਾ ਦੂਸਰਾ ਪਾਸਾ ਨਹੀਂ ਨਾ ਹੋਏਗਾ ਕਿਸੇ ਚੀਜ਼ ਦਾ, ਉਨੀ ਦੇਰ ਤੱਕ ਅਸੀਂ ਉਸਦੇ ਤੋਂ ਪ੍ਰਭਾਵਿਤ ਹੋਵਾਂਗੇ ਨਹੀਂ। ਸਰਦੀ ਸੀ, ਅਸੀਂ ਉਦੋਂ ਸੋਚਦੇ ਸੀ ਯਾਰ ਗਰਮੀ ਦਾ ਮੌਸਮ ਥੋੜ੍ਹਾ ਥੋੜ੍ਹਾ ਆਵੇ ਨਾ ਤਾਂ ਫਿਰ ਇੰਜੋਏ ਕਰੀਏ ਲਾਈਫ। ਗਰਮੀ ਆ ਗਈ, ਪਿਛਲੇ ਹਫ਼ਤੇ 10 ਦਿਨ ਤੋਂ ਪੂਰੇ ਵੱਟ ਕੱਢੇ ਗਰਮੀ ਨੇ, 30-31 ਟੈਂਪਰੇਚਰ ਰਿਹਾ, ਅਤੇ ਲੋਕਾਂ ਦੇ ਮਨਾਂ ਵਿੱਚ ਆਉਣ ਲੱਗ ਪਈ ਸੀ ਨਹੀਂ ਯਾਰ ਥੋੜ੍ਹੀ ਜਿਹੀ ਠੰਡਕ ਹੋਵੇ ਨਾ ਅਤੇ ਫਿਰ ਹੁਣ ਲਾਈਫ ਨੂੰ ਆਪਾਂ ਇੰਜੋਏ ਕਰਾਂਗੇ। ਹੁਣ ਠੰਡਕ ਹੋ ਗਈ, ਸੋ ਇਹ ਕੁਦਰਤ ਦਾ ਨਿਯਮ ਹੈ, ਚੇਂਜ ਇਜ਼ ਦੀ ਲਾ ਆਫ ਨੇਚਰ, ਐਵੇਂ ਨਹੀਂ ਕਿਹਾ ਜਾਂਦਾ ਕਿ ਜਿਹੜੀ ਚੀਜ਼ ਅੱਜ ਹੈ ਕੱਲ ਨੂੰ ਉਹਨੇ ਤਬਦੀਲ ਹੋਣਾ ਹੀ ਹੋਣਾ ਹੈ, ਔਰ ਇਨਸਾਨ ਨੂੰ ਮਜ਼ਾ ਵੀ ਜ਼ਿੰਦਗੀ ਦਾ ਇਹਦੇ ਵਿੱਚ ਹੀ ਆਉਂਦਾ। ਸੋ ਜੇਕਰ ਹੁਣ ਸਾਨੂੰ ਭੁੱਖ ਹੋਏਗੀ ਨਾ ਤੇ ਰੋਟੀ ਖਾਣ ਦਾ ਮਜ਼ਾ ਤਾਂ ਹੀ ਆਊਗਾ ਜੇ ਭੁੱਖ ਹੋਏਗੀ ਤਾਂ, ਜੇ ਭੁੱਖ ਨਹੀਂ ਹੋਏਗੀ ਤਾਂ ਫਿਰ ਰੋਟੀ ਖਾਣ ਦਾ ਕੋਈ ਮਜ਼ਾ ਨਹੀਂ ਆਊਗਾ। ਜੇ ਸਾਨੂੰ ਨਮਕ ਦਾ ਪਤਾ ਹੈ ਨਾ ਤੇ ਖੰਡ ਦਾ ਸਵਾਦ ਅਸੀਂ ਤਾਂ ਹੀ ਚੱਖ ਸਕਦੇ ਹਾਂ। ਸੋ ਅਸੀਂ ਹਰ ਚੀਜ਼ ਦਾ ਦੂਸਰਾ ਪਾਸਾ ਜਦੋਂ ਹੈਗਾ ਨਾ, ਫਿਰ ਹੀ ਸਾਨੂੰ ਇਸ ਪਾਸੇ ਦਾ ਜਿਹੜਾ ਮਜ਼ਾ ਸਵਾਦ ਜਿਹੜਾ ਨਾ ਉਹ ਤਾਂ ਹੀ ਆਉਂਦਾ ਸੀ। ਮਿਹਨਤ ਅਸੀਂ ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਪਤਾ ਹੈ ਕਿ ਮਿਹਨਤ ਦਾ ਫਲ ਜਿਹੜਾ ਨਾ ਮਿੱਠਾ ਹੁੰਦਾ ਹੀ ਹੁੰਦਾ। ਸੋ ਚੇਂਜ ਇਜ਼ ਦੀ ਲਾ ਆਫ ਨੇਚਰ, ਇੰਜੋਏ ਕਰਿਆ ਕਰੋ, ਮੌਜ ਮਸਤੀ ਕਰਿਆ ਕਰੋ, ਕੁਦਰਤ ਦੇ ਨਿਯਮਾਂ ਦੀ ਕਦੇ ਉਲੰਘਣਾ ਨਾ ਕਰੋ। ਜਿਸ ਤਰ੍ਹਾਂ ਕੁਦਰਤ ਰੱਖਦੀ ਹੈ ਨਾ, ਜਿਸ ਤਰ੍ਹਾਂ ਅੱਲਾਹ ਤਾਲਾ ਰੱਬ ਮਹਾਰਾਜ ਪਰਮਾਤਮਾ ਸਾਨੂੰ ਰੱਖਦਾ ਨਾ, ਉਹਦੀ ਰਜ਼ਾ ਦੇ ਵਿੱਚ ਖੁਸ਼ ਰਿਹਾ ਕਰੀਏ ਨਾ, ਤਾਂ ਜ਼ਿੰਦਗੀ ਦਾ ਮਜ਼ਾ ਇਸੇ ਦੇ ਵਿੱਚ ਹੀ ਹੈ। ਸੋ ਅੱਜ ਤੁਹਾਡੇ ਨਾਲ ਦੋ ਤਿੰਨ ਗੱਲਾਂ ਵੀ ਪਹਿਲਾਂ ਮੈਂ ਸ਼ੇਅਰ ਕਰਨੀਆਂ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਆਪਾਂ ਅੱਜ ਦਾ ਸ਼ੁਰੂ ਕਰਾਂਗੇ, ਕਿਸੇ ਵਿਸ਼ੇ ਦੇ ਨਾਲ ਕੋਈ ਗੱਲਬਾਤ ਵੀ ਕਰਾਂਗੇ। ਮੌਸਮ ਆ ਗਿਆ ਗਰਮੀਆਂ ਦਾ, ਜਿਸ ਤਰ੍ਹਾਂ ਮੈਂ ਅੱਗੇ ਤੁਹਾਡੇ ਨਾਲ ਅਕਸਰ ਕਈ ਵਾਰ ਸ਼ੇਅਰ ਕਰਦਾ ਰਹਿੰਦਾ ਕਿ ਸਾਡੇ ਪੰਜਾਬ ਦੇ ਪੰਜਾਬੀ ਭੈਣ ਭਰਾ ਜਿੱਥੇ ਵੀ ਵਸਦੇ ਨੇ ਨਾ, ਉੱਥੇ ਮੇਲੇ ਲਗਾ ਲੈਂਦੇ ਨੇ, ਜਿੱਥੇ ਜਾਣ ਪੰਜਾਬੀ ਆਪਣੀ ਟੌਹਰ ਬਣਾ ਲੈਂਦੇ। ਸੋ ਗਰਮੀਆਂ ਦਾ ਮੌਸਮ ਆ ਗਿਆ ਹੈ, ਜੂਨ ਜੁਲਾਈ ਅਗਸਤ ਦੋ ਤਿੰਨ ਮਹੀਨੇ ਵੱਖਰੇ ਵੱਖਰੇ ਪ੍ਰੋਗਰਾਮ ਸਾਡੇ ਪੰਜਾਬੀ ਭੈਣ ਭਰਾਵਾਂ ਨੇ ਆਰਗੇਨਾਈਜ਼ ਕੀਤੇ ਨੇ ਵੱਖਰਾ ਵੱਖਰੇ ਪਾਰਕਾਂ ਦੇ ਵਿੱਚ। ਉੱਥੇ ਤੁਸੀਂ ਜਾਓ, ਪਾਰਟੀਸਪੇਟ ਕਰੋ, ਓਪਨ ਐਂਟਰੀ ਹੈ, ਖੁੱਲ੍ਹਾ ਸਿੱਧਾ, ਤੁਹਾਨੂੰ ਖਾਣ ਪੀਣ ਦਾ ਉੱਥੇ ਪੂਰਾ ਇੰਤਜ਼ਾਮ ਹੋਏਗਾ। ਖੇਡਾਂ ਵੀ ਹੋਣਗੀਆਂ, ਬੱਚਿਆਂ ਦੀਆਂ ਵੀ ਹੋਣਗੀਆਂ, ਵੱਡਿਆਂ ਦੀਆਂ ਵੀ ਹੋਣਗੀਆਂ, ਗੀਤ ਸੰਗੀਤ ਵੀ ਉੱਥੇ ਹੋਏਗਾ ਅਤੇ ਪੂਰਾ ਐਂਟਰਟੇਨਮੈਂਟ ਤੁਹਾਡੇ ਹੋਏਗਾ। ਸਾਡੇ ਪੰਜਾਬੀ ਭੈਣ ਭਰਾ ਸਾਰੇ ਸੱਜ ਧੱਜ ਕੇ ਇਹਨਾਂ ਮੇਲਿਆਂ ਦੇ ਵਿੱਚ ਪਹੁੰਚਦੇ ਨੇ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਖੁੱਲ੍ਹਾ ਸੱਦਾ। ਦੋ ਤਿੰਨ ਇਨਵੀਟੇਸ਼ਨ ਮੇਰੇ ਕੋਲ ਆਏ ਹੋਏ ਨੇ ਅਤੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਇੱਕ ਤੇ ਮਾਝਾ ਪਿਕਨਿਕ 11 ਜੁਲਾਈ ਨੂੰ 2026 ਸੈਟਰਡੇ ਨੂੰ ਹੋ ਰਹੀ ਹੈ, ਮਾਝਾ ਪਿਕਨਿਕ 11 ਜੁਲਾਈ 2026 ਨੂੰ ਸੈਟਰਡੇ ਨੂੰ ਹੋ ਰਹੀ ਹੈ, ਔਰ ਇਹ ਹੋ ਰਹੀ ਹੈ ਸੇਂਟ ਪੀਟਰਿਕ ਚਰਚ ਗਰਾਊਂਡ 11873 ਦੀ ਗੋਰ ਰੋਡ ਬ੍ਰਮਟਨ ਦੇ ਵਿੱਚ, ਜੋ ਮੇਫੀਲਡ ਤੇ ਗੋਰ ਰੋਡ ਦੀ ਇੰਟਰਸੈਕਸ਼ਨ ਹੈ ਉੱਥੇ। ਦੁਬਾਰਾ ਐਡਰੈਸ ਫਿਰ ਸੁਣ ਲਓ, ਸੇਂਟ ਪੈਟ੍ਰਿਕਸ ਚਰਚ ਗਰਾਊਂਡ 11873 ਦੀ ਗੋਰ ਰੋਡ ਬ੍ਰਮਟਨ, ਮੇਫੀਲਡ ਐਂਡ ਗੋਰ ਰੋਡ ਦੀ ਇੰਟਰਸੈਕਸ਼ਨ ਦੇ ਉੱਪਰ। ਜੋ ਮੈਨੂੰ ਜਾਣਕਾਰੀ ਇਹਨਾਂ ਦੇ ਪ੍ਰਬੰਧਕਾਂ ਨੇ ਦਿੱਤੀ ਉਹ ਹੈ ਕਿ ਜਦੋਂ ਕੋਵਿਡ ਸੀ, ਕੋਵਿਡ ਤੋਂ ਪਹਿਲਾਂ ਲਗਾਤਾਰ ਬਹੁਤ ਸਾਲਾਂ ਤੋਂ ਮਾਝਾ ਪਿਕਨਿਕ ਜਿਹੜੀ ਮਨਾਈ ਜਾਂਦੀ ਸੀ, ਬਹੁਤ ਸਾਰੇ ਲੋਕ ਪਾਰਟੀਸਪੇਟ ਵੀ ਕਰਦੇ ਸੀ, ਲੇਕਿਨ ਕੋਵਿਡ ਤੋਂ ਬਾਅਦ ਕਿਸੇ ਕਾਰਨ 2-4-5 ਸਾਲ ਨਹੀਂ ਹੋ ਸਕੀ, ਔਰ ਇਸ ਵਾਰ ਫਿਰ ਇਹਨਾਂ ਨੇ ਉਸ ਨੂੰ ਸ਼ੁਰੂਆਤ ਕੀਤੀ ਇਸ ਦੀ ਬੜੀ ਧੂਮਧਾਮ ਦੇ ਨਾਲ। ਤੇ ਤੁਹਾਨੂੰ ਸਾਰਿਆਂ ਨੂੰ ਉੱਥੇ ਖੁੱਲ੍ਹਾ ਸੱਦਾ ਹੈ, ਐਂਟਰਟੇਨਮੈਂਟ ਦਾ ਬਹੁਤ ਸਾਰਾ ਪ੍ਰੋਗਰਾਮ ਹੈ, ਡੀਜੇ, ਭੰਗੜਾ, ਗਿੱਧਾ, ਮਹਿੰਦੀ ਕੰਪੀਟੀਸ਼ਨ, ਕਿਡਜ਼ ਐਂਟਰਟੇਨਮੈਂਟ, ਕਲਾਊਨ ਸਰਵਿਸਿਜ਼, ਟਰਬਨ ਦੇ ਕੰਪੀਟੀਸ਼ਨ, ਔਰ ਸਪੋਰਟਸ ਹੋਣਗੀਆਂ, ਕਿਡਜ਼ ਦੀਆਂ, ਸੀਨੀਅਰਸ ਦੀਆਂ, ਚਾਟੀ ਰੇਸ, ਲੇਡੀਜ਼ ਦੀਆਂ ਵੀ ਬਹੁਤ ਸਾਰੀਆਂ ਗੇਮਸ ਹੋਣਗੀਆਂ। ਸੋ ਸਭ ਨੂੰ ਉੱਥੇ ਸਪੈਸ਼ਲ ਇਨਵੀਟੇਸ਼ਨ ਹੈ, ਫ੍ਰੀ ਹੈ, ਕੋਈ ਉਸਦੀ ਫੀਸ ਨਹੀਂ ਹੈ। ਖਾਣ ਪੀਣ ਉੱਥੇ ਖੁੱਲ੍ਹਾ ਲੰਗਰ ਲੱਗਿਆ ਹੋਏਗਾ, ਖਾਣ ਪੀਣ ਦਾ ਵੀ ਤੁਹਾਡਾ, ਅਤੇ ਕਿਸੇ ਕਿਸਮ ਦੀ ਕੋਈ ਤੁਸੀਂ ਜਾਣਕਾਰੀ ਲੈਣੀ ਹੋਈ ਇਸ ਸੰਬੰਧ ਦੇ ਵਿੱਚ ਤਾਂ ਪਰਮਜੀਤ ਸਿੰਘ ਸੰਧੂ ਜੀ ਦਾ ਨੰਬਰ ਹੈ 416-817-8684, 416-817-4684, ਔਰ ਸੁਖਦੇਵ ਸੋਹੀ ਜੀ ਦਾ ਨੰਬਰ ਹੈ 416-568-3907, 416-561-3907। ਮਾਝਾ ਪਿਕਨਿਕ 11 ਜੁਲਾਈ 2026 ਨੂੰ ਸੈਟਰਡੇ ਵਾਲੇ ਦਿਨ ਹੋ ਰਹੀ ਹੈ, ਸੇਂਟ ਪੈਟ੍ਰਿਕਸ ਚਰਚ ਗਰਾਊਂਡ 11873 ਦੀ ਗੋਰ ਰੋਡ ਬ੍ਰਮਟਨ ਵਿਖੇ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਔਰ ਇਸ ਦੇ ਨਾਲ ਨਾਲ ਇੱਕ ਐਨੂਅਲ ਕੈਨੇਡਾ ਡੇ ਮਲਟੀਕਲਚਰ ਫੈਸਟੀਵਲ ਜਿਹੜਾ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਡਮਾਟਾ ਪਾਰਕ ਦੇ ਵਿੱਚ 4 ਜੁਲਾਈ ਨੂੰ ਹੋ ਰਿਹਾ, 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਇਹਦਾ ਟਾਈਮ ਹੈ, ਸ਼ਨੀਵਾਰ ਦਾ ਦਿਨ ਹੈ। ਸੋ ਇੱਥੇ ਵੀ ਗੀਤ ਸੰਗੀਤ ਵੀ ਹੋਏਗਾ, ਬੱਚਿਆਂ ਦੀਆਂ ਗੇਮਸ ਵੀ ਹੋਣਗੀਆਂ, ਸੀਨੀਅਰਸ ਦੀਆਂ ਗੇਮਸ ਵੀ ਹੋਣਗੀਆਂ, ਬੀਬੀਆਂ ਭੈਣਾਂ ਦੀਆਂ ਗੇਮਸ ਵੀ ਹੋਣਗੀਆਂ। ਸੋ ਮਿਊਜ਼ੀਕਲ ਰੇਸ ਵਗੈਰਾ ਸਭ ਕੁਝ ਹੁੰਦੀ ਹੈ, ਗੀਤ ਸੰਗੀਤ ਹੁੰਦੀ ਹੈ, ਖਾਣ ਪੀਣ ਦਾ ਖੁੱਲ੍ਹਾ ਲੰਗਰ ਪੂਰਾ, ਜਲੇਬੀਆਂ, ਪਕੌੜੇ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਤੁਹਾਨੂੰ ਉੱਥੇ ਮਿਲਣਗੇ। ਸੋ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਹੋ ਰਿਹਾ ਹੈ ਡਮਾਟਾ ਪਾਰਕ ਦੇ ਵਿੱਚ, ਜੋ ਜੇਮਸ ਪੋਟਰ ਰੋਡ ਦੇ ਉੱਪਰ ਹੈ, ਜੇਮਸ ਪੋਟਰ ਡਮਾਟਾ ਦੀ ਕ੍ਰੈਡਿਟ ਵਿਊ ਦੀ ਇੰਟਰਸੈਕਸ਼ਨ ਦੇ ਉੱਪਰ ਪਾਉਂਦਾ ਹੈ, 11 ਵਜੇ ਤੋਂ ਲੈ ਕੇ 4 ਵਜੇ ਤੱਕ, ਤੇ ਡੇਟ ਇਹਦੀ ਹੈਗੀ ਹੈ ਜੀ 4 ਜੁਲਾਈ ਨੂੰ। ਤੁਸੀਂ ਇੱਥੇ ਵੀ ਪਾਰਟੀਸਪੇਟ ਕਰ ਸਕਦੇ ਹੋ ਜਿਹੜੇ ਜਿਹੜੇ ਉਸ ਲੋਕੇਸ਼ਨ ਦੇ ਨੇੜੇ ਰਹਿੰਦੇ ਹੋਣ। ਇੱਕ ਹੋਰ ਮੇਲਾ ਕ੍ਰੈਡਿਟ ਵਿਊ ਸੀਨੀਅਰ ਕਲੱਬ ਵੱਲੋਂ ਸਟਿਲਮੈਨ ਪਾਰਕ ਦੇ ਵਿੱਚ ਹੋ ਰਿਹਾ 12 ਜੁਲਾਈ ਨੂੰ, ਉਸ ਤੋਂ ਅਗਲੇ ਸੈਟਰਡੇ। ਔਰ ਇੱਥੇ ਵੀ ਸੇਮ ਬਿਲਕੁਲ ਮੈਨਿਊ, ਸੇਮ ਇਵੈਂਟਸ, ਸੇਮ ਐਂਟਰਟੇਨਮੈਂਟ ਔਰ ਸੇਮ ਸਾਰਾ ਸਿਸਟਮ ਬਿਲਕੁਲ ਇੱਥੇ ਹੋਏਗਾ। ਬਾਕੀ ਇਹ ਵੱਖਰੇ ਲੋਕ, ਵੱਖਰਾ ਕਲੱਬ ਹੈ, ਸੀਨੀਅਰਸ ਦੇ ਕਲੱਬ ਬਣੇ ਹੋਏ ਨੇ ਆਪਣੇ ਆਪਣੇ ਕਲੱਬਾਂ ਦੇ ਵਿੱਚ, ਆਪਣੇ ਆਪਣੇ ਪਾਰਕਾਂ ਦੇ ਵਿੱਚ। ਇਹਨਾਂ ਸਾਰੇ ਮੇਲਿਆਂ ਨੂੰ ਆਰਗੇਨਾਈਜ਼ ਕੀਤਾ ਜਾਂਦਾ। ਤੁਹਾਨੂੰ ਸਾਰਿਆਂ ਨੂੰ ਇਸ ਮੇਲੇ ਵਿੱਚ ਆਉਣ ਦੇ ਲਈ ਵੀ ਖੁੱਲ੍ਹਾ ਸੱਦਾ ਹੈ ਜੀ। ਸੋ ਇੱਕ ਹੋਰ 10, 11, 12 ਜੁਲਾਈ 3 ਦਿਨ ਕੈਰਾ ਬ੍ਰਹਮ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਮਲਟੀ ਕਲਚਰਡ ਔਰ ਮਲਟੀ ਲੈਂਗੁਏਜਸ ਦੇ ਫੈਸਟੀਵਲ ਕਰਵਾਉਂਦੇ ਨੇ। ਬੜੀ ਪੁਰਾਣੀ ਸੰਸਥਾ ਜਿਹੜੀ 1980 ਤੋਂ ਲਗਾਤਾਰ ਇਹ ਫੈਸਟੀਵਲ ਕਰਵਾਉਂਦੇ ਆ ਰਹੇ, ਜਿਹਦੇ ਵਿੱਚ ਵੱਖਰੇ ਵੱਖਰੇ ਦੇਸ਼ਾਂ ਦੇ ਕਲਚਰ, ਵੱਖਰੇ ਵੱਖਰੇ ਦੇਸ਼ਾਂ ਦੀ ਲੈਂਗੁਏਜ, ਆਪਣੇ ਆਪਣੇ ਕਲਚਰ ਨੂੰ, ਆਪਣੀ ਆਪਣੀ ਲੈਂਗੁਏਜ ਨੂੰ ਪ੍ਰਮੋਟ ਕਰਦੇ ਨੇ। ਆਪਣੇ ਆਪਣੇ ਈਵੈਂਟ ਉੱਥੇ ਪ੍ਰਸਤੁਤ ਕੀਤੇ ਜਾਂਦੇ ਨੇ। ਔਰ ਇਹ 1980 ਤੋਂ ਇਹ ਕੈਰਾ ਬ੍ਰਹਮ ਜਿਹੜੀ ਸ਼ੁਰੂ ਹੋਈ ਹੋਈ ਹੈ। ਅਤੇ ਆਪਣੇ ਇੱਥੇ ਕੈਨੇਡਾ ਦੇ ਵਿੱਚ ਵੀ ਕੈਰਾ ਬ੍ਰਹਮ, ਬ੍ਰਮਟਨ ਦੇ ਵਿੱਚ ਇੱਕ ਵੱਖਰਾ ਹੁੰਦਾ ਇਹਨਾਂ ਦਾ ਫੈਸਟੀਵਲ, ਔਰ ਕੈਰਾ ਸਾਗਾ ਜੋ ਮਿਸੀ ਸਾਗਾ ਦੇ ਵਿੱਚ ਹੁੰਦਾ ਹੈ ਉਹ ਹੋ ਗਿਆ ਹੋਇਆ। ਔਰ ਬ੍ਰਮਟਨ ਦੇ ਵਿੱਚ 10, 11, 12 ਜੁਲਾਈ ਨੂੰ ਇਹ ਕੈਰਾ ਬ੍ਰਹਮ ਜਿਹੜਾ ਮਲਟੀ ਕਲਚਰਡ ਜਿਹੜਾ ਫੈਸਟੀਵਲ ਹੋ ਰਿਹਾ, ਔਰ ਇਹਦੇ ਵਿੱਚ ਪੰਜਾਬ ਪਵਿਲੀਅਨ ਵੀ ਕ੍ਰੀਏਟ ਇਹਨਾਂ ਨੇ ਕੀਤਾ ਹੋਇਆ, ਜਿਸ ਦੇ ਇੰਚਾਰਜ ਪ੍ਰਿਤਪਾਲ ਸਿੰਘ ਝੱਗੜ ਜੀ ਅਤੇ ਉਹਨਾਂ ਦੀ ਟੀਮ ਹੈ ਜੀ, ਗੁਰਪ੍ਰੀਤ ਸਿੰਘ ਪਾਲ, ਅਲੋਕਾ ਮਹਿੰਦੀ ਰੱਤਾ, ਜਿਨ੍ਹਾਂ ਨੇ ਸਟਾਰਟ ਕੀਤਾ। ਕਿਉਂਕਿ ਇਸ ਕੈਰਾ ਬ੍ਰਹਮ ਦੇ ਵਿੱਚ ਪਹਿਲਾਂ ਪੰਜਾਬ ਪਵਿਲੀਅਨ ਨਹੀਂ ਹੈ ਸੀ ਜਦੋਂ 1980 ਤੋਂ ਚੱਲਦਾ ਆ ਰਿਹਾ ਸੀ, ਲੇਕਿਨ 2017 ਤੋਂ ਪੰਜਾਬ ਪਵਿਲੀਅਨ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ, ਜਿਹਦੇ ਵਿੱਚ ਪੰਜਾਬ ਦੇ ਵੱਖਰੇ ਵੱਖਰੇ ਕਲਚਰਲ ਆਈਟਮਸ ਹੁੰਦੀਆਂ ਨੇ, ਪੰਜਾਬ ਦਾ ਖਾਣਾ ਹੁੰਦਾ ਉੱਥੇ, ਗੀਤ ਸੰਗੀਤ ਹੁੰਦਾ, ਤੁਹਾਡਾ ਐਂਟਰਟੇਨਮੈਂਟ ਪੂਰਾ ਕੁੱਤਾ ਪੰਜਾਬੀ ਪਹਿਰਾਵਾ, ਗਿੱਧਾ, ਭੰਗੜਾ, ਜਾਗੋ, ਬਹੁਤ ਸਾਰੀਆਂ ਆਈਟਮ ਉੱਥੇ ਹੁੰਦੀਆਂ ਨੇ। ਔਰ 10, 11, 12 ਜੁਲਾਈ ਨੂੰ ਜਿਹੜਾ ਹੋ ਰਿਹਾ ਜੀ ਇੱਥੇ, ਅਤੇ ਤੁਹਾਨੂੰ ਉੱਥੇ ਵੀ ਸਾਰਿਆਂ ਨੂੰ ਆਉਣ ਦੇ ਲਈ ਖੁੱਲ੍ਹਾ ਸੱਦਾ, ਤੁਸੀਂ ਉੱਥੇ ਜਾ ਸਕਦੇ ਹੋ। ਇਸ ਦਾ ਜਿਹੜਾ ਹੋ ਰਿਹਾ ਇਹ 46 ਮੈਕਮਰਚੀ ਐਵਨਿਊ ਬ੍ਰਮਟਨ ਦੇ ਵਿੱਚ ਹੋ ਰਿਹਾ ਜੀ, 46 ਮੈਕਮਰਚੀ ਐਵਨਿਊ ਸਾਊਥ ਦੇ ਵਿੱਚ ਹੋ ਰਿਹਾ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦਾ ਖੁੱਲ੍ਹਾ ਸੱਦਾ ਹੈ, ਪੰਜਾਬ ਪਵਿਲੀਅਨ, ਤੋ ਉੱਥੇ ਤੁਸੀਂ ਜਾ ਸਕਦੇ ਹੋ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੋ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਸ਼ੁਰੂ ਕਰਾਂਗੇ, ਆਪਾਂ ਨਾ ਗੱਲਬਾਤ ਮੈਂ ਇੱਕ ਦਿਨ ਕੀਤੀ ਸੀ, ਸੇਵਾ ਸ਼ਬਦ ਹੈ ਨਾ ਜਿਹੜਾ, ਸੇਵਾ ਤੁਸੀਂ ਸਭ ਜਾਣਦੇ ਹੋ, ਅਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਨਾ ਧਾਰਮਿਕ ਤੌਰ 'ਤੇ ਗੁਰਦੁਆਰਿਆਂ ਦੇ ਨਾਲ, ਗੁਰਦੁਆਰਾ ਸਾਹਿਬਾਨ ਦੇ ਨਾਲ, ਮੰਦਰਾਂ ਦੇ ਨਾਲ, ਹੋਰ ਬਹੁਤ ਸਾਰੇ ਲੋਕ ਆਪਣੇ ਆਪਣੇ ਜਿਹੜੇ ਜਿਹੜੇ ਵੀ ਧਰਮਾਂ ਨੂੰ ਮੰਨਦੇ ਨੇ, ਜਿਹੜੇ ਜਿਹੜੇ ਵੀ ਧਰਮਾਂ 'ਚੋਂ ਵਿਸ਼ਵਾਸ ਰੱਖਦੇ ਨੇ, ਸੇਵਾ ਦਾ ਸੰਕਲਪ ਜਿਹੜਾ ਨਾ ਸਾਡੇ ਮਨ ਦੇ ਵਿੱਚ ਬੜੀ ਡੂੰਘੀ ਤਰ੍ਹਾਂ ਨਾਲ ਜਿਹੜਾ ਵਸਿਆ ਹੋਇਆ ਹੈ। ਸੇਵਾ ਅਸੀਂ ਕਰਦੇ ਵੀ ਹਾਂ ਸਾਰੇ, ਪਰ ਜਿਹੜੀ ਅੱਜ ਆਪਾਂ ਗੱਲਬਾਤ ਸ਼ੇਅਰ ਕਰਨੀ ਨਾ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ, ਤੁਸੀਂ ਸਾਰੇ ਮੇਰਾ ਸਾਥ ਦਿਓਗੇ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸੇਵਾ ਦੇ ਅਰਥ ਕੀ ਨੇ। ਅਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਜੋੜੇ ਸਾਫ਼ ਕਰਦੇ ਹਾਂ, ਲੰਗਰ ਤਿਆਰ ਕਰਵਾਉਣ ਦੇ ਵਿੱਚ ਮਦਦ ਕਰਦੇ ਹਾਂ, ਲੰਗਰ ਵਰਤਾਉਣ ਦੇ ਵਿੱਚ ਮਦਦ ਕਰਦੇ ਹਾਂ, ਝਾੜੂ ਲਗਾਉਂਦੇ ਹਾਂ, ਹੋਰ ਤਰ੍ਹਾਂ ਤਰ੍ਹਾਂ ਦੇ ਜੋ ਵੀ ਕੰਮ ਜਾ ਕੇ ਅਸੀਂ ਕਰਦੇ ਨਾ, ਧਾਰਮਿਕ ਸਥਾਨਾਂ 'ਤੇ ਜਾ ਕੇ, ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ, ਮੰਦਰਾਂ ਦੇ ਵਿੱਚ ਜਾ ਕੇ, ਇਹ ਤਾਂ ਹੋ ਗਈ ਫਿਜ਼ੀਕਲ ਸੇਵਾ ਹੋ ਗਈ। ਕੀ ਸੇਵਾ ਸਿਰਫ ਤੇ ਸਿਰਫ ਜੋ ਸਰੀਰਕ ਤੌਰ 'ਤੇ ਅਸੀਂ ਕੰਮ ਕਰਦੇ ਹਾਂ ਇਸ ਨੂੰ ਹੀ ਸੇਵਾ ਕਿਹਾ ਜਾਂਦਾ, ਕਿ ਹੋਰ ਵੀ ਕਿਸੇ ਕਿਸਮ ਦੀ ਕੋਈ ਸੇਵਾ ਹੈ ਜਿਸ ਨੂੰ ਅਸੀਂ ਕਰ ਸਕਦੇ ਹਾਂ? ਸੋ ਤੁਸੀਂ ਸਾਰੇ ਦੋਸਤ ਭੈਣ ਭਰਾ ਮੇਰੇ ਨਾਲ ਜੁੜਿਓ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-6753-5353। ਅੱਜ ਆਪਾਂ ਗੱਲਬਾਤ ਇਸੇ ਵਿਸ਼ੇ ਦੇ ਉੱਪਰ ਕਰਾਂਗੇ ਕਿ ਗੁਰਬਾਣੀ ਦੇ ਵਿੱਚ ਇਹ ਵੀ ਕਨਸੈਪਟ ਆਉਂਦਾ ਹੈ ਕਿ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਵੈਸਨ ਪਾਈ ਹੈ। ਕਿੱਡੀ ਵੱਡੀ ਲਾਈਨ ਗੁਰੂ ਸਾਹਿਬਾਨ ਨੇ ਕੀਤੀ ਹੈ ਕਿ ਦੁਨੀਆਂ ਦੇ ਵਿੱਚ ਜੇਕਰ ਅਸੀਂ ਸੇਵਾ ਕਰਦੇ ਹਾਂ ਨਾ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਵੈਸਨ ਪਾਈ ਹੈ, ਉੱਥੇ ਜਾ ਕੇ ਸਾਨੂੰ ਜੇ ਠਿਕਾਣਾ ਮਿਲਣਾ ਨਾ ਤਾਂ ਉਹ ਇਸੇ ਕਾਰਨ ਹੀ ਮਿਲ ਸਕਦਾ ਹੈ ਜੇਕਰ ਅਸੀਂ ਸੇਵਾ ਕਰਾਂਗੇ ਪਰਮਾਤਮਾ ਦੀ। ਸਤਿਗੁਰੂ ਕੀ ਸੇਵਾ ਸਫਲ ਹੈ ਜਾਂ ਕੋ ਚਿਤ ਲਾਏ, ਉਹੀ ਸੇਵਾ ਸਾਡੀ ਸਫਲ ਹੈ ਜੋ ਪਰਮਾਤਮਾ ਨੂੰ ਪਸੰਦ ਆਏ, ਜੋ ਉਸ ਨੂੰ ਅੱਛੀ ਲੱਗੇ। ਸੋ ਸੇਵਾ ਕਿਸ ਕਿਸ ਤਰ੍ਹਾਂ ਦੀ ਕੀਤੀ ਜਾ ਸਕਦੀ ਹੈ, ਅਸਲ ਦੇ ਵਿੱਚ ਸੇਵਾ ਦਾ ਅਰਥ ਕੀ ਹੈ, ਮੀਨਿੰਗ ਇਹਦਾ ਕੀ ਬਣਦਾ? ਉਹ ਕਹਿੰਦੇ ਕਿ ਜਦੋਂ ਕੋਈ ਕੰਮ ਅਸੀਂ ਕਰਦੇ ਹਾਂ ਨਾ ਬਿਨਾਂ ਕਿਸੇ ਸਵਾਰਥ ਦੇ, ਬਿਨਾਂ ਕਿਸੇ ਫਲ ਦੀ ਇੱਛਾ ਰੱਖਣ ਦੇ ਮਨੁੱਖਤਾ ਦੀ ਜਾਂ ਪਰਮਾਤਮਾ ਜੀ ਜਾਂ ਸਮਾਜ ਦੀ ਭਲਾਈ ਦੇ ਲਈ ਕੋਈ ਵੀ ਕੰਮ ਜਿਹੜਾ ਅਸੀਂ ਕਰਦੇ ਨਾ, ਉਹਦੇ ਵਿੱਚ ਸਾਡਾ ਕੋਈ ਸਵਾਰਥ ਨਾ ਹੋਵੇ, ਕੋਈ ਫਲ ਦੀ ਇੱਛਾ ਨਾ ਰੱਖੀ ਹੋਈ ਅਸੀਂ, ਉਹ ਅਸਲ ਦੇ ਵਿੱਚ ਸੇਵਾ ਹੈ। ਗੀਤਾ ਦੇ ਵਿੱਚ ਵੀ ਤੁਸੀਂ ਪੜ੍ਹਦੇ ਹੋ ਨਾ ਕਿ ਕਰਮ ਨੇ ਏਵ ਅਧਿਕਾਰਸ ਤੇ ਮਾਂ ਫਲੇਸ਼ ਕਦਾਚਨਾ, ਕਿ ਕਰਮ ਕਰੋ, ਸੇਵਾ ਕਰੋ, ਲੇਕਿਨ ਇਹ ਇੱਛਾ ਮਨ ਵਿੱਚ ਨਾ ਰੱਖ ਕੇ ਕਿ ਮੈਨੂੰ ਕੋਈ ਉਹਦਾ ਫਲ ਮਿਲੇ, ਕੋਈ ਉਹਦੀ ਫਲ ਦੀ ਪ੍ਰਾਪਤੀ ਹੋਵੇ। ਸੱਚੇ ਮਨ ਦੇ ਨਾਲ ਸੇਵਾ ਉਹ ਕੀ ਹੋ ਸਹੀ ਅਰਥਾਂ ਦੇ ਵਿੱਚ ਹੈਗੀ ਹੈ ਕਿ ਜਿਹੜੀ ਬਿਨਾਂ ਕਿਸੇ ਸਵਾਰਥ ਦੇ, ਬਿਨਾਂ ਕਿਸੇ ਫਲ ਦੀ ਇੱਛਾ ਰੱਖਣ ਦੇ ਅਸੀਂ ਸੇਵਾ ਜਿਹੜੀ ਕਰਦੇ ਹਾਂ। ਸੋ ਤੁਹਾਡੇ ਮੁਤਾਬਕ ਸੇਵਾ ਕਿਸ ਕਿਸ ਤਰੀਕੇ ਨਾਲ ਹੋ ਸਕਦੀ ਹੈ, ਮਨੁੱਖਤਾ ਦੀ ਸੇਵਾ ਜੇਕਰ ਅਸੀਂ ਕਰਨੀ ਚਾਹੀਏ? ਮੈਨੂੰ ਨਾ ਇੱਕ ਯਾਦ ਛੋਟੀ ਜਿਹੀ ਕਹਾਣੀ ਵੀ ਆਉਂਦੀ ਵੀ ਤੁਹਾਡੇ ਨਾਲ ਮੈਂ ਪਹਿਲੇ ਸ਼ੇਅਰ ਕਰੂੰਗਾ। ਉਹ ਕਹਿੰਦੇ ਕਿ ਇੱਕ ਮਹਾਤਮਾ ਜੀ ਸੀ, ਬਹੁਤ ਮੰਨੇ ਪਰਮੰਨੇ, ਬੜੀ ਉਹਨਾਂ ਦੀ ਚੜ੍ਹਾਈ ਸੀ, ਬਹੁਤ ਉਹਨਾਂ ਦੀ ਮਸ਼ਹੂਰੀ ਹੋਈ ਸੀ ਕਿ ਬੜੀ ਉਹ ਪਹੁੰਚ ਵਾਲੇ ਨੇ ਮਹਾਤਮਾ ਜੀ, ਤੇ ਕੋਈ ਉਹਨਾਂ ਦਾ ਸ਼ਰਧਾਲੂ ਨਾ ਉਹਨਾਂ ਨੂੰ ਬਹੁਤ ਖੂਬਸੂਰਤ ਇੱਕ ਅਰਬੀ ਨਸਲ ਦਾ ਘੋੜਾ ਨਾ ਜਿਹੜਾ ਉਹ ਭੇਟ ਕਰ ਗਿਆ। ਬਹੁਤ ਹੀ ਖੂਬਸੂਰਤ ਘੋੜਾ ਸੀ, ਉਹ ਬੜਾ ਟੌਪ ਕੁਆਲਿਟੀ ਦਾ ਘੋੜਾ ਸੀ ਜਿਹੜਾ ਉਹ ਭੇਟ ਕਰ ਗਿਆ ਉਹਨਾਂ ਨੂੰ, ਉਹਨਾਂ ਮਹਾਤਮਾ ਜੀ ਨੂੰ। ਮਹਾਤਮਾ ਜੀ ਦੇ ਉਸ ਘੋੜੇ ਦੀ ਨਾ ਦੂਰ ਦੂਰ ਤੱਕ ਚਰਚਾ ਹੋਣ ਲੱਗੀ ਕਿ ਮਹਾਤਮਾ ਜੀ ਕੋਲ ਇੱਕ ਘੋੜਾ ਆਇਆ ਜਿਹੜਾ ਅਰਬੀ ਨਸਲ ਦਾ ਹੈ ਤੇ ਜਿਹਦੀ ਕਰੋੜਾਂ ਦੇ ਵਿੱਚ ਕੀਮਤ ਹੈ, ਬਹੁਤ ਹੀ ਲਾਜਵਾਬ ਘੋੜਾ। ਸੋ ਉੱਥੇ ਇੱਕ ਡਾਕੂਆਂ ਦਾ ਕਾਫਲਾ ਵੀ ਨੇੜੇ ਰਹਿੰਦਾ ਸੀ ਕਿਤੇ, ਉਹਨਾਂ ਦੇ ਵੀ ਕੰਨਾਂ ਦੇ ਵਿੱਚ ਵੀ ਆਵਾਜ਼ ਪੈ ਗਈ ਕਿ ਮਹਾਤਮਾ ਜੀ ਕੋਲ ਇੱਕ ਘੋੜਾ ਹੈ, ਤੇ ਡਾਕੂਆਂ ਨੇ ਸੋਚਿਆ ਚਲੋ ਮਹਾਤਮਾ ਆਦਮੀ ਹੈ ਯਾਰ, ਗੁਰੂ ਨੂੰ ਮੰਨਣ ਵਾਲਾ ਆਦਮੀ ਹੈ, ਉੱਥੇ ਆਪਾਂ ਖੂਨ ਖਰਾਬਾ ਕੀ ਕਰਨਾ ਹੈ, ਕੋਈ ਕਤਲੇਆਮ ਕੀ ਕਰਨਾ, ਆਪਾਂ ਵੈਸੇ ਹੀ ਜਾ ਕੇ ਨਾ ਉਹਦੇ ਤੋਂ ਘੋੜਾ ਉਹ ਖਰੀਦ ਕੇ ਲੈ ਆਉਣਾ, ਆਪਣੇ ਕੰਮ ਆਏਗਾ ਕਿਤੇ ਨਾ ਕਿਤੇ। ਸੋ ਡਾਕੂਆਂ ਨੇ, ਸਰਦਾਰ ਨੇ ਨਾ ਇੱਕ ਦਿਨ ਕੋਈ ਇੱਕ ਆਦਮੀ ਭੇਜਿਆ ਉਹਨਾਂ ਕੋਲ ਆਪਣਾ ਮਸੰਜਰ, ਕਹਿੰਦਾ ਕਿ ਮਹਾਤਮਾ ਜੀ ਤੁਹਾਡਾ ਘੋੜਾ ਨਾ ਜਿਹੜਾ ਇਸਦੀ ਬੜੀ ਅਸੀਂ ਮਸ਼ਹੂਰੀ ਸੁਣੀ, ਸਾਡੇ ਸਰਦਾਰ ਨੇ ਵੀ, ਉਹਨੇ ਦੱਸਿਆ ਨਹੀਂ ਕਿ ਮੈਂ ਡਾਕੂ ਹਾਂ, ਇਹ ਘੋੜਾ ਨਾ ਅਸੀਂ ਖਰੀਦਣਾ ਤੇ ਤੁਸੀਂ ਦੱਸੋ ਇਹ ਕਿੰਨੇ ਦਾ ਵੇਚਣਾ ਤੁਸੀਂ। ਮਹਾਤਮਾ ਜੀ ਕਹਿਣ ਲੱਗੇ ਕਿ ਨਹੀਂ ਬਈ, ਇਹ ਘੋੜਾ ਤਾਂ ਮੇਰਾ ਬੜਾ ਆਪਣਾ ਰੱਖਿਆ ਹੋਇਆ ਘੋੜਾ ਹੈ, ਬੜੀ ਸ਼ਰਧਾ ਦੇ ਨਾਲ ਮੈਨੂੰ ਕੋਈ ਦੇ ਕੇ ਗਿਆ, ਮੈਂ ਇਸ ਨੂੰ ਵੇਚਣਾ ਨਹੀਂ, ਵੇਚਣ ਵਾਸਤੇ ਨਹੀਂ ਹੈ। ਉਹ ਕਹਿੰਦਾ ਨਹੀਂ ਜੀ ਨਹੀਂ, ਤੁਹਾਨੂੰ ਅਸੀਂ ਇਸ ਘੋੜੇ ਦਾ ਨਾ 75 ਲੱਖ ਰੁਪਇਆ ਦੇ ਦਿਆਂਗੇ। ਮਹਾਤਮਾ ਜੀ ਕਹਿੰਦੇ ਵੀ ਨਹੀਂ, ਤੂੰ ਕਿਉਂ ਮੁੱਲ ਲਾਈ ਜਾਂਦਾ ਯਾਰ, ਮੈਂ ਘੋੜਾ ਵੇਚਣਾ ਹੀ ਨਹੀਂ ਹੈ। ਉਹ ਕਹਿੰਦਾ ਚਲੋ ਛੱਡੋ ਜੀ, 1 ਕਰੋੜ ਰੁਪਇਆ। ਕਹਿੰਦਾ ਭਗਤਾ ਮੈਂ ਇਸ ਘੋੜਾ ਵੇਚਣ ਵਾਸਤੇ ਹੈ ਹੀ ਨਹੀਂ ਹੈ, ਤੂੰ ਇਹਦੀ ਕੀਮਤ ਨਾ ਲਗਾ ਤੇ ਨਾ ਮੈਨੂੰ ਐਵੇਂ ਪਰੇਸ਼ਾਨ ਕਰ। ਕਹਿੰਦਾ ਜੀ ਮੁੱਕਦੀ ਗੱਲ ਛੱਡੋ, ਤੁਹਾਨੂੰ 1.5 ਕਰੋੜ ਦਿੱਤਾ, ਇਹ ਘੋੜਾ ਸਾਨੂੰ ਦੇ ਦਿਓ। ਉਹ ਕਹਿੰਦਾ ਵੀ ਨਾ ਬਿਲਕੁਲ ਨਹੀਂ, ਮੈਂ ਤੈਨੂੰ ਪਹਿਲਾਂ ਵੀ ਨਾ ਕੀਤੀ ਸੀ, ਹੁਣ ਵੀ ਨਾ ਕੀਤੀ ਹੈ, ਜਿੰਨੀ ਮਰਜ਼ੀ ਤੂੰ ਕੀਮਤ ਲਗਾ, ਲੇਕਿਨ ਇਹ ਘੋੜਾ ਵੇਚਣ ਵਾਸਤੇ ਹੈ ਹੀ ਨਹੀਂ। ਉਹ ਜਿਹੜਾ ਬੰਦਾ ਡਾਕੂਆਂ ਦਾ ਆਇਆ ਸੀ ਉਹ ਵਾਪਸ ਜਾਣ ਲੱਗਿਆ, ਕਹਿੰਦਾ ਚਲੋ ਠੀਕ ਹੈ ਜੀ ਤੁਹਾਡੀ ਮਰਜ਼ੀ ਹੈ, ਤੇ ਮੈਂ ਉਹ ਡਾਕੂ ਜਿਹੜਾ ਹੈਗਾ ਬਘੇਲ ਸਿੰਘ ਉਹਦਾ ਬੰਦਾ, ਤੇ ਤੁਸੀਂ ਘੋੜਾ ਸਾਨੂੰ ਨਹੀਂ ਦਿੱਤਾ, ਤੁਹਾਡੀ ਮਰਜ਼ੀ ਹੈ। ਉਹ ਕਹਿੰਦਾ ਜਿਹਦਾ ਮਰਜ਼ੀ ਤੂੰ ਬੰਦਾ ਹੋਏ, ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਤੂੰ ਜਾ, ਮੈਂ ਘੋੜਾ ਨਹੀਂ ਵੇਚਣਾ। ਉਹ ਚਲਾ ਗਿਆ। ਇੱਕ ਦਿਨ ਮਹਾਤਮਾ ਜੀ ਆਪਣੇ ਉਸ ਘੋੜੇ ਤੇ ਚੜੇ ਹੋਏ ਤੇ ਕਿਤੇ ਜਾ ਰਹੇ ਕਿਸੇ ਪਾਸੇ ਨੂੰ, ਤੇ ਰਸਤੇ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਅਚਾਨਕ ਨਾ ਇੱਕ ਬੰਦਾ ਕੁੱਬਾ ਜਿਹੜਾ ਬੜਾ ਕੁੱਬ ਪਾ ਕੇ ਤੁਰਦਾ ਸੀ, ਹੱਥ ਵਿੱਚ ਸੋਟੀ ਉਹਨੇ ਪਕੜੀ ਹੋਈ ਤੇ ਅੰਨਾ ਵੀ ਉਹਨੂੰ ਨਜ਼ਰ ਵੀ ਨਹੀਂ ਆਉਂਦਾ ਸੀ, ਤੇ ਕੁੱਬ ਪਾ ਕੇ ਤੁਰਿਆ ਜਾਂਦਾ ਸੀ ਤੁਰਿਆ ਜਾਂਦਾ ਸੀ। ਮਹਾਤਮਾ ਜੀ ਉਹਦੇ ਕੋਲ ਦੀ ਨਿਕਲਣ ਲੱਗੇ ਨਾ ਜਦੋਂ ਉਸ ਘੋੜੇ ਤੇ ਬੈਠੇ ਹੋਏ, ਤਾਂ ਉਸ ਕੁੱਬੇ ਆਦਮੀ ਨੇ ਜਿਹੜਾ ਅੰਨਾ ਸੀ ਨਾ ਜਾ ਰਿਹਾ ਹੱਥ ਵਿੱਚ ਸੋਟੀ ਪਕੜ ਕੇ, ਉਹ ਕਹਿੰਦਾ ਕਿ ਮੈਂ ਵੈਸੇ ਤਾਂ ਅੱਖਾਂ ਤੋਂ ਅੰਨਾ, ਪਰ ਕੰਨਾਂ ਤੋਂ ਮੈਨੂੰ ਸੁਣਾਈ ਦਿੱਤਾ ਜਿਵੇਂ ਘੋੜੇ ਦੇ ਜਾਣ ਦੀ ਨਾ ਆਵਾਜ਼ ਆ ਰਹੀ ਹੈ, ਘੋੜੇ ਦੇ ਪੌੜਾਂ ਦੀ, ਤੇ ਕੋਈ ਬੰਦਾ ਘੋੜੇ ਤੇ ਜਾ ਰਿਹਾ, ਤੇ ਜੇ ਭਾਈ ਤੂੰ ਭਲੇ ਦਾ ਕੋਈ ਕੰਮ ਕਰ ਸਕਦਾ ਤੇ ਮੈਂ ਵੀ ਅਗਲੇ ਪਿੰਡ ਜਾਣਾ ਹੈ, ਤੇ ਤੂੰ ਮੈਨੂੰ ਘੋੜੇ ਤੇ ਬਿਠਾ ਕੇ ਯਾਰ ਲੈ ਹੀ ਚੱਲ ਉੱਥੋਂ ਤੱਕ। ਮਹਾਤਮਾ ਸੀ ਆਫਟਰ, ਨਰਮ ਦਿਲ ਸੀ, ਮਾਨਵਤਾ ਦੀ ਭਲਾਈ ਨੂੰ ਸਮਝਦਾ ਸੀ। ਉਹ ਕਹਿੰਦਾ ਕੋਈ ਗੱਲ ਨਹੀਂ ਜੀ। ਉਹ ਘੋੜੇ ਤੋਂ ਉਤਰਿਆ ਤੇ ਉਸ ਕੁੱਬੇ ਆਦਮੀ ਦੀ ਸੋਟੀ ਉਹਨੇ ਹੱਥ 'ਚ ਪਕੜੀ। ਕੁੱਬੇ ਆਦਮੀ ਨੂੰ ਕਹਿੰਦਾ ਜੀ ਤੁਸੀਂ ਪਹਿਲਾਂ ਘੋੜੇ ਤੇ ਬੈਠੋ ਤੇ ਮੈਂ ਬਾਅਦ ਦੇ ਵਿੱਚ ਬੈਠ ਜਾਂਗਾ ਤੇ ਮੈਂ ਤੁਹਾਨੂੰ ਅਗਲੇ ਪਿੰਡ ਉਤਾਰ ਦੂੰ। ਜਦੋਂ ਕੁੱਬਾ ਆਦਮੀ ਘੋੜੇ ਤੇ ਬੈਠਾ, ਉਹ ਕੁੱਬਾ ਤੇ ਨਕਲੀ ਸੀ, ਅੰਨਾ ਵੀ ਨਕਲੀ ਸੀ, ਨਾ ਉਹ ਕੁੱਬਾ ਸੀ ਨਾ ਉਹ ਅੰਨਾ ਸੀ, ਉਹ ਤਾਂ ਉਹ ਡਾਕੂਆਂ ਦਾ ਬੰਦਾ ਸੀ। ਉਹ ਘੋੜੇ ਤੇ ਬੈਠਾ, ਉਹਨੇ ਘੋੜੇ ਨੂੰ ਮਾਰੀ ਅੱਡੀ ਤੇ ਘੋੜੇ ਨੂੰ ਭੜਪਜਾ ਕੇ ਲੈ ਗਿਆ। ਜਦੋਂ 25-30 ਫੁੱਟ ਦੂਰ ਜਾ ਕੇ ਮਹਾਤਮਾ ਨੂੰ ਕਹਿੰਦਾ ਨਾ ਕਿ ਮਹਾਤਮਾ ਜੀ, ਭਗਤ ਜੀ, ਤੁਹਾਨੂੰ ਅਸੀਂ ਕਿਹਾ ਸੀ ਘੋੜਾ ਦੇ ਦਿਓ, ਮੁੱਲ 1.5 ਕਰੋੜ ਮੁੱਲ ਵੀ ਲਾਇਆ ਸੀ, ਤੁਸੀਂ ਘੋੜਾ ਨਹੀਂ ਦਿੱਤਾ, ਤੇ ਹੁਣ ਦੇਖੋ ਮੈਂ ਘੋੜਾ ਵੀ ਲੈ ਚੱਲਿਆ ਤੇ 1.5 ਕਰੋੜ ਵੀ ਤੁਹਾਡਾ ਗਿਆ। ਮਹਾਤਮਾ ਨੇ ਕੀ ਕਹਿਣਾ ਸੀ ਵਿਚਾਰਾ, ਮਹਾਤਮਾ ਸੀ, ਉਹਨੇ ਕੋਈ ਲੜਾਈ ਥੋੜੋ ਉਹਦੇ ਕਰਨੇ ਸੀ। ਉਹ ਕਹਿੰਦਾ ਯਾਰ ਘੋੜਾ ਤੂੰ ਲੈ ਚੱਲਿਆ, ਕੋਈ ਗੱਲ ਨਹੀਂ, ਜਿਵੇਂ ਸਿਆਣਿਆਂ ਨੇ ਕਿਹਾ ਕਿ ਘੋੜਾ ਉਹਦਾ ਜਿਹੜਾ ਸਵਾਰ ਉਹਦੇ ਉੱਤੇ ਬੈਠਾ ਹੈ, ਤੇ ਮੇਰੇ ਪੈਸੇ ਵੀ ਜੇ ਤੂੰ ਦੇਣੇ ਸੀ, ਮੈਨੂੰ ਕਿਹਾ ਸੀ, ਆਫਰ ਦਿੱਤੀ ਸੀ, ਪੈਸੇ ਵੀ ਮੇਰੇ ਗਏ, ਤੇ ਮੇਰੀ ਇੱਕ ਗੱਲ ਜ਼ਰੂਰ ਸੁਣ ਕੇ ਜਾ ਹੁਣ ਤੂੰ। ਉਹ ਮਹਾਤਮਾ ਨੇ ਉਹਨੂੰ ਡਾਕੂ ਨੂੰ ਇੱਕ ਗੱਲ ਕਹੀ, ਕਹਿੰਦਾ ਵੀ ਤੂੰ ਘੋੜਾ ਮੇਰੇ ਤੋਂ ਲੈ ਤਾਂ ਚੱਲਿਆ, ਪੈਸੇ ਵੀ ਮੇਰੇ ਗਏ, ਘੋੜਾ ਵੀ ਗਿਆ, ਪਰ ਇਹ ਗੱਲ ਨਾ ਕਿਸੇ ਨੂੰ ਦੱਸੀ ਨਾ। ਉਹ ਡਾਕੂਆਂ ਵਾਲਾ ਆਦਮੀ ਕਹਿੰਦਾ ਯਾ ਇਹਦੇ ਨਾਲ ਕੀ ਫਰਕ ਪੈਂਦਾ, ਮੈਂ ਇਹ ਗੱਲ ਕਿਸੇ ਨੂੰ ਦੱਸਾਂ ਯਾ ਨਾ ਦੱਸਾਂ, ਇਹਦੇ ਨਾਲ ਕੀ ਫਰਕ ਪੈਂਦਾ। ਉਹ ਕਹਿੰਦਾ ਇਹੀ ਗੱਲ ਹੈ ਵੀ ਤੂੰ ਇਹ ਗੱਲ ਕਿਸੇ ਨੂੰ ਅੱਗੇ ਦੱਸੀ ਨਾ, ਕਹਿੰਦਾ ਜੇ ਤੂੰ ਗੱਲ ਦੱਸਤੀ ਨਾ ਤੇ ਲੋਕ ਸੱਚੀ ਮੁੱਚੀ ਦੇ ਅੰਨਿਆਂ ਦੇ ਉੱਪਰ, ਸੱਚੀ ਮੁੱਚੀ ਦੇ ਕੁੱਬਿਆਂ ਦੇ ਉੱਪਰ, ਸੱਚੀ ਮੁੱਚੀ ਦੇ ਲਾਚਾਰ ਆਦਮੀਆਂ ਦੇ ਉੱਪਰ ਵਿਸ਼ਵਾਸ ਕਰਨਾ ਬੰਦ ਕਰ ਦੇਣਗੇ। ਕਿੱਡੀ ਖੂਬਸੂਰਤ ਗੱਲ ਉਸਨੇ ਕੀਤੀ, ਇਹ ਵੀ ਮਨੁੱਖਤਾ ਦੀ ਸੇਵਾ ਹੈ, ਇੱਕ ਤਰ੍ਹਾਂ ਦਾ ਲੈਸਨ ਦਿੱਤਾ ਮਹਾਤਮਾ ਨੇ ਇਹਨਾਂ ਪ੍ਰਵਚਨਾਂ ਦੁਆਰਾ ਉਸ ਆਦਮੀ ਨੂੰ ਕਿ ਜੇਕਰ ਕਿਸੇ ਤੁਸੀਂ ਦੇ ਨਾਲ ਧੋਖਾ ਕਰਦੇ ਹੋ, ਜੇਕਰ ਤੁਸੀਂ ਕਿਸੇ ਦੇ ਨਾਲ ਬੇਈਮਾਨੀ ਕਰਦੇ ਹੋ, ਜੇਕਰ ਤੁਸੀਂ ਕਿਸੇ ਭਲੇ ਆਦਮੀ ਦੇ ਨਾਲ ਧੋਖਾ ਕਰਦੇ ਹੋ ਨਾ, ਤਾਂ ਉਹ ਵੀ ਜਿਹੜਾ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਹੈ। ਸੋ ਕਹਿੰਦਾ ਜੇ ਤੂੰ ਦੱਸਿਆ ਤਾਂ ਲੋਕਾਂ ਨੇ ਸੱਚੀ ਮੁੱਚੀ ਦੇ ਅੰਨਿਆਂ ਦੇ ਉੱਪਰ, ਸੱਚੀ ਮੁੱਚੀ ਦੇ ਕੁੱਬੇ ਵਿਅਕਤੀਆਂ ਦੇ ਉੱਪਰ ਭਲਾਈ ਕਰਨੀ ਜਾਂ ਉਹਨਾਂ ਦੇ ਉੱਪਰ ਭਰੋਸਾ ਕਰਨਾ ਬਿਲਕੁਲ ਛੱਡ ਦੇਣਾ। ਇਹ ਵੀ ਇੱਕ ਸੇਵਾ ਹੈ, ਇਹ ਮਾਨਵਤਾ ਦੀ ਸੇਵਾ ਹੈ, ਇਹ ਮਨੁੱਖਤਾ ਦੀ ਸੇਵਾ ਹੈ ਕਿ ਇੱਕ ਐਸੇ ਲੈਸਨ, ਐਸਾ ਪ੍ਰਵਚਨ ਜਿਹੜਾ ਉਹਨਾਂ ਲੋਕਾਂ ਨੂੰ ਦੇਣਾ ਜਿਹੜੇ ਲੋਕ ਇਹਨਾਂ ਚੀਜ਼ਾਂ ਤੋਂ ਅਣਜਾਣ ਸੀ। ਸੋ ਬਹੁਤ ਤਰ੍ਹਾਂ ਦੀਆਂ ਸੇਵਾ ਹੈਗੀਆਂ ਨੇ। ਅਸੀਂ ਕਹਿੰਦੇ ਨੇ ਕਿ ਸੇਵਾ ਤਨ ਦੇ ਨਾਲ, ਸੇਵਾ ਮਨ ਦੇ ਨਾਲ, ਸੇਵਾ ਧਨ ਦੇ ਨਾਲ ਕੀਤੀ ਜਾ ਸਕਦੀ ਹੈ। ਅਸੀਂ ਸੇਰੀ ਸੇਵਾ ਦੀ ਗੱਲ ਕਰਦੇ ਨਾ, ਅਸੀਂ ਸਿਰਫ ਕਰ ਸਕਦੇ ਹਾਂ, ਕਰਦੇ ਹਾਂ ਆਮ ਤੌਰ 'ਤੇ ਗੱਲਾਂ, ਜਿਹੜੀ ਸੇਵਾ ਅਸੀਂ ਤਨ ਦੇ ਨਾਲ ਕਰਦੇ ਹਾਂ ਕਿ ਅਸੀਂ ਝਾੜੂ ਲਾਤਾ ਗੁਰਦੁਆਰਾ ਸਾਹਿਬਾਨ 'ਚ ਜਾ ਕੇ, ਅਸੀਂ ਜਾ ਕੇ ਲੰਗਰ ਵਰਤਾ ਦਿੱਤਾ ਗੁਰਦੁਆਰਾ ਸਾਹਿਬ 'ਚ ਜਾ ਕੇ, ਅਸੀਂ ਜਾ ਕੇ ਹੋਰ ਕੋਈ ਛੋਟਾ ਮੋਟਾ ਕੰਮ ਜਿਹੜਾ ਫਿਜ਼ੀਕਲੀ ਉੱਥੇ ਕਰਨ ਵਾਲਾ ਨਾ ਉਹ ਕਰ ਦਿੱਤਾ। ਸੋ ਸੇਵਾ ਸਿਰਫ ਇਕੱਲੇ ਤਨ ਦੇ ਨਾਲ ਨਹੀਂ ਕੀਤੀ ਜਾਂਦੀ, ਸੇਵਾ ਦੇ ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ ਵੀ ਸੇਵਾ ਕੀਤੀ ਜਾਂਦੀ ਹੈ। ਫੇਰੀ ਪੱਖਾ ਪਾਣੀ ਢੋਵਾ, ਹਰ ਜਨਕ ਪੀਸਣ ਪੀਸ ਕਮਾਣਾ, ਇਹ ਤਨ ਦੀ ਸੇਵਾ ਹੈ। ਸੋ ਮਨ ਦੀ ਸੇਵਾ, ਮਨ ਦੀ ਸੇਵਾ ਵੀ ਹੈ ਕਿ ਆਪਣੇ ਮਨ ਨੂੰ ਵਿਸ਼ਿਆਂ ਤੋਂ, ਵਿਕਾਰਾਂ ਤੋਂ, ਹਉਮੈ ਤੋਂ ਆਪਣੇ ਆਪ ਨੂੰ ਤੁਸੀਂ ਬਚਾ ਕੇ ਰੱਖੋ ਔਰ ਪ੍ਰਭੂ ਭਗਤੀ ਦੇ ਵਿੱਚ ਆਪਣੇ ਮਨ ਨੂੰ ਲੀਨ ਕਰੋਗੇ ਨਾ, ਇਹ ਮਨ ਦੀ ਸੇਵਾ ਹੈ। ਧਨ ਦੀ ਸੇਵਾ ਕਿਹੜੀ ਹੈ ਕਿ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਤੁਸੀਂ ਗਰੀਬ ਗੁਰਬੇ ਨੂੰ ਜਾਂ ਜ਼ਰੂਰਤਮੰਦਾਂ ਨੂੰ ਜੋ ਦਿੰਦੇ ਹੋ, ਉਹ ਤੁਹਾਡੇ ਧਨ ਦੀ ਸੇਵਾ ਹੈ। ਸੋ ਸੇਵਾ ਇਕੱਲੀ ਤੇ ਇਕੱਲੀ ਤਨ ਦੇ ਨਾਲ ਕੀਤੀ ਜਾਣ ਵਾਲੀ ਸੇਵਾ ਨਹੀਂ, ਸੇਵਾ ਤਨ ਦੇ ਨਾਲ ਵੀ ਹੋ ਸਕਦੀ ਹੈ, ਸੇਵਾ ਮਨ ਦੇ ਨਾਲ ਵੀ ਹੋ ਸਕਦੀ ਹੈ, ਸੇਵਾ ਧਨ ਦੇ ਨਾਲ ਵੀ ਹੋ ਸਕਦੀ ਹੈ। ਔਰ ਇਸ ਤੋਂ ਇਲਾਵਾ ਹੋਰ ਵੀ ਬੜੇ ਕਈ ਤੌਰ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਮਨੁੱਖਤਾ ਦੀ ਸੇਵਾ ਕਰ ਸਕਦੇ ਨੇ। ਤੁਹਾਡਾ ਕੀ ਵਿਚਾਰ ਹੈ ਇਸ ਸੇਵਾ ਦੇ ਸੰਕਲਪ ਦੇ ਬਾਰੇ? 647-367-5553 ਸਾਡੇ ਸਟੂਡੀਓ ਦੇ ਨੰਬਰ ਹੈ, 6473675353। ਤੇ ਆਪਾਂ ਕਰਦੇ ਹਾਂ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਦੇ ਦੀ ਇੱਕ ਵਧੀਆ ਜੇ ਗੀਤ ਦੇ ਨਾਲ। ਤੇ ਇਨ ਦਾ ਮੀਨ ਟਾਈਮ ਮੈਂ ਤੁਹਾਡੇ ਫੋਨ ਦੀ ਇੰਤਜ਼ਾਰ ਕਰ ਰਿਹਾ ਕਿ ਜਿਹੜਾ ਵਿਸ਼ਾ ਅਸੀਂ ਅੱਜ ਛੂਹਿਆ, ਜਿਸ ਵਿਸ਼ੇ ਦੀ ਅਸੀਂ ਗੱਲਬਾਤ ਕਰ ਰਹੇ ਹਾਂ, ਤੁਹਾਡੇ ਮੁਤਾਬਕ ਕਿ ਸਾਡੇ ਧਰਮ ਦੇ ਵਿੱਚ ਸੇਵਾ ਦਾ ਸੰਕਲਪ ਕੀ ਹੈ? ਸਿਰਫ ਤੇ ਸਿਰਫ ਗੁਰਦੁਆਰਾ ਸਾਹਿਬਾਬ ਦੇ ਵਿੱਚ ਜਾ ਕੇ ਲੰਗਰ ਵਰਤਾਉਣਾ ਜਾਂ ਲੰਗਰ ਬਣਾਉਣਾ ਜਾਂ ਹੋਰ ਕੋਈ ਝਾੜੂ ਮਾਰ ਦੇਣਾ ਜਾਂ ਹੋਰ ਕੋਈ ਸੇਵਾ ਕਰਨੀ, ਸਿਰਫ ਤੇ ਸਿਰਫ ਇਹੀ ਸੇਵਾ ਜਾਂ ਹੋਰ ਵੀ ਕਈ ਕਿਸਮ ਦੀ ਸੇਵਾ ਜਿਹੜੀ ਮਨੁੱਖਤਾ ਲਈ ਕੀਤੀ ਜਾ ਸਕਦੀ ਹੈ? ਸਤਿ ਸ਼੍ਰੀ ਅਕਾਲ ਜੀ, 09-77। ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ। 09-77 ਦਿਗਵਿਜੇ ਚਾਂਡੇ ਨਾਮ ਆਇਆ ਜੀ ਤੁਹਾਡਾ।
1: ਹਾਂਜੀ ਹਾਂਜੀ ਸਰ, ਮੇਰਾ ਨਾਮ ਦਿਗਵਿਜੇ ਸਿੰਘ ਚੰਦੇਲ ਹੈ ਜੀ।
0: ਹਾਂ ਦਿਗਵਿਜੇ ਚਾਂਡੇ ਆਇਆ ਕਿਉਂਕਿ ਅੱਗੇ ਫਿਰ ਉਹਦੇ ਉੱਤੇ ਪੂਰਾ ਐਲ ਨੀ ਨਾ ਆਇਆ। ਤੇ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਆਇਆਂ ਨੂੰ। ਹਾਂਜੀ ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਕਹਿੰਦਾ ਜਿੱਦਾਂ ਆਪਾਂ ਪੇੜ ਲਗਾਉਂਦੇ ਆ
0: ਜੀ,
1: ਇਨਵਾਇਰਮੈਂਟ ਦੀ ਆਪਾਂ,
0: ਬਿਲਕੁਲ
1: ਉਹ ਵੀ ਇੱਕ ਸੇਵਾ ਹੀ ਹੈ। ਆਈ ਮੀਨ ਆਈ ਵੁੱਡ ਸੇ ਮੈਂ ਤਾਂ ਤੁਹਾਡਾ ਛੋਟਾ ਹੈ, ਬਟ ਮੈਂ ਵੈਸੇ ਤੁਹਾਡਾ ਤੁਹਾਡਾ ਸਿਰਫ ਤੁਹਾਡਾ ਹੀ ਸੁਣਦਾ ਪ੍ਰੋਗਰਾਮ ਹੈ ਟਾਈਮ ਤੋਂ। ਮੈਂ ਵੈਸੇ
0: ਇਹ ਤਾਂ ਰਾਜੇ, ਇਹ ਤਾਂ ਸਭ ਤੋਂ ਬਹੁਤ ਸੋਲਿਡ ਪੁਆਇੰਟ ਜਿਹੜਾ ਅੱਜ ਕੱਲ ਸਾਡੇ ਸਮੇਂ ਦੀ ਜ਼ਰੂਰਤ ਵੀ ਹੈ ਕਿ ਐਨਵਾਇਰਨਮੈਂਟ ਨੂੰ ਸੇਵ ਕਰਨਾ, ਇਸ ਤੋਂ ਵੱਡੀ ਸੇਵਾ ਮਾਨਵਤਾ ਦੀ ਕੀ ਹੋ ਸਕਦੀ ਹੈ? ਬਹੁਤ ਵੱਡੀ ਸੇਵਾ।
1: ਹਾਂਜੀ, ਬਿਕੋਜ਼ ਇਹ ਕਿਆ ਹੋਇਆ ਸੀਗਾ ਕਿ ਕੱਲ ਮੈਂ ਕਿਸੇ ਇੱਕ ਬੜੀ ਯੰਗ ਮੇਨਾ ਕੁੜੀ ਕੰਮ ਕਰਦੀ, ਉਹਨੂੰ ਮੈਂ ਕਿਹਾ ਕਿ ਮੈਂ AI ਨੂੰ ਬਹੁਤ ਯੂਜ਼ ਕਰਦਾ।
0: ਅੱਛਾ ਜੀ।
1: ਤੇ ਉਹ ਕਹਿੰਦੀ ਕਿ ਦਾ ਐਵਰੀਥਿੰਗ ਯੂ ਸਰਚ ਔਨ AI, ਜੋ ਵੀ ਤੁਸੀਂ ਸਰਚ ਕਰਦੇ AI ਤੇ, ਇਟ ਟੇਕਸ 2 gallon ਆਫ ਵਾਟਰ।
0: ਅੱਛਾ,
1: ਠੀਕ ਹੈ। ਤੇ ਮੈਂ ਉੱਥੇ ਥੋੜਾ ਜਿਹਾ ਸ਼ੌਕ ਹੋ ਗਿਆ, ਮੈਂ ਕਿਹਾ ਯਾਰ ਇਹ ਤਾਂ ਅਸੀਂ ਵੀ ਦੇਖੋ, ਸਾਡੇ ਤੋਂ ਮੈਂ ਹੁਣ 32 years ਹੈ, ਉਹ 15 ਸਾਲ ਦੀ ਹੈ, ਮਤਲਬ ਇਸ ਨਾਲ ਅਗਲੀ ਜਨਰੇਸ਼ਨ ਹੈ। ਤੇ ਉਸ ਤੋਂ ਬਾਅਦ ਮੈਂ ਥੋੜਾ AI ਨੂੰ ਯੂਜ਼ ਕਰਨਾ ਘੱਟ ਕਰਤਾ, ਕਿਉਂਕਿ
0: ਨਵੀਂ ਨਵੀਂ ਸ਼ੁਰੂ ਹੋਈ ਹੈ ਤੇ ਦੁਨੀਆ ਤਾਂ ਬੇਸ਼ੁਮਾਰ ਇਹਨੂੰ ਸ਼ੁਰੂ ਕਰਨਾ ਸ਼ੁਰੂ ਹੋ ਚੁੱਕੀ ਹੈ ਇਸ ਵੇਲੇ।
1: ਹਾਂਜੀ ਹਾਂਜੀ ਸਰ, ਫਿਰ ਇਹ ਨਾ ਮਤਲਬ ਇਹ ਵੀ ਪੋਲਿਊਸ਼ਨ ਕ੍ਰੀਏਟ ਕਰਦੀ, ਮੈਨੂੰ ਤਾਂ ਕਦੀ ਪਤਾ ਹੀ ਨਹੀਂ ਸੀਗਾ। ਤੇ ਜਿਹਨਾਂ ਨਾਲ ਵੀ ਮੈਂ ਆਪਣੇ ਏਜ ਮੇਟਸ ਨਾਲ ਗੱਲ ਕੀਤੀ, ਉਹਨਾਂ ਨੂੰ ਵੀ ਨਹੀਂ ਇਹਦਾ ਪਤਾ ਕਿ ਇਹ ਟੈਕਨੋਲੋਜੀ ਯੂਜ਼ ਹੋਣਾ ਮਤਲਬ ਕਿ ਇਨਵਾਇਰਮੈਂਟਲ ਦਾ ਇਨਵਾਇਰਮੈਂਟ ਦਾ ਨੁਕਸਾਨ ਹੈ ਇਹਦੇ ਚ।
0: ਨਹੀਂ, ਮੈਂ ਤੇ ਆਪ ਤੁਹਾਡੇ ਮੂੰਹ ਅੱਜ ਪਹਿਲੀ ਵਾਰ ਸੁਣਿਆ। ਉਹਨੇ ਕਿਹਾ ਵੀ ਇੱਕ ਵਾਰ ਜਦੋਂ ਤੁਸੀਂ AI ਨੂੰ ਯੂਜ਼ ਕਰਦੇ ਹੋ, ਇਟ ਟੇਕਸ 2 gallon ਆਫ ਵਾਟਰ।
1: ਯੈਸ, ਹਾਂਜੀ, ਤੇ ਮੈਂ ਫਿਰ ਸਰਚ ਕੀਤਾ, ਉਹ ਕਹਿੰਦੇ ਯਾਰ ਇਟਸ 100% ਟਰੂ ਕਿ ਉਹ ਐਡੀ ਥੋੜੀ ਨਾ ਸਰਚ ਹੋ ਜਾਂਦਾ, ਇੰਜਨ ਘੁੰਮਦੇ, ਮਸ਼ੀਨਾਂ ਚੱਲਣੀਆਂ, ਸਭ ਕੁਝ ਚੱਲਣਾ, ਉਹਨਾਂ ਪੋਲਿਊਸ਼ਨ ਕ੍ਰੀਏਟ ਹੋਣਾ। ਤਾਂ ਇਹ ਉਹਨੇ ਇਟਾਲੀਅਨ ਕੁੜੀ ਸੀਗੀ ਬਹੁਤ ਹੀ, ਤੇ ਮੈਂ ਕਿਹਾ ਇਹ ਵੀ ਸੇਵਾ ਹੀ ਹੈ ਕਿ ਤੁਸੀਂ ਆਪਣਾ ਦਿਮਾਗ ਜ਼ਿਆਦਾ ਚਲਾਓ, AI ਨੂੰ ਘੱਟ
0: ਘੱਟ ਇਸਤੇਮਾਲ ਕਰੋ। ਨਾਲੇ ਦਿਮਾਗ ਦੇਖੋ, ਦਿਮਾਗ ਇੱਕ ਐਸੀ ਚੀਜ਼ ਹੈ, ਬਾਡੀ ਦਾ ਇੱਕ ਐਸਾ ਪਾਰਟ ਹੈ ਵੀ ਜਿੰਨਾ ਇਸ ਨੂੰ ਤੁਸੀਂ ਜ਼ਿਆਦਾ ਇਸਤੇਮਾਲ ਕਰੋਗੇ ਨਾ, ਇਹ ਓਨਾ ਹੀ ਤੁਹਾਡਾ ਦਿਮਾਗ ਸ਼ਾਰਪ ਹੋਊਗਾ।
1: ਬਿਲਕੁਲ ਬਿਲਕੁਲ,
0: ਸਿਰਫ ਬਾਡੀ ਦਾ ਇੱਕੋ ਇੱਕ ਪਾਰਟ ਹੈ, ਬਾਕੀ ਜਿੰਨੇ ਬਾਡੀ ਦੇ ਪਾਰਟ ਹੈ ਨਾ ਉਹ ਇਸਤੇਮਾਲ ਕਰੋਗੇ ਹੌਲੀ ਹੌਲੀ ਵੀਕ ਹੋਣਗੇ। ਇੱਕੋ ਇੱਕ ਦਿਮਾਗ ਐਸਾ ਵੀ ਜਿੰਨਾ ਇਸ ਨੂੰ ਇਸਤੇਮਾਲ ਕਰੋਗੇ ਓਨਾ ਸ਼ਾਰਪ ਹੋਣਾ ਇਹਨੇ।
1: ਹਾਂਜੀ ਸਰ, ਮੈਂ ਤਾਂ ਹੀ ਲੋਕੀ ਅੱਜ ਕੱਲ ਖੁਸ਼ ਬਹੁਤ ਹੈ AI ਨਾ, ਮੈਂ ਵੀ ਆਈ ਵਾਜ਼ ਵਨ ਆਫ ਦੈਟ, ਬਟ ਨਾਓ ਮੈਂ ਆਮ ਥਿੰਕਿੰਗ ਅਦਰਵਾਈਜ਼ ਕਿ ਯਾਰ ਹੈ ਨਾ, ਤੁਸੀਂ ਏਦਾਂ ਡੰਪ ਬਣ ਜਾਣਾ ਕਿ ਤੁਸੀਂ ਇਹੀ ਯੂਜ਼ ਕਰੀ ਜਾਣਾ ਤੇ ਆਉਣ ਵਾਲੀ ਜਨਰੇਸ਼ਨ ਕੋਲ ਪਾਣੀ ਨਾ ਹੋਵੇ। ਇਹ ਵੀ ਇੱਕ ਸੇਵਾ ਹੀ ਹੈ, ਚਾਹੇ ਤੁਸੀਂ ਕੋਈ ਦਿਖਾਵਾ ਨਹੀਂ ਹੈ ਇਸ ਚ, ਬਟ ਇਟ ਮੇਕ ਸੈਂਸ।
0: ਚਲੋ ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਵੈਰੀ ਮਚ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ ਸਰ।
0: ਸਤਿ ਸ਼੍ਰੀ ਅਕਾਲ ਜੀ। 4133 4133 ਤੁਸੀਂ ਆਉਂਦੇ ਹੋ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੇ ਚਲੋ ਅਗਲੇ ਕਾਲਰ ਇੱਕ ਆ ਗਿਆ, ਤੁਸੀਂ ਫਿਰ ਬਾਅਦ ਚ ਮੈਂ ਤੁਹਾਡੀ ਕਾਲ ਰਿਸੀਵ ਕਰੂੰਗਾ। ਸਤਿ ਸ਼੍ਰੀ ਅਕਾਲ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
2: ਇਹ ਸੇਵਾ ਤਾਂ ਤੁਸੀਂ ਇੱਥੇ ਜਿੰਨੀ ਮਰਜ਼ੀ ਹੌਸਪੀਟਲ ਜਾ ਕੇ ਲੋਕਾਂ ਦੀ ਦੌਲਤ ਖਾ ਸਕਦੇ
0: ਹਾਂ,
2: ਜਾਂ ਤੁਸੀਂ ਹੋਰ ਸੇਵਾ, ਬਹੁਤ ਸੇਵਾ ਤਾਂ ਬਹੁਤ ਆਈ ਹੈ, ਕਿਸੇ ਬਜ਼ੁਰਗ ਨੂੰ ਜਾ ਕੇ ਗੱਲਾਂ ਬਾਤਾਂ ਕਰ ਲਓ, ਕੱਲਾ ਹੈਗਾ ਲੋਨ ਲਈ ਜਾਂ ਉਹ ਵੀ ਸੇਵਾ ਹੋ ਸਕਦੀ। ਤੇ ਤੁਸੀਂ ਸੇਵਾ ਤਾਂ ਫਿਰ ਜੇ ਕੋਈ ਨਿਆਣਾ ਇੰਡੀਆ ਚ ਨਹੀਂ ਪੜਾ ਸਕਦਾ, ਉਹਨੂੰ ਪੈਸੇ ਭੇਜੋ, ਪੈਸੇ ਹੈਗੇ
0: ਬਸ, ਕਿਸੇ ਜ਼ਰੂਰਤਮੰਦ ਨੂੰ, ਜ਼ਰੂਰਤਮੰਦ ਨੂੰ ਜਿੰਨੀ ਮਦਦ ਕਰ ਸਕਦੇ ਹੋ ਕਰੋ,
2: ਬਾਕੀ ਜਿੰਨਾ ਵੀ ਤੁਹਾਡੇ ਕੋਲ ਹੋ ਸਕਦਾ। ਗੁਰੂ ਸਾਹਿਬ ਨੇ ਆਖਿਆ ਦਸਵਾਹ ਕੱਢੋ, ਜੇ ਤੁਹਾਡੇ ਕੋਲ ਇੰਨੇ ਹੈਗਾ ਬੰਨ ਕੇ ਚੁੱਕੋ,
0: ਬਿਲਕੁਲ
2: ਬੰਨ ਕੇ ਚੁੱਕੋ। ਤੇ ਦੂਸਰਾ, ਜਿਹੜੀ ਸੇਵਾ ਕਰ ਰਹੀ ਆ, ਸੇਵਾ ਤਾਂ ਤੁਸੀਂ ਬਹੁਤ ਕਰ ਸਕਦੇ। ਮੈਂ ਤਾਂ ਕਈ ਸਾਲ ਕੀਤੀ, ਜੇ ਮੇਰੇ ਘਰ ਆ ਬਿਮਾਰ ਹੋਵੇ, ਤੁਹਾਨੂੰ ਦੱਸਿਆ ਮੈਂ ਹੋਸਪਿਟਲ ਜਾਣਾ, ਮੈਨੂੰ ਇੰਨੀ ਖੁਸ਼ੀ ਹੋਣੀ ਅੱਜ ਮੈਂ ਕੁਛ ਕਰ ਰਹੀ ਹਾਂ ਆਪਣੇ ਸਾਰੇ ਘਰ, ਉੱਥੇ ਜਾ ਕੇ ਮੈਂ ਗਿਫਟ ਸ਼ਾਪ ਤੇ ਇੰਨਾ ਮੈਨੂੰ ਮਜ਼ਾ ਆਉਣਾ ਕਿ ਅੱਜ ਮੈਂ ਕੁਛ ਲਿਖੋ। ਹੁਣ ਮੇਰੀ ਗੋਰੀਆਂ ਨਾਲਦੀਆਂ ਨੇ ਕਹਿੰਦਾ ਤੂੰ ਤਾਂ ਖਾਣਾ ਵੀ ਆਪਣਾ ਬੜਾ ਸੋਹਣਾ ਬਣਾ ਬਣਾ ਕੇ ਦਿਆਉਣੀ ਆ, ਫਰੂਟ ਲਿਆਉਣੀ ਆ, ਰਾਮ ਨਾਮ ਵਿੱਚ ਉਹ ਕੋਈ ਕਿਸਮਤ ਹੈ ਜਿਹੜੇ ਦਿਨ ਤੱਕ ਘਰ ਆਏ ਬਿਮਾਰ ਹੋਵੇ ਨਾ ਆਉਂਦਾ ਰੋਣਾ।
0: ਚਲੋ ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਵੈਰੀ ਮਚ,
2: ਸੇਵਾ ਤੇ ਜਿੰਨੀ ਮਰਜ਼ੀ ਕਰ ਲਓ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਤਿ ਸ਼੍ਰੀ ਅਕਾਲ ਜੀ, 4133।
3: ਹਾਂਜੀ ਬੇਟੇ, ਬੰਦ ਹੋ ਜਾਂਦਾ ਫੋਨ ਆਪਣਾ?
0: ਹਾਂ, ਉਹ ਕੋਈ ਕਾਲ ਦੂਸਰੋਂ ਵਿੱਚ ਦੋ ਡਬਲ ਕਨੈਕਟ ਹੋ ਜਾਂਦੀਆਂ ਨਾ, ਤਾਂ ਕਰਕੇ ਇੱਕ ਮਿਸ ਹੋ ਜਾਂਦੀ। ਹਾਂਜੀ ਹਾਂਜੀ ਜੀ, ਆਇਆਂ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਹਾਂਜੀ ਬੇਟੇ, ਮੈਂ ਇਹ ਕਹਿੰਦੀ ਸੀਗੀ ਵੀ ਜਿੱਦਾਂ ਹੁਣ ਸਰਵਣ ਨੇ ਮਾਤਾ ਪਿਤਾ ਦੀ ਸੇਵਾ ਕੀਤੀ
0: ਜੀ ਜੀ ਜੀ ਜੀ ਜੀ,
3: ਫਿਰ ਨਾਲੇ ਜੇ ਹੁਣ ਆਪਾਂ ਮਾਪਿਆਂ ਦੇ ਘਰ ਬਜ਼ੁਰਗ ਬੈਠੇ ਆ ਤੇ ਜਾਂ ਕੋਈ ਲੋੜਵੰਦ ਕੋਈ ਮਰੀਜ਼ ਆ ਜਾਂ ਕੁਛ, ਆਪਾਂ ਉਹਨੂੰ ਨਫ਼ਰਤ ਕਰਦੇ ਆ, ਉਹਦੀ ਸੇਵਾ ਨਹੀਂ ਕਰਦੇ, ਫਿਰ ਗੁਰਦੁਆਰਿਆਂ ਚ ਮੰਦਰਾਂ ਚ ਜਾਣ ਦਾ ਵੀ ਕੋਈ ਫਾਇਦਾ ਨੀ ਨਾ।
0: ਜਿੱਦਾਂ
3: ਕਹਿੰਦੇ ਸੇਵਾ ਕਰਤ ਹੋਏ ਨੇ ਸਾਮੀ, ਜਿਸ ਕੋ ਹੋਤ ਪ੍ਰਾਪਤ ਸਵਾਮੀ, ਬਿਨਾ ਲਾਲਚ ਤੋਂ, ਬਿਨਾ ਕਿਸੇ ਕਰ ਤੋਂ, ਉਸ ਕਰਕੇ ਜੇ ਆਪਾਂ ਸੇਵਾ ਕਰੋ, ਲਾਲਚ ਨਾ ਹੋਵੇ, ਕੋਈ ਮਨ ਚ ਤਮੰਨਾ ਨਾ ਹੋਵੇ ਕਿ ਮੈਂ ਤਾਂ ਹੀ ਸੇਵਾ ਕਰਨੀ ਹੈ। ਤੇ ਕਹਿੰਦੇ ਜੇ ਕਹਿੰਦੇ ਸੇਵਾ ਕੀਤੀ ਸਫਲ ਹੈ, ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ।
0: ਸਤਿਗੁਰ ਕੀ ਸੇਵਾ ਸਫਲ ਹੈ ਜੋ ਕਰ ਚਿਤ ਲਾਏ ਬਸ,
3: ਜੇਕਰ ਜੇਕਰ ਕਰੇ ਜੇ ਕੋ ਕਰੇ ਚਿਤ, ਜੇ ਕੋ ਕਰੇ ਚਿਤ ਲਾਏ।
0: ਜੀ ਜੀ ਜੀ,
3: ਹਾਂ, ਤੇ ਉਹ ਜੇ ਆਪਾਂ ਹੁਣ
0: ਜੀ ਇਸ ਤਰ੍ਹਾਂ ਹੈ ਕਿ ਗੁਰਦੁਆਰਾ ਸਾਹਿਬਾਨ ਚ ਜਾਣ ਨਾਲ ਜਾਂ ਮੰਦਰਾਂ ਦੇ ਵਿੱਚ ਜਾਣ ਦੇ ਨਾਲ ਉਹ ਵੀ ਜਾਣਾ ਜ਼ਰੂਰੀ ਹੈ। ਉਹਦੇ ਨਾਲ ਕੀ ਹੈ ਕਿ ਤੁਸੀਂ ਉੱਥੇ ਜਦੋਂ ਜਾਂਦੇ ਹੋ ਨਾ ਤੁਹਾਡਾ ਮਾਇੰਡ ਫੋਕਸ ਹੁੰਦਾ ਉੱਥੇ ਜਾ ਕੇ,
3: ਨਿਮਰਤਾ
0: ਆਉਂਦੀ ਹੈ। ਦੂਸਰੀ ਗੱਲ ਜਦੋਂ ਤੁਸੀਂ ਉੱਥੇ ਜਾ ਕੇ ਸੇਵਾ ਕਰਦੇ ਹੋ ਨਾ ਉਹ ਸੇਵਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪਵਿੱਤਰ ਸਥਾਨ ਤੇ ਜਾ ਕੇ ਉਹ ਸੇਵਾ ਲਈ ਤੁਹਾਨੂੰ ਤਿਆਰ ਕਰਨਾ, ਤੁਹਾਨੂੰ ਮੈਂਟਲੀ ਤੌਰ ਤੇ ਕਿ ਸੇਵਾ ਇੱਥੇ ਤੁਸੀਂ ਜਿੱਦਾਂ ਕਰਦੇ ਹੋ ਨਾ ਉਦਾਂ ਮਾਨਵਤਾ ਦੀ ਸੇਵਾ ਵੀ ਕਰੋ ਬਾਹਰ।
3: ਹਾਂਜੀ ਬਸ ਇਸ ਤਰ੍ਹਾਂ ਨਾ ਕਿ ਆਪਾਂ ਨੂੰ ਦੋ ਪਾਸੇ ਦੇਖਣਾ ਪੈਂਦਾ, ਭਗਤ ਪੂਰਨ
0: ਪੂਰਨ ਸਿੰਘ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਜੀ, ਬਿਲਕੁਲ।
3: ਹਾਂ ਦੇਖੋ ਕੋਈ ਨਫ਼ਰਤ ਨਹੀਂ ਕੀਤੀ ਉਹਨਾਂ ਨੇ ਕਿ ਪਿੰਗਲੇ ਆ ਜਾਂ ਕਿਸ ਤਰ੍ਹਾਂ, ਫਿਰ ਆਪਾਂ ਨੂੰ ਹਾਂ ਬਸ ਸਿਰਫ ਇੰਨਾ ਹੈ ਵੀ ਸੇਵਾ ਕਰੋ, ਗੁਰਦੁਆਰਿਆਂ ਚ ਵੀ ਕਰੋ, ਦਸਵੰਧ ਵੀ ਕੱਢੋ, ਮੰਦਰਾਂ ਚ ਜਾਓ ਤੇ ਗੁਰਬਾਣੀ ਸੁਣੋ ਤੇ ਦੂਜੇ ਉੱਥੇ ਭਾਂਡਿਆਂ ਦੀ ਸੇਵਾ ਕਰੋ ਜੋ ਮਰਜ਼ੀ, ਪਰ ਬਾਕੀ ਹੈ ਨਾ ਵੀ ਘਰ ਵਿੱਚ ਵੀ ਉਵੇਂ ਹੀ ਕਰੋ ਜਿੱਦਾਂ ਉੱਥੇ ਤੁਸੀਂ ਕਰ ਰਹੇ ਹੋ ਨਾ।
0: ਅਸੀਂ ਖੁਦ, ਮੈਂ ਭੈਣ ਜੀ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ, ਉੱਥੇ ਸਾਡੇ ਪਿੰਗਲਵਾੜਾ ਬਣਿਆ ਹੋਇਆ ਜਿਹੜਾ ਭਗਤ ਪੂਰਨ ਸਿੰਘ ਜੀ ਨੇ ਸ਼ੁਰੂ ਕੀਤਾ ਸੀ, ਹੁਣ ਉੱਥੇ ਡਾਕਟਰ ਇੰਦਰਜੀਤ ਕੌਰ ਜਿਹੜੇ ਹੈਗੇ ਆ,
3: ਹਾਂਜੀ ਇੰਦਰਜੀਤ ਕੌਰ ਹੈਗੇ,
0: ਜਿਹੜੇ ਦੇਖੋ ਬਾਈ ਪ੍ਰੋਫੈਸ਼ਨ MBBS ਡਾਕਟਰ ਸੀ, ਉਹਨਾਂ ਨੇ ਆਪਣੇ ਉਸ ਪ੍ਰੋਫੈਸ਼ਨ ਨੂੰ ਛੱਡ ਕੇ ਭਗਤ ਪੂਰਨ ਸਿੰਘ ਜੀ ਦੇ ਨਾਲ ਲੱਗ ਕੇ ਤੇ ਅੱਜ ਕੱਲ ਉਹਨਾਂ ਨੇ ਪਿੰਗਲਵਾੜੇ ਦੇ ਵਿੱਚ, ਮੈਨੂੰ ਉੱਥੇ ਜਾਣ ਦਾ 2-3 ਵਾਰ ਮੌਕਾ ਮਿਲਿਆ, ਉੱਥੇ ਜਿਹੜਾ ਉਹ ਸੋਨਾ ਤੇ ਮੋਹਣਾ ਦੋ ਪਰਵਰਿਸ਼ ਉਹਨਾਂ ਬੱਚਿਆਂ ਦੀ ਕੀਤੀ, ਜਿਹੜੇ ਇਸ ਵੇਲੇ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਲੱਗੇ ਹੋਏ, ਦੋਨੋਂ
3: ਮੁਲਾਜ਼ਮ ਲੱਗ ਗਏ ਨੇ ਦੇਖੋ ਹਨਾ, ਸਰਦਾਰ ਪ੍ਰਕਾਸ਼ ਦਾੜੇ ਆ।
0: ਮੈਨੂੰ ਇੱਕ ਵਾਰ ਮੌਕਾ ਮਿਲਿਆ, ਉਹ ਉਦੋਂ ਛੋਟੇ ਛੋਟੇ ਹੁੰਦੇ ਸੀ ਜੀ, ਪਿੰਗਲਵਾੜੇ ਅਸੀਂ ਗਏ ਤੇ ਉਹ ਛੋਟੇ ਛੋਟੇ ਸੀ ਤੇ ਉਹ ਕਹਿੰਦੇ ਨਾ ਅਸੀਂ ਕਾਰ ਚ ਝੂਟਾ ਲੈਣਾ, ਮੈਨੂੰ ਇਹ ਮੌਕਾ ਮਿਲਿਆ ਤੇ ਬੀਬੀ ਜੀ ਮੇਰੇ ਨੋਨ ਸੀ ਸਾਡੇ, ਉਹ ਕਾਲਜ ਆਉਂਦੇ ਜਾਂਦੇ ਸੀ ਤੇ ਮੈਨੂੰ ਉਹਨਾਂ ਨੇ ਨਾ ਮੇਰੀ ਕਾਰ ਦੇ ਵਿੱਚ ਉਹਨਾਂ ਦੋਨਾਂ ਨੂੰ ਬਿਠਾ ਦਿੱਤਾ ਅੱਗੇ ਮੇਰੇ ਨਾਲ ਸੀਟ ਤੇ, ਮੈਂ ਉਹਨਾਂ ਨੂੰ 5-7 ਕਿਲੋਮੀਟਰ ਚੱਕਰ ਲਗਾ ਕੇ ਨਾ ਇੰਨੇ ਖੁਸ਼ ਹੋਏ ਕਾਰ ਦੇ ਵਿੱਚ ਉਹ ਝੂਟਾ ਲੈ ਕੇ, ਹੁਣ ਉਹ ਜਵਾਨ ਹੋਏ ਹੋਏ ਆ ਤੇ ਬਿਜਲੀ ਬੋਰਡ ਚ ਕੰਮ ਕਰਦੇ ਆ।
3: ਹਾਂਜੀ ਦੇਖੋ ਤੇ ਕਿੰਨੇ ਦਾੜੇ ਪ੍ਰਕਾਸ਼ ਆ, ਹੁਣ
0: ਤਾਂ ਪ੍ਰਕਾਸ਼ ਕੀਤੇ ਹੋਏ ਆ।
3: ਤੇ ਬਾਕੀ ਜਿਹੜਾ ਨਾ ਉਹ ਪਿਆਰਾ ਸਿੰਘ
0: ਸੀਗੇ, ਹਾਂ ਪਿਆਰਾ ਸਿੰਘ ਜਿਹੜਾ ਭਗਤ ਪੂਰਨ ਸਿੰਘ ਜੀ ਨੂੰ ਚੁੱਕ ਕੇ ਜਿਨ੍ਹਾਂ ਨੇ ਉਧਰੋਂ ਪਾਰਟੀਸ਼ਨ ਵੀ ਇਧਰ ਲੈ ਕੇ ਆਏ ਸੀ, ਦੇਖੋ ਬੜੀ ਖੂਬਸੂਰਤ ਕਹਾਣੀ ਹੈ ਜੀ ਉਹ ਵੀ ਹੈ।
3: ਥੋੜੀ ਬਹੁਤ ਜਿੰਨੀ ਸੇਵਾ ਹੋ ਸਕਦੀ ਸੀ ਨਾ, ਸਾਨੂੰ ਕਹਿੰਦੇ ਸੀ ਤੁਸੀਂ ਉੱਥੇ ਜਾ ਕੇ ਸੇਵਾ ਕਰੋਗੇ ਫਿਰ ਤੁਹਾਨੂੰ ਕਿਸੇ ਨੂੰ ਤੁਹਾਨੂੰ ਨਫ਼ਰਤ ਨੀ ਪੈਦਾ ਹੋਏਗੀ ਮਨ ਚ ਵੀ।
0: ਥੈਂਕ ਯੂ ਬੇਟੇ, ਸ਼ੁਕਰੀਆ। ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ 647-367-5353 647-367-5353। ਬਾਕੀ ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੋਂਸਰ ਜੀ ਉਹ ਨੇ ਬ੍ਰਹਮਟਨ ਕੈਸ਼ ਐਂਡ ਕੈਰੀ। ਬ੍ਰਹਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਘਰ ਦੀ ਕੋਈ ਵੀ ਆਪਣੀ ਕੋਈ ਗਰੋਸਰੀ ਲੈਣੀ ਹੋਵੇ ਜਾਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਤੁਸੀਂ ਸਮਾਨ ਲੈਣਾ ਹੋਵੇ, ਕੋਈ ਡਿਸਪੋਜ਼ੇਬਲ ਸਮਾਨ ਲੈਣਾ ਹੋਵੇ, ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਚੀਜ਼, ਭੰਗੜੇ ਗਿੱਧੇ ਦੀਆਂ ਡਰੈੱਸਾਂ ਲੈਣੀਆਂ ਹੋਵੇ, ਜਾਗੋ ਮਹਿੰਦੀ ਛੱਜ ਹੋਰ ਕੋਈ ਮਹਿੰਦੀ ਜਾਂ ਹੋਰ ਕੋਈ ਢੋਲਕੀ ਜਾਂ ਚਰਖਾ, ਕਿਸੇ ਕਿਸਮ ਦੀ ਕੋਈ ਵੀ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਚੀਜ਼ ਲੈਣੀ ਹੋਵੇ, ਬਰਤਨ ਲੈਣੇ ਹੋਏ, ਮਿੱਟੀ ਦੇ ਅੱਜ ਕੱਲ੍ਹ ਗਰਮੀ ਹੈ, ਮਿੱਟੀ ਦੇ ਘੜੇ ਟੂਟੀਆਂ ਲੱਗੀਆਂ ਹੋਈਆਂ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੈ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੈ, ਉਹਨਾਂ ਦੀ ਪੂਜਾ ਸਮੱਗਰੀ ਤੁਹਾਨੂੰ ਚਾਹੀਦੀ ਹੈ, ਜਾਂ ਹੋਰ ਛੋਟੀਆਂ ਮੋਟੀਆਂ ਦਵਾਈਆਂ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਫਸਟ ਏਡ ਦੇ ਤੌਰ

0: ਦੇ ਵਿੱਚ ਵਰਤਿਆ ਜਾਣ ਵਾਲਾ ਏ ਟੂ ਜ਼ੈਡ ਸਮਾਨ ਜੋ ਲੈ ਕੇ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਜਾ ਸਕਦੇ ਹੋ। ਇਹਨਾਂ ਦਿਨਾਂ ਦੇ ਵਿੱਚ ਡੀਲ ਲੱਗੀ ਹੋਈ ਹੈ ਬੜੀ ਲਭਾਉਣੀ, ਤੁਹਾਡੀ ਮਦਾਨੀ ਦੇਸੀ ਘਿਓ ਜਿਹੜਾ $30 ਦਾ ਸੀ ਇਸ ਵੇਲੇ $20 ਦਾ ਲੱਗਿਆ ਹੋਇਆ, ਅਲ ਸਿਹਾ ਸ਼ਹਿਦ ਅੱਧਾ ਕਿਲੋ $4 ਦਾ, ਇੱਕ ਕਿਲੋ $7 ਦਾ, ਗੁੜ ਸ਼ੱਕਰ 3 ਕਿਲੋ ਤੁਸੀਂ ਲੈਣੀ ਹੈ $10 ਦੀ ਲੱਗੀ ਹੋਈ ਹੈ, ਦਾਲਾਂ ਮੂੰਗੀ ਮਸਰ ਆਈ ਬੀਮ ਚਿੱਟੇ ਚਣੇ 4-4 ਪਾਊਂਡ ਤੁਹਾਨੂੰ $3 ਦੇ ਮਿਲ ਸਕਦੇ ਨੇ, ਗਿਫਟ ਪੈਕ ਹਲਦੀ ਰਾਮ ਦੇ ਉਹਦੇ ਵਿੱਚ 5 ਪੈਕਟ 2 ਸਵੀਟਸ ਦੇ ਰਸਗੁੱਲੇ ਤੇ ਸੋਨ ਪਾਪੜੀ ਅੱਧਾ ਅੱਧਾ ਕਿਲੋ ਤੇ ਨਾਲ ਪਾਈਆ ਦੇ 3 ਪੈਕਟ ਨਮਕੀਨ ਦੇ ਤੁਹਾਨੂੰ ਸਿਰਫ $4 ਦੇ ਵਿੱਚ ਮਿਲ ਸਕਦੇ ਨੇ। ਫੋਲਡਿੰਗ ਬੈੱਡ 4-5 ਤਰ੍ਹਾਂ ਦੇ ਨੇ, ਕੱਲੇ ਪਾਵੇ ਫੋਲਡ ਹੋਣ ਵਾਲੇ, ਅੱਧੇ ਫੋਲਡ ਹੋਣ ਵਾਲੇ, ਲੱਕੜੀ ਦੇ ਪਾਵਿਆਂ ਵਾਲੇ ਜਿਹੜੇ ਮੰਜੇ ਆਪਣੇ ਹੁੰਦੇ ਸੀ ਪੰਜਾਬ ਦੇ ਵਿੱਚ, ਨਵਾਰੀ ਮੰਜਾ ਪੂਰਾ ਲੱਕੜ ਦਾ, ਫਿਰ ਪੂਰੇ ਚਾਈਨੀਜ਼ ਪੂਰੇ ਫੋਲਡਿੰਗ ਬੈੱਡ ਜਿਹਨੂੰ ਤੁਸੀਂ ਬੰਦ ਕਰਕੇ ਅਲਮਾਰੀ ਦੇ ਵਿੱਚ ਭਾਵੇਂ ਰੱਖ ਦਿਓ। ਸੋ ਕਿਸੇ ਕਿਸਮ ਦਾ ਕੋਈ ਵੀ ਤੁਸੀਂ ਬੈੱਡ ਲੈਣਾ ਹੋਏ ਫੋਲਡਿੰਗ ਘਰ ਦੇ ਵਿੱਚ ਗਰਮੀਆਂ ਦੇ ਵਿੱਚ ਇਸਤੇਮਾਲ ਕਰਨ ਦੇ ਲਈ, ਤੁਸੀਂ ਇੱਕ ਵਾਰ ਆਓ ਤੇ ਤੁਸੀਂ, ਮੈਨੂੰ ਯਕੀਨ ਹੈ ਕਿ ਕੋਈ ਨਾ ਕੋਈ ਫੋਲਡਿੰਗ ਬੈੱਡ ਜ਼ਰੂਰ ਲੈ ਕੇ ਜਾਓਗੇ। ਫੋਨ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ 905-230-4800 9052-230-4800। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ, 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6030 ਐਰਨ ਮਿਲ ਪਾਰਕਵੇ, ਫੋਨ ਨੰਬਰ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਤੁਸੀਂ ਇੱਕ ਵਾਰ ਆ ਕੇ ਇਹਨਾਂ ਦਾ ਵੁਫੇ ਜ਼ਰੂਰ ਟਰਾਈ ਕਰੋਗਾ, ਜਿਹਦੇ ਵਿੱਚ ਤੁਸੀਂ ਤਰ੍ਹਾਂ ਤਰ੍ਹਾਂ ਦੇ ਸੈਲਡ, ਤਰ੍ਹਾਂ ਤਰ੍ਹਾਂ ਦੀਆਂ ਸਵੀਟ ਡਿਸ਼ਿਜ਼, ਪੂਰੀਆਂ ਕਲਾਸਿਕ ਸਬਜ਼ੀਆਂ, ਪੂਰੀਆਂ ਟ੍ਰੈਡੀਸ਼ਨਲ ਸਬਜ਼ੀਆਂ, ਪੂਰੀਆਂ ਸੀਜ਼ਨਲ ਸਬਜ਼ੀਆਂ, ਆਨੰਦ ਮਾਣੋਗੇ ਤੁਸੀਂ ਇੱਕ ਵਾਰ ਬੁਫੇ ਇਹਨਾਂ ਦਾ। ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਪੂਰਾ ਤੁਹਾਨੂੰ ਟੇਸਟ ਆਏਗਾ। ਟਿਫਨ ਲਗਵਾਉਣਾ ਤੁਸੀਂ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਉਹਦਾ ਮੈਨਿਊ ਤੁਸੀਂ ਖੁਦ ਡਿਸਾਈਡ ਕਰ ਸਕਦੇ ਹੋ। ਉਹਦਾ ਰੇਟ, ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਫੋਨ ਕਰਕੇ। ਘਰ ਦੇ ਵਿੱਚ ਕੋਈ ਫੰਕਸ਼ਨ ਕਰਾਉਣਾ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਤੁਹਾਡੇ ਡਿਸਾਈਡ ਕੀਤੇ ਮੈਨਿਊ ਦੇ ਮੁਤਾਬਕ ਗਰਮਾ ਗਰਮ ਹਰ ਚੀਜ਼ ਤੁਹਾਨੂੰ ਉੱਥੇ ਸਪਲਾਈ ਹੋਏਗੀ। ਕੋਈ ਹਾਲ ਬੁੱਕ ਕਰਾਉਣਾ 100 ਤੋਂ 125 ਆਦਮੀਆਂ ਦੇ ਫੰਕਸ਼ਨ ਦੇ ਲਈ, ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਪੂਰਾ DJ ਵਗੈਰਾ ਦਾ ਇੰਤਜ਼ਾਮ ਹੈ, ਲਾਈਟ ਦਾ ਇੰਤਜ਼ਾਮ ਹੈ, 100 ਤੋਂ 125 ਆਦਮੀਆਂ ਦੀ ਪਾਰਕਿੰਗ ਖੁੱਲ੍ਹੀ ਡੁੱਲੀ ਅਵੇਲੇਬਲ ਹੈ ਉੱਥੇ। ਫੋਨ ਕਰੋ 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ ਮਿਸੀ ਸਾਗਾ 6030 ਐਰਨ ਮਿਲ ਪਾਰਕਵੇ ਦਾ ਨੰਬਰ 905-542-1333 ਨੰਬਰ ਹੈ। ਸੋ ਇੱਕ ਵਾਰ ਕਹਿੰਦੇ ਨਾ, ਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਨਾਲ ਕਿਤੇ ਜਾ ਰਹੇ ਸੀ ਜਦੋਂ ਉਦਾਸੀਆਂ ਦੇ ਦੌਰਾਨ ਉਹ ਗਏ ਹੈ। ਇੱਕ ਜਗ੍ਹਾ ਤੇ ਨਾ ਉਹਨਾਂ ਨੂੰ ਇੱਕ ਪਿੰਡ ਦੇ ਵਿੱਚ ਕਿਤੇ ਰਾਤ ਪੈ ਗਈ, ਕਿਤੇ ਲਾਗੇ ਜੇ ਹਨੇਰਾ ਬਹੁਤ ਸੀ, ਕੋਈ ਉਹਨਾਂ ਨੂੰ ਨਜ਼ਰ ਨਾ ਆਵੇ ਕਿ ਕਿੱਥੇ ਅਸੀਂ ਜਾਈਏ, ਕਿੱਥੇ ਰਾਤ ਕੱਟੀਏ। ਤੋ ਕਹਿੰਦੇ ਵੀ ਬਾਈ ਚਾਂਸ ਉਹਨਾਂ ਨੂੰ ਨਾ ਇੱਕ ਜਗ੍ਹਾ ਤੇ ਇੱਕ ਕਿਸੇ ਘਰ ਦੇ ਵਿੱਚ ਥੋੜੀ ਜਿਹੀ ਰੋਸ਼ਨੀ ਜਿਹੜੀ ਨਾ ਨਜ਼ਰ ਆਈ ਉਜਾੜ ਬੀਆ ਬਾਣਜੇ ਦੇ ਵਿੱਚ, ਤੇ ਉੱਥੇ ਉਹ ਗਏ ਤੇ ਉੱਥੇ ਉਹਨਾਂ ਨੇ ਘਰ ਦਾ ਜਦੋਂ ਦਰਵਾਜ਼ਾ ਖੜਕਾਇਆ ਨਾ, ਤਾਂ ਉੱਥੇ ਘਰ ਦੇ ਵਿੱਚ ਇੱਕ ਕੋਹੜੀ ਆਦਮੀ ਸੀ ਜਿਸ ਨੂੰ ਕੋਹੜ ਪਿਆ ਹੋਇਆ ਸੀ। ਉਹ ਕਹਿੰਦਾ ਕਿ ਮੈਨੂੰ ਪਿੰਡ ਵਾਲਿਆਂ ਨੇ ਘਰੋਂ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਮੈਂ ਪਿੰਡ ਦੇ ਬਾਹਰ ਹੈ, ਝੌਂਪੜੀ ਦੇ ਵਿੱਚ ਰਹਿਣਾ, ਤੇ ਤੁਸੀਂ ਬਾਬਾ ਜੀ ਮੇਰੇ ਨੇੜੇ ਨਾ ਆਓ, ਮੈਨੂੰ ਤਾਂ ਨਾ ਕੋਹੜ ਪਿਆ ਹੋਇਆ, ਤੁਸੀਂ ਮੇਰੇ ਨੇੜੇ ਨਾ। ਸੋ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਕੋਹੜ ਪੈਣ ਦੇ ਨਾਲ ਕੋਈ ਆਦਮੀ ਕੋਈ ਪਿੱਟਿਆ ਥੋੜੋ ਜਾਂਦਾ, ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਉੱਥੇ 2-4 ਦਿਨ ਉੱਥੇ ਰਹੇ ਘਰ ਦੇ ਬਾਹਰ, ਉੱਥੇ ਉਹਨਾਂ ਨੇ ਪੇੜ ਦੇ ਥੱਲੇ ਡੇਰਾ ਲਗਾ ਲਿਆ ਤੇ 3-4 ਦਿਨ ਉਸਦੀ ਸੇਵਾ ਕਰਕੇ, ਉਸ ਨੂੰ ਬਿਲਕੁਲ ਨੌਂ ਬਰ ਨੌਂ ਕਰਕੇ, ਠੀਕ ਠਾਕ ਕਰਕੇ ਪਿੰਡ ਵਾਲਿਆਂ ਨੂੰ ਜਾ ਕੇ ਸਮਝਾਇਆ ਕਿ ਜੇਕਰ ਉਸ ਵਿਅਕਤੀ ਨੂੰ ਕੋਹੜ ਪੈ ਗਿਆ ਨਾ, ਤੇ ਉਸਨੂੰ ਘਰੋਂ ਬਾਹਰ ਕੱਢਣਾ ਉਹਦਾ ਕੋਈ ਹੱਲ ਨਹੀਂ ਹੈਗਾ, ਬਲਕਿ ਤੁਸੀਂ ਉਸਦੀ ਸੇਵਾ ਕਰਕੇ, ਉਸ ਨੂੰ ਠੀਕ ਕਰਕੇ ਮਾਨਵਤਾ ਦੀ ਸੇਵਾ ਕਰ ਸਕਦੇ ਹੋ। ਸੋ ਗੁਰੂ ਸਾਹਿਬਾਨ ਨੇ ਐਸੇ ਸਾਨੂੰ ਉਪਦੇਸ਼ ਦਿੱਤੇ ਨੇ, ਤੇ ਸਾਡੀ ਸੋਚ ਕੀ ਹੈ? ਅਸੀਂ ਜੇ ਕਿਸੇ ਐਸੇ ਆਦਮੀ ਨੂੰ ਦੇਖ ਲਈਏ ਕਿ ਅਸੀਂ ਐਸਾ ਸਟੈਪ ਲਵਾਂਗੇ। ਹਾਂਜੀ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਉਹ ਇੱਥੇ ਵੀ ਆਏ ਸੀਗੇ ਜੀ, ਇੱਥੇ ਇੱਕ ਬੀਬੀ ਅੱਗੇ ਤਾਂ ਬਹੁਤ ਕਰਦੀ ਸੀ, ਕੱਲੇ ਕੱਲੇ ਗੁਰਦੁਆਰੇ ਵੀ ਰੱਖਿਆ ਹੁੰਦਾ ਪਿੰਗਲਵਾੜੇ ਦਾ ਬਾਕਸ, ਹੁਣ ਨੀ ਮੈਂ ਦੇਖਿਆ ਕਦੇ, ਤੇ ਉਹ ਬਹੁਤ ਇੱਥੇ, ਅਸੀਂ ਮੈਂ ਵੀ ਇੱਥੇ ਭੇਜ ਰਹੀ ਉਹਨਾਂ ਨੂੰ $200 ਇੱਥੇ ਵੀ ਤੂੰ ਗਾਹਾਂ ਭੇਜ ਦਿੰਦੇ ਸੀ ਉਸ, ਉਹਨੇ ਤਾਂ ਬਹੁਤ ਹੀ ਉਹਨਾਂ ਨੇ ਤਾਂ ਕੋਈ ਕਹਿ ਨੀ ਪਿੰਗਲਵਾੜੇ ਦੀ, ਹੋ ਜਾਂ ਹੁਣ ਤਾਂ ਬਹੁਤ ਬੋਲੇ ਉਹਨਾਂ ਨੇ, ਇਹਨਾਂ ਦੀ ਤਾਂ ਕੋਈ ਰੀਸ ਨੀ ਕਰ ਸਕਦਾ ਇੰਨੀ ਸੇਵਾ। ਉਹਨਾਂ ਤਾਂ ਪਾਣੀ ਬਾਰੇ ਵੀ ਦੱਸਿਆ, ਦਰਖਤਾਂ ਬਾਰੇ ਵੀ ਦੱਸਿਆ, ਉਹ ਤਾਂ ਸਾਰਾ ਕੁਛ ਸਾਰਾ ਸਮਝਾ ਕੇ ਜਿਹਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਭਵਨ ਗੁਰੂ ਪਾਣੀ ਪਿਤਾ ਮਾਤਾ ਧਾਤ ਮਾਤ, ਉਹਨਾਂ ਨੇ ਵੀ ਬਹੁਤ ਕੁਛ ਕੀਤਾ। ਉਹ ਵੀ ਇੱਕ ਬੜੇ ਵਿਸ਼ਵ, ਉਹ ਇੱਕ ਗੁਰੂ ਹੀ ਸੀਗੇ, ਜਨ ਗੁਰੂਆਂ ਦਾ ਅਸੀਂ ਕਹਿ ਨੀ ਸਕਦੇ, ਕਿਉਂਕਿ ਇੱਕ ਉਹ ਇਨਸਾਨ

0: ਤੁਸੀਂ 65 ਸਾਲ ਦੇ ਹੋ
1: ਬਸ, ਮੈਂ 63 ਸਾਲ ਉਮਰ ਹੈ ਜੀ ਮੇਰੀ।
0: ਹਾਂਜੀ, ਇਸ ਕਰਕੇ ਜਿਹੜਾ ਬੇਟਾ ਜੀ ਕਹਿੰਦੇ ਮੈਨੂੰ ਬੜਾ ਹਸਤਾ ਜਿਹਾ ਆ ਜਾਂਦਾ, ਕੋਈ ਗੱਲ ਨੀ ਅਗਲੇ ਦੀ ਆਪ
1: ਨਹੀਂ ਤੁਹਾਡੇ ਬੱਚਿਆਂ ਸਮਾਨ ਹੀ ਅਸੀਂ, ਤੁਸੀਂ ਬੇਟਾ ਕਹਿ ਸਕਦੇ ਹੋ, ਤੁਹਾਡੇ ਬੱਚਿਆਂ ਸਮਾਨ ਹੀ।
0: ਮੈਂ ਤਾਂ, ਮੇਰਾ ਤਾਂ ਬੇਟਾ ਸਭ ਤੋਂ ਵੱਡਾ।
1: ਹਾਂ ਬਸ, ਤੁਹਾਡੇ ਬੱਚੇ ਹੀ ਆ ਜੀ, ਤੁਹਾਡੇ ਬੱਚੇ।
0: ਮੈਂ ਨੀ ਕਹਿਣਾ ਜੀ, ਦੇਖੋ ਤੁਸੀਂ ਇੰਨਾ ਨੌਲੇਜ ਸਾਨੂੰ ਦਿੰਦੇ, ਅਸੀਂ ਤੁਹਾਨੂੰ ਗੁਰੂ ਮੰਨਦੇ ਆ।
1: ਨਹੀਂ ਜੀ ਨਹੀਂ, ਗੁਰੂ ਤਾਂ ਬਹੁਤ ਉੱਚੀ ਅਵਸਥਾ, ਵੱਡੀ ਗੱਲ ਹੈ ਜੀ, ਅਸੀਂ ਤੁਹਾਡੇ ਬੱਚੇ ਹਾਂ ਤੇ ਹਰ ਵੇਲੇ ਅਸੀਂ ਸਿੱਖਦੇ ਹਾਂ, ਸਰੋਤਿਆਂ ਤੋਂ ਬਹੁਤ ਕੁਝ ਸਿੱਖਦੇ ਹਾਂ।
0: ਜਿਹੜਾ ਸਿੱਖਿਆ ਦਿੰਦਾ, ਜੇ ਅਸੀਂ ਜਿਹੜੇ ਸਾਡੇ ਟੀਚਰ ਹੁੰਦੇ ਉਹਨਾਂ ਵੀ ਗੁਰੂ ਮੰਨ ਰੱਖੇ, ਕਿ ਗੁਰੂ ਤਾਂ ਉਹ ਬਹੁਤ ਵੱਡੇ ਆ ਨਾ, ਪਰ ਜਿਹੜਾ ਕੋਈ ਤੁਹਾਨੂੰ ਦੱਸਦਾ ਕੋਈ ਸੁਣਦੇ ਆ, ਉਹ ਵੀ ਤੁਹਾਡਾ ਗੁਰੂ ਮੰਨ ਕੇ ਗੁਰਦੁਆਰੇ ਜਾਏਗਾ, ਗੁਰਦੁਆਰੇ ਜਾਏਗਾ, ਇੰਨੀ ਸ਼ਾਂਤੀ ਆਉਂਦੀ। ਮੈਂ ਤਾਂ ਹਰੇਕ ਸੰਡੇ ਜਾਣਾ ਹੁੰਦਾ।
1: ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ, ਸੇਵਾ ਦੇ ਬਹੁਤ ਸਾਰੇ ਤਰੀਕੇ ਨੇ, ਸਿਰਫ ਇਕੱਲੀ ਇਹੀ ਸੇਵਾ ਨਹੀਂ ਹੈ ਕਿ ਮੈਂ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਚ ਜਾ ਕੇ ਜਿਹੜੀ ਅਸੀਂ ਮੰਦਰਾਂ ਚ ਜਾ ਕੇ ਸੇਵਾ ਕਰਦੇ ਨਾ, ਕਿ ਉੱਥੇ ਝਾੜੂ ਲਾਤਾ, ਉੱਥੇ ਲੰਗਰ ਵਰਤਾਤਾ, ਜਾਂ ਹੋਰ ਕੋਈ ਪੱਖੇ ਦੀ ਸੇਵਾ ਕਰਤੀ, ਕੁਝ ਕਰ ਦਿੱਤਾ, ਉਹਦੇ ਉਹ ਹੈਗਾ ਤੁਹਾਨੂੰ ਇੱਕ ਸੇਵਾ ਦੇ ਸੰਕਲਪ ਨਾਲ ਜੋੜਨਾ। ਉੱਥੇ ਜਾ ਕੇ ਤੁਹਾਡੇ ਮਨ ਦੇ ਵਿੱਚ ਇਹ ਭਾਵਨਾ ਕ੍ਰੀਏਟ ਹੋਵੇ ਕਿ ਤੁਸੀਂ ਸੇਵਾ ਕਰਨੀ ਹੈ, ਮਾਨਵਤਾ ਦੀ ਸੇਵਾ ਕਰਨੀ ਹੈ, ਮਨੁੱਖਤਾ ਦੀ। ਸੋ ਉਸ ਸੇਵਾ ਲਈ ਤੁਹਾਨੂੰ ਤਿਆਰ ਕਰਦੇ ਨੇ ਮੰਦਰ ਗੁਰਦੁਆਰੇ, ਉੱਥੇ ਜਾ ਕੇ ਤੁਹਾਨੂੰ ਮੈਂਟਲੀ ਪ੍ਰਪੇਅਰ ਹੋਣਾ ਤੁਸੀਂ ਆਪਣੇ ਆਪ ਨੂੰ, ਕਿ ਸੇਵਾ ਤੁਸੀਂ ਕਰਨੀ, ਦੁਨੀਆ ਦੀ ਵੀ ਕਰਨੀ, ਮਾਨਵਤਾ ਦੀ ਵੀ ਕਰਨੀ। ਹਾਂਜੀ ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ,
1: ਕੀ ਹਾਲ ਚਾਲ ਨੇ?
2: ਵਧੀਆ ਵਧੀਆ ਹਾਲ ਚਾਲ, ਠੀਕ ਹੈ ਜੀ, ਪ੍ਰੋਗਰਾਮ ਸੁਣ ਰਹੇ ਹਾਂ ਤੇ ਇੱਕ ਥੋੜਾ ਜਿਹਾ ਗੀਤ ਸੰਗੀਤ ਕਰ ਦਿਓ, ਥੋੜਾ ਜਿਹਾ ਏ ਐਸ ਕੰਗ ਦਾ ਗੀਤ ਲਾ ਦਿਓ, ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ।
1: ਅੱਛਾ, ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ। ਮੈਂ ਤੁਹਾਨੂੰ ਇੱਕ ਨਾ ਪਹਿਲੇ ਸੁਰਿੰਦਰ ਕੌਰ ਦਾ ਗਾਣਾ ਨਾ ਸਾਵਾਂ, ਕੱਲ 14 ਜੂਨ ਨੂੰ ਉਹਨਾਂ ਦੀ ਬਰਸੀ ਸੀ, ਮੇਰੇ ਧਿਆਨ ਚ ਨਹੀਂ ਰਿਹਾ, ਕੱਲ ਸਾਡਾ ਪ੍ਰੋਗਰਾਮ ਨਹੀਂ ਹੈਗਾ ਸੀ, ਤੇ ਮੈਂ ਉਹਦਾ ਕੰਗ ਦਾ ਗਾਣਾ ਵੀ ਸੁਣਾਊਂਗਾ ਤੇ ਇੱਕ ਗਾਣਾ ਮੈਂ ਤੁਹਾਨੂੰ ਨਾ ਸੁਰਿੰਦਰ ਕੌਰ ਦਾ ਵੀ ਸੁਣਾਊਂਗਾ ਕਿ ਆਪਾਂ ਉਹਨਾਂ ਨੂੰ ਥੋੜਾ ਜਿਹਾ, ਚਲੋ ਯਾਦ ਤਾਂ ਕਰੀਏ, ਕੱਲ ਉਹਨਾਂ ਦੀ ਬਰਸੀ ਸੀ, ਪੰਜਾਬ ਦੀ ਕੋਇਲ ਸੀ ਸੁਰਿੰਦਰ ਕੌਰ, ਬੜਾ ਨਾਮ ਉਹਨਾਂ ਦਾ ਰਿਹਾ ਪੂਰੀ ਸੰਗੀਤ ਦੇ ਜਗਤ ਦੇ ਵਿੱਚ, ਤੇ ਕੰਗ ਸਾਹਿਬ ਦਾ ਗਾਣਾ ਮੈਂ ਲਾਉਣਾ ਤੁਹਾਨੂੰ ਉਸ ਤੋਂ ਬਾਅਦ।
2: ਹਾਂਜੀ ਹਾਂਜੀ ਹਾਂਜੀ, ਬਸ ਦੋ ਕੁ ਬੋਲ ਸਾਰੇ ਹੀ ਸੁਣਾ ਦਿਆ ਕਰੋ।
1: ਠੀਕ ਹੈ, ਸ਼ੁਕਰੀਆ ਸ਼ੁਕਰੀਆ, ਥੈਂਕ ਯੂ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ, ਕਿ ਮਨੁੱਖਤਾ ਦੇ ਭਲੇ ਲਈ ਕੀਤੇ ਕੰਮ, ਸਕੂਲ, ਕਾਲਜ, ਹਸਪਤਾਲ, ਉੱਥੇ ਤੁਸੀਂ ਸੇਵਾ ਕਰ ਸਕਦੇ ਹੋ। ਕਾਲਜ ਸਕੂਲਾਂ ਦੇ ਵਿੱਚ ਕੋਈ ਗਰੀਬ ਆਦਮੀ ਜਿਹੜਾ ਫੀਸ ਨਹੀਂ ਦੇ ਸਕਦਾ, ਉਸਦੀ ਫੀਸ ਅਦਾ ਕਰਕੇ ਤੁਸੀਂ ਸੇਵਾ ਕਰ ਸਕਦੇ ਹੋ। ਹਸਪਤਾਲ ਦੇ ਵਿੱਚ ਕਿਸੇ ਬਿਮਾਰ ਦੀ ਸੇਵਾ ਕਰ ਸਕਦੇ ਹੋ, ਕੋਈ ਦਲਿਤ ਵਰਗ ਦੀ ਸੇਵਾ ਕਰ ਸਕਦੇ ਹੋ, ਜਿਹੜੇ ਵਿਚਾਰੇ ਗਰੀਬ ਨੇ ਉਹਨਾਂ ਦੀ ਸੇਵਾ ਕਰ ਸਕਦੇ ਹੋ। ਫਿਰ ਸਾਡੇ ਕਿਸਾਨੀ ਦੇ ਉਦੋਂ ਸੇਵਾ, ਦੇਖੋ ਕਿਸਾਨੀ ਦਾ ਜਦੋਂ ਮੋਰਚਾ ਲੱਗਿਆ ਸੀ, ਜਿਹੜੇ ਕਿਸਾਨੀ ਵੱਖਰੀਆਂ ਵੱਖਰੀਆਂ ਮੁਸ਼ਕਲਾਂ ਦੇ ਨਾਲ ਸਾਡੇ ਕਿਸਾਨ ਭਰਾ ਜਿਹੜੇ ਜੂਝ ਰਹੇ ਨੇ ਸਰਕਾਰ ਦੇ ਖਿਲਾਫ, ਜਿਹੜੇ ਮੋਰਚੇ ਲਾਉਂਦੇ ਨੇ, ਨਾਅਰੇ ਲਗਾਉਂਦੇ ਨੇ, ਧਰਨੇ ਲਗਾਉਂਦੇ ਨੇ, ਸੋ ਉਸ ਤਰ੍ਹਾਂ ਦੇ ਜਦੋਂ ਮੋਰਚੇ ਲੱਗਦੇ, ਉੱਥੇ ਸੇਵਾ ਕਰਨੀ, ਉਹ ਵੀ ਇੱਕ ਸੇਵਾ। ਪਿੰਡਾਂ ਵਿੱਚ ਪੀਣ ਵਾਲੇ ਚੰਗੇ ਪਾਣੀ ਦਾ ਪ੍ਰਬੰਧ ਕਰਨਾ, ਉਹ ਵੀ ਸੇਵਾ ਹੋ ਸਕਦੀ ਹੈ। ਸੋ ਸੇਵਾ ਦਾ ਬਹੁਤ ਬਹੁਤ ਵੱਡਾ ਸੰਕਲਪ ਹੈ, ਸੇਵਾ ਦਾ, ਇਹਦੇ ਇੱਕ ਪੂਰੇ ਦਾ ਪੂਰਾ ਚੈਪਟਰ ਹੈ। ਸਾਡੇ ਇੱਕ ਦੋਸਤ ਹੈ, ਉਹਦਾ ਨਾਮ ਹੈਗਾ, ਮੈਨੂੰ ਯਾਦ, ਮੰਗਲ ਦਾਸ ਉਹਦਾ ਨਾਮ ਹੈ, ਪੰਜਾਬ ਯੂਨੀਵਰਸਿਟੀ ਤੋਂ ਉਹਨੇ PhD ਦਾ ਥੀਸਿਸ ਕੀਤਾ ਹੋਇਆ, 400 ਪੇਜ ਦਾ, ਸੇਵਾ ਦਾ ਸੰਕਲਪ, ਸਿੱਖ ਧਰਮ ਵਿੱਚ ਸੇਵਾ ਦਾ ਸੰਕਲਪ, ਉਹਦੇ ਥੀਸਿਸ ਦਾ ਹੈਡਿੰਗ ਹੀ ਇਹ ਹੈ, ਔਰ 400 ਪੇਜ ਦਾ ਉਹਨੇ ਉਹ ਥੀਸਿਸ ਲਿਖਿਆ, ਸਿੱਖ ਧਰਮ ਵਿੱਚ ਸੇਵਾ ਦਾ ਸੰਕਲਪ। ਤੇ ਅਸੀਂ ਸਿਰਫ ਤੇ ਸਿਰਫ ਜੇਕਰ ਇੰਨਾ ਹੀ ਕਹਿ ਦਈਏ, ਇੰਨੇ ਨਾਲ ਹੀ ਸਾਰ ਲਈਏ, ਕਿ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਅਸੀਂ ਲੰਗਰ ਵਰਤਾਤਾ ਜੀ, ਲੰਗਰ ਬਣਵਾਤਾ ਤੇ ਝਾੜੂ ਲਗਾਤਾ, ਤੇ ਇੱਥੇ ਹੀ ਸੇਵਾ ਖਤਮ ਹੋ ਗਈ? ਨਹੀਂ, ਸੇਵਾ ਦਾ ਬਹੁਤ ਵਿਸ਼ਾਲ। ਸੋ ਤੁਸੀਂ ਵੱਡਿਆਂ ਦੀ ਜਿਹੜੀ ਰਿਸਪੈਕਟ ਕਰਦੇ ਹੋ ਨਾ, ਉਹ ਵੀ ਸੇਵਾ ਹੈ। ਤੁਸੀਂ ਵੱਡਿਆਂ ਦੀ ਦੇਖਭਾਲ ਕਰਦੇ ਹੋ, ਘਰਾਂ ਦੇ ਵਿੱਚ ਲੁੱਕ ਆਫਟਰ ਕਰਦੇ ਹੋ, ਉਹ ਵੀ ਸੇਵਾ ਹੈ। ਅਰਦਾਸ ਕਰਦੇ ਹਾਂ ਨਾ, ਜਿਹੜੀ ਅਸੀਂ ਅਰਦਾਸ ਦੇ ਵਿੱਚ ਕੀ ਕਹਿੰਦੇ ਹਾਂ, ਸਰਬੱਤ ਦਾ ਭਲਾ ਮੰਗਦੇ ਹਾਂ ਨਾ ਅਸੀਂ, ਉਹ ਸਰਬੱਤ ਦਾ ਭਲਾ, ਉਹ ਵੀ ਇੱਕ ਸੇਵਾ ਹੀ ਹੈ। ਤੁਸੀਂ ਆਪਣੇ ਗੁੱਸੇ ਨੂੰ ਕੰਟਰੋਲ ਕਰ ਲੈਂਦੇ ਹੋ ਨਾ, ਉਹ ਵੀ ਸੇਵਾ ਹੈ, ਕਿਉਂਕਿ ਗੁੱਸੇ ਨੂੰ ਕੰਟਰੋਲ ਕਰਕੇ ਤੁਸੀਂ ਜਿਹੜੀ ਸ਼ਾਂਤੀ ਹੈ ਨਾ, ਜਿਹੜੀ ਪੀਸ ਹੈ, ਜਿਹੜੀ ਉਹਨੂੰ ਪ੍ਰੋਟੈਕਟ ਕਰ ਰਹੇ ਹੋ ਇੱਕ ਤਰੀਕੇ ਦੇ ਨਾਲ, ਆਪਣੇ ਗੁੱਸੇ ਨੂੰ ਕੰਟਰੋਲ ਕਰਕੇ। ਤੁਹਾਡੇ ਵਿੱਚ, ਤੁਹਾਡੇ ਕੋਲ ਨੌਲੇਜ ਹੈ, ਤੁਹਾਨੂੰ ਗਿਆਨ ਹੈ, ਤੁਸੀਂ ਉਸ ਨੂੰ ਸ਼ੇਅਰ ਕਰਦੇ ਹੋ, ਜਿਨ੍ਹਾਂ ਦੋਸਤਾਂ ਨੂੰ ਨਹੀਂ ਪਤਾ ਉਹਨਾਂ ਨੂੰ ਸ਼ੇਅਰ ਕਰਦੇ ਹੋ ਆਪਣੇ ਗਿਆਨ ਨੂੰ, ਆਪਣੀ ਨੌਲੇਜ ਨੂੰ, ਉਹ ਵੀ ਇੱਕ ਸੇਵਾ। ਸੋ ਸੇਵਾ ਬਹੁਤ ਮਹਾਨ ਹੈ, ਸੇਵਾ ਦੇ ਸੰਕਲਪ ਨੂੰ ਤਾਂ ਸਮਝਣ ਦੀ ਜ਼ਰੂਰਤ ਹੈ। ਸੋ ਇੱਕ ਯਾਦ ਕਰਦੇ ਹਾਂ, ਸੁਰਿੰਦਰ ਕੌਰ ਪੰਜਾਬ ਦੀ ਜਿਹੜੀ ਕੋਇਲ ਹੈ ਨਾ, ਕੱਲ 14 ਜੂਨ ਨੂੰ ਉਹਨਾਂ ਦੀ ਬਰਸੀ ਸੀ, 2006 ਦੇ ਵਿੱਚ ਉਹ ਸਾਡੇ ਤੋਂ ਵਿਛੜ ਗਈ ਸੀ, 1929 ਦਾ ਉਹਨਾਂ ਦਾ ਜਨਮ ਸੀ, ਤੇ

ਸੁਰਿੰਦਰ ਕੌਰ ਪੰਜਾਬ ਦੀ ਕੋਇਲ, ਕੱਲ ਇਹਨਾਂ ਦੀ ਬਰਸੀ ਸੀ ਤੇ ਅਸੀਂ ਇਹਨਾਂ ਨੂੰ ਚਲੋ ਇਹਨਾਂ ਕੀ ਯਾਦ ਕਰ ਸਕੇ, ਕਿਉਂਕਿ ਸਾਡੇ ਪ੍ਰੋਗਰਾਮ ਦਾ ਟਾਈਮ ਜਿਹੜਾ 10 ਤੋਂ 11 ਤੇ ਟਾਈਮ ਤਾਂ ਸਾਡੇ ਕੋਲ ਰਹਿ ਗਏ 7-8 ਮਿੰਟ ਤੇ ਗੱਲਾਂ ਬਾਤਾਂ ਜਿਹੜੀਆਂ ਹੋਰ ਕਰਨ ਵਾਲੀਆਂ ਹੈਗੀਆਂ ਸੀ। ਅਜੇ ਤੁਹਾਡਾ ਫੋਨ 647-367-5353 ਦੇ ਉੱਪਰ ਅਸੀਂ ਕਰ ਸਕਦੇ ਹੋ। ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਜਿਹੜੇ ਸਪੋਂਸਰਡ ਉਹਨਾਂ ਦੇ ਵਿੱਚ ਅਮਾਇਰਾ ਅਕੈਡਮੀ ਵੀ ਹੈ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ,

ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਹੋਰ ਕਈ ਐਡਵਾਂਸ ਡਿਪਲੋਮੇ ਨੇ ਇਹਨਾਂ ਕੋਲ, ਤੁਸੀਂ ਫੋਨ ਕਰ ਸਕਦੇ ਹੋ 905-399-6110 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ ਤੇ ਰਮਨ ਕਥੂਰੀਆ। ਫੋਨ ਨੰਬਰ 416-525-7400, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਔਰ ਜੋ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਉਹ ਹਰ ਇੱਕ ਚੀਜ਼ ਦੀ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ। ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਫੋਨ ਕਰ ਸਕਦੇ ਹੋ 416-525-7400। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, 847-5353। ਦੇਖੋ ਸੇਵਾ ਦਾ ਇੱਕ ਮੇਨ ਹੋਰ ਚੀਜ਼ ਹੈ ਕਿ ਸੇਵਾ ਕਰਨ ਦੇ ਨਾਲ ਨਾ ਇਨਸਾਨ ਦੇ ਵਿੱਚ ਨਿਮਰਤਾ ਦਾ ਭਾਵ ਆਉਂਦਾ ਹੈ। ਸੇਵਾ ਤੁਸੀਂ ਕਰੋਗੇ ਜਦੋਂ ਕਿਸੇ, ਮੰਨ ਲਓ ਕਿਸੇ ਗਰੀਬ ਨੂੰ ਕੁਝ ਦਾਨ ਦੇ ਦਿਓਗੇ, ਕਿਸੇ ਬਿਮਾਰ ਦੀ ਕੋਈ ਸੇਵਾ ਕਰ ਦਿਓਗੇ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰ ਦਿਓਗੇ। ਕੋਈ ਗਰੀਬ ਆਦਮੀ ਆਪਣੀ ਬੇਟੀ ਦੀ ਕੋਈ ਸ਼ਾਦੀ ਕਰ ਰਿਹਾ, ਤੁਸੀਂ ਉਹਦੀ ਕੋਈ ਫਾਈਨੈਂਸ਼ਲੀ ਹੈਲਪ ਕਰ ਦਿਓਗੇ, ਐਸਾ ਕਰਨ ਨਾਲ ਨਾ ਸਾਡੇ ਵਿੱਚ ਨਿਮਰਤਾ ਆਉਂਦੀ ਹੈ। ਅਤੇ ਨਿਮਰਤਾ ਜਿਹੜੀ ਹੈ ਨਾ ਉਹ ਸਾਰਿਆਂ ਗੁਣਾਂ ਦਾ ਤੱਤ ਹੈ। ਜਿੰਨੇ ਵੀ ਗੁਣ ਇਨਸਾਨ ਦੀ ਸ਼ਖਸੀਅਤ ਦੇ ਵਿੱਚ ਆਉਂਦੇ ਨੇ ਨਾ, ਉਹਨਾਂ ਸਾਰਿਆਂ ਤੋਂ ਮਹਾਨ ਨਿਮਰਤਾ। ਗੁਰੂ ਨਾਨਕ ਸਾਹਿਬ ਨੇ ਐਵੇਂ ਨਹੀਂ ਕਿਹਾ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਜਿੰਨੀਆਂ ਵੀ ਚੰਗਿਆਈਆਂ ਨੇ ਨਾ, ਜਿੰਨੇ ਵੀ ਗੁਣ ਨੇ ਇਨਸਾਨ ਦੇ ਵਿੱਚ, ਉਹਨਾਂ ਸਾਰਿਆਂ ਦਾ ਤੱਤ ਹੈ। ਤੱਤ ਦਾ ਮਤਲਬ ਨਿਚੋੜ ਹੈ, ਸਾਰੀਆਂ ਚੰਗਿਆਈਆਂ ਦਾ ਨਿਚੋੜ ਜਿਹੜੀ ਹੈ ਉਹ ਨਿਮਰਤਾ ਹੈ। ਅਤੇ ਨਿਮਰਤਾ ਇਨਸਾਨ 'ਚ ਕਿਵੇਂ ਆਉਂਦੀ ਹੈ? ਜਦੋਂ ਉਹਦੇ ਮਨ ਦੇ ਵਿੱਚ ਸੇਵਾ ਦਾ ਭਾਵ ਉਤਪੰਨ ਹੁੰਦਾ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਅਸੀਂ ਜਾ ਕੇ ਝੁਕਦੇ ਹਾਂ ਨਾ, ਸਿਰ ਝੁਕਾਉਂਦੇ ਹਾਂ, ਜਦੋਂ ਅਸੀਂ ਜਾ ਕੇ ਲੰਗਰ ਦੀ ਸੇਵਾ ਕਰਦੇ ਹਾਂ, ਜਦੋਂ ਅਸੀਂ ਜਾ ਕੇ ਝਾੜੂ ਲਾਉਂਦੇ ਹਾਂ, ਜਦੋਂ ਅਸੀਂ ਜਾ ਕੇ ਹੋਰ ਕੋਈ ਪਾਣੀ ਪਿਲਾਉਂਦੇ ਹਾਂ ਪਿਆਸਿਆਂ ਨੂੰ, ਉਹਦੇ ਨਾਲ ਸਾਡੇ ਮਨ ਦੇ ਵਿੱਚ ਨਾ ਸੇਵਾ ਦਾ ਭਾਵ ਉਤਪੰਨ ਹੁੰਦਾ ਹੈ। ਸੇਵਾ ਦਾ ਭਾਵ ਉਤਪੰਨ ਹੋਣ ਦੇ ਨਾਲ ਸਾਡੇ ਵਿੱਚ ਨਿਮਰਤਾ ਆਉਂਦੀ ਹੈ। ਅਤੇ ਜਦੋਂ ਨਿਮਰਤਾ ਆ ਗਈ ਨਾ, ਤਾਂ ਫਿਰ ਸਮਝ ਲਓ ਤੁਹਾਡੇ ਵਿੱਚ ਬਹੁਤ, ਤੁਹਾਡੀ ਸ਼ਖਸੀਅਤ ਉੱਚੀ ਹੋ ਗਈ ਸਮਾਜ ਦੇ ਵਿੱਚ। ਨਿਮਰਤਾ ਸਾਰੀਆਂ ਚੰਗਿਆਈਆਂ ਦਾ ਨਿਚੋੜ ਹੈ। ਸੋ ਨਿਮਰਤਾ ਲਿਆਉਣੀ ਬਹੁਤ ਔਖੀ ਬਹੁਤ ਹੈ। ਅਸੀਂ ਤਾਂ ਮਿੰਟ ਮਿੰਟ ਪਲ ਪਲ 'ਤੇ ਸਾਨੂੰ ਮਾੜਾ ਜਿਹਾ ਕੋਈ, ਜੇ ਕੋਈ ਕਹਿ ਜੇ ਸਹੀ ਮਾਨੂੰ ਸਾਨੂੰ ਮਾੜੇ ਜੀ ਕੋਈ, ਜੇ ਅਸੀਂ ਤੁਹਾਨੂੰ ਉੱਡ ਕੇ ਅੱਗੋਂ ਨਾ ਪਈਏ ਤਾਂ ਸਾਨੂੰ ਲੱਗਦਾ ਸਾਡਾ ਪੰਜਾਬੀ ਪੁਣਾ ਹੀ ਨਹੀਂ ਸਾਡੇ ਵਿੱਚ ਨਜ਼ਰ ਆਉਂਦਾ ਸਾਨੂੰ, ਯਾਰ ਅਸੀਂ ਤਾਂ ਇੰਨੀ ਗੱਲ ਬਰਦਾਸ਼ਤ ਕਰ ਲਈ ਕਿ ਨਹੀਂ। ਅਤੇ ਇਸ ਕਰਕੇ ਨਾ ਕੋਸ਼ਿਸ਼ ਕਰਿਆ ਕਰੋ ਕਿ ਨਿਮਰਤਾ ਦਾ ਜੇ ਕਨਸੈਪਟ ਤੁਸੀਂ ਆਪਣੇ ਆਪ 'ਚ ਲਿਆ ਸਕਦੇ ਹੋ ਨਾ, ਤਾਂ ਫਿਰ ਬਹੁਤ ਵਧੀਆ ਹੈ। ਸੋ ਇੱਕ ਛੋਟਾ ਜਿਹਾ ਗਾਣਾ ਸੁਣਦੇ ਹਾਂ।

ਬਹੁਤ ਥੋੜਾ ਰਹਿ ਗਿਆ, ਕੱਲ ਮਿਲਾਂਗੇ ਆਪਾਂ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ। ਅੱਜ ਬੜਾ ਵਧੀਆ, ਚਲੋ ਸੇਵਾ ਦੇ ਸੰਕਲਪ ਬਾਰੇ ਅਸੀਂ ਜਿੰਨੀ ਕੁ ਸਮਝ ਮੈਨੂੰ ਸੀ, ਜਿੰਨੀ ਕੁ ਦੋਸਤਾਂ ਮਿੱਤਰਾਂ ਨੇ ਡਿਸਕਸ ਕੀਤਾ, ਬਹੁਤ ਵਧੀਆ ਲੱਗਿਆ। ਸੋ ਕੱਲ ਫਿਰ ਆਪਾਂ ਜੁੜਾਂਗੇ, ਸੋਮਵਾਰ ਦਾ ਦਿਨ ਅੱਜ ਖਤਮ ਹੋ ਗਿਆ, ਕੱਲ ਨੂੰ ਮੰਗਲਵਾਰ ਹੈ, ਕਿਸੇ ਨਵੇਂ ਵਿਸ਼ੇ ਦੇ ਨਾਲ। ਤੇ ਗੱਲਬਾਤ ਕਰਿਆ ਕਰੋ, 647-367-5353 ਸਾਡਾ ਨੰਬਰ ਹੈ। ਕੋਈ ਸਾਨੂੰ ਐਡ ਦੇਣੀ ਹੋਏ, ਤੁਹਾਨੂੰ ਲੱਗਦਾ ਹੋਏ ਸਾਡੇ ਪ੍ਰੋਗਰਾਮ ਦੇ ਵਿੱਚ ਐਡ ਦੇ ਕੇ ਤੁਹਾਡੇ ਬਿਜ਼ਨਸ ਦੇ ਵਿੱਚ, ਕਾਰੋਬਾਰ ਦੇ ਵਿੱਚ ਅਸੀਂ ਤੁਹਾਡੀ ਕੁਝ ਹੈਲਪ ਕਰ ਸਕਦੇ ਹਾਂ, ਤਾਂ 647-367-5353 ਜਾਂ ਮੇਰਾ ਨੰਬਰ 437-243-3091 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਬ੍ਰੈਂਪਟਨ ਕੈਸ਼ ਐਂਡ ਕੈਰੀ, ਵਿਲੇਜ ਆਫ ਇੰਡੀਆ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਟੀਮ ਗੈਟ ਸੋਲਡ ਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਔਰ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕ ਸਾਡੇ ਮੇਨ ਪ੍ਰਾਊਡ ਸਪੌਂਸਰ ਨੇ। ਤੁਸੀਂ ਇਹਨਾਂ ਦੇ ਕੋਈ ਇਹਨਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਏ ਤਾਂ ਵੀ ਸਾਡੇ ਸਟੂਡੀਓ 'ਚ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ। ਕੱਲ ਮਿਲਾਂਗੇ, ਸਭ ਕੁਝ ਠੀਕ ਠਾਕ ਰਿਹਾ ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: $90 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਜੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ। ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ बेस्ट गिफ्ट जिस विच संपूर्ण पाठ हैगा श्री गुरु ग्रंथ साहिब जी दा नितनेम दीयां सारीयां बाणियां ने ढाडी वारा ने 300 शब्द ने 110-220 दा चार्जर अते ईयर प्लग दे नाल नाल 20 घंटे दी बैटरी टोरंटो एयरपोर्ट तों लैके तुहाडे पिंड तक दा तुहाडा साथी ढिल्लो वीडियो दा गुरबाणी रेडियो IPTV दी स्टॉप दी सर्विस या ढिल्लो वीडियो गुरबाणी रेडियो गो रोड एबनीजर सत्ते दिन खुले ने 11 तों 8 905-204-1313 905-204-1313
6: Jolly good mood today. What is the reason?
7: This is the effect of famous masala chai by Navigator's Cafe.
6: I know this place. They're also famous for delicious snacks like aloo fettis, samosa, vada pav, spring rolls, mango lassi and my favorite, samosa chaat and bhel.
8: Navigator's Cafe, located at northwest corner of Queen Street East and Airport Road in Brampton. They are conveniently open 24/7.
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਵੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਹੀ ਪਿਆਰੀ ਮਿੱਠੀ ਸੋਹਣੀ ਮੰਡੇ ਦੀ ਸ਼ਾਮ ਹੈ। ਅਤੇ ਮੰਡੇ ਦੀ ਸ਼ਾਮ ਦੇ ਵਿੱਚ ਫਿਰ ਅਸੀਂ ਜਦੋਂ ਜੁੜ ਜਾਂਦੇ ਹਾਂ ਤੁਹਾਡੇ ਨਾਲ ਤਾਂ ਕੋਸ਼ਿਸ਼ ਰਹਿੰਦੀ ਹੈ ਯਾਰ ਕਿ ਖੁੱਲ੍ਹ ਕੇ ਇੰਜੋਏ ਕਰੀਏ, ਵਧੀਆ ਫਨ ਸ਼ਨ ਗੱਲਾਂ ਬਾਤਾਂ ਗੀਤ ਸੰਗੀਤ ਦਾ ਮਾਹੌਲ ਬਣਾਈਏ ਤੁਹਾਡੇ ਨਾਲ। ਤੇ ਆਜੋ ਫਿਰ ਲਾਉਂਦੇ ਹਾਂ ਰੌਣਕਾਂ। ਯਾਰ ਤੁਸੀਂ ਦੱਸੋ ਕੀ ਸੁਣਨ ਦੇ ਮੂਡ ਚੋਂ, ਕੀ ਤੁਸੀਂ ਅੱਜ ਕਹਿੰਦੇ ਹੁੰਦੇ ਆ ਕਿ ਸੋਚਿਆ ਕਿ ਨਵੀਂ ਤੋਂ ਆਹ ਰਿਕੁਐਸਟ ਕਰਾਉਣੀ ਹੈ, ਉਹ ਰਿਕੁਐਸਟ ਕਰਾਉਣੀ ਹੈ। ਤੁਸੀਂ ਤਾਂ ਜਿਵੇਂ ਕਹੋਗੇ ਆਪਾਂ ਤਾਂ ਵੀ ਉਵੇਂ ਪ੍ਰੋਗਰਾਮ ਪੇਸ਼ ਕਰ ਦੇਣਾ। ਤੁਸੀਂ ਕਹੋਗੇ ਨਵੀਂ ਯਾਰ ਬਸ ਗਾਣੇ ਚਲਾਈ ਚਲੋ, ਅੱਜ ਮੌਸਮ ਸੋਹਣਾ, ਚੱਕ ਦਿਓ ਫੱਟੇ, ਅਸੀਂ ਉਹ ਕਰ ਦਿਆਂਗੇ। ਤੁਸੀਂ ਕਹਿੰਦੇ ਹੋ ਨਵੀਂ ਯਾਰ ਗੱਲਾਂ ਬਾਤਾਂ ਕਰੋ, ਨਵੀਂ ਹੁਣੇ ਗੱਲਾਂ ਬਾਤਾਂ ਵੀ ਕਰ ਲੈਣਗੇ। ਸੋ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਪ੍ਰੋਗਰਾਮ ਅਸੀਂ ਉੱਧਰ ਨੂੰ ਮੋੜ ਲੈਣਾ। ਤੇ ਆ ਜਾਓ ਫਿਰ ਕਰਦੇ ਹਾਂ ਪਿਆਰ ਦੀਆਂ ਕੁਝ ਇੱਕ ਬਾਤਾਂ। ਐਂਡ ਲੈਟਸ ਹੈਵ ਅ ਗੁੱਡ ਈਵਨਿੰਗ। ਨੰਬਰ ਹੈ ਆਪਣਾ 9056733337, 9056733337। ਅੱਜ ਹਲਕੀ ਫੁਲਕੀ ਮਿੱਠੀ ਮਿੱਠੀ ਠੰਡ ਤੋਂ ਬਾਅਦ ਹੁਣ ਗਰਮੀ ਨਿਕਲਿਆ ਹੀ, ਅਤੇ ਗਰਮੀ ਦਾ ਬਹੁਤ ਹੀ ਖੂਬਸੂਰਤ ਮੌਸਮ ਇੰਜੋਏ ਕਰੋ। ਬੜੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ। ਅਤੇ 905-673-3337 ਨੰਬਰ ਆਪਣਾ, 9056733337। ਅਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਅਤੇ ਪੰਜਾਬੀ ਲਹਿਰਾਂ 'ਚ ਫਿਰ ਰੌਣਕ ਮੇਲਾ ਜੇ ਸੱਜਦਾ ਤਾਂ ਫਿਰ ਜਦੋਂ ਆਪਾਂ ਸਾਰੇ ਇਕੱਠੇ ਜੁੜ ਜਾਂਦੇ ਹਾਂ, ਇਕੱਠੇ ਗੱਲਾਂ ਬਾਤਾਂ ਮਾਰਦੇ ਹਾਂ, ਇਕੱਠੇ ਇੰਜੋਏ ਕਰਦੇ ਹਾਂ, ਤਾਂ ਹੀ ਰੌਣਕ ਮੇਲਾ ਬਣਦਾ। ਸੋ ਤੁਸੀਂ ਸ਼ਾਮਲ ਹੋ ਚੁੱਕੇ ਹੋ, ਥੈਂਕ ਯੂ ਫੋਰ ਦੈਟ। ਓਕੇ, ਅੱਜ ਇੱਕ ਤਾਂ ਯਾਰ ਤੁਹਾਨੂੰ ਜੋਬ ਦਵਾਉਣੀ ਹੈ। ਮੈਂ ਕਹਿੰਦਾ ਅੱਜ ਹੀ ਇਹ ਜੋਬ ਫੁੱਲ ਹੋ ਜਾਵੇ, ਤੁਸੀਂ ਵੀ ਕਹੋ ਕਿ ਨਵੀਂ ਯਾਰ ਇੰਨੀ ਵਧੀਆ ਪੇ, ਬਸ ਗੱਲ ਹੀ ਛੱਡੋ। ਸੋ ਟੌਪ ਦੀ ਪੇ ਫੀਨਿਕਸ ਮਿਲਵਰਕ ਵਾਲੇ ਨੇ, ਇਹਨਾਂ ਨੂੰ ਬੰਦਾ ਚਾਹੀਦਾ ਜਿਹਨੂੰ ਕੈਬਨਿਟਰੀ ਜਾਂ ਕਾਰਪੈਂਟਰੀ ਦਾ ਐਕਸਪੀਰੀਅੰਸ ਹੈ ਅਤੇ ਕੰਮ ਜਾਣਦੇ ਹੋ। ਜੇ ਤੁਸੀਂ ਟੂਲਸ ਦੇ ਨਾਲ ਹੈਂਡੀ ਹੈਗੇ ਹੋ, ਕਾਰਪੈਂਟਰੀ ਜਾਂ ਕੈਬਨਿਟਰੀ ਦਾ ਕੰਮ ਜਾਣਦੇ ਹੋ, ਬਹੁਤ ਹੀ ਟੌਪ ਦੀ ਬੜੀ ਕਮਾਲ ਦੀ ਪੇ ਹੈ। ਪੈਸੇ ਸੁਣ ਕੇ ਕਹੋਗੇ ਨਵੀਂ ਯਾਰ ਹੋ ਗਈ, ਬਹਿ ਜਾ ਬਹਿ ਜਾ। ਤੁਸੀਂ ਜੈਗ ਬਾਈ ਜੀ ਨੂੰ ਫੋਨ ਕਰੋ, ਸਟੀਲ ਅਤੇ ਟੌਮਕਨ 'ਤੇ ਕੰਮ ਹੈ। ਲੋਕੇਸ਼ਨ ਦੇਖੋ ਕਿੰਨੀ ਜ਼ਬਰਦਸਤ ਹੈ, ਸਟੀਲਸ ਐਂਡ ਟੌਮਕਨ 'ਤੇ ਕੰਮ ਹੈ। ਅਤੇ ਜੈਗ ਭਾਜੀ ਨੂੰ ਫੋਨ ਕਰੋ, ਕੈਬਨਿਟਰੀ ਕਾਰਪੈਂਟਰੀ ਦਾ ਕੰਮ ਜੇ ਕੋਈ ਜਾਣਦਾ, ਟੂਲਸ ਦਾ ਐਕਸਪੀਰੀਅੰਸ ਰੱਖਦਾ ਕੋਈ, ਤਾਂ ਨੰਬਰ ਹੈ 416-822-2239, 416-822-2239, 416-822-2239। ਲੱਗੋ ਕੰਮ 'ਤੇ, ਕਮਾਓ ਡਾਲਰ ਤੇ ਹੋ ਜੋ ਕਿਆ।

ਹੱਸ ਰਿਹਾ ਸੀ ਮੈਂ ਕਿਹਾ ਪੰਜਾਬੀ ਲਹਿਰਾਂ ਪ੍ਰੈਜ਼ੈਂਟਸ ਜੌਬ ਆਪਰਚੁਨਿਟੀਜ਼। ਦੂਜੀ ਜੌਬ ਹੈ ਇੱਕ ਮਕੈਨਿਕ ਲਈ, 1 ਸਾਲ ਦਾ ਲਾਇਸੈਂਸਡ ਮਕੈਨਿਕ ਚਾਹੀਦਾ, ਡੇ ਸ਼ਿਫਟ ਹੈ, ਬਰੈਂਪਟਨ ਦੇ ਵਿੱਚ ਕੰਪਨੀ ਹੈ, ਸੁਖਵਿੰਦਰ ਬਾਈ ਜੀ ਨੂੰ ਕਾਲ ਕਰੋ, 1 ਸਾਲ ਦਾ ਲਾਇਸੈਂਸਡ ਮਕੈਨਿਕ। ਸੋ ਮਕੈਨਿਕ ਲਈ ਵੀ ਉਹੀ ਗੱਲ, ਪੇ ਬੜੀ ਟੌਪ ਦੀ ਹੈ। ਸੋ ਮਕੈਨਿਕ ਦੀ ਜੌਬ ਲੱਭ ਰਹੇ ਹੋ, 1 ਸਾਲ ਦਾ ਐਕਸਪੀਰੀਅੰਸ, 416-616-3345, ਇਹ ਵੀ ਬਰੈਂਪਟਨ ਚ ਕੰਪਨੀ ਹੈ, ਡੇ ਸ਼ਿਫਟ ਹੈ, ਥਰੂ ਆਊਟ ਦ ਡੇ ਦਿਨੇ ਦਿਨੇ ਕੰਮ ਕਰਨਾ। ਸੁਖਵਿੰਦਰ ਬਾਈ ਜੀ ਨੂੰ ਫੋਨ ਕਰ ਲਓ, 416-616-3345, 416-616-3345 ਦੇ ਉੱਤੇ ਕਾਲ ਕਰੋ, ਤੇ ਮਕੈਨਿਕ ਦੀ ਜੌਬ ਲਈ ਵੀ ਤੁਹਾਡੇ ਲਈ ਓਪਰਚੁਨਿਟੀ ਆ। ਸੋ ਓਕੇ, ਦੇਖਿਆ ਜੌਬਾਂ ਆਉਣ ਸਾਲ ਠਾਹ ਕਰਕੇ ਤੁਹਾਨੂੰ ਦੋ ਦਿੱਤੀਆਂ। ਮੈਨੂੰ ਤਾਂ ਇਹ ਹੁੰਦਾ ਕਿ ਤੁਸੀਂ ਆਏ ਨਾ ਕਹੋ ਕਿ ਨਵੀਂ ਕੰਮ ਨਹੀਂ ਮਿਲਦਾ, ਨਵੀਂ ਜੌਬਾਂ ਨਹੀਂ ਹੈਗੀਆਂ। ਹੁਣ ਜੇ ਮੈਨੂੰ ਕੋਈ ਕਹੂਗਾ ਨਵੀਂ ਜੌਬ ਨਹੀਂ ਮਿਲਦੀ, ਫਿਰ ਚਲੋ ਉਹਨਾਂ ਨੂੰ ਦੱਸਾਂਗੇ ਕਿ ਤੁਸੀਂ ਸੁਣਿਆ ਨਹੀਂ ਸੀ, ਇੰਨੇ ਤੁਹਾਨੂੰ ਨੰਬਰ ਦੇ ਰਹੇ ਹਾਂ। ਸੋ ਕੰਮ ਤਾਂ ਹੈ, ਬਸ ਕੰਮ ਕਰਨ ਵਾਲੇ ਬੰਦੇ ਚਾਹੀਦੇ ਨੇ, ਠੀਕ ਹੈ ਨਾ। ਬਹੁਤ ਵਾਰ ਸੁਣੀਦਾ ਕਿ ਯਾਰ ਅਗਲਾ ਆਇਆ, ਦੋ ਕੁ ਦਿਨ ਕੰਮ ਕੀਤਾ, ਬਾਅਦ ਚੋਂ ਬੰਦਾ ਭੱਜ ਗਿਆ। ਕੰਮ ਜੇ ਕਿਤੇ ਕਰਨਾ ਤਾਂ ਥੋੜ੍ਹੀ ਜਿਹੀ ਆਪਾਂ ਨੂੰ ਨਾ ਡੈਡੀਕੇਸ਼ਨ ਦੀ ਲੋੜ ਹੈ। ਆਪਾਂ ਇੱਕ ਥਾਈਂ ਕੰਮ ਸ਼ੁਰੂ ਕਰ ਲਿਆ ਅਤੇ ਹਫ਼ਤੇ ਕੁ ਬਾਅਦ ਨਹੀਂ ਯਾਰ ਮੈਨੂੰ ਠੀਕ ਨਹੀਂ ਲੱਗਿਆ, ਛੱਡਤੀ ਜੌਬ, ਫਿਰ ਕੰਪਲੇਂਟਾਂ ਕਰੀ ਜਾਣੀਆਂ ਕਿ ਸਾਨੂੰ ਜੌਬਾਂ ਨਹੀਂ ਮਿਲਦੀਆਂ। ਠੀਕ ਹੈ, ਮੈਂ ਮੰਨਦਾ ਕਿ ਕਿਤੇ ਨਾ ਕਿਤੇ ਜ਼ਰੂਰ ਯੂਨੋ ਜੌਬਸ ਦੀ ਕਮੀ ਵੀ ਹੈ ਕੁਝ ਇੰਡਸਟਰੀਜ਼ ਦੇ ਵਿੱਚ, ਬਟ ਕਈ ਵਾਰ ਇੰਝ ਲੱਗਦਾ ਹੁੰਦਾ ਕਿ ਆਪਣਾ ਵੀ ਕਿਤੇ ਨਾ ਕਿਤੇ ਕਸੂਰ ਹੁੰਦਾ। ਪ੍ਰੋਪਰ ਤਰੀਕੇ ਨਾਲ ਜੇ ਆਪਾਂ ਕੰਮ ਨਹੀਂ ਕਰਦੇ ਤੇ ਪਤਾ ਨਹੀਂ, ਆਪਾਂ ਕਈ ਵਾਰ ਭਾਰ ਰਹੇ ਹੁੰਦੇ ਕਿ ਹੁੰਦੇ ਆ ਕਿ ਸਾਨੂੰ ਤਾਂ ਬਸ ਬਈ ਸੁਪਨਿਆਂ ਦੀ ਜੌਬ ਮਿਲੇ। ਸੁਪਨਿਆਂ ਦੀ ਵੀ ਮਿਲ ਜੂਗੀ ਹੌਲੀ ਹੌਲੀ, ਬਟ ਥੋੜ੍ਹੇ ਜਿਹਾ ਆਪਾਂ ਨੂੰ ਵੀ ਚਾਹੀਦਾ ਕਿ ਥੋੜ੍ਹੀ ਜਿਹੀ ਸਟੈਂਡਰਡ ਘਟਾ ਲਈਏ, ਤੇ ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ ਹੈ।

0: ਵਾਵੀ ਵਾ ਗੁਰ ਕਿਰਪਾਲ ਸੂਰਾਪੁਰੀ, ਇਹਨਾਂ ਦਾ ਹੋਰ ਵੀ ਕੋਈ ਗਾਣਾ ਮਸ਼ਹੂਰ ਹੋਇਆ ਸੀ ਜਿੰਨਾ ਇਹ ਹੋਇਆ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੀ ਤੂੰ ਤਾਂ ਮਗਰ ਪੈ ਗਿਆ ਮੇਰੇ, ਜੇ ਕੋਈ ਹੋਇਆ ਤਾਂ ਉਹ ਵੀ ਦੱਸਿਓ, ਉਹ ਵੀ ਤੁਹਾਡੇ ਲਈ ਲਾਵਾਂਗੇ, ਬਟ ਹੋਰ ਕੋਈ ਮੈਨੂੰ ਚੇਤੇ ਨਹੀਂ ਆ ਰਿਹਾ ਇਹਨਾਂ ਦਾ। ਇਹ ਤਾਂ ਚਲੋ ਹਜੇ ਵੀ ਬਹੁਤ ਸਾਰੇ ਵਿਆਹਾਂ ਸ਼ਾਦੀਆਂ ਹਰ ਇੱਕ ਕਹਿ ਲਓ ਕਿ ਪਾਰਟੀ 'ਤੇ ਗਾਣਾ ਚੱਲਦਾ ਹੀ ਚੱਲਦਾ, ਹੋਰ ਲੱਭਦੇ ਆ, ਲੈਟਸ ਸੀ ਕਿ ਕਿਹੜੇ ਕਿਹੜੇ ਮਸ਼ਹੂਰ ਗੀਤ ਨੇ। ਸੋ ਕੋਈ ਨਾ, ਅੱਜ ਗਾਣਿਆਂ ਦੀਆਂ ਲਾਈਨਾਂ ਲਾ ਦੇਵਾਂਗੇ ਅਤੇ ਤੁਸੀਂ ਵੀ ਫਿਰ ਕਹਿਣ ਜੋਗੇ ਤਾਂ ਹੋਵੋਗੇ ਯਾਰ ਕਿ ਨਵੀਂ ਨੇ ਅੱਜ ਬਹਿਰਾ ਬਹਿਰਾ ਕਰਾਤੀ। ਅੱਜ ਸਪੇਨ ਵਾਲਿਆਂ ਨੇ ਕੀ ਕੀਤਾ, ਸਪੇਨ ਵਾਲਿਆਂ ਤੋਂ ਬਹਿਰਾ ਬਹਿਰਾ ਹੋਈ ਨਹੀਂ ਹੈ, ਮੈਂ ਬੜਾ ਹੈਰਾਨ ਹੋਇਆ ਦੇਖ ਕੇ ਯਾਰ ਕਿ ਸਪੇਨ ਤੋਂ ਇੱਕੋ ਹੀ ਗੋਲ ਨਹੀਂ ਹੋਇਆ। ਇਹ ਫੇਵਰੇਟ ਟੀਮ ਹੈ ਫੀਫਾ ਵਰਲਡ ਕੱਪ ਜਿੱਤਣ ਵਾਲੀ ਅਤੇ ਇੱਕ ਵੀ ਗੋਲ ਨਹੀਂ ਕਰ ਪਾਏ ਯਾਰ, ਪਤਾ ਨਹੀਂ ਕਈ ਵਾਰ ਨਾ ਸਪੋਰਟਸ ਦੇ ਵਿੱਚ ਬਹੁਤ ਹੀ ਅਨਪ੍ਰਡਿਕਟੇਬਲ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ। ਹੁਣ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਸਪੇਨ ਇੱਕ ਵੀ ਗੋਲ ਨਾ ਕਰ ਪਾਏਗੀ, ਸੀਗਾ ਕਿ ਯਾਰ ਸਪੇਨ ਤਾਂ ਬਹੁਤ ਵੱਡੇ ਫਰਕ ਦੇ ਨਾਲ ਜਿੱਤੇਗਾ। ਬਟ ਯੂ ਨੋ, ਮੈਂ ਯੂ ਨੈਵਰ ਨੋ, ਹੁਣ ਕਾਬੋ ਵਰਡੇ, ਸਿੱਧੀ ਜੀ ਗੱਲ ਹੈ, ਮੈਨੂੰ ਪਤਾ ਨਹੀਂ ਕਾਬੋ ਵਰਡੇ ਹੈ ਕਿੱਥੇ ਆ, ਦੇਖੀਏ ਮਾੜਿਆ ਕਾਬੋ ਵਰਡੇ, ਵੇਅਰ ਇਜ਼ ਕਾਬੋ ਵਰਡੇ। ਸੋ ਆਫ ਦ ਈਸਟ ਕੋਸਟ ਆਫ ਵੈਸਟ ਅਫਰੀਕਾ, ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਕਾਬੋ ਵਰਡੇ ਕੀ ਹੈ। ਕਾਬੋ ਵਰਡੇ ਦੀ ਪਾਪੂਲੇਸ਼ਨ ਕਿੰਨੀ ਹੈ? ਕਾਬੋ ਵਰਡੇ ਦੀ ਪਾਪੂਲੇਸ਼ਨ 5,25,000 ਹੈ, ਬਟ ਸਪੇਨ ਨੂੰ ਦੇਖੋ ਕਿੱਡੀ ਵੱਡੀ ਟੱਕਰ ਦਿੱਤੀ, ਸਪੇਨ ਨੇ ਇੱਕ ਵੀ ਗੋਲ ਨਹੀਂ ਕੀਤਾ। ਐਂਡ ਮੈਂ ਅੱਜ ਦੇਖਿਆ, ਪਤਾ ਨਹੀਂ ਕਿਸ ਨੇ ਇਹ ਸ਼ਰਤ ਲਾਈ ਸੀਗੀ $5,000-7,000 ਦੀ ਵੀ ਅੱਜ ਸਪੇਨ ਨਹੀਂ ਜਿੱਤੇਗਾ, ਅਤੇ ਉਹਨਾਂ ਨੂੰ ਪਤਾ ਨਹੀਂ ਐਗਜੈਕਟਲੀ ਨਹੀਂ ਯਾਦ ਮੈਨੂੰ ਕਿੰਨੇ ਦੀ ਸ਼ਰਤ ਲਾਈ ਸੀ, ਬਟ ਉਹ ਬੰਦਾ ਜਿਹਨੇ ਸ਼ਰਤ ਲਾਈ, ਤੁਸੀਂ ਇਹ ਦੇਖੋ ਕਿ $4 million ਉਹਨੂੰ ਬਣਿਆ। $5,000-7,000 ਦੀ ਸ਼ਰਤ ਖਨੀ ਨਿਕ ਦੀ ਵੀ ਹੋਊਗੀ ਅਤੇ $4 million ਅਗਲੇ ਨੂੰ ਬਣਿਆ। ਸੋ ਯੂ ਨੈਵਰ ਨੋ ਕਦੋਂ ਕੀ ਹੋ ਜਾਣਾ। ਫਨ ਵੀ ਤਾਂ ਹੀ ਹੁੰਦਾ ਯਾਰ ਜੇ ਕੋਈ ਅਪਸੈਟ ਹੁੰਦੀ ਹੈ ਸਪੋਰਟਸ ਵਿੱਚ, ਤਾਂ ਉਹ ਚੀਜ਼ ਦੇਖਣ ਦਾ ਵੀ ਮਜ਼ਾ ਆਉਂਦਾ। ਸੋ ਖੈਰ 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਜ਼ਰੂਰ ਯਾਰ ਨਵਾਂ ਏਸੀ ਨਵਾਂ ਫਰਨਿਸ ਲਵਾ ਲਓ, ਏਸੀ ਫਰਨਿਸ ਬ੍ਰੈਂਡ ਨਿਊ, ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਨਵਾਂ ਏਸੀ ਨਵਾਂ ਫਰਨਿਸ ਤੇ $1,800 ਤੱਕ ਦਾ ਰੀਬੇਟ, ਨਿਊ ਫਰਨਿਸ ਨਿਊ ਏਸੀ ਤੇ $1,800 ਤੁਹਾਨੂੰ ਵਾਪਸ ਮਿਲੇਗਾ ਰੀਬੇਟ। ਗਲੋਬਲ ਕੰਫਰਟ ਏਅਰ ਬਹੁਤ ਹੀ ਕਮਾਲ ਦੀ ਟੀਮ ਹੈ। 905-790-9080 ਤੇ ਫੋਨ ਕਰ ਲਓ, ਜਾਂ ਕੋਈ ਏਸੀ ਫਰਨਿਸ ਦੀ ਰਿਪੇਅਰ ਹੈ 905-790-9080 905-790-9080 8500। ਹੈਲੋ,
1: ਹਾਂਜੀ ਭਾਜੀ ਕਿੱਦਾਂ ਜੀ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ। ਵੀਰੇ ਇੱਕ ਗੱਲ ਯਾਦ ਆ ਗਈ ਮੈਨੂੰ ਹੁਣੇ, ਆ IPL ਦੂਜੇ ਤੋਂ ਸੱਚੇ ਫੀਫਾ ਤੋਂ, ਵੀ IPL ਦੀ ਵੀਡੀਓ ਨਾ ਕੋਈ ਸਾਹਮਣੇ ਆ ਰਹੀ ਵੀ ਕਹਿੰਦੇ ਜਿਹਨੇ IPL ਲਾਂਚ ਕੀਤਾ ਸੀ, ਜਿਹਨੇ ਆਪ ਕਹਿ ਰਿਹਾ ਸੀ ਵੀ ਇਹ ਸਕ੍ਰਿਪਟਡ ਸੀਗਾ,
0: ਤੇ
1: ਵੀ ਰੇਟਿੰਗ
0: ਲਲਿਤ ਮੋਦੀ ਕਹਿ ਰਿਹਾ ਕਿ ਸਕ੍ਰਿਪਟਡ ਸੀ,
1: ਜਿਹਨੇ ਪਤਾ ਨੀ ਭਾਜੀ ਕਹਿੰਦੇ ਲਾਂਚ ਕੀਤਾ,
0: ਲਲਿਤ ਮੋਦੀ ਨੇ ਕੀਤਾ ਸੀਗਾ ਲਾਂਚ, ਤਾਂ ਹੀ ਮੈਂ ਉਹਦਾ ਨਾਂ ਲਿਆ।
1: ਓਕੇ ਓਕੇ, ਹਾਂਜੀ ਉਹੀ ਹੋਊਗਾ ਸ਼ਾਇਦ। ਵੀ ਉਹ ਦੱਸਦਾ ਸੀ ਕਹਿੰਦਾ ਵੀ ਜਦੋਂ ਅਸੀਂ ਲਾਂਚ ਕੀਤਾ ਸੀ ਵੀ ਸਾਰਾ ਸਕ੍ਰਿਪਟਡ ਸੀਗਾ, ਵੀ ਜੇ ਰੇਟਿੰਗ ਥੱਲੇ ਡਿੱਗਦੀ ਸੀ ਅਸੀਂ ਕੁਛ ਹੰਗਾਮਾ ਜਿਹਾ ਕਰ ਦਿੰਦੇ ਸੀ, ਰੇਟਿੰਗ ਤਾਂ ਚੱਲ ਜਾਂਦੀ ਸੀ ਆਪਣੇ। ਹੁਣ ਚਲੋ ਇਹ ਤਾਂ ਹੁਣ ਜੈਨੂਅਨ ਸਪੋਰਟ ਆ ਨਾ ਵੀ ਫੀਫਾ ਇੱਕ, ਇਹਦੇ ਚ ਤਾਂ ਹੁਣ ਪਤਾ ਨੀ ਬਈ ਜਿੱਦਾਂ ਬੈਟ ਵਗੈਰਾ ਲੱਗਦੀ ਹੈ ਕਿ ਹੁੰਦਾ, IPL ਚ ਤਾਂ ਹੁਣ ਬਥੇਰਾ ਸੱਟਾ ਚੱਲਦਾ।
0: ਨਹੀਂ ਪਰ ਉਹਨੇ ਇਹ ਨੀ ਕਿਹਾ ਕਿ ਮੈਚ ਸਕ੍ਰਿਪਟਡ ਸੀ, ਉਹਨੇ ਇਹ ਕਿਹਾ ਕਿ ਮੈਚਿਸ ਸਕ੍ਰਿਪਟਡ ਨਹੀਂ ਸੀ, ਬਟ ਜਦੋਂ ਵੀ ਸਾਨੂੰ ਲੱਗਿਆ ਕਿ ਰੇਟਿੰਗਸ ਥੋੜ੍ਹੀ ਜਿਹੀ ਘੱਟ ਰਹੀਆਂ ਨਾ, ਫਿਰ ਅਸੀਂ ਕੋਈ ਨਾ ਕੋਈ ਨਕਲੀ ਸਟੋਰੀਜ਼ ਬਣਾ ਦਿੰਦੇ ਸੀ ਤਾਂ ਕਿ ਪਬਲਿਕ ਦੇ ਵਿੱਚ ਬਸ ਜਿਹਾ ਹੋਵਾ ਸੀ, ਡਰਾਮਾ ਕ੍ਰੀਏਟ ਕਰਦੇ ਸੀ।
1: ਓਕੇ ਓਕੇ, ਸੋ ਸਕ੍ਰਿਪਟਡ ਨਹੀਂ ਸੀ।
0: ਹਾਂ ਨਹੀਂ, ਮੈਨੂੰ ਇਹ ਨਹੀਂ ਲੱਗਦਾ ਉਹਨੇ ਇਹ ਨਹੀਂ ਕਿਹਾ ਕਿ ਮੈਚਿਸ ਸਕ੍ਰਿਪਟਡ ਸੀ, ਆਈ ਥਿੰਕ ਉਹਨੇ ਕਿਹਾ ਉਹਨੇ ਬਸ ਨਕਲੀ ਡਰਾਮੇ ਬਣਾਤੇ, ਇਹ ਪਲੇਅਰ ਨਾਲ ਇਹ ਹੋ ਰਿਹਾ, ਟੀਮ ਨਾਲ ਇਹ ਹੋ ਰਿਹਾ, ਯੂ ਨੋ ਥੋੜ੍ਹਾ ਜਿਹਾ ਕੰਟਰੋਵਰਸੀ ਜੀ ਹੁੰਦੀ ਆ ਵੀ ਉਹ ਚੀਜ਼ਾਂ ਲੀਕ ਕੀਤੀਆਂ ਗਈਆਂ ਸੀ ਮੀਡੀਆ ਨੂੰ। ਹੁੰਦਾ ਨਾ ਵੀ ਉਹ ਇਹ ਪਲੇਅਰ ਦੀ ਲੜਾਈ ਹੋ ਗਈ ਕੋਚ ਦੇ ਨਾਲ, ਫਿਰ ਲੋਕੀ ਥੋੜ੍ਹੇ ਕਰੇਜ਼ੀ ਜਿਹੇ ਹੋ ਜਾਂਦੇ ਆ।
1: ਸਪੋਰਟਸ ਦਾ ਮਤਲਬ ਹਰੇਕ ਜੇ ਭਾਈ ਮਾੜਾ ਮੋਟਾ ਤਾਂ ਚੱਲਦਾ ਹੀ ਆ, ਅਗਲੇ ਨੂੰ ਮਾੜੀ ਮੋਟੀ ਮਸਾਲਾ ਚਾਹੀਦਾ ਹੁੰਦਾ ਵੀ ਚਾਹੇ ਫੁੱਟਬਾਲ ਹੋਵੇ ਕ੍ਰਿਕਟ ਹੋਵੇ।
0: ਨਹੀਂ ਏਦਾਂ ਦਾ ਮਸਾਲਾ ਤਾਂ ਬੜਾ ਹੁੰਦਾ, ਹੁਣ ਮੀਡੀਆ ਹੀ ਬਹੁਤ ਚੱਕ ਦਿੰਦਾ, ਮਾੜੀ ਜੀ ਵੀ ਗੱਲ ਹੋ ਜਾਂਦੀ ਹੈ, ਮੀਡੀਆ ਤੁਹਾਨੂੰ ਪਤਾ ਹੀ ਹੈ ਇੰਡੀਅਨ ਮੀਡੀਆ ਕਿੱਦਾਂ ਦਾ। ਆਪਣਾ ਵੀ ਚਲੋ ਇੱਥੋਂ ਦਾ ਵੀ ਮੀਡੀਆ ਹੈਗਾ, ਜਿਹੜੇ ਕੈਨੇਡੀਅਨ ਅਮੈਰੀਕਨ ਸਪੋਰਟਸ ਨੇ ਉਹ ਵੀ ਮੀਡੀਆ ਬਿਨਾਂ ਕਿਸੇ ਗੱਲੋਂ ਕੋਈ ਨਾ ਕੋਈ ਗੱਲ ਬਣਾਉਂਦੇ ਰਹਿੰਦੇ, ਇਹ ਪਲੇਅਰ ਨੇ ਉਹਨੂੰ ਆਹ ਕਹਿਤਾ, ਬਬਲਾ ਕਿਹਾ ਕੁਛ ਹੋਰ ਹੋਵੇ, ਇਹ ਵੀ ਇੱਕ ਕਿਸਮ ਦੀ ਕਹਿੰਦੇ ਹੁੰਦਾ ਕਿ ਵੀ ਹਾਲੀਵੁੱਡ ਬਾਲੀਵੁੱਡ ਤੋਂ ਘੱਟ ਨਹੀਂ ਸਪੋਰਟਸ, ਕੋਈ ਕਹਿ ਦੂਗਾ ਕਿ ਯੂ ਨੋ ਸਪੇਨ ਵਾਲਿਆਂ ਚ ਆਹ ਹੋ ਗਿਆ, ਇਹਨੇ ਆਪਣੇ ਕੋਚ ਨੂੰ ਗਾਲ ਕੱਢਤੀ ਤੇ ਥੋੜੇ ਜਿਹਾ ਫਿਰ ਲੋਕਾਂ ਨੂੰ ਵੀ ਬੱਲੇ ਬੱਲੇ ਯਾਰ ਆਹ ਕੀ ਹੋ ਗਿਆ, ਕਿੱਡਾ ਕਹਿੰਦੇ ਹੁੰਦੇ ਕਿ ਸਕੈਂਡਲ ਜਿਹਾ ਹੋ ਚੁੱਕਿਆ। ਸੋ ਇਹ ਵੀ ਇੱਕ ਸ਼ੋ ਬਿਜ਼ਨਸ ਹੀ ਹੈ ਕਿਸਮ ਦੀ। ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰ ਲਓ, ਰੂਫ ਦੇ ਮਾਹਰ ਨੇ, ਛੱਤ ਲੀਕ ਹੋ ਗਈ ਨਾ ਤੁਹਾਨੂੰ ਪਛਤਾਵਾ ਹੀ ਪਛਤਾਵਾ ਹੋਊਗਾ। ਸੋ ਨਵੀਂ ਰੂਫ ਜਾਂ ਰੂਫ ਦੀ ਰਿਪੇਅਰ 647-919-9413, ਪੈਸ਼ਨ ਰੂਫਿੰਗ 647-919-9413, 647-919-9413-2292। ਹੈਲੋ,
2: ਹਾਂਜੀ ਨਵੀਂ ਸਰ ਜੀ, ਕੀ ਹਾਲ ਨੇ?
0: ਠੀਕ ਹੈ ਜੀ, ਕਿਵੇਂ ਹੋ?
2: ਬਹੁਤ ਵਧੀਆ। ਨਵੀਂ ਸਰ ਜੀ, ਤੁਸੀਂ ਜੋਬਸ ਦੀ ਗੱਲ ਕੀਤੀ ਹੈ, ਸਾਡੇ ਕੋਲ ਜੋਬਸ ਹੈਗੀ ਹੈ ਅਗਰ ਕੋਈ ਕਰਨਾ ਚਾਹੇ, 8 ਬੰਦੇ ਸਾਨੂੰ
0: ਤੁਸੀਂ ਨਾ ਭਾਜੀ ਮੈਂ ਤੁਸੀਂ ਤੁਹਾਡੇ ਕੋਲ ਸਾਡਾ ਨੰਬਰ ਹੈਗਾ, ਸਾਨੂੰ ਤੁਸੀਂ ਇਹ ਜੋਬ ਦੀ ਪ੍ਰਮੋਸ਼ਨ ਦੋ, ਰੋਜ਼ ਬੋਲਾਂਗੇ ਦੱਬ ਕੇ। ਫਿਰ
2: ਮੇਰੇ ਕੋਲ ਨੰਬਰ ਸਾਡੇ ਕੋਲ ਹੋਏਗਾ, ਫਿਰ ਕਰੋ
0: ਹੋਊਗਾ, ਸਾਡੀ ਵੈਬਸਾਈਟ ਤੇ ਹੈਗਾ ਪੰਜਾਬੀ ਦਰਾ.com ਤੇ।
2: ਜੀ ਜੀ,
0: ਸਾਨੂੰ ਦੱਸੋ ਕੀ ਰਿਕੁਆਇਰਮੈਂਟ ਹੈ, ਕਿੱਦਾਂ ਦੇ ਬੰਦੇ ਚਾਹੀਦੇ, ਅਸੀਂ ਬੋਲ ਦਿਆਂਗੇ।
2: 8 ਬੰਦੇ ਸਾਨੂੰ,
0: ਨਹੀਂ ਤੁਸੀਂ ਹੁਣ ਨਾ ਬੋਲੋ, ਤੁਸੀਂ ਪ੍ਰੋਪਰ ਸਾਨੂੰ ਬਾਅਦ ਚੋਂ ਫੋਨ ਕਰਿਓ, ਨਵੀਂ ਇਹ ਰਿਕੁਆਇਰਮੈਂਟ ਹੈ ਸਾਨੂੰ, ਅਸੀਂ ਤੁਹਾਡਾ ਪ੍ਰਮੋਸ਼ਨ ਕਰਨੀ ਹੈ, ਸਾਡੇ ਲਈ ਯੂ ਨੋ ਇਹ ਓਪਨਿੰਗਸ ਨੇ, ਫਿਰ ਸਾਨੂੰ ਦੱਸਿਓ, ਅਸੀਂ ਬੋਲਾਂਗੇ ਜ਼ਰੂਰ।
2: ਠੀਕ
0: ਹੈ ਜੀ, ਪੰਜਾਬੀ ਦਰਾ ਡੋਟ ਕਾਮ ਵੈਬਸਾਈਟ ਹੈ, ਉੱਥੇ ਨੰਬਰ ਸਾਡਾ ਹੈਗਾ 7284। ਹੈਲੋ 7284, ਹੈਲੋ ਜੀ, ਸਟ੍ਰੈਟਫੋਰਡ ਨੰਬਰ 9217284, ਨਹੀਂ ਬੋਲਣਾ ਰਾਈਟ ਨਾਓ।
3: ਹੈਲੋ,
0: ਹਾਂ ਜੀ,
3: ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ?
3: ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕੀ ਹਾਲ ਆ?
0: ਬਹੁਤ ਵਧੀਆ ਜੀ, ਠੀਕ ਠਾਕ। ਠੰਡੀ ਠੰਡੀ ਚੱਲਦੀ ਹਵਾ, ਜਸ਼ਨਦੀਪ ਇੱਕ ਸੈਕਿੰਡ, ਮੈਂ ਲੱਭ ਲਵਾਂ, ਮੈਨੂੰ ਲੱਗਦਾ ਇਹੀ ਹੈ। ਓਕੇ ਠੀਕ ਹੈ, ਕੋਈ ਨਾ, ਇਹ ਵੀ ਲਾ ਦਿੰਦੇ ਬ੍ਰਦਰ, ਨੋ ਪ੍ਰੋਬਲਮ, ਥੈਂਕ ਯੂ, ਨੋ ਪ੍ਰੋਬਲਮ। ਇਹ ਵੀਰ ਹੋਣੇ ਬਹੁਤ ਪੁਰਾਣੇ, ਬੜੇ ਸੋਹਣੇ ਸੋਹਣੇ ਗਾਣੇ ਦੀ ਰਿਕੁਐਸਟ ਕਰਦੇ ਹੁੰਦੇ ਹਮੇਸ਼ਾ, ਜ਼ਰੂਰ ਲਾਉਂਦੇ ਹਾਂ। ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ ਅਗਰ ਕਿਸੇ ਨੇ ਵੀ ਵਿਆਹ ਸ਼ਾਦੀਆਂ ਲਈ ਟੈਂਟ ਵਧੀਆ ਲਵਾਉਣੇ ਆ, ਵਾਈਟ ਟੈਂਟ ਚਾਹੀਦੇ ਆ, ਕਲੀਅਰ ਟੈਂਟ ਚਾਹੀਦੇ ਆ, ਮੱਲੀ ਟੈਂਟ ਸਰਵਿਸਿਜ਼, 6479992569, 6479992569, ਮੱਲੀ ਟੈਂਟ ਸਰਵਿਸਿਸ। ਇਹਨਾਂ ਕੋਲ ਡਾਂਸ ਫਲੋਰ ਵੀ ਨੇ, ਸਟੇਜ ਵੀ ਹੈ, ਟੇਬਲ ਵੀ ਨੇ, ਚੇਹਰਾ ਵੀ ਨੇ। 6479992569 ਤੇ ਕਾਲ ਕਰੋ, 1240। ਹੈਲੋ
2: ਨਵੀਂ,
0: ਹਾਂਜੀ,
2: ਸਤਿ ਸ਼੍ਰੀ ਅਕਾਲ ਪੁੱਤਰਾ, ਕੀ ਹਾਲ ਚਾਲ?
0: ਵਧੀਆ ਜੀ ਵਧੀਆ, ਤੁਸੀਂ ਸੁਣਾਓ?
2: ਸਿੱਧਵਾਂ ਸਾਹਿਬ ਠੀਕ ਠਾਕ ਹੈ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ।
2: ਮੈਂ
0: ਦੇ ਦਿੰਦਾ, ਤੁਸੀਂ ਲਿਖ ਲੋ,
2: ਲਿਖਾ ਲਿਓ।
0: ਹਾਂਜੀ ਦੱਸੋ, ਰੈਡੀ?
2: ਹਾਂਜੀ ਹਾਂਜੀ,
0: 647
2: ਹਾਂਜੀ,
0: 678 2754
2: 2754
0: 647-678-2754 ਤੇ ਇੱਥੇ ਮੁੰਡਾ ਹੋਊਗਾ ਮਾਲਕ ਹੈ ਜੀਵਨ ਜੀਵਨ ਨੂੰ ਕਹਿ ਦਿਓ ਕਿ ਨਵੀਂ ਨੇ ਦਿੱਤਾ ਨੰਬਰ ਤੇ ਕਰਿਓ ਗੱਲ ਵਧੀਆ ਡੀਲ ਬਣਾ ਕੇ ਦਊਗਾ ਓਕੇ ਜੀ ਕੋਈ ਚੱਕਰ ਨੀ ਨੋ ਪ੍ਰੋਬਲਮ ਗੱਡੀ ਲੈਣੀ ਆ ਘਰ ਲੈਣਾ ਮੋਰਗੇਜ ਲੈਣੀ ਆ ਕੋਈ ਵੀ ਨੰਬਰ ਚਾਹੀਦੇ ਆ ਸਾਡੇ ਕੋਲੋਂ ਲਿਆ ਕਰੋ ਖੱਬੇ ਸੱਜੇ ਕਿਤੇ ਜਾਣ ਦੀ ਲੋੜ ਨੀ ਕਿਸੇ ਹੋਰ ਨੂੰ ਪੁੱਛਣ ਦੀ ਲੋੜ ਨੀ ਸਾਰੇ ਨੰਬਰ ਜ਼ਰੂਰ ਤੁਹਾਨੂੰ ਸਾਡੇ ਕੋਲੋਂ ਉਹ ਵੀ ਵਧੀਆ ਮਿਲਣਗੇ ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਵੀ ਯਾਦ ਰੱਖੋ ਤੁਹਾਨੂੰ ਬਿਲਡਿੰਗ ਸਪਲਾਈਜ਼ ਕੋਈ ਵੀ ਚਾਹੀਦੇ ਆ ਡਿਕਸੀ ਅਤੇ ਸਟੀਲ ਤੇ ਸਭ ਤੋਂ ਹਾਈ ਐਂਡ ਲਗਜ਼ੂਰੀਅਸ ਡਿਜ਼ਾਈਨਰ ਸ਼ੋਰੂਮ ਖੁੱਲਿਆ 8005 ਡਿਕਸੀ ਰੋਡ ਤੇ ਪਲੰਬਿੰਗ ਸਪਲਾਈਜ਼ ਐਚਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਤੇ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇਨਸੂਲੇਸ਼ਨ ਡਿਕਸੀ ਸਟੀਲਸ 8005 ਡਿਕਸੀ ਰੋਡ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 6479610585 6479610585 ਜੀ 4993 ਹੈਲੋ
1: ਹਾਂਜੀ ਭਾਜੀ ਕੀ ਹਾਲ ਆ ਜੀ
0: ਵਧੀਆ ਜੀ ਕਿਵੇਂ ਹੋ
1: ਠੀਕ ਹੈ ਭਾਜੀ ਮੈਂ ਤੁਹਾਨੂੰ ਕਹਿਣਾ ਸੀ ਜਿਹੜੀ ਗੇਮਾਂ ਦੀ ਗੱਲ ਕਰ ਰਿਹਾ ਭਾਜੀ ਗੇਮਾਂ ਫਿਕਸ ਹੁੰਦੀਆਂ ਨੇ
0: ਓਕੇ
1: ਮੈਂ ਤੁਹਾਨੂੰ ਇਸ ਚੀਜ਼ ਦਾ ਪ੍ਰੂਫ ਦੇ ਸਕਦਾ
0: ਠੀਕ ਹੈ ਜੀ
1: 8 ਸਾਲ ਹੋ ਗਏ ਨੇ ਮੇਰਾ ਮੁੰਬਈ ਤੋਂ ਮੁੰਡਾ ਫਰੈਂਡ ਹੈ 8 ਸਾਲ ਹੋ ਗਏ ਨੇ ਅਸੀਂ ਆਈਪੀਐਲ ਦੇ ਹਰ ਮੈਚ ਦੇ ਸੱਟਾ ਲਾਉਂਦੇ ਆ ਫਾਈਨਲ ਮੈਚ ਦੇ ਸਿਰਫ
0: ਹਾਂ
1: ਇਸ ਸਾਲ ਮੇਰੇ ਫਰੈਂਡ ਨੇ 20 ਲੱਖ ਰੁਪਈਆ ਆਰਸੀਬੀ ਦਾ ਲਾਇਆ ਸੀ ਉਹਨੂੰ 18 ਲੱਖ ਰੁਪਈਆ ਆਇਆ ਤੇ ਮੈਂ $4000 ਲਾਇਆ ਸੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਰਸੀਬੀ ਦੇ
0: ਤੇ ਅੱਛਾ ਤੁਸੀਂ 4000 ਲਾਇਆ ਤੇ ਤੁਹਾਨੂੰ ਫਿਰ ਕਿੰਨਾ ਬਣਿਆ
1: ਮੈਨੂੰ ਭਾਜੀ ਘੱਟ ਪੈਸੇ ਬਣੇ ਕਿਉਂਕਿ ਰੇਟ ਹੀ ਨਹੀਂ ਆਇਆ ਗੁਜਰਾਤ ਨੇ ਵੇਖੋ ਬੈਟਿੰਗ ਹੀ ਨਹੀਂ ਕੀਤੀ ਮਤਲਬ ਥੋੜਾ ਰੇਟ ਆਇਆ ਮਤਲਬ $4000 ਦਾ $2500 ਨਾਲ ਐਕਸਟਰਾ ਆਇਆ ਬਟ ਸਾਨੂੰ ਇਹ ਸ਼ੋਰ ਸੀਗਾ ਵੀ ਆਰਸੀਬੀ ਹੀ ਫਾਈਨਲ ਜਿੱਤੂਗੀ
0: ਤੁਹਾਡਾ ਫਰੈਂਡ
1: ਮੈਂ ਪਹਿਲਾਂ ਉਹ ਬੰਦੇ ਨੇ ਯਕੀਨ ਹਾਂਜੀ
0: ਤੁਹਾਡੇ ਮਿੱਤਰ ਨੇ ਕਿੰਨਾ ਪੈਸਾ ਲਾਇਆ
1: ਉਹਨੇ 20 ਲੱਖ ਰੁਪਇਆ ਲਾਇਆ ਸੀ
0: 20 ਲੱਖ ਲਾਇਆ ਉਹਨੂੰ ਬਣਿਆ ਕਿੰਨਾ ਫਿਰ
1: 18 ਲੱਖ ਭਾਜੀ ਐਕਸਟਰਾ ਆਇਆ
0: 18 ਲੱਖ ਨੂੰ ਬਣ ਗਿਆ ਹੈ
1: ਹਾਂਜੀ ਭਾਜੀ
0: ਓਹਨੂੰ ਵੀ ਚਾਹੀਦਾ ਸੀ 20 ਦੀ ਥਾਂ ਤੇ 40-50 ਲਾ ਦਿੰਦਾ
1: ਭਾਜੀ ਮੇਰੀ ਗੱਲ ਸੁਣੋ ਹੁਣ ਤੁਹਾਡੇ ਅਕਾਊਂਟ ਚ ਕਿੰਨੇ ਪੈਸੇ ਮੈਟਰ ਕਰਦਾ ਹੁਣ ਪਿਛਲੇ ਸਾਲ ਮੇਰੀ ਗੱਲ ਸੁਣੋ $5000 ਮੈਂ ਆਰਸੀਬੀ ਦੇ ਪੰਜਾਬ ਲੈ ਸਾਰੀ ਦੁਨੀਆ ਕਹਿੰਦੀ ਪੰਜਾਬ ਜਿੱਤੂ ਫਾਈਨਲ ਪੰਜਾਬ ਜਿੱਤੂ ਕਿੰਨਾ ਰੌਲਾ ਪਾਇਆ ਸੀ ਪੰਜਾਬੀਆਂ ਨੇ ਮੇਰੇ ਕੋਲ ਬੈਟ ਦੀਆਂ ਸਕਰੀਨਸ਼ਾਟ ਹੈਗੇ ਨੇ ਮੈਂ ਤੁਹਾਨੂੰ ਸੈਂਡ ਕਰ ਦੂੰ
0: ਠੀਕ ਹੈ ਤੁਸੀਂ ਨਾ ਯਾਰ ਮੈਨੂੰ ਫਿਰ ਕਿਉਂ ਨਹੀਂ ਦੱਸਿਆ ਕਿ ਬਾਈ ਜੀ ਮੇਰਾ ਇੱਕ ਮਿੱਤਰ ਹੈ ਤੇ ਉਹਨੂੰ ਸਾਰਾ ਪਤਾ ਮੈਨੂੰ ਦੱਸ
1: ਸੁਣੋ ਤੁਹਾਨੂੰ ਆਈਪੀਐਲ ਫੀਫਾ ਦੇ ਵਿੱਚ ਫਾਈਨਲ ਚ ਵੀ ਦੱਸ ਦਾਂਗੇ ਜੇ ਥੋੜੇ ਜਿਹਾ ਕੁਆਲੀਫਾਇਰ ਮੈਚ ਚੱਲ ਪਏ ਨਾ ਤੁਹਾਨੂੰ ਦੱਸ ਦਾਂਗੇ ਕਿ ਟੀਮ ਫਾਈਨਲ ਜਿੱਤੂਗੀ
0: ਠੀਕ ਹੈ ਤੁਸੀਂ ਨਾ ਮੈਨੂੰ ਮੈਚਸ ਦਾ ਦੱਸਿਓ ਜਦੋਂ ਵੀ ਤੁਹਾਨੂੰ ਲੱਗਿਆ ਕਿ ਹਾਂ ਵੀ ਸਾਨੂੰ ਹੁਣ ਪਤਾ ਤੇ ਫਿਰ ਜੇ ਤੁਸੀਂ ਸਹੀ ਨਿਕਲੇ ਫਿਰ ਤੁਹਾਨੂੰ ਮੈਂ ਕਹਿ ਦੂੰਗਾ ਕਿ ਤੁਹਾਡੀ ਬੱਲੇ ਬੱਲੇ
1: ਹਾਂਜੀ ਭਾਜੀ ਦਾ ਦੱਸਦਾ ਇੱਕ ਗੱਲ ਹੋਰ ਆਈਪੀਐਲ ਜਦੋਂ ਅੱਜ ਤੁਹਾਨੂੰ ਦੱਸ ਦਿੰਦਾ ਇੱਕ ਗੱਲ ਹੋਰ ਆਉਣ ਏਰਾ ਮੈਂ ਐਟ ਲੀਸਟ ਅਜੇ 3-4 ਸਾਲ ਲੱਗ ਜਾਣਗੇ ਪੰਜਾਬ ਨੂੰ ਫਾਈਨਲ ਜਿੱਤਣ ਨੂੰ ਮਤਲਬ ਜਦੋਂ ਪੰਜਾਬੀ ਪੂਰੇ ਤਰਸਣ ਲੱਗ ਜਾਣਗੇ ਨਾ ਉਹ ਤੋਂ ਬਾਅਦ ਆਈਪੀਐਲ ਫਾਈਨਲ ਦੀ ਟਰਾਫੀ ਮਤਲਬ ਪੰਜਾਬ ਚੁੱਕੂ ਐਟ ਲੀਸਟ 3-4 ਸਾਲ ਅਜੇ ਆਪਾਂ ਨੂੰ ਹੋਰ ਵੇਟ ਕਰਨੀ ਪਊਗੀ
0: ਅੱਛਾ ਸੋ ਇਹ ਫਿਕਸ ਕਿਵੇਂ ਹੁੰਦੇ ਆ ਮੈਚ ਤੁਹਾਨੂੰ ਕੀ ਲੱਗਦਾ
1: ਭਾਜੀ ਮਤਲਬ ਇਹ ਨਾ ਆਪਾਂ ਨੂੰ ਮੈਨੋਪਰੇਸ਼ਨ ਕੀਤਾ ਜਾਂਦਾ ਹਰ ਚੀਜ਼ ਨੂੰ ਲੈ ਕੇ ਮਤਲਬ ਪਹਿਲਾਂ ਦੇਖੋ ਮਤਲਬ ਹਾਈਪ ਬਣਾਈ ਜਾਂਦੀ ਟੀਮਾਂ ਦੀ ਜਿੱਦਾਂ ਕਿਸੇ ਟਾਈਮ ਦੇਖ ਲਓ 2 ਸਾਲ ਹੁਣ ਪੰਜਾਬ ਉਹਦੀ ਹਾਈਪ ਪੂਰੀ ਹੈ ਇਸ ਟਾਈਮ ਉਹ ਭਾਵੇਂ ਟੀਮ ਨਹੀਂ ਹਾਰ ਰਹੀ ਕਦੀ ਲਗਾਤਾਰ ਮੈਚ ਜਿੱਤ ਰਹੀ ਹੈ ਹਾਰ ਰਹੀ ਹੈ ਬਟ ਉਹ ਟੀਮ ਦੀ ਹਾਈਪ ਪੂਰੀ ਆ ਹਾਂਜੀ ਆਰਸੀਬੀ ਹਾਈਪ ਕਰਕੇ ਆਰਸੀਬੀ ਜਿੱਤਦੀ ਨਹੀਂ ਸੀ ਐਟ ਦਾ ਐਂਡ ਜਿੱਤ ਗਈ ਨਾ ਹੁਣ ਲਗਾਤਾਰ ਟਰਾਫੀਆਂ ਜਿੱਤ ਰਹੀ ਹੈ 4 ਟਰਾਫੀਆਂ 2 ਹੀ ਕੁੜੀਆਂ ਜਿੱਤ ਗਈਆਂ 2 ਹੀ ਮੁੰਡੇ ਜਿੱਤ ਗਏ 4 ਟਰਾਫੀਆਂ 2 ਸਾਲਾਂ 'ਚ ਆਰਸੀਬੀ ਲੈ ਗਈ ਹੈ
0: ਠੀਕ ਹੈ
1: ਫਿਰ ਦੂਜੀ ਗੱਲ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ
0: ਜਿਹੜਾ
1: ਕੁੜੀਆਂ ਦਾ ਵਰਲਡ ਕੱਪ ਹੋਇਆ ਸੀ ਵਨਡੇ ਦਾ ਆਸਟ੍ਰੇਲੀਆ ਦਾ ਤੇ ਇੰਡੀਆ ਦੇ ਕੁੜੀਆਂ ਦਾ ਮੈਚ ਵੇਖਿਓ ਹਾਂਜੀ ਉਹ 'ਚ ਕਦੇ ਵੀ ਇੰਡੀਆ ਦੀ ਟੀਮ ਐਡਾ ਤਕੜਾ ਟਾਰਗੇਟ ਆਸਟ੍ਰੇਲੀਆ ਵੱਲ ਚੇਜ਼ ਨਹੀਂ ਕਰ ਸਕਦੀ ਕੈਚ ਛੱਡ ਛੱਡ ਕੇ ਆਸਟ੍ਰੇਲੀਆ ਨੇ ਚੇਜ਼ ਕੀਤਾ ਜੇ ਮੈਚ ਦੇ ਹਾਈਲਾਈਟ ਵੇਖਿਓ ਧਿਆਨ ਨਾਲ
0: ਠੀਕ ਹੈ ਸੋ
1: ਪਤਾ ਲੱਗ ਜੂਗਾ
0: ਓਕੇ
1: ਫਿਕਸਿੰਗ ਹੁੰਦੀ ਆ ਇੰਟਰਨੈਸ਼ਨਲ 'ਚ ਵੀ ਫਿਕਸਿੰਗ ਹੁੰਦੀ ਆ ਪਰ ਉਹਦੇ 'ਚ ਵੱਡੇ ਲੈਵਲ 'ਤੇ ਨਹੀਂ ਹੁੰਦੀ ਲੀਗਾਂ ਦੇ ਵਿੱਚ ਤਾਂ ਪ੍ਰੋਪਰ ਕਲੀਅਰ ਫਿਕਸਿੰਗ ਹੁੰਦੀ ਆ
0: ਚਲੋ ਠੀਕ ਹੈ ਅਗਲੀ ਵਾਰੀ ਵੀ ਦੱਸਿਓ ਮੈਨੂੰ ਫਿਰ ਆਪਾਂ ਦੇਖਦੇ ਆ ਆਪਾਂ
1: ਹਾਂਜੀ ਭਾਈ ਤੁਹਾਨੂੰ ਮਤਲਬ ਆਪਾਂ ਨਾ ਐ ਤੁਹਾਨੂੰ ਜਿੱਦਣ ਫੀਫਾ ਦਾ ਵਰਲਡ ਕੱਪ ਦਾ ਫਾਈਨਲ ਹੋਇਆ ਫਾਈਨਲ ਤੋਂ ਪਹਿਲਾਂ ਇੱਕ ਮੈਸੇਜ ਕਰ ਦਾਂਗੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ
0: ਚਲੋ ਦੱਸਿਓ ਫਿਰ ਦੱਸੂਗਾ ਜੇ ਸਹੀ ਨਿਕਲੇ ਨੀ ਮੈਂ ਉਹੀ ਮੈਂ ਤਾਂ ਵੈਸੇ ਕਹਿਣਾ 20 ਲੱਖ ਚਲੋ ਕੋਈ ਛੋਟਾ ਮੋਟਾ ਨੰਬਰ ਨੀ 20 ਲੱਖ ਵੀ ਬਹੁਤ ਹੁੰਦਾ ਪਰ ਜੇ ਕਿਸੇ ਨੇ ਲਾਉਣੀ ਇਹਨਾਂ ਨੂੰ ਪਤਾ ਹੀ ਹੈ ਕਿ ਯਾਰ ਮੇਰੇ ਤੋਂ ਯੂ ਨੋ ਇਹ ਨੌਲੇਜ ਹੈ ਜਾਂ ਐਕਸਪੀਰੀਅੰਸ ਹੈ ਫਿਰ 20 ਦੀ ਥਾਂ ਤੇ ਹੁਣ ਲਾ ਦਿੰਦਾ 50 ਲੱਖ ਤੇ ਦੇਖਦਾ ਕੀ ਬਣਦਾ ਸੋ ਓਕੇ ਇੱਕ ਨਾ ਮਿਸਟਰ ਸਿੰਘ ਪੀਜ਼ੇ ਨੇ ਨਵੀਂ ਡੀਲ ਲਾਂਚ ਕੀਤੀ ਹੈ ਤੇ ਮੈਂ ਕਹਿੰਦਾ ਤੁਸੀਂ ਵੀ ਇਸ ਡੀਲ ਦਾ ਫਾਇਦਾ ਲਓ ਤੇ ਚੱਕ ਦਿਓ ਫੱਟੇ ਮਿਸਟਰ ਸਿੰਘ ਪੀਜ਼ਾ ਵਰਲਡ ਕੱਪ ਫੀਫਾ ਵਰਲਡ ਕੱਪ ਸਪੈਸ਼ਲ ਡੀਲ ਹੈ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99 ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99 ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99 30 ਲੋਕੇਸ਼ਨਾਂ ਨੇ ਕੈਨੇਡਾ ਚ ਮਿਸਟਰ ਸਿੰਘ ਪੀਜ਼ਾ 905-504-1000 9055004000 ਮਿਸਟਰ ਸਿੰਘ ਪੀਜ਼ਾ ਨੂੰ ਕਾਲ ਕਰੋ 1981 ਹਾਂਜੀ ਵੀਰੇ ਵਧੀਆ ਵਧੀਆ ਵੀਰੇ ਕੀ ਹਾਲ ਬਹੁਤ ਵਧੀਆ ਬ੍ਰਦਰ ਬਹੁਤ ਵਧੀਆ ਰਿਲੈਕਸ ਕੀਤਾ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ ਵਧੀਆ ਸੀ ਠੀਕ ਸੀ ਤੁਸੀਂ ਦੱਸੋ ਤੁਹਾਡਾ ਕਿੱਦਾਂ ਰਿਹਾ
4: ਮੇਰਾ ਵਧੀਆ ਸੀ ਮੈਂ ਕੰਮ ਤੇ ਸੀਗਾ
0: ਠੀਕ ਹੈ
4: ਕੰਮ ਹੁੰਦਾ ਮੈਂ ਇੱਕ ਵਾਰੀ ਗੱਲ ਸ਼ੇਅਰ ਕਰਦੀ ਤੁਹਾਡੇ ਨਾਲ ਦੀ ਗੱਲ ਸ਼ੇਅਰ ਕਰਦੀ ਸੀ ਮੇਰਾ ਕੰਮ ਹੁੰਦਾ ਸ਼ਾਮੀ ਮੈਂ ਕਿਹੜਾ ਕਿਸੇ ਇੱਕ ਜੋਬ ਤੋਂ ਮੈਂ ਦੂਜੀ ਜੋਬ ਤੇ ਜਾਂਦਾ ਹੁੰਦਾ ਸ਼ਾਮੀ ਮੈਂ ਲੇਟ ਹੋ ਗਿਆ ਕਿਸੇ ਰੀਜ਼ਨ ਕਰਕੇ ਹਨਾ ਅੱਧਾ ਘੰਟਾ ਲੇਟ ਹੋ ਗਿਆ ਤੇ ਮੈਂ ਜਿਹੜੀ ਟੀ ਸ਼ਰਟ ਹੁੰਦੀ ਆ ਉਹ ਮੇਰੇ ਘਰ ਪਈ ਹੁੰਦੀ ਆ ਪੀਜ਼ੇ ਵਾਲੀ ਤੇ ਉਹ ਪਾਈ ਨੀ ਮੈਂ ਕਿਹਾ ਯਾਰ ਕੰਮ ਤੋਂ ਲੇਟ ਹੋ ਗਿਆ ਫਿਰ ਐਵੇਂ ਲੇਟ ਹੋ ਗਿਆ ਫਿਰ ਕਹਿਣਗੇ ਭਾਜੀ ਲੇਟ ਕਰ ਹੋ ਗਿਆ ਮੈਂ ਇੱਥੇ ਚਲਾ ਗਿਆ ਜੋ ਮੇਰੇ ਕੈਪ ਪਾਈ ਹੋਈ ਸੀ ਟੀ ਸ਼ਰਟ ਮੇਰੇ ਹੋਰ ਪਾਈ ਹੋਈ ਸੀ ਤੇ ਉਹ ਕਹਿੰਦੇ ਆ ਤੂੰ ਟੀ ਸ਼ਰਟ ਨੀ ਪਾਈ ਮੈਂ ਕਿਹਾ ਮੈਂ ਭਾਜੀ ਮੈਂ ਟੋਰਾਂਟੋ ਤੋਂ ਆਇਆ ਕੰਮ ਤੋਂ ਆਉਣਾ ਇੱਧਰ ਹੀ ਆ ਗਿਆ ਮਤਲਬ ਘਰ ਨੀ ਜਾ ਹੋਇਆ ਤੇ ਕਹਿੰਦੇ ਯਾਰ ਤੂੰ ਟੀ ਸ਼ਰਟ ਪਾ ਕੇ ਆਉਣੀ ਸੀ ਯਾਰ ਏਦਾਂ ਥੋੜੀ ਹੁੰਦਾ ਇਹ ਉਹ ਮੈਨੂੰ ਬੜਾ ਕਵਰ ਜਿਹਾ ਲੱਗਾ ਯਾਰ ਮੈਂ ਕੰਮ ਉਹ ਵੀ ਕਰਦੇ ਓਨਰ ਨੇ ਉਹਨਾਂ ਨਾਲ ਭਾਈ ਕੰਮ ਕਰਦਾ ਦੋ ਜਣੇ ਕੰਮ ਕਰਦੇ ਆ ਮੈਂ ਇੱਕ ਦਿਨ ਟਿਕਣ ਨੀ ਪਾਈ ਇੱਕ ਸਾਲ ਦੇ ਵਿੱਚ ਮੈਨੂੰ ਉਹਨਾਂ ਨੇ ਟੋਕਿਆ ਮੈਂ ਕਿਹਾ ਯਾਰ ਫੋਰਮੈਲਿਟੀ ਹੋ ਗਈ ਹਨਾ ਮੈਂ ਕੁਛ ਬੋਲਿਆ ਨੀ ਮੈਂ ਕਿਹਾ ਭਾਜੀ ਕੋਈ ਗੱਲ ਨੀ ਮੈਂ ਉਹਨੇ ਪਾਇਆ ਉਹਨਾਂ ਘਰ ਜਾ ਕੇ ਮੈਂ 10 ਮਿੰਟ ਲੱਗਣੇ ਕਹਿੰਦਾ ਹਾਂ ਟੀ ਸ਼ਰਟ ਪਾਇਆ ਤੇ ਫਿਰ ਤੂੰ ਆ ਜਾ ਮੈਂ ਤੈਨੂੰ ਟਾਈਮ ਦੇ ਰਿਹਾ ਕੁਛ ਨੀ ਹੈਗਾ ਮੈਨੂੰ ਥੋੜਾ ਅਫਸੋਸਾ ਵੀ ਹੋਇਆ ਮੈਂ ਕਿਹਾ ਆਪ ਤਾਂ ਟੀ ਸ਼ਰਟ ਪਾਉਂਦੇ ਨੀ ਪਰ ਕੈਪ ਵੀ ਲੈਂਦੇ ਫਿਰ ਕੈਪ ਤਾਂ ਲਈ ਹੋਈ ਸੀਗੀ ਚਲੋ ਹੋਰ ਕੈਪ ਲਈ ਹੋਈ ਸੀਗੀ ਤੇ ਮੈਨੂੰ ਬੜਾ ਅਫਸੋਸ ਜਿਹਾ ਲੱਗਾ ਫਿਰ ਮੈਂ ਕਿਹਾ ਗੱਲ ਸ਼ੇਅਰ ਕਰੂੰਗਾ ਕਿਸੇ ਕੋਲੇ
0: ਠੀਕ ਹੈ ਜੇ ਯਾਰ ਉਹ ਚਾਹੁੰਦੇ ਆ ਕਿ ਤੁਸੀਂ ਪਾਓ ਤੇ ਉਹ ਇੰਨਾ ਮਾਈਂਡ ਕਰਦੇ ਆ ਤਾਂ ਬਾਕੀ ਉਹਨਾਂ ਨੂੰ ਵੀ ਚਾਹੀਦਾ ਯਾਰ ਕਿ ਜੇ ਉਹ ਲੀਡਰ ਨੇ ਉਹ ਲੀਡ ਕਰਨ ਤੇ ਉਹ ਵੀ ਹਰ ਰੋਜ਼ ਪਾਉਣ ਬਿਲਕੁਲ
4: ਨਹੀਂ ਟੋਪਿੰਗ ਐਵਰੀਥਿੰਗ ਕਿਉਂਕਿ ਉਹ ਦੋਵੇਂ ਪ੍ਰਪੇਅਰ ਕਰਦੇ ਫਰੰਟ ਤੇ ਉਹ ਕੰਮ ਕਰਦੇ ਆ
0: ਜੀ
4: ਉਹਨਾਂ ਦਾ ਮੈਂਡੇਟਰੀ ਆ ਖੈਰ ਤੇ ਮੈਂ ਚਲੋ ਫਿਰ ਵੀ ਹੈਲਪ ਕਰੋ
0: ਹਾਂ ਨਹੀਂ ਚਾਹੀਦਾ ਯਾਰ ਚਾਹੀਦਾ ਮੈਂ ਲੱਗਦਾ ਕਿ ਚਾਹੀਦਾ ਉਹਨਾਂ ਨੂੰ ਵੀ ਜੇ ਉਹ ਚਾਹੁੰਦੇ ਕਿ ਇੰਪਲੋਈਜ਼ ਹਰ ਵਕਤ ਪਾਉਣ ਤੇ ਇੰਪਲੋਈਜ਼ ਫੋਲੋ ਕਰਨ ਜਿਹੜਾ ਰੂਲ ਦਿੱਤਾ ਤਾਂ ਉਹਨਾਂ ਨੂੰ ਵੀ ਚਾਹੀਦਾ ਚਲੋ ਕੋਈ ਨਾ ਥੈਂਕ ਯੂ ਬ੍ਰਦਰ ਸ਼ੇਅਰ ਕੀਤਾ ਤੁਸੀਂ ਤੁਸੀਂ ਮੈਂ ਲੱਗਦਾ ਆਪਣੇ ਥਾਂ ਤੇ ਸਹੀ ਹੋ
4: ਠੀਕ ਹੈ
0: ਓਕੇ ਵੀਰੇ ਬਹੁਤ ਸ਼ੁਕਰੀਆ ਵਿਲ ਬੀ ਰਾਈਟ ਬੈਕ

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ Veg and non-veg biryani, buy one, get one free. Chana patura, buy one, get one free. Fish pakoda, buy one, get one free. Tandoori chicken leg, buy one, get one free. Mango lassi, salt lassi, mithi lassi, buy one, get one free. Har roz fresh saag te makki di roti. Tiffin service, pick up ate delivery delay vi available hai. Dona locations te fresh sabziyan, fruit te grocery de item. Te hon aloo, gobi, mooli te pyaaz aale paraunthe $2.99 de ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ $7.99 ਤੇ ਪਨੀਰ ਐਂਡ ਮਿਕਸ ਪਰੌਂਠਾ $3.99 ਸਬਜ਼ੀ ਮਾਰਕੀਟ ਓਪਨ 24/7 ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-4
2: Okay.
1: 50-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
1: ਵੈਰੀ ਗੁੱਡ ਕੀ ਬਾਤ ਹੈ ਜ਼ਰੂਰ ਜ਼ਰੂਰ ਜ਼ਰੂਰ SNS ਲੋਅਰਸ ਨੰਬਰ 1 ਟੀਮ ਹੈ ਯਾਰ ਬਣਦਾ ਹੀ ਹੈ ਕਿ ਇਹਨਾਂ ਨੂੰ ਕਾਲ ਕਰੋ ਸੋ ਪ੍ਰੋਗਰਾਮ ਪੰਜਾਬੀ ਦਾ 905-673-3337-905-673-3337 ਆਪਣਾ ਨੰਬਰ ਹੈ ਦੇਖੋ ਗੱਲ ਆਪਾਂ ਕਰ ਰਹੇ ਸੀ ਕੁਝ ਇੱਕ ਸੱਜਣ ਮਿੱਤਰ ਸ਼ੇਅਰ ਕਰ ਰਹੇ ਸੀ ਸਪੋਰਟਸ ਬਾਰੇ ਕਿਸੇ ਨੂੰ ਲੱਗਦਾ ਕਿ ਹਾਂ ਬਈ ਸਪੋਰਟਸ ਫਿਕਸਡ ਹੈ ਵੀ ਗੇਮਾਂ ਜਿੱਤੀਆਂ ਜਾਂਦੀਆਂ ਕਿਉਂਕਿ ਲੀਗ ਵਾਲੇ ਆ ਤਾਂ ਚਾਹੁੰਦੇ ਆ ਕਹਿ ਰਹੇ ਸੀ ਜਾਣ ਬੁੱਝ ਕੇ ਇਸ ਟੀਮ ਨੂੰ ਜਿਤਾਉਣਾ ਕੁਝ ਕਹਿੰਦੇ ਆ ਕਿ ਨਹੀਂ ਯਾਰ ਨਾ ਵੀ ਕਿੱਥੇ ਆਏ ਕਿਵੇਂ ਕੋਈ ਚੀਜ਼ ਫਿਕਸ ਹੋ ਜਾਂਦੀ ਹੈ ਐਡੀਆਂ ਵੱਡੀਆਂ ਲੀਗਾਂ ਨੇ ਐਂ ਥੋੜੋ ਵੀ ਇਹਨੂੰ ਜਿਤਾਤਾ ਉਹਨੂੰ ਜਿਤਾਤਾ ਤੁਹਾਡਾ ਕੀ ਖਿਆਲ ਹੈ ਡੂ ਯੂ ਥਿੰਕ ਤੁਹਾਨੂੰ ਲੱਗਦਾ ਕਿ ਸਪੋਰਟਸ ਦੇ ਜਿਹੜੇ ਮੈਚ ਨੇ ਉਹ ਫਿਕਸ ਕੀਤੇ ਜਾਂਦੇ ਆ ਕ੍ਰਿਕਟ ਹੋ ਗਈ ਬਾਸਕਟਬਾਲ ਦੀ ਜੇ ਗੱਲ ਕਰ ਲਈਏ ਜਾਂ ਆਪਣੇ ਯੂ ਨੋ ਕੋਈ ਵੀ ਸਪੋਰਟ ਹੈ ਕੀ ਤੁਹਾਨੂੰ ਲੱਗਦਾ ਕਿ ਚੀਜ਼ਾਂ ਫਿਕਸ ਕੀਤੀਆਂ ਜਾ ਸਕਦੀਆਂ ਹੁਣ ਇੱਕ ਵੀਰ ਹੁਣੇ ਕਹਿੰਦੇ ਨਵੀਂ ਯਾਰ IPL ਦਾ ਤਾਂ ਪਤਾ ਹੁੰਦਾ ਵੀ ਇਸ ਟੀਮ ਨੇ ਜਿੱਤਣਾ ਹੈ ਉਹਨੇ ਜਿੱਤਣਾ ਵਟ ਡੂ ਯੂ ਥਿੰਕ ਤੁਹਾਡਾ ਕੀ ਖਿਆਲ ਹੈ ਨੰਬਰ ਹੈ ਆਪਣਾ 905-673-3337 ਤੁਸੀਂ ਮੰਨਦੇ ਹੋ ਕਿ ਸਪੋਰਟਸ ਦੇ ਮੈਚ ਜਾਣ ਬੁੱਝ ਕੇ ਇਹਨੂੰ ਜਿਤਾਤਾ ਜਾਣ ਬੁੱਝ ਕੇ ਉਸ ਟੀਮ ਨੂੰ ਜਿਤਾਤਾ ਕਿਸ ਲੈਵਲ ਤੱਕ ਮੈਚਸ ਦੇ ਵਿੱਚ ਫਿਕਸਿੰਗ ਹੁੰਦੀ ਹੈ ਨੰਬਰ ਹੈ ਆਪਣਾ 905-673-3337 905-673-3337 ਇੱਕ ਜੇ ਤੁਸੀਂ ਨਵਾਂ ਘਾਹ ਲਗਵਾਉਣਾ ਸੌਡਿੰਗ ਜਿਹਨੂੰ ਕਹਿੰਦੇ ਆ ਕਰਵਾਉਣੀ ਹੈ ਤਾਂ ਮੈਂ ਨੰਬਰ ਦਿੰਦਾ SS ਲੋਨ ਕੇਅਰ ਵਾਲਿਆਂ ਦਾ ਤੇ ਹਰ ਹਫ਼ਤੇ ਦੋ ਹਫ਼ਤੇ ਬਾਅਦ ਇਹਨਾਂ ਨੂੰ ਕਹਿ ਦਿਓ ਕਿ ਯਾਰ ਸਾਡਾ ਘਾਹ ਵੀ ਕੱਟ ਦਿਆ ਕਰੋ ਨਾਲੇ ਮੇਨਟੇਨੈਂਸ ਕਰਨਗੇ ਨਾਲੇ ਨਵਾਂ ਘਾਹ ਲਾ ਜਾਣਗੇ 437-655-1984 437-655-1984 ਦੇ ਉੱਤੇ ਕਾਲ ਕਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337

0: ਇੱਕ ਮੈਂ ਜੌਬ ਦੀ ਜਾਣਕਾਰੀ ਤੁਹਾਨੂੰ ਦੇ ਰਿਹਾ ਤੇ ਤੁਸੀਂ ਪਹਿਲਾਂ ਵੀ ਨੋਟ ਕੀਤਾ ਹੋਊਗਾ ਨੰਬਰ, ਜਿਹੜੇ ਨਵੇਂ ਮਿੱਤਰ ਸੱਜਣ ਹੁਣ ਸੁਣਨ ਲੱਗੇ ਨੇ, ਇੱਕ ਬਹੁਤ ਹੀ ਕਮਾਲ ਦੀ ਕੰਪਨੀ ਹੈ, ਟੌਪ ਦੀ ਪੇ ਦੇਣਗੇ, ਹਾਇਰਿੰਗ ਕਰ ਰਹੇ ਨੇ। ਇਹਨਾਂ ਨੂੰ ਇੱਕ ਬੰਦੇ ਦੀ ਲੋੜ ਹੈ ਜਿਹਨੂੰ ਕੈਬਨਿਟਰੀ ਜਾਂ ਕਾਰਪੈਂਟਰੀ ਦਾ ਕੰਮ ਆਉਂਦਾ। ਤੁਹਾਡੇ ਕੋਲ ਜੇ ਐਕਸਪੀਰੀਅੰਸ ਹੈ ਟੇਬਲ ਸੌ ਜਾਂ ਟੂਲਸ ਦੇ ਨਾਲ ਹੈਂਡੀ ਕੰਮ ਕਰ ਲੈਂਦੇ ਹੋ, ਕੈਬਨਿਟਰੀ ਕਾਰਪੈਂਟਰੀ ਦਾ ਕੰਮ ਹੈ, ਸਟੀਲਸ ਅਤੇ ਟੋਮਕਨ ਦੇ ਕੋਰਨਰ ਤੇ ਇਹ ਲੋਕੇਟਿਡ ਨੇ, ਟੌਪ ਦੀ ਪੇ ਦੇ ਰਹੇ ਹੈ। ਜਦੇ ਇਹਨਾਂ ਨੂੰ ਬੰਦੇ ਦੀ ਲੋੜ ਹੈ ਅੱਜ ਕਾਲ ਕਰੋ, ਕੱਲ ਪਰਸੋਂ ਕੰਮ ਤੇ ਲੱਗ ਜਾਓ। ਵਧੀਆ ਕੰਪਨੀ ਹੈ, 416-822-2239 416-822-2239 416-822-2239 ਤੇ ਕਾਲ ਕਰੋ। ਸਟੀਲਸ ਐਂਡ ਟੋਮਕਿਨ ਤੇ ਇਹਨਾਂ ਨੂੰ ਇੱਕ ਕਾਰਪੈਂਟਰ ਜਾਂ ਜਿਹਨੂੰ ਕੈਬਨਿਟਰੀ ਜਾਂ ਟੂਲਾਂ ਦਾ ਕੰਮ ਆਉਂਦਾ ਬੰਦੇ ਦੀ ਲੋੜ ਹੈ, 416-822-2239 ਲੱਗੋ ਕੰਮ ਤੇ, ਕਮਾਓ ਡਾਲਰ ਤੇ ਫਿਰ ਵਧੀਆ ਯਾਰ ਜ਼ਿੰਦਗੀ, ਤਾਂ ਹੀ ਬੰਦਾ ਇੰਜੋਏ ਕਰੂਗਾ ਜੇ ਡਾਲਰ ਹੋਣ ਕੋਲ ਕੇ। ਨਹੀਂ ਡਾਲਰ ਬਿਨਾਂ ਤਾਂ ਫਿਰ ਨਹੀਂ ਬੰਦਾ ਜੀ ਸਕਦਾ, ਖਾਸ ਤੌਰ 'ਤੇ ਕੈਨੇਡਾ 'ਚ ਪਿੰਡਾਂ ਪੁੰਡਾਂ ਸਰ ਜਾਂਦਾ ਵੀ, ਘਰਾਂ ਜਿਹੜੇ ਹੈਗੇ ਨੇ ਸਾਡੇ ਘਰ ਦੇ ਉਹ ਦੇਈ ਜਾਣਗੇ ਅਤੇ ਜ਼ਿੰਦਗੀ ਇੰਜੋਏ ਕਰੀ ਜਾਵਾਂਗੇ, ਬਟ ਇੱਥੇ ਨਹੀਂ ਗੱਲ ਬਣਦੀ। ਸੋ ਓਕੇ, ਕੀ ਤੁਹਾਨੂੰ ਲੱਗਦਾ ਕਿ ਸਪੋਰਟਸ ਫਿਕਸ ਕੀਤੇ ਜਾਂਦੇ ਆ, ਕ੍ਰਿਕਟ ਹੋ ਗਈ, ਸੋਕਰ, ਆਪਣਾ ਬਾਸਕਟਬਾਲ, ਕੋਈ ਵੀ ਖੇਡ, ਤੁਹਾਨੂੰ ਲੱਗਦਾ ਕਿ ਜਾਣ ਬੁੱਝ ਕੇ ਕਿਸੇ ਨਾ ਕਿਸੇ ਟੀਮ ਨੂੰ ਜਿਤਾਇਆ ਜਾਂਦਾ ਜਾਂ ਨਹੀਂ? ਕੁਝ ਕੁ ਲੋਕ ਕਹਿ ਰਹੇ ਨੇ ਵੀ ਜ਼ਰੂਰ ਹੁੰਦਾ, ਕ੍ਰਿਕਟ 'ਚ ਵੀ ਹੁੰਦਾ, ਸੋਕਰ 'ਚ ਵੀ ਹੁੰਦਾ। ਕਈ ਤਾਂ ਇਹ ਵੀ ਕਹਿੰਦੇ ਆ, ਭਾਜੀ ਤੁਹਾਨੂੰ ਦਿਖਾ ਦੇਵਾਂਗੇ ਕਿ ਫਾਈਨਲ ਦੇ ਵਿੱਚ ਫੀਫਾ 'ਚ ਕੌਣ ਜਿੱਤੂਗਾ। ਵੀਰ ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਸੀ ਕਿ ਆਈ ਪੀ ਐਲ 'ਚ ਕਿਹੜਾ ਜਿੱਤੂਗਾ, ਅਤੇ ਕਹਿੰਦੇ ਆ ਕਿ ਸਾਡੇ ਮਿੱਤਰ ਨੇ 20 ਲੱਖ ਰੁਪਈਆ ਲਾਇਆ ਵੀ ਆਰ ਸੀ ਬੀ ਜਿੱਤੇਗਾ, ਅਤੇ ਉਹਨੂੰ 38 ਲੱਖ ਬਣ ਗਿਆ। ਬਟ ਮੈਂ ਨਹੀਂ ਮੰਨਦਾ, ਮੈਨੂੰ ਨਹੀਂ ਲੱਗਦਾ ਕਿ ਐਡੇ ਵੱਡੇ ਲੈਵਲ 'ਤੇ ਚੀਜ਼ਾਂ ਜਾਂ ਗੇਮਾਂ ਫਿਕਸ ਕੀਤੀਆਂ ਜਾਂਦੀਆਂ, ਕਿਉਂਕਿ ਯਾਰ ਇਹ ਹੁੰਦਾ ਕਿ ਪਲੇਅਰਸ ਨੂੰ ਹੁੰਦਾ ਯਾਰ ਕਿ ਅਸੀਂ ਕਿਵੇਂ ਹਾਰ ਜਾਵਾਂਗੇ ਜਾਣ ਬੁੱਝ ਕੇ। ਹਰੇਕ ਪਲੇਅਰ ਜੇ ਖੇਡਦਾ ਤਾਂ ਉਹ ਤਾਂ ਖੇਡਦੇ ਕਿ ਸਾਡੀ ਟੀਮ ਚੈਂਪੀਅਨ ਬਣਨ। ਹੁਣ ਕਿਹੜਾ ਪਲੇਅਰ ਜਾਣ ਬੁੱਝ ਕੇ ਹਾਰੇਗਾ? ਕੁਝ ਕੁ ਹੋ ਸਕਦੇ ਆ, ਬਟ ਉਹ ਫੜੇ ਵੀ ਜਾਂਦੇ ਆ। ਹੁਣ ਬਾਸਕਟਬਾਲ ਦੇ ਵਿੱਚ ਇੱਕ ਪਲੇਅਰ ਹੈ, ਉਹ ਜਾਣ ਬੁੱਝ ਕੇ ਮਿਸ ਕਰ ਰਿਹਾ ਸੀ ਸ਼ੋਟਾਂ ਨੂੰ, ਉਹ ਆਪਦੇ ਆਪ 'ਤੇ ਹੀ ਗੈਂਬਲ ਕਰ ਰਿਹਾ ਸੀ ਆਪਦੀ ਟੀਮ 'ਤੇ, ਪਤਾ ਲੱਗਿਆ ਉਹਨੂੰ, ਫਿਰ ਸਾਰੀ ਲਾਈਫ ਲਈ ਬੈਨ ਕਰਤਾ ਖੇਡ ਤੋਂ। ਸੋ ਨੰਬਰ ਹੈ ਸਟੂਡੀਓ ਦਾ 905-673-3337 905-673-3337 ਜਿਹੜੇ ਕ੍ਰਿਕਟ ਦੇ ਫੈਨ ਨੇ ਉਹ ਕ੍ਰਿਕਟ ਬਾਰੇ ਦੱਸ ਸਕਦੇ ਆ ਕਿ ਭਾਜੀ ਜ਼ਰੂਰ ਆਈ ਪੀ ਐਲ 'ਚ ਵੀ ਹੁੰਦਾ ਜਾਂ ਬਾਕੀ ਮੈਚਾਂ ਦੇ ਵਿੱਚ ਵੀ ਹੁੰਦਾ, ਜਿਹੜੇ ਸੋਕਰ ਦੇ ਫੁੱਟਬਾਲ ਦੇ ਸ਼ੌਕੀਨ ਨੇ। ਕੀ ਤੁਹਾਨੂੰ ਲੱਗਦਾ ਫੀਫਾ ਵਰਲਡ ਕੱਪ ਵੀ ਇਸ ਲੈਵਲ ਤੱਕ ਫਿਕਸ ਕੀਤਾ ਜਾ ਸਕਦਾ? ਆਈ ਡਾਊਟ ਇਟ। ਦੁਨੀਆ ਦੇਖ ਰਹੀ ਹੈ, ਬਿਲੀਅਨਸ ਆਫ ਲੋਕ ਅਰਾਊਂਡ ਦਾ ਵਰਲਡ ਨਿਗਾਹ ਰੱਖ ਰਹੀ ਹੈ ਕਿਹੜੀ ਟੀਮ ਕੀ ਕਰਦੀ ਆ, ਕਿਵੇਂ ਯਾਰ ਫਿਕਸ ਕਰ ਦੇਣਗੇ ਮੈਚਿਸ ਨੂੰ। ਬਾਕੀ ਚਲੋ ਤੁਸੀਂ ਆਪਣਾ ਯੂਨੋ, ਜੇ ਤੁਹਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਹੈ, ਕੋਈ ਹੋਰ ਨੌਲੇਜ ਹੈ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰੋ। ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ
1: 905-673-3337 905-673-3337 906-986 ਹਾਂਜੀ ਹਾਂਜੀ ਵੀਰੇ ਕੀ ਹਾਲ ਨੇ ਵਧੀਆ ਵੀਰੇ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਤੇ ਕ੍ਰਿਕਟ ਦਾ ਯਾਰ ਮੈਂ ਸੁਣਿਆ ਸੀਗਾ ਲਾਈਕ ਪਹਿਲਾਂ ਨਾ ਮੈਨੂੰ ਲੱਗਦਾ ਸੀਗਾ ਵੀ ਸ਼ਾਇਦ ਕਦੇ ਹੋਈ ਹੋਣਾ ਬਟ ਨਾ ਜਿਹ ਕੱਲ ਕਿਸੇ ਨੇ ਪੋਸਟ ਪਾਈ ਆ ਵੀ ਆਰਸੀਬੀ ਆਈਪੀਐਲ ਜਿੱਤ ਰਹੀ ਆ ਤੇ ਉਹਦੇ ਮੈਂ ਤੁਹਾਨੂੰ ਗੱਲਾਂ ਦੱਸਦਾ ਜਿਹੜੇ ਮੈਨੂੰ ਫੈਕਟਰ ਲੱਗੇ ਉਹ ਚੀਜ਼ ਦੇ ਕਹਿੰਦਾ ਵੀ ਵਿਰਾਟ ਕੋਹਲੀ ਨੱਟ ਆਊਟ ਰਹੂਗਾ ਪਰ ਐਂਡਲੀ ਬਾਲ ਤੇ ਸਿਕਸ ਮਾਰ ਕੇ ਜਿਤਾਉਣਾ ਵੀ ਉਹ ਬੰਦੇ ਨੇ ਦੱਸਤਾ ਪਹਿਲਾਂ ਹੀ ਪਰ ਵੀਰੇ ਸੇਮ ਟੂ ਸੇਮ ਚੀਜ਼ ਉਵੇਂ ਹੀ ਹੋਈ ਜਾਣੀ ਉਹਨੇ ਇੱਕ ਦਿਨ ਸਾਡੀ ਇੱਕ ਦਿਨ ਪਹਿਲਾਂ ਗੱਲ ਹੋ ਰਹੀ ਸੀਗੀ ਵੀ ਏਦਾਂ ਕਰਕੇ ਹੁਣ ਅਸੀਂ ਉਹਨੂੰ ਹਜੇ ਮਜ਼ਾਕ ਕਰੀਏ ਮੈਂ ਕਿਹਾ ਲੈ ਯਾਰ ਮਰੀ ਜਾਂਦਾ ਗੱਪ ਵੀ ਐਂ ਕਿਵੇਂ ਹੋ ਜੂਗਾ ਤੇ ਉਹ ਕਹਿੰਦਾ ਬਾਈ ਦੇਖ ਲਈ ਤੂੰ ਵੀ ਐਂ ਕਰਕੇ

0: ਵਿਰਾਟ ਕੋਹਲੀ ਨੇ ਐਂਡ ਤੱਕ ਨਟ ਆਊਟ ਖੇਡਣਾ ਤੇ ਵਿਰਾਟ ਕੋਹਲੀ ਨੇ ਜਿਹੜਾ ਲਾਸਟ ਲਾਸਟ ਰਨ ਚੇਜ਼ ਹੋਣਾ ਨਾ ਉਹ ਸਿਕਸ ਮਾਰ ਕੇ ਕਰਨਾ ਤੇ ਭਰਾਵਾ ਉਹ ਜਮਾਂ ਡਿੱਟੋ ਉਵੇਂ ਹੀ ਹੋਇਆ।
1: ਨਹੀਂ ਪਰ ਕਰਨ ਨੂੰ ਤਾਂ ਹੁਣ ਮੈਂ ਵੀ ਉਹੀ ਅੰਦਾਜ਼ਾ ਲਾ ਲੂੰਗਾ ਵੀ ਆਏ ਹੋਣਾ, ਹੋ ਤਾਂ ਸਕਦਾ ਉਹ ਨੈਵਰ ਨੋ ਕਦੋਂ ਹੋ ਸਕਦਾ
0: ਅੰਦਾਜ਼ਾ ਵੀਰੇ। ਮੈਂ ਉੱਕਣੀ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਠੀਕ ਆ, ਆਪਾਂ ਕਹਿੰਦਾ ਯਾਰ ਐਂ ਕਿਵੇਂ ਹੋ ਸਕਦਾ ਸੀ, ਪਹਿਲਾਂ ਹੀ ਕਹਿੰਦੇ ਸੀਗੇ ਵੀ ਐਂ ਕਿਵੇਂ ਹੋ ਸਕਦਾ। ਹਾਲਾਂਕਿ ਆਈ ਪੀ ਐਲ ਚ ਸੱਟਾ ਸੁੱਟਾ ਲੱਗਦਾ ਤਾਂ ਹੈਗਾ, ਇਹ ਤਾਂ ਮੈਨੂੰ ਪੱਕਾ ਪਤਾ ਜਦੋਂ ਇੰਡੀਆ ਹੁੰਦਾ ਸੀ ਜਦ ਵੀ ਇਹ ਗੱਲਾਂ ਸੁਣਦੀਆਂ ਸੀਗੀਆਂ, ਪਰ ਪ੍ਰੋਪਰ ਤੌਰ ਤੇ ਲਾਈਕ ਜਿਵੇਂ ਹੁਣ ਉਹ ਬੰਦੇ ਨੇ ਮੈਨੂੰ ਦੱਸਿਆ ਨਾ ਇਹ ਗੱਲ ਕਰਦੇ ਕਰਦੇ ਨੇ ਵੀ ਹਾਂ ਭਾਈ ਦੇਖੀ ਤੂੰ ਕੱਲ ਨੂੰ ਆਹ ਚੀਜ਼ ਹੋਣੀ ਆ, ਤੇ ਉਹ ਬੰਦੇ ਨੇ ਜਿਹੜੇ ਜਿਹੜੇ ਬੰਦੇ ਨੇ ਉਹ ਗੱਲ ਦੱਸ ਰਿਹਾ ਸੀਗਾ, ਕਹਿੰਦਾ ਉਹਨੇ ਬਕਾਇਦਾ ਪੋਸਟ ਪਾਈ ਆ ਵੀ ਕੱਲ ਨੂੰ ਆਰ ਸੀ ਬੀ ਵਿਨ ਕਰ ਰਹੀ ਆ ਔਰ ਵਿਰਾਟ ਕੋਹਲੀ ਨੇ ਨਟ ਆਊਟ ਖੇਡਣਾ, ਨਟ ਆਊਟ ਖੇਡਣ ਤੋਂ ਪਲੱਸ ਜਿਹੜਾ ਆਖਰੀ ਰਨ ਮਾਰਨਾ ਉਹ ਸਿਕਸ ਮਾਰ ਕੇ ਬਣਨਾ, ਔਰ ਉਹ ਸੇਮ ਟੂ ਸੇਮ ਚੀਜ਼ ਉਵੇਂ ਹੀ ਹੋਈ।
1: ਠੀਕ ਹੈ, ਸੋ ਤੁਸੀਂ ਮੰਨਦੇ ਹੋ ਕਿ ਮੈਚ ਫਿਕਸ ਕੀਤੇ ਜਾਂਦੇ ਆ?
0: ਹਾਂ ਵੀਰੇ ਹੁੰਦੇ ਨੇ।
1: ਠੀਕ ਹੈ
0: ਹਾਂਜੀ,
1: ਚਲੋ ਲੈਟਸ ਸੀ, ਦੇਖਦੇ ਹਾਂ ਬਾਕੀ ਕੀ ਕਹਿੰਦੇ ਸੱਜਣ ਮਿੱਤਰ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। 3344 ਹੈਲੋ
2: ਹੈਲੋ ਸਤਿ ਸ੍ਰੀ ਅਕਾਲ ਨਵੀ, ਹਾਂ ਜੀ
1: ਗੜ ਸਰ ਗੜ ਕੀ ਹਾਲ?
2: ਬਹੁਤ ਵਧੀਆ ਜੀ। ਤੁਸੀਂ ਮੈਕਸ ਮੈਚ ਫਿਕਸਿੰਗ ਦੀ ਗੱਲ ਦੇ ਬਾਰੇ ਕਰ ਰਹੇ ਹੋ, ਇਟਸ ਪਰਵੇਸਿਵ ਸਾਰੇ ਪਾਸੇ ਹੀ ਆ, ਇਦਾਂ ਹੁੰਦਾ ਇੰਨਾ ਨਹੀਂ ਪਤਾ ਵੀ ਕਿੱਥੇ ਜ਼ਿਆਦਾ ਤੇ ਕਿੱਥੇ ਘੱਟ ਆ। ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿ ਜਿਹੜੀ ਕੈਨੇਡੀਅਨ ਕ੍ਰਿਕਟ ਟੀਮ ਸੀ ਉਹ ਆਈ ਥਿੰਕ ਇਟ ਹੈਜ਼ ਬੀਨ ਪਰਪੈਚੁਅਲੀ ਬੈਨਡ ਫਰੋਮ ਬਾਈ ਆਈ ਸੀ ਸੀ। ਇੱਥੇ ਪਿੱਛੇ ਫਿਫਥ ਸਟੇਟ ਦੇ ਵਿੱਚ ਵੀ ਔਰ ਹੋਰ ਵੀ ਨੈਸ਼ਨਲ ਮੀਡੀਆ ਦੇ ਵਿੱਚ ਇਹਦੀ ਇਨਵੈਸਟੀਗੇਟਿਵ ਜਿਹੜੀ ਇਹਦੀ ਪ੍ਰੋਗਨੋਸਿਸ ਬਹੁਤ ਮਾੜੀ ਸੀ। ਉੱਥੇ ਮੈਚ ਫਿਕਸਿੰਗ ਇਨ ਇੰਡੀਆ ਐਂਡ ਐਲਸਵੇਅਰ, ਤੇ ਉਹ ਸਾਰੇ ਮਤਲਬ ਬੜੀ ਦੁੱਖ ਵਾਲੀ ਗੱਲ ਆ ਕਿ ਕੈਨੇਡੀਅਨ ਕ੍ਰਿਕਟ ਟੀਮ ਜਿਹੜੀ ਹੈਗੀ ਆ ਇਟ ਹੈਜ਼ ਬੀਨ ਟੋਟਲੀ ਡਿਸੈਮੀਨੇਟਡ।
1: ਕਿਹੜੀ ਗੱਲੋਂ ਉਹਨੂੰ ਬੈਨ ਕੀਤਾ ਗਿਆ?
2: ਕਹਿੰਦੇ ਕਿ there was an infiltration from betting companies or maybe extortionists or people, you know, the foreign bodies jinniyan vi hai jinniyan matlab is cheez nu mera banda hona chahida ya kidda, a bit of a nepotism vi ho gaya ya hor ho gaya ya fixing game fixing par latest hai ya ki jehdi hun Canadian cricket team ya ਉਹਦਾ ਕੋਈ ਅਸਤਿਤਵ ਨਹੀਂ ਹੈ, ਉਹਦਾ ਕੋਈ ਉਹਦਾ ਵਜੂਦ ਨਹੀਂ ਹੈ ਮੈਨੂੰ ਲੱਗਦਾ।
1: ਨਹੀਂ ਪਰ ਦੇਖੋ ਜੇ ਉਹ ਕੁਝ ਗਲਤ ਕਰ ਰਹੇ ਸੀ ਤਾਂ ਲੀਗ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਬੈਨ ਕਰਤੀ, ਸੋ ਉਹ ਸਗਾ ਤੇ ਫਿਕਸਿੰਗ ਨੂੰ ਰੋਕ ਰਹੇ ਨੇ ਫਿਰ।
2: ਹਾਂ ਬਿਲਕੁਲ, ਉਹ ਤਾਂ ਫਿਰ ਆਈ ਸੀ ਸੀ ਜਿਹੜੀ ਹੈਗੀ ਆ ਇੰਟਰਨੈਸ਼ਨਲ ਕ੍ਰਿਕਟ ਕੰਟਰੋਲ ਬੋਰਡ ਜਿਹੜਾ ਹੈਗਾ ਉਹ ਕਰ ਰਹੀ ਹੈ। ਵਾਟ ਆਮ ਟ੍ਰਾਈ ਟੂ ਗੈਟ ਇਟ, ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਚੀਜ਼ਾਂ ਹੁੰਦੀਆਂ, ਜੇ ਫੜ ਹੋ ਜਾਂਦੀਆਂ ਤੇ ਫਿਰ ਫੜ ਹੋ ਜਾਂਦੀਆਂ, ਨਹੀਂ ਤਾਂ ਯੂ ਨੋ ਹੂ ਨੋਸ ਦੇ ਇਵਨ ਇਨ ਹੁਣ ਫੁੱਟਬਾਲ ਖੇਡਦੇ ਜਿਹੜੇ ਸੌਕਰ ਫੋਰ ਐਗਜ਼ਾਮਪਲ, ਯੂ ਨੈਵਰ ਨੋ, ਆਈ ਮੀਨ ਯੂ ਗੈਟ ਟੂ ਟੇਕ ਦਿਸ ਵਿਦ ਅ ਗ੍ਰੇਨ ਆਫ ਸਾਲਟ ਰੀਲੀ। ਆਈ ਮੀਨ ਉਹ ਅੱਗੇ ਹੁੰਦੀਆਂ ਸੀ ਵੀ ਤੁਸੀਂ ਸਮਝਦੇ ਸੀ ਵੀ ਹਾਂ ਸਾਡਾ ਪਲੇਅਰ ਐਵੇਂ ਤਗੜਾ ਆ, ਬਟ ਮੈਚ ਫਿਕਸਿੰਗ ਇਜ਼ ਅ ਸੀਰੀਅਸ ਪ੍ਰੋਬਲਮ ਔਰ ਇਟ ਇਜ਼ ਅਰਾਊਂਡ। ਇਦਾਂ ਨਹੀਂ ਹੈ ਕਿ ਇਹ ਨਹੀਂ ਹੋ ਰਹੀ, ਹੋ ਰਹੀ ਆ। ਇਟਸ ਅ ਗਲੈਡੀਟੋਰੀਅਲ ਸਪੋਰਟ, ਜਿੱਦਾਂ ਏਨਸ਼ੀਅੰਟ ਰੋਮ ਦੇ ਵਿੱਚ ਹੁੰਦੇ ਸੀ ਵੀ ਤੂੰ ਏਦਾਂ ਚਾਕੂ ਮਾਰਨਾ, ਮੈਂ ਏਦਾਂ ਘੁਮਾਉਣਾ, ਮੈਂ ਧੌਣ ਨੂੰ ਐਨ ਕਰਨੀ ਆ। ਬੇਸਿਕਲੀ ਇਟ ਇਜ਼ ਐਂਡ ਆਫ ਦ ਡੇ ਇਟ ਇਜ਼ ਐਂਟਰਟੇਨਮੈਂਟ ਐਂਡ ਹੁਣ ਬੁਕੀਜ਼ ਜਿਹੜੇ ਆ ਜਿੰਨੀਆਂ ਹੁਣ ਤੁਸੀਂ ਆਈ ਫੇਲ ਫਰੋਮ ਇੰਗਲੈਂਡ ਐਂਡ ਆਈ ਨੋ ਜਿੰਨੇ ਵੀ ਹੋਰਸ ਰੇਸਿੰਗ ਐਂਡ ਯੂ ਨੋ ਅਦਰ ਥਿੰਗਸ, ਸੋ ਥੀਸ ਆਰ ਬਿਗ ਮਾਰਕੀਟਸ, ਬਿਲੀਅਨਸ ਆਫ ਡਾਲਰਸ ਗੋ ਥਰੂ ਦ ਹੈਂਡਸ।
1: ਬਿਲਕੁਲ
2: ਤੇ ਇਹ ਚੀਜ਼ਾਂ ਹੈਗੀਆਂ। But I particularly, you know, because I played football, I played cricket, mainly nahi pata hunda si ke unna zamane de vich jadon pe bhi jadon hun ta kar de hai become commercialized, jadon bhi koi sports commercialized hoye ni na at this level, especially the beautiful game jinu kehne hai, the soccer is the massive thing.
1: ਕੋਸ਼ਿਸ਼ ਨੀ ਕਰਦੇ, ਕੋਸ਼ਿਸ਼ ਤਾਂ ਚਲੋ ਕੀ ਕਰਦੇ ਹੋਣਗੇ, ਬਟ ਇੰਨਾ ਕਹਿ ਕੇ ਰੋਕੇ ਜਾਂਦੇ ਆ, ਕਈਆਂ ਨੂੰ ਲੱਗਦਾ ਕਿ ਫਾਈਨਲ ਵੀ ਉਵੇਂ ਖੇਡਿਆ ਜਾਂਦਾ ਵੀ ਹਾਂ ਯਾਰ ਇਹਨੂੰ ਜਿਤਾਉਣਾ ਤਾਂ ਇਹੀ ਜਿੱਤੇਗਾ। ਇਹ ਹੁਣ ਕਈ ਆਪਣੇ ਹੁਣ ਮੈਂ ਨਾ ਕਈ ਵਾਰ ਆਪਣੇ ਡੈਡ ਨਾਲ ਗੇਮ ਦੇਖਦਾ ਹੁੰਦਾ, ਕਹਿੰਦੇ ਨਵੀਂ ਯਾਰ ਜਾਣ ਕੇ ਇਸ ਟੀਮ ਨੂੰ ਜਿਤਾਤਾ ਵੀ ਇੱਕ ਹੋਰ ਗੇਮ ਹੋਵੇ, ਜਾਣ ਕੇ ਉਸ ਟੀਮ ਨੂੰ ਜਿਤਾਤਾ। ਸੋ ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਜਾਣ ਬੁੱਝ ਕੇ ਚੀਜ਼ਾਂ ਹੋ ਰਹੀਆਂ ਨੇ, ਬਟ ਆਈ ਡੋਨਟ ਨੋ। ਬਾਕੀ ਚਲੋ ਤੁਹਾਡੀਆਂ ਕਾਲਾਂ ਮੈਂ ਲੈ ਰਿਹਾ, ਤੁਸੀਂ ਦੱਸੋ। ਮੈਂ ਤਾਂ ਹੁਣ ਚਲੋ ਆਪਣਾ ਓਪੀਨੀਅਨ ਕਹਿੰਦੇ ਹੁੰਦੇ ਕਿ ਕਿੰਨਾ ਕੁ ਦੇ ਸਕਦਾ, ਤੁਸੀਂ ਜ਼ਰੂਰ ਸ਼ੇਅਰ ਕਰੋ 905-673-3337 905-673-3337 905-673-3337 ਨੰਬਰ 905-673-3337 ਆਪਣਾ ਫੋਨ ਨੰਬਰ ਹੈ 905-673-3337 ਠੀਕ ਹੈ। ਤੁਸੀਂ ਕੁਝ ਕਾਲਾਂ ਕੀਤੀਆਂ ਕੱਟੀਆਂ ਗਈਆਂ, ਜਸਟ ਸਟੇ ਔਨ ਦਾ ਲਾਈਨ, ਤੁਹਾਡੇ ਕੋਲ ਬੜੀ ਨੌਲੇਜ ਹੈ ਯਾਰ ਸਾਰਿਆਂ ਕੋਲ। ਮੈਂ ਸੁਣਨਾ ਚਾਹੁੰਦਾ ਕਿ ਤੁਸੀਂ ਕਿੰਨਾ ਕੁ, ਪਹਿਲੀ ਗੱਲ ਤਾਂ ਸਪੋਰਟਸ ਦੀ ਨੌਲੇਜ ਰੱਖਦੇ ਹੋ ਤੇ ਕਿੰਨਾ ਕੁ ਤੁਹਾਨੂੰ ਵੀ ਲੱਗਦਾ ਕਿ ਹਾਂ ਯਾਰ ਨਵੀਂ ਫਿਕਸਿੰਗ ਹੁੰਦੀ ਹੈ। 905-673-3337 ਨੰਬਰ ਹੈ ਆਪਣਾ। ਗੁਰਕਰਮ ਢੀਂਡਸਾ, ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕਹਿੰਦੇ ਹੋ ਨਵੀਂ ਯਾਰ ਰੇਟ ਵਧੀਆ ਮਿਲ ਜਾਵੇ, ਇੱਕ ਵਾਰ ਗੁਰਕਰਮ ਨੂੰ ਕਾਲ ਕਰੋ, ਦੇਖਿਓ ਸੀ ਤੁਹਾਡੀਆਂ ਟੈਨਸ਼ਨਾਂ ਦੂਰ ਹੁੰਦੀਆਂ। ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। 416-876-4605 ਗੁਰਕਰਮ 416-876-4605। ਨਵਾਂ ਕਿਚਨ ਰੈਡੀ ਕਰਾਉਣਾ, ਨਵਾਂ ਬਾਰ ਤਿਆਰ ਕਰਾਉਣਾ, ਕਿਚਨ ਬਾਰ ਕਾਊਂਟਰ ਟੋਪ ਕੈਬਨਿਟਸ ਟੀਵੀ ਦੇ ਆਲੇ ਦੁਆਲੇ ਸ਼ੈਲਫਾਂ, ਵਧੀਆ ਇੱਕ ਇੰਟਰਟੇਨਮੈਂਟ ਯੂਨਿਟ ਬਣਵਾਉਣਾ, ਸਾਰਾ ਕੰਮ ਕਰਦੇ ਆ ਸਾਡੇ ਜਸਪਾਲ ਰਾਏ ਭਾਜੀ ਨਿਊ ਹਾਈਟਸ ਕਿਚਨ ਵਾਲੇ। 416-859-1920 ਨੰਬਰ ਹੈ, 416-859-1920 ਤੇ ਕਾਲ ਤੁਸੀਂ ਕਰੋ। 1542 ਹਾਂਜੀ ਹਾਂਜੀ, ਵੈਲਕਮ ਜੀ, ਵੈਲਕਮ ਜੀ, ਵੈਲਕਮ।
3: ਵੀ ਬੇਨਤੀ ਹੈ ਵੀ ਕੰਮ ਵਾਸਤੇ ਸਾਨੂੰ ਚਾਹੀਦਾ ਕੋਈ ਏਜੰਸੀਆਂ ਦੇ ਨੰਬਰ ਤੁਸੀਂ ਦੇ ਸਕਦੇ, ਕੋਈ ਚੰਗੀ ਕੰਮ, ਹਾਂ ਕੋਈ ਆਪਣੀ ਲੜਕੀ ਵਾਸਤੇ ਕੰਮ ਲੱਭਣਾ ਜੀ, ਕੋਈ ਏਜੰਸੀ ਤੁਹਾਡੇ ਕੋਲ ਨੰਬਰ।
1: ਲੜਕੀ ਵਾਸਤੇ ਕੰਮ?
3: ਹਾਂਜੀ ਹਾਂਜੀ ਹਾਂਜੀ।
1: ਕਿੱਦਾਂ ਦਾ ਕੰਮ ਚਾਹੀਦਾ?
3: ਕੋਈ ਕੋਈ ਕੋਈ ਵੇਅਰ ਹਾਊਸ, ਕੋਈ ਵੀ ਕੰਮ ਜਿੱਦਾਂ ਲੜਕੀਆਂ ਕਰਦੀਆਂ, ਕੋਈ ਵੇਅਰ ਹਾਊਸ ਤੇ ਚੰਗਾ ਕੰਮ ਹੋਵੇ ਜਾਂ ਕੋਈ
1: ਐਕਸਪੀਰੀਅੰਸ ਜੋਬਾਂ ਨੇ ਬਾਕੀ ਦੀਆਂ। ਚਲੋ ਓਦਾਂ ਦੀ ਨੀ, ਜੇ ਕੋਈ ਹੋਇਆ ਨਾ ਤੁਹਾਨੂੰ ਦੱਸਾਂਗੇ, ਠੀਕ ਆ। ਓਕੇ, ਕਿਸ ਕੋਲ ਹੋਇਆ ਕੋਈ ਵੇਅਰ ਹਾਊਸ ਦਾ ਕੰਮ ਦੱਸਿਓ ਤੇ ਉਹ ਵੀ ਸ਼ੇਅਰ ਕਰ ਦਿਆਂਗੇ। ਮੈਂ ਇੱਕ ਜੋਬ ਦਿੰਦਾ ਮਕੈਨਿਕ, ਇੱਕ ਬੜੀ ਕਮਾਲ ਦੀ ਕੰਪਨੀ ਨੇ, ਇਹਨੂੰ ਇੱਕ ਮਕੈਨਿਕ ਦੀ ਲੋੜ ਹੈ ਜਿਹਦੇ ਕੋਲ ਇੱਕ ਸਾਲ ਦਾ ਐਕਸਪੀਰੀਅੰਸ ਹੈ, 1 ਈਅਰ ਐਕਸਪੀਰੀਅੰਸ, ਡੇ ਸ਼ਿਫਟ ਹੈ, ਬਰੈਂਪਟਨ ਦੇ ਵਿੱਚ ਕੰਪਨੀ ਹੈ, ਮਕੈਨਿਕ ਦੀ ਲੋੜ ਹੈ। 416-616-3345 ਤੇ ਕਾਲ ਕਰੋ। ਜਿਹੜੀ ਵੀ ਸਾਡੇ ਮਕੈਨਿਕ ਸੱਜਣ ਨੇ ਇੱਕ ਸਾਲ ਦਾ ਐਕਸਪੀਰੀਅੰਸ ਹੈ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: शादी दी मूवी बनवा ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-903-1251 416-930-1251
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
3: ਨਾਲੇ ਚੋਪੜੀਆਂ ਨਾਲੇ ਦੋ ਦੋ
4: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
5: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
4: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ
5: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
0: Call Gagan or Gurinder at 905-286-9257.
6: ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
7: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
6: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
8: 647-706-6640
9: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
10: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
11: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
12: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
10: ਕਾਲ ਕਰੋ JN ਗੈਰੀ ਨੂੰ
12: 905-459-5533
10: 905-459-5533 ਤੇ
12: PNJ ਸਪ੍ਰਿੰਗ ਵੀਲ ਅਲਾਈਨਮੈਂਟ
13: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-835-5294-6477-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਮੰਨੀ ਨਹੀਂ ਤੂੰ ਝੋਲੀ ਮੈਂ ਅੱਡ ਚੁੱਕਿਆ, ਮੰਨੀ ਨਹੀਂ ਤੂੰ ਝੋਲੀ ਵੀ ਮੈਂ ਅੱਡ ਚੁੱਕਿਆ, ਤੇਰੇ ਲਈ ਮੈਂ ਸਿਹ ਅਤੇ ਤਕੜਾ ਗੱਡ ਚੁੱਕਿਆ, ਜਿੰਨੀ ਥਾਂ ਦੇ ਨਾਲ ਜ਼ਿਮੀਂਦਾਰ ਕਹਾਉਂਦਾ ਏ ਉਨੀ ਤਾਂ ਮੈਂ ਆਪਣੇ ਪੱਲਿਓਂ ਛੱਡ ਚੁੱਕਿਆ। ਕਹਿੰਦਾ ਖੁਸ਼ਹਾਲ ਹੋਇਆ ਹੈ ਜੀਵਨ ਮੇਰਾ ਅੱਗੇ ਤੋਂ ਝੋਟਿਆ, ਘਰੋਂ ਆਸ ਲੱਸੀ ਦੀ ਛੱਡ ਚੁੱਕਿਆ, ਮਰਿਆ ਨਹੀਂ ਹਰਾਮ ਦਾ ਕੋਈ ਵਰਿਆਂ ਤੋਂ, ਜੋਗੜੇ ਹੋ ਗਏ ਸਿਵਿਆਂ ਵਿੱਚੋਂ ਹੱਡ ਚੁੱਕਿਆ, ਪਿਛਲੇ ਜਨਮ ਬੀਜੀ ਸੀ ਫਸਲ ਠੱਗੀ ਦੀ, ਕਰਮਾਂ ਰਾਹੀਂ ਇਸ ਜਨਮ 'ਚ ਵੱਢ ਚੁੱਕਿਆ, ਸੁਣੀ ਨਹੀਂ ਫਰਿਆਦ ਮੇਰੀ ਮਾਲਕ ਨੇ, ਕਈ ਥਾਵਾਂ 'ਤੇ ਜਾ ਕੇ ਮਿੱਟੀ ਕੱਢ ਚੁੱਕਿਆ। ਕਹਿੰਦਾ ਜੇ ਪੁੱਟਿਆ ਸੀ ਮਦਹੋਸ਼ ਟੋਇਆ ਉਹਨਾਂ ਨੇ, ਚੁੱਪ ਚਪੀਤੇ ਮੈਂ ਵੀ ਪੁੱਟ ਖੱਡ ਚੁੱਕਿਆ। ਕਹਿ ਵਾ ਚੁੱਪ ਬੈਠੇ ਨੂੰ ਛੇੜੀ ਦਾ ਨਹੀਂ ਹੁੰਦਾ, ਕਹਿੰਦਾ ਚੁੱਪ ਬੈਠੇ ਨੂੰ ਛੇੜੀ ਦਾ ਨਹੀਂ ਹੁੰਦਾ, ਆਵਾਜ਼ ਮਾਰ ਕੇ ਬੂਹਾ ਭੇੜੀ ਦਾ ਨਹੀਂ ਹੁੰਦਾ, ਸਵਾਲਾਂ ਦੇ ਜਵਾਬ ਦੇਣੇ ਲਾਜ਼ਮੀ ਹੁੰਦੇ ਨੇ, ਨਹੀਂ ਸਵਾਲਾਂ ਦਾ ਸਿਲਸਿਲਾ ਬਸ ਆਹੀ ਹੈ ਛੇੜੀ ਦਾ। ਪੱਤਰ ਸਾਹਿਬ ਕਹਿੰਦੇ ਕੋਈ ਡਾਲੀਆਂ 'ਚੋਂ ਲੰਘਿਆ ਹਵਾਵਾਂ ਬਣ ਕੇ, ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਹ ਬਣ ਕੇ, ਪੈੜਾਂ ਤੇਰੀਆਂ ਤੋਂ ਦੂਰ ਦੂਰ ਤੱਕ ਮੇਰੇ ਪੱਤੇ ਡਿੱਗੇ, ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ, ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਸਰਾ ਜਿਹਾ, ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ, ਤੁਰ ਗਿਆ ਖੁਦਾ ਬਣ ਕੇ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜਿੰਦੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 16 ਜੂਨ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅਤੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 13 ਟੈਂਪਰੇਚਰ ਆ ਮਿਸਿਸਾਗਾ 'ਚ, ਮਾਲਟਨ 'ਚ, ਅਤੇ ਪੀਅਰ ਸੈਂਟ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਐਂ ਕਹਿ ਸਕਦੇ ਨੇੜੇ ਤੇੜੇ ਜੜ੍ਹਾਂ ਦੇ ਵਿੱਚ 13 ਟੈਂਪਰੇਚਰ, ਫੀਲ ਲਾਈਕ 11, ਦੁਪਹਿਰ ਨੂੰ 22, ਸ਼ਾਮ ਨੂੰ 21, ਰਾਤ ਨੂੰ 18 ਟੈਂਪਰੇਚਰ ਆ। 5:36 'ਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ, ਅਤੇ ਰਾਤ ਨੂੰ 9:02 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। 905-673-3337 ਰੋਜ਼ਾਨਾ ਇਸ ਤਰ੍ਹਾਂ ਉਹੀ ਨੰਬਰ, ਜੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਜਾਂ ਕੋਈ ਵਿਘਨ ਦੇਖਦੇ ਹੋ ਰਸਤੇ 'ਚ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਜਿੱਦਾਂ ਕੁਈਨ ਐਂਡ ਗੌਰਵੇ 'ਤੇ ਚੱਲਦੀ ਆ ਇਸ ਟਾਈਮ, ਅਤੇ ਉਹ ਵੀ ਆਪਣਾ ਜਿੰਨਾ ਕੁ ਹੋ ਸਕਦਾ ਭਾਈ ਦੇਖ ਕੇ, ਉੱਧਰ ਨੌਰਥ ਵਾਲੀ ਸਾਈਡ ਨੂੰ ਜਿੱਥੋਂ ਕੁ ਮੁੱਕਦੀ ਆ ਗੌਰਵੇ, ਐਂ ਕਹਿ ਸਕਦੇ ਹਾਂ, ਉੱਥੇ ਕੁ ਹੈਗੀਆਂ ਗੱਡੀਆਂ ਗੁੱਡੀਆਂ ਜਾਂ ਖੜੀਆਂ, ਰੂਲਰ ਕਹਿੰਦੇ ਹੁੰਦੇ ਉਹਨੂੰ, ਕੀ ਕਹਿੰਦੇ ਹੁੰਦੇ ਸੀ, ਆਹੋ ਰੂਲਰ ਹੀ ਕਹਿੰਦੇ ਜੀ, ਕਾਫੀ ਕਢਾਏ ਹੋਏ ਉਹਨਾਂ ਨੇ। 905-673-3337 ਸੀ, ਅਤੇ ਜੇ ਇੱਧਰ ਹੋਰ ਕਿਤੇ ਵੀ ਆ ਦੱਸ ਦਿਓ ਭਾਈ, ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ, ਵੱਖ ਵੱਖ ਹੋਰ ਐਪਾਂ ਨੇ ਉਹਨਾਂ 'ਤੇ ਜਾ ਕੇ ਤੁਸੀਂ 530 ਦੇ ਜਿੰਨੇ ਪ੍ਰੋਗਰਾਮ ਸੁਣ ਸਕਦੇ ਹੋ, ਜੇ ਜਦ ਵੀ ਤੁਹਾਡਾ ਸਕੇਜੂਲ ਆ, ਜਦ ਵੀ ਤੁਹਾਡਾ ਟਾਈਮ ਆ, 24 ਘੰਟੇ 7 ਦਿਨ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ। ਮੈਸੇਜ ਪਾਉਣੇ ਆ ਵਟਸਐਪ ਕਰਨਾ 647-835-5594-6475-8354, ਤੁਸੀਂ ਕਿਸੇ ਸਪੋਂਸਰ ਦਾ ਨੰਬਰ ਨਹੀਂ ਤੋਂ ਲੇਖ ਹੁੰਦਾ ਚੱਲਦੇ ਪ੍ਰੋਗਰਾਮ ਦੇ ਵਿੱਚ, ਤੁਸੀਂ ਬਾਅਦ ਦੇ ਵਿੱਚ ਐਨੀ ਟਾਈਮ ਮੈਥੋਂ ਲੈ ਲਿਆ ਕਰੋ, ਜੇ ਬਿੱਲ ਵੱਜ ਗਈ ਚੱਕ ਲਿਆ ਮੰਨ ਲਓ ਤਾਂ ਵੀ ਠੀਕ ਆ, ਨਹੀਂ ਫਿਰ ਮੈਸੇਜ ਛੱਡ ਦਿਆ ਕਰੋ, ਫਿਰ ਮੈਂ ਜਦ ਵੀ ਮਤਲਬ ਘੰਟੇ 10 ਮਿੰਟ ਨੂੰ ਅੱਧੇ ਘੰਟੇ ਨੂੰ ਬੰਦਾ ਉੱਠ ਕੇ ਜਿਵੇਂ ਹੁਣ ਜਾ ਕੇ ਸੌਂ ਜਾਣਾ, ਅਤੇ ਉੱਠ ਕੇ ਫਿਰ ਦੇਖੂੰਗਾ, ਅਤੇ ਫਿਰ ਮੈਂ ਤੁਹਾਨੂੰ ਸੈਂਡ ਕਰ ਸਕਦਾ, ਐਡੀ ਵੀ ਕਾਹਲੀ ਨਹੀਂ ਹੁੰਦੀ ਵੀ ਆਪਾਂ ਨੂੰ ਅਰਜੈਂਟ ਨੰਬਰ ਚਾਹੀਦਾ ਹੁੰਦਾ, ਹਾਂ ਹੁੰਦਾ ਤਾਂ ਫਿਰ ਕਾਲ ਐਨੀ ਟਾਈਮ, ਕੋਈ ਚੱਕਰ ਨਹੀਂ, ਫਿਰ ਡੋਂਟ ਵਰੀ, ਪਰ ਜੇ ਐਮਰਜੈਂਸੀ ਆ ਕੋਈ ਤਾਂ ਹੀ ਉੱਦਾਂ ਨਾ ਬਿੱਲ ਮਾਰਿਓ, ਫਿਰ ਮੈਂ ਸੁੱਤਾ ਪਿਆ ਹੁੰਦਾ, ਸ਼ਾਮ ਰਾਤ ਨੂੰ ਜਦ ਮਰਜ਼ੀ ਐਨੀ ਟਾਈਮ, ਸ਼ਾਮੀ 4 ਵਜੇ ਤੋਂ ਬਾਅਦ ਇਸ ਵੇਲੇ ਤੱਕ ਜਿੰਨਾ ਮਰਜ਼ੀ ਕਾਲ, ਜਿੰਨੀ ਮਰਜ਼ੀ ਲੰਬੀ ਗੱਲਾਂ, ਫਿਰ ਆਪਣੇ ਕੋਲ ਖੁੱਲ੍ਹਾ ਹੀ ਟਾਈਮ। 900-400 ਭੁੱਲ ਗਿਆ ਆਪਣੇ ਨੰਬਰ, 647-835-5594 ਆ ਮੇਰਾ ਨੰਬਰ ਆ, ਆ ਜਾਓ ਫਿਰ ਕਰੀਏ ਗੱਲਾਂ, ਮਤਲਬ ਵਧੀਆ ਖਾਣਾ ਖਾਵਾਂ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦੇ, 905-678-3000, 647-338-9972, ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕਰ ਲਓ, ਕੇਟਰਿੰਗ ਤੁਸੀਂ ਕਰਾਉਣੀ ਆ ਆਪਣੇ ਪਿਕਨਿਕ ਦੇ ਵਿੱਚ, ਜਿੱਤਾ ਤੁਹਾਨੂੰ ਇਹਨਾਂ ਦਾ ਹੀ ਫੂਡ ਸੀ ਸਾਰਾ ਉਹ, ਜਿਹੜੇ ਜਿਹੜੇ ਗਏ ਸੀ ਸਰੋਤੇ, ਅਤੇ ਐਤਕੀ ਕਰਨੀ ਹੈ ਕਿ ਨਹੀਂ ਕਰਨੀ,
ਕਿਸੇ ਨੇ ਹੰਗਾਰਾ ਜਿਹਾ ਭਰੇ ਨਹੀਂ ਆਪਣੇ ਨਾਲ, ਦੱਸ ਦਿਓ ਜੇ ਕਰਨੇ ਵੀ ਨਹੀਂ ਰਹਿਣ ਦਾਂਗੇ, ਮਰਜ਼ੀ ਆ, ਆਪਾਂ ਤਾਂ ਤੁਹਾਡੇ ਨਾਲ ਹਾਂ ਬਸ। 40-25 ਬ੍ਰਾਂਡਨ ਗੇਟਰ ਡਰਾਈਵ ਮਾਲਟਨ ਮਿਸਾਗਾ, ਪਹਿਲੀ ਲੋਕੇਸ਼ਨ, ਦੂਜੀ 10,178। ਐਨ ਬੈਠ ਕੇ ਖਾਓ, ਘਰ ਲੈ ਜਾ ਕੇ ਖਾਓ, ਮਠਿਆਈਆਂ ਲਓ ਦੋਨੇ ਲੋਕੇਸ਼ਨਾਂ ਤੋਂ, ਕੇਕ ਲੈਣਾ ਚਾਹੁੰਦੇ ਹੋ ਤੁਸੀਂ ਤਾਂ 10,178 ਹੋਰਨਟਾਰੀਓ ਸਟਰੀਟ ਬਰੈਂਪਟਨ 905-840-6006 'ਤੇ ਸੰਪਰਕ ਕਰ ਲਿਓ, ਨਾਲੇ ਦੱਸ ਦਿਓ ਉਹਨਾਂ ਨੂੰ, ਅਤੇ ਫਿਰ ਕੇਟਰਿੰਗ ਤੁਹਾਨੂੰ ਕਾਫੀ ਸਾਰਾ ਡਿਸਕਾਊਂਟ ਮਿਲ ਸਕਦਾ। 647-338-9972 905-678-3000 'ਤੇ ਸੰਪਰਕ ਹੋ ਸਕਦਾ। ਅੰਪਲਾਈਸ ਤੋਂ ਫਿਕਸ ਵਾਲਿਆਂ ਨਾਲ ਸੰਪਰਕ ਕਰ ਲਿਓ, ਹੋਮ ਅੰਪਲਾਈਸ ਰਿਪੇਅਰ ਸਰਵਿਸ ਵਾਲਿਆਂ ਨਾਲ, ਕੋਈ ਫਰਿੱਜ ਖਰਾਬ ਆ, ਓਵਨ ਖਰਾਬ ਆ, ਚੁੱਲ੍ਹੇ ਖਰਾਬ ਆ, ਡਿਸ਼ਵਾਸ਼ਰ, ਮਾਈਕਰੋਵੇਵ, ਵਾਸ਼ਿੰਗ ਮਸ਼ੀਨ ਖਰਾਬ ਆ, ਡਰਾਇਰ ਖਰਾਬ ਆ, ਨਵਾਂ ਲਿਆਉਣ ਨਾਲੋਂ ਥੋੜ੍ਹੇ ਪੈਸਿਆਂ ਜੇ ਸਰਦਾ, ਪਰ ਸੈਸ਼ਨ ਅੱਗੇ ਚੱਲਦਾ, ਇੰਟਰਸਟ ਰੇਟ ਵਧਣ ਨੂੰ ਤਿਆਰ ਆ, ਹੁਣ ਅਗਲੀ ਵਾਰ ਸ਼ਾਇਦ ਮੇ ਵੀ ਸ਼ਾਇਦ ਕਿ ਵਧੇ ਜਾਣੇ ਆ, ਪੱਕਾ ਹੀ ਆ, 100% ਲੱਗਦਾ ਵੀ ਵਧਣਗੇ, ਤਾਂ ਅੰਪਲਾਈਸ ਟੂ ਫਿਕਸ ਵਾਲਿਆਂ ਨਾਲ ਕਰ ਲਿਓ ਸੰਪਰਕ। 647-407-1470 647-407-1470 'ਤੇ ਹਰਵਿੰਦਰ ਬਾਈ ਨਾਲ ਸੰਪਰਕ ਕੀਤਾ ਜਾ ਸਕਦਾ। ਆਪਾਂ ਬਣਾਈਏ ਕੋਲਾਂ, ਕਰੀਏ ਗੱਲਾਂ ਬਾਤਾਂ, ਤੁਹਾਡੇ ਵੀ ਮੈਸੇਜ ਕਾਫੀ ਆ ਗਏ ਨੇ। ਲਓ ਜੀ, ਅੱਛਾ 8520 ਤੋਂ ਰੇਸ਼ਮ ਭਾਅ ਜੀ, ਰੇਸ਼ਮ ਸਿੰਘ ਜੀ, ਰੇਸ਼ਮ ਜੀ ਕਹਿੰਦੇ ਗੁੱਡ ਮੋਰਨਿੰਗ, ਹੈਪੀ ਟਿਊਜ਼ਡੇ, ਬਿਲਕੁਲ, ਥੈਂਕ ਯੂ। ਅਤੇ ਸੋਨਾ ਕੱਢ ਦਿਓ, ਲਖਵਿੰਦਰ ਮੁਲਤਾਨੀ ਭਾਅ ਜੀ ਨੇ ਕੀ ਭੇਜਤਾ, ਚਲੋ ਠੀਕ ਹੈ ਜੀ, ਥੈਂਕ ਯੂ, ਵੈਰੀ ਗੁੱਡ। ਅਤੇ ਕੁਮਾਰੀ ਆਂਟੀ ਜੀ ਕਹਿੰਦੇ ਥੈਂਕ ਯੂ ਜਨੂਆ ਜੀ ਫੋਰ ਪਲੇ ਦੀ ਭਜਨ ਆਫ ਸ਼੍ਰੀ ਹਨੂੰਮਾਨ ਜੀ, ਥੈਂਕਸ ਅਗੇਨ, ਚੜ੍ਹਦੀ ਕਲਾ 'ਚ ਰਹੋ ਆਂਟੀ, ਥੈਂਕ ਯੂ ਸੋ ਮੱਚ, ਲਵ ਯੂ, ਬਹੁਤ ਵਧੀਆ ਤੁਹਾਡਾ। ਪਰ ਮੈਨੂੰ ਸੱਚੀ ਆਂਟੀ ਉਹਨਾਂ ਨੇ ਸ਼ਬਦ ਭੇਜਿਆ ਸੀ ਰਾਤ ਹਨੂੰਮਾਨ ਜੀ ਦਾ, ਅਤੇ ਆਂਟੀ ਕਹਿੰਦੇ ਜੇ ਮੰਗਲਵਾਰ ਹੋ ਸਕੇ ਤਾਂ, ਜੇ ਹੋ ਸਕੇ ਇਹਨਾਂ ਨੇ ਕਿਹਾ ਸੀ ਵੀ ਲਾਉਣਾ ਹੋਇਆ ਲਾ ਲਿਓ, ਮੈਂ ਕਿਹਾ ਜੀ ਲਾਵਾਂਗੇ, ਕਿਉਂ ਨਹੀਂ ਲਾਵਾਂਗੇ, ਜੇ ਤੁਹਾਡੇ ਕੋਲ ਵੀ ਕੋਈ ਭਜਨ ਸ਼ਬਦ ਗੁਰਬਾਣੀ ਦਾ ਕੋਈ ਵੀ ਹੁੰਦਾ ਧਾਰਮਿਕ ਕਿਸੇ ਵੀ ਉਹਦਾ, ਅਤੇ ਤੁਸੀਂ ਬੇਸ਼ੱਕ ਮੈਨੂੰ ਭੇਜ ਸਕਦੇ ਹੋ ਜਦ ਮਰਜ਼ੀ, ਐਨੀ ਟਾਈਮ, ਉਹਦਾ ਫਿਰ ਮੈਂ ਸਕਰੀਨਸ਼ੋਟ ਲੈ ਲੈਂਦਾ, ਫਿਰ ਮੈਨੂੰ ਚੇਤਾ ਰਹਿ ਜਾਂਦਾ ਹੈ ਨਾ, ਅਤੇ ਫਿਰ ਮੈਂ ਆਪਾਂ ਪਲੇ ਕਰ ਦਈਦਾ, ਆਪਾਂ ਨੂੰ ਕੀ ਕਰਨਾ ਤਾਂ ਹੁੰਦਾ ਹੀ ਆ, ਅਤੇ ਤੁਹਾਡੇ ਸੱਚੀ ਮੇਰਾ ਨਾਲੇ ਕੰਮ ਘੱਟ ਜਾਂਦਾ। ਦੇਖੋ ਹਰਮਨ ਭਾਅ ਜੀ ਰੋਜ਼ ਆਪਾਂ ਨੂੰ ਲਾਈਨਾਂ ਭੇਜਦੇ ਆ 17, ਪਿਛਲੇ ਤਕਰੀਬਨ 5-7 ਸਾਲ ਤੋਂ, ਉਮੀਦ ਆ ਵੀ ਇੰਨੇ ਕੁ ਟਾਈਮ ਹੋ ਗਿਆ ਹੁਣ, ਅਤੇ ਫਿਰ ਕਿੰਨਾ ਵਧੀਆ ਲੱਗਦਾ ਹੈ ਨਾ। ਅਤੇ ਹਰਮਨ ਭਾਅ ਜੀ ਥੈਂਕ ਯੂ ਸੋ ਮੱਚ ਤੁਹਾਡਾ ਅਗੇਨ, ਅਤੇ ਤੁਸੀਂ ਮੇਰਾ ਅੱਧਾ ਕੰਮ ਕਰ ਦਿੰਦੇ ਹੋ, ਨਹੀਂ ਮੈਨੂੰ ਲੱਭਣੇ ਪੈਂਦੇ ਸੀ, ਪਰ ਇਹਨਾਂ ਨੂੰ ਵੀ ਮੈਂ ਪਹਿਲਾਂ ਰੀਡ ਕਰਦਾ ਹੁੰਦਾ, ਪੜ੍ਹਦਾ ਹੁੰਦਾ, ਫਿਰ ਮੈਨੂੰ ਜਿਹੜਾ ਲੱਗਦਾ ਹੁੰਦਾ ਫਿਰ ਮੈਂ ਉਹ ਪੜ੍ਹਦਾ ਹੁੰਦਾ। ਥੈਂਕ ਯੂ ਸੋ ਮੱਚ, ਲਵ ਯੂ। 10:37 ਤੋਂ ਕੰਗ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ। ਅਤੇ ਇੱਧਰੋਂ ਕਿਹੜੀ ਵੀਡੀਓ ਬਣ ਕੇ ਆ ਗਈ, ਸੰਧੂ ਸਾਹਿਬ ਦੀ ਇੱਕ ਵੀਡੀਓ ਬਣ ਕੇ ਆ ਗਈ ਮੇਰੇ ਕੋਲ ਅੱਜ, ਘੁੰਮ ਘੁੰਮਾ ਕੇ ਦੇਖ ਲਓ ਕਿੱਧਰੋਂ ਕਿੱਧਰੀ ਬਣ ਕੇ ਆਉਂਦੀ ਆ, ਕੀ ਕਰੀਏ ਹੁਣ। ਬਲਦੇਵ ਭਾਅ ਜੀ, ਬਲਦੇਵ ਸਿੰਘ ਸਿੱਧੂ ਸਾਹਿਬ, ਪਤਾ ਨਹੀਂ ਇਹਨਾਂ ਨੇ ਕੀ ਭੇਜਿਆ, ਆਹ ਤਾਂ ਕੁਛ ਹੋਰ ਹੈ ਜਿਹੜਾ, ਉਹ ਤਾਂ ਨਹੀਂ ਪੜ੍ਹਨ ਵਾਲੀ ਚੀਜ਼ ਲੱਗਦੀ। ਅਤੇ ਆਹ ਦੇਖ ਲੈਂਦੇ ਆਹ ਕੀ ਭੇਜਿਆ, ਅੱਛਾ ਇਹ ਵੀ ਨਹੀਂ ਸੁਣਨੇ ਵਾਲਾ, ਇਹਨਾਂ ਨੇ ਹੋਰੇ ਪਾਸੇ ਨੂੰ ਟਰੈਕ ਚੱਕ ਲੈਂਦੇ ਆ ਇਹ। 16 ਕੱਢਦਾ ਲਖਵਿੰਦਰ ਭਾਅ ਜੀ ਦਾ, ਇੱਧਰ ਵੀ ਮੈਸੇਜ ਆਇਆ, ਲਖਵਿੰਦਰ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ। ਆ ਜਾਓ ਫਿਰ, ਫੋਨ ਚੱਲਦਾ ਮੇਰਾ ਕਿ ਨਹੀਂ ਚੱਲਦਾ ਸਟੂਡੀਓ ਦਾ, 905-678 ਨਹੀਂ ਆ, 905 ਕਿੰਨੇ, 905-678 ਨਹੀਂ, 905-673 ਹਾਂ 33-37, 905-673-33-37 ਦੱਸਿਓ ਜੇ ਪ੍ਰੋ ਚੱਲਦਾ, ਨਹੀਂ ਪਰ ਪਰਮਿੰਦਰ ਨੂੰ ਲੈ ਕੇ ਆਵਾਂ ਲੱਭ ਕੇ। ਸੁਣਾ ਗੀਤ ਸੁਣਾਵਾਂ, ਦੋ ਕੁ ਬੋਲ ਸੁਣਿਓ, ਗੀਤ ਕਿੱਦਾਂ ਦਾ ਲੱਗਿਆ, ਨਾਲੇ ਮੈਨੂੰ ਕਾਲ ਦਾ ਪਤਾ ਲੱਗ ਜੂ।

0: ਪਤਾ ਚਲੋ ਕੱਲ ਆਉਂਦੀਆਂ ਸੀਗੀਆਂ ਚਾਰ, ਹੁਣ ਪਤਾ ਨਹੀਂ ਇੱਧਰਲੇ ਜਦ ਤੁਸੀਂ ਕਾਲ ਲਾ ਲੈਂਦੇ ਹੋ ਚੱਲਦੇ ਪ੍ਰੋਗਰਾਮ 'ਚ ਸ਼ਾਇਦ ਤੁਹਾਨੂੰ ਆਵਾਜ਼ ਨਾ ਸੁਣਦੀ ਹੋਵੇ, ਜਿਵੇਂ ਅੱਗੇ ਪ੍ਰੋਬਲਮ 'ਚ ਕਈ ਵਾਰ ਆਉਂਦੀ ਆ, ਅਤੇ ਤੁਸੀਂ ਕੱਟ ਦਿੰਦੇ ਹੋ ਅਤੇ ਮੈਨੂੰ ਫਿਰ ਹੋਰ ਤਰ੍ਹਾਂ ਲੱਗਦਾ, ਹੈ ਨਾ, ਕਰ ਲਓ ਕਾਲ ਮਾੜੀ ਜੀ ਜੇ ਹੋ ਸਕੇ। ਅਤੇ ਬਾਸੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਲੰਘਿਓ
1: ਮਹਾਰਾਜ ਜੀ, ਕਿੱਦਾਂ ਫੋਨ ਮਿਲਾਉਂਦਾ ਹੈ,
0: ਆਜੋ ਆਜੋ ਜੀ ਆਇਆਂ ਨੂੰ
1: ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
1: ਦੇਖ ਮੇਰੀ ਗੱਲ ਸੁਣੋ ਧਿਆਨ ਨਾਲ, ਤੁਸੀਂ ਜਿਹੜਾ ਅੱਜ ਇੰਟਰਵਿਊ ਘੱਟ ਕਰੋ ਉਹਦਾ ਟਾਈਮ ਲਿਓ ਆਪਣੇ ਦਾ ਪਰਮਿੰਦਰ ਦਾ, ਸਵਾਲ ਬਹੁਤ ਕਿਹੜਾ, ਕੱਲ ਵੀ ਤੁਸੀਂ ਮੇਰਾ ਸਵਾਲ ਲਾਇਆ ਨੀ ਹੈਗਾ। ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਉਹ ਗੁਰੂ ਹਰਗੋਬਿੰਦ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਨੇ ਹੱਥੀ ਤਿਆਰ ਕੀਤਾ ਤਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੇ ਜਿਹੜੀ ਦਮਦਮੀ ਟਕਸਾਲ ਹੈ ਉਹ ਗੁਰੂ ਗੋਬਿੰਦ ਸਿੰਘ ਨੇ ਬਾਬਾ ਦੀਪ ਸਿੰਘ ਵਾਸਤੇ ਤਿਆਰ ਕਰੀ ਸੀ। ਤੇ ਦੋਹਾਂ ਜਗ੍ਹਾ ਤੇ ਜਿਹੜੇ ਅੱਜ ਕੱਲ ਹੁਕਮਨਾਮੇ ਹੋਏ ਆ ਜਾਂ ਜੋ ਅੱਜ ਕੱਲ ਕਾਰਵਾਈ ਹੋ ਰਹੀ ਹੈ ਉਹਦੇ ਬਾਰੇ ਕਲੀਅਰ ਜੀ ਗੱਲ ਦੱਸਿਓ, ਤੇ ਪਰਮਿੰਦਰ ਜੀ ਨੂੰ ਪੁੱਛੋ ਵੀ ਇਹ ਕਿਹੜੇ ਪਾਸੇ ਨੂੰ ਸਾਡੇ ਲੋਕ ਜਾ ਰਹੇ ਹੈ। ਇਹਦੇ ਨਾਲ ਲੱਗਦਾ ਰਾਮ ਚੰਦਰ ਜਿਹੜੇ ਇੰਨੇ ਲੋਕ ਪੂਜਦੇ, ਇੰਨੀ ਉਹਦੀ ਸੇਵਾ ਹੁੰਦੀ ਹੈ, ਐਡਾ ਬੜਾ ਮੰਦਰ ਬਣਾਇਆ, ਉਹ ਮੰਦਿਰ ਚ ਇੰਨੇ ਲੱਖ ਕਰੋੜ ਦੀ ਚੋਰੀ ਹੋਈ ਹੈ, ਉਹਦੇ ਬਾਰੇ ਵੀ ਕੋਈ ਬੋਲਦਾ ਹੈਗਾ? ਹੋਰ ਦੂਜੀਆਂ ਗੱਲਾਂ ਬਥੇਰੀਆਂ ਕਰੀ ਜਾਂਦੇ। ਇਹ ਦੋ ਗੱਲਾਂ ਦਾ ਚਾਨਾ ਪਾ ਦੇ ਅੱਜ ਮੇਰੇ ਵੀਰ ਸਵਾਰ ਕੇ ਜਰਾ। ਥੈਂਕ ਯੂ ਵੈਰੀ ਮਚ,
0: ਥੈਂਕ ਯੂ ਸੋ ਮਚ, ਥੈਂਕ ਯੂ। 905-673-3337 ਤੇ ਤੁਹਾਡਾ ਕੋਈ ਕੁਐਸਚਨ ਹੈ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ। ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ ਯਾਰ, ਸਵਾਗਤ ਆ
2: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਤੇ ਅੱਛਾ ਚਲੋ ਬਾਸੀ ਸਾਹਿਬ ਤੋਂ ਇੱਥੇ ਗੱਲ ਸਟਾਰਟ ਕਰ ਲੈਂਦੇ ਹਾਂ। ਜਿਹੜਾ ਕੱਲ੍ਹ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਛਬੀਲ ਤੋਂ ਖੜ ਕੇ, ਅਤੇ ਫਿਰ ਫਸੀਲ, ਸੋਰੀ ਛਬੀਲ ਕਹਿੰਦਾ, ਫਸੀਲ ਤੋਂ ਖੜ ਕੇ ਉਹਦੇ ਕਾਫੀ ਮਤਲਬ ਜ਼ੋਰ ਲਾ ਕੇ, ਕਈ ਲਫਜ਼ਾਂ ਨੂੰ ਪੂਰਾ ਜ਼ੋਰ ਲਾ ਕੇ ਬੋਲੇ, ਤੇ ਮਾਨ ਸਾਹਿਬ ਦਾ ਵੀ ਰਿਐਕਟ ਆਇਆ, ਤੇ ਫਿਰ ਕਿੱਥੇ ਨੂੰ ਸਿਆਸਤ ਭੱਖੀ ਹੋਈ ਹੈ ਹੁਣ, ਕੀ ਕਹਿੰਦੀ ਹੈ ਸਿਆਸਤ ਇਹ?
2: ਦੇਖੋ ਜੀ, ਜਿਵੇਂ ਬਾਸੀ ਸਾਹਿਬ ਨੇ ਮੁੱਢ ਤੋਂ ਗੱਲ ਚੱਕੀ ਆ, ਆਪਾਂ ਵੀ ਹਰਜੀਤ ਜੀ ਮੁੱਢ ਤੋਂ ਗੱਲ ਚੱਕਣੀ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਕੱਲ ਇੱਕ ਫਤਵਾ ਆਇਆ ਜਾਂ ਹੁਕਮ ਆਪਾਂ ਕਹਿ ਸਕਦੇ ਹਾਂ, ਹੁਕਮਨਾਮਾ ਕਹਿ ਸਕਦੇ ਹਾਂ, ਕਿ ਉਸ ਹੁਕਮਨਾਮੇ ਦਾ ਜਿਹੜਾ ਸਭ ਤੋਂ ਪਹਿਲਾਂ ਮੁੱਢ ਵੱਜਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਆਇਆ ਸੀ। ਸੋ ਪਹਿਲੇ ਮੁਲਜ਼ਮ ਵੀ ਉਹੀ ਬਣ ਗਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸੇ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਉਹਨਾਂ ਨੂੰ ਟਵੀਟ ਕੀਤਾ ਗਿਆ ਸੀ। ਹਾਲਾਂਕਿ ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ, ਪਰ ਜਦੋਂ ਦਾ ਆਪਾਂ ਇੱਕ 20ਵੀਂ ਸਦੀ ਲਾ ਲਓ, 21ਵੀਂ ਸਦੀ ਲਾ ਲਓ, ਉਦੋਂ ਬਾਅਦ ਜਿਹੜੇ ਗਿਆਨੀ ਜੈਲ ਸਿੰਘ, ਸਭ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਵੀ ਇਸੇ ਤਰ੍ਹਾਂ ਜਿਹੜੇ ਦੋਸ਼ੀ ਠਹਿਰਾਏ ਜਾ ਚੁੱਕੇ ਨੇ। ਸੋ ਇਹਨਾਂ ਦੇ ਵਿੱਚ ਇੱਕ ਨਵਾਂ ਨਾਂ ਜੁੜ ਗਿਆ ਕੱਲ 15 ਜੂਨ 1926 ਨੂੰ ਸੀਐਮ ਭਗਵੰਤ ਮਾਨ ਦਾ। ਹੁਣ ਇਹਦੇ ਬਾਰੇ ਵੱਖੋ ਵੱਖਰੀਆਂ ਰਾਵਾਂ ਨੇ, ਮਸਲਾ ਅਸਲ ਦੇ ਵਿੱਚ ਇੱਕ ਵੀਡੀਓ ਦਾ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਦੇ ਮੜੰਗੇ ਦਾ, ਮੜੰਗਾ ਸ਼ਬਦ ਮੈਂ ਕਹਿੰਦਾ ਕਿ ਉਸੇ ਤਰੀਕੇ ਦਾ ਇੱਕ ਵਿਅਕਤੀ ਆ ਜਿਹੜਾ ਸ੍ਰੀ ਗੁਰੂ ਮਤਲਬ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਤਸਵੀਰਾਂ ਦੇ ਉੱਪਰ ਸ਼ਰਾਬ ਦੇ ਚਿੱਟੇ ਪਾਉਂਦਾ ਜਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਨਾਲ ਕੋਈ ਛੇੜਛਾੜ ਦੀ ਆਉਂਦੀ ਆ। ਸੋ ਇਹ ਮਾਮਲਾ ਇਸ ਸਾਲ ਜਨਵਰੀ 'ਚ ਵੀ ਉੱਠਿਆ ਸੀ, ਜਿਵੇਂ ਆਪਾਂ ਕੱਲ੍ਹ ਗੱਲ ਕਰਕੇ ਗਏ ਹਾਂ ਕਿ ਉਸ ਵੇਲੇ ਸੀਐਮ ਭਗਵੰਤ ਮਾਨ ਗਏ ਵੀ ਸੀ, ਔਰ ਕੱਲ੍ਹ ਉਸ ਮਾਮਲੇ ਦਾ ਇੱਕ ਨਵਾਂ ਜਿਹੜਾ ਮੋੜ ਆ ਗਿਆ, ਇਹ ਫੈਸਲਾ ਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ, ਔਰ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਿਹਾ ਕਿ ਜਿਹੜੀ ਦੋ ਲੈਬਾਂ ਤੋਂ ਇਸ ਵੀਡੀਓ ਦੀ ਪੁਸ਼ਟੀ ਕਰਾਈ ਗਈ ਆ, ਔਰ ਇਸ ਵੀਡੀਓ ਦੀ ਵਿੱਚ ਕੋਈ AI ਨਾਲ ਸੰਬੰਧਿਤ ਕੁਛ ਨਹੀਂ ਹੈਗਾ, ਨਾ ਛੇੜਛਾੜ ਕੀਤੀ ਗਈ ਆ, ਨਾ ਐਡਿਟ ਕੀਤੀ ਗਈ ਆ, ਔਰ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਪੰਥ ਦੁਖੀ ਨੇ, ਔਰ ਇਸ ਮਾਮਲੇ ਨੂੰ ਲੈ ਕੇ ਜਾਂ ਹੋਰ ਬੇਅਦਬੀ ਕਾਨੂੰਨ ਨੂੰ ਲੈ ਕੇ ਜਿਹੜੀ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਸਿੱਖ, ਚਾਹੇ ਉਹ ਮੰਤਰੀ ਨੇ ਚਾਹੇ ਵਿਧਾਇਕ ਨੇ, 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਕੇ ਸੱਦ ਲਏ ਗਏ ਨੇ। ਹੁਣ ਦੂਸਰਾ ਪਾਸਾ ਵੀ ਆ ਜਾਂਦਾ, ਦੂਸਰੇ ਪਾਸੇ ਤੋਂ ਵਿਰੋਧੀਆਂ ਕੋਲ ਇੱਕ ਜਿਵੇਂ ਬਿੱਲੀ ਦੇ ਭਾਗਾਂ ਨੂੰ ਸ਼ਿੱਕਾ ਟੁੱਟਣ ਵਾਲੀ ਗੱਲ ਹੋਈ ਆ। ਸੁਖਬੀਰ ਬਾਦਲ, ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੁੱਖੀ ਰੰਧਾਵਾ, ਸੀਨਿਕ ਕਾਂਗਰਸੀ ਆਗੂ ਚਰਨਜੀਤ ਚੰਨੀ, ਸਾਬਕਾ ਸੀਐਮ ਆਰਪੀ ਸਿੰਘ ਜਿਹੜੇ ਹੈਗੇ ਨੇ ਭਾਜਪਾ ਦੇ, ਹੋਰ ਬਹੁਤ ਸਾਰੇ ਆਗੂਆਂ ਨੇ ਇਸ ਮਾਮਲੇ ਨੂੰ ਵਿਰੋਧੀ ਧਿਰ ਦੇ ਖਿਲਾਫ ਹਥਿਆਰ ਵਜੋਂ ਵਰਤਿਆ ਔਰ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਜਿਹੜੀ ਆ ਸਨਮਾਨ ਦੇਣਾ ਚਾਹੀਦਾ ਸ੍ਰੀ ਅਕਾਲ ਦਾ। ਔਰ ਅੱਜ ਪਹਿਲਾ ਰਿਐਕਸ਼ਨ ਇਸ ਮਾਮਲੇ ਤੇ ਆ ਗਿਆ ਸੀਐਮ ਭਗਵੰਤ ਮਾਨ ਦਾ ਵੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਨੇ, ਕਦੇ ਸੁਪਨੇ 'ਚ ਨਹੀਂ ਸੋਚ ਸਕਦੇ ਕਿ ਮੈਂ ਇਹਦੇ ਖਿਲਾਫ ਕਿਸੇ ਕਿਸਮ ਦੀ ਕਰਾਂ। ਸੋ ਉਹਨਾਂ ਨੇ ਕਿਹਾ ਕਿ AI ਵੀਡੀਓ ਜਿਹੜੀ ਹੈ, ਮਤਲਬ ਜਿਹੜੀ ਉਹ ਵੀਡੀਓ ਆ, ਇਹ ਤਾਂ ਹੋ ਸਕਦਾ ਕਿ ਉਹ ਵੀਡੀਓ ਸਹੀ ਹੋਵੇ, ਕੋਈ ਛੇੜਛਾੜ ਨਾ ਹੋਈ ਹੋਵੇ, ਪਰ ਉਹਨਾਂ ਨੇ ਇਹ ਵੀ ਸਵਾਲ ਉਠਾਤਾ ਕਿ ਕੀ ਉਹਦੇ ਵਿੱਚ ਮੈਂ ਹੀ ਹਾਂ, ਇਸ ਗੱਲ ਦੀ ਪੁਸ਼ਟੀ ਕਿਵੇਂ ਹੋਊਗੀ। ਔਰ ਕੱਲ੍ਹ ਅਸੀਂ ਦੇਖਿਆ ਸੀ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਬੁਲਾਰਿਆਂ ਨੇ ਵੀ ਇਹ ਸਵਾਲ ਉਠਾਇਆ ਸੀ ਕਿ ਇਸ ਗੱਲ ਦੀ ਪੁਸ਼ਟੀ ਕਿਵੇਂ ਹੋਵੇ ਕਿ ਉਸ ਵੀਡੀਓ ਦੇ ਵਿੱਚ ਸੀਐਮ ਭਗਵੰਤ ਮਾਨ ਆ। ਸੋ ਆਪਣੇ ਆਪ ਦੇ ਵਿੱਚ ਦਵੱਲੀ ਕਿਸਮ ਦੀ ਇਹ ਗੱਲ ਆ ਕਿ ਸੱਤਾਧਾਰੀ ਜਾਂ ਕੁਝ ਲੋਕ ਇਸ ਗੱਲ ਨੂੰ ਇੱਦਾਂ ਜੋੜ ਰਹੇ ਨੇ ਕਿ ਬੇਅਦਬੀ ਕਾਨੂੰਨ ਜਿਹੜਾ ਇੱਕ ਤੇਜ਼ੀ ਨਾਲ ਬਣਾਇਆ ਗਿਆ ਸੀ ਉਹਨੂੰ ਕੌਂਟਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਇੱਕ ਉਹ ਸਿਆਸੀ ਦਲ ਕਰ ਰਿਹਾ ਜਿਹੜਾ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਆ। ਸੋ ਇਹ ਕਾਫੀ ਇਸ ਗੱਲਾਂ ਨੇ ਜਿਹੜਾ ਨਵਾਂ ਮੋੜ ਲੈਣਾ। ਹੁਣ ਦੇਖਦੇ ਹਾਂ ਕਿ 29 ਜੂਨ ਨੂੰ ਕਿੰਨੇ ਕੁ ਸਿੱਖ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਜਾਂਦੇ ਨੇ, ਜੇ ਜਾਂਦੇ ਨੇ ਉਹਨਾਂ ਨੂੰ ਕਿਹੜੀ ਸਜ਼ਾ ਲੱਗਦੀ ਆ, ਜੇ ਨਹੀਂ ਜਾਂਦੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਲਾ ਜਿਹੜਾ ਸਟੈਪ ਕੀ ਹੋ ਸਕਦਾ, ਪੰਥ ਤੋਂ ਕਿਹਦਾ ਜਿਹੜੇ ਗਰਦਾਨੇ ਗਏ ਨੇ, ਕੀ ਹੁਣ ਪੰਥ ਚੋਂ ਛੇਕੇ ਵੀ ਜਾਣਗੇ ਸੀਐਮ ਭਗਵੰਤ ਮਾਨ? ਇਹ ਵੀ
0: ਇੱਕ ਨਾਲੇ ਕਾਫੀ ਚਰਚਾ ਇਹ ਵੀ ਆ ਸਿਆਸੀ ਹਲਕਿਆਂ ਦੇ ਵਿੱਚ ਵੀ ਇੱਕ ਪਤਿਤ ਨੂੰ ਤਹਿਸੀਲ ਤੋਂ ਹੁਕਮਨਾਮਾ ਜਾਂ ਉਹਨੂੰ ਸੱਦਿਆ ਨਹੀਂ, ਤਲਬ ਨਹੀਂ ਕੀਤਾ ਜਾ ਸਕਦਾ ਜੇ ਪਤਿਤ ਆ ਬੰਦਾ, ਤੇ ਫਿਰ ਇਹ ਤਾਂ ਪਤਿਤ ਨੇ।
2: ਹਰਜੀਤ ਜੀ ਜਨਵਰੀ ਚ ਵੀ ਉੱਠੀ ਸੀ ਜਦੋਂ ਸੀਐਮ ਭਗਵੰਤ ਮਾਨ ਉੱਥੇ ਗਏ ਸੀ, ਸ਼ਾਇਦ ਆਪਾਂ ਇਹ ਗੱਲ ਨੋਟ ਵੀ ਕੀਤੀ ਸੀ। ਸੋ ਇਹਦੇ ਨਾਲ ਨਾਲ ਹਰਜੀਤ ਜੀ
0: ਜਦ ਫਸੀਲ ਤੋਂ ਨਹੀਂ ਸੀ ਸੱਦਿਆ, ਉਸ ਵਕਤ ਫਸੀਲ ਤੋਂ ਨਹੀਂ ਸੀ ਸੱਦਿਆ, ਉਸ ਵਕਤ
2: ਅੰਦਰ ਗਏ ਸੀ, ਮੀਟਿੰਗ ਚ
0: ਗਏ ਸੀ, ਹਨਾ। ਹੁਣ ਤਾਂ ਜਦ ਇਹ ਮੰਨ ਲਓ ਜਾਂਦੇ ਆ ਸਾਰੇ, ਹੁਣ ਤਾਂ ਜਿਵੇਂ ਬਾਦਲਾਂ ਨੂੰ ਖੜਾਇਆ ਸੀ ਜਾਂ ਹੋਰ ਲੋਕਾਂ ਨੂੰ ਖੜਾਇਆ ਸੀ, ਥੱਲੇ ਉੱਪਰ ਜਥੇਦਾਰ ਸਾਹਿਬ ਖੜਦੇ ਨੇ ਫਸੀਲ ਤੇ, ਉੱਦਾਂ ਖੜਨਗੇ ਫਿਰ ਤਾਂ ਇਹ, ਤੇ ਪਤਿਤ ਨੂੰ ਤਾਂ ਸੱਦਿਆ ਨਹੀਂ ਜਾ ਸਕਦਾ। ਕੀ ਕੀਤਾ ਇਹਨਾਂ ਨੇ?
2: ਆਪਾਂ ਜਾਣਕਾਰੀ ਸਾਂਝੀ ਕਰਕੇ ਹਟੇ ਆ ਕਿ ਜਿਹੜੇ ਸਿੱਖ ਮਤਲਬ ਸਾਬਤ ਸੂਰਤ ਜਿਹੜੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਜਾਂ ਮੰਤਰੀ ਹੋਣ, ਜੇਕਰ ਉਹ ਜਾਂਦੇ ਨੇ ਫਿਰ ਉਹ ਤਾਂ ਪਤਿਤ ਨਹੀਂ ਹੈ, ਫਿਰ ਉਹਨਾਂ ਖਿਲਾਫ਼ ਤਾਂ ਕਾਰਵਾਈ ਹੋ ਸਕਦੀ ਆ। ਔਰ ਇਸ ਮਾਮਲੇ ਨੂੰ ਥੋੜਾ ਜਿਹਾ ਹੋਰ ਅੱਗੇ ਲੈ ਕੇ ਨੇ ਕੇਵਲ ਢਿੱਲੋਂ, ਜਿਹੜੇ ਨਵੇਂ ਨਵੇਂ ਜਿਹੜੇ ਪ੍ਰਧਾਨ ਬਣੇ ਨੇ ਪੰਜਾਬ ਭਾਜਪਾ ਦੇ, ਕਹਿੰਦੇ ਨਵਾਂ ਨਵਾਂ ਥਾਣੇਦਾਰ ਜਦੋਂ ਬਣਦਾ ਹੀ ਆ ਬੜਾ ਉਹ ਜ਼ਮੀਨ ਤੇ ਹੀ ਡੰਡੇ ਮਾਰੂ, ਜਾਂ ਚੋਰ ਨਾ ਫੜਿਆ ਹੋਊ ਤਾਂ ਜ਼ਮੀਨ ਤੇ ਡੰਡੇ ਮਾਰੂ। ਸੋ ਜਿਹੜੇ ਕੇਵਲ ਢਿੱਲੋਂ ਉਹ ਜ਼ਮੀਨ ਤੇ ਡੰਡੇ ਮਾਰ ਰਹੇ ਨੇ ਥਾਣੇਦਾਰ ਵਜੋਂ, ਤਾਕਤ ਨਵੀਂ ਨਵੀਂ ਆਈ ਆ, ਉਹ ਕਹਿੰਦੇ ਕੋਈ ਵੀ ਜਿਹੜਾ ਜਿਹੜਾ ਪੰਜਾਬ ਦਾ ਸਰਕਾਰੀ ਅਧਿਕਾਰੀ ਆ ਇਹ ਸਰਕਾਰ ਨਾਲ ਕੋਈ ਸਹਿਯੋਗ ਨਾ ਕਰੇ, ਕਹਿੰਦੇ ਅਸੀਂ ਸੈਂਟਰ ਸਰਕਾਰ ਵੱਲੋਂ ਵੀ ਇਹ ਕੋਸ਼ਿਸ਼ ਕਰਾਂਗੇ ਕਿ ਪੰਜਾਬ ਸਰਕਾਰ ਨਾਲ ਸਹਿਯੋਗ ਨਾ ਕੀਤਾ ਜਾਵੇ। ਸੋ ਆਪਣੇ ਆਪ ਦੇ ਵਿੱਚ ਵਾਸੀ ਸਾਹਿਬ ਦੀਆਂ ਮੈਨੂੰ ਲੱਗਦਾ ਸਾਰੀਆਂ ਗੱਲਾਂ ਆ ਗਈਆਂ ਨੇ ਵਿੱਚ। ਪਰ ਹਜੀ ਜੀ ਆਪਾਂ ਇਹ ਵੀ ਨਾ ਭੁੱਲੀਏ ਕਿ ਥੋੜੇ ਦਿਨ ਪਹਿਲਾਂ ਹੀ ਦਮਦਮੀ ਟਕਸਾਲ ਜਿਹੜਾ ਜ਼ਿਕਰ ਵਾਸੀ ਸਾਹਿਬ ਨੇ ਕੀਤਾ, ਉਹਦੀ ਸਟੇਜ ਦੇ ਉੱਪਰ 84 ਦੇ ਸ਼ਹੀਦਾਂ, ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਆਉਂਦੇ ਨੇ, ਉਸ ਸਟੇਜ ਤੋਂ RSS ਦਾ ਇੱਕ ਬੁਲਾਰਾ ਵੀ ਬੋਲਿਆ ਸੀ। ਕੀ ਉਹ ਜਥੇਦਾਰ ਸਾਹਿਬ ਨੂੰ ਦਿਖਿਆ ਨਹੀਂ ਸੀ? ਜਾਂ ਹੋਰ ਬਹੁਤ ਸਾਰਾ ਅਸੀਂ ਦੇਖਦੇ ਹਾਂ ਕਿ ਆਪਾਂ ਥੋੜੇ ਦਿਨ ਪਹਿਲਾਂ ਇੱਕ ਖਬਰ ਕੱਢ ਕੇ ਕਰਕੇ ਹਟਿਆ ਕਿ ਰੂਮੀ ਵਾਲਾ ਡੇਰੇ ਦੇ ਉੱਪਰ ਕਿਵੇਂ ਉੱਥੇ ਦੇ ਜਿਹੜੇ ਮੁਖੀ ਨੇ ਜਾਂ ਸੰਤ ਨੇ ਉਹਨਾਂ ਨੇ ਜਿਹੜੀ ਆ ਇੱਕ ਪਾਕਿਸਤਾਨੀ ਗਾਇਕਾ ਦੀਆਂ ਤਰਜ਼ਾਂ ਦੇ ਜਿਹੜੇ ਗੀਤ ਗਾਏ ਨੇ। ਇਸ ਤਰ੍ਹਾਂ ਤਰੀਕੇ ਦੀਆਂ ਗੱਲਾਂ ਵੀ ਪੰਜਾਬ 'ਚ ਜਾ ਰਹੀਆਂ ਨੇ ਕਿ ਗੜਗੱਜ ਸਾਹਿਬ ਸਿਰਫ ਇੱਕ ਪਾਸਾ ਦੇਖ ਰਹੇ ਨੇ, ਸਾਰੇ ਪਾਸਿਆਂ ਨੂੰ ਦੇਖਣਾ ਚਾਹੀਦਾ, ਉਹ ਸਾਰੀ ਕੌਮ ਦੇ ਜਥੇਦਾਰ ਨੇ। ਸੋ ਇਹਦੇ ਨਾਲ ਨਾਲ ਹਜੀ ਜੀ ਆਪਾਂ ਜਦੋਂ ਤੁਸੀਂ ਕਹੋਗੇ ਆਪਾਂ ਇਹ ਖਬਰ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਫ ਸੀਐਮ ਭਗਵੰਤ ਮਾਨ ਦੇ ਖਿਲਾਫ ਆਦੇਸ਼ ਨਹੀਂ ਆਇਆ, ਉਹਦੇ ਵਿੱਚ ਕੈਨੇਡਾ ਦੀ ਇੱਕ ਗੁਰੂ ਘਰ ਕਮੇਟੀ ਔਰ ਅਮਰੀਕਾ ਦੀ ਇੱਕ ਗੁਰੂ ਘਰ ਕਮੇਟੀ ਦੇ ਲਈ ਵੀ ਵੱਡੇ ਫੈਸਲੇ ਆਏ ਨੇ। ਸੋ ਮੈਨੂੰ ਲੱਗਦਾ ਆਉਣ ਵਾਲੇ ਆਪਾਂ ਸੈਗਮੈਂਟ ਦੇ ਵਿੱਚ ਇਹਦਾ ਵੀ ਜ਼ਿਕਰ ਕਰਾਂਗੇ।
0: ਬਿਲਕੁਲ, ਇੱਕ ਤਾਂ ਕਾਲ ਤੁਹਾਡੀ ਆਉਂਦੀ ਆ ਸਾਰਿਆਂ ਨੂੰ ਸਤਿਕਾਰਯੋਗ, ਤੁਸੀਂ 46 ਕੁਛ ਨੰਬਰ ਸੀ ਇੱਦਾਂ ਮੈਨੂੰ ਲੱਗਦਾ ਸ਼ਾਇਦ, ਅਤੇ ਜਦ ਮੈਂ ਚੱਕਣ ਲੱਗਦਾ ਤੁਹਾਡੀ ਕਾਲ ਕੱਟ ਜਾਂਦੀ ਆ। ਪਲੀਜ਼ ਹੋਲਡ ਕਰ ਲਿਆ ਕਰੋ ਮਾੜਾ ਜੀ, ਮੈਨੂੰ ਐਂ ਹੁੰਦਾ ਵੀ ਚਲੋ ਪਹਿਰਾ ਜਿਹਾ ਗੱਲ ਜੀ ਖਤਮ ਹੋ ਜਾਵੇ ਥੋੜ੍ਹੀ ਜਿਹੀ, ਹੈ ਨਾ, ਮਾੜਾ ਜਿਹਾ ਰੱਖ ਲਿਆ ਕਰੋ ਹੋਲਡ, ਕਰ ਲਓ ਕਾਲ। ਬਲਦੇਵ ਸਿੰਘ ਸਿੱਧੂ ਸਾਹਿਬ ਕਹਿੰਦੇ ਨੇ ਜੇ ਮੰਜ਼ਿਲ ਪਿੰਡ ਦੇ ਸੇਵਿਆਂ ਤੱਕ ਤਾਂ ਇੰਨਾ ਖੌਰੂ ਪਾਉਣ ਦਾ ਕੀ ਫਾਇਦਾ, ਜੇ ਮੰਜ਼ਿਲ ਪਿੰਡ ਦੇ ਸੇਵਿਆਂ ਤੱਕ ਤਾਂ ਇੰਨਾ ਖੋਰੂ ਪਾਉਣ ਦਾ ਕੀ ਫਾਇਦਾ ਹੋਵੇ, ਕਰਜ਼ਾ ਸਿਰ 'ਤੇ ਆਣ ਚੜਿਆ ਫੋਕੀ ਟੌਹਰ ਬਣਾਉਣ ਦਾ ਕੀ ਫਾਇਦਾ, ਜੇ ਹੁਣ ਦਿਲ ਦੇ ਵਿੱਚ ਚਤਰਾਈਆਂ ਤਾਂ ਫਿਰ ਪਿਆਰ ਜਿਤਾਉਣ ਦਾ ਕੀ ਫਾਇਦਾ, ਬਾਪੂ ਤਰਸਦਾ ਤੁਰ ਜਾਏ ਰੋਟੀਆਂ ਤੋਂ ਪਿੱਛੋਂ ਲੰਗਰ ਲਾਉਣ ਦਾ ਕੀ ਫਾਇਦਾ। ਵਾਹ ਕਿਆ ਬਾਤ ਆ, ਬਹੁਤ ਸੋਹਣੀਆਂ ਲਾਈਨ। ਅਤੇ ਇੱਕ ਨਾਲ ਭੇਜਿਆ ਇਹਨਾਂ ਨੇ, ਬਾਹਰਲੇ ਮੁਲਕ ਦੇ ਉਸ ਹੋਟਲ ਦਾ ਨਾਂ ਲਿਖੋ ਜਿਸ ਹੋਟਲ ਵਿੱਚ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਹੋਣ। ਵੈਰੀ ਗੁੱਡ ਜੀ। ਪਰ ਮੈਨੂੰ ਇਹ ਵੀ ਕੁਐਸਚਨ ਹੈਗਾ ਵੀ ਕਿਸੇ ਹੋਟਲ ਦੇ ਵਿੱਚ ਧਾਰਮਿਕ ਫੋਟੋ ਤਾਂ ਹੁੰਦੀਆਂ ਨੇ ਕਿਸੇ ਵੀ ਬਾਬਾ ਜੀ ਦੀ ਉਹਦੀਆਂ, ਅਤੇ ਫਿਰ ਹੋਟਲਾਂ ਦੇ ਵਿੱਚ ਜੇ ਵੀਡੀਓ ਬਣਦੀਆਂ ਨੇ। ਕੱਲ੍ਹ ਮੈਂ ਇੱਕ ਸੁਣਦਾ ਸੀਗਾ, ਉਹ ਵੀ ਮੈਨੂੰ ਗੱਲ ਵਧੀਆ ਲੱਗੀ ਵੀ ਚਲੋ ਆਪਾਂ ਸਾਰੀ ਤਕਰੀਬਨ ਇਸ ਟਾਈਮ ਪ੍ਰੋਗਰਾਮ ਬੱਚੇ ਦਾ ਕੋਈ ਸੁਣਦੇ ਨਹੀਂ ਹੋਣੇ, ਚਲੋ ਬੀਬੀਆਂ ਭੈਣਾਂ ਸਾਰੀਆਂ ਆਂਟੀਆਂ ਸਤਿਕਾਰਯੋਗ ਨੇ, ਵੀ ਜਦ ਆਪਾਂ ਹਮ ਬਿਸਤਰ ਹੁੰਦੇ ਹਾਂ, ਰਜਾਈ 'ਚ ਜਾਂਦੇ ਹਾਂ, ਕੰਬਲ 'ਚ ਜਾਂਦੇ ਹਾਂ, ਕਿਹੜਾ ਬੰਦਾ ਐਨਕਾਂ ਲਾਉਂਦਾ ਯਾਰ?
2: ਭਗਵੰਤ ਮਾਨ ਨੇ ਇਹ ਵੀ ਗੱਲ ਰੱਖੀ ਹੈ, ਕਹਿੰਦੇ ਨਾ ਤਾਂ ਉਸ ਜਿਹੜਾ ਵਿਅਕਤੀ ਵਿੱਚ ਦਿਖਾਇਆ ਗਿਆ, ਨਾ ਤਾਂ ਉਹਦਾ ਮੇਰਾ ਬੋਡੀ ਸਟਰਕਚਰ ਮੇਲ ਖਾਂਦਾ ਆ, ਨਾ ਕੁਛ ਇਸ ਤਰੀਕੇ ਦੀਆਂ। ਔਰ ਇੱਕ ਅਪਡੇਟ ਹੋਰ ਵੀ ਸੁਣ ਲਓ ਕਿ ਸੀਐਮ ਭਗਵੰਤ ਮਾਨ ਹੋਰ ਤਿੱਖੇ ਹੋ ਗਏ ਨੇ ਇਸ ਮਾਮਲੇ 'ਚ। ਇੱਕ ਖ਼ਬਰ ਹੋਰ ਆ ਰਹੀ ਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਫਤਵਾ ਜਾਰੀ ਕੀਤਾ ਉਹਨਾਂ ਦੇ ਖਿਲਾਫ਼, ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਪਹਿਲੇ ਅਕਾਲੀ ਦਲ ਸੁਖਬੀਰ ਬਾਦਲ ਵਾਲੇ ਉਹਨਾਂ ਨੇ ਚੋਣ ਪ੍ਰਚਾਰ ਕਰਦੇ ਸੀ, ਆਹ ਨਵਾਂ ਹੁਣ ਦੇ ਜਿਹੜੇ ਸਾਰੇ ਸਾਡੇ ਜਥੇ ਬਣੇ ਨੇ ਇਹ ਵੀ ਸਿਆਸੀ ਹੋ ਗਏ ਨੇ। ਔਰ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੋਰ ਫਤਵਾ ਵੀ ਆ ਸਕਦਾ, ਇੱਕ ਹੋਰ ਹੁਕਮ ਵੀ ਆ ਸਕਦਾ, ਉਹ ਉਹਨਾਂ ਨੇ ਕਿਹੜਾ ਕਿਹਾ ਕਿ ਪੰਥ ਵੋਟਾਂ ਕਿਹਨੂੰ ਕਿਹੜੀ ਸਿਆਸੀ ਪਾਰਟੀ ਨੂੰ ਪਾਵੇ। ਸੋ ਇਹ ਮਾਮਲਾ ਬਿਲਕੁਲ ਪੋਲੀਟੀਕਲੀ ਬਣਦਾ ਜਾ ਰਿਹਾ, ਔਰ ਮੈਨੂੰ ਲੱਗਦਾ ਕਿ ਹੁਣ ਲੜਾਈ ਆਰ ਪਾਰ ਦੀ ਹੋਣ ਜਾ ਰਹੀ ਹੈ।
0: ਸੰਤਾਲੀ ਜੀ ਰੁਕੋ। ਹਾਂਜੀ ਬਿਰਸਾ ਸਾਹਿਬ ਜੀ, ਆਨੂੰ ਸਤਿ ਸ਼੍ਰੀ ਅਕਾਲ ਨੰਗੋ।
3: ਸਤਿ ਸ਼੍ਰੀ ਅਕਾਲ ਜੀ।
0: ਜੀ ਆਨੂੰ
3: ਪਤਾ ਤਾਂ ਕੱਟਦੇ ਆ ਕਿ ਵੀ ਇੱਧਰ ਸੁਣਦਾ ਨਹੀਂ ਸੀ ਪਰਮਿੰਦਰ ਜੀ ਨੂੰ, ਅੱਜ ਜ਼ਰੂਰੀ ਸੀ ਨਾ ਪਰਮਿੰਦਰ ਜੀ ਨੂੰ ਵੀ ਸੁਣਨਾ, ਉਹ ਤਾਂ ਕੱਟ ਦਈਦੇ ਕਿਉਂਕਿ ਤੁਹਾਡੀ ਆਵਾਜ਼ ਨਹੀਂ ਸੁਣਦੀ ਉਹ ਤਾਂ,
0: ਠੀਕ ਹੈ
3: ਜਦ ਹੋਲਡ ਤੇ ਹੁੰਦੇ ਤਾਂ ਕੱਟੀ ਜਾਂਦੀ ਹੈ। ਅੱਛਾ ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ ਹੁਣ ਤੁਹਾਨੂੰ ਦੱਸੋ, ਜਦ ਅਕਾਲ ਤਖ਼ਤ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ, ਇਹਨਾਂ ਨੇ ਉਦੋਂ ਦਾ ਕਿਉਂ ਨੀ ਸਰਕਾਰ ਨੇ ਪਤਾ ਕੀਤਾ ਵੀ ਕਿਹਦੀ ਆ ਇਹ, ਪਤਾ ਕਰੀਏ ਕਿਹਨੇ ਬਣਾਈ ਆ, ਕਿਉਂ ਮੁੱਖ ਮੰਤਰੀ ਸਾਹਿਬ ਨੂੰ ਬਦਨਾਮ ਕਰ ਰਹੇ ਨੇ, ਕਿਹਨੇ ਬਣਾਈ ਆ? ਇਹ ਤਾਂ ਸਰਕਾਰ ਦਾ ਕੰਮ ਆ ਨਾ, ਹੁਣ ਸਰਕਾਰ ਦੇਖੂਗੀ। ਪਰ ਤੁਸੀਂ ਐਂ ਦੱਸੋ ਵੀ ਓਨਾ ਚਿਰ ਮੁੱਖ ਮੰਤਰੀ ਸਾਹਿਬ ਨੂੰ ਜੋ ਉਹਨਾਂ ਨੇ ਕਿਹਾ ਵੀ ਕੋਈ ਵਰਤੀ ਨਾ ਹੋਰ ਨਾ ਕਰੇ, ਕੀ ਇਹ ਮੁੱਖ ਮੰਤਰੀ ਸਾਹਿਬ ਕਰਨਗੇ ਕਿ ਨਹੀਂ? ਪਲੀਜ਼ ਦੱਸੋਗੇ ਸਰ, ਕੁੱਡੇ ਹਿਸਾਬ ਦੇ ਵਿੱਚ ਕਰਨਗੇ ਕਿ ਨਹੀਂ? ਮੈਂ ਆਪ ਦੀ ਗੱਲ ਸੁਣਦਾ। ਥੈਂਕ ਯੂ ਜੀ।
0: ਥੈਂਕ ਯੂ ਪ੍ਰਮੋਦ ਜੀ, ਇੱਕ ਮਿੰਟ ਹੋਲਡ ਰੱਖੋ, ਨਾਲ ਕਾਲਰ ਲੈ ਲਈਏ। 35-15 ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ ਨੰਗਿਓ ਸਵਾਗਤ ਆ।
4: ਹਾਂਜੀ ਭਾਈ ਸਰ,
0: ਪ੍ਰੀਤ ਭਾਈ ਜੀ ਆਨੂੰ।
4: ਦੇਖੋ ਜਿਹੜਾ ਮਸਲਾ ਆਪਣਾ ਭਗਵੰਤ ਮਾਨ ਦੀ ਵੀਡੀਓ ਵਾਲਾ, ਇਹਦੇ ਚੋਂ ਮੇਰੇ ਖਿਆਲ ਦੇ ਵਿੱਚ ਸੈਟਬੈਕ ਬਹੁਤ ਜ਼ਿਆਦਾ ਵੱਜੂ ਜੀ ਸੁਖਬੀਰ ਬਾਦਲ ਪਰਿਵਾਰ ਨੂੰ, ਜਿੱਥੋਂ ਤਾਂ ਸਾਰੇ ਆਪਾਂ ਸੁਣਦੇ ਹਾਂ ਤੇ ਸਾਰਾ ਕੁਛ ਆਪਾਂ ਵੀ ਆਪਦੇ ਦਿਮਾਗ ਨਾਲ ਖੋਜ ਕਰ ਰਹੇ ਹਾਂ। ਜਿਵੇਂ ਹੁਣ ਤੁਸੀਂ ਵੀ ਦੱਸਿਆ ਵੀ ਕਾਲੀਆਂ ਐਨਕਾਂ ਜਾਂ ਹੋਰ ਕਈ ਗੱਲਾਂ ਬਾਤਾਂ, ਤੇ ਕਈ ਰੇਡੀਓ ਦੇ ਉੱਤੇ ਇਹ ਵੀ ਖੁਲਾਸੇ ਹੋਏ ਆ ਵੀ ਜੋ ਉਹਨੂੰ ਜ਼ੂਮ ਕਰਕੇ ਦੇਖੋ ਤੇ ਫੇਸ ਦਾ ਕਲਰ ਹੋਰ ਹੈ, ਬਾਡੀ ਦਾ ਹੋਰ ਹੈ, ਠੀਕ ਹੈ। ਤੇ ਬਾਕੀ ਦੂਸਰੀ ਗੱਲ ਇਹ ਹੈ ਵੀ ਜਥੇਦਾਰ ਜਿਹੜੇ ਸਾਡੇ ਰਾਹ ਦੇ ਹਨੇਰੇ ਚ ਬਣਾਏ ਵੀ ਹੈ, ਤੇ ਉਹ ਜਿਹੜੇ ਇਹੋ ਜਿਹੇ ਫੈਸਲੇ ਦੇ ਕੇ ਮੈਨੂੰ ਲੱਗਦਾ ਸਾਡਾ ਬੇੜਾ ਗਰਕ ਸਿੱਖੀ ਦਾ ਹੋਰ ਕਰ ਰਹੇ ਹੈ, ਜਾਣਦੇ ਵੀ ਮਨ ਨੂੰ ਠੇਸ ਪਹੁੰਚ ਲਈ ਸਾਰੇ। ਬਾਕੀ ਆ ਜਿਵੇਂ ਹੁਣੇ ਵੀ ਬਾਈ ਜੀ ਦੱਸਦੇ ਆ ਵੀ ਕੁਛ ਇੱਥੋਂ ਦੇ ਗੁਰਦੁਆਰਿਆਂ ਬਾਰੇ ਵੀ ਕੋਈ ਫੈਸਲੇ ਲੈਣ ਤੇ, ਕਿਤੇ ਉਹ ਤਾਂ ਨੀ ਜਿਹੜੇ ਇੱਥੇ ਅਕਾਲੀ ਪਾਰਟੀ ਦੇ ਆ ਜਿਹੜਾ ਵਫ਼ਦ ਜਾਇਆ ਸੀਗਾ ਉਹਨਾਂ ਦਾ ਕੋਈ ਵਿਰੋਧ ਵਿਰੋਧ ਕਰਦੇ ਆ ਵੀ ਉਹਨਾਂ ਬਾਰੇ ਇਹ ਕਿਹਨੂੰ ਕਿਹਨੂੰ ਕਰਨਗੇ?
0: ਪੜ੍ਹਦੇ ਆਪਾਂ ਹੈਗੀ ਖ਼ਬਰ ਉਹ ਕਰਦੇ ਆ ਦੀ ਗੱਲ।
4: ਮੈਨੂੰ ਲੱਗਦਾ ਜੀ ਜਿਵੇਂ ਕਹਿੰਦੇ ਨੇ ਵੀ ਜਦੋਂ ਇਹੋ ਜਿਹੇ ਕੰਮ ਹੋ ਜਾਣ ਨਾ, ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਆ ਕੇ ਥੱਪੜ ਨੀ ਮਾਰਦਾ, ਡਾਂਗ ਮਾਰਦਾ ਤੇ ਮੱਤ ਮਾਰ ਲੈਂਦਾ, ਲੋਹ ਦਾ ਮੱਤ ਮਰ ਗਈ।
0: ਥੈਂਕ ਯੂ ਥੈਂਕ ਯੂ ਥੈਂਕ ਯੂ। 5600 ਹੈਲੋ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
5: ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਆਇਆਂ ਨੂੰ
5: ਸਰ ਜਿਸ ਵਕਤ
0: ਹੈਲੋ
5: ਦੇਖੋ ਜਥੇਦਾਰ ਆ ਜਿਹੜਾ ਨਾ। ਹੈਲੋ
0: ਹਾਂਜੀ ਹਾਂਜੀ ਆਉਂਦੀ ਆਵਾਜ਼?
5: ਹੈਲੋ ਆਵਾਜ਼ ਆ ਰਹੀ ਜੀ?
0: ਹਾਂਜੀ ਹਾਂਜੀ
5: ਹਾਂਜੀ। ਦੇਖੋ ਚਲੋ ਮੈਂ ਨਾ ਬੜਾ ਲੰਮਾ ਨੀ ਗੱਲਬਾਤ ਕਰਨੀ, ਇਹਦੇ ਨਾਲ ਸਾਡੀ ਬਦਨਾਮੀ ਹੋ ਰਹੀ ਹੈ। ਔਰ ਉਹਦੇ ਉੱਤੋਂ ਜੇ ਸੁਖਬੀਰ ਬਾਦਲ ਹੋਣੀ ਇਹ ਕਹਿਣ ਜੀ ਹਾਂਜੀ ਬਈ ਸਾਡੇ ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨੇ ਹੈਗੀਆਂ, ਦੇ ਆਰ ਗਿਲਟੀ ਤੁਹਾਡੇ ਸਾਹਮਣੇ ਨਾ, ਗਲਤੀਆਂ ਮੰਨੀਆਂ, ਸਭ ਕੁਛ ਕੀਤਾ, ਕੁਛ ਹੋਈ ਨੀ ਰਿਹਾ ਉੱਥੇ। ਫਿਰ ਉਸ ਤੋਂ ਬਾਅਦ ਪਿੱਲੀਆਂ ਜਿੰਨੀਆਂ ਵੀ ਗੱਲਾਂ ਬਾਤਾਂ ਸਾਰੀਆਂ, ਸਾਰਾ ਜ਼ਮਾਨਾ ਚਲਾ ਗਿਆ, ਹੁਣ ਪੰਥ ਨੂੰ ਖਤਰੇ ਵਾਲੀਆਂ ਗੱਲਾਂ ਵੀ ਹੈਗੀਆਂ, ਅੱਜ ਤੋਂ 35 ਸਾਲ ਪਹਿਲੀਆਂ ਹੈਗੀਆਂ। ਅੱਜ ਲੋਕੀ ਸੋਸ਼ਲ ਮੀਡੀਆ ਚ ਸਾਰਾ ਕੁਝ ਦੇਖਦੇ ਨੇ, ਬੰਦਿਆਂ ਨੇ 5 ਸਾਲ ਪਹਿਲਾਂ ਕੀ ਕਿਹਾ ਸੀ, 5 ਸਾਲ ਪਹਿਲਾਂ ਕੀ ਕਿਹਾ ਸੀ, ਕੀ ਸਾਡੀ ਹਿਸਟਰੀ ਹੈ, ਕੀ ਸਾਡੀਆਂ ਗੱਲਾਂ ਬਾਤਾਂ ਨੇ, ਕੀ ਲੋਕਾਂ ਨੇ ਸਾਡੇ ਨਾਲ ਬਾਹਰਲਿਆਂ ਨੇ ਸਾਡੇ ਨਾਲ ਧੱਕਾ ਕੀਤਾ ਜਾਂ ਆਪਣਿਆਂ ਨੇ ਸਾਡੇ ਨਾਲ ਕੀਤਾ। ਸਿਰਫ ਸਿੱਖ ਕੌਮ ਦੀ ਭਲਾਈ ਦੇ ਵਾਸਤੇ ਹੀ ਕੰਮ ਕਰਨੇ ਚਾਹੀਦੇ ਸਰਕਾਰ ਦੇ ਨਾਲ ਰਲ ਕੇ, ਨਾ ਕਿ ਕਿਸੇ ਇੱਕ ਪਰਿਵਾਰ ਦੇ। ਇੰਨੇ ਭੈੜੇ ਭੈੜੇ ਮੈਸੇਜ ਪੈਂਦੇ ਨੇ ਜਥੇਦਾਰ ਸਾਹਿਬ ਦੀਆਂ ਪੋਸਟਾਂ ਦੇ ਉੱਤੇ ਕਿ ਉਹ ਪੜ੍ਹਦੇ ਨੀ, ਪੰਜਾਬੀ ਚ ਲਿਖਿਆ ਹੁੰਦਾ ਉਹਨਾਂ ਨੇ ਕਿ ਕਿੱਥੇ ਜਾ ਰਹੇ ਆ ਸਰ। ਇੱਥੇ ਅਸੀਂ ਫਲਾਨੇ ਗੁਰਦੁਆਰੇ ਸਾਹਿਬ ਨੂੰ ਨਾਲ ਲਾ ਲਿਆ ਸੀ, ਉਹਨਾਂ ਨੂੰ ਨਾ ਤਾਂ ਨਹੀਂ ਉਹ ਚੀਜ਼ਾਂ ਚੋਂ ਨਿਕਲੋ, ਔਰ ਬਿਲਕੁਲ ਬਹੁਤ ਬੇੜਾ ਗਰਕ ਹੋਏਗਾ ਬਾਦਲ ਪਰਿਵਾਰ ਦਾ। ਤੁਸੀਂ ਦੇਖਣਾ ਉਹ ਕੀ ਕਹਿੰਦੇ ਹੁੰਦੇ ਆ, ਜਿਹੜੀਆਂ ਕੀਤੀਆਂ ਹੋਣੀਆਂ ਉਹ ਇੱਥੇ ਭੁਗਤਣੀਆਂ ਪੈਣ।
2: ਅਮੇਰਿਕਾ ਤੇ ਕੈਨੇਡਾ ਦੇ ਕਿਹੜੇ ਗੁਰੂ ਘਰ ਜਾਓ, ਕਿਹੜੀਆਂ ਕਮੇਟੀਆਂ ਨੇ। ਬਿਲਕੁਲ ਅਮੇਰਿਕਾ ਤੋਂ ਸ਼ੁਰੂ ਕਰਦੇ ਹਾਂ ਜੀ। ਅਮੇਰਿਕਾ ਦੇ ਸਾਊਥ ਕੈਰੋਲੀਨਾ ਸੂਬੇ ਦੇ ਡੰਕਨ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ, ਉਹਦੇ ਖਿਲਾਫ਼ ਵੀ ਜਿਹੜਾ ਫਤਵਾ ਆਇਆ, ਕਈ ਅਹੁਦੇਦਾਰ ਅਯੋਗ ਤੇ ਤਨਖਾਹੀਆਂ ਕਰਾ ਦਿੱਤੇ ਗਏ ਨੇ, ਔਰ ਉਹਨਾਂ ਦੇ ਵਿੱਚ ਜਿਹੜੇ ਨੇ ਸਰਪ੍ਰੀਤ ਸਿੰਘ ਖਾਲਸਾ ਸਾਬਕਾ ਸਕੱਤਰ, ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ, ਅੰਮ੍ਰਿਤਪਾਲ ਸਿੰਘ, ਸਰਵਣ ਸਿੰਘ, ਸੁਖ ਸਿੰਘ, ਜਸਵਿੰਦਰ ਸਿੰਘ ਤੇ ਰਜਿੰਦਰ ਸਿੰਘ ਟਰਸਟੀ ਜਿਹੜੇ ਨੇ ਉਹ ਉਹਨਾਂ ਨੂੰ ਜਿਹੜਾ ਤਨਖਾਹੀਆਂ ਕਰਾ ਦਿੱਤਾ ਗਿਆ। ਇਸੇ ਤਰ੍ਹਾਂ ਕੈਨੇਡਾ ਦੇ ਵਿਨੀਪੈਗ ਮੈਨੀਟੋਬਾ ਦੇ ਵਿੱਚ ਜਿਹੜਾ ਗੁਰੂ ਘਰ ਆ, ਉਸ ਗੁਰੂ ਘਰ ਦੀ ਕਮੇਟੀ 'ਚ ਲੰਗਰ ਹਾਲ 'ਚ ਜੋੜੇ ਪਾ ਕੇ ਜਾਣ, ਮਰਿਆਦਾ ਦੇ ਉਲਟ ਕਾਰਜ ਕਰਨ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਛੇੜਛਾੜ ਦੇ ਦੋਸ਼ਾਂ ਦੇ ਵਿੱਚ ਜਿਹੜਾ ਕਾਰਵਾਈ ਕੀਤੀ ਗਈ ਆ। ਔਰ ਇਸ ਮਾਮਲੇ 'ਚ ਨਿਸ਼ਾਨ ਸਿੰਘ ਪ੍ਰਧਾਨ ਆ ਜੀ, ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ, ਰਿਸ਼ਪਾਲ ਸਿੰਘ, ਪ੍ਰਦੀਪ ਸਿੰਘ ਸਮੇਤ 5 ਮੈਂਬਰੀ ਕਮੇਟੀ ਦੇ ਮੈਂਬਰਾਂ ਅਮਰਜੀਤ ਸਿੰਘ, ਕਿਰਨਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਤੇ ਚਰਨਜੀਤ ਸਿੰਘ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਜੀ।
0: ਕੀ ਬਾਤ ਆ, ਕੁਆਲਿਟੀ ਲੌਜਿਸਟਿਕ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ 416-717-2929। ਜਸਵੀਰ ਭਾਜੀ ਹੁਣੀ ਹੋਣਗੇ ਉੱਥੇ, ਤਾਂ ਜਾਂ ਫਿਰ ਚੱਠਾ ਸਾਹਿਬ, ਜਗਤਾਰ ਸਿੰਘ ਚੱਠਾ ਸਾਹਿਬ, 416-455-9311। ਕੁਆਲਿਟੀ ਲੌਜਿਸਟਿਕਿੰਗ ਵਾਲਿਆਂ ਨੂੰ ਅਰਜੈਂਟ ਕਾਫੀ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ, ਜਾਂ ਮੋਂਟਰੀਅਲ ਨੂੰ ਚੱਲਣਾ ਤੁਸੀਂ, ਕੰਟੇਨਰਾਂ ਦਾ ਕੰਮ 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਨੇ, ਗੁਰਬਖਸ਼ ਭਾਅ ਜੀ ਹੁਣੇ ਹੋਣਗੇ ਉੱਥੇ, ਕਰ ਲਿਓ ਗੱਲਬਾਤ, ਐਪਲੀਕੇਸ਼ਨ ਉਹਨਾਂ ਨੇ ਕਰਾ ਦੇਣੀ ਹੈ। ਅਤੇ 416-717-2929 ਅਤੇ 416-455-9311 'ਤੇ ਗੱਲਬਾਤ ਕਰ ਲਿਓ। ਨਾਭੇਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਏਸੀ ਦਾ ਕੋਈ ਕੰਮ ਆ, ਏਸੀ ਨਵਾਂ ਲਗਾਉਣਾ, ਹੀਟ ਪੰਪ ਲਗਾਉਣਾ ਚਾਹੁੰਦੇ ਹੋ, ਫਰਨਸ, ਟੈਂਕਲੈਸ, ਵਾਟਰ ਹੀਟਰ, ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, ਤਾਂ 647-7646-40 'ਤੇ ਸੰਪਰਕ ਕਰ ਲਿਓ। ਡਾਕਟਰ ਰਜਿੰਦਰ ਗਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਕੋਈ ਦਰਦ ਆ, ਪੇਨ ਆ, ਬੈਕ ਪ੍ਰੋਬਲਮ ਹੈਗੀ ਆ, ਅਤੇ ਫਿਰ ਭਾਈ ਤੁਸੀਂ 416-884-5486 ਵਿਲੀਅਮ ਐਂਡ ਚੰਗੂਜੀ ਦੇ ਏਰੀਏ ਦੇ ਵਿੱਚ ਆ, ਤੁਸੀਂ ਐਨੀ ਟਾਈਮ ਇਹ ਨੰਬਰ ਬਾਅਦ ਦੇ ਵਿੱਚ ਵੀ ਮੇਰੇ ਤੋਂ ਲਿਆ ਜਾ ਸਕਦਾ। 416-884-5486 ਦੇ ਡਾਕਟਰ ਰਜਿੰਦਰ ਗਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ। ਗਰੇ ਸ਼ਰਮਾ ਜੀ, ਮੋਰਗੇਜ ਦਾ ਕੋਈ ਕੁਸ਼ਚਨ ਆ, ਤੁਹਾਡੇ ਮੋਰਗੇਜ ਰੇਟ ਵਧਣਦੇ ਆ ਜਾਂ ਘੱਟਦੇ ਆ, ਜਾਂ ਕਿੰਨੀ ਮੋਰਗੇਜ ਹੋਣੀ ਚਾਹੀਦੀ ਆ, ਇੰਟਰਸਟ ਰੇਟ ਕਿੰਨਾ ਹੋਣਾ ਚਾਹੀਦਾ, ਤੁਸੀਂ ਸਲਾਹ ਮਸ਼ਵਰਾ ਕੋਈ ਕਰਨਾ, ਪਹਿਲੀ ਦੂਜੀ ਤੀਜੀ ਮੋਰਗੇਜ ਲੈਣੀ, ਹੋਮ ਇਕਿਊਟੀ ਕਰ ਚੁਕਾਉਣੀ ਚਾਹੁੰਦੇ ਹੋ, ਕੰਸਟਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, 647-606-8810 'ਤੇ ਗਰੇ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਅਤੇ ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਤੁਹਾਨੂੰ ਲਾਇਸੈਂਸ ਲੈਣ ਦੇ ਵਿੱਚ ਹੈਲਪ ਕੀਤੀ ਜਾਊਗੀ, ਆਪਣੀ ਬ੍ਰੋਕਰੇਜ ਦੇ ਵਿੱਚ ਤੁਸੀਂ ਜੁਆਇਨ ਕਰ ਲਿਓ ਉਹਨਾਂ ਦੀ 'ਚ, ਅਤੇ ਮੈਂ ਵੀ ਉੱਥੇ ਹੀ ਹਾਂ ਭਾਈ, ਸਿੱਧੀ ਜਿਹੀ ਗੱਲ ਆ, ਹਰੇਕ ਸ਼ਨੀਵਾਰ ਨੂੰ ਸਾਡੀ ਮੀਟਿੰਗ ਵੀ ਹੁੰਦੀ ਹੁੰਦੀ ਹੈ, ਫਿਰ ਵਧੀਆ ਅਸੀਂ ਖਾ ਪੀ ਕੇ ਮੁੜ ਆਈਦਾ, ਬਸ ਇੰਨਾ ਕੀ ਕਹਿ ਸਕਦਾ ਮੈਂ ਤਾਂ। 647-237-3131 'ਤੇ ਰਮਨਦੀਪ ਨਾਲ ਕਰ ਲਿਓ ਸੰਪਰਕ। 200 ਬਿਲਕੰਸਨ ਰੋਡ ਯੂਨਿਟ ਨੰਬਰ 7 ਡਿਕਸੀ ਐਂਡ ਐਡਵਾਂਸ ਦਾ ਏਰੀਆ, ਜਾਂ ਐਡਵਾਂਸ ਐਂਡ ਬਿਲਕੰਸਨ ਦਾ ਖੂੰਜਾ ਕਹਿ ਲਓ, 647-237-3131 'ਤੇ ਰਮਨਦੀਪ ਨਾਲ ਸੰਪਰਕ ਕਰ ਲਿਓ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰਵੀਜ਼ਾ, RESP RRSP ਕਰਾਉਣੀ ਹੈ, ਅਤੇ ਮੇਰੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਇਸੇ ਬ੍ਰੋਕਰੇਜ ਦੇ ਥੱਲੇ। 647-835-5294 ਮੇਰਾ ਪਰਸਨਲ ਨੰਬਰ ਆ। ਅੰਪੀਰੀਅਲ ਕਰਾਈਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ 437-235-2527 905-487-7374 ਡਰਾਈ ਕਲੀਨਿੰਗ ਦਾ ਕੋਈ ਕੰਮ ਆ ਫੈਸ਼ਨ ਅਲਟਰਨੇਸ਼ਨ ਜਵੈਲਰੀ ਗਾਰਮੈਂਟਸ ਜਨਰਲ ਰਿਪੇਅਰ ਕੋਈ ਕਰਾਉਣੀ ਚਾਹੁੰਦੇ ਹੋ 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ 437-235-2700 ਦੇ ਉੱਪਰ ਸੰਪਰਕ ਕਰ ਲਿਓ। ਵਾਲਾਂ ਨੂੰ ਤੁਸੀਂ ਹੇਅਰ ਟੋਨਿਕ ਹਜੇ ਤੱਕ ਨਹੀਂ ਲਾਇਆ ਫਿਰ ਤੁਹਾਡੇ ਹੁਣ ਤੱਕ ਵਾਲ ਬਹੁਤ ਜ਼ਿਆਦਾ ਝੜ ਗਏ ਹੋਣੇ ਆ। ਕੰਡੀਸ਼ਨਰ ਆਇਲ ਆ ਵਾਲਾਂ ਨੂੰ ਝੜਨੋਂ ਰੋਕਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, ਤੁਸੀਂ 5-7 ਦਿਨਾਂ ਦੇ ਵਿੱਚ ਫਰਕ ਮਹਿਸੂਸ ਕਰੋਗੇ। ਪਿਛਲੇ 20 ਸਾਲਾਂ ਤੋਂ ਸੇਵਾ ਦੇ ਵਿੱਚ ਸਿੱਧਾ ਗਾਹਕ ਤੱਕ ਕਹਿੰਦੇ ਪਹੁੰਚਾਇਆ ਜਾਂਦਾ 100% ਖਾਲਸ ਜੜੀ ਬੂਟੀ ਵਾਲਾ 647-521-5569 'ਤੇ ਤੁਸੀਂ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਓ 647-521-5569। ਕਨੇਡਾ ਦੇ ਅਮਰੀਕਾ 'ਚ ਡਿਲੀਵਰੀ ਫਰੀ ਆ। ਅਤੇ ਨਾਲ ਦੀ ਨਾਲ ਤੁਸੀਂ ਦਾਣਾ ਮੰਡੀ 'ਤੇ ਜ਼ਰੂਰ ਜਾ ਕੇ ਆਇਓ, ਹਜੇ ਤੱਕ ਗਰੋਸਰੀ ਤੁਸੀਂ ਨਹੀਂ ਕੀਤੀ ਤਾਂ ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਆ ਜਾਓ, ਨਾਲੇ ਗਰੋਸਰੀ ਕਰੋ, ਨਾਲੇ ਬੈਠ ਕੇ ਖਾਓ, ਘਰ ਲਿਜਾ ਕੇ ਖਾਓ, ਸਵੇਰ ਦਾ ਬ੍ਰੇਕਫਾਸਟ ਕਰ ਲਓ, ਲੰਚ ਕਰ ਲਓ, ਡਿਨਰ ਕਰ ਲਓ। 905-286-9957 ਕੁਈਨ ਐਂਡ ਬ੍ਰੈਮਲੀ ਦਾ ਕੋਰਨਰ ਕਹਿ ਲਓ, ਖੁੰਜਾ ਕਹਿ ਲਓ, ਬਸ 1729 ਕੁਈਨ ਸਟਰੀਟ ਈਸਟ ਬਰੈਂਪਟਨ 905-286-9957 'ਤੇ ਤੁਸੀਂ ਗਰੋਸਰੀ ਕਿਸੇ ਪ੍ਰਕਾਰ ਦੀ ਵੀ ਕਰਨੀ ਹੈ ਤਾਂ ਜ਼ਰੂਰ ਤੁਸੀਂ ਉੱਥੋਂ ਕਰ ਸਕਦੇ ਹੋ। ਅਤੇ ਜੇ ਤੁਸੀਂ ਟਿਫਨ ਲਗਾਉਣਾ ਚਾਹੁੰਦੇ ਹੋ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ। ਹਾਈਜੈਨਿਕ ਹੋਮਮੇਡ ਫਰੈਸ਼ ਫੂਡ ਤੁਹਾਨੂੰ ਮਿਲਣਾ, ਅਤੇ ਪਰਮ ਜੀ ਹੁਣੇ ਆ, ਪਰਮ ਉਹਨਾਂ ਨਾਲ ਕਰ ਲਿਓ ਸੰਪਰਕ। ਮਿਲਟਨ ਐਂਡ ਓਕਬਲ ਦੇ ਵਿੱਚ ਡਿਲੀਵਰੀ ਆ 437-430-1063 'ਤੇ ਸੰਪਰਕ ਤੁਸੀਂ ਕਰ ਸਕਦੇ ਹੋ ਪਰਮਜੀ ਹੁਣਾਂ ਨਾਲ। ਜੇ ਤੁਸੀਂ ਟਿਫਨ ਲਗਾਉਣਾ ਟਰੱਕ ਡਰਾਈਵਰ ਭਰਾਵਾਂ ਲਈ ਵੀ ਆ, ਵੀ ਜੇ ਤੁਸੀਂ 2 ਦਿਨ ਦੀ 4 ਦਿਨ ਦੀ 5 ਦਿਨ ਦੀ ਫੂਡ ਇਕੱਠਾ ਲੈ ਕੇ ਜਾਣਾ ਚਾਹੁੰਦੇ ਹੋ, 2 ਸਬਜ਼ੀਆਂ 4 ਸਬਜ਼ੀਆਂ 1 ਸਬਜ਼ੀ ਪਰ ਵੈਜੀਟੇਰੀਅਨ ਟੋਟਲੀ 437-430-1063 'ਤੇ ਪਰਮ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਲੋਨ ਮੂਵਰ ਰਿਪੇਅਰ ਵਾਲਿਆਂ ਨੇ ਕਹਿੰਦੇ ਸੁਖਜਿੰਦਰ ਬਰਾੜ ਸਾਹਿਬ, ਤੁਸੀਂ ਘਾਹ ਕੱਟਣ ਵਾਲੀ ਮਸ਼ੀਨ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਅਤੇ ਜਾਂ ਫਿਰ ਤੁਸੀਂ ਸਨੋ ਮੂਵਰ ਲੈਣਾ ਚਾਹੁੰਦੇ ਹੋ, ਉਹਨਾਂ ਕੋਲ ਕਾਫੀ ਨੇ, ਮੈਂ ਵੀਡੀਓ ਵੀ ਪਾਈ ਆ ਇੰਸਟਾ 'ਤੇ, ਫੇਸਬੁੱਕ 'ਤੇ, ਯੂਟਿਊਬ 'ਤੇ, ਸਾਰਿਆਂ 'ਤੇ ਹੈਗੀ ਆ, ਤੁਸੀਂ ਦੇਖ ਸਕਦੇ ਹੋ ਜਾ ਕੇ 647-402-2341 'ਤੇ ਸੰਪਰਕ ਕੀਤਾ ਜਾ ਸਕਦਾ। 7052 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
6: ਪੰਥ
0: ਚੋ ਛੇਕਣ ਦਾ ਮਤਲਬ ਹੁੰਦਾ ਵੀ ਦਾਲ ਰੋਟੀ ਆਂਡਾ ਮੀਟ ਕੋਈ ਸਾਂਝ ਨੀ ਕਰਨੀ, ਬਸ ਐ ਗੱਲ।
6: ਇਹੀ ਕੋ ਨਾ, ਫਿਰ ਜਦੋਂ ਬਾਦਲ ਸਾਹਿਬ ਗਏ ਸੀਗੇ, ਵੀਰ ਬਾਦਲ, ਉਹਨੂੰ ਪੰਥ ਚੋਂ ਛੇਕਿਆ ਸੀ,
0: ਉਹਨੂੰ ਪੰਥ ਚੋਂ ਤਾਂ ਨਹੀਂ ਸੀ ਛੇਕਿਆ ਉਹਨਾਂ ਨੂੰ।
6: ਹਾਂ, ਕੀ ਕੀਤਾ ਸੀ ਫਿਰ? ਉਹਨੂੰ ਸਜ਼ਾ ਲਾਈ ਸੀ।
0: ਸਜ਼ਾ ਲਾਈ ਸੀ?
6: ਸਜ਼ਾ ਕਿਉਂ ਲਾਈ?
0: ਸਜ਼ਾ ਕਹਿੰਦੇ ਗਲਤੀਆਂ ਕਰੀਆਂ ਤੁਸੀਂ।
6: ਗਲਤੀਆਂ ਨੀ, ਜਿਹੜਾ ਗੋਲੀ ਕਾਂਡ ਕਰਕੇ ਲੋਕੀ ਮਰਵਾਏ ਨੇ ਉਹ ਤਾਂ ਇੱਕ ਤਰ੍ਹਾਂ ਦੀ ਸਜ਼ਾ ਹੀ ਬਣਦੀ ਆ।
0: ਹਾਂ, ਫਿਰ ਸਜ਼ਾ ਭੁਗਤ ਲਈ ਉਹਨਾਂ ਨੇ।
6: ਕੋਈ ਇਹ ਕੀ ਮਾੜੀ ਜੀ, ਉਹਨਾਂ ਨੂੰ ਮੇਰੇ ਹਿਸਾਬ ਨਾਲ ਜਿੱਦਾਂ ਪਹਿਲਾਂ ਨੀ ਮੰਨਿਆ ਜਾਂਦਾ ਸੀਗਾ ਕਬੀਲੇ ਚੋਂ ਬਾਹਰ, ਜਿਹੜਾ ਗਲਤੀ ਕਰਦਾ ਉਹਨੂੰ ਕਬੀਲੇ ਚੋਂ ਬਾਹਰ ਕੱਢ ਦੋ।
0: ਪੰਥ ਚੋਂ ਛੇਕਣਾ ਉਹਨੂੰ ਕਹਿੰਦੇ ਹੁੰਦੇ?
6: ਹਾਂ, ਉਹਨੂੰ ਕੱਢ ਕੇ ਉਸ ਤੋਂ ਬਾਅਦ ਕਹਿ ਦੋ ਭਾਈ ਇਹਨੂੰ ਨਾ ਕਿਸੇ ਨੇ ਵੋਟ ਪਾਣੀ ਨਾ ਕੁਛ ਕਰਨਾ।
0: ਕਹੂਗਾ ਕੌਣ?
6: ਇਹ ਤਾਂ ਹੁਣ ਜਾਂ ਪੰਥ ਨੂੰ ਬਚਾਉਣ,
0: ਭਗਵੰਤ ਮਾਨ ਸਾਹਿਬ ਰੋਜ਼ ਤਾਂ ਕਹੀ ਜਾਂਦੇ ਆ, ਕੋਈ ਸੁਣਦਾ ਉਹਨਾਂ ਦੀ?
6: ਪੰਥ ਨੂੰ ਬਚਾਉਣਾ ਤਾਂ ਫੇਰ ਤਾਂ ਭਾਜੀ ਇਹ ਆ, ਨਹੀਂ ਤਾਂ ਫਿਰ ਰੋਈ ਚਲੋ
0: ਜੋ ਨਹੀਂ ਕਹੂਗਾ ਉਹ ਰੋਲਾ ਤਾਂ ਇਹੀ ਹੈ ਨਾ, ਕਹੂਗਾ ਉਹਨਾਂ
6: ਭਾਜੀ ਜਿਹੜੇ ਬੈਠੇ ਨੇ ਜਥੇਦਾਰ
0: ਜਥੇਦਾਰ ਕਿਹਦੇ ਨੇ
6: ਭਾਜੀ? ਉਹਨਾਂ ਨੂੰ ਫਿਰ ਆਪਣੀ ਮਰਿਆਦਾ ਦੇਖਣੀ ਪੈਣੀ ਹੈ ਨਾ ਵੀ ਅਸੀਂ ਕੀ ਆ।
0: ਜਿੱਦਣ ਦੇਖਗੀ ਫਿਰ ਇੱਥੇ ਖਬਰ ਹੀ ਨਹੀਂ ਹੋਣੀ ਆ, ਖਬਰਾਂ ਕਰ ਲਾਂ ਤਾਂ ਸਾਨੂੰ ਚਲਾ ਲਾਂ ਤਾਂ ਰੇਡੀਓ 4 ਦਿਨ।
6: ਮੈਂ ਤਾਂ ਕਹਿੰਦਾ ਜੀ ਫਿਰ ਜਿਹੜਾ ਜਿਹੜਾ ਬੰਦਾ ਦੋਸ਼ੀ ਹੁੰਦਾ ਉਹਨੂੰ ਬਾਹਰ ਕੱਢਣ,
0: ਚੰਗਾ
6: ਕੁਛ ਨਾ ਕਰਨ ਬਸ।
0: ਲਵ ਜੂ, ਥੈਂਕ ਯੂ ਪਰਮਿੰਦਰ ਜੀ। ਇਹ ਕਹਿੰਦਾ ਰੇਡੀਓ ਬਾਹਰਲੇ ਸਾਰੇ ਬੰਦ ਹੋ ਜਾਣ ਲੈ, ਦੱਸੋ ਹੈ ਜੇ ਖਬਰਾਂ ਨੀ ਬਣਨਗੀਆਂ ਤਾਂ ਅਸੀਂ ਚਸਕੇ ਕਿੱਥੋਂ ਲੈਣੇ ਆ?
7: ਬਿਲਕੁਲ ਬਿਲਕੁਲ। ਔਰ ਜਿਹੜੀ ਇਨਫੋਰਮੇਸ਼ਨ ਆ, ਹੁਣ ਕਈ ਸਾਡੇ ਲਿਸਨਰ ਆ ਜਾਂਦੇ ਨੇ, ਦੇਖੋ ਅਸੀਂ ਤਾਂ ਇੱਕ ਪੁਲ ਦੀ ਤਰ੍ਹਾਂ ਕੰਮ ਕਰਦੇ ਹਾਂ ਹਰਜੀਤ ਜੀ, ਕਿ ਇੱਥੋਂ ਜੋ ਵੀ ਗਤੀਵਿਧੀਆਂ ਹੋ ਰਹੀਆਂ ਨੇ, ਵੈਸੇ ਇਹ ਗੱਲ ਮੈਨੂੰ ਲੱਗਦਾ ਕਿ ਪਹਿਲਾਂ ਅਜਮਾ ਲੈਣੀ ਚਾਹੀਦੀ ਹੈ ਰੇਡੀਓ ਬੰਦ ਕਰਨ ਤੋਂ ਪਹਿਲਾਂ। ਆਪਣੇ ਆਪ ਨੂੰ 2-4-10 ਦਿਨਾਂ ਲਈ ਘਰ 'ਚ ਬੰਦ ਕਰ ਲਓ, ਬਿਲਕੁਲ ਫੋਨ ਬੰਦ, ਸਾਰਾ ਕੁਛ ਬੰਦ, ਤੇ ਫਿਰ ਕਿਹੋ ਜਿਹਾ ਮਹਿਸੂਸ ਹੁੰਦਾ, ਕਿੰਨੇ ਕੁ ਦਿਨ ਤੁਸੀਂ ਰਹਿੰਦੇ ਆ ਉਹ ਜਲਦੀ ਪਤਾ ਲੱਗ ਜਾਂਦਾ,
0: ਜਲਦੀ ਪਤਾ ਲੱਗ ਜਾਂਦਾ। ਚਲੋ 15-10 ਭਾਈ, ਸਤਿ ਸ਼੍ਰੀ ਅਕਾਲ ਜੀ। ਆਨੂੰ
8: ਮਿਹਰਬਾਨੀ ਜੀ, ਮਾਨ ਸਾਹਿਬ ਦੀ ਵੀਡੀਓ ਇੱਕ ਦੋ ਚੱਲ ਰਹੀ ਪਿਛਲੇ ਕਈ ਮਹੀਨਿਆਂ ਤੋਂ, ਇਹਨਾਂ ਦੀ ਪੁਨਸ਼ਣ ਹੋ ਨੀ ਰਹੀ, ਇੱਕ ਪਾਸੇ ਗੱਲ ਆਣਾ ਵੀ ਅਸਲੀ ਹੈ ਜਾਂ ਨਕਲੀ ਹੈ ਜੇ ਆਪਣੇ ਦੇਸ਼ ਚ ਨਹੀਂ ਉੱਥੇ ਸਾਧਨ ਦੂਜੇ ਦੇਸ਼ਾਂ ਚ ਹੈਗੇ ਨੇ ਝੱਟ ਪਤਾ ਕਰ ਦਿੰਦੇ ਆ ਵੀ ਸਹੀ ਹੈ ਜਾਂ ਗਲਤ ਆ
0: ਨਹੀਂ ਉਹ ਤਾਂ ਕਰਤਾ ਡਿਕਲੇਅਰ ਕਰਤਾ ਵੀ ਅਸਲੀ ਹੈ ਭਾਰਤ ਦੀਆਂ ਦੋ ਲੈਬਾਂ ਨੇ ਜਿਹਨਾਂ ਚ ਇੱਕ ਚ ਹੋ ਗਿਆ ਕਲੀਅਰ ਪਰ ਉਹਨਾਂ ਦਾ ਫੇਸ ਜਾਂ ਬੈਕ ਉਹ ਨਹੀਂ ਕਲੀਅਰ ਹੋ ਰਹੀ ਹਲੇ ਹੋਈ ਹੋ ਸਕਦਾ ਕਰਾਈ ਨਾ ਹੋਵੇ ਅਜੇ ਕਿਸੇ ਨੇ ਇਹ ਵੀ ਹੋ ਸਕਦਾ
8: ਜਥੇਦਾਰ ਕੌਣ ਆਪਣਾ ਫੈਸਲਾ ਆਪ ਨੀ ਲੈ ਸਕਦੇ ਕੋਈ ਬਿਆਨ ਦੇਣਾ ਇਹਨਾਂ ਨੂੰ ਫਿਰ ਕਿਹਾ ਜਾਂਦਾ ਮੌਕੇ ਤੇ ਹੁਣ ਤੂੰ ਆਹ ਕਹਿ ਉਹ ਕਹਿ ਇਹ ਤੇ ਮੋਹਰੇ ਮੋਹਰਾ ਆ ਆਪਾਂ ਨੂੰ ਲੱਗਦਾ ਸਾਡੇ ਜਥੇਦਾਰ ਆ ਉਹ ਜਥੇਦਾਰ ਪਿੱਛੇ ਰੋਡਾ ਪੋਡਾ ਹੀ ਆ ਹੈਗਾ ਵੀ ਸੰਘ ਦਾ ਹੀ ਆ ਉਹੀ ਸਿੰਘ ਅੜਾਉਂਦਾ ਇਹਨਾਂ ਦੇ ਆਪਾਂ ਕਹੀਏ ਨਾ ਸਾਡੇ ਜਥੇਦਾਰ ਸਾਹਿਬ ਨੇ ਆਹ ਕਰਤਾ ਉਹ ਤੁਹਾਡਾ ਕਿੱਥੋਂ ਸਿੱਖ ਤਾਂ ਹੈ ਹੀ ਨਹੀਂ ਇਹ ਤਾਂ ਬਹੁਤ ਦੇਰ ਦਾ ਨਿਕਲਿਆ ਗਿਆ ਸਿੱਖ ਸਿੱਖ ਸੋ ਕੋਈ ਨੀ ਹੈਗੇ ਆਪਣੇ ਆਪ ਨੂੰ ਵਹਿਮ ਚ ਰੱਖਿਆ ਹੋਇਆ ਇਹਨਾਂ ਨੇ ਬਾਕੀ ਇਹ ਹੁਣ ਦੋਨੇ ਨਾ ਇੱਕ ਦੂਜੇ ਦਾ ਮਤਲਬ ਕੱਢਦੇ ਜਦੋਂ ਫਿਰ ਗੋਂ ਉੱਠਦਾ ਫਿਰ ਕਹਿੰਦੇ ਐ ਪਰ ਹੈਗੇ ਦੋਏ ਝੂਠੇ ਹੀ ਆ ਸੱਚਾ ਕੋਈ ਨੀ ਹੈਗਾ ਇਹਨਾਂ ਚੋਂ ਆਪਾਂ ਜਿਹਦਾ ਮਰਜ਼ੀ ਪੱਖ ਲਈ ਜਾਈਏ ਜੀ ਏਦਾਂ ਜੀ ਏਦਾਂ ਆਹ ਪਾਰਟੀ ਏਦਾਂ ਸਾਰੀਆਂ ਇੱਕੋ ਜਿਹੀਆਂ ਨੇ ਤੇ ਹੁਣ ਇਹਨਾਂ ਨੇ ਕੀ ਵੱਖਰਾ ਕੀਤਾ
0: ਬਸ ਮੌਕੇ ਤੇ ਜਿਹਦਾ ਪਲੜਾ ਭਾਰੀ ਹੋ ਗਿਆ ਉਹ ਹਾਵੀ ਹੋ ਜਾਂਦਾ
8: ਬਸ ਉਹੀ ਤਾਂ ਕੀ ਹੁਣ ਕ੍ਰਾਂਤੀ ਆ ਗਈ ਕੀ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਚੋਂ ਲਾਈਨਾਂ ਲੱਗ ਗਈਆਂ ਇਧਰੋਂ ਪੰਜਾਬ ਜਾਣ ਨੂੰ ਤੇ ਉੱਥੇ ਬਹੁਤ ਵਧੀਆ ਹੋ ਗਿਆ
0: ਸੱਚੀ ਗੱਲ
8: ਉਹ ਜਿਹਾ ਜਿਹਾ ਜਿਹਾ 50 ਸਾਲ ਪਹਿਲਾਂ ਸੀ
0: ਉਹ ਜਿਹਾ ਆ
8: ਤੇ ਹੁਣ ਰਿਸ਼ਵਤ ਪੂਰੀ ਚੱਲਦੀ ਆ ਸਾਰਾ
0: ਕੁਝ 100% ਕੋਈ ਕਹਿ ਨਹੀਂ ਸਕਦਾ ਵੀ ਰਿਸ਼ਵਤ ਨਹੀਂ ਚੱਲਦੀ ਕਰੇ ਕੋਈ ਦਾਵਾ
8: ਅੱਛਾ ਹੁਣ ਜੇ ਰਿਸ਼ਵਤ ਘਟਾਉਣੀ ਹੋਵੇ ਇੱਕ ਹਫ਼ਤੇ ਦਾ ਕੰਮ ਆ
0: ਹਾਂ ਬਿਲਕੁਲ
8: ਜੇ ਬੰਦੀ ਕਰਨੀ ਹੋਵੇ
0: ਜਾ
8: 4 ਸਾਲ ਤਾਂ ਬਹੁਤ ਹੁੰਦੇ ਨੇ 4 ਸਾਲਾਂ ਚ ਤਾਂ ਕਿਤੇ ਦੀ ਕਿਤੇ ਹੋ ਜਾਂਦਾ ਇੱਥੇ 9-10 ਮਹੀਨੇ ਦਾ ਜਵਾਕ ਜੰਮ ਜਾਂਦਾ ਉਹ 5-4 ਸਾਲਾਂ ਚੋਂ ਵੀ ਸਕੂਲੇ ਪੜ੍ਹਨ ਲੱਗ ਜਾਂਦਾ ਤਕੜਾ ਹੋ ਜਾਂਦਾ ਸਾਰੀ ਸਮਝ ਹੋ ਜਾਂਦੀ ਹੈ 4 ਸਾਲ ਬਹੁਤ ਹੁੰਦੇ ਨੇ 70 ਸਾਲ ਦੇ ਗੰਦ ਨੂੰ ਸਾਫ਼ ਕਰਨ ਲਈ 70 ਸਾਲ ਨਹੀਂ ਚਾਹੀਦੇ ਹੁੰਦੇ 1-2 ਸਾਲ ਹੀ ਚਾਹੀਦਾ ਹੁੰਦਾ
0: ਬਿਲਕੁਲ ਬਿਲਕੁਲ ਆਰਡਰ ਕਰਨੇ ਉੱਥੇ ਕਿਹੜਾ ਜਾ ਕੇ ਆਪ ਝਾੜੂ ਮਾਰਨਾ
8: ਉਹੀ ਤਾਂ ਗੱਲ ਆ ਤੇ ਇਹ ਕਿਹੜਾ ਕਿਤੇ ਅੰਬਰੋਂ ਉਤਰੇ ਨੇ ਉੱਥੋਂ ਹੀ ਰਹਿੰਦੇ ਨੇ ਇੱਕ ਪਾਰਟੀ ਨੂੰ ਨੀ ਫਤਵਾ ਮਿਲਿਆ ਦੂਜੀ ਨੂੰ ਮਿਲ ਗਿਆ ਇਹ ਵੀ ਉੱਥੋਂ ਹੀ ਰਹਿੰਦੇ ਸੀ ਪੰਜਾਬ ਜੀ ਕਿਤੇ ਬਾਹਰੋਂ ਲਿਆਂਦੇ ਨੇ ਕਿਤੇ ਅਸਮਾਨ ਤੋਂ ਉਤਾਰ ਕੇ ਲਿਆਂਦੇ ਨੇ
0: ਤੇਜ ਪੰਨੂ ਸਾਹਿਬ ਸਤਿਕਾਰਯੋਗ ਨੇ ਇੱਥੋਂ ਗਏ ਨੇ ਬਹੁਤ ਗੱਲਾਂ ਕਰਦੇ ਹੁੰਦੇ ਸੀ ਵੱਖ ਵੱਖ ਮੀਡੀਆ ਤੇ ਆ ਕੇ ਚਲੋ ਪੱਤਰਕਾਰੀ ਵੀ ਬਹੁਤ ਹਾਈ ਲੈਵਲ ਦੀ ਸੀ ਉਹਨਾਂ ਦੀ ਤੇ ਉਹਨਾਂ ਨੇ ਕਿੰਨੀਆਂ ਕਿੰਨੀਆਂ ਗੱਲਾਂ ਕੀਤੀਆਂ ਤੇ ਹੁਣ ਉਹ ਕਿੱਥੇ ਨੇ ਹੁਣ ਕਿੱਥੇ ਨੇ
8: ਰੋਲ ਕਚੋਲੇ ਹੁੰਦੇ ਆ ਵੀ ਵਾਲ ਦੀ ਖਲ ਲਾਈ ਜਾਣੀ ਰੋਜੀ ਰੋਜੀ ਇਹ ਕਾਹਦੀ ਪੱਤਰਕਾਰੀ ਹੁੰਦੀ ਉੱਥੇ
0: ਸਹੀ ਗੱਲ ਥੈਂਕ ਯੂ
8: ਮਿਹਰਬਾਨੀ ਜੀ
0: ਥੈਂਕ ਯੂ ਬਿਲਕੁਲ ਜੀ ਜੇ ਤੁਹਾਡੇ ਗਰਾਜ ਦੀ ਰਿਪੇਅਰ ਹੋਣੇ ਵਾਲੀ ਆ ਕੋਈ ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ 647-1242 ਗਰਾਜ ਦਾ ਚੈਨ ਟੁੱਟ ਗਿਆ ਕੋਈ ਨਟ ਬੋਲਟ ਢਿੱਲਾ ਗੱਡੀ ਗੁੱਡੀ ਆਪ ਤੋਂ ਵੱਜ ਗਈ ਜਾਂ ਕੋਈ ਮਰ ਗਿਆ ਵਿੱਚ ਤਾਂ ਨਿਊ ਓਪਨਰ ਵੀ ਤੁਸੀਂ ਲਗਾ ਸਕਦੇ ਹੋ 647-1242 ਤੇ ਸਨੀ ਬਾਈ ਨਾਲ ਸੰਪਰਕ ਕੀਤਾ ਜਾ ਸਕਦਾ ਖਬਰਾਂ ਵੀ ਕਾਫੀ ਨੇ ਤੇ ਖਬਰਾਂ ਕਰ ਲਾਂ ਵੀ ਸਾਰੀਆਂ ਫਰੈਸ਼ ਕਰਦੀਆਂ ਚਲੋ ਹੜਕਾਂ ਸਿਟੀਜ਼ਨ ਕੈਨੇਡਾ ਦੀ ਇੱਕ ਖਬਰ ਕਰਕੇ ਜਾਂਦੇ ਹਾਂ ਚਲੋ ਜਾਂਦੇ ਜਾਂਦੇ ਕੈਨੇਡੀਅਨ ਸਿਟੀਜ਼ਨਸ਼ਿਪ ਜਿਹਨਾਂ ਨੂੰ ਮਿਲੀ ਹੋਈ ਆ ਸਾਰਿਆਂ ਨੂੰ ਨਹੀਂ ਉਹਨਾਂ ਨੂੰ 1 ਲੱਖ ਕੀ ਰੁਪਈਏ ਨਹੀਂ ਡਾਲਰ ਨਹੀਂ ਦੇਣੇ ਤੁਸੀਂ ਕਿਸੇ ਨੇ ਜਿਹਨਾਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਹੋਈ ਆ ਤਕਰੀਬਨ 1 ਲੱਖ ਤੋਂ ਉੱਪਰ ਬੰਦਾ ਮੈਨੂੰ ਖਬਰ ਮੋਟੀ ਜਿਹੀ ਦੇਖ ਵੀ ਲੈਣ ਦੋ ਵੀ ਕਿੰਨਾ ਕੁ ਅਤੇ ਉਹਨਾਂ ਦੀ ਨਾਗਰਿਕਤਾ ਭਾਈ ਮੁਅੱਤਲ ਹੋ ਸਕਦੀ ਹੈ ਕੈਨੇਡਾ ਸਰਕਾਰ ਨੇ ਲਾਸਟ ਕੈਨੇਡੀਅਨ ਕਾਨੂੰਨ ਤਹਿਤ ਜਾਰੀ ਕੀਤੇ ਗਏ ਕਈ ਨਾਗਰਿਕਤਾ ਸਰਟੀਫਿਕੇਟਾਂ ਨੂੰ ਅਚਾਨਕ ਮੁਅੱਤਲ ਕਰ ਦਿੱਤਾ ਜਿਸ ਕਾਰਨ ਹਜ਼ਾਰਾਂ ਪ੍ਰਭਾਵਿਤ ਵਿਅਕਤੀਆਂ ਵਿੱਚ ਅਨਿਸ਼ਚਿਤਤਾ ਦਾ ਚਿੰਤਾ ਦਾ ਮਾਹੌਲ ਬਣ ਗਿਆ ਹੈ ਕੈਨੇਡੀਅਨ ਪੂਰਵ ਵਿੱਚ ਹੋਣ ਦੇ ਆਧਾਰ 'ਤੇ ਨਾਗਰਿਕਤਾ ਸਰਟੀਫਿਕੇਟ ਲਈ ਸਫਲਤਾਪੂਰਵਕ ਅਰਜ਼ੀ ਦੇਣ 'ਤੇ ਪ੍ਰਾਪਤ ਕਰਨ ਵਾਲੇ ਅਣਜਾਣ ਲੋਕਾਂ ਨੂੰ ਸ਼ਨੀਵਾਰ ਨੂੰ ਈਮੇਲ ਕੀਤੇ ਗਏ ਇੱਕ ਨੋਟਿਸ ਵਿੱਚ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ IRCC ਨੇ ਉਹਨਾਂ ਨੂੰ ਆਪਣੀਆਂ ਫਾਈਲਾਂ ਨੂੰ ਸਮੀਖਿਆ

0: ਦੇ ਮੈਨੀਟੋਬਾ ਸੂਬੇ 'ਚ ਵਿਦਿਆਰਥੀਆਂ ਲਈ PR ਦਾ ਵੱਡਾ ਰਾਹ ਕੀਤਾ ਬੰਦ, ਭਾਰਤੀ ਵਿਦਿਆਰਥੀਆਂ 'ਤੇ ਪੈ ਸਕਦਾ ਵੱਡਾ ਅਸਰ। ਅਤੇ ਨਾਲ ਦੀ ਨਾਲ ਅਮਰੀਕਾ ਇਰਾਨ ਸ਼ਾਂਤੀ ਸਮਝੌਤੇ 'ਤੇ ਫਿਰ ਫਸਿਆ ਪੇਚ, ਟਰੰਪ ਬੋਲੇ $300 ਅਰਬ ਦੇਣ ਦਾ ਦਾਅਵਾ ਝੂਠਾ, ਕਹਿੰਦੇ ਮੈਂ ਤਾਂ ਨਹੀਂ ਦਿੰਦਾ। ਅਮਰੀਕਾ ਦੇ ਕੈਲੀਫੋਰਨੀਆ ਵਿੱਚ B-52 ਬੰਬਰ ਜਹਾਜ਼ ਹੋਇਆ ਕ੍ਰੈਸ਼, ਅਮਰੀਕੀ ਏਅਰਫੋਰਸ ਦੇ ਜਵਾਨਾਂ ਸਣੇ 8 ਲੋਕਾਂ ਦੀ ਮੌਤ ਹੋ ਗਈ ਆ। ਅਤੇ ਪਾਕਿਸਤਾਨ 'ਚ ਪੁਲਿਸ ਨੇ ਆਸਟ੍ਰੇਲੀਆ ਪਰਿਵਾਰ 'ਤੇ ਕੀਤੀ ਗੋਲੀਬਾਰੀ, 9 ਸਾਲਾ ਬੱਚੀ ਦੀ ਮੌਤ ਹੋ ਗਈ, ਛੁੱਟੀਆਂ ਮਨਾਉਣ ਆਇਆ ਸੀ ਪਰਿਵਾਰ, ਮਾੜੀ ਖਬਰ ਆ। ਚਲੋ ਦੋ ਕਾਲਾਂ ਲੈ ਕੇ ਫਿਰ ਆਪਾਂ ਖਬਰਾਂ ਵੱਲ ਨੂੰ ਹੋਣਾ। 49 ਭਾਈ ਦਾ ਆਪਣੇ ਭਾਈ, ਸਤਿ ਸ਼੍ਰੀ ਅਕਾਲ ਜੀ ਭਾਈ ਜੀ। ਜੀ ਹਾਂ
1: ਜੀ, ਸਤਿ ਸ਼੍ਰੀ ਅਕਾਲ
0: ਜੀ। ਹਾਂ
1: ਜੀ ਜੀ, ਮੈਂ ਤਾਂ ਜਿੰਦਾਬਾਦ, ਲਵ ਯੂ ਤੁਹਾਨੂੰ ਤੇ ਸਾਰੇ ਕਲੱਬ ਵਾਲੇ ਦੋਸਤਾਂ ਨੂੰ, ਸਾਰਿਆਂ ਨੂੰ ਪਿਆਰ।
0: ਥੈਂਕ ਯੂ।
1: ਗੱਲ ਕਰਦੇ ਆਪਣੇ ਜਥੇਦਾਰ, ਜਥੇਦਾਰ ਆਪਣੇ ਸੁਖਬੀਰ ਬਾਦਲ, ਪਹਿਲਾਂ ਵੱਡੇ ਬਾਦਲ ਸੀਗੇ, ਹੁਣ ਸੁਖਬੀਰ ਬਾਦਲ ਦੇ ਲੱਭਣ ਦੀ ਤਾਂ ਲੋੜ ਪੈਣੀ ਨਹੀਂ ਲੱਗਦੀ। ਹੈਲੋ,
0: ਹਾਂਜੀ ਹਾਂਜੀ ਬਿਲਕੁਲ
1: ਹਾਂਜੀ। ਬਾਕੀ ਆ ਤੁਸੀਂ ਹੁਣ ਖਬਰ ਸੁਣਾਈ ਆ ਕਿ ਉਹ ਆਪ ਗੋਲੀਆਂ ਚਲਾ ਰਹੇ ਤੇ ਉਹ ਕਹਿੰਦਾ ਮੈਨੂੰ ਖਤਰਾ ਹਨ।
0: ਆਹੋ
1: ਭਾਈ,
0: ਕਮਾਲ ਆ, ਕਹਿੰਦਾ ਚੁਰਾਹੇ ਚ ਫੜ ਕੇ ਟੰਗ ਦੇਣ ਤੈਨੂੰ। ਚਲੋ ਥੈਂਕ ਯੂ, ਲਵ ਯੂ, ਥੈਂਕ ਯੂ। 3308 ਵੀ ਸਤਿ ਸ਼੍ਰੀ ਅਕਾਲ ਜੀ। ਹਾਂ ਹੈਲੋ,
2: ਬਾਕੀ ਤੁਸੀਂ ਗੱਲ ਜੀ ਕਰਦੇ ਆ ਜੀ ਭਗਵੰਤ ਮਾਨ ਦੀ, ਨਹੀਂ ਉਹ ਭਗਵੰਤ ਮਾਨ ਨੂੰ ਕਿਉਂ ਉੱਥੇ ਆਪਣੇ ਮਹਾਰਾਜ ਗੁਰੂਆਂ ਦੀ ਫੋਟੋਆਂ ਦੇ ਸ਼ਰਾਬ ਛਿੜਕਣੀ ਜੀ? ਕੋਈ ਨਿਆਣਾ ਆਦਮੀ ਕੋਈ ਉਹ ਜੀ ਜਿਹਦਾ ਇੰਨਾ ਮੂਰਖ ਤੇ ਨਹੀਂ ਨਾ ਜੀ ਕੋਈ ਉਹ ਜੀ, ਇੱਦਾਂ ਸਾਰੀ ਗੱਲ ਬਣਾਈ ਜੀ ਉਹਨਾਂ ਨੇ ਜੀ। ਬਾਕੀ ਜਿਹੜੇ ਹੁਣ ਜਿਹੜੇ ਹੈਗੇ ਆ ਜਿਹੜੇ ਜਥੇਦਾਰ ਆ ਜਿਹੜੇ ਜੀ ਅਕਾਲ ਤਖ਼ਤ ਦਾ ਜੀ, ਇਹ ਆਪ ਤੇ ਬੋਲਦਾ ਨੀ ਜੀ, ਇਹਦੇ ਮਗਰ ਉਹ ਦੂਜੇ ਹੈਗੇ ਜਿਹੜੇ ਤੁਹਾਨੂੰ ਪਤਾ ਹੀ ਹੈ ਜੀ, ਸਾਰੇ ਬਣਾਉਣ ਵਾਲੇ ਉਹ ਆਪ ਆਪ ਤੇ ਆਪ ਕੀ ਕੁਛ ਕਰ ਸਕਦਾ ਕਰਨਾ ਜੀ ਉਹਨਾਂ ਜੀ। ਥੈਂਕ ਯੂ ਜੀ,
0: ਥੈਂਕ ਯੂ, ਲਵ ਯੂ। 8398 ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
3: ਕੋਈ
0: ਹਾਂਜੀ ਸਭ ਵਧੀਆ, ਤੁਸੀਂ ਸੁਣਾਓ।
3: ਅੱਛਾ ਅੱਛਾ, ਤੇ ਬਾਈ ਜਦੋਂ ਦੇਖ ਲੋ ਜਿਹੜਾ ਗਰਗਾਜਾ ਬੋਲਿਆ ਕਹਿੰਦਾ ਉੱਚੀ ਚਾਹ ਕਿਹੜੀ ਪੀਤੀ ਸੀ, ਮੋਟੀ ਪੱਤੀ ਦੀ ਪੀਤੀ ਸੀ। ਹਰੀਰ ਸਿੰਘ ਗਰਗਾਜ ਬੋਲਿਆ, ਜਿਹੜਾ ਬੋਲੀ ਬੋਲਦਾ ਸੀ, ਆਵਾਜ਼ ਸੀ, ਮੈਂ ਜਾਣੀ ਲਾਈਵ ਦੇਖਦਾ ਸੀਗਾ, ਜਾਣੀ ਐ ਬੋਲਦਾ ਸੀਗਾ, ਜਾਣੀ ਮੋਟੀ ਪੱਤੀ ਡੱਕੀ ਮੋਤੇ ਡੱਕੀ ਵਾਲੀ ਚਾਹ ਪੀਤੀ ਹੁੰਦੀ ਜਿਵੇਂ। ਹਾਂਜੀ, ਨੰਬਰ 2 ਤੇ ਜਿਹੜੀ ਆ ਕਹਿੰਦੇ ਖਤਮ ਹੋ ਗਈ ਕਰਪਸ਼ਨ, ਚੌਗਣੀ ਹੋ ਗਈ ਜੀ ਪੰਜਾਬ ਦੇ ਵਿੱਚ,
0: ਨਹੀਂ ਕਰਪਸ਼ਨ ਤਾਂ ਬਹੁਤ ਦੁੱਗਣੀ ਹੋਈ ਬਿਲਕੁਲ ਇਹ ਚ ਕੋਈ।
3: ਹਾਂਜੀ
0: 100%।
3: ਤੇ ਅਸੀਂ ਬੰਦ ਹੋ ਜੇ, ਬੰਦ ਕਾਹਤੋਂ ਹੋ ਜੇ ਫਿਰ ਤੇ ਟੀਕੇ ਕਿਵੇਂ ਜਾਣਗੇ ਦਿੱਲੀ ਨੂੰ ਕੇਜਰੀਵਾਲ ਸਾਹਿਬ ਕੋਲੇ? 2 ਨੰਬਰ 3 ਤੇ ਜੀ, ਜਿਹਨੇ ਪਿੰਡ ਦੀ ਸੋਸਾਇਟੀ ਦੀ ਚੋਣ ਨਹੀਂ ਜਿੱਤੀ ਉਹ ਕਰਦਾ ਗੱਲਾਂ ਆਪਣਾ ਕਹਿੰਦਾ ਗੜਗਾਜਰੀਆਂ ਜੀ, ਜਿਹੜੇ ਪਿੰਡ ਦੀ ਮੈਂਬਰੀ ਨਹੀਂ ਜਿੱਤੀ ਉਹ ਕਰਦਾ ਪ੍ਰਧਾਨ ਮੰਤਰੀ ਦੀ ਗੱਲ, ਵੀ ਸਾਡੇ ਤੇ ਸਲਾਹ ਲੈਣੀ ਚਾਹੀਦੀ
0: ਹੈ। ਗੱਲ ਸਹੀ,
3: ਪਿੰਡ ਚ ਪੰਚਾਇਤ ਮੈਂਬਰ ਦੀ ਵੋਟ ਨੇ ਮੇਰੇ ਵਾਂਗੂ ਕਿਸੇ ਨੇ ਜਿੱਤੀ ਤੇ ਗੱਲ ਕਰੂਗਾ ਪ੍ਰਧਾਨ ਮੰਤਰੀ ਦੀ, ਉਹਨੂੰ ਐ ਕਰਦਾ ਹਜ਼ਾਰ ਮੋਚ ਐ ਕਰੇ
0: ਸਲਾਹ ਦੇਣ ਨੂੰ,
3: ਪੈਂਚੀ ਦੀ ਚੋਟ ਨਹੀਂ ਜਿੱਤੀ ਉਹ ਕਰਦਾ ਟਰੰਪ ਦੀਆਂ ਗੱਲਾਂ।
0: ਚੱਕ ਸਾਰੇ ਕਰਤੇ। ਬ੍ਰੈਂਪਟਨ ਦੇ ਵਿੱਚ ਨੇ, ਬਵੇਡ ਐਂਡ ਟੋਰਬਰਮ ਦਾ ਏਰੀਆ ਕਹਿ ਲਓ, ਬਵੇਡ ਐਂਡ ਸਨੀਵਿਲ ਗੇਟ ਦਾ ਮਾਊਂਟਨ ਏਸ਼ੀਆ ਵਾਲਾ ਏਰੀਆ ਕਹਿ ਲਓ, ਏਅਰਪੋਰਟ ਵਾਲਾ ਕਹਿ ਲਓ, ਇਸ ਏਰੀਏ 'ਚ ਆ। ਜੇ ਏਅਰਪੋਰਟ ਵਾਲੀ ਸਾਈਡ ਤੋਂ ਬਵੇੜ 'ਤੇ ਜਾਂਦੇ ਤਾਂ ਦੂਜੀਆਂ ਲਾਈਟਾਂ ਤੋਂ ਲੈਫਟ, ਜੇ ਟੋਰਬਰਮ ਤੋਂ ਬਵੇੜ 'ਤੇ ਆਉਂਦੇ ਹਾਂ ਤਾਂ ਫਿਰ ਪਹਿਲੀਆਂ ਲਾਈਟਾਂ ਤੋਂ ਰਾਈਟ ਤਵਾ ਕਿਚਨ ਵਾਲੇ। 905-790-1699 905-790-1699 'ਤੇ ਦਾਰਾ ਸਿੰਘ ਪਰੌਂਠਾ ਤੁਸੀਂ ਉੱਥੇ ਕਰ ਸਕਦੇ ਹੋ, ਖਾ ਪੀ ਸਕਦੇ ਹੋ। ਅਤੇ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਹੋ ਸਕਦੀ ਹੈ। ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐੱਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰ ਬਣਾਉਣੀ ਹੈ, 905-799-8877

0: ਤੇ ਸੰਪਰਕ ਕਰ ਲਿਓ। ਪਰਮਿੰਦਰ ਜੀ 1000 ਕਰਜ਼ਾ ਹੋਰ ਕਹਿੰਦਾ ਲੈਣ ਲੱਗੀ ਹੈ ਪੰਜਾਬ ਸਰਕਾਰ, ਨਾਲੇ ਕਹਿੰਦੇ ਸਾਨੂੰ ਪੈਸੇ ਹੀ ਬਹੁਤ ਬਣਦੇ ਨੇ ਪੰਜਾਬ ਤੋਂ। ਇਹ ਤਾਂ ਗੱਲ ਸੱਚੀ ਹੋਊਗੀ, ਮੰਨੇ ਕੋਈ ਨਾ ਮੰਨੇ, ਚਾਹੇ ਕਿਸੇ ਦਾ ਗਿੱਟੇ ਹੋਣ ਲੱਗੇ ਚਾਹੇ ਲੱਗੇ ਗੋਡੇ। ਇਹ ਕਹਿੰਦੇ ਸੀ ਨਾ ਸਰਕਾਰ ਬਣ ਤੋਂ ਸਾਡੇ ਤਾਂ ਪੈਸੇ ਪੰਜਾਬ ਕੋਲ ਬਹੁਤ ਹੋ ਜਾਣਾ, ਉੱਥੋਂ ਆ ਜਾਣਾ, ਉੱਥੋਂ ਆ ਜਾਣਾ, ਉਹ ਫਲਾਨੇ ਪਿੰਡ 'ਚੋਂ ਆ ਜਾਣਾ, ਫਲਾਨੇ ਸ਼ਹਿਰ 'ਚੋਂ ਆ ਜਾਣਾ। ਉਹ ਕਿੱਥੇ ਗਏ ਪੈਸੇ ਹੁਣ?
1: ਰਜੀਤ ਜੀ 1000 ਕਰੋੜ ਕਹੋ ਪਹਿਲਾਂ, 1000 ਨੀ 1000 ਕਰੋੜ। ਸੋ ਇਹ ਨਵਾਂ ਕਰਜ਼ਾ ਜੀ ਚੱਕ ਰਹੀ ਆ ਭਗਵੰਤ ਮਾਨ ਸਰਕਾਰ। ਵੈਸੇ ਜਿਹੜਾ ਜਦੋਂ ਆਮ ਆਦਮੀ ਪਾਰਟੀ ਸੱਤਾ ਚ ਆਈ ਸੀ ਤਾਂ 2.82 ਮਤਲਬ 2.75 ਲੱਖ ਕਰੋੜ ਦਾ ਕਰਜ਼ਾ ਸੀ, ਜਿਹੜਾ ਹੁਣ 2.4 ਲੱਖ ਕਰੋੜ ਦਾ ਹੋ ਗਿਆ। ਸੋ ਅਪ੍ਰੈਲ ਮਹੀਨੇ ਦੇ ਵਿੱਚ, ਇਸੇ ਸਾਲ ਦੇ ਅਪ੍ਰੈਲ ਮਹੀਨੇ 'ਚ 2800 ਕਰੋੜ ਚੱਕਿਆ ਸੀ, ਮਈ ਮਹੀਨੇ ਦੇ ਵਿੱਚ 2500 ਕਰੋੜ ਚੱਕਿਆ ਸੀ, ਤੇ ਹੁਣ ਆ ਗਿਆ ਜੂਨ, ਜੂਨ ਦੇ ਵਿੱਚ 1000 ਕਰੋੜ। ਸੋ ਕਾਫੀ ਜ਼ਿਆਦਾ ਬੋਝ ਵੱਧ ਰਿਹਾ ਪੰਜਾਬੀਆਂ ਦੇ। ਅਸਲ
0: ਮਹੀਨੇ ਹਜੇ 4 ਹੋਰ ਪਏ ਆ ਇਲੈਕਸ਼ਨ 'ਚ, ਹਜੇ ਤਾਂ 5-4 ਹੋ ਰਹੇ।
1: ਬਿਲਕੁਲ। ਔਰ ਹਰਜੀਤ ਜੀ ਇਹ ਵੀ ਤੁਸੀਂ ਦੇਖੋ ਕਿ ਪੰਜਾਬ ਦੀ ਜਿਹੜੀ ਟੋਟਲ GDP ਆ ਉਹਦਾ 44%, 44% ਇਹ ਕਰਜ਼ਾ ਹੀ ਆ। ਕਹਿੰਦਾ ਮਤਲਬ ਉਹ ਕਰਜ਼ਾ ਜਿਹੜਾ ਹੁਣ ਮਤਲਬ ਇਹਦੇ ਵਿੱਚੋਂ ਅੱਧਾ ਕੁ ਪੈਸਾ ਜਿਹੜਾ ਆ ਉਹ ਸਿਰਫ ਤੇ ਸਿਰਫ ਜਿਹੜਾ ਵਿਆਜ ਤੇ ਮੋੜਿਆ ਜਾਊਗਾ ਜਾਂ ਕਰਜ਼ਾ ਵਾਪਸ ਕੀਤਾ ਜਾਊਗਾ। ਪੱਲੇ ਕੀ ਪੈਣਾ, ਆਈ ਚਲਾਈ ਜ਼ਰੂਰ ਆ, ਪਰ ਓਵਰਆਲ ਕਿਹਾ ਜਾ ਸਕਦਾ ਕਿ ਪੰਜਾਬ ਸਰਕਾਰ ਹੀ ਨਹੀਂ, ਪੰਜਾਬ ਦਾ ਹਰ ਨਾਗਰਿਕ ਆ ਜਿਹੜਾ ਇਸ ਵੇਲੇ ਕਰਜ਼ੇ ਥੱਲੇ ਆ ਰਿਹਾ।
0: ਜੰਗ ਫੋਰ ਸਟੀਲ ਦੀਆਂ ਤੁਸੀਂ ਫੋਰ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ, ਫੋਰ ਦੇ ਪਿੱਕੇ ਲੈਣੇ ਆ F-150। ਕੱਲ ਵੀ ਮੈਂ ਤੋਂ ਪਰਸੋਂ ਭਾਈ ਉਹਨਾਂ ਨੇ ਨੰਬਰ 1 ਲਿਆ ਸੀਗਾ, ਤੇ ਜ਼ੀਰੋ ਡਾਊਨ ਪੇਮੈਂਟ ਤੇ $125 ਬੇਕਲੀ ਆ। ਬ੍ਰੈਨਕੋ ਦੀਆਂ ਗੱਡੀਆਂ, ਲਿੰਕਨ ਦੀਆਂ ਗੱਡੀਆਂ ਤੁਸੀਂ ਲੈਣੀਆਂ ਚਾਹੁੰਦੇ ਹੋ ਤਾਂ 416-704-4940 ਤੇ ਬਨੀਤ ਜੀ ਨਾਲ ਸੰਪਰਕ ਕਰ ਲਿਓ। 416-704-4940 ਤੇ ਜੰਗ ਸਟੀਲ ਫੋਰਡ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਸਟੀਫਨ ਫਰਨੀਚਰ 905-790-0560 ਤੇ ਜਸਵੀਰ ਭਾਅ ਜੀ ਨਾਲ ਸੰਪਰਕ ਕਰ ਲਿਓ। 2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 14-17। ਅਤੇ ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ ਆ, LLB ਦਾ ਲਾਇਸੈਂਸ ਹੈਗਾ, ਉੱਥੇ ਪਾਣੀ ਜਿਹੜੇ ਮਰਜ਼ੀ ਪੀ ਲਿਓ, ਖੱਟੇ ਨੀਲੇ ਕੌੜੇ ਹਰੇ ਚਿੱਟੇ ਪੀਲੇ ਲਾਲ, ਪਰ ਦਾਰੂ ਪੀ ਕੇ ਪਲੀਜ਼ ਗੱਡੀ ਨਾ ਚਲਾਇਓ। ਟੋਰਬ੍ਰਮ ਐਂਡ ਡੈਰੀ ਦਾ ਏਰੀਆ ਤੰਦੂਰੀ ਬੋਇਸ, 905-956-1111। ਦੂਜੀ ਲੋਕੇਸ਼ਨ ਕੁਈਨ ਐਂਡ ਮੈਕਲਾਗਨ, ਤੀਜੀ ਔਰੰਜਵੈਲ ਦੇ ਵਿੱਚ, ਅਤੇ ਚੌਥੀ ਹੈਗੀ ਆ 3221 ਡੈਰੀ ਰੋਡ ਬੈਸਟ ਤੰਦੂਰੀ ਬੋਇਸ, 905-956-1111 ਤੇ ਸੰਪਰਕ ਕਰ ਲਿਓ। ਅਤੇ ਪਰਮਿੰਦਰ ਜੀ ਫਿਰ ਖੋਜੀਏ ਖਬਰਾਂ ਵੱਲ ਨੂੰ
1: ਜੀ, ਬਿਲਕੁਲ
0: ਆਉਣ ਦਿਓ।
1: ਚੋਣਾਂ ਉੱਤੇ ਡਗਾ, ਪੰਜਾਬ ਸਮੇਤ UP, ਉੱਤਰਾਖੰਡ ਤੇ ਗੋਆ ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਵਿਧਾਨ ਸਭਾ ਚੋਣਾਂ। ਐਕਸ਼ਨ ਮੋਡ ਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਸੂਬਾਈ ਇਕਾਈਆਂ ਤੇ ਕੋਰ ਗਰੁੱਪਾਂ ਨੂੰ ਜੰਗੀ ਪੱਧਰ ਉੱਤੇ ਚੋਣ ਤਿਆਰੀਆਂ ਚ ਜੁਟਣ ਦਾ ਸੱਦਾ। ਚੋਣਾਂ ਦੀ ਪੈਂਦੇ ਸਾਰ ਪੰਜਾਬ ਦੀਆਂ ਸਰਵੇ ਰਿਪੋਰਟਾਂ ਨੇ ਚਿੰਤਾਮਾਕਨ ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਨੇ ਅੱਜ ਦਿੱਲੀ ਸੱਦ ਲਈ ਸਮੁੱਚੀ ਪੰਜਾਬ ਕਾਂਗਰਸ। ਬਠਿੰਡਾ ਚ ਫੌਜ ਦੀਆਂ ਗਤੀਵਿਧੀਆਂ ਦਾ ਪਾਕਿਸਤਾਨ ਤੇ ਕੈਨੇਡਾ ਲਈ ਲਾਈਵ ਟੈਲੀਕਾਸਟ। ਜਸੂਸੀ ਕੈਮਰਾ ਨੈਟਵਰਕ ਦਾ ਪਰਦਾਫਾਸ਼, 2 ਮੁਲਜ਼ਮ ਗ੍ਰਿਫਤਾਰ, 2 ਫਰਾਰ। ਜਲੰਧਰ ਨੇੜੇ ਅਨਪੜ ਹਵਾਈ ਅੱਡੇ ਦਾ ਨਾਂ ਹੋਵੇਗਾ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ। ਨੋਟੀਫਿਕੇਸ਼ਨ ਜਾਰੀ, ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਕੀਤਾ ਸੀ ਆਦਮਪੁਰ ਏਅਰਪੋਰਟ ਦਾ ਉਦਘਾਟਨ। ਅਮਰਨਾਥ ਯਾਤਰਾ ਨੂੰ ਲੈ ਕੇ ਹਾਈ ਅਲਰਟ ਉੱਤੇ ਪੰਜਾਬ ਪੁਲਿਸ, ਭਾਰਤ ਪਾਕਿਸਤਾਨ ਹੱਦ ਉੱਤੇ 50 ਨਾਲ ਨਾਕੇ ਲਾ ਕੇ ਕੀਤੀ ਜਾ ਰਹੀ ਹੈ ਚੈਕਿੰਗ। ਨੀਟ ਪ੍ਰੀਖਿਆ ਤੋਂ ਪਹਿਲਾਂ ਦੇਸ਼ 'ਚ ਟੈਲੀਗ੍ਰਾਮ ਐਪ ਉੱਤੇ ਵੈਨ, ਕੇਂਦਰ ਸਰਕਾਰ 22 ਜੂਨ ਤੱਕ ਅਸਥਾਈ ਤੌਰ ਉੱਤੇ ਲਗਾਈ ਰੋਕ। ਜੀ
0: ਇੱਕ ਮਿੰਟ, ਜੇ ਤੁਸੀਂ ਘਰਾਂ ਦੀ ਤੇ ਕਾਰਾਂ ਦੀ ਇੰਸ਼ੋਰੈਂਸ ਹਜੇ ਤੱਕ ਨਹੀਂ ਕਰਾਈ ਤਾਂ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। 416-618-2761 'ਤੇ ਸੰਪਰਕ ਕਰ ਲਿਓ। ਟਰੱਕਾਂ ਦੀ ਫਲੀਟ ਹੈਗੀ ਤੁਹਾਡੀ, ਜਾਂ ਤੁਸੀਂ ਕਾਰਾਂ 2 ਨੇ, 4 ਨੇ, 1 ਨੇ, ਘਰ 2-4 ਘਰ ਨੇ, ਤਾਂ 416-618-2761 'ਤੇ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣ ਲਈ। ਆਪਾਂ ਨੂੰ ਦੋ ਇੱਥੇ ਜਾਂ ਤਾਂ ਵੱਧਾ ਘਾਟਾ ਬੋਲਿਆ ਗਿਆ ਵੀ ਕਰ ਦਿਓ, ਮਾਂ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ ਆਪਣੇ ਤੋਂ ਬਾਅਦ ਸ਼ੰਮੀ ਪੱਠੜੋਂ ਨੇ ਲੈ ਕੇ ਪ੍ਰੋਗਰਾਮ ਹਾਜ਼ਰ। 2000 ਜਿਹੜੇ ਭਰਾਵਾਂ ਦੇ ਮੈਸਲ ਨਹੀਂ ਮੈਸੇਜ ਨਹੀਂ ਪੜ੍ਹ ਹੋਏ ਉਹਨਾਂ ਦਾ ਥੈਂਕ ਯੂ। ਦਲਵੀਰ ਭਾਅ ਜੀ ਥੈਂਕ ਯੂ, ਸੁਨਾਮ ਭਾਅ ਜੀ ਥੈਂਕ ਯੂ, ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਲਵ ਯੂ, ਲਵ ਨਜ਼ਾਰੇ, ਮਿਲਦੇ ਹਾਂ ਕੱਲ੍ਹ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਪੱਠਲ
1: ਵਧੀਆ ਰੈਕਟ ਪ੍ਰਾਈਸ ਤੇ ਕਾਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7766

0: ਜੀ ਹਾਂ ਦੋਸਤੋ, ਤੁਸੀਂ ਹੁਣ ਜੁੜੇ ਹੋਏ ਹੋ ਸਜਰੀ ਸਵੇਰ ਵਿਦ ਸ਼ੰਭੀ ਭੱਠਲ ਦੇ ਨਾਲ, ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ। ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਅਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਹੈ ਜੀ 6475394499, 6475349499। ਰਸ਼ਮੀ ਕੌਰ ਜੀ, ਵੈਲਕਮ ਜੀ ਆਇਆਂ ਨੂੰ, ਵੈਰੀ ਗੁੱਡ ਮਾਰਨਿੰਗ ਜੀ।
1: ਬਹੁਤ ਬਹੁਤ ਧੰਨਵਾਦ ਸ਼ਮੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ। ਰਸ਼ਮੀ ਜੀ, ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ, ਪਰਚੇਜ਼ ਵੈਲਿਊ। ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ?
1: ਬਿਲਕੁਲ ਜੀ, ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ। ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ, ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ। ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ, ਉਸ ਵੇਲੇ ਬੈਂਕ ਕੀ ਕਰਦਾ, ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਆਪਣੀ ਪ੍ਰਾਪਰਟੀ ਦਾ, ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਵੈਲਿਊ ਕਿੰਨੀ ਹੈਗੀ ਹੈ, ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ। ਸੋ ਇਹ ਹੁੰਦਾ ਜੀ ਡਿਫਰੈਂਸ ਕਿ ਪਰਚੇਜ਼ ਪ੍ਰਾਈਸ ਕੀ ਹੈ, ਅਪਰੇਜ਼ਡ ਵੈਲਿਊ ਕੀ ਹੈਗੀ ਹੈ। ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ
0: ਜੀ। ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ, ਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ, ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ, ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀਕੌਨ ਪ੍ਰੋਜੈਕਟਸ ਹੈ ਜਿਹੜੇ, ਜਾਂ ਪ੍ਰੋਪਰਟੀਜ਼ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ, ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ, ਉਹ ਘੱਟ ਆ ਰਹੀ ਹੈ ਜੀ। ਰਸ਼ਮੀ ਜੀ, ਜੀ
1: ਬਿਲਕੁਲ ਜੀ, ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ, ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ, ਉਹ ਜੀ ਵੀ ਮਾਰਕੀਟ ਸੀਗੀ, ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ, ਇਗਜ਼ਾਮਪਲ ਦੇ ਤੌਰ ਤੇ ਕਿ 8 ਲੱਖ ਦਾ ਘਰ ਕਿਸੇ ਨੇ ਬੁੱਕ ਕੀਤਾ ਸੀ, $1 million ਦੀ ਮੇਰੀ ਵੈਲਿਊ ਆਈ, ਤੇ ਅਸੀਂ $1 million ਦੇ ਹਿਸਾਬ ਦੇ ਨਾਲ 80% ਲੋਨ, ਮਤਲਬ 8 ਲੱਖ ਤੱਕ ਦਾ ਲੋਨ ਲੈ ਦਿੱਤਾ, 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ। ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ, ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ। ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ, ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ। ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ। ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ, ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ 'ਚ ਐਕੁਇਟੀ ਹੈਗੀ ਹੈ, ਤੇ ਅਸੀਂ ਕੀ ਕਰ ਸਕਦੇ ਹਾਂ, ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ 'ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ 'ਚ ਪਾ ਸਕੀਏ। ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ। ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ, ਈਵਨ ਇਫ ਤੁਹਾਡਾ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ, ਉਹ ਪਰਚੇਜ਼ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇਣਗੇ। ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ। ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ, ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ, ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ, ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ, ਤੇ ਤੁਸੀਂ ਮੌਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499, 6475394499। ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਰਸ਼ਮੀ ਜੀ, ਥੈਂਕ ਯੂ ਜੀ।

0: du bist halt Job, Assas, du Assas, Hebbises, Nadet, Hose, Bises, Bole, Sony Hall, Sassiakal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
2: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਕੀ ਹਾਲ ਬਾਤ ਹੈ ਜੀ? ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਟਿਊਜ਼ਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਮੈਂ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਬਾਹਰਲਾ ਤਾਪਮਾਨ ਇਸ ਟਾਈਮ 14 degrees Celsius ਅਤੇ ਅੱਜ ਤੋਂ ਵੱਧ ਤਾਪਮਾਨ ਹੈ ਜਿਹੜਾ 26 degrees ਨੂੰ ਛੂਹੇਗਾ। ਉੱਦਾਂ ਤਾਂ 23 degrees ਪਰ ਫੀਲ ਲਾਈਕ ਹੈ ਜਿਹੜਾ 26 degrees ਹੋਵੇਗਾ ਅੱਜ। ਕਿਨਮਿਨ ਦੀ ਹੈ ਜਿਹੜੀ ਭਵਿੱਖਬਾਣੀ, ਬਾਅਦ ਦੁਪਹਿਰ ਹੈ ਜਿਹੜੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਹੁਣ ਵੀ ਅਸਮਾਨ ਵੱਲ ਝਾਤੀ ਮਾਰਦੇ ਹੋ, ਕਿਤੇ ਕਿਤੇ ਤੁਹਾਨੂੰ ਬੱਦਲ ਹੈ ਜਿਹੜੇ ਅਸਮਾਨੀ ਚੜ੍ਹਦੇ ਨਜ਼ਰ ਆ ਸਕਦੇ ਨੇ। ਕਹਿੰਦੇ ਪਹਿਲਾਂ ਕੱਟਿਆ ਜਾਣਾ, ਫਿਰ ਪੀੜਿਆ ਜਾਣਾ, ਫਿਰ ਆਖਰੀ ਬੂੰਦ ਤੱਕ ਨਿਚੋੜਿਆ ਜਾਣਾ। ਭਲਾ ਗੰਨੇ ਤੋਂ ਵੱਧ ਕੌਣ ਜਾਣਦਾ ਹੈ ਕਿ ਮਿੱਠੇ ਹੋਣ ਦਾ ਨੁਕਸਾਨ ਕੀ ਹੁੰਦਾ ਹੈ। ਕਿਆ ਬਾਤ ਹੈ ਮਿੱਠਿਆ, ਸਹੀ ਗੱਲ ਹੈ। ਰੱਬ ਵਿੱਚ ਭਰੋਸਾ ਤੁਹਾਨੂੰ ਬੇਲੋੜੀਆਂ ਚਿੰਤਾ ਤੋਂ ਦੂਰ ਰੱਖਦਾ। ਸੋ ਪਰਮਾਤਮਾ ਵਿੱਚ ਹਮੇਸ਼ਾ ਭਰੋਸਾ ਰੱਖ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ। ਮੌਜੂਦਗੀ ਤਾਂ ਹਰ ਜਗ੍ਹਾ ਹੈ, ਪਰ ਉਸਨੂੰ ਮਹਿਸੂਸ ਕਰਨ ਦਾ ਹੁਨਰ ਸਭ ਕੋਲ ਨਹੀਂ। ਹਵਾਵਾਂ ਮੌਸਮ ਦਾ ਰੁੱਖ ਬਦਲ ਸਕਦੀਆਂ ਨੇ ਤੇ ਅਰਦਾਸਾਂ ਮੁਸੀਬਤਾਂ ਦਾ। ਮਾਂ ਕਮੀਜ਼ ਦੇ ਟੁੱਟੇ ਹੋਏ ਬਟਨ ਤੋਂ ਲੈ ਕੇ ਟੁੱਟੀ ਹੋਈ ਉਮੀਦ ਤੱਕ ਜੋੜ ਸਕਦੀ ਹੈ। ਸ਼ਬਦਾਂ ਨੂੰ ਵਰਤਣ ਦਾ ਵੀ ਸਲੀਕਾ ਹੁੰਦਾ, ਜੇ ਗੁਲਾਬ ਸਹੀ ਢੰਗ ਨਾਲ ਪੇਸ਼ ਨਾ ਕੀਤਾ ਜਾਵੇ ਤਾਂ ਕੰਢੇ ਫਿਰ ਚੁੱਭ ਜਾਂਦੇ ਨੇ ਮਿੱਤਰੋ। ਤੇ ਕਿਹਾ ਗਿਆ, ਕਹਿੰਦੇ ਚੁੱਪ ਵਿੱਚ ਬਹੁਤ ਕੁਝ ਦਫ਼ਨ ਹੁੰਦਾ ਹੈ, ਚੁੱਪ ਵਿੱਚ ਬਹੁਤ ਕੁਝ ਦਫ਼ਨ ਹੁੰਦਾ ਹੈ। ਸ਼ਰਮ ਮਜਬੂਰੀ ਅਤੇ ਜ਼ਿੰਮੇਵਾਰੀ, ਪਰ ਚੁੱਪ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮੈਂ ਤੇਰੀ ਹਰ ਰਜ਼ਾ ਤੋਂ ਰਾਜ਼ੀ ਹਾਂ, ਪਰਮਾਤਮਾ ਬਸ ਆਪਣੇ ਇਲਾਵਾ ਕਿਸੇ ਦਾ ਮੁਹਤਾਜ ਨਾ ਰੱਖੀ। ਨਾ ਖੂਬਸੂਰਤ ਵਿਚਾਰਾਂ ਦੇ ਨਾਲ ਦੋਸਤੋ ਪ੍ਰੋਗਰਾਮ ਦਾ ਆਗਾਜ਼, ਅਤੇ ਇੱਕ ਬਹੁਤ ਹੀ ਪਿਆਰੇ ਗੀਤ ਦੇ ਨਾਲ ਹੈ ਜਿਹੜਾ ਪ੍ਰੋਗਰਾਮ ਦਾ ਆਗਾਜ਼ ਕੀਤਾ। ਉਮੀਦ ਕਰਦਾ ਤੁਸੀਂ ਗੀਤ ਨੂੰ ਪਸੰਦ ਕੀਤਾ ਹੋਵੇਗਾ। ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਹੈ, ਕੋਈ ਖਬਰ ਸਾਰ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਕੋਈ ਤੁਹਾਡੇ ਤੱਕ ਕੋਈ ਅਪਡੇਟ ਹੈ ਨਿਊਜ਼ ਬਾਰੇ, ਜਾਂ ਫਿਰ ਕੋਈ ਟ੍ਰੈਫਿਕ ਦੇ ਵਿੱਚ ਕਿਤੇ ਵਿਘਨ ਰੁਕਾਵਟ ਦੇਖਦੇ ਪਏ, ਉਹਦੇ ਬਾਬਤ ਅਪਡੇਟ ਦੇਣੀ ਹੈ ਤਾਂ ਸਟੂਡੀਓ 'ਚ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਇੱਕੋ ਹੀ ਹੈ ਸਟੂਡੀਓ ਦਾ, 905-673-3337 9056733337 ਤੇ ਤੁਸੀਂ ਸਾਨੂੰ ਆ ਜਿਹੜਾ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਬਾਕੀ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ। ਕਈ ਵਾਰ ਗੱਡੀਆਂ ਦੇ ਵਿੱਚ ਲੱਗਾ ਰੇਡੀਓ ਸੈੱਟ, ਸਹੀ ਆਵਾਜ਼ ਨਹੀਂ ਆ ਰਹੀ, ਤੁਹਾਨੂੰ ਲੱਗਦਾ ਡਿਸਟਰਬੈਂਸ ਆ ਰਹੀ ਹੈ, ਤਾਂ ਆਹ ਨੰਬਰ ਹੈ ਡਾਇਲ ਕਰਕੇ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। 416-477-2040 416-477-2040 ਤੇ ਉੱਥੇ ਹੀ ਸਾਨੂੰ ਲਾਈਵ ਸਟ੍ਰੀਮ ਵੀ ਕੀਤਾ ਜਾ ਸਕਦਾ ਗਲੋਬਲੀ। ਇਸ ਟਾਈਮ ਵੱਖ ਵੱਖ ਦੇਸ਼ਾਂ ਦੇ ਵਿੱਚ ਹੈ ਜਿਹੜਾ ਸੁਣਿਆ ਜਾ ਰਿਹਾ ਪ੍ਰੋਗਰਾਮ ਨੂੰ, ਅਤੇ ਤੁਸੀਂ ਇਹ ਜਿਹੜਾ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ ਐਪ ਰਾਹੀਂ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਨਾਲ ਚੱਲਦੇ ਹਾਂ। ਅੱਜ ਇੱਕ ਸਟੋਰੀ ਹੈ ਜਿਹੜੀ ਅੱਗੇ ਜਾ ਕੇ ਆਪਾਂ ਕਵਰ ਕਰਾਂਗੇ। ਮੈਂ ਹੈਰਾਨ ਹੈ, ਮੈਂ ਪਰੇਸ਼ਾਨ ਹੈ, ਤੁਸੀਂ ਵੀ ਹੈ ਜਿਹੜੀ ਉਹ ਖਬਰ ਸੁਣ ਕੇ ਜਿਹੜੇ ਹੈਰਾਨ ਹੋਵੋਗੇ, ਪਰੇਸ਼ਾਨ ਹੋਵੋਗੇ, ਪਰੇਸ਼ਾਨ ਛੱਡੋ ਪਰ ਹੈਰਾਨ ਜ਼ਰੂਰ ਹੋਵੋਗੇ। ਸੋ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਉਸ ਤੋਂ ਪਹਿਲਾਂ ਇਸ ਵਕਤ ਜਿਹੜੀ ਮੈਨੂੰ ਇੱਕ ਸੁਰੋਤ ਹੈਗਾ, ਕਹਿੰਦੇ ਭਾਅ ਜੀ ਮਾੜੀ ਪੰਜਾਬ ਦੀ ਜਿਹੜੀ ਅਪਡੇਟ ਦੇ ਦਿਓ, ਜੋ ਵੱਡੀ ਅਪਡੇਟ ਹੈ ਜਿਹੜੀ ਉੱਥੋਂ ਆ ਰਹੀ ਹੈ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਆ ਜਿਹੜਾ ਪੰਥ ਤੋਂ ਛੇਕਿਆ ਗਿਆ, ਉਹਦੇ ਬਾਬਤ ਕੁਝ ਕੁ ਘੰਟੇ ਪਹਿਲਾਂ ਉਹਨਾਂ ਨੇ ਆਪਣੀ ਵੀਡੀਓ ਆ ਜਿਹੜੀ ਉਹ ਅਪਲੋਡ ਕੀਤੀ, ਅਤੇ ਉਹਦੇ ਵਿੱਚ ਉਹਨਾਂ ਨੇ ਆ ਜਿਹੜੇ ਇਲਜ਼ਾਮ ਲਗਾ ਦਿੱਤੇ ਵੀ ਭਾਈ ਉਹ ਵੀਡੀਓ ਦੇ ਵਿੱਚ ਜਿਹੜਾ ਸ਼ਖਸ ਦਿਖਾਇਆ ਗਿਆ ਉਹਦਾ ਕੱਢ ਖੱਠ ਮੇਰੇ ਨਾਲ ਨਹੀਂ ਰਲਦਾ, ਉਹ ਕੋਈ ਹੋਰ ਸ਼ਖਸ ਹੈ। ਅਤੇ ਬਾਕੀ ਉਹਨਾਂ ਨੇ ਇਹ ਵੀ ਕਿਹਾ ਵੀ ਭਾਈ ਅੱਜ ਕੱਲ੍ਹ ਪੰਥ ਦੇ ਵਿੱਚ ਜਿਹੜਾ ਸਿਆਸੀ ਦਖਲ ਅੰਦਾਜ਼ੀ ਬਹੁਤ ਹੋ ਗਈ ਹੈ, ਜੇਬ ਦੇ ਵਿੱਚੋਂ ਹੁਕਮਨਾਮੇ ਨਿਕਲਦੇ ਨੇ, ਅਤੇ ਇਹ ਵੀ ਦੋ ਰਾਹੇ ਨਹੀਂ ਵੀ ਅੱਗੇ ਜਾ ਕੇ ਜਥੇਦਾਰ ਸਾਹਿਬ ਹੈ ਜਿਹੜਾ ਇਹ ਕਹਿ ਦੇਣ ਵੀ ਇਸ ਵਕਤ ਪੰਥ ਖਤਰੇ ਦੇ ਵਿੱਚ ਹੈ ਅਤੇ ਬਾਦਲ ਪਰਿਵਾਰ ਨੂੰ ਵੋਟਾਂ ਪਾਓ। ਸੋ ਇੱਥੋਂ ਤੱਕ ਹੈ ਜਿਹੜਾ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਕਹੀ। ਸੋ ਇਸ ਟਾਈਮ ਫਿਰ ਸਿਆਸੀ ਮਾਹੌਲ ਹੈ ਜਿਹੜਾ ਪੂਰੀ ਤਰ੍ਹਾਂ ਜਿਹੜਾ ਉੱਥੇ ਸਰਗਰਮ ਹੋ ਗਿਆ। ਬਹੁਤ ਵੱਖੋ ਵੱਖ ਜਿਹੜੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਅਸਤੀਫਾ ਮੰਗ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ, ਆਮ ਆਦਮੀ ਪਾਰਟੀ ਦੇ ਮੁਖੀ ਜਾ ਕਹਿ ਲਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਣਾ ਦਾ, ਕਿਉਂਕਿ ਉਹਨਾਂ ਦੀ ਜਿਹੜੀ ਵੀਡੀਓ ਇਹ ਜਨਵਰੀ ਤੋਂ ਮਾਮਲਾ ਸ਼ੁਰੂ ਹੋਇਆ ਸੀਗਾ। ਅਤੇ ਜਥੇਦਾਰ ਸਾਹਿਬ ਨੇ ਕਿਹਾ ਵੀ ਅਸੀਂ ਆ ਜਿਹੜਾ ਮਾਨ ਸਾਹਿਬ ਨੂੰ ਕਿਹਾ ਸੀਗਾ ਵੀ ਤੁਸੀਂ ਆ ਜਿਹੜਾ ਕੋਈ ਦੋ ਲੈਬਾਂ ਰੈਫਰ ਕਰ ਦਿਉ ਜਿੱਥੋਂ ਅਸੀਂ ਇਸ ਵੀਡੀਓ ਦੀ ਹੈ ਜਿਹੜੀ ਉਹ ਪੁਸ਼ਟੀ ਕਰਾ ਦਈਏ ਵੀ ਇਹ ਜਾਇਜ਼ ਹੈ ਜਾਂ ਫਿਰ AI ਦੇ ਨਾਲ ਬਣਾਈ ਗਈ ਹੈ। ਕਹਿੰਦੇ ਉਹਨਾਂ ਵੱਲੋਂ ਜਵਾਬ ਕੋਈ ਨਹੀਂ ਆਇਆ, ਫਿਰ ਅਸੀਂ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਦੋ ਫੋਰੈਂਸਿਕ ਲੈਬ ਨੂੰ ਆ ਜਿਹੜੀ ਉਹ ਵੀਡੀਓ ਭੇਜੀ ਸੀਗੀ ਅਤੇ ਉਹਨਾਂ ਦੀ ਰਿਪੋਰਟ ਆਈ ਹੈ ਵੀ ਉਹ ਵੀਡੀਓ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ, ਉਹ AI ਦੇ ਨਾਲ ਨਹੀਂ ਬਣਾਈ ਗਈ, ਉਹ ਜੈਨੂਇਨ ਵੀਡੀਓ ਹੈ। ਉਸ ਤੋਂ ਬਾਅਦ ਹੈ ਜਿਹੜਾ ਅਸੀਂ ਇਹ ਜਿਹੜਾ ਫੈਸਲਾ ਲਿਆ। ਸੋ ਦੋਸਤੋ, ਤੁਸੀਂ ਇਹ ਜਿਹੜਾ ਇਸ ਫੈਸਲੇ 'ਤੇ ਕੀ ਆਪਣੇ ਵਿਚਾਰ ਰੱਖਦੇ ਹੋ? ਪਹਿਲਾਂ ਵੀ ਹੈ ਜਿਹੜਾ ਕਹਿ ਲਓ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਜਾਰੀ ਹੋਏ, ਕਈਆਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ, ਬਾਅਦ ਦੇ ਵਿੱਚ ਕਈਆਂ ਨੇ ਮਾਫ਼ੀ ਮੰਗ ਕੇ ਆ ਜਿਹੜਾ ਫਿਰ ਆਪਣੀ ਵਾਪਸੀ ਕੀਤੀ। ਪਰ ਇਸ ਵਕਤ ਤੁਹਾਨੂੰ ਲੱਗਦਾ ਵੀ ਇਹ ਸਥਿਤੀ ਹੈ ਜਿਹੜਾ ਟਕਰਾਅ ਦਾ ਰੁੱਖ ਲਹੇਗੀ ਜਾਂ ਫਿਰ ਇਸ ਦੇ ਨਾਲ ਸਰਕਾਰ ਨੂੰ ਆ ਜਿਹੜਾ ਬਹੁਤ ਵੱਡਾ ਨੁਕਸਾਨ ਹੋਵੇਗਾ? ਕਿਉਂਕਿ ਪੰਥਕ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਬਹੁਤ ਭਾਵੁਕ ਹੋ ਜਾਂਦੇ ਨੇ, ਇਹ ਇੱਕ ਬਹੁਤ ਵੱਡੀ ਫੇਥ ਦੀ ਗੱਲ ਹੈ। ਸੋ ਇਸ 'ਤੇ ਤੁਸੀਂ ਕੋਈ ਆਪਣੇ ਵਿਚਾਰ ਦੇਣੇ, ਕਿਉਂਕਿ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਐਡੀ ਵੱਡੀ ਪਕੜ ਨਹੀਂ ਰੱਖਦਾ, ਪਰ ਅੱਜ ਕੱਲ੍ਹ ਦੀ ਆ ਜਿਹੜੀ ਇਹ ਖਬਰ ਚੱਲ ਰਹੀ ਹੈ ਉੱਥੇ ਆ ਜਿਹੜਾ ਲਗਾਤਾਰ ਆ ਜਿਹੜਾ ਵੱਖ ਵੱਖ ਜਿਹੜੇ ਆਗੂ ਆਪਣਾ ਬਿਆਨ ਦੇ ਰਹੇ ਨੇ, ਕੋਈ ਆਪਣੇ ਆਪ ਨੂੰ ਸੱਚਾ ਸਾਬਤ ਕਹਿ ਰਿਹਾ, ਕੋਈ ਕਹਿ ਰਿਹਾ ਵੀ ਇਸ ਟਾਈਮ ਪੰਥ ਦੇ ਵਿੱਚ ਸਿਆਸੀ ਚਾਲਾਂ ਜਿਹੜੀਆਂ ਉਹ ਚੱਲੀਆਂ ਜਾ ਰਹੀਆਂ ਨੇ। ਪਰ ਤੁਸੀਂ ਆ ਜਿਹੜੇ ਸ਼ਾਇਦ ਮੇਰੇ ਤੋਂ ਵੱਧ ਉੱਥੇ ਦੀ ਪੋਲੀਟਿਕਸ, ਉੱਥੇ ਦੀ ਸਿਆਸਤ ਬਾਬਤ ਜਿਹੜੀ ਜਾਣਕਾਰੀ ਰੱਖਦੇ ਹੋਵੋ, ਕੀ ਤੁਹਾਨੂੰ ਲੱਗਦਾ ਵੀ ਜਥੇਦਾਰ ਸਾਹਿਬ ਨੇ ਜੋ ਹੁਕਮਨਾਮਾ ਜਾਰੀ ਕੀਤਾ ਉਹ ਜਾਇਜ਼ ਹੈ, ਉਹ ਸਹੀ ਹੈ? ਜਿਸ ਹਿਸਾਬ ਦਾ ਜਾਂ ਕਹਿ ਲਓ ਮਾਨ ਸਾਹਿਬ ਦੇ ਉਹਨਾਂ ਦੇ ਅੱਗੇ ਵੀ ਜਿਹੜੀਆਂ ਵੀਡੀਓਜ਼ ਆਈਆਂ ਸ਼ਰਾਬ ਪੀ ਕੇ, ਜਾਂ ਫਿਰ ਉਹ ਵੀ ਇੱਕ ਵਿਵਾਦਿਤ ਵੀਡੀਓ ਹੈ ਜਿਹਦੇ 'ਤੇ ਹੁਕਮਨਾਮਾ ਇਹ ਜਾਰੀ ਕੀਤਾ ਗਿਆ, ਪਰ ਤੁਸੀਂ ਇਹ ਜਿਹੜਾ ਆਪਣੇ ਵਿਚਾਰ ਰੱਖ ਸਕਦੇ ਹੋ ਵੀ ਕੀ ਇਸ ਵਾਰ ਜਿਹੜਾ ਹੁਕਮ ਹੈ ਜਿਹੜਾ ਜਾਰੀ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ, ਤੁਸੀਂ ਉਸ ਦੇ ਨਾਲ ਸਹਿਮਤ ਹੋ ਜਾਂ ਤੁਹਾਨੂੰ ਇਹ ਲੱਗਦਾ ਵੀ ਇਹ ਸਿਰਫ ਇੱਕ ਸਿਆਸੀ ਚਾਲਾਂ ਨੇ? ਸੋ ਉਸ ਤੋਂ ਬਾਅਦ ਧਾਮੀ ਸਾਹਿਬ ਉਹਨਾਂ ਦਾ ਵੀ ਹੈ ਜਿਹੜਾ SGPC ਦੇ ਜਿਹੜੇ ਪ੍ਰਧਾਨ ਹੈ ਉਹਨਾਂ ਦਾ ਵੀ ਬਿਆਨ ਆ ਚੁੱਕਾ ਆ, ਉਹਨਾਂ ਨੇ ਵੀ ਹੈ ਜਿਹੜਾ ਮਾਨ ਸਾਹਿਬ ਨੂੰ ਕਿਹਾ, ਮਾਨ ਸਾਹਿਬ ਨੂੰ ਇਹੀ ਕਿਹਾ ਵੀ ਭਾਈ ਤੁਹਾਨੂੰ ਆ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਿੱਦਾਂ ਵੱਖ ਵੱਖ ਹੋਰ ਜਿਹੜੇ ਸਿਆਸੀ ਆਗੂ ਆ ਜਿਹੜੇ ਕਹਿ ਰਹੇ ਆ। ਪਹਿਲਾਂ ਤਨਖਾਹਾਂ ਵੀ ਲੱਗਦੀਆਂ ਰਹੀਆਂ ਨੇ, ਆਪਾਂ ਵਾਰ ਵਾਰ ਕਹਿੰਦੇ ਹਾਂ ਬਾਦਲ ਪਰਿਵਾਰ ਦੇ ਵਿੱਚੋਂ ਜਾਂ ਹੋਰ ਬੀਬੀ ਜਗੀਰ ਕੌਰ ਕਹਿ ਲਈਏ, ਉਹ ਉਸ ਵਕਤ ਪ੍ਰਧਾਨ ਵੀ ਰਹੇ ਨੇ, ਉਹਨਾਂ ਨੂੰ ਵੀ ਆ ਜਿਹੜਾ ਮੇਰੇ ਖਿਆਲ ਪੰਥ ਦੇ ਵਿੱਚੋਂ ਛੇਕਿਆ ਗਿਆ ਸੀਗਾ ਸ਼ਾਇਦ। ਜੇ ਮੇਰੇ ਤੋਂ ਕੁਛ ਗਲਤ ਬੋਲ ਹੋ ਗਿਆ ਹੋਵੇ ਦੱਸ ਦਿਓ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ। ਪਰ ਤੁਸੀਂ ਆ ਜਿਹੜਾ ਇਸ 'ਤੇ ਆਪਣੀ ਕੀ ਵਿਚਾਰ ਰੱਖਦੇ ਹੋ, ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ 905-673-3337 'ਤੇ, 9056733337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ ਵੀ ਪੰਜਾਬ ਦੀ ਜਿਹੜੀ ਇਸ ਟਾਈਮ ਮੌਜੂਦਾ ਸਿਆਸੀ ਹਾਲਾਤ ਨੇ ਉਹ ਕਿੱਧਰ ਨੂੰ ਰੁੱਖ ਕਰ ਰਹੇ ਨੇ। ਬੜੀ ਜਲਦੀ ਉੱਥੇ ਇਲੈਕਸ਼ਨਸ ਵੀ ਹੋਣ ਜਾ ਰਹੇ ਨੇ, ਪਿੱਛੇ ਜੇ ਆ ਜਿਹੜੀਆਂ ਖਬਰਾਂ ਵੀ ਆਈਆਂ ਸੀਗੀਆਂ ਕਈ ਪਾਰਟੀ ਆਪਸ 'ਚ ਗੰਢ ਟੁੱਪ ਵੀ ਆ ਜਿਹੜੀਆਂ ਉਹ ਕਰ ਰਹੀਆਂ ਨੇ। ਪਰ ਤੁਸੀਂ ਆ ਜਿਹੜਾ ਫਿਲਹਾਲ ਜੋ ਇਸ ਟਾਈਮ ਪ੍ਰੈਜੈਂਟ ਸਨੈਰੀ ਉੱਥੇ ਚੱਲ ਰਿਹਾ, ਮਾਨ ਸਾਹਿਬ ਨੇ ਕੁਝ ਘੰਟੇ ਪਹਿਲਾਂ ਜਿਹੜੀ ਹੈ ਪੰਜਾਬ ਨੂੰ ਮੁਖਾਤਬ ਹੁੰਦੇ ਹੋਏ ਵੀਡੀਓ ਇੱਕ ਰਿਲੀਜ਼ ਕੀਤੀ ਹੈ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਵੀ ਹੈ ਜਿਹੜੀ ਉਹ ਵੀਡੀਓ ਪਾਈ ਹੈ, ਉਸ ਨੂੰ ਹੈ ਜਿਹੜਾ ਦੇਖਦੇ ਹੋਏ ਤੁਹਾਨੂੰ ਕੀ ਲੱਗਦਾ? ਤੁਹਾਨੂੰ ਲੱਗਦਾ ਵੀ ਆਮ ਆਦਮੀ ਦੀ ਸਰਕਾਰ ਨੇ ਹੈ ਜਿਹੜਾ ਚੰਗੀ ਤਰ੍ਹਾਂ ਉੱਥੇ ਕੰਮ ਕੀਤਾ ਹੋਇਆ? ਉਹਨਾਂ ਨੇ ਤਾਂ ਇਹੀ ਕਿਹਾ ਵੀ ਮੈਂ ਪੰਜਾਬ ਦੇ ਮੁੱਦੇ ਹੈ, ਭਾਵੇਂ ਪਾਣੀਆਂ ਦਾ ਮੁੱਦਾ ਹੋਵੇ, ਬੇਅਦਬੀ ਦਾ ਮੁੱਦਾ ਹੋਵੇ, ਮੈਂ ਜਿਹੜਾ ਪੰਜਾਬ ਦੀ ਗੱਲ ਹਰ ਪਾਸੇ ਕੀਤੀ ਹੈ, ਇਸ ਕਰਕੇ ਮੈਨੂੰ ਆ ਜਿਹੜਾ ਬਦਨਾਮ ਕਰਨ ਦੀ ਇਹ ਕੋਸ਼ਿਸ਼, ਇਹ ਕੁਝ ਹੀ ਚਾਲ ਹੈ ਜਿਹੜੀ ਚੱਲੀ ਜਾ ਰਹੀ ਹੈ। ਬਾਕੀ ਤੁਸੀਂ ਇਹ ਜਿਹੜਾ ਦੇ ਸਕਦੇ ਹੋ ਆਪਣਾ ਵਿਊ ਪੁਆਇੰਟ। ਅੱਛਾ, ਲਾਈਨਸ ਫਲੈਸ਼ ਹੋ ਰਹੀਆਂ, ਡਰੋਪ ਹੋ ਰਹੀਆਂ, ਮੈਨੂੰ ਇਹ ਨਹੀਂ ਪਤਾ ਵੀ ਫੋਨ 'ਚ ਪ੍ਰੋਬਲਮ ਹੈ ਜਾਂ ਫਿਰ ਆਪਣੇ ਆਪ ਡਰੋਪ ਹੋ ਰਹੀਆਂ ਨੇ। ਇੱਕਦਮ ਹੈ ਜਿਹੜੀਆਂ ਤਿੰਨ ਲਾਈਨਾਂ ਫਲੈਸ਼ ਹੋਈਆਂ ਅਤੇ ਡਰੋਪ ਹੋ ਗਈਆਂ। ਪਲੀਜ਼ ਇੱਕ ਵਾਰ ਦੁਬਾਰਾ ਕਾਲ ਕਰਿਓ, ਮੈਂ ਟਰਾਈ ਕਰਦਾ ਵੀ ਇੱਕਦਮ ਕਾਲ ਤੁਹਾਡੀ ਪਿੱਕ ਕਰਾਂ। 905-673-3337 'ਤੇ, 905-673-3337 'ਤੇ ਇੱਕ ਮੇਰੀ ਬੇਨਤੀ ਹੈ, ਜਿੰਨੀ ਕੁ ਦੇਰ ਆਪਾਂ ਇਸ ਵਿਸ਼ੇ 'ਤੇ ਗੱਲ ਕਰਨੀ ਹੈ ਆਪਾਂ ਕਿਸੇ ਨੂੰ ਨਹੀਂ ਟੋਕਣਾ, ਸਿਰਫ ਆਪਣੇ ਵਿਚਾਰ ਆਪਾਂ ਰੱਖਣੇ ਹੈ। ਤੁਸੀਂ ਹੈ ਜਿਹੜਾ ਪੰਜਾਬ ਬਾਬਤ ਇਸ ਟਾਈਮ ਹੈ ਜਿਹੜਾ ਕੀ ਓਪੀਨੀਅਨ ਆਪਣੀ ਰੱਖਦੇ ਹੋ, ਕੀ ਤੁਸੀਂ ਵਿਜ਼ਨ ਰੱਖਦੇ ਪਏ ਹੋ, ਕੀ ਸਰਕਾਰ ਨੂੰ ਲੈ ਕੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੁਸੀਂ ਖੁਸ਼ ਹੋ ਜਾਂ ਫਿਰ ਉੱਥੇ ਆਪਣੇ ਜਾਇਆਂ ਦੇ ਨਾਲ ਗੱਲ ਕਰਦੇ ਹੋ, ਆਪਣੇ ਪਿੰਡਾਂ ਦੇ ਵਿੱਚ ਗੱਲ ਹੁੰਦੀ ਹੈ, ਕੀ ਉੱਥੋਂ ਦੇ ਲੋਕ ਉੱਥੋਂ ਦੀ ਸਰਕਾਰ ਦੇ ਜੋ ਹੁਣ ਤੱਕ ਕੰਮ ਹੋਏ ਨੇ ਉਹਨਾਂ ਬਾਬਤ ਖੁਸ਼ ਨੇ? ਹੁਣ ਕਹਿੰਦੇ ਵੀ ਮੇਰੇ ਖਿਆਲ ਵੋਟਾਂ ਸੁਧਾਈ ਦਾ ਵੀ ਉੱਥੇ ਕੰਮ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਜਾਂ ਹੋ ਰਿਹਾ, ਅਤੇ ਉਹਦੇ 'ਤੇ ਵੀ ਕੁਛ ਕੁ ਜਿਹੜੀ ਹੈ ਕਿੰਤੂ ਪਰੰਤੂ ਹੈ ਜਿਹੜਾ ਚੱਲ ਰਿਹਾ। ਸੋ ਬਹੁਤ ਕੁਛ ਹੈ ਜਿਹੜਾ ਪੰਜਾਬ ਦੀ ਧਰਾਤਲ ਦੇ ਵਿੱਚ ਹੋ ਰਿਹਾ। ਸੋ ਤੁਸੀਂ ਜਿਹੜਾ ਆਪਣੇ ਵਿਊ ਪੁਆਇੰਟ ਦੇ ਸਕਦੇ ਹੋ 905-673-3337 ਤੇ 9056733337 ਤੇ ਤੁਸੀਂ ਇਹ ਜਿਹੜਾ ਇਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਮੈਂ ਹੈਰਾਨ ਹਾਂ ਧਾਰਮਿਕ ਖੇਤਰ ਵਿੱਚ ਇੰਨੇ ਉੱਚੇ ਅਹੁਦਿਆਂ 'ਤੇ ਬੈਠੇ ਲੋਕ ਆਪਣੇ ਰਾਜਨੀਤਿਕ ਆਕਾਵਾਂ ਦੇ ਇਸ਼ਾਰਿਆਂ ਦੇ ਅਜਿਹਾ ਝੂਠਾ ਪ੍ਰਚਾਰ ਕਰ ਰਹੇ ਨੇ। ਇਸ ਝੂਠੇ ਪ੍ਰਚਾਰ ਦੀ ਵਰਤੋਂ ਮੈਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ। ਮਾਨ ਸਾਹਿਬ ਦਾ ਇਹ ਬਿਆਨ ਹੈ। ਚਲੀਏ ਜੀ, ਕਾਲ ਲੈਂਦੇ ਹਾਂ 0777 ਜੀ ਐਨੂ ਜੀ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਭਾਜੀ, ਸਤਿ ਸ੍ਰੀ ਅਕਾਲ
1: ਭਾਜੀ। ਮੈਂ ਇਹ ਤੇ ਨੀ ਮੈਨੂੰ ਪਤਾ ਕਿ ਚਲੋ ਵੀਡੀਓ ਸੱਚੀ ਹੈ ਕਿ ਭਗਵੰਤ ਮਾਨ ਹੀ ਉਹਦੇ 'ਚ ਜਾਣ, ਪਰ ਭਾਜੀ ਜਿਸ ਹਿਸਾਬ ਨਾਲ ਅੱਜ ਕੱਲ ਹੁਣ ਜਥੇਦਾਰ ਸਾਹਿਬ ਅਕਾਲ ਤਖ਼ਤ ਦੇ ਹੁਣ ਤੇ ਸਿਆਸਤੀ ਜਿੱਦਾਂ ਚੱਲ ਰਹੀ ਨਾ, ਬਹੁਤ ਮਤਲਬ ਵਧੀਆ ਨੀ ਚੱਲ ਰਿਹਾ ਕੰਮ ਇਹ ਨਾ, ਤੇ ਬੱਚਿਆਂ ਨੂੰ ਕੀ ਸੇਧ ਦੇਣਗੇ ਸਮਝ ਨੀ ਲੱਗਦੀ ਵੀ ਕਿ ਕਿੱਥੇ ਇੱਕ ਟਾਈਮ ਤੇ ਜਥੇਦਾਰ ਸਾਹਿਬ ਦਾ ਏਡਾ ਰੁਤਬਾ ਹੁੰਦਾ ਸੀ ਕਿ ਉਹਨਾਂ ਨੇ ਇੱਕ ਵਾਰੀ ਕਿਹਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜੇ ਮਾਰਤੇ ਸੀ ਨਾ।
0: ਸਹੀ ਗੱਲ ਹੈ ਜੀ।
1: ਅੱਜ ਦਾ ਟਾਈਮ ਕਿੱਦਾਂ ਦਾ ਚੱਲ ਰਿਹਾ ਹੁਣ, ਇਹ ਪੋਲੀਟੀਕਲ ਹੀ ਚੱਲ ਰਿਹਾ ਜੀ, ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਹੁਣ ਇਹ ਨੀ ਮੈਨੂੰ ਪਤਾ ਭਗਵੰਤ ਮਾਨ ਹੈ ਵੀਡੀਓ ਹੈਗੀ ਨਹੀਂ, ਪਰ ਪਿੱਛੇ ਜੇ ਥੋੜੇ ਜੇ 2 ਸਾਲਾਂ ਤੋਂ ਵੇਖਦਾ ਹੋਇਆ ਕਿ ਬਸ ਨਿੱਕੀ ਜਿਹੀ ਗੱਲ ਤੇ ਲੈ ਕੇ ਜਥੇਦਾਰ ਸਾਹਿਬ ਇਨਵੋਲਵ ਹੋ ਜਾਂਦੇ ਹੋ ਕੇ ਹਨਾ, ਮੀਡੀਆ ਸਾਹਮਣੇ ਆ ਕੇ ਕੋਈ ਬਿਆਨ ਦੇ ਦਿੰਦੇ, ਲੋਕ ਅੱਜ ਕੱਲ ਸੀਰੀਅਸ ਨੀ ਲੈ ਰਹੇ ਉਸ ਚੀਜ਼ ਨੂੰ। ਮਤਲਬ ਬੜਾ ਵੱਡਾ ਰੁਤਬਾ ਹੈ, ਸਮਝਦੇ ਪਤਾ ਨੀ ਕਿਉਂ ਨੀ ਇਹ ਕਿਸੇ ਜਾਂ ਦੇ ਕੋਈ ਪੋਲੀਟੀਕਲ ਪਾਰਟੀ ਦੇ ਇਨਫਲੂਐਂਸ ਚ ਆ ਗਏ, ਪਰ ਇਹ ਜਥੇਦਾਰ ਸਾਹਿਬ ਨੂੰ ਨੀ ਸੋਚਦਾ ਇਹ ਚੀਜ਼ਾਂ। ਇਹ ਕੌਮ ਦਾ ਇੱਕ ਹੁਕਮ ਲਾ ਤਾ ਤੇ ਕੌਮ ਸਿਰ ਦੇਣ ਤੱਕ ਜਾ, ਪਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਹੁਣ ਰੈਪੂਟੇਸ਼ਨ ਖਰਾਬ ਹੋ ਰਹੀ ਹੈ, ਮੈਨੂੰ ਨੀ ਲੱਗਦਾ ਆਉਣ ਵਾਲਾ ਫਿਊਚਰ ਅਗਲੀ ਜਨਰੇਸ਼ਨ ਨੂੰ ਆਪਾਂ ਕੀ ਕਦੇ ਹੁਣ ਮੈਂ ਆਪਾਂ 25-26 ਸਾਲਾਂ ਦੇ ਹਾਂ, ਸਾਨੂੰ ਕੀ ਸਿੱਖਿਆ ਮਿਲਦੀ ਕਿ ਪਤਾ ਹੀ ਨੀ ਲੱਗ ਰਿਹਾ ਕਿ ਕੌਣ ਸਹੀ ਕੌਣ ਗਲਤ ਹੈ, ਇੱਦਾਂ ਥੋੜਾ ਕੌਮਾਂ ਅੱਗੇ ਵਧੀ ਹੈ। ਮਤਲਬ
0: ਜੀ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਸੁਹਿਰਦ ਵਿਚਾਰ ਹੈ ਜਿਹੜੇ ਤੁਸੀਂ ਰੱਖੇ ਹੈ। ਵੀ ਜੇ ਅਸੀਂ ਇਸੇ ਤਰ੍ਹਾਂ ਦੁਫਾੜ ਹੁੰਦੇ ਗਏ, ਇਸੇ ਤਰ੍ਹਾਂ ਦੁਵਿਧਾ ਦੇ ਵਿੱਚ ਰਹਿੰਦੇ, ਮੈਨੂੰ ਲੱਗਦਾ ਵੀ ਇਸ ਟਾਈਮ ਜੇ ਅਸੀਂ ਆਪਣੀ ਕੌਮ ਦੀ ਗੱਲ ਕਰੀਏ, ਅਸੀਂ ਦੁਫਾੜ ਵੀ ਤਾਂ ਹੀ ਹੈ। ਹਾਂਜੀ, ਸਾਡੇ ਜਿਹੜੇ ਇੱਕ ਕੋਈ ਵੀ ਜਿਹੜਾ ਦਿਹਾੜਾ ਆ ਉਹ ਅਸੀਂ 2-2 ਵਾਰ ਹੈ ਜਿਹੜਾ ਉਸਨੂੰ ਮਨਾ ਰਹੇ ਹਾਂ। ਹਾਂਜੀ, ਸੋ ਇਹ ਵੀ ਕਿਤੇ ਨਾ ਕਿਤੇ ਘਾਟ ਹੈ ਜਿੱਥੇ ਸਾਡੇ ਜਿਹੜੇ ਬੁੱਧੀਜੀਵ ਹੈ, ਮਾਹਿਰ ਹੈ, ਵਿਦਵਾਨ ਹੈ, ਉਹਨਾਂ ਨੂੰ ਇਹ ਸਿਰ ਜੋੜ ਕੇ ਆ ਜਿਹੜਾ ਬੈਠਣਾ ਪਵੇਗਾ, ਤਾਂ ਕਿ ਆ ਜਿਹੜਾ ਇੱਕ ਸਹੀ ਮਾਰਗਦਰਸ਼ਨ ਹੈ ਜਿਹੜਾ ਕੌਮ ਦਾ ਕੀਤਾ ਜਾਵੇ। ਸੋ ਬਾਕੀ ਦੋਸਤੋ, ਤੁਸੀਂ ਆਪੋ ਆਪਣੇ ਵਿਚਾਰ ਦੇਣੇ ਆ। ਦੇਖੋ, ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਹੁਤ ਉੱਪਰ ਹੈ। ਮੀਰੀ ਪੀਰੀ ਦੇ ਮਾਲਕ ਉਹਨਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਦੋਂ ਸਥਾਪਨਾ ਕੀਤੀ ਗਈ, ਉਹਨਾਂ ਨੇ ਕਿਹਾ ਵੀ ਜਿੱਥੇ ਧਾਰਮਿਕ ਜਾਂ ਫਿਰ ਸਿਆਸੀ ਜਿਹੜੀਆਂ ਹੋਣਗੇ, ਪਹਿਲਾਂ ਕਹਿੰਦੇ ਚੱਲਦਾ ਹੁੰਦਾ ਸੀਗਾ ਵੀ ਧਰਮ ਤੋਂ ਸੇਧ ਲੈ ਕੇ ਹਾਂਜੀ ਸਿਆਸਤ ਚਲਾਈ ਜਾਂਦੀ ਸੀ, ਪਰ ਹੁਣ ਸਿਆਸਤ ਹੈ ਜਿਹੜੀ ਉਹ ਧਰਮ ਨੂੰ ਚਲਾ ਰਹੀ ਹੈ। ਸ਼ਾਇਦ ਇਸੇ ਕਰਕੇ ਹੈ ਜਿਹੜਾ ਬਹੁਤ ਕੁਛ ਬੜ ਗਿਆ। ਦੇਖੋ, ਮੈਂ ਕਿਸੇ ਇੱਕ ਧਿਰ ਦੇ ਵਾਸਤੇ ਨਹੀਂ, ਮੈਂ ਨਿਊਟਰਲ ਹਾਂ, ਪਰ ਤੁਸੀਂ ਹੈ ਜਿਹੜਾ ਉਹ ਜ਼ਿਆਦਾ ਜਾਣਦੇ ਹੋ। ਕੀ ਤੁਸੀਂ ਹੈ ਜਿਹੜਾ ਮਾਨ ਸਾਹਿਬ ਨੂੰ ਇਹ ਮੰਨਦੇ ਹੋ ਵੀ ਉਹ ਸੱਚੇ ਹੈ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਨਹੀਂ ਇੱਥੇ ਗਲਤੀ ਕੀਤੀ ਹੈ? ਪਹਿਲਾਂ ਵੀ ਉਹਨਾਂ ਦੀ ਦੇਖੋ ਵੀਡੀਓਜ਼ ਆਈਆਂ ਨੇ, ਭਾਵੇਂ ਉਹ ਨਹੀਂ ਮੰਨੇ, ਪਰ ਪਹਿਲਾਂ ਵੀ ਉਹਨਾਂ ਦੀ ਇਹ ਵੀਡੀਓਜ਼ ਆਈਆਂ ਨੇ। ਕਈ ਵਾਰ ਇੱਦਾਂ ਵੀ ਸ਼ਰਾਬ ਪੀ ਕੇ ਆ ਜਿਹੜਾ ਮਹਾਰਾਜ ਦੀ ਤਾਬਿਆ ਦੀ ਹਜ਼ੂਰੀ ਦੇ ਵਿੱਚ ਚਲੇ ਜਾਣਾ, ਸੋ ਉਹ ਵੀ ਵੀਡੀਓ ਉਹਨਾਂ ਦੀ ਆਈ ਹੈ। ਸੋ ਬੰਦਾ ਜਿਹੜਾ ਇੱਕ ਵਾਰ ਗਲਤੀ ਕਰਦਾ, ਜੇ ਵਾਰ ਵਾਰ ਗਲਤੀ ਕਰੇ ਫਿਰ ਉਹ ਗੁਨਾਹ ਬਣ ਜਾਂਦੀ ਹੈ। ਹਾਂਜੀ, ਪਰ ਜਿਹੜੇ ਮਾਨ ਸਰਕਾਰ ਹੈ ਉੱਥੇ, ਪੰਜਾਬ ਸਰਕਾਰ ਵੱਲੋਂ ਜਿਹੜੇ ਕੰਮ ਕੀਤੇ ਪਏ ਆ, ਕਈ ਲੋਕ ਹੈ ਜਿਹੜੇ ਖੁਸ਼ ਵੀ ਨੇ ਵੀ ਉਹ ਕੰਮ ਕੀਤੇ ਗਏ ਜਿਹੜੇ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ। ਹੁਣ ਸਾਰਿਆਂ ਦੀ ਵੱਖੋ ਵੱਖਰੋ ਓਪੀਨੀਅਨ ਹੈ, ਪਰ ਇਸ ਵਕਤ ਪੰਜਾਬ ਦੀ ਜਿਹੜੀ ਸਿਆਸਤ ਹੈ ਕਿੱਧਰ ਨੂੰ ਰੁੱਖ ਕਰੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਵੀਡੀਓ ਨੇ ਇੱਕ ਵਾਰ ਫਿਰ ਪੰਜਾਬ ਦਾ ਮਾਹੌਲ ਹੈ ਜਿਹੜਾ ਗਰਮ ਜ਼ਰੂਰ ਕਰ ਦਿੱਤਾ, ਭਾਵੇਂ ਸਿਆਸੀ ਭੁਚਾਲ ਹੈ ਜਿਹੜਾ ਇਸ ਟਾਈਮ ਉਹ ਆਇਆ ਹੋਇਆ, ਜਿਸ ਕਰਕੇ ਮਾਨ ਸਾਹਿਬ ਨੂੰ ਆ ਜਿਹੜੀ ਆਪਣੀ ਵੀਡੀਓ ਜਿੱਥੇ ਆ ਜਿਹੜਾ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਕੇ ਪਾਣੀ ਪਈ, ਅਤੇ ਉੱਥੇ ਨਾਲ ਦੀ ਨਾਲ ਆਪਣੇ ਵੱਖ ਵੱਖ ਸੋਸ਼ਲ ਮੀਡੀਆ ਚੈਨਲ 'ਤੇ ਵੀ ਪਾਣੀ ਪਈ। ਉਹਨਾਂ ਦੇ ਬਾਕੀ ਜਿਹੜੇ MLA ਹੈ ਉਹ ਕਹਿ ਰਹੇ ਨੇ ਵੀ ਭਾਈ ਇਹਦੇ 'ਚ ਭਗਵੰਤ ਮਾਨ ਤਾਂ ਹੈ ਹੀ ਨਹੀਂ ਹੈਗਾ, ਉਹ ਤਾਂ ਬੰਦਾ ਹੀ ਕੋਈ ਹੋਰ ਹੈ, ਹੁਣ ਤਾਂ ਗੱਲ ਹੀ ਕੋਈ ਹੋਰ ਹੋਣ ਲੱਗ ਪਈ ਹੈ ਵੀ ਉਹ ਬੰਦਾ ਹੀ ਕਿਸੇ ਹੋਰ ਦੀ ਜਿਹੜੀ ਵੀਡੀਓ ਹੈ। ਇਸ ਕਰਕੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਮੈਂ ਬੇਨਤੀ ਕਰਾਂਗਾ ਮੇਰੇ ਫੋਨ ਤੇ ਪਲੀਜ਼ ਕਾਲ ਨਾ ਕਰਿਓ, ਤੁਸੀਂ ਇਹ ਜਿਹੜਾ ਸਿੱਧਾ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਆਪਣੇ ਬਿਆਨ ਦੇਣੇ ਆ। ਸਿਰਫ ਆਪਾਂ 2-3 ਮਿੰਟ ਆ ਜਿਹੜੀ ਹੋਰ ਇਹਦੇ 'ਤੇ ਗੱਲ ਕਰਾਂਗੇ, ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਅੱਜ ਦੀ ਇੱਕ ਖਬਰ ਹੈ ਉਸ ਨੂੰ ਕਵਰ ਕਰਾਂਗੇ ਇੱਥੇ ਲੋਕਲ, ਅਤੇ 2 ਕੁ ਜਿਹੜੀਆਂ ਮੇਰੇ ਕੋਲ ਹੈਡਲਾਈਨਸ ਹੈ ਮੈਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗਾ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ। ਘਰ ਦੇ ਵਿੱਚ ਕਈ ਵਾਰ ਇਹ ਹੁੰਦਾ ਵੀ ਨਵੀਂ ਗੱਡੀ ਐਡ ਹੋ ਗਈ, ਨਵਾਂ ਲਾਇਸੈਂਸ ਐਡ ਹੋ ਗਿਆ, ਇੰਸ਼ੋਰੈਂਸ ਦੇ ਵਿੱਚ ਐਡ ਕਰਾਉਣਾ ਚਾਹੁੰਦੇ ਹੋ, ਕੰਪਨੀਆਂ ਨੇ ਪ੍ਰੀਮੀਅਮ ਚੱਕ ਦਿੱਤਾ ਆ, ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਗੱਲ ਕਰ ਲਿਓ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਆ ਜਿਹੜੀ ਉਹ ਬੱਚਤ ਕਰਾ ਕੇ ਦੇਣਗੇ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ ਹੈ ਜੀ 647-219-2870 6472192870 'ਤੇ ਹੋਮ ਆਟੋ ਇੰਸ਼ੋਰੈਂਸ ਬਾਬਤ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 6643। ਕੁਲਦੀਪ ਭਾਅ ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸ਼ਮੀ ਭਾਅ ਜੀ, ਤੁਹਾਨੂੰ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
0: ਜੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਅ ਜੀ।
2: ਆਪਣੇ ਸ਼ਮੀ ਜੀ ਵੀਡੀਓ ਹੈ ਕਰਦੀ ਆ
0: ਇਹ ਭਾਅ ਜੀ, ਇਹ ਜਨਵਰੀ ਦੇ ਵਿੱਚ ਆ ਜਿਹੜੀ ਇਹ ਸਾਹਮਣੇ ਆਈ ਸੀ ਵੀਡੀਓ, ਤੇ ਉਦੋਂ ਹਾਂਜੀ ਹਾਂਜੀ
2: ਇਸੇ ਸਾਲ ਜਨਵਰੀ
0: ਜੀ ਇਸੇ ਸਾਲ ਜਨਵਰੀ ਚ
2: ਇਹ ਮਤਲਬ ਐਕਸ਼ਨ ਤੇ ਹੁਣ ਆਉਣ ਲੱਗਿਆ, ਵੇਟ ਕਾਹਦੀ ਹੋ ਰਹੀ ਸੀ ਮਤਲਬ?
0: ਕਹਿੰਦੇ ਵੀ ਵੀਡੀਓ ਜੈਨੂਇਨ ਹੈ ਜਾਂ ਨਹੀਂ ਹੈ, ਕਿਉਂਕਿ ਇਹਦੇ 'ਚ AI ਨੂੰ ਵੀ ਕਿਹਾ ਗਿਆ ਸੀਗਾ ਵੀ ਆਰਟੀਫਿਸ਼ਲ ਇੰਟੈਲੀਜੈਂਸ ਜਿੱਦਾਂ ਡੀਪ ਫੇਕ ਚੱਲਦੀ ਪਈ ਹੈ ਭਾਅ ਜੀ ਅੱਜ ਕੱਲ੍ਹ, ਚਿਹਰਾ ਕਿਸੇ ਦਾ, ਧੜ ਕਿਸੇ ਦਾ, ਸੋ ਉਸ ਕਰਕੇ ਫੋਰੈਂਸਿਕ ਲੈਬ ਨੂੰ ਭੇਜੀ ਗਈ ਸੀ ਵੀਡੀਓ ਵੀ ਜੈਨੂਇਨ ਹੈ ਵੀਡੀਓ ਜਾਂ ਛੇੜਖਾਨੀ ਕੀਤੀ ਗਈ ਸੀ ਇਹਦੇ ਨਾਲ।
2: ਹਾਂ ਕੁਛ ਨਾ ਕੁਛ ਤਾਂ ਦੇਖੋ ਜੀ ਸ਼ਮੀ, ਆਪਾਂ ਕਿਸੇ ਪਾਰਟੀ ਨਿਊਟਰਲ ਹੋ ਕੇ ਹੀ ਗੱਲ ਕਰਨੀ ਚਾਹੀਦੀ ਕਰਦੇ ਹਾਂ, ਤੇ ਪਹਿਲਾਂ ਬਾਦਲ ਸਾਹਿਬ ਸੀ ਜਾਂ ਸੁਖਬੀਰ ਬਾਦਲ ਆ ਸਾਰੇ ਸਰਕਾਰ ਯੋਗ ਨੇ, ਕੈਪਟਨ ਸਾਹਿਬ ਨੇ, ਇਹਨਾਂ ਨੇ ਕਿਹੜਾ ਕੋਈ ਕੀਤੀ ਨੀ ਹੋਊਗੀ। ਉਹ ਜਿਹੜਾ ਬੰਦਾ ਜਾਣ ਦੀ ਕਹਿੰਦੇ ਹੁੰਦੇ ਆ ਵੀ ਉਹਦਾ ਇੱਕ ਤਰ੍ਹਾਂ ਦਾ ਐਵੀਡੈਂਸ ਬਣ ਗਿਆ, ਉਹ ਜਿਹੜਾ ਕਹਿੰਦੇ ਪਕੜਿਆ ਗਿਆ ਉਹ ਚੋਰ ਆ, ਐਵੀਡੈਂਸ ਹੋ ਗਿਆ ਇਹਦਾ, ਬਾਕੀ ਦੂਜੇ ਲੋਟਾ। ਹੁਣ ਸਿਆਸਤ ਵਿੱਚ ਇਹ ਕਈ ਕੁਛ ਚੱਲੀ ਜਾਂਦਾ ਜੀ, ਗੱਲ ਇਹ ਵੀ ਆ ਵੀ ਮਾਨ ਸਾਹਿਬ ਨੇ ਵੀ ਕਾਲ ਨੀ ਕੀਤੀ ਹੈਗੀ, ਕਦੇ ਦਾਰੂ ਪੀ ਕੇ ਚਲੇ ਗਏ, ਕਦੇ ਕੁਛ, ਇਹ ਬਾਰ ਬਾਰ ਗਲਤੀਆਂ ਮਤਲਬ ਇਹ ਹਨਾ, ਅਗਲਿਆਂ ਨੇ ਤਾਂ ਲੱਭਣਾ ਕੁਛ ਨਾ ਕੁਛ, ਪੋਲੀਟੀਸ਼ਨ ਨੇ ਉਹ ਹਨਾ
0: ਜੀ ਬਿਲਕੁਲ,
2: ਕੁਛ ਵੀ ਹੋ ਸਕਦੀ ਆ ਜਿੰਨਾ ਚਿਰ ਸਾਰਾ ਕਲੀਅਰ ਨੀ ਹੁੰਦਾ ਹੈਗਾ। ਅੱਜ ਕੱਲ੍ਹ ਹੁਣ ਬਣ ਸਭ ਕੁਛ ਜਾਂਦਾ, ਤੁਹਾਨੂੰ ਪਤਾ ਹੀ ਆ ਜੀ।
0: ਬਿਲਕੁਲ ਬਿਲਕੁਲ ਭਾਜੀ, ਬਿਲਕੁਲ ਜੀ।
2: ਥੈਂਕ ਯੂ ਭਾਜੀ
0: ਜੀ, ਥੈਂਕ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਵਾਸਤੇ। ਸੋ ਬਿਲਕੁਲ ਅੱਜ ਕੱਲ੍ਹ ਕੁਝ ਨਹੀਂ ਪਤਾ ਕੀ ਕੁਝ ਬਣ ਜਾਂਦਾ, ਪਰ ਇਹ ਜਿਹੜੀ ਹੈ ਥੋੜ੍ਹੀ ਦੇਰ ਹੈ ਜਿਹੜਾ ਸਿਆਸੀ ਤੂਲ ਉੱਡਦੀ ਹੈ, ਫਿਰ ਉਸ ਤੋਂ ਬਾਅਦ ਹੈ ਜਿਹੜੀ ਫਿਰ ਦੱਬ ਜਾਂਦੀ ਹੈ, ਸੋ ਇਹ ਇੱਦੀ ਚੱਲਦਾ ਹੈ। ਪਰ ਆਪਾਂ ਨੂੰ ਇਹ ਜਿਹੜਾ ਥੋੜ੍ਹੇ ਜਾਗਰੂਕ ਹੁੰਦੇ ਹਾਂ, ਥੋੜ੍ਹਾ ਪਤਾ ਚੱਲਦਾ ਰਹਿੰਦਾ ਵੀ ਭਾਈ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਕਿਉਂਕਿ NRIs ਦਾ ਜਿਹੜੇ ਪੰਜਾਬ ਦੀ ਸਿਆਸਤ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ, ਭਾਵੇਂ ਫੰਡਿੰਗ ਨੂੰ ਲੈ ਕੇ, ਭਾਵੇਂ ਕਿਸ ਪਾਰਟੀ ਹੈ ਜਿਹੜੀ ਉਹ ਜਿੱਤ ਰਹੀ ਹੈ ਉਹਦੇ ਵਿੱਚ ਹੈ ਜਿਹੜਾ ਕਿਸ ਤਰ੍ਹਾਂ ਦਾ ਉਹਨਾਂ ਦਾ ਯੋਗਦਾਨ ਹੈ, ਇਹ ਆਪਾਂ ਸਾਰਿਆਂ ਨੂੰ ਭਲੀ ਭਾਤੀ ਪਤਾ। ਓਕੇ, ਤੋ ਅੱਜ ਇੱਕ ਦੋ ਜਿਹੜੀਆਂ ਸਟੋਰੀਜ਼ ਹੈ ਦੋਸਤੋ ਉਹ ਮੈਂ ਕਵਰ ਕਰਨ ਜਾ ਰਿਹਾ। ਸਟੋਰੀ ਹੈ ਜਿਹੜੀ ਹੈ ਜਿਹੜੀ ਇੱਕ ਤਾਂ ਇਹ ਹੈ, ਮੈਂ ਆਪ ਹੈਰਾਨ ਹੋ ਗਿਆ, 12 ਸਾਲ ਦੇ ਮੈਂ ਹੁਣ ਕੀ ਕਵਾਂ, ਇਹਨੂੰ ਇਹ ਟੀਨ ਵੀ ਨਹੀਂ ਹੈਗਾ, ਬੱਚਾ ਹੀ ਹੈ, 12 ਸਾਲ ਉਮਰ ਕੀ ਹੁੰਦੀ ਹੈ, ਬੱਚਾ ਹੀ ਹੁੰਦਾ 12 ਸਾਲ ਦਾ, 12 ਸਾਲ ਦਾ ਜਿਹੜਾ ਇੱਕ ਬੱਚਾ ਆ ਜਿਹੜਾ ਈਸਟ ਯੋਰਕ ਦੇ ਵਿੱਚ ਟੋਰੋਂਟੋ ਪੁਲਿਸ ਵੱਲੋਂ ਆ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਆ ਜਿਹੜੀ ਇੱਕ ਕਾਲ ਗਈ ਸੀਗੀ ਵੀ ਭਾਈ ਗੱਡੀ ਆ ਜਿਹੜੀ ਚੋਰੀ ਕੀਤੀ ਗਈ ਹੈ, ਅਤੇ ਚੋਰੀ ਦੀ ਗੱਡੀ ਆ ਜਿਹੜੀ ਚਲਾ ਰਿਹਾ ਕੋਈ, ਚਲੋ ਪੁਲਿਸ ਵੱਲੋਂ ਆ ਜਿਹੜਾ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਹ ਅੱਧੀ ਰਾਤ ਦੀ ਘਟਨਾ ਸੀਗੀ, ਅਤੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ 12 ਸਾਲ ਦਾ ਲੜਕਾ ਸੀਗਾ ਉਹ ਗੱਡੀ ਚਲਾ ਰਿਹਾ ਸੀ, ਚੋਰੀ ਦੀ ਗੱਡੀ ਚਲਾ ਰਿਹਾ ਸੀਗਾ, ਅਤੇ ਪੁਲਿਸ ਵਾਲਾ ਜਿਹੜਾ ਇੱਕ ਨਿਕਲ ਕੇ ਬਾਹਰ ਆਇਆ, ਅਤੇ ਉਹ ਬੱਚੇ ਨੇ ਆ ਜਿਹੜਾ ਗੱਡੀ ਭਜਾ ਲਈ, ਅਤੇ ਪੁਲਿਸ ਵਾਲੇ ਨੂੰ ਆ ਜਿਹੜਾ ਗੱਡੀ ਹੇਠ ਮਤਲਬ ਜਾਂ ਗੱਡੀ ਦੇ ਨਾਲ ਆ ਜਿਹੜੀ ਉਹਨੂੰ ਟੱਕਰ ਮਾਰ ਦਿੱਤੀ, ਅਤੇ ਪੁਲਿਸ ਵਾਲੇ ਨੂੰ ਗੰਭੀਰ ਜ਼ਖਮੀ ਹੋ ਗਿਆ, ਪਰ ਜਿਹੜੀਆਂ ਸੱਟਾਂ ਸੀਗੀਆਂ ਨੋਨ ਲਾਈਫ ਥਰੈਟਨਿੰਗ ਸੀਗੀਆਂ, ਅਤੇ ਪੁਲਿਸ ਨੂੰ ਕਹਿੰਦੇ ਉਸ ਵਕਤ ਗੋਲੀਆਂ ਵੀ ਚਲਾਉਣੀਆਂ ਪਈਆਂ, ਅਤੇ ਉਸ ਗੱਡੀ ਦੇ ਵਿੱਚ ਇੱਕ 12 ਸਾਲ ਦਾ ਮੁੰਡਾ ਤਾਂ ਸੀਗਾ ਜਿਹੜਾ ਗੱਡੀ ਚਲਾ ਰਿਹਾ ਸੀ, ਪਰ ਉਹਦੇ ਨਾਲ ਇੱਕ 12 ਸਾਲ ਦਾ ਹੋਰ ਬੱਚਾ ਅਤੇ ਇੱਕ 13 ਸਾਲ ਦਾ ਵੀ ਸੀਗਾ ਬੱਚਾ। ਹੁਣ ਜਦੋਂ ਇੱਦਾਂ ਦੀਆਂ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ, ਫਿਰ ਆਪਾਂ ਇਹ ਵੀ ਖਬਰ ਕਰਦੇ ਹਾਂ ਵੀ ਭਾਈ ਸੋਸ਼ਲ ਮੀਡੀਆ ਇਸ ਟਾਈਮ ਹੈ ਜਿਹੜਾ, ਚਲੋ ਕੈਨੇਡਾ ਸਰਕਾਰ ਹੈ ਜਿਹੜੀ ਬਿੱਲ ਲਿਆ ਰਹੀ ਹੈ ਵੀ ਇਸ ਨੂੰ ਆ ਜਿਹੜਾ ਬੈਨ ਕੀਤਾ ਜਾਵੇ, ਇਹ ਕਾਨੂੰਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆ ਜਾ। ਅੱਜ ਖਬਰ ਇਹ ਵੀ ਆ ਗਈ ਵੀ UK ਦੇ ਵਿੱਚ ਵੀ ਅੰਡਰ 16 ਆ ਜਿਹੜਾ ਸੋਸ਼ਲ ਮੀਡੀਆ, ਯੂਟਿਊਬ ਹੈ ਜਾਂ ਟਿਕਟੋਕ ਆ ਜਿਹੜਾ, ਉੱਥੇ ਬੈਨ ਕਰ ਦਿੱਤਾ ਗਿਆ। ਕੀ ਇਹ ਸੋਸ਼ਲ ਮੀਡੀਆ ਦਾ ਪ੍ਰਭਾਵ ਹੈ ਵੀ ਇੰਨੀ ਸਾਲਾਂ ਦੇ ਬੱਚੇ ਆ ਜਿਹੜੇ ਇੰਨੇ ਗੰਭੀਰ ਅਪਰਾਧਾਂ ਦੇ ਵਿੱਚ ਆ ਜਿਹੜਾ ਇਸ ਟਾਈਮ ਘਿਰਦੇ ਜਾ ਰਹੇ ਨੇ ਆਪਣੇ ਕੈਨੇਡਾ ਦੇ ਵਿੱਚ, ਹਾਲਾਤ ਆ ਜਿਹੜੇ ਕਿੱਦਾਂ ਦੇ ਬਣਦੇ ਜਾ ਰਹੇ ਨੇ। ਹੁਣ 12 ਸਾਲ ਦੀ ਉਮਰ ਕੀ ਹੁੰਦੀ ਹੈ, ਬੱਚਾ ਇੱਕ ਚੋਰੀ ਦੀ ਗੱਡੀ ਚਲਾਉਂਦਾ ਅਤੇ ਪੁਲਿਸ ਦੇ ਨਾਲ ਹੈ ਜਿਹੜਾ ਫਿਰ ਉਹਦਾ ਟਕਰਾਅ ਵੀ ਹੁੰਦਾ, ਕੀ ਬੱਚੇ ਮਾਪਿਆਂ ਦੀ ਨਿਗਰਾਨੀ ਤੋਂ ਹੈ ਜਿਹੜੇ ਉਹ ਦੂਰ ਹੁੰਦੇ ਜਾ ਰਹੇ ਨੇ, ਸੋਸ਼ਲ ਮੀਡੀਆ ਗੈਂਗ ਕਲਚਰ ਜਾਂ ਫਿਰ ਔਨਲਾਈਨ ਜਿਹੜਾ ਪ੍ਰਭਾਵ ਹੈ ਉਹ ਬੱਚਿਆਂ ਨੂੰ ਕਿਸ ਪਾਸੇ ਨੂੰ ਲੈ ਕੇ ਜਾ ਰਿਹਾ, ਕੀ ਸਕੂਲਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਅਨੁਸ਼ਾਸਨ ਬਾਰੇ ਹੋਰ ਧਿਆਨ ਦੇਣ ਦੀ ਲੋੜ ਹੈ ਮਿੱਤਰੋ। 12-13 ਸਾਲ ਦੇ ਬੱਚੇ ਇੰਨੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਲੱਗਣ ਤਾਂ ਸਮਾਜ ਵਾਸਤੇ ਦੋਸਤੋ ਕਿੰਨੀ ਵੱਡੀ ਚੇਤਾਵਨੀ ਹੈ। ਇਹ ਨਾ ਸਮਝੋ ਵੀ ਜੇ ਹਜੇ ਉਸ ਅੱਗ ਦਾ ਸੇਕ ਸਾਡੇ ਘਰ ਹਜੇ ਨਹੀਂ ਪਹੁੰਚਿਆ, ਅਸੀਂ ਮਹਿਫੂਜ਼ ਹਾਂ, ਪਰ ਸਾਨੂੰ ਆ ਜਿਹੜਾ ਸੁਚੇਤ ਜਾਗਰੂਕ ਹੈ ਜਿਹੜਾ ਹੋਣਾ ਪਵੇਗਾ। 4425 ਜੀ ਸਵਾਗਤ ਹੈ ਜੀ।
3: ਹਾਂਜੀ ਸ਼ਮੀ ਭਾਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
3: ਹਾਂਜੀ ਭਾਜੀ, ਇਹ ਤਾਂ ਰਾਜਨੀਤੀ ਦੇ ਵਿੱਚ ਸਾਰਾ ਕੁਛ ਚੱਲਦਾ ਰਹਿੰਦਾ ਹੈਗਾ। ਦੇਖੋ ਹੁਣ ਭਗਵੰਤ ਮਾਨ ਨੂੰ ਬਦਨਾਮ ਕਰੀ ਜਾਂਦੇ ਆ, ਹੁਣ ਕੈਪਟਨ ਵੀ ਤਾਂ ਉਹ ਪਾਕਿਸਤਾਨ ਦੀ ਰੂਸ਼ਾ ਸੀਗੀ, ਉਹਨੂੰ ਸਰੇਆਮ ਹੀ ਲਈ ਫਿਰਦਾ ਸੀਗਾ, ਤੇ ਉਦੋਂ ਕਿਸੇ ਨੇ ਕੋਈ ਸਵਾਲ ਨੀ ਉਠਾਏ ਗਏ। ਅੱਜ ਇਹ ਕੰਮ ਵੀ ਕਰਦਾ ਹੈਗਾ, ਚਲੋ ਪੀਂਦਾ ਹੈਗਾ, ਖਾਂਦਾ ਹੈਗਾ, ਉਹਦੇ ਸਿਰ ਤੇ ਖਾਂਦਾ ਪੀਂਦਾ, ਕੌਣ ਨੀ ਖਾਂਦਾ ਪੀਂਦਾ, ਸਾਰੇ ਖਾਂਦੇ ਪੀਂਦੇ ਆ।
0: ਪਰ ਭਾਜੀ ਖਾ ਪੀ ਕੇ ਜਦੋਂ ਤੁਸੀਂ ਪਬਲਿਕ ਪਲੇਸ ਤੇ ਜਾਂਦੇ ਹੋ,
3: ਪਬਲਿਕ ਪਲੇਸ ਜਾਂ ਧਾਰਮਿਕ ਥਾਂ ਦੇ ਉੱਤੇ ਜਾਣਾ ਬਹੁਤ ਗਲਤ
0: ਹੈ। ਹਾਂ, ਆਪਾਂ ਇਹ ਕਹਿੰਦੇ ਆ ਪਰਸਨਲ ਲਾਈਫ ਕੋਈ ਵੀ ਹੋ ਸਕਦੀ ਹੈ, ਪਰਸਨਲ ਲਾਈਫ ਚ ਆਪਾਂ ਕਦੇ ਨਹੀਂ ਇੰਟਰਫੇਅਰ ਕਰ ਸਕਦੇ।
3: ਹਾਂਜੀ, ਹੁਣ ਇਹਦੀ ਪਰਸਨਲ ਲਾਈਫ ਹੈ ਜੀ, ਉਹਦੀਆਂ ਭਾਵੇਂ 10 ਗਰਲ ਫਰੈਂਡ ਆ, ਹੁਣ ਕਿਸੇ ਲੀਡਰ ਨੂੰ ਕੀ ਮਤਲਬ ਹੋਇਆ, ਉਹਦੀ ਪਰਸਨਲ ਲਾਈਫ ਆ, ਰਾਈਟ। ਤੇ ਪਰ ਇਹ ਜਿਹੜਾ ਸ਼ਰਾਬ ਪੀ ਕੇ ਧਾਰਮਿਕ ਥਾਂ ਤੇ ਜਾਂ ਪਬਲਿਕ ਪਲੇਸ ਤੇ ਜਾਣਾ, ਉਹ ਭਗਵੰਤ ਮਾਨ ਲਈ ਬਹੁਤ ਗਲਤ ਗੱਲ ਹੈਗੀ ਹੈ। ਉਹਦੇ ਲਈ ਯਾਨੀ ਕਿ ਅਕਾਲ ਤਖ਼ਤ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ, ਨਾ ਕਿ ਉਹਦੀ ਪਰਸਨਲ ਲਾਈਫ ਲਈ, ਕਿ ਉਹਦੀ ਗਰਲ ਫਰੈਂਡ ਹੈਗੀ ਜੀ, ਉਹਦੇ 10 ਹੁਣ ਤੁਸੀਂ ਕੀ ਲੈਣਾ ਹੈਗਾ, ਠੋਡੀਆਂ ਹੈ ਨੀ, ਸਭ ਦੀਆਂ ਹੁੰਦੀਆਂ ਹੈਗੀਆਂ।
0: ਸੋ ਇਸ ਟਾਈਮ ਤੁਹਾਨੂੰ ਇਹ ਲੱਗਦਾ ਵੀ ਸਰਕਾਰ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਉਹਨਾਂ ਵੱਲੋਂ ਜਿਹੜੇ ਕੁਝ ਕੁ ਕੰਮ ਆ ਜਿਹੜੇ ਵਧੀਆ ਕੀਤੇ ਗਏ ਪੰਜਾਬ ਦੀ ਬਿਹਤਰੀ ਵਾਸਤੇ?
3: ਕੁਛ ਕੀਤੇ ਗਏ ਜਾਂ ਕੁਛ ਨਹੀਂ ਕੀਤੇ ਗਏ ਜੀ, ਕੁਛ ਪਿਛਲੀਆਂ ਸਰਕਾਰਾਂ ਨੇ ਵਧੀਆ ਕੀਤੇ ਸੀ, ਕੁਛ ਇਹਨਾਂ ਨੇ ਵਧੀਆ ਕੀਤੇ ਆ। ਉਹੀ ਆ ਕਿ ਇੱਕ ਦੂਜੇ ਚ ਕਮੀਆਂ ਭਾਲਦੇ ਰਹਿੰਦੇ ਆ ਕਿ ਕਿਹਨੇ ਕੀ ਘੱਟ ਕੀਤਾ ਤੇ ਕਿਹਨੇ ਕੀ ਵੱਧ ਕੀਤਾ, ਨਾ
4: ਸਾਰੇ ਨਵੀਂ ਵਿੱਚ ਲਾ ਲੋ ਵੀ ਪੰਜਾਬ ਦੀ ਬੜੀ ਚਿੰਤਾ ਆ ਸਾਨੂੰ, ਹਨਾ। ਬਟ ਭਾਜੀ ਪੰਜਾਬ ਦੀ ਚਿੰਤਾ ਕਰਦੇ ਕਰਦੇ ਨਾ ਮੈਨੂੰ ਲੱਗਦਾ ਅਸੀਂ ਜਿੱਥੇ ਆਪਣੇ ਚੰਗੇ ਭਵਿੱਖ ਲਈ ਆਏ ਹਾਂ ਅਸੀਂ ਆਪਣਾ ਉਹ ਵੀ ਖਰਾਬ ਕਰ ਲਿਆ। ਤਾਂ ਇੱਥੇ ਜਿਹੜਾ ਸਾਡੇ ਬੱਚਿਆਂ ਦਾ ਫਿਊਚਰ ਹੈ ਹਨਾ, ਉੱਥੇ ਇਹੀ ਹਾਲ ਰਹਿਣਾ, ਨਾ ਠੀਕ ਹੋਇਆ ਨਾ ਕਦੀ ਹੋਣਾ, ਭਾਵੇਂ ਹੋਵੇ ਭਗਵੰਤ ਮਾਨ, ਸੁਖਬੀਰ ਬਾਦਲ, ਕੈਪਟਨ ਜਿਹੜਾ ਮਰਜ਼ੀ ਲਾ ਲਓ ਪੋਲੀਟੀਸ਼ੀਅਨ, ਕੋਈ ਸਤਿਕਾਰਯੋਗ ਨਹੀਂ। ਇਹਨਾਂ ਨੂੰ ਸਿਰਫ ਆਪਣੀ ਜੇਬ, ਆਪਣੀ ਫੈਮਿਲੀ, ਆਪਣੇ ਬੱਚੇ ਦੇਖਦੇ ਆ, ਇਸ ਤੋਂ ਇਲਾਵਾ ਇਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ। ਆਪਾਂ ਗੱਲ ਕਰਦੇ ਆ ਜਥੇਦਾਰ ਸਾਹਿਬ ਦਾ, ਅਕਾਲ ਤਖ਼ਤ ਸਾਹਿਬ ਦਾ ਜਿਹੜਾ ਅਹੁਦਾ ਸੀ ਨਾ, ਮੇਰੇ ਅਰਗੇ ਦੀ ਜਾਂ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਹੁੰਦੀ ਭਾਜੀ ਕਿ ਕੋਈ ਉਂਗਲ ਵੀ ਕਰ ਦੇ ਉਧਰ ਤੋਂ, ਰਾਈਟ।
0: ਸਹੀ ਗੱਲ ਹੈ
4: ਤੇ ਠੀਕ ਆ, ਉਹ ਗੱਲ ਤੋਂ ਪਰ ਜਿਹੜਾ ਉਹ ਅਹੁਦਾ ਨਾ ਉਹ ਬਹੁਤ ਵੱਡਾ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਲੋਕਾਂ ਨੇ ਆਪਣੀ ਕਮਿਊਨਿਟੀ ਲਾ ਲਓ ਜਾਂ ਇਹਨਾਂ ਨੇ ਆਹ ਹਾਲ ਕਰ ਦਿੱਤਾ ਵੀ ਜਣਾ ਖਾਣਾ ਉੱਠ ਕੇ ਉਹਨਾਂ ਨੂੰ ਪਿਕਚਰ ਕਰ ਜਾਂਦਾ, ਗੱਲ ਕਰਨ ਲੱਗ ਪੈਂਦਾ, ਮੇਰੇ ਅਰਗਾ ਵੀ ਕਾਲ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਗੱਲ ਕਰ ਜਾਂਦਾ, ਹਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਉੱਪਰ ਆਪਣੇ ਲਈ, ਆਪਣੇ ਤੋਂ ਆਪਣੇ ਲਈ ਹੋਰ ਕੁਛ ਹੈ, ਪਰ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਹੀ ਆਪਣੀ ਰਾਜਨੀਤੀ, ਆਪਣੀਆਂ ਵੋਟਾਂ ਕਰਕੇ ਵਰਤ ਲਿਆ। ਅਸੀਂ ਇਹਨਾਂ ਲੋਕਾਂ ਨੂੰ ਕੀ ਆਸ ਰੱਖ ਸਕਦੇ, ਜਿਹਦਾ ਜਿੱਥੇ ਜਦੋਂ ਹੱਥ ਪੈਂਦਾ ਨਾ ਉਹ ਪਾਉਂਦਾ।
0: ਸਹੀ ਗੱਲ,
4: ਅਸੀਂ ਹੁਣ ਇੱਥੇ ਆ ਕੇ ਵੀ ਇੱਕ ਚੀਜ਼ ਭਾਲਦੇ ਹਾਂ, ਹਰ ਚੀਜ਼ ਤੇ ਸਾਨੂੰ ਸਾਡਾ ਬੰਦਾ ਚਾਹੀਦਾ, ਸਾਨੂੰ ਸਾਡਾ ਪੋਲੀਟੀਸ਼ੀਅਨ ਚਾਹੀਦਾ। ਮੈਨੂੰ ਉਹਨੇ ਕੀ ਦੇ ਦੇਣਾ ਭਾਜੀ, ਜੇ ਉਹ ਇੱਥੇ ਵੀ ਜਦੋਂ ਉਹਦਾ ਹੱਥ ਪਿਆ ਉਹਨੇ ਪਾਉਣਾ। ਤੇ ਇੱਕ ਚੀਜ਼ ਲਿਖ ਲਓ, ਮੈਂ ਇਹ ਨਹੀਂ ਕਿ ਆਪਣੇ ਪੰਜਾਬੀ ਜਾਂ ਇੰਡੀਅਨ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼, ਏਸ਼ੀਅਨ, ਜਿਹੜਾ ਮਰਜ਼ੀ, ਜਿਹੜੇ ਬੰਦੇ ਉੱਥੇ ਆਪਣਾ ਦੇਸ਼ ਸੁਧਾਰ ਨਹੀਂ ਨਾ ਸਕੇ, ਉਹ ਇੱਥੇ ਆ ਕੇ MP, MPP, ਕੌਂਸਲਰ, ਮੇਅਰ, ਕੁਛ ਵੀ ਬਣ ਕੇ ਉਹ ਤੁਹਾਡਾ ਕੁਛ ਨਹੀਂ ਸਵਾਰ ਸਕਦੇ। ਇਹ ਸੁਪਨਾ ਵੇਖਣਾ ਛੱਡ ਦਿਓ, ਅਸੀਂ ਇਹ ਵੀ ਚੀਜ਼ ਬਰਬਾਦ ਕੀਤੀ ਆ। ਕੈਲਗਰੀ ਦੇ ਵਿੱਚ ਦੇਖ ਲਓ ਵੀ ਆਪਾਂ ਬੜਾ ਮਾਣ ਮਹਿਸੂਸ ਕੀਤਾ ਜੀ, ਸਾਡੀ ਪੰਜਾਬੀ ਭਾਈਚਾਰੇ ਦੀ ਲੇਡੀ ਉੱਥੇ ਮੇਅਰ ਬਣ ਗਈ, ਹਨਾ। ਤੇ ਮੈਂ ਉਹ ਬੀਬੀ ਦੀ ਇੰਟਰਵਿਊ ਵੀ ਸੁਣਦਾ, ਉਹਨਾਂ ਵੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਜੀ, ਵੇਖੋ ਅਸੀਂ ਕੁਛ ਵੀ ਕਰ ਸਕਦੇ ਘਰ ਦੇ ਨਾਲ, ਕੰਮ ਦੇ ਜਨਾਨੀਆਂ ਦੇ ਨਾਲ ਨਾਲ ਹੀ ਬਾਹਰ ਵੀ ਇਹ ਵੋ, ਪਰ ਆਰ ਸੀ ਐਮ ਪੀਆਂ ਦੇ ਘਰੋਂ ਜਦੋਂ ਹੁਣ ਚੱਕਿਆ ਨਾ ਫੋਨ ਤੱਕ ਸੀਜ ਕਰ ਲਏ ਉਹਨਾਂ ਦੇ, ਹਨਾ, ਜਦੋਂ ਜਿਹਦਾ ਹੱਥ ਪੀਂਦਾ ਉਹ ਚੀਜ਼ ਕਰਦਾ, ਤੇ ਹੁਣ ਕੋਈ ਇਹ ਕਹਿ ਦੇ ਜਾਂ ਸ਼ੋਰਟ ਰੱਖੂਗਾ ਕਿ ਗੋਰੇ ਨੀ ਗੋਰੇ ਵੀ ਰਫੇ ਕਰਦੇ ਜੇ ਉਹ ਕਰਦੇ ਹੋਣਗੇ ਭਾਜੀ, ਬਟ ਮੈਨੂੰ ਲੱਗਦਾ ਵੀ ਜੇ ਉਹ ਕਰਨਗੇ ਨਾ 100 ਚੋਂ ਕਿਤੇ 10 ਲਾ 90 ਲਾ ਕੇ 10 ਕਰ ਲੈਣਗੇ, ਪਰ ਆਪਣੇ ਲੋਕਾਂ ਦਾ ਇੱਕ ਚੀਜ਼ ਚੇਤੇ ਰੱਖ ਲਓ ਵੀ ਇਹਨਾਂ ਨੇ ਨਾ ਉੱਥੇ ਕੁਛ ਕੀਤਾ ਸੀ, ਆਪਣੀਆਂ ਕੰਟਰੀਆਂ ਬਰਬਾਦ ਕੀਤੀਆਂ, ਇੱਥੇ ਆਪਣੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਜੋ ਕਿ ਸਾਨੂੰ ਦਿਖਣ ਦਿਆ ਸੀ ਉੱਥੋਂ ਬਚਾਉਣਾ ਸੀ, ਉੱਥੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਗੱਲ ਉੱਥੇ ਗੈਂਗਸਟਰ ਆ ਗਏ ਜੀ, ਉੱਥੇ ਯੇ ਉੱਥੇ ਉਹ, ਇੱਥੇ ਹੁਣ ਉੱਥੋਂ ਵੱਧ ਗੋਲੀ ਚੱਲਦੀ ਆ, ਰੋਜ਼ ਦਾ ਆਹ ਹਾਲ ਆ।
0: ਸਵੀਟ ਮਹਿਲ ਰੈਸਟੋਰੈਂਟ ਸੁੱਖਾ ਭਾਜੀ ਹੁਣਾਂ ਦੇ, ਉਹਨਾਂ ਦੇ ਵੀ ਆ ਜਿਹੜੇ ਆ ਪਿੱਛੇ ਗੋਲੀ ਚੱਲ ਪਈ ਉਹਨਾਂ ਦੇ ਰੈਸਟੋਰੈਂਟ 'ਤੇ, ਉਹਦੀ ਵੀ ਆ ਜਿਹੜੀ ਇੱਕ ਗਰੁੱਪ ਨੇ ਆ ਜਿਹੜੀ ਉਹ ਲਈ ਜ਼ਿੰਮੇਵਾਰੀ। ਅਤੇ ਅੱਜ ਜਿਹੜੀ ਮੈਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ, ਦੇਖੋ 12 ਸਾਲ ਕੀ ਉਮਰ ਹੁੰਦੀ ਹੈ ਭਾਜੀ, 12 ਸਾਲ ਦੇ ਬੱਚੇ ਗੱਡੀਆਂ ਚੋਰੀ ਕਰੀ ਜਾਂਦੇ
4: ਜੀ। ਦੂਜੀ ਇੱਕ ਤੇ ਬਿਜ਼ਨਸਮੈਨ ਨੂੰ ਟਾਰਗੇਟ ਕੀਤਾ ਜਾ ਰਿਹਾ ਨਾ ਭਾਜੀ, ਆਮ ਲੋਕਾਂ ਨੂੰ ਵੀ ਪਿੱਛੇ ਦੇ, ਇੱਕ ਬੰਦੇ ਨੂੰ ਉਹ ਫੈਕਟਰੀ ਜੋਬ ਕਰਨ ਵਾਲਾ ਬੰਦਾ ਤੇ ਉਹਦੇ ਅੱਗੋ ਜਵਾਬ ਮੈਂ ਫੈਕਟਰੀ ਕੰਮ ਕਰਦਾ ਆਉਂਦੇ ਭਾਈ ਸਾਹਿਬ ਤੇਰਾ ਘਰ ਤੇ ਫ੍ਰੀ ਆ ਨਾ ਉੱਥੇ ਚੱਕ ਕੇ ਦੇ ਦੇ। ਅਸੀਂ ਪੰਜਾਬ ਬਚਾਉਣ ਦੇ ਚੱਕਰ ਚ ਵੀ ਨਾ ਇੱਥੇ ਸਭ ਕੁਝ ਬਰਬਾਦ ਆਪਣਾ ਕੀਤਾ, ਇਹਨਾਂ ਲੋਕਾਂ ਨੂੰ ਜਿਹੜਾ ਮਰਜ਼ੀ ਹੋਏ ਭਾਵੇਂ ਕਿਤੇ ਮੇਰੇ ਵਰਗਾ ਹੀ ਕਿਉਂ ਨਾ ਵੋਟਾਂ 'ਚ ਖੜ ਜੇ, ਭੁੱਲ ਕੇ ਵੀ ਵੋਟਾਂ ਨਾ ਪਾਓ ਤੇ ਜਿੰਨਾ ਇਹਨਾਂ ਨੂੰ ਪਿੱਛੇ ਹੋ ਜਾਓਗੇ ਓਨਾ ਹੀ ਬਾਜਾਂਗੇ, ਇੰਨੀ ਦੇ ਹਾਲਾਤ ਸਾਡੇ ਉੱਥੋਂ ਨੂੰ ਵੀ ਮਾੜੇ ਹੋਣਗੇ, ਉੱਥੇ ਦੇ ਫੇਰ ਚਲੋ ਮਾੜਾ ਮੋਟਾ ਜੇ ਕਿ ਕੋਈ ਇੱਕ ਦੋ ਕਿੱਲੇ ਆਉਂਦੇ ਆ ਉਹ ਆਪਣਾ ਰੋਟੀ ਪਾਣੀ ਖਾਈ ਜਾਂਦਾ, ਇੱਥੇ ਨਹੀਂ ਆਪਣਾ ਉਸ ਚੀਜ਼ ਨਾਲ ਸਾਡਾ। ਥੈਂਕ ਯੂ ਭਾਜੀ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ 7890 ਜੀ 7890 ਸਵਾਗਤ ਹੈ ਜੀ।
5: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
5: ਆਪਾਂ ਸਾਰੇ ਹੀ ਤਕਰੀਬਨ ਸਾਰੇ ਨੀ, ਚਲੋ ਜਿੰਨੇ ਕੁ ਵੀ ਦਾਰੂ ਪੀਂਦੇ ਨੇ ਆਪਾਂ ਲਹਿਣ ਜ਼ਿਆਦਾ ਪੀ ਲੈਂਦੇ ਹਾਂ, ਆਪਣੀ ਜ਼ਿਆਦਾ ਕਮਜ਼ੋਰ ਹੈ ਇਸ ਗੁਰੂਆਂ ਦੀ ਫੋਟੋ ਤੇ ਦਾਰੂ ਛਿੜਕੀ ਉਹਦੀ, ਉਹਦੇ ਕਰਕੇ ਉਹ ਕਰਿਆ ਉਹਨਾਂ ਨੇ, ਜਨਾਨੀ ਦਾ ਤਾਂ ਕੋਈ ਰੌਲਾ ਹੀ ਨੀ ਵਿੱਚ, ਜਨਾਨੀ ਦਾ ਤਾਂ ਓਦਾਂ ਲੋਕ ਕਹਿੰਦੇ ਨੇ, ਪਰ ਉਹ ਤਾਂ ਦਾਰੂ ਛਿੜਕਣ ਕਰਕੇ ਆ, ਜਾਂ ਉਹ ਕਹਿੰਦੇ ਨੇ ਵੀ ਭਿੰਡਰਾਂ ਦੇ ਸਾਥਾਂ ਦੀ ਫੋਟੋ ਤੇ ਉਹਨੇ ਪਿਸ਼ਾਬ ਕਰਿਆ, ਉਹ ਤਾਂ ਦੂਜੇ ਨੋਟ ਤਾਂ ਨੀ ਹੈ, ਨਾਲੇ ਪਹਿਲਾਂ ਕਹੀ ਗਏ ਏ ਆਈ ਆ, ਹੁਣ ਕਹੀ ਗਏ ਬੰਦਾ ਨੀ, ਹੁਣ ਇਹੀ ਨੀ ਪਤਾ ਲੱਗ ਰਿਹਾ ਸਾਨੂੰ ਵੀ ਪਹਿਲਾਂ ਕਹਿਣਾ ਚਾਹੀਦਾ ਵੀ ਸਾਡੀ ਤਾਂ ਹਾਈ ਰੋਡ ਹਨਾ, ਜੇ ਹੁਣ ਆਪਾਂ ਪਹਿਲਾਂ ਗੱਲੇ ਅੱਧੀ ਕਰਦੀ ਵੀ ਏ ਆਈ ਨਾਲ ਬਣਾਈ ਵੀ ਹੈ, ਤੇ ਹੁਣ ਏ ਆਈ ਨਾਲ ਬਣਾਈ ਵੀ ਸੀ ਉਹ ਨਾ ਏ ਆਈ ਚੈੱਕ ਕਰਾ ਲਈ, ਉਹ ਕਹਿੰਦੇ ਉਹ ਏ ਆਈ ਕਹਿੰਦੇ ਵੀ ਉਹ ਕਹਿੰਦੇ ਵੀ ਕੋਰਟ ਚ ਚੈਲੰਜ ਕਰ ਲਓ, ਕਹਿੰਦੇ ਵੀ ਜੇ ਏ ਆਈ ਨਾਲ ਬਣੀ ਵੀ ਹੈ ਵੀ ਗਲਤ ਆ, ਹੁਣ ਉਹ ਰੌਲਾ ਹੁਣ ਹੈਗਾ ਹਾਂ ਵੀ ਹੁਣ ਹੁਣ ਕਹਿੰਦੇ ਵੀ ਬੰਦਾ ਹੋਰ ਆ, ਚਲੋ ਬੰਦਾ ਹੁਣ ਬੰਦਾ ਲੱਭਣਾ ਪਊਗਾ ਇਹਨਾਂ ਨੂੰ ਵੀ ਬੰਦਾ ਕਿਹੜਾ, ਬੰਦਾ ਤਾਂ ਹੁਣ ਇਹਨਾਂ ਨੂੰ ਦੱਸਣਾ ਪੈਣਾ ਭਾਈ ਮੈਂ ਤਾਂ ਉਸ ਵਕਤ ਉੱਤੇ ਹੈ ਨੀ ਸੀ ਜਾਂ ਕਦੋਂ ਦੀ ਬਣੀ ਵੀ ਹੈ ਮੈਂ ਕਿੱਥੇ ਸੀ, ਹੁਣ ਇਹ ਚੀਜ਼ਾਂ
0: ਹੋਣਗੀਆਂ ਬਿਲਕੁਲ ਭਾਜੀ ਬਿਲਕੁਲ।
5: ਚਲੋ
0: ਜੀ,
5: ਬਾਕੀ ਜਾਣੇ ਆਪਾਂ ਨੂੰ ਲੈਣ ਲਾਉਣ ਜਾ ਕੇ ਤਾਂ ਚਾਹੀਦਾ ਸਾਰਿਆਂ ਨੂੰ ਯਾਦ ਆ ਥੋੜੀ ਜੀ ਠੀਕ ਹੈ
0: ਜੀ। ਧੰਨਵਾਦ ਭਾਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ। ਦੇਖੋ ਤੁਹਾਡੇ ਸਾਰਿਆਂ ਦੇ ਆਪੋ ਆਪਣੇ ਵਿਚਾਰ ਹੈ ਦੋਸਤੋ, ਤੇ ਉੱਥੇ ਹੀ ਆ ਜਿਹੜਾ ਜਿੱਥੇ ਚਲੋ ਹੁਣ ਪੰਜਾਬ ਦੀ ਆਪਾਂ ਜਿਹੜੀ ਇਹ ਗੱਲ ਕੀਤੀ ਹੈ ਵੀ ਉੱਥੇ ਕੀ ਕੁਛ ਚੱਲ ਰਿਹਾ, ਹਾਂਜੀ, ਪਰ ਇੱਥੇ ਜੋ ਕੁਛ ਚੱਲ ਰਿਹਾ ਆਪਾਂ ਉਹਦੇ ਬਾਰੇ ਕਿੰਨੇ ਕੁ ਜਾਗਰੂਕ ਹੈ ਭਾਈ, ਉਹਦੇ ਬਾਰੇ ਸਾਨੂੰ ਕਿੰਨਾ ਕੁ ਪਤਾ ਆ ਸਾਡੇ ਆਲੇ ਦੁਆਲੇ ਕੀ ਹੋ ਰਿਹਾ। ਕੱਲ੍ਹ ਨਾ ਮੈਨੂੰ ਇੱਕ ਮੈਂ ਪਾਰਕ 'ਚ ਗਿਆ ਦੁਪਹਿਰ ਕੁ ਵੇਲੇ, ਮੈਂ ਉੱਥੇ ਥੋੜ੍ਹੀ ਦੇਰ ਬੈਠ ਗਿਆ, ਚਲੋ ਉੱਥੇ ਮੈਂ ਕਿਹਾ ਵੀ ਮੌਸਮ ਠੀਕ ਸੀਗਾ ਅਤੇ ਉੱਥੇ ਬੈਠ ਕੇ ਥੋੜ੍ਹਾ ਜਿਹਾ ਕੰਮ ਕਰਨ ਲੱਗ ਪਿਆ, ਅਤੇ ਮੈਨੂੰ ਲੱਗਦਾ ਵੀ ਉਮਰਾਂ ਜਿਹੜੀਆਂ ਬੱਚਿਆਂ ਦੀਆਂ ਸੀਗੀਆਂ ਉੱਥੇ ਸ਼ਾਇਦ 13 ਤੋਂ 14 ਸਾਲ ਦੇ ਵਿਚਕਾਰ, ਅਤੇ ਮੈਂ ਉੱਥੇ 3-4 ਜਿਹੜੇ ਕਪਲ ਦੇਖੇ ਬੱਚੇ, ਮੈਂ ਇਹ ਦੇਖਾਂ ਵੀ ਕਿਹੜੇ ਪਾਸੇ ਨੂੰ ਜਾ ਰਹੇ ਆ। ਮੈਂ ਇਹ ਵੀ ਸੋਚਿਆ ਵੀ ਉਹਨਾਂ ਦੇ ਜਿਹੜੇ ਮਾਂ ਬਾਪ ਹੈ ਜਿਹੜੇ ਉਹ ਹੱਡ ਭੰਨਵੀਂ ਮਿਹਨਤ ਕਰ ਰਹੇ ਹੋਣਗੇ, ਅਤੇ ਇਹ ਜਿਹੜੇ ਹੈ ਹਜੇ 13-14 ਸਾਲ, ਹਜੇ ਮੁੱਛਾਂ ਵੀ ਨਹੀਂ ਫੁੱਟੀਆਂ, ਅਤੇ ਇਹ ਆ ਜਿਹੜੇ ਇਹ ਆਸ਼ਕੀਆਂ ਜਿਹੜੀਆਂ ਇੱਥੇ ਕੀਤੀਆਂ ਜਾ ਰਹੀਆਂ ਨੇ ਸਕੂਲ ਦੇ ਟਾਈਮ ਦੇ ਵਿੱਚ। ਸੋ ਦੁਪਹਿਰ ਦਾ ਵੇਲਾ ਸੀਗਾ 12-1 ਵਜੇ ਦਾ, ਅਤੇ ਮੈਂ ਤਕਰੀਬਨ ਉੱਥੇ ਤੁਸੀਂ ਲਾ ਲਓ ਵੀ ਘੰਟਾ ਕੁ ਤਾਂ ਰਿਹਾ ਸੀਗਾ, ਅਤੇ ਉਸ ਘੰਟੇ ਦੇ ਵਿੱਚ ਬਸ ਉਹ ਇਹੀ ਚੀਜ਼ ਜਿਹੜੀ ਉੱਥੇ ਮੈਂ ਦੇਖੀ ਹੈ, ਜਿਹੜੇ 3 ਜਿਹੜੇ ਕਪਲ ਉੱਥੇ ਦੇਖੇ ਮੈਂ। ਸੋ ਤੁਸੀਂ ਆਪ ਦੇਖੋ ਵੀ ਸਾਡੇ ਜਿਹੜੇ ਬੱਚੇ ਆ ਜਿਹੜੇ ਇੱਥੇ ਕਿੱਥੇ ਜਾ ਰਹੇ ਆ। ਫਿਰ ਇੱਦਾਂ ਦੀ ਹੈ ਜਦੋਂ ਮੈਂ ਖਬਰਾਂ ਕਰਦਾ ਨਾ ਵੀ 12 ਸਾਲ ਦਾ ਬੱਚਾ, ਪਿੱਛੇ ਜੇ ਇੱਕ ਹੋਰ ਖਬਰ ਕੀਤੀ 12 ਸਾਲ ਦੇ ਬੱਚੇ ਨੇ ਆ ਜਿਹੜਾ ਪਿਸਤੌਲ ਚਲਾ ਦਿੱਤੀ ਸੀਗੀ, ਹਾਂਜੀ, ਚੋਰੀ ਕਰਨ ਆਏ ਨੇ, ਅਤੇ ਹੁਣ ਆ ਜਿਹੜੀ ਇੱਕ ਖਬਰ ਆ ਗਈ ਵੀ 12 ਸਾਲ ਦੇ ਬੱਚੇ ਗੱਡੀ ਚੋਰੀ ਕੀਤੀ ਅਤੇ ਉਸ ਤੋਂ ਬਾਅਦ ਪੁਲਿਸ ਵਾਲੇ ਨੂੰ ਟੱਕਰ ਮਾਰ ਦਿੱਤੀ। ਤੇ ਪੁਲਿਸ ਵਾਲਿਆਂ ਨੂੰ ਆ ਜਿਹੜਾ ਆਪਣੀ ਸੇਫਟੀ ਵਾਸਤੇ ਆ ਜਿਹੜੀ ਫਿਰ ਗੋਲੀਆਂ ਚਲਾਉਣੀ ਪਈ। ਕਹਿੰਦੇ ਤੇ ਇੱਕ ਗੋਲੀ ਆ ਜਿਹੜੀ ਸ਼ਾਇਦ ਉਸ 12 ਸਾਲ ਦੇ ਬੱਚੇ ਦੇ ਵੀ ਲੱਗੀ ਆ, ਉਸ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ। ਉੱਦਾਂ ਆਪਾਂ ਇੱਥੇ ਆ ਜਿਹੜੀ ਗੱਲ ਕਰਦੇ ਹਾਂ ਵੀ ਬੱਚਿਆਂ ਨੂੰ ਤਾਂ ਆਪਾਂ ਜਿਹੜਾ ਆ ਇੱਕ ਹਲਕੀ ਜਿਹੀ ਸਪੈਂਕਿੰਗ ਕਰ ਸਕਦੇ ਹਾਂ, ਥੋੜ੍ਹੀ ਜਿਹੀ ਹਲਕਾ ਜਿਹਾ ਉਹਨੂੰ ਘੂਰ ਸਕਦੇ ਹਾਂ, ਥੋੜ੍ਹਾ ਜਿਹਾ ਕਰ ਸਕਦੇ ਹਾਂ ਅਤੇ ਡਿਸਿਪਲਿਨ ਦੇ ਵਿੱਚ ਲੈ ਕੇ ਆਉਣਾ। ਤੁਸੀਂ ਇਹ ਦੇਖੋ ਪੁਲਿਸ ਨੂੰ ਬੱਚੇ ਦੇ ਉੱਤੇ 12 ਸਾਲ ਦੇ ਬੱਚੇ ਦੇ ਉੱਤੇ ਗੋਲੀਆਂ ਤੱਕ ਚਲਾਉਣੀਆਂ ਪੈ ਗਈਆਂ। SIU ਆ ਜਿਹੜੀ ਫਿਲਹਾਲ ਜਿਹੜੀ ਇਸ ਕੇਸ ਦੀ ਤਫਤੀਸ਼ ਕਰ ਰਹੀ ਹੈ। ਸੋ ਇਸ ਕਰਕੇ ਮੈਂ ਸਾਰੇ ਪੇਰੈਂਟਸ ਨੂੰ ਕਹਾਂਗਾ, ਜਾਗਰੂਕ ਰਹੋ, ਸੁਚੇਤ ਰਹੋ, ਜ਼ਰੂਰ ਧਿਆਨ ਰੱਖੋ ਵੀ ਤੁਹਾਡੇ ਜਿਹੜੇ ਬੱਚੇ ਆ ਉਹ ਕਿਹੋ ਜਿਹੀ ਸੰਗਤ ਦੇ ਵਿੱਚ ਆ ਜਿਹੜੇ ਘੁੰਮ ਰਹੇ ਨੇ, ਕੀ ਕੁਝ ਕੰਮ ਕਰ ਰਹੇ ਨੇ। ਸੋ ਉਹਨਾਂ ਦੇ ਨਾਲ ਇੱਕ ਫਰੈਂਡਲੀ ਰਿਲੇਸ਼ਨਸ਼ਿਪ ਹੈ ਜਿਹੜਾ ਜ਼ਰੂਰ ਬਣਾ ਕੇ ਰੱਖੋ। ਸੋਰੀ, ਇੱਕ ਕਾਲ ਡਰੋਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ। 1510 ਜੀ, ਸਵਾਗਤ ਹੈ ਜੀ।
6: ਮਿਹਰਬਾਨੀ ਸ਼ਮੀ ਜੀ।
0: ਹਾਂਜੀ ਭੁਪਿੰਦਰ ਭਾਈ,
6: ਸਾਹਿਬ ਵਧੀਆ ਗੱਲ ਕਰ ਗਏ, ਮੇਰੇ ਵੀ ਉਹੀ ਵਿਚਾਰ ਨੇ। ਸਾਨੂੰ ਕਿਸੇ ਦਾ ਪੱਖ ਨਹੀਂ ਲੈਣਾ ਚਾਹੀਦਾ। ਪੱਖ ਤਾਂ ਅਸੀਂ ਆਪਣੇ ਆਪ ਦਾ ਨਹੀਂ ਲੈ ਸਕਦੇ, ਕੱਲ ਨੂੰ ਕਰੇ ਕੀ ਗਲਤੀ ਹੋ ਜਾਏ ਆਪਣੀ ਔਲਾਦ ਦਾ ਨਹੀਂ ਲੈ ਸਕਦੇ।
0: ਜੀ ਸਹੀ ਗੱਲ।
6: ਕੋਈ ਜਥੇਦਾਰ, ਕੋਈ ਮੁੱਖ ਮੰਤਰੀ ਕਿੱਡੀ ਦੂਰ ਬੈਠਾ, ਸਾਨੂੰ ਉਹਦੇ ਬਾਰੇ ਕੀ ਪਤਾ, ਉਹਨੇ ਕੀ ਕੀਤਾ ਜਾਂ ਕੀ ਕਰਦਾ। ਜੋ ਹੈ ਉਹਨੂੰ ਮੰਨਣਾ ਚਾਹੀਦਾ ਹੈ, ਐਵੇਂ ਸਿਰ ਨਹੀਂ ਫੇਰਨਾ ਚਾਹੀਦਾ। ਉਹ ਐ ਨਹੀਂ ਹੋ ਸਕਦਾ, ਉਹ ਐ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ ਬਈ, ਤੁਸੀਂ 24 ਘੰਟੇ ਨਾਲ ਰਹਿੰਦੇ ਹੋ। ਕਿਸੇ ਦੀ ਸ਼ਾਦੀ ਨੀ ਐ ਭਰਨੀ ਚਾਹੀਦੀ ਬਿਨਾਂ ਗੱਲੋਂ। ਇੱਥੋਂ ਬੰਦਾ ਫਿਰ ਐਵੇਂ ਸਿਰਫ ਰਿਹਾ ਜਿਹਾ ਲੱਗਦਾ।
0: ਜੀ ਜੀ ਸਹੀ।
6: ਬਾਕੀ ਜਿਹੜੀ 12 ਸਾਲ ਦੀ ਗੱਲ ਹੈ ਨਾ, ਹੁਣ 12 ਸਾਲ ਦਾ ਕੋਈ ਬੱਚਾ ਨੀ, ਅੱਜ ਕੱਲ ਅੱਲੜ ਉਮਰ ਚ ਜਵਾਨ ਹੈ ਤਕਰੀਬਨ।
0: ਭਾਈ ਤੁਹਾਡੇ ਹਿਸਾਬ ਨਾਲ ਜਿਹੜੀ ਟੀਨ ਹੈ ਉਹ ਰੇਂਜ ਹੈ ਜਿਹੜੀ ਚੇਂਜ, ਕਿਉਂਕਿ ਟੀਨ ਆਪਾਂ ਕਹਿੰਦੇ ਹਾਂ ਜਦੋਂ 13 ਸਾਲ ਦੇ ਵਿੱਚ ਬੱਚਾ ਪੈਰ ਧਰਦਾ ਉਹਨੂੰ ਆਪਾਂ ਟੀਨ ਕਹਿਣ ਲੱਗ ਪਏ, ਵੀ ਟੀਨ ਏਜ ਦੇ ਵਿੱਚ ਹੋ ਗਿਆ ਇਹ, ਹਨਾ।
6: ਹਾਂਜੀ, ਟੀਨ ਤਾਂ ਅੱਜ ਕੱਲ 7-8 ਸਾਲ ਦਾ। ਅੱਗੇ ਅੱਜ ਤੋਂ 70 ਸਾਲ ਪਹਿਲਾਂ ਪੰਜਾਬ ਚ ਨੰਗ ਧੜੰਗੇ 10-10 ਸਾਲ ਦੇ ਬੱਚੇ ਫਿਰਦੇ ਹੁੰਦੇ ਸੀ, ਕੱਖ ਨਹੀਂ ਪਤਾ ਉਹਨਾਂ ਨੂੰ।
0: ਸਹੀ ਗੱਲ।
6: ਅੱਜ 12 ਸਾਲ ਦਾ ਚਾਹੇ ਮੁੰਡਾ ਚਾਹੇ ਕੁੜੀ ਵਿਆਹੁਣ ਯੋਗ ਆ ਤੇ ਉਹਨੂੰ ਸਭ ਪਤਾ। ਤੇ ਹੁਣ ਆਪਾਂ ਇਹਨਾਂ ਨੂੰ ਬੱਚੇ ਬੱਚੇ ਨਾ ਕਿਹਾ ਕਰੀਏ, ਗੱਭਰੂ ਆ 12 ਸਾਲ ਦੇ, ਗੋਰੀਟ ਆ ਪੂਰੀ।
0: ਡ੍ਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, 2915 ਅਰਜਨਟੀਆ ਰੋਡ, ਤੁਸੀਂ ਉੱਥੇ ਵਿਜ਼ਿਟ ਕੀਤਾ ਜਾ ਸਕਦਾ। ਸੋ ਬਹੁਤ ਸਾਰੇ ਡਾਲਰਾਂ ਦੀ ਆ ਜਿਹੜੀ ਤੁਹਾਡੀ ਬਚਤ ਹੋ ਜਾਵੇਗੀ। ਇੱਕ ਤਾਂ ਜਿਹੜਾ ਇਹਨਾਂ ਨੇ ਡਿਸਕਾਊਂਟ ਦੇਣਾ ਆ ਉਹ ਤਾਂ ਦੇਣਾ ਹੀ ਦੇਣਾ, 3 ਅਪਲਾਇੰਸਿਸ ਤੇ 600 ਦਾ, 400 ਤੇ 800 ਦਾ, 5 ਅਪਲਾਇੰਸਿਸ ਤੇ $1200 ਦੀ, ਇਹ ਤਾਂ ਬਚਤ ਹੋਣੀ ਹੋਣੀ ਹੈ। ਇਸ ਤੋਂ ਉੱਤੇ 10% ਹੋਰ ਐਡੀਸ਼ਨਲ ਆਫ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਡ੍ਰੀਮ ਹੋਮ ਅਪਲਾਇੰਸਿਸ। ਕੋਈ ਵੀ ਆਲੇ ਦੁਆਲੇ ਤੁਸੀਂ ਸ਼ੋਪ ਰਾਊਂਡ ਕਰ ਲਿਓ, ਫਿਰ ਕੋਈ ਵੀ ਡੀਲ ਇੱਥੇ ਲੈ ਜਿਓ। ਇਹ ਕਹਿੰਦੇ ਵੀ ਮੈਚ ਤਾਂ ਕਰਦੇ ਨਹੀਂ ਅਸੀਂ, ਅਸੀਂ ਬੀਟ ਕਰਦੇ ਹਾਂ, ਇਹ ਸਾਡਾ ਰੈਕਰਡ ਹੈ। ਸੋ ਡ੍ਰੀਮ ਹੋਮ ਅਪਲਾਇੰਸਿਸ, ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਵਧੇਰੇ ਜਾਣਕਾਰੀ ਵਾਸਤੇ 905-805-3000 'ਤੇ ਸੰਪਰਕ ਕੀਤਾ ਜਾ ਸਕਦਾ। ਉੱਥੇ ਟਰੱਕਾਂ ਟਰੇਲਾਂ ਦੀ ਗੱਲ ਚੱਲੀ ਹੈ ਅਤੇ ਕੋਈ ਵੀ ਰਿਪੇਅਰ ਦਾ ਕੰਮ ਆ ਗਿਆ, ਅਮਿਸ਼ਨ ਟੈਸਟ ਜਾਂ ਐਨੂਅਲ ਸੇਫਟੀ ਕਰਾਉਣੀ ਆ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ ਕਰਾਉਣਾ, ਜਾਂ ਫਿਰ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣੇ ਹੈ, ਤਾਂ ਫਿਰ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦਾ ਨਾਮ ਨਾ ਭੁੱਲੋ। ਇਹਨਾਂ ਦਾ ਨੰਬਰ ਹੈ, ਤੁਸੀਂ ਕੰਟੈਕਟ ਲਿਸਟ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਅਤੇ ਦੋਸਤੋ, ਖਰਚਾ ਜਿਹੜਾ ਹੁੰਦਾ ਆ, ਖਰਚਾ ਤੁਹਾਡਾ ਬਿਲਕੁਲ ਬਜਟ ਫਰੈਂਡਲੀ ਹੁੰਦਾ ਆ। ਤੁਸੀਂ ਇਹ ਸ਼ੋਪ ਰਾਊਂਡ ਕਰ ਲਿਓ, ਉਹ ਵੀ ਫਿਰ ਤੁਸੀਂ ਇਹ ਪ੍ਰੋ 1 'ਤੇ ਚੱਲ ਜਿਓ। ਹਾਂਜੀ, 5 ਬੇ ਨੇ, ਇੱਕੋ ਟਾਈਮ 12-14 ਟਰੱਕਾਂ ਦੀ ਰਿਪੇਅਰ ਹੈ ਜਿਹੜੀ, ਇੱਕੋ ਟਾਈਮ ਹੈ ਜਿਹੜੀ ਇਹ ਕੀਤੀ ਜਾ ਰਹੀ ਆ। ਜੋ ਮੈਂ ਵੀ ਆ ਜਿਹੜਾ ਅੱਖੀ ਦੇਖਿਆ, ਪੂਰੀ ਫੁੱਲੀ ਸਿਕਿਉਰਡ ਯਾਰਡ ਹੈ, 24 ਆਵਰ ਉੱਥੇ ਸਿਕਿਉਰਿਟੀ ਰਹਿੰਦੀ ਹੈ। ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ, ਤੁਸੀਂ ਇਹ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਤੁਸੀਂ ਇਹ ਜਿਹੜਾ ਵਿਜ਼ਿਟ ਕਰ ਸਕਦੇ ਹੋ। ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰਨਾ। ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦਾ ਨੰਬਰ 519-400-9061-4009061। ਪ੍ਰੋਗਰਾਮ ਸੱਜਰੀ ਸਵੇਰ ਦਾ ਹਵਾਲਾ ਦੇ ਦਿਓ ਅਤੇ ਤੁਹਾਡੀ PM ਇੰਸਪੈਕਸ਼ਨ ਹੈ ਜਿਹੜੀ ਉਹ ਫ੍ਰੀ ਆਫ ਕੋਸਟ ਕੀਤੀ ਜਾਵੇਗੀ। ਤੁਸੀਂ ਜੁੜੇ ਹੋ ਆਪਣੇ ਫੇਵਰੇਟ ਪ੍ਰੋਗਰਾਮ

0: ਵਾਲਾ ਸਨ, ਸਾਨੂੰ ਤਾਂ 12 ਸਾਲਾਂ ਦੇ ਉਹ ਸਾਈਕਲ ਨਹੀਂ ਜੋੜਦਾ ਇੰਡੀਆ ਆਪਣੇ।
1: ਸਹੀ ਗੱਲ ਹੈ ਬਾਜੀ, ਸਹੀ ਗੱਲ ਹੈ, ਉਹ ਵੀ 10ਵੀਂ ਚ ਮਿਲਿਆ ਸੀ ਸਾਈਕਲ ਪਹਿਲੀ ਵਾਰ।
0: ਇਹਨਾਂ ਨੂੰ ਗੱਡੀਆਂ ਕਿਹੜਾ ਲਾਇਸੈਂਸ ਮਿਲ ਗਿਆ, ਕਿੱਥੋਂ ਆ ਗਏ, ਕੀ ਸਮਝ ਨੀ ਲੱਗਦੀ, ਇੰਨਾ ਇਹਨਾਂ ਦਾ ਬਲੱਡ ਗਰਮ ਹੋਇਆ ਵਾ, ਬੰਦੇ ਨੂੰ ਬੰਦਾ ਨੀ ਸਮਝਦੇ ਭਾਜੀ, ਬਹੁਤ ਔਖਾ ਹੋ ਗਿਆ ਵਾ ਹੁਣ ਤਾਂ। ਜਦੋਂ ਹਰ ਵੇਲੇ ਸੜਕ ਦੇ ਉੱਤੇ ਮੌਤ ਹੀ ਤੁਰੀ ਫਿਰਦੀ ਹੈ, ਤਾਂ ਡਰਦਾ ਆਪ ਤੁਸੀਂ ਜਿੰਨਾ ਮਰਜ਼ੀ ਸੇਫ ਆ, ਤੁਹਾਨੂੰ ਇਹ ਨੀ ਪਤਾ ਦੂਜੇ ਨੇ ਕਿਹੜੇ ਆਣ ਕੇ ਚੱਕ ਲੈਣਾ।
1: ਬਿਲਕੁਲ ਬਿਲਕੁਲ ਦਰੁਸਤ ਕਹੀ ਜੀ,
0: ਤੇ ਹਰ ਇੱਕ ਬੰਦੇ ਨੂੰ ਜੇ ਤੁਸੀਂ ਕੋਈ ਉਹਨੂੰ ਐਡਵਾਈਸ ਦਿੰਦੇ ਹੋ, ਕਹਿੰਦਾ ਜਾਂ ਕੰਮ ਕਰ ਆਪਦਾ, ਤੇਰੇ ਵਰਗੇ 20 ਫਿਰਦੇ ਮੁਰੇ, ਆਹ ਆਨਸਰ ਮਿਲਦਾ ਜੀ।
1: ਸਹੀ ਗੱਲ,
0: ਵਾਹਿਗੁਰੂ ਸਮੱਸਿਆ ਵਾਸੀ ਭਾਜੀ, ਬਹੁਤ ਬੁਰਾ ਹਾਲ ਆ
1: ਜੀ।
0: ਤੇ ਹੁਣ ਤਾਂ ਇਹੋ ਜਿਹੀਆਂ ਖਬਰਾਂ ਸੁਣ ਕੇ ਯਾਰ ਮਨ ਦੁਖਣ ਲੱਗ ਪੈਂਦਾ, ਵੀ ਕੀ ਕਿਹੜੇ ਮੁਲਕ ਜੰਗਲ ਰਾਜ ਦੇ ਵਿੱਚ ਫਿਰਦੇ ਆ,
1: ਹਨਾ,
0: ਵੀ ਕੀ ਸਾਡੇ ਮੰਤਰੀ ਸੰਤਰੀ ਆ ਵਕੇਸ਼ਨਾਂ ਤੇ ਗਏ ਆ, ਜੋ ਸਮਰ ਆਉਂਦੇ ਆ, ਸਿਆਲ ਆਉਣਾ, ਨੀ ਬਸ ਬਾਰਬੀਕਿਊ ਕਰਕੇ ਬਸ ਬੇਸਮੈਂਟਾਂ 'ਚ ਪਾਰਟੀ ਵਾਲਾ ਆਪਣਾ ਕਰਨਾ, ਤੇ ਜੋ ਹੈ ਹੀ ਨੀ ਕੋਈ ਕਾਨੂੰਨ ਕਾਇਦਾ ਜੀ। ਚਲੋ ਸੁਣਦੇ ਭਾਜੀ, ਖਬਰਾਂ ਬੜਾ ਮਨ ਦੁਖੀ ਹੁੰਦਾ ਜੀ ਇਹੋ ਜਿਹੀਆਂ ਖਬਰਾਂ ਸੁਣ ਕੇ। ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਉੱਦਾਂ ਦੇਖੋ ਦੋਸਤੋ, ਪ੍ਰੋਗਰਾਮ ਦੀ ਮੇਰੀ ਹਮੇਸ਼ਾ ਸ਼ੁਰੂਆਤ ਹੈ ਜਿਹੜੀ ਮੈਂ ਪੋਜ਼ਿਟਿਵ ਵੇ ਦੇ ਨਾਲ ਕਰਦਾ, ਆਪਟੀਮਿਸਟਿਕ ਦੇ ਨਾਲ ਕਰਦਾ, ਪਰ ਖਬਰਾਂ ਨੂੰ ਖਬਰ ਦੀ ਤਰ੍ਹਾਂ ਪਲ ਮੈਨੂੰ ਸਾਂਝਾ ਕਰਨਾ ਪੈਂਦਾ, ਤੇ ਇਹ ਇੱਕ ਮੇਰੇ ਲਈ ਜ਼ਰੀਆ ਆ ਤੁਹਾਨੂੰ ਸਾਰਿਆਂ ਨੂੰ ਸੁਚੇਤ ਜਾਂ ਜਾਗਰੂਕ ਕਰਨ ਦਾ। ਤੇ ਉੱਥੇ ਹੀ ਦੋਸਤੋ, ਆਪਾਂ ਘਰ ਵੀ ਲੈਂਦੇ ਹਾਂ, ਗੱਡੀ ਵੀ ਖਰੀਦਦੇ ਹਾਂ, ਫਿਰ ਹੋਮ ਆਟੋ ਇੰਸ਼ੋਰੈਂਸ ਵੀ ਲੈਂਦੇ ਹਾਂ, ਹਾਂਜੀ, ਕਿਉਂਕਿ ਸਰਕਾਰ ਦਾ ਡੰਡਾ ਆ, ਉਹ ਜ਼ਰੂਰੀ ਵੀ ਹੈ, ਪਰ ਇੱਕ ਇਹੋ ਜਿਹੀ ਕਵਰੇਜ ਹੈ ਜਿਹਦੇ ਬਾਰੇ ਬਹੁਤ ਘੱਟ ਹੈ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ। ਆਪਾਂ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਆਪਾਂ ਕਹਿੰਦੇ ਯਾਰ, ਜਦੋਂ ਚਲੇ ਗਏ ਫਿਰ ਕਿਹਨੇ ਦੇਖਿਆ, ਮਤਲਬ ਉਹ ਡੈਥ ਬੈਨੀਫਿਟ ਹੀ ਉਹਦੇ ਗੱਲ ਹੁੰਦੇ ਆ, ਲਿਵਿੰਗ ਬੈਨੀਫਿਟ ਦੀ ਹੈ ਜਿਹੜੀ ਬਹੁਤ ਘੱਟ ਗੱਲਬਾਤ ਕੀਤੀ ਜਾਂਦੀ ਹੈ। ਮੈਂ ਤੁਹਾਡੇ ਨਾਲ ਇੱਕ ਸਨੈਰੀਓ ਪ੍ਰੈਕਟੀਕਲੀ ਜੋ ਹੋਇਆ ਆ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਾ ਹਾਂ। ਪਰ ਕ੍ਰਿਟੀਕਲ ਇਲਨੈਸ ਜਿਹੜੀ ਹੈ, ਇਹ ਕਵਰੇਜ ਹੈ ਜਿਹੜੀ 25 ਤੋਂ ਵੱਧ ਬਿਮਾਰੀਆਂ ਜਿਹੜਾ ਇਹ ਪਲਾਨ ਕਵਰ ਕਰਦਾ। ਅੱਜ ਕੱਲ੍ਹ ਦਾ ਜਿੱਦਾਂ ਦਾ ਸਾਡਾ ਖਾਣ ਪੀਣ ਹੈ, ਸਾਡੇ ਕੋਲ ਪ੍ਰੋਸੈਸ ਜਿਹੜਾ ਫੂਡ ਹੈ ਬਹੁਤ ਮਿਲ ਰਿਹਾ। ਤੁਸੀਂ ਇਹ ਦੇਖੋ, ਮੇਰੇ ਕਈ ਵਾਕਫ ਹੈ, ਕਹਿੰਦੇ ਵੀ ਜੋ ਇੱਥੇ ਦਾਲਾਂ ਸਬਜ਼ੀਆਂ ਜਿਹੜੀਆਂ ਆਉਂਦੀਆਂ ਪਈਆਂ, ਕਹਿੰਦੇ ਡੇਢ ਡੇਢ ਦੋ ਦੋ ਮਹੀਨੇ ਤਾਂ ਜਿਹੜੇ ਅਸੀਂ ਦੇਖਦੇ ਹਾਂ ਵੀ ਉਹ ਸਟੋਰੇਜ ਦੇ ਵਿੱਚ ਪਈਆਂ ਰਹਿੰਦੀਆਂ, ਉਸ ਤੋਂ ਬਾਅਦ ਫਿਰ ਉਹ ਹੈ ਜਿਹੜੀ ਸਟੋਰਾਂ ਦੇ ਵਿੱਚ ਪਹੁੰਚਦੀ ਹੈ, ਫਿਰ ਜਾ ਕੇ ਹੈ ਜਿਹੜੀ ਅੱਗੇ ਐਂਡ ਯੂਜ਼ਰ ਤੱਕ ਪਹੁੰਚਦੀ ਹੈ। ਸੋ ਤਾਂ ਹੀ ਤਾਂ ਇੱਥੇ ਬੇਮੌਸਮੀ ਸਾਰੇ ਫਲ ਸਬਜ਼ੀਆਂ ਸਾਨੂੰ ਇੱਥੇ ਮਿਲਦੀਆਂ ਨੇ, ਇਸੇ ਕਰਕੇ ਸ਼ਾਇਦ ਇੱਥੇ ਬਹੁਤ ਜਲਦੀ ਆਪਾਂ ਵੱਖ ਵੱਖ ਬਿਮਾਰੀਆਂ ਦੇ ਵਿੱਚ ਘਿਰ ਜਾਂਦੇ ਹਾਂ। ਸੋ ਜਿਹੜੀਆਂ ਆਮ ਜਿਹੜੀਆਂ ਚੱਲਦੀਆਂ ਨੇ ਉਹ ਇਹ ਹੈ ਵੀ ਹਾਰਟ ਅਟੈਕ ਹੋ ਗਿਆ, ਸਟਰੋਕ ਹੋ ਗਿਆ, ਜਾਂ ਫਿਰ ਜਿਹੜਾ ਲੇਡੀਜ਼ ਦੇ ਵਿੱਚ ਜਿਹੜਾ ਕੈਂਸਰ ਜਿਹੜਾ ਪਾਇਆ ਜਾਂਦਾ ਆਮ ਹੈ। ਇਹ ਕੈਂਸਰ ਦਾ ਨਾਂ ਸੁਣਦੇ ਕਹਿੰਦੇ ਵੀ ਸ਼ਾਇਦ ਇਹਦਾ ਇਲਾਜ ਨਹੀਂ। ਦੋਸਤੋ, ਇਲਾਜ ਹਰ ਇੱਕ ਚੀਜ਼ ਦਾ ਆ, ਜੇ ਉਹ ਪਹਿਲੀ ਸਟੇਜ ਦੇ ਵਿੱਚ ਜੇ ਪਤਾ ਚੱਲ ਜਾਵੇ, ਇੱਕਦਮ ਉਸ ਦਾ ਜਿਹੜਾ ਆ ਮੈਡੀਕੇਸ਼ਨ ਜੇ ਸ਼ੁਰੂ ਹੋ ਜਾਵੇ। ਸੋ ਮੈਂ ਤੁਹਾਡੇ ਨਾਲ ਇੱਕ ਜਿਹੜੀ ਪ੍ਰੈਕਟੀਕਲ ਆ, ਜਿਹੜੀ ਇਗਜ਼ਾਮਪਲ ਆ, ਜਿਹੜੀ ਉਹ ਸ਼ੇਅਰ ਕਰਨ ਜਾ ਰਿਹਾ। ਉੱਦਾਂ ਤਾਂ ਜਦੋਂ ਵੀ ਇਹੋ ਜਿਹੀ ਕੋਈ ਕਿਸੇ ਵੀ ਜਾਂ ਕਹਿ ਲਓ ਵੀ ਪਰਿਵਾਰਕ ਮੈਂਬਰ ਦੇ ਉੱਤੇ ਕੋਈ ਵੀ ਇਹੋ ਜਿਹੀ ਬਿਪਤਾ ਆ ਜਾਂਦੀ ਹੈ, ਕੈਂਸਰ, ਹਾਰਟ ਅਟੈਕ ਜਾਂ ਸਟਰੋਕ, ਚਲੋ ਉਹ ਹਿਪ ਤਾਂ ਕਵਰ ਕਰਦਾ ਹੀ ਕਰਦਾ ਹੋਸਪਿਟਲ ਦਾ ਖਰਚਾ, ਪਰ ਜਿਹੜੀ ਉਸ ਤੋਂ ਬਾਅਦ ਤੁਹਾਨੂੰ ਆ ਜਿਹੜੀ ਰੈਸਟ ਕਰਨੀ ਪੈ ਜਾਂਦੀ ਆ, ਉਹ 3 ਤੋਂ 6 ਮਹੀਨੇ ਤੱਕ ਹੈ ਜਿਹੜਾ ਤੁਸੀਂ ਕੰਮ 'ਤੇ ਨਹੀਂ ਜਾ ਸਕਦੇ, ਬਾਕੀ ਜਿਹੜੇ ਖਰਚੇ ਉਹ ਤਾਂ ਚੱਲਦੇ ਹੀ ਚੱਲਦੇ ਆ ਨਾ। ਬੈਂਕ ਨੇ ਤਾਂ ਨਹੀਂ ਕਹਿਣਾ ਕੋਈ ਨਾ ਜੀ ਤੁਸੀਂ ਪਹਿਲਾਂ ਠੀਕ ਹੋ ਜਾਓ ਫਿਰ ਤੁਸੀਂ ਆ ਜਿਹੜੇ ਸਾਡੀਆਂ ਕਿਸ਼ਤਾਂ ਦੇ ਦਿਓ, ਜਾਂ ਜਿੱਥੇ ਤੁਸੀਂ ਕਿਰਾਏ 'ਤੇ ਰਹਿੰਦੇ ਹੋ ਉੱਥੇ ਦੇ ਓਨਰ ਨੇ ਤਾਂ ਨਹੀਂ ਕਹਿਣਾ ਚਲੋ ਕੋਈ ਨਾ ਜੀ ਕੋਈ ਨਾ 6 ਮਹੀਨੇ ਕੋਈ ਨਾ ਤੁਸੀਂ ਪਹਿਲਾਂ ਆਪਣੀ ਸਿਹਤ ਦੇਖੋ ਉਸ ਤੋਂ ਬਾਅਦ ਰੈਂਟ ਦੇ ਦਿਓ। ਇੱਦਾਂ ਕੋਈ ਨਹੀਂ ਦੇਖਦਾ, ਨਾ ਤੁਹਾਡੇ ਕਿਸੇ ਨੇ ਹੋਮ ਆਟੋ ਇੰਸ਼ੋਰੈਂਸ 'ਤੇ ਇੱਦਾਂ ਕਰਨਾ, ਜਾਂ ਫਿਰ ਤੁਹਾਡੇ ਗੱਡੀਆਂ ਦਾ ਲੋਨ ਚੱਲਦਾ ਜਾਂ ਉਹ ਕੰਪਨੀਆਂ ਨੇ ਕਰਨਾ। ਸੋ ਤੁਹਾਡਾ ਕ੍ਰੈਡਿਟ ਹੈ ਜਿਹੜਾ ਉਹ ਮੈਸ ਅਪ ਹੋ ਜਾਣਾ। ਇਸ ਕਰਕੇ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਹੋ। ਜੇ ਤੁਸੀਂ ਕੋਈ ਵੀ ਇਹੋ ਜਿਹੀ ਡਿਜ਼ੀਜ਼ ਹੈ ਤੁਹਾਨੂੰ ਡਾਇਗਨੋਜ਼ ਹੁੰਦਾ ਆ, ਉਹ ਇੱਕ ਲੰਬਸਮ ਜਿਹਨੂੰ ਆਪਾਂ ਇੱਕ ਮੁਸ਼ਤ ਰਕਮ ਕਹਿ ਦਿੰਦੇ ਹਾਂ, ਟੈਕਸ ਫਰੀ ਹੈ ਜਿਹੜੀ, ਇੱਦਾਂ ਨਹੀਂ ਵੀ ਲੱਖ ਹੈ ਉਹਦੇ ਉੱਤੇ ਟੈਕਸ ਕੱਟ ਕੇ ਮਿਲੂਗਾ, ਨਹੀਂ, ਜੇ ਲੱਖ ਦੀ ਕਵਰੇਜ ਹੈਗੀ ਤਾਂ ਲੱਖ ਹੀ ਡਾਲਰ ਹੈ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਕੰਪਨੀ ਨੇ ਪਾ ਦੇਣਾ, ਉਸ ਨੂੰ ਤੁਸੀਂ ਆਪਣੀ ਲੋੜ ਅਨੁਸਾਰ ਵਰਤ ਸਕਦੇ ਹੋ। ਤੁਸੀਂ ਆਪਣਾ ਬਿਜ਼ਨਸ ਦੇ ਉੱਤੇ ਖਰਚ ਕਰ ਸਕਦੇ ਹੋ, ਤੁਸੀਂ ਆਪਣੇ ਬਾਕੀ ਸਾਰੇ ਖਰਚੇ ਆ ਉਹਦੇ ਉੱਤੇ ਕਰ ਸਕਦੇ ਹੋ, ਆਪਣੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਆ ਜਿਹੜਾ ਤੁਸੀਂ ਖਰਚ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਇਗਜ਼ਾਮਪਲ ਤਾਂ ਸ਼ੇਅਰ ਕਰਨ ਜਾ ਰਿਹਾ ਕਿਉਂਕਿ ਇਹ ਪ੍ਰੈਕਟੀਕਲ ਹੋਈ ਹੈ। ਇੱਕ ਕਪਲ, ਉਹਨਾਂ ਦੇ ਜਿਹੜੇ ਬੱਚੇ ਆ ਜਿਹੜੇ ਉਹ ਯੂਨੀਵਰਸਿਟੀਆਂ ਦੇ ਵਿੱਚ ਆ ਜਿਹੜੇ ਜੀ, ਇੱਕ ਹੈ ਜਿਹੜਾ ਇੰਗਲੈਂਡ ਗਿਆ ਹੋਇਆ ਅਤੇ ਇੱਕ ਐਡਮਿੰਟਨ ਵੱਲ ਪੜ੍ਹਨ ਗਿਆ ਹੋਇਆ। ਜਿਹੜੇ ਮਦਰ ਸੀਗੇ ਉਹਨਾਂ ਨੂੰ ਬ੍ਰੈਸਟ ਕੈਂਸਰ ਦੀ ਆ ਜਿਹੜੀ ਡਾਇਗਨੋਸ ਹੋ ਜਾਂਦਾ, ਇਲਾਜ ਤਾਂ ਚਲੋ ਉਹੀ ਦੇ ਨਾਲ ਜਿੱਦਾਂ ਮੈਂ ਕਿਹਾ ਕਵਰ ਹੋ ਗਿਆ, ਪਰ ਉਹਨਾਂ ਦੀ ਦੇਖਭਾਲ ਵਾਸਤੇ ਹਸਬੈਂਡ ਨੂੰ ਹੈ ਜਿਹੜਾ ਹੁਣ ਛੁੱਟੀ ਲੈਣੀ ਪੈ ਗਈ, ਉਹਨਾਂ ਨੂੰ ਹੈ ਜਿਹੜੇ ਬਾਕੀ ਹੋਰ ਘਰ ਦੇ ਵਿੱਚ ਜਿਹੜੇ ਕੰਮਾਂ ਬਾਰੇ ਆ ਜਿਹੜਾ ਉਹ ਉਹਨਾਂ ਨੂੰ ਕਰਨਾ ਪੈ ਗਿਆ। ਸੋ ਆਮਦਨ ਆ ਜਿਹੜੀ ਘੱਟ ਇੱਕ ਪਾਸੇ ਰੁਕ ਗਈ, ਪਰ ਉਹਨਾਂ ਕੋਲ ਕ੍ਰਿਟੀਕਲ ਇਲਨੈਸ ਦੀ ਕਵਰੇਜ ਸੀਗੀ ਦੋਸਤੋ, ਟੈਕਸ ਫਰੀ ਹੈ ਜਿਹੜਾ ਉਹਨਾਂ ਕੋਲ ਉਹ।

ਪੈਸਾ ਆ ਗਿਆ, ਜਿਸ ਕਰਕੇ 3 ਮਹੀਨੇ ਆ ਜਿਹੜੇ ਉਹਨਾਂ ਦੇ ਬੜੇ ਸੌਖੇ ਨਿਕਲ ਗਏ। ਸੋ ਉਹਨਾਂ ਨੇ ਆਪਣੀ ਸਿਹਤ ਦੇ ਉੱਤੇ ਖਿਆਲ ਰੱਖਿਆ, ਆਪਣੀ ਵਾਈਫ ਦਾ ਖਿਆਲ ਰੱਖਿਆ ਅਤੇ ਬਾਅਦ ਦੇ ਵਿੱਚ ਫਿਰ ਆਪਣੇ ਕੰਮ ਨੂੰ ਜੁਆਇਨ ਕਰ ਲਿਆ। ਸੋ ਇਸ ਕਰਕੇ ਬਿਮਾਰੀ ਹੈ ਜਿਹੜੀ ਸਿਰਫ ਇੱਕ ਸਿਹਤ ਦੀ ਸਮੱਸਿਆ ਹੀ ਨਹੀਂ ਹੁੰਦੀ, ਇਹ ਨਾਲ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਲੈ ਕੇ ਆਉਂਦੀ ਹੈ। ਸੋ ਤੁਸੀਂ ਕ੍ਰਿਟੀਕਲ ਇਲਨੈਸ ਦਾ ਪਲੈਨ ਲੈਣਾ ਚਾਹੁੰਦੇ ਹੋ, ਨਹੀਂ ਲਿਆ ਤਾਂ ਲੈ ਕੇ ਰੱਖੋ। ਟਰਮ ਪਲੈਨ ਵੀ ਨੇ, ਪਰਮਾਨੈਂਟ ਪਲੈਨ ਵੀ ਨੇ, ਇਹੋ ਜਿਹੇ ਪਲੈਨ ਕ੍ਰਿਟੀਕਲ ਇਲਨੈਸ ਦੇ ਇੱਦਾਂ ਦੀ ਸਟੈਂਡ ਅਲੋਨ ਪੋਲਿਸੀ ਹੈ, ਤੁਸੀਂ 65 ਸਾਲ ਤੱਕ ਤੁਹਾਨੂੰ ਕਵਰੇਜ ਮਿਲਦੀ ਹੈ। ਜੇ ਇਨ ਕੇਸ ਤੁਸੀਂ ਬੜੇ ਸਿਹਤ ਜਾਬ ਰਹੇ, ਕੋਈ ਵੀ ਤੁਸੀਂ ਕਲੇਮ ਨਹੀਂ ਲਿੱਤਾ, ਤਾਂ 65 ਸਾਲਾਂ ਬਾਅਦ ਦੋਸਤੋ ਤੁਸੀਂ ਜਿੰਨਾ ਵੀ ਪ੍ਰੀਮੀਅਮ ਦਿੱਤਾ ਹੋਇਆ ਉਹ ਤੁਸੀਂ ਆ ਜਿਹੜਾ ਵਾਪਸ ਲੈ ਸਕਦੇ ਹੋ। ਆਰ ਓ ਪੀ ਰਾਈਡਰ ਆ ਜਿਹੜਾ ਉਹ ਪਾ ਕੇ ਤੁਸੀਂ ਆਪਣਾ ਸਾਰਾ ਪ੍ਰੀਮੀਅਮ ਹੈ ਜਿਹੜਾ ਵਾਪਸ ਲੈ ਸਕਦੇ ਹੋ। ਸੋ ਨਾਲੇ ਚੋਪੜੀਆਂ ਨਾਲੇ 2-2, ਸੋ ਇੱਦਾਂ ਦੇ ਪਲੈਨਸ ਆ ਜਿਹੜੇ ਜ਼ਰੂਰ ਸੱਤ ਸਮੁੰਦਰੋਂ ਪਾਰ ਪਾਏ ਹੈ। ਸੋ ਇਸ ਵਕਤ ਅਸੀਂ ਸਾਨੂੰ ਇਹੋ ਜਿਹੇ ਪਲੈਨਸ ਦੀ ਲੋੜ ਹੈ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜੇ ਤੁਸੀਂ ਕਰਾਉਣੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ ਨਹੀਂ ਕਰਾਈ, ਟਰਮ ਅਤੇ ਪਰਮਾਨੈਂਟ ਦੋਨੋਂ ਪਲੈਨਸ ਨੇ। ਟਰਮ ਤੋਂ ਸਟਾਰਟ ਕਰ ਲਓ, ਇੰਨੀ ਇਹਨਾਂ ਦੀ ਮੰਥਲੀ ਕਿਸ਼ਤ ਨਹੀਂ ਬਣਦੀ, ਪ੍ਰੀਮੀਅਮ ਘੱਟ ਰੇਟ 'ਤੇ ਬਣ ਜਾਂਦੇ ਨੇ। ਅਤੇ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਵੀ ਹਾਂ ਹੁਣ ਅਸੀਂ ਆ ਜਿਹੜਾ ਫਾਈਨੈਂਸ਼ੀਅਲ ਪੱਖੋਂ ਆ ਜਿਹੜੇ ਸਟਰੋਂਗ ਹੋ ਗਏ, ਫਿਰ ਤੁਸੀਂ ਪਰਮਾਨੈਂਟ ਦੇ ਵਿੱਚ ਜਿਹੜਾ ਕਨਵਰਟ ਕਰ ਸਕਦੇ ਹੋ। ਉਸੇ ਤਰ੍ਹਾਂ TFSA ਦਾ ਅਕਾਊਂਟ ਖੁਲਾਉਣਾ, FHSA ਅਕਾਊਂਟ ਖੁਲਾਉਣਾ, ਸੈਗ ਫੰਡਸ ਦੇ ਵਿੱਚ ਆ ਜਿਹੜੀ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਜਿਹਦੇ ਵਿੱਚ ਜਿੰਨੇ ਤੁਸੀਂ ਪ੍ਰਿੰਸੀਪਲ ਇਨਵੈਸਟ ਕੀਤਾ ਉਹ 75% ਤੋਂ ਲੈ ਕੇ 100% ਤੱਕ ਜਿਹੜਾ ਤੁਹਾਡਾ ਪ੍ਰਿੰਸੀਪਲ ਆ ਜਿਹੜਾ ਸਿਕਿਓਰ ਹੁੰਦਾ, ਪਲੱਸ ਜਿਹੜੀ ਬਾਕੀ ਜਿਹੜੀ ਗਰੋਥ ਹੁੰਦੀ ਹੈ ਉਹ ਟੈਕਸ ਫਰੀ ਹੈ ਜਿਹੜੀ ਕਈ ਰਜਿਸਟਰਡ ਪਲੈਨਸ ਦੇ ਵਿੱਚ ਹੁੰਦੀ ਹੈ। ਸੋ ਇਹੋ ਜਿਹਾ ਤੁਸੀਂ ਆਪਣਾ ਡਿਵਰਸੀਫਾਈ ਪੋਰਟਫੋਲੀਓ ਹੈ ਜਿਹੜਾ ਤੁਸੀਂ ਬਣਾ ਸਕਦੇ ਹੋ। ਸੋ ਨੰਬਰ ਮੇਰਾ ਜੀ 416-917-7763 416-917-7763 'ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਉੱਥੇ ਮੇਅਰ ਸਾਹਿਬ ਵੱਲੋਂ ਕੱਲ੍ਹ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਆਪਾਂ ਨੂੰ ਪਤਾ ਚੰਗਿਊਜ਼ੀ ਪਾਰਕ ਦੇ ਵਿੱਚ ਹੈ ਜਿਹੜਾ ਕੈਨੇਡਾ ਡੇ ਬੜਾ ਧੂਮਧਾਮ ਨਾਲ ਮਨਾਇਆ ਜਾਂਦਾ, ਪਰ ਪਿੱਛੇ ਜੇ ਆ ਜਿਹੜਾ ਵਿਕਟੋਰੀਆ ਡੇ ਦੇ ਉੱਤੇ ਜਿਸ ਹਿਸਾਬ ਦੇ ਨਾਲ ਉੱਥੇ ਫਾਇਰ ਵਰਕਸ ਹੈ ਜਿਹੜਾ ਲੋਕਾਂ ਦੇ ਉੱਤੇ ਚਲਾਏ ਗਏ ਸੀਗੇ, ਇਸ ਵਕਤ ਜਿਹੜਾ ਮੇਅਰ ਸਾਹਿਬ ਵੱਲੋਂ ਇਹ ਐਲਾਨ ਕੀਤਾ ਗਿਆ ਵੀ ਪਾਰਕ ਦੇ ਵਿੱਚ ਜਿਹੜੀ ਐਂਟਰੀ ਹੋਵੇਗੀ ਉਹ ਪੂਰੀ ਤਰ੍ਹਾਂ ਛਾਣਬੀਨ ਕਰਕੇ, ਜੇ ਤੁਸੀਂ ਕੋਈ ਬੈਗ ਲੈ ਕੇ ਆ ਰਹੇ ਹੋ ਤਾਂ ਇਹ ਯਾਦ ਰੱਖੋ ਵੀ ਕੁਝ ਕੁ ਆਈਟਮਸ ਹੈ ਜਿਹੜੀਆਂ ਉਹ ਜਿੱਦਾਂ ਆਪਾਂ ਏਅਰਪੋਰਟ ਦੇ ਅੰਦਰ ਐਂਟਰ ਨਹੀਂ ਕਰਦੇ ਉਸੇ ਹਿਸਾਬ ਦੇ ਨਾਲ ਹੈ, ਕੁਛ ਕੁ ਆਈਟਮ ਹੈ ਜਿਹੜੀਆਂ ਉਸ ਪਾਰਕ ਦੇ ਵਿੱਚ ਹੁਣ ਬੈਨ ਕੀਤੀਆਂ ਗਈਆਂ। ਸੋ ਹਰ ਉਸ ਪਾਰਕ ਦੇ ਵਿੱਚ ਹੁਣ ਬੈਨ ਕੀਤੀਆਂ ਗਈਆਂ। ਸੋ ਹਰ ਇੱਕ ਬੰਦਾ ਜਿਹੜਾ ਐਂਟਰ ਕਰੇਗਾ ਉਹਦੀ ਆ ਜਿਹੜੀ ਤਫਤੀਸ਼ ਹੋਵੇਗੀ, ਫਿਰ ਉਹਨੂੰ ਐਂਟਰੀ ਮਿਲੇਗੀ ਤਾਂ ਕਿ ਜਿਹੜਾ ਕੈਨੇਡਾ ਦੇ ਪਾਰਕ ਹੈ ਉਹਦੇ ਰੰਗ ਦੇ ਵਿੱਚ ਕੋਈ ਭੰਗ ਹੈ ਜਿਹੜਾ ਉਹ ਨਾ ਪਾ ਸਕੇ। ਸੋ ਕੱਲ੍ਹ ਮੇਅਰ ਸਾਹਿਬ ਵੱਲੋਂ ਇਹ ਐਲਾਨ ਕੀਤਾ ਗਿਆ ਅਤੇ ਬੈਲ ਵੱਲੋਂ 700 ਜੋਬਸ ਹੈ ਜਿਹੜਾ ਉਹਨਾਂ 'ਤੇ ਕਾਂਟਾ ਜਿਹੜਾ ਫੇਰਿਆ ਗਿਆ। ਸੋ ਇਹ ਕੁਝ ਖਾਸ ਖਬਰਾਂ ਸੀਗੀਆਂ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਅਤੇ ਬੱਚਿਆਂ ਦੇ ਨਾਲ ਇੱਕ ਰਿਲੇਟਡ ਮੈਂ ਇਹ ਹੈ ਦੋਸਤੋ, ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਵੀ ਬੱਚਿਆਂ ਨੂੰ ਆ ਜਿਹੜਾ ਬਿਜ਼ੀ ਰੱਖੋ, ਉਹਦੇ ਵਾਸਤੇ ਦਾ ਭੰਗੜਾ ਅਕੈਡਮੀ ਵੱਲੋਂ ਸਮਰ ਕੈਂਪ ਹੈ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ। ਆਪਣੇ ਬੱਚਿਆਂ ਨੂੰ ਇੱਕ ਤਾਂ ਸੱਭਿਆਚਾਰ ਵਿਰਸੇ ਦੇ ਨਾਲ ਜੋੜੋ। ਸੋ ਨੰਬਰ ਹੈ ਜੀ 647-5076-7672 647-5076-7672 'ਤੇ ਦਾ ਭੰਗੜਾ ਅਕੈਡਮੀ ਦੇ ਵਿੱਚ ਆਪਣੇ ਬੱਚਿਆਂ ਨੂੰ ਤੁਸੀਂ ਪਾ ਸਕਦੇ ਹੋ। ਸੋ ਇਹ ਸੀਗਾ ਪ੍ਰੋਗਰਾਮ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 530 AM CHLO ਤੇ ਸਵੇਰ ਤੋਂ ਸ਼ਾਮ ਤੱਕ 24 ਘੰਟੇ 7 ਦਿਨ ਵੱਖ ਵੱਖ ਪ੍ਰੋਗਰਾਮ ਸੁਣਦੇ ਹੋ, ਸੁਣਿਆ ਕਰੋ, ਰਿਸਪੋਂਸ ਦਿਆ ਕਰੋ, ਦਿੰਦੇ ਹੋ, ਬਹੁਤ ਬਹੁਤ ਧੰਨਵਾਦ। ਜ਼ਿੰਦਗੀ ਦੇ ਵਿੱਚ ਹਰ ਆਈਟਮ ਜ਼ਰੂਰੀ ਹੁੰਦੀ ਆ, ਐਂਟਰਟੇਨਮੈਂਟ ਵੀ ਚਾਹੀਦਾ, ਧਰਮ ਵੀ ਚਾਹੀਦਾ, ਬਾਣੀ ਵੀ ਸਿੱਖਣੀ ਚਾਹੀਦੀ ਆ, ਨਿਮਰਤਾ ਆਉਣੀ ਬੜੀ ਜ਼ਰੂਰੀ ਹੈਗੀ ਆ, ਅਤੇ ਨਾਲ ਨਾਲ ਖਬਰਾਂ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਆ, ਦੁਨੀਆ ਭਰ ਵਿੱਚ ਕੀ ਕੁਝ ਹੋ ਰਿਹਾ ਹੈਗਾ ਆ। ਰਾਤ ਦਿਨ ਮਿਹਨਤ ਕਰਦੇ ਹੋ, ਸਵੇਰੇ ਸਵੇਰੇ ਉੱਠ ਕੇ ਬਹੁਤ ਕੰਮ ਕਰਨੇ ਪੈਂਦੇ, ਸਪੈਸ਼ਲੀ ਔਰਤਾਂ ਨੂੰ, ਬੱਚਿਆਂ ਨੇ ਕਿੱਦਾਂ ਸਕੂਲ ਲੈ ਕੇ ਜਾਣਾ, ਕੀ ਪਹਿਨਣਾ, ਕੀ ਖਾਣਾ, ਕੀ ਪੀਣਾ, ਫਿਰ ਕੰਮ ਵੀ ਕਰਨਾ। ਸੋ ਬਿਜ਼ੀ ਲਾਈਫ ਹੈ, ਬਿਜ਼ੀ ਲਾਈਫ ਦੇ ਵਿੱਚ ਥੋੜ੍ਹੀ ਸੌਖੀ ਕਿੱਦਾਂ ਕਰ ਸਕਦੇ ਹੋ। ਸੋ ਕਾਲਡ ਪੋਲੀਟੀਕਲ ਲੀਡਰਸ, ਇਹਨਾਂ ਦੇ ਉੱਪਰ ਨਿਗਾਹ ਰੱਖਣੀ ਬੜੀ ਜ਼ਰੂਰੀ ਹੁੰਦੀ ਆ। ਮਿਲੀਅਨਸ ਐਂਡ ਮਿਲੀਅਨ ਡਾਲਰ ਜਿਹੜੇ ਘਪਲੇ ਹੁੰਦੇ ਆ, ਕਿੱਦਾਂ ਰੋਕ ਸਕਦੇ ਹੋ। ਸੋ ਖਬਰਾਂ ਵਿੱਚ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ, ਤੁਸੀਂ ਬਹੁਤ ਸਾਰੀਆਂ ਖਬਰਾਂ ਦੀ ਸਾਂਝ ਪਾ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦਾ। ਜੋ ਕੁਛ ਕਹਿੰਦੇ ਹੋ ਤੁਹਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ, ਅਸੀਂ ਕੋਸ਼ਿਸ਼ ਕਰੀਦੀ ਆ ਹਰ ਇੱਕ ਚੀਜ਼ ਅਥੈਂਟਿਕ ਲੈ ਕੇ ਆਈਏ, ਜੋ ਹੈਗੀ ਆ ਉਹੀ ਲੈ ਕੇ ਆਈਏ। ਅਕਾਊਂਟਬਿਲਟੀ ਬੜੀ ਜ਼ਰੂਰੀ ਹੁੰਦੀ ਹੈ ਖਬਰਾਂ ਦੇ ਵਿੱਚ, ਸਾਰੇ ਪਾਸੇ ਹੁੰਦੀ ਹੈ ਜ਼ਰੂਰੀ, ਜਾਂ ਪੋਲੀਟੀਸ਼ਨ ਨੂੰ ਨਹੀਂ ਪਤਾ ਹੁੰਦਾ ਅਕਾਊਂਟਬਿਲਟੀ ਕੀ ਹੁੰਦੀ ਹੈ, ਪਰ NDP ਵਾਲੇ ਚਾਹੁੰਦੇ ਹਨ ਵੀ ਡੱਗ ਫੋਰ ਸਾਨੂੰ ਅਕਾਊਂਟਬਿਲਟੀ ਦੇਵੇ, ਉਹਦੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ। ਮੰਗਲਵਾਰ ਦਾ ਦਿਨ ਸ਼ੁਰੂ ਹੋ ਗਿਆ, ਜੂਨ ਮਹੀਨਾ ਚੱਲ ਰਿਹਾ ਹੈਗਾ ਆ, ਅਤੇ ਅੱਜ ਦਾ ਮੌਸਮ ਠੀਕ ਆ, ਗਰਮੀ ਵੀ ਹੋਣੀ ਆ, ਪਰ ਥੰਡਰ ਸਟੋਰਮਸ ਐਂਡ ਮੀਂਹ ਪੈ ਸਕਦਾ ਵੱਖ ਵੱਖ ਟਾਈਮਿੰਗ ਦੇ ਉੱਪਰ। ਜਿੱਥੇ ਫੁੱਟਬਾਲ ਦੇ, ਫੀਫਾ ਦੇ ਮੈਚ ਤੁਸੀਂ ਇੰਜੋਏ ਕਰ ਰਹੇ ਹੋ, ਉੱਥੇ ਨਾਲ ਦੀ ਨਾਲ ਦੁਨੀਆ ਭਰ ਵਿੱਚ ਕੀ ਕੁਝ ਹੋ ਰਿਹਾ। G7 ਦੀ ਮੀਟਿੰਗ ਚੱਲ ਰਹੀ ਹੈ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਪਤੰਦਰਾਂ ਨੇ ਕੀ ਕੀਤਾ, ਰੱਸਾ ਹੀ ਨਹੀਂ ਜੋੜਿਆ ਨਾਲ, ਬੰਜੀ ਜੰਪਿੰਗ ਦੇ ਵਿੱਚ ਵੀਡੀਓ ਬੜੀ ਵਾਇਰਲ ਹੋਈ ਆ। ਸੋ ਔਰਤ ਨੂੰ ਲੈ ਕੇ ਜਾਂਦੇ ਆ, ਚੱਕ ਕੇ ਸਿੱਟਦੇ ਆ ਥੱਲੇ ਨੂੰ, ਮੁੜ ਕੇ ਨਹੀਂ ਵਾਪਸ ਆਉਂਦੀ, ਸੋਚਿਆ ਖੜੇ ਬਾਊਂਸ ਹੋ ਜਾਵੇਗੀ, ਸੈਡ ਸਟੋਰੀ ਆ। ਨਾਲ ਰੱਸਾ ਨਹੀਂ ਜੋੜਿਆ ਜਿਹੜਾ ਸੇਫਟੀ ਰੋਪ ਜੋ ਜਿਹਦੇ ਨਾਲ ਉਹਨੂੰ ਰੁਕਣਾ ਸੀਗਾ। ਸੋ ਉਹ ਖਬਰ ਵੀ ਕਾਫੀ ਫੈਲੀ ਹੋਈ ਹੈਗੀ ਆ ਸੋਸ਼ਲ ਮੀਡੀਆ ਦੇ ਉੱਪਰ। ਸੇਫਟੀ ਸਿਕਿਉਰਿਟੀ, ਬੰਜੀ ਜੰਪਿੰਗ ਡੇਂਜਰਸ ਆ, ਰੱਸਾ ਟੁੱਟ ਗਿਆ ਤਾਂ ਜ਼ਿੰਦਗੀ ਟੁੱਟ ਗਈ, ਫਿਰ ਕਹਿਣਾ ਧਰਮ ਕਹਿੰਦਾ ਮੌਤ ਇੱਦਾਂ ਆਉਣੀ ਸੀਗੀ, ਚਲੋ ਛੱਡ ਦਿੰਦੇ ਹੈਗੇ ਆ। ਅਵੀ ਧਾਲੀਵਾਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, 416-882-1200 ਅਵੀ ਧਾਲੀਵਾਲ ਜੀ ਦਾ ਨੰਬਰ ਹੈ, ਫ੍ਰੀਵੇ ਗਰੁੱਪ ਕਾਫੀ ਸਾਰੀ ਬਿਜ਼ਨਸ ਕਰਦੇ ਹਨ ਅਮਰੀਕਾ ਵਿੱਚ, ਕੈਨੇਡਾ ਦੇ ਵਿੱਚ, ਅਤੇ ਮੇਅਰ ਦੀ ਸੀਟ ਲਈ ਖੜ੍ਹੇ ਹਨ, ਚਾਹੁੰਦੇ ਹਨ ਵੀ ਬ੍ਰੈਂਪਟ ਦੇ ਵਿੱਚ ਚੇਂਜ ਲਿਆਈ ਜਾਵੇ, ਅਕਾਊਂਟਬਿਲਟੀ ਦੇ ਨਾਲ ਨਾਲ ਲੋਕਾਂ ਦੇ ਟੈਕਸਿਸ ਫਰੀਜ਼ ਕੀਤੇ ਜਾਣ ਅਤੇ ਘਟਾਏ ਜਾਣ, ਵੱਧਦੇ ਹੀ ਜਾ ਰਹੇ ਹਨ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਪ੍ਰੋਗਰਾਮ ਸਪੋਂਸਰ ਕਰਦਾ, ਸ਼ੇਰ ਆਟਾ ਇਹਨਾਂ ਦਾ ਮਲਟੀਗ੍ਰੇਨ ਆਟਾ ਜਿਹੜਾ ਪਹੁੰਚਿਆ ਹੋਇਆ ਸਟੋਰ ਦੇ ਵਿੱਚ, ਤੁਸੀਂ ਬੜਾ ਪਸੰਦ ਕੀਤਾ, ਬਰਾੜਾ ਦਾ ਬੇਸਣ ਬਹੁਤ ਪਸੰਦ ਕਰਦੇ ਹੋ, ਧੰਨਵਾਦ ਤੁਹਾਡਾ। ਬਣਦਾ ਕਿੱਥੇ ਆ, ਵਿਨਪੈਗ ਦੇ ਵਿੱਚ ਬਣਦਾ, ਫਰੈਸ਼ ਬਣਦਾ ਇੱਥੇ ਯਾਰ, ਇੱਥੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਫਰੈਸ਼ ਕੁਆਲਿਟੀ, ਨਾਲ ਨਾਲ ਇੱਥੇ ਲੋਕਾਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ। ਸੋ ਕੈਨੇਡਾ ਦੀ ਟੇਕ ਕੇਅਰ ਕਰਿਆ ਕਰੋ, ਕਰਨੀ ਵੀ ਚਾਹੀਦੀ, ਇੱਥੇ ਆਪਾਂ ਰਹਿੰਦੇ ਹਾਂ। ਇੰਡੀਆ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਉਹਨਾਂ ਕੀਤਾ ਉਹ ਕਿਤੇ ਜਥੇਦਾਰ ਯਾਰ ਕਿਹੜਾ ਸੱਚ ਬੋਲਦਾ ਅੱਜ, ਇਹ ਵਿਕੇ ਹੋਏ ਲੋਕ ਹਨ, ਉਹ ਦਿਨ ਗਏ ਆਏ, ਤੁਹਾਡੇ ਸਾਹਮਣੇ ਸਭ ਕੁਛ, ਕੋਈ ਕੋਈ ਚੰਗਾ ਰਹੂਗਾ। ਸੋ ਜੋ ਮਰਜ਼ੀ ਕਹੇਗਾ, ਸਤਿਕਾਰ ਆਪਾਂ ਕਰਦੇ, ਕੌਣ ਨਹੀਂ ਕਰ ਸਤਿਕਾਰ, ਗੁਰੂ ਸਾਹਿਬ ਅੱਗੇ ਸਿਰ ਝੁਕਦਾ। ਸੋ ਇਹ ਸੋ ਕਾਲਡ ਇੰਡੀਆ ਵਿੱਚ ਕੀ ਕੁਛ ਹੋ ਰਿਹਾ, ਪੰਜਾਬ ਵਿੱਚ ਕੀ ਲੈਣਾ ਉੱਥੋਂ ਯਾਰ, ਉਹ ਤਾਂ ਪਾਣੀ ਪ੍ਰੋਵਾਈਡ ਕਰ ਸਕੇ, ਬਿਜਲੀ ਨਹੀਂ ਹਜੇ ਪ੍ਰੋਵਾਈਡ ਕਰ ਸਕੇ, ਕਿੱਦਾਂ ਬਿਜ਼ਨਸ ਚੱਲੇਗਾ, ਕੀ ਕਰ ਲੈਣਗੇ। ਪਰ ਆਪਾਂ ਲੈਣਾ ਕੀ, ਜਾਓ ਉੱਥੇ, ਇੱਥੇ ਬੈਠੇ ਹਾਂ ਕੈਨੇਡਾ ਦੇ ਵਿੱਚ, ਇੱਥੇ ਦੀ ਗੱਲ ਕਰੋ, ਟੈਕਸ ਪ੍ਰੋਪਰਟੀ ਟੈਕਸ ਇੰਨੇ ਵੱਧ ਰਹੇ ਹਨ, ਇਹ ਤਾਂ ਦੇਣੇ ਹੀ ਪੈਣੇ ਸਾਰੀ ਉਮਰ ਭਰ, ਇਹ ਕਿੱਦਾਂ ਘਟਾ ਸਕਦੇ ਹੋ। ਮਿਲੀਅਨਸ ਐਂਡ ਬਿਲੀਅਨਸ ਡਾਲਰ ਮਿੱਤਰਾਂ ਦੋਸਤਾਂ ਨੂੰ ਦਿੱਤਾ ਜਾਂਦਾ, ਉਹਨਾਂ ਨੂੰ ਉਹਨਾਂ ਦੀ ਆਵਾਜ਼ ਬਣ ਕੇ ਕਿੱਦਾਂ ਉਹਨਾਂ ਕੋਲ ਪੁੱਛ ਸਕਦੇ ਹੋ, ਤੁਸੀਂ ਆਪਣੀ ਆਵਾਜ਼ ਕਿੱਦਾਂ ਉਠਾ ਸਕਦੇ ਹੋ। ਪਰ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ 'ਤੇ, ਵਿਰਾਸਤ TV ਮੈਂ ਚੈੱਕ ਕਰ ਰਿਹਾ, ਸਭ ਕੁਝ ਠੀਕ ਠਾਕ ਚੱਲ ਰਿਹਾ ਹੈਗਾ, ਨੰਬਰ ਦੱਸ ਦਿੰਦਾ, ਮੇਰੇ ਕੋਲ ਨੰਬਰ ਨਹੀਂ ਅਨਾਊਂਸ ਹੁੰਦਾ, ਇਹ ਰੱਖ ਲਵੋ ਸਾਂਭ ਕੇ, 416-837-1515 4168371515 ਸਟੂਡੀਓ ਦਾ ਨੰਬਰ ਹੁੰਦਾ ਆ, 416-451-2222 'ਤੇ ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰ ਸਕਦੇ ਹੋ। ਪਰ ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਆ, 416-837-1515 ਕਰ ਸਕਦੇ, ਲਾਈਵ ਬੈਠੇ ਤੁਹਾਡੇ ਵਾਸਤੇ, 530 AM ਡਾਇਲ 'ਤੇ ਬਹੁਤ ਸਾਰੀਆਂ ਖਬਰਾਂ ਲੈ ਕੇ ਆਵਾਂਗੇ। ਗੁਰਮੁਖ ਸਿੰਘ ਵਾਰੀ ਆ, ਸਭ ਠਹਿਰ ਕੇ ਆਉਣਗੇ ਖਬਰਾਂ ਲੈ ਕੇ। ਨਿਊ ਬੈਸਟ ਮੇਰੇ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, 1136 ਮੈਡਸਨ ਬੁਲਵਾਰਡ 'ਤੇ ਹਨ, ਟਰੱਕਾਂ ਦਾ ਓਇਲ ਚੇਂਜ, ਬ੍ਰੇਕ ਰਿਪੇਅਰ, AC ਰਿਪੇਅਰ, ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਆ, ਅਤੇ ਇੱਥੋਂ ਤੁਹਾਨੂੰ ਡਾਇਮੰਡ ਟਰੱਕ ਪਾਰਟਸ ਵੀ ਮਿਲਣੇ ਹਨ, ਸ਼ੀਟ ਬੰਪਰ, ਡੀਰ ਗਾਰਡਸ, ਟਰੱਕ ਲਾਈਸ। ਸੋ ਟਰੱਕ ਪਾਰਟ ਚਾਹੁੰਦੇ, ਟਰੱਕਾਂ ਦੀ ਰਿਪੇਅਰ ਕਰਵਾਉਣੀ ਚਾਹੁੰਦੇ ਹੋ, ਤਾਂ ਤੁਸੀਂ ਪਹੁੰਚ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸੁਰਜੀਤ ਜਾਂ ਬਲਕਾਰ ਦੇ ਨਾਲ 905-212-9200 'ਤੇ ਗੱਲਬਾਤ ਕਰ ਲੈਣੀ ਆ। ਜਸ ਭੁੱਲਰ ਜੀ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ। ਜਸ ਭੁੱਲਰ ਸਾਹਿਬ 416-732-2611 ਬੜੀ ਨੌਲੇਜ ਰੱਖਦੇ ਹਨ, ਗਾਈਡੈਂਸ ਵੀ ਦੇ ਦਿੰਦੇ ਹੋ। ਕਈ ਵਾਰੀ ਸੱਚੀ ਗੱਲ ਚੁੱਭਦੀ ਹੈ, ਚੰਗੀ ਨਹੀਂ ਲੱਗਦੀ ਨਾ, ਅਬਜ਼ੋਰਬ ਕਰਿਆ ਕਰੋ, ਤੁਹਾਡਾ ਫਾਇਦਾ ਹੀ ਹੋ ਸਕਦਾ ਹੈਗਾ। ਕਾਹਲੀ ਨਾ ਕਰਿਆ ਕਰੋ, ਰਸ਼ ਨਹੀਂ ਕਦੇ ਕਰਨਾ ਚਾਹੀਦਾ। ਸਾਰੀ ਉਮਰ ਲੰਘ ਜਾਂਦੀ ਹੈ ਘਰ ਪੇ ਆਫ ਕਰਨ ਵਾਸਤੇ ਕਰਨ ਦੇ ਲਈ, ਬੜਾ ਔਖਾ ਕੰਮ ਦਾ। ਪੈਸਾ ਜਦੋਂ ਕੋਈ ਲੁੱਟ ਲੈ ਲੁੱਟ ਕੇ ਲੈ ਜਾਂਦਾ, ਪੈਸਾ ਜਦੋਂ ਪਰ ਉਹ ਸਾਂਭ ਰਹੀ ਜਾਂਦਾ ਸਹੀ ਤਰੀਕੇ ਨਾਲ, ਫਿਰ ਦੁੱਖ ਬੜਾ ਲੱਗਦਾ। ਸਾਰੀ ਫੈਮਿਲੀ 'ਤੇ ਹੀ ਲੱਗਦਾ, ਰਾਤ ਦਿਨ ਮਿਹਨਤ ਕਰਦੇ ਹੋ। ਸੋ ਇਸ ਮਗਰ ਜਦੋਂ ਮੋਰਗੇਜ ਲੈਣੀ ਹੈ, ਘਰ ਖਰੀਦਣਾ ਹੋਵੇ, ਪ੍ਰੀ ਅਪਰੂਵਲ ਹੋਣਾ ਬੜਾ ਜ਼ਰੂਰੀ ਆ, ਅਤੇ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੁੰਦੀ ਆ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਆ, ਬੈਂਕਰ ਹਾਲ ਵਾਸਤੇ ਬੁੱਕ ਕਰਨਾ ਚਾਹੁੰਦੇ, ਬੈਂਕਰ ਹਾਲ ਹੈਗਾ, ਤੁਸੀਂ ਵਿਆਹ ਸ਼ਾਦੀ ਵਾਸਤੇ ਜਾਂ ਹੋਰ ਪ੍ਰੋਗਰਾਮਸ ਵਾਸਤੇ ਬੁੱਕ ਕਰਨਾ ਚਾਹੁੰਦੇ ਹੋ, ਤਾਂ ਰੈੱਡ ਰੋਜ਼ ਕਨਵੈਨਸ਼ਨ ਸੈਂਟਰ 905-565-6650। 23 ਡਿਗਰੀ ਟੈਂਪਰੇਚਰ ਆ ਜਿਹੜਾ, 22 ਹੈਗਾ ਬੁੱਧਵਾਰ ਨੂੰ, 22 ਹੈਗਾ ਵੀਰਵਾਰ ਨੂੰ, ਸ਼ੁੱਕਰਵਾਰ ਨੂੰ 24 ਅਤੇ ਸ਼ਨੀਵਾਰ ਨੂੰ 23 ਆ। ਅੱਜ ਕੱਲ੍ਹ ਨੂੰ ਅਤੇ ਵੀਰਵਾਰ ਨੂੰ ਮੀਂਹ ਅਤੇ ਥੰਡਰ ਸਟੋਰਮ ਦੇ ਬਹੁਤ ਸਾਰੇ ਚਾਂਸਿਸ ਹਨ, ਜਸਟ ਬੀ ਕੇਅਰਫੁਲ। ਮੈਟਰੋ ਇਮੀਗ੍ਰੇਸ਼ਨ ਅਤੇ ਸੁਰੇਸ਼ ਗੁਪਤਾ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। 25 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਵਿੱਚ। ਟੈਂਪਰੇਰੀ ਰੈਜੀਡੈਂਸੀ ਐਪਲੀਕੇਸ਼ਨ, ਪਰਮਨੈਂਟ ਰੈਜੀਡੈਂਸੀ ਐਪਲੀਕੇਸ਼ਨ ਹੋਵੇ, ਰਿਫਿਊਜੀ ਕਲੇਮ ਹੋਵੇ, ਸਪਾਊਸਲ ਦੀ ਸਪੋਂਸਰਸ਼ਿਪ ਹੋਵੇ, ਬੜੇ ਮਾਹਰ ਸਪੋਸਲ ਦੀ ਸਪੋਂਸਰਸ਼ਿਪ ਵਿੱਚ, ਤਾਂ ਸੁਰੇਸ਼ ਗੁਪਤਾ ਸਾਹਿਬ ਨਾਲ ਨੀਲੀ ਬਿਲਡਿੰਗ ਆ, ਨੀਲੀ ਬਿਲਡਿੰਗ ਕਰਕੇ ਜਾਣੇ ਜਾਂਦੇ ਹਨ। ਟਿਮ ਹੋਟਲ ਦੇ ਬਿਲਕੁਲ ਸਾਹਮਣੇ ਹੈ, 905-673-1200 ਇਹਨਾਂ ਦਾ ਨੰਬਰ ਆ, 2355 ਡੈਰੀ ਰੋਡ 'ਤੇ ਹਨ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਟੈਕਸ ਭਰਨੇ ਬੜੇ ਜ਼ਰੂਰੀ ਆ ਅੱਜ ਕੱਲ੍ਹ। ਏ ਆਈ ਵਰਤਦਾ ਪਿਆ, ਏ ਆਈ ਨੇ ਪਹਿਲਾਂ ਟੈਕਸ ਤਰ੍ਹਾਂ ਭਰਿਆ ਹੋਇਆ ਦੇਖੀ ਦੇ, ਫਿਰ ਤੁਸੀਂ ਸਮਾਮਾ ਕੁਛ ਲੈ ਸਕਦੇ ਹੋ। ਸੋ ਟੈਕਸ ਭਰਨਾ ਬੜਾ ਜ਼ਰੂਰੀ ਹੈਗਾ, ਭਰ ਲਿਆ ਕਰੋ। ਦੁੱਖ ਲੱਗਦਾ ਜਦੋਂ ਪੈਸੇ ਦੇਣੇ ਪੈਂਦੇ ਆ, ਕੀ ਕਰੀਏ। ਪਰ ਕਈ ਵਾਰੀ ਜਿਹੜੇ ਵਧੀਆ ਅਕਾਊਂਟਰ ਹੁੰਦੇ ਨਾ, ਇਹਨਾਂ ਕੋਲ ਜੁਗਾੜ ਹੁੰਦੇ ਆ, ਅਸਲੀ ਜੁਗਾੜ ਹੁੰਦੇ, ਤੁਸੀਂ ਕਿੱਦਾਂ ਪੈਸਾ ਬਚਾ ਸਕਦੇ ਨਹੀਂ, ਜਿਹੜੇ ਘਪਲੇ ਕਰਦੇ ਆ, ਇਹ ਦੱਸ ਸਕਦੇ ਸਾਡੇ ਇੱਦਾਂ ਪੈਸੇ ਵਾਸਤੇ ਆਹ ਕੰਮ ਕਰ ਲਵੋ। ਸੋ ਕਾਰਪੋਰੇਟ ਟੈਕਸ ਫਾਈਲਿੰਗ ਰਿਟਰਨਸ, ਤਾਂ ਤੁਸੀਂ ਬੀ ਕੇ ਟੈਕਸ ਅਕਾਊਂਟ ਦੇ ਪਾਲ ਮਾਂਗੜ ਸਾਹਿਬ ਨਾਲ ਗੱਲਬਾਤ ਕਰਿਓ। ਜਸਪਾਲ ਗਹੂਣੀਆ, ਐਲ ਪੀ ਰੂਫਿੰਗ, ਛੱਤਾਂ ਦੇ ਸ਼ਿੰਗਲ ਚੈੱਕ ਕਰਵਾਉਣਾ ਚਾਹੁੰਦੇ ਹੋ, ਚੇਂਜ ਕਰਵਾਉਣਾ ਚਾਹੁੰਦੇ ਹੋ, ਤਾਂ ਐਲ ਪੀ ਰੂਫਿੰਗ 'ਤੇ ਤੁਸੀਂ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਨੀ ਆ। ਅਤੇ ਕੌਂਕੜੀ ਦਾ ਕੰਮ ਵੀ ਕਰਕੇ ਦਿੰਦੇ ਹਾਂ, ਸਮੈਂਟ ਦਾ ਵੀ ਕੰਮ ਕਰਦੇ, ਸਮੈਂਟ ਪਾ ਸਕਦੇ ਹੋ ਤੁਸੀਂ ਆਲੇ ਦੁਆਲੇ ਘਰ ਦੇ, ਸਮੈਂਟ ਪਵਾਉਣਾ, ਪਿੱਛੇ ਬੈਕਯਾਰਡ ਵਿੱਚ ਕੋਈ ਡਿਜ਼ਾਈਨ ਪਾਉਣਾ ਹੋਵੇ, ਕੌਂਕਰੀਟ ਦਾ ਕੰਮ ਵੀ ਕਰਦੇ ਹਾਂ। ਬਲਵਿੰਦਰ ਸਿੰਘ 416-602-7216 'ਤੇ ਗੱਲਬਾਤ ਕਰਨੀ ਆ। ਸਾਡੇ ਗੁਰਮੁਖ ਸਿੰਘ ਬਾਰੀ ਸਾਹਿਬ ਦੀ ਲਾਈਨ ਜੁੜ ਗਈ ਹੈਗੀ ਆ, ਮੈਂ ਬੜੀ ਜਲਦੀ ਉਹਨਾਂ ਨਾਲ ਗੱਲਬਾਤ ਕਰੂੰਗਾ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: ਆਜ ਖੁਸ਼ ਤੇ ਬਾਤ ਹੋ ਗਈ,
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
1: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਕਾਰ ਹੈ, ਕਿਆ ਤੁਹਾਡੇ ਪਾਸ?
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ, ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ, 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-1300, ਜਾਂ ਢਿੱਲੋਂ ਵੀਡੀਓ.com। ਹੋਰ ਕੋਈ

0: समोसा एंड स्वीट फैक्ट्री जिथे भाजी दिया सारिया आइटमा $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1150 416-213-1165।
1: ओहो सर्दी च हीट नहीं चलदी ते गर्मी च एसी।
2: ले आपा हुणे करदे आ संधू साहब ना गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल
3: 647-706-6640-647-706-6840।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो मोना मेंगी From Insurance for You
5: 416-509-1509
6: or visit insuranceforyou.ca।
7: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਟੂਡੀਓ ਦੇ ਨੰਬਰ ਹੁੰਦੇ ਆ 416-837-1515 416-837-1515। ਖਬਰਾਂ ਲੈ ਕੇ ਆਉਣੀਆਂ ਖਬਰਾਂ ਸਪੋਂਸਰ ਕੀਤਾ ਗਿਆ ਸਟਾਰ ਲੇਨ ਪੇਂਟਿੰਗ ਦੇ ਵੱਲੋਂ। ਹੋਟਲ ਮੋਟਰ ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਪੇਂਟਿੰਗ ਕਰਵਾਉਣੀ ਹੋਵੇ ਤਾਂ ਬਹੁਤ ਲੰਬਾ ਐਕਸਪੀਰੀਅੰਸ ਹੈਗਾ। ਇੱਟਾਂ ਵੀ ਪੇਂਟ ਕਰਕੇ ਦਿੰਦੇ ਹੈ, ਡੈਕ ਪੇਂਟ ਕਰਕੇ ਦਿੰਦੇ ਹੈ, ਪੇਂਟ ਕਰਨਾ ਹੋਵੇ ਸਟੇਨ ਕਰਨਾ ਹੋਵੇ। ਗੋਰਾ ਧਨਵਾਦ ਨੰਬਰ 416-230-4000। ਗੁਰਮੁਖ ਸਿੰਘ ਬਾਰੀਆ ਸਾਹਿਬ ਦੀ ਲਾਈਨ ਮਿਲੀ ਹੋਈ ਹੈਗੀ ਆ। ਖਬਰਾਂ 'ਤੇ ਨਜ਼ਰ ਰੱਖਦੇ ਹਾਂ। ਗੁਰਮੁਖ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
8: ਤੰਬੜ ਸਾਹਿਬ ਤੁਹਾਨੂੰ ਅਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਤੰਬੜ ਸਾਹਿਬ ਅੱਜ ਸਵੇਰ ਦੀ ਸ਼ੁਰੂਆਤ ਚੰਗੀਆਂ ਸ਼ੁਭ ਕਾਮਨਾਵਾਂ ਆਪਣੇ ਸਰੋਤਿਆਂ ਨੂੰ ਕਰਦੇ ਹਾਂ ਜੀ।
7: ਜੀ
8: ਤਾਂ ਇਹਦੇ ਨਾਲ ਹੀ ਬਹੁਤ ਸਾਰੀਆਂ ਅੰਤਰਰਾਸ਼ਟਰੀ ਅਹਿਮ ਖਬਰਾਂ, ਲੋਕਲ ਖਬਰਾਂ ਤਾਂ ਫੈਡਰਲ ਖਬਰਾਂ ਦੇ ਨਾਲ ਸਰੋਤਿਆਂ ਨੂੰ ਜੋੜਾਂਗੇ। ਇਹਦੇ ਵਿੱਚੋਂ ਕੁਛ ਇੱਦਾਂ ਦੇ ਵਿਚਾਰ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮਸਲੇ ਸਿੱਧੇ ਸਾਡੀ ਜ਼ਿੰਦਗੀ ਨਾਲ ਕੰਸਰਨ ਰੱਖਦੇ ਆ ਜੀ। ਕਈ ਵਾਰੀ ਖਬਰਾਂ ਹੀ ਹੁੰਦੀਆਂ ਨੇ ਪਰ ਉਹਦੇ ਵਿੱਚੋਂ ਕੁਛ ਮਸਲੇ ਇੱਦਾਂ ਦੇ ਨਿਕਲ ਆਉਂਦੇ ਆ ਜਿਹੜੇ ਸਾਨੂੰ ਸਾਡੀ ਲਾਈਫ ਨੂੰ ਸਿੱਧੇ ਤੌਰ ਤੇ ਇੰਪੈਕਟ ਕਰ ਰਹੇ ਹੁੰਦੇ ਆ, ਤੇ ਉਹਨੇ ਉੱਪਰ ਸਾਡੇ ਸਰੋਤੇ ਵੀ ਜਿਹੜੇ ਆ ਟਿੱਪਣੀ ਕਰਦੇ ਆ ਤੇ ਸਾਡੇ ਲਈ ਉਹ ਜਿਹੜਾ ਅਸਲੀ ਫੀਡਬੈਕ ਹੁੰਦੀ ਆ ਜੀ। ਦਰਅਸਲ ਪਹਿਲੀ ਖਬਰ ਦੀ ਆਪਾਂ ਸ਼ੁਰੂਆਤ ਕਰਦੇ ਹੈਗੇ ਆ ਕਿ ਪਿਛਲੇ ਸਮੇਂ ਦਰਮਿਆਨ ਇਹ ਗੱਲ ਸਾਹਮਣੇ ਆਉਂਦੀ ਰਹੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਟੈਲੀਕਾਮ ਕੰਪਨੀਆਂ ਹੈਗੀਆਂ ਨੇ ਜਿਹੜੇ ਕੰਜ਼ਿਊਮਰ ਹੈਗੇ ਆ ਜਾਂ ਕਸਟਮਰ ਕੈਨੇਡੀਅਨ ਕੁਛ ਵੀ ਲਾ ਲਓ, ਉਹਨਾਂ ਕੋਲੋਂ ਵਾਧੂ ਚਾਰਜਸ ਬਹੁਤ ਸਾਰੇ ਲਏ ਜਾਂਦੇ ਸੀਗੇ ਜੀ। ਦਰਅਸਲ ਚਾਹੇ ਕੈਂਸਲੇਸ਼ਨ ਪਲਾਨ ਅਰਲੀ ਕੈਂਸਲੇਸ਼ਨ ਹੋਵੇ ਜਾਂ ਫਿਰ ਐਕਟੀਵੇਸ਼ਨ ਹੋਵੇ, ਉਹਦੇ ਨਾਂ ਤੇ $40 $50 ਈਵਨ ਪਰ ਲਾਈਨ ਦੇ ਚਾਰਜ ਕੀਤੇ ਜਾਂਦੇ ਸੀ। ਹੁਣ ਜਿਹੜੀ ਟੈਲੀਕਮਿਊਨੀਕੇਸ਼ਨ ਕਮਿਸ਼ਨ ਹੈਗਾ ਕੈਨੇਡਾ ਦਾ, ਉਹਨਾਂ ਵੱਲੋਂ ਜਿਹੜਾ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਕਮਿਊਨੀਕੇਸ਼ਨ ਸੀਗਾ ਕਮਿਸ਼ਨ, ਉਹਦੇ ਵੱਲੋਂ ਇੱਕ ਜਿਹੜਾ ਰੂਲ ਪਾਸ ਕੀਤਾ ਗਿਆ ਸੀਗਾ, ਇਹਨੂੰ ਲੈ ਕੇ ਹੁਣ ਉਹਨੂੰ ਰੈਗੂਲੇਟ ਜਿਹੜਾ ਸਖ਼ਤੀ ਨਾਲ ਕੀਤਾ ਜਾਊਗਾ ਜੀ। ਜਿਹੜੀਆਂ ਟੈਲੀਕਾਮ ਕੰਪਨੀਆਂ ਇੱਦਾਂ ਦੇ ਪੈਸੇ ਚਾਰਜ ਕਰਨਗੀਆਂ ਉਹਨਾਂ ਨੂੰ ਪੈਨਲਟੀਸ ਪੈਣਗੀਆਂ। ਸੋ ਆਪਣੇ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰ ਰਹੇ ਹੈਗੇ ਕਿ ਜੇ ਹੁਣ ਵੀ ਟੈਲੀਕਾਮ ਕੰਪਨੀਆਂ ਤੁਹਾਡੇ ਬਿੱਲ ਦੇ ਵਿੱਚ ਇੱਦਾਂ ਦੇ ਕੋਈ ਗੱਲ ਐਡ ਕਰਦੀਆਂ ਹੈਗੀਆਂ ਨੇ ਤਾਂ ਜਿਹੜਾ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਕਮਿਊਨੀਕੇਸ਼ਨ ਕਮਿਸ਼ਨ ਹੈਗਾ ਜੀ, ਉਹਨਾਂ ਦੇ ਨਾਲ ਜਿਹੜੀ ਕੰਪਲੇਂਟ ਵੀ ਇਹਦੀ ਬਕਾਇਦਾ ਕੀਤੀ ਜਾ ਸਕਦੀ ਆ ਕਿ ਮਤਲਬ ਆਪਾਂ ਕਿਸੇ ਵੀ ਗੱਲ ਨੂੰ ਵਾਧੂ ਚਾਰਜ ਜਿਹੜੇ ਆ ਆਪਾਂ ਨਾ ਦਈਏ। ਤੁਸੀਂ ਫੀਫਾ ਵਰਲਡ ਕੱਪ ਦੀ ਜਿਹੜੀ ਜ਼ਿਕਰ ਕੀਤਾ ਆਪਣੇ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ, ਤਾਂ ਇਹਦੇ ਲਾਸ ਏਂਜਲਸ ਜਿਹੜੇ ਹੁਣ ਮੈਚ ਚੱਲ ਰਿਹਾ ਉਹਦੇ ਵਿੱਚ ਇਰਾਨ ਦੀ ਐਂਟਰੀ ਹੋਈ ਹੈ ਜੀ।
7: ਜੀ
8: ਇਰਾਨ ਜਿਹੜਾ ਬਰਾਬਰ ਡਰਾ ਜਿਹੜਾ ਮੈਚ ਰਿਹਾ ਹੈਗਾ ਨਿਊਜ਼ੀਲੈਂਡ ਦੇ ਨਾਲ 2-2 ਦੇ ਨਾਲ ਬਰਾਬਰ, ਸੋ ਕਾਫੀ ਇੰਟਰਸਟਿੰਗ ਜਿਹੜਾ ਆ ਇਹ ਬਣਦਾ ਜਾ ਰਿਹਾ ਆ। ਤਾਂ ਆਉਣ ਵਾਲੇ ਸਮੇਂ 'ਚ ਕੈਨੇਡਾ 'ਚ ਕੀ ਪੋਲਿਸੀ ਰਹਿੰਦੀ ਆ ਜਾਂ ਕਿੱਦਾਂ ਦੀ ਪ੍ਰੋਗਰੈਸ ਰਹਿੰਦੀ ਆ ਇਹ ਵੀ ਆਪਾਂ ਨਜ਼ਰ ਰੱਖਾਂਗੇ। ਇਹਦੇ ਨਾਲ ਨਾਲ ਹੀ ਜਿਹੜਾ ਆਪਾਂ ਕਹਿ ਸਕਦੇ G7 ਦੇਸ਼ਾਂ ਦੀ ਅੱਜ ਸਮਿਤ ਸ਼ੁਰੂ ਹੋ ਗਈ ਆ ਜੀ। ਲੰਚ ਦੇ ਵਿੱਚ ਅਹਿਮ ਮੁੱਦੇ ਵਿਚਾਰੇ ਜਾਣੇ ਸੀਗੇ ਤੰਬੜ ਸਾਹਿਬ, ਜਿਹਦੇ ਵਿੱਚ ਮੁੱਖ ਤੌਰ ਦੇ ਉੱਪਰ ਜਿਹੜਾ ਉਹ ਰੀਸੈਂਟਲੀ ਡਿਵੈਲਪਮੈਂਟ ਹੋਈ ਆ ਮਿਡਲ ਈਸਟ ਦੇ ਵਿੱਚ ਜੰਗ ਨੂੰ ਸੈਟਲ ਆਊਟ ਕਰਨ ਵਾਸਤੇ ਜਾਂ ਸਟੇਟ ਆਫ ਹਾਰਮੋਜ ਨੂੰ ਖੋਲਣ ਵਾਸਤੇ ਜਿਹੜਾ ਸਮਝੌਤਾ ਮੁੱਖ ਤੌਰ ਤੇ ਸ਼ੁੱਕਰਵਾਰ ਨੂੰ ਸਾਈਨ ਹੋਣਾ, ਹਾਲੇ ਉਸ ਤੋਂ ਬਾਅਦ ਹੀ ਆਪਾਂ ਪੱਕੇ ਤੌਰ ਤੇ ਕਹਿ ਸਕਦੇ ਹਾਂ ਕਿਉਂਕਿ ਦਾਅਵੇ ਦੋਵੇਂ ਪਾਸੇ ਤੋਂ ਚਲੋ ਆਏ ਹੈਗੇ ਆ ਲੇਕਿਨ ਇਹਨੂੰ ਵਿਚਾਰਿਆ ਵੀ ਜਾਣਾ ਆ ਉੱਥੇ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਇਹਦੇ ਉੱਪਰ ਇਹ ਗੱਲ ਕਹੀ ਹੈਗੀ, ਕੈਨੇਡਾ ਹਮੇਸ਼ਾ ਜਿਹੜਾ ਮਿਡਲ ਈਸਟ ਦੇ ਵਿੱਚ ਕੋਈ ਵੀ ਜਿਹੜਾ ਟੈਂਸ਼ਨ ਹੈਗੀ ਆ ਜਾਂ ਏਦਾਂ ਦਾ ਕੌਨਫਲਿਕਟ ਹੈਗਾ ਆ ਜਿਹੜਾ ਕਿ ਵਰਲਡ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੋਵੇ, ਉਹਨੂੰ ਸੈਟਲ ਆਊਟ ਕਰਨ ਵਾਸਤੇ ਹਮੇਸ਼ਾ ਮਦਦਗਾਰ ਹੈ ਤੇ ਮਦਦਗਾਰ ਰਹੂਗਾ। ਸੋ ਅੱਜ ਮੰਗਲਵਾਰ ਲੰਚ ਦੇ ਵਿੱਚ ਸਾਰੇ ਮਸਲੇ ਜਿਹੜੇ ਆ ਅਹਿਮ ਵਿਚਾਰੇ ਜਾਣੇ ਆ ਜੀ।
7: ਬਾਰੇ ਸਾਹਿਬ ਕਾਲ ਲੈ ਲਈਏ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ। ਸਤਿ ਸ੍ਰੀ ਅਕਾਲ ਜੀ, ਜੀਐਨਯੂ ਪ੍ਰੋਗਰਾਮ ਵਿੱਚ 8731 ਤੁਸੀਂ ਏਅਰ ਤੇ ਹੋ ਜੀ।
3: ਬਹੁਤ ਧੰਨਵਾਦ ਜੀ। ਅੰਮ੍ਰਿਤ ਸਾਹਿਬ ਦਵਿੰਦਰ ਪਵਾਰ ਬੋਲਦਾ ਜੀ।
7: ਦਵਿੰਦਰ ਪਵਾਰ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਦਵਿੰਦਰ ਸਿੰਘ ਪਵਾਰ ਅਕਾਲ ਮੋਰਗ ਜੀ ਨਾਲ ਕੰਮ ਕਰਦੇ ਹਨ। ਇਜ਼ ਅ ਗ੍ਰੇਟ ਮੈਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਤੁਸੀਂ ਕਿੰਨਾ ਕੁ ਅਫੋਰਡ ਕਰ ਸਕਦੇ ਹੋ? ਮੈਂ ਨਾ ਹੱਥ ਜੋੜ ਲੈਂਦਾ ਪਰਿਵਾਰ ਅੱਗੇ, ਕੋਸ਼ਿਸ਼ ਕਰੋ ਜੇ ਤੁਸੀਂ 8 ਲੱਖ ਦਾ ਘਰ ਅਫੋਰਡ ਕਰ ਸਕਦੇ ਤਾਂ 6 ਲੱਖ ਵਾਲਾ ਲੈ ਲਿਓ। ਜ਼ਿੰਦਗੀ ਬੜੀ ਸੌਖੀ ਅਤੇ ਵਧੀਆ ਹੋਊਗੀ। ਅਪਗ੍ਰੇਡ ਜਦੋਂ ਮਰਜ਼ੀ ਕਰ ਸਕਦੇ, ਡਾਊਨਗ੍ਰੇਡ ਕਰਨਾ ਬੜਾ ਔਖਾ ਹੋ ਜਾਂਦਾ। ਇਹ ਘਰ ਭਰਨਾ ਹੀ ਬੜਾ ਔਖਾ ਹੁੰਦਾ ਫਰਨੀਚਰ ਦੇ ਨਾਲ। ਤੋ ਬੇਨਤੀ ਹੈਗੀ ਹੈ, ਤੁਹਾਡਾ ਪਰਿਵਾਰ ਤੁਹਾਡਾ ਆ, ਪਰ ਦਵਿੰਦਰ ਸਿੰਘ ਪਰਿਵਾਰ ਤੁਹਾਨੂੰ ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ, ਸਮਝਾਉਂਦੇ ਆ ਤਾਂ ਤੁਸੀਂ ਇੰਨਾ ਕੁ ਅਫੋਰਡ ਕਰ ਸਕਦੇ ਹੋ। ਕਦੇ ਸੋਚਣਾ ਯਾਰ ਮੈਂ ਥੋੜ੍ਹਾ ਕਰ ਲਈ, ਕਰ ਦਿਉ ਬੰਦਾ ਵੱਧ ਕਰ ਦਿਉ। ਉਹ ਬੰਦਾ, ਉਹ ਫੈਮਿਲੀ ਕੌਣ ਹੁੰਦੀ? ਤੁਹਾਡੀ ਆਪਣੀ ਫੈਮਿਲੀ ਹੁੰਦੀ ਆ। ਤੋ ਕੋਈ ਵੀ ਕੰਮ ਕਰਨਾ ਹੋਵੇ ਨਾ, ਆਪਣੇ ਪਰਿਵਾਰ ਨਾਲ ਸਲਾਹ ਕਰਕੇ, ਸਲਾਹ ਲੈ ਕੇ, ਪ੍ਰੀ ਅਰੂਵਲ ਅਪਰੂਵਲ ਬੜੀ ਜ਼ਰੂਰੀ ਹੁੰਦੀ ਆ। ਕੋਈ ਨਵੀਂ ਜਾਣਕਾਰੀ ਲੈ ਕੇ ਆਏ ਆ ਵੀਰ ਵੀਰੇ?
3: ਸੰਬਰ ਸਾਹਿਬ, ਗੱਲ ਅੱਜ ਆਪਾਂ ਥੋੜ੍ਹੀ ਜਿਹੀ ਕਰਾਂਗੇ ਕਿ ਜਿਹੜੀ ਗੱਲ ਆਪਣੇ ਜ਼ਿੰਦਗੀਆਂ ਦੇ ਵਿੱਚ ਰੋਜ਼ ਹੁੰਦੀ ਹੈ, ਮੈਂ ਉਹਦੇ ਬਾਰੇ ਗੱਲ ਕਰਦਾ ਹਾਂ
7: ਜੀ।
3: ਕਿਉਂਕਿ ਕਿਸੇ ਭੈਣ ਭਰਾ ਨੇ ਸਾਡੇ ਕੋਲ ਪ੍ਰੀ ਅਪਰੂਵਲ ਕਰਵਾਈ, ਜਦੋਂ ਉਹਨਾਂ ਨੇ ਪ੍ਰੀ ਅਪਰੂਵਲ ਪਾਈ, ਉਹਨਾਂ ਦੇ ਕੋਲ ਕੋਈ ਗੱਡੀ ਦਾ ਲੋਨ ਨਹੀਂ ਸੀ, ਕੋਈ ਉਹਨਾਂ ਦੇ ਕੋਲ ਕੋਈ ਫਰਨੀਚਰ ਦਾ ਲੋਨ ਨਹੀਂ ਸੀ, ਕੋਈ ਇਹੋ ਜਿਹਾ ਗੱਲ ਨਹੀਂ ਸੀਗੀ
7: ਜੀ।
3: ਪ੍ਰੀ ਅਪਰੂਵਲ ਕਰਕੇ ਦਿੱਤੀ ਆ ਤੇ ਘਰ ਉਹਨਾਂ ਨੂੰ ਲੈਣ ਲਈ ਕਿਹਾ ਕਿ ਤੁਸੀਂ ਲੈ ਸਕਦੇ ਆ ਜੀ। ਬਿਟਵੀਨ ਉਹਨਾਂ ਦੀ 22 ਦਾ ਕਦੇ ਬਰਥਡੇ ਆ ਗਿਆ ਤੇ ਭਰਾ ਜੀ ਨੇ, ਸਾਡਿਆਂ ਨੇ ਉਹਨਾਂ ਨੂੰ ਗੱਡੀ ਲੈ ਦਿੱਤੀ ਕਿਸ਼ਤਾਂ ਤੇ
7: ਜੀ।
3: ਤੇ ਮੁੜ ਕੇ ਜਦੋਂ ਆਏ ਹੋਏ ਘਰ ਬਾਰ ਦੀ ਆਫਰ ਪਾ ਕੇ ਆ ਗਿਆ ਜੀ ਸਾਡੇ, ਮੈਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਹੁਣ ਇਸ ਵੇਲੇ ਕੀ ਸਟੇਟਸ ਆ, ਕਹਿੰਦੇ ਜੀ ਸਿਰਫ ਇੱਕ ਗੱਡੀ ਲਈ ਆ ਜਿਹਦੀ ਅਸੀਂ ਇਸ ਵੇਲੇ $650 ਮਹੀਨੇ ਦੀ ਕਿਸ਼ਤ ਦੇ ਰਹੇ ਹਾਂ
7: ਜੀ।
3: ਉਹਦੇ ਨਾਲ ਜਿੰਨੀਆਂ ਰੇਸ਼ੋ ਸੀ ਸਾਰੀਆਂ ਸਾਡੀਆਂ ਆਊਟ ਹੋ ਗਈਆਂ, ਤੇ ਉਹ ਗੱਡੀ ਲੈਣ ਦੇ ਕਰਕੇ ਜਿਹੜਾ ਘਰ ਲਿਆ ਸੀਗਾ ਉਹਦੀ ਆਫਰ ਪਾਈ ਹੋਈ ਸੀਗੀ, ਉਹਦੇ ਚ ਵੀ ਸਾਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਕਿ ਹੁਣ ਮੋਰਗੇਜ ਕਿੱਦਾਂ ਕਰਨੀ ਹੈ, ਕੀ ਕਰਨੀ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭੈਣ ਭਰਾ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਤੁਸੀਂ ਘਰ ਬਾਰ ਲੈਣਾ ਹੈ, ਕੋਈ ਵੱਡਾ ਲੋਨ ਜਾਂ ਕੋਈ ਵੱਡੀ ਅਮਾਊਂਟ ਦਾ ਫਰਨੀਚਰ ਵਗੈਰਾ ਦਾ ਲੋਨ ਵਗੈਰਾ ਨਾ ਕਰਾਓ ਜਿੰਨਾ ਚਿਰ ਤੁਸੀਂ ਘਰ ਤੁਹਾਡਾ ਕਲੋਜ਼ ਨਹੀਂ ਹੋ ਜਾਂਦਾ। ਘਰ ਦੀ ਕਲੋਜ਼ਿੰਗ ਫਸਟ ਆ, ਤੇ ਉਸ ਤੋਂ ਬਾਅਦ ਤੁਸੀਂ ਚਾਹੇ ਘਰ ਕਾਰ ਲੈ ਲਓ, ਚਾਹੇ ਕੋਈ ਵੱਡੀ ਗੱਡੀ ਲੈ ਲਓ, ਕੁਛ ਵੀ ਲੈ ਲਓ, ਤੁਸੀਂ ਉਹਦਾ ਲੋਨ ਬਾਅਦ ਵਿੱਚ ਚੱਲਦਾ ਰਹਿੰਦਾ ਆ। ਪਰ ਜਦੋਂ ਤੁਸੀਂ ਘਰ ਲੈਣ ਤੋਂ ਪਹਿਲਾਂ ਕੋਈ ਵੀ ਵੱਡਾ ਲੋਨ ਲੈ ਲੈਂਦੇ, ਉਹਦੀ ਕਿਸ਼ਤ ਜਿਹੜੀ ਹੁੰਦੀ ਆ ਉਹ ਸਾਡੇ ਜਿਹੜੀਆਂ ਰੇਸ਼ੋਸ ਨੂੰ ਕਿਲ ਕਰ ਦਿੰਦੀ ਆ, ਜਿਸ ਨਾਲ ਸਾਨੂੰ ਮੋਰਗੇਜ ਅਪਰੂਵਲ ਦੇ ਵਿੱਚ ਕਾਫੀ ਦਿੱਕਤ ਆਉਂਦੀ ਆ। ਇਸ ਕਰਕੇ ਮੈਂ ਭੈਣ ਭਰਾਵਾਂ ਨੂੰ ਇਹੀ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਘਰ ਬਾਰ ਖਰੀਦਣਾ ਆ, ਉਸ ਟਾਈਮ ਦੇ ਉੱਤੇ ਤੁਹਾਡੇ ਤੇ ਕੋਈ ਲੋਨ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਤਰ੍ਹਾਂ ਦੀ ਕੋਈ ਇੰਸਟਾਲਮੈਂਟ ਨਹੀਂ ਜਾਣੀ ਚਾਹੀਦੀ। ਉਹ ਸਾਰੀਆਂ ਇੰਸਟਾਲਮੈਂਟ ਪੇ ਆਫ ਕਰਕੇ ਹੀ ਘਰ ਬਾਰ ਲੈਣ ਬਾਰੇ ਸੋਚੋ। ਬਾਕੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731। ਇਸ ਤੋਂ ਇਲਾਵਾ ਵੀ ਹੋਰ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਕੋਈ ਆਪਣੀ ਫਾਈਨੈਂਸਿੰਗ ਆਪਸ਼ਨ ਡਿਸਕਸ ਕਰਨੀ ਹੈ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ
7: ਜੀ,
3: ਜਾਂ ਕੋਈ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਆਪਣੇ ਘਰ ਦੇ ਆਪਣੇ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਜਾਂ ਘਰ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731। 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਇਹ ਗੱਲ ਕਹਿ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉੱਤਰਦੇ। ਬਹੁਤ ਬਹੁਤ ਧੰਨਵਾਦ,
7: ਬਹੁਤ ਬਹੁਤ ਧੰਨਵਾਦ। ਬੜੀ ਵਧੀਆ ਇਨਫੋਰਮੇਸ਼ਨ ਦੇ ਕੇ ਗਏ ਆ। ਕਈ ਵਾਰੀ ਆਪਾਂ ਸੋਚਦੇ ਨਹੀਂ ਵੀ ਆਪਾਂ ਦਾ ਪ੍ਰੀ ਅਪਰੂਵ ਹੋਇਆ ਘਰ ਵਾਸਤੇ, ਵੀ ਆਪਾਂ ਹੁਣ ਸਾਨੂੰ ਕਾਹਦਾ ਫਿਕਰ ਹੈਗਾ, ਪਰ ਜਿਹੜੀ ਤੁਹਾਡੀ ਉਹ ਕਿਸ਼ਤ ਜਾਣ ਲੱਗ ਆਪਣੀਆਂ ਗੱਡੀਆਂ ਦੀ ਜਾਂ ਹੋਰ ਕੋਈ ਚੀਜ਼ ਲੈਂਦੇ ਹੋ, ਉਹ ਘੱਟ ਜਾਂਦੀ ਹੈਗੀ ਹੈ। ਫਿਰ ਅਫੋਰਡਬਿਲਟੀ ਔਖੀ ਹੋ ਜਾਂਦੀ ਹੈ। ਬੈਂਕ ਦਾ ਨੰਬਰ ਦੇਖਦਾ ਵੀ ਪਹਿਲਾਂ ਕੀ ਸੀ, ਉਹ ਦੇ ਰਹਿਣੇ ਚਾਹੀਦੇ। ਜੇ ਪਹਿਲਾਂ ਵੱਧ ਗਏ, ਕੀ ਤੁਹਾਡੀ ਤਨਖਾਹ ਵਧੀ ਸੀ ਜਾਂ ਤੁਹਾਨੂੰ ਕੋਈ ਨਵੀਂ ਜੋਬ ਮਿਲੀ ਸੀ ਜਾਂ ਕਿਸੇ ਪਾਸੇ ਹੋਰ ਡਾਊਨ ਪੇਮੈਂਟ ਆ ਗਈ ਆ। ਤੋ ਕਾਫੀ ਕੁਝ ਦੇਖਣਾ ਪੈਂਦਾ ਜਦੋਂ ਘਰ ਖਰੀਦਣਾ ਹੋਵੇ ਮੋਰਗੇਜ ਲੈਣ ਵਾਸਤੇ ਬੈਂਕਾਂ ਦੇ ਨਾਲ। ਬੈਂਕ ਕੋਲੋਂ ਮੋਰਗੇਜ ਮਿਲ ਜਾਵੇ ਤਾਂ ਕਿਆ ਬਾਤ ਹੈ, ਬੈਂਕ ਕੋਲ ਵੀ ਮੋਰਗੇਜ ਲੈ ਕੇ ਦਿੰਦੇ ਹਨ ਅਤੇ ਪ੍ਰਾਈਵੇਟ ਵੀ ਮੋਰਗੇਜ ਲੈ ਕੇ ਦਿੰਦੇ ਹਨ। ਦਵਿੰਦਰ ਸਿੰਘ ਪਵਾਰ 6479888731 'ਤੇ ਗੱਲਬਾਤ ਕਰ ਸਕਦੇ ਹੋ। ਵਿਰਾਸਤ TV 'ਤੇ ਤੁਸੀਂ ਸਾਨੂੰ ਦੇਖ ਰਹੇ ਹੋ ਅਤੇ 530 AM ਡਾਇਲ 'ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। 416-837-1515 ਸੂਡੀ ਨੰਬਰ ਹੁੰਦੇ ਆ। ਥੋੜ੍ਹੇ ਠਹਿਰ ਕੇ ਆਪਾਂ ਤੁਹਾਡੇ ਫੋਨ ਕਾਲ ਲਵਾਂਗੇ, ਕਾਫੀ ਸਾਰੀ ਹੋਰ ਜਾਣਕਾਰੀ ਲੈ ਕੇ ਆਣੀ, ਬਹੁਤ ਸਾਰੇ ਖਬਰਾਂ ਲੈ ਕੇ ਆਣੀਆਂ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਫੋਨ ਸਪੋਂਸਰ ਕੀਤਾ, ਇਲੈਕਟ੍ਰੀਕਲ ਰਿਪੇਅਰ ਕਰਵਾਉਣੇ ਹੋਣ, ਕੋਈ ਵਾਇਰਿੰਗ ਦਾ ਕੰਮ ਹੋਵੇ, DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ ਕਰਕੇ ਦਿੰਦੇ ਆ ਅਤੇ ਸੈਂਸਰ ਇਸ਼ੂ ਲੱਭ ਕੇ ਦਿੰਦੇ ਆ ਅਤੇ ਠੀਕ ਕਰਕੇ ਦਿੰਦੇ ਹਨ, ABS ਐਂਡ ਸੈਂਸਰ ਇਸ਼ੂਜ਼। ਫੋਨਾਂ ਨਾਲ ਗੱਲਬਾਤ ਕਰ ਲੈਣੀ 347-271-3834 'ਤੇ ਗੱਲਬਾਤ ਕਰ ਸਕਦੇ ਹੋ। ਗੁਰਬਖਸ਼ ਸਿੰਘ ਜੀ, ਅਗਲੀ ਖਬਰ ਵੱਲ ਚੱਲਦੇ ਹਾਂ ਅਤੇ ਧੰਨਵਾਦ ਤੁਹਾਡਾ ਹੋਲ ਕਰਨ ਦਾ।
8: ਇਟਸ ਓਕੇ ਜੀ। ਤੰਬੜ ਸਾਹਿਬ, ਆਪਾਂ ਨੂੰ ਪਤਾ ਹੈਗਾ ਕੈਨੇਡਾ ਜਿਹੜਾ ਆ ਯੂਰਪ ਦੇ ਨਾਲ ਨੇੜਤਾਵਾਂ ਦੀਆਂ ਖਬਰਾਂ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ
7: ਜੀ।
8: ਸੋ ਕੁੱਲ ਮਿਲਾ ਕੇ ਪਹਿਲਾਂ ਆਪਾਂ ਇਹ ਵੀ ਅਹਿਮ ਖਬਰਾਂ ਸੀਗੀਆਂ ਕਿ ਕੈਨੇਡਾ ਜਿਹੜਾ ਹੈਗਾ ਆ, ਚਾਹੇ ਕੁਦਰਤੀ ਗੈਸ ਹੋਵੇ, ਕਰੂਡ ਆਇਲ ਹੋਵੇ, ਜਾਂ ਟ੍ਰੇਡ ਪੱਖੋਂ ਵੀ ਬਹੁਤ ਸਾਰੀਆਂ ਡਾਇਵਰਸੀਫਿਕੇਸ਼ਨ ਦੇ ਤਹਿਤ ਯੂਰਪ ਦੇ ਨਾਲ ਆਪਣਾ ਵਪਾਰ ਵਧਾਉਣ ਦੀ ਗੱਲਬਾਤ ਕਰ ਰਿਹਾ, ਕੁਝ ਸਮਝੌਤੇ ਵੀ ਹੋਏ ਆ। ਹੁਣ ਜਿਹੜਾ ਯੂਰਪ ਨੇ ਖਾਸ ਤੌਰ ਤੇ ਸਕਿਉਰਿਟੀ ਐਕਸ਼ਨ ਫਾਰ ਯੂਰਪ ਜਿਹੜਾ ਸੇਫ ਸੀਗਾ, 150 ਬਿਲੀਅਨ ਦਾ ਯੂਰਪ ਦਾ ਪ੍ਰੋਗਰਾਮ ਹੈਗਾ ਕਿ ਕਿਸੇ ਤਰੀਕੇ ਨਾਲ ਆਪਾਂ ਆਪਣੇ ਆਪ ਨੂੰ ਬਿਲਡ ਕਰੀਏ ਸਕਿਉਰਿਟੀ ਪੱਖੋਂ, ਯੂਨਾਈਟਿਡ ਸਟੇਟ ਦੇ ਭਾਵ ਅਮਰੀਕਾ ਦੇ ਉੱਪਰ ਆਪਣੀ ਨਿਰਭਰਤਾ ਘਟਾਈਏ, ਤਾਂ ਜਿਹੜਾ ਕੈਨੇਡਾ ਵਾ ਉਹ ਵੀ ਇਹਦਾ ਇੱਕ ਨੌਨ ਯੂਰੋਪੀਅਨ ਜਿਹੜਾ ਪਾਰਟਨਰ ਬਣਿਆ ਹੋਇਆ ਜੀ।
7: ਜੀ,
8: ਉਹਦੇ ਵਿੱਚ ਹੁਣ ਪਹਿਲਾ ਜਿਹੜਾ ਸਮਝੌਤਾ ਹੋਇਆ, ਮੌਂਟਰੀਅਲ ਬੇਸ ਦੀ ਮਰਕੋਨੀ ਟੈਕਨੋਲੋਜੀ ਕੰਪਨੀ ਹੈਗੀ ਆ ਜਿਹੜੀ ਪੋਲੈਂਡ ਦੇ ਜਿਹੜੀ ਮਿਲਟਰੀ ਹੈਗੀ ਆ ਉਹਨੂੰ ਟੈਕਟੀਕਲ ਰੇਡੀਓਸ ਜਿਹੜੇ ਆ ਉਹ ਸਪਲਾਈ ਕਰੂਗੀ ਇਹ ਕੰਪਨੀ। ਪ੍ਰਧਾਨ ਮੰਤਰੀ ਮਾਰਕ ਕਾਰਨ ਨੇ ਹੁਣ ਇਹ ਗੱਲ ਕਹੀ ਹੈਗੀ ਆ ਕਿ ਸਾਡੇ ਲਈ ਇਹ ਜਿਹੜਾ ਬੜਾ ਅਹਿਮ ਗੱਲ ਹੈਗੀ ਆ ਕਿ ਅਸੀਂ ਸੁਰੱਖਿਆ ਪੱਖੋਂ ਯੂਰਪ ਦੇ ਵਿੱਚ ਲੈਣ ਦੇਣ ਜਿਹੜਾ ਅਹਿਮ ਤੌਰ ਤੇ ਕਰੀਏ ਜੀ। 2030 ਤੱਕ ਲੈ ਕੇ ਕਈ ਵੱਡੀਆਂ ਜਿਹੜੇ ਪ੍ਰੋਜੈਕਟ ਹੈਗੇ ਆ ਯੂਰਪ ਨਾਲ ਸਾਂਝੇ ਤੌਰ ਤੇ ਕੀਤੇ ਜਾਣੇ ਆ। ਹਾਲੇ ਕਿ ਅਮਰੀਕਾ ਇਹਨਾਂ ਗੱਲਾਂ ਨੂੰ ਕਿਵੇਂ ਦੇਖਦਾ ਹੈਗਾ ਵਾ, ਪਰ ਚਾਹੇ ਸਿਕਿਉਰਿਟੀ ਪੱਖੋਂ ਹੋਵੇ ਜਾਂ ਟ੍ਰੇਡ ਪੱਖੋਂ ਹੋਵੇ, ਜਿਹੜੀ ਡਾਇਵਰਸੀਫਿਕੇਸ਼ਨ ਹੈਗੀ ਆ ਉਹ ਲਗਾਤਾਰ ਜਿਹੜੀ ਆ ਹੁਣ ਚੱਲਣੀ ਸ਼ੁਰੂ ਹੋ ਗਈ ਆ ਜੀ।
7: ਗੁਰਬਖਸ਼ ਜੀ, ਮੈਂ ਮੜੇ ਰੁਕਣਾ, ਜਿਹੜੇ ਦੇਖਿਆ ਜਾਵੇ ਜਿਹੜੀ ਇਹ ਟ੍ਰੇਡ ਹੋਣ ਕਰਕੇ ਪਹਿਲਾਂ ਵੀ ਹੋ ਸਕਦਾ ਸੀ, ਪਹਿਲਾਂ ਸੁੱਤੇ ਪਏ ਸੀਗੇ। ਇਹੀ ਗੱਲ ਮੈਂ ਕਹਿਣਾ ਚਾਹੁੰਦਾ, ਜਿਹੜਾ ਹੁਣ ਬਾਹਰ ਦੀ ਕੰਟਰੀ ਨਾਲ ਟ੍ਰੇਡ ਕਰਨਾ ਚਾਹੁੰਦੇ ਆ ਉਹ ਤਾਂ ਪਹਿਲੇ ਵੀ ਖੁੱਲ੍ਹੀ ਸਰ ਸਾਡੇ ਨਾਲ ਕੇ ਟ੍ਰੇਡ ਕਰੋ, ਪਰ ਇੱਥੋਂ ਉੱਠ ਕੇ ਗਏ ਨਹੀਂ। ਇਹ ਜਸਟਿਨ ਟਰੂਡੋ ਦੇ ਰਾਈਟ ਹੈਂਡ ਮੈਨ ਸੀਗੇ, ਉਦੋਂ ਕੀ ਕਰਦੇ ਸੀਗੇ, ਵੇਟ ਕਰਦੇ ਜਸਟਿਨ ਟਰੂਡੋ ਕੋਲ ਪੈਸੇ ਲੈ ਕੇ ਬਾਹਰ ਭੱਜ ਗਿਆ ਅਤੇ ਮੈਂ ਹੋਰ ਪੈਸੇ ਇਕੱਠੇ ਕਰੇਗਾ। ਸੋ ਸੱਚ ਅ ਸੈਡ ਸਟੋਰੀ ਹੈਗੀ। ਸੋ ਕਾਲ ਪੋਲੀਟੀਕਲ ਲੀਡਰਸ ਇਹ ਪਹਿਲਾਂ ਵੀ ਉਹਨਾਂ ਸੀਟਾਂ 'ਤੇ ਬੈਠੇ ਸੀਗੇ, ਉਦੋਂ ਕੱਖ ਨਹੀਂ ਕੀਤਾ ਅਤੇ ਹੁਣ ਆਪਣੀ ਮੈਂ ਕਰਨ ਦੇ ਲਈ ਕਹਿੰਦੇ ਆਪਾਂ ਆਹ ਡੀਲ ਕਰਨ ਲੱਗੇ ਹੋਏ। ਪਹਿਲਾਂ ਇਕੱਲੇ ਨੇ ਕੀਤੀਆਂ ਡੀਲਾਂ, ਇਹ ਪਹਿਲਾਂ ਕਦੇ ਦੂਸਰੇ ਕੰਟਰੀ 'ਚ ਜਾ ਕੇ ਤੁਸੀਂ ਬਿਜ਼ਨਸ ਡੀਲਾਂ ਕੀਤੀ ਵੀ ਕੈਨੇਡਾ ਕਦੇ ਇੱਦਾਂ ਰਿਸੈਸ਼ਨ ਵਿੱਚ ਨਾ ਜਾਂਦਾ, ਅਤੇ ਹੁਣ ਕੋਸ਼ਿਸ਼ ਲੱਗੀ ਆ ਕਰਨ ਰਿਵਾਈਵ ਕਰਨ ਨੂੰ। ਅਮੈਰੀਕਾ ਨਾਲ ਜਿੰਨੀ ਮਰਜ਼ੀ ਡੀਲ ਕਰੀ ਜਾਵੋ, ਪਹਿਲਾਂ ਵੀ ਕਰਦੇ ਹੀ ਸੀਗੇ, ਹੁਣ ਵੀ ਕਰ ਸਕਦੇ, ਹਾਂ ਥੋੜ੍ਹਾ ਔਖਾ ਹੋ ਗਿਆ ਹੈਗਾ, ਪਰ ਜਿਹੜੀ ਆ ਬਾਹਰ ਦੀ ਆਊਟਸਾਈਡ ਅਮੈਰੀਕਨ ਡੀਲਾਂ ਸੀ ਉਹ ਤਾਂ ਸ਼ੁਰੂ ਤੋਂ ਪਹਿਲਾਂ ਵੀ ਕਰ ਸਕਦੇ ਸੀਗੇ, ਪਰ ਉੱਥੇ ਜਾਂਦੇ ਸੀਗੇ ਕੀ ਕਰਕੇ ਆਉਂਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਪਰ ਹੁਣ ਬਿਜ਼ਨਸ ਸ਼ੁਰੂ ਹੋਣਾ ਹੋ ਗਿਆ ਹੈਗਾ ਜਿਹੜਾ ਪਹਿਲਾਂ ਤੋਂ ਹੋਣਾ ਚਾਹੀਦਾ ਸੀਗਾ। ਵੇਅਰ ਅ ਬਿਟ ਟੂ ਲੇਟ, ਆਪਾਂ ਸੈਕਰੀਫਾਈਸ ਕਰ ਰਹੇ ਹਾਂ, ਰਾਤ ਦਿਨ ਮਿਹਨਤ ਕਰ ਰਹੇ ਹੈਗੇ ਹਾਂ, ਪਰ ਜਿੰਨਾ ਪੈਸਾ ਕਮਾਉਂਦੇ ਸਾਡਾ ਟੈਕਸਿਸ ਵਿੱਚ ਅਤੇ ਆਹ ਗਰੋਸਰੀ ਪ੍ਰਾਈਸ ਵਿੱਚ ਤਾਂ ਕਾਰ ਇੰਸ਼ੋਰੈਂਸ ਲੱਗ ਜਾਂਦਾ ਹੈਗਾ ਆ, ਪਰ ਸੁੱਖ ਦਾ ਸਾਹ ਲੈਣਾ ਹਜੇ ਬੜਾ ਔਖਾ ਹੋਇਆ ਹੈਗਾ ਕੈਨੇਡਾ ਦੇ ਵਿੱਚ, ਪਰ ਕੋਸ਼ਿਸ਼ ਕਰਦੇ ਰਹੋ। ਗੋ ਹੈਡ ਬਾਰੇ ਸਾਹਿਬ
8: ਜੀ, ਕੈਨੇਡਾ ਦੀ ਹਿਸਟਰੀ ਦੇ ਵਿੱਚ ਇਹ ਲਿਖਿਆ ਜਾਊਗਾ ਜੀ ਵੀ ਜਦੋਂ ਕੈਨੇਡਾ ਜਿਹੜਾ ਟ੍ਰੇਡ ਡਿਸਪਿਊਟ ਹੈ ਕਿਉਂ ਗਿਆ ਉਸ ਪਾਸੇ, ਤਾਂ ਉਹਦੇ ਵਿੱਚ ਇੱਕ ਸ਼ਖਸ ਦਾ ਨਾਂ ਆਊਗਾ, ਉਹ ਹੋਣਗੇ ਡੋਨਾਲਡ ਟਰੰਪ। ਇਹ ਵੇਖਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ
7: ਜੀ
8: ਉਹਨਾਂ ਦਾ ਇਸ ਗੱਲ ਦੇ ਵਿੱਚ ਨਾਂ ਲਿਖਿਆ ਜਾਊਗਾ। ਅੱਜ ਭਾਵੇਂ ਕੈਨੇਡੀਅਨ ਲੋਕ ਉਹਨਾਂ ਨੂੰ ਨੈਗੇਟਿਵਲੀ ਦੇਖਦੇ ਹੋਣ, ਪਰ ਕੁਛ ਸਮਾਂ ਪਾ ਕੇ ਜੇ ਕੈਨੇਡਾ ਇਹਦੇ ਵਿੱਚ ਕੁਛ ਕੱਢ ਪਾਇਆ ਟ੍ਰੇਡ ਜਾਂ ਡਿਵਰਸੀਫਿਕੇਸ਼ਨ ਹੈਗੀ ਆ, ਤਾਂ ਉਹਦਾ ਸਿਹਰਾ ਜਿਹੜਾ ਸਿੱਧੇ ਤੌਰ ਤੇ ਟਰੰਪ ਸਾਹਿਬ ਨੂੰ ਜਾਂਦਾ ਜੀ। ਇਹ ਗੱਲ ਬਿਲਕੁਲ ਸੱਚ ਹੈਗੀ ਆ। ਤਾਂ ਇਹਦੇ ਨਾਲ ਹੀ ਆਪਾਂ ਕੋਈ ਫਿਰ ਆਪਾਂ ਕਾਲਾਂ ਵੀ ਲੈਣੀਆਂ ਨੇ
7: ਜੀ।
8: ਆਪਾਂ ਕੈਨੇਡਾ ਰੈਵਨਿਊ ਏਜੰਸੀ ਦੀ ਗੱਲ ਕਰਦੇ ਹਾਂ ਜੀ, ਕਿਉਂਕਿ ਮੋਸਟਲੀ ਇਹੋ ਜਿਹੀਆਂ ਖਬਰਾਂ ਜਿਹੜੀਆਂ ਸਿੱਧੇ ਤੌਰ ਤੇ ਸਾਡੇ ਨਾਲ ਸੰਪਰਕ ਜਿਹੜੀਆਂ ਸੰਬੰਧ ਰੱਖਦੀਆਂ ਨੇ
7: ਜੀ।
8: ਕੈਨੇਡਾ ਰੈਵਨਿਊ ਏਜੰਸੀ ਨੇ ਜਿਹੜਾ ਸੀਗਾ ਇੱਕ ਲਾਅ ਲਿਆਂਦਾ ਸੀਗਾ ਜੀ 1 ਅਕਤੂਬਰ 2025 ਨੂੰ, ਜਿਹੜੀਆਂ ਆਪਾਂ ਟੈਕਸ ਰਿਟਰਨ ਭਰਦੇ ਹੈਗੇ ਆ ਉਹਦੇ ਵਿੱਚ ਜਿਹੜਾ ਸਿੰਪਲੀਫਾਈ ਕੀਤਾ ਸੀ ਐਪਲੀਕੇਸ਼ਨ ਪ੍ਰੋਸੈਸ ਹੈਗਾ, ਤਾਂ ਕੋਈ ਜਿਹੜੇ ਰੂਲਸ ਹੈਗੇ ਆ ਉਹਨਾਂ ਦੇ ਵਿੱਚ ਰਿਲੈਕਸੇਸ਼ਨ ਦੇਣ ਦਾ ਐਲਾਨ ਕੀਤਾ ਸੀ ਇਹਦੇ ਵਿੱਚ, ਕਿ ਕਿਵੇਂ ਜਿਹੜੇ ਟੈਕਸ ਪੇਅਰ ਆ ਉਹਨੂੰ ਅੰਡਰਸਟੈਂਡ ਕਰ ਸਕਦੇ ਆ। ਤਾਂ ਹੁਣ ਦੁਬਾਰਾ ਇੱਕ ਵਾਰੀ ਇਸ ਈਅਰ ਨੂੰ ਜਿਹੜਾ 2025 ਦਾ ਟੈਕਸ ਭਰਿਆ ਜਾ ਰਿਹਾ ਆ ਜਾਂ ਪੈਂਡਿੰਗ ਹੈਗਾ ਆ, ਇਹਦੇ ਵਿੱਚ ਕੈਨੇਡਾ ਰੈਵਨਿਊ ਨੇ ਇਹ ਗੱਲ ਕਹੀ ਆ ਕਿ ਜਿਹੜੇ ਪਿਛਲੇ ਸਮੇਂ ਦਰਮਿਆਨ ਕੁਝ ਵੀ ਡੈਲੀਕੁਐਂਸੀ ਹੈਗੀਆਂ ਨੇ ਜਿਹੜੀਆਂ ਟੈਕਸ ਪੇਅਰ ਹੈਗੇ ਆ ਉਹਨਾਂ ਨੂੰ ਈਜ਼ਲੀ ਲਿਆ ਜਾਊਗਾ ਜੇ ਉਹ ਰਿਪੋਰਟ ਕਰਦੇ ਹੈਗੇ ਆ। ਭਾਵ ਇਹ ਵੀ ਹੋ ਸਕਦਾ ਉਹ ਕਹਿੰਦੇ ਕਿ ਅਸੀਂ 100% ਪੈਨਲਟੀ ਰਿਲੀਫ ਜਿਹੜਾ ਆ ਜਿਹੜੇ ਟੈਕਸ ਪੇਅਰ ਆ ਉਹਨਾਂ ਦੀ ਫਾਈਲ ਨੂੰ ਦੇਖ ਕੇ ਦੇ ਦਈਏ, ਤਾਂ ਇਹਦੇ ਇਲਾਵਾ ਜੇ ਕੋਈ ਏਦਾਂ ਦੀਆਂ ਝੂਠ ਸੱਚ ਮਾਰੇ ਹੋਣ ਜਿਹਦੇ ਕਰਕੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਹਾਲਾਂਕਿ ਬਹੁਤ ਘੱਟ ਹਾਲਤਾਂ 'ਚ ਹੁੰਦੀ ਆ, ਪਰ ਜੇ ਏਦਾਂ ਦੀ ਗੱਲਬਾਤ ਹੁੰਦੀ ਹੋਵੇ ਤਾਂ ਉਹਦੇ ਉੱਤੇ ਰਿਲੈਕਸੇਸ਼ਨ ਜਿਹੜੀ ਆ ਮਿਲ ਸਕਦੀ ਆ। ਸੋ ਆਪਣੇ ਜਿਹੜੇ ਸਰੋਤੇ ਆਪਣੇ ਅਕਾਊਂਟੈਂਟ ਦੇ ਨਾਲ ਸਲਾਹ ਕਰ ਸਕਦੇ ਆ ਕਿ ਕਿਤੇ ਕੋਈ ਬੇਨਜ਼ਮੀਆਂ ਮਾੜੀਆਂ ਮੋਟੀਆਂ ਹੋ ਗਈਆਂ ਹੋਣ ਤਾਂ ਉਹਨਾਂ ਨੂੰ ਕਰੈਕਸ਼ਨ ਕਰਨ ਦਾ ਮੌਕਾ ਜਿਹੜਾ ਆ ਕੈਨੇਡਾ ਰੈਵਨਿਊ ਦੇ ਵੱਲੋਂ ਇਸ ਸਾਲ ਦੇ ਵਿੱਚ ਉਹਦੇ ਚਾਂਸਸ ਜਿਹੜੇ ਆ ਜ਼ਿਆਦਾ ਹੀ ਹੈਗੇ। ਤੰਬਰ ਸਾਹਿਬ
7: ਬਾਰੀਆ ਸਾਹਿਬ, ਮੈਂ ਬੀਕੇ ਟੈਕਸ ਐਨਕਾਊਂਟਰ ਦੇ ਪਾਲ ਮਾਂਗਰ ਸਾਹਿਬ ਨੂੰ ਲੈ ਕੇ ਆਵਾਂਗਾ। ਇਹਨਾਂ ਨੇ ਵਾਰਨਿੰਗ ਦੇ ਦਿੱਤੀ ਹੈਗੀ, ਆਲਰੇਡੀ ਵਾਰਨਿੰਗ ਦਿੱਤੀ ਹੈਗੀ ਆ ਵੀ ਜੋ ਪਿਛਲੇ ਸਮੇਂ ਵਿੱਚ ਹੋਇਆ ਉਹ ਆਪਾਂ ਮਾਫ਼ ਕਰਨ ਵੀ ਰੈਡੀ ਆ ਅਤੇ ਤੁਹਾਡੀ ਸੁਣਨ ਨੂੰ ਵੀ ਰੈਡੀ ਹੈਗੇ ਆ ਜੇ ਤੁਸੀਂ ਸੱਚੀਆਂ ਦੱਸ ਦੋਗੇ। ਜੇ ਤੁਸੀਂ ਨਾ ਦੱਸਿਆ ਨਾ ਕੁਝ ਕੀਤਾ, ਵੀ ਆਰ ਕਮਿੰਗ ਆਫਟਰ ਯੂ ਐਂਡ ਦੇਰ ਇਜ਼ ਨਥਿੰਗ ਰੋਂਗ ਵਿਦ ਦੈਟ। ਆਲਰੇਡੀ ਕੈਨੇਡਾ ਨੇ ਤੁਹਾਨੂੰ ਵਾਰਨਿੰਗ ਦਿੱਤੀ ਹੈਗੀ ਆ ਵੀ ਆਪਾਂ ਜੋ ਪਿੱਛੇ ਹੋਇਆ ਉਹਨੂੰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ, ਆਪਣੇ ਟੈਕਸ ਭਰੋਂਗੇ ਅਤੇ ਸਾਡੇ ਉੱਥੇ ਕਾਲ ਕਰਕੇ ਇਨਫੋਰਮੇਸ਼ਨ ਲੈ ਕੇ ਅਪਾਇੰਟਮੈਂਟ ਬੁੱਕ ਕਰਕੇ ਜਿੱਦਾਂ ਵੀ ਅੱਗੇ ਗੱਲਾਂ ਪਤਾ ਹੁੰਦੀਆਂ ਹਨ ਉਹ ਤੁਹਾਡੇ ਟੈਕਸ ਪਲਾਨਿੰਗ ਵਾਲੇ ਨੂੰ ਪਤਾ ਹੈਗਾ ਵੀ ਹੁਣ ਸਾਡੇ ਨਾਲ ਗੱਲ ਕਰ ਲਵੋ, ਅਸੀਂ ਤੁਹਾਨੂੰ ਬਹੁਤ ਕੁਝ ਮਾਫ਼ ਵੀ ਕਰ ਦੇਵਾਂਗੇ। ਪਰ ਜੇਕਰ ਤੁਸੀਂ ਨਹੀਂ ਕੁਝ ਕੀਤਾ ਤਾਂ ਵੀ ਆਰ ਕਮਿੰਗ ਆਫਟਰ ਯੂ ਐਂਡ ਦੇਰ ਇਜ਼ ਨਥਿੰਗ ਰੋਂਗ ਵਿਦ ਦੈਟ। ਇਹ ਵਾਰਨਿੰਗ ਪਹਿਲਾਂ ਹੀ ਤੁਹਾਨੂੰ ਸਾਰਿਆਂ ਨੂੰ ਮਿਲ ਗਈ ਹੈਗੀ ਆ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਗੁਰਿੰਦਰ ਹਿੰਦਾ ਭਾਅ ਜੀ, ਬਹੁਤ ਵਧੀਆ ਟ੍ਰੇਲਰ ਬਣਾ ਕੇ ਦਿੰਦੇ ਆ ਇੰਜੀਨੀਅਰ ਟੂ ਲਾਸਟ। ਅਤੇ ਥਰੂ ਵੇ ਹੈਜ਼ ਸਰਵ ਦ ਸੈਮੀ ਟ੍ਰੇਲਰ ਮਾਰਕੀਟ ਇਨ ਕੈਨੇਡਾ ਯੂ ਐਸ ਫੋਰ ਓਵਰ 40 ਈਅਰਸ, 40 ਸਾਲ ਤੋਂ ਵੱਧ ਹੋ ਗਏ ਆ ਥਰੂ ਵੇ ਵਾਲਿਆਂ ਨੂੰ ਇਹ ਟ੍ਰੇਲਰ ਬਣਾਉਂਦਿਆਂ ਨੂੰ, ਅਤੇ ਇੰਜੀਨੀਅਰ ਟ੍ਰੇਲਰ ਬਣਾ ਕੇ ਦਿੰਦੇ ਆ ਤੁਹਾਡੇ ਵਾਸਤੇ। ਫਲੈਟ ਬੈੱਡ ਚਾਹੀਦੇ ਆ, ਬੀ ਟ੍ਰੇਨ ਚਾਹੀਦੇ ਆ, ਡਰੋਪ ਡੈਕ ਚਾਹੀਦੇ ਆ, ਕੋਇਲ ਵੈਲ ਟ੍ਰੇਲਰ ਚਾਹੀਦੇ ਆ, ਤੋ ਤੁਹਾਡੇ ਪਰਸਨਲਾਈਜ਼ ਟ੍ਰੇਲਰ ਤੁਹਾਡੇ ਵਾਸਤੇ ਬਣਾ ਕੇ ਦਿੰਦੇ ਹਨ। ਤੁਸੀਂ ਫਲੈਟ ਬੈੱਡ ਦੀ ਬਿਜ਼ਨਸ ਵਿੱਚ ਹੋ, ਇੱਕ ਵਾਰੀ ਗੇੜਾ ਲਾ ਕੇ ਆਵੋ, ਤੁਹਾਨੂੰ ਪਤਾ ਲੱਗ ਜਾਵੇਗਾ। ਬਹੁਤ ਵਧੀਆ ਸਰਵਿਸ ਦਿੰਦੇ ਹਨ, 1170 ਫੀਸਟ ਡਰਾਈਵ 'ਤੇ ਹਨ, 905-219-0080 ਇੰਡੀਅਨ ਪੰਜਾਬੀ ਬਾਜ਼ਾਰ, ਐਲੀ ਟਰੱਕ ਤੋਂ ਰਾਜਾ ਬਾਈ ਜੀ ਨੂੰ ਸਪੋਂਸਰ ਕਰਦੇ ਹਨ। ਐਲੀ ਟਰੱਕ ਟਾਇਰ ਐਂਡ ਲੂਬ ਵਾਸ਼ ਵਾਲੇ ਹਨ, ਜਿੱਥੇ ਕਾਰਾਂ ਐਂਡ ਟਰੱਕਾਂ ਦੇ ਟਾਇਰ ਚੇਂਜ ਕਰਦੇ ਹਨ, ਓਇਲ ਚੇਂਜ ਕਰਕੇ ਦਿੰਦੇ ਹਨ, ਅਤੇ ਟਰੱਕ ਵਾਸ਼ ਵੀ ਅਵੇਲੇਬਲ ਹੈਗਾ। 24 ਘੰਟੇ 7 ਦਿਨ ਸਰਵਿਸ ਆ। ਰਾਜਾ ਬਾਈ ਜੀ ਐਲੇ ਵਾਲੇ 416-993-62। ਕਾਫੀ ਸਾਰੀ ਜੋਬਸ ਅਵੇਲੇਬਲ ਹੈ। USA ਵਾਸਤੇ ਟਰੱਕ ਡਰਾਈਵਰ ਚਾਹੀਦੇ ਹਨ, 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਅਪ ਟੂ 70 ਸੈਂਸ ਮਿਲ ਸਕਦੇ ਆ, ਡੈਡੀਕੇਟਡ ਟ੍ਰਿਪਸ ਹੁੰਦੇ, ਨੋ ਹੋਲਡ ਬੈਕ, ਐਕਸਟਰਾ ਪਿਕਅਪ ਅਤੇ ਡਿਲੀਵਰੀ ਵੀ ਮਿਲਦੀ ਆ, 90% ਵਿੱਚ ਬੈਕ ਹੋਲਸ। ਸੋ ਹਾਇਰਿੰਗ ਬੋਲਟ ਐਂਡ ਸਟੋਨੀ ਕ੍ਰੀਕ, 6473305850। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦਾ ਸ਼ੋਅ 27 ਜੁਲਾਈ ਦੀ 25 ਤਰੀਕ ਨੂੰ ਹੋ ਰਿਹਾ, ਟੀਮ ਫੋਰ ਐਂਟਰਟੇਨਮੈਂਟ ਕਰਵਾ ਰਹੇ ਹਨ। ਨੰਬਰ ਦੇ ਦਿੰਦਾ 6474006862। ਟੈਂਟ ਕਰਨੇ ਹੋਣ, ਗੁਰਸੇਵਕ ਗਿੱਲ ਦਾ ਨੰਬਰ 416-557-0991 ਹੈਗਾ। ਗੁਰਮੁਖ ਸਿੰਘ ਜੀ, ਅਗਲੀ ਖਬਰ ਵੱਲ ਚੱਲਦੇ। ਸੋ ਵਾਰਨਿੰਗ ਦੇ ਦਿੱਤੀ ਹੈਗੀ ਆ ਵੀ ਅਸੀਂ ਤੁਹਾਡੇ ਨਾਲ ਕੰਮ ਕਰਨ ਨੂੰ ਰੈਡੀ ਆ, ਤੁਹਾਡੀ ਸੁਣਨ ਨੂੰ ਰੈਡੀ ਹੈਗੇ ਆ, ਆਪਣੇ ਟੈਕਸ ਜਿਹੜੇ ਹੈਗੇ ਆ ਉਹ ਪ੍ਰੋਪਰ ਤਰੀਕੇ ਨਾਲ ਭਰਵਾ ਲਵੋ
8: ਜੀ। ਤੇ ਤੰਬਰ ਸਾਹਿਬ, ਇੱਕ ਲੋਕਲ ਖਬਰ ਈਸਟ ਜੋਬ ਚ ਵਾਪਰੀ ਆ ਜੀ, ਜਿਹੜੀ ਕਿ ਇਹ ਘਟਨਾ ਏਦਾਂ ਦੀ ਵਾਪਰੀ ਹੈਗੀ, ਉਹਦੇ ਨਾਲ ਸੰਬੰਧਿਤ ਖਬਰ ਹੈਗੀ ਹੈ ਕਿ 12 ਸਾਲ ਦਾ ਆਪਾਂ ਬੱਚਾ ਨੂੰ ਚਾਈਲਡ ਕਿਹਾ ਜਾਂਦਾ ਜੀ, 13 ਸਾਲ ਤੋਂ ਬਾਅਦ ਟੀਨ ਮੰਨਦੇ ਹੈਗੇ ਆਪਾਂ, ਜਿਹੜੀ ਚਰਚਾ ਪਹਿਲਾਂ ਵੀ ਚੱਲ ਰਹੀ ਸੀ 5:30 AM ਤੇ। ਪਰ ਜਿਹੜੇ ਸਰੋਤੇ ਹੁਣ ਜੁੜੇ ਆ ਉਹਦੀ ਆਪਾਂ ਇਹ ਗੱਲ ਜ਼ਰੂਰ ਕਰਾਂਗੇ ਕਿ ਕਿਵੇਂ ਇੱਕ 12 ਸਾਲ ਦਾ ਬੱਚਾ ਸੀ, ਉਹਦੇ ਕੋਲ ਚੋਰੀ ਦਾ ਵਹੀਕਲ ਸੀਗਾ। ਜਦੋਂ ਪੁਲਿਸ ਨੇ ਉਹਨੂੰ ਸਕਾਊਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਭੱਜਣ ਦੇ ਚੱਕਰ 'ਚ ਇੱਕ ਪੁਲਿਸ ਅਫਸਰ ਨੂੰ ਸਟਕ ਕੀਤਾ ਜੀ, ਤਾਂ ਇਹਨੂੰ ਲੈ ਕੇ ਹੁਣ ਉਹਦੇ 'ਤੇ ਮਰਡਰ ਚਾਰਜ ਜਿਹੜੇ ਆ ਲੱਗੇ ਹੈਗੇ ਆ। ਇਹ ਇੱਕ ਵਿਸ਼ਾ ਇੱਦਾਂ ਦਾ ਬਣ ਗਿਆ ਹੈਗਾ ਕਿ 12 ਸਾਲ ਦਾ ਬੱਚਾ ਜਿਹੜਾ, ਜਾਂ 13 ਸਾਲ ਦੋ ਬੱਚੇ ਸੀਗੇ ਇਹਦੇ 'ਚ, ਉਹਨਾਂ ਦਾ ਜਿਹੜਾ ਜਨਰੇਸ਼ਨ ਹੈਗੀ ਆ ਅਗਲੀ ਜਿਹੜੀ ਆ, ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਨੂੰ ਬੱਚਿਆਂ 'ਚ ਲੈਂਦੇ ਹੈਗੇ ਹਾਂ, ਪਰ ਕਿਵੇਂ ਅੱਜ ਕ੍ਰਾਈਮ ਦੇ ਵਿੱਚ ਬੱਚਿਆਂ ਦਾ ਆ ਜਾਣਾ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈਗਾ ਕਿ ਉਹਨਾਂ ਨੇ ਜਿਹੜੀ ਕਾਰ ਸੀ ਖੁਦ ਚੋਰੀ ਕੀਤੀ ਸੀ ਜਾਂ ਕਿਸੇ ਵੱਲੋਂ ਚੋਰੀ ਕੀਤੀ ਹੋਈ ਕਾਰ ਯੂਜ਼ ਕਰ ਰਹੇ ਸੀ, ਉਹਨਾਂ ਨੂੰ ਪਤਾ ਨਹੀਂ ਸੀ, ਪਰ ਜੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਸ ਗੱਲ ਦੀ ਪੋਸੀਬਿਲਟੀ ਹੈਗੀ ਆ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਵਹੀਕਲ ਕਿੱਦਾਂ ਤੇ ਕਿੱਥੋਂ ਆਇਆ ਤੇ ਕਿਵੇਂ ਹੈਗਾ ਜੀ। ਇਹਦੇ ਸੰਬੰਧ 'ਚ ਮਲਟੀਪਲ ਚਾਰਜ ਜਿਹੜੇ ਆ ਲੱਗੇ ਹੈਗੇ ਆ, ਤੇ ਚਰਚਾ ਵੀ ਜਿਹੜੀ ਆ ਵੱਡੀ ਛੜੀ ਹੈਗੀ ਆ ਕਿ ਬੱਚਿਆਂ ਦਾ ਕ੍ਰਾਈਮ ਦੇ ਵਿੱਚ ਲਗਾਤਾਰ ਆਉਣਾ ਆਪਣੇ ਆਪ ਦੇ ਵਿੱਚ ਜਿਹੜਾ ਬਹੁਤ ਹੀ ਆਪਾਂ ਇਹ ਕਹਿ ਸਕਦੇ ਆ ਚਿੰਤਾਜਨਕ ਹੈਗਾ ਜੀ।
7: ਗੁਰਮੁਖ ਸਿੰਘ ਜੀ, ਮੈਂ ਨਾ ਕੱਲ ਮੈਨੂੰ ਵੱਖ ਵੱਖ ਸਟੋਰਾਂ ਤੇ ਜੇ ਕੋਈ ਸ਼ੇਅਰ ਆ ਟੈਲੀ ਕੰਮ ਕਰਦੇ ਸਟੋਰਾਂ ਵਿੱਚ ਹਲੋ ਛਲੋ ਕਰਨੀ ਪੈਂਦੀ ਆ ਤੇ ਜਾਣ ਦਾ ਮੌਕਾ ਮਿਲਿਆ, ਵਾਲਮਾਰਟ ਜਾਣ ਦਾ ਮੌਕਾ ਮਿਲਿਆ। ਮੇਫੀਲਡ ਤੇ ਬ੍ਰੈਮਲੀ ਤੇ ਇੱਕ ਵਾਲਮਾਰਟ ਹੈਗਾ, ਉੱਥੇ ਸਕੂਲ ਵੀ ਹੈਗਾ। ਇਟਸ ਅਮੇਜ਼ਿੰਗ, ਕਿਉਂਕਿ ਬੱਚੇ ਜਦੋਂ ਵਾਲਮਾਰਟ ਵਿੱਚ, ਫਿਰ ਚੋਰੀਆਂ ਬਹੁਤ ਹੋ ਰਹੀਆਂ ਹਨ, ਚੋਰੀ ਇੰਨੀ ਹੋ ਰਹੀ ਆ, ਬੈਗ ਬੈਗ ਪੈਕ ਬਾਹਰ ਛੱਡ ਦੇਵੋ ਯਾਰ, ਆਪਾਂ ਇੱਥੇ ਤੱਕ ਪਹੁੰਚ ਕੇ ਤੁਸੀਂ ਆਪਣਾ ਜਿਹੜਾ ਜੇ ਆਪਣਾ ਪਰਸ, ਵੱਡਾ ਪਰਸ ਜਾਂ ਬੈਗ ਪੈਕ ਵੀ ਨਹੀਂ ਅੰਦਰ ਲੈ ਕੇ ਜਾ ਸਕਦੇ, ਇਹ ਕੰਮ ਹੋ ਰਿਹਾ ਤਾਂ ਹੀ ਉਹ ਕਹਿੰਦੇ, ਕਿਉਂਕਿ ਫੜਨੇ ਬੜੇ ਔਖੇ ਹੁੰਦੇ ਹਨ, ਇਹਨਾਂ ਬੱਚਿਆਂ ਨੂੰ ਕੁਝ ਕਹਿ ਵੀ ਨਹੀਂ ਸਕਦੇ, ਸਿਕਿਉਰਿਟੀ ਗਾਰਡ ਵੀ ਨਹੀਂ ਕੁਝ ਕਰ ਸਕਦੇ, ਸਿਰਫ ਰਿਪੋਰਟ ਹੀ ਕਰ ਸਕਦੇ ਹੈਗੇ ਆ। ਸੋ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਆ, ਸਮਝਾਇਆ ਕਰੋ ਬੱਚਿਆਂ ਨੂੰ ਯਾਰ, ਬਰਾਊਨ ਬੈਗ ਦੇ ਰਿਹਾ ਕਰੋ, ਲੰਚ ਖਾ ਲਿਆ ਕਰਨ ਉੱਥੇ ਬੈਠ ਕੇ, ਕੋਈ ਕੋਈ ਕਿਤੇ ਤੁਰਿਆ ਹੁੰਦਾ, ਕੋਈ ਤੁਹਾਡੀ ਮਰਜ਼ੀ ਹੈਗੀ ਆ, ਬੱਚੇ ਜੋ ਮਰਜ਼ੀ ਖਾਣ ਪੀਣ, ਪਰ ਫਿਰ ਵੀ ਸਕੂਲ ਵਿੱਚ ਹੋਣੇ ਚਾਹੀਦੇ ਆ। ਸੜਕਾਂ ਕ੍ਰੋਸ ਕਰਕੇ ਸਟੋਰਾਂ ਵਿੱਚ ਜਾਂਦੇ ਆ, ਸਮਾਨ ਖਰੀਦੇ ਜਾਂਦੇ ਆ, ਵਾਹ ਸਕੂਲ ਵਿੱਚ ਪੜ੍ਹਨ ਜਾਂਦੇ ਆ, ਪੜ੍ਹਾਈ 'ਤੇ ਰਹਿੰਦਾ, ਉਹਨਾਂ ਨੇ ਪਤਾ ਲੱਗੇਗਾ ਵੀ 4 ਘੰਟੇ ਪੁਰਾਣਾ ਲੰਚ ਕਿਸ ਤਰ੍ਹਾਂ ਖਾਈਦਾ, ਗਾਹਾਂ ਕੰਮ 'ਤੇ ਵੀ ਖਾਣਾ ਪੈਣਾ ਆ। ਸੋ ਆਦਤਾਂ ਪਹਿਲੇ ਸਿਖਾਉਣੀ ਪੈਂਦੀ। ਅੱਜ ਕੱਲ੍ਹ ਸਾਡੇ ਇੰਡੀਅਨ ਗਰੋਸਰੀ ਸਟੋਰ ਦੇਖ ਲਓ, ਉਹਨਾਂ ਵਿੱਚ ਬੱਚੇ ਬਹੁਤ ਚੋਰੀ ਕਰ ਰਹੇ ਹਨ। ਕੌਣ ਹਨ ਬ੍ਰਹਮਪੁਰ ਵਿੱਚ, ਕਿੰਨੀ ਪਰਸੈਂਟ ਪਾਪੂਲੇਸ਼ਨ, ਆਪਣੇ ਵੀ ਬਹੁਤ ਸਾਰੇ ਇਨਵੋਲਵ ਹਨ। ਸੋ ਹੱਥ ਜੋੜ ਕੇ ਪੇਰੈਂਟਸ ਨੂੰ ਬੇਨਤੀ ਹੈਗੀ ਆ, ਸਮਝਾ ਦਿਓ ਵੀ ਇੱਦਾਂ ਦੇ ਕੰਮ ਨਾ ਕਰਿਓ, ਪਰ ਹੋਰ ਰਹੇ ਹਨ। ਆਹ ਦੇਖ ਲਓ, 12 ਸਾਲ ਦੀ ਉਮਰ ਸੀਗੀ ਗੱਡੀ, ਹੁਣ ਪਤਾ ਲੱਗਿਆ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਲੈ ਕੇ ਭੱਜੀ ਉਸ 12 ਸਾਲ ਦੀ ਗੱਡੀ ਕੌਣ ਚਲਾਉਂਦਾ ਇੱਥੇ? ਪੇਰੈਂਟਸ ਨੇ ਚਾਬੀ ਦਿੱਤੀ ਹੋਊਗੀ ਬੈਠਣ ਵਾਸਤੇ, ਅਤੇ ਕਦੇ ਨਾ ਕਦੇ ਚਲਾਈ ਹੋਊਗੀ, ਤਾਂ ਹੀ ਕੀਤਾ ਹੋਊਗਾ ਕੰਮ, ਜਾਂ ਪਹਿਲਾਂ ਚੋਰੀ ਛੁਪੇ ਕਰਦੇ ਰਹਿਣਗੇ ਰਹੇ ਹੋਣਗੇ। ਸੋ ਆਉਣ ਵਾਲੇ ਟਾਈਮ ਵਿੱਚ ਪਤਾ ਲੱਗ ਜਾਵੇਗਾ, ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਉਸ ਐਕਸੀਡੈਂਟ ਦੀ, ਅਤੇ ਪੁਲਿਸ ਆਫਿਸਰ ਵੀ ਸੱਟ ਲੱਗੀ ਸੀ, ਹੌਸਪਿਟਲ ਵਿੱਚ ਹਨ, ਅਤੇ ਕਿਹੜੇ ਕਿਹੜੇ ਚਾਰਜ ਲੱਗਦੇ ਹਨ। 2 ਬੱਚੇ ਹੋਰ ਸੀਗੇ ਕਾਰ ਦੇ ਵਿੱਚ, ਉਹਨਾਂ ਦੀ ਉਮਰ 13 ਅਤੇ 12 ਸਾਲ ਦੀ ਸੀਗੀ। ਇਟਸ ਅਮੇਜ਼ਿੰਗ ਖਿਜ਼ ਐਟ ਦਿਸ ਏਜ ਆਰ ਡਰਾਈਵਿੰਗ। ਤੁਸੀਂ ਕਾਲ ਕਰਨੀ ਹੋਵੇ ਹੁਣ, ਤੁਹਾਡੀਆਂ ਕਾਲਾਂ ਮੈਂ ਲੈ ਲਵਾਂਗਾ, 416-837-1515 ਥੋੜ੍ਹੀਆਂ ਠਹਿਰ ਕੇ, 416-837-1515 ਸਾਡੇ ਸਟੂਡੀਓ ਨੰਬਰ ਹੁੰਦਾ ਆ, 416-837-1515। ਮਨਜੀਤ ਚੀਮਾ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਕਮਿਟਡ ਟੂ ਹੈਲਪਿੰਗ ਬਾਇਰਸ ਐਂਡ ਸੈਲਰਸ ਦੋਨੇ ਪਾਸੇ। ਤੁਸੀਂ ਘਰ ਵੇਚਣਾ ਹੋਵੇ, ਖਰੀਦਣਾ ਹੋਵੇ, ਤੁਹਾਡੀ ਮਦਦ ਹੁੰਦੀ ਆ। ਕਾਫੀ ਲੰਬੇ ਸਮੇਂ ਤੋਂ ਫੁੱਲ ਟਾਈਮ ਰੀਅਲ ਸਟੇਟ ਦੀ ਬਿਜ਼ਨਸ ਵਿੱਚ ਹਨ, ਸੋ ਪੈਸਾ ਥੋੜ੍ਹਾ ਨਹੀਂ ਹੁੰਦਾ, ਮਿਲੀਅਨ 2 ਮਿਲੀਅਨ ਵਾਲੇ ਜਿਹੜੇ ਘਰ ਦੇ ਤੁਸੀਂ ਖਰੀਦਦੇ ਹੋ ਵੇਚਦੇ ਹੋ, ਉਹਨਾਂ ਨੂੰ ਇੱਕ ਪ੍ਰੋਫੈਸ਼ਨਲੀ ਹੈਂਡਲ ਕਰ ਸਕਦਾ ਵਧੀਆ ਤਰੀਕੇ ਨਾਲ, ਸਪੈਸ਼ਲਾਈਜ਼ ਕਰਦੇ ਆ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ। ਮਨਜੀਤ ਚੀਮਾ, 416-357-9965, 416-357-9965, ਟਾਰਗੇਟ ਲਜੈਸਿਕ ਸੀਲ ਇਮੀਗ੍ਰੇਸ਼ਨ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਾਂ। ਸੀਲ ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਨੀ ਹੈ। ਸੁਪਰ ਵੀਜ਼ਾ, ਕੋਈ ਅਪੀਲ ਦਾ ਕੇਸ ਹੋਵੇ, ਟੋਰਬਰਮ ਅਤੇ ਸਟੀਲ 'ਤੇ ਹਨ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਬਾਰੇ ਸਾਹਿਬ ਲਾਈਨ ਤੁਸੀਂ ਹੋਲਡ 'ਤੇ ਰੱਖੋ, ਬ੍ਰੇਕ ਤੋਂ ਆਪਾਂ ਵਾਪਸ ਆਉਂਦੇ ਵਿਰਾਸਤ ਰੇਡੀਓ 'ਤੇ, ਵਿਰਾਸਤ ਟੀਵੀ 'ਤੇ।
9: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ, 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ, ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200, 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
10: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992, 905-564-9292।
9: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ, ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਏ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666, ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
11: मजेस्टिक किचन तो बनवाओ अपने पसंद की किचन। स्टेट ऑफ द आर्ट मशीनरी, कस्टम किचन कैबिनेट्स, ऑफिस फर्नीचर, कस्टम बार्स, हजारा कलर जो तुसी चूज कर सकते हो। अफोर्डेबल प्राइस, एक्सीलेंट सर्विस, कस्टम मिलवर्क, परफेक्शंस दे नाल प्रोफेशनल्स द्वारा बनाए जाते ने। तुहाडे पसंद दा डिजाइन, स्टाइल, शेप, फिनिश, कलर, आज ही कॉल करो मजेस्टिक किचन नू 6476433040। GTA दी बेस्ट ट्रांसपोर्टेशन कंपनीज नाल मौका मिल रहा है वधिया डॉलर कमान दा ते गड्डी चलाउन दा।
12: अल्फा ट्रांस नु चाहि देने AZ ड्राइवर्स, टीम ड्राइवर अते ओनर ऑपरेटर, वधिया पे पैकेज अते 12 महीने कम ते मान सत्कार भी पूरा कर देने।
11: आज ही संपर्क करो लखी सैनी नु 905-799-1525, 905-799-1525 या विजिट करो 105 ईस्ट ड्राइव ब्रैम्पटन।
13: CWC Immigration is one of the largest immigration companies and they have 4 offices in Canada and 12 in India. I know Mr. Kheran personally. I have also gone to their office. I have also met clients. I feel that they believe in quality and they are dedicated to providing competent services to the clients.
14: Sitariyan di pasand, thwaddi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
7: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਗੁਰਮੁਖ ਸਿੰਘ ਬਾਰੀ ਸਾਹਿਬ ਨੂੰ ਗੱਲ ਬੱਚਾ ਦੇ ਤੁਹਾਨੂੰ ਮੇਰੇ ਸੈਲਫੋਨ 'ਤੇ ਕਾਲ ਨਾ ਕਰੋ, ਕਾਲ ਕਰਨੀ ਹੋਵੇ ਤੁਸੀਂ ਕਾਲ ਪਲੀਜ਼ ਕਰ ਲਵੋ 416-837-1515 ਇਹ ਨੰਬਰ ਹੁੰਦਾ ਆ 416-837-1515। ਪੰਜ ਬੱਤਿਆਂ ਦੀ ਜਿਹੜੀ ਬੱਚਿਆਂ ਦੀ ਜਿਹੜੀ ਸੇਮ ਫੈਮਿਲੀ ਵਿੱਚ ਮੌਤ ਹੋਈ ਸੀਗੀ, ਇੱਕ ਜਿਹੜਾ ਐਕਸੀਡੈਂਟ ਹੋਇਆ ਸੀਗਾ ਮੇਪਲ ਟਾਊਨ ਦੇ ਵਿੱਚ, OPPL ਡੇਰੀ ਓ ਪ੍ਰੋਵਿੰਸ਼ੀਅਲ ਪੁਲਿਸ ਹਜੇ ਵੀ ਇਨਵੈਸਟੀਗੇਟ ਕਰ ਰਹੀ ਹੈਗੀ ਆ ਲੁਕਿੰਗ ਫੋਰ ਆਨਸਰਸ, ਕਿਉਂਕਿ ਜਿਸ ਹਿਸਾਬ ਨਾਲ ਐਕਸੀਡੈਂਟ ਹੋਇਆ, ਜਿੱਦਾਂ ਬੱਚਿਆਂ ਦੀ ਮੌਤ ਹੋਈ ਆ, ਸੱਚ ਆ ਸੈਡ ਸਟੋਰੀ ਹੈਗੀ ਆ। ਸੋ ਇੱਕੋ ਪਰਿਵਾਰ ਵਿੱਚ ਇੰਨੇ ਬੱਚੇ ਚਲੇ ਜਾਣੇ, ਫੈਮਿਲੀ ਮੈਂਬਰ ਚਲੇ ਜਾਣੇ, ਅਤੇ ਐਕਸੀਡੈਂਟ ਦੀ ਪੂਰੀ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਵਾਲੇ ਕਰ ਰਹੇ ਹਨ। ਇਸ ਨਾਲ ਨਾਲ ਫੀਫਾ ਵਰਲਡ ਕੱਪ ਮੈਚ ਜਿਹੜੇ ਚੱਲਦੇ ਹਨ ਅਤੇ ਟੋਰਾਂਟੋ ਦੇ ਵਿੱਚ ਕਹਿੰਦੇ ਹਜ਼ਾਰਾਂ ਦੇ ਹਿਸਾਬ ਨਾਲ ਇੰਟਰਨੈਸ਼ਨਲ ਵਿਜ਼ਟਰਸ ਆਏ ਹੋਏ ਹਨ ਅਤੇ ਬਹੁਤ ਸਾਰਾ ਇੰਡਸਟਰੀ ਜਿਹੜੀ ਹੈਗੀ ਆ ਪੈਸਾ ਕਮਾ ਰਹੀ ਹੈਗੀ ਆ। ਅੰਟੇਰੀਓ ਵਿੱਚ ਹਾਊਸਿੰਗ ਅਫੋਰਡੇਬਿਲਟੀ ਰਿਮੇਨਸ ਅ ਮੇਜਰ ਕੰਸਰਨ ਅਕਰੋਸ GTA। ਅਫੋਰਡੇਬਿਲਟੀ ਹੋਰ ਘਟਾ ਦੋਗੇ, ਘਰ ਹੋਰ ਸਸਤੇ ਹੋਣਗੇ, ਜਿਹਨਾਂ ਨੇ ਮਹਿੰਗੇ ਲਏ ਕੀ ਬਣੇਗਾ? ਬਾਰੇ ਸਾਹਿਬ ਇੱਕ ਦੋ ਖਬਰਾਂ ਹਨ, ਆਪਾਂ ਉਹਨਾਂ ਨੂੰ ਸਾਂਝ ਪਾ ਦਈਏ।
8: ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਇੱਕ ਰੀਟਵੀਟ ਕੀਤਾ ਜੀ, ਜਸਟਿਸ ਮਿਨਿਸਟਰ ਜਿਹੜੇ ਸ਼ਾਨ ਫਰੇਜ਼ਰ ਹੈਗੇ ਆ ਜੀ,
7: ਜੀ
8: ਉਹਨਾਂ ਨੇ ਹੁਣੇ ਟਵੀਟ ਕੀਤਾ ਕਿ ਜਿਹੜਾ ਕਾਨੂੰਨ ਪਾਸ ਕੀਤਾ Bill C-14 Bill C-14 ਉਹ ਫੈਕਟ ਹੈਗਾ ਤੇ ਇੱਕ ਕਿਸਮ ਦਾ ਮੈਸੇਜ ਦਿੱਤਾ ਜਿਹੜੇ ਕ੍ਰਿਮੀਨਲ ਲੋਕ ਹੈਗੇ ਆ ਜਾਂ ਅਕਿਊਜ਼ਡ ਕ੍ਰਿਮੀਨਲ ਲੋਕ ਹੁੰਦੇ ਆ ਕਿ ਉਹ ਹੁਣ ਇਸ ਗੱਲ ਦਾ ਧਿਆਨ ਰੱਖਣ ਕਿ ਜਿਹੜਾ ਬੇਲ ਰਿਫੋਰਮ ਹੈਗਾ ਆ ਹੁਣ ਐਕਟਿਵ ਹੈਗਾ। ਬੇਲ ਰਿਫੋਰਮ ਕੀ ਹੈਗਾ ਜੀ ਕਿ ਉਹਦੇ ਤਹਿਤ ਜਿਹੜਾ ਬਹੁਤ ਸਾਰੇ ਇੱਦਾਂ ਦੇ ਅਕਿਊਜ਼ਡ ਹੁੰਦੇ ਸੀਗੇ, ਸਸਪੈਕਟ ਹੁੰਦੇ ਸੀ, ਹਾਲੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਕਨਵਿਕਸ਼ਨ ਨਹੀਂ ਹੁੰਦੀ, ਤਾਂ ਉਹਨਾਂ ਦੀ ਜਦੋਂ ਵੀ ਪੁਲਿਸ ਚਾਰਜ ਲਾਉਂਦੀ ਸੀ ਤਾਂ ਇੱਕ ਬੜਾ ਈਜ਼ਲੀ ਚਾਰਟਰ ਦੇ ਵਿੱਚ ਬਹੁਤ ਸਾਰੀਆਂ ਮਦਾਂ ਹੈਗੀਆਂ ਨੇ ਕਿ ਜਿੰਨਾ ਚਿਰ ਤੱਕ ਬੰਦਾ ਕਨਵਿਕਟ ਨਹੀਂ ਹੁੰਦਾ ਉਹ ਬਾਹਰ ਘੁੰਮ ਫਿਰ ਸਕਦਾ, ਸੋਸਾਇਟੀ ਵਿਚਰ ਸਕਦਾ ਜੀ, ਉਹਦੇ ਜਿਹੜੇ ਅਧਿਕਾਰ ਆ ਉਹ ਬੜੇ ਸੁਰੱਖਿਅਤ ਰਹਿੰਦੇ ਆ। ਲੇਕਿਨ ਹੁਣ ਕੁਛ ਇਹ ਗੱਲ ਕਰ ਦਿੱਤੀ ਸੀ ਕਿ ਪਹਿਲਾਂ ਜਿਹੜੇ ਰੂਲ ਸੀਗੇ ਉਹਦੇ ਤਹਿਤ ਜਿਹੜੇ ਗਵਰਨਮੈਂਟ ਪ੍ਰੋਸੀਕਿਊਟਰ ਸੀ ਜਾਂ ਜਿਹੜੀਆਂ ਸੁਰੱਖਿਆ ਏਜੰਸੀਆਂ ਸੀ ਉਹਨਾਂ ਨੂੰ ਇਹ ਗੱਲ ਕੋਰਟ 'ਚ ਪ੍ਰੂਵ ਕਰਨੀ ਪੈਂਦੀ ਸੀ ਕਿ ਉਕਤ ਬੰਦੇ ਨੂੰ ਕਿਉਂ ਡਿਟੈਂਸ਼ਨ 'ਚ ਰੱਖਿਆ ਜਾਵੇ। ਲੇਕਿਨ ਹੁਣ ਇਹਦਾ ਜਿਹੜਾ ਘੁਮਾ ਕੇ ਉਲਟਾ ਕਰ ਦਿੱਤਾ ਗਿਆ ਕਿ ਜਿਹੜਾ ਵਿਅਕਤੀ ਜਿਹੜਾ ਸਸਪੈਕਟ ਹੈਗਾ ਉਹਨੂੰ ਪ੍ਰੂਵ ਕਰਨਾ ਪਊਗਾ ਕਿ ਉਹ ਬਾਹਰ ਜਾ ਕੇ ਜਿਹੜਾ ਕਮਿਊਨਿਟੀ ਲਈ ਸੇਫ ਹੈਗਾ ਤੇ ਉਹਨੂੰ ਕਿਉਂ ਬੇਲ ਦਿੱਤੀ ਜਾਵੇ। ਏਦਾਂ ਦੇ ਸਿਕਸ਼ਨ ਜਿਹੜੀਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨੇ ਹੁਣ ਇਸ ਗੱਲ ਨੂੰ ਰੀਟਵੀਟ ਕਰਕੇ ਇੱਕ ਮੈਸੇਜ ਦਿੱਤਾ ਜਿਹੜਾ ਕੈਨੇਡਾ ਦੇ ਵਿੱਚ ਹੁਣ ਸਖ਼ਤ ਲਾ ਹੈਗੇ ਆ, ਹਾਲਾਂਕਿ ਇਹਦੇ ਆਊਟਕਮ ਜਿਹੜੇ ਹੈਗੇ ਆ ਕਿੰਨੇ ਕੁ ਆ ਰਹੇ ਜਾਂ ਕਿੰਨੇ ਕੁ ਆਉਣੇ ਹੈਗੇ ਆ, ਕਿਉਂਕਿ ਜਿਹੜਾ ਕ੍ਰਾਈਮ ਰੇਸ਼ੋ ਆ ਹਾਲੇ ਟੋਪ ਤੇ ਹੈਗਾ ਆ ਤੰਬੜ ਸਾਹਿਬ, ਸੋ ਇਹ ਆਪਣੇ ਸਰੋਤੇ ਦੱਸ ਸਕਦੇ ਆ। ਤੇ ਮੈਂ ਇੱਕ ਲਾਸਟ ਮਿੰਟਾਂ ਦੇ ਵਿੱਚ ਜਿਹੜਾ ਪੰਜਾਬ ਦਾ ਬਰਨਿੰਗ ਇਸ਼ੂ ਵੀ ਇੱਕ ਦਾ ਆਪਾਂ ਜ਼ਰੂਰ ਲੈ ਕੇ ਆਵਾ ਕਰਾਂਗੇ
7: ਜੀ
8: ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜਾ ਇੱਕ ਹੁਕਮਨਾਮਾ ਸੁਣਾਇਆ ਗਿਆ ਆਪਾਂ ਕਹਿ ਸਕਦੇ ਹਾਂ, ਜਿਹਦੇ ਵਿੱਚ ਸਮੁੱਚੀ ਭਗਵੰਤ ਮਾਨ ਸਮੇਤ ਮੁੱਖ ਮੰਤਰੀ ਸਮੇਤ ਸਮੁੱਚੀ ਕੈਬਨਿਟ ਨੂੰ ਜਿਹੜਾ ਆ ਤਲਬ ਕੀਤਾ ਗਿਆ ਜੀ ਅਕਾਲ ਤਖ਼ਤ ਦੇ ਉੱਪਰ। ਮਾਮਲਾ ਇੱਕ ਵੀਡੀਓ ਦਾ ਹੈਗਾ ਆ ਜਿਹਦੇ ਵਿੱਚ ਕੁਛ ਏਦਾਂ ਦੀਆਂ ਇਤਰਾਜ਼ਯੋਗ ਵੀਡੀਓ ਹੈਗੀਆਂ ਨੇ ਕਿ ਕੁਛ ਅਪਮਾਨ ਜਿਹੜਾ ਕੀਤਾ ਜਾ ਰਿਹਾ ਗੁਰਸਮਿਆਂ ਦਾ ਜਾਂ ਕੁਛ ਕਹਿ ਲਓ ਤਾਂ ਉਹਦੇ ਸੰਬੰਧ ਵਿੱਚ ਹੁਣ ਜਿਹੜਾ ਆ ਪਹਿਲਾਂ ਕੱਲ ਬਰਨਿੰਗ ਇਸ਼ੂ ਇਹ ਆਇਆ ਸੀਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਲੈਬ ਜਿਹੜੀਆਂ ਪ੍ਰੋਮੀਨੈਂਟ ਹੈਗੀਆਂ ਇੰਡੀਆ ਦੀਆਂ ਉੱਥੋਂ ਇਸ ਵੀਡੀਓ ਨੂੰ ਜਿਹੜਾ ਚੈੱਕ ਕਰਾਇਆ ਗਿਆ ਸੀਗਾ ਤੇ ਫੈਕਟ ਚੈੱਕ ਕਰਾਏ ਗਏ ਸੀ ਕਿ ਇਹ AI ਦੇ ਨਾਲ ਕੋਈ ਸਾਬੋਤਾਜ ਹੋਇਆ ਜਾਂ ਬਣਾਉਟੀ ਹੈਗੀਆਂ ਨੇ, ਜਿਹਦੇ ਵਿੱਚ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਉਹਨਾਂ ਦੇ ਅਨੁਸਾਰ ਇਹ ਵੀਡੀਓ ਸਹੀ ਹੈਗੀਆਂ ਨੇ। ਇਹਦਾ ਜਵਾਬ ਵੀ ਕੱਲ ਆ ਗਿਆ ਸੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅਹਿਮ ਬੁਲਾਰੇ ਜਿਹੜੇ ਆਮ ਆਦਮੀ ਪਾਰਟੀ ਬਲਤੇਜ ਪੰਨੂ ਹੁਣਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਉਹਨਾਂ ਇਹ ਦੱਸਿਆ ਸੀਗਾ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਜਿਹੜੇ ਵਿਅਕਤੀ ਹੈਗੇ ਆ ਉਹ ਭਗਵੰਤ ਮਾਨ ਨਹੀਂ ਹੈਗੇ। ਜਿਹੜੀ ਪੁਸ਼ਟੀ ਹੋਈ ਹੈ ਲੈਬ ਵੱਲੋਂ ਇਹ ਨੀ ਦੱਸਦੀ ਕਿ ਉਹ ਭਗਵੰਤ ਮਾਨ ਹੀ ਹੈਗੇ ਨੇ। ਤਾਂ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਵੀ ਬਿਆਨ ਆਇਆ ਕਿ ਉਹ ਵੀਡੀਓ ਵਿੱਚ ਮੈਂ ਨੀ ਹੈਗਾ ਤੇ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮੇਰਾ ਸਿਰ ਝੁਕਦਾ ਆ। ਇਹ ਮਾਮਲਾ ਕਿਸ ਪਾਸੇ ਜਾਂਦਾ, ਪਰ ਜੇ ਮੌਜੂਦਾ ਜੇ ਆਪਾਂ ਗੱਲਾਂ ਕਰਨੀਆਂ ਹੋਣ ਧਾਰਮਿਕ ਪੱਖੋਂ ਤਾਂ ਇੱਕ ਪਾਰਟੀ ਨੀ, ਫਿਰ ਤਾਂ ਸਾਰੀਆਂ ਹੀ ਪਾਰਟੀਆਂ ਘੇਰੇ ਚ ਆਉਂਦੀਆਂ। ਤੇ ਮੈਨੂੰ ਲੱਗਦਾ ਬਰਾਬਰ ਰੂਪ ਚ ਸਾਰਿਆਂ ਨੇ ਜ਼ਿੰਮੇਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਠਹਿਰਾਉਣਾ ਜਿਹੜਾ ਉਹ ਜ਼ਰੂਰੀ ਹੈਗਾ ਜੀ। ਜੀ ਤਮਰ ਸਾਹਿਬ,
7: ਗੁਰਮੁਖ ਸਿੰਘ ਜੀ, ਅਕਾਲ ਤਖ਼ਤ ਕੋਈ ਸਮਝਦੇ ਨਹੀਂ, ਇਹ ਧਰਮ ਨੂੰ ਕੱਲੇ ਇਸ ਹਿਸਾਬ ਨਾਲ ਵਰਤ ਰਹੇ ਹਨ। ਤੋ ਧਰਮ ਤੇ ਪੋਲਿਟਿਕਸ ਜਿਹੜੇ ਹੈਗੇ ਆ ਅੱਡ ਅੱਡ ਚੱਲਣੇ ਚਾਹੀਦੇ ਹਨ, ਪਰ ਧਰਮ ਦੀ ਪੂਰੀ ਵਰਤੋਂ ਕਰ ਰਹੇ ਹਨ ਸੋ ਕਾਲਡ ਜਥੇਦਾਰ। ਜੇ ਇਹ ਗਲਤ ਨਿਕਲੇ ਜੋ ਇਹ ਬਿਆਨ ਦੇ ਰਹੇ ਹਨ, ਫਿਰ ਜ਼ਿੰਮੇਵਾਰ ਕੌਣ ਹੋਵੇਗਾ?
8: ਉਹਦੇ ਨਾਲ ਕੀ ਹੁੰਦਾ ਜੀ, ਸ਼੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਹੁੰਦੀ ਆ। ਜਦੋਂ ਅਸੀਂ ਕਿਸੇ ਵੀ ਮਾਮਲੇ ਨੂੰ ਫੈਕਟ ਚੈੱਕ ਦੇ ਹਿਸਾਬ ਨਾਲ ਦੇਖਣਾ ਹੈਗਾ, ਤਾਂ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਹੜੇ ਮੌਜੂਦਾ ਜਥੇਦਾਰ ਨੇ ਜਿਹੜੇ ਪਹਿਲਾਂ ਵੀ ਸੀਗੇ, ਜਦੋਂ ਉਹਨਾਂ ਨੂੰ ਸਵਾਲ ਹੁੰਦਾ ਜੀ ਸੁਖਬੀਰ ਬਾਦਲ ਹੋਣਾ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਬਹੁਤ ਸਾਰੀਆਂ ਏਦਾਂ ਦੀਆਂ ਧਾਰਮਿਕ ਤੌਰ ਤੇ ਬੇਨਿਯਮੀਆਂ ਬਾਰੇ ਜਾਂ ਆਪਾਂ ਕਹਿ ਸਕਦੇ ਭੁੱਲਾਂ ਬਾਰੇ, ਤਾਂ ਉੱਥੇ ਓਨਾ ਪ੍ਰੋਮੀਨੈਂਟ ਸਟੈਂਡ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਹੀਂ ਹੁੰਦਾ। ਜਾਂ ਤਾਂ ਫਿਰ ਜੀ ਜਦੋਂ ਅਕਾਲੀ ਜਿਹੜੇ ਫੂਲਾ ਸਿੰਘ ਸੀਗੇ ਉਹਨਾਂ ਟਾਈਮ ਦੇ ਉੱਪਰ, ਫਿਰ ਕੋਈ ਵੀ ਹੋਵੇ ਮੂਹਰੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਇੱਕ ਸਟੈਂਡ ਆਪਾਂ ਕਹਿ ਲਈਏ ਜਾਂ ਜਿਹੜੀ ਮਾਣ ਮਰਿਆਦਾ ਉਹ ਕਾਇਮ ਹਰ ਹਾਲਤ 'ਚ ਰਹਿਣੀ ਚਾਹੀਦੀ ਆ, ਚਾਹੇ ਜਥੇਦਾਰ ਨੂੰ ਆਪਣੀ ਕੁਰਸੀ ਜਿਹੜੀ ਆ ਜਾਂ ਅਹੁਦਾ ਜਿਹੜਾ ਉਹ ਛੱਡਣਾ ਕਿਉਂ ਨਾ ਪੈ ਜੇ, ਪਰ ਏਦਾਂ ਅਨਫਾਰਚੁਨੇਟਲੀ ਹੁੰਦਾ ਨਹੀਂ ਆ। ਮੇਰਾ ਇਹ ਮਸਲਾ ਹੈਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ, ਵੇਖੋ ਮੈਂ ਥੋੜ੍ਹਾ ਜਿਹਾ ਤੁਹਾਡੇ ਵਿਚਾਰਾਂ ਤੋਂ ਕਈ ਵਾਰੀ ਆਪਾਂ ਦੋ ਦਿਮਾਗ ਕੰਮ ਕਰਦੇ ਹਾਂ ਤਾਂ ਡਿਫਰੈਂਸ ਰੱਖ ਸਕਦੇ ਹਾਂ ਇੱਕ ਦੂਜੇ ਨਾਲੋਂ, ਠੀਕ ਹੈ। ਜਿਹੜਾ ਸਾਡਾ ਧਰਮ ਅਤੇ ਰਾਜਨੀਤੀ ਤੋਂ ਵੱਖਰਾ ਸੰਕਲਪ ਦਾ ਜਿਹੜਾ ਅੱਜ ਗੱਲ ਚੱਲਦੀ ਆ, ਕੱਲ ਵੀ ਸੁਰੂ ਤੇ ਆਏ ਸੀ, ਇਹ ਸਿੱਖ ਕੌਮ ਲਈ ਪੋਸੀਬਲ ਨਹੀਂ ਹੈਗਾ ਜੀ। ਸਾਡਾ ਜਿਹੜਾ ਸ਼੍ਰੀ ਅਕਾਲ ਤਖ਼ਤ ਦੀ ਸਥਾਪਨਾ ਹੀ ਪਹਿਲਾਂ ਅਸੀਂ ਧਰਮ ਦੇ ਉੱਤੇ ਹੀ ਇੱਕ ਬੇਸ ਤੇ ਚੱਲਦੇ ਰਹੇ ਹਾਂ ਪੰਜਵੀਂ ਪਾਤਸ਼ਾਹੀ ਤੱਕ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ ਆ, ਤਾਂ ਉਸ ਤੋਂ ਬਾਅਦ ਸੰਕਲਪ ਜਿਹੜਾ ਸ਼੍ਰੀ ਹਰਗੋਬਿੰਦ ਸਾਹਿਬ ਨੇ ਜੋੜਿਆ ਕਿ ਹੁਣ ਜਿਹੜਾ ਮੀਰੀ ਤੇ ਪੀਰੀ ਦੋਵਾਂ ਦਾ ਸਿਧਾਂਤ ਜਿਹੜਾ ਇਕੱਠਾ ਚੱਲੂਗਾ। ਸੋ ਪਰ ਇਹਦੇ ਸੰਕਲਪ ਨੂੰ ਸਮਝਣ ਦੀ ਲੋੜ ਹੈ।
7: ਇਹਨਾਂ ਨੂੰ ਚਲਾਉਂਦੇ ਕੌਣ ਆ? ਇਹ ਚਲਾਉਂਦੇ ਤਾਂ ਵਿਕੇ ਹੋਏ ਜਥੇਦਾਰ ਆ, ਵਿਕੇ ਹੋਏ ਆ, ਤੁਹਾਡੇ ਸਾਹਮਣੇ ਸਭ ਕੁਛ ਹੈ। ਕਈ ਲੋਕੀ ਨਹੀਂ ਕਹਿੰਦੇ, ਆਪਾਂ ਸਿੱਧਾ ਕਹਿ ਦਈਦਾ ਹੈਗਾ, ਕਿੰਨੀ ਵਾਰੀ ਸਾਹਮਣੇ ਆਇਆ ਜਦੋਂ ਅਹੁਦੇ ਤੋਂ ਉਠਾ ਦਿੰਦੇ ਆ ਫਿਰ ਬੋਲਣ ਲੱਗ ਪਏ, ਜਦੋਂ ਅਹੁਦੇ ਵਿੱਚ ਹੁੰਦੇ ਆ। ਸੱਚ ਤਾਂ ਉਦੋਂ ਬੋਲਣਾ ਜਦੋਂ ਤੁਸੀਂ ਕੁਰਸੀ 'ਤੇ ਬੈਠੇ ਹੁੰਦੇ ਆ, ਜਦੋਂ ਕੁਰਸੀ ਉਠਾਇਆ ਜਾਂਦਾ ਫਿਰ ਹੋਰ ਕੁਛ ਬੋਲਣ ਲੱਗ ਪੈਂਦੇ ਆ। ਦੁਨੀਆਂ ਭਰ ਦੇ ਲੋਕਾਂ ਨੂੰ ਪਤਾ ਕੀ ਕੁਛ ਹੋਇਆ। ਆ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ, ਮਾਫ਼ ਕਰਨਾ ਲਾਈਨਾਂ ਮੇਰੀਆਂ ਹੋਰ 'ਤੇ ਸੀ, ਨਿਗਾਹ ਨਹੀਂ ਗਈ। ਤੁਸੀਂ ਹੁਣ ਕਾਲ ਕਰ ਸਕਦੇ ਹੋ 416-837-1515 ਦੇ। ਜੀ ਆਇਆਂ ਵੀਰ ਮੇਰੇ।
15: ਹਾਂਜੀ ਤੰਬਰ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
7: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
15: ਦੇਖੋ ਜੀ, ਜਿਹੜੀ ਲੈਬ ਦੀ ਕਹਿੰਦੇ ਫਸੀ ਰਿਪੋਰਟ ਆਈ ਆ ਵੀਡੀਓ ਦੀ, ਉਹਦੇ ਚੋਂ ਇਨਕੁਆਇਰੀ ਕਰਨ ਵਾਲਿਆਂ ਨੇ, ਨਿਰੀਖਣ ਕਰਨ ਵਾਲਿਆਂ ਨੇ, ਇਹ ਕਦੇ ਵੀ ਨਹੀਂ ਕਿਹਾ ਕਿ ਭਗਵੰਤ ਮਾਨ ਇਸ ਫੋਟੋ ਦੇ ਵਿੱਚ
7: ਜੀ।
15: ਫਿਰ ਸਾਡੇ ਜਥੇਦਾਰ ਸਾਹਿਬ ਨੂੰ ਇੰਨਾ ਸਿਆਣਾ ਤੇ ਇੰਨੀ ਕਾਹਲੀ ਦੇ ਵਿੱਚ ਕਿਉਂ ਉਹਨਾਂ ਨੇ ਲੈ ਲਿਆ? ਇੱਕ ਪਾਗਲ ਪਾਣੀ ਮੈਂ ਤਾਂ ਕਹੂੰ, ਜ਼ਿਆਦਾ ਨੋ ਹੀ ਨਹੀਂ ਬੰਦੇ ਦਾ ਹੈਗਾ ਇਨਸਾਨ ਦਾ, ਫਿਰ ਉਹ ਵਾਰ ਵਾਰ ਨੋ ਆਪ ਕਿਉਂ ਲੈ ਰਹੇ ਭਗਵੰਤ ਮਾਨ ਦਾ
7: ਜੀ?
15: ਠੀਕ ਆ ਜੀ। ਦੂਸਰੀ ਗੱਲ ਭਾਜੀ, ਗੁਰਮੁਖ ਬਾਰੀ ਤੁਸੀਂ ਦੱਸਿਓ ਮੈਨੂੰ ਕਿ ਜਦੋਂ ਸਾਹਿਬ ਨੂੰ ਮਾਫ਼ੀਨਾਮੇ ਦਾ ਹੁਕਮਨਾਮਾ ਸੁਣਾਇਆ ਗਿਆ ਸੀਗਾ ਵੀ ਪੰਥ ਖਾਲਸਾ ਜੀ ਮੰਨ ਲਵੇ, ਉਦੋਂ ਪੰਥ ਖਾਲਸਾ ਨੇ ਸਿੱਖ ਸੰਗਤਾਂ ਨੇ ਨਹੀਂ ਸੀ ਮੰਨਿਆ, ਉਦੋਂ ਵਾਪਸ ਕਰਵਾਇਆ ਸੀਗਾ। ਹੁਣ ਵੀ ਇਹ ਪੰਥ ਖਾਲਸਾ ਦਾ ਉਹੀ ਹਾਲ ਹੋਣਾ ਇਹਦਾ ਹੁਕਮਨਾਮੇ ਦਾ ਜੋ ਪਹਿਲਾਂ ਉਦੋਂ ਹੋਇਆ ਸੀ ਬਾਈ ਜੀ। ਜਦੋਂ ਬੰਦਾ ਨੋ ਹੀ ਨਹੀਂ ਆਉਂਦਾ ਫਿਰ ਕੀ ਮਤਲਬ ਹੋ ਗਿਆ? ਤੁਸੀਂ ਕੌਣ ਨੋ ਲੈਣਾ? ਨਾਲੇ ਇਨਕੁਆਇਰੀ ਕਰਵਾਈ ਜਾਂਦੇ ਹੋ, ਜਾਂ ਤਾਂ ਉਹਦੇ ਰਹੋ ਇਨਕੁਆਇਰੀ ਤੇ। ਬਾਕੀ ਦੂਸਰੀ ਗੱਲ ਜਿਹੜੀ ਬੇਅਦਬੀ ਦੇ ਕਾਨੂੰਨ ਦੇ ਉੱਤੇ ਨੇ ਬੁਲਾਇਆ ਸਾਰਿਆਂ ਨੂੰ ਪਾਰਲੀਮੈਂਟ, ਮਤਲਬ ਕੈਬਨਿਟ ਮੰਤਰੀਆਂ ਨੂੰ ਜਾਂ ਵਿਰੋਧੀ ਧਿਰ ਨੂੰ, ਸਾਰਿਆਂ ਨੂੰ ਉਹ ਬੁਲਾ ਹੀ ਨਹੀਂ ਸਕਦੇ। ਇੱਕ ਮੁਖੀਆ ਨੂੰ ਬੁਲਾਓ ਤੁਸੀਂ ਇਕੱਲੇ ਨੂੰ ਜੇ ਬੁਲਾਉਣਾ, ਠੀਕ ਆ ਜੀ? ਇਹ ਤਾਂ ਸਾਰੇ ਸ਼ਬਦ ਨੇ ਮੇਰੇ ਤਾਂ ਨੇ, ਇਹ ਤਾਂ ਕਿਤੇ ਨੂੰ ਜਾਊ ਸੰਗਤ ਸਾਰੀ ਉਹਨਾਂ ਦੀ ਕਿੰਤੂ ਪਰੰਤੂ ਕਰੀ ਜਾਂਦੀ ਆ ਕੱਲ ਦੀ ਸਾਰਾ ਹੀ ਇਹਦੇ ਹੁਕਮਨਾਮੇ ਤੇ। ਇਹਦਾ ਉਹੀ ਹਾਲ ਹੋਣਾ ਜੋ ਪਹਿਲਾਂ ਉਦੋਂ ਹੋਇਆ ਸੀ ਹਾਲ ਇਹਦਾ ਹੁਕਮਨਾਮਿਆਂ ਦਾ। ਇਹਨਾਂ ਨੇ ਕੀ ਕੀਤਾ ਜੀ? ਸਾਡੇ ਧਰਮ ਦੀ ਜਿਹੜੀ ਕੁਰਸੀ ਆ ਅਕਾਲ ਤਖ਼ਤ ਦੀ, ਇਹਨਾਂ ਨੇ ਮਾਨ ਮਰਿਆਦਾ ਨੂੰ ਢਾਹ ਲਾਈ। ਕਰੀ ਇਹ ਜੀ ਲੋਕਾਂ ਨੇ ਹੁਕਮਨਾਮੇ ਬਾਰ ਬਾਰ ਸੁਣਾ ਕੇ ਬਾਦਲ ਦੇ ਹੱਥ ਟੋਕੇ ਬਣ ਕੇ ਜੀ। ਥੈਂਕ ਯੂ ਜੀ।
7: ਜੀ ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਤੇ ਚਲ ਗਏ ਹਨ। ਅਗਲੀ ਕਾਲ ਚਲੇ ਲੱਗਦਾ ਕਮਲ ਜੀ। ਕਮਲ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਪ੍ਰੋਗਰਾਮ ਦੇ ਵਿੱਚ।
16: ਜੀ ਤੰਬਰ ਸਾਹਿਬ ਸਤਿ ਸ੍ਰੀ ਅਕਾਲ ਤੇ ਬਾਰੀਆ ਸਾਹਿਬ ਤੁਹਾਨੂੰ ਵੀ। ਦੇਖੋ ਤੇ ਮਤਲਬ ਹੁਣ ਦੀ ਨਹੀਂ ਗੱਲ ਹੈਗੀ
7: ਜੀ,
16: ਕਿੰਨੀ ਦੇਰ ਅੱਗੇ ਪਹਿਲਾਂ ਵੀ ਇਹਨਾਂ ਨੇ ਬਹੁਤ ਵਾਰੀ ਏਦਾਂ ਦੇ ਲੋਕੀ ਭੱਦੇ ਕਮੈਂਟ ਲਿਖਦੇ ਨੇ ਤੇ ਅਸੀਂ ਫਿਰ ਮਤਲਬ ਉਹ ਸੋਚੀਦਾ ਵੀ ਯਾਰ ਇਹ ਸਾਡੇ ਜਥੇਦਾਰ ਦੀ ਆਹ ਬੁਕਤ ਹੈ। ਹੁਣ ਜਿਹੜਾ ਬੰਦਾ ਰਾਤੋ ਰਾਤ ਥਾਪਿਆ ਗਿਆ, ਹਾਲਾਂਕਿ ਬਾਰੀਆ ਸਾਹਿਬ ਦੇ ਨਾਲ ਮੈਂ ਨੀ ਐਗਰੀ ਕਰਦਾ ਵੀ ਆਪਾਂ ਇਹ ਕਹਿ ਦਈਏ ਦੇਖੋ ਜੀ ਧਰਮ ਤੇ ਰਾਜਨੀਤੀ ਇਕੱਠੀ ਚੱਲਦੀ ਹੈ, ਨਹੀਂ, ਪਰ ਸੋ ਕਾਲ ਤੁਸੀਂ ਇਹ ਕਹੋ ਸਰ ਐਜ ਏ ਪੱਤਰਕਾਰ, ਮੈਂ ਪਹਿਲਾਂ ਤੁਹਾਡੇ ਕੋਲ ਮਾਫ਼ੀ ਮੰਗ ਰਿਹਾ, ਪਰ ਮਸਲਾ ਇਹ ਹੈ ਵੀ ਅਸੀਂ ਸੱਚਾਈ ਤੇ ਕਰੀਏ। ਹਾਂ, ਉਹਨਾਂ ਨੂੰ ਬੰਦਿਆਂ ਨੂੰ ਸਜਾਵਾਂ ਹੋਣੀਆਂ ਚਾਹੀਦੀਆਂ ਹਨਾ, ਜਿਹਨਾਂ ਨੇ ਬਰਗਾੜੀ ਕਾਂਡ ਕਰਾਇਆ, ਜਿਹਨਾਂ ਨੇ 84 ਦੇ ਦੰਗਿਆਂ ਤੋਂ ਲੈ ਕੇ ਤੁਸੀਂ ਹੋਰ ਦੇਖ ਲਓ 84 ਓਪਰੇਸ਼ਨ ਬਲੂ ਸਟਾਰ ਤੋਂ ਦੇਖ ਕੇ ਦੇਖ ਲਓ ਵੀ ਚੱਲ ਰਿਹਾ ਸਾਡੇ ਨਾਲ, ਕਿੱਥੇ ਸਾਡੇ ਬੰਦੇ ਸੀ, ਅਸੀਂ ਕਿੱਥੇ ਸੀਗੇ, ਕਿੱਥੇ ਨਹੀਂ ਸੀਗੇ। ਹਾਂਜੀ, ਤੇ ਉਹਦੇ ਉੱਤੇ ਬੋਲਣ ਦੀ ਬਜਾਏ ਅਸੀਂ ਮਤਲਬ ਇੱਕ ਹੋਰ ਡਿਪਲੋਮੈਟਿਕ ਜਿਹਾ ਬਿਆਨ ਦੇ ਦਈਏ, ਏਦਾਂ ਨਹੀਂ। ਉਹਦੇ ਉੱਤੇ ਗੱਲ ਕਰੋ ਵੀ ਇਹਨਾਂ ਨੂੰ ਸਜ਼ਾ ਹੋਣੀ, ਜਿਹੜਾ ਮਰਜ਼ੀ ਆ ਨਾ, ਕੋਈ ਚਾਹੇ ਭਗਵੰਤ ਮਾਨ ਹੈ ਕੋਈ ਵੀ ਆ, ਸਜ਼ਾ ਹੋਣੀ ਚਾਹੀਦੀ ਆ। ਹੋਟਲਾਂ ਦੇ ਵਿੱਚ ਯਾਰ ਕਿਹੜਾ ਬੰਦਾ ਉੱਥੇ ਤਸਵੀਰਾਂ ਲਾਉਂਦਾ, ਕਿਉਂਕਿ ਇਹਨਾਂ ਦੇ ਕੋਲ ਮੁੱਦਾ ਹੀ ਹੈ ਨੀ ਗਾ ਹੋਰ ਕੋਈ ਵੀ,
7: ਨਾਲੇ 1984 ਤੋਂ ਬਾਅਦ ਮਿਲਟਰੀ ਨੇ ਬਹੁਤ ਵਾਰੀ ਕਿਹਾ ਵੀ ਸਾਨੂੰ ਲਿਸਟ ਦੇ ਦੇਵੋ ਕਿਹੜਾ ਕਿਹੜਾ ਸਮਾਨ ਅਸੀਂ ਜਿਹੜਾ ਇੱਥੋਂ ਚੱਕ ਕੇ ਲੈ ਗਏ ਮਿਸਿੰਗ ਆ, ਉਹ ਲਿਸਟ ਨਹੀਂ ਹਜੇ ਤੱਕ ਪ੍ਰੋਵਾਈਡ ਕੀਤੀ ਇਹਨਾਂ ਲੋਕਾਂ ਨੇ, ਸੋ ਕਾਲ ਜਥੇਦਾਰਾਂ ਨੇ, ਕਿਉਂਕਿ ਬਹੁਤ ਸਾਰਾ ਸਮਾਨ ਇਹਨਾਂ ਨੇ ਖੁਦ ਵੇਚ ਦਿੱਤਾ ਹੈਗਾ, ਵੱਖ ਵੱਖ ਜਗ੍ਹਾ ਦੇ ਉੱਪਰ ਜਾਂ ਆਪਣੇ ਘਰਾਂ ਵਿੱਚ ਲੁਕੋ ਕੇ ਰੱਖਿਆ ਆ ਉਹ ਸਮਾਨ ਜਿਹੜਾ ਅੰਮ੍ਰਿਤਸਰ ਹਰਿਮੰਦਰ ਸਾਹਿਬ ਸੀਗਾ, ਚੱਕ ਕੇ ਮਿਲਟਰੀ ਲੈ ਕੇ ਗਈ ਸੀ ਉਸ ਵੇਲੇ, ਉਹਨਾਂ ਨੇ ਵਾਪਸ ਕਰ ਦਿੱਤਾ ਅਤੇ ਉਹ ਫਿਰ ਕਹਿੰਦੇ ਸਾਨੂੰ ਵਾਪਸ ਨਹੀਂ ਕੀਤਾ ਗਿਆ। ਜਦੋਂ ਲਿਸਟ ਮੰਗੇ ਤੇ ਮਿਲਟਰੀ ਵਾਲੇ ਇਹਨਾਂ ਲਿਸਟ ਨਹੀਂ ਹਜੇ ਤੱਕ ਤਿਆਰ ਕੀਤੀ, ਸੋ ਯੂ ਥਿੰਕ ਆਈ ਰਿਸਪੈਕਟ ਦੀਜ਼ ਗਾਈਜ਼, ਆਈ ਵਿਲ ਨੈਵਰ
16: ਰਿਸਪੈਕਟ ਦੀਜ਼ ਗਾਈਜ਼। ਬਿਲਕੁਲ, ਉਹਦੇ ਵਿੱਚ ਮਤਲਬ
7: ਮੈਂ ਅਹੁਦੇ ਨੂੰ ਰਿਸਪੈਕਟ ਦਿੰਦਾ, ਮੈਂ ਅਹੁਦੇ ਨੂੰ ਰਿਸਪੈਕਟ ਦਿੰਦਾ, ਪਰ ਜੋ ਲੋਕੀ ਇਸ ਵੇਲੇ ਖੜੇ ਆ ਹਨ ਇਹ ਇਹਨਾਂ ਨੂੰ ਸੱਚ ਬੋਲ ਕੇ ਸਿਰ ਤਲੀ ਤੇ ਰੱਖ ਕੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ, ਪਰ ਨਹੀਂ ਕਰ ਰਹੇ, ਇਹ ਵਿਕੇ ਹੋਏ ਲੋਕ ਹਨ। ਮੈਂ ਅਗਲੀ ਗੱਲ ਵੱਲ ਚੱਲਦਾ, ਅਗਲੀ ਕਾਲ ਵੱਲ ਚੱਲਦਾ, ਮਾਫ਼ ਕਰ ਲਾਈਨ ਕੱਟੀ ਗਈ। ਅਮਰਜੀਤ ਮੁਲਤਾਨੀ, ਬਲਦੇਵ ਤੇ ਹੋਰ ਜਸਵੀਰ ਕਾਫੀ ਲਾਈਨਾਂ। ਹਾਂਜੀ
17: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਜੀ।
17: ਹਾਂਜੀ ਆਪਣੇ ਭਾਜੀ, ਆਪਣੇ ਜਥੇਦਾਰ ਸਾਹਿਬ ਨੂੰ ਮੈਂ ਇਹ ਪੁੱਛਣਾ ਚਾਹੁੰਦਾ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ
7: ਜੀ,
17: ਕਿ ਸੁੱਚਾ ਸਿੰਘ ਜਿਹੜੇ ਲੰਗਾਹ ਸੀ
7: ਜੀ,
17: ਜਿਹੜੇ ਮਤਲਬ ਉਹਨਾਂ ਦੀ ਪੂਰੀ ਵੀਡੀਓ ਸਾਰਾ ਕੁਛ ਫੜਿਆ ਗਿਆ ਸੀ
7: ਜੀ,
17: ਤੇ ਫਿਰ ਉਹਨਾਂ ਨੂੰ ਫਿਰ ਮਾਫ਼ ਕਰਤੇ, ਬਾਬੇ ਨੂੰ ਇਹਨਾਂ ਨੇ ਮਾਫ਼ ਕਰਤਾ ਜਿਹੜਾ, ਤੇ ਇਹਨਾਂ ਦਾ ਮਤਲਬ ਇੱਕ ਜਥੇਦਾਰ ਹੋ ਕੇ ਮਤਲਬ ਇਹ ਕਿੱਦਾਂ ਦੇ ਕੰਮ ਕਰ ਰਹੇ ਨੇ, ਇਹਨਾਂ ਦੇ ਇਹ ਗੱਲਾਂ ਸ਼ੋਭਦੀਆਂ ਨੇ, ਸਾਨੂੰ ਕਹਿਣਾ ਨਹੀਂ ਚਾਹੀਦਾ। ਵੈਸੇ ਸਾਡੇ ਤੋਂ ਵੱਡੇ ਨੇ, ਸਤਿਕਾਰ ਕਰਦੇ ਆ, ਪਰ ਇਹ ਵਿਕੇ ਹੋਏ ਲੋਕ ਨੇ ਜੀ, ਬਿਲਕੁਲ ਸ਼ਰੇਆਮ।
7: ਅੱਜ ਕੱਲ ਦੇ ਬੱਚਿਆਂ ਨੂੰ ਪੁੱਛ ਲਵੋ ਜਿਹੜੇ 30 ਸਾਲ ਤੋਂ ਥੱਲੇ ਹਨ, ਉਹ ਕਹਿੰਦੇ ਬੰਚ ਯੂਸਲੈਸ ਪੀਪਲ, ਦਿਸ ਇਜ਼ ਵਾਟ ਦੇ ਕਾਲਿੰਗ ਦੇਮ, ਰਿਸਪੈਕਟ
17: ਹਾਂਜੀ, ਜਿਹੜਾ ਰਣਜੀਤ ਸਿੰਘ ਬਾਈ ਬਾਈ ਵਾਲਾ ਕਹਿ ਗਿਆ, ਬਿਲਕੁਲ ਸੱਚੀਆਂ ਗੱਲਾਂ ਕਹਿ ਗਿਆ ਜੀ।
7: ਧੰਨਵਾਦ ਤੁਹਾਡਾ, ਤੁਹਾਡੀ ਫੋਨ ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ। ਬਾਈ ਸਾਹਿਬ ਤੁਸੀਂ ਆਪਣਾ ਕੋਈ ਇਨਪੁੱਟ ਪਾਉਣਾ ਹੋਵੇ ਪਾ ਸਕਦੇ ਹੋ। ਬਲਦੇਵ ਸਿੰਘ ਨੇ ਮੈਂ ਗੱਲ ਕਰਨੀ ਆ, ਜਸਵੀਰ ਸਿੰਘ ਨੇ ਮੈਂ ਗੱਲਬਾਤ ਕਰਨੀ, ਕੋਈ ਹੋਰ ਇਨਪੁੱਟ ਪਾਉਣਾ ਪਾ, ਪਹਿਲਾਂ ਬਲਦੇਵ ਸਿੰਘ ਦੀ ਕਾਲ ਲੈ ਲਈਏ। ਬਲਦੇਵ ਸਿੰਘ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
16: ਮੈਂ ਤਾਂ ਜਥੇਦਾਰ ਮੰਨਦਾ ਜਿਹਨੂੰ ਅਕਾਲ ਤਖ਼ਤ ਨੂੰ ਸਵਾਲ ਪਤਾ, ਪਰ ਇਹ ਕਾਲੀਆਂ ਦੀ ਜੇਬ ਚੋਂ ਨਿਕਲਿਆ, ਅੱਧੀ ਰਾਤ ਨੂੰ ਨਿਕਲਿਆ ਜਥੇਦਾਰ, ਮਕਾਊ ਜਥੇਦਾਰ ਆ ਇਹ। ਹੈਲੋ
7: ਜੀ, ਮੈਂ ਸੁਣ ਰਿਹਾ, ਬੋਲੋ ਜੀ।
16: ਇੱਕ ਪਾਸੇ ਫੈਸਲੇ ਕਰਦੇ ਆ, ਭਗਵੰਤ ਮਾਨ ਵਾਲੀ ਫਿਲਮ ਨਹੀਂ ਹੈ ਉਹ, ਅੱਜ ਇੱਕ ਰੇਡੀਓ 4 ਘੰਟੇ ਚੱਲਦਾ ਇੱਥੇ 4 ਸਟੇਸ਼ਨ ਤੇ, ਉਹ ਛੇ ਕਿਉਂ ਲੱਗਦਾ ਭਗਵੰਤ ਮਾਨ ਆਏ, ਭਗਵੰਤ ਮਾਨ ਆਏ, ਮੈਂ ਤਾਂ ਤਹਿ ਲਾ ਕੇ ਆਉਂਦਾ ਹੁਣ ਜੀ, ਕਤੀੜਾ ਸਾਰੀਆਂ ਵਿਕੀਆਂ ਹੋਈਆਂ ਨੇ, ਸਿੱਖ ਪੰਥ ਦਾ ਬੇੜਾ ਕਰ ਕਰਕੇ ਲਾ ਲਓ, ਵੱਡੇ ਬਾਦਲ ਨੇ, ਜਾਂਦਾ ਜਾਂਦਾ ਮਰਦਾ ਮਰਦਾ ਵਿਸਰ ਗਿਆ। ਧੰਨਵਾਦ
7: ਧੰਨਵਾਦ। ਮੋਦੀ ਨੂੰ ਬੜੀਆਂ ਤੁਸੀਂ ਕਹਿੰਦੇ ਹੋ, ਮੋਦੀ ਤੇ ਉੱਧਰ ਆਪਣੇ ਸੋ ਕਾਲ ਦਾ ਸਿੱਖ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਇੱਕ ਗੱਲ ਵਾਰ ਵਾਰ ਕਹੀ ਸੀਗੀ, ਕਹਿੰਦੇ ਜਦੋਂ ਇਹ ਸਾਡੇ ਕੋਲ ਆਉਂਦੇ ਆ ਖਾਲੀ ਮੁੜ ਕੇ ਨਹੀਂ ਜਾਂਦੇ, ਕਿੱਥੇ ਗਿਆ ਪੈਸਾ, ਉਹ ਕਿੱਥੇ ਗਿਆ ਪੈਸਾ ਜਿਹੜਾ ਲਗਾਉਣਾ ਚਾਹੀਦਾ ਸੀਗਾ, ਤੋ ਫਿਰ ਕਹਿੰਦੇ ਸਾਨੂੰ ਕੁਝ ਮਿਲਦਾ ਨਹੀਂ। ਤੁਹਾਨੂੰ ਖੁਦ ਪਤਾ, ਸਾਰਿਆਂ ਨੂੰ ਪਤਾ, ਆ ਬਜ਼ੁਰਗ ਜਿਹੜੇ ਇੰਡੀ ਦੀਆਂ ਖਬਰਾਂ ਸੁਣਦੇ ਆ, ਸੁਣਨਾ ਚਾਹੀਦਾ, ਖੁਦ ਪਤਾ ਉੱਪਰ ਤੱਕ ਪੈਸਾ ਲੈ ਕੇ ਥੱਲੇ ਤੱਕ ਪਹੁੰਚਦਾ ਨਹੀਂ ਹੈਗਾ, ਉਹੀ ਕੰਮ ਇੱਥੇ ਸਾਡੇ ਸੋ ਕਾਲਡ ਜਿਹੜੇ ਬਹੁਤ ਸਾਰੇ ਹੀ ਨਹੀਂ ਸੱਤਿਆਨਾਸ਼ ਕਰਦਾ ਇੱਧਰ ਪੋਲੀਟਿਕਸ ਦਾ, ਉਹੀ ਇੱਥੇ ਵਰਤਣ ਲੱਗੇ ਹੋਏ ਹਨ ਪੈਸਾ। ਇੱਕ ਲਾਸਟ ਕਾਲ ਲੈਂਦਾ, ਫਿਰ ਬਾਜੀ ਸਾਹਿਬ ਤੁਹਾਡੇ ਵਿਚਾਰ ਲਵਾਂਗਾ, ਮੈਂ ਕਾਫੀ ਸਾਰੀ ਹੋਰ ਇਨਫੋਰਮੇਸ਼ਨ ਵੀ ਦੇਣੀ ਆ। ਜਸਵੀਰ ਜੀ ਤੁਸੀਂ ਆ ਜਾਓ, 416-837-1515 ਸਟੂਡੀਓ ਦੇ ਨੰਬਰ ਹੁੰਦੇ ਆ।
16: ਸਤਿ ਸ੍ਰੀ ਅਕਾਲ ਗੁਰਮੁਖ ਬਾਈ ਨੂੰ, ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ ਜੀ।
18: ਸੰਭਲ ਸਾਹਿਬ ਗੱਲ ਹੈਗੀ ਏਦਾਂ ਹਰੇਕ ਭਰਾਵਾਂ ਦੇ ਆਪਣੇ ਆਪਣੇ ਵਿਚਾਰ ਹੈ, ਪਰ ਮਰਿਆਦਾ ਦੇ ਵਿੱਚ ਰਹਿ ਕੇ ਕਹਿਣਾ ਚਾਹੀਦਾ ਹੈਗਾ। ਬਾਕੀ ਆ ਜਿੰਨੀਆਂ ਵੀ ਪਾਰਟੀਆਂ ਆਈਆਂ, ਚਾਹੇ ਕਾਂਗਰਸ ਆ ਅਕਾਲੀ ਆ, ਤੰਬਰ ਸਾਹਿਬ ਇਹਨਾਂ ਨੇ ਸਾਡੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਜਿਹੜੀ ਗੋਲਕ ਆ ਉਹਨੂੰ

0: ਇਹਨਾਂ ਨੂੰ ਲੋਕੀ ਹੀ ਨਹੀਂ ਸਮਝਦੇ।
1: ਬੱਬਰ ਸਾਹਿਬ ਸਾਡਾ ਕਸੂਰ ਹੈ ਜੀ, ਜਦੋਂ ਅਸੀਂ ਇਹਨਾਂ ਨੂੰ ਬਹੁਤ ਅਹੁਦੇ ਦੇਣੇ ਆ, ਇਹਨਾਂ ਦੇ ਜਿੱਦਾਂ ਗੋਲਕਾਂ ਦੇ ਵਿੱਚ ਪੈਸਾ ਬਹੁਤ ਪਾਉਂਦੇ ਆ, ਇਹ ਉਹਦਾ ਮਿਸ ਯੂਜ ਕਰਦੇ ਆ, ਸਾਡਾ ਵੀ ਬਹੁਤ ਵੱਡਾ ਕਸੂਰ ਹੈ। ਜਦੋਂ ਭਾਈ ਰਣਜੀਤ ਸਿੰਘ ਸੀਗੇ ਦੇਖ ਲਓ ਜਥੇਦਾਰ, ਉਸ ਵੇਲੇ ਕਿੰਨਾ ਵਧੀਆ ਇਨਸਾਨ ਸੀਗਾ। ਉਸ ਤੋਂ ਬਾਅਦ ਤਾਂ ਮੈਂ ਹੁਣ ਕਹਿਣਾ ਨੀ ਚਾਹੁੰਦਾ ਹੈਗਾ ਵੀ ਯਾਨੀ ਕਿ ਲੋਕਾਂ ਨੂੰ ਇਹਨਾਂ ਨੇ ਲੁੱਟਿਆ, ਇਹਨਾਂ ਨੇ ਰਲ ਕੇ। ਹੁਣ ਇੱਥੇ ਦੇਖ ਲਓ ਜਦੋਂ ਅਕਾਲੀ ਸੀ ਕਾਂਗਰਸ ਸੀ, ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਦਾ ਨਹੀਂ ਹੈਗਾ, ਪਰ ਇਹਨਾਂ ਨੇ ਲੋਕਾਂ ਦੀਆਂ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਲੋਕਾਂ ਦੇ ਮੁੰਡੇ ਬਣਾਤੇ, ਉਹਨਾਂ ਨੂੰ ਮੋਹਰੇ ਲੈ ਆਂਦਾ। ਕਹਿੰਦਾ ਮਤਲਬ ਇੱਥੇ ਬਾਹਰ ਕੈਨੇਡਾ ਦੇ ਵਿੱਚ ਬੀਸੀ ਦੇ ਵਿੱਚ ਆਪਣੀਆਂ ਜਥੇਬੰਦੀਆਂ ਬਣਾਤੀਆਂ, ਆਪਣੀਆਂ ਗਰਾਜਾਂ ਦੇ ਵਿੱਚ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਦੀਆਂ ਲਾ ਲਈਆਂ।
0: ਜੀ ਧੰਨਵਾਦ, ਤੁਹਾਡੀ ਕਾਲ ਵਿੱਚ ਕੋਈ ਪ੍ਰੋਬਲਮ ਆ ਰਹੀ ਤਾਂ ਹੀ ਮੈਂ ਡਰੋਪ ਕੀਤੀ, ਮਾਫ ਕਰ ਦੇਣਾ। 8577 ਤੁਸੀਂ ਨੈਕਸਟ ਹੋ। ਪਹਿਲਾਂ ਬਾਜੀ ਸਾਹਿਬ ਆਪਣੇ ਤੁਸੀਂ ਵਿੱਚ ਇੱਕ ਕਾਲ ਲੈ ਕੇ ਫਿਰ ਵਿਚਾਰ ਕਰਦੇ ਦਈਏ। 8577
2: ਤੁਸੀਂ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਵੀਰੇ।
2: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਆਪਾਂ ਸਾਰਿਆਂ ਨੂੰ ਪਾਸੇ ਰੱਖ ਕੇ ਕੱਲੀ ਚੀਫ ਮਿਨਿਸਟਰ ਦੀ ਗੱਲ ਕਰੀਏ, ਉਹਨਾਂ ਕੋਲੇ ਪਾਵਰ ਆ ਸਟੇਟ ਚਲਾ ਰਹੇ ਨੇ
0: ਜੀ,
2: ਤੇ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਵੀਡੀਓ AI ਨਾਲ ਬਣੀ ਆ, ਚਲੋ ਪਹਿਲਾਂ ਉਹਨਾਂ ਨੇ ਆਖੀ AI ਨਾਲ ਬਣੀ ਆ, ਹੋ ਸਕਦਾ AI ਨਾਲ ਬਣੀ ਹੋਵੇ
0: ਜੀ।
2: ਦੂਜਾ, ਆਪਾਂ ਜਿਸ ਬੰਦੇ ਨੇ ਵੀਡੀਓ ਰਿਲੀਜ਼ ਕੀਤੀ ਸੀ ਉਹ ਕੈਨੇਡਾ ਵਿੱਚ ਹੀ ਬੈਠਾ, ਤੁਸੀਂ ਉਸ ਬੰਦੇ ਨੂੰ ਕਾਲ ਤੇ ਲੈ ਕੇ ਆਓ, ਉਹ ਦੱਸੂਗਾ ਵੀ ਕੀ AI ਨਾਲ ਬਣੀ ਆ ਜਾਂ ਨਹੀਂ। ਜਗਮਨ ਸਮਰਾ ਸਮਥਿੰਗ ਨੇਮ ਆ ਉਹਦਾ ਨਾ, ਜਿਹਨੇ ਰਿਲੀਜ਼ ਕੀਤੀ ਸੀ, ਤੇ ਉਹਨੇ ਚੈਲੰਜ ਵੀ ਕੀਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਂ ਚੈਲੰਜ ਕਰਦਾ ਭਗਵੰਤ ਮਾਨ ਨੂੰ ਵੀ ਜਾਂ ਕਿਸੇ ਵੀ ਮੀਡੀਆ ਵਾਲੇ ਨੂੰ ਵੀ ਇਹਨੂੰ ਉਹ ਕਰਦੇ ਗਲਤ ਸਾਬਤ ਕਰਦੇ ਮੈਂ ਇਨਾਮ ਦਊਂਗਾ ਹਨਾ।
0: ਦੂਜੀ ਗੱਲ
2: ਵੀ ਭਗਵੰਤ ਮਾਨ ਸਟੇਜ ਚਲਾ ਰਹੇ ਆ ਇੱਕ ਸਟੇਟ ਪੂਰੀ, ਉਹ ਜਾ ਕੇ ਸਿੱਧਾ ਕੋਰਟ ਦੇ ਵਿੱਚ, ਉਹ ਤਾਂ ਹਰੇਕ ਨੂੰ ਜਣੇ ਖੜੇ ਨੂੰ ਚੱਕ ਕੇ ਕੋਰਟ ਚ ਲਿਆਉਂਦੇ ਆ, ਜਾਂ ਇਹਨਾਂ ਦੇ ਤਾਂ ਸਰਕਾਰੀ ਵਕੀਲ ਆ, ਉਹ ਕਰਨ ਉਹਨੂੰ ਵੀ ਮੇਰੀ ਵੀਡੀਓ ਨੀ ਤੇ ਮੇਰੇ ਅਕਸ ਨੂੰ ਬਦਨਾਮ ਕੀਤਾ ਜਾਂਦਾ, ਉਧਰਲੇ ਪਾਸੇ ਨੂੰ ਕੋਈ ਜਾਂਦਾ ਨੀ, ਤੁਸੀਂ ਇੱਕ ਹੀ ਪਾਸੇ ਨੂੰ ਜਾਈ ਜਾਂਦੇ ਹੋ। ਬਾਕੀ ਆਪਣੇ ਇੱਕ ਮਾਈਂਡ ਨਾ ਕਰਿਓ
0: ਜੀ,
2: ਏਦਾਂ ਦੇ ਮੀਡੀਆ ਦਾ ਵੀ ਬੁਰਾ ਹਾਲ ਆ ਕਿਉਂਕਿ ਉਹ ਮਸਾਲਾ ਹੀ ਵੇਚਦੇ ਆ, ਜਿਹੜਾ ਲੋਕ ਮਸਾਲਾ ਸੁਣਨਾ ਚਾਹੁੰਦੇ ਆ। ਤੁਸੀਂ ਜਿਹੜੀਆਂ ਆਪਣੀਆਂ ਲੋਕਲ ਨਿਊਜ਼ ਨੇ, ਲੋਕਲ ਸਕੂਲਾਂ ਦੀਆਂ ਬੋਡੀਜ਼ ਨੇ, ਉਹਨਾਂ ਨੂੰ ਲੈ ਕੇ ਆਇਆ ਕਰੋ ਵੀ ਉਹ ਸਕੂਲਾਂ ਦੇ ਵਿੱਚ ਕੀ ਚੱਲ ਰਿਹਾ, ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਆ ਉਹ ਕੀ ਕਰ ਰਹੀ ਹੈ। 10 ਤੋਂ 15 ਸਾਲ ਦੇ ਜਵਾਬ ਬ੍ਰੈਂਪਟਨ ਦੇ ਵਿੱਚ ਨਹੀਂ ਤਾਂ 60% ਮੈਰਵਾਨਾ ਪੀ ਰਹੇ ਨੇ
0: ਵੀਰ ਮੇਰੇ, ਤੁਸੀਂ ਪ੍ਰੋਗਰਾਮ ਬਦਲ ਰਹੇ
2: ਹੋ, ਇੱਥੋਂ ਨਿਕਲ ਕੇ
0: ਮੈਂ ਤੁਹਾਨੂੰ ਮਾੜੀਆਂ
2: ਮਾੜੀਆਂ ਛੋਟੀਆਂ, ਹਾਂਜੀ
0: ਮੈਂ ਤੁਹਾਨੂੰ ਮਾੜੀਆਂ ਦੋ, ਤੁਸੀਂ ਸਾਰਾ ਪ੍ਰੋਗਰਾਮ ਹੋਣੇ ਸ਼ੁਰੂ ਕੀਤਾ, ਮੈਂ ਕਦੇ ਇੰਡੀਆ ਦੀ ਗੱਲ ਬਹੁਤ ਘੱਟ ਕਰਦੇ ਇੰਡੀਆ ਦੀ ਗੱਲ, ਕਿਉਂਕਿ ਆ ਖਬਰ ਫੈਲੀ ਹੋਈ ਤਾਂ ਹੀ ਦੀ ਗੱਲ ਕੀਤੀ, ਆਪਾਂ ਤਾਂ ਇੱਥੇ ਦੀ ਗੱਲ ਕਰੀ।
2: ਮੈਂ ਤਾਂ ਬਈ ਮੈਂ ਵੈਸੇ ਬੜਾ ਸੁਣਦਾ ਨਹੀਂ ਹੁੰਦਾ ਆਪਣਾ ਰੇਡੀਓ, ਮੈਂ
0: ਆਪਾਂ ਹਰ ਰੋਜ਼ ਇੱਥੇ ਦੀ ਗੱਲ ਕਰੀ
2: ਆਇਆ ਸੀ ਨਾ ਤੁਹਾਡਾ, ਸਵੇਰੇ ਮੈਨੂੰ ਉਦੋਂ ਪਤਾ ਲੱਗਿਆ ਕਿ ਤੁਸੀਂ ਆ ਰਹੇ ਹੋ
0: ਜੀ,
2: ਤੇ ਪਰ ਪਹਿਲਾਂ ਹੋਰ ਬੰਦੇ ਖਬਰਾਂ ਦਿੰਦੇ ਸੀਗੇ ਹਨਾ
0: ਜੀ। ਤੇ ਧੰਨਵਾਦ, ਸਾਡਾ ਟਾਈਮ ਸਮਾਪਤੀ ਵੱਲ ਜਾ ਰਿਹਾ, ਮੈਂ ਇਹੀ ਕਹਿਣਾ ਚਾਹੁੰਦਾ ਆਪਾਂ ਇੱਥੇ ਦੀ ਹੀ ਗੱਲਬਾਤ ਕਰਦੇ, ਇੱਥੇ ਦੇ ਬੱਚਿਆਂ ਦੀ ਹੀ ਗੱਲਬਾਤ ਕਰਦੇ, ਮੈਂ ਸਦਾ ਹੀ ਇੱਥੇ ਦੀ ਗੱਲਬਾਤ ਕੀਤੀ ਆ ਵੀ ਆਪਾਂ ਇਸ ਕੰਟਰੀ ਨੂੰ ਜਿੱਥੇ ਆਪਾਂ ਪਹੁੰਚ ਗਏ ਹੈਗੇ ਉਹ ਗੰਦ ਜਿਹੜਾ ਪੰਜਾਬ ਛੱਡ ਕੇ ਆਏ ਸੀਗੇ, ਚੰਗੇ ਕੰਮ ਅਪਣਾ ਲਵੋ, ਜਿਹੜੇ ਮਾੜੇ ਕੰਮ ਸੀਗੇ ਉਹ ਇੱਥੇ ਨਾ ਲੈ ਕੇ ਆਵੋ, ਆਪਾਂ ਇੱਥੇ ਹੀ ਰਹਿਣਾ, ਇੱਥੇ ਹੀ ਪਾਪੂਲੇਸ਼ਨ ਪਲਣੀ ਹੈਗੀ ਆ। ਤੁਸੀਂ ਬੱਚਿਆਂ ਦੀ ਗੱਲਬਾਤ ਕੀਤੀ ਆ, ਆਪਾਂ ਉੱਥੇ ਮਜ਼ਾਰੇ ਦੇ ਪਹੁੰਚੇ ਜਦੋਂ ਇਹਨਾਂ ਨੇ ਭੰਗ ਦੇ ਸਟੋਰ ਲੈ ਕੇ ਆਉਂਦੇ ਸੀਗੇ, ਪਤਾ ਉੱਥੇ ਬੰਦੇ ਕਿੰਨੇ ਜਣੇ ਸੀਗੇ, ਆਈ ਥਿੰਕ 25-30 ਤੋਂ ਵੱਧ ਨਹੀਂ ਹੋਣੇ, ਸਖਰਾਜ ਸੰਧੂ ਮਾਈਸੈਲਫ ਹੋਰ ਸਾਰੇ ਲੋਕ ਪਹੁੰਚੇ ਹੋਏ ਸੀਗੇ, ਅਤੇ 25-30 ਜਣੇ ਜਦੋਂ ਇਹਨਾਂ ਨੇ 30 ਤੋਂ ਬਾਅਦ 70 ਤੱਕ ਭੰਗ ਦੇ ਸਟੋਰ ਲੈ ਕੇ ਆਉਂਦੇ ਸੀ, ਆਈ ਥਿੰਕ ਨੰਬਰਿੰਗ ਮੈਨੂੰ ਚੇਤਾ ਨਹੀਂ ਹੈਗੀ ਆ, ਉਦੋਂ ਆ ਪਹੁੰਚੇ ਤੇ ਆਵਾਜ਼ ਉਠਾਉਣ ਵਾਸਤੇ ਵੀ ਆਉਣੇ ਨਹੀਂ ਚਾਹੀਦੇ, ਹੁਣ ਟੂ ਲੇਟ ਹੋ ਗਿਆ। ਸੋਰੀ ਟੂ ਸੇ ਟੂ, ਲਾਈਨਾਂ ਮੇਰੀਆਂ ਸਾਰੀ ਵੀ ਜਾਂ ਲਾਈਨਾਂ ਨਹੀਂ ਮੇਰੇ ਕੋਲ ਲੈ ਹੋਣੀਆਂ। ਅਖੀਰ ਵਿੱਚ ਬਾਜੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
3: ਮੈਂ 30 ਸੈਕਿੰਡ ਦੇ ਵਿੱਚ ਹੀ ਆਪਣੀ ਗੱਲ ਸਮਾਪਤ ਕਰ ਦੇਣੀ ਆ
0: ਜੀ,
3: ਕਿ ਵਿਚਾਰਾਂ ਦੀ ਵੱਖਰਤਾ ਜਿਹੜੀ ਆ ਉਹੀ ਖੂਬਸੂਰਤੀ ਹੁੰਦੀ ਆ, ਤੁਹਾਡੇ ਵਿਚਾਰ ਕੁਛ ਵੱਖਰੇ ਹੋ ਸਕਦੇ ਆ, ਮੇਰੇ ਵੀ ਉੱਤੇ ਕੁਛ ਇੱਕ ਵਿਸ਼ੇ ਵੱਖਰੇ ਹੋ ਸਕਦੇ ਆ। ਹਾਂਜੀ, ਤੇ ਜਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਆ, ਇੱਕ ਸਿੱਖ ਦਾ ਜਿਹੜਾ ਸਿਹਰਾ ਹਮੇਸ਼ਾ ਉਹਨੂੰ ਨਿਉਂਦਾ ਹੈਗਾ ਜੀ, ਸ੍ਰੀ ਅਕਾਲ ਤਖਤ ਦਾ ਸੰਕਲਪ ਜਿਹੜਾ ਗੁਰੂ ਹਰਗੋਬਿੰਦ ਸਿੰਘ ਨੇ ਦਿੱਤਾ। ਹਾਂ, ਸਮੇਂ ਦੇ ਜਿਹੜੇ ਜਥੇਦਾਰ ਹੈਗੇ ਆ ਉਹਨਾਂ ਦੀ ਭੂਮਿਕਾ ਕਿੱਦਾਂ ਦੀ ਰਹੀ ਆ, ਕਿੱਦਾਂ ਦੀ ਹੈਗੀ ਆ, ਉਹਨਾਂ ਤੇ ਸਵਾਲ ਜਿਹੜੇ ਆ ਉਠਾਏ ਜਾ ਸਕਦੇ ਆ ਕਿ ਬਰਾਬਰ ਰੂਪ ਚ ਜੇ ਇੱਕ ਸੰਕਲਪ ਨੂੰ ਲਾਗੂ ਕਰਨਾ ਤੇ ਸਾਰੀਆਂ ਪਾਰਟੀਆਂ ਮੂਹਰੇ ਕੋਈ ਵੀ ਹੋਵੇ ਉਹਦੇ ਲਈ ਬਰਾਬਰ ਰੂਪ ਚ ਉਹ ਲਾਗੂ ਹੋਣਾ ਚਾਹੀਦਾ, ਮੇਰਾ ਇਹ ਮੰਨਣਾ ਹੈਗਾ। ਐਗਜੈਂਪਸ਼ਨ ਨਹੀਂ ਮੰਨਣੀ ਚਾਹੀਦੀ, ਮੰਗਣੀ ਚਾਹੀਦੀ ਕਿ ਫਲਾਣੀ ਪਾਰਟੀ ਖਿਲਾਫ਼ ਕਾਰਵਾਈ ਨਹੀਂ ਹੋਈ ਤੇ ਸਾਡੇ ਖਿਲਾਫ਼ ਵੀ ਨਾ ਹੋਵੇ। ਤੇ ਦੂਜੇ ਨੰਬਰ ਦੇ ਉੱਪਰ ਜਿਹੜੀ ਗੱਲ ਹੈਗੀ ਵੀ ਅਸੀਂ ਕੈਨੇਡੀਅਨ ਖਬਰਾਂ ਤੇ ਫੋਕਸ ਕਰਦੇ ਹਾਂ ਜੀ, ਲਗਾਤਾਰ ਕੀਤਾ, ਜਿਹਦਾ ਮਰਜ਼ੀ ਉਹ ਕੈਨੇਡੀਅਨ ਖਬਰਾਂ ਦੇ ਉੱਪਰ ਵੀ ਜਿਹੜੇ ਆਪਣੇ ਵਿਚਾਰ ਦੇ ਸਕਦਾ ਹੈਗਾ, ਇਹ ਇੰਟਰਸਟ ਤੇ ਆਜ਼ਾਦੀ ਜਿਹੜੀ ਆ ਸਰੋਤਿਆਂ ਦੀ ਹੈਗੀ ਆ। ਤੇ ਧੰਨਵਾਦ ਤੰਬੜ ਸਾਹਿਬ ਜੀ,
0: ਬਹੁਤ ਧੰਨਵਾਦ ਹੈਵ ਅ ਗੁੱਡ ਡੇ। ਸਾਡੇ ਕੋਲ 2 ਮਿੰਟ ਬਾਕੀ ਆ, ਜਿਹੜੀਆਂ ਲਾਈਨਾਂ ਮੇਰੇ ਕੋਲ ਨਹੀਂ ਲੈ ਹੋਣੀ ਪਲੀਜ਼ ਮਾਫ ਕਰ ਦੇਣਾ, ਆਪਾਂ ਸਦਾ ਹੀ ਇੱਥੇ ਦੀ ਗੱਲ ਕੀਤੀ ਤੇ ਕਰਦੇ ਰਹਾਂਗੇ, ਸਦਾ ਹੀ ਰਿਸਪੈਕਟ ਦੀ, ਸਾਡਾ ਸਿਰ ਝੁਕਦਾ ਰਹੇਗਾ ਉਸ ਗੁਰੂ ਗ੍ਰੰਥ ਸਾਹਿਬ ਅੱਗੇ, ਇੱਧਰ ਲੋਕ ਹਨ ਸਾਡਾ ਸਿਰ ਕਦੇ ਨੀਵਾਂ ਹੋਵੇਗਾ, ਭਾਵੇਂ ਜਥੇਦਾਰ ਹੋਣ ਜਾਂ ਕੰਮੇ ਨਹੀਂ ਠੀਕ।

0: ਕਰਨਾ, ਤੁਹਾਨੂੰ ਅਹੁਦੇ 'ਤੇ ਬਿਠਾ ਲਿਆ, ਜੇ ਹੈਡ ਨਹੀਂ ਬੋਲਦਾ ਬਾਕੀ ਦੇ ਚਾਰ ਪੰਜ ਜਿਹੜੇ ਉਹ ਕਿੱਥੇ ਉਹ ਕੀ ਕਰਦੇ ਹਨ, ਹੁਣ ਚੁਣੇ ਵਜਾਣੇ ਤੁਸੀਂ, ਕਰ ਲਓ ਕੋਈ ਚੰਗੇ ਕੰਮ। ਨਵੀਂ ਜਨਰੇਸ਼ਨ ਤੁਹਾਡੇ ਵੱਲ ਦੇਖ ਰਹੀ ਹੈਗੀ ਹੈ। ਡਰਕਾਰ ਲਜੈਸਿਕਸ ਵਾਲੇ ਹਨ, 437-242-5158 ਇਹਨਾਂ ਦਾ ਨੰਬਰ ਆ। ਮੋਨਾ ਮਹਿੰਗੀ ਨੇ ਸਪੋਂਸਰ ਕੀਤਾ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, 416-500-1509। ਸਮੋਸਾ ਸਵੀਟ ਫੈਕਟਰੀ ਵਾਲਾ ਬਹੁਤ ਬਹੁਤ ਧੰਨਵਾਦ, ਨਾਲ ਦੀ ਨਾਲ ਨਾਵੇਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਦਾ ਧੰਨਵਾਦ। ਹੀਟਿੰਗ ਐਂਡ ਏਅਰ ਕੰਡੀਸ਼ਨ ਦਾ ਕੰਮ ਹੋਵੇ, ਨਾਵੇਰ ਕੰਫਰਟ 647-706-6640। ਢਿੱਲੋ ਆਡੀਓ ਵੀਡੀਓ ਵਾਲੇ ਕੋਈ IPTV ਦੇ ਡਿਵਾਈਸਿਸ ਚਾਹੀਦੇ ਹਨ, 4K ਦੇ ਵਿੱਚ ਤੁਸੀਂ ਫੀਫਾ ਦੇ ਮੈਚ ਦੇਖਣੇ ਆ, ਦੇਖ ਸਕਦੇ ਹੋ। 905-204-1313 'ਤੇ ਗੱਲਬਾਤ ਕਰ ਲੈਣੀ ਆ। ਗ੍ਰੀਨ ਵੈਲੀ ਸੁਪਰ ਮਾਰਕੀਟ, ਮਜੈਸਟਿਕਸ ਕਿਚਨਸ ਅਤੇ ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਟਿਕਟ 80 ਪੈਸੇ ਮਿਲਦੀਆਂ। ਅਤੇ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਤੋਂ ਕੰਮ ਔਖਾ ਚੱਲ ਰਿਹਾ, ਸੌਖਾ ਕਰਕੇ ਦੇਣਗੇ। ਫੋਨ ਕਾਲ ਆ ਰਹੇ ਹਨ, ਕਲੈਕਸ਼ਨ ਕਾਲਾਂ ਦੇ ਕਾਲ ਆ ਰਹੇ ਹਨ, ਭੂਰੀਆਂ ਚਿੱਠੀਆਂ ਆ ਰਹੀਆਂ, ਦੂਰ ਕਰ ਦਿੰਦੇ ਹਨ। ਤੁਸੀਂ ਕਾਲ ਕਰ ਲਿਓ 416-500-2100 'ਤੇ। ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲ ਕਰਦੇ, ਤੁਹਾਡੀ ਮਦਦ ਕਰ ਦੇਣਗੇ ਪੈਸੇ ਬਚਾਉਣ ਦੇ ਵਿੱਚ। 416-500-2100। ਇਮ ਸਵਿਸ ਤੋਂ GPS ਡਿਵਾਈਸ, ਨੈਟਵਰਕ, ਕੰਪਿਊਟਰ ਸਰਵਿਸ ਚਾਹੀਦੀਆਂ ਹਨ, ਇਮ ਸਵਿਸ ਤੋਂ ਲੈ ਸਕਦੇ ਹੋ। 416-613-8081 ਇਹਨਾਂ ਦਾ ਨੰਬਰ ਹੈਗਾ। ਦੌਬਾ ਸਵੀਸ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ। ਟੋਪ ਆਟੋ ਕਲੇਜਰ, ਮੇਜਰ ਜਾਂ ਮਾਈਨਰ ਕਲੇਜਰ ਰਿਪੇਅਰ ਹੋਵੇ, ਕੰਪਲੀਟ ਬੋਡੀ ਰਿਪੇਅਰ ਸ਼ੋਪ ਹੈਗੀ ਆ। ਟੋਪ ਆਟੋ ਕਲੇਜਰ 'ਤੇ ਪਹੁੰਚੋ। CWC ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ, ਟਾਰਗੇਟ ਲੋਜਿਸਟਿਕਸ ਵਾਲੇ, ਅਤੇ ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 18 ਸਾਲ ਦਾ ਐਕਸਪੀਰੀਅੰਸ ਰੀਅਲ ਸਟੇਟ ਦੇ ਵਿੱਚ, 416-357-9965। ਟੈਂਟ ਰੈਂਟ ਕਰਨੇ ਹੋਏ ਤਾਂ ਗੁਰਸੇਵ ਗੇਲ, 416-557-0941 'ਤੇ ਗੱਲਬਾਤ ਕਰਨੀ ਆ। ਇਸ ਦੇ ਨਾਲ ਨਾਲ ਐਲੀ ਟਰੱਕ ਵਾਲੇ ਨੇ ਸਪੋਂਸਰ ਕੀਤਾ ਇੰਡੀਅਨ ਪੰਜਾਬੀ ਬਾਜ਼ਾਰ, ਥਰੂ ਵਿੱਚ ਸਪੈਸ਼ਲ ਰਿਟੇਲਰ ਗੁਰਿੰਦਰ ਹਿੰਦਾ ਨੇ, ਸੱਚੇ ਦਿਲ ਨਾਲ ਕੰਮ ਕਰਦੇ ਆ, ਬੜੇ ਵਧੀਆ ਇਨਸਾਨ ਹਨ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਨੇ ਸਪੋਂਸਰ ਕੀਤਾ ਦਵਿੰਦਰ ਸਿੰਘ ਪਵਾਰ, ਸਟਾਰ ਲੇਨ ਪੇਂਟਿੰਗ, LP ਰੂਫੇ, ਜਸਪਾਲ ਗਹੂਣੀਆ, BK ਟੈਕਸ ਐਂਡ ਅਕਾਊਂਟਿੰਗ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਦਾ, ਸ਼ਰਾਬ ਨਸ਼ੇ ਡੁੱਬ ਰਹੀ ਹੈ ਸਾਡੀ ਕਮਿਊਨਿਟੀ ਦੇ ਵਿੱਚ, ਹੋ ਜਾਓ ਦੂਰ, ਉਹ ਚੰਗੀ ਚੀਜ਼ ਨਹੀਂ ਹੈਗੀ। 2 ਮਿੰਟ ਦਾ ਫਨ ਹੁੰਦਾ ਨਾ, ਕਈ ਵਾਰੀ ਉਮਰ ਭਰ ਦਾ ਰੋਗ ਲੱਗ ਜਾਂਦਾ। ਉਹਨਾਂ ਪੇਰੈਂਟਸ ਨੂੰ ਦੇਖੋ ਜਿਹੜੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅੱਕ ਗਏ, ਥੱਕ ਗਏ, ਵੱਖ ਵੱਖ ਜਗ੍ਹਾ 'ਤੇ ਲਿਜਾ ਕੇ, ਪਰ ਮੰਨਦੇ ਨਹੀਂ। ਇੱਕ ਵਾਰੀ ਬਿਮਾਰੀ ਲੱਗ ਗਈ ਨਾ, ਦੂਰ ਹੋਣਾ ਬੜਾ ਔਖਾ ਆ। ਨਸ਼ੇ ਬੜੇ ਮਾੜੇ ਹਨ, ਇਹਨਾਂ ਨਸ਼ਿਆਂ ਤੋਂ ਦੂਰ ਰਹੋ। ਸਾਡੀ ਸਦਾ ਹੀ ਬੇਨਤੀ ਰਹੀ ਹੈਗੀ, ਆਪਣੀ ਆਵਾਜ਼ ਉਠਾਵੋ, ਤੁਸੀਂ ਪੈਸੇ ਇਕੱਠੇ ਕੱਟ ਕਰਕੇ ਅਤੇ ਉਸ ਹੋਸਪਿਟਲ ਨੂੰ, ਵੀ ਹੋਸਪਿਟਲ ਆਵੇਗਾ, ਸਾਨੂੰ ਸੱਦੇਗਾ ਮੀਟਿੰਗ ਦੇ ਵਿੱਚ, ਆਪਾਂ ਲੈ ਕੇ ਆਵਾਂਗੇ। ਬਹੁਤ ਵਾਰੀ ਫੰਡ ਇਕੱਠਾ ਕੀਤਾ, ਹੁਣ ਉਹੀ ਲੋਕ ਚੁੱਪ ਹਨ ਯਾਰ, ਸਾਨੂੰ ਸੱਦ ਕੇ। ਕਿਤੇ ਮੇਰੇ ਵੱਲੋਂ ਨਾ ਵਕੀਲ ਦੀ ਚਿੱਠੀ ਨਾ ਆ ਜਾਵੇ, ਤੁਹਾਨੂੰ ਸੂ ਕੀਤਾ ਜਾਵੇ ਵੀ ਤੁਸੀਂ ਸਾਨੂੰ ਖਰਾਬ ਕੀਤਾ, ਵੀ ਤੁਸੀਂ ਸਾਨੂੰ ਝੂਠ ਬੋਲਿਆ। ਆਪਾਂ ਇੱਥੇ ਤੱਕ ਬੈਠੇ ਹਾਂ, ਅਸੀਂ ਤੁਹਾਡੇ ਲਈ ਬੈਠੇ ਹਾਂ, ਤੁਹਾਡੇ ਲਈ ਮੈਂ ਪ੍ਰੋਗਰਾਮ ਕਰਦਾ, ਤੁਹਾਡੇ ਪੈਸੇ ਨਹੀਂ ਕਦੇ ਖਰਾਬ ਹੋਣੇ ਚਾਹੀਦੇ, ਨਾ ਮੈਂ ਖਰਾਬ ਹੋਣ ਦੇਵਾਂਗਾ। ਜਵਾਬ ਲੈ ਕੇ ਹਟਾਂਗੇ, ਉੱਥੇ ਮਸ਼ੀਨ ਖਰੇ ਚੱਕ ਲਈ ਖੜੀ ਆ, ਸ਼ਾਇਦ ਅੰਡਰਗਰਾਊਂਡ ਹੌਸਪਿਟਲ ਪੋਪ ਅਪ ਹੋਣਾ ਹੋਵੇ, ਵਾਇਰ ਅਤੇ ਟਾਕਿੰਗ, ਕਾਲ ਦੈਮ, ਆਉਣਾ ਹੀ ਉਹਨਾਂ ਨੇ। ਮੇਰੇ ਨਾਲ ਬਾਅਦ ਸੰਪਰਕ ਕਰਨਾ ਹੋਵੇ 416-452-22 'ਤੇ ਕਰ ਲਿਓ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ, 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡੈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
2: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
3: Of Punjabi Lehra. Punjabi Lehra is not responsible for any interactions our listeners have with any businesses advertised on our shows.
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ, ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਪੰਜਾਬ ਦੀ ਧਰਤੀ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀ ਜੀ। ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਸੀਂ ਜੁੜ ਚੁੱਕੇ ਹੋ AM 530 ਦੀਆਂ ਤਰੰਗਾਂ ਤੋਂ ਪ੍ਰਭ ਸੰਧੂ ਦੇ ਨਾਲ, ਜਿੱਥੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਹੁਣ ਤੋਂ ਲੈ ਕੇ 8 ਵਜੇ ਤੱਕ। ਖੂਬਸੂਰਤ ਸਵੇਰ ਔਰ ਚੜ੍ਹਦੀ ਕਲਾ ਦੇ ਨਾਲ, ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਇੱਕ ਵਾਰ ਫਿਰ ਅਸੀਂ ਹਾਜ਼ਰ ਹੋ ਚੁੱਕੇ ਹਾਂ ਜੀ। ਔਰ ਚੜ੍ਹਦੀ ਕਲਾ ਵਾਲੇ ਸਰੋਤੇ ਬਹੁਤ ਹੀ ਸੂਝਵਾਨ ਸਰੋਤਿਆਂ ਦੇ ਲਈ ਬਹੁਤ ਹੀ ਸੁਚੱਜਾ ਅਤੇ ਮਰਿਆਦਾ ਵਾਲਾ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸੋ ਕਹਿੰਦੇ ਕਿ ਡੁੱਬਦੇ ਨੂੰ ਤਿਣਕਾ ਰੱਬ ਲੱਗਦਾ, ਡੁੱਬਦੇ ਨੂੰ ਤਿਣਕਾ ਰੱਬ ਲੱਗਦਾ ਅਤੇ ਭੁੱਖੇ ਨੂੰ ਕਿਣਕਾ ਵੀ ਰੱਬ ਲੱਗਦਾ। ਤਰਦੇ ਨੂੰ ਤਿਣਕਾ ਨਹੀਂ ਦੀਂਦਾ, ਰੱਜੇ ਨੂੰ ਰੱਬ ਵੀ ਯੱਬ ਲੱਗਦਾ। ਸੋ ਡੁੱਬਦੇ ਨੂੰ ਤਿਣਕਾ ਰੱਬ ਲੱਗਦਾ ਅਤੇ ਭੁੱਖੇ ਨੂੰ ਕਿਣਕਾ ਰੱਬ ਲੱਗਦਾ, ਤਰਦੇ ਨੂੰ ਤਿਣਕਾ ਨਹੀਂ ਦੀਂਦਾ ਪਰ ਰੱਜੇ ਨੂੰ ਰੱਬ ਵੀ ਯੱਬ ਲੱਗਦਾ। ਸੋ 905-673-3337 905-673-3337 ਸਟੂਡੀਓ ਦਾ ਇੱਕ ਨੰਬਰ ਆ। ਸੋ ਸਵਾਗਤ ਕਰਦੇ ਹਾਂ ਜੀ ਪੰਜਾਬ ਦੀਆਂ ਤਰਕਾਲਾਂ ਅਤੇ ਖੂਬਸੂਰਤ ਸ਼ਾਮ ਦੇ ਵਿੱਚੋਂ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਆਵਾਜ਼ ਸਾਡੇ ਨਾਲ ਇੱਕ ਵਾਰ ਫਿਰ ਜੁੜ ਚੁੱਕੀ ਆ, ਜਿੱਥੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੀ ਆਈ ਨੂੰ ਆਖਦੇ ਹਾਂ ਜੀ ਪੰਜਾਬੀ ਲਹਿਰਾਂ ਦੇ ਵਿੱਚ। ਸਾਡੇ ਵੱਲੋਂ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ ਜੀ, ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ, ਠੀਕ ਠਾਕ ਹੋ ਜੀ?
1: ਪ੍ਰਭ ਸੰਧੂ ਜੀ ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਅ ਜੀ, ਔਰ ਬਹੁਤ ਹੀ ਅਸੀਂ ਕਹਾਂਗੇ ਕਿ ਅੱਜ ਖੂਬਸੂਰਤ ਸਵੇਰ ਹੈ, ਸਾਡੇ ਸੋਨੇ ਦੇ ਰੰਗ ਵਰਗੀ ਹੈ, ਧੁੱਪ ਆਈ ਹੈ ਪੂਰੀ। ਸੋ ਅੱਜ ਜਦੋਂ ਮੈਂ ਆ ਰਿਹਾ ਸੀਗਾ, ਠੰਡੀ ਠੰਡੀ ਜਿਹੜੀਆਂ ਹਵਾਵਾਂ ਹੁੰਦੀਆਂ ਅਤੇ ਉਹ ਮਹਿਸੂਸ ਕਰ ਰਿਹਾ ਸੀ ਮੈਂ ਕਿ ਜਿੱਦਾਂ ਇਹ ਤੁਹਾਡੇ ਨਾਲ ਜੁੜੀ ਦਾ ਤਾਂ ਇੱਦਾਂ ਲੱਗਦਾ ਕਿ ਪੰਜਾਬ ਦੀਆਂ ਹਵਾਵਾਂ ਫਜ਼ਾਵਾਂ 'ਚ ਬਸ ਜਾਣ ਵਾਲੇ ਹਾਂ, ਐਂਟਰੀ ਹੋਣ ਹੀ ਵਾਲੀ ਹੈ ਸਾਡੀ। ਜਿਹੜੀਆਂ ਖਬਰਾਂ ਮਾਹੌਲ ਤੁਸੀਂ ਪੰਜਾਬ ਦਾ ਸਾਡੇ ਅੱਗੇ ਰੱਖ ਦਿੰਦੇ ਹੋ, ਸੋ ਪਹਿਲੀ ਖਬਰ ਨਾਲ ਰਾਬਤਾ ਪਾ ਲਈਏ, ਉਸ ਤੋਂ ਬਾਅਦ ਫਿਰ ਜਾ ਕੇ ਅੱਗੇ ਆਪਣੇ ਸਪੋਂਸਰ ਸਬਾਨ ਦੇ ਸੁਨੇਹੇ ਦਿਆਂਗੇ, ਕਿਉਂਕਿ 7:04 ਹੋ ਚੁੱਕੇ ਆ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ ਆ। ਸੋ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ। ਰਮੇਸ਼ ਜੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਲਾਲਾ ਹੋ ਗਈ ਪੂਰੇ ਪੰਜਾਬ 'ਚ, ਦੇਸ਼ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਵਾਸਤੇ। ਆਪ ਸਮੇਂ ਆਹਮੋ ਸਾਹਮਣੇ ਵੀ ਹੋਏ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰ ਆ ਔਰ ਜਿਹੜੇ ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਆ ਜਾਂ ਪੰਜਾਬੀ ਆ, ਉਹ ਕਿਤੇ ਨਾ ਕਿਤੇ ਕੁਛ ਕੁ ਲੋਕ ਆਪ ਸਮੇਂ ਤਕਰਾਰ ਵੀ ਹੋਏ, ਅਸੀਂ ਬੜਾ ਕੁਛ ਵੇਖਿਆ ਸੋਸ਼ਲ ਮੀਡੀਆ ਦੇ ਕੱਲ੍ਹ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੇਅਦਬੀ ਦੇ ਲੱਗੇ ਗੰਭੀਰ ਦੋਸ਼ਾਂ ਦੀ ਸਫਾਈ ਦਿੱਤੀ ਹੈ, ਕਹਿੰਦੇ ਕਿ ਕੀ ਸਫਾਈ ਦਿੱਤੀ ਆ, ਜਾਂ ਪਹਿਲਾਂ ਵਰਗੀ ਜੋ ਅਕਾਲ ਤਖਤ ਸਾਹਿਬ 'ਤੇ ਜਾ ਕੇ ਜੋ ਕਿਹਾ ਸੀ ਉਹੀ ਹੋ ਆ ਜਾਂ ਉਹਦੇ ਵਿੱਚ ਕੁਛ ਬਦਲਾਵ ਆ?
1: ਸੰਧੂ ਸਾਹਿਬ, ਮਸਲੇ ਦੀ ਜੇ ਗੰਭੀਰਤਾ ਦੀ ਗੱਲ ਕਰੀਏ ਤੇ ਮਸਲਾ ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਗੰਭੀਰ ਮਸਲਾ ਆ, ਕਿਉਂਕਿ ਸਧਾਰਨ ਵਿਅਕਤੀ ਜਿਹੜਾ ਪੰਜਾਬ ਦਾ ਜੰਮਪਲ ਹੋਵੇ, ਗੁਰੂ ਸਾਹਿਬ ਨੂੰ ਲੈ ਕੇ, ਗੁਰੂ ਸਾਹਿਬ ਦੇ ਸ਼ਬਦਾਂ ਨੂੰ ਲੈ ਕੇ, ਗੁਰੂ ਸਾਹਿਬ ਦੇ ਨਾਮ ਨੂੰ ਲੈ ਕੇ, ਗੁਰੂ ਸਾਹਿਬ ਦੀਆਂ ਤਸਵੀਰਾਂ ਨੂੰ ਲੈ ਕੇ, ਜਾਂ ਕਿਸੇ ਰੂਪ ਵਿੱਚ ਵੀ ਜੇ ਕੁਛ ਗਲਤ ਕਰਦਾ, ਗਲਤ ਢੰਗ ਦੇ ਨਾਲ ਕਰਦਾ ਤੇ ਉਹ ਅਤ ਨਿੰਦਣਯੋਗ ਹੈ। ਕਿਉਂਕਿ ਕੱਲ ਮੈਂ ਪੰਜਾਬ ਦੀ ਕਰ ਰਿਹਾ, ਪੰਜਾਬੀ ਦੀ ਕਰ ਰਿਹਾ, ਕਿਸੇ ਮੈਂ ਦੂਸਰੇ ਦੇ ਨਹੀਂ ਕਰ ਰਿਹਾ, ਕਿਉਂਕਿ ਦੂਸਰੇ ਨੂੰ ਹੋ ਸਕਦਾ ਗੁਰੂ ਸਾਹਿਬ ਦੀ ਮਹਾਨਤਾ ਦਾ ਨਾ ਪਤਾ ਹੋਵੇ, ਸਿੱਖ ਧਰਮ ਦਾ ਨਾ ਪਤਾ ਹੋਵੇ। ਪੰਜਾਬ ਦੇ ਹਰ ਇੱਕ ਜੰਮਪਲ ਨੂੰ ਪਤਾ ਹੈ, ਘੱਟੋ ਘੱਟ ਜਿਹਦੇ ਨਾਂ ਦੇ ਮਗਰ ਸਿੰਘ ਲੱਗ ਗਿਆ, ਜਿਹੜਾ ਆਪਣੇ ਆਪ ਨੂੰ ਪੰਜਾਬੀ ਖਵਾਉਂਦਾ, ਉਹਨੂੰ ਤੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਤੇ ਜਿਸ ਵਿਅਕਤੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਭਗਵੰਤ ਮਾਨ ਸਿੰਘ, ਦੇਖੋ ਭਗਵੰਤ ਮਾਨ ਸਿੰਘ ਜਿਹੜਾ ਆਪਣੇ ਆਪ ਨੂੰ ਪੰਜਾਬੀਅਤ ਦਾ ਰਾਖਾ ਖਵਾਉਂਦਾ ਹੈ, ਤੇ ਜਿਹੜਾ ਪੰਜਾਬੀਅਤ ਦਾ ਰਾਖਾ ਹੋਵੇ ਉਹਦੀਆਂ ਤਸਵੀਰਾਂ ਕੁਛ ਇਹੋ ਜਿਹੀਆਂ ਜਨਤਕ ਹੋ ਜਾਣ, ਵੀਡੀਓ ਜਨਤਕ ਹੋ ਜਾਣ, ਜਿਹਦੇ ਵਿੱਚ ਗੁਰੂ ਸਾਹਿਬ ਦੀ ਤਸਵੀਰ ਤੇ ਅੱਗੇ ਬਹੁਤ ਹੀ ਕਹਿ ਸਕਦੇ ਹਾਂ ਕਿ ਸਿਰੇ ਦੀ ਗਲਤ ਹਰਕਤ ਕਰਦਾ ਨਜ਼ਰ ਆਵੇ, ਇਹ ਮੈਂ ਸਮਝਦਾ ਕਿ ਬੜਾ ਵੱਡਾ ਮਸਲਾ ਹੈ। ਕਿਉਂਕਿ ਮਸਲੇ ਦੀ ਗੰਭੀਰਤਾ ਇਸ ਕਰਕੇ ਵੱਡੀ, ਇੱਕ ਤੇ ਗੁਰੂ ਸਾਹਿਬ ਦਾ ਅਨਾਦਰ, ਦੂਜਾ ਇਸ ਕਰਕੇ ਕਿ ਜਿਸ ਵਿਅਕਤੀ ਤੇ ਦੋਸ਼ ਲੱਗੇ ਉਹਦਾ ਨਾਂ ਭਗਵੰਤ ਮਾਨ ਸਿੰਘ ਹੈ। ਭਗਵੰਤ ਮਾਨ ਕੋਈ ਸਧਾਰਨ ਚੱਲਦਾ ਫਿਰਦਾ ਵਿਅਕਤੀ ਨਹੀਂ, ਸੂਬੇ ਦਾ ਮੁੱਖ ਮੰਤਰੀ ਹੈ। ਹੁਣ ਮਸਲੇ ਦੀ ਗੰਭੀਰਤਾ ਤੇ ਬਹੁਤ ਜ਼ਿਆਦਾ, ਬਹੁਤ ਵੱਡਾ ਮਸਲਾ ਹੈ।
0: ਜੀ
1: ਹੁਣ ਦੂਜੇ ਪਾਸੇ ਬੀਤੇ ਕੱਲ ਅਸੀਂ ਸਪਸ਼ਟ ਕਰ ਦਿੱਤਾ ਸੀ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਹਿਬਾਨ ਨੇ ਬੜੀ ਸਖਤ ਸਜ਼ਾ ਕਹਿ ਸਕਦੇ ਹਾਂ, ਇਸ ਤੋਂ ਵੱਡੀ ਸਜ਼ਾ ਤੇ ਹੋ ਹੀ ਨਹੀਂ ਸਕਦੀ ਕਿ ਕਿਸੇ ਨੂੰ ਗੁਰੂ ਦੋਖੀ ਕਰਾਰ ਦੇ ਦਿੱਤਾ ਜਾਵੇ। ਗੁਰੂ ਦੋਖੀ ਇਹ ਕੋਈ ਛੋਟਾ ਸ਼ਬਦ ਨਹੀਂ ਹੈ, ਇਹ ਬੜਾ ਵੱਡਾ ਸ਼ਬਦ ਹੈ। ਤੇ ਗੁਰੂ ਦੋਖੀ ਦੇ ਨਾਲ ਨਾਲ ਪੰਥ ਵਿਰੋਧੀ ਕਰਾਰ ਦੇ ਦਿੱਤਾ ਜਾਵੇ। ਜਿਵੇਂ ਉਹ ਕਹਿੰਦੇ ਆ ਨਾ ਕਿ ਪੰਜਾਬ ਦੇ ਜੰਮੇ ਨੂੰ ਜੇ ਗਾਲ ਕੱਢਣੀ ਹੋਵੇ ਤੇ ਕਹੇ ਉਹਨੂੰ ਕਹਿ ਦਈਏ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ, ਸਭ ਤੋਂ ਵੱਡੀ ਗਾਲ ਹੈ, ਸਭ ਤੋਂ ਵੱਡਾ ਉੱਤੇ ਉਹਨੂੰ ਵਿਚਾਰੇ ਲਈ ਮੈਂ ਸਮਝਾ ਕਿ ਬੜੀ ਵੱਡੀ ਦਰਦ ਵਾਲੀ ਹੈ।
0: ਜੀ
1: ਤੇ ਆਹ ਤੇ ਉਹ ਤੋਂ ਵੀ ਕਈ ਗੁਣਾ ਜਿਹਨੂੰ ਗੁਰੂ ਦੋਖੀ ਕਹਿ ਦਈਏ, ਪੰਜਾਬ ਦੇ ਜੰਮੇ ਨੂੰ ਜਿਹੜਾ ਆਪਣੇ ਆਪ ਨੂੰ ਸਿੰਘ ਅਖਵਾਉਂਦਾ ਹੋਵੇ, ਨਾਮ ਦੇ ਮਗਰ ਸਿੰਘ ਲੱਗਦਾ ਹੋਵੇ, ਉਹਨੂੰ ਗੁਰੂ ਦੋਖੀ। ਔਰ ਇਹ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ, ਔਰ ਜਥੇਦਾਰ ਜੀ ਵੀ ਕਿਉਂ ਕਹੀਏ, ਪੰਜ ਸਿੰਘ ਸਹਿਬਾਨ। ਔਰ ਫੈਸਲਾ ਕਿੱਥੋਂ? ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ, ਜਿਸ ਤੋਂ ਉੱਪਰ ਸਿੱਖ ਧਰਮ ਵਿੱਚ ਕੋਈ ਥਾਂ ਹੀ ਨਹੀਂ ਹੈਗੀ, ਇਸ ਤੋਂ ਉੱਪਰ ਕੋਈ ਥਾਂ ਨਹੀਂ ਹੈਗੀ ਸਾਹਿਬ, ਜਿੱਥੋਂ ਕੋਈ ਹੁਕਮ ਕੋਈ ਸੁਨੇਹਾ ਦਿੱਤਾ ਜਾ ਸਕਦਾ ਹੈ। ਹੁਣ ਭਗਵੰਤ ਮਾਨ ਦੇ ਲਈ ਮੈਂ ਸਮਝਦਾ ਕਿ ਇਹ ਬਹੁਤ ਇੱਕ ਉਹਨਾਂ ਦੀ ਛਵੀ ਤੇ ਸਵਾਲੀਆ ਚਿੰਨ ਲੱਗ ਗਿਆ। ਬਹੁਤ ਸਾਰੇ ਲੋਕ ਮੂੰਹ ਤੇ ਕਹਿਣ ਨਾ ਕਹਿਣ, ਪਰੰਤੂ ਚਰਚੇ ਆ ਕਿ ਭਾਈ ਬੀਤੇ ਸਮੇਂ ਚ ਜਾਂ ਅੱਜ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਤੇ ਦੋਸ਼ ਲੱਗਦਾ, ਦੋਸ਼ ਕਾਹਦਾ? ਸੱਚੀ ਹੈ ਕਿ ਉਹਨਾਂ ਨੂੰ ਸ਼ਰਾਬ ਦੀ ਲੱਤ ਹੈਗੀ ਹੈ, ਇਹ ਗੱਲ ਲੁਕੀ ਛਿਪੀ ਤੇ ਸੰਧੂ ਸਭ ਹੈ ਨਹੀਂ ਕਿ ਸ਼ਰਾਬ ਦੀ ਲੱਤ। ਔਰ ਸ਼ਰਾਬੀ ਬਾਰੇ ਤੇ ਅਸੀਂ ਬਹੁਤ ਕੁਝ ਗੱਲਾਂ ਕਰਦੇ ਆ, ਸ਼ਰਾਬੀ ਤੇ ਜੋ ਹਰਕਤਾਂ ਕਰਦੇ ਆ, ਪੁੱਛੋ ਹੀ ਨਾ ਸ਼ਰਾਬ ਪੀ ਕੇ। ਇਸ ਕਰਕੇ ਉਹ ਜਿਹੜਾ ਇੱਕ ਧੱਬਾ ਭਗਵੰਤ ਮਾਨ ਤੇ ਸ਼ਰਾਬ ਦੀ ਲੱਤ ਵਾਲਾ, ਤੇ ਉਹ ਸ਼ਰਾਬ ਦੀ ਗਲਾਸੀ ਗੁਰੂ ਸਾਹਿਬ ਦੀ ਫੋਟੋ ਦੇ ਨਾਲ ਜੋੜ ਕੇ ਗੱਲ ਕਰੀਏ, ਤੇ ਫਿਰ ਬਹੁਤ ਸਾਰੇ ਲੋਕ ਕਹਿਣ ਨਾ ਕਹਿਣ ਲੋਕਾਂ ਨੂੰ ਲੱਗਦਾ ਕਿ ਇਹ ਹਰਕਤ ਕੀਤੀ ਹੋ ਸਕਦੀ ਹੈ। ਯਾਦ ਹੋਏਗਾ ਇੱਕ ਤੁਹਾਡੀ ਇਸ ਧਰਤੀ ਦਾ, ਕੈਨੇਡਾ ਦੀ ਧਰਤੀ ਦਾ ਇੱਕ ਵਿਅਕਤੀ ਹੈ ਤੇ ਪੰਜਾਬੀ ਹੈ, ਚਲੋ ਉਹ ਵੀ ਕੋਈ ਏਡਾ ਸੱਚਾ ਸੁੱਚਾ ਨਹੀਂ, ਉਹ ਤੇ ਕਹਿੰਦਾ ਹੈ ਵੀਡੀਓ ਕੁਛ ਵੀ ਨਹੀਂ, ਮੇਰੇ ਕੋਲ ਤੇ ਇਸ ਤੋਂ ਵੀ ਉੱਪਰ ਵੀਡੀਓ ਹੈ।
0: ਜੀ
1: ਔਰ ਉਸਨੇ ਤਾਂ ਬੀਤੇ ਸਮੇਂ ਇੱਕ ਸ਼ਬਦ ਦਿੱਤਾ ਸੀ ਸੰਧੂ ਸਾਹਿਬ, ਕਹਿੰਦਾ ਰੰਗੀਨ ਵੀਡੀਓ ਵੀ ਹੈ ਮੇਰੇ ਤੋਂ, ਜੇ ਉਹ ਕਹੋ ਤੇ ਕਹਿੰਦਾ ਉਹ ਦੱਸ ਦਿੰਦਾ। ਔਰ ਕਲੀਆਂ ਕਹਿੰਦਾ ਭਗਵੰਤ ਮਾਨ ਦੀਆਂ ਨਹੀਂ, ਹੁਣ ਤੇ ਕਈਆਂ ਦੇ ਨਾਲ ਐਸੀ ਇੱਥੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ, ਉਹ ਮੱਧ ਪ੍ਰਦੇਸ਼ ਤੱਕ, ਕਹਿੰਦਾ ਕਈਆਂ ਦੀਆਂ ਰੰਗੀਨ ਵੀਡੀਓ ਮੇਰੇ ਤੋਂ ਪਈਆਂ। ਸੋ ਇਸ ਕਰਕੇ ਮਸਲਾ ਬੜਾ ਗੰਭੀਰ ਹੈ। ਹੁਣ ਜਿਹੜਾ ਤੁਸੀਂ ਸਫਾਈ ਦਾ ਜ਼ਿਕਰ ਕੀਤਾ, ਦੇਖੋ ਸਫਾਈ ਦੇਣੀ ਪੈਣੀ ਸੀ।
0: ਜੀ
1: ਹੁਣ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਕਹਿਣਾ ਸੀ ਕਹਿ ਦਿੱਤਾ ਗਿਆ, ਉਹ ਬਹੁਤ ਵੱਡੀ ਗੱਲ ਹੈ। ਵਿਰੋਧ ਸ਼ੁਰੂ ਹੋ ਚੁੱਕਾ ਹੈ ਸੰਧੂ ਸਾਹਿਬ, ਪੰਜਾਬ ਦੇ ਵਿੱਚ ਅੱਜ ਭਗਵੰਤ ਮਾਨ ਦੇ ਕਈ ਥਾਵਾਂ ਤੇ ਪੁਤਲੇ ਫੂਕੇ ਹੈ। ਠੀਕ ਹੈ, ਉਹ ਪੁਤਲੇ ਫੂਕਣ ਵਾਲਾ ਅਕਾਲੀ ਦਲ ਦਾ ਖੇਮਾ ਹੀ ਹੈ ਇੱਕ ਢੰਗ ਦਾ, SGPC ਨੂੰ ਜਿਹੜੇ ਨੁਮਾਇੰਦਗੀ ਦੇ ਤੌਰ ਤੇ ਮੰਨਦੇ ਨੇ ਉਹੀ ਖੇਮਾ ਆ, ਪਰੰਤੂ ਭਗਵੰਤ ਮਾਨ ਦਾ ਵਿਰੋਧ ਅੱਜ ਪੰਜਾਬ 'ਚ ਕਾਫੀ ਥਾਵਾਂ ਤੇ ਨਜ਼ਰ ਆਇਆ ਹੈ। ਮੈਂ ਸਿਆਸੀ ਲੀਡਰਾਂ ਵਾਲੇ ਪਾਸੇ ਬਹੁਤਾ ਨਹੀਂ ਜਾਣਾ, ਉਹਨਾਂ ਨੂੰ ਤੇ ਚਲੋ ਮੌਕਾ ਮਿਲ ਗਿਆ, ਉਹਨਾਂ ਨੇ ਤੇ ਫੱਟੇ ਚੁੱਕੇ ਹੋਏ ਆ। ਕੇਵਲ
0: ਜੀ
1: ਸਿੰਘ ਢਿੱਲੋਂ ਜਿਹੜੇ ਭਾਜਪਾ ਦੇ ਆਗੂ ਆ, ਉਹ ਕਹਿੰਦੇ ਜੀ ਗੱਲ ਇਹ ਆ ਕਿ ਕੇਂਦਰੀ ਮੰਤਰੀ ਤੇ ਜਿਹੜੇ ਸਿੱਖ ਅਫਸਰ ਹੈ, ਮੈਂ ਉਹਨਾਂ ਨੂੰ ਅਪੀਲ ਕਰਦਾ ਉਹ ਮੁੱਖ ਮੰਤਰੀ ਦੇ ਨਾਲ ਤੇ ਉਹ ਗੱਲਬਾਤ ਹੀ ਨਾ ਕਰਨ, ਮੁਲਾਕਾਤ ਹੀ ਨਾ ਕਰਨ, ਕਿਉਂਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨੂੰ ਤੇ ਪੰਥ ਦੋਖੀ ਕਰਾਰ ਦੇ ਦਿੱਤਾ, ਪੰਥ ਵਿਰੋਧੀ ਕਰਾਰ ਦਿੱਤਾ। ਉਹਨਾਂ ਨੇ ਹੋਰੀ ਪਾਸੇ ਗੱਲ ਤੋਰਤੀ ਕਿ ਨਾ ਕੋਈ ਕੇਂਦਰੀ ਮੰਤਰੀ ਉਹਨਾਂ ਨਾਲ ਮੁਲਾਕਾਤ ਕਰੇ, ਨਾ ਸਿੱਖ ਅਫਸਰ ਕਰੇ। ਪ੍ਰਤਾਪ ਸਿੰਘ ਬਾਜਵੇ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਜਾਂ ਹੋਰ ਬਹੁਤ ਸਾਰੇ ਲੀਡਰ
0: ਜੀ
1: ਅਕਾਲੀ ਦਲ ਤੇ ਚਲੋ ਹੈ ਹੀ ਹੈ, ਉਹ ਵੀ ਲਗਾਤਾਰ ਇਸ ਚੀਜ਼ ਨੂੰ ਲੈ ਕੇ ਵੱਡੇ ਪੱਧਰ ਤੇ ਚੁੱਕ ਰਹੇ ਹੈ। ਹੁਣ ਭਗਵੰਤ ਮਾਨ ਦੀ ਜਿਹੜੀ ਸਫਾਈ ਦੀ ਗੱਲ ਹੈ, ਦੇਖੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਨਾਲ ਮੇਰਾ ਕੋਈ ਲਾਗਾ ਤੇ ਕਈ ਨਹੀਂ।
0: ਜੀ
1: ਕਹਿੰਦੇ ਕਿ ਮੈਂ ਦੱਸ ਦਵਾਂ ਕਿ ਇਹ ਵੀਡੀਓ ਵਿੱਚ ਜਿਹੜਾ ਵਿਅਕਤੀ ਦੇਖ ਰਿਹਾ ਹੈ ਉਹ ਮੈਂ ਹੈ ਹੀ ਨਹੀਂ। ਉਹ ਵੀਡੀਓ ਦੇ ਵਿੱਚ ਕਹਿੰਦੇ ਵਿਆਹ ਉਹਦਾ ਕੁਛ ਮੇਰੇ ਨਾਲ ਮੇਲ ਖਾਂਦਾ ਹੈ ਤੇ ਮੈਂ ਕਿਵੇਂ ਹੋ ਸਕਦਾ ਹੈ। ਦੂਜੀ ਉਹ ਗੱਲ ਕਹਿੰਦੇ ਕਿ ਅਕਾਲ ਤਖਤ ਸਾਹਿਬ ਮੇਰੇ ਲਈ ਸਰਵਉੱਚ ਹੈ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦਾ ਮੈਂ ਕਦੇ ਸੋਚ ਹੀ ਨਹੀਂ ਸਕਦਾ, ਮੈਨੂੰ ਬਦਨਾਮ ਕਰਨ ਦੇ ਰਹੀ ਕਹਿੰਦੇ ਹੱਥ ਕੰਡੇ ਅਪਣਾਏ ਜਾ ਰਹੇ ਆ, ਸਿਆਸੀ ਲੀਡਰਾਂ ਦੀ ਸ਼ਹਿ ਤੇ ਕੰਮ ਹੋ ਰਿਹਾ, ਸਿਆਸੀ ਲੀਡਰਾਂ ਦੀ ਸ਼ਹਿ ਤੇ ਦੇਖੋ ਕਿੱਡੀ ਵੱਡੀ ਗੱਲ। ਔਰ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ ਉਹ ਸਿਆਸੀ ਲੀਡਰਾਂ ਦੀ ਸ਼ਹਿ ਤੇ ਕਰ ਰਹੇ ਆ। ਹੁਣ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਹਿੰਦੇ ਕਿ ਕੋਈ ਹੁਕਮ ਬਾਕੀ ਹੈ, ਉਹ ਹੁਕਮ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਦੇ ਮਗਰ ਲੱਗ ਕੇ ਇਹ ਕਹਿਣਾ ਉਹ ਜੇ ਪੰਥ ਬਚਾਉਣਾ, ਕਹਿੰਦੇ ਬਸ ਇੱਕੋ ਹੀ ਹੁਕਮ ਬਾਕੀ ਰਹਿ ਗਿਆ, ਜਿਹੜਾ ਕਰਨਾ, ਕਿਉਂਕਿ ਕਹਿੰਦੇ ਅਸਲ ਵਿੱਚ ਜਿਹੜੇ ਇਹ ਨੁਮਾਇੰਦੇ ਨੇ ਇਹ ਸਿਆਸੀ ਨਿਯੁਕਤੀਆਂ ਨੇ, ਇਹ ਭਗਵੰਤ ਮਾਨ ਦੇ ਸ਼ਬਦ ਹੈ, ਉਹਨਾਂ ਨੇ ਜਥੇਦਾਰ ਦੀ ਨਿਯੁਕਤੀ ਨੂੰ ਸਿਆਸੀ ਨਿਯੁਕਤੀ ਦੱਸਿਆ। ਹੁਣ ਸੰਧੂ ਸਾਹਿਬ ਥੋੜੀ ਜਿਹੀ ਗੱਲ ਨੂੰ ਅੱਗੇ ਬਤਾਉਂਦੇ ਆ, ਦੇਖੋ ਮਸਲਾ ਗੰਭੀਰ ਹੈ, ਦੋਸ਼ ਬੜੇ ਵੱਡੇ ਹੈ,
0: ਜੀ
1: ਭਗਵੰਤ ਮਾਨ ਜੀ ਲੱਖ ਸਫਾਈਆਂ ਦੇਈ ਜਾਣ, ਗੱਲ ਅਜੇ ਤੱਕ ਕੋਈ ਬਹੁਤੀ ਜੱਚਦੀ ਨਹੀਂ ਭਗਵੰਤ ਮਾਨ ਦੀ ਸਫਾਈਆਂ ਵਾਲੀ,
0: ਜੀ
1: ਕਿਉਂਕਿ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਸ਼ਬੀ ਭਗਵੰਤ ਮਾਨ ਨੇ ਵੀ ਆਪਣੀ ਇਸ ਮਾਮਲੇ ਚ ਸ਼ਰਾਬ ਦੇ ਮਾਮਲੇ ਚ ਵਾਹਵਾ ਖਰਾਬ ਕੀਤੀ ਹੈ। ਫਿਰ ਦੂਜੀ ਗੱਲ, ਇਹ ਤਾਂ ਹੋ ਗਿਆ ਇੱਕ ਪਾਸਾ ਕਿ ਅਸੀਂ ਸਾਨੂੰ ਨਹੀਂ ਪਤਾ ਭਗਵੰਤ ਮਾਨ ਸੱਚਾ ਝੂਠਾ, ਕਿਉਂਕਿ ਦੂਜੇ ਪਾਸੇ ਅਗਲਿਆਂ ਨੇ ਜਾਂਚ ਕਰਾਈ ਹੈ ਫੋਰੈਂਸਿਕ ਤੋਂ। ਹੁਣ ਇਹ ਗੱਲ ਤੇ ਬੜੀ ਸਾਫ਼ ਹੋ ਗਈ, ਉਹ AI ਵਾਲਾ ਸ਼ਬਦ ਖਤਮ ਹੋ ਗਿਆ ਕਿ AI ਜਨਰੇਟਡ ਨਹੀਂ, ਹੁਣ ਨਵੀਂ ਚੀਜ਼ ਆ ਗਈ ਸਭ, ਉਹ ਇਹ ਆ ਗਈ ਕਿ ਮੈਂ ਨਹੀਂ ਹੈਗਾ, ਵੀਡੀਓ ਸੱਚੀ ਆ ਪਰੰਤੂ ਮੈਂ ਨਹੀਂ। ਹੁਣ ਵੀਡੀਓ ਤੇ ਮੈਨੂੰ ਲੱਗਦਾ ਕਿ ਸਾਡੇ ਸੈਂਕੜੇ ਸਰੋਤੇ ਹੋਣਗੇ ਜਿਹਨਾਂ ਨੇ ਵੇਖੀ ਹੈ, ਜਿਹੜੀਆਂ ਭਗਵੰਤ ਮਾਨ ਦੀਆਂ ਬੀਤੇ ਸਮੇਂ ਦੀਆਂ ਅਸੀਂ ਤਸਵੀਰਾਂ ਵੇਖੀਆਂ ਨੇ ਕਮੇਟੀ ਕਰਦਿਆਂ ਉਸ ਸਮੇਂ ਦੇ ਵਿੱਚ। ਮਾਫ ਕਰਨਾ, ਮੈਨੂੰ ਤੇ ਉਹੋ ਜਿਹੀ ਤਸਵੀਰ ਹੀ ਲੱਗਦੀ ਹੈ, ਮੈਂ ਕਿਵੇਂ ਮੁਨਕਰ ਹੋ ਜਾ। ਹੁਣ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੜੀ ਭਗਵੰਤ ਮਾਨ ਨੇ ਉਂਗਲ ਚੁੱਕੀ ਹੈ ਕਿ ਸਿਆਸੀ ਨਿਯੁਕਤੀਆਂ, ਹੁਣ ਇਹ ਵੀ ਤੇ ਸੱਚ ਆ ਨਾ, ਜੇ ਭਗਵੰਤ ਮਾਨ ਦੇ ਉੱਪਰ ਅਸੀਂ ਉਂਗਲ ਚੁੱਕਦੇ ਹਾਂ ਕਿ ਭਾਈ ਤੂੰ ਦਾਰੂ ਪੀ ਪੀ ਕੇ ਜੱਖਣਾ ਪਟਾਈ ਆਪਣੀ, ਅੱਜ ਤੇਰੇ ਤੇ ਆ ਦੋਸ਼ ਲੱਗੇ, ਕਿਉਂਕਿ ਹੋ ਸਕਦਾ ਲੋਕ ਸ਼ੱਕ ਕਰਦੇ, ਆ ਦੂਜੇ ਪਾਸੇ ਵੀ ਤੇ ਇਹੀ ਹਾਲ ਹੈ ਜਿਹੜੀਆਂ ਨਿਯੁਕਤੀਆਂ। ਦੇਖੋ ਮੈਂ ਬਹੁਤ ਵਾਰ ਸੰਧੂ ਸਾਹਿਬ ਇਸ ਪਲੇਟਫਾਰਮ ਤੇ ਜ਼ਿਕਰ ਕੀਤਾ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਰਾਜ ਪ੍ਰਬੰਧ ਵਿੱਚ ਬੜਾ ਲੰਬਾ ਸਮਾਂ ਕਾਰਜਕਾਰੀ ਅਫਸਰ ਰੱਖੇ ਜਾਂਦੇ, ਕਾਰਜਕਾਰੀ ਉਹਦਾ ਅਰਥ ਇਹ ਹੁੰਦਾ ਕਿ ਆਪਣੇ ਚਹੇਤੇ ਨੂੰ ਉਸ ਕੁਰਸੀ ਤੇ ਫਿੱਟ ਰੱਖਣਾ। ਤਾਜ਼ਾ ਤਰੀਨ ਮੈਂ ਉਦਾਹਰਨ ਦਿੰਦਾ, ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਪੰਜਾਬ ਦਾ DGP ਕਾਰਜਕਾਰੀ ਹੈ, ਦੇਖੋ ਕਿੱਡੀ ਹਾਸੋਹੀਣੀ ਗੱਲ। ਚਲੋ ਮਹੀਨੇ ਖੰਡ ਲਈ, 2 ਮਹੀਨੇ ਲਈ, 3 ਮਹੀਨੇ ਲਈ ਮੰਨਿਆ, ਇੱਥੇ 4 ਸਾਢੇ 4 ਸਾਲ ਹੋ ਗਏ ਕਾਰਜਕਾਰੀ। ਚਲੋ ਇਹ ਤਾਂ ਹੋ ਗਈਆਂ ਸਰਕਾਰਾਂ ਜਿੱਥੇ ਸਾਰਾ ਕੁਛ ਹੀ ਚੱਲਦਾ, ਜਿੱਥੇ ਬਹੁਤ ਮਾੜਾ ਸਾਰਾ ਕੁਛ ਹੈ, ਪਰੰਤੂ ਮੈਂ ਇੱਕੋ ਹੀ ਸਵਾਲ ਕਰਦਾ ਕਿ ਇੱਥੇ ਕਿਹਦੀ ਵੇਲਣੇ ਦੀ ਬਾਂਹ ਫੜੀ ਹੈ? ਕਿਹੜਾ ਤੁਸੀਂ ਸੁਪਰੀਮ ਕੋਰਟ ਤੋਂ ਆਗਿਆ ਲੈ ਕੇ ਆਉਣੀ ਜਾਂ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰਨਾ, ਤੁਸੀਂ ਜਥੇਦਾਰ ਵੀ ਕਾਰਜਕਾਰੀ ਲਾਏ ਹੈ? ਅਕਾਲ ਤਖਤ ਸਾਹਿਬ ਅੱਜ ਤੱਕ ਜਥੇਦਾਰ ਹੀ ਲੱਗਾ ਕਿੰਨੇ ਸਮੇਂ ਤੋਂ ਪੱਕਾ ਹੀ, ਪਹਿਲਾਂ ਕਦੇ ਗਿਆਨੀ ਹਰਪ੍ਰੀਤ ਕਾਰਜਕਾਰੀ, ਫਿਰ ਗਿਆਨੀ ਰਘਵੀਰ ਸਿੰਘ ਕਾਰਜਕਾਰੀ, ਹੁਣ ਆ ਜਿਹੜੇ ਮੌਕੇ ਤੇ ਗੁਰਗੱਜ ਸਾਹਿਬ, ਇਹ ਵੀ ਤੇ ਕਾਰਜਕਾਰੀ ਹੈ। ਛਵੀ ਇੱਧਰ ਵੀ ਸੰਧੂ ਸਾਹਿਬ ਖਰਾਬ ਹੀ ਹੈ। ਇਹ ਫਿਰ ਜਿਹੜੀ ਭਗਵੰਤ ਮਾਨ ਨੇ ਗੱਲ ਕਹੀ ਨਾ ਸਿਆਸੀ ਨਿਯੁਕਤੀਆਂ, ਇਸ ਕਰਕੇ ਉਹ ਗੱਲ ਝੂਠ ਨਹੀਂ ਹੈ। ਤੁਸੀਂ ਕਿਉਂ ਨਹੀਂ ਪੱਕਾ ਲਾਉਂਦੇ? ਤੁਹਾਨੂੰ ਕਿਹੜੀ ਪ੍ਰਵਾਨਗੀ ਲੈ ਕੇ ਆਉਣੀ ਕਿ ਭਾਈ ਅਸੀਂ ਕਹੀਏ ਇਰਾਨ ਦੀ ਜੰਗ ਲੱਗੀ ਹੈ, ਡੋਨਲਡ ਟਰੰਪ ਪੇਪਰ ਤੇ ਦਸਤਖਤ ਨਹੀਂ ਕਰਦਾ? ਇਹਨਾਂ ਤੇ ਕੋਈ ਸੰਬੰਧ ਨਹੀਂ, ਨਾ ਚੋਣ ਕਮਿਸ਼ਨ ਨੇ ਆਗਿਆ ਦੇਣੀ ਹੈ, SGPC ਨੇ ਫੈਸਲਾ ਲੈਣਾ, ਸਾਡੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਤੁਸੀਂ ਪੱਕਾ ਨਿਯੁਕਤ ਕਰੋ, ਪਰੰਤੂ ਪੱਕਾ ਤੇ ਹੋਵੇ ਕੋਈ ਜਥੇਦਾਰ। ਇਹ ਵੀ ਤੇ ਇੱਕ ਸ਼ਰਿਆਂਤਰ ਹੀ ਆ ਨਾ, ਵੱਖਰੇ ਢੰਗ ਦਾ ਲਟਕਾ ਕੇ ਰੱਖਣਾ ਤਾਂ ਜੋ ਕਿ ਫੈਸਲੇ ਸਾਡੀ ਮਰਜ਼ੀ ਦੇ ਹੁੰਦੇ ਰਹਿਣ, ਜਦੋਂ ਤੱਕ ਚਿੱਤ ਕਰੂਗਾ ਰੱਖਾਂਗੇ, ਜਦੋਂ ਚਿੱਤ ਕਰੂਗਾ ਭਾਈ ਪਰੇ ਜਾ। ਸੋ ਇਸ ਕਰਕੇ ਐਬ ਕਮੀ ਨੁਕਸ ਦੋਨੇ ਪਾਸੇ ਹੈ, ਸਿਆਸਤ ਵੀ ਦੋਨੇ ਪਾਸੇ ਹੈ। ਮੈਂ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਕਰ ਰਿਹਾ, ਮੈਂ ਵਿਅਕਤੀਆਂ ਦੀ ਗੱਲ ਕਰ ਰਿਹਾ, ਦੋਨੇ ਪਾਸੇ ਸਿਆਸਤ ਹੈ। ਤੇ ਜਦੋਂ ਦੋਨੇ ਪਾਸੇ ਸਿਆਸਤ ਹੋਵੇ ਨਾ ਸੰਧੂ ਸਾਹਿਬ, ਫਿਰ ਅਸੀਂ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਕਹੀਏ ਬਹੁਤੀ ਗੱਲ ਜੱਚਦੀ ਨਹੀਂ। ਸੋ ਗੱਲ ਇੱਕੋ ਹੀ ਕਹੂੰਗਾ ਕਿ ਦੋਨੇ ਪਾਸੇ ਨੁਕਸ ਹੈ, ਤੇ ਦੋਨੇ ਪਾਸੇ ਵਾਲੇ ਨੁਕਸ ਇਹੀ ਸੰਕੇਤ ਦਿੰਦੇ ਆ ਕਿ ਇਹਨਾਂ ਨੇ ਤੇ ਚਾਹੇ ਸਿਆਸਤ ਹੈ ਚਾਹੇ ਧਰਮ ਹੈ, ਉਹਦੀ ਵੀ ਜੱਖਣਾ ਪੁੱਟਣੀ ਸ਼ੁਰੂ ਕਰ ਦਿੱਤੀ ਹੈ, ਕਿਤੇ ਰੱਬ ਕਿਤੇ ਸਰਮਤ ਬਖਸ਼ੇ ਤਾਂ ਹੀ ਹੋਆ, ਨਹੀਂ ਤੇ ਆ ਜਿੱਧਰਲੇ ਪਾਸੇ ਨੂੰ ਗੱਲ ਚੱਲ ਪਈ ਹੈ, ਇਹ ਕੋਈ ਗੱਲ ਚੰਗਾ ਇਸ਼ਾਰਾ ਨਹੀਂ ਹੈ।
0: ਬਿਲਕੁਲ ਜੀ, ਔਰ ਜਿੱਥੇ ਤੁਸੀਂ ਕੱਲ੍ਹ ਬੜੇ ਖੂਬਸੂਰਤ ਸ਼ਬਦ ਕਹੇ ਸੀਗੇ, ਪਰ ਉਹ ਖੂਬਸੂਰਤ ਨਹੀਂ ਕਹਿ ਸਕਦਾ, ਮੈਂ ਇਹ ਵੀ ਕਹਿ ਸਕਦਾ ਕਿ ਉਹ ਸਾਡੇ ਵਾਸਤੇ ਬਹੁਤ ਚਿੰਤਾਜਨਕ ਆ ਕਿ ਕਿਤੇ ਨਾ ਕਿਤੇ ਜੇ ਇਸ ਨਤੀਜੇ ਇਹਦੇ ਨਤੀਜੇ ਸਹੀ ਨਾ ਨਿਕਲੇ ਤਾਂ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਇੱਕ ਛਵੀ ਸਾਡੇ ਲਈ ਬਰਕਰਾਰ ਆ, ਸਾਡੇ ਲਈ ਸਰਵ ਉੱਚ ਜਿਹੜਾ ਸਥਾਨ ਮੰਨਿਆ ਜਾਂਦਾ। ਸਾਨੂੰ ਇਹ ਲੱਗਦਾ ਸੀ ਕਿ ਸਾਡੇ ਜੋ ਵੀ ਹੁਕਮ ਉੱਥੋਂ ਆਉਣਾ ਸਾਡੇ ਲਈ ਸਿਰ ਮੱਥੇ ਦੀ ਆ, ਕਿਤੇ ਨਾ ਕਿਤੇ ਉਹ ਹੁਕਮਾਂ ਨੂੰ ਅਸੀਂ ਹੁਣ ਅਣਗੌਲਿਆ ਕਰਨ ਲੱਗ ਜਾਂਗੇ, ਕਿਉਂਕਿ ਸੋਸ਼ਲ ਮੀਡੀਆ ਦੇ ਕੱਲ੍ਹ ਦਾ ਜ਼ੋਰ ਮੇਜ਼ ਹੀ ਚੱਲ ਰਿਹਾ ਆ। ਤੁਸੀਂ ਯਕੀਨ ਕਰਿਓ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਰਿਹਾ ਗਾ, ਸਿਰਫ ਉਹ ਇਹ ਵੇਖ ਰਹੇ ਕਿ ਭਗਵੰਤ ਮਾਨ ਨੇ ਕੀ ਕਿਹਾ ਅਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕੀ ਕਿਹਾ। ਉਹ ਆਪਸ ਮੇਂ ਦੋਨੋਂ ਰਾਜਸੀ ਲੜਾਈਆਂ ਲੜ ਰਹੀਆਂ ਅਤੇ ਵਿੱਚ ਕਿਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਇੱਕ ਆਪਾਂ ਸਾਡੇ ਲਈ ਇੱਕ ਸਰਵਉੱਚ ਸੰਸਥਾ ਕਹਿੰਦੇ ਸੀਗੇ, ਸਿੱਖਾਂ ਦੀ ਸਭ ਤੋਂ ਵੱਡੀ ਪੂਜਣਯੋਗ, ਅਤੇ ਅਸੀਂ ਕਹਿੰਦੇ ਕਿ ਸਾਡਾ ਸਿਰ ਝੁਕਦਾ, ਰਾਜਨੀਤੀ ਵੀ ਉਹਦੇ ਅੱਗੇ ਝੂਠੀ, ਸਾਰੀਆਂ ਸੰਸਥਾਵਾਂ ਉਹਦੇ ਅੱਗੇ ਝੂਠੀਆਂ, ਪਰ ਉਸ ਸੰਸਥਾ ਨੂੰ ਅਸੀਂ ਕਿਤੇ ਨਾ ਕਿਤੇ ਅਣਦੇਖਿਆ ਕਰਤਾ, ਉਸ ਜਿਹੜੀ ਉਹਦੇ ਅੱਗੇ ਸਿਰ ਝੁਕਣ ਵਾਲੀ ਜਿਹੜੀ ਆਪਣੀ ਸੀਗੀ ਅੰਦਰ ਦੀ ਜਿਹੜੀ ਉਹ ਪੂਰੇ ਆਦਰ ਸਤਿਕਾਰ ਉਹਨੂੰ ਕਿਤੇ ਨਾ ਕਿਤੇ ਢਾਹ ਲੱਗੀ ਆ। ਔਰ ਚਿੰਤਾਜਨਕ ਦਾ ਇਹ ਸਭ ਤੋਂ ਵੱਡਾ ਚਿੰਤਾਜਨਕ ਵਾਲਾ ਵਿਸ਼ਾ ਆ ਕਿ ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ। ਇਹਨਾਂ ਨੇ ਧਾਰਮਿਕ ਸਾਡੀ ਜਿਹੜੀ ਜਿੱਥੇ ਸਾਡਾ ਬਹੁਤ ਵਿਸ਼ਵਾਸ ਅਕੀਦਾ ਸੀਗਾ ਉਹਨੂੰ ਵੀ ਇਹ ਚੀਜ਼ ਦੀ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਪੂਰਾ ਪੂਰਾ ਹੀ ਮੁੱਦਾ ਜਿਹੜਾ ਉਹ ਹੁਣ ਐਂ ਲੱਗ ਰਿਹਾ ਕਿ ਇਹ ਸਾਰਾ ਹੀ ਰਾਜਨੀਤੀ ਦਾ ਮੁੱਦਾ ਆ। ਸੋ ਬਿਲਕੁਲ ਜੀ ਜੁੜਿਆ ਹੋ ਪੰਜਾਬੀ ਲਹਿਰਾਂ ਦੇ ਨਾਲ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
5: ਔਰ ਵਿਜ਼ਿਟ insuranceforyou.ca।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਔਰ ਸਟੂਡੀਓ ਦੀ ਘੜੀਆਂ ਦੇ ਮੁਤਾਬਿਕ 7:18 ਹੋ ਚੁੱਕਿਆ। ਅਗਲੀ ਖਬਰ ਵੱਲ ਚੱਲਦੇ ਹੋ, ਜਾਣ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਆ। ਤੁਸੀਂ ਆਊਟਡੋਰ ਕੋਈ ਈਵੈਂਟ ਕਰਵਾਉਣ ਜਾ ਰਹੇ ਹੋ, ਤਾਂ ਵਿਆਹ ਸ਼ਾਦੀ ਦਾ ਫੰਕਸ਼ਨ ਆ ਗਿਆ, ਜਾਂ ਵੈਸੇ ਕੋਈ ਮੇਲਾ ਤੁਸੀਂ ਕਰਵਾਉਣ ਜਾ ਰਹੇ ਹੋ, ਤਾਂ ਟੈਂਟ ਦੀਆਂ ਸੇਵਾਵਾਂ ਲੈਣ ਦੇ ਲਈ ਸਭ ਤੋਂ ਜਾਣਿਆ ਪਹਿਚਾਣਿਆ ਵੱਡਾ ਨਾਂ ਮੱਲੀ ਟੈਂਟ ਸਰਵਿਸ, 647-999-2569-647-999-2569 ਮੱਲੀ ਟੈਂਟ ਸਰਵਿਸ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਔਰ ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪੰਜਾਬ ਦੀ ਸਿਆਸਤ ਤੋਂ ਲੈ ਕੇ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸਾਰੇ ਲੀਡਰ ਦਿੱਲੀ ਤਲਬ ਕਰ ਲਿਆ। ਇੱਕ ਤਾਂ ਕਾਂਗਰਸ ਦਿੱਲੀ ਬਹੁਤ ਤਲਬ ਕਰਦੀ ਆ, ਮੈਨੂੰ ਲੱਗਦਾ ਕਿ ਪਿਛਲੇ 15 ਦਿਨਾਂ 'ਚ ਵੇਖ ਲਈਏ 3-4 ਵਾਰੀ ਤਲਬ ਹੋ ਚੁੱਕੇ ਨੇ ਰਮੇਸ਼ ਜੀ, ਹੁਣ ਕਿਹੜੀ ਗੱਲ ਤਲਬ ਕੀਤੇ ਆ?
1: ਸੰਤੂ ਸਾਹਿਬ, ਗੱਲ ਇਹ ਹੈ ਕਿ ਜਦੋਂ ਨਾ ਤੰਦ ਤਾਣੀ ਬਹੁਤ ਬੁਰੀ ਤਰ੍ਹਾਂ ਉਲਝ ਜਾਵੇ ਤੇ ਫਿਰ ਪਤਾ ਨਹੀਂ ਲੱਗਦਾ ਕਿ ਕਿਹੜੀ ਰੱਸੀ ਨੂੰ ਪਹਿਲਾਂ ਹੱਥ ਪਾਈਏ, ਕਿਹੜੇ ਬਲ ਨੂੰ ਪਹਿਲਾਂ ਕੱਢਣਾ ਤੇ ਕਿਹੜੇ ਬਲ ਨੂੰ ਦੂਜੇ ਨੰਬਰ ਤੇ ਕੱਢਣਾ। ਅਸਲ ਵਿੱਚ ਕਾਂਗਰਸ ਦੇ ਹਾਲਾਤ ਪੰਜਾਬ 'ਚ ਇਸ ਵੇਲੇ ਹੋਏ ਆ। ਇੱਥੇ ਦੀ ਤੰਦ ਤਾਣੀ ਉਲਝ ਗਈ, ਇੱਥੇ ਧੜੇਬੰਦੀ ਇੰਨੀ ਕਹਿ ਕਿ ਪੁੱਛੋ ਨਾ, ਤੇ ਜਿਹੜੀਆਂ ਵੋਟਾਂ ਨੇ ਉਹ ਦੌੜੀਆਂ ਆ ਰਹੀਆਂ। ਅਸੀਂ ਤੇ 227 ਦੀਆਂ ਵੋਟਾਂ ਆਖਦੇ ਹਾਂ, ਪਰੰਤੂ ਇਹ ਜਿਹੜੀਆਂ ਸਿਆਸੀ ਪਾਰਟੀਆਂ ਇਹ 226 ਆਖਣ ਲੱਗ ਪਈਆਂ ਕਿ ਨਵੰਬਰ ਮਹੀਨੇ 'ਚ ਵੋਟਾਂ ਪੈਣੀਆਂ। ਤੇ ਸੰਧੂ ਸਾਹਿਬ, ਨਵੰਬਰ ਮਹੀਨੇ ਦੀਆਂ ਵੋਟਾਂ ਦਾ ਅਰਥ ਹੈ ਕਿ ਵੋਟਾਂ ਆ ਗਈਆਂ। ਮੰਨ ਲਓ ਜੇ ਨਵੰਬਰ 'ਚ ਆਇਆ ਜਾਂ ਦਸੰਬਰ 'ਚ ਆ, ਫਿਰ ਤੇ ਵੋਟਾਂ ਆ ਗਈਆਂ, ਫਿਰ ਤੇ ਸਿਰ 'ਤੇ ਆ ਵੋਟਾਂ, ਤੇ ਤੰਦ ਤਾਣੀ ਉਲਝੀ ਪਈ ਹੈ। ਤੇ ਮੈਂ ਕਿੰਨੀ ਵਾਰੀ ਜ਼ਿਕਰ ਕੀਤਾ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਨੇ ਚੰਗੀ ਪ੍ਰਾਪਤੀ ਨਾ ਕੀਤੀ, ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਹੀ ਬਣੇਗੀ ਜਾਂ ਬਣਾਉਣ ਤੋਂ ਬਿਨਾਂ ਸਰਤਾ ਹੀ ਨਹੀਂ, ਪਰੰਤੂ ਘੱਟੋ ਘੱਟ ਇੱਕ ਚੰਗੀ ਪ੍ਰਾਪਤੀ ਤੇ ਚਾਹੀਦੀ ਹੈ ਨਾ ਸਿਆਸੀ ਗਿਣਤੀ ਮਿਣਤੀ ਦੇ ਵਿੱਚ। ਤੇ ਫਿਰ ਕਾਂਗਰਸ ਦੇ ਪੱਲੇ ਕੀ ਬਚਣਾ ਹੈ? ਪੰਜਾਬ ਹੀ ਤੇ ਇੱਕ ਭਾਰਤ ਵਿੱਚ ਉਹ ਸੂਬਿਆਂ 'ਚੋਂ ਸੂਬਾ ਆ ਜਿੱਥੇ ਕਾਂਗਰਸ ਅਜੇ ਵੀ ਬਾਂਹ ਖੜ ਕੇ ਬੜਕ ਮਾਰ ਸਕਦੀ ਹੈ ਕਿ ਭਾਈ ਸਾਡਾ ਵੋਟ ਬੈਂਕ ਹੈਗਾ। ਤੇ ਜੇ ਇੱਥੇ ਵੀ ਗੱਲ ਹੇਠਾਂ ਨੂੰ ਚੱਲ ਗਈ ਤੇ ਫਿਰ ਮਮਤਾ ਬੈਨਰਜੀ ਨੂੰ ਪੁੱਛ ਲੈਣ ਕੀ ਬਣ ਰਿਹਾ। ਸੋ ਇਸ ਕਰਕੇ ਸੰਧੂ ਸਾਹਿਬ, ਜਿਹੜੀਆਂ ਮੀਟਿੰਗਾਂ ਦਾ ਤੁਸੀਂ ਜ਼ਿਕਰ ਕੀਤਾ, ਵਾਕਿਆ ਪਿਛਲੇ 12 ਦਿਨ 'ਚ ਤੀਜੀ ਵਾਰ ਹੈ ਜਦੋਂ ਪੰਜਾਬ ਦੇ ਲੀਡਰ ਦਿੱਲੀ ਤਲਬ ਕੀਤੇ ਹੈ। ਕਾਂਗਰਸ ਹਾਈ ਕਮਾਂਡ ਨੇ, ਰਾਹੁਲ ਗਾਂਧੀ ਨੇ, ਮਲਕਰਜਨ ਖੜਕੇ ਨੇ, ਉਹਦੇ ਵਿੱਚ ਭੁਪੇਸ਼ ਬਘੇਲ ਹੁਣੀ ਹੁੰਦੇ ਨੇ ਜਿਹੜੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹੈ। ਦੋ ਪਿਛਲੀਆਂ ਮੀਟਿੰਗਾਂ ਤੋਂ ਬਾਅਦ ਇੱਕ ਸਿਆਸੀ ਪੈਂਤੜਾ ਵਰਤਿਆ ਸੀ ਕਿ 3 ਅਬਜ਼ਰਵਰ ਨਿਯੁਕਤ ਕੀਤੇ ਸੀਗੇ, ਜਿਹਦੇ ਵਿੱਚ ਅਜੇ ਮਾਕਨ ਸੀ, ਜਿਹਦੇ ਵਿੱਚ ਉਹ ਮਨਾਕਸ਼ੀ ਨਟਰਾਜਨ ਜਿਹਦੇ ਪੇਪਰ ਰੱਦ ਹੋਏ ਰਾਜ ਸਭਾ ਤੇ, ਭਜਨ ਜਾਟਵ ਸੀ। 3 ਅਬਜ਼ਰਵਰ ਨਿਯੁਕਤ ਕੀਤੇ ਸੀ ਕਿ ਜਾਓ ਪੰਜਾਬ ਵੇਖੋ ਪੱਲੇ, ਕਹਿੰਦੇ ਉਹਨਾਂ ਦੀ ਵੀ ਕੁਛ ਨਹੀਂ ਪਿਆ, ਉਹ ਵੀ ਸਿਰ ਖੁਰਕਦੇ ਨਾ ਖਾਜ ਕਰਦੇ ਉੱਥੇ ਨੂੰ ਚਲੇ ਗਏ ਕਿ ਸਾਨੂੰ ਤਾਂ ਨਹੀਂ ਭਾਈ ਸਮਝ ਆਉਂਦੀ ਪੰਜਾਬ 'ਚ ਕੀ ਹੋਇਆ ਹੈ। ਹੁਣ ਤਾਂ ਅੱਜ ਤੋਂ ਲੈ ਕੇ ਸੰਧੂ ਸਾਹਿਬ 3 ਦਿਨ, ਅੱਜ ਵੀ, ਕੱਲ੍ਹ ਵੀ ਤੇ ਪਰਸੋਂ ਵੀ, 3 ਦਿਨ ਲਗਾਤਾਰ ਹਾਈ ਕਮਾਂਡ ਨੇ ਫੈਸਲਾ ਲਿਆ ਕਿ ਪੰਜਾਬ ਦੇ ਸਾਰੇ ਲੀਡਰਾਂ ਦੇ ਨਾਲ ਇਕੱਲੇ ਇਕੱਲੇ ਦੇ ਨਾਲ ਲੰਬਾ ਸਮਾਂ ਗੱਲ ਕਰਨੀ ਹੈ ਕਿ ਉਹ ਚਾਹੁੰਦੇ ਕੀ ਹੋ, ਤੁਸੀਂ ਕਿਹਦੇ ਹੱਕ 'ਚੋਂ ਕਿਹਦੇ ਵਿਰੋਧ 'ਚੋਂ। ਔਰ ਇਕੱਲੇ ਵੱਡੇ ਲੀਡਰ ਨਹੀਂ, ਜ਼ਿਲ੍ਹੇ ਦੇ ਜਿਹੜੇ ਪ੍ਰਧਾਨ ਹੈ ਜਾਂ ਜ਼ਿਲ੍ਹਿਆਂ ਦੇ ਜਿਹੜੇ ਚੌਧਰੀ ਹੈ ਉਹਨਾਂ ਨੂੰ ਵੀ ਸੱਦਿਆ ਹੈ। ਸੋ 3 ਦਿਨ ਕਹਿੰਦੇ ਆ ਕਿ ਕਾਂਗਰਸ ਨੇ ਹੁਣ ਪੰਜਾਬ ਨੂੰ ਲੈ ਕੇ ਵਿਚਾਰਾਂ ਕਰਦੀਆਂ, ਤੇ ਜਿੰਨੀ ਕੁ ਅੱਜ ਦੀ ਰਿਪੋਰਟ ਹੈ, ਅੱਜ ਦੀ ਰਿਪੋਰਟ ਤੇ ਇਸ਼ਾਰਾ ਕਰਦੀ ਆ ਕਿ ਅਮਰਿੰਦਰ ਸਿੰਘ ਰਾਜ ਦਾ ਬੜਿੰਗਤੀ ਕੁਰਸੀ ਹੁਣ ਗਈ ਲਓ, ਬਾਕੀ ਹੋਰ ਗੱਲਾਂ ਹੁਣ ਨਾ ਹੁਣ ਪ੍ਰਧਾਨਗੀ ਦਾ ਚਿਹਰਾ ਇਸ ਪਰ ਬਦਲ ਜਾਣਾ ਹੈ। ਹਾਲਾਂਕਿ ਕੌਣ ਹੋਵੇਗਾ ਪਤਾ ਨਹੀਂ, ਪਰੰਤੂ ਜਿਹੜੇ ਲੀਡਰ ਅੱਜ ਕਹਿੰਦੇ ਮਿਲ ਕੇ ਆਏ ਆ ਹਾਈ ਕਮਾਂਡ ਨੂੰ, ਇਹ ਇਸ਼ਾਰਾ ਕਰਿਆ ਕਿ ਪਹਿਲ ਬਾਕੀ ਗੱਲਾਂ ਬਾਅਦ ਚ, ਪਹਿਲਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਪੰਜਾਬ ਦੀ ਸਿਆਸਤ ਦੇ ਫਿੱਟ ਨਹੀਂ ਹੈ, ਉਹ ਚਿਹਰਾ ਬਦਲਿਆ ਜਾਵੇ। ਸੋ ਵੇਖਦੇ ਹਾਂ, 2 ਤੋਂ 3 ਦਿਨ ਵਿਚਾਰਾਂ ਚੱਲਣੀਆਂ, ਅੱਜ ਪਹਿਲਾ ਦਿਨ ਸੀ, ਤੇ ਫਿਰ 3 ਦਿਨਾਂ ਦੇ ਵਿੱਚ ਹਾਈ ਕਮਾਂਡ ਕਿੱਧਰ ਨੂੰ ਗੱਲ ਲੈ ਕੇ ਜਾਂਦੀ ਹੈ। ਔਰ ਇੱਥੇ ਮੈਂ ਦੱਸ ਦਵਾਂ ਸੰਧੂ ਸਾਹਿਬ, ਮੇਰਾ ਜਾਤੀ ਤਜਰਬਾ ਇਹ ਕਹਿੰਦਾ ਕਿ ਜੇ ਆ 2-3 ਦਿਨ ਵਿੱਚ ਵੀ ਹਾਈ ਕਮਾਂਡ ਪੰਜਾਬ ਦਾ ਮਸਲਾ ਨਾ ਹੱਲ ਕਰੀ, ਤੇ ਫਿਰ ਕਾਂਗਰਸ ਆਪਣੇ ਉਹ ਜਿਹਨੂੰ ਕਹਿੰਦੀ ਹੁੰਦੀ ਕਿ ਨੋਟਿਸ ਬੋਰਡ ਦੇ ਉੱਪਰ ਲਿਖ ਲਏ ਕਿ 2027 ਵਿੱਚ ਫਿਰ ਔਖਾ ਹੋ ਜਾਣਾ, ਫਿਰ ਜਿਹੜਾ ਥੋੜਾ ਜਿਹਾ ਕਾਂਗਰਸ ਨੂੰ ਸੰਭਲ ਕੇ ਚੱਲਣਾ ਪੈਣਾ।
0: ਜੀ ਬਿਲਕੁਲ ਜੀ, ਜਿਵੇਂ ਪਿਛਲੇ ਹਾਲਾਤਾਂ ਨੂੰ ਵੇਖੀਏ, ਮੈਨੂੰ ਅਜੇ ਵੀ ਕਾਂਗਰਸ ਦੀ ਜਿਹੜੀ ਛਵੀ ਆ ਉਹ ਸਹਿਕ ਦੀ ਜਿਵੇਂ ਆਖਰੀ ਸਾਵਾਂ 'ਤੇ ਹੁੰਦੀ ਆ ਉਹੀ ਨਜ਼ਰ ਆ ਰਹੀ ਆ, ਬਾਕੀ ਦੇਖਦੇ ਹਾਂ ਜੀ ਕੀ ਬਣਦਾ ਅੱਗੇ ਜਾ ਕੇ। ਸੋ ਤੁਸੀਂ ਗਿੱਲ ਫਾਰਮ ਨੂੰ ਯਾਦ ਰੱਖਣਾ, ਤੁਸੀਂ ਆਪਣੇ ਬੈਕਯਾਰਡ 'ਚ ਫਾਰਮ ਹਾਊਸ ਦੇ ਵਿੱਚ ਤਾਜ਼ੀਆਂ ਮੌਸਮੀ ਸਬਜ਼ੀਆਂ ਦੀ ਪਨੀਰੀ ਲੈਣੀ ਆ, ਜਾਂ ਤੁਸੀਂ ਤਾਜ਼ੀਆਂ ਸਬਜ਼ੀਆਂ ਲੈਣੀਆਂ ਫਰੈਸ਼ ਚੱਕੀ ਆਟਾ ਲੈਣ ਵਾਸਤੇ, ਗਿੱਲ ਫਾਰਮ ਫੁੱਲਾਂ ਦੀ ਖੂਬਸੂਰਤ ਸ਼ਹਿਰ ਕੈਲਡਨ ਦੇ ਵਿੱਚ ਡਿਕਸੀ ਐਂਡ ਕਿੰਗ ਸਟ੍ਰੀਟ 'ਤੇ ਲੋਕੇਟਡ ਨੇ। ਗਿੱਲ ਫਾਰਮ 416-898-8778 416-898-8778 ਤੇ ਤੁਸੀਂ ਪਹੁੰਚ ਸਕਦੇ ਹੋ ਗਿੱਲ ਫਾਰਮ।
7: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਜੀ ਬਿਲਕੁਲ, ਜੁੜੇ ਹੋਏ ਪੰਜਾਬੀ ਲਹਿਰ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਅਤੇ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪਿਛਲੇ ਦਿਨੀ ਬੜੀ ਚਰਚਾ 'ਚ ਆਈ ਜੇਲ੍ਹਾਂ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚੋਂ, ਉਹਦੀ ਕਹਿੰਦੇ ਹੁਣ ਜਾਂਚ ਮੁਕੰਮਲ ਹੋ ਗਈ ਆ, ਇਹ ਕੀ ਸਾਰੀ ਖਬਰ ਹੈ ਅਤੇ ਕੀ ਜਾਂਚ ਦੇ ਵਿੱਚ ਪਾਇਆ ਗਿਆ?
1: ਸੰਧੂ ਸਾਹਿਬ, ਮੈਂ ਦੱਸਦਾ ਕਿ ਜਿਹੜਾ ਜੇਲ੍ਹਾਂ ਦਾ ਮਸਲਾ ਹੈ, ਹੁਸ਼ਿਆਰਪੁਰ ਜੇਲ੍ਹ ਤੋਂ ਜਿਹੜਾ ਇੱਕ ਵੀਡੀਓ ਵਾਇਰਲ ਹੁੰਦਾ ਹੈ, ਅੰਦਰ ਇੱਕ ਕੈਦੀ ਦਾ ਜਾਂ ਬੰਦੀ ਕਹਿ ਸਕਦੇ ਹਾਂ, ਮਨਪ੍ਰੀਤ ਉਰਫ ਮੰਨਾ, ਉਹਦੀ ਜਾਂਚ ਕਰਨ ਵਾਲੇ ਆਪ ਹੀ ਜੇਲ੍ਹ ਅਫਸਰ ਸੀ, ਭਾਵ ਕਿ ਜੇਲ੍ਹ ਵਿਭਾਗ ਸੀ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਤੁਸੀਂ ਸੰਧੂ ਸਾਹਿਬ ਆਪ ਹੀ ਸੋਚ ਸਕਦੇ ਹੋ ਕਿ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ, ਜਿਨ੍ਹਾਂ ਦਾ ਘਰ, ਜਿਨ੍ਹਾਂ ਦਾ ਦਫ਼ਤਰ, ਜਿਨ੍ਹਾਂ ਦੇ ਉੱਪਰ ਉਂਗਲ ਉੱਠੀ, ਜੇ ਉਹ ਜਾਂਚ ਕਰਨਗੇ ਤੇ ਉਸ ਜਾਂਚ ਦਾ ਨਤੀਜਾ ਕੀ ਨਿਕਲੇਗਾ, ਮੈਨੂੰ ਲੱਗਦਾ ਕਿ ਇਹ ਗੱਲ ਬਹੁਤੀ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ। ਬੜਾ ਹੈਰਾਨੀਜਨਕ ਹੈ ਕਿ ਜਿਨ੍ਹਾਂ ਤੇ ਦੋਸ਼ ਲੱਗੇ, ਜਾਂਚ ਵੀ ਉਹਨਾਂ ਨੇ ਖੁਦ ਹੀ ਕਰ ਲਈ ਤੇ ਸਿੱਟਾ ਵੀ ਕਰ। ਮਸਲਾ ਇਹ ਸੀ ਸੰਧੂ ਸਾਹਿਬ ਕਿ ਮਨਪ੍ਰੀਤ ਉਰਫ ਮੰਨੇ ਨੇ ਦੋਸ਼ ਇਹ ਲਾਏ ਸੀ ਕਿ ਭਾਈ ਮੈਂ ਹੁਸ਼ਿਆਰਪੁਰ ਦੀ ਜੇਲ੍ਹ ਚ ਬੰਦ ਹੈ, ਮੈਨੂੰ ਨਸ਼ਾ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਜੇਲ੍ਹ ਚ, ਜੇਲ੍ਹ ਦੇ ਵਿੱਚ ਨਸ਼ਾ ਵੇਚਣ ਲਈ, ਔਰ ਜੇਲ੍ਹ ਚ ਕਹਿੰਦੇ ਸ਼ਰੇਆਮ ਨਸ਼ਾ ਵਿਕਦਾ ਹੈ, ਤੇ ਜੇ ਕਹਿੰਦੇ ਜਿਹੜਾ ਕਹਿਣਾ ਨਾ ਮੰਨੇ ਉਹਨੂੰ ਕੁੱਟਿਆ ਮਾਰਿਆ ਜਾਂਦਾ, ਉਹਨੂੰ ਤਸੀਹੇ ਦਿੱਤੇ ਜਾਂਦੇ ਆ। ਹਾਲਾਂਕਿ ਮੈਨੂੰ ਨਹੀਂ ਪਤਾ ਮਨਪ੍ਰੀਤ ਮੰਨਾ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ, ਪਰੰਤੂ ਇਹ ਗੱਲ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਨਸ਼ਾ ਵਿਕਦਾ ਵੀ ਹੈ, ਮੋਬਾਈਲਾਂ ਦੀ ਵਰਤੋਂ ਵੀ ਹੁੰਦੀ ਹੈ, ਔਰ ਜੇਲ੍ਹਾਂ ਦੇ ਵਿੱਚ ਦਲਾਲੀ ਵੱਡੇ ਪੱਧਰ 'ਤੇ ਚੱਲਦੀ ਹੈ। ਇਹ ਸੱਚ ਹੈ, ਇਹ ਕਿਸੇ ਇੱਕ ਜੇਲ੍ਹ ਦੀ ਕਹਾਣੀ ਨਹੀਂ, ਇਹ ਸਾਰੀਆਂ ਜੇਲ੍ਹਾਂ ਦੀ ਕਹਾਣੀ ਹੈ। ਰਹੀ ਗੱਲ ਮਨਪ੍ਰੀਤ ਮੰਨੇ ਦੀ, ਹੁਣ ਮਨਪ੍ਰੀਤ ਮੰਨੇ ਦੀ ਉਸ ਵੀਡੀਓ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਕਹਿੰਦੇ ਆ ਜਾਂਚ ਪੜਤਾਲ ਕੀਤੀ, ਔਰ ਉਸ ਜਾਂਚ ਪੜਤਾਲ ਵਿੱਚ ਪਤਾ ਇਹ ਲੱਗਾ ਜੀ ਕਿ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਮਨਪ੍ਰੀਤ ਮੰਨੇ ਦੀ ਬੈਰਕ ਚੋਂ, ਔਰ ਉਸ 'ਚ ਸਿਮ ਨਹੀਂ ਸੀ, ਉਹ ਸੈਮਸੰਗ ਕੰਪਨੀ ਦਾ ਇੱਕ ਮੋਬਾਈਲ ਸੀ, ਸਿਮ ਨਹੀਂ ਸੀ। ਚਲੋ ਮੰਨ ਲਏ ਨੇ ਸਿਮ ਨਹੀਂ ਸੀ, ਮੋਬਾਈਲ ਕਿੱਥੋਂ ਚਲਾ ਗਿਆ, ਕਿਵੇਂ ਚਲਾ ਗਿਆ? ਫਿਰ ਅਗਲਿਆਂ ਨੇ ਦੋਸ਼ ਇਹ ਲਾਇਆ ਕਿ ਮਨਪ੍ਰੀਤ ਮੰਨਾ ਝੂਠੀ ਬਣਾਈ ਹੈ, ਇਹ ਫੇਕ ਹੈ, ਝੂਠੇ ਦੋਸ਼ ਲਾਏ ਮਨਪ੍ਰੀਤ ਮੰਨੇ ਨੇ, ਜੇਲ੍ਹ ਪ੍ਰਸ਼ਾਸਨ ਦੇ ਉੱਪਰ ਦਬਾਅ ਪਾ ਰਿਹਾ ਐਵੇਂ ਝੂਠ ਬੋਲ ਕੇ, ਇਹ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ। ਬਾਕੀ ਮਨਪ੍ਰੀਤ ਮੰਨੇ ਦੇ ਖਿਲਾਫ਼ ਹੀ ਮੁਕੱਦਮਾ ਦਰਜ ਹੋ ਗਿਆ, ਆਪਣੇ ਆਪ ਨੂੰ ਕਲੀਨ ਚਿੱਟ ਦੇ ਤੀ ਕਿ ਅਸੀਂ ਪੜਤਾਲ ਕੀਤੀ, ਇੱਕ ਸੈਮਸੰਗ ਦਾ ਬਿਨਾਂ ਸਿਮ ਤੋਂ ਮੋਬਾਈਲ ਮਿਲ ਗਿਆ, ਨਸ਼ਾ ਤਾਂ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦੀ ਆ ਸਾਡੀ ਜੇਲ੍ਹ ਚ, ਕਹਿੰਦੇ ਏਦਾਂ ਦਾ ਹੈ ਹੀ ਕੁਛ ਨਹੀਂ ਹੈ, ਇਹ ਝੂਠ ਬੋਲਦਾ ਹੈ। ਬਾਕੀ ਮਨਪ੍ਰੀਤ ਮੰਨਾ ਜਿਹਦੀ ਵੀਡੀਓ ਵਾਇਰਲ ਹੋਈ, ਜੇਲ੍ਹ ਪ੍ਰਸ਼ਾਸਨ ਨੇ ਆਪ ਹੀ ਜਾਂਚ ਕਰਕੇ ਆਪਣੇ ਆਪ ਨੂੰ ਦੇ ਲਈ ਹੈ ਕਲੀਨ ਚਿੱਟ, ਤੇ ਮਨਪ੍ਰੀਤ ਮੰਨੇ ਤੇ ਦੋਸ਼ ਲਾ ਕੇ ਪਰਚਾ ਕਰਤਾ ਹੈ ਦਰਜ। ਆਹ ਕੁਛ ਹੈਗਾ ਤੇ ਹੁਣ ਤੁਸੀਂ ਆਪ ਵੇਖ ਲਓ ਤੇ ਕਿੱਧਰ ਨੂੰ ਕਹਾਣੀ ਤੁਰ ਰਹੀ ਹੈ ਤੇ ਕਿੱਥੋਂ ਮਿਲੂਗਾ ਇਨਸਾਫ਼।
0: ਸੋ ਜੀ ਕਹਿੰਦੇ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ। ਸੋ 905-673-3337 9056733337 ਸਟੂਡੀਓ ਦਾ ਇੱਕ ਨੰਬਰ, ਔਰ ਨਾਲ ਦੀ ਨਾਲ ਹਰਪ੍ਰੀਤ ਸੈਣੀ ਉਹਨਾਂ ਨੂੰ ਤੁਸੀਂ ਯਾਦ ਰੱਖਣਾ, ਟੋਪ ਇੰਸ਼ੋਰੈਂਸ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਤੁਸੀਂ ਗੱਲਬਾਤ ਕਰਨੀ ਹੋਵੇ, ਤੁਸੀਂ ਆਪਣੇ ਪਰਿਵਾਰਾਂ ਦੇ ਲਈ ਇੰਸ਼ੋਰੈਂਸ ਪਾਲਿਸੀ ਬਾਏ ਕਰਨੀ ਆ, ਤਾਂ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟੋਪ ਚੋਇਸ ਇੰਸ਼ੋਰੈਂਸ ਤੋਂ 416-817-4168-16500 ਹਰਪ੍ਰੀਤ ਸੈਣੀ ਇੰਸ਼ੋਰੈਂਸ, ਮਾਫ ਕਰਨਾ, ਸੋ ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ। ਸੋ 905-673-3337 ਅਗਲੀ ਖਬਰ ਵੱਧਦੇ ਹਾਂ ਜੀ। ਨਸ਼ੇ ਦਾ ਇੱਕ ਹੋਰ ਕਹਿਰ ਵੇਖਣ ਨੂੰ ਮਿਲਿਆ ਰਮੇਸ਼ ਜੀ, ਕਹਿੰਦੇ ਕਿ ਮਾਂ ਨੇ ਕੁੱਟੀ 1.5 ਸਾਲ ਦੀ ਧੀ, ਇਹ ਕੀ ਖਬਰ ਆ ਜੀ, ਕਿੱਥੋਂ ਦੀ ਖਬਰ ਆ?
1: ਸੰਤੂ ਸਾਹਿਬ ਜਿਹੜਾ 1.5 ਸਾਲ ਦਾ ਸ਼ਬਦ ਹੈ, ਤੁਸੀਂ ਇਹ ਵੇਖ ਲਓ ਕਿ 1.5 ਸਾਲ ਦਾ ਬੱਚਾ
0: ਜੀ,
1: ਜਿਹਨੂੰ ਤੇ ਚੁੱਕਦਾ ਵੀ ਬੰਦਾ ਬੜਾ ਧਿਆਨ ਦੇ ਨਾਲ ਹੈ, ਬੜੇ ਪਿਆਰ ਜਿਹੇ ਦੇ ਨਾਲ ਹੈ, ਕਿਉਂਕਿ ਕੋਮਲ ਜਿਹਾ ਇੱਕ ਫੁੱਲ ਹੁੰਦਾ ਹੈ ਸਾਲ 1.5 ਸਾਲ ਦਾ ਬੱਚਾ
0: ਜੀ,
1: ਤੇ ਉਸ 1.5 ਸਾਲ ਦੇ ਬੱਚੇ ਨੂੰ ਥੱਪੜਾਂ ਦੇ ਨਾਲ, ਥੱਪੜ ਵੀ ਬੜੇ ਜ਼ੋਰ ਜ਼ੋਰ ਦੇ ਨਾਲ ਕੁੱਟਿਆ ਜਾਵੇ ਤੇ ਪਟਕਾ ਪਟਕਾ ਕੇ ਮਾਰਿਆ ਜਾਵੇ ਬੈੱਡ ਤੇ, ਇਹ ਦਰਿੰਦਗੀ ਦੀ ਹੱਦ ਹੈ। ਘਟਨਾ ਕੋਈ ਜਪਾਨ ਦੀ ਨਹੀਂ ਹੈ, ਕੋਈ ਦੱਖਣੀ ਜਾਂ ਉੱਤਰੀ ਕੋਰੀਆ ਦੀ ਨਹੀਂ, ਇਹ ਪੰਜਾਬ ਦੀ ਹੈ, ਤਰਨ ਤਰਨ ਦੀ ਹੈ। ਤਰਨ ਤਰਨ ਦੇ ਵਿੱਚ 1.5 ਸਾਲ ਦੀ ਬੱਚੀ ਨੂੰ ਮਾਂ ਨੇ ਕੁੱਟਿਆ ਔਰ ਫਿਰ ਵੀਡੀਓ ਬਣਾਈ ਆਪ ਹੀ, ਕਹਿੰਦੇ ਫਿਰ ਆਪਣੇ ਘਰ ਵਾਲੇ ਨੂੰ ਪਾ ਦਿੱਤੀ। ਹਾਲਾਂਕਿ ਉਸ ਮਸਲੇ 'ਚ ਉਸ ਮਾਂ 'ਤੇ ਪਰਚਾ ਦਰਜ ਹੋ ਚੁੱਕਾ ਹੈ, ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਮਾਂ ਦੀ। ਬਾਲ ਸੁਰੱਖਿਆ ਵਿਭਾਗ ਨੇ ਇਸ ਮਸਲੇ 'ਤੇ ਉਸ ਬੱਚੇ ਨੂੰ ਰੈਸਕਿਊ ਕੀਤਾ, ਬੱਚਾ ਉਸਦੀ ਦਾਦੀ ਦੇ ਸਪੁਰਦ ਕੀਤਾ ਗਿਆ। ਬਾਲ ਸੁਰੱਖਿਆ ਵਿਭਾਗ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਬੱਚੇ ਨੂੰ ਕਹਿੰਦੇ ਕਿ ਅਸੀਂ ਪੜ੍ਹਾਵਾਂਗੇ, ਲਿਖਾਵਾਂਗੇ, ਧਿਆਨ ਦਿੱਤਾ ਜਾਊਗਾ। ਮਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਇਸ ਮਸਲੇ 'ਚ ਸੰਧੂ ਸਾਹਿਬ ਦੋ ਚੀਜ਼ਾਂ ਜਿਹੜੀਆਂ ਬੜੀਆਂ ਮਹੱਤਵਪੂਰਨ ਹੈ, ਜਿਹੜੀਆਂ ਅਜੇ, ਇੱਕ ਤੇ ਚਲੋ ਨਸ਼ਾ ਤੇ ਤੁਸੀਂ ਜ਼ਿਕਰ ਕਰ ਦਿੱਤਾ, ਦੂਸਰਾ ਮੈਂ ਕਰਨਾ ਹੈ। ਇਹ ਦੋ ਚੀਜ਼ਾਂ ਜਿਹੜੀਆਂ ਬੜੀਆਂ ਚਿੰਤਾਜਨਕ ਮਸਲੇ ਹੈ। ਇੱਕ ਤੇ ਇਹਦੇ ਵਿੱਚ ਨਸ਼ਾ ਜਿਹੜਾ ਕਹਿਰ ਬਣਿਆ, ਕਿਉਂਕਿ ਉਹ ਮਾਂ ਵੀ ਤੇ ਉਸ ਬੱਚੀ ਦਾ ਪਿਓ ਵੀ ਨਸ਼ੇ ਦਾ ਆਦੀ, ਇੱਕ ਤੇ ਗੱਲ ਹੋ ਗਈ ਸੰਧੂ ਸਾਹਿਬ। ਦੂਸਰਾ ਇੱਕ ਮਸਲਾ ਜਿਹੜਾ, ਇੱਕ ਸ਼ਬਦ ਮੈਨੂੰ ਨਹੀਂ ਪਤਾ ਤੁਹਾਡੇ ਮੁਲਕਾਂ 'ਚ ਕਦੋਂ ਕੁ ਤੁਹਾਡੇ ਕੰਨਾਂ 'ਚ ਪਿਆ, ਸਾਡੇ ਮੁਲਕਾਂ 'ਚ ਪਿਛਲੇ ਕੁਛ ਸਮੇਂ ਤੋਂ ਕੰਨਾਂ 'ਚ ਪੈਣਾ ਸ਼ੁਰੂ ਹੋਇਆ। ਮੈਂ ਤੇ ਪਹਿਲੇ ਦਿਨ ਤੋਂ ਹੀ ਵਿਰੋਧ ਵਾਲਿਆਂ 'ਚ ਆ, ਪਰੰਤੂ ਭਾਰਤੀ ਕਾਨੂੰਨ ਨੇ ਤੇ ਉਹ ਸ਼ਬਦ ਨੂੰ ਨਾ ਰੋਕਿਆ ਨਾ ਵਿਰੋਧ ਕੀਤਾ ਤੇ ਉਹ ਸ਼ਬਦ ਵੀ ਸਮਾਜ ਦਾ ਪ੍ਰਵਾਨਿਤ ਸ਼ਬਦ ਜਿਹਾ ਬਣ ਗਿਆ, ਲਿਵ ਇਨ ਰਿਲੇਸ਼ਨ
0: ਜੀ।
1: ਸੰਧੂ ਸਾਹਿਬ ਮੈਨੂੰ ਨਹੀਂ ਪਤਾ ਕਿ ਇਹਦੀ ਡੈਫੀਨੇਸ਼ਨ ਕੀ ਬਣੂਗੀ। ਕਿਹਾ ਇਹ ਜਾਂਦਾ ਹੈ ਕਿ ਮੁੰਡਾ ਤੇ ਕੁੜੀ ਆਪਣੀ ਮਰਜ਼ੀ ਦੇ ਨਾਲ ਦਿਨ ਦਿਹਾੜੇ ਪਤੀ ਪਤਨੀ ਦੀ ਤਰ੍ਹਾਂ ਇਕੱਠੇ ਰਹਿ ਸਕਦੇ। ਇਹ ਮੋਟੀ ਜੀ ਡੈਫੀਨੇਸ਼ਨ ਇਹ ਹੈ ਜਿਹੜੀ ਸਾਡੇ ਸਮਾਜ ਵਿੱਚ ਨਹੀਂ ਸੀ। ਮੈਂ ਨਿੱਜੀ ਤੌਰ ਤੇ ਕਦੇ ਇਸ ਦੇ ਹੱਕ 'ਚ ਨਹੀਂ ਹੈ। ਹੁਣ ਉਹ ਲਿਵ ਇਨ ਰਿਲੇਸ਼ਨ ਦੇ ਵਿੱਚ ਮੀਆਂ ਬੀਬੀ, ਮੀਆਂ ਬੀਬੀ ਤੇ ਚਲੋ ਅਸੀਂ ਸ਼ਬਦ ਵਰਤਦੇ ਵੀ ਸਹੀ ਨਹੀਂ ਲੱਗਦੇ, ਜਦੋਂ ਲਿਵ ਇਨ ਰਿਲੇਸ਼ਨ ਹੈ ਤੇ ਮੀਆਂ ਬੀਬੀ ਕਾਹਦੇ ਹੋ ਗਏ? ਇਹ ਜਿਹੜੀ ਜੋੜੀ ਜਿਸਨੇ ਬੱਚੀ ਪੈਦਾ ਕੀਤੀ, ਬੱਚੀ ਨੂੰ ਕੁੱਟਿਆ ਅੱਜ ਤੇ ਨਸ਼ੇ ਦੇ ਆਦੀ, ਹੁਣ ਨਸ਼ਾ, ਲਿਵ ਇਨ ਰਿਲੇਸ਼ਨ, ਦੋ ਚੀਜ਼ਾਂ ਦਾ ਸੁਮੇਲ, ਜੇ ਅਸੀਂ ਉਹ ਤੋਂ ਆਸ ਕਰੀਏ ਕਿ ਉਹ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਾਰਾ ਤਾਰਾ ਕਰਨਗੇ, ਜਿਹੜੇ ਆਪ ਲਿਵ ਇਨ ਰਿਲੇਸ਼ਨ 'ਚ ਰਹਿ ਰਹੇ ਹੈ, ਜਿਹਨਾਂ ਨੂੰ ਆਪ ਨਹੀਂ ਪਤਾ ਕਿ ਰਿਲੇਸ਼ਨ ਦੀ ਜਿਹੜੀ, ਜਿਹਨੂੰ ਆਪਾਂ ਇੱਥੇ ਤੇ ਧਾਰਮਿਕ ਤੌਰ ਤੇ ਵੀ ਪਤੀ ਪਤਨੀ ਦੇ ਰਿਸ਼ਤੇ ਨੂੰ ਬੜਾ ਪਵਿੱਤਰ ਮੰਨਿਆ ਗਿਆ, ਤੇ ਇੱਥੇ ਨਸ਼ੇ ਦਾ ਆਦੀ ਹੋਵੇ, ਲਿਵ ਇਨ ਰਿਲੇਸ਼ਨ 'ਚ ਜੋੜਾ ਰਹਿੰਦਾ ਹੋਵੇ, ਤੇ ਫਿਰ ਆਹ ਕੁਛ ਹੀ ਸਾਹਮਣੇ ਆਉਣਾ ਜਿਹੜੀ ਅਸੀਂ ਖਬਰ ਸਾਂਝੀ ਕਰਕੇ ਹਟੇ ਹਾਂ। ਪਤੀ ਪਤਨੀ ਦਾ ਆਪਣਾ ਝਗੜਾ, 1.5 ਸਾਲ ਦੀ ਬੱਚੀ ਥਾਪੜ ਸਿੱਟੀ, ਲਿਵ ਇਨ ਰਿਲੇਸ਼ਨ ਦੇ ਵਿੱਚ ਅਗਲੀ ਨੂੰ ਲੱਗਿਆ ਕਿ ਭਾਈ ਤੇਰੇ ਨਾਲ ਰਹਿ ਲਿਆ ਜਿੰਨਾ ਚਿਰ ਹੈ, ਹੁਣ ਮੈਂ ਕਿਸੇ ਹੋਰ ਨਾ ਰਹਿਣਾ ਕੀ ਕਰ ਸਕਦੇ ਹੋ। ਅੱਜ ਇੱਕ ਵਿਅਕਤੀ, ਅੱਜ ਦੀ ਖਬਰ ਹੈ, ਸੰਸਾ ਮੋਹਾਲੀ ਟਾਵਰ ਤੇ ਚੜ ਗਿਆ। ਉਹ ਕਹਿੰਦਾ ਮੇਰੀ ਪਤਨੀ ਘੰਟਾ ਘੰਟਾ 15-15 20-20 ਮਿੰਟ ਕਿਸੇ ਹੋਰ ਨਾਲ ਗੱਲਾਂ ਮਾਰੀ ਜਾਂਦੀ ਹੈ। ਉਹ ਕਹਿੰਦਾ ਜੀ ਅੱਛਾ। ਉਹ ਕਹਿੰਦਾ ਜੀ ਉਹ ਪਤਨੀ ਕਿੱਦਾਂ? ਕਹਿੰਦਾ ਜੀ ਅਸੀਂ ਲਿਵ ਇਨ ਰਿਲੇਸ਼ਨ ਚ ਰਹਿੰਦੇ ਹਾਂ ਤੇ ਕਹਿੰਦੇ ਫਿਰ ਦੱਸ ਅਸੀਂ ਕੀ ਕਰੀਏ, ਕਿਹਦੀ ਸਹਿਮਤੀ ਨਾਲ ਹੋਇਆ ਸੀ, ਕਿੱਥੋਂ ਲੈ ਕੇ ਆਇਆ ਸੀ? ਮੈਨੂੰ ਤੇ ਫੇਸਬੁੱਕ ਤੇ ਕਹਿੰਦਾ ਮਿਲੀ ਸੀ ਤੇ ਕਹਿੰਦਾ ਹੁਣ ਫੇਸਬੁੱਕ ਤੋਂ ਮਿਲੀ ਸੀ ਤੇ ਸਾਂਭ ਲਾ। ਸੋ ਇਹ ਜਿਹੜੀਆਂ ਚੀਜ਼ਾਂ ਨਾ ਸੰਤੋਸ਼ ਸਾਹਿਬ, ਬੜੀਆਂ ਸਮਾਜ ਲਈ ਨਾ, ਜਿਸ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਇਸ ਪੰਜਾਬ ਕੱਲੇ ਪੰਜਾਬ ਦੇ ਕਾਹਨੂੰ ਸਮੁੱਚੇ ਕਲਚਰ ਨੂੰ ਡੋਬਿਆ ਜਾ ਰਿਹਾ। ਤੇ ਜਿਹਨਾਂ ਸਰਕਾਰਾਂ ਨੇ ਬੈਨ ਲਾਉਣਾ, ਜਿਹਨਾਂ ਸਰਕਾਰਾਂ ਨੇ ਕਹਿਣਾ ਕਿ ਰੱਬ ਦੇ ਵਾਸਤੇ ਅਕਲ ਦੀ ਦਵਾ ਖਾਓ, ਵਿਆਹ ਕਰਾ ਲਓ, ਕਿਉਂ ਤਾਂ ਕਰਦੇ ਆ? ਉਹਨਾਂ ਨੂੰ ਤੇ ਚਾਅ ਚੜਿਆ ਕਿ ਅਸੀਂ ਰੌਲਾ ਹੀ ਨਾ ਪਾਈਏ। ਅਸੀਂ ਇਹ ਨਾ ਕਹੀਏ ਕਿ ਭਾਈ ਸਾਨੂੰ ਨੌਕਰੀਆਂ ਨਹੀਂ ਦੇ ਰਹੇ, ਅਸੀਂ ਇਹ ਨਾ ਕਹੀਏ ਕਿ ਤੁਹਾਡੀਆਂ ਟੁੱਟੀਆਂ ਸੜਕਾਂ ਦੇ ਟੋਇਆਂ ਕਰਕੇ ਸਾਡੇ ਐਕਸੀਡੈਂਟ ਹੁੰਦੇ ਆ। ਅਸੀਂ ਇਹ ਨਾ ਕਹੀਏ ਕਿ ਮਹਿੰਗਾਈ ਕਿਉਂ ਹੈ, ਉਹ ਤਾਂ ਸਾਨੂੰ ਕਹਿੰਦੇ ਤੁਸੀਂ ਲੱਗੇ ਰਹੋ, ਸਾਡੇ ਵੱਲੋਂ ਲਿਵ ਇਨ ਰਿਲੇਸ਼ਨ ਚ ਰਹੋ ਤੇ ਸਾਡੇ ਵੱਲੋਂ ਲਿਵ ਇਨ ਤੋਂ ਬਿਨਾਂ ਹੀ ਵਿਦੇਸ਼ੀ ਜਾਓ। ਉਹਨਾਂ ਨੂੰ ਤੇ ਚਾਅ ਚੜਿਆ ਪਿਆ ਜਿਹਨਾਂ ਨੇ ਰੋਕਣਾ ਹੈ, ਭਾਵ ਕਿ ਜਿਹਨਾਂ ਨੇ ਕਾਨੂੰਨ ਬਣਾਉਣੇ ਇਹੋ ਜਿਹੇ। ਸੋ ਇਸ ਕਰਕੇ ਮੁੱਦਾ ਬੜਾ ਵੱਡਾ ਮੁੱਦਾ ਆ, ਅਜੇ ਤੱਕ ਸਮਾਜ ਚੋਟਾ ਚਰਚਾ ਚ ਨਹੀਂ ਹੈਗਾ। ਪਰੰਤੂ ਆਹ ਇੱਕ ਸਿੱਟਾ ਮੈਂ ਤੁਹਾਨੂੰ ਅੱਜ ਦੱਸ ਦਿੱਤਾ ਕਿ ਇੱਕ ਟਾਵਰ ਤੇ ਚੜ ਕੇ ਬੈਠਾ ਅੱਜ ਮੋਹਾਲੀ, ਉਹਨੂੰ ਪੁਲਿਸ ਨੇ ਲਾਇਆ ਤੇ ਇੱਕ ਨੇ ਆਪਣੀ 1.5 ਸਾਲ ਦੀ ਬੱਚੀ ਥਾਪੜ ਸਿੱਟੀ ਆ। ਇੱਦਾਂ ਦੇ ਨਿੱਤ ਦੀਆਂ ਕਹਾਣੀਆਂ ਜਿਹੜੀਆਂ ਪੰਜਾਬ ਚ ਜਿਹੜੀਆਂ ਵਾਪਰਦੀਆਂ ਨੇ।
0: ਬਿਲਕੁਲ ਜੀ, ਔਰ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੱਖਣਾ ਪੱਟਣੀ, ਕਿਉਂਕਿ ਐਸੇ ਪੰਜਾਬੀ ਦੇ ਕਈ ਸ਼ਬਦ ਆ ਜਿਹੜੇ ਬਿਲਕੁਲ ਅਲੋਪ ਹੁੰਦੇ ਜਾ ਰਹੇ ਆ। ਸੋ ਮੈਨੂੰ ਲੱਗਦਾ ਅਸੀਂ ਮਾਡਰਨ ਹੋਣ ਦੇ ਨਾਲ ਨਾਲ ਆਪਣੇ ਸੱਭਿਆਚਾਰ ਦਾ ਔਰ ਰਿਸ਼ਤਿਆਂ ਨਾਤਿਆਂ ਦੀ ਜਿਹੜੀ ਉਹ ਪਵਿੱਤਰਤਾ ਸੀ ਉਹਦੀ ਜੱਖਣਾ ਹੀ ਪੱਟ ਰਹੇ ਹਾਂ ਅਸੀਂ। ਮੈਨੂੰ ਨਹੀਂ ਲੱਗਦਾ ਅਸੀਂ ਬਹੁਤੇ ਜ਼ਿਆਦਾ ਮਾਡਰਨ ਹੋ ਰਹੇ ਹਾਂ, ਅਸੀਂ ਤਾਂ ਮੈਨੂੰ ਲੱਗਦਾ ਕਿ ਹੋਰ ਥੱਲੇ ਨੂੰ ਧੱਸਦੇ ਜਾ ਰਹੇ ਹਾਂ। ਇੱਦਾਂ ਦੀਆਂ ਗੱਲਾਂ ਰਿਸ਼ਤਿਆਂ ਦੀ ਜਿਹੜੇ ਰਿਸ਼ਤਿਆਂ ਨੂੰ ਅਸੀਂ ਸਭ ਤੋਂ ਸਰਬਉੱਤ ਮੰਨਦੇ ਸੀ ਕਿ ਆਹ ਰਿਸ਼ਤੇ ਆ ਜਿਹੜੇ ਅੱਗੇ ਰਿਸ਼ਤੇ ਵਧਾਉਂਦੇ ਆ, ਸੋ ਉਹਨਾਂ ਰਿਸ਼ਤਿਆਂ ਨੂੰ ਹੀ ਅਸੀਂ ਕਿਤੇ ਨਾ ਕਿਤੇ ਤਾਰ ਤਾਰ ਕੀਤਾ ਆ। ਸੋ ਸੱਭਿਆਚਾਰ ਤਾਂ ਕਿਤੇ ਹੁਣ ਵਿਚਾਰਾ ਲੱਭਦਾ ਹੀ ਨਹੀਂ ਆ। ਸੋ 905-600-33-37 ਹਰਮਨ ਬੱਤਾਂ ਨੂੰ ਤੁਸੀਂ ਯਾਦ ਰੱਖਣਾ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਰੀਫਾਈਨੈਂਸਿੰਗ ਕਰਾਉਣੀ ਆ ਜਾਂ ਤੁਹਾਡੀ ਪ੍ਰੀ ਅਪਰੂਵਲ ਲੈਣ ਵਾਸਤੇ ਗੱਲਬਾਤ ਕਰਨੀ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਬਾਰੇ ਕੋਈ ਗੱਲਬਾਤ ਆ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਹਾਨੂੰ ਮੌਰਗੇਜ ਕਿਤੋਂ ਨਹੀਂ ਮਿਲ ਰਹੀ ਜਾਂ ਤੁਹਾਨੂੰ ਲੱਗਦਾ ਕਿ ਮਿਲਣੀ ਨਹੀਂ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਕਰ ਲਓ। ਇੱਕ ਵਾਰੀ ਜੇ ਹਾਂ ਹੋ ਗਈ, ਤੁਹਾਡੀ ਬਾਂਹ ਫੜਨਗੇ ਅਤੇ ਮੌਰਗੇਜ ਦਾ ਕੰਮ ਕਰਵਾ ਕੇ ਦੇਣਗੇ। ਹਰਮਨ ਬੱਤਾ ਮੌਰਗੇਜ ਬ੍ਰੋਕਰ, ਕਿਸੇ ਵੀ ਜੇ ਤੁਸੀਂ ਮੌਰਗੇਜ ਦੇ ਰਿਲੇਟਡ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਉਲਝਣ ਦੇ ਵਿੱਚ ਫਸੇ ਹੋ ਨਾ, ਬਸ ਇੱਕ ਨੰਬਰ ਘੁਮਾ ਲੈਣਾ ਆ, ਹਰਮਨ ਬੱਤਾ 647-685-9000 6478-5-9000 ਹਰਮਨ ਬੱਤਾ ਜੀ। ਔਰ ਨਾਲ ਦੀ ਨਾਲ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਵੀ ਯਾਦ ਰੱਖਣਾ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸ ਲੈਣ ਜਾ ਰਹੇ ਹੋ ਤਾਂ ਅਪਲਾਇੰਸ ਜੰਕਸ਼ਨ 905-450-0054 905-450-0054 ਹਰਮਨ ਬੱਤਾ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਇੱਕ ਖਬਰ ਦੀ ਸਾਂਝ ਪਾ ਕੇ ਫਿਰ ਕਾਲਸ ਲਵਾਂਗੇ, ਬਹੁਤ ਸਾਰੀਆਂ ਕਾਲਸ ਨੇ। ਇੱਕ ਖਬਰ ਮੈਂ ਕਹਿੰਦਾ ਕਿ ਬਾਅਦ ਵਿੱਚ ਕਈ ਵਾਰ ਖਬਰਾਂ ਰਹਿ ਜਾਂਦੀਆਂ ਨੇ। ਸੋ ਪੰਜਾਬ ਦੇ ਸਿਰ ਸਭ ਤੋਂ ਜਿਹੜਾ ਦੁਖਦ ਗੱਲ, ਆਪਾਂ ਹੁਣ ਤੱਕ ਕਈ ਵਾਰੀ ਬਹੁਤ ਸਾਰੀਆਂ ਪਾਰਟੀਆਂ ਦੇ ਹੱਕ 'ਚ ਫੈਸਲੇ ਦੇ ਦਿੰਦੇ ਹਾਂ, ਬੜੀਆਂ ਦੇ ਖਿਲਾਫ ਦੇ ਦਿੰਦੇ ਹਾਂ, ਪਰ ਮੋਰਲ ਆਫ ਦਾ ਸਟੋਰੀ ਇਹ ਆ ਕਿ ਪੰਜਾਬ ਕਿੱਥੇ ਖੜਿਆ ਆ। ਪੰਜਾਬ ਨੂੰ ਬਹੁਤ ਸਾਰੀਆਂ ਫ੍ਰੀ ਦੀਆਂ ਚੀਜ਼ਾਂ ਦੇ ਕੇ ਅਤੇ ਉਹਨੂੰ ਲੋਲੀਪੋਪ ਦਿੱਤੇ ਜਾ ਰਹੇ ਆ, ਪਰ ਪੰਜਾਬ ਖੜਿਆ ਕਿੱਥੇ ਆ? ਰਮੇਸ਼ ਜੀ ਕਹਿੰਦੇ ਕਿ ਪੰਜਾਬ ਦੇ ਸਿਰ ਹੋਰ ਭਾਰੀ ਹੋਵੇਗੀ ਕਰਜ਼ੇ ਦੀ ਪਾਂਡੇ ਦਾ ਕੀ ਮਤਲਬ ਹੈ ਕਿ ਪਹਿਲਾਂ ਕਰਜ਼ਾ ਕਿੰਨਾ ਸੀ, ਹੁਣ ਕਿੰਨਾ ਹੋ ਜੂਗਾ? ਕਿ ਇਸ ਪਾਸੇ ਜਦੋਂ ਵੱਡੇ ਵੱਡੇ ਇਸ਼ਤਿਹਾਰ ਲਾਏ ਜਾਂਦੇ ਆ ਰਾਜਨੀਤਿਕ ਪਾਰਟੀਆਂ ਵੱਲੋਂ, ਕਿ ਉੱਥੇ ਲਿਖਿਆ ਜਾਂਦਾ ਕਿ ਪਹਿਲਾਂ ਕਰਜ਼ਾ ਇੰਨਾ ਸੀ ਭਾਈ, ਹੁਣ ਅਸੀਂ ਇੰਨਾ ਕਰਤਾ, ਇਹ ਵੀ ਕਿਤੇ ਲਿਖਿਆ ਜਾਂਦਾ ਜੀ?
1: ਸੰਧੂ ਸਾਹਿਬ ਉਲਟ ਲਿਖਿਆ ਗਿਆ। ਅੱਜ ਤੋਂ 4-4.5 ਸਾਲ ਪਿੱਛੇ ਚਲੇ ਜਾਈਏ ਤੇ ਜਦੋਂ ਆਮ ਆਦਮੀ ਪਾਰਟੀ ਨੇ ਆਉਣਾ ਸੀ ਸੱਤਾ ਦੇ ਵਿੱਚ, ਜਦੋਂ ਵੋਟਾਂ ਮੰਗ ਰਹੇ ਸੀ ਅਜੇ
0: ਜੀ,
1: ਤੇ ਆਮ ਆਦਮੀ ਪਾਰਟੀ ਦੇ ਬੜੇ ਵੱਖ ਵੱਖ ਚੋਣ ਮੋਟੋ ਸੀ, ਉਹਦੇ ਵਿੱਚ ਇੱਕ ਇਹ ਵੀ ਸੀ ਕਿ ਪਿਛਲੀਆਂ ਪਾਰਟੀਆਂ ਨੇ, ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਪੰਜਾਬ ਨੂੰ ਨਸ਼ੇ ਚ ਡੋਬ, ਮਾਫ ਕਰਨਾ, ਪੰਜਾਬ ਨੂੰ ਕਰਜ਼ੇ ਚ ਡੋਬ ਦਿੱਤਾ। ਹੋਰ ਵੀ ਬਹੁਤ ਕੁਛ ਸੀ, ਕਰਜ਼ੇ ਦੀ ਗੱਲ ਵੀ ਰੱਖੀ ਜਾਂਦੀ ਸੀ, ਔਰ ਗੱਲ ਸੱਚੀ ਸੀ 100% ਕਿ ਪਿਛਲੀਆਂ ਸਰਕਾਰਾਂ ਨੇ ਕਰਜ਼ੇ ਚ ਡੁੱਬ ਦਿੱਤਾ, ਅਸੀਂ ਕਰਜ਼ਾ ਲਾਵਾਂਗੇ, ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਗੱਲਾਂ ਬੜੀਆਂ ਚੰਗੀਆਂ ਸੀ, ਸਾਨੂੰ ਤੁਹਾਨੂੰ ਵੀ ਚੰਗੀਆਂ ਲੱਗਦੀਆਂ ਸੀ, ਤੇ ਅੱਜ ਗੱਲ ਬਿਲਕੁਲ ਉਲਟ ਹੋ ਗਈ, ਹੋਰ ਪਾਸੇ ਨੂੰ ਚੱਲ ਪਈ। ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਪਿਛਲਿਆਂ ਨੇ ਕਰਜ਼ੇ ਚ ਡੋਬ ਦਿੱਤਾ, ਉਹਨਾਂ ਨੇ ਪਿਛਲਿਆਂ ਨਾਲੋਂ ਵੱਧ ਕਰਜ਼ਾ ਲਿਆ 4-4.5 ਸਾਲ ਦੇ ਵਿੱਚ, ਤੇ ਕਹਿੰਦੇ ਹੁਣ ਇਹ ਸਾਨੂੰ ਸਮਝਾਉਂਦੇ ਆ ਕਿ ਲੈ ਕਿਹੜਾ ਕੱਲੇ ਪੰਜਾਬ ਦੇ ਸਿਰ ਤੇ ਕਰਜ਼ਾ, ਹਿਮਾਚਲ ਦੇ ਵੀ ਬਹੁਤ ਹੈ, ਹਰਿਆਣੇ ਤੇ ਵੀ ਬਹੁਤ ਹੈ, ਮੱਧ ਪ੍ਰਦੇਸ਼ ਤੇ ਵੀ ਬੜਾ, ਤਮਿਲਨਾਡੂ ਤੇ ਵੀ ਬੜਾ, ਉੱਤਰ ਪ੍ਰਦੇਸ਼ ਚ ਬੜਾ। ਹੁਣ ਤੇ ਆ ਪਿੱਛੇ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਕਹਿਤਾ ਭਾਰਤ ਦੇ ਸਿਰ ਤੇ ਵੀ ਕਰਜ਼ਾ ਹੈਗਾ ਹੀ ਆ, ਦੁਨੀਆਂ ਦਾ ਕਿਹੜਾ ਮੁਲਕ ਆ ਕਹਿੰਦੇ ਜਿਹਦੇ ਸਿਰ ਤੇ ਨਹੀਂ ਕਰਜ਼ਾ, ਜੇ ਸਾਡੇ ਤੇ ਵੀ ਆ ਤੇ ਕਿਹੜੀ ਗੱਲ ਹੈ
0: ਜੀ।
1: ਅੱਗਿਓਂ ਪੱਤਰਕਾਰ ਨੇ ਇਹ ਪੁੱਛ ਲਿਆ ਕਿ ਭਾਈ ਲਾਵਾ ਲਾਉਣਾ ਕਿੱਦਾਂ ਹੈ, ਕਹਿੰਦਾ ਜਦੋਂ ਬਾਕੀ ਲਾ ਦੂਗੇ ਅਸੀਂ ਵੀ ਲਾ ਦਿਆਂਗੇ, ਜਦੋਂ ਬਾਕੀ ਲਾ ਦੂਗੇ ਅਸੀਂ ਵੀ ਲਾ ਦਿਆਂਗੇ। ਭਾਵ ਕਿ ਕਰਜ਼ੇ ਦੇ ਮਾਡਲ ਨੂੰ ਜਿੱਥੇ ਅਸੀਂ ਨੁਕਤਾ ਚਿੰਨੀ ਪਿਛਲੀਆਂ ਪਾਰਟੀਆਂ ਦੀਆਂ ਪਿਛਲੀਆਂ ਸਰਕਾਰਾਂ ਦੀ ਕਰਦੇ ਸੀ, ਉਹ ਨੁਕਤਾ ਚਿੰਨੀ ਕਰਨ ਜੋਗੇ ਵੀ ਨਹੀਂ ਛੱਡਿਆ, ਕਰਜ਼ੇ ਦੇ ਰੂਪ ਨੂੰ ਹੀ ਬਦਲ ਕੇ ਰੱਖ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ। ਮੈਂ ਤਾਂਹੀਓ ਕਈ ਵਾਰੀ ਕਹਿੰਦਾ ਹੁੰਦਾ ਕਿ ਪੰਜਾਬ ਦੀ ਸਿਆਸਤ ਵਿੱਚੋਂ ਨਾ ਗੰਭੀਰਤਾ ਹੀ ਖਤਮ ਹੋ ਗਈ, ਕਿ ਤੁਸੀਂ ਆਪਣੀ ਗਲਤ ਗੱਲ ਨੂੰ ਜਸਟੀਫਾਈ ਕਰਨ ਲਈ, ਤੁਸੀਂ ਆਪਣੇ ਗਲਤ ਤਰਕ ਨੂੰ ਲੋਕਾਂ ਵਿੱਚ ਭੇਜਣ ਲਈ ਤੁਸੀਂ ਬੇੜਾ ਹੀ ਕਰੀ ਜਾਂਦੇ ਹੋ, ਜਿਹੜਾ ਤੁਸੀਂ ਹੁਣੇ ਕਹਿ ਜਖਣਾ ਹੀ ਪੁੱਟੀ ਜਾਂਦੇ ਹੋ। ਤੁਸੀਂ ਇਹ ਕਹੋ ਕਿ ਮਜਬੂਰ ਆ ਅਸੀਂ ਕਰਜ਼ਾ ਲੈਣ ਲਈ, ਮੰਨ ਲੈਂਦੇ ਹਾਂ ਕਿ ਸਰਦਾ ਨਹੀਂ ਹੈ ਜੇ ਲੈਣਾ ਪਊਗਾ ਕੁਝ ਸਾਲ, ਤੁਸੀਂ ਕਹਿੰਦੇ ਨਹੀਂ ਇਹ ਤੇ ਗੱਲ ਹੀ ਬੜੀ ਚੰਗੀ ਹੈ, ਫਲਾਨਾ ਵੀ ਲੈਂਦਾ ਅਸੀਂ ਤਾਂ ਲੈ ਰਹੇ ਹਾਂ, ਹੁਣ ਫਲਾਨਿਆਂ ਦੀ ਤੁਸੀਂ ਕਹਿੰਦੇ ਹੋ ਸਾਡੇ ਬਜ਼ੁਰਗਾਂ ਨੂੰ ਜੇ ਅਸੀਂ ਨਿਆਣੇ ਨਾ ਗਲਤੀ ਕਰੀਏ, ਸਾਨੂੰ ਸਭ ਤਾਂ ਸਾਡੇ ਤੁਹਾਡੇ ਮਾਤਾ ਪਿਤਾ। ਉਹ ਭਾਈ ਕਹਿੰਦਾ ਦੂਜੇ ਮਗਰ ਨਹੀਂ ਲੱਗੀ ਤਾਂ ਆਪਣਾ ਦੇਖੋ, ਤੇ ਜੇ ਹੁਣ ਬਾਕੀਆਂ ਮਗਰ ਲੱਗਣਾ ਤੇ ਫਿਰ ਬਾਕੀਆਂ ਵਰਗਾ ਹੀ ਹੋਣਾ ਨਾ ਸਾਰਾ ਕੁਛ। ਹੁਣ ਜਿਹੜਾ ਤਾਜ਼ਾ ਤਰੀਨ ਇਹ ਆ ਕਿ ਪਤਾ ਇਹ ਲੱਗਾ ਕਿ 1,000 ਕਰੋੜ ਦੀ ਇੱਕ ਹੋਰ ਕਿਸ਼ਤ ਇਸ ਮਹੀਨੇ ਪੰਜਾਬ ਦੀ ਸਰਕਾਰ ਕਰਜ਼ੇ ਦੇ ਰੂਪ ਦੇ ਵਿੱਚ ਹੋਰ ਲੈਣ ਜਾ ਰਹੀ ਹੈ 1,000 ਕਰੋੜ।
0: ਇਹ ਥੋੜੀ ਮੋੜ ਨਹੀਂ ਹੈ
1: ਇਸ ਸਾਲ ਦਾ ਸੰਧੂ ਸਾਹਿਬ, ਇਸ ਸਾਲ ਦਾ ਜਿਹਨੂੰ ਆਪਾਂ 2026-27 ਕਹਿੰਦੇ ਹਾਂ
0: ਜੀ,
1: ਇਹਦੇ ਵਿੱਚ ਇੱਕ ਟਾਰਗੇਟ ਸਾਹਮਣੇ ਆਇਆ ਸਾਡੇ ਕੋਲ, ਪਤਾ ਲੱਗਾ ਕਿ ਪੰਜਾਬ ਦੀ ਸਰਕਾਰ ਇਹਦੇ ਵਿੱਚ ਨਾ ਕੋਈ 43,000 ਕਰੋੜ ਰੁਪਿਆ ਕਰਜ਼ੇ ਦਾ ਇੱਕ ਟਾਰਗੇਟ ਮਿੱਥਿਆ ਕਿ ਇੰਨਾ ਕੁ ਕਰਜ਼ਾ ਮਿਲ ਜਾਏ ਤੇ ਫਿਰ ਬਾਰੇ ਨਿਆਰੇ ਹੈ, ਫਿਰ ਔਰਤਾਂ ਨੂੰ ਵੀ ਪੈਸੇ ਦਿੱਤੇ ਜਾਣਗੇ, ਫਿਰ ਮੁਲਾਜ਼ਮਾਂ ਨੂੰ ਵੀ ਮਹਿੰਗਾਈ ਭੱਤੇ ਦੀ ਇੱਕ ਅੱਧੀ ਕਿਸ਼ਤ ਦੇ ਲਾਂਗੇ, ਫਿਰ ਫਲਾਨਾ ਵੀ ਕੰਮ ਕਰ ਲਾਂਗੇ, 4 ਕਰੰਟਾਂ ਫਲਾਨੀਆਂ ਵੀ ਵੰਡ ਲਾਂਗੇ ਤੇ ਫਿਰ ਕਹਿੰਦੇ ਵੋਟਾਂ ਮਿਲ ਸਕਦੀਆਂ। 43,000-44,000 ਕਰੋੜ ਦੀ ਤਿਆਰੀ ਕਰੀ ਬੈਠੀ ਹੈ ਪੰਜਾਬ, ਯੋਜਨਾ ਜਿਹਨੂੰ ਕਹਿੰਦੇ ਯੋਜਨਾ ਬਣਾਈ ਬੈਠੀ ਹੈ
0: ਜੀ,
1: ਔਰ 6,300 ਕਰੋੜ ਤੇ ਪਹਿਲੀ ਤਿਮਾਹੀ ਵਿੱਚ ਹੀ ਜਿਹੜਾ ਉਹ ਉਹੀ ਕਲੀਅਰ ਹੋ ਜਾਣਾ, ਪਹਿਲੀ ਤਿਮਾਹੀ ਵਾਲਾ 6,300 ਕਰੋੜ ਤਾਂ ਵੱਟ ਤੇ ਪਿਆ ਜਿਹਦੇ ਵਿੱਚੋਂ 1,000 ਕਰੋੜ ਹੋਣਾ ਤੇ ਲਗਭਗ ਮੈਨੂੰ ਲੱਗਦਾ ਕਿ 53,100 ਕਰੋੜ ਪਹਿਲਾਂ ਲੈ ਰਿਹਾ। ਸੋ ਇੱਧਰ ਨੂੰ ਗੱਲ ਪੰਜਾਬ ਦੀ ਚੱਲੀ ਹੈ ਤੇ ਭਾਈ ਰੱਬ ਹੀ ਰਾਖੇ ਵਾਲੀ ਗੱਲ ਸੰਧੂ ਸਾਹਿਬ ਹੈਗੀ ਹੈ ਤੇ ਕਰਜ਼ਾ ਮੈਨੂੰ ਨਹੀਂ ਲੱਗਦਾ ਕਿ ਹੁਣ ਅੱਗੇ ਤਾਂ ਅਸੀਂ ਕਹਿੰਦੇ ਹੁੰਦੇ ਸੀ ਜੀ ਆਮ ਆਦਮੀ ਪਾਰਟੀ ਪੁੱਠਾ ਮੋੜਾ ਪਾਊਗੀ, ਉਹ ਤੇ ਹੁਣ ਪੁੱਠਾ ਮੋੜਾ ਹੋਰ ਹੀ ਪਾਸੇ ਨੂੰ ਪਾ ਗਏ, ਉਹ ਤੇ ਕਹਿੰਦੇ ਫਿਰ ਕੀ ਹੋ ਗਿਆ, ਜਿਹੜਾ ਅਸੀਂ ਇਕੱਲੇ ਆ ਫਲਾਣੇ ਨੇ ਵੀ ਲਿਆ ਹੀ ਹੈ। ਇਸ ਕਰਕੇ ਭਾਈ ਜੀ ਇਸ ਹਿਸਾਬ ਦੇ ਨਾਲ ਚੱਲਣਾ, ਫਿਰ ਤੇ ਸੰਧੂ ਸਾਹਿਬ ਤੁਸੀਂ ਪੁੱਛਿਆ ਕਿੰਨਾ ਕਰਜ਼ਾ, ਫਿਰ ਤੇ ਕੁਛ ਵੀ ਨਹੀਂ, ਫਿਰ ਤੇ ਥੋੜਾ ਹੀ ਆ ਕਿਉਂਕਿ ਸਾਰਿਆਂ ਨੇ ਬਥੇਰਾ ਲਿਆ, ਅਮਰੀਕਾ ਕੈਨੇਡਾ ਨਾਲੋਂ ਘੱਟ ਹੀ ਆ ਪੰਜਾਬ
0: ਜੀ। ਇਹ ਤਾਂ ਕਹਿ ਸਕਦੇ ਹਾਂ ਘਰ ਵਾਲੇ ਘਰ ਨਹੀਂ, ਸਾਨੂੰ ਕਿਸ ਦਾ ਡਰ ਨਹੀਂ, ਆਪਾਂ ਕਰੀ ਚੱਲੀਏ ਤ੍ਰਿਮੂਲ ਦੀਆਂ ਗੱਲਾਂ, ਕਾਂਗਰਸ ਦੀਆਂ ਗੱਲਾਂ, ਇੱਧਰ ਉੱਧਰ ਦੀਆਂ ਗੱਲਾਂ, ਪੰਜਾਬ ਦੀ ਜਿਹੜੀ ਅਸਲ ਗੱਲ ਆ ਉਹ ਅੰਦਰੋਂ ਜਿਵੇਂ ਸਿਉਂਕ ਲੱਗਣ ਵਾਲਾ ਕੰਮ ਆ ਕਿ ਪੰਜਾਬ ਨੂੰ ਤਾਂ ਅੰਦਰੋਂ ਖੋਖਲਾ ਕੀਤਾ ਜਾ ਰਿਹਾ, ਕਰਜ਼ਾਈ ਕੀਤਾ ਜਾ ਰਿਹਾ, ਪੰਜਾਬ ਉੱਠੂਗਾ ਕਿਵੇਂ, ਗੱਲਾਂ ਕਰੋ, ਸਵਾਲ ਪੁੱਛੋ ਜਿਹੜੇ ਸਾਡੇ ਕੰਮ ਦੇ ਆ, ਸਾਡੇ ਹੱਕ ਦੇ ਆ, ਸਾਡੀਆਂ ਗੱਲਾਂ, ਇਹ ਸਵਾਲ ਤਾਂ ਆਪਾਂ ਕਰਦੇ ਹੀ ਨਹੀਂ ਹਾਂ ਸਰਕਾਰਾਂ ਨੂੰ, ਅਸੀਂ ਤਾਂ ਬਸ ਝੰਡੇ ਚੁੱਕੇ ਉਹਨਾਂ ਦੇ ਕਿ ਨਾ ਭਾਈ ਕੋਈ ਇਹਨਾਂ ਨੂੰ ਮਾੜਾ ਨਾ ਆਖੋ। ਸੋ 905-673-3337 ਦੋ ਕੁ ਮੈਸੇਜ ਲੈ ਕੇ ਫਿਰ ਆਪਾਂ ਸਾਰੀਆਂ ਕਾਲਸ ਲੈਂਦੇ ਹਾਂ, ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ ਰਹੀਆਂ, ਸਾਰੀਆਂ ਕਾਲਸ ਅਤੇ ਤੁਸੀਂ ਜਿੰਨਾ ਸ਼ੋਰਟ ਰੋਕੋਗੇ ਉਨੇ ਹੀ ਤੁਹਾਡੇ ਸੁਨੇਹੇ ਰਮੇਸ਼ ਜੀ ਹੁਣਾਂ ਤੱਕ ਪਹੁੰਚ ਸਕਦੇ ਆ ਅਤੇ ਉਹਨਾਂ ਦਾ ਜਵਾਬ ਦੇ ਸਕਦੇ ਨੇ। ਸੋ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ ਇੰਸ਼ੋਰੈਂਸ ਅਤੇ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੀ ਵੀ ਗੱਲਬਾਤ ਕਰਨੀ ਹੈ, ਉਹ ਪੂਰੀ ਪਲਾਨਿੰਗ ਤੁਹਾਨੂੰ ਕਰਕੇ ਦੇਣਗੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ 416-509-1509। ਸੋ ਦੁਨੀਆ 'ਤੇ ਆਉਣਾ ਜਾਣਾ ਬਣਿਆ ਆ, ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਹੈ, ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਹੁਣ ਤੁਸੀਂ ਆਪਣੀ ਫਿਊਨਲ ਦੀ ਪ੍ਰੀ ਪਲਾਨਿੰਗ ਵੀ ਕਰ ਸਕਦੇ ਹੋ, ਆਪਣੇ ਪਰਿਵਾਰਾਂ ਨੂੰ ਪਿੱਛੇ ਤੁਸੀਂ ਜੇ ਫਾਈਨੈਂਸ਼ੀਅਲ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਫਿਊਨਲ ਦੀ ਪਹਿਲਾਂ ਹੀ ਪ੍ਰੀ ਪਲਾਨਿੰਗ ਕਰ ਸਕਦੇ ਹੋ, ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਲਓ, 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਅਤੇ ਰਮੇਸ਼ ਜੀ ਆਪਾਂ ਕਾਲਸ ਵੱਲ ਚੱਲੀਏ ਜੇ ਤੁਹਾਡਾ ਹੁਕਮ ਹੋਵੇ ਤਾਂ।
1: ਜੀ ਜੀ ਸੰਧੂ ਸਾਹਿਬ ਜ਼ਰੂਰ
0: ਜੀ, ਸਤਿ ਸ਼੍ਰੀ ਅਕਾਲ ਸਰ, 1845 ਤੁਸੀਂ ਆਉਣੇ ਰਹੋ ਜੀ ਜੀ 1845 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, 1845 ਵਾਲੇ ਹੋ, ਸਤਿ ਸ਼੍ਰੀ ਅਕਾਲ।
8: ਹੈਲੋ
0: ਜੀ ਜੀ ਸਰ ਜੀ ਸਰ ਜੀ
8: ਹਾਂਜੀ ਰਮੇਸ਼ ਜੀ, ਮੇਰਾ ਤਾਜ਼ੇ ਮੁੱਦੇ ਤੇ ਹੀ ਸਵਾਲ ਹੈ, ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਹੋਇਆ, ਅਸੀਂ ਜਿੱਦਾਂ ਅਸੀਂ ਲੱਖ ਉਦਾਹਰਨਾਂ ਦੇ ਰਹੇ ਉਹਨਾਂ ਤੇ ਨਹੀਂ ਹੋਇਆ, ਇਹਨਾਂ ਤੇ ਨਹੀਂ ਹੋਇਆ, ਜਾਂ ਉਹਦੀ ਸਰਵਉੱਚ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਬਾਰੇ ਕਈ ਅਨਾਪ ਸ਼ਰਾਪ ਸ਼ਬਦ ਵੀ ਬੋਲੀ ਜਾਂਦੇ ਆ, ਮਤਲਬ ਜਦੋਂ ਭਗਵੰਤ ਮਾਨ ਉਹਨੂੰ ਉਹਨਾਂ ਨੇ ਸੱਦਿਆ ਸੀ ਤੇ ਇਹਨਾਂ ਨੂੰ ਉਹਨਾਂ ਨੇ ਵੀਡੀਓ ਬਾਰੇ ਕਈ ਵਾਰੀ ਪੁੱਛਿਆ, ਕਈ ਚਿੱਠੀਆਂ ਲਿਖੀਆਂ, ਤੇ ਉਦੋਂ ਤੇ ਕਹਿੰਦੇ ਸੀ ਏ ਆਈ ਨਾ ਬਣੀ ਹੈ, ਉਦੋਂ ਰੌਲਾ ਪਾਉਂਦੇ ਵੀ ਮੈਂ ਤੇ ਹੈ ਹੀ ਨੀ, ਇਹਦੀ ਜਾਂਚ ਇਸ ਤਰੀਕੇ ਨਾਲ ਕਰੋ, ਨਾਲੇ ਸਰਕਾਰ ਚ ਸੀਗਾ ਤੇ ਇਹਨੇ ਵੀ ਤੇ ਅਕਾਲ ਤਖ਼ਤ ਸਾਹਿਬ ਨੂੰ ਟੇਚੀ ਜਾਣਿਆ ਜੀ, ਉਹਨਾਂ ਨੇ ਇੱਕ ਵਾਰੀ ਬੁਲਾਇਆ, ਦੋ ਵਾਰੀ ਬੁਲਾਇਆ, ਅਗਲਾ ਕਹਿੰਦਾ ਇਹਨੇ ਸ਼ਰੇਆਮ ਕਿਹਾ ਵੀ ਜੋ ਤੁਸੀਂ ਕਰਨਾ ਕਰ ਲਓ, ਲੱਖ ਮਾੜੇ ਹੋ ਸਕਦੇ ਜੀ ਉੱਥੇ ਬੰਦੇ ਬੈਠੇ, ਪਰ ਅਕਾਲ ਤਖ਼ਤ ਸਿੱਖਾਂ ਵਾਸਤੇ ਕੀ ਹੈ ਉਹ ਸਿੱਖ ਹੀ ਜਾਣਦੇ ਨੇ, ਤੇ ਜਾਂ ਐਸ ਜੀ ਪੀ ਸੀ ਦੇ ਵਿੱਚ ਅੱਜ ਗਲਤ ਹੋ ਸਕਦੇ ਨੇ ਬੰਦੇ ਜਿਹੜੇ ਕੋਈ ਕਮੇਟੀ ਚ ਬੈਠੇ ਨੇ, ਪਰ ਜਦੋਂ ਅਸੀਂ ਦਰਬਾਰ ਸਾਹਿਬ ਦੇ ਪ੍ਰਬੰਧ ਵੇਖਦੇ ਹਾਂ ਨਾ ਤੇ ਆਪ ਮੁਹਾਰੇ ਅੰਦਰੋਂ ਵਾਹ ਨਿਕਲਦੀ, ਵਾਹ ਯਾਰ ਏਡਾ ਵੱਡਾ ਪ੍ਰਬੰਧ ਕਿੱਦਾਂ ਚਲਾ ਰਹੇ ਨੇ, ਉਹਨਾਂ ਦੀ ਚੰਗਿਆਈਆਂ ਵੀ ਹੈਗੀਆਂ, ਜਿਹੜੇ ਸਿੱਖਾਂ ਦੇ ਅੰਦਰੂਨੀ ਮਸਲੇ ਨੇ ਉਹ ਸਿੱਖਾਂ ਦੇ ਆਪਣੇ ਨੇ, ਕੋਈ ਗੱਲ ਨੀ, ਪਰ ਜਿਹੜਾ ਇਹਨੂੰ ਜੇ ਸੱਦਿਆ ਗਿਆ ਤੇ ਕਿਉਂ ਨੀ ਗਿਆ, ਇਹਨੇ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ, ਇਹ ਕੋਈ ਮੰਨੇ ਚਾਹੇ ਨਾ ਮੰਨੇ, ਇਹਨਾਂ ਉਹ ਜਥੇਦਾਰ ਸਾਹਿਬ ਨੇ ਫਿਰ ਕਿਹਾ ਵੀ ਜੋ ਸ਼ਰਨ ਆਏ ਕੰਠ ਲਾਵੇ, ਅਜੇ ਵੀ ਜੇ ਕਿਤੇ ਗਲਤੀ ਮੰਨ ਲਵੇ ਤੇ ਉਹਨਾਂ ਨੇ ਤੇ ਅਗਲਿਆਂ ਨੇ ਸੁਖਬੀਰ ਬਾਦਲ ਦੇ ਗੱਲ ਚ ਵੀ ਤਖ਼ਤੀ ਪਵਾਤੀ ਸੀ, ਭਾਵੇਂ ਉਹਨੂੰ ਜਿਸ ਪਾਸੇ ਮਰਜ਼ੀ ਲੈ ਲਓ ਨੈਗੇਟਿਵ ਪੋਜ਼ਿਟਿਵ, ਤੇ ਇਹ ਏਡਾ ਵੱਡਾ ਹੈ ਨੀ ਵੀ ਅਕਾਲ ਤਖ਼ਤ ਉੱਚਾ ਹੋ ਜਾਏਗਾ, ਇਹ ਅੱਜ ਵੀ ਆਪਣੀ ਗਲਤੀ ਮੰਨ ਕੇ ਚਲੇ ਜੇ, ਸਾਡੇ ਇਸ ਸਿੱਖ ਧਰਮ ਦੀ ਤੇ ਬੜੀ ਵੱਡੀ ਮਾਨਤਾ ਹੈ ਵੀ ਇਹ ਸ਼ਰਨ ਆਇਆਂ ਨੂੰ ਕੰਠ ਨਾਲ ਲਾ ਲੈਂਦਾ।
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ, ਆਪਾਂ ਜਾਣਦੇ ਰਮੇਸ਼ ਜੀ ਉਹਨਾਂ ਤੋਂ। ਜੀ ਰਮੇਸ਼ ਜੀ
1: ਦੇਖੋ ਇਸ ਮਸਲੇ ਨੂੰ ਨਾ ਸਰੋਤਿਓ ਕਈ ਵੱਖ ਵੱਖ ਢੰਗ ਦੇ ਨਾਲ ਸਾਨੂੰ ਵਿਚਾਰਨਾ ਪੈਣਾ। ਜਿਹੜੀ ਤੇ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈ ਉਹਦੇ ਲਈ ਤੇ ਇੱਕੋ ਹੀ ਸ਼ਬਦ ਹੈ ਕਿ ਉਹ ਸਰਵਉੱਚ ਹੈ, ਸਰਵਉੱਚ ਰਹੇਗਾ ਤੇ ਰਹਿਣਾ ਚਾਹੀਦਾ ਵੀ ਹੈ, ਉਹ ਤਾਂ ਨਹੀਂ ਅਸੀਂ ਗੱਲ ਕਰਦੇ
0: ਜੀ।
1: ਭਗਵੰਤ ਮਾਨ ਦੀ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਬੜੇ ਸਾਰੇ ਜਿਹੜੀਆਂ ਉਹ ਚੀਜ਼ਾਂ ਉਹਦੀ ਛਵੀ ਦੇ ਉੱਪਰ ਉਂਗਲੀਆਂ ਚ ਉਹਦੀ ਛਵੀ ਸ਼ਖਸੀਅਤ ਜਿਹੜੀ ਉਹਦੀ ਸ਼ਖਸੀਅਤ ਤੇ ਉਂਗਲ ਹੈ ਉਹਦੇ ਕਰਕੇ ਸ਼ੰਕਾ ਬਰਕਰਾਰ ਹੈ ਕਿ ਉਹ ਵੀਡੀਓ ਉਹਦੀ ਹੋ ਸਕਦੀ ਹੈ। ਜਿਹੜੀ ਤਰਕ ਤੁਸੀਂ ਦੇ ਕੇ ਗਏ ਏ ਆਈ ਵਾਲਾ, ਜੇ ਯਾਦ ਹੋਵੇ ਮੈਂ ਬੀਤੇ ਕੱਲ ਦੇ ਦਿੱਤਾ ਸੀ ਕਿ ਪਹਿਲਾਂ ਕਹਿੰਦੇ ਸੀ ਏ ਆਈ ਜਨਰੇਟਡ ਹੈ, ਹੁਣ ਕਹਿੰਦੇ ਕਿ ਨਹੀਂ ਇਹ ਵੀਡੀਓ ਹੀ ਨਹੀਂ ਸਾਡੀ, ਭਾਵੇਂ ਮੈਂ ਹੀ ਨਹੀਂ ਇਹਦੇ ਵਿੱਚ ਹੀ ਉਹ ਆਪ ਸ਼ੱਕੀ ਬਣ ਗਏ ਆ। ਇਹਦੇ ਵਿੱਚ ਜਿਹੜੀ ਮੈਂ ਹੁਣੇ ਹੀ ਗੱਲ ਕਹਿ ਕੇ ਹਟਿਆ ਕਿ ਮੈਨੂੰ ਸ਼ੱਕੀ ਆ ਨਾ, ਉਹ ਮੇਰੀ ਸ਼ੱਕ ਨੂੰ ਹੋਰ ਇਹਨਾਂ ਨੇ ਜਾਨ ਪਾ ਦਿੱਤੀ ਹੈ। ਹੁਣ ਰਹੀ ਗੱਲ ਅਕਾਲ ਤਖ਼ਤ ਸਾਹਿਬ ਦੀ ਤਫਸੀਲ ਤੋਂ ਫੈਸਲਾ, ਦੇਖੋ ਫੈਸਲਾ ਉਹਨਾਂ ਨੂੰ ਲੈਣਾ ਹੀ ਪੈਣਾ ਸੀ ਜੇ ਅਸੀਂ ਧਾਰਮਿਕ ਜੋ ਉਹਨਾਂ ਦੇ ਸਾਹਮਣੇ ਵੀਡੀਓ ਆਈ ਲੈਣਾ ਪੈਣਾ ਸੀ, ਪਰੰਤੂ ਦੂਜੇ ਪਾਸੇ ਅਸੀਂ ਅਕਾਲੀ ਦਲ ਬਾਦਲ ਦੀ ਸਿਆਸਤ ਨੂੰ ਮਨਫੀ ਕਰਕੇ ਨਹੀਂ ਚੱਲਣਾ। ਹੁਣ ਰਹੀ ਗੱਲ ਹਾਲਾਤਾਂ ਦੀ, ਦੇਖੋ ਮੈਂ ਇਹ ਮਹਿਸੂਸ ਕਰਦਾ ਉਦਾਹਰਨ ਦੇ ਤੌਰ ਤੇ ਕੱਲ ਇੱਕ ਵੱਡਾ ਇਕੱਠ ਹੈ ਭਗਵੰਤ ਮਾਨ ਨੇ ਦੁਆਬੇ ਦੇ ਇੱਕ ਜਿਹਨੂੰ ਅੱਜ ਕੱਲ ਉਸਨੇ ਰੱਖੀਆਂ ਜਨਤਕ ਪ੍ਰੋਗਰਾਮ ਜਨਤਕ ਮਿਲਣੀਆਂ ਉੱਥੇ ਆਉਣਾ ਹੈ। ਕੁਦਰਤੀ ਹੈ ਕਿ ਉੱਥੇ ਇੱਕ ਸਟੇਟ ਸੈਕਟਰੀ ਵੀ ਹੋਵੇਗਾ, ਉਹਨੂੰ ਗੁਲਦਸਤੇ ਵੀ ਭੇਂਟ ਕੀਤੇ ਜਾਣਗੇ, ਉਹਨੂੰ ਸਨਮਾਨਿਤ ਵੀ ਕੀਤਾ ਜਾਵੇਗਾ, ਉਹਨੂੰ ਸਲਿਊਟ ਵੀ ਪੁਲਿਸ ਮਾਰੇਗੀ, ਸਾਰਾ ਕੁਛ ਹੀ ਹੋਣਾ ਹੈ ਤੇ ਉਹ ਚਿਹਰੇ ਵੀ ਮਾਫ ਕਰਨਾ ਕਿ ਵੱਡੀ ਗਿਣਤੀ ਸਿੱਖ ਚਿਹਰੇ ਹੋਣ ਉਸ ਇਕੱਠ ਦੇ ਵਿੱਚ, ਉਹਦੇ ਜੈ ਜੈਕਾਰ ਦੇ ਨਾਰੇ ਵੀ ਲੱਗਣਗੇ। ਜਿਹੜਾ ਪੰਥ ਦਾ ਦੋਖੀ ਕਰਾਰ ਦਿੱਤਾ ਗਿਆ ਹੋਵੇ, ਪੰਥ ਵਿਰੋਧੀ ਕਰਾਰ ਦਿੱਤਾ ਗਿਆ ਹੋਵੇ, ਗੁਰੂ ਦਾ ਦੋਖੀ ਕਰਾਰ ਦਿੱਤਾ ਗਿਆ ਹੋਵੇ, ਉਹਦੇ ਜੈ ਜੈਕਾਰ ਦੇ ਨਾਰੇ, ਇਹ ਤੇ ਟਸਲ ਹੋ ਗਈ ਨਾ, ਇਹ ਤੇ ਪੈਂਦੇ ਸੱਟੇ ਜੇ ਹੁਕਮ ਕੱਲ ਦੇ ਤੇ ਭਗਵੰਤ ਮਾਨ ਦੀ ਜੈ ਜੈਕਾਰ ਹੋ ਰਹੀ ਹੈ। ਜਦਕਿ ਹੁਣਾਂ ਤੇ ਘੱਟੋ ਘੱਟ ਬ੍ਰੇਕ ਨਹੀਂ ਤੇ ਘੱਟੋ ਘੱਟ ਅਸੀਂ ਕਹਿੰਦੇ ਕਿ ਇੱਕ ਏਦਾਂ ਦੀ ਸਥਿਤੀ ਬਣਨੀ ਚਾਹੀਦੀ ਜਿੱਥੇ ਸ਼ਾਂਤੀ ਤੇ ਹੋ ਜਾਏ ਨਾ, ਕਿ ਲੋਕ ਸਵਾਲ ਤੇ ਕਰਦੇ ਨਾ ਭਗਵੰਤ ਮਾਨ ਜੀ ਕਲੀਅਰ ਕਰੋ। ਸੋ ਇਸ ਕਰਕੇ ਇਹ ਮੇਰੇ ਲਈ ਬੜਾ ਵੱਡਾ ਮੁੱਦਾ ਆ ਕਿ ਇਹਦੇ ਨਾਲ ਅਕਾਲ ਤਖ਼ਤ ਸਾਹਿਬ ਦੀ ਵਾਕਈ ਜਿਹੜੀ ਛਵੀ ਹੈ, ਕਿੱਧਰੇ ਜਿਹੜੇ ਜਥੇਦਾਰਾਂ ਦੇ ਫੈਸਲੇ ਹੈ ਜਾਂ ਬੀਤੇ ਸਮੇਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਅਕਾਲੀ ਦਲ ਦੀ ਸਿਆਸਤ ਦਾ ਹਾਵੀ ਹੋਣਾ, ਉਹ ਜਿਹੜਾ ਨੁਕਸਾਨ ਪਹੁੰਚਾ ਰਹੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਸ਼ਖਸੀਅਤ ਨੂੰ, ਇਸ ਫੈਸਲੇ ਨੂੰ ਉਹ ਨੁਕਸਾਨ ਨਾ ਪਹੁੰਚਾ ਦੇ, ਮੇਰੇ ਮਨ 'ਚ ਇਸ ਗੱਲ ਦਾ ਖਦਸ਼ਾ ਆ, ਡਰ ਆ, ਕਿਉਂਕਿ ਜਿਹਦੇ ਖਿਲਾਫ਼ ਏਡਾ ਵੱਡਾ ਫਤਵਾ ਜਾਰੀ ਹੋਵੇ ਤੇ ਉਹਦੇ ਜੈ ਜੈ ਕਰਦੇ ਨਾਰੇ ਲੱਗਣ ਤੇ ਲਾਉਣ ਵੀ ਸਾਡੇ ਸਿੱਖ ਸਮਾਜ ਦੇ ਨੁਮਾਇੰਦੇ, ਤੇ ਫਿਰ ਬਚਿਆ ਕੀ ਹੈ। ਸੋ ਇਸ ਕਰਕੇ ਮੈਂ ਤਾਈਓ ਚਿੰਤਤ ਹੈ ਇਸ ਮਸਲੇ ਤੇ, ਕਿਉਂਕਿ ਮੈਂ ਨਿੱਜੀ ਤੌਰ ਤੇ ਮੇਰਾ ਮੈਂ ਮੰਨਣਾ ਆ ਕਿ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਹੀ ਹੋਵੇ, ਗਲਤ ਹੋਵੇ, ਸ਼ੱਕੀ ਹੋਵੇ, ਅਧੂਰਾ ਹੋਵੇ, ਸਾਡੇ ਲਈ ਉਹ ਸਰਵਉੱਚੀ ਹੋਣਾ ਚਾਹੀਦਾ।
0: ਜੀ ਬਹੁਤ ਸ਼ੁਕਰੀਆ ਜੀ, ਔਰ ਬਿਲਕੁਲ ਅਸੀਂ ਮੈਨੂੰ ਵੀ ਕੱਲ੍ਹ ਦਾ ਜੇ ਅਸੀਂ ਖਬਰਾਂ ਦੀ ਗੱਲਬਾਤ ਕਰੀਏ, ਸੋਸ਼ਲ ਮੀਡੀਆ ਜੋ ਚੱਲਦਾ ਨਾ, ਮੈਨੂੰ ਉੱਥੋਂ ਬਸ ਇੱਕੋ ਹੀ ਆਈ ਕਿ ਅਸੀਂ ਸਾਡੇ ਅੰਦਰਲੀ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸ਼ਰਧਾ ਸੀਗੀ ਜਾਂ ਉਹ ਸਤਿਕਾਰ ਸੀਗਾ, ਕਿਤੇ ਨਾ ਕਿਤੇ ਮੈਨੂੰ ਉਹ ਲੱਗਦਾ ਕਿ ਸਾਡੇ ਲੋਕਾਂ ਨੇ ਬਸ ਰਾਜਨੀਤਿਕ ਪਾਰਟੀਆਂ ਨੂੰ ਸਿਰ 'ਤੇ ਚੁੱਕ ਲਿਆ ਆ, ਹੋਰ ਉਹਨਾਂ ਨੂੰ ਕੁਛ ਵਿਖ ਨਹੀਂ ਰਿਹਾ। ਜੀ ਸਤਿ ਸ਼੍ਰੀ ਅਕਾਲ ਜੀ, 8900 ਤੁਸੀਂ ਆਉਂਦੇ ਹੋ ਜੀ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
9: ਸਤਿ ਸ਼੍ਰੀ ਅਕਾਲ ਰਮੇਸ਼ ਜੀ।
0: ਰਮੇਸ਼
9: ਜੀ
0: ਤੁਸੀਂ ਆਪਣਾ ਸਵਾਲ ਰੱਖੋ ਸਰ। ਜੀ ਰਮੇਸ਼ ਜੀ ਤੁਹਾਨੂੰ ਸੁਣ ਪਾ ਰਹੇ ਹੋ, ਤੁਸੀਂ ਆਪਣਾ ਸਵਾਲ ਰੱਖੋ।
10: ਹਾਂਜੀ ਹਾਂਜੀ, ਹੁਣ ਆਈ ਆਵਾਜ਼ ਜੀ। ਤੇ ਗੱਲ ਕਰ ਰਹੇ ਸੀ ਤੁਸੀਂ ਲਿਵਿੰਗ ਰਿਲੇਸ਼ਨ ਦੀ, ਦੇਖੋ ਉਹ ਤਾਂ ਇੱਥੇ ਵੀ ਚੱਲ ਰਿਹਾ ਹੈਗਾ, ਕਾਫੀ ਚੀਜ਼ ਹੈ। ਵੈਸੇ ਵੀ ਸਾਡਾ ਜਿਹੜਾ ਪੰਜਾਬ ਹੈ, ਹਰ ਨਵੀਂ ਚੀਜ਼ ਨੂੰ ਅਡੈਪਟ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਸੇ ਟਾਈਮ ਮਰਸਡੀਜ਼ ਕਾਰ ਹੁੰਦੀ ਸੀ ਕਿ ਨਹੀਂ, ਉਹ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਲੁਧਿਆਣੇ ਹੁੰਦੀ ਸੀ, ਸਭ ਤੋਂ ਜ਼ਿਆਦਾ ਲੋਕੀ ਖਰੀਦਦਾਰੀ ਇਹਦੇ ਸੀ ਮਰਸਡੀਜ਼। ਤੇ ਗੱਲ ਮੈਂ ਕਰ ਰਿਹਾ ਸੀ ਜਿਹੜੀ ਕੱਲ੍ਹ ਵੀ ਕੀਤੀ ਸੀ ਟਰੰਪ ਦੇ ਵਾਲੀ ਜਿਹੜੀ ਡੀਲ ਹੋ ਰਹੀ ਹੈ, ਮੈਨੂੰ ਤਾਂ ਇਹਦੇ 'ਚ ਜ਼ਿਆਦਾ ਕੋਈ ਉਮੀਦਾਂ ਨਹੀਂ ਲੱਗਦੀਆਂ, ਕਿਉਂਕਿ ਜਦੋਂ ਇਜ਼ਰਾਈਲ ਔਰ ਇਹਨਾਂ ਲਿਬਰਾਨ ਦਾ ਹੀ ਨਹੀਂ ਸੁਲਾਹ ਕਰਾਈ, ਜਿਹੜੀ ਜੜ ਹੈ ਉਹ ਦੇਖੋ 2015 ਦੇ ਵਿੱਚ ਬਰਾਕ ਓਬਾਮਾ ਨੇ ਇਹਦੇ ਨਾਲ ਇਰਾਨ ਦੇ ਨਾਲ ਜਿਹੜੀ ਡੀਲ ਕੀਤੀ ਸੀ ਤੇ ਉਹਨੂੰ ਕਾਫੀ ਬਿਲੀਅਨ ਡਾਲਰ ਦਿੱਤੇ ਸੀ, ਉਹ ਮੰਨ ਗਿਆ ਜੀ ਸਾਈਨ ਕਰਨ ਨੂੰ, ਤੇ ਕਰਕੇ ਉਦੋਂ 30% ਉਹਨੂੰ ਯੂਰੇਨੀਅਮ ਇਹਦੇ ਵਿੱਚ ਕਰਨ ਦੀ ਇਹਨੇ ਛੂਟ ਦਿੱਤੀ। ਪਰ 2018 ਜਾ ਕੇ ਜਦੋਂ ਟਰੰਪ ਨੇ ਇਰਾਨ ਨਾਲ ਡੀਲ ਖਤਮ ਕਰਤੀ, ਉਹ ਤਾਂ ਓਪਨ ਹੋ ਗਿਆ, ਉਹ ਤਾਂ ਫਿਰ ਯੂਰੇਨੀਅਮ 30 ਤੋਂ ਲੈ ਕੇ 60% ਤੱਕ ਵੀ ਇਨਵੈਸਟ ਕਰ ਲਿਆ, ਕਿਉਂਕਿ ਉਹਦੇ ਤੇ ਰੋਕ ਹੀ ਨਹੀਂ ਰਹੀ, ਸਾਰਾ ਕੰਮ ਤਾਂ ਟਰੰਪ ਨੇ ਖਰਾਬ ਕੀਤਾ ਜਦ 2018 'ਚ ਡੀਲ ਨੂੰ ਖਰਾਬ ਕੀਤੀ। ਔਰ ਪਲੱਸ ਜਦੋਂ ਟਰੰਪ ਨੇ ਇਜ਼ਰਾਈਲ ਔਰ ਹਿਜ਼ਬੁੱਲੇ ਦਾ ਝਗੜਾ ਚੱਲ ਰਿਹਾ ਸੀ ਤੇ ਇਹਨੇ ਜਾ ਕੇ ਇਰਾਨ ਤੇ ਅਟੈਕ ਕੀਤਾ, ਇਜ਼ਰਾਈਲ ਕੋਲ ਵੀ ਕਰਵਾਇਆ, ਇਜ਼ਰਾਈਲ ਨੇ ਵੀ ਕੀਤਾ, ਇਹਨਾਂ ਨੇ ਕੰਮ ਆਪ ਵਧਾਇਆ ਟਰੰਪ ਸਾਹਿਬ ਨੇ। ਤੇ ਹੁਣ ਜੇ ਉਮੀਦ ਕਰੀਏ ਵੀ ਇਹ ਡੀਲ ਹੋ ਗਈ ਹੈ, ਉਹ ਚੱਲ ਜਾਏਗੀ, ਪਰ ਹਜੇ ਵੀ ਕਈ ਪੁਆਇੰਟ ਕਲੀਅਰ ਨਹੀਂ ਹੈ, ਜਿਹਦੇ ਵਿੱਚ ਸਾਨੂੰ ਵੱਡਾ ਇਜ਼ਰਾਈਲ ਔਰ ਲਿਬਨਾਨ ਦਾ, ਤੇ ਦੂਸਰਾ ਜਿਹੜਾ ਫੀਸ ਕਿੰਨੀ ਲੈਣੀ ਇਹਨਾਂ ਨੇ ਜਿਹੜਾ ਉੱਥੇ ਸਟੇਟ ਆਫ ਹਾਰਮਜ਼, ਉਹ ਵੀ ਕਲੀਅਰ ਨਹੀਂ, ਤੇ ਇਹ ਸਿਰਫ ਇੱਕ ਟੈਂਪਰੇਰੀ ਫੇਸ ਹੈ, ਦੇਖਦੇ ਹਾਂ ਕੀ ਹੁੰਦਾ। ਥੈਂਕ ਯੂ ਸੋ ਮਚ
0: ਜੀ, ਬਹੁਤ ਸ਼ੁਕਰੀਆ। ਔਰ ਪਲੀਜ਼ ਤੁਹਾਨੂੰ ਬੇਨਤੀ ਹੈ ਕਿ ਥੋੜਾ ਜਿਹਾ ਸ਼ਾਰਟ ਰੱਖਿਆ ਕਰੋ ਤਾਂ ਕਿ ਦੂਜੇ ਸਰੋਤਿਆਂ ਨੂੰ ਵੀ, ਬਹੁਤ ਸਾਰੇ ਸਰੋਤੇ ਲਾਈਨ ਤੇ ਨੇ, ਉਹਨਾਂ ਨੂੰ ਵੀ ਸਮਾਂ ਮਿਲ ਸਕੇ। ਜੀ ਰਮੇਸ਼ ਜੀ,
1: ਜਿਹੜੀਆਂ ਤਾਜ਼ਾ ਰਿਪੋਰਟਾਂ ਆ ਰਹੀਆਂ ਬਿਲਕੁਲ ਸਭ ਉਹ ਰਿਪੋਰਟਾਂ ਤੇ ਵੈਸੇ ਇਸ਼ਾਰਾ ਕਰ ਰਹੀਆਂ ਕਿ ਗੱਲ ਚੰਗੇ ਪਾਸੇ ਤੁਰ ਪਈ ਹੈ। ਪਾਪਕੀ ਜਿਹੜਾ 19 ਤਰੀਕ ਨੂੰ ਡੀਲ ਹੋਣ ਜਾ ਰਹੀ ਹੈ, ਜਨੇਵਾ ਸਮਝੌਤਾ ਹੀ ਕਹਾਂਗੇ, ਉਹਦੇ ਵਿੱਚ 2-3 ਚੀਜ਼ਾਂ ਤੇ ਨਵੀਆਂ ਵੀ ਜੁੜ ਗਈਆਂ ਕਿ ਪਾਕਿਸਤਾਨ ਵਿਚੋਲਾ ਮੁੜ ਤੋਂ ਬਣਿਆ, ਜਾਂ ਇੰਝ ਕਹੀਏ ਕਿ ਪਾਕਿਸਤਾਨ ਜਿਹੜਾ ਅਮਰੀਕਾ ਉਹਦੇ ਸਿਰ ਤੇ ਜਾਣ ਕੇ ਸਿਹਰਾ ਬੰਨਣ ਲੱਗਾ, ਉੱਥੇ ਮੇਜ਼ਬਾਨੀ ਪਾਕਿਸਤਾਨ ਕਰੇਗਾ ਔਰ ਇਰਾਨ ਤੇ ਅਮਰੀਕਾ ਦੇ ਪ੍ਰਤੀਨਿਧੀ ਪਹੁੰਚਣਗੇ 19 ਤਰੀਕ ਨੂੰ, ਔਰ ਬਕਾਇਦਾ ਉੱਥੇ ਸ਼ਾਂਤੀ ਸਮਝੌਤਾ ਹੋਣ ਜਾ ਰਿਹਾ ਔਰ ਸ਼ਾਂਤੀ ਸਮਝੌਤਾ ਪੱਕਾ ਹੋਣ ਜਾ ਰਿਹਾ, ਦਿਨਾਂ ਦੇ ਰਹੀ ਹੈਗਾ, ਪਾਪਕੀ ਸੀਜ਼ ਫਾਇਰ ਨਹੀਂ, ਇੱਕ ਸ਼ਾਂਤੀ ਸਮਝੌਤਾ ਹੋਵੇਗਾ, ਜੋ ਮੇਰੇ ਕੋਲ ਤਾਜ਼ਾ ਰਿਪੋਰਟਾਂ ਆ ਤੇ ਉਹਦੇ ਵਿੱਚੋਂ ਮੈਨੂੰ ਨਿੱਜੀ ਤੌਰ ਤੇ ਜਿੰਨੀਆਂ ਕੁ ਰਿਪੋਰਟਾਂ ਮੈਂ ਇਕੱਠੀਆਂ ਕਰ ਸਕਿਆ ਤੇ ਮੈਨੂੰ ਲੱਗਦਾ ਕਿ ਉਹ ਇਸ ਵਾਰ ਕਾਫੀ ਇੱਕ ਪੋਜ਼ਿਟਿਵ ਹੈ, ਕਿਉਂਕਿ ਮੈਂ ਕੱਲ ਵੀ ਇੱਕ ਗੱਲ ਕਹੀ ਸੀ ਕਿ ਕੋਈ ਇੱਕ ਚੀਜ਼ ਪੋਜ਼ਿਟਿਵ ਹੈ ਕਿ ਇਸ ਵਾਰ ਇਰਾਨ ਨੇ ਗੱਲ ਕੱਟੀ ਨਹੀਂ ਅਮਰੀਕਾ ਦੀ, ਅਮਰੀਕਾ ਬਿਆਨ ਦੇ ਰਿਹਾ, ਇਰਾਨ ਗੱਲ ਅੱਗੇ ਕੱਟਦਾ ਹੁੰਦਾ ਸੀ, ਇਸ ਵਾਰ ਇਰਾਨ ਨੇ ਗੱਲ ਜਿਹੜੀ ਹੈਗੀ ਹੈ ਨਹੀਂ ਕੱਟੀ ਹੁਣ ਤੱਕ, ਤੇ ਉਮੀਦ ਹੈ ਤੇ ਮੈਨੂੰ ਲੱਗਦਾ ਕਿ ਚਲੋ ਅਸੀਂ ਪੋਜ਼ਿਟਿਵ ਢੰਗ ਦੇ ਨਾਲ ਸੋਚੀਏ, ਕਿਉਂਕਿ ਅਸੀਂ ਤੁਸੀਂ ਸਾਰੇ ਚਾਹੁੰਦੇ ਹਾਂ ਕਿ ਇਹ ਜੰਗ ਹਟਣੀ ਚਾਹੀਦੀ ਹੈ, ਤੇ 19 ਤਰੀਕ ਦਾ ਸਮਝੌਤਾ ਤੇ ਅੱਜ ਤੇ ਕੱਲ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਕਿ ਫਰਾਂਸ ਵੀ ਕਿ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਜਿਹਦੇ ਵਿੱਚ ਡੋਨਲਡ ਟਰੰਪ ਸਾਹਿਬ ਵੀ ਮੈਨੂੰ ਲੱਗਦਾ ਕਿ ਪਹੁੰਚਣ ਵਾਲੇ ਹੋਣਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਮਹਿਮਾਨ ਦੇ ਤੌਰ ਤੇ ਉੱਥੇ ਪਹੁੰਚੇ ਹੈ, ਬਾਕੀ G7 ਕੰਟਰੀਆਂ ਪਹੁੰਚ ਚੁੱਕੀਆਂ ਨੇ ਕਈ ਤੇ ਕਈਆਂ ਨੇ ਪਹੁੰਚ ਜਾਣਾ, ਉਹਦੇ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਇਹ ਗੱਲ ਥੋੜੀ ਜਿਹੀ ਅੱਗੇ ਨੂੰ ਤੁਰੀ ਹੈ, ਤੇ ਅੱਜ ਜਿਹੜੀ ਉਹ ਸਾਂਝੀ ਗੱਲਬਾਤ ਉਹਨਾਂ ਦੀ ਹੋਵੇਗੀ, ਉਹ ਚੋਂ ਵੀ ਕਾਫੀ ਕੁਝ ਸਰੋਤੇ ਉਹ ਸੰਕੇਤ ਮਿਲ ਜਾਣਾ ਹੈਗਾ।
0: ਜੀ ਬਿਲਕੁਲ, ਅਗਲੀ ਕਾਲ ਆਪਾਂ ਲਵਾਂਗੇ 2029। ਬਸ 2 ਸੈਕਿੰਡ ਹੋਲਡ ਰੱਖਿਓ, ਮੈਂ ਇੱਕ ਮੈਸੇਜ ਦੇ ਦਾਂ, ਤੁਸੀਂ ਲਵਾਨਾ ਬੈਲੈਂਸ ਪਾ ਨੂੰ ਯਾਦ ਰੱਖਣਾ ਆ, ਸਾਡੀਆਂ ਜਿਹੜੀਆਂ GT ਦੀਆਂ ਲੇਡੀਜ਼ ਭੈਣਾਂ ਭਰਾਵਾਂ ਨੂੰ, ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਸੁਖਦ ਮਹਿਸੂਸ ਹੋਇਆ, ਕਿਉਂਕਿ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਸਪਾ ਖੁੱਲ ਚੁੱਕਿਆ, ਤੁਸੀਂ ਰਿਲੈਕਸਿੰਗ ਮਸਾਜ ਥੈਰੇਪੀ ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਬ੍ਰੈਂਪਟਨ 'ਚ ਓਪਨ ਹੋ ਗਿਆ ਲਵਾਨਾ ਬੈਲੈਂਸ ਸਪਾ, ਪ੍ਰੋਫੈਸ਼ਨਲ ਥੈਰਾਪਿਸਟ, ਰਜਿਸਟਰਡ ਹਾਈਜੀਨਿਕ ਇਨਵਾਇਰਮੈਂਟ, ਐਡਵਾਂਸ ਇਕਿਊਪਮੈਂਟ ਦੇ ਨਾਲ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ, ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਬਹੁਤ ਸਾਰੀਆਂ ਹੋਰ ਸਰਵਿਸ ਲੇਡੀਜ਼ ਦੇ ਰਿਲੇਟਡ ਦਿੰਦੇ ਨੇ। ਤੁਸੀਂ ਲਿਵਾਨਾ ਵੈਲਨੈਸ ਸਪਾ 'ਤੇ ਪਹੁੰਚ ਜਾਣਾ ਹੈ, ਕਾਲ ਕਰਕੇ ਅਪੁਆਇੰਟਮੈਂਟ ਲੈ ਲੈਣੀ ਹੈ 416-881-5385। ਨਾਲ ਦੀ ਨਾਲ ਜੇ ਤੁਸੀਂ ਕੰਮ ਤੋਂ ਤੁਹਾਨੂੰ ਇੰਸ਼ੋਰੈਂਸ ਮਿਲੀ ਹੋਈ ਹੈ, ਤੁਸੀਂ ਬਹਿ ਬਹਿ ਕੇ ਡਰਾਈਵਿੰਗ ਕਰਦੇ ਹੋ, ਬੈਕ ਸਟਿਫ ਹੋ ਗਈ ਆ, ਮਸਲ ਬਹੁਤ ਜ਼ਿਆਦਾ ਪੇਨ ਕਰਦੇ ਨੇ, ਤਾਂ ਤੁਸੀਂ ਇਹਨਾਂ ਦੇ ਪ੍ਰੋਫੈਸ਼ਨਲ ਰਜਿਸਟਰਡ ਮਸਾਜ ਥੈਰੇਪਿਸਟ ਲਓ। ਜੇ ਕੰਮ ਵੱਲੋਂ ਤੁਹਾਨੂੰ ਇੰਸ਼ੋਰੈਂਸ ਆ, ਤਾਂ ਸਿੱਧੀ ਬਿਲਿੰਗ ਇਹ ਇੰਸ਼ੋਰੈਂਸ ਨੂੰ ਕਰਨਗੇ, ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਊਗਾ। ਸੋ ਲਿਵਾਨਾ ਵੈਲਨੈਸ ਸਪਾ 341 ਪਾਰਕ ਹਸਟ ਸਕੁਆਇਰ 'ਤੇ ਲੋਕੇਟਡ ਨੇ, 416-881-5385 ਲਿਵਾਨਾ ਵੈਲਨੈਸ ਸਪਾ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ 2029।
11: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ।
0: ਜੀ ਸਰ,
11: ਰਮੇਸ਼ ਜੀ, ਤੁਸੀਂ ਦੱਸਿਆ ਸੀ ਪਹਿਲਾਂ ਵੀ ਕਿ ਪੰਥ ਦਾ ਮਿਹਣਾ ਨਹੀਂ ਲੈਣਾ ਚਾਹੀਦਾ, ਤਾਂ ਦੀਪ ਸਿੱਧੂ ਨੇ ਵੀ ਕਿਹਾ ਸੀ ਵੀ ਪੰਥ ਦਾ ਮਿਹਣਾ ਨਾ ਲੈ ਲਿਓ, ਇਹ ਤਾਂ ਸਾਰੀ ਜ਼ਿੰਦਗੀ ਨਹੀਂ ਪਿੱਛਾ ਛੱਡਦਾ। ਬਾਕੀ ਆਪ ਜੀ ਨੇ ਦੱਸਿਆ ਸੀ ਵੀ ਕੁਐਸਚਨ ਕਰਿਆ ਕਰੋ। ਚਲੋ ਤੁਸੀਂ ਦੱਸਿਆ ਸੀ ਇੱਕ ਅਕਾਲੀ ਦਲ ਦੇ ਇੱਥੇ ਨੁਮਾਇੰਦੇ ਆਉਣੇ ਸੀ, ਪਰ ਉਹ ਤਾਂ ਮੋੜ ਦਿੱਤੇ ਏਅਰਪੋਰਟ ਤੋਂ, ਹੋਰ ਵੀ ਸ਼ਾਇਦ ਛੁੱਟੀਆਂ ਕੱਟਣ ਆਉਣ ਇੱਥੇ, ਤੇ ਉਹਨਾਂ ਦੇ ਕਿਤੇ ਦੱਸਦੇ ਰਹੋ ਵੀ ਗਾਹੇ ਵਗਾਹੇ ਵੀ ਸ਼ਾਇਦ ਦਰਸ਼ਨ ਕਰਨ ਨੂੰ ਮਿਲ ਜਾਣ ਉਹਨਾਂ ਨੂੰ। ਅਸੀਂ ਕੁਐਸਚਨ ਪੁੱਛ

0: ਇੰਗਲੈਂਡ ਦੇ ਵਿੱਚ ਟੂਰਨਾਮੈਂਟ 2 ਵੀਕ ਦਾ ਚੱਲ ਰਿਹਾ ਤੇ ਸਾਰੇ ਹੀ ਉੱਥੇ ਜਿਹਨੇ ਕਾਕਰੋਚ ਕਿਹਾ ਸੀ ਉਹ ਜੱਜ ਤੁਹਾਡੇ ਸੁਪਰੀਮ ਕੋਰਟ ਦੇ ਉਹ ਵੀ ਉੱਥੇ ਟੂਰਨਾਮੈਂਟ ਬੈਡਮਿੰਟਨ ਦਾ ਖੇਲਣ ਗਏ ਆ ਤੇ ਉਹਦਾ ਭਾਰਤੀ ਨਾਂ ਕੋਈ ਰੱਖਿਆ ਟੂਰਨਾਮੈਂਟ ਦਾ ਤੇ ਉਹਦੇ ਬਾਰੇ ਜ਼ਰੂਰ ਦੱਸਿਓ 75 ਜਾਣੇ ਨੇ ਉਹ ਵਿੱਚੇ ਹੀ ਜੱਜ ਵਿੱਚੇ ਵਕੀਲ ਤੁਹਾਡੇ ਸੁਪਰੀਮ ਕੋਰਟ ਹਾਈ ਕੋਰਟ ਦੇ ਤੇ ਵਿੱਚੇ ਹੀ ਤੁਹਾਡੇ ਕਾਨੂੰਨ ਮੰਤਰੀ ਤਾਂ ਉਹ ਆਪਣਾ ਲਿਬਾਸ ਪਾ ਕੇ ਜਿਹੜੇ ਉਹ ਸਟੇਟ ਨੂੰ ਬਿਲੋਂਗ ਕਰਦੇ ਤੇ ਉਹ ਆਪਣੇ
1: ਪਰੰਤੂ ਆਹ ਚੀਜ਼ ਤੇ ਇੱਥੇ ਕੁਝ ਇੱਕ ਮੀਡੀਆ ਨੇ ਬੀਤੇ ਦਿਨਾਂ ਚ ਚਲਾਈ ਕਿ ਕਿਸ ਢੰਗ ਦੇ ਨਾਲ ਛੁੱਟੀਆਂ ਕੱਟਣ ਦੇ ਲਈ ਜਿਹੜੇ ਵੱਡੇ ਅਫਸਰ ਹੈ ਜਿਹੜੇ ਕੇਂਦਰੀ ਅਫਸਰ ਹੈ ਜਾਂ ਸੂਬੇ ਦੇ ਉਹ ਛੁੱਟੀਆਂ ਕੱਟਣ ਲਈ ਧੜਾ ਧੜ ਵਿਦੇਸ਼ਾਂ ਚ ਗਏ ਹੈ। ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਇਹਨਾਂ ਦਿਨਾਂ ਚ, ਅਦਾਲਤਾਂ ਵੀ ਬੰਦ ਹੁੰਦੀਆਂ, ਉਹ ਇੱਥੇ ਚਲੀ ਹੈ ਖਬਰ। ਔਰ ਇਹ ਤੇ ਗੱਲ ਪ੍ਰਧਾਨ ਮੰਤਰੀ ਤੇ ਆਪ 6 ਦਿਨ ਦੇ ਦੌਰੇ ਤੇ ਆ, ਪਹਿਲਾਂ ਇੱਕ ਅੱਧੇ ਦਿਨ ਤੇ ਜਾਂਦੇ ਸੀ, ਹੁਣ 6 ਦਿਨ ਤੇ ਚਲੇ ਗਏ ਹੈ। ਸੋ ਇਸ ਕਰਕੇ ਕਹਿਣੀ ਤੇ ਕਥਨੀ ਚ ਅਰਥ ਜਿਹੜਾ ਅੰਤਰ ਹੈ ਇਹਨੂੰ ਹੀ ਕਹਿੰਦੇ ਨਾ, ਕਹਿਣੀ ਤੇ ਕਥਨੀ ਚ ਅੰਤਰ ਇਹੀ ਚੀਜ਼ ਨੂੰ ਕਹਿੰਦੇ ਆ। ਲੋਕਾਂ ਨੂੰ ਕਹਿੰਦੇ ਕਿ ਤੇਲ ਵੀ ਸੰਜਮ ਨਾਲ ਵਰਤੋ, ਪਕੌੜੇ ਖਾਣੇ ਵੀ ਛੱਡ ਦਿਓ ਤੇ ਪਰੌਂਠੇ ਵੀ ਨਹੀਂ ਖਾਣੇ, ਤੇ ਲੋਕਾਂ ਨੂੰ ਕਹਿੰਦੇ ਤੁਸੀਂ ਗੱਡੀ ਮੋਟਰ ਤੇ ਵੀ ਨਹੀਂ ਜਾਣਾ ਤੇ ਘਰੇ ਹੀ ਰਹੋ, ਤੇ ਆਪ ਝੂਟੇ ਲਏ ਜਾ ਰਹੇ ਆ ਵੱਡੇ ਪੱਧਰ ਤੇ। ਸੋ ਇਹ ਕਹਿਣੀ ਤੇ ਕਥਨੀ ਚ ਅੰਤਰ ਹੈ। ਮੈਂ ਤਾਂ ਉਦਣ ਹੀ ਕਹਿ ਦਿੱਤਾ ਸੀ ਕਿ ਅਸਲ ਵਿੱਚ ਉਹ ਸੁਨੇਹਾ ਇਹ ਆ ਕਿ ਮਹਿੰਗਾਈ ਦੀ ਦਰ ਵਧਣੀ ਹੈ, ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੇ ਲਈ ਇੱਕ ਢੰਗ ਦੇ ਨਾਲ ਚੂੰਡੀਆਂ ਵੱਢੀਆਂ ਸੀ, ਉਹ ਚੂੰਡੀ ਸੀ ਜਿਹੜੀਆਂ ਪੈਟਰੋਲ ਵਗੈਰਾ ਡੀਜ਼ਲ ਦੀਆਂ ਕੀਮਤਾਂ ਇਹਨਾਂ ਨੇ ਵਧਾਈਆਂ, ਉਹਦੇ ਵਿੱਚ ਉਹ ਬਿਆਨਬਾਜ਼ੀ ਸੀਗੀ। ਤੇ ਵਿਦੇਸ਼ਾਂ ਦੇ ਟੂਰ ਤੇ ਸਰੋਤਿਓ ਪਹਿਲਾਂ ਦੀ ਤਰ੍ਹਾਂ ਆ, 19-21 ਵੀ ਹੇਠਾਂ ਨੂੰ ਨਹੀਂ ਗੱਲ ਗਈ
2: ਜੀ। ਬਿਲਕੁਲ ਜੀ। ਸੋ ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਮੈਸੇਜ ਦੇ ਦਈਏ, ਆਲ ਵੇ ਰੂਫਰ ਦਾ। ਤੁਸੀਂ ਆਪਣੇ ਰੂਫ ਫਿਕਸ ਕਰਵਾਉਣੇ ਆ, ਆਪਣੀਆਂ ਛੱਤਾਂ ਕਰਦੀਆਂ ਠੀਕ ਕਰਵਾਉਣੀਆਂ, ਤੁਸੀਂ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਛੱਤ ਨਵੀਂ ਪਵਾਉਣੀ ਹੈ ਜਾਂ ਤੁਸੀਂ ਉਹਨੂੰ ਫਿਕਸ ਕਰਵਾਉਣਾ, ਤਾਂ ਆਲ ਵੇ ਰੂਫਰਸ ਨਾਲ ਗੱਲਬਾਤ ਕਰ ਲਿਓ। ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਰੂਫਿੰਗ ਦੇ ਵਿੱਚ 15 ਸਾਲਾਂ ਦਾ ਤਜਰਬਾ ਆ, ਫਲੈਟ ਰੂਫ ਹੋਵੇ, ਸ਼ਿੰਗਲ ਰੂਫ ਹੋਵੇ ਜਾਂ ਮੈਟਲ ਰੂਫ ਹੋਵੇ, ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਆਲ ਵੇ ਰੂਫਰਸ ਦੇ ਨਾਲ। GTA ਤੇ GTA ਦੇ ਸਰਰਾਊਂਡਰ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹੈਮਿਲਟਨ, ਬੈਰੀ ਤੇ ਜਾਰਜ ਟਾਊਨ ਸੇਵਾਵਾਂ ਪ੍ਰਦਾਨ ਕਰਦੇ ਨੇ। ਸੋ 647-505-0943 647-505-0943 ਆਲ ਵੇ ਰੂਫਰਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 9445 ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਪੰਜਾਬੀ ਲੈਣਾ ਸਵਾਗਤ ਤੁਹਾਡਾ।
3: ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬੇਬੀ ਪੱਥਰ ਜੋ ਹੈ ਸਿਰਫ ਉਹੀ ਇੱਕ ਬੇਬੀ ਹੈ ਜਿਹੜੀ ਅਕਾਲ ਤਖ਼ਤ ਤੇ ਪੇਸ਼ ਅੱਜ ਤੱਕ ਨਹੀਂ ਹੋਈ। ਭਗਵੰਤ ਮਾਨ ਹੋਇਆ ਚਾਹੇ ਕੋਈ ਹੋਰ ਹੋਇਆ, ਸਾਰੇ ਨੰਗੇ ਪੈਰੀ ਆਉਂਦੇ ਰਹੇ ਆ। ਆਪ ਪਾਰਟੀ ਜਿਹੜੀ ਹੁਣ ਸਰਕਾਰ ਹੈ ਆਪਣਾ, ਦੇਖੋ ਕੁਲਤਾਰ ਸਿੰਘ 2 ਦਫਾ ਨੰਗੇ ਪੈਰੀ ਆਇਆ, ਇਹ ਕਹਿ ਦੇਣਾ ਕਿ ਅਕਾਲ ਤਖ਼ਤ ਨੇ ਮੱਥਾ ਲਾਇਆ, ਬਿਲਕੁਲ ਗਲਤ। ਚਲੋ ਜੇ ਇਹਨੇ ਮੱਥਾ ਲਾਇਆ ਇਹ ਹਾਰ ਜਾਊਗਾ, ਜੇ ਇਹਨੇ ਮੱਥਾ ਨਹੀਂ ਲਾਇਆ ਇਹ ਜਿੱਤ ਜਾਊਗਾ। ਬਿਲਕੁਲ ਫਾਲਤੂ ਗੱਲ ਨਹੀਂ ਕਰਨੀ ਚਾਹੀਦੀ। ਮੈਂ ਅੱਜ ਮਿਲਾਉਣਾ ਨਹੀਂ ਸੀ, ਜਦੋਂ ਕੋਈ ਗਲਤ ਬੋਲਦਾ ਬੜਾ ਅਫਸੋਸ ਹੁੰਦਾ ਹੈਗਾ। ਇਹ ਕੋਈ ਤਰੀਕਾ ਹੈਗਾ ਸਖਦੀ ਨੂੰ ਜਿੰਨੀ ਦਫਾ ਦੋਸ਼ੀ ਠਹਿਰਾਇਆ ਉਹਦੇ ਬਾਰੇ ਬੋਲਦੇ ਨੀ? ਸਾਨੂੰ ਵਿਦੇਸ਼ਾਂ ਚ ਬੈਠਿਆਂ ਨੂੰ ਫਿਕਰ ਹੈ ਵੀ ਸਾਡੇ ਧਰਮ ਦਾ ਹਾਲ ਕੀ ਕਰਕੇ। ਚਲੋ ਇੱਕ ਗੱਲ ਤਾਂ ਮੰਨ ਲਿਆ, ਜੇ ਅਗਲੀ ਦਫਾ ਜਦੋਂ ਸ਼੍ਰੋਮਣੀ ਕਮੇਟੀ ਦੇ ਚੁਣਾਅ ਹੁੰਦੇ ਆ, ਸਿਆਸੀ ਲੋਕ ਖੜਦੇ ਆ ਉਹਦੇ ਵਿੱਚ, ਉਹਨਾਂ ਨੂੰ ਵੋਟ ਨਾ ਪਾਇਆ, ਹੁਣ ਉਹ ਵੇਲਾ ਖਤਮ ਹੋ ਗਿਆ ਜਦੋਂ ਧਰਮ ਤੇ ਸਿਆਸਤ ਸਾਡੀ ਇਕੱਠੀ ਹੁੰਦੀ। ਕੱਖ ਨੀ ਸਤਿਆ ਨਾਸ਼ ਕਰਤਾ ਇਸ ਕਮੇਟੀ ਦੇ ਵਿੱਚ। ਇਹ ਜਦੋਂ ਪਹਿਲਾਂ ਆਏ ਸੀ ਨਾ ਵੈਨਕੂਰ ਅਕਾਲੀ ਲੀਡਰ, ਉੱਥੇ ਵੀ ਇਹਨਾਂ ਦੀਆਂ ਭਾਜੜਾਂ ਪਾ ਦਿੱਤੀਆਂ ਸੀ। ਮੈਂ ਖੁਦ ਉੱਤੇ ਸੀ, ਲੁਕ ਕੇ ਕਦੇ ਕਿੱਥੇ ਮੀਟਿੰਗ ਕਰਦੇ ਸੀ, ਲੁਕ ਕੇ ਕਦੇ ਕਿਤੇ ਮੀਟਿੰਗ ਕਰਦੇ ਸੀ। ਇਉਂ ਨਾ ਕਰੇ, ਇਹਨੇ ਕੋਈ ਗਲਤ ਕੰਮ ਨਹੀਂ ਕੀਤਾ। ਜਿਹੜਾ ਲੈ ਕੇ ਗਿਆ ਸੀ ਫੜ ਕੇ ਝੋਲਾ, ਉਹ ਕਾਲ ਤਖ਼ਤ ਦੇ ਜਥੇਦਾਰ ਨੇ ਕਿਉਂ ਨੀ ਉਹਦਾ ਜਵਾਬ ਦਿੱਤਾ? ਲੋਕ ਕੱਲ ਦੇ ਕਹਿ ਰਹੇ ਕਿ ਅਸੀਂ ਇਸ ਨੂੰ ਜਥੇਦਾਰ ਮੰਨਦੇ ਨੀ ਜਿਹੜਾ ਲੋਕੇ ਬਣਿਆ ਹੋਵੇ। ਸਤਿ ਸ੍ਰੀ ਅਕਾਲ
2: ਜੀ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
1: ਮੈਂ ਥੋੜਾ ਜਿਹਾ ਫਿਰ ਇੱਥੇ ਆ ਜਾਂਦਾ। ਸਰੋਤਿਓ, ਮੈਂ ਜਿੰਨੀ ਵਾਰ ਵੀ ਇਸ ਮਸਲੇ ਤੇ ਬੋਲਿਆ ਮੈਂ ਹੋਰ ਢੰਗ ਨਾਲ ਲੈਣਾ। ਮੈਨੂੰ ਇਸ ਗੱਲ ਦਾ ਨਹੀਂ ਹੈ ਭਗਵੰਤ ਮਾਨ ਮੁੜ ਕੇ CM ਬਣਦਾ ਨਹੀਂ ਬਣਦਾ, ਉਹਨੂੰ ਲੋਕ ਕਿੰਨਾ ਪਿਆਰ ਕਰਦੇ।

0: ਰਹੀ ਹੋ ਰਹੀ ਹੈ। ਮੈਂ ਜਿਸ ਐਂਗਲ ਤੋਂ ਸਰੋਤੇ ਹੋ ਸੋਚ ਰਿਹਾ, ਤੁਸੀਂ ਵੀ ਕੈਪਟਨ ਸਾਹਿਬ ਗੱਲ ਕਰਕੇ ਗਏ ਹੋ, ਰੌਲਾ ਇਹ ਨਹੀਂ ਹੈ ਕਿ ਕੌਣ ਸੱਚਾ ਕੌਣ ਝੂਠਾ, ਕੌਣ ਅੱਜ ਦੇ ਸਮੇਂ ਜ਼ਿਆਦਾ ਚੰਗਾ ਕੌਣ ਮਾੜਾ। ਰੌਲਾ ਇਹ ਹੈ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਫੈਸਲਾ ਸੁਣਾਇਆ ਗਿਆ ਕਿ ਉਸ ਫੈਸਲੇ ਨੂੰ ਮੈਨੂੰ ਤੇ ਤੁਹਾਨੂੰ ਮੈਂ ਕਿਸੇ ਦੀ ਗੱਲ ਹੀ ਨਹੀਂ ਕਰਦਾ, ਮੈਂ ਮੰਨਦਾ ਇੱਕ ਮੈਂ ਇੱਕ ਤੁਸੀਂ ਮੇਰੇ ਸਰੋਤੇ ਹੋ ਗਏ, ਅਸੀਂ ਦੋਨੇ ਜਣੇ ਕਿ ਅਸੀਂ ਮਾਨਤਾ ਦੇਣੀ ਕਿ ਨਹੀਂ ਦੇਣੀ। ਸਵਾਲ ਇਹ ਹੈ ਕਿ ਇਹ ਅਸੀਂ ਹੁਣ ਇੱਥੇ ਇਹ ਕਹਿ ਕੇ ਗੁਜ਼ਾਰਾ ਕਰ ਲਈਏ ਕਿ ਇਹ ਜਥੇਦਾਰ ਰਾਤ ਦੇ ਹਨੇਰੇ ਚ ਬਣਿਆ ਸੀ ਜੀ, ਇਹ ਤੇ ਇੱਕ ਸਿਆਸੀ ਨਿਯੁਕਤੀ ਹੈ, ਇਹ ਤੇ ਅਕਾਲੀ ਦਲ ਦੇ ਖੇਮੇ ਚੋਂ ਹੈ, ਇਸ ਕਰਕੇ ਅਸੀਂ ਫੈਸਲਾ ਨਹੀਂ ਮੰਨਣਾ, ਇਹ ਤੇ ਅਸੀਂ ਨਵੀਂ ਰਵਾਇਤ ਪਾ ਦਾਂਗੇ, ਇਹਦੇ ਤੇ ਕੱਲ ਨੂੰ ਹੋਰ ਵੀ ਕੋਈ ਆਏਗਾ, ਕੱਲ ਨੂੰ ਅਸੀਂ ਫੈਸਲਾ ਮੰਨ ਲਓ ਜਥੇਦਾਰ ਚੰਗਾ ਲੱਗ ਗਿਆ, ਬਿਲਕੁਲ ਸਹੀ ਢੰਗ ਦੇ ਨਾਲ ਉਹ ਫੈਸਲਾ ਕਿਸੇ ਦੇ ਖਿਲਾਫ ਸੁਣਾਏਗਾ, ਤਾਕਤਵਰ ਵਿਅਕਤੀ ਦੇ ਖਿਲਾਫ, ਉਹ ਕਹਿ ਦੇਗਾ ਜੀ ਅਸੀਂ ਨਹੀਂ ਮੰਨਦੇ, ਇਹ ਬੰਦਾ ਹੀ ਮਾੜਾ ਆ, ਉਹ ਪਿਛਲੀਆਂ ਚਾਰ ਤਸਵੀਰਾਂ ਉਹਦੀਆਂ ਕੱਢ ਕੇ ਲੈ ਆਵੇਗਾ ਜੀ, ਇਹਦੀ ਤਾਂ ਸਿਆਸੀ ਰਲਗੱਟ ਸੀ ਦਿੱਲੀ ਦੇ ਨਾਲ, ਇਸ ਕਰਕੇ ਨਹੀਂ ਮੰਨਦੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਰੌਲਾ ਹੁਣ ਅਕਾਲੀ ਦਲ ਪਿੱਛੇ ਰਹਿ ਗਿਆ, ਹੁਣ ਰਾਤ ਦੇ ਹਨੇਰੇ ਚ ਜਥੇਦਾਰ ਬਣੇ ਚੀਜ਼ ਪਿੱਛੇ ਰਹਿ ਗਈ। ਆਪਾਂ ਚਰਚਾ ਇਸ ਗੱਲ ਤੇ ਕਰਨੀ ਕਿ ਉਸ ਫੈਸਲੇ ਨੂੰ ਮਾਨਤਾ ਦੇਣੀ ਚਾਹੀਦੀ ਕਿ ਨਹੀਂ, ਜੇ ਨਹੀਂ ਦੇਣੀ ਚਾਹੀਦੀ ਤਾਂ ਉਹਦਾ ਢੁਕਵਾਂ ਰਾਹ ਲੱਭ ਕੇ ਉੱਥੇ ਸਾਨੂੰ ਤੁਹਾਨੂੰ ਪੇਸ਼ ਹੋ ਕੇ ਕਹਿਣਾ ਚਾਹੀਦਾ ਕਿ ਜਥੇਦਾਰ ਸਾਹਿਬ ਇਹਦੇ ਵਿੱਚ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਐ ਨਹੀਂ ਇਹਨੂੰ ਹਵਾ ਚ ਨਹੀਂ ਲਟਕਦਾ ਛੱਡਣਾ ਚਾਹੀਦਾ, ਇਹਦੇ ਨਾਲ ਢਾਹ ਲੱਗੂਗੀ, ਪੰਥ ਨੂੰ ਢਾਹ ਲੱਗੇਗੀ। ਮੈਂ ਨਿੱਜੀ ਤੌਰ ਤੇ ਮੰਨਦਾ ਕਿ ਨਹੀਂ ਲੱਗਣੀ ਚਾਹੀਦੀ ਆ, ਇਸ ਕਰਕੇ ਬਹੁਤ ਵੱਡਾ ਸਵਾਲ ਹੈ ਸਾਡੇ ਤੁਹਾਡੇ ਲਈ, ਸਾਰੇ ਸੂਝਵਾਨਾਂ ਲਈ, ਸਾਰੇ ਪੰਜਾਬੀਆਂ ਦੇ ਲਈ ਕਿ ਅਸੀਂ ਉਸ ਫਸੀਲ ਤੋਂ ਹੋਏ ਫੈਸਲੇ ਨੂੰ ਹੁਣ ਮੰਨਣਾ ਕਿ ਨਹੀਂ ਮੰਨਣਾ ਹੈਗਾ, ਜੇ ਮੰਨਣਾ ਤੇ ਕਿਸ ਹੱਦ ਤੱਕ ਮੰਨਣਾ, ਜੇ ਘੱਟ ਮੰਨਣਾ ਤੇ ਕਿਉਂ ਮੰਨਣਾ। ਸਵਾਲ ਸਾਡੇ ਤੁਹਾਡੇ ਲਈ ਹੈ, ਹੁਣ ਜੋ ਅਕਾਲ ਤਖਤ ਸਾਹਿਬ ਨੇ ਕਹਿਣਾ ਸੀ ਕਹਿ ਦਿੱਤਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿੰਨੇ ਚੰਗੇ ਮਾੜੇ ਉਹ ਵੱਖਰਾ ਵਿਸ਼ਾ ਰਹਿ ਗਿਆ, ਭਗਵੰਤ ਮਾਨ ਕਿੰਨਾ ਚੰਗਾ ਮਾੜਾ ਉਹ ਵੱਖਰਾ ਵਿਸ਼ਾ ਰਹਿ ਗਿਆ, ਇਸ ਕਰਕੇ ਇਹ ਸਵਾਲ ਹੁਣ ਸਾਡੇ ਤੁਹਾਡੇ ਤੇ ਆ ਗਿਆ, ਇਸ ਕਰਕੇ ਆਓ ਇਸ ਨੂੰ ਗੰਭੀਰਤਾ ਨਾਲ ਲੈ ਕੇ ਵਿਚਾਰ ਕਰਕੇ ਇਹਦਾ ਹੱਲ ਕੱਢੀਏ, ਨਹੀਂ ਤੇ ਨੁਕਸਾਨ ਹੀ ਨੁਕਸਾਨ ਹੈ, ਇੱਦਾਂ ਤੇ ਸਰਕਾਰਾਂ ਤੇ ਪਾਰਟੀਆਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਨੇ, ਪਾਰਟੀਆਂ ਦੇ ਹਿਸਾਬ ਦੇ ਨਾਲ ਨਾ ਸੋਚੀਏ, ਅਕਾਲ ਤਖਤ ਸਾਹਿਬ ਦੀ ਉਸ ਮਰਿਆਦਾ ਦੇ ਹਿਸਾਬ ਦੇ ਨਾਲ ਸੋਚਦੇ ਹੋਏ ਮੈਨੂੰ ਲੱਗਦਾ ਕਿ ਢੁਕਵੀਂ ਰਾਏ ਬਣਾ ਲੈਣੀ ਚਾਹੀਦੀ।
1: ਜੀ ਬਿਲਕੁਲ ਜੀ, ਸੋ 3808 ਨੈਕਸਟ ਕਾਲ ਵੱਲ ਜਾਈਏ, ਆਈ ਥਿੰਕ ਆਪਣਾ ਸਮਾਂ ਸੀਮਤ ਰਹਿ ਗਿਆ ਅਤੇ ਆਪਾਂ ਬਾਕੀ ਦੀਆਂ ਕਾਲਾਂ ਕੱਲ੍ਹ ਨੂੰ ਲਵਾਂਗੇ, ਆਈ ਥਿੰਕ ਮੈਂ ਸਮੇਂ ਦੇ ਵੱਲ ਖਬਰਾਂ ਦੇ ਵਿੱਚ ਇੰਨਾ ਖੋ ਗਿਆ ਸੀਗਾ, ਸੋ ਸਮੇਂ ਦਾ ਪਤਾ ਨਹੀਂ ਚੱਲਿਆ, ਸੋ ਕੱਲ੍ਹ ਨੂੰ ਮਿਲਦੇ ਹਾਂ ਨਵੀਂ ਸਵੇਰ ਨਵੇਂ ਦਿਨ ਅਤੇ ਨਵੀਆਂ ਖਬਰਾਂ ਦੇ ਨਾਲ। ਰਮੇਸ਼ ਜੀ ਪੰਜਾਬੀ ਲਹਿਰਾਂ ਦੇ ਜੁੜਨ ਲਈ ਅੱਜ ਦਾ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
0: ਜੀ ਜੀ ਸੰਸਾ ਬਹੁਤ ਬਹੁਤ ਮਿਹਰਬਾਨੀ ਜੀ।
1: ਸੋ ਬਿਲਕੁਲ ਜੀ, ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਕੱਲ੍ਹ ਨੂੰ ਫਿਰ ਮਿਲਦੇ ਹਾਂ ਨਵੀਂ ਸਵੇਰ ਦੇ ਵਿੱਚ ਨਵੀਆਂ ਖਬਰਾਂ ਨਵੀਆਂ ਗੱਲਾਂ ਬਾਤਾਂ ਨਾਲ। ਸੋ ਭੁੱਲਿਓ ਨਾ, ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
2: ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ।
3: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, J Gundam call 416-265-2222.
4: Another Don clean with the Don Dux.
5: Oh, he's doing dishes with Dawn Platinum,
6: the only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ

0: locations in GTA. For more information, visit rajdhanisweets.ca.
1: जे तुसी भी करना चाहुंदे हो अपना खुद दा रेडियो प्रोग्राम ता आज ही सानू कॉल करो 6475041557।
2: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
3: SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS Lawyers नूं कॉल करो 416-655-2000।
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।

0: ਬਹੁਤਾ ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਕਿਵੇਂ ਹੋ, ਠੀਕ ਹੋ? ਮੌਸਮ ਵਧੀਆ, ਖੂਬਸੂਰਤ ਦਿਨ ਚੜਿਆ, ਹਲਕੀ ਫੁਲਕੀ ਚਿੱਲੀਨੈਸ ਨਜ਼ਰ ਆ ਰਹੀ ਹੈ। ਜ਼ਰੂਰ ਯਾਰ, ਇਸ ਵੀਕ ਪਤਾ ਨਹੀਂ ਕਿਉਂ ਅਕਟੂਬਰ ਦਾ ਮੌਸਮ ਪਹਿਲਾਂ ਹੀ ਆ ਗਿਆ। ਦੋ ਕੁ ਹਫ਼ਤੇ ਸੀਗੇ ਪੂਰੇ ਐਨ ਗਰਮਾ ਗਰਮੀ, ਹਫ਼ਤਾ ਕੁ ਮਸਾਂ ਹੀ, ਅਤੇ ਹੁਣ ਰਾਤ ਨੂੰ ਵੀ ਤਕਰੀਬਨ 10-11 ਡਿਗਰੀ ਟੈਂਪਰੇਚਰ, ਸਵੇਰੇ ਵੀ ਚਲੋ ਹੁਣ ਠੀਕ ਹੈ 12-13 ਹੈਗਾ, ਬਟ ਅਪ ਐਂਡ ਡਾਊਨ ਜਿਹਾ ਚੱਲ ਰਿਹਾ ਹੈ ਕੰਮ। ਕਹਿੰਦੇ ਕਣੀਆਂ ਪੈਣੀਆਂ, ਜੇ ਕੱਲ੍ਹ ਨੂੰ ਵੀ ਪੈਣੀਆਂ, ਪਰਸੋਂ ਨੂੰ ਵੀ ਪੈਣੀਆਂ, ਤਾਂ ਚਲੋ ਜਿਵੇਂ ਦਾ ਮੌਸਮ ਹੈ ਯਾਰ ਉਹਦਾ ਕੀ ਲੈਣਾ ਦੇਣਾ, ਚਾਹੇ ਗਰਮੀ ਹੈ ਚਾਹੇ ਠੰਡ ਹੈ, ਜ਼ਿੰਦਗੀ ਤਾਂ ਉਵੇਂ ਜਿਣੀ ਹੈ। ਆਪਾਂ ਕੰਮਾਂ 'ਤੇ ਜਾਣਾ, ਘਰੇ ਆਉਣਾ, ਖਾਣਾ ਪੀਣਾ ਖਾ ਕੇ ਪੈ ਜਾਣਾ, ਫਿਰ ਸਵੇਰੇ ਉੱਠ ਕੇ ਕੰਮ 'ਤੇ ਜਾਓ। ਜਸਟ ਡਰਾਈਵ ਸੇਫ, ਡਰਾਈਵ ਸਲੋ, ਖਿਆਲ ਰੱਖੋ ਆਪਣਾ ਐਂਡ ਇੰਜੋਏ ਕਰੋ। ਫਿਰ ਵੀ ਇਹ ਵਧੀਆ ਯਾਰ, ਹਲਕੀ ਫੁਲਕੀ ਜੀ ਠੰਡ ਜੀ ਅਤੇ ਹਵਾ ਚੱਲ ਰਹੀ ਆ, ਗਰਮੀ ਨਾਲੋਂ ਤਾਂ ਆਈ ਥਿੰਕ ਬੈਟਰ ਹੈ। ਸੋ 905-673-3337 ਆਪਣਾ ਨੰਬਰ ਹੈ, 9056733337 9056733337 'ਤੇ ਆਲਵੇਜ਼ ਆਲਵੇਜ਼ ਆਲਵੇਜ਼ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ, ਅਤੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਵੈਲਕਮ। ਕੱਲ੍ਹ ਬਈ ਜਿਹੜੇ ਸਾਡੇ ਫੈਨ ਨੇ ਸੌਕਰ ਦੇ, ਸਪੇਨ ਵਾਲੇ ਜਿੱਤੇ ਨਹੀਂ ਹੈ, ਕੀ ਹੋ ਗਿਆ? ਸਪੇਨ ਦੇ ਜਿੰਨੇ ਫੈਨ ਸੁਣ ਰਹੇ ਆ, ਬੜਾ ਹੈਰਾਨ ਹੋਇਆ ਦੇਖ ਕੇ ਯਾਰ ਕਿ ਸਪੇਨ ਫੇਵਰੇਟ ਟੀਮ ਹੈ ਅਤੇ ਇੱਕ ਗੋਲ ਵੀ ਨਹੀਂ ਕਰ ਪਾਏ। ਨਹੀਂ ਤਾਂ ਇੱਕ ਉਮੀਦ ਸੀ ਕਿ ਸਪੇਨ ਤਾਂ ਬੜੀ ਇੱਕ ਤਕੜੀ ਜਿੱਤ ਹਾਸਲ ਕਰਨਗੇ, ਬਟ ਹੋ ਜਾਂਦਾ ਫਿਰ ਯੂ ਨੈਵਰ ਨੋ ਕਦੋਂ ਕਿਹੜੀ ਟੀਮ ਨਾਲ ਕੀ ਹੋ ਜਾਵੇਗਾ। ਅੱਜ ਵੀ ਫਰਾਂਸ ਅਤੇ ਅਰਜਨਟੀਨਾ ਵੀ ਖੇਡ ਰਿਹਾ, ਸੋ ਦੋ ਬਹੁਤ ਵੱਡੀਆਂ ਟੀਮਾਂ। ਸੋ ਦੁਪਹਿਰੇ 3 ਅਤੇ ਸ਼ਾਮ ਨੂੰ 9 ਵਜੇ, ਸੋ ਦੁਪਹਿਰੇ ਫਰਾਂਸ ਸੈਨੇਗਲ ਅਤੇ ਫਿਰ ਸ਼ਾਮ ਨੂੰ ਅਰਜਨਟੀਨਾ ਅਤੇ ਅਲਜੀਰੀਆ, ਅਤੇ ਦਿਨੇ ਵੀ ਇਰਾਕ ਐਂਡ ਨੋਰਵੇ ਦਾ ਵੀ ਮੈਚ ਹੋ ਰਿਹਾ, ਅਤੇ ਕੱਲ੍ਹ ਨੂੰ ਮਿਸਟਰ ਰੋਨਾਲਡੋ ਸਾਹਿਬ ਵੀ ਖੇਡ ਰਹੇ ਆ, ਇੰਗਲੈਂਡ ਵਾਲੇ ਵੀ ਖੇਡ ਰਹੇ। ਸੋ ਕੱਲ੍ਹ ਨੂੰ ਬੜਾ ਵੱਡਾ ਦਿਨ ਹੈ ਯਾਰ, ਸੋ ਐਵਰੀ ਡੇ ਚਲੋ ਕਾਫੀ ਫੰਕਸ਼ਨ ਅਤੇ ਇੰਟਰਸਟਿੰਗ ਮੈਚਿਸ ਦੇਖਣ ਨੂੰ ਮਿਲ ਰਹੇ ਆ। ਵਧੀਆ ਗੱਲ ਇਹ ਹੈ ਕਿ ਟੀ ਵੀ ਔਨ ਰੱਖੋ ਜੇ ਤੁਸੀਂ ਕੰਮ 'ਤੇ ਆਫਿਸ ਦੇ ਵਿੱਚ ਹੋ, ਉੱਥੇ ਵੀ ਅਤੇ ਘਰੇ ਹੋ, ਘਰੇ ਵੀ ਟੀ ਵੀ ਦੇ ਉੱਤੇ ਬੰਦਾ ਨਾਲੇ ਕੰਮ ਕਰੀ ਜਾਂਦਾ ਨਾਲੇ ਮੈਚ ਦੇਖੀ ਜਾਂਦਾ। ਇੱਥੇ ਅਗਲਾ ਆਈ ਥਿੰਕ ਮੈਚ ਸੈਟਰਡੇ ਨੂੰ ਹੈ, ਸੋ ਸੈਟਰਡੇ ਜਰਮਨੀ 4 ਵਜੇ, ਬਹੁਤ ਵੱਡਾ ਮੈਚ ਅਤੇ ਬਹੁਤ ਐਕਸਾਈਟਿੰਗ ਇੱਕ ਦਿਨ ਹੋਵੇਗਾ। ਸੋ ਲੈਟਸ ਸੀ। ਸੋ ਖੈਰ ਪ੍ਰੋਗਰਾਮ ਪੰਜਾਬੀ ਨਾਲ, ਅਤੇ ਤੁਹਾਨੂੰ ਮੈਂ ਇੱਕ ਤਾਂ ਜਾਣਕਾਰੀ ਜ਼ਰੂਰ ਦੇ ਦੇਵਾਂ 5 ਰਿਵਰਸ ਡਕਟ ਕਲੀਨਿੰਗ ਵਾਲਿਆਂ ਦੀ, ਇਹਨਾਂ ਨੇ ਸੇਲ ਲਾਈ ਹੈ। ਜੇ ਤੁਸੀਂ ਡਕਟ ਕਲੀਨਿੰਗ ਹਜੇ ਨਹੀਂ ਕਰਵਾਈ ਨਾ, ਫੋਨ ਘੁਮਾਓ ਅਤੇ ਸਿਰਫ $150 ਦੇ ਵਿੱਚ ਤੁਹਾਡੇ ਸਾਰੇ ਘਰ ਦੀ ਡਕਟ ਕਲੀਨਿੰਗ। ਇਹ ਬਹੁਤ ਹੀ ਪ੍ਰੋਫੈਸ਼ਨਲ ਕੰਪਨੀ ਹੈ, ਮੈਂ ਖੁਦ ਇਹਨਾਂ ਤੋਂ ਡਕਟ ਕਲੀਨਿੰਗ ਕਰਾਈ ਹੈ, ਪਿਛਲੇ ਇੱਕ ਹਫ਼ਤੇ ਮੇਰੇ ਇੱਕ ਦੋਸਤ ਨੇ ਵੀ ਕਰਾਈ ਹੈ, ਉਹ ਵੀ ਕਹਿੰਦਾ ਨਵੀਂ ਯਾਰ ਫੱਟੇ ਚੱਕਤੇ ਵੀਰਾਂ ਨੇ। ਸੋ ਡਕਟ ਫਰਨੇਸ ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਅਤੇ ਸੈਨੀਟਾਈਜੇਸ਼ਨ $150 'ਚ। ਨੰਬਰ ਹੈ 4376887750 4376887750 4376887750 'ਤੇ ਕਾਲ ਕਰੋ। ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੌਰਭ ਜੀ ਵੈਲਕਮ, ਕੀ ਹਾਲ ਹੈ?
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਸੋ ਵਾਰ ਦੇ ਐਂਡ ਦੀ ਅਨਾਊਂਸਮੈਂਟ ਤੋਂ ਬਾਅਦ ਮਾਰਕੀਟ ਨੇ ਜੰਪ ਕੀਤਾ, ਸੋ ਕੀ ਬਣ ਰਿਹਾ?
1: ਬਿਲਕੁਲ ਨਵੀ, ਜਿਵੇਂ ਆਪਾਂ ਪਹਿਲੇ ਹੀ ਲਿਸਨਰਸ ਨੂੰ ਦੱਸਦੇ ਆ ਰਹੇ ਹੈਗੇ ਆ ਕਿ ਵਾਰ ਇੱਕ ਟੈਂਪਰੇਰੀ ਇਵੈਂਟ ਸੀਗਾ ਜਿਹਦਾ ਸ਼ਾਰਟ ਟਰਮ ਇੰਪੈਕਟ ਜਿਹੜਾ ਹੈਗਾ ਮਾਰਕੀਟ ਦੇ ਉੱਪਰ ਸੀਗਾ, ਲੇਕਿਨ ਸਟਾਕ ਮਾਰਕੀਟ ਦੇ ਵਿੱਚ ਕੁਝ ਐਸੇ ਸਟਾਕਸ ਵੀ ਹੁੰਦੇ ਨੇ ਜਿਹੜੇ ਕਾਫੀ ਬੀਟਨ ਡਾਊਨ ਹੋ ਜਾਂਦੇ ਨੇ, ਜਿਹੜੇ ਓਵਰਲੀ ਸਪੈਕੂਲੇਟਿਵ ਹੁੰਦੇ ਨੇ, ਔਰ ਜਿਹੜਾ ਇੰਪੈਕਟ ਉਹਨਾਂ ਦੇ ਪਰਮਾਨੈਂਟ ਵੀ ਹੋ ਸਕਦਾ। ਲੇਕਿਨ ਮੋਟੇ ਤੌਰ ਤੇ ਜਿਹੜੀ ਅੱਛੀਆਂ ਕੰਪਨੀਜ਼ ਨੇ, ਅੱਛੇ ਸਟਾਕਸ ਹੈਗੇ ਨੇ, ਉਹਨਾਂ ਦੇ ਉੱਪਰ ਇੰਪੈਕਟ ਜਿਹੜਾ ਹੈਗਾ ਉਹ ਬੜਾ ਨੋਮੀਨਲ ਸੀ, ਤੇ ਉਹ ਨੋਮੀਨਲ ਇੰਪੈਕਟ ਜਿਹੜਾ ਹੈਗਾ ਵਾਰ ਖਤਮ ਹੋਣ ਤੋਂ ਪਹਿਲਾਂ ਵੀ ਫੇਡ ਅਵੇ ਹੋ ਗਿਆ, ਔਰ ਮੋਸਟਲੀ ਕੇਸਿਸ ਦੇ ਵਿੱਚ ਪ੍ਰੋਫਿਟੇਬਿਲਿਟੀ ਜਿਹੜੀ ਹੈਗੀ ਹੈ ਆਲ ਟਾਈਮ ਹਾਈ ਹੈ। ਇਹੀ ਚੀਜ਼ ਆਪਾਂ ਲਿਸਨਰਸ ਨੂੰ ਸਮਝਾ ਰਹੇ ਸੀਗੇ ਕਿ ਦੇਰ ਇਜ਼ ਨੋ ਨੀਡ ਟੂ ਜੰਪ ਟੂ ਦ ਕੰਕਲੂਜਨ ਆਫ ਸੈਲਿੰਗ ਐਵਰੀਥਿੰਗ ਵਿਚ ਯੂ ਹੈਵ। ਰੀਜ਼ਨ ਉਹਦਾ ਇਹ ਹੁੰਦਾ ਕਿ ਯੂ ਹੈਵ ਟੂ ਅੰਡਰਸਟੈਂਡ ਮਾਰਕੀਟ ਇਜ਼ ਅ ਪਲੇਸ ਟੂ ਮੇਕ ਮਨੀ ਐਂਡ ਸ਼ਾਰਟ ਟਰਮ ਵੋਲੇਟਾਈਲ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ ਉਹਨਾਂ ਦਾ ਆਉਣਾ ਜਾਣ ਦੇ ਲਈ ਹੀ ਹੁੰਦਾ ਹੈ। ਭਾਵ ਕਿ ਓਵਰਆਲ ਤੁਹਾਡੀ ਪ੍ਰੋਫਿਟੇਬਿਲਿਟੀ ਇਸ ਗੱਲ ਤੋਂ ਡਿਪੈਂਡ ਕਰਦੀ ਹੈਗੀ ਹੈ ਕਿ ਤੁਹਾਡੀ ਟਾਈਮਿੰਗ ਕੀ ਹੈ, ਤੁਹਾਡਾ ਟਾਈਮ ਹੋਰਾਈਜ਼ਨ ਕੀ ਹੈਗਾ, ਤੁਸੀਂ ਪੈਸੇ ਕਿੰਨੇ ਸਮੇਂ ਲਈ ਲਾ ਰਹੇ ਹੈਗੇ ਹੋ, ਤੁਹਾਡਾ ਰਿਸਕ ਐਪੀਟਾਈਟ ਕੀ ਹੈਗਾ, ਔਰ ਤੁਸੀਂ ਕਿਸ ਤਰ੍ਹਾਂ ਦੀ ਗਰੋਥ ਜਿਹੜੀ ਹੈਗੀ ਹੈ ਐਮਬਰੇਸ ਕਰਨਾ ਚਾਹੁੰਦੇ ਹੋ ਐਜ਼ ਅ ਵੈਲਿਊਡ ਇਨਵੈਸਟਰ, ਗਰੋਥ ਔਰ ਮੋਮੈਂਟਮ। ਸੋ ਇਸ ਕਰਕੇ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਕਿ ਮਾਰਕੀਟ ਹੁਣ ਜਿਹੜੀ ਹੈਗੀ ਹੈ ਛਾਲਾਂ ਮਾਰ ਰਹੀ ਆ। ਈਵਨ ਸਪੇਸ ਐਕਸ ਦਾ ਜਿਹੜਾ ਹੈਗਾ IPO, ਉਹ ਵੀ ਮਾਰਕੀਟ ਕੈਪ ਹੁਣ ਤਕਰੀਬਨ 2.67 ਟ੍ਰਿਲੀਅਨ ਜਿਹੜੀ ਹੈਗੀ ਸਵੇਰੇ 8 ਵਜੇ ਦੇ ਕਰੀਬ ਸੀਗੀ, ਇਫ ਆਈ ਐਮ ਨੋਟ ਰੋਂਗ। ਸੋ ਡੂ ਵੀ ਸੀ ਦੈਟ ਐਜ਼ ਐਨ ਓਪਰਚੁਨਿਟੀ? ਯੈਸ। ਕਾਰਨ ਕੀ ਹੈ ਕਿ ਮਾਰਕੀਟ ਦੇ ਵਿੱਚ ਫਰਦਰ ਮੋਮੈਂਟਮ ਬਣਿਆ ਰਹੇਗਾ, ਕਿਉਂਕਿ ਕੱਲ੍ਹ ਜਦੋਂ ਫੈਡਰਲ ਰਿਜ਼ਰਵ ਨੇ ਆਪਣੀ ਜਿਹੜੀ ਹੈਗੀ ਹੈ ਅਨਾਊਂਸਮੈਂਟ ਕਰਨੀ ਹੈ, ਉਹਦੇ ਵਿੱਚ 3 ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਕਿ ਫੈਡਰਲ ਰਿਜ਼ਰਵ ਦਾ ਪੋਸਚਰ ਕੀ ਹੈ, ਆਉਣ ਵਾਲੇ ਸਮੇਂ ਦੀ ਨਜ਼ਾਕਤ ਕੀ ਹੈ, ਭਾਵ ਕਿ ਡੂ ਦੇ ਸੀ ਈਜ਼ਿੰਗ ਔਰ ਡੂ ਦੇ ਸੀ ਟਾਈਟਨਿੰਗ ਡਿਊ ਟੂ ਇਨਫਲੇਸ਼ਨ। ਤੀਸਰੀ ਚੀਜ਼ ਕੀ ਹੈ ਕਿ ਪਾਥ ਕੀ ਹੋਏਗਾ ਫੈਡਰਲ ਰਿਜ਼ਰਵ ਦਾ ਮੂਵਿੰਗ ਫਾਰਵਰਡ, ਕਿਉਂਕਿ ਕੈਵਿਨ ਵਾਸ਼ ਜਿਹੜਾ ਹੈਗਾ ਉਹ ਇੱਕ ਨਵਾਂ ਮੋਮੈਂਟਮ ਮਾਰਕੀਟ ਨੂੰ ਦੇਣਗੇ ਵਿਦ ਟਰੰਪ ਇਨ ਪਿਕਚਰ। ਸੋ ਇਸ ਕਰਕੇ ਆਈ ਵੁੱਡ ਆਲਵੇਜ਼ ਸੇ ਨੋਟ ਬੀ ਸਪੈਕੂਲੇਟਿਵ ਇਨ ਦਾ ਮਾਰਕੀਟ, ਬੀ ਮੋਰ ਗਰੋਥ ਐਂਡ ਵੈਲਿਊ ਓਰੀਐਂਟਿਡ। ਔਰ ਇਸ ਓਰੀਐਂਟੇਸ਼ਨ ਦੇ ਵਿੱਚ ਵੀ ਅਗਰ ਮੈਂ ਤੁਹਾਨੂੰ ਪਿਛਲੇ ਕੈਲੰਡਰ ਈਅਰ ਦੀ ਗੱਲ ਕਰਾਂ, ਮੀਨਸ ਕਿ ਸੇਮ ਸਮੇਂ ਅਗਰ ਆਪਾਂ ਪੈਸਾ ਇਨਵੈਸਟ ਕੀਤਾ ਸੀਗਾ ਤੇ ਅੱਜ ਆਪਾਂ ਮਾਰਕੀਟ ਦੇ ਵਿੱਚ ਬੈਠੇ ਹਾਂ ਤਾਂ ਬਲੈਂਡਡ ਰਿਟਰਨ 40% ਤੋਂ ਉੱਪਰ ਹੈ ਬਿਟਵੀਨ S&P 500, ਨੈਸਡੈਕ ਐਂਡ TSX। ਸੋ 40-45% ਦੀ ਰਿਟਰਨ ਅਰਜਿਤ ਕਰ ਲੈਣਾ ਇਨ ਅ ਸ਼ਾਰਟ ਸਪੈਨ ਆਫ ਟਾਈਮ, ਇਟਸ ਐਨ ਓਪਰਚੁਨਿਟੀ ਵਿਚ ਆਈ ਆਲਵੇਜ਼ ਕਾਲ। ਕਾਰਨ ਕੀ ਹੈ ਕਿ ਮਾਰਕੀਟ ਦੇ ਵਿੱਚ ਲੌਂਗ ਟਰਮ ਗਰੋਥ ਤੇ ਸ਼ਾਰਟ ਟਰਮ ਓਪਰਚੁਨਿਟੀ ਇਹ ਦੋਨੋਂ ਮਿਲਦੀਆਂ ਨੇ। ਇਹਨਾਂ ਨੂੰ ਟੈਪ ਕਰਨਾ ਹੀ ਇੱਕ ਚੰਗੇ ਇਨਵੈਸਟਰ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਹੈ, ਔਰ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਫੀਲ ਫਰੀ ਟੂ ਗਿਵ ਮੀ ਅ ਕਾਲ ਇਫ ਯੂ ਆਰ ਸਫਰਿੰਗ ਫਰੋਮ ਲੋਅ ਰਿਟਰਨ ਐਂਡ ਯੂ ਡੂ ਨੋਟ ਨੋ ਦ ਡਾਇਰੈਕਸ਼ਨ। 416-833-8533, 416-833-8533।
0: ਥੈਂਕ ਯੂ ਸਰ। 416-833-8533। ਅੰਟੇਰੀਓ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਐਮਰਜੈਂਸੀ ਰੂਮ ਆਲਰੇਡੀ ਓਵਰ ਕਰਾਊਡਡ ਨੇ ਸਮਰ ਦੇ ਸ਼ੁਰੂ ਹੋਣ ਦੇ ਨਾਲ। 74% ER ਦੇ ਡਾਕਟਰ ਜਿਨ੍ਹਾਂ ਨੂੰ ਸਰਵੇ ਕੀਤਾ ਗਿਆ ਉਹ ਕਹਿੰਦੇ ਕਿ ਓਵਰ ਕਰਾਊਡਿੰਗ ਬਹੁਤ ਹੀ ਕ੍ਰਿਟੀਕਲ ਤੇ ਸਵੀਅਰ ਲੈਵਲਸ ਦੇ ਉੱਤੇ ਆ। ਡਾਕਟਰਸ ਕਹਿ ਰਹੇ ਆ ਹੋਸਪਿਟਲ ਦੇ ਬੈੱਡ ਆਕਿਊਪਾਈ ਕੀਤੇ ਜਾਂਦੇ ਆ ਉਹ ਪੇਸ਼ੈਂਟਸ ਦੇ ਨਾਲ ਜਿਹੜੇ ਵੇਟ ਕਰ ਰਹੇ ਆ ਵੀ ਅਸੀਂ ਐਡਮਿਟ ਹੋਈਏ, ਤੇ ਐਮਰਜੈਂਸੀ ਕੇਅਰ ਦੇ ਵਿੱਚ ਬਹੁਤ ਡਿਲੇਜ਼ ਨੇ। ਸਿਰਫ 30% ਅੰਟੇਰੀਅਨਸ ਕਹਿੰਦੇ ਨੇ ਕਿ ਉਹ ਹੌਸਲਾ ਰੱਖਦੇ ਆ ਵੀ ਉਹਨਾਂ ਨੂੰ ਟਾਈਮ ਸਿਰ ਟ੍ਰੀਟ ਕੀਤਾ ਜਾਵੇਗਾ ਐਮਰਜੈਂਸੀ 'ਚ। ਜਿਹੜੇ ਪੇਸ਼ੈਂਟਸ ਨੂੰ ਹੌਸਪਿਟਲ 'ਚ ਐਡਮਿਟ ਕਰ ਲੈਂਦੇ ਆ ਉਹ ਐਵਰੇਜ 17.2 ਘੰਟੇ ER 'ਚ ਲਾਉਂਦੇ ਆ, 17.2 hours, ਤੇ ਸਿਰਫ 30% ਐਡਮਿਟ ਕੀਤੇ ਜਾਂਦੇ ਆ 8 ਘੰਟਿਆਂ ਦੇ ਵਿੱਚ ਵਿੱਚ। ਨਹੀਂ ਤਾਂ ਟਾਰਗੇਟ ਹੈ ਕਿ 8 ਘੰਟੇ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਜੇ ਲੋੜ ਹੈ ਐਡਮਿਟ ਕੀਤਾ ਜਾਵੇ। ਸੋ ਡਾਕਟਰਸ ਕਹਿੰਦੇ ਕਿ ਸਮਰ ਬਹੁਤ ਬਿਜ਼ੀ ਹੋ ਜਾਂਦੀ ਹੈ, ਆਊਟਡੋਰ ਐਕਟੀਵਿਟੀਜ਼ ਬਣੀਆਂ ਹੁੰਦੀਆਂ ਨੇ। ਸੋ ਬਿਗੇਸਟ ਇਸ਼ੂ ਇਹ ਹੈ, ਇਹ ਨਹੀਂ ਇਸ਼ੂ ਕਿ ਕੁਆਲਿਟੀ ਆਫ ਕੇਅਰ ਨਹੀਂ ਮਿਲਦੀ, ਇਸ਼ੂ ਇਹ ਕਿ ਕੇਅਰ ਮਿਲਦੀ ਜਿਹੜੀ ਹੈ ਉਹਨੂੰ ਟਾਈਮ ਹੀ ਬਹੁਤ ਲੱਗਦਾ। ਲੌਂਗ ਵੇਟ ਟਾਈਮਸ, ਐਕਸੈਸ ਟੂ ਕੇਅਰ। ਅੰਟੇਰੀਓ ਗਵਰਨਮੈਂਟ ਨੇ ਕਿਹਾ ਕਿ 1,080 ਹੋਸਪਿਟਲ ਬੈੱਡਸ ਦੇ ਹੈਲਥ ਕੇਅਰ ਵਰਕਰਸ ਐਡ ਕੀਤੇ ਆ, ਅਤੇ ER ਦੇ ਵੋਲਿਊਮ ਜਿਹੜੇ ਨੇ ਉਹ ਘਟਾਏ ਨੇ, ਅਤੇ ਬਿਲੀਅਨਸ ਹੋਰ ਅਸੀਂ ਇੰਪਰੂਵ ਐਕਸੈਸ ਦੇ ਲਈ ਇਨਵੈਸਟ ਕਰ ਰਹੇ ਹਾਂ। ਬਟ ਯਾਰ ਕਿਤੇ ਨਾ ਕਿਤੇ ਇਹ ਲੱਗਦਾ ਕਿ ਦਿਸ ਇਜ਼ ਅਨਐਕਸੈਪਟੇਬਲ ਜਿਹੜੇ ਹਿਸਾਬ ਨਾਲ ਵੇਟ ਟਾਈਮਸ ਨੇ ਨਾ। ਹੁਣ ਤੁਸੀਂ ਜਾਣੇ ਹੋ ਇੱਕ ਕਮਰੇ ਦੇ ਵਿੱਚ, ਤੁਸੀਂ ਵੇਟ ਕਰ ਰਹੇ ਹੋ, ਤੁਹਾਨੂੰ ਡਾਕਟਰ ਨੇ ਨਰਸ ਨੇ ਸੱਦ ਲਿਆ, ਹਾਂਜੀ ਨਵਰੀ ਸਿੱਧੂ ਆ ਜਾਓ, ਪ੍ਰੀਤੀ ਕੁਮਾਰ ਆ ਜਾਓ, ਅਤੇ ਜਸ਼ਨ ਸਿੰਘ ਆ ਜਾਓ, ਸਾਰਿਆਂ ਨੂੰ ਸੱਦ ਲਿਆ, ਉੱਥੇ ਖੜੋ, ਆਪਣਾ ਯੂਰਨ ਟੈਸਟ ਜਾਂ ਯੂਰਨ ਲਈ ਸੈਂਪਲ ਦੇ ਦਿਓ, ਬਲੱਡ ਟੈਸਟ ਲਈ ਬਲੱਡ ਸੈਂਪਲ ਦੇ ਦਿਓ, ਚਲੋ ਜੀ ਫਿਰ ਉਸ ਕਮਰੇ 'ਚ ਬੈਠੋ। ਕਈਆਂ ਨੂੰ ਨਹੀਂ, ਬਹੁਤਿਆਂ ਨੂੰ ਉਸੇ ਹੀ ਕਮਰੇ ਦੇ ਵਿੱਚ IV ਦੇਈ ਜਾਂਦੇ ਆ, ਵੇਟਿੰਗ ਰੂਮ 'ਚ, ਉਸੇ ਵੇਟਿੰਗ ਰੂਮ ਦੇ ਵਿੱਚ ਐਂਟੀਬਾਇਓਟਿਕ ਦੇਈ ਜਾਂਦੇ ਆ, ਉਸੇ ਵੇਟਿੰਗ ਰੂਮ ਦੇ ਵਿੱਚ ਗਲੂਕੋਜ਼ ਦੇਈ ਜਾਂਦੇ ਆ, ਉਸੇ ਹੀ ਵੇਟਿੰਗ ਰੂਮ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਬੰਦੇ ਐਟ ਅ ਟਾਈਮ ਉਹਨਾਂ ਦੇ ਆਈ ਵੀ ਲਾਈਨ ਲੱਗੀ ਹੋਈ ਹੈ। ਦੱਸ ਯਾਰ, ਆਪਾਂ ਕੈਨੇਡਾ 'ਚ ਰਹਿ ਰਹੇ ਹਾਂ, ਐਕਸਪੈਕਟੇਸ਼ਨ ਤਾਂ ਇਹੀ ਹੈ ਨਾ ਵੀ ਅਸੀਂ ਜਾਵਾਂਗੇ, ਸਾਨੂੰ ਪ੍ਰਾਈਵੇਟ ਕੇਅਰ, ਚਲੋ ਮੈਂ ਨਹੀਂ ਕਹਿੰਦਾ ਵੀ 100% ਪ੍ਰਾਈਵੇਟ, ਬਟ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਕਮਰੇ ਦੇ ਵਿੱਚ ਬਿਠਾਇਆ ਜਾਵੇਗਾ। ਬਟ ਇੱਕੋ ਹੀ ਰੂਮ ਦੇ ਵਿੱਚ 15 ਜਣੇ ਵੇਟ ਕਰ ਰਹੇ ਆ, ਕੋਈ ਰੋ ਰਿਹਾ, ਕੋਈ ਚੀਕਾਂ ਮਾਰ ਰਿਹਾ, ਕੋਈ ਬੱਚੇ ਰੋ ਰਹੇ ਆ, ਕੋਈ ਬੰਦਾ ਯੂਨੋ ਆਪਦੀ ਵੱਖਰੀ ਵੱਖਰੀ ਕਿਸੇ ਨਾ ਕਿਸੇ ਬਿਮਾਰੀ ਤੋਂ ਪਰੇਸ਼ਾਨ ਹੈ। ਅਤੇ ਉਵੇਂ ਉੱਥੇ ਵੇਟਿੰਗ ਰੂਮ ਦੇ ਵਿੱਚ ਯੂਨੋ ਸਾਰਿਆਂ ਦੇ ਸਾਹਮਣੇ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ। ਕਈ ਲੋਕ ਯਾਰ ਐਮਰਜੈਂਸੀ ਜਾਂਦੇ ਹੀ ਨਹੀਂ, ਵੀ ਵੇਟ ਟਾਈਮ ਬਹੁਤ ਲੰਬਾ ਹੋਣਾ, ਅਤੇ ਹੋਰ ਹੀ ਕਿਤੇ ਯੂਨੋ ਜੇ ਹੋ ਸਕਦਾ ਘਰ ਦੇ ਕੋਈ ਇਲਾਜ। ਲੋਕ ਸੱਚੀ ਕਹਿ ਦਿੰਦੇ ਆ ਕਿ ਨਹੀਂ ਯਾਰ ਮੈਂ ਨਹੀਂ ਜਾਣਾ, ਐਮਰਜੈਂਸੀ ਵੇਟ ਬਹੁਤ ਲੰਬੀ ਆ, ਫਿਰ ਬਾਅਦ ਦੇ ਵਿੱਚ ਬਿਮਾਰੀ ਵੱਧਦੀ ਵੱਧਦੀ ਜ਼ਿਆਦਾ ਵਿਗੜ ਜਾਂਦੀ ਆ। ਸੋ ਆਈ ਡੋਨਟ ਨੋ, ਜੇ ਤੁਹਾਡਾ ਵੀ ਕੋਈ ਐਕਸਪੀਰੀਅੰਸ ਹੈ ਇੱਦਾਂ ਦਾ, ਬਟ ਇਟਸ ਅ ਰੀਲੀ ਰੀਲੀ ਬਿਗ ਇਸ਼ੂ। ਅਤੇ ਇਸ਼ੂ ਦੇ ਨਾਲ ਨਾਲ ਆਪਾਂ ਫਿਕਰਮੰਦ ਵੀ ਹੁੰਦੇ ਹਾਂ ਸੁਣ ਕੇ ਚੀਜ਼ਾਂ, ਕਿ ਡਾਕਟਰਸ ਵੀ ਕਿੰਨੇ ਅਪਸੈਟ ਨੇ, ਅਤੇ ਓਨਟੇਰੀਓ ਮੈਡੀਕਲ ਐਸੋਸੀਏਸ਼ਨ ਵੀ ਕਹਿ ਰਿਹਾ ਕਿੰਨਾ ਓਵਰ ਕਰਾਊਡਿਡ ਹੋ ਚੁੱਕਿਆ। ਸੋ ਲੈਟਸ ਹੋਪ ਕਿ ਜਲਦੀ ਇਨਵੈਸਟਮੈਂਟਸ ਹੋਣ, ਜਲਦੀ ਯੂਨੋ ਹੋਰ ਹੈਲਥ ਕੇਅਰ ਵਰਕਰਸ ਨੂੰ ਜੋਬ ਦਾ ਮੌਕਾ ਦਿੱਤਾ ਜਾਵੇ। ਵਰਕਰਸ ਦੇ ਨਾਲ ਨਾਲ ਬੈਡਸ ਹੋਰ ਐਡ ਕੀਤੇ ਜਾਣ। ਸੋ ਨੰਬਰ ਹੈ ਸਟੂਡੀਓ ਦਾ 9056733337, 9056733337, 9056733337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਮੈਸੇਜ ਤੁਹਾਨੂੰ ਜ਼ਰੂਰ ਜ਼ਰੂਰ ਦੇ ਦੇਵਾਂ, ਆਲਵੇ ਰੂਫਰਸ ਦਾ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਆਲਵੇ ਰੂਫਰਸ ਦੇ ਰੂਬਲ ਬਾਈ ਜੀ ਨੂੰ ਤੁਸੀਂ ਫੋਨ ਕਰਨਾ। ਆਲਵੇ ਰੂਫਰਸ, ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ ਦੀ ਕੋਈ ਗੱਲਬਾਤ ਹੈ, 15 ਸਾਲ ਦਾ ਐਕਸਪੀਰੀਅੰਸ ਹੈ, ਰਿਟਨ ਵਾਰੰਟੀ, ਲਿਖਤ ਦੇ ਵਿੱਚ ਵਾਰੰਟੀ ਤੁਹਾਨੂੰ ਮਿਲ ਰਹੀ ਹੈ। ਸੋ ਕੋਈ ਟੈਨਸ਼ਨ ਨਹੀਂ, ਫੁੱਲੀ ਇੰਸ਼ੋਰਡ ਕੰਪਨੀ ਹੈ। ਸੋ ਏ ਟੂ ਜ਼ੈਡ ਕੋਈ ਵੀ ਰੂਫ ਦਾ ਕੰਮ ਹੋਵੇ, ਨੰਬਰ ਤੁਸੀਂ ਨੋਟ ਕਰੋ
2: 6 4 7 5 0 5 0 9 4 3 6 4 7 5 0 5 0 9 4 3 6 9 1 9 ਰੌਣ ਮਾਰਦੇ ਹੈਗੇ ਆ, ਇਸ ਕਰਕੇ ਉਹ ਜਿਹੜਾ ਬੈਕਅਪ ਜਿਹੜਾ ਲੱਗ ਜਾਂਦਾ 3-4 ਘੰਟੇ ਦਾ, ਉਹਨਾਂ ਦਾ ਫੇਰ ਹੁੰਦਾ ਕਿ ਜਿੰਨਾ ਦੇ ਡਾਕਟਰ ਨੇ ਰਿਲੀਜ਼ ਕਰ ਜਾਣਾ, ਸਾਰਿਆਂ ਡਾਕਟਰ ਭੇਜ ਜਾਣਾ ਘਰ 'ਚੋਂ, ਠੀਕ ਹੈ ਜਾਂ ਦਵਾਈ ਦੇਣੀ ਕੁਛ ਵੀ ਹੈਗਾ, ਉਹ ਜੇ 3-4 ਘੰਟੇ ਬਾਅਦ ਆਊਗਾ ਤਾਂ ਫਿਰ ਸਾਹਮਣੇ ਬੈਕਅਪ ਤਾਂ ਹੋਣਾ ਹੀ ਹੈ, ਰਾਈਟ?
0: ਨਹੀਂ ਸਿਰਫ ਡਾਕਟਰ ਨਹੀਂ, ਉੱਥੇ ਹੁਣ ਹੋਸਪਿਟਲ ਦੇ ਵਿੱਚ ਬੈੱਡ ਹੀ ਹੈ ਨਹੀਂ ਗੇ, ਲੋਕ ਕੁਰਸੀਆਂ 'ਤੇ ਵੇਟ ਕਰ ਰਹੇ ਆ, ਕਿਸੇ ਨੂੰ ਐਡਮਿਟ ਨਹੀਂ ਕੀਤਾ ਜਾਂਦਾ ਕਿਉਂਕਿ ਜਗ੍ਹਾ ਹੀ ਨਹੀਂ ਹੈਗੀ।
2: ਹਾਂਜੀ ਬਿਲਕੁਲ ਬਿਲਕੁਲ, ਨਵੀਂ ਇੱਧਰ ਆਪਣੇ ਜੋਰਜ ਟਾਊਨ ਜਾਂ ਇੱਧਰ ਹਾਈਵੇ 27 'ਤੇ, ਇੱਥੇ ਮੈਂ ਇੱਕ ਆਪਣੀ ਵਾਈਫ ਲੈ ਕੇ ਆਇਆ ਸੀ, ਅਤੇ ਇੱਥੇ ਥੋੜ੍ਹਾ ਜਿਹਾ ਵੇਟਿੰਗ ਘੱਟ ਆ ਟਾਈਮ, ਯਾਨੀ ਕਿ ਹੈ ਨਾ, ਜੇ ਇੱਥੇ ਆ ਸਕਦੇ ਆ। ਨਵੀਂ ਜੇ ਇੱਕ ਮੈਂ ਗੱਲ ਕਰਨੀ ਚਾਹੁੰਦਾ, ਹੋਰ ਜੇ ਕਿਸੇ ਦਾ ਫਾਇਦਾ 'ਚ ਹੋ ਜਾਵੇ, ਮੇਰੀ ਨਾ ਐਕਚੁਲੀ ਗੱਡੀ, ਮੇਰੀ ਬੇਟੀ ਨੇ ਮੇਰੀ ਗੱਡੀ ਦੇ ਲਾਸਟ ਈਅਰ ਐਕਸੀਡੈਂਟ ਹੋ ਗਏ ਸੀਗੇ, ਤੋ ਉਹਨਾਂ ਦੇ ਟਾਇਰ ਮੇਰੇ ਤੋਂ ਪਏ ਆ, ਬ੍ਰੈਂਡ ਨੂੰ ਹੀ ਆ, ਇੱਕ ਥੋੜ੍ਹਾ ਜੂਸ ਦਾ ਵਿਧ ਰਿਹਾ ਮੈਂ, ਜੇ ਕਿਸੇ ਨੂੰ ਚਾਹੀਦੇ ਤਾਂ ਮੈਨੂੰ ਤੋਂ ਲੈ ਸਕਦੇ, ਮੈਂ ਯਾਨੀ ਕਿ ਵੀ $200-$300 ਵੀ ਦੇ ਦੂੰ ਸਾਰੇ ਟਾਇਰ, ਅੱਠ ਟਾਇਰ
0: $200-$300 ਦੇ ਦੋਗੇ?
2: ਹਾਂਜੀ ਹਾਂਜੀ, ਵਿਧ ਰਿਹਾ ਮੈਂ, ਜਿਹੜੇ ਉੱਥੇ ਜੂਸ ਦੇ ਜਿਹੜੇ ਦੂਸਰੇ ਹੈਗੇ ਆ, ਉਹ ਮੇਰੀ ਬੇਟੀ ਵਾਲੀ, ਉਹ ਬਿਲਕੁਲ ਬ੍ਰੈਂਡ ਨਿਊ ਹੈਗੇ ਆ, ਉਹ ਜਿੱਦਾਂ ਮੈਨੂੰ ਕਾਲ ਕਰ ਲੈਣਾ, ਵੀਡੀਓ ਕਾਲ ਕਰਕੇ ਮੈਂ ਦਿਖਾ ਦਾਂ ਜਿੱਦਾਂ।
0: ਚਲੋ, ਇਹਨਾਂ ਕੋਲ ਟਾਇਰ ਪਏ ਆ, ਬਹੁਤ ਸਸਤੇ ਤੁਹਾਨੂੰ ਦੇ ਦੇਣਗੇ ਵੀ, ਕੁਝ ਯੂਜ਼ਡ ਨੇ, ਕੁਝ ਨਵੇਂ ਨੇ, ਸੋ ਟਾਇਰ ਚਾਹੀਦੇ ਆ ਬਹੁਤ ਹੀ ਰੀਜ਼ਨੇਬਲ ਰੇਟ 'ਚ, ਤਾਂ 4165626919 ਨੰਬਰ ਇਹਨਾਂ ਦਾ, 4165626919 4165626919, ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਅਤੇ ਜ਼ਰੂਰ ਇਹਨੂੰ ਕਾਲ ਕਰੋ। ਨਹੀਂ ਜਾਂਦੇ ਹੀ ਆ ਲੋਕ, ਕੋਈ ਓਰੰਜਵੈਲ ਜਾਂਦਾ, ਕੋਈ ਜੋਰਜ ਟਾਊਨ ਜਾਂਦਾ, ਲੋਕ ਤਾਂ ਵੀ ਅੱਧਾ ਅੱਧਾ ਪੌਣਾ ਪੌਣਾ ਘੰਟਾ ਘੰਟਾ ਵੀ ਡਰਾਈਵ ਕਰਕੇ ਜਾਂਦੇ ਆ, ਤਾਂ ਕਿ ਕਿਤੇ ਨਾ ਕਿਤੇ ਯੂਨੋ ਜਲਦੀ ਟ੍ਰੀਟਮੈਂਟ ਹੋ ਸਕੇ। ਸੋ ਖੈਰ, ਇੱਕ ਤੁਸੀਂ ਮੈਂਡੀ ਨੂੰ ਵੀ ਕਾਲ ਕਰੋ, ਮੈਂਡੀ ਗਿੱਲ ਸਾਡੇ ਆਟੋ ਹੋਮ ਅਤੇ ਕਮਰਸ਼ਲ ਇੰਸ਼ੋਰੈਂਸ ਦੇ ਐਕਸਪਰਟ ਨੇ, ਮੈਂਡੀ ਦਾ ਨੰਬਰ ਨੋਟ ਕਰੋ, ਜੇ ਕਿਸੇ ਨੇ ਵੀ ਗੱਡੀਆਂ ਕਰਨ ਦੀ ਇੰਸ਼ੋਰੈਂਸ ਕਰਾਉਣੀ ਹੈ, ਖਾਸ ਤੌਰ 'ਤੇ ਤੁਹਾਡੇ ਕੋਲ ਟਰੈਕਿੰਗ ਕੰਪਨੀ ਆ, ਫਲੀਟ ਹੈ ਨਾ, ਟਰੱਕਿੰਗ ਕੰਪਨੀਆਂ ਲਈ ਬਹੁਤ ਵੱਡੇ ਵੱਡੇ ਡਿਸਕਾਊਂਟ ਇਹਨਾਂ ਕੋਲ ਅਵੇਲੇਬਲ ਨੇ। 6479929509 6479929509 6479929509 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਥੋੜ੍ਹੀ ਜਿਹੀ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਅਤੇ ਮਿਸਟਰ ਜਸਟਿਨ ਟਰੂਡੋ ਬਾਰੇ ਹੈ। ਟਰੂਡੋ ਸਾਹਿਬ ਤਾਂ ਅੱਜ ਕੱਲ੍ਹ ਮੌਜਾਂ ਲੁੱਟ ਰਹੇ ਆ, ਸੋ ਕਰਦੇ ਹਾਂ ਜਲਦੀ ਗੱਲ। ਪਹਿਲਾਂ ਜਿਹੜੇ ਨਾ ਪੈਰਾਡਾਈਜ਼ ਡਿਵੈਲਪਮੈਂਟਸ ਵਾਲੇ ਨੇ ਘਰ ਰਿਲੀਜ਼ ਕੀਤੇ ਆ, ਤੁਸੀਂ HST ਰੀਬੇਟ ਦਾ ਫਾਇਦਾ ਲਓ ਯਾਰ, 1,30,000 ਤੱਕ ਤੁਹਾਨੂੰ ਵਾਪਸ ਮੁੜੇ ਆਉਣਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਐਂਡ ਆਏ ਸਰਜਰੀ, ਉਮਰ ਦੇ ਨਾਲ ਨਾਲ ਨਾ ਨਿਗਾਹ ਆਪਣੀ ਕਮਜ਼ੋਰ ਹੋ ਜਾਂਦੀ ਹੈ ਅਤੇ ਕੈਟਰੈਕ ਆਈ ਸਰਜਰੀ ਕਰਾਉਣੀ ਬਹੁਤ ਜ਼ਰੂਰੀ ਹੈ। ਇਹ ਸਭ ਤੋਂ ਸੇਫੈਸਟ ਸਰਜਰੀਜ਼ ਵਿੱਚੋਂ ਇੱਕ ਸਰਜਰੀ ਮੰਨੀ ਜਾਂਦੀ ਹੈ, ਵੈਰੀ ਸੇਫ ਅਤੇ ਬਹੁਤ ਛੋਟੀ ਜਿਹੀ 10-15 ਮਿੰਟ ਦੀ ਸਰਜਰੀ ਹੈ ਅਤੇ ਤੁਹਾਡੀ ਨਿਗਾਹ ਐਨ ਪਰਫੈਕਟ ਹੋਜੂ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Okay, so ਤੁਸੀਂ ਵੀਡੀਓ ਦੇਖੀ ਹੋਣੀ ਹੈ ਕਿ ਜਸਟਿਨ ਟਰੂਡੋ, ਫੋਰਮਰ ਆਪਣੇ ਪ੍ਰਾਈਮ ਮਿਨਿਸਟਰ, USA ਦੀ ਓਪਨਿੰਗ FIFA ਵਰਲਡ ਕੱਪ ਦੀ ਸੌਕਰ ਗੇਮ 'ਤੇ ਸੀ ਅਤੇ ਸੈਲੀਬ੍ਰੇਟ ਕਰ ਰਹੇ ਸੀ ਜਦੋਂ USA ਨੇ ਗੋਲ ਸਕੋਰ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦੇਖੋ ਬਈ, ਕੈਨੇਡਾ ਅਤੇ US ਨੇ ਦੋਨਾਂ ਨੇ ਪਹਿਲੀ ਆਪਣੀ ਗੇਮ ਖੇਡੀ ਵਰਲਡ ਕੱਪ ਦੀ ਅਤੇ ਜਸਟਿਨ ਟਰੂਡੋ ਨੇ ਟੀਮ USA ਦੀ ਗੇਮ ਜਾ ਕੇ ਦੇਖੀ ਜਿੱਥੇ ਉਹਦੀ ਗਰਲਫ੍ਰੈਂਡ ਕੇਟੀ ਪੇਰੀ ਪਰਫੋਰਮ ਕਰ ਰਹੀ ਸੀ ਓਪਨਿੰਗ ਸੈਰੇਮੋਨੀ 'ਚ। ਅਤੇ ਟਰੂਡੋ ਸਾਹਿਬ ਨੇ ਲਿਖਿਆ ਕਿ ਸਮਟਾਈਮਸ ਸਪੋਰਟਿਵ ਬੋਏਫ੍ਰੈਂਡ ਡਿਊਟੀਜ਼ ਕਾਲ, ਬਟ ਕਹਿੰਦੇ ਕਿ ਮੈਂ ਕੈਨੇਡਾ ਲਈ ਚੀਅਰ ਕਰ ਰਿਹਾ ਵਰਲਡ ਕੱਪ ਲਈ, ਬਟ ਕਹਿੰਦੇ ਕਿਉਂਕਿ ਮੈਂ ਹੁਣ ਬੋਏਫ੍ਰੈਂਡ ਹਾਂ ਅਤੇ ਸਪੋਰਟ ਕਰਨਾ ਮੇਰਾ ਆਪਣੀ ਗਰਲਫ੍ਰੈਂਡ ਨੂੰ ਬਣਦਾ। ਸੋ ਬੜੇ ਲੋਕਾਂ ਨੇ ਯੂਨੋ ਇਹ ਚੀਜ਼ ਨੂੰ ਬੁਰਾ ਮਨਾਇਆ ਕਿ ਤੂੰ ਫੋਰਮਰ ਪ੍ਰਾਈਮ ਮਿਨਿਸਟਰ ਹੈ, ਉਸੇ ਹੀ ਦਿਨ ਕੈਨੇਡਾ ਖੇਡ ਰਿਹਾ ਸੀ, ਉਸੇ ਦਿਨ US ਖੇਡ ਰਿਹਾ ਸੀ ਅਤੇ ਤੂੰ ਜਾ ਕੇ USA ਦੀ ਗੇਮ ਦੇਖ ਰਿਹਾ, USA ਜਦੋਂ ਗੋਲ ਸਕੋਰ ਕਰ ਰਿਹਾ ਚੀਅਰ ਕਰ ਰਿਹਾ। ਅਤੇ ਬਹੁਤ ਸਾਰੇ ਲੋਕ ਅਪਸੈਟ ਨੇ ਕਿ ਯਾਰ ਬੀਇੰਗ ਪ੍ਰਾਈਮ ਮਿਨਿਸਟਰ, ਫੋਰਮਰ ਪ੍ਰਾਈਮ ਮਿਨਿਸਟਰ, ਇੰਝ ਨਹੀਂ ਸੀ ਕਰਨਾ ਚਾਹੀਦਾ। ਅਤੇ ਕੁਝ ਕੁ ਲੋਕਾਂ ਦਾ ਮੰਨਣਾ ਯਾਰ ਕਿ ਫਿਰ ਕੀ ਹੋ ਗਿਆ ਜੇ ਅਗਲੇ ਦੀ ਗਰਲਫ੍ਰੈਂਡ ਹੈ ਅਤੇ ਉਹ ਸਪੋਰਟ ਕਰ ਰਿਹਾ, ਇਹਦੇ ਵਿੱਚ ਬੁਰਾ ਵੀ ਕੀ ਹੈ? ਤੁਹਾਡਾ ਕੀ ਖਿਆਲ ਹੈ? ਵਟ ਡੂ ਯੂ ਥਿੰਕ, ਜੇ ਟਰੂਡੋ ਸਾਹਿਬ ਆਪਣੀ ਹੁਣ ਗਰਲਫ੍ਰੈਂਡ ਕੇਟੀ ਪੇਰੀ ਨੂੰ ਸਪੋਰਟ ਕਰ ਰਹੇ ਨੇ ਤੇ USA ਦੀ ਸੌਕਰ ਗੇਮ ਦੇਖ ਰਹੇ ਆ ਉਸੇ ਹੀ ਦਿਨ ਜਿਸ ਦਿਨ ਕੈਨੇਡਾ ਵੀ ਖੇਡ ਰਿਹਾ ਸੀ ਬਟ ਕੈਨੇਡਾ ਦੀ ਗੇਮ ਤੇ ਉਹ ਗਏ ਨੀ, ਤੁਹਾਨੂੰ ਲੱਗਦਾ ਕਿ ਕੋਈ ਇਹਦਾ ਇਸ਼ੂ ਬਣਾਉਣਾ ਚਾਹੀਦਾ? ਜਾਂ ਹੁਣ ਉਹਨਾਂ ਦੀ ਪਬਲਿਕ ਸਾਰੀ ਪ੍ਰਾਈਵੇਟ ਲਾਈਫ ਹੈ, ਪ੍ਰਾਈਵੇਟ ਆਪਣੀ ਲਾਈਫ ਦੇ ਵਿੱਚ ਜੋ ਮਰਜ਼ੀ ਕਰਨ, ਆਪਾਂ ਨਾ ਆਪਣਾ ਕੀ ਲੈਣਾ ਦੇਣਾ? ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337, 905-673-3337। ਤੁਹਾਨੂੰ ਵੀ ਚੀਜ਼ ਬੁਰੀ ਲੱਗੀ ਜਾਂ ਲੱਗਿਆ ਯਾਰ ਕਿ ਏਡੀ ਕਿਹੜੀ ਗੱਲ ਹੋ ਗਈ, ਆਪਾਂ ਐਵੇਂ ਹਰ ਇੱਕ ਚੀਜ਼ ਨੂੰ ਬੜਾ ਵੱਡਾ ਇਸ਼ੂ ਬਣਾ ਲੈਂਦੇ ਹਾਂ। ਹੁਣ ਕਿਸੇ ਨੇ ਦੇਖਿਆ ਕਿ ਹਰ ਇੱਕ ਚੀਜ਼ ਨੂੰ ਹੇਟ ਕਰਨ ਨੂੰ ਤੁਸੀਂ ਛੱਡ ਦਿਓ, ਕਿਸੇ ਨੇ ਲਿਖਿਆ ਕਿ ਦਿਸ ਇਜ਼ ਅ ਟਰੂ ਸਪੋਰਟਿਵ ਪਾਰਟਨਰ, VKT ਪੇਰੀ ਨੂੰ ਅਗਲਾ ਸਪੋਰਟ ਕਰ ਰਿਹਾ, ਚੰਗਾ ਬੰਦਾ। ਸੋ 905-673-3337 ਆਪਣਾ ਨੰਬਰ ਹੈ, 905-673-3337। ਕਿਸੇ ਨੇ ਕਿਹਾ ਕਿ ਉਹੀ ਬੰਦਾ ਜਿਹੜਾ ਕਹਿ ਰਿਹਾ ਸੀ ਕਿ US ਨੂੰ ਨਾ ਜਾਓ, ਹੁਣ US ਜਾ ਜਾ ਕੇ US ਦੀ ਟੀਮ ਨੂੰ ਸਪੋਰਟ ਕਰ ਰਿਹਾ। ਸੋ ਬਹੁਤ ਸਾਰੇ ਲੋਕਾਂ ਨੇ ਬੁਰਾ ਮਨਾਇਆ, ਲੋਕਾਂ ਨੂੰ ਗਲਤ ਲੱਗਿਆ, ਤੇ ਤੁਹਾਡਾ ਕੀ ਖਿਆਲ ਹੈ? ਜੀ ਮੈਨੀ ਜੀ ਕੀ ਹਾਲ ਹੈ?
3: ਮਾਰਨਿੰਗ ਨਵੀ।
0: ਗੁੱਡ ਮਾਰਨਿੰਗ ਸਰ
3: ਨਵੀ। ਉਹਨੇ ਗੇਮ ਨਹੀਂ ਦੇਖੀ, ਡਜ਼ਨਟ ਮੇਕ ਹਿਮ ਲੈਸ
0: ਕੈਪੇਬਲ। ਉਹਨੇ ਸੌਰੀ ਕੀ ਨਹੀਂ ਦੇਖੀ?
3: ਮੈਂ ਕਿਹਾ ਜੇ ਗੇਮ ਨਹੀਂ ਲਾਈਵ ਵਾਚ ਕੀਤੀ ਜਾਂ ਉੱਥੇ ਨਹੀਂ ਗਿਆ ਤੇ ਡਜ਼ਨਟ ਮੇਕ ਹਿਮ ਲੈਸ ਪੈਟਰੀਓਟਿਕ। ਜੇ ਮੈਂ ਨਹੀਂ ਦੇਖੀ ਤਾਂ ਮਤਲਬ ਐਨੀ ਵੀ ਮੈਂ ਕੈਨੇਡੀਅਨ ਨਹੀਂ ਹੈਗਾ। ਸੋ ਇਟਸ ਜਸਟ ਐਨ ਐਗਜ਼ਾਮਪਲ ਵੀ, ਜ਼ਰੂਰੀ ਨਹੀਂ ਹੈ ਵੀ ਜਿਹੜੀ ਗੇਮ ਨਹੀਂ ਦੇਖੀ ਤੇ ਉਹਦੇ ਮਤਲਬ ਤੁਸੀਂ ਲੈਸ ਪੈਟਰੀਓਟਿਕ ਹੋ, ਤੁਹਾਡਾ ਆਪਣੇ ਨੇਸ਼ਨ ਵਾਸਤੇ ਕੋਈ ਹੈ ਨਹੀਂ ਇੰਟਰਸਟ। ਆਈ ਥਿੰਕ ਯੂ ਸ਼ੁੱਡ ਲੀਵ ਹਿਮ ਅਲੋਨ, ਹੀ ਇਜ਼ ਗੋਨ, ਹੀ ਇਜ਼ ਨਾਟ ਅ PM ਐਨੀਮੋਰ। ਜੋ ਮਰਜ਼ੀ ਕਰੇ ਆਪਣੀ ਲਾਈਫ ਵਿੱਚ।
0: ਠੀਕ ਹੈ ਵੀ ਹੀ ਇਜ਼ ਗੋਨ, PM ਹੈ ਨਹੀਂ ਗਾ, ਬਟ ਤੁਹਾਨੂੰ ਨਹੀਂ ਲੱਗਿਆ ਕਿ ਇਟਸ ਅ ਬੈਡ ਲੁੱਕ ਕਿ ਆਪਣਾ ਫੋਰਮਰ ਪ੍ਰਾਈਮ ਮਿਨਿਸਟਰ ਉਸੇ ਦਿਨ ਕੈਨੇਡਾ ਖੇਡ ਰਿਹਾ, ਉਸੇ ਦਿਨ US ਖੇਡ ਰਿਹਾ ਤੇ ਉਹ US ਦੀ ਗੇਮ ਜਾ ਕੇ ਦੇਖ ਰਿਹਾ?
3: ਪਰ ਮੈਂ ਉਹੀ ਤਾਂ ਕਹਿ ਰਿਹਾ ਵੀ ਹਾਊ ਡਸ ਦੈਟ ਮੇਕ ਅ ਡਿਫਰੈਂਸ ਜੇ ਕੈਨੇਡਾ ਦੇ ਗੇਮ ਦੇਖ ਕੇ ਹੀ ਇਜ਼ ਨਾਟ ਪੈਟਰੀਓਟਿਕ ਐਟ ਆਲ, ਉਹਦਾ ਕੀ ਫਾਇਦਾ ਤੁਹਾਨੂੰ? ਵਟ ਵਿਲ ਯੂ ਅਚੀਵ ਲਾਈਕ ਐਜ਼ ਐਨ ਆਡੀਅੰਸ, ਵਟ ਵਿਲ ਯੂ ਅਚੀਵ ਵੀ ਉਸ ਕਿਹੜੀ ਗੇਮ ਦੇਖ ਰਿਹਾ ਕਿਹੜੀ ਗੇਮ ਨਹੀਂ ਦੇਖ ਰਿਹਾ?
0: ਠੀਕ ਹੈ,
3: ਰਾਈਟ, ਜਸਟ ਡੂ ਯੋਰ ਥਿੰਗ ਤੁਹਾਡੀ ਲਾਈਫ ਵਿੱਚ, ਆਪਣੀ ਜਿੰਨੇ ਉਹ ਕਰੋ ਤੁਸੀਂ ਉਹ ਕੀ ਕਰ ਆਪਣੀ ਲਾਈਫ ਵਿੱਚ, ਲੀਵ ਹਿਮ ਅਲੋਨ।
0: ਸੋ ਹੀ ਇਜ਼ ਡਨ ਨਾਓ, ਹੁਣ ਉਹ ਆਫਿਸ ਦੇ ਵਿੱਚ ਨਹੀਂ ਹੈ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਉਹਦੀ ਕੋਈ ਰਿਸਪੋਂਸਿਬਿਲਟੀ ਬਣਦੀ ਹੈ?
3: ਹੀ ਹੈਜ਼ ਨੋ ਰਿਸਪੋਂਸਿਬਿਲਟੀ, ਹੀ ਹੈਜ਼ ਨੋ ਡਿਊਟੀ, ਜਸਟ ਲੀਵ ਹਿਮ ਅਲੋਨ। ਉਹਨੂੰ ਜਿੰਨਾ ਉਹਨੂੰ ਸੋਸ਼ਲ ਮੀਡੀਆ ਤੋਂ ਪਰੇ ਰੱਖੋਗੇ ਤੇ ਨੋ ਵਨ ਵਿਲ ਕੇਅਰ।
0: ਚਲੋ ਠੀਕ ਹੈ, ਲੈਟਸ ਸੀ ਬਾਕੀ ਕੀ ਕਹਿੰਦੇ। ਥੈਂਕ ਯੂ ਸਰ, ਬਹੁਤ ਸ਼ੁਕਰੀਆ। ਇੱਕ ਨਾ ਤੁਸੀਂ ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ, ਗਰੋਸਰੀ ਕਰਨੀ ਹੈ ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ, 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਫਰੈਸ਼ ਫੂਡ ਸੈਂਟਰ, 6800। ਹੈਲੋ,
4: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
4: ਹਾਂਜੀ ਹਾਂਜੀ ਜੀ, ਮੈਂ ਤਾਂ ਇੱਕ ਛੋਟਾ ਜਿਹਾ ਵਾਰਡ ਕਹੂੰਗਾ, ਲਾਈਕ ਤੁਸੀਂ ਤਾਂ ਸਾਡੇ ਤੋਂ ਬਹੁਤ ਜੰਗ ਹੋ, ਤੁਹਾਡੀ ਜਨਰੇਸ਼ਨ ਤਾਂ ਪਤਾ ਨੀ ਕੀ ਕਹਿੰਦੇ ਆ ਉਸ ਨੂੰ, ਜਦੋਂ ਲਾਈਕ ਆਮ 74 ਯੀਅਰ ਦਾ ਬੋਰਨ ਰਾਈ, ਹਾਂ ਸਾਡੇ ਵਿੱਚ ਤੇ ਇਹ ਲਾਈਕ ਜਦੋਂ ਵਿਆਹ ਹੁੰਦਾ ਬੰਦਾ, ਇਹ ਜਿੱਦਾਂ ਇਹਨੇ ਕੀਤੀ ਆ ਉਹਨੂੰ ਤਾਂ ਕਹਿੰਦੇ ਹੁੰਦੇ ਆ ਵੀ ਘਰ ਵਾਲੀ ਦੇ ਥੱਲੇ ਲੱਗ ਗਿਆ।
0: ਹਜੇ ਤਾਂ ਘਰ ਵਾਲੀ ਬਣੀ ਨੀ, ਜੇ ਤਾਂ ਹੋਵੇ ਘਰ ਵਾਲੀ ਉਹ ਵੱਖਰੀ ਗੱਲ ਹੈ, ਹੁਣ ਜਦੋਂ ਘਰ ਵਾਲੀ ਬਣ ਜੂਗੀ ਫਿਰ ਪਤਾ ਨੀ ਕੀ ਹੋਊਗਾ, ਹੈ ਹਜੇ ਤਾਂ ਗਰਲਫ੍ਰੈਂਡ ਬੋਏਫ੍ਰੈਂਡ ਦੀ ਗੇਮ ਹੀ ਖੇਡੀ ਜਾ ਰਹੀ ਹੈ। ਜੀ 1706, ਹਾਂਜੀ ਸਤਿ ਸ਼੍ਰੀ ਅਕਾਲ
5: ਭਾਜੀ, ਕੀ ਰੱਖਿਆ ਬੱਲੇ ਬੱਲੇ? ਅਗਲਾ ਹੁਣ ਐਕਟਿਵ ਹੀ ਨਹੀਂ ਹੈਗਾ ਪੋਲਿਟਿਕਸ ਚ, ਇੱਕ ਹੋਵੇ ਨਾ ਕਿ ਜਿਵੇਂ ਆਪੋਜੀਸ਼ਨ ਚ ਆ ਜਾਣ ਹਟ ਗਿਆ, ਤੇ ਅਜੇ ਵੀ ਐਕਟਿਵ ਦਾ ਪੋਲਿਟਿਕਸ, ਫਿਰ ਵੀ ਹੋਵੇ ਕਿ ਚਲੋ ਇੰਟਰਸਟ ਹੈਗਾ ਉਹਦਾ, ਫਿਰ ਵੀ ਕੈਨੇਡਾ ਪ੍ਰਤੀ, ਉਹ ਜਿੱਦਾਂ ਦਾ ਉਹਨੇ ਲੀਵ ਕੀਤੀ ਹੈ ਆਪਣੀ ਚੇਅਰ, ਉਦੋਂ ਤੋਂ ਬਾਅਦ ਉਹਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਕੋਈ ਵੀ ਇੱਦਾਂ ਦੀ, ਜਸਟ ਹਨਾ ਬਿਲਕੁਲ ਵੈਨਿਸ਼ ਹੋ ਗਿਆ ਉਤੋਂ, ਕੀ ਚੱਲਦਾ ਪੋਲਿਟਿਕਸ ਚ ਨਹੀਂ ਉਹ, ਤੇ ਹੁਣ ਵਾਈਫ ਵੀ ਉਹਦੀ ਚੱਲ ਗਈ ਹੈ ਹਨਾ, ਉਹ ਵੀ ਹੋ ਗਿਆ ਸੀ, ਡਿਵੋਰਸ ਵੀ ਹੋ ਗਿਆ ਸੀ, ਹੁਣ ਆਲ ਹੀ ਹੈ ਜਸਟ ਕੈਡੀ ਬੈਰੀ, ਪਰ ਉਹ ਰਿਸ਼ਤਾ ਦੇ ਲਈ ਜ਼ਿਆਦਾ ਇੰਪੋਰਟੈਂਟ ਹੈ ਓਬਵੀਅਸਲੀ, ਹਨਾ ਇੱਕ ਹੁੰਦਾ ਕਿਉਂਕਿ ਉਹ ਉਦਾਂ ਦੋਵੇਂ ਗੇਮਸ ਹੁੰਦੀਆਂ ਤੇ ਉਹ ਵੇਖਣ ਜਾਂਦਾ, ਦੈਟਸ ਅ ਡਿਫਰੈਂਟ ਸਟੋਰੀ, ਉਹ ਹੁਣ ਉੱਥੇ ਪਰਫਾਰਮ ਕਰ ਰਹੀ ਸੀ ਰਾਈਟ, ਉਹਦੀ ਪਾਰਟਨਰ ਹੈ, ਹੁਣ ਤੁਸੀਂ ਤੁਹਾਡੀ ਵੀ ਕੋਈ ਵਾਈਫ ਕਦੇ ਕੱਲ ਨੂੰ ਕਿਤੇ ਪਰਫਾਰਮ ਕਰੋਗੇ, ਤੁਸੀਂ ਫਿਰ ਇਹ ਥੋੜੀ ਦੇਖੋ ਕਿਹੜੀ ਕੰਟਰੀ ਕਿਹੜੀ ਨਹੀਂ, ਤੁਸੀਂ ਨਾਲ ਜਾਓਗੇ।
0: ਨਹੀਂ ਮੈਂ ਆਪਣੀ ਗੱਲ, ਆਮ ਬੰਦੇ ਦੀ ਭਾਜੀ ਗੱਲ ਹੋਰ ਹੈ, ਹੁਣ ਮੈਂ ਆ ਤੁਸੀਂ ਹੋ, ਆਪਣਾ ਤਾਂ ਕਿਹਨੇ ਦੇਖਣਾ, ਕਿਹਨੂੰ ਕੋਈ ਪਰਵਾਹ ਹੈ। ਬਟ ਅਗਲਾ ਬੰਦਾ ਜਿਹੜਾ ਇੰਨਾ ਲੰਬਾ ਸਮਾਂ ਕੰਟਰੀ ਦਾ ਲੀਡਰ ਰਿਹਾ, ਉਹ ਉਹ ਇੱਕ ਵੱਖਰੀ ਰਿਸਪੋਂਸਿਬਿਲਿਟੀ ਆ ਆਪਣੇ ਨਾਲੋਂ। ਬਹੁਤ ਸ਼ੁਕਰੀਆ ਸੋ ਭਾਜੀ, ਕਹਿੰਦੇ ਕਿ ਉਹਨੂੰ ਆਪਣੀ ਜ਼ਿੰਦਗੀ ਜੀਣ ਦਾ ਐਡੀ ਕਿਹੜੀ ਗੱਲ ਹੈ, ਹੁਣ ਤਾਂ ਪੋਲਿਟਿਕਸ ਦੇ ਵਿੱਚ ਉਹ ਐਕਟਿਵ ਨਹੀਂ ਹੈ, ਜੇ ਐਕਟਿਵ ਸੀਗਾ ਉਹ ਵੱਖਰੀ ਗੱਲ ਹੈ। ਹੁਣ ਅਗਲਾ ਬੰਦਾ ਆਪਦੀ ਇੱਕ ਪ੍ਰਾਈਵੇਟ ਲਾਈਫ ਜੀ ਰਿਹਾ, ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਦੇਖੇ। ਬਟ ਆਪਾਂ ਆਈ ਥਿੰਕ ਇਹ ਨਹੀਂ ਕਹਿ ਸਕਦੇ ਜੇ ਹੁਣ ਆਪਾਂ ਕੈਨੇਡੀਅਨ ਆ ਆਪਾਂ ਗੇਮ ਦੇਖਣ ਚਲੇ ਗਏ, ਆਪਣੀ ਗੱਲ ਹੋਰ ਹੈ, ਠੀਕ ਹੈ ਨਾ। ਆਪਣੀਆਂ ਰਿਸਪੋਂਸੀਬਿਲਿਟੀ ਥੋੜੋ ਉਹ ਹੈਗੀਆਂ ਨੇ, ਆਪਾਂ ਤਾਂ ਚਾਹੇ ਕਹਿ ਦਈਏ ਕਿ ਮੈਂ ਤਾਂ ਬਈ ਬ੍ਰਾਜ਼ੀਲ ਨੂੰ ਸਪੋਰਟ ਕਰ ਰਿਹਾ, ਮੈਂ ਨਹੀਂ ਚਾਹੁੰਦਾ ਕੈਨੇਡਾ ਜਿੱਤੇ, ਕਿਸੇ ਦਾ ਕੀ ਲੈਣਾ ਦੇਣਾ, ਨੋਬੜੀ ਕੇਅਰਸ। ਸੋ ਖੈਰ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337। ਸਾਡੀਆਂ ਲੇਡੀਜ਼ ਵੀ ਕੀ ਕਹਿਣਾ ਚਾਹੁੰਦੀਆਂ, ਲੇਡੀਜ਼ ਦਾ ਵੀ ਮੈਂ ਜ਼ਰੂਰ ਓਪੀਨੀਅਨ ਸੁਣਨਾ ਚਾਹਾਂਗਾ ਬਈ, ਕਿਉਂਕਿ ਨਾਲੇ ਤਾਂ ਹੈ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਕਿ ਪਿਆਰ ਅਤੇ ਆਸ਼ਕੀ ਦਾ ਮਾਮਲਾ। ਸੋ 905-673-3337, 905-673-3337 ਆਪਣਾ ਨੰਬਰ ਹੈ। ਇੱਕ ਤੁਸੀਂ ਜ਼ਰੂਰ ਮੈਸੇਜ ਯਾਦ ਰੱਖੋ, ਨਿਊ ਹਾਈਟਸ ਕਿਚਨ ਦਾ, ਕਿਚਨ ਐਸੀ ਤਿਆਰ ਕਰਾਓ ਕਿ ਦੁਨੀਆ ਦੇਖਦੀ ਰਹਿ ਜਾਏ ਕਿ ਬੱਲੇ ਬੱਲੇ ਬੱਲੇ ਕਿਆ ਕਿਚਨ ਹੈ ਬਈ। ਸੋ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨੂੰ ਕਾਲ ਕਰੋ, ਨਵੀਂ ਕਿਚਨ, ਵੈਨਿਟੀਜ਼, ਕਾਊਂਟਰ ਟੌਪ, ਬਾਰ ਨਵਾਂ ਤਿਆਰ ਕਰਾਉਣਾ। ਨੰਬਰ ਹੈ 416-859-1920, 416-859-1920, ਅਤੇ ਕਾਲ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਰ ਸਕਦੇ ਹੋ। 0575, ਕਿਆ ਹਾਲ ਹੈ ਸਰ?
6: ਹਾਂਜੀ ਨਵੀਂ ਜੀ, ਵਧੀਆ ਜੀ ਵਧੀਆ, ਤੁਸੀਂ ਸੁਣਾਓ?
0: ਬਹੁਤ ਬੜੀਆ ਸਰ, ਠੀਕ ਹੈ, ਆਪ ਸੁਣਾਓ ਕੈਸੇ ਹੋ?
6: ਵਧੀਆ ਜੀ ਵਧੀਆ। ਮੇਰੇ ਹਿਸਾਬ ਸੇ ਤੋ ਨਾ, ਹਮ ਦੇਖੋ ਭਾਈ, ਕੋਈ ਸੈਲੀਬ੍ਰਿਟੀ ਹੋਤਾ ਹੈ, ਕੋਈ ਕੁਛ ਹੋਤਾ ਹੈ, ਦੇ ਆਰ ਨਾਟ ਨਾਰਮਲ ਪੀਪਲ, ਉਸਕੋ ਨਾਰਮਲ ਨਾ ਕੰਸੀਡਰ ਕਰੋ ਭਾਈ। ਵੋ ਉਨਕੀ ਇੱਕ ਰਿਸਪੋਂਸਿਬਿਲਿਟੀ ਹੋਤੀ ਹੈ ਹਰ ਇੱਕ ਕੀ। ਅਗਰ ਕੱਲ ਆਪ ਇਤਨੇ ਪਾਪੂਲਰ ਹੋ, ਕੱਲ ਆਪ ਕੋਈ ਗਲਤ ਬਿਜ਼ਨਸ ਕੋ ਬਾਈ ਚਾਂਸ ਪ੍ਰਮੋਟ ਕਰ ਦੇਤੇ ਹੋ, ਕੁਛ ਹੋ ਜਾਤਾ ਹੈ, ਤੋ ਲੋਕ ਆਪਕੋ ਫਿਰ ਕਿਉਂਕਿ ਵੋ ਫੋਲੋ ਕਰ ਰਹੇ ਹੈ, ਆਪਨੇ ਕਹਾ ਥਾ ਇਸ ਲਈ ਵਹਾਂ ਗਏ ਹੈ, ਤੋ ਇੱਕ ਇੱਕ ਰਿਸਪੋਂਸਿਬਿਲਿਟੀ ਬਣ ਜਾਤੀ ਹੈ ਥੋੜਾ ਸਾ ਚੈੱਕ ਕਰਨ ਦੀ ਜਾਂ ਕੁਛ। ਐਸੇ ਹੀ ਵੋ ਤੋ ਪ੍ਰਾਈਮ ਮਿਨਿਸਟਰ ਰਹਾ ਹੈ, ਕੋਈ ਛੋਟਾ ਮੋਟਾ ਇਨਸਾਨ ਥੋੜੀ ਨਾ ਹੈ, ਤੋ ਹੀ ਹੈਜ਼ ਟੂ ਚੈੱਕ ਕਿ ਐਸਾ ਮੈਂ ਕੁਛ ਨਾ ਕਰੂੰ ਕਿ ਮਤਲਬ ਦੇਸ਼ ਕੇ ਲੋਕ ਡਿਫਰੈਂਟ ਸਮਝੇ, ਡਿਫਰੈਂਟ ਮਤਲਬ ਇੱਕ ਰਿਸਪੋਂਸਿਬਿਲਿਟੀ ਹੋਤੀ ਹੈ ਮੇਰੇ ਹਿਸਾਬ ਸੇ। ਮੈਂ ਇਹ ਨਹੀਂ ਕਹਿ ਰਹਾ ਵੋ ਲੈਸ ਪੈਟਰੀਓਟਿਕ ਹੈ ਜਾਂ ਨਹੀਂ ਹੈ, ਬਟ ਹੀ ਹੈਜ਼ ਅ ਰਿਸਪੋਂਸਿਬਿਲਿਟੀ। ਚਲੋ ਵਹਾਂ ਗਿਆ ਥਾ ਤੋ ਕੈਨੇਡਾ ਕੀ ਗੇਮ ਮੇਂ ਵੀ ਚਲਾ ਜਾਤਾ, ਉਸਕੋ ਇਤਨਾ ਤੋ ਉਸਕੇ ਦਿਮਾਗ ਮੇਂ ਆ ਜਾਣਾ ਚਾਹੀਏ ਥਾ ਕਿ ਲੋਕ ਇਸ ਤਰ੍ਹਾਂ ਸੇ ਸੋਚੇਂਗੇ, ਉਸਕੋ ਸੋਚਣਾ ਪੜੇਗਾ, ਕਿਉਂਕਿ ਵੋ ਨਾਰਮਲ ਬੰਦਾ ਨਹੀਂ ਹੈ। ਮੈਂ ਕਰੂੰ ਆਪ ਕਰੇ, ਇਟ ਡਜ਼ਨਟ ਮੈਟਰ, ਹਮ ਨਾਰਮਲ ਬੰਦੇ ਹੈ ਭਾਈ, ਹਮਾਰੀ ਵੋ ਵੋ ਵਾਲੀ ਰਿਸਪੋਂਸਿਬਿਲਿਟੀਜ਼ ਨਹੀਂ ਹੈ, ਯੇ ਇੱਕ ਇਨਡਾਇਰੈਕਟ ਰਿਸਪੋਂਸਿਬਿਲਿਟੀਜ਼ ਇੱਕ ਸੈਲੀਬ੍ਰਿਟੀ ਕੇ ਲੀਏ ਜਾਂ ਇੱਕ ਪਾਪੂਲਰ ਬੰਦੇ ਕੇ ਲੀਏ ਇਨਡਾਇਰੈਕਟ ਆਤੀ ਹੈ, ਜੋ ਉਸੇ ਕਰਨਾ ਪੜਤਾ ਹੈ
0: ਜੀ,
6: ਉਸਕੋ ਸੋਚਣਾ ਪੜੇਗਾ।
0: ਠੀਕ ਹੈ, ਸੋ ਆਪਕੋ ਵੀ ਬਾਤ ਅੱਛੀ ਨਹੀਂ ਲੱਗੀ ਕਿ ਉਨਕੋ ਨਹੀਂ ਜਾਣਾ ਚਾਹੀਏ ਥਾ?
6: ਹਾਂ, ਮੁਝੇ ਲੱਗਤਾ ਹੈ ਕਿ ਉਸੇ ਕੈਨੇਡਾ ਮੇਂ ਵੀ ਜਾਣਾ ਚਾਹੀਏ ਥਾ, ਨਹੀਂ
0: ਚਲਾ। ਉਹਨਾਂ ਦੀ ਰਿਸਪੌਂਸ ਵੀ, ਚਲੋ ਮੈਂ ਨਹੀਂ ਕਹਿੰਦਾ ਕਿ ਰਿਸਪੌਂਸ ਮਾੜਾ ਸੀ, ਬਟ ਜਦੋਂ ਲਿਖਿਆ ਕਿ ਸਪੋਰਟਿਵ ਬੋਏਫ੍ਰੈਂਡ ਡਿਊਟੀ ਹੈ ਮੇਰੀ, ਥੋੜਾ ਜਿਹਾ ਆਈ ਡੋਂਟ ਨੋ, ਮੈਨੂੰ ਗੱਲ ਥੋੜੀ ਜਿਹੀ ਤੁਹਾਨੂੰ ਲੱਗੀ ਨਹੀਂ, ਤੁਹਾਨੂੰ ਥੋੜੀ ਜਿਹੀ ਚਾਈਲਡਿਸ਼ ਨਹੀਂ ਰਿਪਲਾਈ ਲੱਗੀ?
6: ਐਗਜੈਕਟਲੀ, ਉਹੀ ਤੋ ਵੋ ਇੱਕ ਰਿਸਪੋਂਸਿਬਲ ਪ੍ਰਾਈਮ ਮਿਨਿਸਟਰ ਥਾ ਭਾਈ, ਔਰ ਵੋ ਉਸਕੇ ਲਈ ਟੈਗ ਹੋ ਗਿਆ, ਵੋ ਸਾਰੀ ਉਮਰ ਕੇ ਲਈ ਪ੍ਰਾਈਮ ਮਿਨਿਸਟਰ ਹੀ ਹੈ। ਮਤਲਬ ਅਗਰ ਆਪ ਅਗਲੇ 50 ਸਾਲ ਵੀ ਜਾਓਗੇ ਤੋ ਲੋਕ ਯਾਦ ਕਰੇਂਗੇ ਹਿਸਟਰੀ ਮੇਂ ਯੇ ਹਮਾਰਾ ਪ੍ਰਾਈਮ ਮਿਨਿਸਟਰ ਥਾ, ਅਭੀ ਵੀ ਪੁਰਾਣੇ ਪ੍ਰਾਈਮ ਮਿਨਿਸਟਰਸ ਕੋ ਯਾਦ ਕਰਤੇ ਹੈ, ਬੁਕਸ ਮੇਂ ਤੋ ਆ ਹੀ ਗਿਆ ਉਸਕਾ ਨਾਮ,
0: ਬਿਲਕੁਲ,
6: ਹੀ ਇਜ਼ ਅ ਰਿਸਪੋਂਸਿਬਿਲਟੀ ਟੂ ਕੈਰੀ।
0: ਚਲੋ ਲੈਟਸ ਸੀ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਹਰਮਨ, ਸੋਰੀ 7043-0225 ਹੋਲਡ ਕਰੋ, ਹਰਮਨ ਬੱਤਾ ਸਾਡੇ ਨਾਲ ਨੇ, ਹਰਮਨ ਸਾਡੇ ਮੋਰਗੇਜ ਤੇ ਫਾਈਨੈਂਸ ਦੇ ਐਕਸਪਰਟ ਨੇ, ਵੀ ਲੋਨ ਚਾਹੀਦਾ, ਮੋਰਗੇਜ ਕੋਈ ਰੀਫਾਈਨੈਂਸ ਕਰ ਰਹੇ ਹੋ, ਪ੍ਰਾਪਰਟੀ ਨਵੀਂ ਲਈ ਹੈ, ਹਰਮਨ ਦੀ ਸਰਵਿਸ ਇਜ਼ ਨੰਬਰ 1। ਹਰਮਨ ਕਿਵੇਂ ਹੋ?
7: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਇੱਕ ਜੋ ਕੁਐਸਚਨ ਅਕਸਰ ਪੁੱਛਿਆ ਜਾਂਦਾ ਉਹ ਹੈਗਾ ਕਿ ਅਸੀਂ 10% ਡਾਊਨ ਕਰੀਏ ਜਾਂ 20% ਡਾਊਨ ਕਰੀਏ, ਇਹ ਆਨਸਰ ਦਾ ਕੋਈ, ਇਹ ਕੁਐਸਚਨ ਦਾ ਕੋਈ ਇੱਕ ਆਨਸਰ ਨਹੀਂ ਹੋ ਸਕਦਾ, ਹਰੇਕ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਹੁੰਦਾ। ਕਾਫੀ ਕਲਾਇੰਟਸ ਮੇਰੇ ਕੋਲ ਆਉਂਦੇ ਨੇ ਜਿਹਨਾਂ ਕੋਲ ਆਪਸ਼ਨ ਹੁੰਦੀ ਹੈ ਜੀ ਅਸੀਂ 20% ਵੀ ਕਰ ਸਕਦੇ ਹਾਂ, ਤੇ ਅਸੀਂ CMHC ਫੀ ਨਹੀਂ ਪੇ ਕਰਨਾ ਚਾਹੁੰਦੇ ਹੈਗੇ। ਬਟ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਕਿ ਜਦੋਂ ਤੁਸੀਂ ਲੈਸ ਦੈਨ 20% ਡਾਊਨ ਕਰਦੇ ਹੋ ਤੁਹਾਨੂੰ ਇੰਟਰਸਟ ਰੇਟ ਬਹੁਤ ਬੈਟਰ ਮਿਲਦਾ ਐਸ ਕੰਪੇਅਰ ਟੂ ਕਨਵੈਨਸ਼ਨਲ ਮੋਰਗੇਜ। ਸੋ ਫੋਰ ਐਗਜ਼ਾਮਪਲ ਜੇ ਕਨਵੈਨਸ਼ਨਲ ਮੋਰਗੇਜ ਚ ਅੱਜ ਤੁਹਾਨੂੰ 3.8% ਵੇਰੀਏਬਲ ਮਿਲ ਰਿਹਾ, ਦੈਨ 30 basis points ਦਾ ਫਰਕ ਹੋਊਗਾ ਇਨਸ਼ੋਰਡ ਮੋਰਗੇਜ ਚ, ਉਹ 3.5 ਦੇ ਕਰੀਬ ਮਿਲੂਗਾ ਤੁਹਾਨੂੰ ਰੇਟ। ਸੋ ਜਿਹੜੀ ਤੁਹਾਡੀ CMHC ਫੀ ਆ ਉਹ ਤਾਂ ਰੇਟ ਚ ਕਵਰ ਹੋ ਜਾਂਦੀ ਹੈ ਜੇ ਤੁਸੀਂ ਕੈਲਕੂਲੇਟ ਕਰੋਗੇ ਫੋਰ ਨੈਕਸਟ 30 years। ਐਮਰਟਾਈਜੇਸ਼ਨ ਵੀ 30 ਸਾਲ ਦੀ ਮਿਲ ਰਹੀ ਆ, ਬਹੁਤ ਈਜ਼ੀ ਕਰਤਾ ਫਸਟ ਟਾਈਮ ਹੋਮ ਬਾਇਰਸ ਲਈ ਉਹਨਾਂ ਨੇ ਕਿ ਚਾਹੇ ਤੁਸੀਂ ਲੈਸ ਦੈਨ 20% ਕਰੋ ਦੈਨ ਤੁਹਾਨੂੰ 30 year ਦੀ ਐਮਰਟਾਈਜੇਸ਼ਨ ਮਿਲੂਗੀ। ਸੋ ਇਹ ਹਰੇਕ ਬੰਦੇ ਲਈ ਲੱਗ ਆ, ਜੇ ਤੁਹਾਡੇ ਕੋਲ ਆਪਸ਼ਨ ਹੈਗੀ ਆ ਐਂਡ ਤੁਸੀਂ ਉਹ ਮਨੀ ਇਨਵੈਸਟ ਕਰ ਸਕਦੇ ਹੋ ਐਕਸਟਰਾ ਐਂਡ ਜ਼ਿਆਦਾ ਰੇਟ ਆਫ ਰਿਟਰਨ ਜਨਰੇਟ ਕਰ ਸਕਦੇ ਹੋ, less than 20% ਡਾਊਨ ਕਰੋ। ਜੇ ਤੁਹਾਨੂੰ ਲੱਗਦਾ ਕਿ ਨਹੀਂ ਜੀ ਅਸੀਂ ਇੰਨਾ ਇਨਵੈਸਟਮੈਂਟਸ ਨਹੀਂ ਜਾਣਾ ਚਾਹੁੰਦੇ ਐਂਡ ਦੈਨ ਤੁਸੀਂ ਆਪਣੇ ਮੋਰਗੇਜ ਘਟਾਉਣੀ ਚਾਹੁੰਦੇ ਹੋ, ਫਿਰ 20% ਡਾਊਨ ਕਰੋ। ਬਟ ਹਮੇਸ਼ਾ ਇੱਕ ਪ੍ਰੋਫੈਸ਼ਨਲ ਦੀ ਸਲਾਹ ਲੈ ਕੇ ਪਹਿਲਾਂ ਆਪਣੀ ਅਫੋਰਡੇਬਿਲਿਟੀ ਜ਼ਰੂਰ ਦੇਖੋ ਕਿ ਤੁਸੀਂ ਲੈਸ ਦੈਨ 20% ਨਾਲ ਅਫੋਰਡ ਕਰ ਪਾ ਰਹੇ ਹੋ ਘਰ ਕੇ ਨਹੀਂ ਕਰ ਪਾ ਰਹੇ। ਜੇ ਤੁਸੀਂ ਬੈਂਕ ਕੋਲ ਗਏ ਹੋ ਤੇ ਬੈਂਕ ਨੇ ਤੁਹਾਨੂੰ ਕਹਿਤਾ ਕਿ ਨਹੀਂ ਜੀ ਤੁਹਾਨੂੰ 20% ਕਰਨੀ ਪੈਣੀ ਹੈ, ਜਾਂ ਦੈਟ ਡਜ਼ਨਟ ਮੀਨ ਕਿ ਹਰੇਕ ਬੈਂਕ ਦਾ ਇਹੀ ਰੂਲ ਆ। ਸੋ ਜ਼ਰੂਰ ਜ਼ਰੂਰ ਇੱਕ ਵਾਰ ਸਾਡੀ ਟੀਮ ਨਾਲ ਕੰਸਲਟ ਕਰੋ ਘਰ ਲੈਣ ਤੋਂ ਪਹਿਲਾਂ, ਤਾਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਸਕੀਏ ਕਿ ਤੁਸੀਂ ਕਿੱਥੇ ਤੱਕ ਘਰ ਅਫੋਰਡ ਕਰ ਸਕਦੇ ਹੋ ਐਂਡ ਕਿੰਨੀ ਡਾਊਨ ਪੇਮੈਂਟ ਦੇ ਨਾਲ। ਕੋਈ ਕੁਐਸਚਨ ਆ ਮੋਰਗੇਜ ਰਿਲੇਟਡ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਟੀਮ ਹਰਮਨ ਬੱਤਾ 6476859000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ, ਜ਼ਰੂਰ ਕਾਲ ਕਰੋ ਬਈ, ਤੁਹਾਨੂੰ ਹੀ ਫਾਇਦਾ ਹੋਣਾ ਹਰਮਨ ਦੇ ਨਾਲ ਕੰਮ ਕਰਕੇ। 6476859000 ਜੀ 7043। ਹਾਂਜੀ ਵੈਲਕਮ।
8: ਗੁਡ ਮਾਰਨਿੰਗ ਸਰ ਜੀ।
0: ਗੁਡ ਮਾਰਨਿੰਗ ਜੀ, ਕਿਵੇਂ ਹੋ?
8: ਬਸ ਬੜੀਆ, ਥੈਂਕ ਯੂ। ਮੈਂ ਹਿੰਦੀ ਮੇਂ ਬਾਤ ਕਰੂੰਗਾ।
0: ਕੋਈ ਬਾਤ ਨਹੀਂ ਸਰ, ਹਿੰਦੀ ਮੇਂ ਬਾਤ ਕਰੋ, ਮੇਰੀ ਹਿੰਦੀ ਕੀ ਪ੍ਰੈਕਟਿਸ ਹੋ ਜਾਤੀ ਹੈ। ਮੈਨੇ ਨਾ ਜਿਤਨੀ ਵੀ ਹਿੰਦੀ ਸਿੱਖੀ ਹੈ ਲਿਸਨਰਸ ਕੇ ਸਾਥ ਬਾਤ ਕਰ ਕਰਕੇ ਸਿੱਖੀ ਹੈ, ਮੁਝੇ ਹਿੰਦੀ ਬਿਲਕੁਲ ਨਹੀਂ ਸੀ ਆਤੀ ਪਹਿਲੇ।
8: ਓਕੇ ਓਕੇ, ਬਹੁਤ ਵਧੀਆ। ਔਰ ਮੈਨੇ ਪੰਜਾਬੀ ਜਿਤਨੀ ਸਿੱਖੀ ਹੈ ਸਮਝ ਨਹੀਂ, ਮੈਨੇ ਬਸ ਦੋਸਤੋਂ ਸੇ ਸੁਣ ਕੇ ਔਰ ਰੇਡੀਓ ਸੇ ਸੁਣ ਕੇ।
0: ਕਿਆ ਬਾਤ ਹੈ।
8: ਸੋ ਕਮਿੰਗ ਟੂ ਦ ਪੁਆਇੰਟ
0: ਜੀ,
8: ਮੁਝੇ ਲੱਗਤਾ ਹੈ ਕਿ ਇਹ ਜੋ ਪੁਆਇੰਟ ਹੈ ਇਟ ਇਜ਼ ਲਾਈਕ ਅ ਸਿਲੈਕਟਿਵ ਆਊਟਰੇਜ ਵਿਚ ਇਜ਼ ਟੋਟਲੀ ਜਸਟੀਫਾਈਡ। ਮੈਂ ਐਕਸਪਲੇਨ ਕਰੂੰਗਾ ਇਸਕੋ, ਮਤਲਬ ਬ੍ਰੀਫਲੀ। ਸਿਲੈਕਟਿਵ ਆਊਟਰੇਜ ਕਿਉਂ? ਕਿਉਂਕਿ ਫੋਰ ਐਗਜ਼ਾਮਪਲ ਕੈਨੇਡਾ ਕਾ ਮੈਚ ਥਾ ਐਂਡ ਆਈ ਐਮ ਟੇਕਿੰਗ ਐਨ ਐਗਜ਼ਾਮਪਲ ਆਫ ਟੋਰਾਂਟੋ। ਸੋ ਮੇਅਰ ਓਲੀਵੀਆ ਚਾਓ, ਡਗ ਫੋਰਡ ਐਂਡ ਦ ਐਗਜ਼ਿਸਟਿੰਗ ਪ੍ਰਾਈਮ ਮਿਨਿਸਟਰ, ਕਰੰਟ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਇਫ ਯੂ ਐਕਸਪੈਕਟ ਦ ਐਗਜ਼ਿਸਟਿੰਗ ਪ੍ਰਾਈਮ ਮਿਨਿਸਟਰ ਔਰ ਲਾਈਕ ਹੈਡ ਆਫ ਸਮ ਪਲੇਸ ਵੇਅਰ ਦ ਮੈਚ ਇਜ਼ ਬੀਂਗ ਪਲੇਡ, ਰਾਈਟ? ਵੋ ਨਹੀਂ ਥੇ ਕੈਨੇਡਾ ਕੇ ਮੈਚ ਮੇ। ਸੋ ਪੀਪਲ ਆਰ ਲਾਈਕ ਓਕੇ, ਦੇ ਆਰ ਪਿਕਿੰਗ ਅਪ ਵਨ ਗਾਈ ਹੂ ਇਜ਼ ਲਾਈਕ ਪ੍ਰੀਟੀ ਪਾਪੂਲਰ ਔਨ ਸੋਸ਼ਲ ਮੀਡੀਆ, ਰਾਈਟ? ਸੋ ਉਸਕੋ ਪਿਕ ਕਿਆ ਐਂਡ ਦੈਨ ਓਕੇ ਯੇ ਬੰਦਾ ਨਹੀਂ ਥਾ, ਹੀ ਇਜ਼ ਸਪੋਰਟਿੰਗ USNL, ਬਟ ਆਰ ਐਗਜ਼ਿਸਟਿੰਗ ਲੀਡਰਸ ਦੇ ਵਰ ਨਾਟ ਐਟ ਦ ਕੈਨੇਡਾ ਮੈਚ, ਸੋ ਵਿਚ ਇਜ਼ ਲਾਈਕ ਵੈਰੀ ਸਿਲੈਕਟਿਵ ਆਊਟਰੀਚ। ਐਂਡ ਦ ਸੈਕੰਡ ਪੁਆਇੰਟ ਵਿਚ ਇਜ਼ ਟੋਟਲੀ ਜਸਟੀਫਾਈਡ ਇਜ਼ ਹੀ ਇਜ਼ ਐਨ ਐਕਸ ਪ੍ਰਾਈਮ ਮਿਨਿਸਟਰ।
0: ਹਿੰਦੀ ਮੇਂ ਬਾਤ ਕਰੋ, ਕੋਈ ਬਾਤ ਨਹੀਂ, ਇੰਗਲਿਸ਼ ਮੇਂ ਨਹੀਂ। ਹਾਂਜੀ
8: ਓਕੇ ਠੀਕ ਹੈ। ਸੋ ਵੋ ਪੂਰਵ ਪ੍ਰਧਾਨ ਮੰਤਰੀ ਹੈ, ਸੋ ਆਈ ਥਿੰਕ ਮੈਨੇ ਅਭੀ ਪੜ੍ਹਾ ਥਾ ਕਿ ਪੂਰਵ ਪ੍ਰਧਾਨ ਮੰਤਰੀ ਲਾਈਕ ਐਕਸ ਪ੍ਰਾਈਮ ਮਿਨਿਸਟਰ ਆਰ ਗਿਵਨ ਦ ਟਾਈਟਲ ਆਫ ਰਾਈਟ ਆਨਰੇਬਲ, ਵਿਚ ਮੀਨਸ ਕਿ ਉਨ੍ਹਾਂ ਪਬਲਿਕ ਇਨਫਲੂਐਂਸ ਹੋਤਾ ਹੈ ਐਵਰੀਵੇਅਰ ਦੇ ਗੋ ਔਰ ਐਨੀ ਪੋਸਟ ਦੇ ਹੋਲਡ, ਰਾਈਟ?
0: ਬਿਲਕੁਲ।
8: ਸੋ ਰਾਈਟ ਆਨਰੇਬਲ ਟਾਈਟਲ ਦਿਆ ਜਾਤਾ ਉਨਕੋ, ਵਿਚ ਮੀਨਸ ਦੇ ਆਰ ਉਨਸੇ ਐਕਸਪੈਕਟ ਕੀਆ ਜਾਤਾ ਹੈ ਕਿ ਵੋ ਕੰਟਰੀ ਕੋ ਸਪੋਰਟ ਕਰੇ, ਜਿਸ ਕਿਸੀ ਵੀ ਪਲੇਟਫਾਰਮ ਮੇਂ ਜਾਏ, ਕਹੀਂ ਵੀ ਬੀਚ ਜਾਏ, ਸੋ ਦੇ ਹੈਵ ਟੂ ਮੇਨਟੇਨ ਦੈਟ ਟਾਈਟਲ ਔਰ ਉਨਕੋ ਕ੍ਰਾਊਨ ਪ੍ਰਾਈਵੇਟ ਪਾਲਿਸੀ ਮੇਂ ਵੀ ਉਨਕੋ they have to be part of that. So agar ye sab kuch hum add karke dekhte to he is a dignified politician, ex prime minister, jinka responsibility banta hai ki wo country ko matlab represent kare, kahin pe bhi wo jaye ya kisi bhi position ko hold kare. To this is a selective outrage jo matlab social media mein bahut popular hai, log ek point pick karte hain and then they talk about it, but totally justified. Unko ਕੈਨੇਡਾ ਮੇਂ ਹੋਣਾ ਚਾਹੀਏ ਥਾ, ਅਗਰ ਨਹੀਂ ਵੀ ਹੋ ਸਕੇ ਤੋ ਹੀ ਸ਼ੁਡ ਹੈਵ ਯੂ ਨੋ ਜਸਟ ਨਾਟ ਸਪੋਰਟਿਡ US।
0: ਜੀ
8: ਬਸ ਇਤਨਾ ਹੀ ਬੋਲ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਦੇਖੋ, ਜੇ ਆਪਾਂ ਕਹੀਏ ਨਾ ਕਿ ਉਹ ਤਾਂ ਹੁਣ ਵੀ ਪ੍ਰਾਈਮ ਮਿਨਿਸਟਰ ਹੈ ਨਹੀਂ ਗਾ, ਉਹਦਾ ਕੀ ਹੁਣ ਲੈਣਾ ਦੇਣਾ? ਨਹੀਂ ਯਾਰ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਉਹ ਜਿੱਥੇ ਵੀ ਜਾ ਰਹੇ ਆ ਜੋ ਵੀ ਕਰ ਰਹੇ ਆ, ਹਜੇ ਵੀ ਯਾਰ ਉਹ ਕੈਨੇਡਾ ਨੂੰ ਰੈਪ੍ਰਜੈਂਟ ਹੀ ਕਰ ਰਹੇ ਆ। ਜਿਹੜਾ ਬੰਦਾ ਆਪਣਾ ਲੀਡਰ ਰਿਹਾ ਉਹ ਤਾਂ ਜ਼ਿੰਮੇਵਾਰੀ ਕਦੇ ਨਹੀਂ ਜਾਂਦੀ, ਉਹ ਤਾਂ ਸਦਾ ਹੀ ਤੁਹਾਡੇ ਨਾਲ ਰਹਿੰਦੀ ਹੈ। 0225 ਹੈਲੋ
9: ਜੀ ਰਵੀ ਜੀ ਗੁੱਡ ਮਾਰਨਿੰਗ
0: ਜੀ ਗੁੱਡ ਮਾਰਨਿੰਗ
9: ਜੀ ਨਵੀ ਜੀ ਬੜਾ ਵਧੀਆ ਤੁਸੀਂ ਟੌਪਿਕ ਲੈ ਕੇ ਆਇਓ ਮੇਰਾ ਵਿਊ ਥੋੜਾ ਜਿਹਾ ਡਿਫਰੈਂਟ ਹੈ ਨਵੀ ਜੀ ਕਿ ਦੇਖੋ ਬੀਂਗ ਐਕਸ ਪ੍ਰਾਈਮ ਮਿਨਿਸਟਰ ਕਿਸੇ ਕੰਟਰੀਜ਼ ਦਾ ਹੋਣਾ ਔਰ ਬਾਅਦ ਵਿੱਚ ਕਹਿ ਜਾਣਾ ਕਿ ਜੀ ਆਈ ਵਾਜ਼ ਜਸਟ ਡੂਇੰਗ ਮਾਈ ਬੋਏਫ੍ਰੈਂਡ ਡਿਊਟੀਜ਼ ਇਹ ਜਸਟੀਫਾਈ ਨਹੀਂ ਹੁੰਦਾ ਜੀ ਔਰ ਉਹ ਕੋਈ ਕਹਿੰਦੇ ਨਾ ਜੀ ਕਿ ਉਹ ਪੋਲੀਟੀਕਲੀ ਇਨਵੋਲਵ ਨਹੀਂ ਹੈਗਾ ਜੀ ਉਹ ਐਕਚੁਅਲੀ ਉਹ ਸਭ ਬਾਹਰ ਨਿਕਲ ਗਿਆ ਹੁਣ ਐਸਾ ਨਹੀਂ ਹੈਗਾ ਨਵੀ ਜੀ ਹੁਣ ਜਦੋਂ ਲਿਬਰਲਸ ਗੌਰਮੈਂਟ ਜਦੋਂ ਮੈਜੋਰਟੀ ਚ ਆਈ ਤੇ ਜਦੋਂ ਉਹਨਾਂ ਨੇ ਆਪਣਾ ਕੌਕਸ ਮੀਟਿੰਗ ਕੀਤੀ ਹੈ ਤਾਂ ਉਹਦੇ ਵਿੱਚ ਉਹਦਾ 2 ਮਿੰਟ ਦਾ ਵੀਡੀਓ ਚੱਲਿਆ ਹੈ ਮਤਲਬ ਕਿ ਅਜੇ ਵੀ ਲਿਬਰਲਸ ਦੇ ਜਿਤਨੇ ਵੀ ਐਕਸ ਜੋ ਵੀ ਕੈਂਡੀਡੇਟਸ ਹੈ ਜਿਹੜੇ ਪ੍ਰੈਜੈਂਟ ਕੈਂਡੀਡੇਟਸ ਹੈ ਉਹ ਇੱਕ ਪਾਰਟ ਹੈ ਉਹਨਾਂ ਦੀ ਪਾਰਟੀ ਦਾ ਔਰ ਐਜ ਏ ਬੀਂਗ ਏ ਪਾਰਟੀ ਜਦੋਂ ਜਿਹੜੀ ਇਸ ਟਾਈਮ ਗਵਰਨਿੰਗ ਚ ਸਾਡੇ ਚ ਹੈਗੀ ਹੈ ਉਹਨੂੰ ਹੋਣਾ ਚਾਹੀਦਾ ਸੀ ਇਹ ਥੋੜੀ ਕਿ ਤੁਸੀਂ ਐਕਸ ਪ੍ਰਾਈਮ ਮਿਨਿਸਟਰ ਤੋਂ ਤੁਸੀਂ ਕਹਿ ਦੋ ਜੀ ਕਿ ਨਹੀਂ ਜੀ ਮੈਂ ਤਾਂ ਬੋਏਫ੍ਰੈਂਡ ਡਿਊਟੀ ਕਰ ਰਿਹਾ ਸੀ ਕੇਟੀ ਪੇਰੀ ਵੀ ਕਹਿ ਸਕਦੀ ਸੀ ਅਗਰ ਉਹ ਆ ਜਾਂਦੀ ਉਹਦੇ ਨਾਲ ਉਹ ਕਹਿੰਦੀ ਕਿ ਮੈਂ ਬੋਏਫ੍ਰੈਂਡ ਡਿਊਟੀ ਕਰ ਰਹੀ ਸੀ
0: ਜੀ ਜੀ ਜੀ
9: ਮੈਂ ਗਰਲਫ੍ਰੈਂਡ ਵਿਦ ਹਿਮ ਹੇਅਰ ਹਾਂ ਮੈਂ ਗਰਲਫ੍ਰੈਂਡ ਡਿਊਟੀ ਕਰ ਰਹੀ ਸੀ
0: ਨਹੀਂ ਯਾਰ ਦੇਖੋ ਕੇਟੀ ਪੇਰੀ ਪਰਫਾਰਮ ਕਰ ਰਹੀ ਸੀ ਠੀਕ ਹੈ ਉਹ ਆਪਦੀ ਪਰਫਾਰਮੈਂਸ ਕਰਦੀ ਤੇ ਟਰੂਡੋ ਸਾਹਿਬ ਕਹਿੰਦੇ ਵੀ ਮੈਂ ਯੂ ਨੋ ਕੇਟੀ ਨੂੰ ਜ਼ਰੂਰ ਸਪੋਰਟ ਕਰਦਾ ਬਟ ਮੇਰੀ ਕੰਟਰੀ ਕੈਨੇਡਾ ਮੈਂ ਕੈਨੇਡਾ ਦੀ ਗੇਮ ਦੇਖਣ ਆਇਆ
9: ਨਵੀ ਜੀ ਕੁਸਮਾ ਦਾ ਨੈਗੋਸੀਏਸ਼ਨ ਪੈਣੀ ਹੈ ਅੱਗੇ ਹੋਰ ਯੂਐਸ ਦੇ ਨਾਲ ਸਾਡੀ ਕਾਫੀ ਨੈਗੋਸੀਏਸ਼ਨ ਹੋਣੀ ਹੈ ਇਸ ਸਾਲ ਹੁਣ ਥੋੜੇ ਦਿਨ ਚ ਉਹਦੀ ਰਿਨਿਊਅਲ ਆ ਰਹੀ ਹੈ ਦੇਅਰ ਆਰ ਸੋ ਮੈਨੀ ਥਿੰਗਸ ਤੁਸੀਂ ਪੋਲੀਟੀਕਲੀ ਇਹ ਥੋੜੀ ਕਹਿ ਸਕਦੇ ਹੋ ਕਿ ਮੈਂ ਜੀ ਮੈਂ ਤਾਂ ਹੁਣ ਪ੍ਰਾਈਮ ਮਿਨਿਸਟਰ ਹੈ ਨੀ ਐਕਸ ਪ੍ਰਾਈਮ ਮਿਨਿਸਟਰ ਐਸ ਰੈਪੂਟੇਟਿਡ ਡਿਗਨਿਟੀ ਪੋਜੀਸ਼ਨ ਤੇ ਰਹੇ ਹੈ ਨਾ ਔਰ ਸਾਡਾ ਫਸਟ ਮੈਚ ਸੀ ਆਫਟਰ ਦੈਟ ਲੋਂਗ ਮੈਨੀ ਮੈਨੀ ਈਅਰ ਅਸੀਂ ਫਸਟ ਗੋਲ ਕੀਤਾ ਮਤਲਬ ਇਸ ਵਾਜ਼ ਅ ਹਿਸਟੋਰਿਕ ਮੂਮੈਂਟ ਔਰ ਇਸ ਚੀਜ਼ ਨੂੰ ਕਹਿ ਦੇਣਾ ਨੋ ਇਟਸ ਨਾਟ ਜਸਟੀਫਾਈਡ ਮੈਂ ਤਾਂ ਕਹਿੰਦਾ ਕਿ ਨਹੀਂ ਇਹ ਗਲਤ ਗੱਲ ਹੈ ਜੀ
0: ਠੀਕ ਹੈ ਚਲੋ ਸਰ ਥੈਂਕ ਯੂ ਤੁਹਾਡਾ ਵੀ ਬਹੁਤ ਸ਼ੁਕਰੀਆ ਤੇ ਇੱਕ ਨਾ ਜੋਬ ਅਵੇਲੇਬਲ ਹੈ ਨਾਨਕ ਰੈਨੋਵੇਸ਼ਨ ਵਾਲੇ ਨੂੰ 5-7 ਕੰਸਟਰਕਸ਼ਨ ਵਰਕਰ ਚਾਹੀਦੇ ਆ ਤੁਸੀਂ ਜੇ ਕੰਸਟਰਕਸ਼ਨ ਦੇ ਕੰਮ ਚੋਂ ਕਿਸੇ ਨੂੰ ਜਾਣਦੇ ਹੋ ਜਿਹੜੇ ਕੰਸਟਰਕਸ਼ਨ ਦੇ ਕੰਮ 'ਚ ਨੇ ਅਤੇ ਜੋਬ ਲੱਭ ਰਹੇ ਆ ਨਾਨਕ ਰੈਨੋਵੇਸ਼ਨ ਨੂੰ ਫੋਨ ਕਰੋ ਇਹਨਾਂ ਨੂੰ ਜ਼ਰੂਰੀ ਵਰਕਰ ਦੀ ਲੋੜ ਹੈ ਵਧੀਆ ਪੇ ਕਰਨਗੇ ਆਏ ਨਹੀਂ ਵੀ ਤੁਹਾਨੂੰ ਪੇ ਥੋੜ੍ਹੀ ਦੇਣਗੇ ਟੋਪ ਦੀ ਪੇ ਮਿਲੇਗੀ 416-902-9293 416-902-9293 ਅਤੇ ਤੁਸੀਂ ਕਾਲ ਕਰੋ ਨਾਨਕ ਰੈਨੋਵੇਸ਼ਨ 416-902-9293 ਤੇ ਸੰਪਰਕ ਕਰ ਸਕਦੇ ਹੋ ਉਸ ਦੇ ਨਾਲ ਨਾਲ ਓਕੇ ਦੋ ਮੈਸੇਜ ਨੇ ਫਿਰ ਕਾਲ ਲਵਾਂਗੇ ਅਗਲੀ ਨੰਬਰ ਹੈ ਸਟੂਡੀਓ ਦਾ 9056733337 ਗੱਲ ਅਸੀਂ ਕਰ ਰਹੇ ਹਾਂ ਬੀਤੇ ਦਿਨੀ ਯੂ ਐਸ ਏ ਦਾ ਸੋਕਰ ਦਾ ਵਰਲਡ ਕੱਪ ਦਾ ਮੈਚ ਹੋਇਆ ਪਹਿਲਾਂ ਅਤੇ ਕੈਨੇਡਾ ਦਾ ਵੀ ਹੋਇਆ ਅਤੇ ਜਸਟਿਨ ਟਰੂਡੋ ਸਾਹਿਬ ਯੂ ਐਸ ਏ ਦੀ ਗੇਮ 'ਤੇ ਸੀਗੇ ਯੂ ਐਸ ਏ ਨੂੰ ਚੀਅਰ ਕਰ ਰਹੇ ਸੀ ਅਤੇ ਉਹਨਾਂ ਦੀ ਗਰਲਫ੍ਰੈਂਡ ਕੇਟੀ ਪੇਰੀ ਉੱਥੇ ਪਰਫੋਰਮ ਕਰ ਰਹੀ ਸੀ ਅਤੇ ਉਹਨਾਂ ਦੀ ਵੀਡੀਓ ਦੇਖ ਕੇ ਬਹੁਤ ਲੋਕਾਂ ਨੇ ਬੁਰਾ ਮਨਾਇਆ ਕਿ ਯਾਰ ਤੂੰ ਪ੍ਰਾਈਮ ਮਿਨਿਸਟਰ ਸਾਡਾ ਰਿਹਾ ਗੇਮ ਤੂੰ ਯੂ ਐਸ ਏ ਦੀ ਦੇਖ ਰਿਹਾ ਯੂ ਐਸ ਨੂੰ ਤੂੰ ਸਪੋਰਟ ਕਰ ਰਿਹਾ ਅਤੇ ਉਹਨਾਂ ਨੇ ਫਿਰ ਪਾਇਆ ਕਿ ਮੈਂ ਇੱਕ ਸਪੋਰਟਿਵ ਬੋਏਫ੍ਰੈਂਡ ਬਣ ਰਿਹਾ ਸੀ ਯਾਨੀ ਕਿ ਮੈਂ ਆਪਣੀ ਗਰਲਫ੍ਰੈਂਡ ਕੇਟੀ ਪੇਰੀ ਨੂੰ ਦੇਖਣ ਗਿਆ ਸੀ ਅਤੇ ਪਰ ਮੈਂ ਹਜੇ ਵੀ ਕੈਨੇਡਾ ਲਈ ਚੀਅਰ ਕਰ ਰਿਹਾ ਸੋ ਕੀ ਇਹਨਾਂ ਨੂੰ ਇਸ ਉਸ ਗੇਮ 'ਤੇ ਜਾਣਾ ਚਾਹੀਦਾ ਸੀ ਡੂ ਯੂ ਥਿੰਕ ਵੀ ਬੁਰਾ ਲੱਗਦਾ ਕਿ ਯਾਰ ਆਪਣਾ ਫੋਰਮਰ ਪ੍ਰਾਈਮ ਮਿਨਿਸਟਰ ਗੇਮ ਯੂ ਐਸ ਏ ਦੀ ਦੇਖ ਰਿਹਾ ਉਹਨਾਂ ਲਈ ਚੀਅਰ ਕਰ ਰਿਹਾ ਅਤੇ ਇੱਧਰ ਕੈਨੇਡਾ ਦਾ ਵੀ ਮੈਚ ਹੋ ਰਿਹਾ ਸੀ ਹੁਣ ਬਹੁਤ ਲੋਕ ਕਹਿ ਰਹੇ ਕਿ ਫਿਰ ਕੀ ਹੋ ਗਿਆ ਯਾਰ ਉਹਦੀ ਆਪਦੀ ਲਾਈਫ ਹੈ ਹੁਣ ਉਹ ਕਿਹੜਾ ਹੁਣ ਲੀਡਰ ਹੈ ਕਈ ਕਹਿ ਰਹੇ ਨਹੀਂ ਯਾਰ ਭਾਵੇਂ ਲੀਡਰ ਹੈ ਨਹੀਂ ਹਜੇ ਵੀ ਜ਼ਿੰਮੇਵਾਰੀ ਬਣਦੀ ਹੈ ਤੁਹਾਡਾ ਕੀ ਖਿਆਲ ਹੈ ਨੰਬਰ ਹੈ ਆਪਣਾ 9056733337 905-673-3337 905-673-3337 ਏਰਿਨ ਮਿਲਸ ਐਕਿਰਾ ਨੂੰ ਯਾਦ ਰੱਖੋ ਐਕਿਰਾ ਦੀ ਗੱਡੀ ਐਕਿਰਾ ਦਾ ਐਸ ਯੂ ਵੀ ਲੈਣਾ ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਇੱਥੇ ਮੈਨੇਜਰਸ ਨੇ ਨੰਬਰ ਹੈ 9058285800 9058285800 ਤੁਹਾਨੂੰ ਐਨਕਾਂ ਚਾਹੀਦੀਆਂ ਨੇ ਆਈ ਡਾਕਟਰ ਵੀ ਅਵੇਲੇਬਲ ਨੇ ਬਿਯੋਂਡ ਆਈਵਰ 'ਤੇ ਜਾਓ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ 9057933937 ਬਿਯੋਂਡ ਆਈਵਰ ਰੋਮੀ ਬਾਈ ਜੀ ਉਹਨਾਂ ਨੂੰ ਫੋਨ

0: ਇੱਕ ਕੁੜਤਾ ਪਜਾਮਾ ਜਾਂ ਕੋਟ ਪੈਂਟ ਲਓ ਤੇ ਦੂਜਾ 25% ਡਿਸਕਾਊਂਟ ਤੇ। ਵਾਹ। 905-453-2225 905-453-2225 3641 ਹੈਲੋ
1: ਜੀ, ਮੈਂ ਮੇਰਾ ਨਾਮ ਸੰਜੀਵ ਖੰਨਾ ਹੈਗਾ ਜੀ।
0: ਜੀ ਖੰਨਾ ਸਾਹਿਬ,
1: ਹਾਂ ਤੇ ਮੈਂ ਪੰਜਾਬੀ ਇਜ਼ ਨਾਟ ਵੈਰੀ ਗੁੱਡ ਬਟ ਆਈਲ ਟ੍ਰਾਈ।
0: ਕੋਈ ਬਾਤ ਨਹੀਂ, ਆਪ ਵੀ ਹਿੰਦੀ ਮੇਂ ਬਾਤ ਕਰ ਸਕਦੇ ਹੋ, ਨੋ ਪ੍ਰੋਬਲਮ।
1: ਅੱਛਾ ਜੀ, ਹਾਂ ਤੋ ਬਸ ਮੇਰਾ ਇੱਕ ਹੀ ਸਬਮਿਸ਼ਨ ਹੈ। ਟਰੂਡੋ ਜੀ ਕਹਤੇ ਹੈ ਕਿ ਮੈਂ ਚੇਅਰ ਕਰ ਰਹਾ ਥਾ ਆਪਣੀ ਗਰਲਫ੍ਰੈਂਡ ਡਿਊਟੀ ਜਾਂ ਬੋਏਫ੍ਰੈਂਡ ਡਿਊਟੀ ਨਿਭਾ ਰਹਾ ਥਾ, ਪੈਨਸ਼ਨ ਤੋ ਆਜ ਵੀ ਕੈਨੇਡਾ ਗਵਰਨਮੈਂਟ ਸੇ ਕੈਨੇਡੀਅਨ ਸਿਟੀਜ਼ਨ ਕੇ ਕੋਰਪਸ ਸੇ ਆਜ ਵੀ ਵੋ ਪੈਨਸ਼ਨ ਲੈ ਰਹੇ ਹੈ। ਅਗਰ ਵੋ ਉਸ ਪੈਨਸ਼ਨ ਕੋ ਨਹੀਂ ਲੈ ਰਹੇ ਆਜ, ਬੋਲਦੇ ਕਿ ਮੇਰਾ ਕੋਈ ਨਾਤਾ ਨਹੀਂ ਹੈ, ਮੇਰੇ ਕੋ ਕੋਈ ਪੈਸਾ ਨਹੀਂ ਚਾਹੀਏ, ਤੋ ਬਾਤ ਬਣਤੀ ਹੈ। ਤੋ ਮੇਰਾ ਇੱਕ ਯਹੀ ਸਬਮਿਸ਼ਨ ਹੈ ਕਿ ਆਜ ਵੀ ਆਪ ਗਵਰਨਮੈਂਟ ਸੇ ਪੈਨਸ਼ਨ ਲੈ ਰਹੇ ਹੈ ਆਪਣੀ ਡਿਊਟੀਜ਼ ਜੋ ਆਪਨੇ ਐਜ਼ ਅ ਪ੍ਰਾਈਮ ਮਿਨਿਸਟਰ ਨਿਭਾਈ ਥੀ।
0: ਨਹੀਂ, ਲੇਕਿਨ ਸਿਰਫ ਇੱਕ ਗੇਮ ਦੇਖਣੇ ਕੇ ਲਈ ਆਪਕੋ ਲਗਤਾ ਹੈ ਕਿ ਪੈਨਸ਼ਨ ਕੀ ਵੀ ਬਾਤ ਕਰਨੀ ਚਾਹੀਏ ਉਨਕੋ?
1: ਨਹੀਂ ਨਹੀਂ, ਪੈਨਸ਼ਨ ਕੀ ਬਾਤ ਯੇ ਨਹੀਂ, ਵੋ ਕਹਿ ਰਹੇ ਕਿ ਮੈਂ ਆਪਣੀ ਕੈਨੇਡਾ ਕੋ ਚੇਅਰ ਕਰਨੇ ਕੀ ਜਗ੍ਹਾ ਮੈਂ ਯੂਐਸ ਕੋ ਵੀ ਚੇਅਰ ਕਰ ਰਹਾ ਹੂੰ ਐਜ਼ ਅ ਪ੍ਰਾਈਮ ਮਿਨਿਸਟਰ। ਉਨਕੀ ਡਿਊਟੀ ਆਜ ਵੀ ਬਣਤੀ ਹੈ ਕਿਉਂਕਿ ਵੋ ਆਜ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਐਕਸ ਰਹੇ ਹੈ, ਐਜ਼ ਅ ਐਕਸ ਪ੍ਰਾਈਮ ਮਿਨਿਸਟਰ ਵੋ ਆਜ ਵੀ ਕੈਨੇਡਾ ਕੇ ਗਵਰਨਮੈਂਟ ਸੇ ਪੈਨਸ਼ਨ ਲੈ ਰਹੇ ਹੈ।
0: ਠੀਕ ਹੈ, ਠੀਕ ਹੈ। ਨਹੀਂ, ਥੈਂਕ ਯੂ ਸਰ, ਆਪਕਾ ਵੀ ਬਹੁਤ ਸ਼ੁਕਰੀਆ। ਇੱਕ ਯਾਰ ਮੈਂ ਨੰਬਰ ਤੁਹਾਨੂੰ ਆਲਵੇ ਰੂਫਰਸ ਦਾ ਫਿਰ ਦੇਣਾ ਚਾਹੁੰਦਾ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਹੈ, ਆਲਵੇ ਰੂਫਰਸ ਤੁਹਾਨੂੰ ਰਿਟਨ ਰਾਈਟਿੰਗ ਦੇ ਵਿੱਚ ਲਿਖਤ ਦੇ ਵਿੱਚ ਵਾਰੰਟੀ ਦੇ ਰਹੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ, ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੋਈ ਵੀ ਰੂਫ ਜੋਬ ਹੈ। 6475050943 6475050943 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ। 7857 ਹੈਲੋ
2: ਮੈਨੂੰ ਯਾਦਾ ਕਿ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਵੀ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਗਲਤੀਆਂ ਕਰ ਦਿੰਦੇ ਸੀ, ਫਿਰ ਮਾਫੀ ਮੰਗਦੇ ਰਹਿੰਦੇ ਸੀ ਉਹਨੂੰ। ਮੈਨੂੰ ਹਜੇ ਤੱਕ ਵੀ ਯਾਦ ਹੈ ਉਦੋਂ ਸਾਰੇ ਇਹੀ ਨਿਊਜ਼ ਚੱਲਦੀ ਹੁੰਦੀ ਸੀ। ਇਹ ਪ੍ਰਾਈਮ ਮਿਨਿਸਟਰ ਹੈ ਜਿਹੜਾ ਸਭ ਤੋਂ ਜ਼ਿਆਦਾ ਪਹਿਲਾਂ ਆਪ ਹੀ ਸਟੂਪਿਡ ਮਿਸਟੇਕ ਕਰਕੇ ਤੇ ਫਿਰ ਗਲਤੀ ਵੀ ਜਲਦੀ ਮੰਨ ਲੈਂਦਾ, ਮਾਫੀ ਮੰਗ ਲੈਂਦਾ ਜੀ ਉਹਨੂੰ। ਤੇ ਹੁਣ ਵੀ ਉਹਨੇ ਸੋਚਿਆ ਹੋਗਾ ਚਲੋ ਓਕੇ ਮਨ ਦੀ ਮਰਜ਼ੀ ਕਰੋ, ਬਾਅਦ ਚ ਜ਼ਿਆਦਾ ਹੀ ਹੋ ਗਿਆ, ਰੌਲੀ ਪਊਗਾ ਤਾਂ ਛੋਟੀ ਜਿਹੀ ਟਵੀਟ ਕਰ ਦਾਂਗੇ, ਦੈਟਸ ਇਟ ਯੂ ਨੋ। ਪਰ ਵਧੀਆ ਲੱਗਾ, ਮੈਨੂੰ ਵਧੀਆ ਲੱਗਦਾ, ਮੈਂ ਅੱਜ ਜਦੋਂ ਛੁੱਟੀ ਹੋਣੀ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਕਿ ਮੈਨੂੰ ਪਤਾ ਲੱਗਦਾ ਤੁਸੀਂ ਕੀਤਾ ਸਾਰੀ ਦੱਸਿਆ।
0: ਚਲੋ ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। 1981 ਹਾਂਜੀ
3: ਹਾਂਜੀ, ਦੱਸੀ ਹਾਲ ਜੀ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ?
3: ਵੈਨਕੂਵਰ ਮੈਂ ਸੀਗਾ, ਉੱਥੇ ਵੀ ਆਉਂਦਾ ਯੂਐਸਏ ਆਉਂਦਾ, ਫਿਰ ਲੋਕਾਂ ਨੇ ਕੁਛ ਨੀ ਕਹਿਣਾ ਸੀ ਉਹਨੂੰ। ਇੱਕ ਚੀਜ਼ ਉਹਨੇ ਮਿਸ ਕੀਤੀ, ਦੂਜੇ ਪਾਸੇ ਉਹਨੇ ਉਹ ਚੀਜ਼ ਪੂਰੀ ਕਰਤੀ। ਇੱਥੇ ਜਾਂਦੇ ਜੀ ਸੌਕਰ ਨੂੰ ਲਾਈਕ ਕਰਦਾ ਸੀ, ਹੁਣ ਇਹ ਵੀ ਗੱਲ ਹੁੰਦੀ ਹੈ ਨਾ ਬਈ ਯੂਐਸਏ ਨੂੰ ਚੀਅਰ ਕਰਨ ਗਿਆ ਯਾਰ ਤੂੰ, ਲਾਈਕ ਕੈਨੇਡੀਅਨ ਆ ਹਨਾ, ਇੱਕ ਪ੍ਰੋਪਰ ਤੇ ਰਿਸਪੋਂਸਿਬਿਲਟੀ ਸੀ ਕਿੱਡੀ ਵੱਡੀ। ਪਰ ਇਹ ਤਾਂ ਨੀ ਹੈਗਾ, ਤੂੰ ਪਹਿਲਾਂ ਇੱਕ ਜ਼ਿੰਮੇਵਾਰੀ ਪੋਸਟ ਤੋਂ ਰਿਟਾਇਰ ਹੋਇਆ, ਇੱਕ ਵਾਰੀ ਪ੍ਰਾਈਮ ਮਿਨਿਸਟਰ, ਉਸ ਤੋਂ ਬਾਅਦ ਐਕਸ ਪ੍ਰਾਈਮ ਮਿਨਿਸਟਰ ਅੱਜ ਵੀ ਹੈਗਾ ਨਾ ਉਹ, ਲਾਈਕ ਜਿਹੜਾ ਜਨ ਆਊਗਾ ਜਿਹਦੀ ਲਾਈਫ ਹੈਗੀ ਆ, ਉਹ ਤਾਂ ਟੈਗ ਲੱਗਿਆ ਰਹੂਗਾ ਉਹਨਾਂ ਐਕਸ ਪ੍ਰਾਈਮ ਮਿਨਿਸਟਰ ਦਾ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਹੈ। ਕਹਿੰਦੇ ਕਿ ਉਹੀ ਗੱਲ ਹੈ ਕਿ ਦੁਨੀਆ ਦੀ ਛੱਡ ਪਰਵਾਹ ਨੀ, ਆ ਜਾਏ ਆਪਾਂ ਆਹ ਘੁੰਮੀਏ ਮਜਾਜਣੇ। ਸੋ ਦੁਨੀਆ ਦੀ ਪਰਵਾਹ ਤਾਂ ਫਿਰ ਕਰਨੀ ਪੈਂਦੀ ਹੈ ਬਈ, ਜੇ ਤੁਸੀਂ ਏਡੇ ਵੱਡੇ ਲੈਵਲ ਦੇ ਉੱਤੇ ਹੈਗੇ ਹੋ। ਸਬਜ਼ੀ ਮਾਰਕੀਟ 'ਤੇ ਤੁਸੀਂ ਜਾਣਾ, ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ। ਹਰੀਆਂ ਤਾਜ਼ੀਆਂ ਸਬਜ਼ੀਆਂ ਹਰ ਕਿਸਮ ਦੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ। ਤੁਸੀਂ ਇੱਕ ਵਾਰ ਪਹੁੰਚੋ ਸਬਜ਼ੀ ਮਾਰਕੀਟ, 10 ਲੋਰਡ ਮੈਲ ਗੇਟ, ਸੈਂਡਲਵੁੱਡ ਮੈਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਇੱਥੇ ਰੋ ਮੀਟ ਵੀ ਲਓ, ਪਲੇਨ ਜਾਂ ਮਸਾਲੇ ਵਾਲਾ, ਚਿਕਨ ਲੈਗ ਇੱਕ ਨਾਲ ਇੱਕ ਫਰੀ, ਬਿਰਿਆਨੀ ਇੱਕ ਨਾਲ ਇੱਕ ਫਰੀ, ਫਿਸ਼ ਪਕੌੜਾ ਇੱਕ ਨਾਲ ਇੱਕ ਫਰੀ। ਸਬਜ਼ੀ ਮਾਰਕੀਟ 6800 ਹਾਂਜੀ
4: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ
0: ਜੀ
4: ਮੈਂ ਚਾਹੁੰਦਾ ਸੀਗਾ ਵੀ ਮੇਰੀ ਕਾਲ

0: ਲੁਧਿਆਣੇ ਮੈਂ ਕਿਹਾ ਇੱਕ ਟੌਪਿਕ ਸੀਗਾ, ਮੈਂ ਸੋਚਦਾ ਕੋਈ ਸ਼ਾਇਦ ਟੱਚ ਕਰੂਗਾ ਜਿਹੜੀ ਵੀ ਟੁੱਡੋ ਸਾਹਿਬ ਦੀ ਮਜਬੂਰੀ ਕਿਸੇ ਨੇ ਨੀ ਸਮਝੀ ਰਾਈਟ। ਜਦੋਂ ਉਹ ਪ੍ਰਾਈਮ ਮਿਨਿਸਟਰ ਸੀਗੇ ਜੀ, ਉਹਦੀ ਪਹਿਲੀ ਜਾਰੇ ਵੀ ਘਰ ਵਾਲੀ ਛੱਡ ਕੇ ਚਲ ਗਈ ਇਹੀ ਕਾਸੇ ਕਰਕੇ ਵੀ ਮੈਨੂੰ ਟਾਈਮ ਨੀ ਦਿੰਦਾ ਹੈ ਰਾਈਟ ਹਨਾ। ਤੇ ਹੁਣ ਵਿਚਾਰੇ ਨੂੰ ਜੇ ਦੂਜੀ ਲੱਭੀ ਆ ਤਾਂ ਆਪਾਂ ਸੋਚਦੇ ਆ ਵੀ ਕੈਨੇਡਾ ਕਰਕੇ ਉਹ ਵੀ ਛੱਡ ਦੇਵੇ, ਆਹ ਉਮਰ ਚ ਮੁੜ ਕੇ ਭਰਾ ਲੱਭਣੀ ਵੀ ਨੀ ਗੀ।
1: ਜੀਵਨ ਸਾਥੀ ਮਿਲ ਜਾਵੇ ਤੇ ਠੀਕ ਹੈ ਸਰ, ਥੈਂਕ ਯੂ ਬਾਈ ਜੀ। ਕਹਿੰਦੇ ਕਿ ਹੁਣ ਵਿਚਾਰੇ ਨੂੰ ਮਸਾਂ ਮਿਲੀ ਆ ਇੱਕ ਹੋਰ ਤੇ ਉਹ ਨਾ ਛੱਡ ਕੇ ਚਲ ਜਾਵੇ, ਇਹ ਡਰ ਹੈ। ਓਕੇ ਵੈਰੀ ਗੁੱਡ, ਥੈਂਕ ਯੂ ਯਾਰ ਸਾਰਿਆਂ ਦਾ। ਤੇ ਇੱਕ ਆ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ, ਮੇਰੇ ਕੋਈ ਵੀ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ ਨਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਇਹ ਹਰੇਕ ਪ੍ਰਾਈਸ ਨੂੰ ਬੀਟ ਕਰਨਗੇ। ਡਿਲੀਵਰੀ ਬਰੈਂਪਟਨ 'ਚ ਫ੍ਰੀ ਦੇ ਰਹੇ ਆ, ਕੋਈ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਕੁਛ ਵੀ ਚਾਹੀਦਾ ਤਾਂ ਨੰਬਰ ਨੋਟ ਕਰੋ 6479610585। ਡਿਕਸੀ ਅਤੇ ਸਟੀਲ ਦੇ ਕੋਰਨਰ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹਾਈ ਐਂਡ ਲਗਜ਼ਰੀ ਸ਼ੋਰੂਮ ਹੈ 6479610585। ਡਕਟ ਕਲੀਨਿੰਗ ਦੇ ਉੱਤੇ ਸੇਲ ਆਤੀ 5 ਰਿਵਰਸ ਡਕਟ ਕਲੀਨਿੰਗ ਨੇ, ਸਿਰਫ $150 ਦੇ ਵਿੱਚ ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਡਰਾਇਰ ਵੈਂਟ ਕਲੀਨਿੰਗ, ਸੈਨੇਟਾਈਜੇਸ਼ਨ। ਕੈਮਰਾ ਮਾਰ ਕੇ ਦਿਖਾਉਣਗੇ ਕਿੰਨੀ ਸਫਾਈ ਹੋ ਗਈ, ਬਹੁਤ ਸੋਹਣਾ ਕੰਮ ਹੈ। 5 ਰਿਵਰਸ ਡਕਟ ਕਲੀਨਿੰਗ 4376887750 4376887750 ਡਕਟ ਕਲੀਨ ਕਰਾ ਲਓ 437-688-7750। ਕਾਲਾਂ ਆ ਰਹੀਆਂ ਤੁਹਾਡੀਆਂ ਯਾਰ, ਹੁਣ ਸ਼ਾਮ ਨੂੰ ਕਰਾਂਗੇ ਗੱਲ, ਹੁਣ ਟਾਈਮ ਹੈ ਨਹੀਂ। ਤੇ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਨੂੰ ਕੰਟੈਕਟ ਕਰਨ ਲਈ ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾਂ, ਉਹ ਤੇ ਐਨੀ ਟਾਈਮ ਮੈਸੇਜ ਕਰੋ ਜਾਂ ਆ ਲਓ ਨੰਬਰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 600।
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ ਕਾਲ 416-265-2222

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
3: ਹੁਣ ਕਰਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ, ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ, ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
4: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
5: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
4: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
5: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
4: 905-671-2000, 905-671-2000।
5: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
6: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
7: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹੈ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
8: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
9: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
10: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 647-656-2810, दैट इज 647-656-2810।
11: ड्राइव कर रहे हो? शोनो एंजॉय कर रहे हो? कुछ बोल रहे हो?
12: ड्राइविंग लाइसेंस?
11: नो।
12: पुलिस ऑफिसर?
11: नो नो।
12: ट्रैफिक लाइट्स?
11: नो।
12: देन
13: डायमंड इंश्योरेंस दे पवन कौर गिल दा ए मैसेज। मोस्ट ऑफ इंटरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर लई। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 647-325-9100, Pavan Kaur Gill from Diamond Insurance।
14: जिंदगी ਇੱਕ ਸਫ਼ਰ ਹੈ ਸੁਹਾਨਾ।
13: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ, ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200295922000 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
15: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
13: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
15: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
13: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 9054581300।
15: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
13: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 9056712000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
16: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
17: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋਂ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
13: 50 Sunnyvale Gate, Brampton, Mountnesh and Bovada intersection, ya visit karo www.tavakitchen.ca 905-790-1699
18: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
19: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
16: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
20: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
13: ਤਵਾ ਕਿਚਨ 50 Sunnyvale Gate, Brampton, Mountnesh and Bovada the intersection, ਜਾਂ ਵਿਜ਼ਿਟ ਕਰੋ www.tavakitchen.ca 905-790-1699 TAWA Kitchen.ca।
21: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
22: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
21: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
23: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
24: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
21: ਅੱਛਾ ਜੀ,
25: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 9056712000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000 9056712000 ਮਿਸਟਰ ਸੰਧੂ।
26: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ ਹੈ?
0: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ। ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਣੀਆਂ, ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ, ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-7206-3642 4167203642 ਪੰਜਾਬ ਟੈਕਸ ਸੋਲੂਸ਼ਨ।
25: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221 416-277-9221।
1: ਦੋ ਵਿਆਹ ਕੀਤੇ ਇੰਡੀਆ 'ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
2: ਸਾਫਾ ਟਰਬਨ, ਟਰਬਨ ਵੈਡਿੰਗ ਅਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਿਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫੀਆਂ ਦੇ ਵਾਸਤੇ ਸਾਫਾ ਟਰਬਨ, 158 ਕੈਂਡੀ ਰੋਡ, ਬ੍ਰੈਂਟਨ, 437-655-3040, 4367-655-3040।
3: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਟ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699, 905-790-1699.
4: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ, ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
0: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8484-0801।
5: ਸਿਮਰਨ, ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
26: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
5: ਤਾਂ ਟਿਫਨ ਲਵਾ ਲਾ।
26: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
5: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
26: ਤਵਾ ਕਿਚਨ, ਬਿਲਕੁਲ ਘਰ ਵਰਗਾ ਸਵਾਦ।
5: ਕਸਟਮਾਈਜ਼ਡ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
0: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWA Kitchen.ca।
5: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ। ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
0: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWA Kitchen.ca।

0: Metro 30 Rambler Drive, Brampton. Major intersection, Steeles and Kennedy, 90545-12600.
1: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
2: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
3: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
4: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
5: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਗਲੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੇਰੇ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕਿ ਉਜਨੀ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤੇ ਬੱਲੇ ਬੱਲੇ ਬੱਲੇ। ਉਸ ਦੀਆਂ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ। ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

ਸਵੇਰ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਹੈ ਜੈਲੋ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਸਮੇਂ ਟੋਰਾਂਟੋ ਪੈਨਸਲਵੀਨੀਆ ਨਿਊਯੋਰਕ ਵਾਸ਼ਿੰਗਟਨ ਨਿਊਜਰਸੀ ਤੱਕ ਜਿੱਥੇ ਸੁਣ ਰਹੇ ਹੋ ਉਸ ਦੇ ਨਾਲ ਨਾਲ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਸਮੇਂ ਇੰਟਰਨੈਟ ਦੀ ਮਦਦ ਦੇ ਨਾਲ ਰੇਡੀਓ ਵਾਸ ਟੋਰਾਂਟੋ ਡੋਟ ਕੋਮ ਜਾਂ AM530 ਪੰਜਾਬੀ ਲਹਿਰਾਂ ਕਿਸੇ ਵੀ ਪੇਜ ਦੇ ਉੱਤੇ ਜਾ ਕੇ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਸੁਣ ਸਕਦੇ ਹੋ। ਮੇਰੇ ਤੋਂ ਪਹਿਲਾਂ ਨਵੀਂ ਬਹੁਤ ਖੂਬਸੂਰਤ ਸ਼ੋਅ ਲੈ ਕੇ ਆਉਂਦੇ ਨੇ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਤੋਂ ਬਾਅਦ ਗੁਰਦਾਸ ਫਿਰ ਹਰਜੀਤ ਇਸੇ ਸਟੂਡੀਓ 'ਚ 905-673-3333 ਅਤੇ ਸਿੰਘ ਹਰਜੀਤ ਨੂੰ ਸੁਣਦੇ ਹੋ ਅਤੇ ਸ਼ਾਮ ਨੂੰ 6 ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਸੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਦੇ ਹੋ 905-673-3333। ਸਾਰੇ ਹੀ ਪ੍ਰੋਗਰਾਮਸ ਨੂੰ ਬੜੇ ਗੌਰ ਅਤੇ ਪਿਆਰ ਨਾਲ ਸੁਣਦੇ ਹੋ ਅਤੇ ਇੱਕ ਇੱਕ ਪ੍ਰੋਡਿਊਸਰ ਆਪਣੇ ਵੱਲੋਂ ਦਿਲਜਾਨ ਦੇ ਨਾਲ ਸ਼ੋਅ ਪੇਸ ਕਰਦਾ। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਵਾਕਿਆ ਦੇ ਵਿੱਚ ਪ੍ਰਮੋਟ ਕਰਨਾ, ਯਾਨੀ ਕਿ ਤੁਸੀਂ ਆਪਣੇ ਸੇਲਸ ਇਨਕਰੀਜ਼ ਕਰਨੇ ਨੇ, ਨੰਬਰ ਆਫ ਟ੍ਰਾਂਜੈਕਸ਼ਨ ਵਧਾਉਣੇ ਨੇ ਅਤੇ ਤੁਸੀਂ ਚਾਹੁੰਦੇ ਹੋ ਕਿ ਪ੍ਰੋਪਰ ਟੇਕ ਕੇਅਰ ਕੀਤੀ ਜਾਵੇ ਪ੍ਰੋਪਰ ਵੇ ਨਾਲ, ਰੇਡੀਓ ਵਾਸ ਤੁਹਾਡੀ ਸੇਵਾ 'ਚ ਹਾਜ਼ਰ ਹੈ। ਵੀਕਐਂਡ ਦੇ ਲਾਈਵ ਔਨ ਲੋਕੇਸ਼ਨ ਸਾਡਾ ਸਭ ਤੋਂ ਜ਼ਬਰਦਸਤ ਅਤੇ ਹਿੱਟ ਹੈ ਇਸ ਸਮੇਂ ਚੱਲ ਰਿਹਾ, ਔਰ ਵੀਕਐਂਡ ਦੇ ਉੱਤੇ 10 ਤੋਂ ਲੈ ਕੇ 1 ਵਜੇ ਤੱਕ ਲਾਈਵ ਔਨ ਲੋਕੇਸ਼ਨ ਤੁਹਾਡੇ ਐਡ ਚੱਲਣਗੇ, ਜਿੱਥੇ ਨਾਲ ਨਾਲ ਉੱਥੇ 9 to 10 ਮਾਰਨਿੰਗ ਦੇ ਵਿੱਚ ਰਸ਼ ਆਵਰ ਦੇ ਵਿੱਚ ਜਿੱਥੇ ਤੁਸੀਂ ਸਾਰੇ ਇਸ ਸਮੇਂ ਸੁਣ ਰਹੇ ਹੋ, ਹਜ਼ਾਰਾਂ ਅਤੇ ਲੱਖ ਦੀ ਗਿਣਤੀ ਵਿੱਚ ਲੋਕ ਤਕਰੀਬਨ ਸਾਨੂੰ ਇਸ ਸਮੇਂ 150 ਤੋਂ ਵੱਧ ਸ਼ਹਿਰਾਂ ਦੇ ਵਿੱਚ GTA ਤੋਂ ਬਾਹਰ ਸੁਣਿਆ ਜਾਂਦਾ ਹੈਗਾ, ਜਿੱਥੇ ਕਿ ਸਾਊਥ ਏਸ਼ੀਅਨ ਲੋਕ ਵਸਦੇ ਨੇ। ਮਲਟੀਪਲ ਸ਼ਹਿਰਾਂ ਦੇ ਮੈਂ ਨਾਂ ਲੈ ਲੈਂਦਾ ਜਿੱਥੇ ਵੱਡੀ ਗਿਣਤੀ ਵਿੱਚ ਲੰਡਨ, ਕਿਚਨਰ, ਵਾਟਲੋ, ਕੈਂਬਰਿਜ ਜਿਹੜੇ ਏਰੀਏ ਨੇ, ਇੱਥੇ ਐਕਸਕਲੂਸਿਵਿਟੀ ਦੇ ਨਾਲ AM530 ਨੂੰ ਹੀ ਸੁਣਿਆ ਜਾਂਦਾ ਹੈ, ਹੋਰ ਕੋਈ ਚੈਨਲ ਨਹੀਂ ਚੱਲਦਾ। ਅਤੇ ਤਕਰੀਬਨ ਇਹਨਾਂ ਸ਼ਹਿਰਾਂ ਦੇ ਵਿੱਚ ਅਰਾਊਂਡ 13 to 15 ਲੱਖ ਲੋਕ ਜਿਹੜੇ ਨੇ ਸਾਊਥ ਏਸ਼ੀਅਨ ਲੈਂਗੁਏਜ ਬੋਲਣ ਵਾਲੇ ਜਿਹੜੇ ਲੋਕ ਨੇ ਉਹ ਰਹਿ ਰਹੇ ਨੇ, ਜੋ ਇਸ ਪੰਜਾਬੀ ਔਰ ਹਿੰਦੀ ਦੇ ਮਿਕਸਚਰ ਨੂੰ ਸੁਣਦੇ ਨੇ। ਅਤੇ ਆਪ ਸਭ ਨੂੰ ਇੱਕ ਵਾਰ ਫਿਰ ਤੋਂ ਬੇਨਤੀ, ਆਪਣਾ ਬਿਜ਼ਨਸ ਆ ਸਹੀ ਟਾਈਮ ਚੱਲ ਰਿਹਾ, ਪ੍ਰਮੋਟ ਕਰੋ, ਇਨਵੈਸਟ ਕਰੋ, ਬਿਜ਼ਨਸ ਤੁਹਾਡਾ ਬੱਚਾ ਹੈ। ਅਤੇ ਜੋ ਪੈਸਾ ਤੁਸੀਂ ਐਡਵਰਟਾਈਜ਼ਮੈਂਟ 'ਚ ਇਨਵੈਸਟ ਕਰਦੇ ਹੋ, ਕਈ ਵਾਰੀ ਕਹਿੰਦੇ ਹੁੰਦੇ ਸੀ ਲੋਕ ਉਹ ਵਰਡ ਆਫ ਮਾਊਥ ਨਾਲ ਸਾਡਾ ਚੱਲੀ ਜਾਂਦਾ, ਮਾਊਥ ਅਤੇ ਵਰਡ ਦੋਨੋਂ ਖਤਮ ਹੋ ਗਏ ਨੇ ਹੁਣ, ਹੁਣ ਕੰਪੀਟੀਸ਼ਨ ਰਹਿ ਗਿਆ ਅਤੇ ਹੁਣ ਲੜਨੀ ਹੋ ਰਿਹਾ ਹੈਗਾ। ਪਤਾ ਇਹ ਨਹੀਂ ਗਾ ਕਿ ਅਸੀਂ ਮਾਰਕੀਟਿੰਗ ਅਤੇ ਐਡਵਰਟਾਈਜ਼ਮੈਂਟ ਡਿਜ਼ਾਈਨ ਨਹੀਂ ਕੀਤੀ। ਤੁਸੀਂ ਅਗਰ ਕੋਈ ਵੀ ਚਾਹੁੰਦੇ ਹੁੰਦੇ ਹੋ ਪਤਾ ਕਰਨਾ ਤਾਂ ਸਾਡੇ ਤੁਸੀਂ ਐਡਵਰਟਾਈਜ਼ਰਸ ਦੇਖ ਸਕਦੇ ਹੋ, ਟੋਪ ਨੌਚ ਦੇ ਉੱਪਰ ਜਿਹੜਾ ਬਿਜ਼ਨਸ ਕਰ ਰਹੇ ਨੇ। ਮੈਨੂੰ ਤੁਸੀਂ 416-500-1618-3200, ਕਿਉਂਕਿ ਕੱਲ੍ਹ ਮੈਨੂੰ ਕੋਈ ਮਿਲੇ ਉਹਨਾਂ ਨੇ ਨਵਾਂ ਐਡ ਚਲਾਉਣਾ, ਉਹ ਕਹਿੰਦੇ ਭਾਅ ਜੀ ਤੁਸੀਂ ਜ਼ਰੂਰ ਬੋਲਿਆ ਕਰੋ, ਤੁਸੀਂ ਸਾਨੂੰ ਪਤਾ ਹੀ ਨਹੀਂ ਕਿਵੇਂ ਕੰਟੈਕਟ ਕਰਨਾ। 416-500-1830 'ਤੇ ਆਪਣੇ ਬਿਜ਼ਨਸ ਦਾ ਮੈਨੂੰ ਆਈਡੀਆ ਦਿਓ, ਮੈਂ ਤੁਹਾਨੂੰ ਰਿਵਿਊ ਕਰਕੇ ਦੱਸੂੰਗਾ ਕਿ ਤੁਹਾਡਾ ਬਿਜ਼ਨਸ ਕਿਸ ਤਰ੍ਹਾਂ ਚੱਲੇਗਾ, ਕਿਵੇਂ ਇਹਦੇ 'ਚ ਆਪਾਂ ਹੋਰ ਗਰੋਥ ਲੈ ਕੇ ਆ ਸਕਦੇ ਹਾਂ, ਕਿੰਨਾ ਪੈਸਾ ਖਰਚਣ ਦੀ ਜ਼ਰੂਰਤ ਹੈ, ਸਟ੍ਰੈਟਜੀਜ਼ ਹੁੰਦੀਆਂ ਨੇ, ਅੱਜ ਦੀ ਮਾਰਕੀਟ ਅਤੇ ਡਿਮਾਂਡ ਉਹਦੇ ਨਾਲ ਕਿਵੇਂ ਮੈਚ ਕਰ ਰਹੀ ਹੈ, ਟਨਸ ਆਫ ਥਿੰਗਸ। ਮੈਂ ਨਹੀਂ ਕਹਿੰਦਾ ਕਿ ਹਰ ਚੀਜ਼ ਸਕਸੈਸਫੁਲ ਹੋ ਜਾਂਦੀ ਹੈ, ਮਜੋਰਿਟੀ ਸਕਸੈਸਫੁਲ ਨੇ, ਮਜੋਰਿਟੀ। ਇਹੀ ਕਾਰਨ ਹੈ ਕਿ ਲੋਕ ਸਾਡੇ ਨਾਲ 5 ਸਾਲ 4 ਸਾਲ 6 ਸਾਲ ਤੋਂ ਲਗਾਤਾਰ ਬਿਜ਼ਨਸ ਕਰ ਰਹੇ ਨੇ। ਆਪ ਸਭ ਦਾ ਬਹੁਤ ਸ਼ੁਕਰ ਕਿ ਤੁਸੀਂ ਸੁਣਦੇ ਹੋ ਅਤੇ ਤੁਸੀਂ ਸਾਰਿਆਂ ਤੱਕ ਸਾਡੀ ਗੱਲਬਾਤ ਨੂੰ ਵੀ ਪਹੁੰਚਾਉਂਦੇ ਹੋ। ਰੈਫਰਲ ਲਈ ਜ਼ਰੂਰ ਆਪਣੇ ਦੋਸਤ ਮਿੱਤਰ ਕੋਈ ਹੋਰ ਕਮਿਊਨਿਟੀ ਦੇ ਵੀ ਨੇ, ਉਹਨਾਂ ਨੂੰ ਨੰਬਰ ਦੇ ਸਕਦੇ ਹੋ 416-500-1830। ਚਲੀਏ ਸਫ਼ਰ ਦੇ ਵੱਲ, ਜੋ ਬਹੁਤ ਹੀ ਖੂਬਸੂਰਤ ਬੇਹਤ ਬਹੁਤ ਬਹੁਤ ਬਹੁਤ ਪਰ ਤੁਹਾਡੇ ਸਾਥ ਦੇ ਨਾਲ 905-600-7333-37 ਸਟੂਡੀਓ ਨੰਬਰ ਨੇ, 905-673-3337 'ਤੇ ਤੁਸੀਂ ਸਾਡੇ ਨਾਲ ਆਪਣੀਆਂ ਗੱਲਾਂ ਬਾਤਾਂ ਸ਼ੇਅਰ ਕਰ ਰਹੇ ਹੋ। ਸ਼ੋਅ ਦਾ ਹਿੱਸਾ ਤੁਹਾਡੇ ਤੱਕ AAA ਲੈਂਡਸਕੇਪਿੰਗ ਲੈ ਕੇ ਆਉਂਦੇ ਨੇ। ਲੈਂਡਸਕੇਪਿੰਗ 'ਚ ਵੱਡੀ ਕੰਪਨੀ ਆ, ਤਕਰੀਬਨ 7 ਸਾਲ ਤੋਂ ਅਮੀਰ ਧੀਰ ਸਾਡੇ ਨਾਲ ਐਡਵਰਟਾਈਜ਼ ਕਰ ਰਹੇ ਨੇ ਐਕਸਕਲੂਸਿਵਿਟੀ ਨਾਲ, ਸਿਰਫ ਓਨਲੀ ਔਨ ਰੇਡੀਓ ਵਾਸ AM530 'ਤੇ 647-784-1213, ਜਿੱਥੇ ਵੱਡੇ ਪਲਾਜ਼ਾਜ਼ ਨੂੰ ਇਹ ਲੈਂਡਸਕੇਪਿੰਗ ਦੇ ਰਹੇ ਨੇ, ਜਿਹੜੇ ਵੱਡੇ ਕਾਰਪੋਰੇਟ ਪਲਾਜ਼ਾਜ਼ ਨੇ, ਉੱਥੇ ਤੁਹਾਡੇ ਘਰਾਂ ਦੀ ਇੰਟਰਲੋਕਿੰਗ ਤੋਂ ਲੈ ਕੇ ਘਰ ਦਾ ਕੰਮ, ਅਤੇ AAA ਲੈਂਡਸਕੇਪਿੰਗ ਨੂੰ ਵੱਡੀ ਜੋਬ ਕੋਈ ਵੀ ਦੇ ਸਕਦੇ ਹੋ, ਵੱਡਾ ਇਕਿਉਪਮੈਂਟ ਅਤੇ ਵੱਡੀ ਕੰਪਨੀ। 647-784-1213। ਅਤੇ ਇਹਦੇ ਨਾਲ ਨਾਲ ਟਰੂ ਨੌਰਥ, ਜਿੱਥੇ ਤੁਸੀਂ ਆਪਣੇ ਘਰਾਂ ਦੇ ਡਰਾਈਵੇ ਪੱਟਦੇ ਹੋ, ਜਿੰਨੇ ਵੀ ਕੰਟਰੈਕਟਰਸ ਹੁੰਦੇ ਨੇ GTA ਏਰੀਏ 'ਚ, ਤੁਸੀਂ ਡਰਾਈਵੇ ਪੱਟਦੇ ਹੋ, ਤੁਸੀਂ ਵੇਸਟ ਕੱਢਦੇ ਹੋ, ਤੁਹਾਨੂੂੰ ਪਤਾ ਨਹੀਂ ਸਿੱਟਣੀ ਕਿੱਥੇ ਹੈ, ਟਰੂ ਨੌਰਥ ਐਸੀ ਕੰਪਨੀ ਹੈ ਜਿਹੜੀ ਕਹਿੰਦੀ 3 to 5 ਮਿੰਟ 'ਚ ਤੁਸੀਂ ਵੇਸਟ ਸਿੱਟਣ ਆਓਗੇ ਵਿਹਲੇ ਹੋ ਜਾਓਗੇ। ਆਪਣੇ ਪ੍ਰੋਪਰਟੀ 'ਤੇ ਗ੍ਰੈਵਲ ਸਿਟਾਉਣੀ ਹੈ, ਮਸ਼ੀਨਾਂ ਲੈ ਕੇ ਆਉਣਗੇ ਪ੍ਰੋਪਰ ਮਸ਼ੀਨਰੀ ਦੇ ਨਾਲ, ਗ੍ਰੈਵਲ ਪਾ ਕੇ ਉਹਨੂੰ ਪੱਧਰ ਕਰਕੇ ਸੈੱਟ ਕਰਕੇ ਸਾਲਾਂ ਦੀ ਗਾਰੰਟੀ ਨਾਲ ਕੰਮ ਕਰਨਗੇ ਟਰੂ ਨੌਰਥ। ਅਤੇ ਟਰੂ ਨੌਰਥ ਜਿਹੜੀ ਹੈ ਉਹ ਇਕਿਉਪਮੈਂਟ ਰੈਂਟ ਵੀ ਕਰਦੀ ਹੈ, ਅਗਰ ਡਰਾਈਵੇ ਪੱਟਣ ਦਾ ਇਕਿਉਪਮੈਂਟ ਚਾਹੀਦਾ, ਮਸ਼ੀਨਰੀ ਬਿਨ ਚਾਹੀਦੇ ਆ ਜਾਂ ਡੰਪ ਟਰੱਕ ਚਾਹੀਦੇ ਨੇ, ਦੇ ਡੂ ਰੈਂਟ ਆਲਸੋ। ਜਸ ਨੂੰ ਕਾਲ ਕਰਨੀ ਹੈ 416-803-0633, 416-803-0623 'ਤੇ ਕਾਲ ਕਰਨੀ ਹੈ। AZ ਲਾਇਸੈਂਸ ਡਰਾਈਵਰਸ, ਜਿਹਨੇ ਕੋਲ ਲਾਇਸੈਂਸ ਨੇ AZ, ਕਾਈਂਡਲੀ ਕਾਲ। AZ ਲਾਇਸੈਂਸ ਡਰਾਈਵਰ US ਕੈਨੇਡਾ ਵਾਸਤੇ ਚਾਹੀਦੇ, ਅਮਰੀਕਾ ਦਾ ਵੀਜ਼ਾ, 2 ਸਾਲ ਦਾ ਐਕਸਪੀਰੀਅੰਸ, ਸਾਫ਼ ਟਰੈਕ ਰੈਕਡ, ਡਾਲਰ ਬਣ ਕੇ ਚੰਗੇ, ਟੀਮ ਦੇ ਵਿੱਚ 20,000 to 25,000 ਮਾਈਲਸ
ਮਹੀਨੇ ਦੀਆਂ ਤੁਸੀਂ ਡਰਾਈਵ ਕਰਨੀਆਂ ਨੇ ਅਤੇ 8 ਤੋਂ 12 ਹਜ਼ਾਰ ਡਾਲਰ ਤੱਕ ਕਮਾ ਸਕਦੇ ਹੋ। 6478314930 AZ ਲਾਇਸੈਂਸ ਡਰਾਈਵਰ 6478311930 'ਤੇ ਕਾਲ ਕਰੋ। ਹਾਈਲੈਂਡ ਆਟੋ ਰਿਪੇਅਰ ਸੈਂਟਰ ਜਿੱਥੇ ਯਾਰਾਂ ਦੇ ਯਾਰ ਨੇ ਉੱਥੇ ਗੈਰੀ ਗਰੇਵਾਲ ਤੁਹਾਨੂੰ ਇੱਕ ਐਸਾ ਇਨਸਾਨ ਤੁਹਾਡੀ ਜ਼ਿੰਦਗੀ 'ਚ ਮਿਲੂਗਾ ਕਿ ਤੁਸੀਂ ਕਹੋਗੇ ਵਾਹ ਕਿਆ ਬਾਤ ਹੈ। ਗੱਡੀ ਰਿਪੇਅਰ 'ਚ ਟੌਪ ਦਾ ਨਾਮ ਹਾਈਲੈਂਡ ਆਟੋ ਰਿਪੇਅਰ ਸੈਂਟਰ, ਤਸੱਲੀ ਅਤੇ ਓਨੈਸਟੀ ਦੋਨੋਂ ਇਕੱਠੀਆਂ ਮਿਲਣਗੀਆਂ। 38 ਆਟੋਮੈਟਿਕ ਡਰਾਈਵ ਦੇ ਉੱਤੇ ਜਾਣਾ, 19 ਸਾਲ ਦਾ ਐਕਸਪੀਰੀਅੰਸ, MTO ਅਪਰੂਵਡ, ਕਾਰਾਂ ਦੀ ਸੇਫਟੀ ਤੋਂ ਲੈ ਕੇ ਕਾਰਸ ਅਤੇ SUV, ਵੈਨ, ਮੋਟਰਸਾਈਕਲ ਦਾ ਕੋਈ ਵੀ ਕੰਮ ਕਰਾਉਣਾ, ਮੋਟਰਸਾਈਕਲ ਵਾਲੇ ਭਾਈ ਵੀ ਇਹਨਾਂ ਕੋਲ ਜਾ ਸਕਦੇ ਨੇ। 905-400-63-63-63, 905-463-6363। ਐਸਟੀਮੇਟ ਲੈਣ ਤੋਂ ਬਾਅਦ ਰੇਡੀਓ ਆਵਾਜ਼ ਕਹਿ ਦਿਓ, ਟੋਟਲ ਬਿੱਲ 'ਚੋਂ 10% ਔਫ ਹੋ ਜੂਗਾ। 905-400-63-63-63। ਔਰ ਆਲ ਲਿੰਕ ਟਰੈਵਲ ਦੇ ਕੋਮਲ ਕਹਿੰਦੇ, ਇੰਡੀਆ ਜਾਣਾ ਬੜਾ ਆਸਾਨ, ਬੜਾ ਸਸਤਾ, ਬਟ ਪੂਰੀ ਸਮਝ ਦੇ ਨਾਲ, ਅੱਧੀ ਜਾਣਕਾਰੀ ਲੈ ਕੇ। ਔਨਲਾਈਨ ਜਿਹੜੇ ਲੋਕ ਟਿਕਟ ਬੁੱਕ ਕਰਾਉਂਦੇ ਨੇ ਬਾਅਦ ਵਿੱਚੋਂ ਮੈਨੂੰ ਫੋਨ ਕਰ ਰਹੇ ਹੁੰਦੇ ਨੇ ਕਿ ਸਾਨੂੰ ਲੱਭ ਨਹੀਂ ਰਿਹਾ ਜੀ, ਕਿੱਥੋਂ ਮਿਲੂਗਾ ਆਹ ਜੋ ਅਸੀਂ ਔਨਲਾਈਨ ਬੁੱਕ ਕੀਤਾ। $100 ਦੀ ਤੁਹਾਨੂੰ ਲਾਲਚ ਦੇ ਦਿੱਤੀ, ਵਿੱਚੋਂ ਕੋਈ ਚੀਜ਼ ਲਕੋ ਲਈ, ਖਰਚਾ ਉਨਾ ਹੀ ਹੈ। ਆਲ ਲਿੰਕ ਟਰੈਵਲ ਦੀ ਕੋਮਲ ਨੂੰ ਕਾਲ ਕਰੋ, 905-239-7711, 905-239-7711। ਔਰ ਮਨਮੋਹਨ ਸਿੰਘ ਕਹਿੰਦੇ ਨੇ, ਆਟੋ ਇੰਸ਼ੋਰੈਂਸ ਹਾਈ ਪੇ ਕਰ ਰਹੇ ਹੋ, ਤੁਸੀਂ ਸਿਰਫ 3 ਮਿੰਟ ਮੇਰੇ ਨਾਲ ਇਨਵੈਸਟ ਕਰਨੇ ਨੇ ਆਪਣੀ ਜ਼ਿੰਦਗੀ ਦੇ, ਮੈਂ ਵਾਅਦਾ ਕਰਦਾ 3 ਮਿੰਟ 'ਚ ਬਹੁਤ ਰਿਜ਼ਲਟ ਤੁਹਾਨੂੰ ਦੇ ਸਕਦੇ ਹਾਂ। 416-990-3200 ਤੁਹਾਡਾ ਕਿਚਨ ਕੈਬਨਿਟ ਦਾ ਬਿਜ਼ਨਸ ਹੈ, ਤੁਸੀਂ ਕੋਈ ਵੀ ਵਰਕਸ਼ਾਪ ਰਨ ਕਰ ਰਹੇ ਹੋ, ਕੋਈ ਵੀ ਸੁਣਦਾ ਪਿਆ ਮੈਨੂੰ, ਇੱਕ ਵਾਰ ਮਨਮੋਹਨ ਨੂੰ ਕਾਲ ਕਰ ਲਿਓ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡਾ ਇੰਟਰਨੈਟ ਅਤੇ ਫੋਨ ਦਾ ਬਿੱਲ ਪੇ ਹੋ ਜਾਣਾ, ਯਾਨੀ ਇੰਨੇ ਪੈਸੇ ਬਚਾ ਦੇਣਗੇ ਤੁਹਾਡੇ। 416-990-3200, 416-990-3200, 416-990-3200 'ਤੇ ਕਾਲ ਕਰ ਸਕਦੇ। ਰੇਡੀਓ ਆਵਾਜ਼ ਸੁਣਦੇ ਹੋ, ਔਰ ਰੇਡੀਓ ਆਵਾਜ਼ ਦੇ ਵਿੱਚ ਅਸੀਂ ਹਰ ਰੋਜ਼ ਤੁਹਾਡੇ ਲਈ ਕੁਝ ਨਵੀਆਂ ਗੱਲਾਂ ਬਾਤਾਂ ਅਤੇ ਮਰੂ ਮਰੂਜ਼ੀ ਵਾਲੀ ਜ਼ਿੰਦਗੀ 'ਚੋਂ ਨਿਕਲ ਕੇ, ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਯਹਾਂ ਕੱਲ੍ਹ ਹੋ ਕਿਆ ਹੋ ਕਿਸਨੇ ਜਾਣਾ। ਸੋ ਕੱਲ੍ਹ ਦੀ ਕਿਸੇ ਨੂੰ ਫਿਕਰ ਨਹੀਂ ਹੋਣੀ ਚਾਹੀਦੀ, ਅੱਜ ਬਿਹਤਰੀਨ ਹੈ। ਅੱਜ ਦੇ ਦਿਨ ਦੇ ਵਿੱਚ ਤੁਸੀਂ ਕੁਝ ਖਬਰਾਂ ਜਿਨ੍ਹਾਂ ਵਿੱਚੋਂ ਸਟੇਟ ਆਫ ਹਾਰਮੋਸ ਖੋਲ੍ਹ ਦਿੱਤਾ ਗਿਆ, ਡੋਨਲਡ ਟਰੰਪ ਨੇ ਵੱਡਾ ਜੁਰਮਾਨਾ, ਜਿੰਨੇ ਬੰਬਾਂ ਨੇ ਨੁਕਸਾਨ ਕੀਤਾ ਉਸ ਤੋਂ ਵੱਧ ਜੁਰਮਾਨਾ ਜਿਹੜਾ ਪੇ ਕਰਕੇ ਇਸ ਆਦਮੀ ਨੇ ਜਿੱਥੇ ਅਮੈਰੀਕਾ ਦੀ ਕਿਰਕਰੀ ਕਰਾਈ ਹੈ, ਉੱਥੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਡੋਨਲਡ ਟਰੰਪ ਨਹੀਂ ਇਹ ਕਰ ਰਿਹਾ, ਇਹਦੇ ਪਿੱਛੇ ਕੁਝ ਲੋਕ ਬੈਠੇ ਨੇ ਜਿਹੜੇ ਇਹਨੂੰ ਐਪਸਟੀਨ ਫਾਈਲ ਦੇ ਵਿੱਚ ਬਲੈਕਮੇਲ ਕਰਕੇ ਇਹ ਸਭ ਕੁਝ ਕਰਾ ਰਹੇ ਨੇ, ਕਿਉਂਕਿ ਮੇਨ ਮੁੱਦਾ ਐਪਸਟੀਨ ਫਾਈਲ ਦਾ ਇਹਦੇ 'ਤੇ ਮੁੱਕ ਜਾਂਦਾ। ਐਪਸਟੀਨ ਅਤੇ ਇਹ ਮੇਨ ਬੰਦੇ ਨੇ ਉਸ ਫਾਈਲ ਦੇ ਵਿੱਚ, ਜੋ ਵੀ ਗੁਨਾਹ ਹੋਏ ਨੇ ਉਹਨਾਂ ਨੂੰ ਲੁਕਾਉਣ ਲਈ ਇਹ ਸਭ ਕੁਝ ਕਰ ਰਿਹਾ। ਕਈ ਲੋਕ ਕਹਿ ਰਹੇ ਨੇ ਕਿ ਮੈਂਟਲ ਹੈਲਥ ਦਾ ਜਿਹੜਾ ਸਰਟੀਫਿਕੇਟ ਲਿਆ ਗਿਆ ਉਹ ਵੀ ਇੰਡੀਆ ਟਾਈਪ ਹੀ ਲਿਆ ਗਿਆ, ਜੁਗਾੜੀ। G7 'ਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਮੂੰਹ ਖੋਲਦਾ ਹੈ ਡੋਨਲਡ ਟਰੰਪ, ਕੀ ਬੋਲਦਾ ਹੈ। ਅਤੇ ਦੂਸਰੇ ਪਾਸੇ ਮਿਸ਼ਲ ਓਬਾਮਾ ਨੂੰ ਕਹਿ ਦਿੱਤਾ ਗਿਆ ਕਿ ਔਰਤ ਨਹੀਂ, ਉਹ ਇੱਕ ਮਰਦ ਹੈ, ਉਹ ਬੰਦਾ ਹੈ, ਇੱਕ ਰੈਸਲਰ ਵੱਲੋਂ ਵਾਈਟ ਹਾਊਸ 'ਚ ਕਹਾਇਆ ਗਿਆ। ਇਸ ਤਰ੍ਹਾਂ ਦੀ ਘਿਨੌਣੀਆਂ ਹਰਕਤਾਂ, ਘਟੀਆ ਅਤੇ ਨੀਚ ਦਰਜੇ ਦੇ ਕੰਮ ਕੋਈ ਨੀਚ ਬੰਦਾ ਹੀ ਕਰ ਸਕਦਾ। ਮੈਂ ਟੋਰਾਂਟੋ 'ਚ ਯਾਦ ਹੈ, ਇੱਥੇ ਸੋਨੇ ਦੀ ਚੋਰੀਆਂ 'ਚ ਲੋਕਾਂ ਦੇ ਨਾਂ ਲਿਖੇ ਹੋਏ ਨੇ, ਇਹ ਬੜੀਆਂ ਪੋਸਟ ਪਾਉਂਦੇ ਨੇ ਟਰੰਪ ਸਪੋਰਟਰਸ ਵੀ, ਮੈਂ ਦੇਖੇ ਨੇ ਕਿ ਕਈ ਵਾਰ ਉਹੋ ਜਿਹੇ ਹੁੰਦੇ ਨੇ ਜਿੱਦਾਂ ਦਾ ਟਰੰਪ ਹੈਗਾ, ਮਲਟੀਪਲ ਚੋਰੀਆਂ, ਮਲਟੀਪਲ ਠੱਗੀਆਂ, ਮਲਟੀਪਲ ਥਿੰਗਸ, ਅਤੇ ਇੱਦਾਂ ਦੇ ਹੀ ਲੋਕ ਨੇ। ਮਿਸ਼ਲ ਓਬਾਮਾ ਨੂੰ ਜਿਹੜਾ ਹੈਗਾ, ਫਸਟ ਲੇਡੀ ਜਿਹੜੀ ਹੈਗੀ ਆ, ਉਸ ਨੂੰ ਜਾਣ ਬੁੱਝ ਕੇ ਕਹਾਇਆ ਗਿਆ ਇੱਕ ਰੈਸਲਰ ਦੇ ਥਰੂ, ਅਤੇ ਉਹ ਆਪ ਕਿਹਾ ਜਾਊਗਾ, ਤੁਸੀਂ ਦੇਖ ਲਓ, ਜੋ ਔਰਤ ਦੀ ਇਸ ਤਰ੍ਹਾਂ ਦੇ ਨਾਲ ਇਨਸਲਟ ਕਰਦਾ ਹੈਗਾ। ਬੜੇ ਲੋਕ ਅਮੈਰੀਕਾ ਦੇ ਵਿੱਚ ਇਸ ਚੀਜ਼ ਨਾਲ ਖਫਾ ਔਰ ਨਾਰਾਜ਼ ਹੋਏ ਕਿ ਇਹ ਕਿਸ ਤਰ੍ਹਾਂ ਦਾ ਅਮੈਰੀਕਾ ਜਿੱਥੇ ਇੱਕ ਔਰਤ ਦੇ ਲਈ ਵਾਈਟ ਹਾਊਸ ਦੇ ਗਰਾਊਂਡ ਬਣਾ ਕੇ ਜਿੱਥੇ ਖੇਡਦੇ ਪਏ ਨੇ ਉੱਥੋਂ ਇਹ ਅਨਾਊਂਸਮੈਂਟ ਕਰਨੀ। 10 ਸੈਂਟ ਤੁਹਾਡੀ ਗੈਸ ਸਸਤੀ ਹੋ ਗਈ ਇਸ ਵੀਕ ਦੇ ਵਿੱਚ, ਰੈਡੀ ਰਹੋ, 10 ਸੈਂਟ ਪਰ ਲੀਟਰ ਗੈਸ ਡਰੋਪ

ਸਤਿ ਸ਼੍ਰੀ ਅਕਾਲ ਮੈਂ ਸੰਤੋਸ਼ ਕੀ ਹਾਲ ਚਾਲ ਹੈ ਜੀ ਕਾਲੀ ਮਤ ਕਰਨਾ ਅਭੀ ਮਤ ਡ੍ਰੋਪ ਕਰਨਾ ਆਪਕਾ ਬੰਬ ਸ਼ੈਲ ਰਾਈਟ ਮੇ ਫਟ ਜਾਤਾ ਹੈ ਟੋਰਾਂਟੋ ਦੇ ਵਿੱਚ ਇੱਕ ਐਸਾ ਗਰੁੱਪ ਅਰੈਸਟ ਕੀਤਾ ਗਿਆ ਜਿਹੜਾ ਪੈਸੇ ਲੈ ਕੇ ਗਨ ਫੋਰ ਹਾਇਰ ਦੇ ਵਿੱਚ ਯਾਨੀ ਕਿ ਉਹਨੂੰ ਪੈਸੇ ਦਿੱਤੇ ਜਾਂਦੇ ਸੀ ਉਹ ਗਨ ਚੱਕਦਾ ਸੀ ਪੈਸੇ ਲੈ ਕੇ ਅੱਗੇ ਗੋਲੀ ਚਲਾਉਂਦਾ ਸੀ ਅਮੈਰੀਕਨ ਕੌਂਸਲੇਟ 'ਤੇ ਇਸ ਗਰੁੱਪ ਵੱਲੋਂ ਮਾਰਚ 'ਚ ਗੋਲੀ ਚਲਾਈ ਗਈ ਇਹ ਤੋਂ ਬਾਅਦ ਕੁਛ ਕਾਰਪੋਰੇਟ ਘਰਾਣੇ ਨੇ ਉੱਥੇ ਗੋਲੀਆਂ ਚਲਾਈਆਂ ਗਈਆਂ ਅਤੇ ਮਲਟੀਪਲ ਜਿਹੜੀਆਂ ਗੋਲੀਆਂ ਟੋ ਟਰੱਕਾਂ ਦੀ ਲੜਾਈ ਵਿੱਚ ਇਸ ਗਰੁੱਪ ਨੇ ਐਜ਼ ਏ ਹਾਇਰਿੰਗ ਦੇ ਤੌਰ ਦੇ ਉੱਤੇ ਇਹਨਾਂ ਨੂੰ ਹਾਇਰ ਕੀਤਾ ਗਿਆ ਹਾਇਰ ਕਰਕੇ ਮਲਟੀਪਲ ਗੋਲੀਆਂ ਜਿਹੜੀਆਂ ਟੋ ਟਰੱਕ 'ਤੇ ਜਿਹੜੇ ਇੰਸੀਡੈਂਟ ਹੋਏ ਉਹਨਾਂ ਚਲਾਈ ਗਏ ਇਸੇ ਰੇਡ ਦੇ ਦੌਰਾਨ ਇੱਕ ਪੁਲਿਸ ਆਫਿਸਰ ਪਿਛਲੇ ਵੀਕ ਮਾਰਿਆ ਗਿਆ ਜਦੋਂ 19 ਸਾਲ ਦੇ ਇੱਕ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਪੂਰਾ ਰੈਕਡ ਕੀ ਹੈ ਟੋਰਾਂਟੋ ਪੁਲਿਸ ਇਹਦੀ ਅਨਾਊਂਸਮੈਂਟ ਕਰ ਰਹੀ ਹੈ ਅਤੇ ਨਾਲ ਨਾਲ ਮੇਰੇ ਨਾਲ ਸੰਤੋਸ਼ ਜੀ ਨੇ ਸੰਤੋਸ਼ ਜੀ ਕੀ ਹਾਲ ਨੇ ਸਵਾਲ ਜ਼ਰੂਰ ਕਰੇਂਗੇ ਪਰ ਆਪਕੋ ਥੋੜਾ ਸਾ ਸਬਰ ਰੱਖਣਾ ਪੜੇਗਾ ਰੀਅਲ ਸਟੇਟ ਮਾਰਕੀਟ ਹੈ ਜਿਹੜੀ ਉਹਦੇ ਚ ਅੱਛਾ ਬੂਮ ਆ ਰਿਹਾ ਹੈਗਾ ਮਤਲਬ ਤੁਸੀਂ ਕਿਤੇ ਵੀ ਗੱਡੀ ਚਲਾਉਂਦੇ ਹੋ ਬਹੁਤ ਸਾਰੇ ਘਰ ਸੋਲਡ ਨਜ਼ਰ ਆ ਰਹੇ ਨੇ ਰਿਪੋਰਟਸ ਦੱਸਣਗੇ ਪ੍ਰਾਈਜ਼ ਡਿਕਰੀਜ਼ ਹੋਏ ਨੇ ਕਿ ਕਿਵੇਂ ਨੇ ਬਿਲਡਰ ਅਗਰੈਸਿਵ ਨੇ ਪਰ ਮੈਂ ਇੱਕ ਚੀਜ਼ ਦੱਸ ਦਿੰਦਾ ਕਿ ਜਿਵੇਂ ਸਾਡੇ ਮੇਰੇ ਰਿਲੇਸ਼ਨ 'ਚ ਹੋ ਕੇ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਗਵਰਨਮੈਂਟ ਸਰਵਿਸ ਦੇ ਉੱਤੇ ਕੰਮ ਕਰ ਰਿਹਾ ਬੰਦਾ ਉਹ ਦੱਸ ਰਿਹਾ ਕਿ ਪਿਛਲੇ 3 ਸਾਲ 'ਚ ਲੇ ਆਫ ਮਿਲਦੀਆਂ ਸੀ ਯਾਦ ਦੇਣਾ 'ਚ ਉਹਨਾਂ ਨੂੰ ਅੱਜ ਕੱਲ੍ਹ ਪਹਿਲੀ ਵਾਰ ਸੀ ਪਿਛਲੇ 3 ਸਾਲ 'ਚ ਇਸ ਵਾਰ ਉਹ ਓਵਰ ਟਾਈਮ ਲਗਾ ਰਹੇ ਨੇ ਇਹ ਡਿਪਾਰਟਮੈਂਟ ਨੇ ਲੈਂਡਸ ਨੂੰ ਰੈਡੀ ਕਰਦੇ ਨੇ ਫੋਰ ਕੰਸਟਰਕਸ਼ਨ ਉਹਨਾਂ ਦੀ ਸਾਰੀ ਇੰਸਪੈਕਸ਼ਨਸ ਇਨਵਾਇਰਮੈਂਟਲਸ ਡਿਗਿੰਗ ਤੋਂ ਪਹਿਲਾਂ ਜੋ ਜੋ ਕੁਛ ਹੋਣਾ ਹੁੰਦਾ ਉਹਦੀ ਇੰਸਪੈਕਸ਼ਨਸ ਕਰਕੇ ਡਿਪਾਰਟਮੈਂਟ ਸਰਟੀਫਿਕੇਟ ਦਿੰਦਾ ਉਹ ਤੋਂ ਬਾਅਦ ਕੰਸਟਰਕਸ਼ਨ ਸਟਾਰਟ ਹੁੰਦੀ ਆਈ ਹੋਪ ਸੋ ਕਿ ਅਮੈਰੀਕਾ ਦੇ ਨਾਲ ਜਿਹੜੀ ਕੁਜ਼ਮਾ ਦੀ ਡੀਲ ਆ ਟਰੰਪ ਦੇਖੋ ਕਿ ਉੱਥੇ ਬੋਲੂਗਾ ਕਹਿੰਦਾ ਹੁੰਦਾ ਚਲੋ ਛੱਡੋ ਹੁਣ ਬਾਹਲਾ ਕਰਨ ਕਹਿਣਾ ਸੋ ਲੈਟ ਸੀ ਕੀ ਬੋਲਦਾ ਅਤੇ ਕਈ ਵਾਰੀ ਕੀ ਹੁੰਦਾ ਤੁਹਾਡੇ ਘਰ ਦੇ ਅੰਦਰ ਹੀ ਕਰਕਾ ਪੇਤੀ ਲੰਕਾ ਢਾਏ ਲੀਸਾ ਰੋਇਟ ਜਿਹੜੀ ਮਿਲਟਨ ਤੋਂ ਮੈਂਬਰ ਪਾਰਲੀਮੈਂਟ ਆ ਮਾਰਕ ਕਾਰਨੀ ਨੇ ਇਹਨੂੰ ਆਪਣੀ ਟੀਮ ਦੇ ਵਿੱਚ ਮਿਲਾਇਆ ਇਹ ਕੰਜ਼ਰਵੇਟਿਵ ਆ ਇਹ ਏਵੀਏਸ਼ਨ ਮਿਨਿਸਟਰ ਰਹੀ ਆ ਇਹ 에ਅਰ ਕੈਨੇਡਾ ਦੀ ਸਟ੍ਰਾਈਕ ਦੇ ਵਿੱਚ ਬੜੇ ਡਿਫਰੈਂਟ ਐਂਗਲ ਨਾਲ ਇਹਨੇ ਡੀਲ ਕੀਤਾ ਸੀ ਜਿਵੇਂ ਕਹਿ ਲਓ ਵੀ ਦਾਦਾਗਿਰੀ ਟਾਈਪ ਉਹ ਟਾਈਮ 'ਤੇ ਸੁਰਖੀਆਂ 'ਚ ਬਹੁਤ ਆਈ ਸੀ ਜਦੋਂ ਸਟੀਫਨ ਹਾਰਪਰ ਪ੍ਰਧਾਨ ਮੰਤਰੀ ਸੀ ਇਸ ਔਰਤ ਨੇ ਪੂਰਾ ਜ਼ੋਰ ਦਿਖਾ ਕੇ ਅਤੇ ਇੱਕ ਬੜੇ ਅਜੀਬ ਕਿਸਮ ਦੇ ਰਵੱਈਏ ਦੇ ਨਾਲ ਜਿਹੜਾ 에ਅਰ ਕੈਨੇਡਾ ਦੀ ਸਟ੍ਰਾਈਕ ਨੂੰ ਡੀਲ ਕੀਤਾ ਸੀਗਾ ਯਾਨੀ ਕਿ ਮੈਂ ਕੁਛ ਸ਼ਬਦ ਐਸੇ ਨੇ ਜਿਹੜੇ ਨਹੀਂ ਕਹਿ ਸਕਦਾ ਪਰ ਇਨਡਾਇਰੈਕਟਲੀ ਉਹ ਹੋਇਆ ਸੀ ਅਤੇ ਉਹ ਕਹਿ ਰਹੀ ਹੈ ਕਿ ਜੀ ਮੈਕਸੀਕੋ ਡੀਲ ਬਣਾ ਗਿਆ ਮਾਰਕ ਕਾਰਨੀ ਨੇ 24 ਬੰਦਿਆਂ ਦੀ ਟੀਮ 'ਚ ਇਹਨੂੰ ਪਾਇਆ ਸੀ ਆਪਣੇ ਨਾਲ ਉਹ ਕਹਿੰਦੀ ਮੈਕਸੀਕੋ ਨਾਲ ਅਮੈਰੀਕਾ ਡੀਲ ਬਣਾ ਰਿਹਾ ਕੈਨੇਡਾ ਰਹਿ ਗਿਆ ਹੈਗਾ ਠੀਕ ਹੈ ਜੀ ਅਸੀਂ ਵਿਕ ਜਾਂਦੇ ਹਾਂ ਜੋ ਜੋ ਸਮਾਨ ਸਾਡਾ ਉਹ ਚਾਹੁੰਦੇ ਨੇ ਸਾਡੇ ਖਣਿਜ ਪਦਾਰਥ ਸਾਡਾ ਪਾਣੀ ਸਾਡੇ ਨੈਚੁਰਲ ਰਿਸੋਰਸ ਸਾਡੀ ਲੱਕੜ ਸਾਡਾ ਤੇਲ ਅਸੀਂ ਉਹਨਾਂ ਨੂੰ ਗਿਰਵੀ ਧਰ ਦਿੰਦੇ ਹਾਂ ਜਿਵੇਂ ਨੈਗਰਾ ਫਾਲ ਤੁਸੀਂ ਗਿਰਵੀ ਧਰਿਆ ਹੋਇਆ ਨੈਗਰਾ ਫਾਲ 'ਚ ਕੋਈ ਵੀ ਬੰਦਾ ਕਸੀਨੋ ਨਹੀਂ ਖੋਲ੍ਹ ਸਕਦਾ ਤੁਸੀਂ ਚਾਹੇ $200 billion ਇਨਵੈਸਟ ਕਰ ਦਿਓ ਐਕਸਕਲੂਸਿਵਿਟੀ ਰਾਈਟ ਅਮੈਰੀਕਾ ਦੀ ਕੰਪਨੀ ਨੂੰ ਵੇਚੇ ਹੋਏ ਨੇ ਫੋਰ 100 ਸਾਲ ਲਈ ਮੈਟਰੋ ਲਿੰਕਸ ਦੇ ਵਿੱਚ ਤੁਸੀਂ ਕੋਈ ਵੀ ਸਾਈਨ ਬੋਰਡ ਆਪਣਾ ਨਹੀਂ ਲਾ ਸਕਦੇ ਕੋਈ ਵੀ ਤੁਸੀਂ ਟੈਂਡਰ ਨਹੀਂ ਲੈ ਸਕਦੇ 100 ਸਾਲ ਲਈ ਮੈਟਰੋ ਲਿੰਕਸ ਦੇ ਜਿਹੜੇ ਸਾਈਨ ਨੇ TTC ਦੇ ਬੱਸਾਂ ਦੇ ਉੱਪਰ ਇਹ ਅਮੈਰੀਕਾ ਦੀ ਕੰਪਨੀ ਨੇ CBS ਨੇ 100 ਸਾਲ ਲਈ ਸਾਈਨ ਕਰਾਏ ਹੋਏ ਨੇ ਇੱਦਾਂ ਹੀ 100 ਸਾਲ ਲਈ ਅਸੀਂ ਹੋਰ ਸਾਈਨ ਕਰ ਦਿੰਦੇ ਹਾਂ ਤੁਸੀਂ ਤਾਂ ਪੀਅਰ ਪੋਲੀਅਰ ਬਸ ਆਪਣੀ ਸਿਆਸਤ ਖੇਡੋ ਮੁਲਕ ਗਿਆ ਤੇਲ ਲੈਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਲੀਸਾ ਰੋਇਟ ਜੀ ਕਿ ਤੁਸੀਂ ਮੁਲਕ ਨੂੰ ਐਸੇ ਨਾਜ਼ੁਕ ਟਾਈਮ 'ਤੇ ਜਦੋਂ ਸਟਰੈਂਥ ਦੀ ਲੋੜ ਹੁੰਦੀ ਹੈ ਮੈਂ ਕਹਿੰਦਾ ਹੁੰਦਾ ਕਿ ਲੀਡਰ ਉਹ ਜਿਹੜਾ ਖੜ੍ਹੇ ਐਰਨੋ ਟੂਲ ਕੰਜ਼ਰਵੇਟਿਵ ਲੀਡਰ ਰਿਹਾ ਜਦੋਂ ਡੋਨਲਡ ਟਰੰਪ ਪਿਛਲੀ ਵਾਰ ਆਇਆ ਸੀ ਟ੍ਰੇਡ ਦੇ ਇਸ਼ੂ ਲੈ ਕੇ ਫਿਰ ਆਇਆ ਸੀ ਉਸ ਟਾਈਮ 'ਤੇ ਐਰਨੋ ਟੂਲ ਜਿਹੜਾ ਹੈਗਾ ਉਹ ਨਾਲ ਖੜ੍ਹਿਆ ਸੀ ਇਹਨਾਂ ਦੇ ਠੀਕ ਹੈ ਐਰਨੋ ਟੂਲ ਨੇ ਕਿਹਾ ਸੀ ਕਿ ਸਾਡੇ ਵੱਲੋਂ ਸਿਲੰਡਰ ਆ ਤੁਸੀਂ ਜੋ ਵੀ ਡੀਲ ਬਣਾਵੋਗੇ ਆਪੋਜੀਸ਼ਨ ਤੁਹਾਡੀ ਸਪੋਰਟ ਕਰੂਗਾ ਇਟ ਸ਼ੁੱਡ ਬੀ ਲਾਈਕ ਦੈਟ ਬਟ ਰਾਈਟ ਨਾਓ ਊਂਟ ਕਿਸ ਕਰਵਟ ਬੈਠਦਾ ਆਉਣ ਵਾਲੇ ਦਿਨ ਜਿਹੜੇ ਤੁਹਾਨੂੰ ਦੱਸਣਗੇ ਜੀ

0: ਸੋ ਫੀਫਾ ਦੇ ਵਿੱਚ ਉੱਧਰ ਇਰਾਨ ਦੀ ਟੀਮ ਮੈਚ ਖੇਡਣ ਤੋਂ ਬਾਅਦ ਰਾਈਟ ਅਵੇ ਉਹਨੂੰ ਕਹਿ ਦਿੱਤਾ ਗਿਆ ਕਿ ਅਮਰੀਕਾ ਛੱਡ ਕੇ ਮੈਕਸੀਕੋ ਜਾਓ ਫਟਾਫਟ, ਫਿਰ ਅਗਲੀ ਵਾਰ ਬੈਕ ਆਇਆ, ਆਰਾਮ ਵੀ ਨਹੀਂ ਕਰਨ ਦਿੱਤਾ ਗਿਆ। ਡੋਨਲਡ ਟਰੰਪ ਇੱਕ ਪਾਸੇ ਸੰਧੀਆਂ ਕਰ ਰਿਹਾ, ਨੱਕ ਰਗੜ ਰਿਹਾ, ਅਤੇ ਦੂਸਰੇ ਪਾਸੇ ਫੋਕੀ ਜਿਹੜੀ ਆ ਕਾਰਵਾਈ ਆ ਇਸ ਦੇ ਉੱਪਰ ਹੋ ਰਹੀ ਹੈ, ਜਿਸਦੀ ਨਿਖੇਧੀ ਖੇਡ ਜਗਤ ਦੇ ਲੋਕਾਂ ਨੇ ਕੀਤੀ ਆ। ਹਾਲ ਹੀ ਵਿੱਚ ਹੋਏ ਜਿਹੜੇ ਮੈਚ ਨੇ ਉਹਨਾਂ ਵਿੱਚੋਂ ਆਸਟ੍ਰੇਲੀਆ ਨੇ ਤੁਰਕੀ ਨੂੰ ਹਰਾਇਆ, ਜਰਮਨੀ ਨੇ ਕ੍ਰੋਸਾਓ ਨੂੰ ਵੱਡੇ ਫਰਕ ਦੇ ਨਾਲ ਹਰਾਇਆ, ਅਤੇ ਆਈਵਰੀ ਕੋਸਟ ਨੇ ਇਕਵਾਡੋਰ, ਇੱਕ ਛੋਟੇ ਛੋਟੇ ਜਿਹੇ ਦੋਨੋਂ ਆਈਲੈਂਡ ਨੇ, ਇਹਨਾਂ ਨੇ ਇੱਕ ਦੂਜੇ ਜਿਹੜੇ ਜਿਹੜਾ ਆਈਵਰੀ ਕੋਰਟ ਹੈ ਨਾ, ਇਹਨੇ ਇਕਵਾਡੋਰ ਨੂੰ ਮਾਤ ਦਿੱਤੀ। ਇਸ ਤੋਂ ਇਲਾਵਾ ਨੀਦਰਲੈਂਡ ਅਤੇ ਜਪਾਨ, ਸਪੇਨ ਅਤੇ ਬੈਲਜੀਅਮ, ਮਿਸਰ, ਸਾਊਦੀ ਅਰਬ, ਇਰਾਨ ਅਤੇ ਨਿਊਜ਼ੀਲੈਂਡ ਦੇ ਮੈਚ ਜਿਹੜੇ ਨੇ ਡਰੋ ਰਹੇ, ਕੋਈ ਵੀ ਜਿੱਤਿਆ ਨਹੀਂ, ਕੋਈ ਵੀ ਹਾਰਿਆ ਨਹੀਂ। ਇਰਾਨ ਦੀ ਟੀਮ ਨੇ ਚੰਗੀ ਪਰਫੋਰਮੈਂਸ ਕੀਤੀ, ਅਤੇ ਨਜ਼ਾਰਾ ਵਾਲੇ ਜਿਹੜੇ ਮੈਚ ਨੇ ਲਾਈਵ ਚਲਾਉਣੇ ਸ਼ੁਰੂ ਕਰ ਰਹੇ ਨੇ, ਤੁਸੀਂ ਵੱਡੇ ਸਕਰੀਨ ਦੇ ਉੱਤੇ ਨਾਲ ਹੱਥ 'ਚ ਕੋਲਡ ਡਰਿੰਕ ਜਾਂ ਡਰਿੰਕ ਫੜ ਕੇ ਕੁਝ ਖਾਂਦੇ ਪੀਂਦੇ ਨਾ ਮੈਚ ਨੂੰ ਅਗਰ ਇੰਜੋਏ ਕਰਨਾ ਚਾਹੁੰਦੇ ਹੋ, ਨਜ਼ਾਰਾ ਨੂੰ ਕੰਟੈਕਟ ਕਰੋਗੇ 905-451-2600, ਜਾਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਪੂਰਾ ਹਾਲ ਬੁੱਕ ਕਰਨਾ ਚਾਹੁੰਦੇ ਹੋ, ਮੈਚ ਦੇਖਣ ਲਈ 20 ਲੋਕ, 25 ਲੋਕ, 30 ਲੋਕ ਇਕੱਠੇ ਬਹਿਣਾ ਚਾਹੁੰਦੇ ਹੋ, ਨਜ਼ਾਰਾ 905-451-2600 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ। ਫਰੈਸ਼ ਗਰੋਸਰੀ ਡਿਪੂ, ਮਹਿੰਗਾਈ ਦੇ ਨਾਲ ਦੁਸ਼ਮਣੀ, ਭਾਵੇਂ 10 ਸੈਂਟ ਗੈਸ ਸਸਤੀ ਹੋ ਜਾਣੀ ਆ, ਪਰ ਮਿੱਤਰਾਂ ਦਾ ਨਾਂ ਚੱਲਦਾ, ਜਿਹੜੇ ਲੁੱਟਣ ਵਾਲੇ ਲੋਕ ਨੇ ਇਹਨਾਂ ਨੇ ਤਾਂ ਲੁੱਟਣਾ ਹੀ ਆ। ਪਿੱਛੋਂ ਮਹਿੰਗਾ ਹੋ ਗਿਆ, ਅੱਗਾ ਇਹਨਾਂ ਦਾ ਕਿੱਥੇ ਆ ਅਤੇ ਪਿੱਛਾ ਕਿੱਥੇ ਆ, ਪਿਛਲੇ 3 ਸਾਲ ਤੋਂ ਨਹੀਂ ਪਤਾ ਲੱਗਦਾ, ਪਰ ਫਰੈਸ਼ ਗਰੋਸਰੀ ਡਿਪੂ ਕਹਿੰਦਾ ਮਹਿੰਗਾਈ ਨਾਲ ਦੁਸ਼ਮਣੀ। ਕੁਇਕਲੀ ਜੀ ਦਿਓ ਜੀ ਇਨਫੋਰਮੇਸ਼ਨ।
1: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਸੋ 2 ਦਿਨ ਰਹਿ ਗਏ ਨੇ ਜੀ ਜਿਹੜੀਆਂ ਡੀਲਸ ਲੱਗੀਆਂ ਹੋਈਆਂ, ਜਿਹੜੇ ਆਟਿਆਂ ਦੇ ਬੈਗ ਬਾਹਰ 21-22 ਡਾਲਰ, ਭਾਜੀ ਲੋਕੀ ਫੋਨ ਕਰ ਕਰ ਪੁੱਛਦੇ ਪਏ ਆ ਕਿ ਵਾਕਈ ਇਹ ਡੀਲ 13 ਡਾਲਰ ਦੀ ਲੱਗੀ ਹੋਈ ਹੈ। ਸੋ ਬਿਲਕੁਲ ਜੀ, ਆਸ਼ੀਰਵਾਦ ਹੋਲ ਵੀ ਟਾਟਾ ਸਿਰਫ 12.99 ਦੇ ਵਿੱਚ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਬਰਾੜ ਦੇਸੀ ਘਿਓ ਮਿਲਣਾ ਸਿਰਫ 24.99 ਦਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਵਾਘ ਬੱਕਰੀ ਚਾਏ ਜਿਹੜੇ ਸਾਰਿਆਂ ਦੀ ਪਸੰਦ ਆ, 16-16 ਡਾਲਰ ਬਾਹਰ ਦੇਣ ਦੀ ਬਜਾਏ ਸਿਰਫ 9 ਡਾਲਰ ਦਾ ਬੈਗ ਤੁਹਾਨੂੰ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਦਾਲਾਂ ਜੀ 2.99 ਤੋਂ 4 ਪਾਉਂਡ ਦਾ ਬੈਗ ਸ਼ੁਰੂ ਹੋ ਜਾਂਦਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੋਰ ਵੀ ਬਹੁਤ ਸਾਰੀਆਂ ਅਮੇਜ਼ਿੰਗ ਡੀਲਸ ਨੇ, ਅਸੀਂ ਮਹਿੰਗਾਈ ਉੱਤੇ ਜਾਣ ਹੀ ਨਹੀਂ ਦੇਣੀ ਹੈਗੀ।
0: ਸੋ ਇੱਕ ਚੀਜ਼ ਦਾ ਦਾਅਵਾ ਹੈ ਕਿ ਤੁਸੀਂ ਅਗਰ ਈਸਟ ਐਂਡ ਦੇ ਵਿੱਚ ਰਹਿੰਦੇ ਹੋ, ਤੁਸੀਂ ਬਹੁਤ ਮਹਿੰਗੀ ਗਰੋਸਰੀ ਖਰੀਦ ਰਹੇ ਹੋ, ਤੁਸੀਂ ਜ਼ਰੂਰ ਤੇ ਜ਼ਰੂਰ ਜਿਹੜੀ ਵਿਟਵੀ ਵਾਲੀ ਲੋਕੇਸ਼ਨ ਹੈ ਜਿਹੜੀ ਨਵੀਂ ਖੁੱਲ੍ਹੀ ਹੈ, 10,000 ਸਕੇਅਰ ਫਿੱਟ ਦੀ ਹੈ, ਬੜਾ ਕੁਛ ਇਹਨਾਂ ਉੱਥੇ ਸਪੈਸ਼ਲ ਲਗਾ, ਗੋਲ ਗੱਪੇ ਵਗੈਰਾ ਇਹ ਵੋ, ਤੁਸੀਂ ਉੱਥੇ ਜਿੱਥੇ ਇੰਜੋਏ ਕਰਦੇ ਹੋ, ਗਰੋਸਰੀ ਕਰਦੇ ਹੋ, ਅਤੇ ਫਰੈਸ਼ ਗਰੋਸਰੀ ਡਿਪੂ ਕਹਿੰਦਾ ਤੁਸੀਂ ਭਾਵੇਂ ਜਿਹੜਾ ਹੈਗਾ ਕਿਸੇ ਵੀ ਸ਼ਹਿਰ ਤੋਂ ਆ ਜਾਓ, ਬੈਲਵਿਲ ਤੋਂ ਲੈ ਕੇ ਬੋਮਨਵਿਲ, ਔਸ਼ਵਾ, ਕਰਟਸ, ਹੈਮਟਨ, ਕਾਫੀ ਸ਼ਹਿਰ ਨੇ ਉਤਰਲੇ ਜਿਹੜੇ ਮੈਂ ਨਾਂ ਲੈ ਸਕਦਾ, ਉਹ ਸਾਰੇ ਸ਼ਹਿਰਾਂ ਤੋਂ ਆਉਣ ਲੈਣ ਜੀ ਪੀਟਰਬਰੂ ਤੋਂ ਆ ਜਾਓ ਤੁਸੀਂ। ਹਾਂਜੀ, ਬੜੇ ਲੋਕ ਬੈਠੇ ਆ ਮਸਕੋਕਾ ਕਾਊਂਟੀ ਦੇ ਵਿੱਚ, ਨੌਰਥ ਦੇ ਵਿੱਚ ਰਿਚਮੰਡ ਹਿਲ 'ਚ ਬੈਠੇ, ਤੁਹਾਡੇ ਲਈ ਵਧੀਆ ਲੋਕੇਸ਼ਨ ਹੈ। ਤੁਸੀਂ ਵਿਟਬੀ ਦੇ ਉੱਤੇ ਜਿਹੜਾ ਹੈਗਾ ਐਡਰੈਸ ਬੋਲ ਦਿਓ ਭਾਜੀ।
1: ਹਾਂਜੀ, 1618 ਡੰਡਾਸ ਸਟਰੀਟ ਈਸਟ ਵਿਟਬੀ ਦੇ ਉੱਤੇ ਹੈ ਜੀ। ਇਹ ਡੰਡਾਸ ਐਂਡ ਸਿਕਸਨ ਦਾ ਜਿਹੜਾ ਇੰਟਰਸੈਕਸ਼ਨ ਹੈ ਉਹਦੇ ਬਿਲਕੁਲ ਕਾਰਨਰ ਤੇ ਫਰੈਸ਼ ਗਰੋਸਰੀ ਡਿਪੂ ਦਾ ਸਟੋਰ ਹੈ ਜੀ। ਔਰ ਸੈਕਿੰਡ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ, ਜਿਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬ੍ਰੈਂਪਟਨ 31 ਸਟੀਪਲ ਵੁਸ਼ ਐਵਨਿਊ ਬ੍ਰੈਂਪਟਨ ਦੇ ਵਿੱਚ ਪਹੁੰਚਣਾ ਜੀ ਤੁਸੀਂ, ਔਰ ਸੇਵਿੰਗ ਦਾ ਫਾਇਦਾ ਲਾਉਣਾ, ਔਰ ਜ਼ਰੂਰ ਪਹੁੰਚਿਓ ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਜੀ।
0: ਤੇ ਨੰਬਰ ਟੂ ਕਾਲ ਫਰੈਸ਼ ਗਰੋਸਰੀ ਡਿਪੂ, ਨੰਬਰ ਦੇ ਦਿਓ ਸਰ।
1: 905-458-1300-905-458-1300, ਤੇ ਦੂਸਰਾ ਨੰਬਰ ਵਿੱਟ ਵੀ ਦਾ ਹੈਗਾ ਜੀ 905-556-1651-905-556-1651।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਯੂੰ ਗਏ ਯੂੰ ਵਾਪਸ ਆਏ, ਅੱਜ ਦੀ ਗੱਲਬਾਤ ਕਰ ਲਾਂਗੇ। ਸੰਤੋਸ਼ ਜੀ, ਆਪਕਾ ਅੱਜ ਕਾ ਕੁਐਸਚਨ ਕਿਆ ਹੈ?
2: ਜੀ ਬਿਲਕੁਲ ਅਮਨ ਜੀ, ਅੱਜ ਦਾ ਮੇਰਾ ਕੁਐਸਚਨ ਹੈਗਾ ਆ, ਮੰਨੋ ਕਿ ਤੁਸੀਂ ਇੱਕ ਰੇਸਿੰਗ ਕੰਪੀਟੀਸ਼ਨ ਚ ਗਏ ਹੋ, ਤੇ ਸੈਕਿੰਡ ਬੰਦਾ ਜਿਹੜਾ ਉੱਥੇ ਰੇਸਿੰਗ ਕੰਪੀਟੀਸ਼ਨ ਚ ਆ, ਤੁਸੀਂ ਉਹਨਾਂ ਨੂੰ ਓਵਰਟੇਕ ਕਰ ਲੈਂਦੇ ਹੋ, ਫਿਰ ਤੁਸੀਂ ਕਿਹੜੇ ਪੋਜੀਸ਼ਨ ਤੇ ਹੋ?
0: ਵਾਓ, ਬੜਾ ਅੱਛਾ ਕੁਐਸਚਨ ਹੈ, ਸਮਝ ਆ ਗਿਆ ਮੈਨੂੰ। ਵੈਸੇ ਜਵਾਬ ਮੈਂ ਨਹੀਂ ਦਵਾਂਗਾ, ਲੋਕ ਆਪਣੇ ਆਪ ਤੁਹਾਡਾ ਜਵਾਬ ਦੇਣਗੇ।
2: ਬਿਲਕੁਲ,
0: ਸਵਾਲ ਇੱਕ ਵਾਰ ਫਿਰ ਰਿਪੀਟ ਕਰ ਦਿਓ
2: ਜੀ। ਤੁਸੀਂ ਇੱਕ ਰੇਸ ਵਿੱਚ,
0: ਮੰਨ ਲਓ ਤੁਸੀਂ ਇੱਕ ਰੇਸ ਚ ਭੱਜ ਰਹੇ ਹੋ
2: ਜੀ।
0: ਸੰਤੋਸ਼ ਸੁਣ ਰਹੇ ਹੋ?
2: ਜੀ ਜੀ ਬਿਲਕੁਲ।
0: ਹੈਲੋ
2: ਹੈਲੋ, ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਅਮਨ ਜੀ?
0: ਹੈਲੋ
2: ਤੁਹਾਡੀ, ਹੈਲੋ
0: 905-673-3337 ਸਟੂਡੀਓ ਨੰਬਰ ਨੇ। ਹੈਲੋ
2: ਹੈਲੋ,
0: ਸੰਤੋਸ਼ ਜੀ।
2: ਹਾਂਜੀ ਅਮਨ ਜੀ, ਮੈਨੂੰ ਤੇ ਆਵਾਜ਼ ਆ ਰਹੀ ਹੈ ਤੁਹਾਡੀ।
0: ਸੰਤੋਸ਼ ਜੀ,
2: ਹੈਲੋ,
0: ਆਈ ਡੋਨਟ ਨੋ। ਸੋ ਵਾਪਸ ਆ ਰਹੇ ਸੀ, ਗੱਲਬਾਤ ਕਰ ਰਹੇ ਹਾਂ।
3: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
4: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
3: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
4: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
0: ਔਰ ਸਟੂਡੀਓ ਵਿੱਚ 905-600-7373 ਸਾਰੇ ਲਾਈਨ ਬਿਜ਼ੀ ਮਿਲਣਗੇ। ਸੰਤੋਸ਼ ਨਾਲ ਲਾਈਨ ਮਿਲ ਗਿਆ, ਲਾਈਨ ਸੌਰੀ ਸੰਤੋਸ਼, ਇੱਧਰੋਂ ਮੇਰੇ ਤੋਂ ਬਟਨ ਗਲਤ ਪ੍ਰੈਸ ਹੋ ਗਿਆ ਸੀ, ਮੈਂ ਤੁਹਾਡੀ ਆਵਾਜ਼ ਆ ਰਹੀ ਸੀ, ਮੈਂ ਹੀ ਹੈਲੋ ਹੈਲੋ ਕਰੀ ਜਾ ਰਹੀ ਸੀ। ਥੈਂਕ ਯੂ। ਅਤੇ ਮੇਰੇ ਨਾਲ ਸ਼ੇਰ ਚੰਗ ਰਾਣਾ ਜੀ ਨੇ, ਤੁਹਾਡੇ ਸਵਾਲ ਦਾ ਜਵਾਬ ਵੀ ਲੈਂਦੇ ਆਪਾਂ ਸਾਰੇ। ਅਤੇ ਰਾਣਾ ਜੀ, ਤੁਸੀਂ ਦਿਓ ਮੈਸੇਜ ਆਪਣਾ।
5: ਅਮਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਲਿਸਟ ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਆਰਡੀਐਸਪੀ ਦੇ ਬਾਰੇ ਗੱਲਬਾਤ ਕਰਦੇ ਹਾਂ ਹਮੇਸ਼ਾ। $90,000 ਦੀ ਗ੍ਰਾਂਟ ਹੈਗੀ ਜੋ ਫੈਡਰਲ ਗਵਰਨਮੈਂਟ ਦੇ ਰਹੀ ਉਹਨਾਂ ਸਭ ਲੋਕਾਂ ਨੂੰ ਜਿਨ੍ਹਾਂ ਦੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੈ, ਫਿਜ਼ੀਕਲੀ ਜਾਂ ਅਗਰ ਮੈਂਟਲੀ ਡਿਸੇਬਲ ਆ, ਜਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਡਿਸੇਬਲ ਹੈਗਾ, ਤੇ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਪਲਾਈ ਕਰਕੇ ਉਸ ਤੋਂ ਬਾਅਦ ਆਰਡੀਐਸਪੀ ਅਕਾਊਂਟ ਓਪਨ ਕਰਕੇ ਸਾਰੀਆਂ ਗ੍ਰਾਂਟਸ ਲੈ ਸਕਦੇ ਹਾਂ। ਇਹਦਾ ਕਿਹੜਾ ਕਿਹੜਾ ਪ੍ਰੋਸੈਸ ਹੈਗਾ, ਈਵਨ ਗਵਰਨਮੈਂਟ ਇਹ ਵੀ ਆਪਾਂ ਨੂੰ ਦੱਸ ਰਹੀ ਹੈ ਵੀ ਅਗਰ ਆਪਾਂ ਐਲੀਜੀਬਲ ਸੀਗੇ ਪਿਛਲੇ 10 ਸਾਲਾਂ ਦੇ ਵਿੱਚ, ਆਪਾਂ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ। ਕਿੱਦਾਂ ਪੋਸੀਬਲ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਸੋ ਉਮਰ ਜਿਹੜੀ ਹੈ ਅਗਰ 49 ਸਾਲ ਤੋਂ ਘੱਟ ਹੈ ਤੇ ਡੈਫੀਨੇਟਲੀ ਆਪਾਂ ਇਸ $90,000 ਦੀ ਗ੍ਰਾਂਟ ਦਾ ਫਾਇਦਾ ਲੈ ਸਕਦੇ ਹਾਂ। ਇਸ ਤੋਂ ਇਲਾਵਾ ਅਗਰ 18 ਸਾਲ ਦੀ ਏਜ ਤੋਂ ਏਜ ਘੱਟ ਹੈਗੀ, 18 ਸਾਲ ਜੀ ਉਸ ਤੋਂ ਏਜ ਘੱਟ ਹੈ, ਤਾਂ ਅਪ ਟੂ $284 ਹਰ ਮਹੀਨੇ ਪੇਰੈਂਟਸ ਨੂੰ ਅਲੱਗ ਮਿਲਣਗੇ। ਐਂਡ ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈ ਤੇ ਅਪ ਟੂ $200 ਹਰ ਮਹੀਨੇ ਜਿਹੜਾ ਹੈਗਾ ਫੈਡਰਲ ਗਵਰਨਮੈਂਟ ਦੇ ਰਹੀ ਹੈ। ਐਂਡ ਬੈਸਟ ਪਾਰਟ ਇਹ ਹੈ ਜਿਹੜੇ ਪ੍ਰੋਵਿੰਸ਼ਲ ਕੋਈ ਬੈਨੀਫਿਟਸ ਹੈਗੇ ਨੇ ਉਹਨਾਂ ਤੇ ਵੀ ਇਸ ਗ੍ਰਾਂਟ ਦਾ ਕੋਈ ਇੰਪੈਕਟ ਨਹੀਂ ਪਏਗਾ, ਉਹ ਵੀ ਪੈਸੇ ਮਿਲਣਗੇ, ਪਲੱਸ ਫੈਡਰਲ ਗਵਰਨਮੈਂਟ ਵੱਲੋਂ $90,000 ਦੀ ਗ੍ਰਾਂਟ ਵੀ ਮਿਲੇਗੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਅਮਨ ਜੀ।
0: ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ।
4: ਸਟੀਲਸ 905।
0: ਔਰ ਜੀ ਮੇਰੇ ਨਾਲ ਸੰਤੋਸ਼, ਕਿਵੇਂ ਹੋ ਤੁਸੀਂ?
2: ਬਹੁਤ ਵਧੀਆ ਅਮਨ ਜੀ।
0: ਅੱਛਾ, ਇੱਕ ਵਾਰ ਫਿਰ ਹੁਣ ਦੱਸ ਦਿਓ ਆਪਾਂ ਸਾਰਿਆਂ ਨੂੰ ਕਿ ਸੰਤੋਸ਼ ਇੱਕ ਰੇਸ 'ਚ ਭੱਜ ਰਹੀ ਹੈ
2: ਜੀ,
0: ਠੀਕ ਹੈ
2: ਜੀ,
0: ਇੱਦਾਂ ਹੀ ਲਾ ਲਈਏ।
2: ਹਾਂਜੀ ਬਿਲਕੁਲ, ਮੈਂ ਇੱਕ ਰੇਸ ਵਿੱਚ ਭੱਜ ਰਹੀ ਹਾਂ ਤੇ ਮੈਂ ਸੈਕਿੰਡ ਬੰਦੇ ਨੂੰ ਓਵਰਟੇਕ ਕਰ ਲਿਆ।
0: ਯਾ ਨਹੀਂ ਨਹੀਂ, ਤੁਹਾਨੂੰ ਓਵਰਟੇਕ ਕਰਾਉਣਾ ਕਿਸੇ ਨੂੰ, ਐ ਨਾ ਕਰੋ ਪਲੀਜ਼।
2: ਚਲੋ ਠੀਕ ਹੈ, ਓਕੇ।
0: ਤੁਹਾਨੂੰ ਓਵਰਟੇਕ ਕਰ ਗਿਆ ਕੋਈ ਬੰਦਾ, ਤੁਸੀਂ ਸੈਕਿੰਡ ਪੋਜੀਸ਼ਨ ਤੇ ਹੋ ਜਾਂ ਸੈਕਿੰਡ ਪੋਜੀਸ਼ਨ ਤੇ? ਨਹੀਂ ਨਹੀਂ, ਤੁਸੀਂ ਉਹਨੇ ਪੁੱਛ ਲਓ ਜੇ ਮੈਂ ਕਿਹਾ, ਮੈਂ ਤੁਹਾਡਾ ਸਵਾਲ ਨਾ ਖਰਾਬ ਕਰ ਦਵਾਂ।
2: ਨਹੀਂ ਨਹੀਂ ਕੋਈ ਗੱਲ ਨਹੀਂ,
0: ਨਹੀਂ ਤੁਸੀਂ ਸੰਤੋਸ਼ ਜੀ ਐ ਨਾ ਕਰੋ ਪਲੀਜ਼
2: ਜੀ। ਠੀਕ ਹੈ ਜੀ,
0: ਸੰਤੋਸ਼ ਜੀ ਤੁਸੀਂ ਪੁੱਛੋ।
2: ਮੈਂ ਇੱਕ ਰੇਸਿੰਗ ਕੰਪੀਟੀਸ਼ਨ 'ਚ ਗਈ ਔਰ ਮੈਂ ਸੈਕਿੰਡ ਬੰਦੇ ਨੂੰ ਓਵਰਟੇਕ ਕਰ ਲਿਆ।
0: ਹਾਂ,
2: ਤੇ ਫਿਰ ਮੈਨੂੰ ਹੁਣ ਦੱਸੋ ਮੈਂ ਕਿਹੜੀ ਪੋਜੀਸ਼ਨ ਤੇ ਆ?
0: ਕਿਆ ਬਾਤ ਹੈ, ਬੜਾ ਕੰਪਲਿਕੇਟਡ ਕੁਐਸਚਨ ਹੈ। ਵੈਸੇ ਤੁਹਾਡੇ ਆਨਸਰ ਲਈ ਲੋਕ ਪਹਿਲਾਂ ਹੀ ਆਉਣੇ ਸ਼ੁਰੂ ਹੋ ਗਏ ਨੇ, 905-600-7373। ਹਾਂਜੀ, ਤੁਸੀਂ ਕੀ ਸੋਚਦੇ ਸੰਤੋਸ਼, ਕਿਹੜੀ ਪੋਜੀਸ਼ਨ ਤੇ ਆ? ਹਾਂਜੀ, ਤੁਹਾਡੇ ਨਾਲ ਆ ਜੀ।
6: ਹਾਂਜੀ ਹਾਂਜੀ, ਪਹਿਲੀ ਤੇ ਜੀ, ਪਹਿਲੀ ਤੇ।
0: ਪਹਿਲੀ ਤੇ ਸੰਤੋਸ਼, ਪਹਿਲੀ ਤੇ ਪਹੁੰਚ ਗਈ। ਚੰਗੀ ਤਰ੍ਹਾਂ ਸੁਣ ਲਓ ਪਹਿਲਾਂ ਕੀ ਆ।
2: ਚਲੋ ਜੀ, ਮੈਂ ਤੁਹਾਨੂੰ ਸਿੰਪਲ ਕਰਕੇ ਦੱਸਦੀ ਆ।
0: ਨਹੀਂ, ਇੱਕ ਵਾਰ ਇਦਾਂ ਹੀ ਦੱਸ ਦੋ, ਸਿੰਪਲ ਨਾ ਕਰੋ।
2: ਚਲੋ ਠੀਕ ਹੈ, ਮੈਂ ਰੇਸਿੰਗ ਕੰਪੀਟੀਸ਼ਨ 'ਚ ਗਈ ਤੇ ਮੈਂ ਸੈਕਿੰਡ ਪੋਜੀਸ਼ਨ ਵਾਲੇ ਬੰਦੇ ਨੂੰ ਓਵਰਟੇਕ ਕਰ ਲਿਆ, ਮੈਂ ਕਿਹੜੇ ਨੰਬਰ ਤੇ ਆਉਂਗੀ?
0: 905 600

0: ਸੋ 905-673-33 37 ਦੇ ਉੱਤੇ ਤੁਸੀਂ ਦੱਸ ਰਹੇ ਹੋ ਸੰਤੋਸ਼ ਨੇ ਸੈਕਿੰਡ ਪੋਜੀਸ਼ਨ ਨੂੰ ਕ੍ਰੋਸ ਕਰ ਲਿਆ ਅਤੇ ਸੰਤੋਸ਼ ਦੀ ਇਸ ਰੇਸ 'ਚ ਪੋਜੀਸ਼ਨ ਕੀ ਹੋ ਗਈ 905-673-33 37 ਪਰ ਤੁਹਾਡੇ ਕੋਲ ਹੋਲਡ ਦੇ ਨਾਲ ਨਾਲ ਮੇਰੇ ਨਾਲ ਐੱਮ ਐੱਸ ਹੈ ਜੋ ਕਿ ਵੈਜੀਟੇਰੀਅਨ ਸ਼ੈਫ ਆ ਪਿਓਰ ਵੈਜੀਟੇਰੀਅਨ ਸ਼ੈਫ ਤੁਸੀਂ ਕੋਈ ਵੀ ਕੇਟਰਿੰਗ ਘਰਾਂ 'ਚ ਗੁਰਦੁਆਰੇ ਮੰਦਰ ਮਸਜਿਦ ਕਿਤੇ ਵੀ ਕਰਾਉਣੀ ਹੈਗੀ ਆ ਐੱਮ ਐੱਸ ਜਿਹੜਾ ਸਪੈਸ਼ਲਾਈਜ਼ ਕਰਦਾ ਇੱਕ ਤਾਂ ਸਨੈਕਸ ਦੇ ਵਿੱਚ ਟਿੱਕੀ ਬਰਗਰ ਜਿਹੜਾ ਹੈਗਾ ਇਹਨਾਂ ਦਾ ਉਹ ਲਾਈਨ 'ਚ ਲੱਗ ਕੇ ਲੋਕ ਲੈਂਦੇ ਸੀ ਇਹਨਾਂ ਦੀ ਟਿੱਕੀ ਆ ਖੰਨੇ ਵਾਲੀ ਟਿੱਕੀ ਕਹਿੰਦੇ ਉਹਨੂੰ ਸਪੈਸ਼ਲ ਟਿੱਕੀ ਆ ਜਿਹੜੀ ਕਿ ਡਿਫਰੈਂਟ ਵੇ ਨਾਲ ਬਣਾਈ ਜਾਂਦੀ ਹੈ ਜਿਹਦੇ 'ਚ ਕੋਈ ਵੀ ਕੈਮੀਕਲਸ ਨਹੀਂ ਪਾਏ ਜਾਂਦੇ ਕਿ ਟਿੱਕੀ 2 ਮਹੀਨਾ ਖਰਾਬ ਨਾ ਹੋਵੇ ਜਾਂ 4-4 ਮਹੀਨੇ ਫ੍ਰੀਜ਼ਰਾਂ 'ਚ ਪਈ ਰਹੇ ਅਤੇ ਨਾਲ ਨਾਲ ਤੁਸੀਂ ਟਰਾਈ ਕਰਨਾ ਇਹਨਾਂ ਦੇ ਅੱਜ ਐੱਮ ਐੱਸ ਤੁਸੀਂ ਕੀ ਖਿਲਾਓਗੇ ਲੋਕਾਂ ਸਾਰਿਆਂ ਨੂੰ ਬਰਿਆਨੀ ਜਿਹਨੇ ਖਾ ਲਈ ਬਰਿਆਨੀ ਇਹਨਾਂ ਦੇ ਹੱਥ ਦੀ ਬਰਿਆਨੀ ਖਾ ਕੇ ਦੇਖ ਲਓ ਜਿਹਨੇ ਖਾ ਲਈ ਤੁਹਾਨੂੰ ਆਈਡੀਆ ਦਿੰਦਾ ਬਰਿਆਨੀ 'ਚ ਤੁਸੀਂ ਪੱਤਾ ਕਿਹੜਾ ਪਾਉਂਦੇ ਹੋ ਜੀ ਜਿਹੜਾ ਤੁਸੀਂ ਕਹਿੰਦੇ ਸੀ ਉਹ ਹਰਾ ਜਿਹਾ ਖਾਣੇ ਦੇ ਹੋਰ ਭਾਜੀ ਕੀ ਦੇ ਸਕਦੇ ਹੋ
1: $12
0: ਦੇ 2 ਅੰਮ੍ਰਿਤਸਰੀ ਕੁਲਚੇ ਤੁਹਾਡੇ ਲਈ ਮਿਲਣਗੇ ਅੱਜ ਮਤਲਬ ਇੱਕ ਬਾਏ ਕਰਨਾ ਇੱਕ ਫ੍ਰੀ ਆ ਕਹਿਣ ਦਾ ਮਤਲਬ ਇਹ ਆ ਕੋਈ ਵੀ ਚੀਜ਼ ਆ ਬਰਿਆਨੀ ਇੱਕ ਬਾਏ ਕਰਨੀ ਆ ਇੱਕ ਫ੍ਰੀ ਅਤੇ ਟਿੱਕੀ ਤੁਸੀਂ ਜਿਹੜੀ ਆ ਖੰਨੇ ਵਾਲੀ ਟਿੱਕੀ ਇੱਕ ਬਾਏ ਕਰਨੀ ਆ ਇੱਕ ਫ੍ਰੀ ਜਾਂ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਆ ਕੋਈ ਵੀ ਹੋਰ ਆਈਟਮ ਆ ਬਰਿਆਨੀ ਹੋ ਗਈ ਇਹ ਹੋ ਗਈ ਅੰਮ੍ਰਿਤਸਰੀ ਕੁਲਚਾ ਹੈਗਾ ਨਿਊਟਰੀ ਕੁਲਚਾ ਹੋ ਗਿਆ ਚੌੜੇ ਬਾਜ਼ਾਰ ਲੁਧਿਆਣੇ ਵਾਲਾ ਤਵਾ ਕਿਚਨ ਜਿਹੜਾ ਕਿ 30 ਰੈਂਬਲਰ ਡਰਾਈਵ ਕੈਨੇਡੀਅਨ ਸਟੀਲ ਉੱਥੇ ਜ਼ਰੂਰ 2410-2412-2414 ਦੇ ਉੱਤੇ ਅਲੱਗ ਅਲੱਗ ਡੀਲ ਮਿਲਦੀਆਂ ਬਰਿਆਨੀ ਜਿਹੜੀ ਤੁਸੀਂ ਖਾਓਗੇ ਉਹ 'ਚ ਦੇਸੀ ਘਿਓ ਦਾ ਟੇਸਟ ਦੇਖਿਓ ਕਿਵੇਂ ਆਊਗਾ ਪਹਿਲੀ ਵਾਰ ਅੱਗੇ ਬਰਿਆਨੀ ਤੁਸੀਂ ਦੇਸੀ ਘਿਓ ਵਾਲੀ ਖਾਓਗੇ ਦੇਸੀ ਘਿਓ ਦੀ ਬਰਿਆਨੀ 905 ਜਿਹੜਾ 451-2600 ਤਵਾ ਕਿਚਨ 30 ਰੈਬਲਰ ਡਰਾਈਵ ਥੈਂਕ ਯੂ ਸੋ ਮਚ ਸਰ
2: 2 ਇੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ इसी तरह तवा किचन का दारा सिंह पराठा भी हार नहीं मान रहा चैंपियन इन पराठा मार्केट
3: जो कि मिल रहा है 2410 एट तवा किचन 30 रैम्बलर ड्राइव ब्रैम्पटन कोस्ट टू कैनेडी एंड स्टील्स 905-451-2600 905-451-2600
0: 905-451-2600 ते कॉल करनी है हां जी मनदीप मनदीप
4: हेलो
0: हां जी
4: हां जी सर सत श्री अकाल जी सो मैं तो मैडम दा आंसर देना सी
0: तुसी सिर्फ आंसर दियो पोजीशन की है बस ये दस दियो ਸੰਤੋਸ਼ ਦੀ ਪੋਜੀਸ਼ਨ ਕੀ ਹੋ ਗਈ ਪਹਿਲਾਂ ਫਸਟ ਕਹਿ ਕੇ ਤੁਸੀਂ ਬਾਕੀ ਸੈਕੰਡ ਕਹਿ ਰਹੇ ਹੋ ਤੁਸੀਂ ਕੀ ਕਹਿੰਦੇ ਹੋ ਜੀ
4: ਹੈਲੋ
0: ਹਾਂਜੀ
4: ਸਤਿ
0: ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ
5: ਸੰਤੋਸ਼
0: ਕੁਐਸਚਨ ਇੱਕ ਵਾਰ ਰਿਪੀਟ ਕਰੋ ਦੁਬਾਰਾ ਮੈਨੂੰ ਸ਼ਾਇਦ ਸੁਣਨ ਚ ਗਲਤੀ ਲੱਗ ਗਈ
5: ਹਾਂਜੀ ਅਮਨਜੀਤ ਸੋ ਮੇਰਾ ਕੁਐਸਚਨ ਹੈਗਾ ਮੈਂ ਇੱਕ ਰੇਸਿੰਗ ਕੰਪੀਟੀਸ਼ਨ ਚ ਗਈ ਮੈਂ ਸੈਕਿੰਡ ਪਰਸਨ ਨੂੰ ਓਵਰਟੇਕ ਕਰ ਲਿਆ ਮੇਰਾ ਨੰਬਰ ਕਿਹੜਾ ਹੋਏਗਾ
0: 905-673-33-37 905-673-33-37 ਤੇ ਤੁਸੀਂ ਕਾਲ ਕਰਨੀ ਹੈ ਔਰ ਜੋ ਸਵਾਲ ਹੈ ਚੰਗੀ ਤਰ੍ਹਾਂ ਹੁਣ ਤੁਸੀਂ ਸੁਣ ਲਿਆ ਸੈਕਿੰਡ ਪੋਜੀਸ਼ਨ ਓਵਰਟੇਕ ਕਰ ਗਏ ਬਈ ਮੇਰੇ ਹਿਸਾਬ ਨਾਲ ਤਾਂ ਆਲਵੇਜ਼ ਨੰਬਰ 1 ਰਹਿਣਾ ਚਾਹੀਦਾ 905-673-33-37 ਸਟੂਡੀਓਜ਼ ਦੇ ਨੰਬਰ ਨੇ ਸਟੂਡੀਓਜ਼ ਦੇ ਨੰਬਰ 'ਤੇ ਕਾਲ ਕਰੋ ਔਰ ਰੇਡੀਓ ਆਵਾਜ਼ ਨੂੰ ਤੁਸੀਂ ਸੁਣ ਰਹੇ ਹੋ 905-673-33-37 ਸਟੂਡੀਓ 'ਤੇ ਕਾਲ ਕਰ ਲਓ ਅਤੇ ਤੁਸੀਂ ਨਾਲ ਨਾਲ ਰਾਈਟ ਵਿੰਡੋ ਫਿੱਟ ਦਾ ਨੰਬਰ ਨੋਟ ਕਰੋਗੇ ਅਗਰ ਕਿਸੇ ਨੇ ਵੀ ਇੰਸਟਾਲਮੈਂਟਸ ਦੇ ਵਿੱਚ ਵਿੰਡੋਜ਼ ਯਾਨੀ ਕਿ ਤੁਸੀਂ ਥੋੜ੍ਹੇ ਜਿਹੇ ਪੈਸੇ ਹੁਣ ਦੇ ਰਹਿਣੇ ਵਿੰਡੋਜ਼ ਐਂਡ ਡੋਰਸ ਘਰ ਦੇ ਚੇਂਜ ਕਰਨੇ ਨੇ ਤੁਹਾਨੂੰ ਇੱਕ ਕਿਸ਼ਤ ਮਿਲ ਜੂਗੀ ਜਿਹੜੀ ਕਿ $80 ਤੋਂ ਲੈ ਕੇ $120 ਦੇ ਵਿੱਚ ਹੋਊਗੀ ਔਰ ਰਾਈਟ ਵਿੰਡੋ ਫੋਰਸ ਵਾਲਿਆਂ ਦਾ ਨੰਬਰ ਹੈ 416-206-3200 416-206-3200 ਡੈਂਟਿਸਟਰੀ ਐਟ ਰੈਂਬਲਰ ਡਾਕਟਰ ਜਤਿੰਦਰ ਕੌਰ ਗਰੇਵਾਲ ਸਪੈਸ਼ਲੀ ਲੋਕ ਦੂਰ ਦੂਰ ਦੇ ਸ਼ਹਿਰਾਂ ਤੋਂ ਇਸ ਰੇਡੀਓ ਰਾਹੀਂ ਸੁਣ ਕੇ ਪਹੁੰਚਦੇ ਨੇ ਆਪਣੇ ਦੰਦਾਂ ਦਾ ਇਲਾਜ ਕਰਾਉਣ ਲਈ। ਡੈਂਟਿਸਟਰੀ ਐਟ ਰੈਂਬਲਰ 905-451-8211 905-451-8211 ਦੇ ਉੱਤੇ CBDC ਜਿਹੜਾ ਤੁਹਾਡਾ ਸਰਟੀਫਿਕੇਟ ਆ ਉਹ ਵੀ ਰਿਨਿਊ ਕਰਾ ਲਓ। ਮੈਂ ਕੱਲ੍ਹ ਆਪਣਾ ਕਰਾ ਲਿਆ ਤਾਂ ਜੋ ਤੁਹਾਡੀ ਦੰਦਾਂ ਦੀ ਸੰਭਾਲ ਹੋ ਸਕੇ। ਕੱਲ੍ਹ ਦੀ ਇੱਕ ਬੜੀ ਖੂਬਸੂਰਤ ਜੀ ਗੱਲ ਉਹ ਵੀ ਤੁਹਾਡਾ ਸਾਂਝੀ ਕਰੂੰਗਾ ਮੈਂ, ਪਰ ਪਹਿਲਾਂ ਸੰਤੋਸ਼ ਨੂੰ ਆਪਾਂ ਹਰਾ ਦਈਏ ਰੇਸ ਦੇ ਵਿੱਚੋਂ, ਕਿਤੇ ਫਸਟ ਨਾ ਆ ਜਾਵੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ,
1: ਇਹ ਅਮਰਜੀਤ ਜੀ ਸੈਕਿੰਡ ਜੇ ਸੈਕਿੰਡ ਨੇ ਕ੍ਰੋਸ ਕੀਤਾ, ਸੈਕਿੰਡ ਜੇ ਫਸਟ ਨੂੰ ਕੀਤਾ ਇਹਨਾਂ ਨੇ, ਇਹ ਸੈਕਿੰਡ
0: ਸ਼ੋਰ ਹੈ ਤੁਹਾਨੂੰ
1: 100%।
0: ਸੰਤੋਸ਼ ਜੀ ਦੇਖ ਲੋ ਬਈ, ਮੈਂ ਨੀ ਕਹਿ ਰਿਹਾ, ਇਹ ਸਾਰੇ ਕਹਿ ਰਹੇ ਨੇ, ਦੇਖ ਲੋ ਹੁਣ ਮੈਂ ਕੀ ਕਰ ਸਕਦਾ।
5: ਕੋਈ
0: ਜਿਤਾ ਨੀ ਫਸਟ ਤੇ ਲੈ ਕੇ, ਪਰ ਤੇਗ ਬਹਾਦਰ ਜੀ ਨੇ ਤੁਹਾਨੂੰ ਪਹਿਲੇ ਨੰਬਰ ਤੇ ਕਾਲ ਤੇ ਜਿਤਾ ਦਿੱਤਾ ਸੀ। ਆਪਾਂ ਹੁਣੇ ਪੁੱਛ ਲੈਣੇ ਇੱਕ ਆਪਣਾ ਗੈਸਟ ਹੋਰ ਨਵਾਂ ਆ ਗਿਆ, ਉੜਕੇ ਲੈਂਦੇ ਹਾਂ। ਹੈਲੋ ਗੈਸਟ, ਹਾਊ ਆਰ ਯੂ? ਸਤਿ ਸ਼੍ਰੀ ਅਕਾਲ ਜੀ। ਪ੍ਰਨੀਤ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਸਰ,
0: ਕੀ ਹਾਲ ਚਾਲ ਨੇ ਤੁਹਾਡੇ?
6: ਵਧੀਆ ਜੀ, ਵਧੀਆ, ਤੁਸੀਂ ਦੱਸੋ।
0: ਅੱਛਾ, ਸੰਤੋਸ਼ ਜੀ ਇੱਕ ਰੇਸ 'ਚ ਭੱਜ ਰਹੇ ਨੇ, ਉਹ ਰੇਸ 'ਚ ਭੱਜਦੇ ਭੱਜਦੇ ਉਹਨਾਂ ਨੇ ਸੈਕਿੰਡ ਪੋਜੀਸ਼ਨ ਦੇ ਬੰਦੇ ਨੂੰ ਕੱਟ ਦਿੱਤਾ ਪਿੱਛੇ। ਸੰਤੋਸ਼ ਜੀ ਦੀ ਪੋਜੀਸ਼ਨ ਕੀ ਹੋਊਗੀ?
6: ਫਸਟ ਹੋਗੀ ਸਰ।
0: ਫਸਟ ਹੋਗੀ ਨਾ, ਤੇ ਨੈਕਸਟ ਕਾਲ ਰਜਿੰਦਰ ਜੀ, ਤੁਸੀਂ ਕੀ ਕਹਿੰਦੇ ਹੋ?
7: ਫਸਟ।
0: ਰਜਿੰਦਰ ਜੀ?
7: ਹਾਂਜੀ
0: ਹਾਂਜੀ,
7: ਫਸਟ
0: ਫਸਟ ਹੋਗੀ ਨਾ?
7: ਹਾਂਜੀ।
0: ਦੇਖਿਆ, ਟਰੰਪ ਵਾਂਗੂ ਆਪਾਂ ਸਾਰਿਆਂ ਨੂੰ ਕਨਫਿਊਜ਼ ਕਰ ਦਿੰਦਾ। ਆਈ ਵਿਲ ਡ੍ਰੌਪ ਦ ਬੰਬਸ ਟੁਮਾਰੋ ਮੇਬੀ। ਹਾਂਜੀ, 905-600-7337 ਗੱਲ ਕਰ ਰਹੇ ਹੋ। ਪ੍ਰਨੀਤ, ਜਿਹੜੇ ਕਿ ਇਵੈਂਟ ਮੈਨੇਜਮੈਂਟ ਦੇ ਵਿੱਚ ਡੈਕੋਰੇਸ਼ਨ, ਤੁਹਾਡੇ ਗੈਸਟ ਦੀ ਆਓ ਭਗਤ, ਅਤੇ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਜਿਹੜਾ ਇਵੈਂਟ ਆ ਉਸ ਦਿਨ ਦਾ, ਜਿਸ ਦਿਨ ਤੁਸੀਂ ਆਪਣੇ ਸਾਰਿਆਂ ਨਾਲ ਨਜ਼ਾਰਾ 'ਤੇ ਪਹੁੰਚੇ, ਜਨਮ ਦਿਨ, ਬਰਥਡੇ, ਐਨਵਰਸਰੀ ਤੋਂ ਲੈ ਕੇ ਗੈਟ ਟੁਗੈਦਰ, ਜਿਸ ਤਰ੍ਹਾਂ ਕਿਹਾ ਹੈਗਾ ਕਿ ਫੀਫਾ ਵਰਲਡ ਕੱਪ ਦੇ ਮੈਚ ਵੀ ਤੁਸੀਂ ਦੇਖਣੇ ਚਾਹੁੰਦੇ ਹੋ ਐਕਸਕਲੂਸਿਵਿਟੀ ਨਾਲ ਬੈਠ ਕੇ, 20 ਜਣੇ, 30 ਜਣੇ, 25 ਜਣੇ, 50 ਜਣੇ ਆਪਣਾ ਗਰੁੱਪ ਬਣਾ ਕੇ ਤੁਸੀਂ ਦੇਖ ਸਕਦੇ ਹੋ। ਅਤੇ ਜਿੱਥੇ ਬਾਹਰ ਸਟੇਜ ਹੈਗੀ ਹੈ, ਜਿੱਥੇ DJ ਜਿੱਥੇ ਲੱਗਿਆ ਹੋਇਆ, ਏਅਰਪੋਰਟ ਵਰਗੇ 6-7 ਵਾਸ਼ਰੂਮ ਬਣੇ ਹੋਏ ਨੇ, ਸ਼ਾਨਦਾਰ ਖਾਣਾ ਇਹਨਾਂ ਦੇ, ਸਭ ਤੋਂ ਵੱਧ ਤੁਹਾਡੇ ਜਿਹੜੇ ਉਹ ਮੋਮੋਸ ਤੇ ਉਹ ਥੋੜਾ ਵਿਕਦਾ ਪਾਸਤਾ, ਕਿਹੜਾ ਵਿਕਦਾ?
6: ਅਲਫਰੇਡੋ ਪਾਸਤਾ ਸਰ।
0: ਅਲਫਰੇਡੋ ਪਾਸਤਾ, ਕੁਝ ਦੱਸ ਦੋਗੇ ਦੀ ਖਾਸੀਅਤ ਕੀ ਆ?
6: ਹਾਂਜੀ ਹਾਂਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ। ਹਾਂਜੀ,
6: ਤੇ ਸਾਡਾ ਸਭ ਤੋਂ ਜ਼ਿਆਦਾ ਮਤਲਬ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਕਸਟਮਰਸ ਨੂੰ ਪਸੰਦ ਆਉਂਦਾ, ਜਿਹੜਾ ਸਭ ਤੋਂ ਜ਼ਿਆਦਾ ਸਾਡੇ ਆਰਡਰ ਹੁੰਦਾ, ਉਹ ਅਲਫਰੇਡੋ ਪਾਸਤਾ ਤੇ ਅਲਫਰੇਡੋ ਮੋਮੋਸ। ਉਹਦੀ ਖਾਸੀਅਤ ਇਹ ਹੈ ਕਿ ਜਿਹੜੀ ਉਹਦੀ ਸੌਸ ਆ, ਜਿਹੜੀ ਉਹਦੀ ਕਰੀਮ ਸੌਸ ਆ, ਉਹ ਸਾਡੀ ਇਨ ਹਾਊਸ ਪ੍ਰਪੇਅਰਡ ਹੁੰਦੀ ਹੈ, ਉਹ ਕੈਨਸ ਵਾਲੀ ਨਹੀਂ ਹੁੰਦੀ।
0: ਹਾਂ, ਉਹ ਡੱਬਿਆਂ ਦੀ ਨਹੀਂ ਆ, ਇੱਕ ਰੈਸਪੀ ਆ ਮਿਡਲ ਈਸਟ ਤੇ, ਇੱਕ ਸ਼ੈਫ ਦੀ ਰੈਸਪੀ ਆ ਜਿਹਦੇ ਵਿੱਚ ਕਾਜੂ ਤੋਂ ਲੈ ਕੇ, ਮੈਂ ਇਹ ਹਮੇਸ਼ਾ ਔਡਰ ਕਰਕੇ, ਕੱਲ੍ਹ ਵੀ ਮੈਂ ਔਡਰ ਕਰਕੇ ਲੈ ਕੇ ਗਿਆ ਅਲਫਰੇਡੋ ਪਾਸਤਾ, ਇਹਨਾਂ ਦੇ ਵਿੱਚ ਗਾਜਰਾਂ ਹੁੰਦੀਆਂ ਨੇ, ਅਤੇ ਇਹੋ ਜਿਹਾ ਟੇਸਟ, ਯਕੀਨ ਮੈਨੂੰ, ਮੈਂ ਐਵੇਂ ਨਹੀਂ ਕਹਿੰਦਾ ਕਿ ਮੈਂ ਐਡ ਕਰ ਰਿਹਾ ਜਾਂ ਮੈਂ ਇੱਥੇ ਬੈਠਾ, ਇਹੋ ਜਿਹਾ ਮੈਂ ਪਾਸਤਾ ਅਤੇ ਇਹੋ ਜਿਹੇ ਮੋਮੋਸ ਦਾ ਟੇਸਟ ਪਹਿਲਾਂ ਨਹੀਂ ਕਦੇ ਖਾਧਾ। ਤੁਸੀਂ 905-451-2600 'ਤੇ ਕਾਲ ਕਰਨੀ ਆ ਨਜ਼ਾਰਾ ਨੂੰ। ਡਾਈਨਰ ਆ, ਬਹੁਤ ਵੱਡਾ ਡਾਈਨਿੰਗ, ਤੁਸੀਂ ਕੋਈ ਬਿਜ਼ਨਸ ਪਾਰਟੀ ਆ, ਬਿਜ਼ਨਸ ਮੀਟਿੰਗ ਆ, ਜਾਂ ਤੁਸੀਂ ਕੋਈ ਟ੍ਰੇਨਿੰਗ ਸੈਸ਼ਨ ਲਾਉਣਾ, ਵੱਡੀਆਂ ਸਕਰੀਨ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਦੇ ਸਕਦੇ ਹੋ। ਵਿਆਹ ਸ਼ਾਦੀ ਦਾ ਫੰਕਸ਼ਨ ਆ, 80-100 ਬੰਦਿਆਂ ਦੀ ਗੈਦਰਿੰਗ ਆ, ਨਜ਼ਾਰਾ, ਬਾਰ ਬਣੀ ਹੋਈ ਹੈ, ਫਲੋਰ, ਡਾਂਸ ਫਲੋਰ ਅਤੇ ਡਿਜੀਟਲ ਲਾਈਟਸ ਜਿਹੜੀਆਂ ਹੈਗੀਆਂ ਨੇ, ਲੇਜ਼ਰ ਲਾਈਟਸ ਲੱਗੀਆਂ ਨੇ। 905-451-2600 ਜਾਂ 416-803-1616 'ਤੇ ਨਜ਼ਾਰਾ ਨੂੰ ਕਾਲ ਕਰ ਸਕਦੇ ਹੋ। ਪ੍ਰਨੀਤ, ਬਾਕੀਆਂ ਨੂੰ ਦੇਖ ਲਈਏ ਕੀ ਜਵਾਬ ਦਿੰਦੇ ਨੇ ਤੁਹਾਡੇ ਜਿਹੜੇ ਸਵਾਲ ਤੁਸੀਂ ਫਸਟ ਕੀਤਾ। ਮਨਜੀਤ, ਕੀ ਕਹੋਗੇ? ਸਤਿ ਸ਼੍ਰੀ ਅਕਾਲ ਜੀ।
8: ਥੈਂਕ
0: ਯੂ ਰਣਜੀਤ ਜੀ। ਕਿਹੜੇ ਤੇ?
8: ਸੈਕਿੰਡ ਤੇ ਜੀ।
0: ਸੈਕਿੰਡ ਤੇ?
8: ਹਾਂਜੀ, ਕਿਉਂਕਿ ਪਿੱਛੋਂ ਆਇਆ ਸੈਕਿੰਡ ਨੂੰ ਕੱਟਿਆ ਤੇ ਮੈਂ ਸੈਕਿੰਡ ਹੀ ਹੋਇਆ ਨਾ।
0: ਪਿੱਛੋਂ ਆਏ ਸੈਕਿੰਡ ਨੂੰ ਕੱਟਿਆ ਤੇ ਸੈਕਿੰਡ ਨੂੰ ਕੱਟਣ ਤੋਂ ਬਾਅਦ ਤਾਂ ਬੰਦਾ ਫਸਟ ਹੋ ਜਾਂਦਾ, ਕੀ ਗੱਲ ਕਰੀ ਜਾ ਰਹੇ ਹੋ ਤੁਸੀਂ? 905-600-7337 ਸਟੂਡੀਓ ਦੇ ਨੰਬਰ ਨੇ, ਰੇਡੀਓ ਆਵਾਜ਼ ਨੂੰ AM 530 ਡਾਲ ਤੇ ਸੁਣ ਰਹੇ ਹੋ, ਅਤੇ ਆਪ ਸਭ ਦੀਆਂ ਕਾਲਸ ਅਸੀਂ ਔਨ ਏਅਰ ਕਰ ਰਹੇ ਹਾਂ, ਅਤੇ ਹਾਸਾ ਖੇਡਾਂ ਹੋ ਰਹੀਆਂ ਨੇ, ਅਤੇ ਨਜ਼ਾਰਾ ਦੀ ਵੀ ਗੱਲ ਹੋ ਰਹੀ ਹੈ। ਥੈਂਕ ਯੂ ਸਟੂਡੀਓ 905-600-7337
2: ਮਿਲਣ ਜਾ ਰਹੇ ਹਾਂ। ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ,
9: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾਓ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
10: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
9: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
0: ਔਰ ਸਟੂਡੀਓ 905-673-7333 ਗੱਲ ਚੱਲ ਰਹੀ ਆ। ਔਰ ਜਿੰਨੇ ਵੀ ਲੋਕ ਨੇ ਕੈਂਬਰਿਜ, ਕਿਚਨਰ, ਵਾਟਲੂ ਦੇ ਏਰੀਏ 'ਚ ਰਹਿੰਦੇ ਹੋ, ਏਬੀਐਸ ਆਟੋਕਲਿਜ਼ਨ ਇੱਕ ਵਰਕਸ਼ਾਪ ਆ ਜਿੱਥੇ ਤੁਹਾਡੇ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੈ, ਟਰੱਕ ਵਾਸਤੇ ਵੀ ਇਹਨਾਂ ਦੀ ਬੜੀ ਵੱਡੀ ਵਰਕਸ਼ਾਪ ਹੈ, ਤਕਰੀਬਨ 2 ਏਕੜ ਦੇ ਵਿੱਚ, ਫਰੈਂਕਲਿਨ ਐਵਨਿਊ ਦੇ ਉੱਤੇ, 378 ਫਰੈਂਕਲਿਨ ਜਿਹੜੀ ਹੈਗੀ ਆ ਕੈਂਬਰਿਜ ਦੀ ਮਸ਼ਹੂਰ ਸਟਰੀਟ ਹੈ ਲੰਡਨ 'ਚੋਂ। ਐਕਸੀਡੈਂਟ ਤੋਂ ਬਾਅਦ ਆਪਣੇ ਆਪ ਰੈਂਟਲ ਅਤੇ ਸਾਰਾ ਡੀਲ ਇਹ ਆਪ ਕਰਨਗੇ। 416-520-1946, 416-520-1946। ਔਰ ਇਸੇ ਤਰ੍ਹਾਂ PM ਟਰੱਕ ਐਂਡ ਟ੍ਰੇਲਰ ਰਿਪੇਅਰ ਸਸਤੇ ਦੇ ਵਿੱਚ, ਅੱਜ ਦੇ ਮਹਿੰਗਾਈ ਯੁੱਗ 'ਚ ਘੱਟ ਕੀਮਤ 'ਤੇ ਸਰਟੀਫਾਈਡ ਮਕੈਨਿਕਸ ਤੋਂ ਤੁਸੀਂ ਟਰੈਕਟਰ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ, ਸੇਫਟੀ ਕਰਾਉਣੀ ਹੈ, 905-672-1001, 905-672-0001। ਔਰ ਐਟਲਸ ਕਿਚਨ ਵਾਲੇ ਭਾਈ ਸਾਹਿਬ ਨੇ, ਤੁਸੀਂ ਕੋਂਟੈਕਟ ਕਰੋ। ਕਿਚਨ ਦਾ ਕੰਮ ਕੋਈ ਵੀ ਕਰਾਉਣਾ ਤੁਸੀਂ, ਸ਼ਾਨਦਾਰ ਵੁੱਡਵਰਕ ਵਾਸਤੇ ਸ਼ਾਨਦਾਰ ਬੰਦਿਆਂ ਨੂੰ ਕਾਲ ਕਰ ਸਕਦੇ ਹੋ 742-778-7800, 742-778 ਲੋਕਲ ਨੰਬਰ ਹੈ, 7800, 742-778-7800 'ਤੇ ਕਾਲ ਕਰਨੀ ਹੈ। ਔਰ RSG ਕਸਟਮ ਸੋਫਾ, ਮੈਂ ਖੁਦ ਤੁਹਾਨੂੰ ਵੀਡੀਓਜ਼ ਪਾਊਂਗਾ ਕਿਸ ਦਿਨ, ਜਿਹਦੇ 'ਚ

0: एक्स्ट्रा पा के सोफे बना के दे रहे हैं दो सानू आर एस जी कस्टम सोफा एंड अपोस्ट्री। तुसी कोई भी शहर च पुराने फर्नीचर नू ब्रांड न्यू बना लो, पैसे बचाओ तो चाइना की मात दे के कस्टम सोफे तैयार कराओ। 647-705-1317 6477051317। रेस्टोरेंट के मालक हो, किसी के छोटी मोटी रिपेयर करवानी है, कोई ऑफिस दी चेयर खराब हो गई तुहाडियां वो भी ठीक कर देंगे, ऑफिस दी चेयर हो गई, रेस्टोरेंट के बूथ हो गए, रेस्टोरेंट दी चेयरस हो गई, 6477051317। 20 Mellon Drive है, स्टील एंड मेलनी ते लोकेटड ने, ते नाल नाल अशोक सैनी CPA CGA ने, जिहड़े कि तुहाडे किसी भी तरह के मामले ने जिहड़े टैक्स के तुसी उन्हां नूं सुलझा सकते हो। अशोक सैनी 905-458-1399 9054581399। बोल्टन स्प्रिंग शॉप पटे कमाणियां मेन चीज़ हुंदियां जिहड़ियां वेट चकदियां ट्रक ट्रेलर का, पटे कमाणियां का कोई भी काम करवाउणा ट्रैक्टर ट्रेलर का तो बोल्टन स्प्रिंग शॉप है। लीप स्प्रिंग बुशिंग ट्रक ते कार दे वर्कशॉप्स लई कॉल है 905-857-8222 9585-8572 9585-857-8222। और तुसी नानक डक्ट क्लीनिंग नू कॉल करनी है, डक्ट क्लीनिंग का काम अगर कोई भी तुसी करवाना है का, नानक डक्ट क्लीनिंग ते जिन्ने भी लोग कॉल कर रहे ने रोज नानक वाले नू, तुहानू सारयां नू कॉल दे नाल जॉब दे नाल फिल्टर बिल्कुल फ्री जिहड़ा हैगा पा के दे रहे ने फर्नस का, ते $150 च 3000 square feet तक दे घर दी फिक्स रेट आ, 3000 square feet तक घर दे डक्ट क्लीन कराओ। डक्ट जरूरी ने क्लीन कराने, 416-729-1521 कॉल करने। क्विक जी मैं एक आवाज़ दूंगा ग्रीन वैली गार्डन सेंटर का, संतोष जी ग्रीन वैली गार्डन सेंटर की थोड़ी मर्चा किडिया हो गई?
1: अमन जी हुण तां असीं एक बार यूज भी कर लिया।
0: ओ माई गॉड, ये मैं तो एक हफ्ता पहला चले गए सी। ਤੁਸੀਂ ਅੱਜ ਮਿਰਚਾਂ ਲਾਓ, 15-18 ਦਿਨ ਤੁਹਾਡੀਆਂ ਮਿਰਚਾਂ ਤਿਆਰ ਹੋ ਜਾਣੀਆਂ, ਪਨੀਰੀ ਚੱਕ ਲਓ ਇਹਨਾਂ ਤੋਂ। ਤੁਸੀਂ ਧਨੀਆ ਮੇਥੇ ਕੱਦੂ ਬੈਂਗਣ ਮਟਰ ਭਿੰਡੀਆਂ ਖੀਰੇ ਤਰਾਂ, ਮੈਂ ਤਰਾਂ ਵੀ ਲਾਈਆਂ ਨੇ ਜਿਹੜੀਆਂ ਪਿੰਡੀਆਂ ਨਹੀਂ ਹੁੰਦੀਆਂ ਸੀ, ਬਰਫ਼ ਦੇ ਉੱਤੇ ਰੱਖ ਕੇ ਖਾਂਦੇ ਹੁੰਦੇ ਸੀ ਲੂਣ ਪਾ ਕੇ ਉੱਤੇ ਕਾਲਾ ਲੂਣ ਪਾ ਕੇ ਤਰਾਂ, ਅਤੇ ਨਾਲ ਨਾਲ ਫੁੱਲਾਂ ਦੇ ਬੂਟੇ ਮੈਂ ਲੈ ਕੇ ਆਇਆ, ਡੈਕੋਰੇਸ਼ਨ ਦੇ ਪਲਾਂਟ ਲੈ ਕੇ ਆਇਆ ਫਰੰਟ ਯਾਰਡ ਦੇ ਵਾਸਤੇ। ਬੈਕ ਯਾਰਡ ਅਤੇ ਫਰੰਟ ਯਾਰਡ ਦੀਆਂ ਪਿਕਚਰ ਲੈ ਜਾਓ। ਪਹਿਲਾ ਸਭ ਤੋਂ ਵੱਡਾ ਗ੍ਰੀਨ ਹਾਊਸ ਆ ਸਾਡੀ ਕਮਿਊਨਿਟੀ ਦਾ, ਸਭ ਤੋਂ ਵੱਡਾ ਗ੍ਰੀਨ ਹਾਊਸ ਜਿੱਥੇ ਮਹਿੰਗਾਈ ਨੂੰ ਮਾਤ ਪਾਈ ਗਈ ਹੈ ਅਤੇ ਕੁਆਲਿਟੀ ਨੂੰ ਟੋਪ ਪ੍ਰਾਇਓਰਿਟੀ 'ਤੇ ਰੱਖਿਆ ਗਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੰਸਲਟੇਸ਼ਨ ਤੋਂ ਬਾਅਦ ਬੀਜ ਤਿਆਰ ਕਰਾ ਕੇ ਇੰਡੀਆ ਵਾਲਾ ਟੇਸਟ ਤੁਹਾਡੇ ਬੈਕਯਾਰਡ 'ਚ ਹੋਊਗਾ। ਖੁਸ਼ ਰਹੋ, ਨੰਗੇ ਪੈਰੀ ਮਿੱਟੀ 'ਚ ਬੈਠੋ, ਬੂਟੇ ਲਗਾਓ, ਜਾਓ ਅੱਜ ਜਾਓ ਜਾਓ, ਮੈਂ ਸਾਰਿਆਂ ਨੂੰ ਕੱਢ ਕੱਢ ਲੈ ਕੇ ਆ ਰਿਹਾ, ਆਓ ਆਓ ਚੱਕੋ ਬੂਟੇ ਚੱਕੋ ਜਾਓ। ਔਰ ਮੈਨੂੰ ਕੱਲ੍ਹ ਮੇਰੀ ਗੁਰਦੇਵ ਬਾਈ ਜੀ ਨਾਲ ਗੱਲ ਹੋ ਰਹੀ ਸੀ, ਗੁਰਦੇਵ ਬਾਈ ਜੀ ਕਹਿੰਦੇ ਅਗਲੇ ਸਾਲ ਅਮਨ ਜੀ ਅਸੀਂ ਇਸ ਤੋਂ ਵੀ 3 ਗੁਣਾ ਵੱਡਾ ਇੰਤਜ਼ਾਮ ਕਰਾਂਗੇ। ਇੰਨਾ ਵਧੀਆ ਰਿਸਪੋਂਸ ਸਾਰੀ ਦੁਨੀਆ ਨੇ ਦਿੱਤਾ, ਦੇਣਾ ਵੀ ਕਿਉਂ ਆ ਯਾਰ, ਕੈਮੀਕਲ ਨਾਲ ਭਰਿਆ ਹੋਇਆ ਸਮਾਨ ਖਾ ਰਹੇ ਹਾਂ, ਫਰੋਜ਼ਨ ਸਬਜ਼ੀਆਂ ਖਾ ਰਹੇ ਹਾਂ, ਆ 4 ਮਹੀਨੇ ਬੈਕਯਾਰਡ 'ਚ ਤੋੜ ਕੇ ਆਪਣੇ 'ਚੋਂ ਅਸੀਂ ਆਪਣੀਆਂ ਫਰੈਸ਼ ਸਬਜ਼ੀਆਂ ਆਪਣੇ ਹੱਥਾਂ ਨਾਲ ਲਾਈਆਂ ਹੋਈਆਂ ਖਾਵਾਂਗੇ। ਇਹ ਤੋਂ ਵੱਡੀ ਚੀਜ਼ ਕੀ ਹੈ? ਟੋਰੋਂਟੋ ਡਾਊਨ ਟਾਊਨ 'ਚ ਲੋਕ ਗੋਰੇ ਨੇ ਜਿਹੜੇ ਕੌਂਡੋਆਂ ਦੇ ਵਿੱਚ ਸਬਜ਼ੀਆਂ ਲਾਉਂਦੇ ਨੇ ਬੂਟਿਆਂ ਦੇ ਵਿੱਚ ਗਮਲਿਆਂ 'ਚ, ਤੁਸੀਂ ਤਾਂ ਕਰਮਾਂ ਵਾਲੇ ਹੋ। ਗ੍ਰੀਨ ਵੈਲੀ ਗਾਰਡਨ ਸੈਂਟਰ 11665 ਮਕਵੀਨ ਡਰਾਈਵ, ਮਕਵੀਨ ਐਂਡ ਮੇਫੀਲਡ ਦਾ ਇੰਟਰਸੈਕਸ਼ਨ, ਗ੍ਰੀਨ ਵੈਲੀ ਜਿਹੜਾ ਗਰੋਸਰੀ ਸਟੋਰ ਆ ਉਹਦੇ ਬਾਹਰ। ਦੂਸਰੀ ਲੋਕੇਸ਼ਨ ਆ ਗ੍ਰੀਨ ਵੈਲੀ ਗਾਰਡਨ ਸੈਂਟਰ 2547 ਐਂਬਲਟਨ ਰੋਡ, ਜਿਹੜੀ ਕੁਈਨ ਸਟਰੀਟ ਆ ਬਰੈਂਪਟਨ ਵਾਲੀ, ਮਿਸਿਸ ਸਾਗਾ ਰੋਡ ਟੱਪਦੇ ਹੀ ਅਗਰ ਵੈਸਟ ਵੱਲ ਨੂੰ ਜਾਂਦੇ ਐਂਬਲਟਨ ਬਣ ਜਾਂਦੇ, ਕੁਣੀ ਮੋੜ ਆਉਂਦਾ ਇੱਕ ਵਿੱਚ ਐਂਬਲਟਨ ਬਣ ਜਾਂਦੀ ਹੈ, ਐਂਬਲਟਨ ਦੇ ਉੱਤੇ ਅਤੇ ਹੈਰੀਟੇਜ ਦੇ ਇੰਟਰਸੈਕਸ਼ਨ ਦੇ ਉੱਤੇ। ਕੋਈ ਵੀ ਜਾਣਕਾਰੀ ਲਈ ਕੰਸਲਟੇਸ਼ਨ ਦੇਣਗੇ, ਕਿਹੜਾ ਬੂਟਾ ਕਿਵੇਂ ਲਗਾਉਣਾ, ਕਈ ਫੁੱਲ ਐਸੇ ਵੇਚਣਗੇ ਤੁਹਾਨੂੰ, ਤੁਸੀਂ ਇੱਕ ਵਾਰ ਫੁੱਲ ਲਾ ਦੇਣੇ ਆ ਬਾਰ ਬਾਰ ਇਹ ਫੁੱਲ ਨਿਕਲੀ ਜਾਣਗੇ ਤੁਹਾਡੇ ਫਰੰਟ ਯਾਰਡ ਦੇ ਵਿੱਚ, ਬੈਕਯਾਰਡ ਦੇ ਵਿੱਚ ਬਾਰ ਬਾਰ। ਤੁਸੀਂ ਕਦੇ ਮੌਕਾ ਮਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਾਵਾਂ, ਮੇਰਾ ਬੈਕਯਾਰਡ ਦੇਖਿਓ ਇੰਨਾ ਭਰਿਆ ਪਿਆ ਫੁੱਲਾਂ ਨਾਲ, ਫਰੰਟ ਯਾਰਡ ਆਪਣੇ ਆਪ ਜਿਹੜੇ ਬੂਟੇ ਆਪਣੇ ਆਪ ਨਿਕਲਦੇ ਨੇ, ਆਪਣੇ ਆਪ ਫਿਰ ਬੰਦ ਹੋ ਜਾਂਦੇ ਨੇ, ਫਿਰ ਨਿਕਲ ਆਉਂਦੇ ਨੇ ਦੁਬਾਰਾ, ਅਤੇ ਵਧੀ ਵੀ ਜਾਂਦੇ ਨੇ। ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਜੋਤੀ ਮਿਲੂ, ਜੋ ਕੰਸਲਟੇਸ਼ਨ ਦਊਗਾ ਤੁਹਾਨੂੰ ਸਬਜ਼ੀਆਂ ਵਾਸਤੇ। ਅਗਰ ਫਰੂਟ ਦੇ ਟ੍ਰੀ ਲਗਾਉਣੇ ਨੇ, ਪੌਦੇ ਲਗਾਉਣੇ ਨੇ ਫਰੂਟ ਵਾਲੇ, ਉਹ ਵੀ ਲਾ ਲਿਓ। 647-222-5601 6472225601 647-222-5601 ਦੇ ਉੱਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ ਤੁਸੀਂ ਕੰਟੈਕਟ ਕਰਨਾ। HSP ਕੰਸਟਰਕਸ਼ਨ ਵਾਲੇ ਨੇ ਜਗਜੀਤ ਸਿੰਘ ਪਨੇਸਰ, ਸਰਟੀਫਾਈਡ ਨੇ, ਘਰ ਦੇ ਵਿੱਚ ਐਕਸਟੈਂਸ਼ਨ, 2 ਯੂਨਿਟ ਬਣੇ ਨੇ ਘਰ ਦੇ, ਤੀਜਾ ਬਣਾਉਣਾ ਇੱਕ ਹੋਰ, ਕਈ ਵਾਰੀ ਉਸੇ ਘਰ ਨੂੰ ਕੱਟ ਕੇ ਬਣਾ ਸਕਦੇ ਹੋ ਤੁਸੀਂ।

0: ਉੱਪਰਲਾ ਫਲੋਰ ਤੁਹਾਡਾ ਇੱਕ ਯੂਨਿਟ ਹੋ ਗਿਆ, ਗਰਾਊਂਡ ਫਲੋਰ ਦੂਜਾ ਯੂਨਿਟ ਹੋ ਗਿਆ, ਬੇਸਮੈਂਟ ਤੀਜਾ ਯੂਨਿਟ ਹੋ ਗਈ। ਡਿਪੈਂਡ ਕਰਦਾ ਤੁਹਾਡੇ ਘਰ ਦੀ ਕੰਸਟਰਕਸ਼ਨ ਕਿੱਦਾਂ ਦੀ ਹੈ, ਕਿੱਦਾਂ ਦਾ ਬਣਿਆ ਹੋਇਆ। ਜਗਜੀਤ ਸਿੰਘ ਨੇ ਐਚ ਐਸ ਪੀ ਕੰਸਟਰਕਸ਼ਨ ਤੋਂ ਅਤੇ 416-671-0709 ਅਨਯੂਜ਼ ਏਰੀਏ ਨੂੰ ਰੈਂਟਲ ਪੋਰਸ਼ਨ ਬਣਾ ਸਕਦੇ ਹੋ ਆਪਣੇ ਘਰ ਦੇ ਨੂੰ। ਮੈਂ ਤੁਹਾਨੂੰ ਸਹੀ ਕਿਹਾ, ਤਿੰਨ ਪੋਰਸ਼ਨ ਘਰ ਦੇ ਬਣ ਜਾਏ। ਜਿਵੇਂ ਮੇਰੇ ਕੋਲ ਘਰ ਆ, ਮੈਂ ਉਹਦੇ ਇੱਕ ਇਹ ਪੋਰਸ਼ਨ ਯੂਜ਼ ਹੀ ਨਹੀਂ ਕਰਦਾ। ਜਗਜੀਤ ਸਿੰਘ ਪਨੀਸਰ ਨੂੰ ਕਾਲ ਕਰਨੀ ਹੈ, ਐਚ ਐਸ ਪੀ ਕੰਸਟਰਕਸ਼ਨ 416-671-0709। ਔਰ ਸ਼ੋਅ ਦੇ ਵਿੱਚ ਐਡਵਰਟਾਈਜ਼ਮੈਂਟ ਲਈ ਸਾਨੂੰ ਜ਼ਰੂਰ ਕੋਂਟੈਕਟ ਕਰਿਓ ਬਾਈ ਜੀ, ਪੂਰੀ ਧੰਨ ਧੰਨ ਕਰਾ ਦਾਂਗੇ ਤੁਹਾਡੇ ਬਿਜ਼ਨਸ ਦੀ। ਜ਼ਰੂਰ ਕੋਂਟੈਕਟ ਕਰੋ, ਨੰਬਰ ਟੂ ਕਾਲ ਆਇਆ 416-518-3200। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਕਰਜ਼ੇ ਨੇ, ਆਪਣੇ ਕਰਜ਼ੇ ਤੁਸੀਂ ਆਪਣੀ ਜ਼ਿੰਦਗੀ ਤੋਂ ਅਲੱਗ ਕੱਢ ਦਿਓ। ਮੈਂ ਤੁਹਾਨੂੰ ਯਕੀਨ ਦਵਾਉਂਦਾ, ਇੱਥੋਂ ਦਾ ਕਾਨੂੰਨ ਇੰਨਾ ਵਧੀਆ ਕਿ ਕਰਜ਼ਿਆਂ ਨੂੰ ਤੁਸੀਂ ਇੱਕਦਮ ਮਾਫ਼ ਕਰਾ ਸਕਦੇ ਹੋ। ਕਿਉਂਕਿ ਵਿਨੀਪੈਗ ਤੋਂ ਬੰਦਾ ਆਇਆ ਸੀ, ਰਾਤ ਮੈਨੂੰ ਪੁੱਛ ਰਿਹਾ ਸੀ, ਕਹਿੰਦੇ ਬਾਈ ਜੀ ਲੋਕ ਫਰੋਡ ਬੈਂਕਰਪਸੀਆਂ ਕਰਦੇ ਨੇ। ਮੈਂ ਕਿਹਾ ਹਾਂਜੀ ਕਰਦੇ ਨੇ, ਬਾਅਦ 'ਚ ਚਾਰਜ ਹੋ ਜਾਂਦੇ ਨੇ ਇਨਵੈਸਟੀਗੇਸ਼ਨ ਦੇ ਵਿੱਚ। ਬੱਚੇ ਨਹੀਂ ਹੈਗੇ ਉਹ ਕਿ ਘਰ ਟ੍ਰਾਂਸਫਰ ਕਰਤੇ, ਗੱਡੀਆਂ ਟ੍ਰਾਂਸਫਰ ਕਰਤੀਆਂ ਅਤੇ ਪੈਸੇ ਉੱਥੇ ਇੱਥੇ ਭੇਜਤੇ। ਕ੍ਰਿਮੀਨਲ ਚਾਰਜ ਲੱਗਦੇ ਨੇ ਅਗਰ ਬੈਂਕਰਪਸੀ 'ਚ ਡੈਟ ਸਰਵਾਈਵ ਕਰ ਜਾਂਦਾ ਹੈਗਾ, ਕ੍ਰਿਮੀਨਲ। ਕੋਈ ਵੀ ਜਾਣਕਾਰੀ ਲਈ ਮੈਨੂੰ 416-518-3200। ਸੰਤੋਸ਼ ਜੀ ਅੱਜ ਆਪਣਾ ਜਵਾਬ ਦੇ ਜਾਓ, ਤੁਸੀਂ ਕਿੰਨਵੀਂ ਪੋਜੀਸ਼ਨ 'ਤੇ ਆਏ?
1: ਜੀ ਬਿਲਕੁਲ, ਮੈਂ ਸੈਕਿੰਡ ਪੋਜੀਸ਼ਨ 'ਤੇ ਆਉਂਗੀ।
0: ਸੈਕਿੰਡ 'ਤੇ ਨਾ ਜੀ? ਧੰਨਵਾਦ ਸਾਰਿਆਂ ਦਾ ਪਾਰਟਿਸਪੇਟ ਕਰਨ ਲਈ, ਅਤੇ ਸਾਨੂੰ ਸ਼ੋਅ ਤੋਂ ਬਾਅਦ 416-518-3200 'ਤੇ ਕਾਲ ਕਰ ਸਕਦੇ ਹੋ। ਅਤੇ ਸ਼ੋਅ ਨੂੰ ਕੱਲ੍ਹ ਸੁਣਾਂਗੇ 9 ਤੋਂ 10 ਵਜੇ ਤੱਕ। ਤੁਹਾਡਾ ਸਾਡਾ ਰੱਬ ਰੱਖਾ। ਇੰਨਾ ਹੀ ਕਹਿੰਦੇ ਚਾਹੂੰਗਾ ਜਦ ਕਿ
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡੈਨ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਾਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-5054, 9054

ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 16 ਤਰੀਕ ਸਾਲ 2026 ਦਾ ਅਤੇ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਪੀ ਟਿਊਜ਼ਡੇ ਹੋ ਗਿਆ ਅਤੇ ਜੇ ਜੇਠ ਮਹੀਨਾ ਤਾਂ ਕੱਲ੍ਹ ਹੋ ਗਿਆ ਜੀ ਖਤਮ ਅਤੇ ਨਵੇਂ ਮਹੀਨੇ ਦੀ ਸ਼ੁਰੂਆਤ ਕੱਲ੍ਹ ਹੋ ਗਈ ਸੀ। ਸੋ ਅੱਜ ਆਪਾਂ ਗੱਲ ਕਰੀਏ ਹਾੜ ਮਹੀਨੇ ਦੀ। ਸੋ ਅੱਜ ਹੋ ਗਈ 2 ਤਰੀਕ, 2 ਹਾੜ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ ਪੂਰਾ 10:10। ਸੋ 10:10 ਹੋ ਗਏ ਅਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਆਪਣੇ ਸਟੂਡੀਓ ਦੇ ਨੰਬਰ 647-874-1313 ਹੁੰਦੇ ਆ, 6478741313 'ਤੇ ਗੱਲਬਾਤ ਤੁਹਾਡੀ ਸਾਡੀ ਸਟੂਡੀਓ ਦੇ ਵਿੱਚ ਹੋਵੇਗੀ। ਅਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ। ਲਓ ਜੀ ਕਰੀਏ ਮੌਸਮ ਦੀ ਗੱਲਬਾਤ। ਮੌਸਮ ਔਸਮ ਹੈ ਇਸ ਸਮੇਂ। ਜੇ ਆਪਾਂ ਦੇਖੀਏ ਨਾ ਸਨੀ ਡੇ ਹੈ, ਵਧੀਆ ਜਿਹੜੀ ਧੁੱਪ ਹੈ ਉਹ ਨਿਕਲੀ ਹੋਈ ਹੈ ਅਤੇ ਬਾਕੀ ਬੱਦਲਵਾਈ ਵੀ ਸ਼ੋਅ ਹੋ ਰਹੀ ਹੈ। ਸੋ ਮੀਂਹ ਵੀ ਆਉਣਾ ਜੀ 4 ਵਜੇ, ਸੋ ਰੇਡੀ ਰਹੋ ਮੀਂਹ ਵਾਸਤੇ ਵੀ। 4 ਵਜੇ ਮੀਂਹ ਆਊਗਾ ਅਤੇ ਹੁਣ ਐਨ ਧੁੱਪ ਹੈ, ਫਿਰ ਬੱਦਲਵਾਈ ਹੋ ਜਾਵੇਗੀ। ਅਤੇ ਉਸ ਤੋਂ ਇਲਾਵਾ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਹੁਣ 20°C ਹੈ ਅਤੇ ਹਾਈ ਅੱਜ 21 ਜਾਣਾ। ਅਤੇ ਬਸ ਵਧੀਆ ਹੀ ਮੌਸਮ ਹੈ, ਠੰਡਕ ਹੈਗੀ ਹੈ ਮੌਸਮ ਦੇ ਵਿੱਚ, ਜ਼ਿਆਦਾ ਗਰਮੀ ਨਹੀਂ ਹੈ। ਲੋਅ ਜਾਣਾ ਜੀ 11°C ਤੱਕ ਅਤੇ ਵੱਧ ਤੋਂ ਵੱਧ ਜੇ ਆਪਾਂ ਗੱਲ ਕਰੀਏ 21° ਤੱਕ ਹੀ ਹੈ। ਅਤੇ ਬਾਕੀ 9:03 'ਤੇ ਸਨਸੈੱਟ ਅੱਜ ਹੋ ਜਾਣਾ। ਰਾਤ ਦਾ ਟੈਂਪਰੇਚਰ ਵੀ 17, 15, 14 ਅਤੇ ਸਵੇਰੇ 5 ਵਜੇ ਦੇ ਕਰੀਬ ਟੈਂਪਰੇਚਰ ਹੋਵੇਗਾ 13°C। ਸੋ ਠੰਡਕ ਹੈ। 5:37 'ਤੇ ਸਨਰਾਈਜ਼ ਕੱਲ੍ਹ ਨੂੰ ਹੋਵੇਗਾ ਅਤੇ ਕੱਲ੍ਹ ਨੂੰ ਮਿਕਸ ਜਿਹਾ ਦਿਨ ਸ਼ੋਅ ਹੋਵੇਗਾ, ਸਨੀ ਪਲੱਸ ਕਲਾਉਡੀ ਦੋਨੋਂ ਮਿਕਸ ਹੋਣਗੇ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ ਅਤੇ ਸੁਣਦੇ ਰਹੋ ਗੁਣਤਾਸ ਰੇਡੀਓ ਪੂਰੇ 11 ਵਜੇ ਤੱਕ।

0: ਲਓ ਜੀ, ਮੌਸਮ ਬੜਾ ਵਧੀਆ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। 647-877-1313 ਆਪਣੇ ਸਟੂਡੀਓ ਦੇ ਨੰਬਰ ਹੈ। ਅਤੇ ਹੋਰ ਸੁਣਾਓ ਜੀ, ਕੀ ਹਾਲ ਚਾਲ, ਕਿਵੇਂ ਹੋ ਅਤੇ ਕਿਵੇਂ ਤੁਹਾਡਾ ਦਿਨ ਨਿਕਲ ਰਿਹਾ? ਚਾਹ ਪਾਣੀ ਪੀ ਲਿਆ ਕਿ ਨਹੀਂ ਪੀ ਲਿਆ? ਬੜੇ ਦਿਨ ਹੋ ਗਏ ਹੈ ਨਾ, ਇੱਦਾਂ ਆਪਾਂ ਪੁੱਛਦੇ ਹੁੰਦੇ ਸੀ ਕਿ ਚਾਹ ਪੀ ਲਈ ਕਿ ਨਹੀਂ। ਬਹੁਤੇ ਆਉਂਦੇ ਹੁੰਦੇ ਸੀ ਕਿ ਹਾਂਜੀ ਚਾਹ ਤਾਂ ਪੀ ਲਈ, ਕਹਿੰਦੇ ਦੂਜੀ ਵਾਰ। ਜਿਵੇਂ ਕਹਿੰਦੇ ਜਿਹੜੇ ਅਰਲੀ ਮੋਰਨਿੰਗ ਉੱਠਦੇ ਆ, ਉਹ ਤਾਂ ਇੱਕ ਤਾਂ ਉਹੀ ਹੋ ਗਿਆ ਕਿ ਅਰਲੀ ਮੋਰਨਿੰਗ ਜਦੋਂ ਵੀ ਉੱਠੇ ਹੈ ਨਾ, ਨਹਾ ਧੋ ਕੇ ਫਿਰ ਚਾਹ ਪਾਣੀ ਪੀ ਲੈਂਦੇ ਆ, ਫਿਰ ਸਾਰਾ ਕੰਮ ਖਤਮ ਕਰਕੇ ਉਸ ਤੋਂ ਬਾਅਦ ਫਿਰ ਕਹਿੰਦੇ ਆ ਕਿ ਆਹ ਤਾਂ 10 ਵਜੇ ਵਾਲੀ ਚਾਹ ਹੁਣ ਹੈ, ਬਣਾ ਲਓ ਫਟਾਫਟ। ਸੋ 10 ਵਜੇ ਵਾਲੀ ਚਾਹ ਵੀ ਬੜੀ ਮਸ਼ਹੂਰ ਹੈ, ਅਤੇ ਉੱਧਰ ਫਿਰ ਗੁਰਦਾਸ ਰੇਡੀਓ ਮਸ਼ਹੂਰ ਹੈ ਕਿ ਨਹੀਂ? ਸੋ ਨਾਲ ਦੀ ਨਾਲ ਚਾਹ ਪੀ ਰਹੇ ਹੋ ਅਤੇ ਨਾਲ ਦੀ ਨਾਲ ਤੁਸੀਂ ਆਪਣਾ ਸਾਡਾ ਪ੍ਰੋਗਰਾਮ ਅਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹੋ ਗੁਰਦਾਸ ਰੇਡੀਓ। ਅਤੇ 10:13 ਹੋ ਗਿਆ, ਸੋ ਸਮਾਂ ਬੜੀ ਤੇਜ਼ੀ ਨਾਲ ਭੱਜਦਾ। ਸੋ ਕਰੀਏ ਗੱਲਾਂ ਬਾਤਾਂ ਅਤੇ ਆ ਜਾਓ, ਕੀ ਹਾਲ ਚਾਲ, ਚਾਹ ਪਾਣੀ ਪੀ ਲਿਆ? ਜਿਨ੍ਹਾਂ ਨੇ ਚਾਹ ਪਾਣੀ ਪੀਤਾ ਉਹ ਹੀ ਕਾਲ ਕਰਨਗੇ, ਇਹਦਾ ਮਤਲਬ ਹੈ ਜੇ ਕਾਲ ਨਹੀਂ ਆਈ ਫਿਰ ਇਹਦਾ ਮਤਲਬ ਤੁਸੀਂ ਚਾਹ ਪਾਣੀ ਪੀਤਾ ਨਹੀਂ ਹੈ। 647-877-1313 ਅਤੇ ਚਾਹ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਇਹਦੇ ਬਾਰੇ ਵੀ ਆਪਾਂ ਨੇ ਬੜੀ ਵਾਰ ਗੱਲਬਾਤ ਕੀਤੀ ਆ। ਸੋ ਕਿਹੜੀ ਚਾਹ ਤੁਹਾਨੂੰ ਵਧੀਆ ਲੱਗਦੀ ਅਤੇ ਕਾਹਦੇ ਵਿੱਚ ਵਧੀਆ ਲੱਗਦੀ ਹੈ ਨਾ? ਕਈ ਤਾਂ ਕਹਿੰਦੇ ਆ ਵੀ ਕੀ ਕਹਿੰਦੇ ਹੁੰਦੇ, ਖੱਦਰ ਦੇ ਗਲਾਸ 'ਚ ਚਾਹ, ਫਿਰ ਨਜ਼ਾਰਾ ਕਹਿੰਦੇ ਐਨ ਆਉਂਦਾ ਜਦੋਂ ਹੱਥ ਵਿੱਚ ਗਲਾਸ ਚੰਗੀ ਤਰ੍ਹਾਂ ਫੜ ਕੇ। ਸਰਦੀਆਂ 'ਚ ਤਾਂ ਹੱਥ ਗਰਮ ਕਰਨ ਦਾ ਬੜਾ ਵਧੀਆ ਤਰੀਕਾ ਹੁੰਦਾ, ਪਰ ਕਈ ਕੱਪ ਦੇ ਵਿੱਚ ਹੀ ਚਾਹ ਪੀਣਾ ਪਸੰਦ ਕਰਦੇ ਆ, ਅਤੇ ਵੱਖੋ ਵੱਖਰੀਆਂ ਚਾਹਾਂ ਹੈਗੀਆਂ, ਅਤੇ ਕੋਈ ਚਾਹ ਤਾਂ ਬਿਲਕੁਲ ਦੁੱਧ ਵਾਲੀ, ਕੋਈ ਕਹਿੰਦੇ ਆ ਵੀ ਪੱਤੀ ਠੋਕ ਕੇ, ਮਿੱਠਾ ਠੋਕ ਕੇ ਅਤੇ ਦੁੱਧ ਰੋਕ ਕੇ, ਹੈ ਨਾ, ਕਈ ਤਰ੍ਹਾਂ ਨਾਲ ਬੋਲਿਆ ਜਾਂਦਾ ਇਹਨੂੰ। ਜੇ ਮਿੱਠਾ ਜ਼ਿਆਦਾ ਪੀਣਾ ਫਿਰ ਕਹਿੰਦੇ ਮਿੱਠਾ ਠੋਕ ਕੇ, ਜੇ ਦੁੱਧ ਜ਼ਿਆਦਾ ਪਾਉਣਾ ਅਤੇ ਫਿਰ ਉਹ ਵੀ ਦੁੱਧ ਠੋਕ ਕੇ, ਅਤੇ ਕਈ ਕਹਿੰਦੇ ਆ ਵੀ ਦੁੱਧ ਰੋਕ ਕੇ ਜਾਂ ਮਿੱਠਾ ਰੋਕ ਕੇ, ਜਿਹੜੇ ਨਹੀਂ ਜ਼ਿਆਦਾ ਮਿੱਠੀ ਚਾਹ ਪੀਣਾ ਚਾਹੁੰਦੇ। ਸੋ ਸਭ ਤਰ੍ਹਾਂ ਦੇ ਅਲੱਗ ਅਲੱਗ ਹੈ। ਸੋ ਚਾਹਾਂ ਵੀ ਬੜੀਆਂ ਹੈਗੀਆਂ, ਕਹਿੰਦੇ ਗ੍ਰੀਨ ਟੀ ਜ਼ਿਆਦਾ ਵਧੀਆ ਕਿਉਂਕਿ ਉਹ ਹੈਲਥ ਵਾਈਜ਼ ਜ਼ਿਆਦਾ ਵਧੀਆ, ਅਤੇ ਜਿਹੜੇ ਕਹਿੰਦੇ ਆ ਵੀ ਫੈਟ ਰਿਡਿਊਸ ਕਰਨਾ ਚਾਹੁੰਦੇ ਆ, ਅਤੇ ਫਿਰ ਉਹ ਕਹਿੰਦੇ ਆ ਵੀ ਗ੍ਰੀਨ ਟੀ ਪੀਂਦੇ ਆ, ਹੈ, ਅਤੇ ਕਈ ਕਹਿੰਦੇ ਆ ਵੀ ਗ੍ਰੀਨ ਟੀ ਜ਼ਿਆਦਾ ਵਧੀਆ ਕਿਉਂਕਿ ਉਹ ਫਿਰ ਨਾਲ ਕੁਛ ਦੇਣਾ ਨਹੀਂ ਪੈਂਦਾ ਬੰਦੇ ਨੂੰ ਖਾਣ ਪੀਣ ਨੂੰ, ਹੈ। ਪਰ ਕੋਈ ਮਹਿਮਾਨ ਆਉਂਦਾ ਉਦੋਂ ਤਾਂ ਨਹੀਂ ਆਪਾਂ ਗ੍ਰੀਨ ਟੀ ਦਿੰਦੇ, ਹੈ ਨਾ, ਆਪਣੇ ਆਪ ਲਈ ਜੇ ਆਪਾਂ ਨੇ ਪੀਣਾ ਫਿਰ ਹੀ ਆ, ਜਾਂ ਫਿਰ ਕੋਈ ਪਰਟੀਕੁਲਰਲੀ ਕਵੇ ਵੀ ਹਾਂ ਮੈਂ ਤਾਂ ਭਾਈ ਦੂਜੀ ਚਾਹ ਹੀ ਨਹੀਂ ਪੀਣੀ, ਮੈਂ ਗ੍ਰੀਨ ਟੀ ਪੀਂਦਾ, ਫਿਰ ਉਹਨੂੰ ਗ੍ਰੀਨ ਟੀ ਦੇ ਸਕਦੇ ਆਪਾਂ, ਅਦਰਵਾਈਜ਼ ਨਹੀਂ, ਹੈ ਨਾ। ਅਦਰਵਾਈਜ਼ ਤਾਂ ਜਿਹੜੀ ਆਮ ਜਿਹੜੀ ਚਾਹ ਪੀਂਦੇ ਆ। ਸੋ ਚਾਹ ਵੀ ਕਈ ਤਰ੍ਹਾਂ ਦੀ, ਕਸ਼ਮੀਰੀ ਵੀ ਆ ਉਹ। ਅੱਛਾ, ਹੁਣ ਜਿਹੜੀ ਕੱਲ੍ਹ ਪਰਸੋਂ ਨਿਊਜ਼ ਆਈ ਸੀ, ਡੋਡਿਆਂ ਵਾਲੀ ਚਾਹ ਵੀ ਹੈਗੀ ਹੈ। ਸੋ ਕਹਿੰਦੇ ਉੱਥੇ ਸਟੋਪ ਹੈਗਾ, ਉੱਥੇ ਡੋਡਿਆਂ ਵਾਲੀ ਚਾਹ ਪਿਲਾਉਂਦੇ ਹੁੰਦੇ ਸੀ। ਸੋ ਦੇਖ ਲਓ, ਵੈਸੇ ਕਮਾਲ ਹੀ ਹੈ ਕਿ ਕਿੱਦਾਂ ਕਿੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਸੋ ਵੈਸੇ ਤਾਂ ਨਹੀਂ ਆਮ ਤੌਰ 'ਤੇ ਪੀਂਦੇ ਹੋਣੇ ਲੋਕ, ਪਰ ਜਿਹੜੇ ਨਸ਼ਿਆਂ ਵਾਲੇ ਆ ਉਹਨਾਂ ਨੂੰ ਫਿਰ ਨਸ਼ਾ ਕਿਸੇ ਨਾ ਕਿਸੇ ਤਰੀਕੇ ਚਾਹੀਦਾ ਹੁੰਦਾ। ਵੈਸੇ ਤਾਂ ਚਾਹ ਵੀ ਨਸ਼ਾ ਹੀ ਹੈ, ਜਿਹੜੀ ਚੀਜ਼ ਨੂੰ ਆਪਾਂ ਬਸ ਜਿਵੇਂ ਕਹਿੰਦੇ ਨਾ ਰੂਟੀਨ 'ਚ ਸਾਨੂੰ ਚਾਹੀਦੀ ਹੋਵੇ, ਫਿਰ ਉਹ ਨਸ਼ਾ ਹੀ ਹੁੰਦਾ, ਭਾਵੇਂ ਉਹ ਕਿਸੇ ਵੀ ਚੀਜ਼ ਦਾ ਹੋਵੇ, ਹੈ ਨਾ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਅਤੇ ਗੱਲਬਾਤ ਪਹਿਲਾਂ ਤਾਂ ਆਪਾਂ ਕਰੀਏ ਕਿ ਇੱਕ ਨਾ ਕਾਨੂੰਨ ਬਣਿਆ ਬੜਾ ਵਧੀਆ, ਬੜੀ ਦੇਰ ਤੋਂ ਵੇਟ ਹੋ ਰਹੀ ਸੀ ਇਸ ਕਾਨੂੰਨ ਦੀ, ਅਤੇ ਇਹ ਕਾਨੂੰਨ ਕੀ ਆ ਇਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਥੋੜ੍ਹਾ ਜਿਹਾ। ਇੱਕ ਤਾਂ ਜਿਵੇਂ ਆਪਾਂ ਕਹਿੰਦੇ ਇੱਥੇ ਬੜਾ ਕ੍ਰਾਈਮ ਵੱਧ ਗਿਆ, ਹੈ ਨਾ, ਫਿਰ ਪੁਲਿਸ ਦੇਖੋ ਕਿੰਨੀ ਜੱਦੋਜਹਿਦ ਕਰਦੀ ਹੈ ਵੀ ਕਿਸੇ ਨੂੰ ਵੀ ਪਕੜਿਆ ਜਾਵੇ ਜਿਹੜੇ ਵੀ ਕ੍ਰਾਈਮ ਕਰਦੇ ਆ, ਚਾਹੇ ਹੋਮ ਇਨਵੇਜ਼ਨ, ਸਟੈਬਿੰਗ, ਕੋਈ ਗੋਲੀਆਂ ਚਲਾਤੀਆਂ, ਗੱਡੀਆਂ ਚੋਰੀਆਂ ਕਰ ਲਈਆਂ, ਬੜਾ ਕੁਛ ਜਿਹੜਾ ਹੋ ਹੀ ਜਾ ਰਿਹਾ, ਹੈ ਨਾ। ਹੁਣ ਤਾਂ ਦੇਖੋ ਲਗਾਤਾਰਤਾ ਬਣੀ ਹੋਈ ਹੈ ਕਿ ਜਿਹੜੇ ਪੁਲਿਸ ਆਫਿਸਰਸ ਹੈਗੇ ਆ ਉਹਨਾਂ 'ਤੇ ਵੱਖੋ ਵੱਖਰੇ ਤਰੀਕੇ ਨਾਲ ਆ, ਦੋ ਤਾਂ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ। ਸੋ ਬੜੀ ਸੈਡ ਨਿਊਜ਼ ਹੈ ਨਾ ਕਿ ਉਹ ਲੋਕਾਂ ਦੀ ਸੇਵਾ ਕਰਦੇ ਹੋਏ ਇਸ ਦੁਨੀਆਂ ਤੋਂ ਗਏ ਆ। ਅਤੇ ਬਾਕੀ ਆਹ ਜਿਹੜੀ ਕੱਲ੍ਹ ਆਪਾਂ ਨੇ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਦੇਖੋ ਵੈਸੇ ਨਾ ਇਹੀ ਕਿਹਾ ਜਾਂਦਾ ਕਿ ਚਲੋ ਚਾਹੇ ਗਲਤ ਹੈ ਕੋਈ ਠੀਕ ਹੈ, ਜਦੋਂ ਵੀ ਤੁਹਾਨੂੰ ਪੁਲਿਸ ਟਰੈਕ ਕਰ ਰਹੀ ਆ, ਰੋਕ ਰਹੀ ਹੈ, ਯੂ ਸ਼ੁੱਡ ਸਟੋਪ, ਜੋ ਉਹ ਪੁੱਛਦੇ ਆ ਉਹਨਾਂ ਦੇ ਗੱਲ ਦਾ ਆਂਸਰ ਦਿਉ, ਹੈ ਨਾ। ਪਰ ਤੁਸੀਂ ਇੱਦਾਂ ਜਿਵੇਂ ਭੱਜ ਜਾਣਾ ਜਾਂ ਉਹਨਾਂ ਨੂੰ ਕਿਸੇ ਤਰੀਕੇ ਨੁਕਸਾਨ ਪਹੁੰਚਾਉਣਾ, ਉਸ ਤੋਂ ਬਾਅਦ ਕੀ ਉਹ ਬੰਦਾ ਬਚ ਜਾਊਗਾ? ਹੈ ਨਾ, ਨਹੀਂ ਬਚ ਸਕਦਾ, ਦੇਰ ਸਵੇਰ ਉਹਨੇ ਫੜ ਹੋ ਜਾਣਾ। ਸਗੋਂ ਜ਼ਿਆਦਾ ਉਹ 'ਤੇ ਐਕਸ਼ਨ ਹੋਊਗਾ, ਜ਼ਿਆਦਾ ਉਹਨੂੰ ਸਜ਼ਾ ਮਿਲੂਗੀ, ਜ਼ਿਆਦਾ ਇਲਜ਼ਾਮ ਲੱਗਣਗੇ। ਸੋ ਉਹ ਚੀਜ਼ਾਂ ਤੋਂ ਬਚਣਾ ਚਾਹੀਦਾ, ਤਾਂ ਹੀ ਕਹਿੰਦੇ ਕਦੇ ਵੀ ਪੁਲਿਸ ਤੁਹਾਨੂੰ ਰੋਕਦੀ। ਹੁਣ ਕਈ ਵਾਰੀ ਰੋਕ ਵੀ ਲੈਂਦੇ ਆ, ਜੇ ਉਹ ਤੁਸੀਂ ਸਾਰਾ ਕੁਛ ਠੀਕ ਹੈ, ਉਹਨਾਂ ਨੇ ਕਿਹੜਾ ਤੁਹਾਨੂੰ ਕੁਛ ਕਹਿਣਾ, ਹੈ ਨਾ। ਉਹ ਜਸਟ ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਉਹ ਤੁਹਾਨੂੰ ਰੋਕਦੇ ਆ, ਪੁੱਛਦੇ ਆ। ਅਤੇ ਇੱਥੇ ਦੀ ਪੁਲਿਸ ਤਾਂ ਕਿੰਨੀ ਵਧੀਆ, ਕਿੰਨੀ ਹਲੀਮੀ ਨਾਲ ਗੱਲ ਕਰਦੀ ਹੈ ਨਾ। ਸਭ ਤੋਂ ਪਹਿਲਾਂ ਉਹ ਹਾਲ ਚਾਲ ਪੁੱਛਦੇ ਆ, ਭਾਵੇਂ ਜਿਵੇਂ ਮਰਜ਼ੀ ਹੋਵੇ, ਅਤੇ ਬੰਦਾ ਦਿਲੋਂ ਸੋਚ ਰਿਹਾ ਹੁੰਦਾ ਵੀ ਜਦੋਂ ਕਹਿੰਦੇ ਹੈਲੋ ਹਾਓ ਆਰ ਯੂ ਹੈ, ਤੇ ਕੀ ਕਿੱਥੋਂ ਆਏ ਹੋ, ਕੀ ਕਰ ਰਹੇ ਹੋ, ਹੈ ਨਾ, ਸੋ ਦਿਨ ਕਿਵੇਂ ਨਿਕਲ ਰਿਹਾ। ਸੋ ਇੱਦਾਂ ਦੇ ਜਦੋਂ ਕੁਐਸਚਨ ਪੁੱਛਦੇ ਆ, ਉਂਝ ਬੰਦਾ ਉੱਪਰੋਂ ਕਹਿੰਦਾ ਹਾਂਜੀ ਬਹੁਤ ਵਧੀਆ, ਤੇ ਪਰ ਅੰਦਰੋਂ ਬੰਦਾ ਕਹਿੰਦਾ ਵੀ ਲੈ ਹੁਣ ਪਹਿਲਾਂ ਵਧੀਆ ਸੀ, ਹੁਣ ਤਾਂ ਬਸ ਐਂ ਹੀ ਹੈ। ਹੈ ਪਰ ਕਹਿਣ ਦਾ ਮਤਲਬ ਇਹ ਕਿ ਜਦੋਂ ਵੀ ਉਹ, ਚਲੋ ਕੋਈ ਵੀ ਉਹਨਾਂ ਦੀ ਵੀ ਡਿਊਟੀ ਹੁੰਦੀ ਆ, ਸੋ ਇਸ ਕਰਕੇ ਸਾਥ ਹੈ ਜਿਹੜਾ ਉਹਨਾਂ ਦਾ ਜ਼ਰੂਰ ਦੇਣਾ ਚਾਹੀਦਾ, ਤੇ ਨੁਕਸਾਨ ਕਿਸੇ ਨੂੰ ਕੋਈ ਨਹੀਂ ਪਹੁੰਚਾਉਣਾ ਚਾਹੀਦਾ, ਕੋਈ ਵੀ ਹੋਵੇ, ਭਾਵੇਂ ਚਲੋ ਉਹ ਡਿਊਟੀ 'ਤੇ ਆ, ਉਹ ਤਾਂ ਸਾਡੀ ਸਾਰਿਆਂ ਦੇ ਲਈ ਸਰਵਿਸ ਕਰ ਰਹੇ ਆ। ਸੋ ਬਿਲਕੁਲ ਜੀ, ਜਿਹੜੀ ਸੇਫਟੀ ਸਿਕਿਉਰਿਟੀ ਆ ਉਹਦੇ ਲਈ ਹੀ ਕੰਮ ਕਰਦੇ ਆ, ਤਾਂ ਕਿ ਸਾਰੇ ਸੇਫ ਰਹਿਣ ਅਤੇ ਆਪਣੀ ਲਾਈਫ ਇੰਜੋਏ ਕਰਨ। ਪਰ ਦੇਖ ਲਓ ਜਿਹੜੇ, ਜਿਹੜਾ ਕੱਲ੍ਹ ਸੀ, ਕਹਿੰਦੇ 12 ਸਾਲ ਦਾ ਉਹ ਲੜਕਾ ਸੀ, ਸਿਰਫ 12 ਸਾਲ, ਅਤੇ ਦੇਖ ਲਓ ਵੀ ਕਿੱਦਾਂ ਕਿੱਦਾਂ ਦੇ ਕੰਮ ਕਰਦੇ, ਚੋਰੀ ਦੀ ਗੱਡੀ, ਅਤੇ ਫਿਰ ਜਦੋਂ ਉਹਨਾਂ ਨੂੰ ਲੱਗਦਾ ਵੀ ਹੁਣ ਤਾਂ ਮੈਂ ਫੜ ਹੋ ਜਾਣਾ, ਅਤੇ ਫਿਰ ਇੱਦਾਂ ਕੀਤਾ। ਸੋ ਉਹਨਾਂ ਨੂੰ ਜਿਹੜਾ ਹੈ ਜ਼ਖਮ ਹੋਏ ਆ, ਸੋ ਹਰਟ ਕੀਤਾ। ਸੋ ਨਹੀਂ, ਇੱਦਾਂ ਦੇ ਕੰਮ ਹੋਣਾ ਚਾਹੀਦਾ। ਸੋ ਲਓ ਜੀ, ਹੁਣ ਬਿੱਲ C-14 ਲਾਅ ਬਣ ਗਿਆ, ਜਿਹਦੀ ਆਪਾਂ ਬੜੀ ਵੇਟ ਕਰ ਰਹੇ ਸੀ, ਸਾਰੇ ਇੰਤਜ਼ਾਰ ਕਰ ਰਹੇ ਸੀ ਵੀ ਹਾਂ ਜਿਹੜੇ ਆ ਚੇਂਜਿਸ ਹੈ ਉਹ ਆਉਣੀਆਂ ਚਾਹੀਦੀਆਂ। ਬੇਲ ਬੜੀ ਜਲਦੀ ਹੋ ਜਾਂਦੀ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕੰਮ ਕਰਦਾ ਹੈ ਨਾ, ਉਹਨੂੰ ਚਲੋ ਪਹਿਲਾਂ ਤਾਂ ਪੁਲਿਸ, ਦੇਖੋ ਕਿੰਨੇ ਕਿੰਨੇ ਪ੍ਰੋਜੈਕਟ ਕਿੰਨੀ ਕਿੰਨੀ ਦੇਰ ਕਈ ਚੱਲਦੇ ਰਹਿੰਦੇ ਆ, ਅਤੇ ਫਿਰ ਉਸ ਨੂੰ ਦੱਸਿਆ ਜਾਂਦਾ ਵੀ ਹਾਂਜੀ ਇਹ ਪ੍ਰੋਜੈਕਟ ਦੇ ਅਧੀਨ ਅਸੀਂ ਆਹ ਕੰਮ ਕੀਤਾ, ਫਿਰ ਆਹ ਬੰਦਿਆਂ ਨੂੰ ਅਸੀਂ ਫੜਿਆ। ਪਰ ਉਹ ਦਿਨ ਤਾਂ ਦੂਰ ਹੈ, ਕੁਝ ਘੰਟਿਆਂ ਬਾਅਦ ਹੀ ਉਹ ਬਾਹਰ ਹੁੰਦੇ ਹੈ ਨਾ, ਸੋ ਪੁਲਿਸ ਕਿੰਨੀ ਜੱਦੋਜਹਿਦ ਕਰਦੀ ਹੈ ਉਹਨਾਂ ਨੂੰ ਫੜਨ ਦੇ ਲਈ। ਸੋ ਹੁਣ ਸਾਰੇ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਹਾਂ ਜਿਹੜਾ ਬੇਲ ਸਿਸਟਮ ਹੈ ਉਹ ਥੋੜ੍ਹਾ ਟਾਈਟ ਹੋਣਾ ਚਾਹੀਦਾ, ਇਹ ਨਹੀਂ ਹੈ ਵੀ ਜਿਹੜਾ ਬੰਦਾ ਫੜਿਆ ਗਿਆ ਉਹਨੂੰ ਫਟਾਫਟ ਬਾਹਰ ਛੱਡਤਾ। ਸੋ ਹੁਣ ਜਿਹੜਾ ਬੇਲ ਸਿਸਟਮ ਹੈ ਉਹ ਟਾਈਟਨ ਕਰ ਦਿੱਤਾ ਗਿਆ, ਯਾਨੀ ਕਿ ਸਖਤ ਕਰ ਦਿੱਤਾ ਗਿਆ। ਸੋ ਜਿਹੜਾ ਬਿੱਲ C-14 ਹੈ, ਇਹ ਕੱਲ੍ਹ 15 ਜੂਨ ਨੂੰ ਜਿਹੜਾ ਹੈਗਾ ਇਹ ਐਕਟ ਬਣ ਗਿਆ। ਸੋ ਹੁਣ, ਸੋਰੀ, ਜਿਹੜਾ ਇਹ ਐਕਟ ਪੇਸ਼ ਕੀਤਾ ਸੀਗਾ ਉਹ ਹੁਣ ਕਾਨੂੰਨ ਬਣ ਗਿਆ। ਸੋ ਇਹਦੇ ਵਿੱਚ ਹੁਣ ਜਿਹੜੇ ਲਾਅ ਹੈ ਕਾਫੀ ਸਖਤ ਹੋਣਗੇ, ਅਤੇ ਜਿਹੜੇ ਗਲਤੀਆਂ ਕਰਨਗੇ ਉਹਨਾਂ ਨੂੰ ਸਖਤ ਸਜ਼ਾਵਾਂ ਹੋਣਗੀਆਂ, ਅਤੇ ਛੇਤੀ ਛੇਤੀ ਬੇਲ ਹੈ ਜਿਹੜੀ ਉਹ ਨਹੀਂ ਮਿਲੂਗੀ। ਸੋ ਇਹ ਬੜਾ ਜ਼ਰੂਰੀ ਸੀਗਾ, ਕਿਉਂਕਿ ਕਮਿਊਨਿਟੀ ਨੂੰ ਸੇਫ ਰੱਖਣਾ ਇਹ ਬੜਾ ਜ਼ਰੂਰੀ ਹੈ। ਸੋ ਇਹ ਕੀ ਹੈ ਜੀ ਬਿੱਲ C-14, ਤੁਹਾਡੇ ਲਈ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਿਹੜਾ ਬਿੱਲ C-14 ਹੈ, ਜ਼ਮਾਨਤ ਅਤੇ ਸਜ਼ਾ ਸੁਧਾਰ ਐਕਟ ਹੈ। ਹੁਣ ਕੈਨੇਡਾ ਵਿੱਚ ਇਹ ਕਾਨੂੰਨ ਬਣ ਗਿਆ, ਜਿਸ ਨੂੰ ਆਧਾਰਿਕ ਤੌਰ ਦੇ ਉੱਪਰ ਕ੍ਰਿਮੀਨਲ ਕੋਡ ਅਤੇ ਹੋਰ ਸੰਘੀ ਐਕਟਾਂ ਦੇ ਵਿੱਚ 80 ਤੋਂ ਵੱਧ ਨਿਸ਼ਾਨਾਬੱਧ ਤਬਦੀਲੀਆਂ ਨੂੰ ਲਾਗੂ ਕਰਨ ਲਈ ਸ਼ਾਹੀ ਮਨਜ਼ੂਰੀ ਜਿਹੜੀ ਮਿਲ ਗਈ ਹੈ, ਕਿਉਂਕਿ ਜਦੋਂ ਇੱਥੇ ਪਾਰਲੀਮੈਂਟ ਦੇ ਵਿੱਚ ਪਾਸ ਹੁੰਦਾ ਤਾਂ ਉਸ ਤੋਂ ਬਾਅਦ ਸ਼ਾਹੀ ਰਾਇਲ, ਜਿਹੜੀ ਰਾਇਲ ਕੰਸੈਂਟ ਆ, ਉਹ ਵੀ ਮਿਲਣਾ ਜ਼ਰੂਰੀ ਹੁੰਦਾ। ਸੋ ਉਹ ਵੀ ਮਿਲ ਗਿਆ। ਸੋ ਇਹ ਕਾਨੂੰਨ ਵਾਰ-ਵਾਰ ਅਤੇ ਹਿੰਸਕ ਅਪਰਾਧੀਆਂ ਦੇ ਲਈ ਸਖਤ ਜ਼ਮਾਨਤ ਸ਼ਰਤਾਂ ਅਤੇ ਸਖਤ ਸਜ਼ਾਵਾਂ ਲਾਗੂ ਕਰਨ ਦੇ ਲਈ ਨਿਆਂ ਪ੍ਰਣਾਲੀ 'ਚ ਸੁਧਾਰ ਕਰਦਾ। ਸੋ ਇਹਦੇ ਵਿੱਚ ਕੀ ਹੈ, ਮੇਨ ਮੇਨ ਜਿਹੜੇ ਪੁਆਇੰਟ ਆ, ਵੈਸੇ ਤਾਂ 80 ਪੁਆਇੰਟਸ ਇਹਦੇ 'ਚ ਦੱਸੇ ਗਏ ਆ, ਪਰ ਮੈਂ ਥੋੜ੍ਹੇ ਜਿਹੇ ਦੱਸੂਗੀ ਜਿਹੜੇ ਮੇਨ ਆ, ਕਿ ਇੱਕ ਤਾਂ ਸਖਤ ਜ਼ਮਾਨਤ ਨਿਯਮ, ਯਾਨੀ ਕਿ ਜਿਹੜੀ ਬੇਲ ਫਟਾਫਟ ਦੇ ਦਿੱਤੀ ਜਾਂਦੀ ਸੀ ਉਹਨੂੰ ਟਾਈਟ ਕਰ ਦਿੱਤਾ ਗਿਆ, ਤਾਂ ਕਿ ਜਿਹੜੇ ਅਪਰਾਧੀ ਆ, ਦੋਸ਼ੀ ਆ, ਉਹ ਇਹ ਨਾ ਹੋਵੇ ਕਿ ਉਹਨਾਂ ਨੂੰ ਫੜਿਆ ਅਤੇ ਫਟਾਫਟ ਉਹ ਬੇਲ 'ਤੇ ਬਾਹਰ ਆ ਗਏ, ਜਿਵੇਂ ਆ ਪਿੱਛੇ ਜਿਹਾ ਜਿਹੜਾ ਬੜਾ ਵੱਡਾ ਉਹਨੇ ਕਾਂਡ ਕੀਤਾ ਸੀਗਾ, ਪਰ ਉਹ ਕਹਿੰਦੇ ਥੋੜ੍ਹੇ ਕੁਛ ਘੰਟਿਆਂ 'ਚ ਕਿ ਸ਼ਾਮ ਨੂੰ ਕਿ ਦੂਜੀ ਸਵੇਰ ਨੂੰ ਜਿੰਮ 'ਚ ਘੁੰਮ ਰਿਹਾ ਸੀ। ਹੈ ਸੋ ਦੇਖ ਲਓ, ਲੋਕਾਂ ਨੇ ਵੀ ਜਿਵੇਂ ਕਹਿੰਦੇ ਨਾ ਵੀ ਬੇਸ਼ਰਮੀ ਫੜੀ ਹੁੰਦੀ ਹੈ, ਕਿ ਉਹ ਪਰਵਾਹ ਹੀ ਨਹੀਂ ਕਰਦੇ ਕਾਨੂੰਨ ਦੀ, ਉਹ ਬੜੇ ਜਿਵੇਂ ਕਹਿੰਦੇ ਨਾ ਆਪਣੀ ਰੋਹਬ ਦੇ ਨਾਲ ਵੀ ਹਾਂ ਸਾਨੂੰ ਬੇਲ ਹੈ ਜਿਹੜੀ, ਅਸੀਂ ਬੇਲ 'ਤੇ ਬਾਹਰ ਆਏ ਹਾਂ ਜੇ ਕੋਈ ਗਲਤੀ ਵੀ ਕੀਤੀ ਹੈ ਤਾਂ। ਹੁਣ ਸਖਤ ਜ਼ਮਾਨਤ ਨਿਯਮ ਹੈ ਜਿਹੜੇ ਉਹ ਬਣਾ ਦਿੱਤੇ ਗਏ ਆ, ਜਿਹਦੇ ਵਿੱਚ ਇਹ ਹੈ ਕਿ ਇਹ ਜੱਜਾਂ ਨੂੰ ਇਹ ਵਿਚਾਰ ਕਰਨ ਦਾ ਆਦੇਸ਼ ਦਿੰਦਾ ਹੈ ਕਿ ਕੀ ਕਿਸੇ ਅਪਰਾਧ ਦੇ ਵਿੱਚ ਬੇਤਰਤੀਬ ਜਾਂ ਬਿਨਾਂ ਭੜਕਾਹਟ ਦੇ ਹਿੰਸਾ ਸ਼ਾਮਿਲ ਹੈ, ਅਤੇ ਗੰਭੀਰ ਅਤੇ ਸੰਗਠਿਤ ਅਪਰਾਧਾਂ ਲਈ ਉਲਟ ਜ਼ਿੰਮੇਵਾਰੀ ਉਪਬੰਧਾਂ ਦਾ ਵਿਸਤਾਰ ਕਰਦਾ ਹੈ। ਇਹਨਾਂ ਨਵੇਂ ਉਪਬੰਧਾਂ ਦੇ ਤਹਿਤ ਦੋਸ਼ੀਆਂ ਨੂੰ ਹੁਣ ਇਹ ਦਰਸਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਮੁਕੱਦਮੇ ਤੋਂ ਪਹਿਲਾਂ ਕਿਉਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਮਤਲਬ ਉਹ ਦੱਸਣਗੇ ਕਿ ਕੀ ਰੀਜ਼ਨ ਹੈ ਕਿ ਇਹਨਾਂ ਨੂੰ ਰਿਹਾਅ ਕੀਤਾ ਜਾਵੇ, ਔਰ ਹਿਰਾਸਤ ਵਿੱਚ ਕਿਉਂ ਰੱਖਿਆ ਜਾਣਾ ਚਾਹੀਦਾ, ਇਹ ਜਿਹੜਾ ਸਾਬਿਤ ਕਰਨ ਦੀ ਲੋੜ ਨਹੀਂ ਹੈ। ਦੂਜੇ ਨੰਬਰ 'ਤੇ ਆਉਂਦਾ ਹੈ ਹਥਿਆਰਾਂ 'ਤੇ ਪਾਬੰਦੀ ਅਤੇ ਸ਼ਰਤਾਂ। ਅਦਾਲਤਾਂ ਨੂੰ ਹੁਣ ਅਪਰਾਧਿਕ ਸੰਗਠਨਾਂ ਜਾਂ ਜ਼ਬਰਦਸਤੀ ਨਾਲ ਜੁੜੇ ਅਪਰਾਧਾਂ ਲਈ ਹਥਿਆਰ ਰੱਖਣ 'ਤੇ ਪਾਬੰਦੀ ਲਗਾਉਣ ਵਾਲੀਆਂ ਸ਼ਰਤਾਂ ਲਗਾਉਣ ਦੀ ਲੋੜ ਹੈ, ਅਤੇ ਆਟੋ ਚੋਰੀ ਅਤੇ ਬ੍ਰੇਕਿੰਗ ਲਈ ਖਾਸ ਸ਼ਰਤਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਤੀਜੇ ਨੰਬਰ 'ਤੇ ਆਉਂਦਾ ਸਖਤ ਸਜ਼ਾ। ਬਿੱਲ ਕੁਝ ਗੰਭੀਰ ਅਪਰਾਧਾਂ ਲਈ ਲਗਾਤਾਰ ਸਜ਼ਾਵਾਂ ਨੂੰ ਲਾਜ਼ਮੀ ਬਣਾਉਂਦਾ ਹੈ ਕਿ ਜ਼ਰੂਰੀ ਹੈ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਔਰ ਗੰਭੀਰ ਜਿਨਸੀ ਅਪਰਾਧਾਂ ਦੇ ਲਈ ਘਰ ਵਿੱਚ ਨਜ਼ਰਬੰਦੀ ਨੂੰ ਖਤਮ ਕਰਦਾ। ਜਿਵੇਂ ਪਿੱਛੇ ਜਿਹਾ ਕਈ ਵਾਰ ਹੁੰਦਾ ਸੀਗਾ, ਕੋਈ ਕੁਛ ਕਰਦਾ ਸੀ, ਉਹ ਕਹਿੰਦੇ ਘਰ ਵਿੱਚ ਹੀ ਨਜ਼ਰ, ਆਪਣੇ ਘਰ 'ਚ ਹੀ ਨਜ਼ਰਬੰਦ ਰਹੂਗਾ। ਸੋ ਉਹਨੂੰ ਇਹ ਨਹੀਂ ਠੀਕ ਮੰਨ ਰਹੇ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਸੰਗਠਿਤ ਪ੍ਰਚੂਨ ਚੋਰੀ ਅਤੇ ਪਹਿਲੇ ਜਵਾਬ ਦੇਣ ਵਾਲਿਆਂ ਜਾਂ ਜ਼ਰੂਰੀ ਬੁਨਿਆਦੀ ਢਾਂਚੇ ਵਿਰੁੱਧ ਅਪਰਾਧਾਂ ਵਰਗੇ ਅਪਰਾਧਾਂ ਲਈ ਨਵੇਂ ਵਿਗੜਦੇ ਹਾਲਾਤ ਸਥਾਪਿਤ ਕਰਦਾ ਹੈ। ਚੌਥੇ ਨੰਬਰ 'ਤੇ ਹੈਗਾ ਯੁਵਾ ਅਤੇ ਜ਼ਮਾਨਤ। ਇਹ ਨੌਜਵਾਨਾਂ ਲਈ ਹਿੰਸਕ ਅਪਰਾਧ ਦੀ ਪਰਿਭਾਸ਼ਾ ਦਾ ਵਿਸਤਾਰ ਕਰਦਾ ਹੈ। ਦੋਸ਼ੀ ਠਹਿਰਾਏ ਗਏ ਵਿਅਕਤੀਆਂ ਨੂੰ ਦੋਸ਼ੀ ਠਹਿਰਾਏ ਜਾਣ ਦੇ 10 ਸਾਲਾਂ ਦੇ ਅੰਦਰ ਦੋਸ਼ੀ ਲਈ ਜ਼ਮਾਨਤ ਵਜੋਂ ਕੰਮ ਕਰਨ ਤੋਂ ਰੋਕਦਾ ਹੈ। ਲਾਸਟ ਪੁਆਇੰਟ ਵਿੱਚ ਦੱਸਿਆ ਗਿਆ ਕਿ ਰਾਸ਼ਟਰੀ ਰਿਪੋਰਟਿੰਗ ਨਿਆਂ ਮੰਤਰੀ ਨੂੰ, ਜਿਹੜੇ ਜਸਟਿਸ ਮਿਨਿਸਟਰ ਹੁੰਦੇ ਆ, ਹੁਣ ਇੱਕ ਸਾਲਾਨਾ ਰਿਪੋਰਟ ਜਾਰੀ ਕਰਨ ਦੀ ਲੋੜ ਹੈ ਜਿਸ 'ਚ ਜ਼ਮਾਨਤ ਦੇ ਅੰਕੜਿਆਂ, ਰਿਹਾਅ ਦੇ ਆਦੇਸ਼ਾਂ ਵਾਲੇ ਲੋਕਾਂ ਦੁਆਰਾ ਦੁਹਰਾਓ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਪ੍ਰਣਾਲੀਗਤ ਅਸਮਾਨਤਾਵਾਂ ਦੇ ਅੰਕੜਿਆਂ ਦਾ ਵੇਰਵਾ ਦਿੱਤਾ ਗਿਆ ਹੋਵੇਗਾ। ਯਾਨੀ ਕਿ ਬਾਅਦ 'ਚ ਉਹ ਰਿਪੋਰਟ ਵੀ ਤਿਆਰ ਕਰਨੀ ਜ਼ਰੂਰੀ ਆ ਕਿ ਕਿਹਨੇ ਕਿੰਨੇ ਅਪਰਾਧ ਕੀਤੇ, ਕਿੰਨਾ, ਜਿਵੇਂ ਆਪਾਂ ਕਹਿੰਦੇ ਨਾ ਇੱਕ ਰਿਪੋਰਟ ਦੇ ਵਿੱਚ ਆਉਂਦਾ ਕਿ ਹਾਂਜੀ ਸਾਲ 'ਚ ਇੰਨੇ ਅਪਰਾਧ ਕੀਤੇ, ਇੰਨੇ ਦੋਸ਼ੀ ਫੜੇ, ਇੰਨਿਆਂ ਨੂੰ ਆਹ ਸਜ਼ਾ ਮਿਲੀ, ਇੰਨਿਆਂ ਨੂੰ ਛੱਡਿਆ, ਇੰਨਿਆਂ ਨੂੰ ਜ਼ਮਾਨਤ ਮਿਲੀ, ਜੋ ਵੀ, ਉਹ ਸਾਰੇ ਜਿਹੜੇ ਅੰਕੜੇ ਆ ਉਹਨਾਂ ਦਾ ਵੇਰਵਾ ਉਹਨਾਂ ਨੂੰ ਬਣਾਉਣਾ ਪਊਗਾ। ਸੋ ਚਲੋ ਜੀ, ਹੁਣ ਇਹ ਵੇਟ ਹੋ ਰਹੀ ਸੀ, ਪਰ ਹੁਣ ਇਹ ਦੇਖਣਾ ਹੋਊਗਾ ਕਿ ਇਹ 'ਤੇ ਇੰਪਲੀਮੈਂਟ ਕਿੰਨਾ ਕੁ ਸਾਰਾ ਕੁਛ ਹੁੰਦਾ। ਜਿਵੇਂ ਚਲੋ ਹੁਣ ਕਾਨੂੰਨ ਤਾਂ ਇਹ ਬਣ ਗਿਆ ਔਰ ਇਹਨਾਂ ਨੂੰ ਮੰਨਣਾ ਵੀ ਪੈਣਾ, ਜਿਹੜਾ ਬਿੱਲ C-14 ਹੈ। ਚਲੋ ਜੀ, ਹੁਣ ਇਹ ਕਾਨੂੰਨ ਬਣ ਗਿਆ। ਬਾਕੀ ਬੜੀ ਦੇਰ ਤੋਂ ਵੇਟ ਸੀਗੀ ਕਿ ਬੇਲ ਰਿਫੋਰਮ ਹੋਣੇ ਚਾਹੀਦੇ ਆ, ਕਿਉਂਕਿ ਲੋਕ ਅਪਰਾਧ ਕਰਕੇ ਬਾਹਰ ਘੁੰਮਦੇ ਫਿਰਦੇ ਆ ਅਤੇ ਫਿਰ ਹੋਰ ਸ਼ੈ ਮਿਲਦੀ ਲੋਕਾਂ ਨੂੰ ਵੀ ਹਾਂਜੀ ਜਿੰਨਾ ਮਰਜ਼ੀ ਕੁਛ ਕਰੀ ਜਾਓ, ਇੱਥੇ ਕਿਹੜਾ ਕੁਛ ਹੋਣਾ। ਹੁਣ ਡਰ ਪੈਦਾ ਹੋਊਗਾ ਲੋਕਾਂ 'ਚ ਅਤੇ ਆਈ ਹੋਪ ਕਿ ਜਿਹੜਾ ਕ੍ਰਾਈਮ ਹੈ ਉਹ ਘਟੂਗਾ। ਬਾਕੀ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ 'ਚ, ਜਾਂ ਤੁਸੀਂ ਇਹਦੇ ਬਾਰੇ ਕੋਈ ਵਿਚਾਰ ਦੇਣਾ ਕਿ ਤੁਹਾਨੂੰ ਠੀਕ ਲੱਗ ਰਿਹਾ, ਕੋਈ ਫਰਕ ਪਊਗਾ ਅਤੇ ਆਪਣੀ ਜਿਹੜੀ ਕਮਿਊਨਿਟੀ ਆ ਉਹ ਸੇਫ ਹੋਊਗੀ, ਹੁਣ ਕੋਈ ਇੱਦਾਂ ਦੀਆਂ ਗੱਲਾਂ ਬਾਤਾਂ ਨਹੀਂ ਹੋਣਗੀਆਂ, ਬਾਕੀ ਆਉਣ ਵਾਲਾ ਸਮਾਂ ਦੱਸੂਗਾ। ਸੋ 647-8074-1313 ਆਪਣੇ ਸਟੂਡੀਓ ਦਾ ਨੰਬਰ ਹੈ ਅਤੇ ਹੁਣ ਆਪਾਂ ਸਾਰਾਂਸ਼ ਨੂੰ ਲੈਂਦੇ ਹਾਂ ਅਤੇ ਸਾਰਾਂਸ਼ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਕਿਉਂ? ਕਿਉਂਕਿ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਸਾਡੇ ਨਾਲ ਹੈਗੇ ਆ ਔਰ ਗੌਰਮੈਂਟ ਤੁਹਾਡੀ ਬੜੀ ਵਧੀਆ ਹੈਲਪ ਕਰਦੀ ਹੈ ਇੱਥੇ ਪੜ੍ਹਾਈ ਕਰਨ ਦੇ ਵਿੱਚ, ਕਿਉਂਕਿ ਜਿਹੜੀ ਸਟੱਡੀ ਹੈ ਨਾ, ਜੇ ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹੋ, ਵਧੀਆ ਵਧੀਆ ਤੁਹਾਨੂੰ ਜੋਬ ਮਿਲਦੀ ਹੈ ਨਾ, ਓਪਰਚੁਨਿਟੀਜ਼ ਜਿਹੜੀਆਂ ਜ਼ਿਆਦਾ ਤੁਹਾਨੂੰ ਮਿਲਦੀਆਂ। ਸੋ ਜੇ ਗੌਰਮੈਂਟ ਤੁਹਾਡੀ ਹੈਲਪ ਕਰ ਰਹੀ ਹੈ ਤਾਂ ਤੁਹਾਨੂੰ ਉਹਦਾ ਲਾਹਾ ਜ਼ਰੂਰ ਲੈਣਾ ਚਾਹੀਦਾ। ਸਾਰਾਂਸ਼, ਕੀ ਹਾਲ ਚਾਲ? ਹੈਲੋ ਜੀ। ਜੀ ਬਹੁਤ ਅੱਛੇ ਸਰ, ਆਪ ਸੁਣਾਏ, ਕੈਸੇ ਚੱਲ ਰਿਹਾ ਹੈ ਯੂਨੀ ਗਲੋਬਲ ਐਡਵਾਈਜ਼ਰੀ?
1: ਹਾਂਜੀ, ਕਸ਼ਮੀਰ ਬੰਗ ਵਿੱਚ ਅੱਛਾ ਚੱਲ ਰਿਹਾ ਹੈ ਐਂਡ ਦੈਨ ਅਬ ਲੋਗੋ ਕੋ ਸਮਝ ਆ ਚੁੱਕੀ ਹੈ ਕਿ ਪ੍ਰੋਡਕਟ ਕਿਆ ਹੈ ਔਰ ਇਸਮੇ ਅਬ ਸਿਰਫ ਲਾਈਕ 35 ਡੇਜ਼ ਰਹਿ ਗਏ ਹੈ। ਅਗਰ ਆਪਨੇ ਅਭੀ ਵੀ ਗਵਰਨਮੈਂਟ ਫੰਡਡ ਪ੍ਰੋਗਰਾਮ ਮੇਂ, ਐਜੂਕੇਸ਼ਨ ਪ੍ਰੋਗਰਾਮ ਮੇਂ ਐਨਰੋਲ ਨਹੀਂ ਕਰਾ ਹੈ, ਆਪ ਪੀਛੇ ਨਾ ਰਹੇ। ਯਹਾਂ ਪੇ ਗਵਰਨਮੈਂਟ ਖੁਦ ਹੀ ਕਾਲਜ ਕੀ ਫੀਸ ਪੇ ਕਰਤੀ, ਆਪਕੀ ਜੇਬ ਸੇ ਕਾਲਜ ਕੀ ਫੀਸ ਨਹੀਂ ਜਾ ਰਹੀ ਹੈ। ਸਾਥ ਹੀ ਸਾਥ ਆਪਕੋ ਮਿਲ ਰਹਾ ਹੈ, ਕਿਆ ਮਿਲ ਰਹਾ ਹੈ, 30-100,000 ਕੀ ਫੰਡਿੰਗ। ਫੰਡਿੰਗ ਕਾ ਵਰਡ ਸੁਣ ਕੇ ਹਮੇ ਕੁਸ਼ਚਨ ਮਾਰਕ ਬਣਤਾ ਕਿ ਭਾਈ ਕੁਛ ਕੈਚ ਹੋਗਾ, ਕੁਛ ਕੈਚ ਹੋਗਾ, ਕੁਛ ਕੈਚ ਹੋਗਾ। ਸਿਰਫ ਇਸੀ ਫੰਡਿੰਗ ਮੇਂ ਕੋਈ ਕੈਚ ਨਹੀਂ ਹੈ, ਕਿਉਂਕਿ ਇਹ ਐਜੂਕੇਸ਼ਨ ਕੇ ਲਈ ਗਵਰਨਮੈਂਟ ਦੇ ਰਹੀ ਹੈ, ਆਪਕੋ ਬੈਂਕ ਨਹੀਂ ਦੇ ਰਹਾ। ਔਰ ਇਸਮੇ ਲਾਈਕ 30-100,000 ਕੀ ਫੰਡਿੰਗ ਹੈ, ਕੋਈ ਏਜ ਲਿਮਿਟ ਨਹੀਂ ਹੈ। ਅਕਾਊਂਟਿੰਗ ਸਿੱਖੇ, ਬਿਜ਼ਨਸ ਮੈਨੇਜਮੈਂਟ ਸਿੱਖੇ, ਅਕਾਊਂਟਿੰਗ ਕਾ ਕੋਰਸ ਕਰਕੇ ਕਿਤਨੇ ਲੋਕੋਂ ਨੇ ਆਪਣਾ ਖੁਦ ਕਾ ਸਮਾਲ ਬਿਜ਼ਨਸ ਸਟਾਰਟ ਕਰਾ ਹੈ, ਅੱਛੇ ਪੈਸੇ ਕਮਾ ਰਹੇ ਹੈ ਵੋ, ਔਰ ਸਟੇਬਲ ਰਿਸੈਸ਼ਨ ਪ੍ਰੂਫ ਬਿਜ਼ਨਸ ਹੈ। 1 ਸਾਲ ਕਾ ਕੋਰਸ ਹੈ ਅਕਾਊਂਟਿੰਗ ਕਾ, ਵੋ ਕਰੇ, ਹਾਸਪਿਟੈਲਿਟੀ ਕਰੇ, ਸਾਥ ਫੰਡਿੰਗ ਹਾਸਿਲ ਕਰੇ। ਇਸ ਫੰਡਿੰਗ ਕਾ ਹਾਫ ਪੋਰਸ਼ਨ ਕਿਆ ਹੈ, ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟ, ਗ੍ਰਾਂਟ ਉਸੇ ਕਹਤੇ ਹੈ ਜੋ ਪੈਸਾ ਆਪਣੇ ਵਾਪਿਸ ਹੀ ਨਹੀਂ ਕਰਨਾ ਹੋਤਾ, ਗਵਰਨਮੈਂਟ ਦੇ ਰਹੀ ਹੈ ਆਪਕੋ, ਮਿਸ ਨਾ ਕਰੇ। ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ। ਕਲਾਇੰਟਸ ਹਮਾਰੇ 75 ਈਅਰਸ ਕੇ ਵੀ ਹੈ, 30 ਈਅਰਸ ਏਜ ਕੇ ਵੀ ਹੈ, ਪੈਨਸ਼ਨ ਦੇ ਵੀ ਹੈ, ਔਰ ਲਾਈਕ ਸੈਲਫ ਇੰਪਲੋਇਡ ਲੋਕੋ ਕੋ ਜ਼ਿਆਦਾ ਫਾਇਦਾ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਲਾਈਕ ਐਸੇ ਲੋਕੋ ਕੋ ਜ਼ਿਆਦਾ ਫਾਇਦਾ ਹੈ, ਅਨਇੰਪਲੋਇਡ ਹਾਊਸ ਵਾਈਫ ਕੋ।
0: ਠੀਕ ਹੈ, ਇਸਕੇ ਲਈ ਐਲੀਜੀਬਿਲਿਟੀ ਕਿਆ ਹੈ?
1: ਹਾਂਜੀ, ਸਟੇਟਸ ਆਪਕੇ ਪਾਸ ਹੋਣਾ ਚਾਹੀਏ, ਚਾਹੇ ਮੁਤਾਰੀ ਮੇਂ ਕਹੀਂ ਵੀ ਰਹਤੇ ਹੈ, ਬੈਰੀ, ਨਾਇਗਰਾ, GTA, ਆਪਕੇ ਪਾਸ PR, ਸਿਟੀਜ਼ਨ ਯਾ ਪ੍ਰੋਟੈਕਟਿਡ ਪਰਸਨ ਕਾ ਸਟੇਟਸ ਹੋਣਾ ਚਾਹੀਏ। ਸਭ ਸੇ ਇੰਪੋਰਟੈਂਟ ਬਾਤ, अगर आपकी फैमिली इनकम 2024 के नोटिस ऑफ असेसमेंट पे कम है, यस मैं सही कह रहा हूँ गलत नहीं कह रहा, कम है $70,000 से, तो ही आपको इसको फायदा है। ज्यादा क्यों नहीं होनी चाहिए, ज्यादा अगर है तो आपको फंडिंग कम आती है, गवर्नमेंट कहती है जी आपके पास खुद ही पैसा इतना आप क्यों हमसे ले रहे हैं। तो अगर आपकी फंडिंग कम है $70,000 से 2024 के नोटिस ऑफ असेसमेंट पे, तो ही आप हमारे पास आए। अगर आप सिंगल हैं आपको फायदा नहीं है, आप मैरिड हैं फायदा है, मैरिड विद किड्स हैं 1 2 3 4 5 किड्स हैं आपको ज्यादा ज्यादा ज्यादा फायदा है। कॉल करें, असेसमेंट कराएं, कोई कैच नहीं है इसके अंदर।
0: ठीक है, और जो क्लासेस हैं वो ऑनलाइन है और उनकी लेंथ कितनी है, मतलब जो कोई भी एक कोर्स करते हैं मिनिमम कितने हफ्तों का या महीने का कोर्स है या मैक्स कितना?
1: हाँ जी, ज्यादा जो फंडिंग का मैक्सिमम होता है वो होता है 1 ईयर के कोर्स पे, जो क्लाइंट को आती है 1 ईयर के कोर्स पे ड्यूरेशन। अब इसमें फुली ऑनलाइन कोर्सेज हैं जो हमारे क्लाइंट लाइक करते हैं। कोविड के बाद से मिनिस्ट्री ने ना अलाउ कर रखा है फुली ऑनलाइन कोर्सेज के लिए, तो कितने ही क्लाइंट्स फुली ऑनलाइन कोर्सेज कर रहे हैं, मेरी वाइफ भी कर रही है।
0: अच्छा।
1: और इसमें लाइक आप मान के चले 50 वीक्स to 52 वीक्स के कोर्स होते हैं, आसान से कोर्सेज हैं, कोई कैच नहीं है, असाइनमेंट्स हैं, एग्जामिनेशन नहीं है। हम उन्हीं कोर्सेज में डील करते हैं जहाँ बता हमें पता आप आराम से स्मूथली पास हो जाएंगे। 8 से 10 कोर्सेज हैं, अच्छी वैरायटी है, और लाइक 7 ईयर्स इन बिजनेस में है, बहुत टाइम हो गया, कोई कैच नहीं है इसके अंदर। कॉल करें, असेसमेंट कराएं, साथ में आपने सिर्फ 2 से 3 घंटे लगाने होते हैं फुली ऑनलाइन क्लासेस में, जैसे 10:30 से 1:30 या 5:30 से 8:30, दो टाइमिंग है, आपने एक चूज करना है। और मंडे टू फ्राइडे 5 दिन क्लास होती है फुली ऑनलाइन, और कुछ ऐसे कोर्सेज भी जो टीचर नहीं है जिनके अंदर, सेल्फ स्टडी वाले कोर्सेज है, अर्निंग उस पर भी उतनी आती है,
0: अपने आप ही स्टडी।
1: हाँ जी, आपने लॉग इन करके पोर्टल में आप स्टडी कर सकते हैं, तो बहुत ईजी है वो आपको स्पेसिफिक टाइम नहीं है आपके पास उसके लिए, एनी टाइम आप कर सकते हैं हफ्ते में, हफ्ते में आपने 10 से 12 घंटे लगाने सर, आप तो बड़ा अच्छा अपॉर्चुनिटी है, मिस ना करें।
0: वो कौन से कोर्सेज हैं ऐसे?
1: वो हेल्थ केयर रिलेटेड कोर्सेज है, जैसे एक्यूपंचर हो गया, ऐसे वो लाइक फुली ऑनलाइन है और लाइक बहुत स्मूथ है वो, ज्यादातर क्लाइंट उसी में जाते हैं, तो आप इस अपॉर्चुनिटी को मिस ना करें। गवर्नमेंट 35 डेज के बाद ग्रांट्स में कट कट कट कर रही है। आज आपको 30 से 100,000 में से अगर फैमिली ऑफ 4 है 80,000 आ रहा है, 40,000 तो नॉन रिफंडेबल ग्रांट ही है, जो रेस्ट $40,000 है वो ऑप्शनल लोन है, जो कि 1.5 साल तक 0% पे, और जब 1.5 साल बाद लौटाना स्टार्ट करेंगे, आज नहीं 1.5 साल बाद, तब ब्याज क्या है 2.5% पूरे साल का, कुछ भी नहीं होता वो, अब 10 साल में लौटा सकते हैं, 14 साल में लौटा सकते हैं। तो ऐसी अपॉर्चुनिटी को मिस ना करें, आप अपने 5 दोस्तों को कॉल करें, 3 ने एडमिशन ऑलरेडी ले लिया होगा, 2 ने हमारे थ्रू लिया होगा
0: जी। फीस फिर आपकी कितनी है?
1: फीस लाइक हमारे पास क्लाइंट्स आते कहते हैं सर पहले एजेंट थे हमारे 3500 लिया 2500 लिया अपफ्रंट, हमारी कोई अपफ्रंट फीस है ही नहीं।
0: अच्छा।
1: काम होने के बाद जब फंडिंग मेरे अकाउंट में नहीं आती, आपके अकाउंट में गवर्नमेंट से डायरेक्ट आती है, आप आज इनरोल करते हैं, फंडिंग आपके खाते में आती है 30 to 90 days में, और तब आपने हमारी फीस देनी होती है जब आपके अकाउंट फंडिंग आती है। तो मतलब आपकी ईमानदारी चेक हो रही है, मेरी ईमानदारी चेक नहीं हो रही, ना मेरी टीम की। टिमोटन्स में मिलते नहीं है जी, 1,000 square feet का ऑफिस है, 6 से 7 बंदे काम करते हैं, 7 years हो गए हैं, कोई कैच नहीं है। गवर्नमेंट जैसे बिलियंस ऑफ डॉलर्स इधर उधर लगाती रहती है, फीफा में गवर्नमेंट ने 1 billion लगा दिया, $1 billion, तो चलो पता नहीं, आई डोंट नो, बाकी उन्होंने 100 million की गवर्नमेंट नई फंडिंग लॉन्च करी, क्यों? देश के बाहर लोगों को फुटबॉल खिलाने के लिए। यू कैन गो टू ग्लोबल अफेयर्स कैनेडा में वेबसाइट के फेसबुक पेज पे, जब गवर्नमेंट ऐसी जगह पर स्पेंड कर सकती है, गवर्नमेंट यूक्रेन को इतना पैसा दे सकती है, गवर्नमेंट एजुकेशन में स्पेंड करती है, कोई कैच नहीं है। यस, कट्स आने वाले हैं एजुकेशन में, आज एनरोल करें, 30 से 100 फंडिंग करें, फैमिली ऑफ 5 को अप टू 100,000, फैमिली ऑफ 2 को अगर हस्बैंड वाइफ है रिटायर्ड है अप टू $45,000, जिसमें से $25,000 ग्रांट है, 100,000 में से $50,000 ग्रांट है। ग्रांट बंद होने वाली है, 35 दिन रह गए हैं, कॉल करें, असेसमेंट करें, हमारी फीस काम होने के बाद $199 या $499 फ्लैट फीस, वन टाइम फीस, नो कमीशन, नो परसेंटेज, जो ऑन एयर है वही ऑफ एयर है, कोई मीठी बात नहीं है। कॉल करें 437-264-31-75, 437-264-31-75, डॉक्यूमेंट्स भी आपका NOA, बर्थ सर्टिफिकेट लगता है बच्चों का, मैरिज सर्टिफिकेट, कोई एक्स्ट्रा डॉक्यूमेंट चाहिए ही नहीं अपने को, क्योंकि गवर्नमेंट यहाँ पे कोई सेटिंग अप्रोच तो है ही नहीं, गवर्नमेंट के पास आपके कागज पहले से ही है, कोई हेरा फेरी नहीं है, कोई सेटिंग नहीं है, तो फीस भी कम है। नंबर 437-264-31-75, 437-264-31-75, 7575 हुणे कॉल करो तो ऑफिस आओ 218 एक्सपर्ट बुलेवर्ड पे, नंबर नोट करें 437-264-3175 437-264-3175
0: जी। सराज थैंक यू वेरी मच। बिल्कुल जी तुसी जरूर कॉल कर लो चाहे ऑफिस चले जाओ, क्योंकि 218 एक्सपोर्ट बुलेवार्ड मिसिसागा दे विच ऑफिस है ना, दा नंबर तुसी नोट कर लो एक बार फिर, क्योंकि इन्हां दी कोई अपफ्रंट फीस नहीं हैगी। जदों तुहानूं ग्रांट मिल जूगी, तुहाडा डन हो जूगा काम, उदों तुसी इन्हां नूं जिहड़ी इन्हां दी फीस देनी है। सो कोई हिडन चार्जिज नहीं हैगे। 437-264-3175 नंबर है, 437-264-3175 ते गलबात करनी है। 437-264-3175 ते तुसी गलबात जिहड़ी है ओह सराश ना करो, ते वधिया वधिया करो पढ़ाई, क्योंकि पता की है जिहड़ी एजुकेशन है ना ओह जिवें कहिंदे आ वी कोई तुहाडे तों खोह नहीं सकदा, अदरवाइज़ तां किसे वी तरां दा कोई नुकसान हो जांदा है ना, कोई चीज़ां चोरी करके लै जांदा, लुट के लै जांदा, कितें दंगे हो गए या कितें जिवें जंग चल रही है ना, उन्हां दे घर बार समान सब कुछ खत्म हो जांदा। पर जिहड़ी नॉलेज किसे कोल हैगी है ना ओह जो मर्जी कोई कर लवे है ना, ਉਹ ਜਿਹੜੀ ਨੌਲੇਜ ਹੈ ਜਿਹੜੇ ਤੁਹਾਡੇ ਕੋਲ ਐਜੂਕੇਸ਼ਨ ਹੈ ਉਹਨੂੰ ਖੋਹ ਨਹੀਂ ਸਕਦਾ। ਸੋ ਇਸ ਕਰਕੇ ਵੱਧ ਤੋਂ ਵੱਧ ਜਿਹੜੀ ਆ ਐਜੂਕੇਸ਼ਨ ਹੈ ਉਹ ਗ੍ਰਹਿਣ ਕਰਨੀ ਚਾਹੀਦੀ ਹੈ। ਸੋ ਜੇ ਇੱਥੇ ਕੈਨੇਡਾ ਬਹੁਤ ਵਧੀਆ ਤੁਹਾਨੂੰ ਮੌਕਾ ਦੇ ਰਿਹਾ ਤਾਂ ਫਿਰ ਕਿਉਂ ਨਹੀਂ ਹੈ ਨਾ, ਜ਼ਰੂਰ ਤੁਸੀਂ ਸਰਾਸ਼ ਨੂੰ ਕਾਲ ਕਰ ਲਓ ਅਤੇ ਗ੍ਰਾਂਟ ਜਿਹੜੀ ਮਿਲ ਰਹੀ, ਕਿਉਂਕਿ ਇਹ ਬਸ ਆਹੀ ਕਹਿੰਦੇ ਇੱਕ ਮਹੀਨਾ ਹੀ ਹੈ ਹੁਣ ਜੂਨ ਦੇ, ਤਾਂ ਚਲੋ ਅੱਜ 15-16 ਤਰੀਕ ਹੋ ਗਈ 16, ਅਤੇ ਜੂਨ ਦਾ ਜੁਲਾਈ ਦਾ, ਉਹ ਤੋਂ ਬਾਅਦ ਕਹਿੰਦੇ ਅਗਸਤ ਦੇ ਵਿੱਚ ਤਾਂ ਫਿਰ ਨਹੀਂ ਮਿਲਣੀ, ਫਿਰ ਤਾਂ ਤੁਹਾਨੂੰ ਲੋਨ ਹੀ ਲੈਣਾ ਪੈਣਾ, ਉਹ ਤਾਂ ਰੀਪੇ ਕਰਨਾ ਪੈਣਾ ਹੈ ਨਾ। ਸੋ ਗ੍ਰਾਂਟ ਦਾ ਤੁਸੀਂ ਫਾਇਦਾ ਚੁੱਕੋ ਅਤੇ ਕਰੋ ਕਾਲ, ਵਧੀਆ ਰਹੋਗੇ। 437-264-3175 ਨੰਬਰ ਹੈ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ। ਅਤੇ ਲਓ ਜੀ ਇੱਕ ਮੈਂ ਨੰਬਰ ਤੁਹਾਨੂੰ ਦੇਵਾਂ, ਜੇ ਤੁਸੀਂ ਵਧੀਆ ਗਰੋਸਰੀ ਕਰਨੀ ਹੈ, ਨੋਬਲ ਫਰੈਸ਼ ਫੂਡ 'ਤੇ ਜਾਣਾ, ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਹੈ, ਚਾਹੇ ਤੁਸੀਂ ਆਲੂ ਪਿਆਜ਼ ਜਿਹੜੇ ਕਿ ਹਰ ਇੱਕ ਸਬਜ਼ੀ 'ਚ ਆਪਾਂ ਨੂੰ ਪਾਉਣੇ ਹੀ ਪੈਂਦੇ ਆ ਹੈ ਨਾ, ਪਿਆਜ਼ਾਂ ਬਿਨਾਂ ਸਬਜ਼ੀ ਨਹੀਂ ਬਣਨੀ, ਉਹ ਤੋਂ ਇਲਾਵਾ ਆਲੂਆਂ ਤੋਂ ਬਿਨਾਂ ਕੋਈ ਹੈ ਵੀ ਜਿਹਦੇ 'ਚ ਅਸੀਂ ਨਹੀਂ ਪਾਉਂਦੇ, ਆਮ ਤੌਰ 'ਤੇ ਤਾਂ ਸਾਰਿਆਂ 'ਚ ਯੂਜ਼ ਕਰਦੇ ਹਾਂ। ਸੋ ਇਸ ਕਰਕੇ ਬੜੇ ਵਧੀਆ ਰੇਟ ਤੁਹਾਨੂੰ ਹਰੀਆਂ ਤਾਜ਼ੀਆਂ ਸਬਜ਼ੀਆਂ ਦੇ ਮਿਲਣੇ ਆ, ਜਾਂ ਫਿਰ ਤੁਸੀਂ ਫਲ ਫਰੂਟ ਲੈਣੇ ਆ, ਜਾਂ ਫਿਰ ਦਾਲਾਂ ਹੋ ਗਈਆਂ, ਆਟਾ ਹੋ ਗਿਆ, ਜਾਂ ਫਿਰ ਮਸਾਲੇ ਹੋ ਗਏ, ਕਿਉਂਕਿ ਬੜਾ ਕੁਛ ਚਾਹੀਦਾ ਹੁੰਦਾ। ਸੋ ਆਪਾਂ ਦੇਖਦੇ ਹੀ ਹਾਂ ਬਾਹਰ ਕਿੰਨਾ ਰੇਟ ਹਾਈ ਹੈ। ਅੱਛਾ ਇਹ ਵੀ ਬੜਾ ਸੁਣਨ ਨੂੰ ਮਿਲਦਾ ਵੀ ਹਾਂ ਜਿਹੜੀ ਐਕਸਪਾਇਰੀ ਹੁੰਦੀ ਆ ਉਹ ਰੇਟ ਚੇਂਜ ਕਰਕੇ ਉਹ ਸਸਤੀਆਂ ਵੇਚ ਦਿੰਦੇ ਆ, ਪਰ ਨੋਬਲ ਫਰੈਸ਼ ਫੂਡ 'ਤੇ ਤੁਸੀਂ ਜਾਓਗੇ ਨਾ, ਇਹਨਾਂ ਕੋਲ ਬਾਹਰੋਂ ਜਿਹੜੇ ਹੈ ਟ੍ਰੇਲਰਾਂ ਦੇ ਟ੍ਰੇਲਰ ਭਰ ਕੇ ਆਉਂਦੇ ਆ। ਸੋ ਈਵਨ ਕਿ ਜਿਹੜੇ ਡਰਾਈ ਫਰੂਟਸ ਹੈਗੇ ਆ ਉਹ ਵੀ ਤੁਹਾਨੂੰ ਰੇਟ ਇੰਨਾ ਵਧੀਆ ਮਿਲਣਾ, ਔਰ ਬਿਲਕੁਲ ਸਹੀ ਚੀਜ਼ ਮਿਲਣੀ ਹੈ, ਕੋਈ ਇੱਦਾਂ ਦੀ ਨਹੀਂ ਹੋਊਗੀ ਵੀ ਹਾਂ ਇੱਦਾਂ ਫੇਰ ਬਦਲ ਕਰਕੇ ਸਸਤੀ ਵੇਚਤੀ ਉਹਨਾਂ ਨੇ, ਨੋ ਉਹ ਪ੍ਰਾਈਸ ਹੀ ਇੰਨਾ ਦਿੰਦੇ ਆ। ਸੋ ਜੇ ਤੁਸੀਂ ਵਧੀਆ ਰੇਟ ਦੇ ਉੱਪਰ ਸਮਾਨ ਖਰੀਦਣਾ ਚਾਹੁੰਦੇ ਹੋ, ਗਰੋਸਰੀ ਕਰਨਾ ਚਾਹੁੰਦੇ ਹੋ, ਨੋਬਲ ਫਰੈਸ਼ ਫੂਡ ਦੀਆਂ ਦੋ ਲੋਕੇਸ਼ਨ ਹੈ, ਨੰਬਰ ਤੁਸੀਂ ਨੋਟ ਕਰ ਲਓ 289-801-0566 289-801-0566 299-801-0566 'ਤੇ ਗੱਲਬਾਤ ਕਰਨੀ ਹੈ। ਅਤੇ ਫਿਰ ਤੁਸੀਂ ਜੇ ਕੋਈ ਵੀ ਰਾਹ ਪੁੱਛਣਾ, ਡਾਇਰੈਕਸ਼ਨ ਪੁੱਛਣੀ ਹੈ ਕਿੱਥੇ ਜਿਹੜੀਆਂ ਸ਼ੋਪਸ ਹੈਗੀਆਂ ਹੈ ਨਾ ਇਹਨਾਂ ਦੀਆਂ, ਅਤੇ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਮਿਲੂਗੀ। ਸੋ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ, ਘੁੰਮਣ ਫਿਰਨ ਜਾਣਾ, ਹੁਣ ਬੱਚਿਆਂ ਦੀਆਂ ਬਸ ਆ ਮੈਂ ਕਹਿੰਦੀ 10-12 ਦਿਨ ਹੀ ਆ, ਉਹ ਤੋਂ ਬਾਅਦ ਛੁੱਟੀਆਂ ਫਿਰ ਪਲੈਨ ਬਣ ਗਏ ਹੋਣੇ ਆ ਕਈਆਂ ਦੇ, ਕਿਉਂਕਿ ਕਈ ਤਾਂ ਵੀਕ ਪਹਿਲਾਂ ਹੀ ਚਲੇ ਜਾਂਦੇ ਆ, ਕਿਉਂਕਿ ਕਹਿੰਦੇ ਬਾਅਦ 'ਚ ਰਸ਼ ਬੜਾ ਹੋ ਜਾਂਦਾ ਏਅਰਪੋਰਟਸ 'ਤੇ ਹੈ। ਸੋ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ, ਵਧੀਆ ਰੇਟ 'ਤੇ ਟਿਕਟਾਂ ਬੁੱਕ ਕਰਾਓ, ਘੁੰਮੋ ਫਿਰੋ, ਕਰੂਜ਼ ਪੈਕੇਜ ਤੁਸੀਂ ਲੈਣੇ ਆ ਜਾਂ ਫਿਰ ਤੁਸੀਂ ਉਂਝ ਟੂਰ ਟ੍ਰਿਪ 'ਤੇ ਜਾਣਾ ਜਾਂ ਬੈਕ ਹੋਮ ਜਾਣਾ, ਫਿਰ ਨੰਬਰ ਨੋਟ ਕਰੋ ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰਨ ਦੇ ਲਈ, ਕਿਉਂਕਿ ਇਹਨਾਂ ਦੀ ਸਰਵਿਸ ਜਿਹੜੀ ਬੜੀ ਵਧੀਆ ਅਤੇ ਬਾਕੀ ਟਿਕਟਾਂ ਦੇ ਰੇਟ ਬੜੇ ਵਧੀਆ ਤੁਹਾਨੂੰ ਮਿਲ ਜਾਣਗੇ। ਏਅਰ ਫੇਅਰ ਕਮਾਲ ਦੇ 905-400-13-13-01-905-463-1301 'ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਅਤੇ ਲਓ ਜੀ ਆਪਾਂ ਨੇ ਹੋਰ ਗੱਲਾਂ ਬਾਤਾਂ ਵੀ ਕਰਨੀਆਂ, ਚਲੋ ਇਹ ਤੁਹਾਡੇ ਤੱਕ ਮੈਂ ਪਹੁੰਚਾ ਦਿੱਤਾ ਕਿ ਚਲੋ ਹੁਣ ਬੇਲ ਜਿਹੜੀ ਆ ਸੌਖੀ ਨਹੀਂ ਮਿਲਿਆ ਕਰੂਗੀ ਅਤੇ ਕ੍ਰਾਈਮ ਨੂੰ ਠੱਲ ਪਊਗੀ, ਇਹ ਆਪਾਂ ਜਿਹੜਾ ਥੋੜ੍ਹਾ ਜਿਹਾ ਸੁਰਖਰੂ ਹੋ ਸਕਦੇ ਹਾਂ ਇਸ ਚੀਜ਼ ਤੋਂ, ਹੈ ਨਾ, ਕਿ ਕ੍ਰਾਈਮ ਘਟੇ, ਅਤੇ ਹੋਪ ਹੈ ਕਿਉਂਕਿ ਵੇਟ ਬੜੀ ਦੇਰ ਤੋਂ ਸੀ ਇਸ ਚੀਜ਼ ਦੀ, ਹੈ ਨਾ। ਇੱਕ ਜਿਹੜਾ ਇੰਪੋਰਟੈਂਟ ਫੈਸਲਾ ਕੱਲ੍ਹ ਹੋਇਆ, ਹੈ ਨਾ, ਕੱਲ੍ਹ ਸਵੇਰੇ, ਕੱਲ੍ਹ ਵੀ ਮੈਂ ਗੱਲ ਕਰਨੀ ਸੀ, ਫਿਰ ਬਾਅਦ ਦੇ ਵਿੱਚੋਂ 2 ਕੁ ਮਿੰਟ ਰਹਿ ਗਏ, ਹੈ ਨਾ, ਮੈਂ ਕਿਹਾ ਨਹੀਂ ਗੱਲ ਪੂਰੀ ਹੋਣੀ, ਕਿਉਂਕਿ ਉਸ ਸਮੇਂ ਚੱਲ ਰਿਹਾ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜਾ ਵੱਡਾ ਫੈਸਲਾ CM ਭਗਵੰਤ ਮਾਨ ਦੇ ਲਈ ਉਹਨਾਂ ਨੇ ਦਿੱਤਾ, ਸੋ ਉਹਨਾਂ ਨੂੰ ਤਲਬ ਕੀਤਾ, ਅਤੇ ਸਾਰੇ ਕੈਬਿਨਟ ਅਤੇ ਹੋਰ ਸਾਰੇ ਜਿਹੜੇ ਮੌਜੂਦਾ ਸਿੱਖ ਵਿਧਾਇਕ ਹੈ, 29 ਜੂਨ ਨੂੰ ਇਹਨਾਂ ਨੇ ਤਲਬ ਹੋਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ, ਹੈ ਨਾ, ਕਿਉਂਕਿ ਜਿਹੜੀ ਫੋਰੈਂਸਿਕ ਰਿਪੋਰਟ ਆਈ ਹੈ, ਵੀਡੀਓਜ਼ ਜਿਹੜੀਆਂ ਕਹਿੰਦੇ ਉਹ ਅਥੈਂਟਿਕ ਹੈਗੀਆਂ, ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਨਹੀਂ ਹੈਗੀਆਂ ਉਹ, ਮੇਰੀਆਂ ਨਹੀਂ ਹੈ ਕਹਿੰਦੇ ਭਗਵੰਤ ਮਾਨ ਕਹਿੰਦੇ, ਹੈ ਨਾ। ਸੋ ਫਿਰ ਉਹਨਾਂ ਨੇ ਉਹਨਾਂ ਵੀਡੀਓ ਦੀ ਜਾਂਚ ਕਰਾਈ, ਅਤੇ ਹੁਣ ਹੋਰ ਨਵਾਂ ਮਸਲਾ, ਉਹ ਕਹਿੰਦੇ ਵੀਡੀਓਜ਼ ਤਾਂ ਠੀਕ ਹੈ ਪਰ ਮੈਂ ਨਹੀਂ ਹੈਗਾ ਉਹ, ਹੈ ਨਾ, ਜਿਹੜਾ ਬੰਦਾ ਵਿੱਚ ਦਿਖਾਇਆ। ਸੋ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਨਾ, ਵੀ ਕਿਵੇਂ ਦਾ ਮਾਹੌਲ ਹੈ ਜਿਹੜਾ ਬਣ ਗਿਆ, ਰਾਜਨੀਤੀ ਜਿਹੜੀ ਜ਼ਿਆਦਾ ਹੋ ਰਹੀ ਹੈ। ਹੁਣ ਆਪਾਂ ਇਹ ਵੀ ਦੇਖਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜੇ ਜਥੇਦਾਰ ਬਣਦੇ ਆ, ਹੈ ਨਾ, ਉਹਨਾਂ 'ਤੇ ਕੰਟਰੋਲ ਕਿਹੜੀ ਪਾਰਟੀ ਦਾ। ਸੋ ਐਕਚੁਅਲ ਦੇ ਵਿੱਚ ਕੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈਗੀ ਨਾ, ਮਾਨ ਮਰਿਆਦਾ ਗਰਿਮਾ, ਉਹਨੂੰ ਠੇਸ ਪਹੁੰਚ ਰਹੀ ਹੈ ਜੋ ਇਹ ਆਪਸ 'ਚ ਕਰੀ ਜਾ ਰਹੇ ਆ। ਕਿਉਂਕਿ ਇਹਨਾਂ ਦਾ ਕੀ ਹੈ ਕਿ ਲੜਾਈ ਤਾਂ ਇਹਨਾਂ ਦੀ ਆਪਣੀ ਪਾਰਟੀਆਂ ਦੇ ਵਿਚਲੇ, ਹੈ ਨਾ, ਉਹ ਤਾਂ ਤੋਮਤਾਂ ਲਾ ਦਿੰਦੇ, ਜਿਵੇਂ ਹੁਣ ਪਿੱਛੇ ਜਿਹਾ ਮਜੀਠੀਆ ਦੇਖੋ ਕਿਵੇਂ, ਹੈ ਨਾ, ਫਿਰ ਉਹਦੇ ਨੂੰ ਪੁਲਿਸ ਲੱਭਦੀ ਰਹੀ, ਦੱਸੋ ਕਹਿੰਦੇ ਵੀ ਉਹ ਮਿਲਿਆ ਹੀ ਨਹੀਂ ਕਿਤੋਂ, ਅਤੇ ਹੁਣ ਜਦੋਂ ਗ੍ਰਿਫਤਾਰੀ ਦਾ ਕਹਿੰਦੇ ਵੀ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ, ਉਹ ਤੋਂ ਬਾਅਦ ਉਹ ਨਜ਼ਰ ਆਉਣ ਲੱਗ ਗਏ। ਸੋ ਪਤਾ ਨਹੀਂ ਕੀ ਇਹਨਾਂ ਦੀ ਮਿਲੀ ਭੁਗਤ ਹੈਗੀ ਆ, ਆਈ ਡੋਂਟ ਨੋ ਕਿਵੇਂ ਕੀ ਕਰਦੇ ਆ, ਅਤੇ ਲੋਕਾਂ ਨੂੰ, ਲੋਕਾਂ ਲਈ ਇਹ ਕੀ ਕਰਨਗੇ, ਤਾਂ ਆਪਸ 'ਚ ਹੀ ਬਸ ਉਲਝੇ ਹੋਏ ਆ, ਉਹਨੂੰ ਨੀਵਾਂ ਦਿਖਾਓ, ਉਹ ਕਹਿੰਦੇ ਉਹਨੂੰ ਨੀਵਾਂ ਦਿਖਾ ਦਈਏ। ਅਤੇ ਸਾਡੇ ਨਾਲ ਇੱਕ ਕਾਲਰ ਹੈ, ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ
1: ਪਤਾ ਕੀ ਹੋ ਗਿਆ, ਹਰ ਗੱਲ ਸਿਆਸਤ
0: ਤੁਹਾਡੀ ਆਵਾਜ਼ ਨਹੀਂ
1: ਹੁਣ
0: ਕਲੀਅਰ,
1: ਜਿਹੜੇ ਆਪਾਂ
0: ਤੁਹਾਡੀ ਨਾ ਥੋੜੀ ਖੜਖੜ ਵਿੱਚ ਆ ਰਹੀ ਹੈ ਆਵਾਜ਼, ਕੀ ਆ ਰਹੀ ਹੈ ਉਹ ਦੇਖ ਲਓ।
1: ਠੀਕ ਹੈ
0: ਹਾਂਜੀ
1: ਭੈਣ ਜੀ, ਇਸ ਤਰ੍ਹਾਂ ਵੀ ਜਿਹੜੀ ਆਪਾਂ ਰੋਜ਼ ਅਰਦਾਸ ਸੁਣਦੇ ਹਾਂ, ਪਹਿਲਾਂ 1 ਤੋਂ 40 ਸਾਲ ਸੁਣਦੇ ਸੀ ਸੱਚੇ ਪਾਤਸ਼ਾਹ, ਜਿਹਨਾਂ ਸਿੱਖਾਂ ਨਾਲ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਆਪ ਜੀ ਦਾ ਨਾਮ ਚੇਤਾ ਆਵੇ। ਤੇ ਹੁਣ ਅਸੀਂ ਜੇ ਕਿਸੇ ਦਾ ਕੋਈ ਹੁੰਦਾ ਉਹਨੂੰ ਉਛਾਲਣ ਦੀ ਮਤਲਬ ਲੱਭਦੇ ਹਾਂ ਮੁੱਦਾ, ਵੀ ਕੋਈ ਉਛਾਲਣ ਦਾ ਮਿਲੇ ਉਹਨੂੰ ਬਿਠਾ ਕੇ ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦੀ, ਗੱਲ ਹੋਰ ਕੁਛ ਵੀ ਨਹੀਂ, ਸਭ ਸਿਆਸਤ ਚੱਲ ਰਹੀ ਹੈ। ਜੇ ਉਹੀ ਬਿਠਾ ਕੇ ਆ ਪਾਈਆ ਤੇ ਰਹਿ, ਤੇਰੀ ਫੋਟੋ ਹੈ ਕੀ ਹੈ ਉੱਥੇ ਅਕਾਲ ਤਖ਼ਤ, ਉਹ ਵੈਸੇ ਨਹੀਂ ਝੂਠ ਬੋਲੇਗਾ ਅੱਗੇ। ਬਾਕੀ ਤੁਸੀਂ ਸਿਆਣੇ ਹੋ, ਤੁਹਾਡੇ ਸਰੋਤੇ ਸਿਆਣੇ ਨੇ, ਤੇ ਆਪਣੇ ਤੇ ਮਨ ਦੀ ਭਾਵਨਾ ਸੀ ਤੁਹਾਡੇ ਨਾਲ ਗੱਲ ਕਰਨੀ, ਬਾਕੀ ਸਾਰੇ ਵਧੀਆ ਵਿਚਾਰ ਦੇਣ, ਸੁਲਝੇ ਹੋਏ ਵਧੀਆ ਵਿਚਾਰ ਦੇਣ, ਤੇ ਤਾਂ ਕਿ ਮਸਲਾ ਵਧੀਆ ਹੱਲ ਹੋ ਜਾਵੇ। ਚੰਗਾ ਭੈਣ ਜੀ, ਸਤਿ ਸ਼੍ਰੀ ਅਕਾਲ
0: ਜੀ, ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਗੱਲ ਉਹੀ ਹੈ ਵੈਸੇ ਕਿ ਜਿਸ ਤਰ੍ਹਾਂ ਹੁਣ ਖਿੱਚਤਾਣ ਹੈ, ਇਹ ਜਿਹੜੀ ਆਮ ਆਦਮੀ ਪਾਰਟੀ ਹੈ ਜਿਵੇਂ ਭਗਵੰਤ ਮਾਨ ਹੈ, ਇਹ ਜੇ ਉੱਧਰ ਬਾਦਲਾਂ ਨੂੰ ਮਜੀਠੀਏ ਨੂੰ, ਹੈ ਨਾ, ਉੱਧਰ ਕਰੀ ਜਾਂਦੇ, ਉਹਨਾਂ ਨੂੰ ਹੁੰਦਾ ਵੀ ਇਹ ਸਾਨੂੰ ਕਹਿੰਦਾ ਅਸੀਂ ਉਹਦੀਆਂ ਕੋਈ ਨਾ ਕੋਈ ਗੱਲਾਂ ਉਛਾਲੀਏ, ਹੈ ਨਾ। ਚਲੋ ਠੀਕ, ਦੋਨੋਂ ਹੀ ਨਹੀਂ ਹੈਗੇ ਇਸ ਹਿਸਾਬ ਦੇ ਨਾਲ, ਵੀ ਇੱਧਰ ਵੀ ਦੇਖੋ ਕੀ ਚੱਲ ਰਿਹਾ, ਉੱਧਰ ਵੀ ਕੀ ਚੱਲ ਰਿਹਾ, ਪਰ ਜਿਹੜੇ ਅਕਾਲ ਤਖਤ ਸਾਹਿਬ ਤੋਂ ਫਿਰ ਜਿਹੜੇ ਫੈਸਲੇ ਹੁੰਦੇ ਆ, ਉਹ ਫਿਰ ਉਹਦੀ ਗਰਿਮਾ ਨਹੀਂ ਰਹਿ ਜਾਂਦੀ, ਕਿਉਂਕਿ ਉਹ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਪਿਛਲੇ ਸਮਿਆਂ ਦੇ ਵਿੱਚ, ਉਹ ਤੋਂ ਪਿਛਲਾ ਸਮਾਂ ਕਿੰਨਾ ਨਿਕਲ ਗਿਆ ਜਦੋਂ ਕਦੇ ਵੀ ਆਪਾਂ ਨੇ ਇੱਦਾਂ ਦਾ ਸੁਣਿਆ ਸੀ ਵੀ ਹਾਂਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਦਾਂ ਦੀ ਗੱਲਬਾਤ ਕੋਈ ਸਾਹਮਣੇ ਆਈ, ਕਿਸੇ ਨੂੰ ਉਹਨਾਂ ਨੇ ਕੋਈ ਸਜ਼ਾ ਸੁਣਾਈ ਜਾਂ ਕਿਸੇ ਨੂੰ ਬੁਲਾਇਆ ਉਹਨਾਂ ਨੇ, ਬਹੁਤ ਘੱਟ ਸੀਗਾ। ਚਲੋ ਜਿਹਨੇ ਗਲਤੀ ਕੀਤੀ ਸੀਗੀ ਆ ਜਿਹੜਾ ਰਾਮ ਰਹੀਮ ਸੀਗਾ, ਪਰ ਦੇਖੋ ਉੱਥੇ ਉਹਨੂੰ ਵੀ ਕਿੱਡੀ ਵੱਡੀ ਗੱਲ ਉਹਦੀ ਨਿਕਲ ਕੇ ਸਾਹਮਣੇ ਆਈ ਸੀ, ਪਰ ਫਿਰ ਉਹਨੂੰ ਮਾਫ ਕਰ ਦਿੱਤਾ, ਹੈ ਨਾ। ਪਰ ਕਹਿਣ ਦਾ ਮਤਲਬ ਇਹ ਹੈ ਜਿਵੇਂ ਹੁਣ ਪਹਿਲੇ ਜਥੇਦਾਰ ਸੀਗੇ, ਪਹਿਲੇ ਜਥੇਦਾਰ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਰੱਖੀ ਸੀਗੀ, ਔਰ ਉਹ ਕੌਣ ਸੀ, ਅਕਾਲੀ ਫੂਲਾ ਸਿੰਘ, ਕਿ ਉਹ ਜਿਹਦਾ ਮਰਜ਼ੀ ਰਾਜ ਹੋਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ, ਹੈ ਨਾ, ਕਿੰਨੇ ਪਾਵਰਫੁਲ ਸੀਗੇ, ਤੇ ਇਹ ਜਿਹੜੇ ਜਥੇਦਾਰ ਸੀਗੇ ਆਪਣੇ ਅਕਾਲੀ ਫੂਲਾ ਸਿੰਘ, ਉਹਨਾਂ ਨੇ ਕਦੇ ਉਹਨਾਂ ਤੋਂ ਡਰ ਕੇ ਫੈਸਲੇ ਨਹੀਂ ਸੁਣਾਏ ਸੀਗੇ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਗਲਤੀ, ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੌੜਿਆਂ ਦੀ ਕੌੜੇ ਬਰਸਾਏ ਗਏ ਉਹਨਾਂ ਤੇ, ਸਜ਼ਾ ਮਿਲੀ ਉਹਨਾਂ ਨੂੰ, ਹੈ ਨਾ? ਨਹੀਂ ਤਾਂ ਉਹ ਕਹਿੰਦੇ ਵੀ ਨਾ ਭਾਈ ਮੈਂ ਰਾਜੇ ਨੂੰ ਕਿਵੇਂ ਸਜ਼ਾ ਸੁਣਾਵਾਂ, ਮੈਨੂੰ ਵੀ ਤਾਂ ਕੁਛ ਕਰ ਦੇਵੇ, ਹੈ ਨਾ? ਹਾਂਜੀ ਸਤਿ ਸ਼੍ਰੀ ਅਕਾਲ।
1: ਭੈਣ ਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ
1: ਭੈਣ ਜੀ। ਜਥੇਦਾਰ ਨੇ ਸੁੱਚਾ ਸਿੰਘ ਲੰਗਾਹ ਨੂੰ ਕਿੰਨਾ ਸੱਦਿਆ ਉੱਥੇ ਜੀ, ਉਹਦੀ ਵੀਡੀਓ ਵਾਇਰਲ ਹੋ ਗਈ ਸੀ ਸਾਰੀ।
0: ਬਿਲਕੁਲ
1: ਹਾਂਜੀ, ਇਹ ਬੰਦਾ ਤਾਂ ਹੈਗਾ ਹੀ ਨਕਲੀ ਆ ਜੀ, ਜਿਹੜਾ ਵੀਡੀਓ ਦੇ ਵਿੱਚ ਆ। ਇੱਕ ਸੀਐਮ ਹੋ ਕੇ ਇਦਾਂ ਦੀ ਗਲਤੀ ਕਦੇ ਕਰ ਹੀ ਨਹੀਂ ਸਕਦਾ ਜੀ।
0: ਅੱਛਾ ਉਹ ਨਕਲੀ ਆ ਵੀ? ਨਹੀਂ ਉਹ ਨਹੀਂ ਹੈ,
1: ਨਕਲੀ ਆ ਜੀ, ਨਕਲੀ।
0: ਅੱਛਾ
1: ਨਕਲੀ ਆ ਜੀ, ਇਹ ਤਾਂ ਬਾਦਲਾਂ ਦਾ ਜਥੇਦਾਰ ਆ ਜੀ, ਜੋ ਬਾਦਲ ਕਹੀ ਜਾਂਦੇ ਉਹੀ ਹਨ। ਸੁਖਬੀਰ ਬਰਗਾੜੀ ਕੇਸ ਚ ਫਸ ਰਿਹਾ ਜੀ। ਹਾਂਜੀ
0: ਠੀਕ ਹੈ,
1: ਉੱਥੇ ਪਰਚਾ ਦਰਜ ਹੋ ਰਿਹਾ। ਹੁਣ ਇਹ ਸਾਰਾ ਕੁਝ ਆਪ ਗਨਾਹ ਮੰਨ ਕੇ ਆਏ ਆਪਣੀ ਦਰਬਾਰ ਸਾਹਿਬ ਜਾ ਕੇ, ਹੈ ਨਾ? ਹੁਣ ਦੇਖੋ ਸਾਰਾ ਕੁਝ ਤਾਂ ਮੰਨ ਕੇ ਆਏ ਆ, ਉਹਨਾਂ ਨੂੰ ਢੱਕਣ ਦਾ ਮਹਾਰਾਜ ਜਥੇਦਾਰ ਕਰ ਰਿਹਾ।
0: ਨਹੀਂ ਪਰ
1: ਹੁਣ ਗਿਆਨੀ ਰਘਵੀਰ ਸਿੰਘ ਆ,
0: ਜਿਹੜੀਆਂ ਵੀਡੀਓਜ਼ ਆ, ਹੈ ਨਾ, ਇਹ ਕਹਿੰਦੇ ਵੀ ਤੁਸੀਂ ਜਾਂਚ ਕਰਾ ਲਓ, ਉਹ ਕਹਿੰਦੇ ਨਹੀਂ ਤੁਸੀਂ ਆਪੇ ਕਰਾ ਲਓ, ਹੈ ਨਾ? ਇਹਨਾਂ ਨੇ ਕਰਵਾਈਆਂ ਤੇ ਉਹ ਕਹਿੰਦੇ ਹੁਣ
1: ਨਹੀਂ ਜੀ,
0: ਸਹੀ ਆ।
1: ਨਹੀਂ ਜੀ ਉਹ ਨਕਲੀ, ਉਹ ਤਾਂ ਵਿਕੇ, ਉਹ ਤੁਹਾਨੂੰ ਪਤਾ ਹੀ ਆ ਜੀ, ਜਿਹੜਾ ਜਥੇਦਾਰ ਲਾਵੇ ਬੀਬੀ ਜਗੀਰ ਕੌਰ ਦੀਆਂ ਇੰਟਰਵਿਊ ਸੁਣ ਕੇ ਦੇਖ ਲਓ ਪੁਰਾਣੀਆਂ। ਉਹ ਕਹਿੰਦੀ ਪਰਚੀ ਨਿਕਲਦੀ ਸੀ, ਪਰਚੀ ਚ ਜਥੇਦਾਰ ਨਿਕਲਦਾ ਸੀ ਜੀ, ਹੈਨਾ? ਇਹ ਇਹ ਹਿਸਾਬ ਹੈ ਜੀ, ਉਹਨੇ ਕਾਨੂੰਨ ਬਣਾਇਆ ਬੇਅਦਬੀ ਤੇ ਜੀ, ਇੰਨਾ ਸਖ਼ਤ ਇਹਨਾਂ ਨੂੰ ਉਹ ਬਾਰਾ ਨੀ ਖਾ ਰਿਹਾ, ਕਿਉਂਕਿ ਇਹ ਫਸ ਰਹੇ ਆਪ ਨਾ ਹੁਣ ਕਸੋਤੇ। ਬਿਲਕੁਲ ਪਤਲਾ ਜਿਹਾ ਹੀ ਆ, ਸੀਐਮ ਦਾ ਤਾਂ ਚੰਗਾ ਭਾਰਾ ਢਿੱਡ ਆ, ਸਿਹਤ ਵੀ ਚੰਗੀ ਸੋਹਣੀ ਆ, ਉਹਦਾ ਹਾਈਟ ਦਾ ਹੀ ਬਹੁਤ ਫਰਕ ਹੈ ਜੀ।
0: ਪਰ ਇਹ ਕਿਹੜਾ ਹੁਣ ਦੀ ਹੋਣੀ ਹੈ, ਪਹਿਲਾਂ ਦੀ ਆ?
1: ਨਹੀਂ ਜੀ ਇਹ ਬੰਦੇ, ਨਹੀਂ ਜੀ ਨਹੀਂ ਜੀ, ਬੰਦੇ ਦੇ ਮੂੰਹ ਤੇ ਜਿੱਦਾਂ ਨਾ ਕੋਈ ਮਾਸਕ ਜਿਹਾ ਲਾ ਕੇ, ਐਨਕਾਂ ਉਨਕਾਂ ਲਾ ਕੇ, ਐਨਕਾਂ ਫਿਰ ਬੰਦੇ ਨੇ ਕੱਲੇ ਲਾਈਆਂ ਜੀ। ਵੀਡੀਓ ਨਕਲੀ ਆ ਜੀ, ਕਦੇ ਵੀ ਨੀ ਮੰਨਿਆ, ਅਸੀਂ ਤਾਂ ਮੰਨਦੇ ਨੀ ਜੀ, ਅਸਲੀ ਹੋਊਗੀ, ਨਕਲੀ ਆ ਵੀਡੀਓ ਜੀ।
0: ਠੀਕ ਹੈ, ਪਰ ਚਲੋ
1: ਕਿਉਂਕਿ ਜਿੰਨੀ ਵਾਰ ਵੀ ਵੀਡੀਓ ਤੇ ਆਣਾ,
0: ਠੀਕ ਹੈ ਚਲੋ ਨਕਲੀ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਆਪਸ ਦੇ ਵਿੱਚ ਇਹ ਉਹਨਾਂ ਨੂੰ ਕਹਿ ਰਹੇ ਆ, ਅਕਾਲੀ ਦਲ ਇਹਨਾਂ ਨੂੰ ਕਹੀ ਜਾਂਦਾ, ਆਮ ਆਦਮੀ ਪਾਰਟੀ ਨੂੰ ਜਾਂ ਭਗਵੰਤ ਮਾਨ ਨੂੰ, ਹੈ ਨਾ, ਬਈ ਇਹਨਾਂ ਦੀ ਆਪਸ ਆਪਸੀ ਰੰਜਿਸ਼ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਗਰਿਮਾ ਹੈ, ਜਿਹੜਾ ਉਹਦਾ ਮਾਨ ਸਨਮਾਨ ਹੈ, ਮਰਿਆਦਾ, ਉਹਨੂੰ ਠੇਸ ਪਹੁੰਚ ਰਹੀ ਆ, ਉਹਨੂੰ ਕਿਵੇਂ
1: ਉਹਦਾ ਜੀ ਜਥੇਦਾਰ ਉੱਥੇ ਉੱਥੇ ਜਥੇਦਾਰ ਬਹਿ ਕੇ ਜੀ ਝੂਠ ਬੋਲ ਰਿਹਾ ਹੁਣ, ਬਾਦਲਾਂ ਦਾ ਲਾਇਆ ਜਥੇਦਾਰਿਆਂ ਨੇ ਝੂਠ ਹੀ ਬੋਲਣਾ ਜੀ।
0: ਤੇ ਇਹ ਨਾਲੇ ਨਾਲੇ ਪਹਿਲਾਂ ਕਹਿੰਦੇ ਸੀਗੇ ਵੀ ਜਥੇਦਾਰ ਆਪਣੇ ਹੈਗੇ ਆ ਜਗਤਾਰ ਸਿੰਘ ਹਵਾਰਾ, ਉਹਨਾਂ ਤੋਂ ਲਓ
1: ਹਾਂਜੀ
0: ਡਿਸੀਜਨ।
1: ਉਹੀ ਤਾਂ ਚੱਕਰ ਇਹ ਆ ਜੀ, ਹੁਣ ਸੁਖਬੀਰ ਬਾਦਲ ਦਾ ਜਥੇਦਾਰ ਤਾਂ ਇਹੀ ਆ ਜੀ, ਹੈ ਨਾ? ਸਿੱਖ ਕੌਮ ਦਾ ਤਾਂ ਜਥੇਦਾਰ ਹੈ ਨੀ, ਉਹ ਹੁਣ ਇੱਕ ਪਾਰਟੀ ਦਾ ਜਥੇਦਾਰ ਆ ਨਾ ਜੀ।
0: ਬਿਲਕੁਲ
1: ਜੋ ਕਹਿੰਦੇ ਉਹ ਕਰੀ ਜਾਂਦਾ ਬੈਠਾ ਨਾ। ਤੇ ਗਿਆਨੀ ਰਘਵੀਰ ਸਿੰਘ ਦੀ ਵੀਡੀਓ ਸੁਣੀ ਸੀ ਪਿਛਲੇ ਦਿਨ ਜੀ, ਉਹ ਕਹਿੰਦਾ ਸੀ ਇਹ ਸਾਰਾ ਕੁਝ ਮੰਨ ਕੇ ਆਏ ਆ, ਉੱਥੇ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਇਹਨਾਂ ਦੀਆਂ ਨਾ।
0: ਹਾਂਜੀ
1: ਉਹਦੇ ਤੋਂ ਬਾਅਦ ਇਹ ਸਾਰਾ ਕੁਝ ਇਹ ਬਿਆਨ ਦਵਾਇਆ ਹੁਣ ਜੀ।
0: ਬਿਲਕੁਲ ਬਿਲਕੁਲ,
1: ਥੈਂਕ ਯੂ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ,
2: ਹੈਲੋ,
0: ਹਾਂਜੀ
2: ਹਾਂਜੀ ਰਾਜਵੀਰ ਬੋਲ ਰਹੇ ਜੀ।
0: ਹਾਂਜੀ ਰਾਜਵੀਰ, ਅਨੋਨੀਮਸ ਕਿੱਥੋਂ ਹੋ ਗਿਆ?
2: ਕੋਂਬੋ ਸਪੈਸ਼ਲ ਹਜੇ ਚੱਲ ਰਿਹਾ, ਜਿਹਦੇ ਵਿੱਚ ਹੁਣ ਨਵਾਂ ਡਿਸਕਾਊਂਟ ਚੱਲਦੇ ਪਏ ਨੇ, ਮੈਂ ਪਿਛਲੀ ਵਾਰ ਵੀ ਅਨਾਊਂਸ ਕੀਤਾ ਸੀ। ਹੁਣ ਤੁਸੀਂ 4 ਲਾਈਨਾਂ ਲੈ ਸਕਦੇ ਹੋ, ਕਿਤੇ ਮੇਨ ਲਾਈਨ ਤੁਸੀਂ $50 ਚ ਲੈ ਸਕਦੇ ਹੋ, ਅਨਲਿਮਿਟਿਡ ਰੋਮਿੰਗ ਹੁੰਦੀ, ਚਾਹੇ ਇੰਡੀਆ ਜਾਓ, ਯੂਰਪ ਜਾਓ, ਕਿਤੇ ਵੀ ਤੁਸੀਂ ਜਾ ਕੇ ਚਲਾਣਾ ਹੈਗਾ। ਵਰਲਡ ਵਾਈਡ ਪਲਾਨ ਕਹਿੰਦੇ, ਦੁਬਈ, ਯੂਰਪ, ਇੰਗਲੈਂਡ, ਕਿਤੇ ਵੀ ਜਾਂਦੇ ਹੋ, ਹੁਣ ਸੇਮ ਕੈਨੇਡੀਅਨ ਨੰਬਰ ਤੁਸੀਂ ਅਨਲਿਮਿਟਿਡ ਡਾਟੇ ਨਾਲ ਜਾ ਕੇ ਚਲਾ ਸਕਦੇ, ਕੋਈ ਐਕਸਟਰਾ ਰੋਮਿੰਗ ਨੀ ਦੇਣੀ। ਦੂਜੀ ਆਪਸ਼ਨ ਹੈ ਜੀ $40 ਚ ਕੈਨੇਡਾ, US, ਮੈਕਸੀਕੋ, ਕੈਨੇਡਾ ਤੋਂ ਰਹਿ ਕੇ ਤੁਸੀਂ ਇੰਡੀਆ, ਪਾਕਿਸਤਾਨ, ਹੋਰ 27 ਕੰਟਰੀਆਂ ਤੁਸੀਂ ਕਾਲ ਕਰ ਸਕਦੇ ਹੋ। ਅਗਰ ਤੁਸੀਂ ਤੀਜੀ ਜਾਂ ਚੌਥੀ ਲਾਈਨ ਲੈਣੀ ਹੈ, ਅਗਰ ਤੁਸੀਂ ਕੈਨੇਡਾ, USA ਜਾਂ ਵਰਲਡ ਨਹੀਂ ਲੈਣੀ, ਤੇ ਤੁਹਾਨੂੰ ਤੀਜੀ ਲਾਈਨ $20 ਦੇ ਵਿੱਚ ਕੈਨੇਡਾ ਵਾਈਡ ਮਿਲ ਜੂਗੀ, 60 GB ਡਾਟਾ ਪੂਰਾ ਫਾਸਟ ਚੱਲਦਾ, ਤੁਹਾਡਾ ਸਲੋ ਰਹਿੰਦਾ, ਅਨਲਿਮਿਟਿਡ ਹੁੰਦਾ। ਤੇ ਚੌਥੀ ਲਾਈਨ ਤੁਹਾਨੂੰ $15 ਚ 60 GB ਡਾਟਾ ਕੈਨੇਡਾ ਵਾਈਡ ਕਾਲਿੰਗ ਦੇ ਨਾਲ ਲੈ ਸਕਦੇ ਹੋ। ਤੁਸੀਂ ਮਿਕਸ ਐਂਡ ਮੈਚ ਚਾਰੇ ਲੈਣ ਦਾ ਇੱਕ ਬੰਡਲ ਸੈਟਅਪ ਕਰਵਾ ਸਕਦੇ। ਅਗਰ ਫੋਨ ਲੈਣਾ ਜੀ, ਹਰ ਲੈਣ ਦੇ $10 ਰੇਟ ਵੱਧ ਜਾਂਦਾ ਪੰਜਾਹ ਵਾਲੀ 60 ਦੀ ਆਉਂਦੀ 40 ਵਾਲੀ 50 ਦੀ ਤੇ ਇਹਨਾਂ ਨਾਲ ਫੋਨ ਤੇ ਵੀ ਲੈਣੇ ਤੇ F25 Ultra $5 ਦਾ F26 Ultra ਜਿਹੜਾ ਤੁਸੀਂ ਲੈਣਾ $15 ਦਾ F26 $1 ਦਾ ਤੇ iPhone Air $5 ਲੱਗਾ ਮੇਰਾ ਹੋਰ ਵੀ ਕਾਫੀ ਗੂਗਲ ਪਿਕਸਲ ਜਾਂ 17 ਕੋਈ ਵੀ ਮਾਡਲ ਲੈਣਾ ਸਾਰਿਆਂ ਤੇ ਇਸ ਟਾਈਮ ਡਿਸਕਾਊਂਟ ਚੱਲ ਰਹੇ ਨੇ ਤੁਸੀਂ ਮਿਕਸ ਐਂਡ ਮੈਚ 4 ਲੈਣਾ ਤਾਂ ਬੰਡਲ ਲੈ ਸਕਦੇ ਅਗਰ ਸਿੰਗਲ ਲਾਈਨ ਵੀ ਲੈਣੀ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਨੰਬਰ ਹੈ ਜੀ ਆਪਣਾ 6547465345 ਅਗਰ ਇਹਨਾਂ ਹੋਮ ਇੰਟਰਨੈਟ ਦਾ ਕੋਂਬੋ ਨਾਲ ਕਰਵਾਉਣਾ $65 ਚ 1.5 GB ਸਪੀਡ ਨਾਲ $600 ਬਿਲ ਕਰਾੜੀ ਅਗਰ ਆਪਾਂ ਇਕੱਲਾ ਇੰਟਰਨੈਟ ਲੈਣਾ ਉਹ ਵੀ ਆਪਾਂ ਤੁਹਾਡਾ ਐਡਰੈਸ ਪੈਕੇਜ ਸਪੀਡ ਚੈੱਕ ਕਰ ਲਾਂਗੇ 1.5 55 ਚ 3000 ਦੀ ਸਪੀਡ $60 ਚ ਉਹ ਵੀ ਆਪਾਂ ਕਰਵਾ ਕੇ ਦੇ ਰਹੇ ਹਾਂ ਨੰਬਰ ਹੈ ਜੀ ਆਪਣਾ 6547465345 ਮੈਂ ਫਿਰ ਦੱਸ ਦਿਆਂ ਜੇ ਸਿੰਗਲ ਲਾਈਨ ਲੈਣੀ ਹੈ ਉਹਦੇ ਨਾਲ ਵੀ ਵਧੀਆ ਪਲਾਨ ਕਰਵਾ ਦਾਂਗੇ ਜਾਂ ਆਹ 4 ਲਾਈਨਾਂ ਦਾ ਕੋਂਬੋ ਲੈਣਾ ਤੇ 50 40 20 ਤੇ 15 ਇਹ ਵੀ ਚਾਰਾ ਲਾਈਨਾਂ ਦਾ ਕੋਂਬੋ ਤੁਹਾਨੂੰ ਵਧੀਆ ਸੈਟਅਪ ਹੋ ਜਾਏਗਾ ਨੰਬਰ ਹੈ ਜੀ ਲਾਸਟ ਵਾਲੀ 6547465345 ਜੀ ਥੈਂਕ ਯੂ ਜੀ
0: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ ਨੈਕਸਟ ਕਾਲ ਹੈ ਹਮਾਰੀ ਹਾਂਜੀ ਸਤਿ ਸ੍ਰੀ ਅਕਾਲ ਹੈਲੋ
3: ਸਤਿ ਸ੍ਰੀ ਅਕਾਲ ਜੀ
0: ਹਾਂਜੀ
3: ਸਤਿ ਸ੍ਰੀ ਅਕਾਲ ਬੇਟਾ
0: ਹਾਂਜੀ ਹਾਂਜੀ ਅੰਕਲ ਜੀ ਕੀ ਹਾਲ ਚਾਲ ਜੀ
3: ਦੇਖੋ ਬੇਟਾ ਜੋ ਕੁਛ ਵੀ ਹੋ ਰਿਹਾ ਨਾ ਇਸ ਵੇਲੇ ਆਪਣਾ ਸੁਖਬੀਰ ਕਰਵਾ ਰਿਹਾ ਸਿਰਫ ਵੋਟਾਂ ਦੀ ਖਾਤਰ ਅਕਾਲ ਤਖ਼ਤ ਨੂੰ ਕੌਣ ਜੋ ਹੈ ਕੁਛ ਕਹਿ ਦੂਗਾ ਜਿਸ ਤੋਂ ਇਹਨੂੰ ਜਥੇਦਾਰ ਬਣਾਇਆ ਗਿਆ ਸਤਿਕਾਰਯੋਗ ਗੜਗੰਜ ਸਾਹਿਬ ਨੂੰ ਔਰ ਉਸ ਵੇਲੇ ਨਿਹੰਗਾਂ ਨੇ ਚੈਲੰਜ ਕਰਤਾ ਵੀ ਅਸੀਂ ਇਹਨੂੰ ਨਹੀਂ ਬਣ ਲੈਣਾ ਔਰ ਜਿਸ ਰਾਤ ਇੱਥੇ ਦਿਨ ਸੀ ਉੱਥੇ ਰਾਤ ਸੀ ਉੱਥੇ ਰਾਤ ਦੇ 2 ਵਜੇ ਜਥੇਦਾਰ ਸਾਹਿਬ ਕਸਮ ਖਾ ਰਹੇ ਆ ਚੋਰੀ ਚੋਰੀ ਕੋਈ ਉਸ ਵੇਲੇ ਨਿਹੰਗ ਸਿੰਘ ਨਹੀਂ ਸੀ ਜਦੋਂ ਦੁਬਾਰਾ ਬਣਾਇਆ ਗਿਆ ਉਸ ਵੇਲੇ ਫਿਰ ਅਰਦਾਸ ਕਰ ਦੋ ਮੈਂ ਆਪ ਦੇਖਿਆ ਉਸ ਵੇਲੇ ਥੋੜੇ ਜਿਹੇ ਨਿਹੰਗ ਸਿੰਘ ਵੀ ਖੜੇ ਭਗਵੰਤ ਮਾਨ ਨੂੰ ਕੋਸ਼ਿਸ਼ ਇਹੀ ਕੀਤੀ ਜਾਂਦੀ ਹੋਰ ਤਾਂ ਕੋਈ ਮੁੱਦਾ ਮਿਲਿਆ ਨੀ ਕਿੱਦਾਂ ਬਦਨਾਮ ਕਰਕੇ ਵੋਟਾਂ ਲਈਆਂ ਜਾਣ ਇਹ 10ਵੇਂ ਜਥੇਦਾਰ ਹੋਣਗੇ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੱਢਿਆ ਜਾਊਗਾ ਕੋਈ ਮਰਿਆਦਾ ਨੀ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਸੀਗੀ ਇਹਨਾਂ ਨੇ ਜਥੇਦਾਰ ਅਕਾਲ ਤਖ਼ਤ ਵਾਸਤੇ ਕੋਈ ਬਣਾਇਆ ਇਹਨੂੰ ਕਾਇਦਾ ਵੀ ਕਿਸ ਹਿਸਾਬ ਨਾਲ ਉਹਨੂੰ ਛੋੜਿਆ ਜਾਊਗਾ ਕਿਸ ਹਿਸਾਬ ਨਾਲ ਕੱਢਿਆ ਜਾਊਗਾ ਤੁਸੀਂ ਕ੍ਰਿਸ਼ਨ ਧਰਮ ਦੇ ਅੰਦਰ ਦੇਖਿਆ ਕਦੇ ਰੋਲਾ ਪੈਂਦਾ ਬਿਲਕੁਲ ਨੀ ਜਦੋਂ ਕ੍ਰਿਸ਼ਨ ਧਰਮ ਦਾ ਪੋਪ ਮਰ ਜਾਂਦਾ ਉਸ ਤੋਂ ਬਾਅਦ ਹੀ ਨਵਾਂ ਚੁਣਿਆ ਜਾਂਦਾ ਹੈਗਾ ਉਹਦੇ ਜਿਉਂਦੇ ਜੀ ਦੂਸਰਾ ਪੋਪ ਕਦੇ ਨੀ ਚੁਣਿਆ ਜਾਂਦਾ ਕ੍ਰਿਸ਼ਨ ਧਰਮ ਦੇ ਅੰਦਰ ਜਦੋਂ ਕੋਈ ਵੀ ਧਰਮ ਦੇ ਨਾਂ ਤੇ ਮਾਮਲਾ ਉੜ ਜਾਂਦਾ ਉਹ ਪੋਪ ਕੋਲੇ ਜਾਂਦਾ ਉਹ ਪੋਪ ਦਾ ਅੰਤਮ ਫੈਸਲਾ ਹੁੰਦਾ ਉਹਦੇ ਦਿੱਤੇ ਹੋਏ ਫੈਸਲੇ ਨੂੰ ਦੁਨੀਆਂ ਦੀ ਕੋਈ ਅਦਾਲਤ ਚੈਲੰਜ ਨਹੀਂ ਕਰ ਸਕਦੀ ਸਾਡੇ ਤਾਂ ਇਹਨਾਂ ਨੇ ਨਾ ਸੁਖਬੀਰ ਨੇ ਉਹ ਕੁਛ ਕਰਤਾ ਅਸੀਂ ਤਾਂ ਕਦੇ ਸੋਚ ਵੀ ਨੀ ਸਕਦੇ ਵੀ ਸਿੱਖ ਧਰਮ ਦੇ ਅੰਦਰ ਆਹ ਕੁਛ ਹੋਊਗਾ ਕੋਈ ਨੀ ਕਹਿੰਦਾ ਵੀ ਆਓ ਚੁਣਾਅ ਕਰ ਲਓ ਚੁਣਾਅ ਜਿਹੜੀ ਉਹ ਸੈਂਟਰਲ ਗੌਰਮੈਂਟ ਵੀ ਨੀ ਚਾਹੁੰਦੀ ਹੋਵੇ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਦੇ ਆ ਜਿੰਨੀ ਦਫ਼ਾ ਬੁਲਾਇਆ ਗਿਆ ਜੇ ਆਪਣਾ ਕੁਲਤਾਰ ਸਿੰਘ ਨੂੰ ਬੁਲਾਇਆ ਉਹ ਵੀ ਨੰਗੇ ਪੈਰੀ ਗਿਆ 2 ਟੈਪ 1.5 ਸਾਲ ਤੱਕ ਉਹ ਫੌਜੀ ਜਵਾਨ 16 ਪੰਜਾਬ ਦਾ ਕਾਵਰ ਤੇ ਬੈਠਾ ਚੜਿਆ ਰਿਹਾ ਜਿਹਨੇ ਕਾਨ ਮੂੰਹ ਬਣਾਇਆ ਕਿਉਂ ਨੀ ਉਦੋਂ ਪਹਿਲਾਂ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਬਣਨਾ ਚਾਹੀਦਾ ਸਿਰਫ ਜੋ ਕੁਛ ਹੋ ਰਿਹਾ ਹੈ ਵੋਟਾਂ ਦੀ ਖਾਤਰ ਹੋ ਰਿਹਾ ਬੜਾ ਅਫਸੋਸ ਹੁੰਦਾ ਸਾਨੂੰ ਵਿਦੇਸ਼ਾਂ ਚ ਬੈਠਿਆ ਵੀ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਉਹ ਖੁਦ ਕਹਿ ਰਿਹਾ ਇੱਥੇ ਤਾਂ 8-10 ਗਬੜੇ ਕਹਿੰਦਾ ਰੋਜ਼ ਹੀ ਹੁੰਦੇ ਆ ਕਿਸੇ ਨੂੰ ਨਹੀਂ ਬਖਸ਼ਦੇ ਉਹ ਸਾਡੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਧਾਨ ਰਹਿ ਚੁੱਕੀ ਆ 4 ਟਾਈਮ ਉਹਦੀ ਵੀ ਪੇਸ਼ੀ ਦਿਖਾਤੀ ਇਹ ਹੈਗੇ ਪਰਵੱਟੇ ਬਣ ਦੁਰਫਿਕਰੇ ਨੂੰ ਇਹੋ ਜਿਹਾ ਦਾ ਮੈਨੂੰ ਸ਼ਰਮ ਆਉਂਦੀ ਇਹ ਗੱਲ ਕਹਿਣ ਲੱਗਿਆ ਉਹ ਯਾਰ ਅਕਾਲ ਤਖ਼ਤ ਸਦਾ ਜਥੇਦਾਰ ਸੀ ਜਥੇਦਾਰ ਵੀ ਤਾਂ ਉਹੀ ਸੀ ਨਾ ਜਿਹਨੇ ਹੁਣ ਬਿਆਨ ਦਿੱਤਾ ਇਹਨੂੰ ਸੁਖਬੀਰ ਨੂੰ ਵੀ ਇਹਨੇ ਆਹ ਕੁਝ ਕੀਤਾ ਜਦੋਂ ਹਟਾ ਦਿੱਤਾ ਇਹਨੂੰ ਉਹਨੂੰ ਇਹ ਬਿਆਨ ਦੇ ਰਿਹਾ ਫਿਰ ਪੈਸੇ ਦੀ ਖਾਤਰ ਹੋ ਰਿਹਾ, ਬੜਾ ਦੁੱਖ ਹੁੰਦਾ ਸਾਨੂੰ। ਮੈਂ ਕਿਸੇ ਦਾ ਸਪੋਰਟਰ ਨਹੀਂ ਹੈਗਾ, ਅਸੀਂ ਆਮ ਪਾਰਟੀ ਦੇ ਸਪੋਰਟਰ ਸੀ, ਲੇਕਿਨ ਇਹ ਗਲਤ ਕਰੂ ਤੁਹਾਡੇ ਅਸੀਂ ਚੈਨਲ ਦੇ ਅਸੀਂ ਗਲਤ ਕਹਾਂਗੇ। ਸਤਿ ਸ੍ਰੀ ਅਕਾਲ,
0: ਬਿਲਕੁਲ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਨਹੀਂ ਹੈ ਤਾਂ ਪਤਾ ਕੀ ਹੈ, ਜਿਵੇਂ ਕਹਿੰਦੇ ਨਾ, ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਤੀਜੇ ਨੂੰ ਫਾਇਦਾ ਹੋ ਜਾਣਾ। ਇਹਨਾਂ ਨੇ, ਅਕਾਲੀਆਂ ਨੇ, ਆਮ ਆਦਮੀ ਪਾਰਟੀ, ਇਹਨਾਂ ਨੇ ਖਿੱਚਤਾਣ ਕਰੀ ਜਾਣੀ, ਲੋਕਾਂ ਨੇ ਦੋਨਾਂ ਤੋਂ ਤੰਗ ਆ ਜਾਣਾ ਵੀ ਇਹ ਤਾਂ ਪਾਵਰ ਵਿੱਚ ਹੀ ਨਾ ਆਉਣ। ਔਰ ਜਿਹੜੀ ਪੋਲਿਟਿਕਸ ਹੈ ਨਾ, ਉਹ ਬਹੁਤ ਇੱਕ ਗੰਦੀ ਗੇਮ ਹੈ। ਜਿਹੜਾ ਸਿੱਧਾ ਪੱਧਰਾ ਬੰਦਾ, ਉਹ ਤਾਂ ਉਹਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿੱਥੇ ਕੀ ਕਿਹੜੀ ਸੱਟ ਕੌਣ ਮਾਰ ਰਿਹਾ, ਕਿੱਥੇ ਮਾਰ ਰਿਹਾ। ਔਰ ਇਹ ਨੁਕਸਾਨ ਜਿਹੜਾ ਹੈ ਅਲਟੀਮੇਟਲੀ ਕਿਹਦਾ ਹੁੰਦਾ, ਪੰਜਾਬ ਦਾ ਹੁੰਦਾ। ਪੰਜਾਬ ਦਾ ਨੁਕਸਾਨ ਹੋ ਰਿਹਾ, ਕਿਉਂਕਿ ਜਿਹੜੇ ਅਸਲੀ ਇਸ਼ੂਜ਼ ਹੈਗੇ ਆ, ਹੈ ਨਾ, ਜਿਹੜੇ ਅਸਲੀ ਮੁੱਦੇ ਹੈਗੇ ਆ, ਉਹਨਾਂ ਨੂੰ ਤਾਂ ਕੋਈ ਸੁਣ ਹੀ ਨਹੀਂ ਰਿਹਾ, ਉਹਨਾਂ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਜਿਵੇਂ ਇਹ ਪਹਿਲਾਂ ਚਲੋ ਸੁਖਬੀਰ ਬਾਦਲ ਦੇ ਪਏ ਹੋਏ ਸੀਗੇ, ਚਲੋ ਉਹਨੇ ਠੀਕ ਹੈ ਗਲਤੀਆਂ ਕੀਤੀਆਂ ਉਹਨਾਂ ਨੇ, ਹੈ ਨਾ, ਪਰ ਉਹਨਾਂ ਨੂੰ ਹੁਣ ਬਦਲਾ ਲੈ ਲਈਏ, ਹੁਣ ਉਹ ਇਹਦੇ ਮਗਰ ਲੱਗ ਗਏ। ਚਲੋ ਇਹ ਆਪਸ 'ਚ ਖਿੱਚਤਾਣ ਹੋਰ ਦਾ ਹੋਰ,

0: ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਿਸਾਗਾ ਮਾਲਟਮ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੇ ਵਿੱਚ ਤੁਹਾਨੂੰ ਕਲਾਸਰੂਮ ਦਾ ਆਫਿਸ, ਕਲਾਸਰੂਮ ਦੇ ਏਅਰ ਬ੍ਰੇਕਸ ਦੇ ਇਕੁਇਪਮੈਂਟ ਅਤੇ 2 ਟਰੈਕਟਰ, 3 ਟ੍ਰੇਲਰ ਇਸ ਬਿਜ਼ਨਸ ਦੇ ਨਾਲ ਮਿਲ ਰਹੇ ਹਨ, ਅਤੇ ਨਾਲ ਬਿਲਕੁਲ ਤੁਹਾਨੂੰ ਇਹਦੀ ਕਾਰਪੋਰੇਸ਼ਨ ਵਗੈਰਾ ਸਾਰਾ ਕੁਛ ਪੂਰੇ ਦਾ ਪੂਰਾ ਇਹ ਸੈਟਅਪ ਕੀਤਾ ਹੋਇਆ ਮਿਲੇਗਾ। ਅਤੇ ਇਹਦੀ ਖਾਸੀਅਤ ਇਹ ਕਿ 9 to 10 ਸਟੂਡੈਂਟ ਜਿਹੜੇ ਆ ਇਸ ਵਕਤ ਰੀਸੈਂਟਲੀ ਇਹਨਾਂ ਤੋਂ ਲੈਸਨ ਲੈ ਰਹੇ ਹਨ, ਬਹੁਤ ਹੀ ਗੁੱਡ ਇਨਕਮ ਆ ਰਹੀ ਆ, ਅਤੇ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਆਸਕਿੰਗ ਪ੍ਰਾਈਸ $99,000 ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੈਸਟ ਡੀਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-8। ਤੇ ਦੂਸਰਾ ਇੱਕ ਪੀਜ਼ਾ ਸਟੋਰ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਡੈਕਸੀ ਅਤੇ ਬਿਲਕੁਲ ਬਰਤਾਨੀਆ ਦੇ ਕੋਲ ਡੈਕਸੀ ਦੇ ਉੱਪਰ ਬੜੇ ਮਾਲ ਦੇ ਵਿੱਚ ਇਹ ਤੁਹਾਨੂੰ ਪੀਜ਼ਾ ਸਟੋਰ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਤੇ ਲੀਜ਼ ਜਿਹੜੀ ਆ ਲੌਂਗ ਟਰਮ ਮਿਲੇਗੀ। ਅਗਰ ਤੁਸੀਂ ਇਹ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਯੂਨਿਟ ਵੀ ਖਰੀਦ ਸਕਦੇ ਹੋ, ਯੂਨਿਟ ਦੀ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ, ਆਸਕਿੰਗ ਪ੍ਰਾਈਸ $499,000। ਅਗਰ ਤੁਸੀਂ ਪੀਜ਼ਾ ਯੂਨਿਟ ਦੋਵੇਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਸੁਨਹਿਰੀ ਮੌਕਾ, ਗੁੱਡ ਪ੍ਰਾਈਸ ਤੇ ਤੁਹਾਨੂੰ ਇਹਦੀ ਡੀਲ ਮਿਲ ਸਕਦੀ ਹੈ ਮਿਸਾਗਾ ਦੇ ਵਿੱਚ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $24,000 ਤੋਂ ਉੱਪਰ ਪਰ ਮੰਥ ਮਿਲੇਗੀ। ਰੈਂਟ ਸਿਰਫ $4,200 ਪਰ ਮੰਥ ਹੋਵੇਗਾ, ਇਨਕਲੂਡਿੰਗ TMI, HST। ਲੀ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ, ਆਸਕਿੰਗ ਪ੍ਰਾਈਸ $199, ਸਟਿਲ ਨੈਗੋਸ਼ੀਏਬਲ ਆ। ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਹੈ, ਲੇਜ਼ਰ ਮਸ਼ੀਨ ਦੇ ਨਾਲ ਬਿਲਕੁਲ ਬ੍ਰੈਂਡ ਨਿਊ ਤੁਹਾਨੂੰ ਮਿਲ ਰਹੀ ਆ। ਅਤੇ ਇਹਦੀ ਖਾਸੀਅਤ ਇਹ ਕਿ ਇਹਦੀ ਪ੍ਰਾਈਸ ਬਹੁਤ ਲੋਅ ਆ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ,
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਆਪਾਂ ਰਾਣਾ ਭਾਜੀ ਨੂੰ ਵੀ ਲਈਏ ਹੁਣ, ਉਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ, ਤੇ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਆਪਾਂ ਕਰਾਂਗੇ। ਹਾਂਜੀ, ਪੰਜਾਬ ਇੰਸ਼ੋਰੈਂਸ ਤੋਂ ਸਾਡੇ ਨਾਲ ਰਾਣਾ ਭਾਜੀ ਜੁੜ ਚੁੱਕੇ ਆ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਰਾਣਾ ਭਾਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਵੀ, ਪੰਜਾਬ ਇੰਸ਼ੋਰੈਂਸ ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ RDSP ਦਾ ਆਪਾਂ ਸ਼ਾਰਟ ਨੋਟਿਸ ਤੇ ਆਪਾਂ ਸ਼ਾਰਟ ਹੀ ਜਿਹੜਾ ਮੈਸੇਜ ਦੇਵਾਂਗੇ। $90,000 ਦੀ ਗ੍ਰਾਂਟ ਹੈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ ਫੈਡਰਲ ਗਵਰਨਮੈਂਟ $90,000 ਦੀ ਸਪੋਰਟ ਕਰ ਰਹੀ ਹੈ ਅੰਡਰ RDSP ਪ੍ਰੋਗਰਾਮ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
1: ਜੀ ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਪੰਜਾਬ ਇੰਸ਼ੋਰੈਂਸ ਨਾਲ ਗੱਲਬਾਤ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ RDSP ਦੀ ਜਾਣਕਾਰੀ ਮਿਲੇ, ਕਿਉਂਕਿ ਨਾ ਇਹ ਤੁਹਾਨੂੰ ਬੜੇ ਵਧੀਆ ਜਿਹੜੀ ਗ੍ਰਾਂਟ ਹੈ ਗੌਰਮੈਂਟ ਤੋਂ ਲੈ ਕੇ ਦੇਣਗੇ RDSP ਦੀ। ਸੋ ਨੰਬਰ ਹੈਗਾ 416-910-9000, ਤੇ ਜੇ ਵਿੰਡੋਜ਼ ਡੋਰਸ ਦਾ ਕੰਮ ਵਧੀਆ ਕਰਾਉਣਾ ਤੁਸੀਂ ਤੇ ਕੈਸ਼ ਨੂੰ ਤੁਸੀਂ ਕਾਲ ਕਰਨੀ ਹੈ, ਫਾਈਨਾਂਸਿੰਗ ਅਵੇਲੇਬਲ ਹੈ, ਕਈ ਵਾਰ ਪੈਸੇ ਧੇਲੇ ਦੀ ਪ੍ਰੋਬਲਮ ਹੁੰਦੀ ਹੈ। ਸੋ ਇਹ ਕਹਿੰਦੇ ਆ ਵੀ ਵਧੀਆ ਤੁਹਾਡੇ ਦਰਵਾਜ਼ੇ ਖਿੜਕੀਆਂ ਐਨ ਕਮਾਲ ਦੇ ਇਲਾਕੇ ਜਾਵਾਂਗੇ। ਨੰਬਰ ਹੈਗਾ ਜੀ 647-926-0047, ਤੇ ਜੇ ਲੈਣੀਆਂ ਟਿਕਟਾਂ ਵਧੀਆ ਘੁੰਮਣ ਫਿਰਨ ਦੇ ਲਈ, ਫਿਰ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਦੇ ਦਿਪਾਂਸ਼ ਨੂੰ ਕਾਲ ਕਰੋ, ਕਿਉਂਕਿ ਇਹਨਾਂ ਦੇ ਕੋਲ ਹੁਣ ਲੇਟੈਸਟ ਜਿਹੜੀਆਂ ਟਿਕਟਾਂ ਪਹੁੰਚੀਆਂ ਜਿਨ੍ਹਾਂ ਦੇ ਰੇਟ ਬੜੇ ਘੱਟ ਹੈ, ਏਅਰ ਫੇਅਰ ਤੁਹਾਨੂੰ ਬੜੇ ਗਜ਼ਬ ਦੇ ਮਿਲਣਗੇ। ਦੁਆਬਾ ਟੂਰਸ ਐਂਡ ਟਰੈਵਲਸ 905-673-1400 ਤੇ ਗੱਲਬਾਤ ਕਰਨੀ ਹੈ, ਤੇ ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਸੋਫੇ ਬਣਾਉਣੇ ਆ ਗਰੰਟੀ ਵਰੰਟੀ ਨਾਲ, ਕੈਨੇਡਾ ਵਾਈਡ ਡਿਲੀਵਰੀ ਹੈ। ਸੋ ਤੁਸੀਂ ਇੱਕ ਵਾਰ ਜਾ ਕੇ ਦੇਖੋ, ਸਿਰਫ ਸੋਫੇ ਹੀ ਬਣਾਉਂਦੇ ਆ ਔਰ ਨਵੇਂ ਨਕੋਰ ਸੋਫੇ ਗਰੰਟੀ ਵਰੰਟੀ ਨਾਲ। 905-799-8877 ਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਕਹਿੰਦੇ ਆ ਕਿ ਬਹੁਤ ਵਧੀਆ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਟਰੱਕ, ਕਿਉਂਕਿ ਨਵਿਆਂ ਵਰਗੇ ਟਰੱਕ ਬਿਲਕੁਲ ਰੈਡੀ ਖੜੇ ਆ, ਫਾਈਨਾਂਸਿੰਗ ਔਨ ਦਾ ਸਪੋਟ ਹੈ। 416-819-6000 ਤੇ ਗੱਲਬਾਤ ਕਰਨੀ ਹੈ, ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰਸ ਚਾਹੀਦੇ ਆ, ਤੇ ਏਜ ਐਂਡ ਲਾਇਸੈਂਸ ਹੋਲਡਰ ਉਹ ਕਾਲ ਕਰ ਲਓ 647-292-5757। ਤੇ ਆਲ ਟਰੱਕ ਲਿਊਬ ਐਂਡ ਵਾਸ਼ ਨੂੰ ਤੁਸੀਂ ਕੰਟੈਕਟ ਕਰਨਾ 24

0: 7 ਸਰਵਿਸ ਹੈ ਟਰੱਕਾਂ ਨੂੰ ਅੰਦਰੋਂ ਬਾਹਰੋਂ ਵਾਸ਼ ਕਰਾਓ 905-452-9955 ਤੇ ਲਓ ਜੀ ਸਮਾਂ ਹੀ ਹੋ ਗਿਆ ਆਪਣਾ ਤੇ ਤੁਹਾਡੀ ਕਾਲਸ ਆ ਰਹੀਆਂ ਸੀਗੀਆਂ ਤੇ ਹੁਣ ਕਾਲ ਲਈ ਨਹੀਂ ਜਾਣੀ ਕੋਈ ਸੋ ਬਸ ਇਹੀ ਹੈ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇਖੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਦੀ ਸਥਾਪਨਾ ਕੀਤੀ ਹੈ ਨਾ ਤੇ ਪਹਿਲੇ ਜਥੇਦਾਰ ਕਿੰਨੇ ਵਧੀਆ ਸੀਗੇ ਚਾਹੇ ਆਪਾਂ ਸ਼੍ਰੀ ਜਿਹੜੇ ਭਾਈ ਗੁਰਦਾਸ ਜੀ 1606 ਵਿੱਚ ਛੇਵੇਂ ਪਾਤਸ਼ਾਹ ਨੇ ਇਹਨਾਂ ਨੂੰ ਤੇ ਨਾਲ ਜਿਹੜੇ ਬਾਬਾ ਬੁੱਢਾ ਜੀ ਸੀ ਹੈ ਨਾ ਸੋ ਉਹਨਾਂ ਦੀ ਨਿਗਰਾਨੀ ਹੇਠ ਨੀਂਹ ਪੱਥਰ ਜਿਹੜਾ ਨਾਲੇ ਰੱਖਿਆ ਸੀਗਾ ਸੋ ਦੇਖੋ ਪਹਿਲਾਂ ਕਿੰਨਾ ਸਾਰਾ ਵਧੀਆ ਸੀਗਾ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਕਰੀਏ ਅਕਾਲੀ ਫੂਲਾ ਸਿੰਘ ਹੈ ਨਾ 19ਵੀਂ ਸਦੀ ਦੇ ਵਿੱਚ ਸੀਗੇ ਫਿਰ ਉਹ ਬਿਲਕੁਲ ਇੰਪਾਰਸ਼ੀਅਲ ਹੋ ਕੇ ਉਹ ਫੈਸਲੇ ਸੁਣਾਉਂਦੇ ਸੀ ਫਿਰ ਸਾਧੂ ਸਿੰਘ ਭੌਰਾ ਹੋਏ ਆ ਫਿਰ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੋਏ 1986 ਦੇ ਵਿੱਚ ਤੇ ਇੱਦਾਂ ਦੇ ਜਥੇ
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ 2023 ਦੀ ਬਿਲਟ ਹੈ 3 ਬੈਡਰੂਮ 2.5 ਵਾਸ਼ਰੂਮ ਨੇ ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ ਪਲੱਸ ਇਹ ਏਅਰਬਿੰਬ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਬ ਤੋਂ ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ ਰਾਈਟ ਵੇ ਕਾਲ 416-265-2222 ਜੇ ਗੰਡਮ ਕਾਲ 416-265-2222
2: Another Don clean with the Don Ducks.
3: Oh, he's doing dishes with Dawn Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Dawn Platinum, the better grease getter.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ,
0: ਪੰਜਾਬੀ ਦੀ ਸੇਵਾ ਵਿੱਚ ਸੁਣੋ ਰੇਡੀਓ ਪ੍ਰੋਗਰਾਮ ਪੰਜਾਬੀ ਵਿਰਸਾ।

0: ਦਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟਾਪ ਚੋਇਸ ਇੰਸ਼ੋਰੈਂਸ ਏਜੰਸੀ।
1: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 9054569900।
2: ਹਾਂਜੀ, ਬ੍ਰੈਂਪਟਨ ਦੇ ਵਿੱਚ ਅਸੀਂ ਜੀ ਨੋਨ ਬ੍ਰੈਂਡਿਡ ਐਸਾ ਰੈਸਟੋਰੈਂਟ ਲੈ ਕੇ ਆਏ ਹਾਂ। ਇਹਦੇ ਵਿੱਚ ਤਕਰੀਬਨ 30 ਬੰਦਿਆਂ ਦੇ ਬੈਠਣ ਦੀ ਜਗ੍ਹਾ ਹੈ। ਫੁੱਲ ਕਿਚਨ 1300 ਸਕੁਅਰ ਫੀਟ ਤੋਂ ਉੱਤੇ ਇਹਦੀ ਲੋਕੇਸ਼ਨ ਹੀ ਹੈ। ਬੜਾ ਥੋੜ੍ਹਾ ਰੈਂਟ ਹੀ ਗਾ ਜੀ। ਇਹੋ ਜਿਹੀ ਲੋਕੇਸ਼ਨ ਵਾਸਤੇ ਤੁਸੀਂ ਡੈਫੀਨੇਟਲੀ ਲੱਭਦੇ ਪਏ ਹੋਗੇ, ਜਿੱਥੇ ਤੁਸੀਂ ਆਪਣਾ ਬ੍ਰੈਂਡ ਜਾਂ ਆਪਣਾ ਕੁਜ਼ੀਨ ਜਾਂ ਆਪਣਾ ਜਿਹੜਾ ਹੈਗਾ ਵੀ ਫੂਡ ਲਿਆ ਸਕੋ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ, ਕਾਲ ਕਰਨਾ 6479884449। ਹਸੀਬ ਸ਼ੇਖ, ਸੇਵਾ ਦਾ ਮੌਕਾ ਜ਼ਰੂਰ ਦੇਣਾ।
3: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
4: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
5: ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ। ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
6: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
7: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
6: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6474300-3100
7: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ।
8: ਰੈਵ ਸਿੰਘ, ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600। 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
9: A1 ਕੇਕਸ ਐਂਡ ਪੇਸਟਰੀਜ਼ 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
10: You're listening to Punjabi Versa, Monday to Friday, 11 a.m. to 12 p.m. For more information, call 647-448-1000.
11: Toronto's number one station, AM 530.
12: Punjabi Versa!

0: ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸੁਣਾਓ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਜਣੇ ਭਾਈ ਸੁੱਖ ਸਾਂਦ ਆ ਪਰਿਵਾਰਾਂ 'ਚ ਚੜ੍ਹਦੀ ਕਲਾ 'ਚੋ ਰਾਜੀ ਖੁਸ਼ੀ ਰਹੋ ਖੁਸ਼ੀਆਂ ਹੋਣ ਪਰਿਵਾਰਾਂ 'ਚ ਕੰਮਾਂ ਕਾਰਾਂ 'ਚ ਗੁਰੂ ਸਾਹਿਬ ਤੁਹਾਡੇ ਬਰਕਤਾਂ ਦਾ ਪਾਉਣ ਅਤੇ ਸਭ ਤੋਂ ਪਹਿਲਾਂ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਸਿੰਘ ਹਰਜੀਤ ਤੁਹਾਡਾ ਹੋਸਟ ਹਾਜ਼ਰ ਹੈ ਔਰ ਨਾਲ ਤੁਹਾਡੇ ਸਾਰਿਆਂ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਔਰ ਤੰਦਰੁਸਤੀ ਦੀ ਅਰਦਾਸ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ ਹਾਜ਼ਰ ਹੈ ਆਪਕੇ ਲਈ ਅੱਜ ਮੌਸਮ ਗਰਮੀ ਦਾ ਇੰਨਾ ਨਹੀਂ ਜ਼ਿਆਦਾ 20-22 ਟੈਂਪਰੇਚਰ ਵੈਸੇ ਹੋਵੇ ਨਾ 25 ਕੁ ਤੱਕ ਟੈਂਪਰੇਚਰ ਹੋਵੇ ਵਧੀਆ ਮੌਸਮ ਹੁੰਦਾ ਵਧੀਆ ਸ਼ਰਟ ਪਾਉਣ ਵਾਲਾ ਮੌਸਮ ਹੁੰਦਾ ਅਤੇ ਜ਼ਿਆਦਾ ਵੀ 30+ ਹੋ ਜਾਵੇ ਫਿਰ ਗਰਮੀ ਜ਼ਿਆਦਾ ਹੋ ਜਾਂਦੀ ਹੈ ਕਹਿੰਦੇ ਆ ਵੈਨਕੋਟ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਵੈਸੇ ਉੱਥੇ ਇੰਨੀ ਠੰਡ ਨਹੀਂ ਜ਼ਿਆਦਾ ਪੈਂਦੀ ਮੌਸਮ ਤਕਰੀਬਨ 20-25 ਰਹਿੰਦਾ ਕੋਈ ਵੈਨਕੋਟ ਦਾ ਸੱਜਣ ਆਏ ਹੋਣ ਅਤੇ ਉਹ ਉੱਥੇ ਦੇ ਮੌਸਮ ਨੂੰ ਮਿਸ ਕਰਦੇ ਹੋਣ ਡੈਫੀਨੇਟਲੀ ਕੋਈ ਨਾ ਕੋਈ ਸੱਜਣ ਦਾ ਜ਼ਰੂਰ ਹੋਊਗਾ ਵੈਨਕੋਟ ਦਾ ਮੂਵ ਟੋਰਾਂਟੋ ਹੋਏ ਹੋਣਗੇ ਉਹ ਵੀ ਸੁਣਦੇ ਹੋਣੇ ਆ ਕਿਉਂ ਕਹਿੰਦੇ ਆ ਵੈਨਕੋਟ ਦਾ ਵੈਨਕੋਟ ਦਾ ਮੂਵ ਟੋਰਾਂਟੋ ਹੋਏ ਹੋਣਗੇ ਉਹ ਵੀ ਸੁਣਦੇ ਹੋਣੇ ਆ ਕਿਉਂ ਕਹਿੰਦੇ ਆ ਵੈਨਕੋਟ ਦਾ ਜਿਹੜਾ ਮੌਸਮ ਆ ਬਹੁਤ ਵਧੀਆ ਮੌਸਮ ਹੁੰਦਾ ਸਾਡੇ ਟੋਰਾਂਟੋ ਨਾਲੋਂ ਕਹਿੰਦੇ ਮੌਸਮ ਵੈਨਕੋਟ ਦਾ ਵਧੀਆ ਅਤੇ ਟੋਰਾਂਟੋ ਨਾਲੋਂ ਕੈਲਗਰੀ ਦਾ ਮੌਸਮ ਥੋੜ੍ਹਾ ਜ਼ਿਆਦਾ ਠੰਡਾ ਕਹਿੰਦੇ ਉੱਥੇ ਬੰਦੇ ਗਰਮ ਆ ਕਹਿੰਦੇ ਅਤੇ ਮੌਸਮ ਠੰਡਾ ਇਸ ਕਰਕੇ ਹੁੰਦਾ ਜ਼ਿਆਦਾ ਵੀ ਚਲੋ ਕੋਈ ਗੱਲ ਨਹੀਂ ਪਰ ਉੱਥੇ ਮੌਸਮ ਕਹਿੰਦੇ ਥੋੜ੍ਹਾ ਜ਼ਿਆਦਾ ਠੰਡਾ ਕੈਲਗਰੀ ਦਾ ਅਤੇ ਵੈਨਕੋਟ ਦਾ ਮੌਸਮ ਪੂਰੇ ਕਹਿੰਦੇ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਵਧੀਆ ਮੌਸਮ ਮੰਨਿਆ ਜਾਂਦਾ 905-673-33-37 ਸਟੂਡੀਓ ਦਾ ਨੰਬਰ ਆ ਅੱਜ ਇਸ ਦਿਨ ਦੇ ਵਿੱਚ ਅੱਜ ਇਸ ਵਾਰ ਦੇ ਵਿੱਚ ਤੁਹਾਡੇ ਸਾਰਿਆਂ ਵਾਸਤੇ ਕੁਛ ਇੱਦਾਂ ਦਾ ਗੀਤ ਬਹੁਤ ਮਸਤ ਜਿਹਾ ਥੋੜ੍ਹੀ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਏ ਸੀ ਦੀ ਲੋੜ ਨਹੀਂ ਗੱਡੀ ਦੇ ਵਿੱਚ ਅੱਜ ਔਰ ਏ ਸੀ ਦੇ ਚਲਾਉਣਾ ਤਾਂ ਜ਼ਿਆਦਾ ਠੰਡ ਹੋਊਗੀ ਅਤੇ ਬਾਅਦ ਫਰੈਸ਼ ਏਅਰ ਲਓ ਥੋੜ੍ਹੀ ਜਿਹੀ ਵਿੰਡੋ ਖੋਲ੍ਹ ਕੇ ਵਿੰਡੋ ਵੀ ਖੋਲ੍ਹਣ ਦੀ ਲੋੜ ਨਹੀਂ ਵੈਸੇ ਤਾਂ ਅੱਜ ਕਿਉਂਕਿ ਮੌਸਮ ਹੀ ਇੰਨਾ ਵਧੀਆ ਕਿ ਅੰਦਰ ਬੈਠੇ ਵੀ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋ ਰਹੀ ਹਾਂ ਜੇ ਬੰਦੇ ਕੋਈ ਜ਼ਿਆਦਾ ਹੀ ਤੱਤੇ ਹੋਣ ਤਾਂ ਸ਼ਾਇਦ ਫਿਰ ਏ ਸੀ ਜ਼ਰੂਰ ਚਲਾ ਲਓ ਬਈ 905-673-33-37 ਸਟੂਡੀਓ ਦਾ ਨੰਬਰ ਆ ਔਰ ਅੱਜ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ ਮੈਂ ਗੀਤ ਤਾਂ ਵੈਸੇ ਕੱਢ ਲਿਆ ਕਿ ਤੁਹਾਨੂੰ ਸੱਚੀ ਦੱਸਾਂ ਝੂਠ ਵਾਲਾ ਕੰਮ ਨਹੀਂ ਬਾਕੀ ਕਈ ਵਾਰੀ ਕੀ ਹੁੰਦਾ ਕਿ ਕਿਸੇ ਨਾ ਕਿਸੇ ਦੀ ਆਪਣੀ ਚੋਇਸ ਹੁੰਦੀ ਹੈ ਕੋਈ ਇਸ ਤਰ੍ਹਾਂ ਦਾ ਗੀਤ ਆਪਣੇ ਮਨ ਦੇ ਵਿੱਚ ਕੋਈ ਕਹਿੰਦੇ ਧਾਰ ਕੇ ਬੈਠਾ ਹੁੰਦਾ ਹੈਂ ਮਨ ਦੇ ਵਿੱਚ ਲੈ ਕੇ ਬੈਠਾ ਹੁੰਦਾ ਕਿ ਅੱਜ ਯਾਰ ਗੀਤ ਹਰਜੀਤ ਜੀ ਨੂੰ ਕਹਾਂਗੇ ਕਿ ਅੱਜ ਗੀਤ ਵੀਰਾ ਬਣ ਕੇ ਉਹ ਲਾ ਦਿਓ ਜੇ ਕੋਈ ਇੱਦਾਂ ਦਾ ਮੂਡ ਹੈ ਤੁਹਾਡਾ ਗੀਤ ਸੁਣਨ ਦਾ ਤਾਂ ਫਿਰ ਉਹ ਲਾ ਦਿੰਦੇ ਹਾਂ ਜੇ ਤੁਹਾਡਾ ਮੂਡ ਦੇ ਵਿੱਚ ਕੋਈ ਹੈ ਤੁਹਾਡੇ ਦਿਲ ਦੇ ਵਿੱਚ ਹੈ ਆਪਕੇ ਦਿਲ ਸੇ ਕੁਛ ਆਵਾਜ਼ ਆ ਰਹੀ ਹੈ ਬਾਈ ਜਾਨ ਯੇ ਗੀਤ ਲਗਾ ਦਿਓ ਤਾਂ ਹਮ ਉਹੀ ਗੀਤ ਲਗਾ ਦੇਵੇਗੇ ਠੀਕ ਹੈ ਨਾ ਨੰਬਰ ਸਟੂਡੀਓ ਦੇ ਸੇਮ ਹੀ ਹੁੰਦੇ ਆ 905-673-33-37 905-673-33-37 ਦੇ ਤੁਹਾਡੀਆਂ ਮੇਰੀਆਂ ਗੱਲਾਂ ਬਾਤਾਂ ਹੋ ਸਕਦੀਆਂ ਜਾਂ ਫਿਰ ਉੱਧਰ ਕਹਿੰਦੇ ਮਜੀਠੀਆ ਸਾਹਿਬ ਨੂੰ ਜਮਾਨਤ ਮਿਲ ਗਈ ਬਈ ਚਲੋ ਬਈ ਵਧਾਈਆਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਵੀ ਬਾਦਲ ਗਰੁੱਪ ਵਾਲਿਆਂ ਨੂੰ ਵੀ ਤੁਹਾਡੇ ਮਜੀਠੀਆ ਸਾਹਿਬ ਨੂੰ ਜਮਾਨਤ ਮਿਲ ਗਈ ਹੈ ਅਤੇ ਇਹ ਵੀ ਕੰਮ ਚੱਲੀ ਜਾਂਦਾ ਨਾਲ ਨਾਲ ਹੀ ਠੀਕ ਹੈ ਨਾ ਚਲੋ ਪਰ ਰਾਜਨੀਤੀ ਦੀ ਗੱਲਾਂ ਹਰਜੀਤ ਜੀ ਤੁਸੀਂ ਕਿਉਂ ਕਰਦੇ ਆ ਤੁਸੀਂ ਸ਼ੋਅ 'ਚ ਤੁਹਾਡੀਆਂ ਰਾਜਨੀਤੀ ਗੱਲਾਂ ਨਹੀਂ ਹੁੰਦੀਆਂ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਪਿਆਰੇ ਹੋ
1: ਬਲਵਿੰਦਰ ਬੋਲਦਾ ਮੈਂ ਜੀ
0: ਬਲਵਿੰਦਰ ਜੀ ਕੀ ਹਾਲ ਚਾਲ ਆ ਪਿਆਰੇ ਹੋ
1: ਬਾਈ ਜੀ ਬਹੁਤ ਵਧੀਆ ਲੱਗਦਾ ਜੀ ਪ੍ਰੋਗਰਾਮ ਥੋੜਾ
0: ਸਹਿਤ ਤਾਂ ਸੈਟ ਆ
1: ਹਾਂ ਬਾਈ ਜੀ ਵਧੀਆ ਬਹੁਤ ਵਧੀਆ
0: ਅੱਛਾ ਸੱਚੀ ਦੱਸਿਓ ਵੀਕਐਂਡ ਤੇ ਕਿੰਨੀ ਪੀਤੀ ਸੀ
1: ਇਹ ਬਾਈ ਜੀ ਮੈਂ ਕਿੰਨੀ ਨਾ ਮੈਂ ਸ਼ਨੀਵਾਰ ਇੱਕ ਦਿਨ ਗੱਤੀ ਐ ਐਤਵਾਰ ਡਾਕਟਰ ਕਹਿੰਦਾ ਨਹੀਂ ਜਾਣਾ
0: ਓਹੋ
1: ਥੋੜੀ ਪ੍ਰੋਬਲਮ ਹੁੰਦੀ ਇੱਕ ਸ਼ਨੀਵਾਰ ਹੀ ਪੀਂਦੇ ਮੈਂ ਕੁਆਟਰ ਪੀਣਾ ਜੀ
0: ਅੱਛਾ ਅੱਗੇ ਦੋ ਦਿਨ ਪੀਂਦੇ ਸੀ
1: ਇੱਕ ਦਿਨ ਗੱਤੀ ਬਾਈ ਜੀ ਮੈਨੂੰ ਫਾਇਦਾ ਕੋਈ ਨੀ ਗਰਮੀ ਜ਼ਿਆਦਾ ਪੈਂਦੀ ਆ
0: ਕਮਾਲ ਕਰਦੀ ਸਵੇਰੇ ਸਵੇਰੇ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ
2: ਹੈਲੋ
0: ਜੀ ਸਰ
2: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਗੁਰਮੁਖੋ
2: ਬਸ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਜੀ
0: ਕਿਰਪਾ ਗੁਰੂ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਰ
2: ਬਿਲਕੁਲ ਕਿਰਪਾ ਹੀ ਚਾਹੀਦੀ ਆ ਜੀ ਵਾਕਿਆ ਮੈਂ ਅੱਜ ਧਾਰ ਕੇ ਬੈਠਾ ਸੀ ਮੈਂ ਕਿਹਾ ਭਾਈ ਸਾਹਿਬ ਆਉਂਦੇ ਆ
0: ਦੇਖੋ ਮੈਂ ਤੁਹਾਡੇ ਦਿਲ ਦੀ ਗੱਲ, ਮੈਂ ਦੇਖਿਆ ਨਾ ਕਈ ਵਾਰੀ ਬੰਦਾ ਧਾਰ ਕੇ, ਦੇਖਿਆ ਲਫ਼ਜ਼ ਕਿੱਥੋਂ ਕੱਢਿਆ, ਅੱਜ ਮੈਂ ਧਾਰ ਕੇ ਕਈ ਵਾਰੀ ਬੰਦਾ ਬੈਠ।
2: ਬਿਲਕੁਲ ਇਹ ਮੈਂ ਧਾਰ ਕੇ ਬੈਠਾ ਸੀ ਅੱਜ ਪੂਰਾ।
0: ਅੱਛਾ ਕੀ ਧਾਰਿਆ?
2: ਮੈਂ ਧਾਰਿਆ ਸੀਗਾ ਵੀ ਪਿਆਰ ਦਾ ਗਾਣਾ ਧਾਰਿਆ ਸੀਗਾ ਇੱਕ।
0: ਅੱਛਾ ਜੇ ਤਾਂ ਮੈਨੂੰ ਪਸੰਦ ਆ ਗਿਆ ਤਾਂ ਮੈਂ ਲਾ ਦੂੰਗਾ, ਠੀਕ ਹੈ ਵੀ ਇਹ ਦੇ
2: ਲਾ ਦਿਓ। ਚਲੋ ਕੋਈ ਨੀ, ਤੁਸੀਂ ਦੇਖ ਲਓ, ਤੁਹਾਡੀ ਮਰਜ਼ੀ।
0: ਨਹੀਂ ਪਰ ਤੁਸੀਂ
2: ਬੋਲ ਹੈਗੇ
0: ਤੁਸੀਂ
2: ਪਿਆਰ ਕੀ ਆਵਾਜ਼ ਪੇ ਚੱਲੀ ਜਾਣਾ,
0: ਤੁਸੀਂ ਨਾ ਹੀ ਪਿਆਰ ਦਾ ਲਿਆ ਨਾ, ਫਿਰ ਪਿਆਰ ਚ ਵੀ ਗੀਤ ਬੜੇ ਬੜੇ ਵਧੀਆ ਹੁੰਦੇ ਆ।
2: ਹਾਂਜੀ ਆਪਾਂ ਵੀ ਅਸੀਂ ਇਹੀ ਗਾਣੇ ਸੁਣ ਕੇ।
0: ਕਿਹੜਾ ਗੀਤ ਆ, ਕਿਹੜਾ ਗੀਤ ਆ?
2: ਮੇਰੇ ਪਿਆਰ ਕੀ ਆਵਾਜ਼ ਪੇ ਚੱਲੀ ਜਾਣਾ।
0: ਅੱਛਾ ਮੇਰੇ ਪਿਆਰ ਕੀ ਆਵਾਜ਼ ਪਰ ਚੱਲੀ ਜਾਣਾ।
2: ਹਾਂਜੀ
0: ਤੇ ਅਗਲੀ ਜੇ ਘਰੀ ਬੈਠੀ ਹੋ ਕਿਵੇਂ ਪਿਆਰ ਦੀ ਆਵਾਜ਼ ਪਹੁੰਚੂਗੀ?
2: ਉਹ ਭਾਈ ਆਵਾਜ਼ ਜਦੋਂ ਪੈਂਦੀ ਫਿਰ ਬੰਦਾ ਆ ਜਾਂਦਾ ਆਪੇ ਉੱਠ ਕੇ। ਤੁਸੀਂ ਲਾਓ ਸਹੀ ਜਰਾ।
0: ਨਹੀਂ ਤੁਸੀਂ ਗਾ ਕੇ ਸੁਣਾਓ ਮੈਨੂੰ, ਫਿਰ ਇਦਾਂ ਨੀ ਮੈਨੂੰ ਪਤਾ, ਤੁਸੀਂ ਤਾਂ ਗਾ ਵੀ ਬਹੁਤ ਜਾਂਦੇ, ਮੈਨੂੰ ਪਤਾ ਹੀ ਹੈ ਤੁਹਾਡਾ।
2: ਮੇਰੇ ਪਿਆਰ ਕੀ ਆਵਾਜ਼ ਪੇ ਚੱਲੀ ਆਨਾ, ਉਹ ਚੱਲੀ ਆਨਾ।
0: ਅੱਛਾ ਗੱਲ ਸੁਣੋ, ਇਹ ਕਿਹੜੇ ਸਾਲ ਦੀ ਮੂਵੀ ਦਾ ਗੀਤ ਆ?
2: ਇਹ ਮੇਰਾ ਖਿਆਲ 1982 ਦੀ ਮੂਵੀ ਆ ਜੀ, ਰਾਜ ਮਹਿਲ, ਵਿਨੋਦ ਖੰਨਾ ਸਾਹਿਬ।
0: ਤੇ ਮੈਨੂੰ ਇੰਨੀ ਗੱਲ ਦੱਸੋ ਭਾਜੀ, ਪਿਆਰ ਕੀ ਆਵਾਜ਼ ਵਿੱਚ, ਉਦੋਂ ਤਾਂ ਸੈੱਲ ਫੋਨ ਵੀ ਨਹੀਂ ਹੁੰਦੇ ਸੀ, ਅਗਲੀ ਕਿੱਦਾਂ ਆਉਂਦੀ ਪਿਆਰ ਦੇ ਵਜੋਂ?
2: ਭਾਜੀ ਉਹ ਤਾਂ ਹੋਰ ਬੜੇ ਤਰੀਕੇ ਹੁੰਦੇ ਸੀ।
0: ਨਹੀਂ ਕਿਹੜੇ ਤਰੀਕੇ ਦੱਸੋ ਸਾਨੂੰ, ਦੱਸੋ।
2: ਭਾਜੀ ਸਕੂਲੇ ਬੜੇ ਬੜੇ ਤਰੀਕੇ ਚੱਲਦੇ ਰਹੇ ਉਸ ਵੇਲੇ, ਹੁਣ ਕਿੱਥੋਂ ਪੁਰਾਣੀਆਂ ਯਾਦਾਂ ਕੱਢੀਏ ਬਾਹਰ ਹੁਣ।
0: ਉਹ ਬਾਬਾ ਸਾਨੂੰ ਤਾਂ ਨਹੀਂ ਪਤਾ ਹੁਣ, ਸਾਨੂੰ ਤਾਂ ਦੱਸੋ ਕਿਹੜੇ ਤਰੀਕੇ ਸੀ ਉਦੋਂ ਤੁਹਾਡੇ ਜ਼ਮਾਨੇ ਦੇ। ਲੈ ਦੱਸ, ਕਮਾਲ ਦੀ ਗੱਲ ਕਰਦੇ। ਨਾਲੇ ਤੁਸੀਂ ਗਾਣਾ ਪਸੰਦ ਕਰ ਲਿਆ ਮੇਰੇ ਪਿਆਰ ਕੀ ਆਵਾਜ਼ ਪਰ ਚਲੀ ਜਾਣਾ, ਤੇ ਹੁਣ ਕਿਵੇਂ ਅਗਲੀ ਦਿਨ ਸੱਦੋਗੇ ਤੁਸੀਂ? ਆਲੇ ਘਰੇ ਬੈਠੇ ਰੋਟੀ ਪਾਣੀ ਦਾ ਕੰਮ ਹੁੰਦਾ 100 ਗਲਿਆਂ ਨੂੰ ਘਰਦੇ। ਹੈਲੋ
3: ਭਾਈ,
0: ਸਤਿ ਸ੍ਰੀ ਅਕਾਲ ਜੀ। ਤਾਰਾਂ ਕਈ ਵਾਰੀ ਨਾ ਚੰਗਿਆਰੇ ਵੀ ਮਾਰਦੀਆਂ ਤਾਰਾਂ, ਜੇ ਗਲਤ ਜੁੜ ਜਾਣ ਕਿਤੇ। ਇਹ ਐਵੇਂ ਵੈਸੇ ਮੈਂ ਦੱਸਾਂ ਨੂੰ ਗੱਲਾਂ ਜਿਹੀਆਂ ਬਣੀਆਂ, ਪਿਆਰ ਕਿਉਂ ਡਰਨਾ ਗਿਆ, ਇਹ ਹੁੰਦਾ ਹੀ ਆ ਗੱਲਾਂ ਬਈ, ਪਰ ਏਦਾਂ ਹੁੰਦਾ ਨੀ ਵੈਸੇ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ।
3: ਆਉਣ ਵਾਲੇ ਦਵਾ ਗਏ ਜਿਹੜੀਆਂ ਵਿਚਾਰਿਆਂ ਦੀਆਂ ਨਹੀਂ ਨਿਭੀਆਂ, ਉਹ ਕਹਿੰਦੇ ਹੁਣ ਗੱਲਾਂ ਆ, ਦੱਸੋ।
0: ਅੱਛਾ ਇਹਦਾ ਮਤਲਬ ਤੁਸੀਂ ਹੁਣ ਸਾਡੀ ਗੱਲ ਨੂੰ ਉਲਟਾ ਲੈ ਗਏ ਤੁਸੀਂ? ਹੈ ਬਈ ਚਲੋ,
3: ਨਹੀਂ ਨਹੀਂ ਨਹੀਂ ਚਲੋ, ਸਿੰਗਿਆੜੀਆਂ ਬਹੁਤ ਆ ਭਾਈ।
0: ਬੜੀ ਮਿਹਰਬਾਨੀ, ਹਾਏ ਰੱਬਾ ਮੇਰਿਆ, ਕਿਉਂ ਦੀਆਂ ਗੱਲਾਂ ਕਰਦੇ ਤੁਸੀਂ ਸਵੇਰੇ ਸਵੇਰੇ ਚੰਗਿਆੜੀਆਂ, ਮੈਂ ਤਾਂ ਹੈਰਾਨ ਹੋ ਗਿਆ। ਕਹਿੰਦੇ ਪਿਆਰ ਕੀ, ਮੇਰੇ ਪਿਆਰ ਕੀ ਆਵਾਜ਼ ਪੇ ਚਲੀ ਆਣਾ। ਅੱਛਾ ਪਰ ਨਾਲੇ ਗਾਣਾ ਵੀ 82 ਦਾ, ਉਦੋਂ ਨਾਲ ਸੈੱਲ ਫੋਨ ਹੁੰਦੇ ਸੀ ਭਾਜੀ, ਕਿੱਦਾਂ ਬੰਦਾ ਆਵਾਜ਼ ਮਾਰੇ, ਅਗਲਾ ਖੇਤਾਂ 'ਚ ਬੈਠਾ ਘਰੇ, ਅਗਲੇ ਦੇ ਕਿਵੇਂ ਆਵਾਜ਼ ਪਹੁੰਚੂ ਮੇਰੇ ਪਿਆਰ ਕੀ ਆਵਾਜ਼ ਪੇ ਚਲੀ ਆਉਣਾ। ਚਲੋ ਕੋਈ ਗੱਲ ਨਹੀਂ, ਪਰ ਗੱਲ ਇਹ ਹੈ ਕਿ ਮੋਰਗੇ ਦੇ ਸਪੈਸ਼ਲਿਸਟ, ਤੁਹਾਨੂੰ ਪਤਾ ਕਿ ਜਿਵੇਂ ਹਰ ਇੱਕ ਡਾਕਟਰਸ ਕਿਹੜੀ ਕਿਹੜੀ ਬਿਮਾਰੀ ਦੇ ਸਪੈਸ਼ਲਿਸਟ ਹੁੰਦੇ ਆ, ਔਰ ਦੰਦਾਂ ਦੇ ਡਾਕਟਰ ਦਾ ਜਦੋਂ ਮਰਜ਼ੀ ਜਾ ਕੇ ਮਿਲ ਲਓ, ਅਗਲੇ 3 ਮਹੀਨੇ ਬਾਅਦ ਹੀ ਕਰ ਦਿੰਦੇ ਫੋਨ, ਆ ਜਾਓ ਬਈ ਤੁਹਾਡੀ ਕਲੀਨਿੰਗ ਹੋਣ ਵਾਲੀ ਹੈ। ਦੂਜੇ ਡਾਕਟਰ ਘੱਟ ਹੀ ਮਿਲਦੇ ਆ, ਉਹਨਾਂ ਦੇ ਨਾਲ ਹੁੰਦੇ ਜਿਵੇਂ ਮੋਰਗੇ ਦੇ ਡਾਕਟਰ ਹੁੰਦੇ ਆ ਨਾ, ਜਿਹੜੇ ਸਪੈਸ਼ਲਿਸਟ ਹੁੰਦੇ ਆ, ਔਰ ਇਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਵਧੀਆ, ਜਿਵੇਂ ਕਹਿੰਦੇ ਆ ਵੀ ਇੰਟਰਸਟ ਰੇਟ, ਔਰ ਖਾਸ ਕਰਕੇ ਡਿਪੈਂਡ ਕਰਦਾ ਬੰਦੇ ਦੇ ਉੱਤੇ, ਮੈਂ ਇੱਕ ਗੱਲ ਨੂੰ ਸਮਝਦਾ। ਜਿਹੜੇ ਬੰਦੇ ਬੜੇ ਪੁਰਾਣੇ ਆ ਮੋਰਗੇ ਦੇ ਸਪੈਸ਼ਲਿਸਟ ਦਾ, ਉਹ ਕੰਮ ਅੱਜ ਵੀ ਇੰਨਾ ਵਧੀਆ ਕਰ ਰਹੇ ਆ, ਔਰ ਬਿਜ਼ੀ ਬੜੇ ਆ, ਉਹਨਾਂ ਦੇ ਆਫਿਸ 'ਚ 5-5, 7-7 ਕੁੜੀਆਂ ਅੱਜ ਕੰਮ ਵੀ ਕਰ ਰਹੀਆਂ, ਔਰ ਕਿਉਂ ਕੰਮ ਕਰ ਰਹੀਆਂ ਉਹਦਾ ਰੀਜ਼ਨ ਆ, ਕਿਉਂਕਿ ਤੁਸੀਂ ਪੁਰਾਣੇ ਬੰਦਿਆਂ 'ਤੇ ਯਕੀਨ ਕਰਦੇ ਆ, ਔਰ ਉਹਨਾਂ ਵਿੱਚੋਂ ਸ਼ਹਿਰ ਦੇ ਵਿੱਚ ਇੱਕ ਨੰਬਰ 'ਤੇ ਬੰਦਾ ਆਉਂਦਾ, ਚੋਟੀ ਦਾ ਨਾਮ ਆਉਂਦਾ ਪਰਮਜੀਤ ਸਿੰਘ ਆਣੀ। ਪਰਮਜੀਤ ਸਿੰਘ ਨੇ ਤੁਹਾਨੂੰ ਪਤਾ ਕਿ ਬਹੁਤ ਲੰਬੇ ਸਾਲਾਂ ਤੋਂ ਇੰਸ਼ੋਰੈਂਸ ਦੇ ਮੋਰਗੇ ਦੇ ਫੀਲਡ ਦੇ ਵਿੱਚ ਆ। ਸਭ ਤੋਂ ਪਹਿਲਾਂ ਮੈਂ ਪਰਮਜੀਤ ਨੂੰ ਪੁੱਛੂੰਗਾ ਕਿ ਸਾਲ ਕਿੰਨੇ ਕੁ ਹੋ ਗਏ ਇਹਨਾਂ ਨੂੰ ਮੋਰਗੇ ਕਰਦੇ। ਪਰਮਜੀਤ ਜੀ ਕੀ ਹਾਲ ਚਾਲ ਆ?
4: ਬਹੁਤ ਹੀ ਜ਼ਿਆਦਾ ਵਧੀਆ ਹਰਜੀਤ ਜੀ, ਗੁੱਡ ਮਾਰਨਿੰਗ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ।
0: ਕਿੰਨੇ ਸਾਲ ਹੋ ਗਏ ਤੁਹਾਨੂੰ ਮੋਰਗੇ ਦਾ ਕੰਮ ਕਰਦਿਆਂ ਸਰ?
4: ਮੈਨੂੰ ਹੋ ਗਏ ਜੀ 29 ਸਾਲ।
0: ਉਹ ਬੱਲੇ ਬੱਲੇ ਬੱਲੇ ਬੱਲੇ ਬੱਲੇ, ਤੁਸੀਂ ਤਾਂ 10 ਸਾਲ ਉੱਪਰ ਟੱਪ ਗਏ ਸਾਨੂੰ ਰੇਡੀਓ ਕਰਦੇ, 18 ਸਾਲ ਹੋਏ, ਇਹਦਾ ਮਤਲਬ ਤੁਹਾਨੂੰ 29 ਸਾਲ ਤੁਹਾਨੂੰ ਮੋਰਗੇ ਕਰਦੇ ਹੀ ਹੋ ਗਏ ਹੈ
4: ਜੀ। ਬਿਲਕੁਲ ਜੀ।
0: ਇਹ ਪਰਮਜੀਤ ਜੀ, ਮੋਰਗੇ ਕਰਾਉਣੀ ਇੱਕ ਮੈਂ ਸਮਝਦਾ ਕਲਾ ਹੀ ਹੈ ਇਹ, ਕਿਉਂਕਿ ਹਰ ਬੈਂਕ ਦੇ ਕੋਲ ਫਾਈਲ ਨਹੀਂ ਭੇਜੀ ਜਾ ਸਕਦੀ, ਹਰ ਬੈਂਕ ਦੇ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ, ਇਹ ਫਿਰ ਤੁਸੀਂ ਕਿਵੇਂ ਸਾਰੀਆਂ ਅਪਰੂਵ ਕਰਾ ਦਿੰਦੇ? 29 ਸਾਲ ਦਾ ਤਜਰਬਾ ਤੁਹਾਡਾ ਦੱਸਦਾ ਇੱਥੇ ਕਿਵੇਂ ਜਿਹੜੀ ਫਾਈਲ ਤੁਹਾਡੇ ਕੋਲ ਆਉਂਦੀ ਹੈ? ਔਰ ਪਹਿਲੀ ਗੱਲ ਤਾਂ ਮੈਨੂੰ ਇਹ ਵੀ ਪਤਾ ਲੱਗਾ, ਸ਼ਹਿਰ 'ਚ ਕਈ ਬੰਦੇ ਕੰਮ ਕਰਦੇ, ਉਹ ਫਾਈਲ ਤੁਹਾਡੇ ਕੋਲ ਆ ਜਾਂਦੀ ਹੈ ਘੁੰਮ ਘੁੰਮਾ ਕੇ, ਇਹਦਾ ਕੀ ਚੱਕਰਬਾਜ਼ੀ ਆ ਬਈ, ਇਹ ਦੱਸੋ ਜ਼ਰਾ ਮੈਨੂੰ ਥੋੜ੍ਹਾ ਜਿਹਾ।
4: ਬਿਲਕੁਲ ਹਰਜੀਤ ਭਾਈ, ਤੁਹਾਡੇ ਪਹਿਲੇ ਸਵਾਲ ਦਾ ਮੈਂ ਜਵਾਬ ਦਿੰਦਾ, ਹਰੇਕ ਕੰਮ ਦੇ ਵਿੱਚ ਕਲਾ ਜ਼ਰੂਰੀ ਹੈ, ਹਰੇਕ ਕੰਮ ਦੇ ਵਿੱਚ। ਕੋਈ ਵੀ ਤੁਸੀਂ ਕੰਮ ਕਰਦੇ ਹੋ ਨਾ, ਇੱਕ ਜਹਾਜ਼ ਉਡਾਉਣ ਤੋਂ ਲੈ ਕੇ ਸੂਈ ਬਣਾਉਣ ਤੱਕ ਹਰੇਕ ਕੰਮ ਦੇ ਵਿੱਚ ਕਲਾ ਆ, ਔਰ ਤੁਹਾਨੂੰ ਇੱਥੇ ਐਫਰਟ ਕਰਨਾ ਹੀ ਪੈਂਦਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਵੀ ਇਹ ਤੁਹਾਡਾ ਬੈਂਕਾਂ ਤੁਹਾਡਾ ਕੰਮ ਇੰਨੀ ਜਲਦੀ ਕਿਉਂ ਕੱਢ ਦਿੰਦੀਆਂ ਨੇ, ਹੁੰਦਾ ਪਤਾ ਕੀ ਅਰਜੀਤ ਭਾਜੀ, ਜਿਵੇਂ ਤੁਸੀਂ ਕਿਤੇ ਗਏ ਹੋ ਹਨਾ ਯਾਰ, ਕਿਸੇ ਨੂੰ ਤੁਸੀਂ ਕਹੋ ਯਾਰ ਇੱਕ ਕਿਲੋ ਆਲੂ ਤੋਲ ਦੇ ਹਨਾ, ਤੇ ਦੂਸਰਾ ਬੰਦਾ ਲੱਗ ਗਿਆ ਕਹੇ ਯਾਰ ਸਾਰੀ ਰੇਹੜੀ ਮੈਨੂੰ ਦੇ ਦੇ ਹਨਾ, ਜਾਂ ਮੈਨੂੰ 50 ਕਿਲੋ ਤੋਲ ਦੇ, ਉਹਦਾ 50 ਕਿਲੋ ਵਾਲਾ ਧਿਆਨ ਚੱਲ ਜਾਂਦਾ, 1 ਕਿਲੋ ਵੱਲੋਂ ਹਟ ਜਾਂਦਾ, ਕਿਉਂਕਿ ਬੈਂਕ ਨੂੰ ਪਤਾ ਹੈ ਵੀ ਇਹਨਾਂ ਨੇ ਵੋਲਿਊਮਸ ਵਿੱਚ ਕੰਮ ਦੇਣਾ। ਠੀਕ ਹੈ ਜੀ, ਅਸੀਂ ਕਿੱਥੇ ਇਕੱਲੇ ਇਕੱਲੇ ਕਲਾਇੰਟ ਨਾਲ ਡੀਲ ਕਰਾਂਗੇ, ਬੰਦਾ 50 ਡੀਲਾਂ ਇਕੱਠੀਆਂ ਮਹੀਨੇ ਦੀ ਕੱਢ ਰਿਹਾ, ਇਹਨੂੰ ਤਵੱਜੋ ਦਿਓ, ਕੋਈ ਨੀ ਚਲੋ ਜੇ ਮਾੜੀ ਮੋਟੀ ਕਾਣ ਵੀ ਹੈਗੀ ਤਾਂ ਕੱਢ ਦਿਓ ਕੰਮ ਇਹਨਾਂ ਦਾ, ਕਿਉਂਕਿ ਰਿਲੇਸ਼ਨ ਉਹਨਾਂ ਨੇ ਵੀ, ਬੈਂਕ ਨੇ ਵੀ ਤਾਂ ਆਪਣਾ ਪੈਸਾ ਲਾਉਣਾ ਨਾ ਕਿਤੇ ਨਾ ਕਿਤੇ।
0: ਠੀਕ ਹੈ ਠੀਕ ਹੈ,
4: ਇਸ ਕਰਕੇ ਸਾਡਾ ਕੰਮ ਜਿਹੜਾ ਸੌਖੇ ਤਰੀਕੇ ਨਾਲ ਨਿਕਲ ਜਾਂਦਾ। ਨੰਬਰ ਮੈਂ ਆਪਣਾ ਦੱਸ ਦਿੰਦਾ ਜੀ, 4164015 6804 2015। ਪਰ ਜਿਹੜਾ ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ ਰਣਜੀਤ ਭਾਈ, ਜਿਹੜੀਆਂ ਕਾਲਸ ਆ ਰਹੀਆਂ ਨੇ ਉਹ ਇਸ ਤਰੀਕੇ ਦੀਆਂ ਮੈਨੂੰ ਆ ਰਹੀਆਂ, ਯਾਰ ਅਸੀਂ ਫਸ ਗਏ। ਫਸਣ ਤੋਂ ਮਰਾਜ ਇੱਦਾਂ ਹੈਗਾ ਵੀ ਜਦੋਂ ਮਾਰਕੀਟ ਹਾਈ ਸੀਗੀ ਉਦੋਂ ਪ੍ਰਾਈਵੇਟ ਮੋਰਗੇਜ ਇਹ ਕਹਿ ਕੇ ਦੇ ਦਿੱਤੀਆਂ ਬ੍ਰੋਕਰ ਨੇ ਜਾਂ ਏਜੰਟ ਨੇ ਭਾਈ ਵੀ ਲੈ ਲਓ 6 ਮਹੀਨੇ ਬਾਅਦ ਤੁਹਾਡੀ ਅਸੀਂ ਮੇਜਰ ਬੈਂਕ ਤੋਂ ਲੈ ਜਾਣੀ ਹੈ ਹਨਾ ਜੀ। ਹੁਣ 6 ਮਹੀਨੇ ਬਾਅਦ ਕਿਨ ਮੇਜਰ ਬੈਂਕ ਕੋਲ ਲੈ ਕੇ ਜਾਣੀ, ਨਾ ਕੋਈ ਬੰਦੇ ਦਾ ਪਤਾ ਨਾ ਕੋਈ ਟਿਕਾਣਾ, ਅਗਲਾ ਆਪਣਾ ਕਮਿਸ਼ਨ ਲੈ ਕੇ ਸਾਈਡ ਤੇ ਹੋ ਗਿਆ। ਹੁਣ ਤੁਸੀਂ ਬੰਦਾ ਲੱਭੀ ਜਾਂਦੇ, ਤੁਹਾਨੂੰ ਬੰਦਾ ਨੀ ਲੱਭਦਾ, ਨਾ ਤੁਹਾਨੂੰ ਮੋਰਗੇਜ ਲੱਭਦੀ ਹੈ।
0: ਮੈਂ ਤੁਹਾਡੀ ਗੱਲ ਵਿਚਾਲੇ ਆ ਪਰਮਜੀਤ ਜੀ, ਮੈਂ ਇਸ ਗੱਲ ਵਿੱਚ ਖੁਸ਼ੀ ਮਹਿਸੂਸ ਕਰਦਾ। ਮੈਨੂੰ ਪਰਸੋਂ ਤੁਹਾਡੇ ਆਫਿਸ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਅਮਰਿਤ ਜੀ ਵੀ ਮਿਲੇ ਮੈਨੂੰ। ਮੈਂ ਤਾਂ ਸੋਚਦਾ ਸੀ ਕਿ ਮੋਰਗੇਜ ਦਾ ਕੰਮ ਘਟ ਗਿਆ, ਕੁੜੀਆਂ ਘਟ ਗਈਆਂ, ਤੁਹਾਡੇ ਤਾਂ ਆਫਿਸ 'ਚ ਹੋਰ ਸਟਾਫ ਵਾਧਾ ਹੋਇਆ।
4: ਜੇ ਕੰਮ ਨਹੀਂ ਘਟਿਆ, ਕੰਮ ਤਾਂ ਸਗੋਂ ਵੱਧ ਗਿਆ, ਕੰਮ ਵੱਧ ਗਿਆ ਔਰ ਚੈਲੰਜਸ ਦੇ ਨਾਲ ਕੰਮ ਆ ਰਿਹਾ, ਕਿਉਂਕਿ ਕਿਸੇ ਦੀ ਅਪਰੇਜ਼ਲ ਨਹੀਂ ਆ ਰਹੀ। ਠੀਕ ਹੈ ਜੀ, ਕਿਸੇ ਦੇ ਕੋਲ ਕੰਮ ਨਹੀਂ ਹੈਗਾ, ਕੰਮ ਹੋਰ ਵੱਧ ਗਿਆ, ਇਸ ਕਰਕੇ ਸਟਾਫ ਵੀ ਵਧਾਉਣਾ ਪਿਆ, ਕਿ ਚੈਲੰਜਸ ਵੱਧ ਗਏ ਨੇ ਨਾਲ ਦੀ ਨਾਲ। ਹਨਾ ਜੀ, ਹੁਣ ਲੋਕ ਬਹੁਤ ਮੇਰੇ ਭੈਣ ਭਰਾ ਬੁਰੇ ਤਰੀਕੇ ਨਾਲ ਫਸੇ ਫਸਿਆ ਕੌਣ ਹੈ ਵੀ ਜਿਹੜਾ, ਇੱਕ ਬੇਨਤੀ ਕਰ ਦੇਣਾ ਹਰਜੀਤ ਭਾਜੀ, ਮੈਂ ਨਾ ਸਿਰ 40-45 ਸਕਿੰਟ 'ਚ ਆਪਣੀ ਗੱਲ ਭੇਟਣੀ, 2 ਮਿੰਟ ਲਈ ਕਾਲਾਂ ਹੋਲਡ ਕਰ ਲਓ ਆਪਣੀਆਂ, ਮੇਰੀਆਂ ਕਾਲਾਂ ਵੱਜਣ ਲੱਗ ਪਈਆਂ ਆਲਰੇਡੀ, ਮੈਂ ਸਾਰੇ ਨਹੀਂ ਕਾਲ ਵਾਪਸ ਕਰਾਂਗਾ। ਹੁਣ ਫਸੇ ਲੋਕ ਕਿਹੜੇ ਨੇ ਫਸੇ? ਉਹ ਨੇ ਜਿਹੜਾ 5.5% ਦੇ ਉੱਪਰ ਰੇਟ ਦੇ ਰਿਹਾ, ਜਿਹਦਾ ਰੇਟ 5.5% ਤਾਂ ਮੈਂ ਐਵੇਂ ਕਹਿਤਾ, ਕਈਆਂ ਦੇ 8-9%, 10%, 12%, 15%, 18% ਪ੍ਰਾਈਵੇਟ ਮੋਰਗੇਜ ਨੇ।
0: ਅੱਛਾ,
4: ਠੀਕ ਹੈ ਜੀ, ਜਿਹੜਾ ਬੰਦਾ 5.5% ਤੋਂ ਉੱਪਰ ਰੇਟ ਦੇ ਰਿਹਾ ਉਹ ਕਾਲ ਕਰ ਲਓ 4168042015। ਇੱਕੋ ਹੀ ਚੀਜ਼ ਮੰਗਾਂਗਾ ਤੁਹਾਡੇ ਕੋਲੋਂ, ਕ੍ਰੈਡਿਟ 650 ਦੇ ਉੱਪਰ ਦੇ ਦਿਓ, ਕੈਸ਼ ਤੇ ਕੰਮ ਕਰਦੇ ਹੋ ਟੈਨਸ਼ਨ ਨਹੀਂ ਕੋਈ ਨੀ, ਸੈਲਫ ਇੰਪਲੋਇਡ ਹੋ ਟੈਨਸ਼ਨ ਨਹੀਂ ਕੋਈ ਨੀ, ਕੰਮ ਨਹੀਂ ਕਰਦੇ ਟੈਨਸ਼ਨ ਨਹੀਂ ਕੋਈ ਨੀ। ਠੀਕ ਹੈ ਜੀ, ਲਾਈਨ 150 ਦਾ ਸਿਰਫ 20,000 ਹੈ, ਟੈਨਸ਼ਨ ਹੀ ਕੋਈ ਨੀ, ਬਟ ਤੁਸੀਂ 650 ਸਕੋਰ ਲੈ ਕੇ ਆ ਜਾਓ 5 ਮੇਜਰ ਬੈਂਕਾਂ ਤੋਂ ਜਿੱਥੋਂ ਕਹੋਗੇ।
0: ਇਸ ਕਰਕੇ ਸ਼ਹਿਰ ਦੇ ਵਿੱਚ ਵਾਕਈ ਨਾਂ ਤੁਹਾਡਾ ਵੱਡਾ ਹੈ ਔਰ ਤੁਸੀਂ ਪਿਛਲੇ ਦਿਨਾਂ 'ਚ ਵੀ ਬਿਜ਼ੀ ਰਹੇ, ਤੁਹਾਡੇ ਕੋਲ ਟਾਈਮ ਨਹੀਂ ਮਿਲਿਆ ਇੰਟਰਵਿਊ ਕਰਨ ਦਾ, ਔਰ ਮੈਨੂੰ ਪਤਾ ਕਿ ਜਿਹੜੀ ਫਾਈਲ ਪਰਮਜੀਤ ਵਰਾਂ ਦੇ ਸਾਡੇ ਵੀਰੇ ਦੇ ਆਫਿਸ 'ਚ ਚਲੇਗੀ ਉਹ ਫਿਰ ਫਾਈਲ ਇੱਦਾਂ ਨਹੀਂ ਮੁੜਦੀ, ਉਹ ਕੰਮ ਕਰਾ ਕੇ ਫਤਿਹ ਕਰਕੇ ਮੁੜਦੀ ਹੈ ਫਾਈਲ। ਨੰਬਰ ਇੱਕ ਵਾਰੀ ਮੈਂ ਜ਼ਰੂਰ ਦਊਂਗਾ, 4164015 4168042015 ਦੇ ਕੋਕ ਦੀ ਇਜਾਜ਼ਤ ਹੀ ਹੈ। ਪਰਮਜੀਤ ਜੀ, ਮੈਂ ਇੱਕ ਗੱਲ ਤੁਹਾਡੇ ਕੋਲ ਹੋਰ ਪੁੱਛਣੀ ਚਾਹੁੰਦਾ, ਜ਼ਰੂਰ ਮੇਰਾ ਆਨਸਰ ਦਿਓ, ਅਪਰੇਜ਼ਲ ਨਹੀਂ ਅੱਜ ਕੱਲ੍ਹ ਆ ਰਹੀਆਂ, ਉਹਦਾ ਤਾਂ ਕੋਈ ਇਲਾਜ ਦੱਸੋ, ਅਸੀਂ ਦੁਖੀ ਬਹੁਤ ਹਾਂ, ਬਹੁਤ ਪਰਿਵਾਰ ਜਿਹੜੇ ਹੁਣ ਲੱਖ ਦੋ ਲੱਖ ਡਾਲਰ ਘੱਟ ਅਪਰੇਜ਼ਲ ਆ ਰਹੀ, ਉਹ ਕਿਵੇਂ ਕਰੀਏ ਉਹਦਾ ਇੰਤਜ਼ਾਮ?
4: ਦੇਖੋ ਜੀ, ਅਪਰੇਜ਼ਲ ਜਿਹੜੀ ਆ ਰਹੀ ਹੈ ਨਾ, ਤਾਂ ਸਭ ਤੋਂ ਵੱਡੀ ਪ੍ਰੋਬਲਮ ਉਹ ਆ ਰਹੀ ਜਿਹਨਾਂ ਨੇ ਬਿਲਡਰ ਦੀਆਂ ਪ੍ਰਾਪਰਟੀਜ਼ ਬੁੱਕ ਕਰਵਾਈਆਂ ਸੀ। ਠੀਕ ਹੈ ਜੀ, ਹੁਣ ਜਿਹਨਾਂ ਨੇ ਰੀਫਾਈਨੈਂਸਿੰਗ ਕਰਵਾਉਣੀ ਉਹਨਾਂ ਦੀ ਲੱਖ ਅਪਰੇਜ਼ਲ ਘੱਟ ਵੀ ਆ ਗਈ, ਕੋਈ ਫਰਕ ਨਹੀਂ ਪੈ ਰਿਹਾ, $1,00,000 ਘੱਟ ਨਿਕਲ ਜਾਏਗਾ ਘਰ ਦੇ ਵਿੱਚੋਂ। ਬਟ ਜਿਹਨਾਂ ਨੇ ਰੀਫਾਈਨੈਂਸਿੰਗ, ਜਿਹਨਾਂ ਨੇ ਪਰਚੇਜ ਕੀਤੀ ਹੈ ਬਿਲਡਰ ਕੋਲ, ਉਹਨਾਂ ਦੀ ਅਪਰੇਜ਼ਲ
0: ਉਹਨਾਂ ਬਾਰੇ
4: ਉਹਨਾਂ ਵਿੱਚ 2 ਬੰਦਿਆਂ ਦਾ ਸ਼ਾਮਿਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿ ਤੁਹਾਡਾ ਮੋਰਗੇਜ ਵਾਲਾ, ਇੱਕ ਤੁਹਾਡਾ ਵਕੀਲ, ਜਿਹਨੇ ਕਿ ਬਿਲਡਰ ਨੂੰ, ਹਰਜੀਤ ਭਾਜੀ ਯਕੀਨ ਕਰਿਓ, ਬਿਨਾਂ ਅਪਰੇਜ਼ਲ ਕਰਾਏ ਤੋਂ ਬਿਲਡਰ ਦੇ ਕੋਲੋਂ $2,00,000 ਘੱਟ ਕਰ ਰਹੇ ਨੇ ਬਿਲਡਰ ਸਾਰੇ। ਗੱਲ ਤਾਂ ਕਰੋ ਕਿਸੇ ਦੇ ਨਾਲ।
0: ਅੱਛਾ, ਜੇ
4: ਠੀਕ ਹੋ,
0: ਇੱਦਾਂ ਹੋ ਜਾਂਦਾ?
4: ਬਿਲਕੁਲ ਜੀ, ਬਿਲਕੁਲ ਹੋ ਜਾਂਦਾ। 2 ਲੱਖ, ਅਗਲੇ ਨੂੰ ਮੈਂ ਅਪਰੇਜ਼ਲ ਦਿਖਾਇਆ, ਮੈਂ ਕਿਹਾ ਦੇਖੋ 18 ਲੱਖ ਦੀ ਪ੍ਰਾਪਰਟੀ ਲਈ ਸੀ, ਇਹਦਾ $16,00,000 ਅਪਰੇਜ਼ਲ ਆਇਆ, ਜਾਂ ਤਾਂ $2,00,000 ਘੱਟ ਕਰ ਦਿਓ, ਜਾਂ ਕੋਈ ਸਾਨੂੰ ਇਹਦਾ ਹੋਰ ਹੱਲ ਦੱਸੋ। ਉਹਨਾਂ ਨੇ, ਕਈਆਂ ਨੇ ਬਿਲਡਰ ਨੇ ਕੀ ਕੀਤਾ, ਉਹਨਾਂ ਨੇ $2,00,000 ਪ੍ਰਾਈਸ ਚੋਂ ਘੱਟ ਕਰ ਦਿੱਤਾ, ਜਿਹਨਾਂ ਨੇ ਘੱਟ ਨਹੀਂ ਕੀਤਾ ਉਹ ਕਹਿੰਦੇ ਇੱਦਾਂ ਕਰਿਓ ਵੀ $2,00,000 ਅਸੀਂ ਹੁਣ ਪ੍ਰਾਈਸ ਘਟਾ ਲੈਂਦੇ ਹਾਂ, ਸਾਨੂੰ ਤੁਸੀਂ 4 ਸਾਲ ਬਾਅਦ ਮੋੜ ਦਿਓ, ਅਸੀਂ ਸਿਰਫ 3.5% ਤੁਹਾਡੇ ਕੋਲ ਵਿਆਜ ਲਵਾਂਗੇ, ਇਹਨੂੰ ਅਸੀਂ ਸੈਕਿੰਡ ਚਾਰਜ ਰਜਿਸਟਰਡ ਕਰ ਦਿੰਦੇ, ਇਹ ਵੀ ਇੱਕ ਆਪਸ਼ਨ ਹੈ। ਪਰ ਗੱਲ ਕਰੋਗੇ ਤਾਂ ਗੱਲ ਹੋਊਗੀ ਨਾ,
0: ਪਰ ਤੁਹਾਡੇ ਨਾਲ
4: ਕਿ ਆਪਾਂ ਬਹਿ ਹੀ ਜਾਣਾ, ਫਿਰ ਉੱਥੇ ਕੀ ਹੱਲ ਨਿਕਲਦਾ ਅਰਜੀਤ ਭਾਈ ਸਾਡਾ?
0: ਤੁਹਾਡੇ ਨਾਲ ਗੱਲ ਕੀਤੇ ਪਤਾ ਲੱਗ ਸਕਦਾ, ਮੈਂ ਸਮਝਦਾ ਸੀ, ਕਿਉਂਕਿ ਉਹੀ ਗੱਲ ਆ ਗਈ, ਤਜਰਬਾ ਬੋਲਦਾ ਬੰਦੇ ਦਾ, ਜਿੰਨਾ ਪੁਰਾਣਾ ਵਕੀਲ ਹੋਵੇ ਕਹਿੰਦਾ ਐਕਸਪਰਟ ਹੁੰਦਾ, ਜਿੰਨਾ ਪੁਰਾਣਾ ਮੋਰਗੇਜ ਵਾਲੇ ਬੰਦੇ ਹੋਣ, ਔਰ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ। ਤੁਸੀਂ ਇੱਕ ਹੋਰ ਕਹਿੰਦੇ ਹੁੰਦੇ ਆ, ਬ੍ਰੋਕਰ ਦੇ ਵਿੱਚ ਤੇ ਏਜੰਟ ਦੇ ਵਿੱਚ ਫਰਕ ਕੀ ਹੈ? ਜਿਹੜਾ ਤੁਹਾਡੇ ਕਾਰਡ ਦੇ ਉੱਤੇ ਲਿਖਿਆ ਹੋਇਆ ਬ੍ਰੋਕਰ, ਇਹਦਾ ਕੀ ਰੀਜ਼ਨ ਆ?
4: ਦੇਖੋ ਬ੍ਰੋਕਰ ਜਿਹੜਾ ਹੁੰਦਾ ਇੱਕ ਇੱਕ ਬ੍ਰੋਕਰ ਚਲਾ ਰਿਹਾ ਹੁੰਦਾ, ਇਹਦੇ ਅੰਡਰ 100-150 ਕਿਸੇ ਦੇ ਆਪਣੀ ਹੋਣ ਦੇ ਮੁਤਾਬਕ ਬੰਦੇ ਕੰਮ ਕਰਦੇ ਨੇ। ਜਿਹੜਾ ਲੈਵਲ 1 ਏਜੰਟ ਆ ਉਹ ਨਵਾਂ ਹੈ ਜੀ, ਨਵਾਂ ਨਵਾਂ ਕੰਮ ਸ਼ੁਰੂ ਕੀਤਾ। ਜਿਹੜਾ ਲੈਵਲ 2 ਵਾਲਾ ਜੀ ਉਹਨੂੰ ਸਾਲ ਤੋਂ ਉੱਪਰ ਕੰਮ ਕਰਦੇ ਨੂੰ ਹੋ ਗਿਆ। ਜਿਹੜਾ ਬ੍ਰੋਕਰ ਹੈ ਜੀ ਉਹ ਬ੍ਰੋਕਰ ਦਾ ਮਤਲਬ ਵੀ ਉਹਦੇ ਅੰਡਰ ਵੀ ਕੰਮ ਕਰਦੇ, ਪੂਰੀ ਇੱਕ ਟੀਮ ਚਲਾ ਰਿਹਾ
0: ਜੀ। ਹੁਣ ਅਸੀਂ ਤੁਸੀਂ ਨਾਲ ਸਿੱਧੇ ਲਿੰਕ ਨੇ, ਤੁਸੀਂ ਤਾਂ ਦੱਸਤਾ ਨੰਬਰ 1 ਨੰਬਰ, ਅਸੀਂ ਹੁਣ ਕਿਵੇਂ ਅਗਲੇ ਨੂੰ ਪੁੱਛਾਂਗੇ ਪਹਿਲਾਂ ਵੀ ਤੂੰ ਨੰਬਰ 1 ਆ ਨੰਬਰ 2 ਆ, ਕਿਵੇਂ ਪੁੱਛਾਂਗੇ ਅਸੀਂ?
4: ਕਿਉਂ ਪੁੱਛਣਾ, ਕਿਉਂ ਨਹੀਂ?
0: ਅੱਛਾ ਪੁੱਛ ਸਕਦੇ
4: ਜਦੋਂ ਕਿਸੇ ਜਦੋਂ ਤੁਸੀਂ ਕਿਸੇ ਗਰੋਸਰੀ ਸਟੋਰ ਤੇ ਜਾਂਦੇ ਕਿਉਂ ਐਕਸਪਾਇਰੀ ਡੇਟਾ ਚੈੱਕ ਨਹੀਂ ਕਰਦੇ ਸਮਾਨ ਚੱਕਣ ਤੋਂ ਪਹਿਲਾਂ? ਐਕਸਪਾਇਰ ਕਦੋਂ ਆ? ਜਦੋਂ 2-3 ਦਿਨ ਉਹਦੇ ਐਕਸਪਾਇਰ ਹੋਣ ਨੂੰ ਰਹਿੰਦੇ, ਸਮਾਨ ਵਾਪਸ ਰੱਖ ਦਿੰਦੇ ਨਾ $10 ਦਾ ਬੈਗ।
0: ਜਾਂ ਆਪਾਂ ਉਹਨਾਂ ਦਾ ਕਾਰਡ, ਜਾਂ ਆਪਾਂ ਉਹਨਾਂ ਦਾ ਕਾਰਡ ਲੈ ਕੇ ਵੀ ਪਤਾ ਲੱਗ ਸਕਦਾ ਉਤੋਂ?
4: ਬਿਲਕੁਲ, ਕਾਰਡ ਦੇ ਉੱਤੇ ਲਿਖਿਆ ਪਿਆ, ਤੁਸੀਂ ਵੈਬਸਾਈਟ ਤੇ ਜਾ ਕੇ ਇੰਟਰਨੈਟ ਤੇ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਬੰਦਾ ਕਿੰਨੀ ਦੇਰ ਪੁਰਾਣਾ ਕੰਮ ਕਰ ਰਿਹਾ। ਸਾਰੀ ਦਿਹਾੜੀ ਟਿਕਟੋਕ ਵੀ ਤਾਂ ਦੇਖਣੀ ਹੈ, ਕੋਈ ਮਾੜਾ ਮੋਟਾ ਇੱਧਰ ਵੀ ਹੱਥ ਪੱਲਾ ਮਾਰ ਲਿਆ ਕਰੋ, ਥੋੜਾ ਜਿਹਾ ਕੰਮ ਸੌਖਾ ਯਾਰ, ਮਾਈਂਡ ਦਾ ਕਰਿਆ ਕਰੋ ਮੇਰੀ ਗੱਲ ਦਾ, ਸੱਚੀਆਂ ਗੱਲਾਂ ਨੇ, ਥੋੜੀ ਬਹੁਤ ਇੱਧਰ ਵੀ ਜ਼ਰੂਰ ਨੌਲੇਜ ਰੱਖਿਆ ਕਰੋ।
0: ਮੈਨੂੰ ਨੰਬਰ ਦਿਓ ਸਰ ਤੁਸੀਂ ਆਪਣਾ, ਮੇਰੇ ਪਤਾ ਬਹੁਤ ਸਾਡੀਆਂ ਫੈਮਿਲੀਜ਼ ਇਸ ਵੇਲੇ ਸਟਕ ਆ ਮੋਹਰੇ ਕਰਾਉਂਦੇ, ਅੱਜ ਤੁਹਾਨੂੰ ਕਾਲ ਕਰਨਗੇ, ਤੁਹਾਨੂੰ ਆਫਿਸ ਤੁਸੀਂ ਅਵੇਲੇਬਲ ਹੋਵੋਗੇ ਨਾ, ਅੱਜ ਮਿਲ ਲੋਗੇ ਨਾ ਉਹਨਾਂ ਨੂੰ ਅੱਜ?
4: ਬਿਲਕੁਲ ਜੀ, ਨੰਬਰ ਨੋਟ ਕਰੋ 416-804-2015, ਔਰ ਮੋਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਰੀ ਐਂਡ ਟੌਮਕਨ ਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22 ਡੇਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ ਹੈ। 10 ਵਜੇ ਤੋਂ ਲੈ ਕੇ 5 ਵਜੇ ਤੱਕ ਵਿਦਆਊਟ ਅਪਾਇੰਟਮੈਂਟ ਜਦੋਂ ਮਰਜ਼ੀ ਆ ਸਕਦੇ ਹੋ। ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਬਾਹਰ ਵੀ ਲੈ ਕੇ ਜਾਣੀ, ਉਹ ਵੀ ਮੇਰੇ ਕੋਲ ਆ ਜਾਣੀ।
0: ਕੀ ਬਾਤ ਹੈ, 416-804-2015, ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮਚ, ਥੈਂਕ ਯੂ।

ਇੱਧਰ ਇਹ ਗੀਤ ਦੱਸਿਆ ਕਰੋ ਜਿਹੜਾ ਕਿ ਸੁਣ ਕੇ ਤੁਹਾਡੇ ਦਿਲ ਨੂੰ ਸਕੂਨ ਜਿਹਾ ਹੋਵੇ, ਆਰਾਮ ਜਿਹਾ ਮਿਲੇ। ਭਜਨ ਹਟ ਤਾਂ ਸਾਨੂੰ ਅੱਗੇ ਬੜੀ ਪਈ ਹੈ, ਇੱਥੇ ਭੱਜੇ ਫਿਰਦੇ ਹਾਂ, ਕਦੀ ਕਿੱਧਰ ਕਦੀ ਕਿੱਧਰ ਕਦੀ ਕਿੱਧਰ, ਰੋਟੀ ਰੋਜ਼ੀ ਵਾਸਤੇ ਆਪਾਂ ਕੰਮ ਕਰਨਾ ਪੈਂਦਾ। ਪਰ ਗੱਲ ਇਹ ਹੈ ਕਿ ਇੱਦਾਂ ਦੇ ਗੀਤ ਸੁਣ ਕੇ ਫਿਰ ਥੋੜ੍ਹਾ ਜਿਹਾ ਬੰਦਾ ਸਕੂਨ ਜਿਹਾ ਆਰਾਮ ਜਿਹਾ ਮਹਿਸੂਸ ਕਰਦਾ। ਥੈਂਕ ਯੂ ਜਸਵਿੰਦਰ ਜੀ, ਬੜਾ ਵਧੀਆ ਤੁਸੀਂ ਗੀਤ ਦੀ ਪਸੰਦ ਕੀਤੀ ਹੈ। ਵਿਧੀ ਛਾਬੜਾ

0: ਵਾਹ ਜੀ ਵਾਹ, ਕਿਆ ਗੀਤ ਹੈ ਭਾਜੀ, ਵਧੀਆ ਗੀਤ ਹੈ ਜਸਵਿੰਦਰ ਜੀ, ਤੁਹਾਡੀ ਪਸੰਦ ਲੱਗ ਗਈ ਹੈ ਕਿਉਂਕਿ ਤੁਹਾਨੂੰ ਪਤਾ ਹੁੰਦਾ ਕਿ ਹਰਜੀਤ ਸਿੰਘਾਂ ਨੇ ਇਦਾਂ ਦੇ ਗੀਤ ਲਾ ਹੀ ਦੇਣੇ ਹੁੰਦੇ ਆ। ਵਿਧੀ ਛਾਬੜਾ ਜੀ ਵੱਲੋਂ ਸਪੈਸ਼ਲੀ ਤੌਰ ਤੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਆ ਔਰ ਬੜੀ ਜਲਦੀ ਸਟੂਡੀਓ 'ਚ ਵਿਧੀ ਜੀ ਪਹੁੰਚਣਗੇ ਔਰ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇੰਸ਼ੋਰੈਂਸ ਸੰਬੰਧੀ। ਤੁਹਾਨੂੰ ਪਤਾ ਕਿ ਵਿਧੀ ਛਾਬੜਾ ਜੀ ਈਸਟ ਵਾਲੀ ਸਾਈਡ ਦੇ, ਵੈਸਟ ਵਾਲੀ ਸਾਈਡ ਦੇ ਤੁਹਾਡੇ ਘਰਾਂ ਦੇ ਕੋਲ ਹੀ ਇਹਨਾਂ ਦੇ ਆਫਿਸ ਹੈ ਔਰ ਤੁਸੀਂ ਇਹਨਾਂ ਨੂੰ ਆਫਿਸ 'ਚ ਜਾ ਕੇ ਵੀ ਮਿਲ ਸਕਦੇ ਆ ਜਾਂ ਤੁਹਾਡੇ ਘਰ ਆ ਕੇ ਵੀ ਪੂਰੇ ਜਿਹੜਾ ਪਲੈਨ ਹੈ ਉਹ ਵੀ ਤੁਹਾਨੂੰ ਦੱਸ ਦੇਣਗੇ ਔਰ ਤੁਸੀਂ ਵਿਧੀ ਛਾਬੜਾ ਨੰਬਰ ਵੀ ਤੁਸੀਂ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਵਿਧੀ ਛਾਬੜਾ ਜੀ ਦਾ 416-524-3535 ਦੇ ਵੀ ਕਾਲ ਕੀਤੀ ਜਾ ਸਕਦੀ ਹੈ, ਵਿਧੀ ਛਾਬੜਾ ਤੁਹਾਡੇ ਵਾਸਤੇ ਹਾਜ਼ਰ ਹੈ। ਕਰਾਊਨ ਪੀਜ਼ੇ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ ਔਰ ਕਰਾਊਨ ਪੀਜ਼ਾ ਤੁਹਾਡੇ ਵਾਸਤੇ ਅੱਜ ਕੱਲ੍ਹ ਕਹਿੰਦੇ ਉਹਦੇ ਲੀਡ ਕਰ ਰਿਹਾ ਹੈ, $25 ਦੇ ਵਿੱਚ ਦੋ ਲਾਰਜ ਪੀਜ਼ੇ ਤੁਹਾਨੂੰ 6 ਟੌਪਿੰਗ ਕੰਬਾਈਨ ਦੇ ਨਾਲ ਮਿਲ ਰਹੇ ਹੈ, ਦੋ ਡਿਪਿੰਗ ਸੌਸ ਨਾਲ ਇੱਕ ਕੋਕ ਦੀ ਬੋਤਲ ਐਬਸੋਲੂਟਲੀ ਪੰਜਾਬੀ ਵਿਰਸਾ ਵੱਲੋਂ ਨਾਲ ਤੁਹਾਨੂੰ ਗਿਫਟ ਦਿੱਤਾ ਜਾ ਰਿਹਾ ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਹੈ ਬਈ ਏਅਰਪਲੇਨ ਮੇਫਿਟ ਦੇ ਕਾਰਨਰ ਤੇ ਜੇ ਤੁਸੀਂ ਪਿਓਰ ਵੈਜੀਟੇਰੀਅਨ ਜਾਂ ਚਿਕਨ ਵਾਲੇ ਪੇਪਰੋਨੀ ਵਾਲੇ ਚੀਜ਼ ਪੀਜ਼ੇ ਖਾਣੇ ਆ, ਬੱਚਿਆਂ ਨੂੰ ਜਿਹੜੇ ਵੀ ਪੀਜ਼ੇ ਪਸੰਦ ਆ, ਪਾਈਨਐਪਲ ਕੈਰੀ ਬੱਚੇ ਬਹੁਤ ਖੁਸ਼ ਹੋਏ ਖਾਂਦੇ ਆ, ਪਾਈਨਐਪਲ ਵੀ ਨਾਲ ਪਵਾ ਲਿਓ, ਚਿਕਨ ਵੀ ਪਵਾ ਲਿਓ ਨਾਲ, ਰੇਟ $25 ਹੀ ਹੋਣਾ, ਇਹ ਸਪੈਸ਼ਲ ਡੀਲ ਚੱਲ ਰਹੀ ਹੈ। ਇਹ ਤੁਹਾਨੂੰ ਪਤਾ ਵੀ $25 ਦੇ ਪੀਜ਼ੇ ਦਾ ਵੀਰ ਮੇਰੇ ਕਦੋਂ ਮਿਲਦੇ ਨੇ ਦੋ ਪੀਜ਼ੇ ਅੱਜ ਕੱਲ੍ਹ ਦੇ ਦਿਨ ਦੇ ਵਿੱਚ, ਇਹ ਬੜਾ ਸਾਰਿਆਂ ਨੂੰ ਤਕਰੀਬਨ ਪਤਾ ਹੀ, ਆਪਾਂ ਫੈਮਲੀਜ਼ ਨੂੰ ਹਰ ਘਰ ਦੇ ਵਿੱਚ ਪੀਜ਼ੇ ਆਉਂਦੇ ਆ, ਬੱਚੇ ਲੈ ਕੇ ਆਉਂਦੇ ਆ, ਤੁਹਾਨੂੰ ਵੀ ਪਤਾ, ਪਰ $25 ਦੇ ਦੋ ਪੀਜ਼ੇ ਨਹੀਂ ਕਦੀ ਮਿਲਦੇ ਅੱਜ ਦੇ ਦਿਨ ਦੇ ਵਿੱਚ, ਠੀਕ ਆ। ਇਹ ਲਾਰਜ ਪੀਜ਼ੇ ਹੋਣਗੇ ਔਰ ਦੋ ਡਿਪਿੰਗ ਸੌਸ ਨਾਲ, ਬਿਲਕੁਲ ਐਬਸੋਲੂਟਲੀ ਫ੍ਰੀ ਹੈ, ਕੰਪਲੀਮੈਂਟਰੀ ਹੈ, ਨਾਲ ਇੱਕ ਕੋਕ ਦੀ ਬੋਤਲ ਤੁਹਾਨੂੰ ਦੱਸ ਦਿੱਤੀ ਹੈ ਅਤੇ ਨਾਲ ਦੋ ਲਾਰਜ ਪੀਜ਼ੇ 6 ਟੌਪਿੰਗ ਹੋਣਗੇ ਕੰਬਾਈਨ। ਉਹਦੇ 'ਚ ਤੁਸੀਂ ਆਪਣਾ ਜੇ ਪੰਜਾਬੀ ਸਟਾਈਲ ਪਵਾਉਣੇ ਆ, ਮਿਰਚਾਂ ਮੁਰਚਾਂ ਵੀ ਪਵਾ ਲਓ, ਹਰੀਆਂ ਅਦਰਕ ਪਵਾਉਣਾ ਅਦਰਕ ਪਵਾ ਲਓ, ਜੋ ਤੁਹਾਡਾ ਦਿਲ ਕਰਦਾ ਉਹ ਪਵਾ ਲਓ, ਉਹਦੇ ਐਕਸਟਰਾ ਚਾਰਜਿਸ ਨਹੀਂ ਹੋਣਗੇ। ਨੰਬਰ ਤੁਸੀਂ ਨੋਟ ਕਰ ਲਓ, ਲੋਕੇਸ਼ਨ ਸਭ ਤੋਂ ਪਹਿਲਾਂ ਦੱਸ ਦੇਣਾ, ਏਅਰਪੋਰਟ ਐਂਡ ਮੇਫਿਲਡ ਦਾ ਕਾਰਨਰ, ਸੌਖਾ ਜਿਹਾ ਰਸਤਾ, ਸੌਖਾ ਜਿਹਾ ਤਰੀਕਾ, ਸੌਖਾ ਜਿਹਾ ਲੋਕੇਸ਼ਨ। ਜੇ ਨਾ ਵੀ ਮਿਲੇ ਮੈਨੂੰ ਫੋਨ ਕਰ ਲਿਓ ਵੀਰ ਮੇਰੇ, ਜਦੋਂ ਤੁਹਾਡਾ ਦਿਲ ਕਰਦਾ ਮੈਂ ਨੰਬਰ ਦੇ ਦੂੰਗਾ, ਜਾਂ ਫਿਰ ਗੂਗਲ 'ਤੇ ਤੁਸੀਂ ਪਾ ਲਿਓ ਕਰਾਊਨ ਪੀਜ਼ਾ, 905-857-9292 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਤੁਸੀਂ ਸੁਣ ਰਹੇ ਹਾਂ। ਵਿਧੀ ਛਾਬੜਾ ਦੀ ਐਡ ਲਾਈ ਹੈ ਵੀ ਬੜੀ ਵਧੀਆ ਐਡ ਆ।
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-524-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
0: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ, 416-720-7073, 905-720-7073 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹੋ ਤੁਸੀਂ ਸਿੰਘ ਹਰਜੀਤ ਦੇ ਨਾਲ। ਹੈਲੋ,
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਅੱਛੇ ਸਰ, ਆਪ ਕਹਾਂ ਤੇ ਇਤਨੇ ਦਿਨ ਆਪਕਾ ਕਾਲ ਹੀ ਨਹੀਂ ਆਇਆ, ਕਿਆ ਬਾਤ ਹੈ, ਨਰਾਜ ਹੈ?
3: ਨਹੀਂ, ਮੈਂ ਆਪਕੇ ਸ਼ੋ ਕੇ ਦੌਰਾਨ ਕਾਮ ਮੇਂ ਮਸਰੂਫ ਥਾ, ਇਸ ਲਈ ਬਾਹਰ ਆਨਾ ਮੁਸ਼ਕਿਲ ਥਾ, ਰੇਡੀਓ ਨਹੀਂ ਸੁਣਤਾ ਥਾ, ਦੂਸਰੇ ਔਰ ਸ਼ੋ ਮੇਂ ਮੁਸਲਸਲ ਆਤਾ ਹੂੰ। ਬਹਰਹਾਲ, ਇੱਕ ਗਾਨੇ ਕੀ ਫਰਮਾਇਸ਼ ਹੈ, ਤੁਮਨੇ ਪੁਕਾਰਾ ਔਰ ਹਮ ਚਲੇ ਆਏ।
0: ਹਾਏ ਓ ਰੱਬਾ ਮੇਰਿਆ,
3: ਇਹ ਆਪ ਪਹਿਲੇ ਬੋਲੇ ਨਾ ਕਿ ਤੁਮਨੇ ਆਵਾਜ਼ ਦੀ, ਮੈਂ ਆ ਰਿਹਾ, ਤੋ ਮੈਂ ਬੋਲਾ ਤੁਮਨੇ ਪੁਕਾਰਾ ਔਰ ਹਮ ਚਲੇ ਆਏ, ਜਾਨ ਹਥੇਲੀ ਪਰ ਲੈ ਆਏ।
0: ਯਾਰ ਕੈਸੇ ਗੀਤ ਬਣ ਗਏ ਹੈ, ਇਸਕੇ ਗੀਤ ਕੋਈ ਕੰਪੇਅਰ ਹੀ ਨਹੀਂ ਹੈ।
3: ਇਸਕੇ ਪਿੱਛੇ ਭਾਜੀ ਸਿਰਫ ਉਰਦੂ ਹੈ, ਉਰਦੂ ਜਬ ਤੱਕ ਰਹੇਗੀ ਯਾਦ ਰੱਖਣਾ, ਉਨਮੇ ਗਹਿਰਾਈ ਹੋਗੀ, ਉਨਮੇ ਕਵਿਤਾ ਮੇਂ ਬੜੀ ਜਾਨ ਹੋਗੀ, ਕਿਉਂਕਿ ਮੁਹੱਬਤ ਕਾ ਇਜ਼ਹਾਰ ਜੋ ਫਾਰਸੀ ਔਰ ਉਰਦੂ ਮੇਂ ਕੀਆ ਗਿਆ ਹੈ ਸ਼ੇਰ ਓ ਸ਼ਾਇਰੀ ਗਜ਼ਲ ਮੇਂ, ਵੋ ਕਿਸੀ ਔਰ ਜ਼ਬਾਨ ਮੇਂ ਨਹੀਂ ਮਿਲੇਗਾ। ਆਪ ਦੇਖ ਲੀਜੀਏ ਬੋਂਬੇ ਫਿਲਮ ਇੰਡਸਟਰੀ ਕੇ ਜਿਤਨੇ ਗਾਣੇ ਹੈ, यानी जब से बोलती फिल्म शुरू हुई आलम आरा, साइगल साहब सबसे पहले गायकार थे जिनकी आवाज दुनिया में मुतारिफ हुई, मुतारिफ यानी इंट्रोडक्शन हुआ
0: जी जी।
3: फिर उनकी कॉपी मुकेश साहब मारे, रफी साहब और कितने लोग उस जमाने के, तलत महमूद, यू नेम इट, सारे लोग उनकी कॉपी करते थे। साइगल साहब वो आदमी थे, इनफैक्ट ही समझो आप एक दर्शन मार्ग थे वो। लेकिन वो साइगल साहब के भी गाने देख लीजिए, पूरे ठेठ जबरदस्त उर्दू में और गहराई, इतनी गहराई कि मैं क्या बोलूं,
0: क्या बात है।
3: और आज भी यही अंदाज है। तो ये
0: ये कैसे, इसमें क्या उर्दू के लफ्ज है तुमने पुकारा और हम चले आए, ये तो हिंदी के लफ्ज है तुमने पुकारा और हम चले।
3: अच्छा ठीक है, अगर आपके हिसाब से हिंदी के लफ्ज है तो चलिए यही रहने
0: दीजिए।
3: मुझे बताइए, बहारो फूल बरसाओ, मेरा महबूब आया है, ये हिंदी है ये
0: बहारों। मैं इसलिए आपसे पूछ रहा हूँ क्योंकि आपको इस चीज की नॉलेज आ दी है ना, मेरे को इस चीज का पता नहीं है, मैं आपसे पूछ रहा हूँ ना।
3: उर्दू हिंदी दोनों मिक्स है, हिंदुस्तानी लैंग्वेज जो है वो दरअसल उर्दू जो है हिंदुस्तानी लैंग्वेज है। जब इंडिया में ब्रिटिश ईस्ट इंडिया कंपनी दिल्ली में फॉर्म हुई तो वो लोग बोले ये कौन सी जबान है जो पूरे इंडिया में चल रही है, तो बोले साहब ये उर्दू है, तो बोले बस हमको ये सीखना है, ये सीखेंगे तो हम हर जगह कामयाब होंगे। वरना देखते वो लोग बोलते भाई वहाँ अगर हम साउथ में जाते हैं तो वो तमिल बोलते हैं, और इधर साउथ में आए तो वो तेलुगु बोलते हैं, नॉर्थ में चले जाओ पंजाबी बोलते हैं। तो ये कौन सी जबान है जो पंजाब में भी चल रही, आंध्रा में भी चल रही, बिहार में भी चल रही? तो बोले ये उर्दू है। अच्छा ये सीखना है, बोले। तो ये कम्युनिकेशन का एक जरिया वगैरह था। और जितने सुपर डुपर हिट गाने देख लीजिए आप, वो सारे आपको उर्दू में मिलेंगे। और जैसा जैसा उर्दू में कमी होती जा रही शायरों की, जैसा जावेद अख्तर बोलते मैं अकेला हूँ, शायद आज मैं कल मर जाऊंगा, जाहिर है सभी मर जाएंगे, लेकिन यह बात यह हो रही है कि इसको जिंदा रखने के लिए आपको चाहिए जरूर कोई ऐसा कलमदान होना, जो ऐसा लिखने वाला कलमदान यानी ऐसा पेन वाला होना जो उर्दू लिखे। राजेंद्र किशन देख लीजिए आप कैसे गाने लिखते थे, कैसे गाने, वो सबसे हाईएस्ट पेड लिरिक्स राइटर थे।
0: अच्छा,
3: आप आनंद बख्शी साहब को ले लीजिए। जी हाँ, सारे लोग फिल्म इंडस्ट्री में बोलते थे पाजी कि अगर आपको राजेंद्र किशन साहब से मिलना है तो रेस कोर्स महाकाली चले जाओ।
0: अच्छा,
3: लोग बोलते थे वहां क्यों यार, बोले जो पैसे मिलते थे उनको पहले बोलते थे भाई कल कौन सी रेस है, मानसून है, चलो मैं जा रहा हूँ वहां बीटिंग करूंगा, तो वो मानसून की रेस में मिल जाते थे। तो एक मरतबा माला सिन्हा जाके उनसे पूछी कि राजेंद्र जी आपको क्या घोड़ों से प्रेरणा मिलती है? बोले नहीं। फिर ये शेर शायरी कैसा करते? बोले बस मेरा शौक है, क्योंकि मैं पैसे कमाता हूँ ना, ये घोड़े भागते मुझे बड़ा अच्छा लगता, तो इसलिए मैं पैसे लगाने आया था। तो हर एक की एक अपना शौक होता। आनंद बख्शी साहब को ले लीजिए, मिलिट्री में थे पंजाबी, इतने गाने लिखे, कम से कम 4000 गाने लिखे होंगे
0: आनंद बख्शी जी ने। जी
3: आनंद बख्शी जी, धर्मिंदर साहब की जो पहली फिल्म थी देवर नाम था उसका, देवर का जो एक गाना है जिसको मुकेश साहब गाए, आनंद बख्शी साहब लिखे, पाजी 15 रुपए लिए उस गाने के।
0: अच्छा,
3: आज बताइए दुनिया में पंजाब में 15 रुपए में क्या चीज मिलती है? अमृतसर में, लुधियाना, जलंधर, मुझे एक जगह का नाम बता दो, 15 रुपए में चॉकलेट भी नहीं मिल रहा।
0: वो जब मूवी देवर मूवी आई थी उस टाइम तो ईयर ही बहुत पुराने थे, उस टाइम में शायद 15 रुपए की वैल्यू काफी होती होगी ना, आजकल तो अपनी कंपेयर नहीं कर सकते
3: होती, लेकिन फिर भी 15 रुपए किसी लिरिक्स राइटर को, अगर आप इस गाने के जो गाना सुपर डुपर हिट हुआ जिसको गा के, और मुकेश साहब तो गाए थे और उनके बाद जितने लोग कॉपी करे वो लखपति बन गए। और वो गाना था बहारों ने मेरा चमन लूट कर फिजा को ये इल्जाम क्यों दे दिया।
0: गाना ये भी अच्छा है, बहुत अच्छा।
3: कैसे अल्फाज बताइए।
0: थैंक यू सर, शुक्रिया आपकी कॉल,
3: शेरवानी पहन के गा रहे, शुक्रिया बहुत बहुत। उल्फत का नशा जब कोई मर जाए तो जाए, ये दर्द सर ऐसा है सर जाए तो जाए।
0: क्या बात है, शुक्रिया आपकी कॉल का, थैंक यू वेरी मच। नेक्स्ट कॉल, हेलो
4: रजीत सिंह जी।
0: जी सर,
4: वाह खालसा भाई फतेह।
0: फतेह जी सिंह साहब जी, की हाल चाल है जी?
4: बहुत बढ़िया, बहुत बढ़िया। ए भाई यान बहुत सोहनी गल कह गए आ।
0: हां
4: जदों ना वाकई जदों पाकिस्तान इंडिया बखरे हुए ना 47 तो पहले जिन्ना भी सी साडे जेडे बुजुर्ग सी उर्दू पढ़े सी।
0: हां पढ़दे सी उर्दू यार, सच्ची गल है।
4: है जलंधर तो सी, जलंधर जिन्ने भी अपने स्कूल उर्दू स्कूल होंगे ਇਸ ਕਰਕੇ ਉਰਦੂ ਦੇ ਗਾਣੇ ਉਰਦੂ ਦੇ ਸਾਰੇ ਹਿੰਦੀ ਆਪਾਂ ਬਾਅਦ ਚੋਂ ਜਿਹੜੀ ਪਿਓਰ ਹਿੰਦੀ ਵਾਲੀ ਵਿੱਚ ਨਿਕਲੀ ਹੁੰਦੀ ਪਰ ਜਿਹੜੇ ਸ਼ਹਿਰੀ ਸ਼ਹਿਰੀ ਨਾ ਗੱਲਾਂ ਜਿਹੜੀਆਂ ਇਹ ਜ਼ਿਆਦਾਤਰ ਉਰਦੂ
0: ਆਹ ਦਾ ਗਾਣਾ ਦੇਖੋ ਜਿਹੜਾ ਭਾਜੀ ਦੱਸਿਆ ਤੁਮਨੇ ਪੁਕਾਰਾ ਔਰ ਹਮ ਚਲੇ 1900 ਅਸੀਂ ਜੰਮੇ ਵੀ ਨੀ ਹੋਣੇ ਉਹ ਕਦੋਂ ਦੇ ਪੁਰਾਣੇ ਗੀਤ ਅੱਜ ਵੀ ਸੁਣ ਲਓ ਦੇਖੋ ਕੈਸੇ ਕਮਾਲ
4: ਦੇ ਤੁਹਾਨੂੰ ਨਵੇਂ ਮਿਲਣਗੇ ਉਹ ਅੱਜ ਵੀ ਨਵੇਂ ਹੀ ਮਿਲਣਗੇ ਵੀਰ ਮੇਰੀ ਉਹ ਮੈਂ ਇਹੋ ਗੱਲ ਉਹਨਾਂ ਗਾਣੇ ਜਾਨ ਪੈਂਦੀ ਹੈ ਜਾਨ ਪਾ ਕੇ ਗਾਣੇ ਨਿਕਲਦੇ ਸੀ ਉਹਨਾਂ ਮੇਰੀ ਕੋਈ ਹਕੀਕਤ ਸੀ
0: ਸਹੀ ਗੱਲ
4: ਹਕੀਕਤ ਉਹ ਹੀ ਹੈ
0: I know. You are right. ਬੜੀ ਅੱਛੀ ਗੱਲ ਵੀਰ ਜੀ, ਥੈਂਕ ਯੂ ਤੁਹਾਡੀ ਕਾਲ ਦਾ ਔਰ ਵਾਕਈ ਬੜੀ ਅੱਛੀ ਗੱਲ ਹੈ। ਵਿਧੀ ਛਾਬੜਾ ਜੀ ਮੇਰੀ ਲਾਈਨ ਤੇ ਆ ਗਿਆ, ਉਹਨਾਂ ਦਾ ਸਟੂਡੀਓ 'ਚ ਆਉਣਾ ਸੀ, ਕਮਾਲ ਹੋ ਗਈ। ਪਰ ਉਸ ਤੋਂ ਪਹਿਲੇ ਮੈਂ ਵਕਾਰ ਖਾਨ ਸਾਹਿਬ ਲਾਈਨ ਬਿਲ। ਵਕਾਰ ਜੀ ਕੈਸੇ ਹੈਂ ਆਪ
5: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
5: ਹਰਜੀਤ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478000, 6478000. ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6448, 8000।
0: ਸ਼ੁਕਰੀਆ ਆਪਣੀ ਕਾਲ ਕਾ ਸਰ, ਥੈਂਕ ਯੂ ਵੈਰੀ ਮਚ। ਵਿਧੀ ਜੀ ਕੀ ਹਾਲ ਚਾਲ ਹੈ?
6: ਹਾਂਜੀ ਸਤਿ ਸ੍ਰੀ ਅਕਾਲ ਹਰਜੀਤ ਜੀ, ਬਿਲਕੁਲ ਠੀਕ ਠਾਕ। ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਤੁਸੀਂ ਲੇਟ ਹੋ ਗਏ ਸਟੂਡੀਓ, ਅੱਜ ਆਓਗੇ ਨਹੀਂ ਫਿਰ? ਹੁਣ
6: ਮੈਂ ਹੁਣੇ ਐਕਚੁਅਲੀ ਅੱਧੇ ਘੰਟੇ ਪਹਿਲਾਂ ਹੀ ਲੈਂਡ ਕੀਤੀ ਆ ਟੋਰਾਂਟੋ ਦੇ ਅੰਦਰ। ਮੈਂ ਹਫ਼ਤਾ ਹੋ ਗਿਆ ਮੈਂ ਟੋਰਾਂਟੋ ਦੇ ਅੰਦਰ ਸੀਗੀ ਨਹੀਂ।
0: ਓ ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ। ਦੱਸੋ ਗਰਮੀਆਂ ਦਾ ਮੌਸਮ ਆ ਰਿਹਾ, ਥੋੜਾ ਮੌਸਮ ਠੀਕ ਹੈ? ਪੇਰੈਂਟਸ ਨੂੰ ਜਿਵੇਂ ਤੁਹਾਡੀ ਮੈਂ ਹੁਣੇ ਐਡ ਵੀ ਲਾਈ ਸੀ ਕਿ ਸੁਪਰ ਵੀਜ਼ੇ ਵਾਸਤੇ ਥੋੜਾ ਡਿਟੇਲ ਹੈ, ਦੱਸੋ ਪਲੀਜ਼।
6: ਬਿਲਕੁਲ ਅਜੀਤ ਜੀ, ਬੜੇ ਪੇਰੈਂਟਸ ਇੱਥੇ ਆ ਰਹੇ ਨੇ ਸੁਪਰ ਵੀਜ਼ਾ ਦੇ ਉੱਤੇ, ਕਿਉਂਕਿ ਜਾਂ ਵਿਜ਼ਿਟਰ ਵੀਜ਼ਾ ਦੇ ਵੀ ਆ ਰਹੇ ਨੇ। ਬਹੁਤ ਦੇਖਿਆ ਆਪਣੇ ਪੇਰੈਂਟਸ ਨੂੰ ਤੁਸੀਂ ਇੱਥੇ ਬੁਲਾ ਰਹੇ ਹੋ, ਬਟ ਯੂਜੂਲੀ ਹੁੰਦਾ ਹੈ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਅੰਦਰ ਤਾਂ ਸੁਪਰ ਵੀਜ਼ਾ ਜਿਹੜੀ ਹੈ ਇੰਸ਼ੋਰੈਂਸ ਉਹ ਮੈਂਡੇਟੋਰੀ ਹੈ, ਉਹ ਤੁਹਾਨੂੰ ਚਾਹੀਦੀ ਚਾਹੀਦੀ ਹੈ। ਉਹਦੇ ਬਗੈਰ ਤੁਸੀਂ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਇਹ ਨਹੀਂ ਪਾ ਸਕਦੇ। ਅਗਰ ਤੁਹਾਡੇ ਪੇਰੈਂਟਸ ਇੱਥੇ ਆ ਵੀ ਰਹੇ ਨੇ, ਸੁਪਰ ਵੀਜ਼ਾ ਉਹਨਾਂ ਦੇ ਕੋਲੋਂ ਆਲਰੇਡੀ ਹੈ, ਤੇ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਨਹੀਂ ਲਿੱਤੀ ਹੈ, ਤੇ ਫਿਰ ਵੀ ਉਹ ਮੈਂਡੇਟੋਰੀ ਰਿਕੁਆਇਰਮੈਂਟ ਹੈ, ਉਹ ਐਂਟਰ ਇੱਥੇ ਨਹੀਂ ਕਰ ਸਕਦੇ। ਸੇਮ ਵਿਜ਼ਿਟਰ ਵੀਜ਼ਾ ਤੇ ਵੀ ਉਹ ਮੈਂਡੇਟੋਰੀ ਰਿਕੁਆਇਰਮੈਂਟ ਨਹੀਂ ਹੈ, ਬਟ ਐਮਰਜੈਂਸੀ ਮੈਡੀਕਲ ਕਿਉਂ ਮੈਂਡੇਟੋਰੀ ਹੈ ਇਹ ਤੁਸੀਂ ਸਮਝੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਉਹਨਾਂ ਦੇ ਕੋਲੋਂ ਇੱਥੇ ਕੋਈ ਹੈਲਥ ਕਾਰਡ ਨਹੀਂ ਹੈ। ਐਮਰਜੈਂਸੀ ਕਿੱਥੇ ਵੀ ਕਦੀ ਵੀ ਆ ਸਕਦੀ ਹੈ, ਕੋਈ ਵੀ ਸਾਨੂੰ ਦੱਸ ਕੇ ਨਹੀਂ ਹੁੰਦਾ ਕਿ ਹਾਂਜੀ ਸਾਨੂੰ ਕੋਈ ਸੱਟ ਲੱਗ ਗਈ ਜਾਂ ਕੋਈ ਇੰਜਰੀ ਹੋ ਗਈ। ਬੜੇ ਐਗਜ਼ਾਮਪਲਸ ਹੁੰਦੇ ਨੇ, ਐਵਰੀ ਡੇ ਬੇਸਿਸ ਸਾਡੇ ਕੋਲ ਕਾਲਸ ਆਉਂਦੀਆਂ ਨੇ ਕਿ ਉਹਨਾਂ ਦੇ ਪੇਰੈਂਟਸ ਇੱਥੇ ਨੇ ਤੇ ਜਾਂ ਤਾਂ ਡਿੱਗ ਗਏ, ਕੋਈ ਸੀੜੀਆਂ ਦੇ ਉੱਤੇ ਡਿੱਗ ਗਏ, ਜਾਂ ਕਿਸੇ ਨੂੰ ਕੋਈ ਇਲਨੈਸ ਹੋ ਗਈ ਆਲ ਆਫ ਅ ਸਡਨ। ਇਹ ਇੱਕ ਜ਼ਿੰਦਗੀ ਦੀ ਬਹੁਤ ਹੀ ਸੱਚੀ ਸੱਚਾਈ ਹੈ ਜਿਹੜੀ ਅਸੀਂ ਐਕਸੈਪਟ ਕਰਨੀ ਪੈਣੀ ਹੈ ਸਾਨੂੰ, ਕਿ ਪੇਰੈਂਟਸ ਅਗਰ ਇੱਥੇ ਆ ਰਹੇ ਨੇ ਉਹਨਾਂ ਦੇ ਕੋਲੋਂ ਹੈਲਥ ਕਾਰਡ ਨਹੀਂ ਹੈ, ਐਮਰਜੈਂਸੀ ਹੋ ਸਕਦੀ ਹੈ ਤੇ ਤੁਸੀਂ ਇੰਸ਼ੋਰੈਂਸ ਲੈ ਕੇ ਰੱਖੋ। ਨਾਓ ਇੰਸ਼ੋਰੈਂਸ ਲੈ ਕੇ ਰੱਖੋ ਦੇ ਅੰਦਰ ਬਹੁਤ ਹੀ ਜ਼ਿਆਦਾ ਅਵੇਅਰਨੈਸ ਤਾਂ ਹੋ ਗਈ ਹੈ ਕਿ ਹਾਂਜੀ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਵਿਜ਼ਟਰ ਇੰਸ਼ੋਰੈਂਸ ਚਾਹੀਦੀ ਹੈ। ਬਟ ਬਹੁਤ ਵਾਰੀ ਮੈਂ ਦੇਖਿਆ ਅਜੀਤ ਜੀ, ਸਾਡੇ ਕੋਲੋਂ ਕਾਲਸ ਆਉਂਦੀਆਂ ਨੇ ਕਿ ਹਾਂਜੀ ਸਾਨੂੰ ਕੋਟ ਦੇ ਦਿਓ। ਅਸੀਂ ਕੋਟ ਦਿੰਦੇ ਹਾਂ, ਪ੍ਰੀਮੀਅਮ ਦੱਸਦੇ ਹਾਂ, ਤੇ ਸਾਨੂੰ ਹਮੇਸ਼ਾ ਹੀ ਇੱਕ ਜ਼ਰੂਰੀ ਆਨਸਰ ਆਉਂਦਾ ਹੈ, ਨੋਟ ਮੈਜੋਰਿਟੀ ਆਫ ਦਾ ਟਾਈਮ ਬਟ ਇਨ ਸਮ ਟਾਈਮਸ, ਕਿ ਹਾਂਜੀ ਸਾਨੂੰ ਤੁਸੀਂ ਬਹੁਤ ਜ਼ਿਆਦਾ ਪ੍ਰਾਈਸ ਹਾਈ ਦੇ ਰਹੇ ਹੋ ਤੇ ਸਾਨੂੰ ਕਿਤੋਂ ਹੋਰ ਮਿਲ ਰਹੀ ਹੈ।
0: ਜੀ ਜੀ,
6: ਨਾਓ ਕਿੱਥੋਂ ਵੀ ਤੁਸੀਂ ਇੰਸ਼ੋਰੈਂਸ ਲੈ ਸਕਦੇ ਹੋ, ਵਧੀਆ ਗੱਲ ਹੈ। ਇੱਕ ਚੀਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਦੇ ਅੰਦਰ, ਉਹ ਹੁੰਦਾ ਹੈ ਕਿ ਤੁਹਾਡੇ ਪੇਰੈਂਟਸ ਨੂੰ ਅਗਰ ਕੋਈ ਵੀ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਹੈ ਉਹ ਉਸ ਇੰਸ਼ੋਰੈਂਸ ਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਇੰਕਲੂਡਿਡ।
0: ਫੋਰ
6: ਐਗਜ਼ਾਮਪਲ, ਅਗਰ ਤੁਹਾਡੇ ਪੇਰੈਂਟਸ ਨੂੰ ਕੋਈ ਡਾਇਬਟੀਜ਼, ਬਲੱਡ ਪ੍ਰੈਸ਼ਰ ਜਾਂ ਥਾਇਰਾਇਡ ਜਾਂ ਕੋਈ ਵੀ ਇੰਜ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਤੇ ਤੁਸੀਂ ਬੇਸਿਕ ਪਲਾਨ ਲੈ ਲਿੱਤਾ, ਅਗਰ ਕਲੇਮ ਆ ਗਿਆ, ਅਗਰ ਕੋਈ ਐਮਰਜੈਂਸੀ ਹੋ ਗਈ, ਤੁਹਾਡਾ ਕਲੇਮ ਜਿਹੜਾ ਹੈ ਉਹ ਡਿਕਲਾਈਨ ਹੋ ਜਾਂਦਾ ਹੈ। ਉਸ ਟਾਈਮ ਅਸੀਂ ਬਹੁਤ ਕਲੇਮਸ ਜਿਹੜਾ ਹੈ ਦੇਖਦੇ ਹਾਂ, ਮੈਂ ਤੇ ਮੇਰੀ ਟੀਮ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਨਾਲ ਤੇ ਅਸੀਂ ਗੱਲ ਕਰਦੇ ਹਾਂ ਜਦੋਂ ਤੇ ਅਸੀਂ ਇਹੀ ਦੇਖਦੇ ਹਾਂ ਮੋਸਟ ਆਫ ਦ ਟਾਈਮਸ ਇਹੀ ਗਲਤੀ ਹੁੰਦੀ ਹੈ ਕਿ ਤੁਸੀਂ ਸੋਚਦੇ ਹੋ ਕਿ ਤੁਹਾਡੇ ਪੇਰੈਂਟਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਅਗਰ ਉਹ ਦਵਾਈ ਲੈ ਵੀ ਰਹੇ ਨੇ ਬੀਪੀ ਦੀ ਦੈਨ ਦੇ ਆਰ 100% ਸਟੇਬਲ ਉਹ 100% ਸਟੇਬਲ ਹੁੰਦੇ ਨੇ ਬਟ ਸਾਡੇ ਪਲਾਨਸ ਜਿਹੜੇ ਨੇ ਉਹ ਉਸ ਚੀਜ਼ ਨੂੰ ਕਵਰ ਨਹੀਂ ਕਰਦੇ ਨੰਬਰ ਟੂ ਸਾਡੇ ਕੋਲ ਪਲਾਨ ਹੁੰਦੇ ਨੇ ਜਿਹੜੇ ਅਪ ਟੂ $1 million ਕਵਰੇਜ ਤੱਕ ਅਵੇਲੇਬਲ ਹੈ ਸੁਪਰ ਵੀਜ਼ਾ ਇੰਸ਼ੋਰੈਂਸ $100,000 ਦੀ ਤੁਹਾਨੂੰ ਕਵਰੇਜ ਚਾਹੀਦੀ ਹੁੰਦੀ ਹੈ ਲੇਕਿਨ ਸਮ ਟਾਈਮਸ ਮੈਂ ਦੇਖਿਆ ਜਦੋਂ ਪੇਰੈਂਟਸ ਦੀ ਏਜ 70 ਤੋਂ ਉੱਤੇ ਹੁੰਦੀ ਹੈ ਤੁਸੀਂ 100,000 ਦੀ ਕਵਰੇਜ ਲਿੱਤੀ ਹੁੰਦੀ ਹੈ ਤੇ ਐਮਰਜੈਂਸੀ ਕੋਈ ਹੋ ਗਈ ਤੇ $1,00,000 ਤੋਂ ਉੱਤੇ ਬਿੱਲ ਆਉਂਦਾ ਉਸ ਟਾਈਮ ਅਸੀਂ ਜ਼ਰੂਰ ਐਜ਼ ਅ ਟੀਮ ਤੁਹਾਨੂੰ ਐਡਵਾਈਸ ਕਰਦੇ ਹਾਂ ਕਿ ਸਾਡੇ ਕੋਲ ਕਵਰੇਜ ਅਵੇਲੇਬਲ ਜ਼ਿਆਦਾ ਵੀ ਹੈ ਤੇ ਪ੍ਰੀਮੀਅਮ ਦੇ ਅੰਦਰ ਜ਼ਿਆਦਾ ਕੋਈ ਡਿਫਰੈਂਸ ਹੁੰਦਾ ਨਹੀਂ ਹੈ 70 ਸਾਲ ਤੋਂ ਉੱਤੇ ਤੁਹਾਡੇ ਪੇਰੈਂਟਸ ਨੇ ਤੇ ਪਲੀਜ਼ ਜ਼ਿਆਦਾ ਕਵਰੇਜ ਲੈ ਕੇ ਰੱਖੋ ਇਹ ਮਾਨੀ ਵੀ ਚੀਜ਼ ਹੈ ਅਸੀਂ ਹਰ ਰੋਜ਼ ਕਲੇਮ ਦੇਖਦੇ ਹਾਂ ਇੱਥੇ ਬਹਿ ਕੇ $1,00,000 ਤੋਂ ਉੱਤੇ ਜ਼ਰੂਰ ਬਿੱਲ ਆਉਂਦਾ ਅਗਰ 70 ਸਾਲ ਤੋਂ ਉੱਤੇ ਕੋਈ ਪੇਰੈਂਟ ਨੇ ਉਹਨਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੋ ਗਈ ਜਾਂ ਕੋਈ ਕੈਂਸਰ ਦੀ ਪ੍ਰੋਬਲਮ ਹੋ ਗਈ ਬਹੁਤ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਕੁਐਸਚਨ ਆਉਂਦੇ ਨੇ ਅਗਰ ਤੁਸੀਂ ਵੀ ਸੋਚਦੇ ਹੋ ਕੋਈ ਪਰਟੀਕੁਲਰ ਤੁਹਾਡਾ ਕੁਐਸਚਨ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਤੁਹਾਡੇ ਪੇਰੈਂਟਸ ਲਈ ਜਾਂ ਤੁਹਾਨੂੰ ਨਹੀਂ ਕੋਈ ਗਾਈਡੈਂਸ ਮਿਲੀ ਹੈ ਇਸ ਬਾਰੇ ਤੁਸੀਂ ਕਾਲ ਕਰ ਸਕਦੇ ਹੋ ਆਮ ਆਲਵੇਜ਼ ਹੈਪੀ ਟੂ ਹੈਲਪ ਮੇਰਾ ਨੰਬਰ ਤੁਸੀਂ ਨੋਟ ਕਰ ਲਓ 416-524-3535 416-524-3535
0: ਬੜੀ ਮਿਹਰਬਾਨੀ ਵਿਧੀ ਜੀ ਇੱਕ ਵਾਰੀ ਨੰਬਰ ਪਲੀਜ਼ ਵਾਪਸ ਦੁਬਾਰਾ ਦੇ ਦਿਓ
6: ਜੀ ਹਾਂ ਜੀ ਜੀ 416-524-3535
0: ਤੁਹਾਡੀ ਵੌਇਸ ਤੋਂ ਲੱਗ ਰਿਹਾ ਤੁਸੀਂ ਥੋੜੇ ਟਾਇਰਡ ਜੇ ਹਾਂ ਆਰਾਮ ਕਰੋ ਔਰ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਗੱਲਬਾਤ ਕੀਤੀ ਜਾਏਗੀ
6: ਥੈਂਕ ਯੂ ਸੋ ਮਚ
0: ਥੈਂਕ ਯੂ ਜੀ

ਸੱਗੂ ਸਾਹਿਬ ਗੁਰਮੇਲ ਸਿੰਘ ਜੀ, ਸੱਗੂ ਸਾਹਿਬ ਸਾਡੇ ਪ੍ਰੋਗਰਾਮ ਸੁਣ ਰਹੇ ਆ, ਮੇਰੇ ਵੱਡੇ ਸਤਿਕਾਰਯੋਗ ਆ। ਕਹਿੰਦੇ ਹਰਜੀਤ ਜੀ ਇਹ ਗਾਣਾ ਬਹੁਤ ਵਧੀਆ, ਮੈਨੂੰ ਵੀ ਗਾਣਾ ਬੜਾ ਪਸੰਦ ਆ। ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਤੁਹਾਨੂੰ ਗਾਣਾ ਕਿਉਂ ਪਸੰਦ ਆ? ਕਹਿੰਦੇ ਸਾਡੇ ਟਾਈਮ ਦਾ ਗਾਣਾ ਤੇ ਸਾਨੂੰ ਵੀ ਗੀਤ ਬਹੁਤ ਜ਼ਿਆਦਾ ਪਸੰਦ ਆ। ਲਓ ਜੀ ਸੱਗੂ ਸਾਹਿਬ।

0: ना मेरे यार,
1: कुछ तो बोलो,
0: कुछ तो बोलो।
2: पुकारो और हम चले आए, जान है।

तारे भर दो।

0: व्हाट ए सॉन्ग मैन, रियली लव इट. बड़ा प्यारा गीत है. आई डोंट नो ये किन्ने गाया गीत है और मूवी केड़ी है, किरे उत्ते फरमाया गया गीत है, मैनू पता नहीं. पता किसे नू ये गीत किरे उत्ते फरमाया गया? इस मूवी दे एक्टर कौन सी, हीरोइन कौन सी, ते मेन लीड रोल दे विच एक्टर कौन सी? किसे नू डेफिनेटली पता जरूर होएगा. जिहड़े साडे पुराने लोग पुराने साडे सुन रहे हैं, डेफिनेटली उन्होंने तो इस चीज़ का बारे जरूर पता होएगा. जे पता दस्यो जरूर. 905-673-3337, 905-673-3337. इदां दीआं मूवियां तां चलो की बननी अजकल. और वाकई सही गल आ भाई जान दी कि ऐसे गीत जिहड़े बन गए आ ये खजाने ही आ बेसिकली. तां उन्हां दी गल बड़ी वधिया सी कि जे अज दे टाइम दे विच कुछ इस तरह दे शायर लोग ना आए. जवेद अख्तर साहब हैगे इक, पर जे इदां दे शायर लोग होर ना आए ते गीत जिहड़े आउणगे लोग भुलदे जाणगे. कैसा गीत यार लवाया भाजी ने. थैंक यू सर, थैंक यू वेरी मच. हैलो
1: हरजीत जी,
0: जी सर.
1: ये फिल्म आई सी 1964 ਦੇ ਵਿੱਚ ਮੁਹੰਮਦ ਰਫੀ ਤੇ ਲਤਾ ਦਾ ਗਾਇਆ ਹੋਇਆ ਹੈਗਾ
0: ਤੇ
1: ਫਿਲਮਾਇਆ ਹੈਗਾ ਸ਼ਮੀ ਕਪੂਰ ਤੇ ਸਾਧਨਾ ਦੇ ਉੱਤੇ।
0: ਯਾਰ ਕਿਆ ਗੀਤ ਹੈ ਵੈਸੇ, ਕਮਾਲ ਦੀ ਗੱਲ ਨਹੀਂ? ਕੈਸਾ ਗੀਤ ਹੈ ਭਾਜੀ, ਹੈ
1: ਬਹੁਤ ਸੁਪਰ ਗੀਤ ਹੈ ਜੀ।
0: ਮੈਂ ਹੈਰਾਨ ਹੋ ਗਿਆ ਗੀਤ ਸੁਣ ਕੇ. ਲਿਰਿਕਸ ਦੇਖੋ ਗੀਤ ਦੇ, ਕਹਿੰਦੇ ਲੋਕ ਮੇਰਾ ਜਨਾਜ਼ਾ ਲੈ ਕੇ ਜਾਣਗੇ ਦੇਖੋ ਜਿਵੇਂ ਤੂੰ ਨਾ ਮਿਲੀ ਦੇ।
1: ਬਿਲਕੁਲ ਬਿਲਕੁਲ ਜੀ, ਬਹਿਨ ਫਸਟ ਕਲਾਸ।
0: ਇਹ ਵਾਕਈ ਸਹੀ ਗੱਲ ਹੈ, ਚੰਗਿਆਰੀਆਂ ਹੀ ਹੈ ਵੀ। ਹੈਲੋ ਹੈਲੋ ਜੀ,
2: ਹਾਂਜੀ ਹਾਂਜੀ ਜੀ, ਮਨਜੀਤ ਗਿੱਲ ਬੋਲਦਾ ਪਿਆ। ਮੁਹੰਮਦ ਰਫੀ ਗਾ ਰਿਹਾ ਜੀ ਗੀਤ ਨੂੰ, ਮੁਹੰਮਦ ਰਫੀ ਤੇ ਆਸ਼ਾ ਆਪਣਾ ਲਤਾ ਮੰਗੇਸ਼ਕਰ, ਫਿਲਮ ਸੀ ਰਾਜਕੁਮਾਰ ਤੇ ਸ਼ਮੀ ਕਪੂਰ ਤੇ ਨਾਲ ਸੀ ਸਾਧਨਾ।
0: ਮਨਜੀਤ ਜੀ ਵੈਸੇ ਕਿੰਨਾ ਪਿਆਰਾ ਗੀਤ ਲੱਗਾ ਨਾ ਦੇਖੋ ਸੁਣ ਕੇ।
2: ਬੜਾ ਜੀ ਸਾਡੇ ਵੇਲੇ ਦਾ ਗੀਤ ਹੈ, ਅਸੀਂ ਬੜਾ ਪਸੰਦ ਕਰਦੇ ਹਾਂ ਇਹਨੂੰ।
0: ਅੱਛਾ ਤੁਸੀਂ ਪੁਰਾਣੇ ਸਮੇਂ ਦੇ ਗੀਤ ਵੈਸੇ ਜ਼ਰੂਰੀ ਨਹੀਂ ਕਿ ਪੁਰਾਣੇ ਲੋਕ ਇਹਨਾਂ ਗੀਤਾਂ ਨੂੰ ਸੁਣਦੇ ਆ ਜਾਂ ਥੋੜੇ ਏਜ ਲੋਕ ਸੁਣਦੇ ਆ।
2: ਨਹੀਂ ਇਹ ਸਦਾ ਬਹਾਰ ਨੇ।
0: ਹਾਂ ਇਹ ਗੀਤ
2: ਅੱਜ ਵੀ ਤੁਸੀਂ ਜੇ ਜਾਓਗੇ ਨਾ ਯੂਟਿਊਬ ਤੇ ਜਾਓ, ਸਦਾ ਬਹਾਰ ਗਾਣੇ ਵਿੱਚ ਦਾ ਨੰਬਰ ਹੈ।
0: ਹਾਂ ਇਹ ਗੀਤ ਵਾਕਈ ਕਮਾਲ ਦੀ ਗੱਲ ਹੈ। ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ ਵੈਰੀ ਮਚ ਤੁਹਾਡੀ ਕਾਲ ਦਾ। 905-673-3337, ਕਈ ਵਾਰੀ ਇਸ ਤਰ੍ਹਾਂ ਦਾ ਗੀਤ ਸੁਣ ਕੇ ਤੁਹਾਨੂੰ ਲੱਗਦਾ ਕਿ ਵਾਕਈ ਯਾਰ ਇਹ ਗੀਤ ਜਿਹੜੇ ਬਣੇ ਆ ਇਹ ਗੀਤ ਕਿਤੇ ਨੇ ਜਾਣੇ, ਔਰ ਐਸੇ ਗੀਤ ਸੁਣ ਕੇ ਤੁਸੀਂ ਆਲਵੇਜ਼ ਆਪਣੇ ਆਪ ਨੂੰ ਬਹੁਤ ਜ਼ਿਆਦਾ ਫਰੈਸ਼ ਫੀਲ ਕਰਦੇ ਆ। ਮੇਰਾ ਨਹੀਂ ਖਿਆਲ ਕਿ ਕੋਈ ਘੱਟ ਏਜ ਵਾਲੇ ਵੀ ਲੋਕ ਕਹਿੰਦੇ ਹੋਣਗੇ ਸਾਨੂੰ ਇਹ ਗੀਤ ਪਸੰਦ ਨਹੀਂ। ਮੇਰਾ ਖਿਆਲ ਤਾਂ ਇਹ ਇਹੋ ਜਿਹੇ ਗੀਤ ਤਕਰੀਬਨ ਸਾਰਿਆਂ ਨੂੰ ਪਸੰਦ ਆ, ਜਿਵੇਂ ਉਹ ਗੀਤ ਭਾਜੀ ਕਹਿ ਕੇ ਬਹਾਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ, ਮੇਰਾ ਬੜਾ ਫੇਵਰਟ ਸੌਂਗ ਆ ਵਾਲਾ। ਵੋ ਲਾਲੀ ਫੂਲ ਕੀ ਨਹੀਂ, ਵੋ ਮਹਿੰਦੀ ਫੂਲ ਕੀ ਲਾਲੀ, ਗਾਣਾ ਥੋੜ੍ਹਾ ਲਾਵਾਂਗਾ ਫਿਰ ਮੈਨੂੰ ਯਾਦ ਆਇਆ ਨਾ। ਬਹੁਤ ਹੀ ਜ਼ਿਆਦਾ ਬਹੁਤ ਹੀ ਖੂਬਸੂਰਤ ਗੀਤ ਹੈ, ਬਹਾਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ। ਪਤਾ ਨਹੀਂ ਕਿੰਨੇ ਕਿੰਨੇ ਪੁਰਾਣੇ ਗੀਤ ਹੈ। ਚਲੋ ਯਾਰ ਇੱਦਾਂ ਕਰਦੇ ਹਾਂ, ਅੱਜ ਜਿਹੜੇ ਨਾ ਤੁਹਾਡਾ ਦਿਨ ਮਨਾਉਂਦੇ ਹਾਂ ਸਾਰਿਆਂ ਦਾ ਹੀ, ਇੱਦਾਂ ਦੇ ਗੀਤ ਸੁਣੋ ਅਤੇ ਫਿਰ ਨਜ਼ਾਰੇ ਲਓ ਅੱਜ, ਠੀਕ ਹੈ ਨਾ? ਅਤੇ ਕਿਉਂਕਿ ਮੈਂ ਅੱਗੇ ਵੀ ਜ਼ਿਕਰ ਕਰਦਾ ਹੁਣ, ਬਹੁਤ ਲੰਬੇ ਅਰਸੇ ਤੋਂ ਮੈਨੂੰ ਵੀ ਤਕਰੀਬਨ 18 ਸਾਲ ਹੋ ਗਏ ਰੇਡੀਓ ਕਰਦੇ ਨੂੰ। ਆਪਣੇ ਇੱਥੇ ਹਰ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਸਟ੍ਰੈਸ ਲੈਵਲ ਹੈ, ਟੈਨਸ਼ਨ ਹੈ, ਕਿਸ ਨਾ ਕਿਸੇ ਰੀਜ਼ਨ ਲੈ ਕੇ, ਪਰ 1 ਘੰਟਾ ਥੋੜ੍ਹਾ ਜਿਹਾ ਫ੍ਰੀ ਹੋ ਲਿਆ ਕਰੋ, ਥੋੜ੍ਹਾ ਜਿਹਾ ਫ੍ਰੀ ਹੋ ਲਿਆ ਕਰੋ। ਮੈਨੂੰ ਆਉਂਦਾ ਸਾਰਾ ਕੁਛ ਕਰਨਾ, ਮੈਨੂੰ ਖਬਰਾਂ ਵੀ ਆਉਂਦੀਆਂ ਕਰਨੀਆਂ, ਮੈਨੂੰ ਹੋਰ ਵੀ ਗੱਲਾਂ ਬੱਤੀਆਂ, ਟਾਕ ਸ਼ੋਅ ਵੀ ਆਉਂਦੇ ਕਰਨੇ। ਮੇਰਾ ਸਿਰਫ ਮੇਨ ਬੇਸ ਹੁੰਦਾ ਕਿ ਯਾਰ ਸਾਡੀਆਂ ਜਿਹੜੀਆਂ ਫੈਮਿਲੀ ਸੁਣ ਰਹੀਆਂ ਨਾ ਉਹਨਾਂ ਦਾ ਮੈਂ ਇੰਟਰਟੇਨਮੈਂਟ ਪੂਰਾ ਕਰਾ ਸਕਾਂ, ਬਸ ਵੈਰੀ ਸਿੰਪਲ। ਔਰ ਇਹ ਪਤਾ ਨਹੀਂ ਵਾਹਿਗੁਰੂ ਜੀ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਹੈ, ਕੱਲ੍ਹ ਮੇਰੇ 'ਚ ਬਾਬੇ ਆ ਗਏ ਤੁਹਾਨੂੰ ਪਤਾ ਸੀ, ਅੱਜ ਫਿਰ ਆਪਾਂ ਬੜਾ ਮੂਡ ਆਪਾਂ ਇੱਧਰ ਚੱਲਿਆ। ਹੈਲੋ
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਜੀ, ਵਧੀਆ ਵਧੀਆ ਕਰਾਈ ਜਾਂਦੇ ਤੁਸੀਂ, ਜਦੋਂ ਪੰਜਾਬੀ ਦੇ ਤੇ ਪੰਜਾਬੀ ਵੱਲ ਹੋ ਜਾਂਦੇ, ਹਿੰਦੀ ਵੱਲ ਹਿੰਦੀ ਵੱਲ ਹੋ ਜਾਂਦੇ, ਇਹਨੂੰ ਕਹਿੰਦੇ ਸਿੰਗਰ ਜੀ। ਜਿੰਦਾਬਾਦ ਹੈ,
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇੱਕ ਵਾਰੀ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ ਵੀ ਮੈਂ ਨੰਬਰ ਤੁਹਾਨੂੰ ਜ਼ਰੂਰ ਦੇਣਾ। ਪਿਓਰ ਵੈਜੀਟੇਰੀਅਨ ਤੁਸੀਂ ਕੇਕ ਲੈਣੇ ਆ, ਬਿਸਕੁਟ ਲੈਣੇ ਆ, ਜਿਹੜੇ ਪੀਪੇ ਵਾਲੇ ਬਿਸਕੁਟ ਹੁੰਦੇ ਆ, A1 ਕੇਕ ਐਂਡ ਪੇਸਟਰੀਜ਼ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ, 1075 ਲੋਰੀ ਮਾਡ ਡਰਾਈਵ ਉੱਤੇ ਆ। ਮੇਰਾ ਖਿਆਲ ਮਨਜੀਤ ਗਿੱਲ ਭਾਜੀ ਸਾਡੇ ਉਹੀ ਸੀ, ਅੱਗੇ ਮੈਨੂੰ ਐਡ ਵੀ ਕਰਦੇ ਹੁੰਦੇ ਸੀ, ਆਈ ਥਿੰਕ CPA ਅਕਾਊਂਟੈਂਟ ਹੈ ਇੱਥੇ, ਉਹਨਾਂ ਦਾ ਫੋਨ ਸੀ। ਥੈਂਕ ਯੂ ਮਨਜੀਤ ਜੀ, ਆਈ ਥਿੰਕ ਤੁਸੀਂ ਉਹੀ ਹੋਵੋਗੇ, ਪਹਿਲੇ ਤੁਹਾਡੇ ਨਾਲ ਆਪਣਾ ਬਿਜ਼ਨਸ ਵੀ ਚੱਲਦਾ ਰਿਹਾ ਸੀ, ਔਰ ਬਹੁਤ ਬਹੁਤ ਮਿਹਰਬਾਨੀ ਕਾਲ ਕਰਨ ਦੀ। A1 ਕੇਕ ਐਂਡ ਪੇਸਟਰੀਜ਼ 905-564-2663 ਦੇ ਕਾਲ ਵੀ ਕੀਤੀ ਜਾ ਸਕਦੀ ਹੈ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। A1 ਕੇਕ ਐਂਡ ਪੇਸਟਰੀ ਵਾਲਿਆਂ ਨੂੰ ਕਾਲ ਕਰ ਲਿਓ, ਪਿਓਰ ਪੀਪੇ ਵਾਲੇ ਬਿਸਕੁਟ ਲੈਣਾ ਤੇ A1 ਕੇਕ ਐਂਡ ਪੇਸਟਰੀ। ਆਹ ਸੁਣੋ ਇਹ ਗੀਤ ਹੋਰ, ਮੈਨੂੰ ਇਹ ਗੀਤ ਇੰਨਾ ਪਿਆਰਾ ਹੈ ਨਾ ਮਨਜੀਤ ਜੀ, ਸਾਡੇ ਭਾਈ ਜਾਨ ਵੀ ਸੁਣ ਰਹੇ ਲੰਡਨ ਤੋਂ, ਜਿਹੜੇ ਏਅਰਪੋਰਟ ਦੇ ਉੱਥੇ ਹੁੰਦੇ ਆ, ਆਈ ਐਮ ਸ਼ੋਰ ਕਿ ਵੈਸੇ ਬ੍ਰੇਕ 'ਤੇ ਹੀ ਹੋਣਗੇ। ਸੁਣਿਓ ਗੀਤ ਧਿਆਨ।

ਜਿਹੜੇ ਇਹੋ ਜਿਹੇ ਗੀਤ ਹੁੰਦੇ ਆ ਨਾ ਉਹਨਾਂ ਦੀ ਫਰਮਾਇਸ਼ ਜ਼ਰੂਰ ਕਰਿਆ ਕਰੋ। ਔਰ ਇਹ ਗੀਤ ਸੁਣ ਕੇ ਦੇਖੋ ਤੁਸੀਂ ਆਰਾਮ ਦੇ ਵਿੱਚ ਹੁੰਦੇ ਆ, ਮੈਂ ਜਿਵੇਂ ਪਹਿਲੇ ਵੀ ਕਹਿੰਦਾ ਤੁਸੀਂ ਥੋੜ੍ਹਾ ਜਿਹਾ ਸਕੂਨ ਦੇ ਵਿੱਚ ਹੁੰਦੇ ਆ, ਤੁਹਾਨੂੰ ਕਾਹਲ ਨਹੀਂ ਪੈਂਦੀ, ਤੁਹਾਡਾ ਦਿਲ ਨਹੀਂ ਕਾਹਲਾ ਪੈਂਦਾ, ਤੁਸੀਂ ਬਿਲਕੁਲ ਆਰਾਮ ਦੇ ਵਿੱਚ ਹੁੰਦੇ ਆ। ਟੋਨੀ ਭਾਅ ਜੀ ਮੇਰੇ ਸੁਣ ਰਿਹਾ ਪ੍ਰੋਗਰਾਮ, ਰੂਪੇਵਾਲ ਵਾਲੇ ਨਕੋਦਰ ਦੇ ਕੋਲ ਸਾਡਾ ਸ਼ਹਿਰ ਦੇ ਨਾਲ ਹੀ ਹੈ, ਔਰ ਬੜੀ ਪਿਆਰ ਕਰਦੇ ਆ। ਥੈਂਕ ਯੂ ਵੈਰੀ। ਮੇਰੀ ਮੁਹੱਬਤ ਹੈ ਵੋ ਕੋਈ ਮਜ਼ਬੂਰੀ ਤੋਂ ਨਹੀਂ, ਮੇਰੀ ਮੁਹੱਬਤ ਹੈ ਵੋ ਕੋਈ ਮਜ਼ਬੂਰੀ ਤੋਂ ਨਹੀਂ, ਵੋ ਮੁਝੇ ਚਾਹੇ ਜਾਨ ਮਿਲੇ ਜਾਂ ਨਾ ਮਿਲੇ, ਕੋਈ ਜ਼ਰੂਰੀ ਤੋਂ ਨਹੀਂ, ਯੇ ਕੁਛ ਸਾਹਮਣੇ ਹੋ ਮੇਰੀ ਆਂਖੋਂ ਕੇ ਮੇਰੀ ਜਾਨ ਜ਼ਰੂਰੀ ਤੋਂ ਨਹੀਂ। ਆਹ ਹਾ, ਮੁਹੱਬਤ ਤੋਂ ਆਪ ਕਰਤੇ ਨਾ ਭਾਈ ਜਾਨ, ਵੋ ਆਪਕੋ ਚਾਹੇ ਚਾਹੇ ਨਾ ਚਾਹੇ, ਕੋਈ ਜ਼ਰੂਰੀ ਤੋਂ ਨਹੀਂ।

0: ਸਮਾਂ ਸਮਾਪਤੀ ਹੈ, ਕੱਲ੍ਹ ਤੁਹਾਡੇ ਵਾਸਤੇ ਹਾਜ਼ਰੀ ਫਿਰ ਲੱਗੇਗੀ। ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ, 6474481000 ਮੇਰਾ ਡਾਇਰੈਕਟ ਲਾਈਨ ਨੰਬਰ ਹੈ, ਤੁਸੀਂ ਹੁਣ ਮੈਨੂੰ ਕਾਲ ਕਰ ਸਕਦੇ ਹਾਂ ਜੇ ਕਿਸੇ ਨੇ ਵੀ ਕੋਈ ਗੱਲਬਾਤ ਕਰਨੀ ਹੋਵੇ। ਥੈਂਕ ਯੂ ਫੋਰ ਲਿਸਨਿੰਗ ਪੰਜਾਬੀ ਵਿਰਸਾ, ਆਲਵੇਜ਼ ਲਵ, ਆਲਵੇਜ਼ ਪਿਆਰ, ਆਲਵੇਜ਼ ਤੁਹਾਡੀ ਸਪੋਰਟ ਜਿਹੜੀ ਸ਼ੋਅ ਤੱਕ ਚੱਲਦੀ ਹੈ। ਥੈਂਕ ਯੂ ਫੋਰ ਲਿਸਨਿੰਗ ਅਗੇਨ ਪੰਜਾਬੀ ਵਿਰਸਾ, ਲਵ ਯੂ ਆਲ।
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: 32, 55, 80, 98, 80, 90, 80, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, 90, 80, ਨੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 4162652

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਔਰ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
7: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
6: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
7: ਅੱਛਾ, ਉਹ ਕਿਵੇਂ? ਉਹ ਹੈ ਤਾਂ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ 905-791-4900।
8: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
9: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
8: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
8: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
8: 647-87-10-647-739-8710।
10: ਸ਼ੀਸ਼ਾ ਹੋ ਯਾ ਦਿਲ ਹੋ,
11: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
12: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
13: ਨਹੀਂ ਨਹੀਂ,
12: ਤੂੰ ਚੋਰ ਹੈ,
13: ਧੋਖੇਬਾਜ਼ ਹੈ,
14: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-877-5000-647-877-5000।
15: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
16: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
15: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
16: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗੇ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
15: ਬੇਦਾਗ ਸਰਵਿਸ।
17: ਗਿੱਲ ਇੰਟਰਨੈਸ਼ਨਲ ਟ੍ਰੈਵਲ,
16: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
17: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
16: 905-671-8400 or 905-796-8800 or visit giltravels.ca।
18: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
19: ਨਾਓ। ਓਪਨ ਟਿਲ 2 AM।
20: ਮੈਂ ਕਿਹਾ ਕਿੱਥੇ ਜਾ ਰਹੀ ਹੈ?
19: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
20: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
19: 100 Kennedy Road, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
21: Ladies and gentlemen, introducing from CHLO AM 530, the number one radio host in the world, Dave.

0: आफ्टरनून, वेलकम टू डेव टांडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी 2 बजे तक नेशनल इंटरनेशनल खबरां नाल तुहानू जोड़ के रखिए। तीआं दा मेला आ चुका है, जून 21 नूं संडे वाले दिन होने जा रहा है, पीअरसन कन्वेंशन सेंटर च होने जा रहा है। टिकटां लई 905-799-0999 ते फटाफट घंटी खड़का लो क्योंकि टिकटां लिमिटेड दियां रहियां ने। $30 दी टिकट है, सिर्फ $30 दी, कोई उहदा टैक्स नहीं, कोई उहदा फीस नहीं, कोई कुछ नहीं है। $30 दिओ ते इक टिकट तुहाडी। 905-799-0999। छतरी छाता रिपोर्ट हाजिर है। अज 5:35 ते सूरज आया, 9:01 ते चले जाना। मामा चंद सिंह लवारस हैगा, अज सवेरे आ गया 6:46 ते रात नूं कहिंदा 11:12 ते जाना। अज दा तापमान 24 डिग्री, मिक्सर सन एंड कलाउड, झखड़ झोले थंडरस्टॉर्म ते बारिश पैण दे आसार नजर आउंदे ने। कल नूं 22 डिग्री नाल इहो जिहा तापमान रहेगा। थर्सडे नूं 22 डिग्री लेकिन सूरज चमकदा रहेगा। फ्राइडे नूं 21 डिग्री सूरज चमकदा रहेगा। सैटरडे नूं 21 डिग्री सूरज चमकेगा। संडे नूं 22 डिग्री सूरज चमकदा रहेगा। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਫੀਫਾ ਵਰਲਡ ਕੱਪ ਚੱਲ ਰਿਹਾ ਉਹਦਾ ਨਾਲ ਦੀ ਨਾਲ ਤੁਹਾਨੂੰ ਐਵਰੀ ਡੇ ਇਸ ਵੇਲੇ ਤੱਕ ਪੂਰੀ ਜਾਣਕਾਰੀ ਦੇ ਦਿੱਤੀ ਜਾਏ। ਪੁਰਾਣਾ ਸਵਾਗਤ ਹੈ ਵੀਰੇ।
1: ਵੈਰੀ
0: ਗੁੱਡ ਮਿਡ ਆਫਟਰਨੂਨ। ਕੱਲ ਇੱਕ ਹੋਰ ਇਤਿਹਾਸਿਕ ਦਿਨ ਹੋਰ ਨਿਬੜੇ ਆਪਣੇ ਫੀਫਾ ਦੇ ਵਿੱਚ। ਦਿਓ ਜਾਣਕਾਰੀ ਜਿਹਨਾਂ ਪਹਿਲਾਂ ਬੈਲਜੀਅਮ ਤੇ ਇਜਿਪਟ ਦਾ ਮੈਚ ਦਾ ਦੱਸੋ ਹਾਲ।
1: ਬਿਲਕੁਲ ਜੀ, ਦੇਖੋ ਬੈਲਜੀਅਮ ਤੇ ਇਜਿਪਟ ਦਾ ਮੈਚ ਇੱਕ ਤਾਂ ਪਹਿਲਾਂ ਬਰਾਬਰ ਰਿਹਾ, ਬਹੁਤ ਤਕੜਾ ਮੈਚ ਹੋਇਆ। ਇਜਿਪਟ ਨੇ ਪਹਿਲਾਂ ਸਕੋਰ ਕੀਤਾ ਤੇ ਬੈਲਜੀਅਮ ਨੂੰ ਪੂਰਾ ਜ਼ੋਰ ਲਾ ਕੇ ਇਹ ਮੈਚ ਬਰਾਬਰ ਕਰਨਾ ਪਿਆ। ਪਰ ਉਸ ਤੋਂ ਜਿਹੜਾ ਪਹਿਲਾ ਮੈਚ ਹੋਇਆ ਨਾ, ਸਪੇਨ ਵਰਸਿਸ ਕਾਬੋ ਵਰਲਡੇ, ਜਦੋਂ ਆਪਾਂ ਪ੍ਰੋਗਰਾਮ ਚੱਲ ਰਿਹਾ ਸੀ ਉਦੋਂ ਮੈਚ ਸ਼ੁਰੂ ਹੋਇਆ ਸੀ ਦੇਵ ਜੀ। ਔਰ ਦੇਖੋ ਸਪੇਨ ਨੂੰ ਮੋਸਟ ਐਨਾਲਿਸਟ ਕਹਿੰਦੇ ਨੇ ਵੀ ਦੇ ਆਰ ਨੰਬਰ 1 ਜਾਂ ਨੰਬਰ 2 ਟੂ ਪਿਕ ਦਿਸ ਵਰਲਡ ਕੱਪ। ਉਹਨਾਂ ਤੋਂ ਕੱਲ ਇੱਕ ਵੀ ਗੋਲ ਕਾਬੋ ਵਰਲਡੇ ਨੇ ਹੋਣ ਨਹੀਂ ਦਿੱਤਾ। ਤੇ ਉਹਨਾਂ ਦੇ ਜਿਹੜੇ 40 ਸਾਲ ਦਾ ਗੋਲੀ ਸੀਗਾ ਵਾਜੀਨਾ, ਉਹਦੇ ਤਕਰੀਬਨ ਮੈਚ ਖੇਡਦੇ ਹੋਏ ਦੇਵ ਜੀ 2 ਮਿਲੀਅਨ ਉਹਨਾਂ ਦੇ ਫੈਨ ਫੋਲੋਇੰਗ ਜਿਹੜੇ ਸੀ ਉਹ ਵੱਧ ਗਏ ਇੰਸਟਾਗ੍ਰਾਮ ਤੇ। ਤੇ ਕੱਲ ਰਾਤ ਤੱਕ ਉਹਨਾਂ ਦੇ 6.5 ਮਿਲੀਅਨ ਫਾਲੋਅਰਸ ਹੋ ਗਏ, ਜਿਹੜੇ ਕਿ 50,000 ਤੋਂ ਵੀ ਘੱਟ ਸੀਗੇ ਥਰੂ ਆਊਟ ਹਿਸ ਕਰੀਅਰ।
0: ਵਾਓ ਵਾਓ ਵਾਓ।
1: ਸੋ ਇੰਨੇ ਵਧੀਆ ਸੇਵਸ ਉਹਨਾਂ ਨੇ ਕੀਤੇ ਐਟ ਦਿਸ ਏਜ 40 ਸਾਲ ਦੀ ਉਮਰ ਦੇ ਵਿੱਚ। ਤੁਸੀਂ ਇਉਂ ਕਹਿ ਸਕਦੇ ਹੋ ਕਿ 90 ਮਿੰਟ ਦੀ ਖੇਡ ਜਿਹੜੀ ਸੀਗੀ ਉਹ ਖੇਡੀ ਤਾਂ ਕੱਪ ਵਰਲਡੇ ਦੇ ਸੈਕਸ਼ਨ ਜੀ ਉਹਨਾਂ ਦੀ ਡੀ ਦੇ ਆਲੇ ਦੁਆਲੇ ਖੇਡੀ ਗਈ, ਪਰ ਉਹਨਾਂ ਨੇ ਮਾਂ ਦਿਆ ਪੁੱਤਾਂ ਨੇ ਇੱਕ ਵੀ ਗੋਲ ਸਪੇਨ ਨੂੰ ਕਰਨ ਨਹੀਂ ਦਿੱਤਾ। ਔਰ ਖਾਸ ਕਰਕੇ ਗੋਲੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਜੀ ਓਨੀ ਘੱਟ ਹੈ। ਤੇ ਫਿਰ ਉਸ ਤੋਂ ਬਾਅਦ ਸਾਊਦੀ
0: ਅਰੇਬੀਆ ਜਨਾਬ,
1: ਐਂਡ ਸਕੋਰ ਸਰ 0-0 ਜੀ, ਸਕੋਰਲੈਸ। ਬਹੁਤ ਵਧੀਆ ਸਪੇਨ ਦੇ ਅਗੇਂਸਟ ਕਾਬੋ ਵਰਲਡੇ ਖੇਡ ਕੇ ਗਏ ਨੇ।
0: ਓਕੇ ਸਰ, ਦੂਸਰਾ ਮੈਚ
1: ਤੇ ਫਿਰ ਤੀਸਰਾ ਮੈਚ ਜੀ ਬੈਲਜੀਅਮ ਤੇ ਇਜਿਪਟ ਦਾ ਵੀ 1-1 ਬਰਾਬਰ ਰਿਹਾ। ਫਿਰ ਸਾਊਦੀ ਅਰੇਬੀਆ ਤੇ ਉਰੂਗੁਏ ਦਾ ਜਿਹੜਾ ਮੈਚ ਸੀਗਾ ਜੀ ਉਹ ਵੀ ਸਾਊਦੀ ਅਰੇਬੀਆ ਨੇ ਜਿੱਤ ਜਾਣਾ ਸੀ, ਬਟ ਅਖੀਰਲੇ 2-3 ਮਿੰਟਾਂ ਦੇ ਵਿੱਚ ਉਰੂਗੁਏ ਨੇ ਗੇਮ ਦੇ ਵਿੱਚ ਵਾਪਸੀ ਕੀਤੀ ਆ, ਉਹ ਵੀ 1-1 ਤੇ ਫਿਨਿਸ਼ ਹੋਇਆ। ਤੇ ਫਿਰ ਲਾਸਟ ਮੈਚ ਆਫ ਦਾ ਡੇ ਸੀਗਾ ਜੀ ਇਰਾਨ ਵਰਸਿਸ ਨਿਊਜ਼ੀਲੈਂਡ, ਇਹ ਸੀਗਾ ਜੀ ਟਾਕ ਆਫ ਦਾ ਟਾਊਨ ਦੇਵ ਜੀ, ਸਪੈਸ਼ਲੀ ਫੋਰ ਆਵਰ ਕਮਿਊਨਿਟੀ। ਸਰਪ੍ਰੀਤ ਸਿੰਘ ਜਿਹੜੇ ਨਿਊਜ਼ੀਲੈਂਡ ਨੂੰ ਰੀਪ੍ਰੈਜੈਂਟ ਕਰਦੇ ਨੇ, ਜਰਸੀ ਨੰਬਰ 10 ਤੇ ਅਟੈਕਿੰਗ ਮਿਡਫੀਲਡਰ ਨੇ, ਪਹਿਲੇ ਸਿੱਖ ਇੰਡੀਅਨ ਓਰਿਜਨ ਵਾਲੇ ਜਾਂ ਪੰਜਾਬੀ ਓਰਿਜਨ ਵਾਲੇ ਨੌਜਵਾਨ ਬਣੇ ਨੇ ਜਿਨ੍ਹਾਂ ਨੇ ਕਿ ਫੀਫਾ ਵਰਲਡ ਕੱਪ ਦੇ ਵਿੱਚ ਪਾਰਟੀਸਿਪੇਟ ਕੀਤਾ। ਚੰਗੀ ਖੇਡ ਖੇਡੀ, 90 ਮਿੰਟ ਤੱਕ ਪੂਰਾ ਮੈਚ ਉਹਨਾਂ ਨੇ ਖੇਡਿਆ। ਔਰ ਇਹ ਮੈਚ ਨਿਊਜ਼ੀਲੈਂਡ ਤੇ ਇਰਾਨ ਦਾ ਵੀ 2-2 ਦੀ ਬਰਾਬਰੀ ਤੇ ਹੋ ਨਿਬੜਿਆ ਜੀ। ਸੋ ਕੱਲ ਕਿਸੇ ਵੀ ਮੈਚ ਵਿੱਚ ਕੋਈ ਵੀ ਟੀਮ ਨਹੀਂ ਜਿੱਤੀ, ਸਾਰੇ ਦੇ ਸਾਰੇ 4 ਮੈਚ ਜਿਹੜੇ ਆ ਉਹ ਡਰਾ ਰਹੇ ਨੇ। ਤੇ ਅੱਜ 3 ਮੈਚ ਹੋਣੇ ਆ ਜੀ, 3 ਵਜੇ ਫਰਾਂਸ ਵਰਸਿਸ ਸੈਨੇਗਲ ਆਮੋ ਸਾਹਮਣੇ ਹੋਣਗੇ। ਔਰ ਹਾਲਾਂਕਿ ਫਰਾਂਸ ਦੀ ਟੀਮ ਤਕੜੀ ਆ, ਪਰ ਯੂ ਨੋ ਜਿਸ ਤਰ੍ਹਾਂ
0: ਅੱਜ ਕੱਲ ਨਹੀਂ ਕੋਈ ਤਗੜੀ ਚੁਗੜੀ ਦੇਖੀ ਆ,
1: ਕੋਈ ਤਕੜੀ ਤੁਗੜੀ ਨਹੀਂ ਦੇਖਿਆ ਜੀ ਆਪਾਂ ਜੀ, ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਇਰਾਕ ਵਰਸਿਸ ਨਾਰਵੇ, ਇਹ ਮੈਚ ਦੀ ਇਸ ਕਰਕੇ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਵਿਊਵਰਸ਼ਿਪ ਹੋਣੀ ਆ। ਅਰਲਿੰਗ ਹਾਲੈਂਡ ਜਿਹੜੇ ਨੇ ਨਾਰਵੇ ਨੂੰ ਰੀਪ੍ਰੈਜੈਂਟ ਕਰਦੇ ਨੇ, ਹੀ ਇਜ਼ ਵਨ ਆਫ ਦਾ ਟਾਪ ਪਲੇਅਰਸ ਜਦੋਂ ਤੁਸੀਂ ਯੂਰਪ ਦੀ ਜਾਂ ਪ੍ਰੀਮੀਅਰਸ਼ਿਪ ਦੀ ਗੱਲ ਕਰਦੇ ਹੋ ਤਾਂ ਉਹਨੂੰ ਦੇਖਣ ਵਾਸਤੇ ਇਸ ਮੈਚ ਦੀ ਵਿਊਵਰਸ਼ਿਪ ਬਹੁਤ ਜ਼ਿਆਦਾ ਹਾਈ ਹੋਏਗੀ। ਤੇ ਨਾਲ ਦੀ ਨਾਲ ਫਿਰ 9 ਵਜੇ ਅਰਜਨਟੀਨਾ ਤੇ ਅਲਜੀਰੀਆ, ਸੋ ਉਹਦੀ ਤਾਂ ਤੁਹਾਨੂੰ ਪਤਾ ਹੀ ਹੈ ਵਿਊਵਰਸ਼ਿਪ ਕਿੰਨੀ ਕੁ ਜ਼ਿਆਦਾ ਹੋਣੀ ਹੈ ਜਸਟ ਬਿਕੋਜ਼ ਆਫ ਲੈਨਲ ਮੈਸੀ ਨੇ ਉਹਦੇ ਵਿੱਚ ਖੇਡਣਾ ਜੀ।
0: ਅੱਛਾ, ਜਿਹੜਾ ਸਰਪ੍ਰੀਤ ਸੀ ਇਹ ਨਿਊਜ਼ੀਲੈਂਡ ਜੰਮਿਆ ਪਲਿਆ, ਉੱਥੋਂ ਦਾ ਇਹ ਖਿਡਾਰੀ ਹੈ ਅਤੇ ਇਹ ਪਹਿਲੀ ਵਾਰ ਖੇਲਿਆ। ਇਰਾਨ ਬਨਾਮ ਨਿਊਜ਼ੀਲੈਂਡ ਵੱਲੋਂ ਇਸ਼ਤਿਹਾਰ ਦਿੱਤਾ ਗਿਆ, ਜਿਹੜੇ ਇਰਾਨ ਸਟੇਡੀਅਮ ਦੇ ਅੰਦਰ ਇੰਨੇ ਇਰਾਨੀ ਸੀ ਸਪੋਰਟ ਤੇ ਬਹਿ ਬਹਿ ਜਾ ਕਰਾਤੀ, ਤੇ ਉਸ ਤੋਂ ਬਾਅਦ ਬਾਹਰ ਖੜੇ ਸੀਗੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਇਰਾਨੀ ਗਵਰਨਮੈਂਟ ਤੇ ਇਰਾਨੀ ਟੀਮ ਲਈ, ਕਿਉਂਕਿ ਇਰਾਨੀ ਟੀਮ ਅੰਡਰ ਇਰਾਨੀ ਗਵਰਨਮੈਂਟ ਖੇਲ ਰਹੀ ਹੈ ਨਾ, ਉਹਦੇ ਲਈ ਪ੍ਰੋਟੈਸਟ ਕਰ ਰਹੇ ਸੀ। ਜਿਹੜੇ ਝੰਡੇ ਉਹਨਾਂ ਕੋਲ ਫੜੇ ਸੀਗੇ ਉਹ ਸਟੇਡੀਅਮ ਵਿੱਚ ਅਲਾਊਡ ਨਹੀਂ ਸੀਗੇ, ਬਹੁਤ ਰੌਲਾ ਰੱਪਾ ਪਿਆ। ਹੁਣ ਦੱਸਦੇ ਆ ਇਰਾਨ ਦੀ ਟੀਮ ਨੂੰ US ਤੋਂ ਬਾਹਰ ਜਾਣਾ ਪਏਗਾ ਜੀ।
1: ਇਰਾਨ ਦੀ ਟੀਮ ਜਿਹੜੀ ਆ, ਦੇਖੋ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੈਟਅਪ ਕੀਤਾ ਹੈਗਾ ਕਿ ਉਹ ਮੈਕਸੀਕੋ ਦੇ ਵਿੱਚ ਸਟੇ ਕਰਦੇ ਨੇ ਤੇ ਗੇਮਸ ਆ ਕੇ ਇਧਰਲੇ ਪਾਸੇ ਖੇਡਦੇ ਨੇ, ਸੋ ਦੈਟ ਵਾਜ਼ ਓਰਿਜਿਨਲੀ ਪਲੈਨਡ ਐਸ ਵੈਲ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਖਦਸ਼ਾ ਸੀਗਾ। ਔਰ ਇਹੀ ਰੀਜ਼ਨ ਸੀਗਾ ਇਰਾਨ ਵਾਲੇ, ਉਹਨਾਂ ਦੀ ਜਿਹੜੀ ਸਰਕਾਰ ਸੀ ਉਹ ਵੀ ਪਹਿਲਾਂ ਤਾਂ ਇਹ ਕਹਿ ਰਹੇ ਸੀ, ਕਿਉਂਕਿ ਵਾਰ ਦਾ ਜਿਹੜਾ ਇਸ਼ੂ ਚੱਲਦਾ ਸੀ ਵੀ ਅਸੀਂ ਤਾਂ ਉੱਥੇ USA 'ਚ ਮੈਚ ਹੀ ਨਹੀਂ ਖੇਡਣੇ, ਸਾਡੇ ਮੈਚ ਵੀ ਮੈਕਸੀਕੋ 'ਚ ਕਰਾਓ, ਪਰ ਫੀਫਾ ਨੇ ਉਸ ਗੱਲ ਤੇ ਤਵੱਜੋ ਨਹੀਂ ਦਿੱਤੀ, ਨਹੀਂ ਮੰਨੇ ਉਹ ਗੱਲ ਦੇ, ਸੈਡ ਇਟਸ ਟੂ ਲੇਟ,
0: ਤੇ ਫਿਰ ਇਸ ਕਰਕੇ ਕਿੰਨੇ ਕਰਨਗੇ ਇਧਰ ਨੂੰ ਖੇਡ ਕੇ ਫੇਰ ਉਧਰ।
1: ਜੀ ਬਿਲਕੁਲ,
0: ਓ ਪੂਅਰ ਪੀਪਲ, ਪਹਿਲੇ ਥੱਕੇ ਹਾਰੇ ਹੁੰਦੇ ਆ ਮੁੜ ਕੇ ਭਜਾਈ ਫਿਰੋ ਇਹਨਾਂ ਨੂੰ। ਠੀਕ ਹੈ, NBA ਵੀ ਖਤਮ ਹੋ ਗਿਆ, ਸਟੈਨਲੀ ਕੱਪ ਵੀ ਖਤਮ ਹੋ ਗਿਆ, ਹੋਰ ਕੀ ਚੱਲ ਰਿਹਾ ਅੱਜ ਕੱਲ ਫੀਫਾ ਤੋਂ ਬਿਨਾਂ? ਬਲੂ ਜੇ ਵਾਲੇ ਆ, ਇਹਨਾਂ ਨੇ ਅੱਜ ਖੇਡਣਾ ਮੇਰੇ ਖਿਆਲ।
1: ਬਲੂ ਜੇਸ ਨੇ ਬੋਸਟਨ ਰੈੱਡ ਸੌਕਸ ਦੇ ਨਾਲ ਅੱਜ ਗੇਮ ਨੰਬਰ 3645 ਅੱਜ ਰਾਤ ਨੂੰ ਫਸਟ ਪਿੱਚ ਹੋਏਗੀ। ਇਸ ਤੋਂ ਬਿਨਾਂ ਹਾਕੀ ਦੇ ਜਿਹੜੇ ਫੈਨਸ ਨੇ, ਟੋਰਾਂਟੋ ਮੇਪਲ ਲੀਫ ਦੇ ਫੈਨ ਹੀ ਕਹਿ ਲਓ, ਹਾਕੀ ਦੇ ਤਾਂ ਕਾਹਦੇ ਨੇ, ਉਹਨਾਂ ਦੀ ਜਿਹੜੀ ਟੀਮ ਹੈ ਟੋਰਾਂਟੋ ਮਾਰਲੀਜ, ਉਹ ਕਾਲਡਰ ਕੱਪ ਦੇ ਫਾਈਨਲ 'ਚ ਪਹੁੰਚੀ ਹੋਈ ਆ, ਜਿਹੜਾ ਕਿ ਅਮੈਰੀਕਨ ਲੀਗ ਦਾ ਹੁੰਦਾ ਕੱਪ। ਔਰ ਆਪਾਂ 2-0 ਦੇ ਨਾਲ ਬੈਸਟ ਆਫ 7 ਦੀ ਸੀਰੀਜ਼ ਦੇ ਵਿੱਚ ਅੱਗੇ ਚੱਲ ਰਹੇ ਸ਼ਿਕਾਗੋ ਬੋਲਸ ਤੋਂ, ਔਰ ਗੇਮ ਨੰਬਰ 3 ਜਿਹੜੀ ਹੈ ਅੱਜ ਕੋਕਾਕੋਲਾ ਕੋਲੋਸੀਅਮ ਦੇ ਵਿੱਚ ਸ਼ਾਮ ਨੂੰ ਜਿਹੜੀ ਹੈ ਜੀ 7 ਵਜੇ ਹੋਣੀ।
0: ਆਲਰਾਈਟ ਮਾਈ ਫਰੈਂਡ, ਕੋਈ ਲਿਸਟਿੰਗ ਵਗੈਰਾ ਜੀ ਹੈ ਉਹ ਵੀ ਦੱਸ ਦਿਓ।
1: ਲਿਸਟਿੰਗ ਆਪਣੀ 5 ਸੀਗੀਆਂ ਜੀ, 5 ਦੇ ਵਿੱਚੋਂ ਇੱਕ ਲੀਜ਼ ਹੋ ਗਈ, ਇੱਕ ਸੋਲਡ ਹੋ ਗਈ, ਤੇ ਇੱਕ ਨਵੀਂ ਜਿਹੜੀ ਆਪਾਂ ਕੱਲ ਕਿਹਾ ਸੀ ਕਿ ਥਰਸਡੇ ਨੂੰ ਮਾਰਕੀਟ ਦੇ ਵਿੱਚ ਆ ਜਾਏਗੀ, ਉਹਦੇ ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਮੈਡੋਵੈਲ ਵਿਲੇਜ ਦਾ ਏਰੀਆ ਜੀ, ਮੈਕਲੋਗਲਿਨ ਐਂਡ ਡੈਰੀ, ਖਾਸ ਕਾਫੀ ਇਸ ਦੀ ਡਿਮਾਂਡਿੰਗ ਏਰੀਆ ਹੈਗਾ। ਇਟਸ ਅ 4-bedroom ਹਾਊਸ ਬੈਕਿੰਗ ਆਨ ਟੂ ਦ ਪਾਰਕ, ਨੀਬਨ ਪਾਰਕ, ਉਹ ਵੀ ਕਾਫੀ ਮਸ਼ਹੂਰ ਹੈ, ਉਸ ਨੂੰ ਬੈਕ ਕਰਦਾ ਇਹ ਘਰ ਹੈ ਜੀ। 4-bedroom ਦਾ ਫਿਨਿਸ਼ਡ ਬੇਸਮੈਂਟ ਹੈ ਔਰ ਡਬਲ ਡੋਰ ਐਂਟਰੈਂਸ ਹੈ, ਪੂਰਾ ਲੈਮੀਨੇਟ ਫਲੋਰਿੰਗ ਆ ਥਰੂ ਆਊਟ ਦਾ ਹਾਊਸ। ਇਸ ਦੀ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੇਰਾ ਨੰਬਰ ਹੈ ਜੀ 416-669-1423, 416-669-1423। ਤੇ ਜਿੰਨੀ ਦੇਰ ਤੱਕ ਦੇਵ ਜੀ ਵਰਲਡ T20 ਕੁੜੀਆਂ ਦੇ ਵਰਲਡ ਕੱਪ ਦੀ ਗੱਲ ਨਹੀਂ ਕਰਦੇ, ਰੈਪ ਅਪ ਨਿਕਲ ਮੈਂ ਕਰਨਾ। ਸ਼੍ਰੀਲੰਕਾ ਤੇ ਨਿਊਜ਼ੀਲੈਂਡ ਦਾ ਜਿਹੜਾ ਜੀ ਕਰੰਟਲੀ ਲਾਈਵ ਮੈਚ ਚੱਲ ਰਿਹਾ ਹੈ ਤੇ ਕੱਲ ਨੂੰ ਇੰਡੀਆ ਦਾ ਹੋਣਾ ਹੈਗਾ। ਮੈਂ ਇਸ ਮੈਚ ਦੀ ਸਕੋਰ ਦੱਸ ਦਿੰਦਾ, ਨਿਊਜ਼ੀਲੈਂਡ ਨੇ 150 ਰਨ ਬਣਾਏ ਨੇ ਜੀ 6 ਵਿਕਟਾਂ ਦੇ ਨੁਕਸਾਨ ਤੇ, ਜਵਾਬ ਵਿੱਚ ਸ਼੍ਰੀਲੰਕਾ ਦੇ 94, 94 ਰਨ, 4 ਖਿਡਾਰੀ ਆਊਟ, 36 ਬਾਲਾਂ ਤੇ 57 ਰਨ ਚਾਹੀਦੇ ਨੇ ਜੀ। ਤਕੜਾ ਮੁਕਾਬਲਾ ਹੋ ਰਿਹਾ, ਸੋ ਦੇਖਦੇ ਹਾਂ ਕਿਹੜੀ ਟੀਮ ਇਸ ਦੇ ਵਿੱਚ ਬਾਜ਼ੀ ਮਾਰਦੀ ਹੈ। ਦੋਨੋਂ ਟੀਮਾਂ ਆਪਣਾ ਪਹਿਲਾ ਮੈਚ ਹਾਰ ਚੁੱਕੀਆਂ ਨੇ ਤੇ ਕੱਲ ਨੂੰ ਆਪਣੀ ਟੀਮ ਇੰਡੀਆ ਜਿਹੜੀ ਹੈ ਜੀ ਲੜਕਿਆਂ ਦੀ ਅਫਗਾਨਿਸਤਾਨ ਦੇ ਨਾਲ ਸਵੇਰੇ 4 ਭਿੜੇਗੀ। ਇਟਸ ਅ 1-day ਮੈਚ ਤੇ ਵਰਲਡ ਕੱਪ ਦੇ ਵਿੱਚ ਵੀ ਆਪਣੀ ਟੀਮ ਦਾ ਕੱਲ ਨੂੰ ਮੁਕਾਬਲਾ ਹੈ ਇੰਡੀਆ ਵਰਸਿਸ ਨੈਦਰਲੈਂਡਸ, 9:30 AM ਈਸਟਰਨ ਸਟੈਂਡਰਡ ਟਾਈਮ ਦੇ ਨਾਲ ਮੈਚ ਸ਼ੁਰੂ ਹੋਏਗਾ। ਔਰ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
0: ਇੱਕ ਐਸਾ ਮੈਚ ਆ ਜਿਹਦੇ ਆਪਣੇ ਇੱਥੇ ਓਨਟੇਰੀਓ 'ਚ ਸਾਰਿਆਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ, ਚਾਹੇ ਉਹ ਇੰਡੀਅਨ ਆ, ਪਾਕਿਸਤਾਨੀ ਆ, ਗੁਜਰਾਤੀ ਆ, ਚਾਹੇ ਕੈਨੇਡੀਅਨ ਆ, ਜਮੈਕਨ ਆ, ਗਾਨਾ ਦਾ ਚੱਕਰ ਵੀ ਪਿਆ ਹੋਇਆ, ਉਹ ਹੈ ਪੈਟਰੋਲ ਦੀਆਂ ਕੀਮਤਾਂ। ਅੱਜ ਅੱਧੀ ਰਾਤੋਂ 4 ਸੈਂਟ ਪ੍ਰਾਈਸ ਥੱਲੇ ਆਏਗੀ ਤੇ ਇਹ ਵੀਕ 'ਚ 2-3 ਝਟਕੇ ਹੋਰ ਥੱਲੇ ਆਉਣ ਨੂੰ ਅਸਾਰ ਨਜ਼ਰ ਆ ਰਿਹਾ ਜਨਾਬ।
1: ਬਿਲਕੁਲ ਜੀ, ਔਰ ਗਾਨਾ ਦੇ ਜਿਹੜੇ ਪਲੇਅਰ ਦੀ ਤੁਸੀਂ ਗੱਲ ਕੀਤੀ ਹੈ ਉਸ ਦਾ ਵੀ ਇਸ਼ੂ ਚੱਲ ਰਿਹਾ, ਥਾਮਸ ਪਾਲਟੇ, ਉਹਨਾਂ ਦੇ ਉੱਤੇ ਨਾ ਕੇਸ ਚੱਲ ਰਹੇ ਨੇ ਰੇਪ ਤੇ ਸੈਕਸੁਅਲ ਅਸੌਲਟ ਤੇ ਇਨ ਇੰਗਲੈਂਡ, ਉਹਦੇ ਕਰਕੇ ਉਹਨਾਂ ਦੀ ਐਂਟਰੀ ਜਿਹੜੀ ਹੈ ਕੈਨੇਡਾ ਦੇ ਵਿੱਚ ਡਿਨਾਈ ਕੀਤੀ ਗਈ ਹੈ। ਕੱਲ ਨੂੰ ਗਾਨਾ ਦਾ ਮੈਚ ਹੈ ਪਨਾਮਾ ਦੇ ਨਾਲ ਸ਼ਾਮ ਨੂੰ 7 ਔਰ ਸਪੈਸ਼ਲ ਕੋਰਟ ਕੇਸ ਉਹਨਾਂ ਵਾਸਤੇ ਅੱਜ ਸਵੇਰ ਦਾ 9:30 ਦਾ ਫੈਡਰਲ ਕੋਰਟ ਦੇ ਵਿੱਚ ਚੱਲ ਰਿਹਾ, ਉਹਦਾ ਜਦੋਂ ਰਿਜ਼ਲਟ ਆਏਗਾ ਪਤਾ ਲੱਗੇਗਾ ਕਿ ਉਹਨਾਂ ਨੂੰ।
0: ਜੇ ਆਪਣਾ ਪ੍ਰੋਗਰਾਮ ਚੱਲਦੇ ਹੋਏ ਰਿਜ਼ਲਟ ਆਏਗਾ ਪਲੀਜ਼ ਫੋਨ ਕਰਕੇ ਦੱਸ ਦਿਓ।
2: ਬਿਲਕੁਲ ਨਜ਼ਦੀਕ ਕਾਲ 905-671-1800, 905-671-1800।
3: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
0: Are you ready? Tikka Junction Lay 647-429-4040. Catering karoni hai choti vade function lay, no problem. 647-429-4040. Live cooking karoni hai kare, no problem. 647-429-4040. Tusi inna re banquet hall ya lounge vich choti vadi party karni hai, no problem. 647-429-4040. 647-429-4040.
4: हर महीने मैकेनिक नु पैसे दे दंदे हो, ट्रक खरीदे आया मैकेनिक नु गोद ले ले।
5: ओ मैं की करा, ये पुराना ट्रक ता रोज नखरे करता है।
4: नखरे छड़ो ते सिद्धे जाओ निस्को ट्रक सेल्स ते।
6: वधिया हालत वाले यूज्ड ट्रक्स, ट्रक बेचना होवे या खरीदना, रेट बिल्कुल वाजब लौंदे ने।
4: फाइनेंस दी सुविधा भी उपलब्ध है,
6: मतलब जेब भी सेफ ते घर वाली भी खुश। बस फिर आज ही चलते हैं निस्को ट्रक सेल्स, टोरब्रम डेरी दे नजदीक, 7055 टोरब्रम रोड मिसीसागा। कॉल 647-581-9999। ट्रक ऐसे के मैकेनिक भी कहेगा हुन मैं की करा।
7: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab. Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
8: Indian Fruitland, one stop for all your grocery needs.
9: ले इको जगह तो कितने सारा कुछ मिलता है। दो चीजा ले एक जगह रुको, फिर अगलिया दो दी दूसरी जगह रुको।
8: इंडियन फ्रूटलैंड है सच्ची, वन स्टॉप फॉर ऑल योर ग्रोसरी नीड्स। सब तो वधिया ग्रोसरी, सब तो वधिया प्राइसेस से आज ही पहुंचो। हुन इंडियन फ्रूटलैंड दी सतवीं लोकेशन भी खुल गई है, ऑन 25 सैंडलवुड पार्कवे नियर होरांथ्रो स्ट्रीट ब्रैम्पटन।
0: आई एम जे पाटला And you are not. Muskoka अंदर 1.5 एकड़ ते 2600 square foot दी cottage sale ते आई है. 3 bedroom, 2.5 washroom हैं. High end दे furniture ना fully furnished है. $30,000 दा generator अते 14x14 feet दा pad भी बनया है. 2 साल दी नमी cottage $100,000 दी income generate कर दी है. 12x30 foot दा deck है, plus walkout basement भी है. Muskoka room भी furnished कीता गया है. पिछे पानी है अते खूबसूरत है। क्लब हाउस बन रहा है जिथे स्विमिंग पूल भी होवेगा। बीच भी नजदीक है। जानकारी लिए कॉल जितेंद्र गंदम 416-265-2222 416-265-2222।
10: हर कोई चाहुंदा है कि ओदा घर सब तो सोना दिखे, ते जे तुसी भी एही चाहुंदे हो ता मिलो ट्रिपल ए लैंडस्केपिंग कंपनी लिमिटेड वालेयां नू। जे अपने घर दे बैकयार्ड नू बनाउणा चाहुंदे हो होर भी खूबसूरत, या फिर करवाउणा चाहुंदे हो लैंडस्केपिंग या इंटरलॉकिंग, सारा काम टॉप दा करांगे अते सब तो बेस्ट रेट्स भी देणगे। ट्रिपल ए लैंडस्केपिंग, कॉल 647-784-1213, 647-784-1213।
11: गल ऐदा है कि तुहाडा ना दंद कढ़ना पएगा।
12: ओ डॉक्टर साहब किन्ने के पैसे लग जाणगे जी?
11: लगभग 300 रुपए।
12: अच्छा तुसी इदां करो, 50 रुपए ले लो, थोड़ा जिहा ढिल्ला कर दियो, कढ मैं आपे लेना
11: है।
13: फिट्टे मुँह तेरे।

0: ਰਾਈਟ, ਖਬਰਾਂ 'ਚ ਖਬਰ ਇਹ ਹੈ, ਸਵੀਡਨ ਵਾਲਿਆਂ ਨੇ ਆਖਿਆ ਜਿਹੜੇ ਮਾਈਗ੍ਰੈਂਟ ਆਉਂਦੇ ਆ ਉਹਨਾਂ ਬਾਰੇ ਸਾਡੇ ਕੋਲ ਜਾਣਕਾਰੀ ਪਹੁੰਚਣੀ ਚਾਹੀਦੀ ਆ ਤਾਂ ਕਿ ਪਤਾ ਲੱਗੇ ਜਿਹੜੇ ਇਲੀਗਲ ਲੋਕ ਆ ਕਿੱਧਰ ਤੁਰੇ ਫਿਰਦੇ ਆ। ਇਥੀਓਪੀਆ 'ਚ ਬੱਸ ਹਾਦਸਾ ਹੋਇਆ, 31 ਲੋਕ ਆ ਜਿਹੜੇ ਵਿਚਾਰੇ ਉੱਥੇ ਮਾਰੇ ਗਏ। ਓਵਰਡੋਜ਼ ਜਿਹੜੇ ਆਪਣੇ ਇੱਥੇ ਕੈਨੇਡਾ 'ਚ ਹੋ ਰਿਹਾ ਉਹਦੀ ਗਿਣਤੀ ਅੱਗੇ ਨਾਲੋਂ ਘੱਟ ਰਹੀ ਆ, 23% ਘਟੀ ਆ। 2025 ਦੇ ਵਿੱਚ 5,608 ਮੌਤਾਂ ਹੋਈਆਂ ਜਿਹੜੀਆਂ ਕਿ ਅੱਗੇ ਤੋਂ ਜਿਹੜਾ ਇਹਨਾਂ ਦਾ ਆਂਕੜਾ ਬਹੁਤ ਵੱਡਾ ਹੁੰਦਾ ਸੀ। ਜਿਹੜੇ ਲੋਕ ਡਰੱਗ ਦਾ ਕੰਮ ਕਰਦੇ ਆ, ਡਰੱਗ ਟਰੱਕਾਂ ਰਾਹੀਂ ਅਮਰੀਕਾ ਤੋਂ ਇੱਧਰ ਇੱਧਰੋਂ ਅਮਰੀਕਾ ਲਿਆਉਂਦੇ ਆ ਜਾਂ ਆਪਣੇ ਕੈਨੇਡਾ ਦੇ ਅੰਦਰ ਇੱਕ ਸੂਬੇ 'ਚ ਦੂਜੇ ਸੂਬੇ ਲਿਆਉਂਦੇ ਆ, ਉਹਨਾਂ ਦੀਆਂ ਜਿਹੜੀਆਂ ਲੇਡੀਜ਼ ਘਰੇ ਰਹਿੰਦੀਆਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤਾਂ ਟਰੱਕ ਚਲਾਉਂਦਾ, ਜਿਹੜੇ ਹੋਰ ਟਰੱਕ ਚਲਾਉਂਦੇ ਉਹਨਾਂ ਦਾ ਰੋਟੀ ਨਹੀਂ ਚੱਲਦੀ, ਇਹਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਨੇ, ਮੇਰੇ ਕੋਲ ਗਹਿਣੇ ਗੱਟੇ ਨੇ, ਸੂਟ ਜਦੋਂ ਮਰਜ਼ੀ ਲੈ ਲਾਂ, ਕੰਮ ਕਦੇ ਮੈਂ ਕੀਤਾ ਨਹੀਂ। ਕੋਈ ਪਤਾ ਤਾਂ ਹੋਏਗਾ ਨਾ, ਘੜੀਆਂ ਵੀ ਮਹਿੰਗੀਆਂ ਮਹਿੰਗੀਆਂ ਲਾਈਆਂ, ਪਤਾ ਤਾਂ ਹੋਏਗਾ ਨਾ। ਜੇ ਤੁਹਾਨੂੰ ਪਤਾ ਕਿ ਤੁਹਾਡਾ ਘਰ ਵਾਲਾ ਜਾਂ ਤੁਹਾਡਾ ਭੈਣ ਭਰਾ ਕੋਈ ਇਹੋ ਜਿਹੇ ਕੰਮ ਕਰਦਾ, ਯਾਰ ਰਿਪੋਰਟ ਰਿਪਾਰਟ ਕਰਕੇ ਫੜਾਈ ਦਿਓ, ਕਿਉਂ ਕੈਨੇਡਾ ਦਾ ਸੱਤਿਆਨਾਸ਼ ਕਰਨ 'ਤੇ ਆਏ ਹੋਏ ਹੋ। ਕੱਲ੍ਹ 3 ਬੰਦਿਆਂ ਨੂੰ ਫੜਿਆ ਜਿਨ੍ਹਾਂ ਕੋਲ ਡਰੱਗ, ਫਾਇਰ ਆਰਮ ਅਤੇ ਕੁਛ ਹੋਰ ਚੀਜ਼ਾਂ ਫੜੀਆਂ ਗਈਆਂ। ਜਿਵੇਂ ਕੱਲ੍ਹ ਪੁਰਬਾ ਸਾਹਿਬ ਨੇ ਆਖਿਆ ਸੀ, ਜਪਾਨ ਦਾ ਜਿਹੜਾ ਪਰਸੋਂ ਮੈਚ ਸੀਗਾ ਉਸ ਸਿਲਸਿਲੇ 'ਚ ਜਪਾਨ ਦੇ ਜਿਹੜੇ ਲੋਕ ਨੇ ਮੈਚ ਖਤਮ ਹੋਣ ਤੋਂ ਬਾਅਦ ਸਾਰੀ ਸਫਾਈ ਕੀਤੀ ਉਹਨਾਂ ਨੇ ਸਟੇਡੀਅਮ ਦੀ, ਜਿੱਥੇ ਜਪਾਨੀ ਬੈਠੇ ਸੀਗੇ, ਜਿੰਨਾ ਗੰਦ ਸੀ ਉੱਥੋਂ ਉਹਨਾਂ ਨੇ ਚੱਕਿਆ, ਸਾਰਾ ਚੱਕ ਚੁੱਕ ਕੇ ਉਹਨਾਂ ਨੇ ਸੁੱਟਿਆ। ਅਤੇ ਸਾਡੇ ਲਈ ਮੈਨੂੰ ਚਾਹੀਦਾ ਵੀ ਪੰਜਾਬ ਟਾਈਮ 'ਚ ਵੀ ਉਹਦੇ 10 ਬੰਦੇ ਜਪਾਨ ਦੇ ਇੱਥੇ ਭੇਜ ਦਿਓ, ਇੱਥੇ ਇਹਨਾਂ ਵਾਲਿਆਂ ਨੂੰ ਵੀ ਸਿਖਾਈ ਦੇ ਦਿਓ ਵੀ ਸਫਾਈ ਕਿਵੇਂ ਕਰੀਦੀ ਆ। ਆਪਣੇ ਨਿਊਯਾਰਕ ਨਿਕਸ ਦੇ ਜਿੱਤਣ ਦੇ ਨਾਲ 53 ਸਾਲਾਂ ਬਾਅਦ ਜਿੱਤਿਆ, ਮਾੜਾ ਮੋਟਾ ਮੇਪਲ ਲੀਫ ਵਾਲਿਆਂ ਦੇ ਵਿੱਚ ਸਾਹ 'ਚ ਸਾਹ ਆਇਆ, 20% ਕਹਿੰਦੇ ਹਾਂ ਹਾਂ ਅਸੀਂ ਵੀ ਜਿੱਤ ਸਕਦੇ ਹਾਂ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਆਪਣੇ ਫੀਫਾ ਚੱਲ ਰਿਹਾ ਤੇ ਬਲੂਜੇ ਚੱਲ ਰਹੇ ਆ, ਲੋਕੀ ਬੜੇ ਖੁਸ਼ ਨੇ, ਟੈਲੀਵਿਜ਼ਨ ਵੱਡੇ ਵੱਡੇ ਗਰਾਜਾਂ 'ਚ ਲਾਏ ਨੇ, ਫਰਿੱਜ ਫਰੁੱਜ ਰੱਖੇ ਨੇ, ਬਾਰਬਿਕਿਊ ਚੱਲ ਰਹੇ ਨੇ, ਤੇ ਇਸ ਇੱਕ ਤਰ੍ਹਾਂ ਦਾ ਫੈਸਟੀਵਲ ਹੈ ਫੀਫਾ ਜਿਹਨੂੰ ਇੰਜੋਏ ਕਰ ਰਹੇ ਨੇ। ਇਸ ਮੌਕੇ ਤੇ ਤੁਸੀਂ ਟੈਲੀਵਿਜ਼ਨ ਉੱਪਰ ਕੀ ਡਿਸਕਾਊਂਟ ਦੇ ਰਹੇ ਹੋ?
1: ਬਿਲਕੁਲ ਜੇ ਭਾਜੀ, ਸਾਡੇ ਕੋਲ ਸੈਮਸੰਗ ਨੇ ਕਿਉਂਕਿ ਸਪੋਂਸਰ ਕੀਤਾ ਜੀ ਫੀਫਾ ਵਰਲਡ ਕੱਪ, ਤੇ ਸੈਮਸੰਗ ਨੇ ਐਕਸਕਲੂਸਿਵ ਡੀਲ ਜਿਹੜੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਦਿੱਤੀਆਂ, ਜਿਹਦੇ 'ਚ 85 ਇੰਚ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ QLED $2,000 ਵਾਲਾ $1,299 ਦਾ ਅਸੀਂ ਦੇ ਰਹੇ ਜੀ। ਜਦਕਿ ਜਦੋਂ ਸਾਡਾ ਸਟਾਕ ਖਤਮ ਹੋ ਗਿਆ, ਜਿਹੜਾ ਸਪੈਸ਼ਲ ਸਟਾਕ ਆਇਆ, ਤੇ ਇਸ ਤੋਂ ਬਾਅਦ $1,800 ਤੋਂ ਘੱਟ ਨਹੀਂ ਮਿਲਣਾ। ਤੇ ਜਦੋਂ ਬਿਗ ਸਕਰੀਨ ਦੀ ਗੱਲ ਕਰਦੇ ਹਾਂ ਜੀ, 98 ਇੰਚ ਵੀ ਜਿਹੜਾ $3,500 ਵਾਲਾ $1,999 ਦਾ ਅਸੀਂ ਦੇ ਰਹੇ ਹਾਂ ਜੀ। ਇਹਦੇ 'ਚ $1,500 ਕਸਟਮਰ ਸੇਵ ਕਰ ਰਹੇ ਹੈ, ਤੇ ਜਦੋਂ ਸਾਡੇ ਕੋਲ ਇਹ ਟੀਵੀ ਖਤਮ ਹੋ ਗਿਆ ਤੇ ਫਿਰ ਦੁਬਾਰਾ $3,000 ਤੋਂ ਘੱਟ ਨਹੀਂ ਮਿਲਣਾ। 55 ਇੰਚ ਸਿਰਫ $399 ਦਾ $800 ਇਹਦੀ ਪ੍ਰਾਈਸ ਹੈ, ਤੇ 65 ਇੰਚ $699 ਦਾ ਇਹਦੀ $1,000 ਪ੍ਰਾਈਸ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ ਤੇ ਹੈ ਜੀ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 905-450-2828 ਨੰਬਰ ਹੈ ਜੀ।
0: ਸੁਲਤਾਨ ਜੀ, 98 ਇੰਚ ਵਾਲਾ ਟੀਵੀ ਕਿਉਂ ਲਕੋਈ ਬੈਠੇ ਹੋ, ਉਹਦੀ ਵੀ ਜਾਣਕਾਰੀ ਦਿਓ
1: ਜੀ। ਜੀ 98 ਇੰਚ ਬਿਲਕੁਲ ਜੀ, $3,500 ਤੋਂ $1,999 ਦਾ, ਇਹਦੇ 'ਚ $1,500 ਕਸਟਮਰ ਸੇਵ ਕਰ ਰਿਹਾ ਦੇ ਭਾਜੀ। ਔਰ ਇਹਦੇ 'ਚ ਇੱਕ ਚੀਜ਼ ਹੋਰ ਹੈ ਕਿ 48 ਆਵਰ 'ਚ ਰਾਈਟ ਵੇ ਸਟਾਕ ਹੈਗਾ, 48 ਆਵਰ 'ਚ ਡਿਲੀਵਰੀ ਸਕੈਜੂਅਲ ਹੋ ਜਾਏਗੀ। ਔਰ ਐਸੇ ਕਸਟਮਰ ਜੀ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਚਾਹੇ ਉਹਨਾਂ ਨੇ ਆਪ ਮੂਵ ਹੋਣਾ ਜਾਂ ਉਹਨਾਂ ਨੇ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਉਹਨਾਂ ਕਸਟਮਰਸ ਵਾਸਤੇ ਵੀ ਬਹੁਤ ਸਪੈਸ਼ਲ ਪ੍ਰਾਈਸ ਸਾਡੇ ਕੋਲ ਆਈ ਹੈ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5,000 ਵਾਲਾ $29.99 ਦਾ, ਤੇ $29.99 ਵੀ 6 ਮਹੀਨੇ 'ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀ�ं ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $10.99 ਦਾ, ਤੇ $10.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਹੈ ਜੀ, 905-450-2828 ਨੰਬਰ ਹੈ। ਈਵਨ ਜਿਹਨਾਂ ਨੇ ਸਿੰਗਲ ਸਿੰਗਲ ਪੀਸ ਲੈਣੇ ਆ ਉਹਨਾਂ ਵਾਸਤੇ ਵੀ ਸਪੈਸ਼ਲ 40% ਦਾ ਡਿਸਕਾਊਂਟ ਚੱਲ ਰਿਹਾ, 40% ਮੈਕਸਿਮਮ ਡਿਸਕਾਊਂਟ ਹੈ ਅਪਲਾਈਸਿਸ ਇੰਡਸਟਰੀ ਦਾ, ਜਿਹੜਾ ਕਿ ਬੋਵੇ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਅਸੀਂ ਆਪਣੇ ਕਸਟਮਰਸ ਨੂੰ ਦੇ ਰਹੇ ਹਾਂ। $2,500 ਵਾਲਾ ਫਰੈਂਚ ਡੋਰ ਫਰਿੱਜ, 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਸਿਰਫ $17.99 ਦਾ ਲੈ ਕੇ $800 ਕੱਲੇ ਫਰਿੱਜ ਖਰੀਦਣ ਤੇ ਤੁਸੀਂ ਸੇਵ ਕਰ ਲੈਣਾ। 905-450-2828 ਨੰਬਰ ਹੈ। ਤੇ ਜੇ ਡਿਸ਼ਵਾਸ਼ਰ ਲੈਣੀ ਹੈ ਉਹ 40 ਤੋਂ ਵੀ 50% ਡਿਸਕਾਊਂਟ ਤੇ ਦੇ ਰਹੇ ਸੀ। $1,000 ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਦੇ ਨਾਲ 499 ਦੀ ਮਿਲੇਗੀ। ਬੋਵੇਡ ਐਂਡ ਚੰਕੂਜ਼ੀ ਤੇ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 499 ਵੀ ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ। ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ, 905-450-2828।
0: ਸੁਲਤਾਨ ਜੀ 32 ਇੰਚ ਟੈਲੀਵਿਜ਼ਨ ਕਿੰਨੇ ਦਾ?
1: 32 ਇੰਚ ਟੈਲੀਵਿਜ਼ਨ ਮੇਰੇ ਕੋਲ ਸਟਾਕ ਚ ਪਿਆ ਜੀ। ਜੇ ਕੋਈ ਕਸਟਮਰ ਲੈਣਾ ਚਾਹੁੰਦੇ ਉਹਨਾਂ ਨੂੰ ਸਿਰਫ $99 ਦਾ, $99 ਦਾ 32 ਇੰਚ ਟੀਵੀ ਅਸੀਂ ਦੇ ਦਾਂਗੇ।
0: 32 ਇੰਚ ਟੈਲੀਵਿਜ਼ਨ $99 ਦਾ ਤੇ 40 ਇੰਚ ਟੀਵੀ
1: 40 ਇੰਚ ਟੀਵੀ 199 ਦਾ,
0: ਬੱਲੇ ਸ਼ੇਰਾ
1: 99
0: ਤੇ 50 ਇੰਚ ਟੀਵੀ
1: 50 ਇੰਚ ਟੀਵੀ 299 ਦਾ, ਸਿਰਫ 299
0: ਦਾ। ਤੇ 60 ਇੰਚ ਟੈਲੀਵਿਜ਼ਨ
1: 65 ਇੰਚ ਹੁੰਦਾ ਜੀ, 65 ਇੰਚ 699 ਦਾ ਸਪੈਸ਼ਲ ਪ੍ਰਾਈਸ ਹੈ।
0: ਵੈਰੀ ਗੁੱਡ ਵੈਰੀ ਗੁੱਡ। 55 ਇੰਚ ਵੀ ਹੁੰਦਾ ਜੀ ਕੋਈ?
1: ਹਾਂਜੀ 55 ਇੰਚ ਵੀ ਹੈ ਜੀ, 55 ਇੰਚ 399, ਸਿਰਫ 399 ਦਾ,
0: 399 ਦਾ 55 ਇੰਚ। ਇਹ ਸਾਰੇ ਦੇ ਸਾਰੇ ਟੈਲੀਵਿਜ਼ਨ ਚੱਕ ਲੋ ਜਾ ਕੇ ਅੱਜ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਨੀਅਰ ਚੰਗਿਊਜ਼ੀ, ਨੰਬਰ ਹੈ 905-450-2828। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਜਿਨ੍ਹਾਂ ਨੇ ਟਰੱਕ ਖਰੀਦਣੇ ਆ ਸੁਣੋ,
2: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
5: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ ਬਾਬਾ ਜੀ, ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
6: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
7: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਚੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਿਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822, ਐਕਸਟੈਂਸ਼ਨ ਹੈ 4।
8: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਕਹਿੰਦੇ ਨੇ ਬਦਾਮ ਖਾ ਕੇ ਅਕਲ ਆਉਂਦੀ ਹੈ, ਸੱਜਣਾ ਅਕਲ ਤਾਂ ਜ਼ਿੰਦਗੀ ਅੰਦਰ ਠੋਕਰਾਂ ਖਾ ਕੇ ਆਉਂਦੀ ਹੈ। ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
9: ਡਾਕਟਰ ਸਾਹਿਬ, ਪਿਛਲੇ ਕਈ ਦਿਨਾਂ ਤੋਂ ਮੈਂ ਬਹੁਤ ਪਰੇਸ਼ਾਨ ਆ, ਸਿਰ ਵਿੱਚ ਲਗਾਤਾਰ ਦਰਦ ਹੈ।
10: ਮੈਨੂੰ ਲੱਗਦਾ ਸਿਟੀ ਸਕੈਨ ਕਰਨਾ ਪੈਣਾ।
9: ਓਹੋ, ਬਿਮਾਰੀ ਮੈਨੂੰ ਹੈ ਸਰ, ਮੇਰਾ ਦੁਖਦਾ, ਪੂਰੇ ਸਿਟੀ ਦੀ ਸਕੈਨ ਕੀ ਕਰਨੀ ਹੈ?
11: ਫਿੱਟੇ ਮੁਤੇਰੇ।
0: ਕਿਰਨ ਜੀ, ਸਤਿ ਸ਼੍ਰੀ ਅਕਾਲ।
12: ਸਤਿ ਸ਼੍ਰੀ ਅਕਾਲ ਦੀਪ ਜੀ, ਕੀ ਹਾਲ ਚਾਲ ਆ?
0: ਹਾਲ ਚਾਲ ਵਧੀਆ ਨੇ, ਤਿਆਰੀਆਂ ਮੁਕੰਮਲ ਤੀਆਂ ਦੇ ਮੇਲੇ ਦੀਆਂ।
12: 100% ਬਿਲਕੁਲ ਜੀ, ਤਿਆਰੀਆਂ ਫੁੱਲ ਆਨ ਆ। ਔਰ ਬਿਲਕੁਲ ਜੀ, ਮੈਂ ਦੱਸ ਦਵਾਂ ਕਿ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ, ਸਿਰਫ ਔਰ ਸਿਰਫ 3 ਦਿਨ ਬਚੇ ਹੈਗੇ ਆ। ਸੋ ਜਿਹਨੇ ਹਲੇ ਤੱਕ ਆਪਣੀਆਂ ਟਿਕਟਾਂ ਨਹੀਂ ਲਈਆਂ, ਫਟਾਫਟ ਆਪਣੀਆਂ ਟਿਕਟਾਂ ਜਿਹੜੀਆਂ ਜੀ ਤੁਸੀਂ ਰਾਖਵੀਆਂ ਕਰ ਸਕਦੇ ਹੈਗੇ। 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24ਵੇਂ ਸਾਲ ਦੀਆਂ ਤੀਆਂ ਹੋਣ ਜਾ ਰਹੀਆਂ ਹੈਗੀਆਂ। ਬਹੁਤ ਸਾਰੇ ਗਿਫਟ ਅਤੇ ਬਹੁਤ ਸਾਰੇ ਕਲਾਕਾਰ ਜਿਹੜੇ ਆ ਜੀ ਇੱਥੇ ਪਹੁੰਚ ਰਹੇ ਆ। ਬਿਲਕੁਲ ਜੀ, ਕਲਾਕਾਰ ਮੈਂ ਜਿਹੜੇ ਜੀ ਦੱਸ ਦਵਾਂ, ਉਹਨਾਂ ਦੇ ਵਿੱਚੋਂ ਜੈਸਮਿਨ ਅਖਤਰ ਪਹਿਲੀ ਵਾਰੀ ਜਿਹੜਾ ਜੀ ਕੈਨੇਡਾ ਦੀ ਧਰਤੀ ਤੇ ਪਰਫਾਰਮ ਕਰਨ ਪਹੁੰਚ ਰਿਹਾ, ਨਾਲ ਦੀ ਨਾਲ ਮੰਨਤ ਨੂਰ ਵੀ ਪਹਿਲੀ ਵਾਰੀ ਆ ਰਿਹਾ, ਸੁਦੇਸ਼ ਕੁਮਾਰੀ ਜੀ ਬਹੁਤ ਟਾਈਮ ਬਾਅਦ ਪਹਿਲੀ ਵਾਰੀ ਉਹਨਾਂ ਨੇ ਕੈਨੇਡਾ ਦੇ ਵਿੱਚ ਏਸੀ ਤੀਆਂ ਤੇ ਪਰਫਾਰਮ ਕੀਤਾ ਸੀ, ਹੁਣ ਸੈਕਿੰਡ ਟਾਈਮ ਵੀ ਜਿਹੜਾ ਜੀ ਏਸੀ ਤੀਆਂ ਤੇ ਪਰਫਾਰਮ ਕਰਨ ਜਾ ਰਹੇ, ਨਾਲ ਦੀ ਨਾਲ ਮਾਸਟਰ ਸਲੀਮ ਜਿਹੜਾ ਜੀ ਆ ਰਹੇ ਨੇ।
0: ਔਰ ਇੱਕ ਸੈਕਿੰਡ
12: ਜੀ,
0: ਪ੍ਰਾਈਜ਼ ਰੱਖੀ ਹੈ $30।
12: ਬਿਲਕੁਲ ਜੀ,
0: ਮਾਸਟਰ ਸਲੀਮ ਹੀ 100 ਵਾਲਾ ਵਾ।
12: ਹਾਂ, ਉਹੀ ਤਾਂ ਗੱਲ ਹੈ ਜੀ, ਦੇਖੋ ਇਹੀ ਤਾਂ ਖੂਬਸੂਰਤੀ ਹੈ ਇਸ ਮੇਲੇ ਦੀ, ਕਿਉਂਕਿ ਅਫੋਰਡੇਬਲ ਹੋਣਾ ਚਾਹੀਦਾ ਸਾਰਿਆਂ ਨੂੰ। ਤਾਂ ਕਿ ਤੁਸੀਂ ਉੱਥੇ, ਮੈਨੂੰ ਸਾਰੇ ਪੁੱਛ ਰਹੇ ਸੀ ਕਾਲ ਕਰਕੇ, ਇਹ ਸਾਰੇ ਸਿੰਗਰ ਇੱਕ ਹੀ ਦਿਨ ਲੱਗਣੇ ਆ? ਬਿਲਕੁਲ ਜੀ,
0: ਇਸ ਇੱਕੋ ਦਿਨ ਇੱਕੋ ਸਟੇਜ ਤੇ, ਇੱਕੋ ਆਪਣੇ ਪੀਅਰਸਨ ਕਨਵੈਨਸ਼ਨ
12: ਸੈਂਟਰ ਦੇ। ਬਿਲਕੁਲ ਜੀ, ਔਰ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਜੀ ਹੈਗਾ, ਉਹ ਆਪਾਂ ਐਂਡ ਤੇ ਜੀ ਉਹ ਵੀ ਆਪਾਂ ਜਿਹੜਾ ਜੀ ਰਿਲੀਜ਼ ਕਰਾਂਗੇ, ਨਾਲ ਦੀ ਨਾਲ ਬਹੁਤ ਪਿਆਰੀ ਸਾਡੀ ਗਿੱਧੇ ਦੀ ਟੀਮ, ਸਾਡੀਆਂ ਜਿੰਨੀਆਂ ਵੀ ਜਿਹੜੀਆਂ ਜੀ ਗਿੱਧੇ ਦੇ ਵਿੱਚ ਕੁੜੀਆਂ ਬਹੁਤ ਮਿਹਨਤ ਕਰਕੇ ਜਿਹੜੀਆਂ ਜੀ ਬਹੁਤ ਵਧੀਆ ਇੱਕ 15 ਮਿੰਟ ਦਾ ਗਿੱਧਾ ਪਰਫਾਰਮ ਕਰਨ ਜਾ ਰਹੀਆਂ ਹੈਗੀਆਂ। ਸੋ ਤੁਸੀਂ ਸਾਰਿਆਂ ਨੇ ਉੱਥੇ ਹਮ ਹਮਾ ਕੇ ਪਹੁੰਚਣਾ ਆ, ਤੇ ਸਾਡੇ ਜਿਹੜੇ ਜੀ ਜਿੰਨੀਆਂ ਵੀ ਕੁੜੀਆਂ, ਜਿੰਨੀਆਂ ਵੀ ਜਿਹੜੀਆਂ ਜੀ ਉੱਥੇ ਸਿੰਗਰਸ ਪਹੁੰਚ ਰਹੇ ਨੇ, ਸਾਰਿਆਂ ਨੂੰ ਜਿਹੜਾ ਹੈ ਜੀ ਤੁਸੀਂ ਐਪਰੀਸ਼ੀਏਟ ਕਰਨਾ ਤੇ ਉਹਨਾਂ ਦਾ ਹੌਸਲਾ ਵਧਾਉਣਾ ਆ। 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ, ਟਿਕਟ ਓਨਲੀ ਐਂਡ ਓਨਲੀ $30 ਦੀ ਜਿਹੜੀ ਜੀ ਟਿਕਟ ਹੈਗੀ ਆ। ਔਰ ਨਾਲ ਦੀ ਨਾਲ ਦੱਸ ਦਈਏ ਕਿ ਮੇਰੇ ਕੋਲ ਸਿਰਫ ਔਰ ਸਿਰਫ 2 ਸਟਾਲਸ ਜਿਹੜੇ ਜੀ ਰਿਮੇਨਿੰਗ ਹੈਗੇ ਆ। ਜੇ ਤੁਸੀਂ ਫੂਡ ਵੈਂਡਰ, ਫੂਡ ਦਾ ਆਈ ਮੀਨ ਸੋਰੀ ਸੋਲਡ ਆਊਟ ਆ, ਜੇ ਤੁਸੀਂ ਜਵੈਲਰੀ ਦਾ ਜਿਹੜਾ ਜੀ ਕੁਛ ਕਰਨਾ, ਕੁਛ ਹੋਰ ਕੱਪੜਿਆਂ ਦਾ ਹੈਗਾ ਜਾਂ ਤੁਹਾਡੇ ਕੋਈ ਟੋਇਜ਼ ਦਾ, ਸੋ ਬਿਲਕੁਲ ਜੀ ਸੰਪਰਕ ਕਰ ਸਕਦੇ ਆ ਇਸ ਨੰਬਰ ਤੇ 9057990999 ਤੇ ਤੁਸੀਂ ਜਿਹੜਾ ਹੈ ਜੀ ਕਿਸੇ ਤਰੀਕੇ ਦੀ ਵੀ ਜਾਣਕਾਰੀ ਲੈ ਸਕਦੇ ਆ। ਬਹੁਤ ਬਹੁਤ ਸ਼ੁਕਰੀਆ ਦੇਵ ਜੀ,
0: ਬੜੀ ਮਿਹਰਬਾਨੀ ਹੈ ਸਰ। ਤੀਆਂ ਦੇ ਮੇਲੇ ਦੀ ਜਾਣਕਾਰੀ 1 ਵਜੇ ਤੋਂ ਬਾਅਦ ਵੀ ਚੱਲਦੀ ਰਹੇਗੀ।
13: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
0: ਜਸ਼ਨ ਟੈਂਟ, ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ, ਦਿਨ ਤਿਉਹਾਰ ਕੋਈ ਵੀ ਹੋਵੇ ਜਸ਼ਨ ਟੈਂਟ ਵਾਲੇ ਤਿਆਰ ਨੇ ਤੁਹਾਡੇ ਲਈ, ਚਾਹੇ ਹਾਈ ਪੀਕ ਵਾਲੇ 54 ਵਾਲੇ ਲਵਾ ਲਓ, ਉੱਤੋਂ ਟੋਪ ਜਿਹੜਾ ਕਲੀਅਰ ਵਾਲੇ ਲਾਉਣੇ ਆ ਉਹ ਲਵਾ ਲਓ, ਟੇਬਲ ਕੁਰਸੀਆਂ ਮੇਜ ਫਲੋਰ ਤੇ ਫਲੋਰਿੰਗ ਵੀ ਲਾਉਂਦੇ ਨੇ, ਪੋਰਟੇਬਲ ਵਾਸ਼ਰੂਮ ਵੀ ਲਾਉਂਦੇ ਨੇ, ਲਾਈਟਾਂ ਵੀ ਲਾਉਂਦੇ ਨੇ। ਜਸ਼ਨ ਟੈਂਟ 416-429-2857 ਇਹਨਾਂ ਦਾ ਨੰਬਰ ਹੈ। ਟ੍ਰਿਪਲ ਏ ਲੈਂਡਸਕੇਪਿੰਗ ਵਾਲੇ, ਨਵਾਂ ਘਾਹ ਲਵਾ ਲਓ, ਪੁਰਾਣਾ ਪਟਾ ਲਓ, ਪੁਰਾਣੇ ਦਰਖਤ ਪਟਾ ਲਓ, ਨਵੇਂ ਲਵਾ ਲਓ, ਲੈਂਡਸਕੇਪਿੰਗ ਕਰਾ ਲਓ, ਕਿਆਰੀਆਂ ਪਵਾ ਲਓ, ਖੀਰੇ ਲਾ ਲਓ, ਗੋਭੀ ਲਾ ਲਓ, ਗਾਜਰਾਂ ਲਾ ਲਓ, ਜਿਹੜਾ ਕੋ ਮਰਜ਼ੀ ਲਾ ਲਓ। ਨੰਬਰ ਇੱਕੋ ਹੀ ਹੈ, 647-784-1213, 784-1213 ਇਹਨਾਂ ਦਾ ਨੰਬਰ ਹੈ। ਹੈਲੋ ਹੈਲੋ
14: ਹੈਲੋ ਜੀ,
0: ਹਾਂਜੀ,
14: ਤੀਆਂ ਦੇ ਮੇਲੇ ਦਾ ਪੁੱਛਣਾ ਸੀ, ਸਟਾਲ ਬੁੱਕ ਕਰਾਉਣਾ ਚਾਹੁੰਦਾ।
0: ਹੋਲਡ ਕਰੋ,

0: ਆਲਰਾਈਟ, ਇਹਦੇ ਨਾਲ ਨਾਲ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਐਵਰੈਸਟ ਟਰਾਂਸਪੋਰਟ ਵਾਲੇ ਵੀਰਾਂ ਦੀ, ਉਹਨਾਂ ਨੂੰ ਕ੍ਰੋਸ ਬਾਰਡਰ ਏਜ ਡਰਾਈਵਰ ਚਾਹੀਦੇ ਨੇ। ਡੇਲੀ ਤੁਸੀਂ ਸ਼ਾਮ ਨੂੰ ਘਰੇ ਆਉਣਾ, 3000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡਵੈਸਟ ਅਤੇ US ਲਈ ਵੀ ਤੁਸੀਂ ਕੰਮ ਕਰ ਸਕਦੇ ਹੋ। 905-846-2229-8462229 ਐਕਸਟੈਂਸ਼ਨ 4। ਖਬਰਾਂ ਚੋਂ ਖਬਰ ਆ ਰਹੀ ਹੈ, ਅਮਰੀਕਾ ਤੋਂ ਕੈਨੇਡਾ ਜਾ ਰਹੇ ਟਰੱਕ ਵਿੱਚੋਂ 60 ਕਿਲੋ ਕੋਕੇਨ ਬਰਾਮਦ ਕਰਦਿਆਂ 27 ਸਾਲ ਦੇ ਚੰਦਨ ਤਾਇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਰ ਕਹਿੰਦੇ ਜੀ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਰਹਿਣ ਜੋਗਾ, ਖਰਾਬ ਕੌਣ ਕਰਦੇ ਹੋ, ਗੱਡੀਆਂ ਯੂ ਟਰਨ ਕੌਣ ਮਾਰਦਾ, ਬਿਨਾਂ ਸਿਗਨਲ ਤੋਂ ਲਾਈਨਾਂ ਕੌਣ ਚੇਂਜ ਕਰਦਾ, ਹੈਲੋ, ਜਦੋਂ ਸੜਕਾਂ ਪਾਰ ਕਰਦਾ ਕੰਨਾਂ 'ਚ ਫੀਤੇ ਲਾ ਜਾਂਦੇ, ਥੱਲੇ ਨੂੰ ਮੂੰਹ ਕਰਕੇ ਕੌਣ ਤੁਰਦੇ ਆ, ਗੱਡੀਆਂ ਖੰਭਿਆਂ 'ਚ ਕੌਣ ਮਾਰਦਾ, ਦਰਖਤਾਂ 'ਚ ਕੌਣ ਮਾਰਦਾ, ਫਿਰ ਕਹਿੰਦੇ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ। ਖੈਰ, BC 'ਚ 12 ਸਕੂਲੀ ਬੱਚਿਆਂ ਨੂੰ ਲੱਗਿਆ ਕਰੰਟ। ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਕਰੀਬ 7 ਮਹੀਨਿਆਂ ਤੋਂ ਬਾਅਦ ਪਈ ਅੰਮ੍ਰਿਤਸਰ ਕੱਟੜਾ ਬੰਦੇ ਭਾਰਤ। ਕੈਨੇਡਾ ਸਰਕਾਰ ਨੇ ਕੁਝ ਨਾਗਰ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੋਈ ਸੀ ਉਹਨਾਂ ਨੂੰ ਵੀ ਹੁਣ ਕਹਿੰਦੇ ਉਰੇ ਆਓ, ਏ ਆਹ ਤਾਂ ਤੁਸੀਂ ਗਲਤ ਇਨਫੋਰਮੇਸ਼ਨ ਦਿੱਤੀ ਸੀ, ਸਿਟੀਜ਼ਨ ਲਈ ਸੀ, ਇਹਨਾਂ ਨੇ ਵੀ ਸਿਟੀਜ਼ਨ ਖੋ ਕੇ ਇਹਨਾਂ ਨੂੰ ਵੀ ਬਰੰਗ ਲਫਾਫੇ ਵਾਂਗੂ ਵਾਪਸ ਭੇਜੋ। ਲੋਸ ਏਂਜਲਸ ਅਮਰੀਕੀ ਹਵਾਈ ਫੌਜ ਦਾ 52 ਬੌਂਬਰ ਹਾਦਸਾਗ੍ਰਸਤ ਹੋਇਆ, 8 ਕਰਮਚਾਰੀਆਂ ਦੀ ਮੌਤ। ਕੈਨੇਡਾ AP ਢਿੱਲੋਂ ਦੇ ਘਰ ਦੇ ਜਿਹਨੇ ਗੋਲੀਆਂ ਚਲਾਈਆਂ ਸੀ ਅਭਿਜੀਤ ਕਿੰਗਰ, ਉਹਨੂੰ ਹੁਣ ਰਿਪੋਰਟ ਕੀਤਾ ਜਾ ਰਿਹਾ ਹੈ ਬਿਸ਼ਨੋਈ ਗੈਂਗ ਦਾ ਇਹ ਕਹਿਣ ਤੇ ਗੋਲੀ ਚਲਾਈ ਸੀ। ਫਿਰ ਕਹਿੰਦੇ ਜੀ ਕੈਨੇਡਾ ਮਾੜਾ ਹੋ ਗਿਆ, ਕੌਣ ਕਰਦਾ ਬਈ। ਡੌਨ ਵੈਲੀ ਪਾਰਕਵੇ ਤੇ ਅੱਜ ਸਵੇਰੇ ਸਵੇਰੇ ਮਲਟੀ ਕਾਰਾਂ ਦਾ ਐਕਸੀਡੈਂਟ ਹੋਇਆ ਤੇ ਉੱਥੇ ਡਿਲੇ ਚੱਲ ਰਹੀ ਸੀਗੀ। ਗੁਰਬਾਣੀ ਰੇਡੀਓ $20 ਦਾ, ਗੁਰਬਾਣੀ ਰੇਡੀਓ ਕੋਸਟ ਪ੍ਰਾਈਸ ਤੇ ਦਿੰਦੇ ਨੇ ਆਪਣੇ ਵੀਰ $20 ਦਾ, ਧਰਮ ਦੇ ਨਾਂ ਤੇ 1 ਸੈਂਟ ਨਹੀਂ ਕਮਾਉਂਦੇ, ਸਿਰਫ $20 ਦਾ। 416-740-8100, 740-8100 ਇਹਨਾਂ ਦਾ ਨੰਬਰ ਹੈ। ਇੱਕ ਆਪਣੀ ਬੀਬੀ ਹੈ ਟੈਲੀਵਿਜ਼ਨ ਐਕਟਰਸ ਇੰਡੀਆ 'ਚ, ਸੁਨਿਸ਼ਚਿਤਾ, ਉਹ ਯਾਰ 22 ਸਾਲ ਦੀ ਉਮਰ 'ਚ ਫਾਹਾ ਲੈ ਕੇ ਮਰ ਗਈ। ਉਹਦੀ ਸਾਰੀ ਜਿਹੜੀ ਕਹਾਣੀ ਹੈ ਪਾਈ ਹੈ ਤੁਹਾਡੇ ਲਈ devtadla.com ਤੇ, ਚੱਕਰ ਲਾ ਲਿਓ ਉੱਥੇ ਜਾ ਕੇ। ਸਾਡੇ ਨਾਲ ਨੀਲਮ ਜੀ ਜੁੜ ਚੁੱਕੇ ਨੇ, ਨੀਲਮ ਜੀ ਪ੍ਰੋਗਰਾਮ ਸਵਾਗਤ ਹੈ।
1: ਥੈਂਕ ਯੂ ਸਰ ਜੀ, ਹਾਊ ਆਰ ਯੂ।
0: ਹਾਲ ਤਾਂ ਮੇਰੇ ਕੋਲ ਬਾਰੇ ਵਧੀਆ ਨਹੀਂ ਹੈ। ਅੱਜ ਇੱਕ ਰਿਪੋਰਟ ਆਈ ਹੈ ਟੋਰਾਂਟੋ ਸਟਾਰ ਦੇ ਬਿਜ਼ਨਸ ਸੈਕਸ਼ਨ ਦੇ ਫਸਟ ਪੇਜ ਤੇ, ਘਰ ਦੀ ਫੋਟੋ ਹੈ, ਥੱਲੇ ਲਿਖਿਆ ਘਰ $1 million ਬਾਇੰਗ ਕਾਸਟ ਤੋਂ ਘੱਟ ਵਿਕਿਆ, $1 million ਦਾ ਲੋਸ ਹੋਇਆ। ਜੇ ਸਹੀ ਅੰਕੜੇ ਆ ਤਾਂ $970 million ਦਾ ਘਾਟਾ ਪਿਆ। ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਵਿਚਾਰੇ ਕੀ ਕਰਨ।
1: ਮੈਨੂੰ ਬਹੁਤ ਦੁੱਖ ਲੱਗਦਾ, ਜਿਹਦੇ ਜਦੋਂ ਆਪਾਂ ਸੋਚਿਆ ਸੀ ਓਰੀਜਨਲੀ ਕਿ ਆਪਾਂ ਇੱਦਾਂ ਕਰਨਾ ਉਦਾਂ ਕਰਨਾ, ਪੈਸੇ ਲੈ ਇੱਥੋਂ ਲੈ ਲਓ ਉੱਥੋਂ ਫੜ ਲਓ ਡਾਊਨ ਪੇਮੈਂਟ,
0: ਕੁਛ ਵੀ ਨਹੀਂ ਹੋਇਆ
1: ਉਦੋਂ। ਪਤਾ ਕੀ ਸੀ ਭੇਡ ਚਾਲ ਚ, ਪਤਾ ਨੀ ਕੱਲ ਨੂੰ ਮੁੜ ਕੇ ਅਸੀਂ ਵੀ ਪਿੱਛੇ ਰਹਿ ਜਾਣਾ, ਬਾਕੀ ਸਾਰੀ ਦੁਨੀਆ ਨੇ ਪੈਸੇ ਬਣਾ ਲੈਣੇ।
0: ਜਦੋਂ ਨਾ ਬਿਲਡਰ ਖੋਲਦਾ ਸੀਗਾ ਆਪਦਾ ਸ਼ੋਪ ਜੀ ਵੀ ਆ ਕੇ, ਮੈਂ ਅੱਜ ਓਪਨ ਹਾਊਸ ਆ ਕੇ ਘਰ ਲੈ ਲਓ, ਮੈਂ ਬਹੁਤ ਵੱਡੀ ਗਲਤੀ ਕੀਤੀ। ਮੈਂ ਉੱਥੇ ਫੂਡ ਟਰੱਕ ਲਾ ਲੈਂਦਾ, ਮੈਂ 2-4 ਹਜ਼ਾਰ ਬਣਾ ਲਿਆ ਕਰਨਾ ਸੀ ਸ਼ਾਮ ਥਾਈ, ਇੱਕ ਦੂਜੇ ਨੇ ਉੱਪਰ ਦੀ ਚੜ ਚੜ ਕੇ ਉਂਗਲਾਂ ਰੱਖਣ, ਆਹ ਮੈਂ ਲੈਣਾ ਆਹ ਮੈਂ ਲੈਣਾ।
1: ਦੇਵ ਜੀ ਛੋਟੇ ਜੇ ਟਾਊਨ ਹਾਊਸ ਸੀ ਸਾਡੇ ਇੱਥੇ ਬਰੈਂਪਟਨ ਚ ਵਿਕਦੇ ਪਏ ਸੀ, ਬਿਲਡਰ ਨੇ ਜਿੱਦਾਂ ਮੰਨ ਲਓ ਹਲੇ ਪਰਸੋਂ ਖੋਲਣਾ ਸੀ ਤੇ ਜਿਹੜੇ ਦਿਨ ਖੋਲਣਾ ਸੀ ਉਹ ਸਵੇਰੇ 4 ਵਜੇ ਤੋਂ ਲਾਈਨ ਲੱਗੀ ਹੋਈ ਸੀਗੀ। ਤੇ ਮੈਂ ਸੋਚਿਆ ਕਿ ਚਲੋ ਅਸੀਂ ਵੀ ਬੁੱਕ ਕਰਾਉਣਾ, ਪਰ ਮੈਂ ਕਰਾਇਆ ਨੀ ਸੀ ਅੱਗੇ, ਅਸੀਂ ਸੋਚਿਆ ਅਸੀਂ ਵੀ ਬੁੱਕ ਕਰਾ ਲੈਂਦੇ ਹਾਂ ਵੀ ਇੰਨਾ ਕੋਈ ਵਧੀਆ ਪ੍ਰੋਜੈਕਟ ਹੋਣਾ, ਕੁਛ ਮਿਲੀਅਨ ਦੇ ਸੀ ਟਾਊਨ ਹਾਊਸਿਸ। ਤੇ ਜਦੋਂ ਮੈਂ ਸਵੇਰੇ ਕਹਿੰਦੇ ਲਾਈਨ ਦੇਖੀ, ਮੈਂ ਕਿਹਾ ਇੱਥੇ 3 ਘੰਟੇ ਕੌਣ ਖੜਾ, ਸ਼ਾਮ ਤੱਕ ਲਾਈਨ ਖਤਮ ਹੋ ਜੇ ਅਸੀਂ ਵਾਪਸ ਆ ਜਾਊਂਗੇ। ਉਹ ਸ਼ਾਮ ਤੱਕ 20 ਲਾਈਨ ਖਤਮ ਨਹੀਂ ਹੋਈ, ਐਂਡ ਆਈ ਡਿਸਾਈਡਿਡ ਨਾਟ ਟੂ ਡੂ ਇਟ।
0: ਵਧੀਆ ਕੀਤਾ,
1: ਡਿਸਾਈਡਿਡ ਨਾਟ ਟੂ ਡੂ ਇਟ। ਅੱਜ ਦੇ ਡੇਟ 'ਚ ਉਹ 5:30 ਦੇ ਵਿਕਦੇ ਪਏ ਆ,
0: ਲੋ ਕਰ ਲੋ ਕੇ ਉਹਨੂੰ ਭਾਂਡਾ ਲੱਕਟੂ ਨੂੰ,
1: ਰਾਈਟ। ਸੋ ਹੁਣ ਉਸ ਟਾਈਮ ਤੇ ਬੰਦੇ ਨੇ ਅੱਡੀਆਂ ਚੁੱਕ ਚੁੱਕ ਕੇ ਫਾ ਲਿੱਤੇ ਸੀ, ਹੁਣ ਉਹਦਾ ਵੈਸੇ ਤਾਂ ਕੋਈ ਇਲਾਜ ਨਹੀਂ। ਬਟ ਲਿਸਨ, ਆਈ ਅੰਡਰਸਟੈਂਡ ਕਿ $1 million ਦੀ ਘੱਟ ਆਈ ਹੈ, ਪਰ ਕਈ ਕੇਸਿਸ 'ਚ ਸਪੈਸ਼ਲੀ ਜਿਹੜੀਆਂ ਬਿਲਡਰ ਪਰਚੇਸ ਨੇ ਉਹਦੇ 'ਚ 3-4 ਚੀਜ਼ਾਂ ਦੇ ਕਲੋਜ਼ ਨੇ। 1, ਜੇ ਤਾਂ ਉਹਦੀ ਬਲੈਂਕਟ ਹੈਗੀ ਆ ਮੰਨ ਲਓ RBC ਦੇ ਨਾਲ, ਐਂਡ ਯੂ ਆਰ ਏਬਲ ਟੂ ਗੋ ਟੂ RBC, ਤੇ RBC ਕੱਖ ਨਹੀਂ ਕਹਿੰਦਾ, ਉਹ ਆਰਾਮ ਦੇ ਨਾਲ ਤੁਹਾਡੀ ਮੌਰਗੇਜ ਕਰ ਦਿੰਦਾ ਕਿ ਚੱਲ ਜਿੰਨੇ ਦੀ ਹੈਗਾ ਉਹਨੇ ਦੀ ਕਰ ਦਿੰਦਾ। ਦੂਜੇ ਕੇਸ 'ਚ ਜੇ ਤੁਹਾਡੇ ਕੋਲ ਆਪਣੇ ਘਰ 'ਚ ਐਕੁਇਟੀ ਹੈਗੀ ਆ ਜਿੱਥੇ ਤੁਸੀਂ ਰਹਿੰਦੇ ਪਏ ਹੋ, ਜੇ ਤੁਹਾਡੇ ਕੋਲ ਯੂ ਆਰ ਸੀਇੰਗ ਦ ਸ਼ੋਰਟ ਫਾਲ, ਤਾਂ ਉਹ ਸ਼ੋਰਟ ਫਾਲ ਕਵਰ ਹੋ ਜਾਂਦੀ ਹੈ। ਤੀਜੇ ਕੇਸ 'ਚ ਜੇ ਆਪਾਂ ਕੋਈ ਰਿਸ਼ਤੇਦਾਰ ਵਧੀਆ ਵਧੀਆ ਹੈਗੇ ਆ, ਦਿੰਦੇ ਪੈਸੇ ਲੈਂਦੇ,
0: ਕੋਈ ਰਿਸ਼ਤੇਦਾਰ ਚਵਾਨੀ ਨਹੀਂ ਦਿੰਦਾ ਕਹਿਣ ਦੀਆਂ ਗੱਲਾਂ, ਰਿਸ਼ਤੇਦਾਰ ਪੈਸੇ ਮੰਗ ਕੇ ਦੇਖ ਲਓ ਕਹਿਣਗੇ, ਤੁਸੀਂ ਇੰਨਾ ਹੀ ਕਹਿਣਾ ਜੇ ਨੀਲਮ ਜੀ, ਇੰਨਾ ਹੀ ਕਹਿਣਾ ਨੀਲਮ ਜੀ, ਥੋੜੇ ਜਿਹਾ ਨਾ ਪੈਸੇ ਹੈ ਨੀ, ਬਸ ਪੈਸੇ ਹੈ ਨੀ, ਸਾਡਾ ਘਾਟਾ ਪੈ ਗਿਆ, ਉਹ ਮੂਹਰੋਂ ਗੱਲ ਵੀ ਨੀ ਕਹਿਣ ਦਿੰਦੇ ਪੂਰੀ।
1: ਯੂ ਆਰ 100% ਰਾਈਟ, ਰਿਸ਼ਤੇ ਦਾ ਕੋਈ ਨੀ ਪੈਸਾ ਦਿੰਦਾ, ਕੋਈ ਨੀ, ਕਿਉਂਕਿ ਯੂ ਨੋ ਪੈਸਾ ਇੱਕ ਇੱਦਾਂ ਦੀ ਚੀਜ਼ ਹੈ ਜਿਹੜਾ ਸਿਰਫ ਆਪਣੀ ਜੇਬ ਚ ਹੋਵੇ ਤਾਂ ਉਹ ਵਧੀਆ ਲੱਗਦਾ ਬਸ।
0: ਰਾਈਟ,
1: ਪਰ ਤੁਹਾਡੀ ਇੱਦਾਂ ਦੀ ਕੋਈ ਸਿਚੁਏਸ਼ਨ ਹੈ, ਬਿਲਡਰ ਪਰਚੇਸ ਹੈ, ਤੁਹਾਡੀ ਸ਼ੋਰਟਫਾਲ ਆ ਰਹੀ ਹੈ, ਉਹਦੇ ਕਈ ਤਰੀਕੇ ਨੇ। ਆਈ ਜਸਟ ਹਰਡ, ਆਈ ਵਾਸ ਵਰਕਿੰਗ ਵਿਦ ਕਪਲ ਆਫ ਰੀਅਲਟਰਸ, ਉਹਨਾਂ ਰੀਅਲਟਰਸ ਵੱਲੋਂ ਮੈਨੂੰ ਕਹਿਣਾ ਸੀਗਾ ਕਿ ਆਪਾਂ 1.349 ਦਾ ਘਰ ਲਿੱਤਾ ਸੀ, ਜਿਹੜਾ ਸਾਨੂੰ ਉਹਨਾਂ ਨੇ 990 ਦਾ ਕਰਤਾ, ਕਿਉਂਕਿ ਬਿਲਡਰ ਦੀ ਉਹ ਵਾਲੀ ਪਰਚੇਸ ਕਲੋਜ਼ ਹੀ ਨੀ ਹੁੰਦੀ ਪਈ। ਸੋ ਦੇ ਐਟ ਦੀ ਐਂਡ ਦੇ ਡਿਸਾਈਡਿਡ ਕਿ ਥੋੜੀ ਬਹੁਤ ਉਹਨਾਂ ਨੂੰ ਪੈਸੇ ਦੀ ਰਿਆਇਤ ਕਰ ਦਿਓ। ਕਾਫੀ ਸਾਰੇ ਰੀਅਲਟਰਸ ਨੇ ਦੇ ਆਰ ਫਾਈਟਿੰਗ ਫਾਰ ਇਟ ਐਂਡ ਬਿਲਡਰ ਦੇ ਆਰ ਲਿਸਨਿੰਗ। ਜੇ ਤੁਸੀਂ ਇਸ ਸਿਚੁਏਸ਼ਨ ਚ ਜੇ ਹੈਗੇ ਹੋ, ਇਸ ਸਿਚੁਏਸ਼ਨ ਚ ਟਰਾਈ ਕਰ ਲਓ, ਯੂ ਨੈਵਰ ਨੋ, ਬਿਲਡਰ ਮਾਈਟ ਲਿਸਨ ਟੂ ਯੂ। ਬਿਲਡਰ ਮਾਈਟ ਸੇ ਓਕੇ ਯੂ ਨੋ ਵਾਟ, ਗੋ ਹੈਡ, ਕੋਈ ਨਾ ਆਪਾਂ ਥੋੜੀ ਜਿਹਾ ਰਿਡਿਊਸ ਕਰ ਲੈਣਾ, ਐਟ ਲੀਸਟ ਵੀ ਵਿਲ ਕਲੋਜ਼। ਇੱਕ ਵਨ ਆਪਸ਼ਨ ਇਜ਼ ਦਿਸ। ਦੂਜਾ ਵੀਟੀਬੀ, ਬਹੁਤ ਸਾਰੇ ਬਿਲਡਰਸ ਨੇ ਜਿਹੜੇ ਵੈਂਡਰ ਟੇਕ ਬੈਕ ਦੇ ਦਿੰਦੇ, ਓਕੇ ਯੂ ਨੋ ਵਾਟ, ਤੁਹਾਡੀ ਸ਼ੋਰਟ ਫਾਲ ਆਉਣਗੇ, ਤੁਸੀਂ ਨਹੀਂ ਕਲੋਜ਼ ਕਰ ਸਕਦੇ, ਆਪਾਂ ਕੋਲ ਤੁਸੀਂ ਵੀਟੀਬੀ ਲੈ ਲਓ। ਸੋ ਦੇਰ ਆਰ ਕੁਆਇਟ ਫਿਊ ਸਿਚੁਏਸ਼ਨ।
0: ਸੋ ਰਾਸਤੇ ਕਾਫੀ ਨੇ ਜਿਹੜੇ ਤੁਹਾਨੂੰ ਤੁਹਾਡਾ ਬਚਾ ਕਰ ਸਕਦੇ ਨੇ, ਲੇਕਿਨ ਇੱਕ ਰਾਸਤਾ ਉਹ ਸਾਰੇ ਰਾਸਤਿਆਂ ਵੱਲ ਜਾਂਦਾ ਹੈ, ਉਹ ਹੈ ਜੀ ਨੀਲਮ। ਨੀਲਮ ਉਹਨਾਂ ਦਾ ਫੋਨ ਨੰਬਰ, ਇਹ ਤੁਹਾਨੂੰ ਹਰ ਇੱਕ ਗਲੀ ਵਿੱਚ ਦੀ ਲਿਆ ਸਕਦਾ ਤਾਂ ਕਿ ਤੁਹਾਡਾ ਬਚਤ ਹੋ ਸਕੇ। ਨੀਲਮ ਜੀ ਨੰਬਰ ਦਿਓ ਆਪਣਾ,
1: 647-739-8710। ਦੇਵ ਜੀ, ਜੇ ਅਗਰ ਤੁਹਾਡੇ ਘਰ ਦੇ ਵਿੱਚ ਐਕੁਇਟੀ ਹੈਗੀ ਆ, ਪਤਾ ਨੀ ਕੱਲ ਨੂੰ ਉਹ ਗੈਪ ਹੋਣ ਵਾਲੀ ਹੈ ਕਿ ਨਹੀਂ, ਕਿਉਂਕਿ ਜਿਹੜੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਘਰ ਵਿਕਦੇ ਨਹੀਂ ਪਏ, ਕਾਫੀ ਦੇਰ ਤੋਂ ਲੌਂਗ ਬੈਠੇ ਹੋਏ ਮਾਰਕੀਟ ਦੇ ਵਿੱਚ ਬੈਠੇ ਹੋਏ ਆ, ਪ੍ਰਾਈਜ਼ ਡਿੱਗੀ ਜਾਂਦੇ ਪਏ, ਕੰਮ ਘਰ ਤੁਹਾਡੇ ਕੋਲ ਹੈਗੇ ਨੀ, ਇਸ ਵੇਲੇ ਐਕੁਇਟੀ ਕਢਾਉਣੀ ਤੁਹਾਡੇ ਲਈ ਵਰਥ ਹੈ, ਕਿਉਂ ਉਹਦੇ ਚ ਹੈਗੀ ਆ। ਕੱਲ ਨੂੰ ਜੇ ਖਤਮ ਹੋ ਗਈ, ਤੁਹਾਨੂੰ ਪੈਸੇ ਚਾਹੀਦੇ ਹੋਏ, ਤਾਂ ਤੁਸੀਂ ਫਿਰ ਵੀ ਪਛਤਾਉਣਾ ਕਿ ਨੋ, ਵਿਸ਼ ਅਸੀਂ ਉਸ ਟਾਈਮ ਤੇ ਕਢਾਏ ਹੁੰਦੇ। ਸੋ ਤੁਸੀਂ
0: ਪਛਤਾਉਣ ਨਾਲੋਂ ਵਧੀਆ ਹੈ ਤੁਹਾਡਾ ਕੋਈ ਵੀ ਪੈਸੇ ਨਾਲ ਰਿਲੇਟਡ ਮੁਸ਼ਕਿਲ ਹੈ, ਉਹ ਮੁਸ਼ਕਿਲ ਦਾ ਹੱਲ ਹੈ ਨੀਲਮ। ਨੀਲਮ ਹੋਣਾ ਨਾ, ਇੱਕ ਵਾਰ ਬਹਿਣਾ ਪੈਣਾ ਤੁਹਾਨੂੰ ਜਾ ਕੇ ਇਹਨਾਂ ਦੇ ਆਫਿਸ, ਜੇ ਬੈਠੋਗੇ ਤਾਂ ਹੱਲ ਹੋਣਾ, ਗੱਲ ਕਰੋਗੇ ਤਾਂ ਹੱਲ ਹੋਣਾ। ਨੀਲਮ ਨੰਬਰ ਦਿਓ,
1: 647-739-8710। ਤੁਸੀਂ ਡੈਸ ਕੰਸੋਲੀਡੇਸ਼ਨ ਕਰਵਾਉਣੀ ਆ, ਕਰਜ਼ੇ ਭਰੇ ਪਏ ਆ, ਇੱਕ ਪੇਮੈਂਟ ਕਰਾਉਣੀ ਆ, ਮੋਰਗੇਜ ਦੇਣੀ ਆ, ਛੋਟੇ ਪੇਮੈਂਟ ਬਣਾਉਣੀ ਆ, 30 ਸਾਲ ਦੀ ਬਜਾਏ 25 ਚ ਖਤਮ ਕਰਨੀ ਆ, ਤਾਂ ਕਿ ਤੁਹਾਨੂੰ ਇੰਟਰਸਟ ਨਾ ਜ਼ਿਆਦਾ ਪਵੇ, ਸਾਰੀਆਂ ਗੱਲਾਂ ਦੇ ਲਈ ਫੋਨ ਇੱਕ ਵਾਰੀ ਕਰ ਲਓ, ਦੈਟ ਵੀ ਕੈਨ ਡਿਸਕਸ। 647-739-8710। ਹੈਵ ਅ ਵੰਡਰਫੁਲ ਟਿਊਜ਼ਡੇ।
0: ਵਨ ਸੈਕਿੰਡ, ਇੰਨੀ ਕਾਹਲੀ ਨਾ ਕਰਿਆ ਕਰੋ, ਕਾਹਲੀ ਕਰਨਾ ਤਾਂ ਮੇਰਾ ਕੰਮ ਆ। ਤੁਸੀਂ 6 ਸਕਿੰਟ ਲਈ ਰੇਡੀਓ ਸੁਣਨਾ, ਉਦੋਂ ਬਾਅਦ ਬੰਦ ਕਰ ਦਿਓ, ਠੀਕ ਹੈ? ਮੈਂ ਤੁਹਾਨੂੰ 6 ਸੈਕਿੰਡ ਲਈ ਕੁਝ ਸੁਣਾਉਣਾ, ਫਿਰ ਬੰਦ ਕਰ ਦਿਓ।
1: ਆਈ
0: ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਤੁਹਾਨੂੰ ਲੈ ਕੇ ਜਾ ਰਹੇ ਗ੍ਰੈਂਡ ਫਰਨੀਚਰ ਤੇ, ਜਿੱਥੇ ਬਹੁਤ ਜ਼ਬਰਦਸਤ ਸੇਲ ਲਾਈ ਹੈ ਸੌਖੋਣਾ ਨੇ ਜਨਾਬ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਟ ਸੋਫਾ ਐਂਡ ਲਪਸਿਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ। ਭਾਜੀ
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਮੰਡੀਆਂ ਦੇ ਭਾਅ ਤੁਹਾਨੂੰ ਦੱਸੀਏ, ਟੋਰਾਂਟੋ ਸਟਾਕ ਐਕਸਚੇਂਜ ਡਾਓ ਤੇ ਡਾਲਰ ਉੱਪਰ ਹੈ, ਸੋਨਾ ਕਰੂਡ ਆਇਲ ਨੈਸਡੈਕ ਸਮੇਂ ਥੱਲੇ ਚੱਲ ਰਿਹਾ। ਕੋਟਰੀ ਖਰੀਦਣ ਲਈ ਆ ਸੁਣੋ, ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। ਲਓ ਜੀ, ਇਸ ਤਰ੍ਹਾਂ ਜੁੜੇ ਰਹਿਣਾ ਅਗਲੇ 4 ਸੰਦੇਸ਼ਾਂ ਬਾਅਦ ਜੋਕ ਆ ਰਿਹਾ।
3: Are you ready?
0: ਇੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040। 647-429-4040। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
4: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 6472016002, 647-201-6002, 201-6002।
5: ਮੈਂ ਤੇਰੇ ਦਿਲ ਦੇ ਵਿੱਚ ਰਹਿਣਾ ਚਾਹੁੰਦੀ ਹਾਂ।
6: ਜੀ ਸਦਕੇ ਰਹਿ, ਪਰ ਜਿਹੜੀਆਂ ਪਹਿਲਾਂ ਰਹਿੰਦੀਆਂ ਉਹਨਾਂ ਦੇ ਨਾਲ ਲੜੀ ਨਾ।
5: ਹੈਂ? ਫਿੱਟੇ ਮੂੰਹ ਤੇਰੇ।
0: ਅਭਿਸ਼ੇਕ ਜੀ ਰੀਅਲ ਸਟੇਟ ਦੀਆਂ ਕੁਝ ਲਿਸਟਿੰਗ ਲੈ ਕੇ ਹਾਜ਼ਰ ਨੇ। ਹਾਂਜੀ ਜਨਾਬ।
7: ਸਤਿ ਸ਼੍ਰੀ ਅਕਾਲ ਦੇਫਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦਾ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
8: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
9: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? 2 ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ 2 ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 ਆਪਣੇ ਇੰਡੀਆ ਵਿੱਚ ਏਅਰਫੋਰਸ ਅਫਸਰ ਦੀ ਪਤਨੀ ਦਾ ਰੇਪ ਕਰ ਦਿੱਤਾ ਗਿਆ। ਵੀਡੀਓ 'ਚ ਦੇਖੀ ਜਾ ਰਹੀ ਹੈ ਕਿ ਮੈਨੂੰ ਛੱਡ ਦਿਉ ਉਹਨਾਂ ਛੱਡਿਆ ਛੁੱਡਿਆ ਤਾਂ ਕੀ ਆ। ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰਾਈਮ ਮਿਨਿਸਟਰ ਮੋਦੀ 16 ਮਹੀਨਿਆਂ ਬਾਅਦ ਡੋਨਲਡ ਟਰੰਪ ਨੂੰ ਮਿਲੇ। ਟਰੰਪ ਨੇ ਕਿਹਾ ਕਿ ਇਰਾਨ ਨੂੰ 28 ਲੱਖ ਕਰੋੜ ਰੁਪਏ ਦੇਣ ਦੀਆਂ ਗੱਲਾਂ ਝੂਠੀਆਂ ਨੇ। ਰਾਮ ਮੰਦਰ ਦੇ ਕਰਮਚਾਰੀ ਆ ਜਿਹੜਾ ਟੀਨੂ ਆ ਨਾ, ਇਹ ਬੜਾ ਵਧੀਆ ਬੰਦਾ ਹੈ ਜੀ। ਰਾਮ ਮੰਦਰ ਦਾ ਕਰਮਚਾਰੀ ਟੀਨੂ ਦੇ ਘਰੋਂ ਮਿਲਿਆ ਸੋਨਾ। ਉਸਾਰੀ ਇੰਚਾਰਜ ਦੀ ਭਤੀਜਾ ਵੀ ਰਡਾਰ ਤੇ, ਟ੍ਰੇਨ ਰਾਹੀਂ ਬੋਰੀਆਂ ਲੈ ਕੇ ਫਲਾਈਟ ਰਾਹੀਂ ਵਾਪਸ ਆਉਂਦਾ ਸੀ। ਬੱਲੇ ਹੋ ਸ਼ੇਰੋ, ਐਨੀਵੇ ਗਏ ਤੇ ਆਏ ਜੀ।
10: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
11: Are you ready? ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
12: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
11: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
12: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
11: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
12: ਕਾਲ 6474290040
11: 647-429-4040 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
13: ਆ ਭੈਣੇ ਖਰੀਦ ਲਿਆ ਗਹਿਣੇ?
14: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
13: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
15: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
16: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
17: ਜਨਕ ਜਵੈਲਰਸ, ਕਾਲ 905-230-8800
18: ਫਿੱਟੇ ਮੂੰਹ ਤੇਰੇ।
19: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
0: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
20: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ।

0: ਓਏ ਹੋਏ ਹੋਏ ਹੋਏ ਹੋਏ, ਇੰਨੀ ਗਰਮੀ ਆ ਬਈ ਸਬਜ਼ੀਆਂ ਵੀ ਵਿਚਾਰੀਆਂ ਕਮੜਾਈਆਂ ਫਿਰਦੀਆਂ। ਪਹਿਲਾਂ ਪਾਣੀ ਤਾਂ ਛਿੜਕ ਲਈਏ ਇਹਨਾਂ ਦੇ ਉੱਪਰ, ਤਾਰੀਆਂ ਤਾਰੀਆਂ ਲਿਸ਼ਕੀਆਂ ਪੁਸ਼ਕੀਆਂ ਦਿਸਣਗੀਆਂ।
1: ਭਾਈ ਸਾਹਿਬ,
0: ਹਾਂਜੀ,
1: ਇਹ ਤੁਸੀਂ ਪਾਣੀ ਪਾ ਲਿਆ?
0: ਹਾਂਜੀ ਹਾਂਜੀ ਬਿਲਕੁਲ ਜੀ, ਛਿੜਕਾ ਲਿਆ ਜੀ।
1: ਅੱਛਾ, ਤੇ ਹੁਣ ਅਗਰ ਤੁਹਾਡੀ ਸਬਜ਼ੀਆਂ ਨੂੰ ਹੋਸ਼ ਆ ਗਈ ਹੈ ਨਾ, ਤਾਂ 1 ਕਿਲੋ ਟਮਾਟਰ ਤੇ 1 ਕਿਲੋ ਗੋਭੀ ਦੇ ਦਿਓ।
0: ਹੈਂ?
2: ਫਿੱਟੇ ਮੂੰਹ ਤੇਰੇ।
3: ਆਪਣੇ ਨਾਲ ਗੱਲਬਾਤ ਕਰਨ ਲਈ ਨੰਬਰ ਨੇ ਆਪਣੇ ਸਟੂਡੀਓ ਤੋਂ ਬਾਅਦ ਦੇ 4167770609। ਇੱਕ ਰੈਨੋਵੇਸ਼ਨ ਵਾਲੀ ਜਿਹੜੀ ਐਡ ਕਰਨੀ ਹੈ ਕਿਸੇ ਨੇ, ਉਹ ਇੱਕ ਸਪੋਟ ਖਾਲੀ ਹੋਇਆ, ਉਹਦੇ ਲਈ ਸਾਨੂੰ ਫੋਨ ਕਰ ਲਿਓ 4167770609। ਜੇਕਰ ਪੰਗਾ ਲੈ ਬੈਠੇ ਹੋ ਕੋਈ, ਕੋਈ ਲੜਾਈ ਕਰ ਲਈ, ਕਿਤੇ ਛੁਰਾ ਮਾਰ ਲਿਆ, ਛੁਰਾ ਵੱਜ ਗਿਆ, ਆਹ ਹੋ ਗਿਆ, ਉਹ ਹੋ ਗਿਆ, ਤਾਂ ਸੁਣ ਲਓ।
4: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
5: ਨਹੀਂ ਨਹੀਂ,
4: ਤੂੰ ਚੋਰ ਹੈ,
5: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈ ਤੂੰ।
6: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000 6478715000।
3: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 9054609099 9054609099 4609099, ਇਹਨਾਂ ਦਾ ਨੰਬਰ ਹੈ।
7: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਟਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ 'ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
8: ਹਾਏ ਹਾਏ ਵੇ, ਅੱਜ ਫੇਰ ਪੀ ਕੇ ਆਇਆ?
0: ਹੈਂ?
8: ਤੈਨੂੰ ਕਿੰਨੀ ਵਾਰੀ ਕਹਿ ਨਾ ਪੀਆ ਕਰ।
0: ਦੱਸ, ਤੇ ਮੈਂ ਤੇਰਾ ਗਾ ਕੇ ਪੀਨਾ।
8: ਵੇ ਵੇ, ਮੇਰਾ ਕਾਹਦਾ ਕਸੂਰ ਆ? ਮੇਰਾ ਕਾਹਦਾ ਕਸੂਰ ਆ?
0: ਗੱਲ ਸੁਣ ਮੇਰੀ।
8: ਕੀ?
0: ਤੂੰ ਰੋਜ਼ ਮੈਨੂੰ ਕੁੱਟਦੀ ਆ।
8: ਹਾਂ, ਪੀਏਂਗਾ ਤੇ ਆਹੀ ਕੁਛ ਹੋਣਾ ਕਰਨਾ।
0: ਪੀਤੀ ਖਾਦੀ ਫਿਰ ਪਤਾ ਨੀ ਲੱਗਦਾ ਨਾ ਵਜਦੀਆਂ ਦਾ।
2: ਫਿੱਟੇ ਮੂੰਹ ਤੇਰੇ।
9: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
10: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
9: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
3: ਲਓ ਜੀ, ਉੱਪਰ ਵਾਲੇ ਦਾ ਦੁਆ ਕਰਨ ਮਿਲਿਆ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
11: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
9: 32, 55, 80, 92, 81, 82, 85, 90, 80, 52, 55, 80, 98
12: ਦੇ ਟੀਵੀ।
13: ਵਨ ਟਾਈਮ ਇਨਵੈਸਟਮੈਂਟ, ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ, 2.5 ਵਾਸ਼ਰੂਮ ਨੇ। ਮੇਨ ਫਲੋਰ

0: एयरबिन पिछले दो साल तो बिजनेस कर रही है। 2025 दे विच $90,000 दा प्लाजा ने बिजनेस किया है एयरबिन तो। सिर्फ 5 मिनट की ड्राइव के उपर बीच है, 15 मिनट की ड्राइव के उत्ते डाउन टाउन हंट्सविल ने, 15 मिनट की ड्राइव से गोल्फ कोर्स है। जे तुसी इस स्कॉटी देखना चाहते हो, इस स्कॉटी बाय करना चाहते हो, राइट वे कॉल 416-265-2222। जे गंडम कॉल 416-265-2222।
1: Another Don clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
6: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
5: This is Vatnodur Radio.

ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਐਂਡ ਗੁਡ ਆਫਟਰਨੂਨ ਸਾਡੇ ਸਾਰੇ ਵਤਨ ਦੂਰ ਦੇ ਪਿਆਰ ਜਿਹੜੇ ਜੀ ਦਰਸ਼ਕ ਆ ਸਾਰਿਆਂ ਨੂੰ ਸਾਡੇ ਵੱਲੋਂ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ, ਸਾਰੇ ਜਿਹੜੇ ਜੀ ਹੋਵੋਗੇ ਇੱਕਦਮ ਕੈਮੋ ਕੈਮ। ਤੇ ਬਿਲਕੁਲ ਜੀ, ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਹੈ, ਜਿਹਦੇ ਵਿੱਚ ਕਿ ਅਸੀਂ ਤੁਹਾਨੂੰ ਸਪੋਂਸਰਸ ਦੇ ਮੈਸੇਜਸ ਤੇ ਨਾਲ ਦੀ ਨਾਲ ਜਿਹੜੇ ਜੀ ਤੀਆਂ ਦੇ ਮੇਲੇ ਦੀ ਜਾਣਕਾਰੀ ਦੇਵਾਂਗੇ। ਸੋ ਸਟੇ ਟਿਊਨ, ਔਰ ਸਾਡੇ ਨਾਲ ਕੋਈ ਵੀ ਗੱਲਬਾਤ ਜਿਹੜੀ ਜੀ ਕਰਨੀ ਹੋਵੇ ਨੰਬਰ 9057990999। ਔਰ ਜਿੱਥੇ ਕਿ ਕੱਲ ਤੇ ਪਰਸੋਂ ਜਿਹੜੇ ਜੀ ਅਸੀਂ ਫਰਾਈਡੇ ਨੂੰ ਜਿਹੜੇ ਜੀ ਅਸੀਂ ਕੁਛ ਟਿਕਟਾਂ ਜਿਹੜੀਆਂ ਜੀ ਸਾਡੇ ਸਪੋਂਸਰਸ ਵੱਲੋਂ ਕੱਢੀਆਂ ਸੀਗੀਆਂ, ਅੱਜ ਵੀ ਜਿਹੜਾ ਜੀ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਜਿਹੜੀਆਂ ਜੀ ਕੁਛ 10 ਟਿਕਟਾਂ ਤੀਆਂ ਦੇ ਮੇਲੇ ਦੀਆਂ ਜਿਹੜੀਆਂ ਜੀ ਫ੍ਰੀ ਕੱਢੀਆਂ ਹੈਗੀਆਂ ਆ। ਸੋ ਸਟੇ ਟਿਊਨਡ, ਐਂਡ ਜਿੰਨੀਆਂ ਵੀ ਸਾਡੀਆਂ ਭੈਣਾਂ ਸਾਨੂੰ ਸੁਣ ਰਹੀਆਂ ਹੈਗੀਆਂ, ਇਹ ਮੌਕਾ ਹੈਗਾ ਤੁਹਾਡੇ ਕੋਲ ਕਿ ਤੁਸੀਂ ਜਿਹੜੀ ਜੀ ਫ੍ਰੀ ਟਿਕਟ ਤੀਆਂ ਦੇ ਮੇਲੇ ਦੀ ਜਿੱਤ ਸਕਦੇ ਆ 9057990999 ਤੇ, ਔਰ ਤੁਸੀਂ ਡਾਇਰੈਕਟ ਜਿਹੜੀ ਜੀ ਉਹਨਾਂ ਕੋਲੋਂ ਗੱਲਬਾਤ ਕਰਕੇ ਟਿਕਟ ਰਾਖਵੀਂ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ, ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਸਹਿਯੋਗ ਦੇ ਨਾਲ ਨਾਲ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, ਇਹਨਾਂ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਲੈ ਕੇ ਆਏ। ਨਾਲ ਦੀ ਨਾਲ ਸਿੰਗਾਪੁਰ ਜਵੈਲਰ, ਬਿਲਕੁਲ ਜੀ ਸਿੰਗਾਪੁਰ ਜਵੈਲਰ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਨਾਲ ਦੀ ਨਾਲ ਜੇ ਤੁਸੀਂ ਸਿੰਗਾਪੁਰ ਜਵੈਲਰ ਤੋਂ ਜਿਹੜੀਆਂ ਜੀ ਤੀਆਂ ਦੇ ਮੇਲੇ ਦੀ ਟਿਕਟ ਪਿੱਕ ਕਰਦੇ ਹੈਗੇ, ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਇੱਕ ਲਾਸਟ ਟਾਈਮ ਵਾਂਗੂ ਇੱਕ ਨੋਜ਼ ਪਿੰਨ ਜਿਹੜੀ ਆ ਜੀ ਫ੍ਰੀ ਮਿਲੂਗੀ। ਸਿੰਗਾਪੁਰ ਜਵੈਲਰਸ 9056121500। ਨਾਲ ਦੀ ਨਾਲ ਟੈਲੀਟੈਮ ਇਲੈਕਟ੍ਰੋਨਿਕ ਦਾ ਵੀ ਪੂਰਾ ਪੂਰਾ ਜਿਹੜਾ ਜੀ ਸਾਥ ਹੈਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਬਿਲਕੁਲ ਜੀ, ਜਿੱਥੇ ਕਿ ਪਹਿਲੀ ਵਾਰੀ ਪਰਫਾਰਮ ਕਰਨ ਜਿਹੜਾ ਜੀ ਕੈਨੇਡਾ ਦੀ ਧਰਤੀ ਦੇ ਜੈਸਮੀਨ ਅਖਤਰ ਜਿਹੜਾ ਜੀ ਪਹੁੰਚ ਰਹੇ ਹੈਗੇ ਆ। ਸੋ ਬਿਲਕੁਲ ਜੀ, ਬਹੁਤ ਪਿਆਰਾ ਗੀਤ ਉਹਨਾਂ ਦਾ ਆਪਾਂ ਉਹਨਾਂ ਦੀ ਆਵਾਜ਼ ਦੇ ਵਿੱਚ ਲਾਉਂਦੇ ਹਾਂ, ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ ਬਿਲਕੁਲ, ਮੈਂ ਕਰਕੇ ਫਲਾਈ ਆਵਾਂ। ਔਰ ਬਿਲਕੁਲ ਜੀ, ਇਹਨਾਂ ਵੱਲੋਂ ਵੀ ਜਿਹੜਾ ਜੀ ਤੁਹਾਨੂੰ ਖੁੱਲਾ ਸੱਦਾ ਜਿਹੜਾ ਜੀ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਵਾਰੀ ਕੈਨੇਡਾ ਦੀ ਧਰਤੀ ਤੇ ਪਰਫਾਰਮ ਕਰਨ ਜਿਹੜਾ ਜੀ ਆਉਣਾ ਆ। ਔਰ ਬੜੇ ਪਿਆਰ ਨਾਲ ਜਿਹੜਾ ਜੀ ਉਹ ਕਹਿ ਰਹੇ ਹੈਗੇ। ਜੈਸਮੀਨ ਅਖਤਰ ਜੀ ਨੇ ਇੱਕ ਵੀਡੀਓ ਦੇ ਵਿੱਚ ਕਿਹਾ ਹੈਗਾ ਹੈ ਕਿ ਮੈਂ ਉਮੀਦ ਕਰੂੰਗੀ ਕਿ ਤੁਸੀਂ ਸਾਰੀਆਂ ਜਿੰਨੀਆਂ ਵੀ ਸਾਡੀਆਂ ਭੈਣਾਂ ਹੈ ਉੱਥੇ ਜਿਹੜਾ ਜੀ ਪਹੁੰਚਣਗੀਆਂ ਤੇ ਉਹਨਾਂ ਦਾ ਜਿਹੜਾ ਜੀ ਆਪਾਂ ਵਧੀਆ ਤਰੀਕੇ ਨਾਲ ਇੱਕ ਸਵਾਗਤ ਕਰਾਂਗੇ। ਔਰ ਸਵਾਗਤ ਤੋਂ ਮੈਨੂੰ ਚੇਤਾ ਆ ਗਿਆ ਕਿ ਸਾਡੇ ਸਟੂਡੀਓ ਦੇ ਵਿੱਚ ਮੋਨਾ ਜੀ ਵੀ ਆ ਚੁੱਕੇ ਹੈ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਮੋਨਾ ਜੀ।
1: ਥੈਂਕ ਯੂ ਸੋ ਮਚ ਕਿਰਨ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਮੋਨਾ ਜੀ, ਜਿੱਥੇ ਕਿ ਤੁਸੀਂ ਜਿਹੜਾ ਜੀ ਤੀਆਂ ਦੇ ਮੇਲੇ ਨੂੰ ਸਪਾਂਸਰ ਕਰ ਰਹੇ ਹੈਗੇ, ਤੁਸੀਂ ਅੱਜ ਨਹੀਂ, ਤੁਸੀਂ ਮੈਨੂੰ ਲੱਗਦਾ ਹੈ ਕਿ ਜਦੋਂ ਤੋਂ ਤੀਆਂ ਸਟਾਰਟ ਹੋਈਆਂ ਤੁਸੀਂ ਉਦੋਂ ਤੋਂ ਇਸ ਦੇ ਜਿਹੜਾ ਕਿ ਪ੍ਰਾਊਡ ਸਪਾਂਸਰ ਰਹੇ ਆ। ਸੋ ਸਭ ਤੋਂ ਪਹਿਲਾਂ ਤਾਂ ਉਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆ।
1: ਸਾਡੇ ਵੱਲੋਂ ਵੀ ਤਹਿ ਦਿਲ ਤੋਂ ਸ਼ੁਕਰੀਆ ਜੀ ਤੁਹਾਨੂੰ, ਕਿ ਤੁਹਾਡਾ ਵੀ ਪੂਰੀ ਆਪਣਾ ਟੀਮ ਦਾ, ਸੁਖਿੰਦਰ ਜੀ ਦਾ, ਤਲਵਿੰਦਰ ਜੀ ਦਾ, ਕਿਉਂਕਿ ਕਿਰਨ ਇਹ ਹੁੰਦਾ ਹੈਗਾ ਕਿ ਜਦੋਂ ਤੁਸੀਂ ਫੈਮਿਲੀ ਦੇ ਨਾਲ ਦੀ ਤਰ੍ਹਾਂ ਜੁੜੇ ਹੋਏ ਹੁੰਦੇ ਹੋ ਤਾਂ ਹਮੇਸ਼ਾ ਉਸ ਚੀਜ਼ ਨੂੰ ਪ੍ਰਾਊਡ ਵੀ ਫੀਲ ਕਰਦੇ ਹੈਗੇ ਆ ਕਿ ਪੂਰੀ ਟੀਮ ਸਾਡੀ ਵੀ ਇੰਸ਼ੋਰੈਂਸ ਫੋਰ ਯੂ ਦੀ ਉੱਥੇ ਹੋਏਗੀ। ਐਂਡ ਤੀਆਂ ਦਾ ਮੇਲਾ ਤਾਂ ਹਮੇਸ਼ਾ ਇਹੀ ਹੁੰਦਾ ਕਿ ਜਿੰਨੀਆਂ ਵੀ ਭੈਣਾਂ ਨੇ, ਮਾਵਾਂ ਨੇ, ਸਾਰੀਆਂ ਚਾਅ ਨਾਲ ਆਉਂਦੇ ਨੇ ਤੇ ਇੰਜੋਏ ਕਰਦੇ ਨੇ ਉੱਥੇ।
0: ਬਿਲਕੁਲ ਜੀ, ਔਰ ਆਪਣੇ ਲਿਸਨਰਸ ਨੂੰ ਮੈਂ ਦੱਸ ਦਵਾਂ ਕਿ ਮੋਨਾ ਜੀ ਇੰਸ਼ੋਰੈਂਸ ਦਾ ਜਿਹੜਾ ਜੀ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਕੰਮ ਕਰਦੇ ਹੈਗੇ। ਤੁਸੀਂ ਕੋਈ ਵੀ ਜਾਣਕਾਰੀ ਲਈ ਇਹਨਾਂ ਦਾ ਨਾਲ ਲੈ ਸਕਦੇ। ਨਾਲ ਦੀ ਨਾਲ ਇਹਨਾਂ ਦਾ ਐਂਟਰੈਂਸ ਤੋਂ ਜਿਹੜਾ ਜੀ ਬਿਲਕੁਲ ਤੁਸੀਂ ਐਂਟਰੈਂਸ ਜਦੋਂ ਤੀਆਂ ਦੇ ਮੇਲੇ ਦੇ ਵਿੱਚ ਕਰੋਗੇ, ਹਾਲ ਦੇ ਵਿੱਚ ਫਰੰਟ ਤੇ ਜਿਹੜਾ ਜੀ ਇਹਨਾਂ ਦਾ ਸਟਾਲ ਹੋਊਗਾ, ਇਹਨਾਂ ਦਾ ਬੂਥ ਹੋਊਗਾ, ਇਹਨਾਂ ਦੀ ਟੀਮ ਉੱਥੇ ਅਵੇਲੇਬਲ ਹੋਊਗੀ। ਤੁਸੀਂ ਕੋਈ ਵੀ ਆਪਣੀ ਆਪਾਂ ਕਹਿ ਸਕਦੇ ਇੰਸ਼ੋਰੈਂਸ ਬਾਰੇ ਕੋਈ ਜਾਣਕਾਰੀ ਲੈਣੀ ਆ ਜਾਂ ਤੁਸੀਂ ਕਿਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ,
1: ਇੰਸ਼ੋਰੈਂਸ ਇੰਡਸਟਰੀ ਵਿੱਚ ਜਾਣਾ
0: ਚਾਹੁੰਦੇ, ਬਿਲਕੁਲ ਆਫ ਕੋਰਸ, ਸੋ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲ ਬਾਤ ਕਰ ਸਕਦੇ ਹੈਗੇ ਆ। 416-509-1509 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਜਿੱਥੇ ਕਿ ਆਪਾਂ ਜਸਟ ਵੇਟ ਕਰ ਰਹੇ ਕਿ ਜਦੋਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਆ ਜੂਗੀ ਉਹਦੇ ਵੱਲੋਂ ਵੀ ਆਪਾਂ ਜਿਹੜੀਆਂ ਜੀ ਕੁਛ ਕੰਟੈਸਟ ਕਰਕੇ ਟਿਕਟਾਂ ਕੱਢਣੀਆਂ ਆ। ਔਰ ਮੋਨਾ ਜੀ, ਅੱਜ ਕਿਸ ਚੀਜ਼ ਦੇ ਬਾਰੇ ਤੁਸੀਂ ਜਿਹੜੀ ਜੀ ਅਵੇਅਰਨੈਸ ਦੇਣਾ ਚਾਹੋਗੇ?
1: ਇਸ ਟਾਈਮ ਤੇ ਕਿਰਨ, ਸਭ ਨਾਲੋਂ ਪਹਿਲਾਂ ਆਪਾਂ ਇੰਸ਼ੋਰੈਂਸ ਦੀ ਜਦੋਂ ਗੱਲ ਕਰ ਰਹੇ ਹੈਗੇ ਆ ਤਾਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਹੀ ਗੱਲ ਕਰਾਂਗੇ, ਕਿਉਂਕਿ ਇਸ ਟਾਈਮ ਤੇ ਜਦੋਂ ਵੀ ਅਸੀਂ ਕਿਸੇ ਵੀ ਫੈਮਿਲੀਜ਼ ਦੇ ਨਾਲ ਮਿਲ ਰਹੇ ਹਾਂ, ਚਾਹੇ ਫਰੈਂਡ ਸਰਕਲ ਦੀ ਗੱਲ ਕਰ ਲਈਏ, ਰਿਲੇਟਿਵਸ ਦੀ ਗੱਲ ਕਰ ਲਈਏ, ਕਿਸੇ ਨੂੰ ਵੀ ਮਿਲਦੇ ਹਾਂ ਤਾਂ ਹਰੇਕ ਪਰਸਨ ਨੂੰ ਇਹੀ ਲੱਗ ਰਿਹਾ ਹੈਗਾ ਕਿ ਇਸ ਟਾਈਮ ਤੇ ਥੋੜ੍ਹੀ ਇਕੋਨਮੀ ਡਾਊਨ ਹੈਗੀ ਹੈ, ਇਸ ਟਾਈਮ ਤੇ ਥੋੜ੍ਹਾ ਬਜਟ ਟਾਈਟ ਹੈਗਾ। ਪਰ ਹਰੇਕ ਦੇ ਨਾਲ ਮੈਂ ਇਹੀ ਸੁਜੈਸ਼ਨ ਨਾਲ ਇਹੀ ਦੇ ਰਹੀ ਹੈਗੀ ਹਾਂ ਕਿ ਹਰੇਕ ਨੂੰ ਕਿ ਇਸ ਟਾਈਮ ਤੇ ਜਦੋਂ ਇਕੋਨਮੀ ਡਾਊਨ ਹੁੰਦੀ ਹੈ, ਤੁਹਾਡਾ ਬਜਟ ਪੂਰਾ ਸੂਰਾ ਹੁੰਦਾ ਹੈ, ਤਾਂ ਉਸ ਟਾਈਮ ਤੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੀ ਇੰਸ਼ੋਰੈਂਸ ਪਾਲਿਸੀਜ਼ ਨੂੰ ਜ਼ਰੂਰ ਅਪ ਟੂ ਡੇਟ ਰੱਖੋ। ਇਸ ਟਾਈਮ ਤੇ ਇਹ ਨਾ ਹੋਵੇ ਕਿ ਤੁਸੀਂ ਕਿਸੇ ਪਾਸੇ ਅੰਡਰ ਇੰਸ਼ੋਰਡ ਨਾ ਹੋਵੋ, ਇਸ ਟਾਈਮ ਤੇ ਕੋਈ ਇੱਦਾਂ ਨਾ ਹੋਵੇ ਕਿ ਇੰਸ਼ੋਰੈਂਸ ਹਜੇ ਐਕਸਪਾਇਰ ਲਾਈਫ ਇੰਸ਼ੋਰੈਂਸ, ਕਿਉਂਕਿ ਕਈ ਵਾਰ ਟਰਮ ਇੰਸ਼ੋਰੈਂਸ ਹੁੰਦੀ ਹੈ, ਪਰਸਨ ਨੂੰ ਲੱਗਦਾ ਕਿ ਹਾਂਜੀ ਪਾਲਿਸੀ ਖਤਮ ਹੋ ਰਹੀ ਹੈ, ਆਪਾਂ 6 ਮਹੀਨੇ ਸਾਲ ਠਹਿਰ ਕੇ ਦੁਬਾਰਾ ਕਰਵਾ ਲਵਾਂਗੇ। ਸੋ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਨਾ ਕ੍ਰੀਏਟ ਕੀਤੀ ਜਾਵੇ, ਕਿਉਂਕਿ ਇਸ ਟਾਈਮ ਤੇ ਜਦੋਂ ਹਸਬੈਂਡ ਐਂਡ ਵਾਈਫ ਦੋਨੋਂ ਜਾਣੇ ਕੰਮ ਕਰਕੇ ਮੁਸ਼ਕਿਲ ਦੇ ਨਾਲ ਖਰਚੇ ਪੂਰੇ ਕਰ ਰਹੇ ਨੇ, ਤਾਂ ਇਸ ਟਾਈਮ ਤੇ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਸਾਡੇ ਕੋਲ ਇੰਸ਼ੋਰੈਂਸ ਪਾਲਿਸੀ ਹੋਵੇ, ਕਿਉਂਕਿ ਰੱਬ ਨਾ ਕਰੇ ਜੇ ਇੱਕ ਪਰਸਨ ਨੂੰ ਵੀ ਕੋਈ ਇੱਦਾਂ ਦਾ ਕੋਈ ਪ੍ਰੋਬਲਮ ਆਉਂਦੀ ਹੈ, ਕੁਛ ਮਿਸਹੈਪ ਹੁੰਦਾ ਹੈ, ਤਾਂ ਉਸ ਟਾਈਮ ਤੇ ਦੂਜੇ ਪਰਸਨ ਐਟਲੀਸਟ ਆਪਣੀ ਫੈਮਿਲੀ ਦੀ ਟੇਕ ਕੇਅਰ ਕਰਨ ਜੋਗਾ ਹੋਵੇ, ਤਾਂ ਕਿ ਉਹਨਾਂ ਦੇ ਕੋਲ ਇੱਕ ਇੰਸ਼ੋਰੈਂਸ ਦਾ ਬੈਨੀਫਿਟ ਜਿਹੜਾ ਹੈਗਾ, ਸਪੋਰਟ ਕਹਿ ਲਓ ਕਿ ਇੰਸ਼ੋਰੈਂਸ ਪਾਲਿਸੀ ਦੀ ਜਿਹੜੀ ਸਪੋਰਟ ਹੈਗੀ ਉਹ ਮਿਲ ਸਕੇ। ਜਿਵੇਂ ਕਿ ਅੱਜ ਵੀ ਮੈਂ ਹੁਣ ਕਿਸੇ ਫੈਮਿਲੀ ਨੂੰ ਮਿਲਣ ਜਾ ਰਹੀ ਹਾਂ ਕਿ ਅਨਫੋਰਚੁਨੇਟਲੀ ਉਹਨਾਂ ਦੇ ਜਿਹੜੇ ਹਸਬੈਂਡ ਪਾਸ ਅਵੇ ਹੋ ਗਏ, ਐਂਡ ਉਹਨਾਂ ਦਾ ਜਿਹੜਾ ਲਾਈਫ ਇੰਸ਼ੋਰੈਂਸ ਦਾ ਜਿਹੜਾ ਚੈੱਕ ਹੈਗਾ ਉਹਨਾਂ ਨੂੰ ਅੱਜ ਮੈਂ ਹੈਂਡ ਓਵਰ ਕਰਨਾ ਹੈਗਾ। ਸੋ ਉਹ ਚੀਜ਼ ਹੈਗੀ ਹੈ ਕਿ ਉਸ ਟਾਈਮ ਜਦੋਂ 8-9 ਸਾਲ ਪਹਿਲਾਂ ਉਹਨਾਂ ਦੀ ਪਾਲਿਸੀ ਕੀਤੀ ਸੀ, ਸੋਚਿਆ ਨਹੀਂ ਸੀਗਾ ਕਿ ਹਸਬੈਂਡ ਵਾਈਫ ਦੇ ਵਿੱਚੋਂ ਕਿਹਨੂੰ ਹੋਣਾ ਹੈ, ਕਿ ਕਿੰਨੀ ਕੁ ਟਾਈਮ ਬਾਅਦ ਹੋਣਾ ਹੈ, ਰਾਈਟ? ਇੱਦਾਂ ਦੀ ਚੀਜ਼ ਕਦੇ ਆਪਾਂ ਸੋਚਦੇ ਨਹੀਂ ਹੈਗੇ। ਉਸ ਟਾਈਮ ਤੇ ਸਾਡੇ ਲਈ ਵੀ ਇਹ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਇੱਕ ਫੈਮਿਲੀ ਨੂੰ ਪ੍ਰੋਟੈਕਟ ਕਰ ਰਹੇ ਹਾਂ, ਪਰ ਇਸ ਟਾਈਮ ਤੇ ਦੁੱਖ ਜ਼ਰੂਰ ਹੈਗਾ ਕਿ ਪਰਸਨ ਚਲਾ ਗਿਆ, ਪਰ ਇਸ ਟਾਈਮ ਤੇ ਇਸ ਚੀਜ਼ ਦੀ ਸੈਟਿਸਫੈਕਸ਼ਨ ਜ਼ਰੂਰ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਆ ਐਟਲੀਸਟ ਉਹ ਪੜ੍ਹਨ ਜੋਗੇ ਹੋਣਗੇ, ਐਟਲੀਸਟ ਉਹ ਆਪਣੀ ਲਾਈਫ ਨੂੰ ਸੈਟਲ ਕਰਨ ਜੋਗੇ ਹੋਣਗੇ, ਤਾਂ ਕਿ ਇੱਕ ਫਾਈਨੈਂਸ਼ੀਅਲ ਸਪੋਰਟ ਮਿਲੀ ਹੋਈ ਹੋਊਗੀ। ਸੋ ਇਸ ਕਰਕੇ ਮੈਂ ਜ਼ਰੂਰ ਆਪਣੀਆਂ ਫੈਮਿਲੀਜ਼ ਨੂੰ, ਆਪਣੇ ਸਾਰੇ ਹੀ ਜਿੰਨੇ ਵੀ ਚਾਹੇ ਫਰੈਂਡ ਸਰਕਲ ਹੈ, ਆਪਣੇ ਕਲਾਇੰਟਸ ਹੈਗੇ, ਆਪਣੀ ਕਮਿਊਨਿਟੀ ਹੈਗੀ ਹੈ, ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਟਾਈਮ ਤੇ ਆਪਣੀ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਰਵਾਓ। ਇਹ ਨਾ ਸੋਚੋ ਕਿ ਫੇਰ ਕਰਵਾ ਲਵਾਂਗੇ, ਬਾਅਦ ਚੋਂ ਕਰਾ ਲਵਾਂਗੇ, ਕਿਉਂਕਿ ਬਹੁਤ ਵਾਰ ਹੈਲਥ ਦੇ ਵਿੱਚ ਚੇਂਜਿਸ ਆ ਜਾਂਦੀਆਂ ਨੇ ਤੇ ਉਸ ਟਾਈਮ ਤੇ ਕਈ ਵਾਰ ਪਰਸਨ ਐਲੀਜੀਬਲ ਨਹੀਂ ਹੋ ਪਾਉਂਦਾ, ਜਾਂ ਫਿਰ ਜਿੰਨੀ ਕਵਰੇਜ ਤੁਸੀਂ ਚਾਹੁੰਦੇ ਹੁੰਦੇ ਉਨੀ ਮਿਲ ਨਹੀਂ ਪਾਉਂਦੀ। ਸੋ ਇਹ ਤੁਹਾਨੂੰ ਕੋਈ ਵੀ ਕੰਸਰਨ ਹੈ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ, ਤੁਹਾਡਾ ਕੋਈ ਵੀ ਬਜਟ ਹੈ, ਜਸਟ 12 ਦੇ ਨਾਲ ਤੁਹਾਡੀ ਪਾਲਿਸੀ ਨੂੰ ਡੈਫੀਨੇਟਲੀ ਅਸੀਂ ਡਿਜ਼ਾਈਨ ਕਰਕੇ ਦੇਵਾਂਗੇ। ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹਾਂ, ਸੋ ਉਸ ਟਾਈਮ ਤੇ ਤੁਹਾਨੂੰ ਇੱਕ ਗਰੰਟੀ ਹੋਊਗੀ ਕਿ ਤੁਹਾਡੇ ਬਜਟ ਦੇ ਹਿਸਾਬ ਨਾਲ ਪਾਲਿਸੀ ਹੋਊਗੀ, ਤੁਹਾਡੀ ਕਵਰੇਜ ਜਿਹੜੀ ਹੋਏਗੀ ਉਹ ਤੁਹਾਡੀ ਪੂਰੀਆਂ ਰਿਕੁਆਇਰਮੈਂਟਸ ਨੂੰ ਕਵਰ ਕਰ ਰਹੀ ਹੋਏਗੀ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਐਟ 416-509-1509-416-509-1509।
0: ਬਿਲਕੁਲ ਜੀ, ਮੋਨਾ ਜੀ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਜੀ ਤੁਸੀਂ ਭਾਵੇਂ ਇਨਵੈਸਟਮੈਂਟ ਆਪਸ਼ਨ ਦੇ ਬਾਰੇ ਗੱਲ ਕਰਨੀ ਹੈ, ਭਾਵੇਂ ਤੁਸੀਂ ਜਿਹੜਾ ਜੀ ਕਾਰਪੋਰੇਟ ਬਿਜ਼ਨਸ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ, ਇਸ ਨੰਬਰ ਤੇ ਹੀ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਸਾਡੇ ਨਾਲ ਜਿਹੜਾ ਜੀ ਇੱਕ ਹੋਰ ਖਾਸ ਮਹਿਮਾਨ ਇਸ ਟਾਈਮ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਹੈ, ਨਿੱਕ ਮਹਿੰਗੀ ਜੀ, ਸੋ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਤਾਂ ਮੈਂ ਪੁੱਛਣਾ ਆ ਕਿ ਤੁਸੀਂ ਕਿੱਥੇ ਰਹਿ ਗਏ ਸੀਗੇ ਇੰਨੇ ਟਾਈਮ ਤੋਂ, ਦੀਆਂ ਅਸੀਂ ਕਦੋਂ ਦੀ ਅਨਾਊਂਸ ਕੀਤੀਆਂ ਤੇ ਤੁਸੀਂ ਅੱਜ ਪਹੁੰਚੇ ਆ।
2: ਬਿਲਕੁਲ, ਸਭ ਤੋਂ ਪਹਿਲਾਂ ਕਿਰਨ ਜੀ ਤੁਹਾਨੂੰ ਕਿ ਵਤਨੋਂ ਦੂਰ ਦੀ ਸਾਰੀ ਟੀਮ ਨੂੰ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਬਿਲਕੁਲ ਜੀ, ਤੁਸੀਂ ਬਿਜ਼ੀ ਐ ਨਾ ਕਰਤਾ ਜੀ ਸਾਨੂੰ ਪ੍ਰੋਫੈਸ਼ਨਲੀ ਦੇਖੇ ਨਾ ਕਰਕੇ।
0: ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਹਨਾ ਮੈਂ ਤੁਹਾਨੂੰ ਵੀ ਧੰਨਵਾਦ ਕਰਨਾ, ਕਿਉਂਕਿ ਜਿੱਦਾਂ ਕਿ ਆਪਾਂ ਦੱਸਿਆ ਕਿ ਮੋਨਾ ਜੀ ਤੁਸੀਂ ਹਮੇਸ਼ਾ ਸਾਡੇ ਨਾਲ ਹਨਾ, ਜਦੋਂ ਤੀਆਂ ਅਨਾਊਂਸ ਹੁੰਦੀਆਂ ਆ ਮੈਨੂੰ ਲੱਗਦਾ ਅਗਲੇ ਦਿਨ ਹੀ ਤੁਸੀਂ ਕਿਹਾ ਸੀਗਾ ਆਪਾਂ ਨਾਲ ਆ ਹਨਾ, ਇੱਕ ਮੈਨੂੰ ਲੱਗਦਾ ਹੌਸਲਾ ਹੁੰਦਾ ਕਿਉਂਕਿ ਇੰਨੇ ਟਾਈਮ ਤੋਂ ਇਹ 24ਵੇਂ ਸਾਲ ਦੀਆਂ ਤੀਆਂ ਆ ਔਰ 24 ਸਾਲ ਤੋਂ ਤੁਸੀਂ ਸਾਡੇ ਨਾਲ ਜਿਹੜੇ ਜੀ ਜੁੜੇ ਹੈਗੇ ਆ, ਸੋ ਬਿਲਕੁਲ ਜੀ ਥੈਂਕ ਯੂ। ਔਰ ਕੀ ਕਹਿਣਾ ਚਾਹੋਗੇ?
2: ਨਹੀਂ ਬਿਲਕੁਲ, ਦੇਖੋ ਜੀ ਇੱਕ ਬਹੁਤ ਵੱਡੇ ਕੰਮ ਲਈ ਅਸੀਂ ਹਮੇਸ਼ਾ ਨਾਲ ਖੜੇ ਹਾਂ। ਬਿਲਕੁਲ, ਇਹ ਤਾਂ ਇੱਕ ਧੀਆਂ ਦਾ ਭੈਣਾਂ ਦਾ ਇੱਕ ਸਪੋਰਟ ਹੈ, ਇੱਕ ਉਹਨਾਂ ਦਾ ਧਿਆਨ ਰੱਖਣਾ ਇੱਕ ਬਹੁਤ ਵੱਡਾ ਕੰਮ ਹੈ। ਤੇ ਸੁੱਖੇ ਨਿੱਜਰ ਜੀ ਤੇ ਤਲਵਿੰਦਰ ਭੈਣ ਜੀ ਤਾਂ ਇਹ ਤਾਂ ਮੈਂ ਕਹਿੰਦਾ ਉਹਨਾਂ ਇੱਕ ਬਹੁਤ ਵਧੀਆ ਕੰਮ ਕਰ ਰਹੇ ਹੈ। ਇਟਸ ਨੋਟ ਕਿ ਲਾਈਕ ਮੈਂ ਨਾ ਤੁਹਾਨੂੰ ਕਿਰਨ ਜੀ ਦੱਸਣਾ ਚਾਹੁੰਦਾ, ਇਹ ਤਾਂ ਤੁਸੀਂ ਮੇਰੇ ਖਿਆਲ 5-6 ਸਾਲਾਂ ਤੋਂ ਜਾਣਦੇ ਆ। ਅਸੀਂ ਜਦ ਪਹਿਲਾਂ ਮੈਂ ਘੱਟੋ ਘੱਟ 15-20 ਸਾਲਾਂ ਤੋਂ ਦੇਖਦਾ ਆ ਰਿਹਾ ਤਲਵਿੰਦਰ ਭੈਣ ਜੀ ਉਹਨਾਂ ਨੂੰ ਤੇ ਸੁੱਖੀ ਭਾਜੀ ਉਹਨਾਂ ਨੂੰ, ਸੁੱਖੀ ਭਾਜੀ ਤਾਂ ਚਲੋ ਬਾਹਰ ਥੋੜੇ ਬਹੁਤ ਰਹਿੰਦੇ ਨੇ, ਜਿਹੜੀ ਮਿਹਨਤ ਤਲਵਿੰਦਰ ਭੈਣ ਜੀ ਉਹਨੇ ਕਰਦੇ ਨਾ ਬਿਹਾਇੰਡ ਦਾ ਸੀਨ, ਜਿਹਨੂੰ ਕਹਿੰਦੇ ਨਾ ਮੂਵੀ ਤਾਂ ਆਪਾਂ ਦੇਖ ਲਈ ਥੀਏਟਰ 'ਚ ਜਾ ਕੇ, ਹਾਂ ਜਿਹੜਾ ਬੈਕ ਦਾ ਸਟੇਜ ਜਿਹੜੀ ਹੁੰਦੀ ਨਾ ਬੈਕ ਦਾ ਸੀਨ, ਉਹ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ, ਉਹਨਾਂ ਦੇ ਐਫਰਟਸ ਨੂੰ, ਉਹਨਾਂ ਦੀ ਸਾਰੀ ਮਿਹਨਤ ਨੂੰ। ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ, ਕਈ ਵਾਰ ਮੈਂ ਕਹਿੰਦਾ ਉਹਨਾਂ ਭੈਣ ਜੀ ਆਰਾਮ ਨਾਲ ਬੈਠ ਕੇ ਚਾਹ ਪਾਣੀ ਪੀਓ, ਖਾਣਾ ਤੁਸੀਂ ਦੇਖੋ ਹੁਣ ਲੰਚ ਵੀ ਇਹਨਾਂ ਦਾ 3-4 ਵਜੇ ਹੁੰਦਾ ਹੈ ਹਨਾ, ਸੋ ਇਸ ਕਰਕੇ ਇਸ ਮੇਲੇ ਦੇ ਪਿੱਛੇ ਨਾ ਬਹੁਤ ਵੱਡੀ ਮਿਹਨਤ ਹੈ, ਇਹ ਕੋਈ 1-2 ਹਫ਼ਤੇ ਦੀ ਮਿਹਨਤ ਨਹੀਂ, ਇਹ ਇਸ ਪੂਰੇ ਸਾਲ ਦੀ ਮਿਹਨਤ ਹੈ। ਤੇ ਬਿਲਕੁਲ ਮੈਂ ਆਪਣੇ ਦਿਲੋਂ ਸਾਡੀ ਪੂਰੀ ਟੀਮ insurance4u.ca ਦੀ ਟੀਮ ਪੂਰੀ ਇਹਨਾਂ ਨੂੰ ਜਿਹੜੇ ਐਪਰੀਸ਼ੀਏਟ ਕਰਦੀ ਹੈ। ਤੇ ਮੈਂ ਕਿਰਨ ਜੀ ਇੱਕ ਹੋਰ ਦੱਸਣਾ ਚਾਹੁੰਦਾ, ਜਿਹੜੀ ਵੀ ਭੈਣਾਂ ਤੇ ਮਾਵਾਂ ਕਦੀ ਤੀਆਂ ਦੇ ਮੇਲੇ 'ਚ ਅਨਫੋਰਚੁਨੇਟਲੀ ਨਹੀਂ ਆ ਸਕੀਆਂ ਤਾਂ ਉਹਨਾਂ ਨੇ ਉਹ ਮਾਹੌਲ ਦੇਖਿਆ ਨਹੀਂ, ਤਾਂ ਉਹ ਜ਼ਰੂਰ ਆ ਕੇ ਦੇਖੋ। ਮੈਂ ਨਾ ਮੈਨੂੰ ਇੱਕ ਵਾਰ ਮੌਕਾ ਮਿਲਿਆ ਸਟੇਜ 'ਤੇ ਚੜ੍ਹਨ ਦਾ, ਉਹ ਕਹਿੰਦੇ ਸੀ ਮੋਨਾ ਜੀ ਕਹਿੰਦੇ ਨਹੀਂ ਤੁਸੀਂ ਨਾਲ ਆਓ, ਮੈਂ ਕਿਹਾ ਨਹੀਂ ਇਹ ਭੈਣਾਂ ਦਾ ਧੀਆਂ ਦਾ ਦਿਨ ਹੈ, ਲੈਟ ਦੈਮ ਇੰਜੋਏ। ਤੇ ਜਿਹੜਾ ਉਹ ਨਜ਼ਾਰਾ ਸਟੇਜ 'ਤੇ ਖੜ ਕੇ ਸੀ ਨਾ ਜੀ, ਉਹ ਨਜ਼ਾਰਾ ਕੀ ਸੀਗਾ, ਇੰਨਾ ਕਲਰਫੁਲ ਸੀਨ ਸੀ ਨਾ ਉਹ, ਮਤਲਬ ਸਾਰੀਆਂ ਭੈਣਾਂ ਨੇ ਨਾ ਸੂਟ ਰੰਗ ਬਿਰੰਗੇ ਪਾਏ ਹੋਏ, ਉਹ ਨਜ਼ਾਰਾ ਮੇਰੀ ਅੱਖਾਂ ਤੋਂ ਹਾਲੇ ਤੱਕ ਵੀ ਦੂਰ ਨਹੀਂ ਜਾਂਦਾ। ਔਰ ਮੈਂ ਇੱਕ ਕੁਐਸਚਨ ਜ਼ਰੂਰ ਆਪਣੀ ਮਾਵਾਂ ਭੈਣਾਂ ਨੂੰ ਪੁੱਛਣਾ ਚਾਹੁੰਦਾ ਕਿ ਉੱਥੇ ਜਿੰਨੀਆਂ ਵੀ ਭੈਣਾਂ, ਮੇਰੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਭੈਣਾਂ ਆਈਆਂ ਹੋਈਆਂ ਤੇ ਮਾਵਾਂ ਆਈਆਂ ਹੋਈਆਂ, ਕਿਸੇ ਦਾ ਸੂਟ ਦੂਜੇ ਦੇ ਸੂਟ ਨਾਲ ਨਹੀਂ ਮੈਚ ਕਰਦਾ ਸੀ? ਮੈਂ ਇਹ ਬੜਾ ਦੇਖ ਕੇ ਹੈਰਾਨ ਹੋਇਆ, ਮੈਂ ਕਿਹਾ ਚਲੋ ਇੱਕ ਤਾਂ ਮੇਰੀ ਭੈਣ ਦਾ ਜਾਂ ਕਿਸੇ ਮਾਵਾਂ ਦਾ ਜਾਂ ਕਿਸੇ ਬੇਟੀ ਦਾ ਸੂਟ ਦਾ ਮੈਚ ਕਰੇ, ਇਹ ਲੱਭ ਕੇ ਕਿੱਥੋਂ ਲਿਆਉਂਦੇ ਡਿਫਰੈਂਟ ਡਿਫਰੈਂਟ ਸੂਟ ਦੀ ਹਨਾ।
0: ਉਹੀ ਚੀਜ਼ਾਂ ਮੈਂ ਹਨਾ, ਮੈਨੂੰ ਵੀ ਕਿਉਂਕਿ ਮੌਕਾ ਮਿਲਿਆ ਇਸ ਟੀਮ ਦਾ ਹਿੱਸਾ ਬਣਨ ਦਾ ਬਹੁਤ ਟਾਈਮ ਤੋਂ ਹਨਾ, ਇੰਨੀ ਕਲਰਫੁਲ ਤੁਸੀਂ ਗੱਲ ਕੀਤੀ ਨਾ, ਜਦੋਂ ਆਪਾਂ ਮੈਗਜ਼ੀਨ ਵੀ ਜਾਂ ਬੱਚ ਪਿਕਚਰਾਂ ਆਉਂਦੀਆਂ, ਇਟਸ ਜਸਟ ਲਾਈਕ ਸੋ ਅਮੇਜ਼ਿੰਗ ਹਨਾ। ਸੋ ਇਸ ਕਰਕੇ ਅਸੀਂ ਜਿਹੜਾ ਜੀ ਇਸ ਵਾਰੀ ਵੀ ਵੇਟ ਕਰ ਰਹੇ ਕਿ ਤੁਸੀਂ ਸਾਰੇ ਜਿਹੜੇ ਜੀ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਪਹੁੰਚੋਗੇ, ਸਾਡੀ ਟੀਮ ਮੋਨਾ ਮਹਿੰਗੀ ਜੀ ਦੀ ਟੀਮ ਜਿਹੜੀ ਜੀ ਸਾਰੇ ਤੁਹਾਡਾ ਜਿਹੜਾ ਜੀ ਇੰਤਜ਼ਾਰ ਕਰ ਰਹੇ ਨੇ। ਔਰ ਨਾਲ ਦੀ ਨਾਲ ਜਿਹੜਾ ਜੀ ਪਹਿਲੀ ਵਾਰੀ ਜਿਹੜਾ ਜੀ ਬਹੁਤ ਲੰਬੇ ਟਾਈਮ ਪਹਿਲੀ ਵਾਰੀ ਸੁਦੇਸ਼ ਕੁਮਾਰੀ ਜੀ ਨੂੰ ਸੁਖੀ ਜੀ ਨੇ ਹੀ ਬੁਲਾਇਆ ਸੀ ਤੀਆਂ ਤੇ, ਔਰ ਕਾਫੀ ਮੈਨੂੰ ਲੱਗਦਾ 8 ਸਾਲ ਬਾਅਦ ਉਹ ਫੇਰ ਜਿਹੜਾ ਜੀ ਪਰਫਾਰਮ ਕਰਨ ਆ ਰਹੇ ਨੇ। ਉਹ ਕਹਿੰਦੇ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਾਂ ਕਿ ਮੈਂ ਜਿਹੜਾ ਜੀ ਇੱਥੇ ਪਰਫਾਰਮ ਕਰਨ ਪਹੁੰਚ
2: ਗਿਆ। ਸਾਨੂੰ ਯਾਦ ਹੈ ਜੀ ਜਦ ਪਹਿਲੀ ਵਾਰ ਆਏ ਸੀਗੇ ਅਸੀਂ ਵੀ ਉਹਨਾਂ ਨੇ ਅਟੈਂਡ ਕੀਤਾ, ਸੋ ਦੈਟਸ ਰੀਲੀ ਐਪਰੀਸ਼ੀਏਟ ਜੀ, ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਬੜੀ ਉਮੀਦਾਂ ਨਾਲ।
0: ਸੋ ਬਿਲਕੁਲ ਜੀ, ਜਿੱਥੇ ਕਿ ਅਸੀਂ ਉਹਨਾਂ ਦੀ ਜਿਹੜੀ ਜੀ ਵੇਟ ਕਰ ਰਹੇ ਹਾਂ, ਸੋ ਇੱਕ ਪਿਆਰਾ ਜਿਹਾ ਗੀਤ ਆਪਾਂ ਉਹਨਾਂ ਦੀ ਆਵਾਜ਼ ਦੇ ਵਿੱਚ ਲਾਉਂਦੇ ਹਾਂ ਤੇ ਉਹਦੇ ਬਾਅਦ ਆਪਾਂ ਅਗਲੇ ਪ੍ਰੋਗਰਾਮ ਦੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਆ। ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਜਾਣਕਾਰੀ ਦਿੰਦੇ ਹੋਏ ਮੈਂ ਦੱਸ ਦਵਾਂ ਕਿ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24 ਸਾਲ ਦੀਆਂ ਤੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ, ਜਿੱਥੇ ਕਿ ਸਾਨੂੰ ਸਪੋਂਸਰ ਜਿਹੜਾ ਜੀ ਕੀਤਾ ਗਿਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਵੀ। ਉੱਥੇ ਵੀ ਇਹਨਾਂ ਨੇ ਜਿਹੜੇ ਜੀ ਕੁਛ ਲੈਪਟਾਪਸ ਤੇ ਕੁਛ ਜਿਹੜੇ ਜੀ ਟੈਬਲੇਟਸ ਕੱਢੇ ਨੇ। ਇਹਨਾਂ ਦਾ ਬੂਥ ਜਿਹੜਾ ਜੀ 12 ਨੰਬਰ ਹੋਊਗਾ, ਤੁਸੀਂ ਉੱਥੇ ਜਿਹੜਾ ਜੀ ਪਹੁੰਚਣਾ ਹੈਗਾ ਆ ਤੇ ਕੁਛ ਇਹਨਾਂ ਦੇ ਸਵਾਲ ਜਿਹੜੇ ਹੋਣਗੇ ਉਹਨਾਂ ਦੇ ਜਵਾਬ ਦੇ ਕੇ ਜਿਹੜਾ ਜੀ ਤੁਸੀਂ ਲੈ ਸਕਦੇ ਆ। ਨਾਲ ਦੀ ਨਾਲ ਇਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਜੀ ਕਾਲਜ ਦੇ ਵਿੱਚ ਇਨਰੋਲ ਹੁੰਦੇ ਆ ਤੇ ਉਹਦੇ ਵਿੱਚ ਵੀ ਤੁਹਾਨੂੰ ਕਾਫੀ ਜਿਹੜੇ ਜੀ ਡਾਲਰਾਂ ਦੀ ਬੱਚਤ ਹੋ ਸਕਦੀ ਆ। ਨਾਲ ਦੀ ਨਾਲ ਸ਼ੇਰ ਆਟੇ ਵੱਲੋਂ ਜਿਹੜੇ ਜੀ ਸੋਨੇ ਦਾ ਜਿਹੜੇ ਜੀ ਬਿਸਕਿਟ ਕੱਢੇ ਜਾਣੇ ਆ। ਨਾਲ ਦੀ ਨਾਲ ਥੋੜੇ ਜਿਹੇ ਜਿੱਦਾਂ ਕਿ ਹਰ ਸਾਲ ਉਹ ਗਿਫਟਸ ਕਾਰਡ ਦਿੰਦੇ, ਉਹਨਾਂ ਨੇ ਰੋਟੀ ਮੇਕਿੰਗ ਕੰਪੀਟੀਸ਼ਨ ਕਰਾਉਣਾ ਆ। ਟਰਕਿਸ਼ ਏਅਰਲਾਈਨ ਵੱਲੋਂ ਜਿਹੜਾ ਜੀ 2 ਜਿਹੜੀਆਂ ਜੀ ਰਿਟਰਨ ਟਿਕਟ ਇੰਡੀਆ ਦੀਆਂ ਕੱਢੀਆਂ ਜਾਣੀਆਂ। ਤੁਸੀਂ ਜਦੋਂ ਮਰਜ਼ੀ ਜਾ ਸਕਦੇ ਆ, ਜਦੋਂ ਮਰਜ਼ੀ ਜਿਹੜਾ ਜੀ ਆ ਸਕਦੇ ਆ। ਡਾਇਮੰਡ ਮੇਸਨਸ ਵੱਲੋਂ ਜਿਹੜਾ ਹੈ ਜੀ ਡਾਇਮੰਡਸ ਦੇ ਜਿਹੜੇ ਜੀ ਸਟਡਸ ਕੱਢੇ ਜਾਣੇ ਆ। ਨਾਲ ਦੀ ਨਾਲ ਜਿਹੜਾ ਹੈ ਜੀ ਮੋਨਾ ਮਹਿੰਗੀ ਜੀ ਦੀ ਟੀਮ ਤੋਂ ਵੀ ਕਾਫੀ ਸਾਰੇ ਗਿਫਟਸ। ਨਾਲ ਦੀ ਨਾਲ ਰਾਣੋ ਬੁਟੀਕ ਵੱਲੋਂ ਗਿਫਟਸ, ਪੰਜਾਬ ਟੈਕਸਟਾਈਲ, ਵੈਂਕੂਵਰ, ਆਈ ਡੋਨਟ ਨੋ ਲਾਈਕ ਦੇ ਆਰ ਸੋ ਮੈਨੀ ਗਿਫਟਸ। ਮੈਨੂੰ ਲੱਗਦਾ ਕਿ ਮੇਰੀ ਗਿਣਤੀ ਭੁੱਲ ਜਾਣੀ ਆ, ਇੰਨੇ ਸਾਰੇ ਜਿਹੜੇ ਜੀ ਗਿਫਟਸ ਹੈਗੇ ਆ। ਸੁਨਿਕ ਜੀ ਕੀ ਕਹਿਣਾ ਚਾਹੋਗੇ?
1: ਯਾ ਬਿਲਕੁਲ, ਡੈਫੀਨੇਟਲੀ ਕਿਰਨ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਸਾਰੇ ਜਿਹੜੇ ਬਿਜ਼ਨਸ ਭਰਾ ਭੈਣ ਹੈਗੇ ਆ ਉੱਥੇ ਗਿਫਟ ਕੱਢ ਰਹੇ ਹੈਗੇ ਆ। ਬਿਲਕੁਲ, ਸਾਡੇ ਬੂਥ ਤੇ ਜਿਹੜਾ ਤੁਸੀਂ ਜਿਵੇਂ ਕਿ ਦੱਸ ਦਿੱਤਾ ਕਿਰਨ ਜੀ ਨੇ, ਐਂਟਰੈਂਸ ਦੇ ਨਾਲ ਹੀ ਸਾਡਾ ਬੂਥ ਹੋਏਗਾ। ਤੇ ਜਿਵੇਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਆਪਣੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਤੁਸੀਂ ਉਹ ਤਾਂ ਲਓਗੇ ਹੀ, ਤੇ ਉਹਦੇ ਨਾਲ ਨਾਲ ਅਸੀਂ ਡੈਫੀਨੇਟਲੀ ਗਿਫਟਸ ਵੀ ਕੱਢ ਰਹੇ ਹਾਂ। ਮਲਟੀਪਲ ਗਿਫਟਸ ਕੱਢੇ ਜਾਣਗੇ ਤੇ ਉਹਦੇ ਡਰਾਅ ਦੇ ਵਿੱਚ ਤੁਸੀਂ ਆ ਕੇ ਉੱਥੇ ਨਾਮ ਪਾ ਸਕਦੇ ਹੋ। ਤੇ ਨਾਲ ਦੀ ਨਾਲ ਜੇ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, 18 ਸਾਲ ਤੋਂ ਅਸੀਂ ਇਸ ਬਿਜ਼ਨਸ 'ਚ ਹੈਗੇ ਹਾਂ ਤੇ ਬਹੁਤੇ ਆਪਣੀ ਸਾਡੀ ਜਿਹੜੀ ਹੈਗੀ ਆ ਟੀਮ ਪੂਰੀ ਜਿਹੜੀ ਹੈ ਮੈਜੋਰਟੀ ਹੈਗੀ ਆ ਉਹ ਇੱਕ ਫੀਮੇਲ ਓਰੀਐਂਟਡ ਹੈਗੀ ਆ, ਫੋਕਸਡ ਹੈਗੀ ਆ। ਉਹਦੇ ਵਿੱਚ ਜਿਹੜੇ ਵੀ ਭੈਣਾਂ ਭਰਾਵਾਂ ਦੇ ਬੱਚੇ, ਮੈਂ ਸਪੈਸ਼ਲੀ ਕਹਿਣਾ ਚਾਹਾਂਗੇ ਜਿਹੜੇ ਕਿ ਹੁਣੀ ਗ੍ਰੈਜੂਏਟ ਹੈਗੇ ਆ ਜਾਂ ਅੰਡਰ ਗ੍ਰੈਜੂਏਟ ਹੈਗੇ ਆ, ਉਹਨਾਂ ਨੂੰ ਹੁਣ ਛੁੱਟੀਆਂ ਸ਼ੁਰੂ ਹੋ ਜਾਣੀਆਂ ਜੂਨ ਤੋਂ ਬਾਅਦ, ਜਾਂ ਯੂਨੀਵਰਸਿਟੀ ਵੀ ਜਾ ਰਹੇ ਆ, ਉਹਨਾਂ ਨੂੰ ਕੁਝ ਕੁ ਛੁੱਟੀਆਂ ਹੁੰਦੀਆਂ, ਤਾਂ ਉਸ ਬੱਚਿਆਂ ਨੂੰ ਤੁਸੀਂ ਆ ਕੇ ਸਾਡੇ ਕੋਲ ਰਜਿਸਟਰ ਕਰਾ ਸਕਦੇ ਹੋ ਤੇ ਉਹਨਾਂ ਦੇ ਨਾਮ ਰਜਿਸਟਰ ਕਰਾ ਸਕਦੇ ਹੋ, ਕਿਉਂਕਿ ਦੇਖੋ ਜੋਬ ਤਾਂ ਉਹਨਾਂ ਨੇ ਕਰਨੀ ਕਰਨੀ ਹੈਗੀ ਆ ਕਿਤੇ ਨਾ ਕਿਤੇ, ਰਾਈਟ? ਸੋ ਇੱਕ ਚੰਗੇ ਫੀਲਡ ਦੇ ਵਿੱਚ ਆ ਜਾਣਗੇ ਤਾਂ ਸਾਰੀ ਟ੍ਰੇਨਿੰਗ ਉਹਨਾਂ ਨੂੰ ਕਿਵੇਂ ਐਨਰੋਲ ਕਰਨਾ, ਕਿਵੇਂ ਉਹਨਾਂ ਦੀ ਸਟੱਡੀ ਹੋਣੀ ਹੈ, ਕਿਹੜੇ ਐਗਜ਼ਾਮ ਹੋਣੇ ਹੈ, ਬਹੁਤ ਹੀ ਈਜ਼ੀ ਤਰੀਕੇ ਨਾਲ ਵਿਦਨ ਏ 3 ਮੰਥਸ। ਉਰੇ ਦੇ ਬੱਚੇ ਜਿਹੜੇ ਉਹ ਤਾਂ ਪੜ੍ਹੇ ਲਿਖੇ ਹੁੰਦੇ ਆ, ਸਮਾਰਟ ਹੁੰਦੇ ਹੀ ਹੈ, ਉਹਨਾਂ ਨੇ ਵਿਦਨ ਏ 3 ਮੰਥਸ ਜਿਹੜਾ ਹੈਗਾ ਆਪਣਾ ਲਾਇਸੈਂਸ, ਜਿਹੜਾ ਕਿ LLQP ਲਾਇਸੈਂਸ ਕਿਹਾ ਜਾਂਦਾ, ਉਹ ਲੈ ਲੈਣਾ। ਕੁਛ ਕੁ ਜਿਹੜਾ ਖਰਚਾ ਹੈਗਾ ਫਿਊ ਡਾਲਰਸ ਦੇ ਵਿੱਚ ਉਹਦੀ ਫੀਸ ਜਿਹੜੀ ਹੈਗੀ ਆ ਉਹ ਭਰਵਾਉਣ ਤੋਂ ਬਾਅਦ ਜਿਹੜਾ ਹੈਗਾ ਉਹ ਕੋਰਸ ਜਿਹੜਾ ਸਾਡਾ ਤੁਹਾਡਾ ਸਾਰਾ ਈਮੇਲ ਦੇ ਵਿੱਚ ਆ ਜਾਣਾ। ਬਿਲਕੁਲ ਆਨਲਾਈਨ ਐਗਜ਼ਾਮ ਹੋਣੇ ਆ, ਇਹ ਮੇਰੇ ਕੋਲ ਕੁਛ ਕੁ ਚੇਂਜਿਸ ਹੋਣ ਵਾਲੀਆਂ ਆਉਂਦੇ ਹੋਏ ਮੰਥ ਦੇ ਵਿੱਚ, ਤੇ ਅਸੀਂ ਕਹਿਣਾ ਚਾਹਾਂਗੇ ਉਸ ਚੇਂਜਿਸ ਤੋਂ ਪਹਿਲਾਂ, ਉਹ ਚੇਂਜਿਸ ਇਹ ਹੈਗੀਆਂ ਕਿ ਤੁਹਾਨੂੰ ਜਿਹੜੇ ਵੀ ਐਗਜ਼ਾਮ ਹੈਗੇ ਆ ਉਹ ਹੁਣ ਫਿਜ਼ੀਕਲੀ ਜਾ ਕੇ ਦੇਣੇ ਪੈਣਗੇ। ਇਸ ਤੋਂ ਪਹਿਲਾਂ ਕਿ ਉਹ ਟਾਈਮ ਆਵੇ, ਬੱਚਿਆਂ ਨੂੰ ਕਹੋ ਸਾਨੂੰ ਉਸ ਦਿਨ 21 ਜੂਨ ਵਾਲੇ ਦਿਨ ਸਾਡੇ ਕੋਲ ਆ ਕੇ ਰਜਿਸਟਰ ਕਰਾਉਣ, ਅਤੇ ਉੱਥੇ ਆ ਕੇ ਜਿਹੜਾ ਵੀ ਐਗਜ਼ਾਮ ਹੋਏਗਾ ਔਨਲਾਈਨ ਹੋਏਗਾ, ਉਹ ਡਿਜੀਟਲ ਤਰੀਕੇ ਨਾਲ ਹੋਏਗਾ, ਅਤੇ ਜੇ ਕੁਛ ਐਗਜ਼ਾਮ ਰਹਿ ਵੀ ਜਾਣਗੇ ਉਹ ਉੱਥੇ ਫਿਜ਼ੀਕਲੀ ਜਾ ਕੇ ਦੇ ਸਕਦੇ ਹਾਂ। ਅਤੇ ਸਾਡੀ ਜਿਹੜੀ insurance4u.ca ਕੰਪਨੀ ਹੈਗੀ ਹੈ ਉਹਦੇ ਵਿੱਚ ਅਸੀਂ ਇੱਕ insurance4u.ca ਅਲੀਟ ਟੀਮ ਜਿਹੜੀ ਹੈ ਲਾਂਚ ਕੀਤੀ ਹੈ, ਜਿਹਦੇ ਵਿੱਚ ਸਿਰਫ ਯੰਗਸਟਰ ਜਿਹੜੇ ਐਡਵਾਈਜ਼ਰ ਹੋਣਗੇ, ਉਹਨਾਂ ਦੀ ਏਜ ਜਿਹੜੀ ਹੈਗੀ ਹੈ ਉਹ 18 ਤੋਂ ਲੈ ਕੇ 25 ਸਾਲ ਦੀ ਏਜ ਹੋਏਗੀ। ਅਤੇ ਜੇ ਤੁਸੀਂ 25 ਸਾਲ ਤੋਂ ਉੱਪਰ ਹੋ ਜਾਂ 18 ਸਾਲ ਤੋਂ ਨੀਚੇ ਹੋ ਤਾਂ ਉਸ ਟੀਮ ਦੇ ਵਿੱਚ ਤੁਸੀਂ ਕੁਆਲੀਫਾਈ ਨਹੀਂ ਕਰੋਗੇ। 18 ਤੋਂ ਲੈ ਕੇ 25 ਸਾਲ ਦੀ ਏਜ ਦੇ ਜਿੰਨੇ ਵੀ ਬੱਚੇ ਆਪਣੇ ਘਰ ਬੈਠੇ ਹੈ, ਤੁਸੀਂ ਸਾਰਿਆਂ ਨੂੰ ਬੱਚਿਆਂ ਨੂੰ ਲੈ ਕੇ ਆਓ ਉੱਥੇ, ਅਤੇ ਸਾਡੇ ਕੋਲ ਆ ਕੇ ਰਜਿਸਟਰ ਕਰਾਓ। ਅਸੀਂ ਤਾਂ ਨਾਲ ਦੀ ਨਾਲ ਉਹਨਾਂ ਨੂੰ ਗਿਫਟਸ ਦੇਵਾਂਗੇ, ਨਾਲੇ ਉਹਨਾਂ ਨੂੰ ਇੱਕ ਚੰਗੇ ਰਾਹ ਪਾਵਾਂਗੇ, ਉਹਨਾਂ ਨੂੰ ਆਪਣੇ ਨਾਲ ਰਜਿਸਟਰ ਕਰਾ ਕੇ ਆਪਣੀ ਟੀਮ ਦਾ ਮੈਂਬਰ ਬਣਾ ਕੇ।
0: ਬਿਲਕੁਲ ਜੀ, ਗੱਲਬਾਤ ਤੁਸੀਂ ਜਿਹੜੀ ਹੈ ਜੀ ਮੋਨਾ ਜੀ ਦੇ ਨਾਲ ਹੋਰ ਵੀ ਕਿਸੇ ਤਰੀਕੇ ਜੀ ਜਾਂ ਨਿੱਕ ਜੀ ਦੇ ਨਾਲ ਕਰਨੀ ਆ, ਬਹੁਤ ਆਸਾਨ ਨੰਬਰ ਆ 4165091509 ਤੇ ਜਿਹੜੀ ਜੀ ਇਹਨਾਂ ਦੇ ਨਾਲ ਕਰ ਸਕਦੇ ਆ। ਔਰ ਬਹੁਤ ਸਾਰੇ ਜਿਹੜੇ ਜੀ ਗੈਸਟ ਸਟੂਡੀਓ ਦੇ ਵਿੱਚ ਹੈਗੇ ਆ, ਸਮੇਂ ਸਾਡੇ ਕੋਲ ਜਿਹੜਾ ਜੀ ਥੋੜਾ ਹੈਗਾ, ਉਹਦੇ ਵਿੱਚ ਆਪਾਂ ਇੱਕ ਵਾਰੀ ਫੇਰ ਮੋਨਾ ਜੀ ਤੋਂ ਜਿਹੜਾ ਜੀ ਕੁਛ ਮੈਸੇਜ ਲੈਣੇ। ਮੋਨਾ ਜੀ, ਕੁਛ ਹੋਰ ਕੀ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਤੁਸੀਂ ਜਿਹੜਾ ਜੀ ਦੱਸਣਾ ਚਾਹੋਗੇ?
2: ਜ਼ਰੂਰ ਕਿਰਨ, ਜਿੱਦਾਂ ਕਿ ਇਸ ਟਾਈਮ ਤੇ ਟਾਈਮ ਚੱਲ ਰਿਹਾ ਸਮਰ ਦਾ, ਐਂਡ ਆਪਾਂ ਬਹੁਤ ਦੇਖ ਰਹੇ ਹੈਗੇ ਇਸ ਟਾਈਮ ਈਵੈਂਟਸ ਚੱਲ ਰਹੇ ਨੇ, ਵੈਡਿੰਗਸ ਆ ਰਹੀਆਂ ਨੇ, ਬਹੁਤ ਸਾਰੇ ਫੰਕਸ਼ਨਸ ਹੋ ਰਹੇ ਹੁੰਦੇ ਨੇ। ਬਹੁਤ ਵਾਰ ਇਸ ਟਾਈਮ ਤੇ ਸਾਨੂੰ ਕੰਸਰਨਸ ਆਉਂਦੇ ਨੇ ਕਿ ਪੇਰੈਂਟਸ ਦੇ ਕੋਲ ਵਿਜ਼ਿਟਰ ਵੀਜ਼ਾ ਹੈਗਾ, ਸੁਪਰ ਵੀਜ਼ਾ ਹੈਗਾ, ਪਰ ਉਹਨਾਂ ਨੇ ਜਸਟ 20 ਦਿਨਾਂ ਲਈ ਆਉਣਾ, 30 ਦਿਨਾਂ ਲਈ ਆਉਣਾ। ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਜਦੋਂ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ, ਕੋਈ ਰਿਲੇਟਿਵਸ, ਕੋਈ ਵੀ ਪਰਸਨ ਇੱਥੇ ਆਉਂਦਾ ਹੈ ਤਾਂ ਤੁਹਾਨੂੰ ਪਰ ਡੇ ਦੇ ਹਿਸਾਬ ਦੇ ਨਾਲ ਕੋਸਟ ਪੈਂਦੀ ਹੈ ਸੋ ਇਹ ਜ਼ਰੂਰ ਮੇਕ ਸ਼ੋਰ ਕਰੋ ਕਿ ਕਵਰੇਜ ਜ਼ਰੂਰ ਹੋਵੇ ਇਹ ਨਾ ਸੋਚੋ ਕਿ ਹਾਂ ਜਦੋਂ ਆਜੂਗੇ ਉਸ ਤੋਂ ਬਾਅਦ ਹਫ਼ਤੇ ਬਾਅਦ 10 ਦਿਨ ਬਾਅਦ ਅਸੀਂ ਦੇਖ ਲਵਾਂਗੇ ਉਸ ਤੋਂ ਬਾਅਦ ਪਾਲਿਸੀ ਕਰਵਾ ਲਵਾਂਗੇ ਕਿਉਂਕਿ ਉਸ ਟਾਈਮ ਤੇ ਪੂਰਾ ਰਿਸਕ ਫੈਕਟਰ ਹੁੰਦਾ ਹੈਗਾ ਕਿਉਂਕਿ ਓਬਵੀਅਸਲੀ ਆ ਬੈਕ ਹੋਮ ਕੰਟਰੀ ਤੋਂ ਜਦੋਂ ਇੱਥੇ ਆਉਂਦੇ ਨੇ ਐਨਵਾਇਰਮੈਂਟ ਚੇਂਜ ਹੋ ਜਾਂਦਾ ਐਟਮੋਸਫੇਅਰ ਦੇ ਵਿੱਚ ਚੇਂਜਸ ਆ ਜਾਂਦੀਆਂ ਪਰਸਨ ਕੋਈ ਘੁੰਮਣ ਫਿਰਨ ਜਾਂਦਾ ਕੋਈ ਸਲਿਪ ਐਂਡ ਫਾਲ ਹੋ ਜਾਵੇ ਸੋ ਉਸ ਟਾਈਮ ਤੇ ਜਿੱਦਾਂ ਦੀ ਕੋਈ ਕੰਡੀਸ਼ਨ ਆ ਗਈ ਉਹ ਸਾਰੀਆਂ ਚੀਜ਼ਾਂ ਐਕਸਕਲੂਜਨ 'ਚ ਚਲੇ ਜਾਣੀਆਂ ਜੋ ਵੀ ਕਿਸੇ ਤਰ੍ਹਾਂ ਦੀ ਮੈਡੀਕਲ ਪ੍ਰੋਬਲਮਸ ਆਈਆਂ ਹੁੰਦੀਆਂ ਨੇ ਸੋ ਇਸ ਨਾਲੋਂ ਬੈਟਰ ਰਹਿੰਦਾ ਕਿ ਜਦੋਂ ਉਹਨਾਂ ਨੇ ਇੱਥੇ ਆਉਣ ਲਈ ਟਿਕਟ ਲਿੱਤੀ ਹੈਗੀ ਨਾਲ ਦੀ ਨਾਲ ਉਸ ਟਾਈਮ ਤੇ ਹੀ ਆਪਾਂ ਉਹਨਾਂ ਦੀ ਪਾਲਿਸੀ ਕਰਵਾ ਲਈਏ ਤਾਂ ਕਿ ਉਹ ਪਾਲਿਸੀ ਤਦੀ ਸ਼ੁਰੂ ਹੋਏਗੀ ਜਦੋਂ ਉਹਨਾਂ ਨੇ ਟਰੈਵਲ ਕਰਨਾ ਜਿਹੜੀ ਡੇਟ ਤੋਂ ਉਹਨਾਂ ਨੇ ਉੱਥੋਂ ਦੀ ਬੈਕ ਹੋਮ ਕੰਟਰੀ ਤੋਂ ਚੱਲਣਾ ਹੈਗਾ ਉਦੋਂ ਤੋਂ ਹੀ ਕਵਰੇਜ ਸ਼ੁਰੂ ਹੋਏਗੀ ਤਾਂ ਕਿ ਇਨ ਟ੍ਰਾਂਜ਼ਿਟ ਵੀ ਉਹਨਾਂ ਨੂੰ ਪੂਰੀ ਕਵਰੇਜ ਰਹੇਗੀ ਸੋ ਇਸ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੀਏ ਤਾਂ ਕਿ ਜਿਹੜੀਆਂ ਇਹ ਮੈਡੀਕਲ ਐਮਰਜੈਂਸੀ ਦੀਆਂ ਲਾਇਬਿਲਟੀਜ਼ ਹੁੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਹੋਸਪਿਟਲ ਦਾ ਐਕਸਪੈਂਸ ਜਿਹੜਾ ਹੈਗਾ ਕਹਿ ਲਓ ਕਿ 3500 ਪਲੱਸ ਹੈ ਸੋ ਉਸ ਦੇ ਵਿੱਚ 3500 ਪਲੱਸ ਦੇ ਵਿੱਚ ਨਾਲ ਟ੍ਰੀਟਮੈਂਟ ਸਾਰਾ ਖਰਚਾ ਜੇ ਆਪਾਂ ਨੂੰ ਆਪਣੀ ਪੋਕਿਟ 'ਚੋਂ ਕਰਨਾ ਪੈ ਜਾਵੇ ਤਾਂ ਬਹੁਤ ਵੱਡੀ ਅਮਾਊਂਟ ਹੋ ਜਾਂਦੀ ਹੈ ਸੋ ਇਸ ਨਾਲੋਂ ਬੈਟਰ ਰਹਿੰਦਾ ਕਿ ਜੇ ਤੁਹਾਡੇ ਕੋਲ ਆਲਰੇਡੀ ਇੰਸ਼ੋਰੈਂਸ ਕਰਵਾਈ ਹੋਊਗੀ ਕੋਈ ਐਕਸਕਲੂਜਨ ਨਹੀਂ ਆਉਣਾ ਕੋਈ ਵੇਟਿੰਗ ਪੀਰੀਅਡ ਨਹੀਂ ਆਉਣਾ ਸਾਰਾ ਤਾਂ ਸਾਰਾ ਐਕਸਪੈਂਸ ਜਿਹੜਾ ਹੈਗਾ ਇੰਸ਼ੋਰੈਂਸ ਕੰਪਨੀ ਕਵਰ ਕਰਦੀ ਹੈ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਮੈਡੀਕਲ ਇੰਸ਼ੋਰੈਂਸ ਦੇ ਬਾਰੇ ਚਾਹੇ ਸੁਪਰਵੀਜ਼ਾ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਜਾਂ ਤੁਸੀਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ ਹੈਲਥ ਕਾਰਡ ਵੈਲਿਡ ਨਹੀਂ ਹੈਗਾ ਮੇਕ ਸ਼ੋਰ ਕਰੋ ਪਰਸਨਲ ਇੰਸ਼ੋਰੈਂਸ ਕਰਵਾ ਕੇ ਆਪਣੀ ਜ਼ਰੂਰ ਕਵਰ ਕਰੋ ਤਾਂ ਕਿ ਕੋਈ ਵੀ ਵਾਕ ਇਨ ਕਲੀਨਿਕ ਕੋਈ ਹੋਸਪਿਟਲਾਈਜੇਸ਼ਨ ਕੁਛ ਵੀ ਐਂਬੂਲੈਂਸ ਜਾਂ ਐਂਬੂਲੈਂਸ ਕੋਈ ਵੀ ਲੋੜ ਪੈਂਦੀ ਹੈ ਰੱਬ ਨਾ ਕਰੇ ਪਰਸਨ ਪਾਸ ਅਵੇ ਹੋ ਜਾਂਦਾ ਫਾਈਨਲ ਐਕਸਪੈਂਸ ਸੋ ਕੀ ਕਿਸ ਤਰੀਕੇ ਦੇ ਨਾਲ ਇੰਸ਼ੋਰੈਂਸ ਕੰਪਨੀਜ਼ ਡੀਲ ਕਰਦੀਆਂ ਨੇ ਜ਼ਰੂਰ ਤੁਸੀਂ ਕੋਈ ਵੀ ਡਿਟੇਲ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-5509-1509-4165915-09
0: ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ ਸੋ ਮੋਨਾ ਜੀ ਦੇ ਨਾਲ ਗੱਲਬਾਤ ਕਰਨ ਲਈ ਨੰਬਰ ਅਸੀਂ ਬਾਰ ਬਾਰ ਤੁਹਾਨੂੰ ਜਿਹੜਾ ਜੀ ਦੇ ਰਹੇ ਹੈਗੇ 416-5509-1509 ਤੇ ਤੁਸੀਂ ਮੋਨਾ ਜੀ ਦੀ ਚਾਹੇ ਟੀਮ ਜੁਆਇਨ ਕਰਨਾ ਚਾਹੁੰਦੇ ਚਾਹੇ ਇੰਸ਼ੋਰੈਂਸ ਸੰਬੰਧੀ ਕੋਈ ਬਾਤ ਕਰਨੀ ਆ ਜਾਂ ਕੋਈ ਐਗਜ਼ਿਸਟਿੰਗ ਇੰਸ਼ੋਰੈਂਸ ਹੈਗੀ ਉਹਦੇ ਵਿੱਚ ਤੁਸੀਂ ਕੁਛ ਰਿਵਿਊ ਕਰਵਾਉਣਾ ਚਾਹੁੰਦੇ ਹੈਗੇ ਆ ਅਪਗ੍ਰੇਡ ਕਰਾਉਣਾ ਆ ਸੋ ਬਿਲਕੁਲ ਜੀ ਇਸ ਨੰਬਰ ਤੇ ਹੀ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ ਔਰ ਆਪਾਂ ਜਿਹੜਾ ਹੈ ਜੀ ਥੋੜੇ ਜਿਹੇ ਸਪੋਂਸਰਸ ਦੇ ਹੋਰ ਜਿਹੜੇ ਜੀ ਮੈਸੇਜਸ ਸਾਂਝੇ ਕਰ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ ਪੀਜ਼ਾ ਡਿਪੂ ਜਿਹੜਾ ਜੀ ਜੂਨ 30 ਤੱਕ ਕੁਛ ਕੁ ਗੋਲਡ ਟਿਕਟਸ ਉਹਨਾਂ ਨੇ ਜਿਹੜੇ ਜੀ ਵੰਡਰਲੈਂਡ ਦੀਆਂ ਤੁਹਾਨੂੰ ਦੇ ਰਹੇ ਹੈਗੇ ਆ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ pizzadepot.ca ਤੇ ਜਿਹੜੀਆਂ ਜੀ ਟਿਕਟਾਂ ਉੱਥੇ ਲੈ ਸਕਦੇ ਆ ਜਾਂ ਤੁਸੀਂ ਆਪਣਾ ਨਾਮ ਜਿਹੜਾ ਜੀ ਪਾ ਸਕਦੇ ਕੀ ਪਤਾ ਤੁਹਾਨੂੰ ਜਿਹੜੀਆਂ ਜੀ ਵੰਡਰਲੈਂਡ ਦੇ ਇਸ ਸਮਰ ਦੇ ਵਿੱਚ ਟਿਕਟਸ ਮਿਲ ਜਾਣ pizzadepot.ca ਨਾਲ ਦੀ ਨਾਲ ਜਿਹੜੇ ਜੀ ਮਾਸਟਰ ਬਿਲਡ ਫੈਬ ਵੱਲੋਂ ਜਿਹੜਾ ਜੀ ਮੈਸੇਜ ਇਹ ਆਇਆ ਕਿ ਤੁਸੀਂ ਭਾਵੇਂ ਸਮਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਕੋਈ ਵੀ ਕੰਮ ਕਰਾਉਣਾ ਆ ਚਾਹੇ ਲਗਜ਼ਰੀ ਘਰਾਂ ਦੇ ਬਾਹਰ ਆਊਟਡੋਰ ਕਿਚਨਸ ਬਣਵਾਉਣੀਆਂ ਆ ਜਾਂ ਤੁਸੀਂ ਜਿਹੜਾ ਜੀ ਬੇਸਮੈਂਟ ਵਿੰਡੋ ਕਵਰ ਕਰਾਉਣੀਆਂ ਆ ਕਸਟਮ ਐਲੀਵੇਸ਼ਨ ਕੋਈ ਵੀ ਕੰਮ ਜੇ ਤੁਸੀਂ ਕਰਾਉਣਾ ਹੈ ਤਾਂ ਤੁਸੀਂ ਜਿਹੜਾ ਹੈ ਜੀ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਆ 4379552200 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਨਾਲ ਦੀ ਨਾਲ ਆਪਾਂ ਇੱਕ ਛੋਟੀ ਜਿਹੀ ਜਿਹੜੀ ਹੈ ਜੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਔਰ ਉਹਦੇ ਬਾਅਦ ਜਿਹੜਾ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਅਸੀਂ 10 ਜਿਹੜੀਆਂ ਜੀ ਟਿਕਟਾਂ ਅੱਜ ਅਸੀਂ ਕੱਢਾਂਗੇ ਸੋ ਉਹਦੇ ਲਈ ਜਿਹੜਾ ਜੀ ਤੁਸੀਂ ਕੁਛ ਕੰਟੈਸਟ ਦੇ ਵਿੱਚ ਅਸੀਂ ਕੁਐਸਚਨਸ ਪੁੱਛਾਂਗੇ ਉਹਦੇ ਤੁਸੀਂ ਜਿਹੜੇ ਜੀ ਆਨਸਰ ਦੇਣੇ ਆ

0: ਅੰਕਲ ਜੀ ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਤੀਆਂ ਦਾ ਮੇਲਾ 21 ਜੂਨ ਦਿਨ ਹੈ ਫਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਹੈ। ਬਿਲਕੁਲ ਜੀ ਟਿਕਟ ਸਿਰਫ ਔਰ ਸਿਰਫ $30 ਦੀ ਹੈਗੀ ਆ ਔਰ ਤੁਸੀਂ ਜਿਹੜੇ ਜੀ megastarevents.com ਤੋਂ ਟਿਕਟਾਂ ਜਿਹੜੀਆਂ ਜੀ ਲੈ ਸਕਦੇ ਆ ਔਰ ਜੇ ਤੁਸੀਂ ਆਨਲਾਈਨ ਨਹੀਂ ਵੀ ਪਰਚੇਸ ਕਰਨਾ ਚਾਹੁੰਦੇ ਸਾਡੀਆਂ ਟਿਕਟਾਂ ਜਿਹੜੀਆਂ ਜੀ ਏਸ਼ੀਅਨ ਫੂਡ ਸੈਂਟਰ ਦੀਆਂ ਲੋਕੇਸ਼ਨ ਤੇ ਹੈਗੀਆਂ ਨਾਲ ਦੀ ਨਾਲ ਪੀਜ਼ਾ ਡਿਪੋ ਦੀਆਂ ਲੋਕੇਸ਼ਨ ਤੇ ਵੀ ਜਿਹੜੀਆਂ ਜੀ ਟਿਕਟਾਂ ਸਾਡੀਆਂ ਪਈਆਂ। ਮੈਨੂੰ ਬਹੁਤ ਸਾਰੀਆਂ ਕਾਲਸ ਆ ਰਹੀ ਸੀਗੇ ਪੁੱਛ ਰਹੇ ਹੈਗੇ ਕਿ ਬੱਚੇ ਕਿੰਨੇ ਏਜ ਤੱਕ ਦੇ ਜਿਹੜੇ ਜੀ ਫ੍ਰੀ ਹੈਗੇ। ਕਿਡਸ ਅੰਡਰ 5 ਤੇ 5 ਸਾਲ ਤੱਕ ਦੇ ਬੱਚੇ ਦੀ ਜਿਹੜੀ ਜੀ ਕੋਈ ਟਿਕਟ ਨਹੀਂ ਲੱਗੂਗੀ, ਤੁਸੀਂ ਉਹਨਾਂ ਨੂੰ ਜਿਹੜਾ ਜੀ ਫ੍ਰੀ ਦੇ ਵਿੱਚ ਲਿਆ ਸਕਦੇ ਹੋ। ਉਹਦੇ ਬਾਅਦ ਜਿਹੜੀ ਜੀ ਟਿਕਟ ਤੇ ਪ੍ਰਾਈਜ਼ ਹੋਊਗਾ। ਕੋਈ ਵੀ ਜਾਣਕਾਰੀ ਲੈਣੀ ਚਾਹੇ ਤੁਸੀਂ ਜਿਹੜਾ ਜੀ ਲਿੰਕ ਲੈਣਾ ਹੈਗਾ ਆ, ਤੁਸੀਂ ਗੱਲਬਾਤ 9057990999 ਤੇ ਜਿਹੜੀ ਜੀ ਕਰ ਸਕਦੇ ਹੈਗੇ ਆ। ਸਾਡੇ ਸਟੂਡੀਓ ਦੇ ਵਿੱਚ ਬਹੁਤ ਖਾਸ ਔਰ ਸਾਡੇ ਬਹੁਤ ਪ੍ਰਾਊਡ ਸਪੋਂਸਰ ਇਸ ਤੀਆਂ ਦੇ ਮੇਲੇ ਦੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਜਿਹੜਾ ਹੈ ਜੀ ਵਿਕਰਮ ਜੀ ਪਹੁੰਚ ਚੁੱਕੇ ਆ। ਵਿਕਰਮ ਜੀ ਬਹੁਤ ਬਹੁਤ ਸਵਾਗਤ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਨਾਲ ਸੁਖਬੀਰ ਸਿੰਘ ਜੀ ਔਰ ਤਰਨਪ੍ਰੀਤ ਆਏ ਨੇ ਔਰ ਮੈਂ ਜਿੱਥੇ ਵਧਾਈ ਦਿੰਦਾ ਸਾਰੇ ਵਤਨੋ ਦੂਰ ਦੀ ਟੀਮ ਨੂੰ ਕਿ 24 ਸਾਲ ਤੋਂ ਰੈਗੂਲਰਲੀ ਉਹ ਇਹ ਪ੍ਰੋਗਰਾਮ ਕਰ ਰਹੇ ਨੇ ਤੀਆਂ ਦਾ ਮੇਲਾ। ਜਿਵੇਂ ਕਹਿੰਦੇ ਨੇ ਕਿ ਸਾਵਨ ਆਇਆ ਤੇ ਤੀਆਂ ਲਿਆਇਆ, ਸੋ ਜਿੱਥੇ ਇਹ ਮਹਿਸੂਸ ਹੁੰਦਾ ਹੈ ਕਿ ਵੀ ਇਹ ਵੁਮੈਨਹੁੱਡ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਸੋ ਬੜੀ ਵੱਡੀ ਗੱਲ ਹੈ। ਮੈਂ ਸਾਰਿਆਂ ਨੂੰ ਵਧਾਈ ਦਿੰਦਾ।
0: ਬਿਲਕੁਲ ਜੀ, ਔਰ ਸਪੈਸ਼ਲੀ ਅਸੀਂ ਤੁਹਾਨੂੰ ਵੀ ਜਿਹੜੀ ਜੀ ਮੁਬਾਰਕਾਂ ਦਿੰਦੇ ਕਿਉਂਕਿ ਤੁਸੀਂ ਵੀ ਜਿਹੜਾ ਜੀ ਤੀਆਂ ਤੇ ਜਿਹੜਾ ਜੀ ਸਪੋਂਸਰ ਕਰ ਰਹੇ ਹੈਗੇ ਆ ਔਰ ਤੁਸੀਂ ਚਾਹੁੰਦੇ ਆ ਕਿ ਅਵੇਅਰਨੈਸ ਲੋਕਾਂ ਤੱਕ ਜਿਹੜੇ ਆ ਜੀ ਪਹੁੰਚੇ ਕਿ ਠੀਕ ਹੈ ਕਿਹੜੀ ਫੀਲਡ ਦੇ ਵਿੱਚ ਉਹ ਆਪਣਾ ਫਿਊਚਰ ਸੈੱਟ ਕਰ ਸਕਦੇ ਹੈਗੇ ਆ। ਔਰ ਮੈਂ ਚਾਹੂੰਗੀ ਕਿ ਥੋੜਾ ਜਿਹਾ ਤੁਸੀਂ ਆਪਣੀ ਸਪੈਸ਼ਲਟੀ ਕੋਰਸਿਸ ਦੇ ਬਾਰੇ ਦੱਸੋ ਕਿ ਕੀ ਕੀ ਸਪੈਸ਼ਲ ਕੋਰਸਿਸ ਇਸ ਟਾਈਮ ਤੁਹਾਡੇ ਕੋਲ ਹੈਗੇ ਆ ਔਰ ਜੇ ਤੁਹਾਨੂੰ ਕੋਈ ਰੀਚ ਆਊਟ ਕਰਦਾ ਹੈ ਤਾਂ ਤੁਸੀਂ ਉਹਨੂੰ ਜਿਹੜਾ ਜੀ ਕੀ ਸਪੈਸ਼ਲ ਰੇਡੀਓ ਸੁਣ ਕੇ ਜੇ ਕੋਈ ਆਉਂਦਾ ਹੈ ਕੀ ਸਪੈਸ਼ਲ ਆਫਰਸ ਜਿਹੜੇ ਜੀ ਦਿੰਦੇ ਆ।
1: ਜਿਹੜੀ ਗੱਲ ਤੁਸੀਂ ਕੀਤੀ ਕਿ ਵੀ ਰੇਡੀਓ ਸੁਣ ਕੇ, ਤਾਂ ਮੈਂ ਪਹਿਲੇ ਤਾਂ ਇਹ ਦੱਸਣਾ ਚਾਹਾਂਗਾ ਕਿ ਉਹ ਕਹਿੰਦੇ ਨੇ ਕਿ ਜਿਹੜੀਆਂ ਤੀਆਂ ਨੇ ਜਿਹੜੀਆਂ ਭੈਣਾਂ ਨੇ ਉਹ ਆਪਣੇ ਪੇਕੇ ਜਾਂਦੀਆਂ ਸਾਉਣ ਦੇ ਮਹੀਨੇ ਚ, ਤੇ ਵਤਨੋ ਦੂਰ ਨੂੰ ਸੁਣ ਕੇ ਵਤਨੋ ਦੂਰ ਇੱਕ ਅਗਰ ਕੋਡ ਸਾਨੂੰ ਕੋਈ ਫੋਨ ਕਰੇਗਾ ਸਾਡੇ ਨੰਬਰ ਤੇ 6474991009 ਤੇ ਅਸੀਂ ਉਹਨਾਂ ਨੂੰ ਖਾਸ ਉਹ ਜਿਹੜਾ ਪੇਕੇ ਵਾਲਾ ਫੀਲ ਹੈ ਅਸੀਂ ਉਹਨਾਂ ਨੂੰ ਸਪੈਸ਼ਲ ਆਫਰ ਜ਼ਰੂਰ ਦਾਂਗੇ ਤੁਹਾਡਾ ਨਾਂ ਲਵੇ ਕਿ ਹਾਂਜੀ ਮੈਂ ਸ਼ੋਅ ਚ ਸੁਣ ਕੇ ਆਇਆ। ਸਾਡੇ ਕੋਲ ਪ੍ਰੋਗਰਾਮ ਜਿਹੜੇ ਨੇ ਹੈਲਥ ਕੇਅਰ ਦੇ ਨੇ, ਸਾਡੇ ਕੋਲ ਪ੍ਰੋਗਰਾਮ ਜਿਹੜੇ ਨੇ ਐਜੂਕੇਸ਼ਨ ਨੂੰ ਰਿਲੇਟਡ ਨੇ, ਸਾਡੇ ਕੋਲ ਪ੍ਰੋਗਰਾਮ ਟੈਕਨੋਲੋਜੀ ਨੂੰ ਲੈ ਕੇ AI ਨੂੰ ਲੈ ਕੇ। ਖਾਸ ਤੌਰ ਤੇ ਸਾਡਾ ਜਿਹੜਾ ਮੇਨ ਫੋਕਸ ਇਸ ਵੇਲੇ ਹੈਲਥ ਕੇਅਰ ਦਾ ਹੈ ਕਿਉਂਕਿ ਇਸ ਕੰਟਰੀ 'ਚ ਹੈਲਥ ਕੇਅਰ ਦੀ ਬਹੁਤ ਜ਼ਰੂਰਤ ਹੈ ਔਰ ਹੈਲਥ ਕੇਅਰ ਵਿੱਚ ਪਰਸਨਲ ਸਪੋਰਟ ਵਰਕਰ ਇੱਕ ਪ੍ਰੋਗਰਾਮ ਹੈ ਜਿਹੜਾ ਬਹੁਤ ਹੀ ਘੱਟ ਪ੍ਰੋਗਰਾਮ 6 ਮਹੀਨੇ ਤੋਂ ਘੱਟ ਦਾ ਪ੍ਰੋਗਰਾਮ ਹੈ ਔਰ ਜਿਹਦੇ 'ਚ ਜਿਹੜੇ ਬੱਚੇ ਇਸ ਵੇਲੇ ਵਰਕ ਪਰਮਿਟ ਤੇ ਨੇ, ਜਿਹੜੇ ਬੱਚੇ ਇਸ ਵੇਲੇ ਸਟਰਗਲ ਕਰ ਰਹੇ ਨੇ ਕਿ ਸਾਡੀ ਕੱਲ੍ਹ ਨੂੰ ਕੀ ਬਣੇਗਾ, ਉਹ ਪਾਥਵੇ ਹੈਗਾ PR ਤਾਂ, ਤੇ ਉਹ ਅਸੀਂ ਆਫਰ ਕਰ ਰਹੇ ਹਾਂ ਬੜੇ ਹੀ ਨੋਮੀਨਲ ਰੇਟਸ ਤੇ ਔਰ ਖਾਸ ਤੌਰ ਤੇ। ਸੋ ਮਕਸਦ ਇਹ ਹੈਗਾ ਕਿ ਵੀ ਕਮਿਊਨਿਟੀ ਨੂੰ ਅਸੀਂ ਬੈਨੀਫਿਟ ਦੇ ਸਕੀਏ, ਆਪਣੇ ਬੱਚਿਆਂ ਨੂੰ ਬੈਨੀਫਿਟ ਦੇ ਸਕੀਏ ਕਿਉਂਕਿ ਬਹੁਤ ਜ਼ਿਆਦਾ ਪੈਸੇ ਲਗਾ ਕੇ ਬੱਚੇ ਇੱਥੇ ਆਏ ਨੇ ਔਰ ਬੜੀ ਉਮੀਦਾਂ ਨਾਲ ਆਏ ਨੇ ਔਰ ਸਰਕਾਰ ਦੀ ਪਾਲਿਸੀ ਰਾਤੋ ਰਾਤ ਚੇਂਜ ਹੋ ਜਾਂਦੀ ਹੈ। ਸੋ ਇਹ ਇੱਕ ਐਸਾ ਰਸਤਾ ਹੈ ਜਿਹਦੇ ਕਰਕੇ ਬੱਚਿਆਂ ਨੂੰ ਬੈਨੀਫਿਟ ਮਿਲ ਸਕਦਾ ਹੈ। ਸੋ ਸਾਡਾ ਬਹੁਤ ਹੀ ਸੋਹਣਾ ਪ੍ਰੋਗਰਾਮ ਹੈ ਜਿਹਦੇ 'ਚ ਐਕਚੁਅਲ ਔਰ NACC ਅਪਰੂਵਡ ਹੈ ਜਿਹੜੀ ਸੰਸਥਾ ਹੈਗੀ ਹੈ, ਇਹਦੇ ਕਰਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ ਔਰ ਸਾਡਾ ਜਿਹੜਾ ਐਡ ਆਨ ਹੈਗਾ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਇੱਕ ਤਾਂ ਸਾਡੇ ਲੈਬ ਜਿਹੜੇ ਨੇ ਉਹ ਬਹੁਤ ਆਈ ਥਿੰਕ ਇੰਟੀਰੀਅਰ ਦੇ ਬੈਸਟ ਲੈਬਸ ਨੇ, ਤਾਂ ਉਹਨਾਂ ਨੂੰ ਐਸਾ ਐਕਸਪੀਰੀਅੰਸ ਮਿਲਦਾ ਜਿਹਦੇ ਨਾਲ ਉਹ ਐਕਚੁਅਲ ਇਨਵਾਇਰਮੈਂਟ 'ਚ ਕੰਮ ਕਰ ਰਹੇ ਹੋਣ।
0: ਬਿਲਕੁਲ ਜੀ, ਸੋ ਕੋਈ ਵੀ ਜਿਹੜੀ ਜੀ ਗੱਲਬਾਤ ਤੁਸੀਂ ਕਰਨੀ ਹੋਵੇ ਤੁਸੀਂ ਇਹਨਾਂ ਦੇ ਨਾਲ ਜਿਹੜੇ ਜੀ ਕਰ ਸਕਦੇ ਆ 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਜਿਹੜੇ ਜੀ ਵਿਕਰਮ ਜੀ ਉਹਨਾਂ ਦੀ ਪ੍ਰਾਈਮ ਕਾਲਜ ਦੀ ਜਿਹੜੀ ਜੀ ਟੀਮ ਹੈਗੀ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਐਜ਼ ਅ ਕਮਿਊਨਿਟੀ ਦੇ ਵਿੱਚ ਜਿਹੜੇ ਜੀ ਇੰਨੇ ਟਾਈਮ ਤੋਂ ਸਰਵ ਕਰ ਰਿਹਾ, ਇਹਨਾਂ ਨੇ ਜਿਹੜੀਆਂ ਜੀ 10 ਕ ਜਿਹੜੀਆਂ ਜੀ ਟਿਕਟਾਂ ਤੀਆਂ ਦੇ ਮੇਲੇ ਦੀਆਂ ਫ੍ਰੀ ਦੇਣੀਆਂ। ਨਿੱਕ ਜੀ ਦਿਸ ਇਜ਼ ਆਈ ਥਿੰਕ ਦਿਸ ਇਜ਼ ਰੀਅਲੀ ਗੁੱਡ ਕਿ ਠੀਕ ਆ, ਜਿਹੜੇ ਵਿਚਾਰੇ ਅਫੋਰਡ ਨਹੀਂ ਕਰ ਸਕਦੇ ਜਾਂ ਜਿਹੜੇ ਜੀ ਪਹੁੰਚਣਾ ਚਾਹੁੰਦੇ ਆ ਉਹ ਲੈ ਸਕਦੇ ਆ। ਇਹਨਾਂ ਦੇ ਕੁਛ ਜਿਹੜੇ ਜੀ ਸਵਾਲ ਹੈਗੇ ਆ ਉਹ ਤੁਸੀਂ ਜਿਹੜੇ ਜੀ ਆਂਸਰ ਕਰਨੇ ਆ। ਪਹਿਲਾਂ ਇਹਨਾਂ ਦਾ ਸਵਾਲ ਜਿਹੜਾ ਜੀ ਇਹ ਹੈਗਾ ਕਿ ਇਹਨਾਂ ਦਾ ਆਫਿਸ ਦਾ ਨੰਬਰ ਕੀ ਹੈਗਾ ਆ, ਪ੍ਰਾਈਮ ਇੰਟਰਨੈਸ਼ਨਲ ਦਾ ਜਿਹੜਾ ਜੀ ਤੁਸੀਂ ਨੰਬਰ ਦੱਸਣਾ ਹੈਗਾ, ਇਹਨਾਂ ਦਾ ਜਿਹੜਾ ਜੀ ਨਵਾਂ ਐਡਰੈਸ ਜਿਹੜਾ ਜੀ ਮਿਸਿਸਾਗਾ ਦੇ ਵਿੱਚ ਆ ਉਹ ਕੀ ਹੈਗਾ ਆ, ਤੇ ਤੁਸੀਂ ਜਿਹੜੀ ਜੀ ਤੀਆਂ ਦੇ ਮੇਲੇ ਦੀ ਟਿਕਟ ਰਾਈਟ ਅਵੇ ਜਿਹੜੀ ਜੀ ਵਿਨ ਕਰ ਸਕਦੇ ਹੈਗੇ ਆ। ਔਰ ਜਿਸ ਤੁਸੀਂ ਇਸ ਨੰਬਰ ਤੇ ਵਟਸਐਪ ਟੈਕਸਟ ਵੀ ਕਰ ਸਕਦੇ ਜਾਂ ਤੁਸੀਂ ਸਾਨੂੰ ਜਿਹੜੀ ਜੀ ਕਾਲ ਵੀ ਕਰ ਸਕਦੇ ਹੈਗੇ ਆ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਚਾਹੇ ਤੁਸੀਂ ਹੁਣ ਕਾਲ ਕਰ ਲਓ, ਰੇਡੀਓ ਤੋਂ ਬਾਅਦ ਵੀ ਜਿਹੜੇ ਜੀ ਕਾਲ ਕਰ ਸਕਦੇ ਆ ਔਰ ਤੁਸੀਂ ਐਗਜੈਕਟ ਇਹਨਾਂ ਦਾ ਨੰਬਰ ਇਹਨਾਂ ਦਾ ਐਡਰੈਸ ਤੇ ਜਿਹੜਾ ਜੀ ਇਹਨਾਂ ਦਾ ਫੁੱਲ ਨੇਮ ਕੀ ਆ ਕਾਲਜ ਦਾ ਉਹ ਦੱਸਣਾ, ਕਿਉਂਕਿ ਮੈਂ ਫੁੱਲ ਨੇਮ ਜਿਹੜਾ ਜੀ ਨਹੀਂ ਲਿਆ ਹੈਗਾ। ਔਰ ਇਹ ਜਿਹੜੀਆਂ ਜੀ ਕਿੰਨੇ ਨੰਬਰ ਦੀਆਂ, ਕਿੰਨਵੇਂ ਸਾਲ ਦੀਆਂ ਜਿਹੜੀਆਂ ਜੀ ਤੀਆਂ ਹੈਗੀਆਂ, ਸੋ ਸਾਰੀ ਜਾਣਕਾਰੀ ਤੁਸੀਂ ਸਾਨੂੰ ਜਿਹੜੀ ਜੀ ਦੇ ਸਕਦੇ ਆ 9057990999 ਤੇ ਜਿਹੜੀ ਜੀ ਆਪਾਂ ਗੱਲਬਾਤ ਕਰਦੇ ਹਾਂ। ਸੋ ਲਾਉਣੇ ਇੱਕ ਮਿਊਜ਼ੀਕਲ ਬ੍ਰੇਕ ਤੇ ਉਹਦੇ ਬਾਅਦ ਆਪਾਂ ਅਗਲੇ ਪ੍ਰੋਗਰਾਮ ਵੱਲ ਵਧਾਂਗੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ, ਔਰ ਨਾਲ ਦੀ ਨਾਲ ਦੱਸ ਦਈਏ ਕਿ ਸਪੈਕਸ ਐਕਸਪ੍ਰੈਸ ਵੱਲੋਂ ਜਿਹੜਾ ਜੀ ਕੁਸ਼ਕ ਨਹੀਂ ਗਿਣਤੀ ਜਿਹੜੀ ਹੈ ਜੀ 30 exact 30 to 35 ਜਿਹੜੇ ਜੀ ਉਹਨਾਂ ਨੇ ਸਨ ਗਲਾਸਿਸ ਪ੍ਰਸਕ੍ਰਾਈਬ ਹੋਲੋ ਰਾਈਟ ਸਨ ਗਲਾਸਿਸ ਜਿਹੜੇ ਜੀ ਤੁਹਾਨੂੰ ਫ੍ਰੀ ਉਹਨਾਂ ਨੇ ਗਿਫਟ ਦੇਣੇ ਹੈਗੇ ਤੀਆਂ ਦੇ ਮੇਲੇ ਤੇ। ਉਹਨਾਂ ਦਾ ਵੀ ਜਿਹੜਾ ਜੀ ਸਟਾਲ ਬੂਥ ਜਿਹੜਾ ਜੀ ਤੀਆਂ ਦੇ ਮੇਲੇ ਤੇ ਲੱਗਿਆ ਹੋਣਾ ਐਂਟਰੈਂਸ ਤੋਂ ਜਿਹੜਾ ਹੈ ਜੀ ਲੈਫਟ ਹੈਂਡ ਸਾਈਡ ਤੇ। ਸੋ ਬਿਲਕੁਲ ਜੀ ਸਪੈਕਸ ਐਕਸਪ੍ਰੈਸ ਨਾਲ ਵੀ ਜਿਹੜੀ ਜੀ ਤੁਸੀਂ ਗੱਲਬਾਤ ਕਰ ਸਕਦੇ ਆ 9054608888 ਤੇ, ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਸੋ ਦੁਬਾਰਾ ਸਾਡੀ ਲਾਈਨ ਜਿਹੜੀ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਵਿਕਰਮ ਜੀ ਦੇ ਨਾਲ ਜਿਹੜੀ ਜੀ ਜੁੜ ਚੁੱਕੇ ਆ। ਸੋ ਵਿਕਰਮ ਜੀ, ਜਿੱਥੇ ਕਿ ਆਪਾਂ ਡਿਸਾਈਡ ਕੀਤਾ ਕਿ ਆਪਾਂ ਜਿਹੜਾ ਜੀ ਕੰਟੈਸਟ ਕਰਨਾ ਹੈਗਾ ਆ, ਸੋ ਪਹਿਲਾਂ ਤੁਹਾਡਾ ਕੰਟੈਸਟ ਦਾ ਜਿਹੜਾ ਜੀ ਕੁਐਸਚਨ ਕੀ ਆ?
1: ਇੱਕ ਕੁਐਸਚਨ ਤੇ ਤੁਸੀਂ ਪੁੱਛ ਹੀ ਲਿਆ, ਮੈਂ ਦੂਸਰਾ ਕੁਐਸਚਨ ਜਿਹੜਾ ਕਰ ਦਿੰਦਾ ਕਿ ਸਾਡਾ ਜਿਹੜਾ ਅਸੀਂ ਜ਼ਿਕਰ ਕੀਤਾ ਹੁਣੇ ਬਹੁਤ ਇੱਕ ਅੱਛੇ ਪ੍ਰੋਗਰਾਮ ਦਾ ਜਿਹੜਾ ਬੱਚਿਆਂ ਨੂੰ ਮਦਦ ਕਰ ਸਕਦਾ, ਉਸ ਪ੍ਰੋਗਰਾਮ ਦਾ ਨਾਮ ਕੀ ਹੈ ਤੇ ਉਹ ਕਿੰਨੇ ਹਫ਼ਤੇ ਦਾ ਹੈਗਾ? ਅਗਰ ਉਹ ਸਾਨੂੰ ਕੋਈ ਕਾਲਰ ਕਾਲ ਕਰਕੇ ਦੱਸਦਾ ਤੇ ਅਸੀਂ ਉਹਨੂੰ ਟਿਕਟਾਂ ਦੋ ਤੇ ਜ਼ਰੂਰ ਦੇਵਾਂਗੇ। ਹੁਣ
0: ਬਿਲਕੁਲ ਜੀ, ਇਹਨਾਂ ਦਾ ਜਿਹੜਾ ਜੀ ਸਵਾਲ ਹੈਗਾ ਕਿ ਇਹਨਾਂ ਦਾ PSW ਦਾ ਜਿਹੜਾ ਜੀ ਕੋਰਸ ਪ੍ਰਾਈਮ ਇੰਟਰਨੈਸ਼ਨਲ ਦਾ ਉਹ ਕਿੰਨੇ ਜਿਹੜੇ ਜੀ ਹਫ਼ਤੇ ਦਾ ਹੈਗਾ ਹੈ? ਸਾਨੂੰ ਕੋਈ ਵੀ ਜਿਹੜਾ ਹੈ ਜੀ ਦੱਸੂਗਾ ਤੇ ਤੁਹਾਨੂੰ ਜਿਹੜੀ ਹੈ ਜੀ ਤੀਆਂ ਦੇ ਮੇਲੇ ਦੀ 21 June ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਤੀਆਂ ਦੇ ਮੇਲਾ ਹੋਣ ਜਾ ਰਿਹਾ ਉਹਦੀ ਟਿਕਟ ਬਿਲਕੁਲ ਜਿਹੜੀ ਜੀ ਮੁਫ਼ਤ ਮਿਲ ਸਕਦੀ ਹੈਗੀ ਆ। 9057990999 9057990999 ਇਹ ਸਾਡਾ ਜਿਹੜਾ ਜੀ ਸਟੂਡੀਓ ਦਾ ਨੰਬਰ ਹੈਗਾ, ਚਾਹੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸਾਡੇ ਨਾਲ ਪਹਿਲੇ ਕਾਲਰ ਜਿਹੜੇ ਜੀ ਜੁੜ ਚੁੱਕੇ ਆ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਜੀ ਦੱਸ ਸਕਦੇ ਆ? ਠੀਕ ਹੈ ਜੀ, ਵੀਕਸ ਕਿੰਨੇ ਆ ਜੀ? ਬਿਲਕੁਲ ਜੀ, ਐਬਸੋਲੂਟਲੀ ਕਰੈਕਟ। ਸੋ ਮੈਂ ਤੁਹਾਡਾ ਨੰਬਰ ਜਿਹੜਾ ਜੀ ਨੋਟ ਕਰ ਲਿਆ ਹੈਗਾ ਆ, ਤੁਹਾਨੂੰ ਆਪਾਂ ਜਿਹੜਾ ਹੈ ਜੀ ਰੇਡੀਓ ਤੋਂ ਬਾਅਦ ਗੱਲਬਾਤ ਕਰਕੇ ਤੇ ਤੁਸੀਂ ਆਪਣੀ ਟਿਕਟ ਜਿਹੜੀ ਜੀ ਪਿਕ ਕਰ ਲਿਓ। ਨੋ ਪ੍ਰੋਬਲਮ ਜੀ, ਥੈਂਕ ਯੂ। ਸੋ ਬਿਲਕੁਲ ਜੀ, ਇਹਨਾਂ ਨੇ ਜਿਹੜਾ ਜੀ ਬਿਲਕੁਲ ਕਰੈਕਟ ਆਨਸਰ ਦੇ ਚੁੱਕੇ ਆ, ਔਰ ਇੱਕ ਪਹਿਲੇ ਜਿਹੜੇ ਜੀ ਸਾਡੇ ਕਾਲਰ ਸੀਗੇ ਉਹਨਾਂ ਨੇ ਵੀ ਜਿਹੜੇ ਜੀ ਕੁਛ ਕੁ ਸਵਾਲ ਕਰਨੇ ਹੈਗੇ, ਉਹ ਵੀ ਜਿਹੜੇ ਜੀ ਰੇਡੀਓ ਤੋਂ ਬਾਅਦ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਸੋ ਦੂਸਰਾ ਸਵਾਲ ਕੀ ਤੁਸੀਂ ਜਿਹੜਾ ਜੀ ਪਾਉਣਾ ਚਾਹੋਗੇ ਸਾਡੇ ਲਿਸਨਰਸ ਲਈ?
1: ਮੈਂ ਪੁੱਛਣਾ ਚਾਹਾਂਗਾ ਹੈਲਥ ਕੇਅਰ ਨੂੰ ਹੀ ਲੈ ਕੇ ਕਿ ਇਹ ਪਾਥਵੇ ਕਿਸ ਚੀਜ਼ ਦਾ ਹੈਗਾ।
0: ਓਕੇ,
1: ਕਿ ਵੀ ਇਸ ਪ੍ਰੋਗਰਾਮ ਨੂੰ ਕਰਨ ਤੋਂ ਬਾਅਦ ਬੱਚੇ ਨੂੰ ਕੀ ਬੈਨੀਫਿਟ ਮਿਲਦਾ ਹੈ, ਨਾ ਸਿਰਫ ਕੈਰੀਅਰ ਵਾਈਜ਼ ਬਟ ਅਦਰਵਾਈਜ਼ ਆਲਸੋ।
0: ਓਕੇ ਜੀ, ਠੀਕ ਹੈ ਜੀ। ਸੋ ਇਹ ਇਹਨਾਂ ਦਾ ਜਿਹੜਾ ਜੀ ਸਵਾਲ ਹੈਗਾ ਆ। ਸਾਡੀਆਂ ਲਾਈਨਾਂ ਦਾ ਨੰਬਰ ਹੈਗਾ ਸਟੂਡੀਓ ਦਾ 9057990999, ਤੇ ਇਹਨਾਂ ਦੇ ਸਟੂਡੀਓ ਦਾ ਜਿਹੜਾ ਜੀ ਇਹਨਾਂ ਦੇ ਆਫਿਸ ਦਾ ਨੰਬਰ ਹੈਗਾ 6474991009, ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਨਿੱਕ ਜੀ ਵੀ ਜਿਹੜੇ ਜੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ। ਨਿੱਕ ਜੀ, ਸਪੈਸ਼ਲੀ ਜਦੋਂ ਹੈ ਨਾ, ਕਿਉਂਕਿ ਮੈਂ ਕਿਹਾ ਕਿ ਕਾਲਜ ਤੋਂ ਜਿਹੜੇ ਜੀ ਸਾਡੇ ਭਾਜੀ ਹੁਣੀ ਇੱਥੇ ਪਹੁੰਚ ਰਹੇ ਹੈਗੇ, ਤੁਸੀਂ ਕਿਹਾ ਕਿ ਡੈਫੀਨੇਟਲੀ ਮੈਂ ਵੀ ਜਿਹੜੀ ਜੀ ਥੋੜੀ ਜੀ ਗੱਲਬਾਤ ਕਰਨਾ ਚਾਹੁੰਗਾ, ਕਿਉਂਕਿ ਦਿਸ ਇਜ਼ ਦ ਫੀਲਡ ਐਜੂਕੇਸ਼ਨ ਹੈ, ਐਜੂਕੇਸ਼ਨ ਪ੍ਰੋਵਾਈਡ ਕਰਦੇ ਆ, ਬਹੁਤ ਵਧੀਆ ਜਿਹੜਾ ਜੀ ਇਹ ਕੰਮ ਕਰ ਰਹੇ, ਜਿਹਨਾਂ ਬੱਚਿਆਂ ਨੂੰ ਜਿਹੜਾ ਜੀ ਫਿਊਚਰ ਦੇ ਵਿੱਚ ਜਿਹੜੀ ਜੀ ਕਿਸੇ ਚੀਜ਼ ਦੀ ਲੋੜ ਹੈਗੀ ਆ ਉਹ ਕਰਦੇ ਆ। ਸੋ ਇੱਕ ਮਿੰਟ ਦੇਣਾ ਜੀ, ਸੋ ਤੁਸੀਂ ਔਨ ਏਅਰ ਹੈ ਜੀ।
2: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਆਪਾਂ ਤੁਹਾਨੂੰ ਜਿਹੜੇ ਜੀ ਰੇਡੀਓ ਤੋਂ ਬਾਅਦ ਜਿਹੜੀ ਜੀ ਜਾਣਕਾਰੀ ਦੇ ਦਿੰਦੇ, ਔਰ ਜੇ ਤੁਸੀਂ ਜਿਹੜੇ ਜੀ ਤੀਆਂ ਦੇ ਮੇਲੇ ਦੀ ਟਿਕਟ ਜਿੱਤਣਾ ਚਾਹੁੰਦੇ, ਇਹਨਾਂ ਦੇ ਕੁਛ ਜਿਹੜੇ ਜੀ ਸਵਾਲ ਹੈ ਕਿ ਇਹਨਾਂ ਦਾ ਫੋਨ ਨੰਬਰ ਕੀ ਹੈ ਤੇ ਇਹਨਾਂ ਦਾ ਫੋਨ ਨੰਬਰ ਦੱਸ ਸਕਦੇ, ਤਾਂ ਤੁਸੀਂ ਤੀਆਂ ਦੇ ਮੇਲੇ ਦੀ ਟਿਕਟ ਜਿਹੜੀ ਜੀ ਜਿੱਤ ਲਓਗੇ।
2: ਓਕੇ ਓਕੇ,
0: ਠੀਕ ਹੈ ਜੀ, ਤੁਸੀਂ ਕੋਈ ਨਾ ਰੇਡੀਓ ਤੋਂ ਬਾਅਦ ਕਾਲ ਕਰ ਲਿਓ।
2: ਠੀਕ ਹੈ, ਠੀਕ ਹੈ, ਓਕੇ।
0: ਨੈਕਸਟ ਕਾਲ ਜੀ, ਤੁਸੀਂ ਔਨ ਏਅਰ ਹੈ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਇਹਦਾ ਬੈਨੀਫਿਟ ਇਹ ਹੈ ਕਿ PR ਹੋਣ ਚ ਵੀ ਹੈਲਪ ਕਰਦਾ ਪ੍ਰੋਗਰਾਮ, ਤੇ ਜੋਬ ਤਾਂ ਮਿਲਦੀ ਮਿਲਦੀ ਹੈ PSW ਦੀ, ਤੇ ਆਲਸੋ ਇਟ ਮੋਸਟ ਦੇਰ ਆਰ ਮੋਸਟ ਪਲੱਸ ਚਾਂਸਸ ਟੂ ਗੈਟ PR ਇਨ ਦਾ ਕੈਨੇਡਾ।
1: ਬਿਲਕੁਲ ਠੀਕ ਜੀ, ਬਹੁਤ ਬਹੁਤ ਧੰਨਵਾਦ।
0: ਬਿਲਕੁਲ ਜੀ, ਮੈਂ ਤੁਹਾਡਾ ਨੰਬਰ ਨੋਟ ਕਰ ਲਿਆ, ਤੁਹਾਨੂੰ ਜਿਹੜਾ ਜੀ ਰੇਡੀਓ ਤੋਂ ਬਾਅਦ ਕਾਲ ਕਰਦੇ ਹੋਏ ਤੁਸੀਂ ਆਪਣੀ ਟਿਕਟ ਪਿਕ ਕਰ ਲਿਓ। ਠੀਕ ਹੈ ਜੀ। ਸਪੋਰਟ ਕਰਦੇ ਐਜੂਕੇਸ਼ਨ ਦੇ ਵਿੱਚ ਜਿਹਨਾਂ ਬੱਚਿਆਂ ਕੋਲ ਜਿਹੜਾ ਜੀ ਫਿਊਚਰ ਦੇ ਵਿੱਚ ਕੋਈ ਪਾਥਵੇ ਨਹੀਂ ਉਹਨਾਂ ਨੂੰ ਦਿਖ ਰਿਹਾ ਹੈਗਾ, ਸੋ ਇਹ ਉਹਨਾਂ ਦੇ ਵਿੱਚ ਵੀ ਜਿਹੜੇ ਜੀ ਸਪੈਸ਼ਲਾਈਜ਼ਡ ਹੈਗੇ ਆ, ਸੋ ਤੁਹਾਡਾ ਕੀ ਕਹਿਣਾ ਹੈ?
3: ਬਿਲਕੁਲ, ਜਿਵੇਂ ਕਿ ਕਾਲਜ ਤਾਂ ਹਮੇਸ਼ਾ ਵਧੀਆ ਹੁੰਦਾ, ਯੂਨੀਵਰਸਿਟੀ ਕਾਲਜ ਦੀ ਆਪਾਂ ਗੱਲ ਕਰਦੇ ਹਾਂ, ਮੈਨੂੰ ਵੀ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਜੀ, ਮੈਂ ਡਿਫਰੈਂਟ ਡਿਫਰੈਂਟ ਕੰਟਰੀਆਂ 'ਚ ਪੜ੍ਹਿਆ ਜਾ ਕੇ, ਸੋ ਡਿਫਰੈਂਟ ਡਿਫਰੈਂਟ ਕੋਰਸ ਕੀਤੇ ਹਾਂ, ਹਾਲੇ ਤੱਕ ਵੀ ਪੜ੍ਹਦੇ ਰਹੇ ਹਾਂ ਜੀ, ਅਤੇ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਜੋ ਵੀ ਕਾਲਜ ਇਨੀਸ਼ੀਏਟ ਲੈਂਦੇ ਹੈ ਕੋਰਸਿਸ ਕਰਾਉਣ ਦਾ। ਇਹਨਾਂ ਦਾ ਇੱਕ ਬਹੁਤ ਵਧੀਆ ਇੱਕ ਫਾਇਦਾ ਇਹ ਵੀ ਹੈਗਾ ਕਿ ਜਿਹੜਾ ਕਿ ਜਿਨ੍ਹਾਂ ਨੇ ਹੁਣ ਜਿਹੜਾ ਕਿ ਹੁਣ ਇਹਨਾਂ ਨੇ ਦੱਸਿਆ ਕਿ ਪੀ ਆਰ ਹੋਣ ਦੇ ਵਿੱਚ ਵੀ ਹੈਲਪ ਹੁੰਦੀ ਹੈ, ਬਹੁਤ ਹੀ ਸਾਡੇ ਬੱਚੇ ਜਿਹੜੇ ਹੈਗੇ ਖਾਸ ਕਰ ਇੰਡੀਆ ਤੋਂ, ਸਾਊਥ ਤੋਂ, ਨੌਰਥ ਤੋਂ ਆਏ ਹੋਏ ਹੈ, ਉਹਨਾਂ ਨੂੰ ਕਈ ਵਾਰ ਸਮਝ ਨਹੀਂ ਲੱਗਦੀ ਕਿ ਹੁਣ ਅਗਲਾ ਜਿਹੜਾ ਰਸਤਾ ਸਾਡਾ ਕਿਹੜਾ ਹੋਏਗਾ, ਕਿਉਂਕਿ ਕਾਲਜ ਤਾਂ ਉਰੇ ਆ ਜਾਂਦੇ ਹੈ, ਕਈ ਵਾਰ ਉਹ ਕੋਰਸ ਐਸਾ ਉੱਥੋਂ ਚੂਜ਼ ਕਰ ਲੈਂਦੇ ਆ ਇੱਕ ਕੈਨੇਡਾ ਆਉਣ ਦੇ ਲਾਲਚ ਦੇ ਵਿੱਚ ਕਹਿ ਲਓ ਤੁਸੀਂ, ਜਾਂ ਫਿਰ ਇਮੀਜੀਏਟ ਐਕਸ਼ਨ ਲੈਣ ਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਹੁੰਦਾ ਵੀ ਆਪਾਂ ਨੇ ਕੋਰਸ ਤਾਂ ਦੱਸੋ ਕਿਹੜਾ ਲੈਣਾ। ਕਈ ਵਾਰ ਮੈਂ ਵਿਕਰਮ ਜੀ ਆਪਾਂ ਪਹਿਲੀ ਵਾਰ ਮਿਲਿਆ ਤਾਂ ਇਸ ਕਰਕੇ ਵਿਕਰਮ ਜੀ, ਕਈ ਵਾਰ ਨਾ ਉਹ ਮੈਂ ਕਈ ਵਾਰ ਸਟੂਡੈਂਟਸ ਨੂੰ ਉੱਥੇ ਗੱਲ ਕਰਨ ਦਾ ਮੌਕਾ ਮਿਲਦਾ, ਮੈਂ ਉਹ ਕਹਿੰਦੇ ਜੀ ਅਸੀਂ ਕੈਨੇਡਾ ਆ ਰਹੇ ਹਾਂ ਜੀ, ਮੈਂ ਕਿਹਾ ਅੱਛਾ ਜੀ ਕਈ ਪੜ੍ਹਨ ਆ ਰਹੇ ਹਾਂ ਜੀ, ਅੱਛਾ ਜੀ ਕਿਹੜੇ ਕਾਲਜ ਆ ਰਹੇ ਹਾਂ, ਜਾਂ ਕਲਾਂ ਕਾਲਜ ਆ ਰਹੇ ਹਾਂ, ਕੋਰਸ ਕਿਹੜਾ, ਕੋਰਸ ਪਤਾ ਨਹੀਂ, ਕੋਰਸ ਤਾਂ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਤੁਸੀਂ ਇਹ ਇੱਕ ਹੈਲਪ ਕਰ ਰਹੇ ਹੋ, ਕਿਉਂਕਿ ਉਹ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਅੱਗੇ ਉਹਨਾਂ ਦਾ ਰਸਤਾ ਕੀ ਹੈ, ਹੁਣ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ ਸਪੈਸ਼ਲੀ ਆਪਣੀ ਲੋਕੇਸ਼ਨ 'ਤੇ ਬੁਲਾ ਕੇ, ਆਪਣਾ ਉਹਨਾਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ, ਮੈਂ ਦੇਖਿਆ ਤੁਸੀਂ ਪੂਰਾ ਪ੍ਰੋਪਰ ਤਰੀਕੇ ਨਾਲ ਸਾਰੀਆਂ ਰਸਤਾ ਜਿਹੜਾ ਸਮਝਾਉਂਦੇ ਹੈ, ਅਤੇ ਇਸ ਕਰਕੇ ਇਹਨਾਂ ਦੀ ਲੋਕੇਸ਼ਨ ਵੀ ਮੈਨੂੰ ਬੜੀ ਕਨਵੀਨੀਅੰਟ ਲੱਗਦੀ ਹੈ, ਬਹੁਤ ਈਜ਼ੀ ਲੋਕੇਸ਼ਨ ਹੈਗੀ ਹੈ ਆਪਣੇ ਮਾਰਟਨ ਗੁਰੂ ਘਰ ਦੇ ਬਿਲਕੁਲ ਨਾਲ ਵਾਲੇ ਪਲਾਜ਼ੇ ਦੇ ਵਿੱਚ, ਗ੍ਰੀਨ ਪਲਾਜ਼ਾ। ਅਸੀਂ ਵੀ ਉਰੇ 5-6 ਸਾਲ ਕੱਟ ਕੇ ਗਏ ਜੀ, ਆਪਣਾ ਆਫਿਸ ਉਰੇ ਰਿਹਾ, ਅਸੀਂ ਬੜਾ ਮਿਸ ਕਰਦੇ ਹਾਂ। ਸੋ ਲੋਕੇਸ਼ਨ ਬਹੁਤ ਪ੍ਰਾਈਮ ਹੈਗੀ ਹੈ, ਕਿਉਂਕਿ ਹਰੇਕ ਸਟੂਡੈਂਟ ਨੂੰ ਬੜੀ ਕਨਵੀਨੀਅੰਟ ਲੋਕੇਸ਼ਨ ਇਹ ਹੋਏਗੀ, ਕਿਉਂਕਿ ਇਹ ਗੜ੍ਹ 'ਚ ਪੈਂਦਾ, ਜਿਵੇਂ ਅਸੀਂ ਕਹਿ ਲਈਏ ਨਾ ਇੱਕ ਮਿਸੀਸਾਗਾ ਤੋਂ ਵੀ ਕੋਈ ਆ ਜਾਵੇ, ਮਿਲਟਨ ਤੋਂ ਕੋਈ ਆ ਜਾਵੇ, ਹਾਂਜੀ ਏਅਰਪੋਰਟ ਦੇ ਨਜ਼ਦੀਕ ਹੈ, ਰਿਚਮੰਡ ਹਿਲ ਤੋਂ ਕੋਈ ਆ ਜਾਵੇ, ਨੌਰਥ ਤੋਂ ਕੋਈ ਆ ਜਾਵੇ, ਬਿਲਕੁਲ ਸੈਂਟਰ ਦੇ ਵਿੱਚ ਕਨਵੀਨੀਅੰਟ ਲੋਕੇਸ਼ਨ ਹੈਗੀ ਹੈ, ਬੱਸ ਦੇ ਵਿੱਚ, ਕਾਰ ਦੇ ਵਿੱਚ, ਊਬਰ ਦੇ ਵਿੱਚ, ਈਜ਼ੀ ਟੂ ਫਾਈਂਡ ਹੈ।
1: ਜਿਹੜੀ ਗੱਲ ਤੁਸੀਂ ਕੀਤੀ ਕਿ ਬਹੁਤ ਪ੍ਰਾਈਮ ਲੋਕੇਸ਼ਨ ਹੈ, ਨਾ ਸਿਰਫ ਪ੍ਰਾਈਮ ਲੋਕੇਸ਼ਨ, ਨਾਮ ਵੀ ਪ੍ਰਾਈਮ ਹੈ, ਕਿਸੇ ਨੇ ਪ੍ਰੀਮੀਅਮ you know services lani hai counseling lani hai our team will be more than happy to help aur assi unhan nu na sirf is passe balki agge future waste bhi aur jehdi gal main pichle show ch vi kahi si ki assi job fairs vi lagane ha aur assi koshish karde ha ki har bachcha jo graduate hoega oh ਉਹਨੂੰ ਇਕੁਅਲ ਅਪਰਚੁਨਿਟੀ ਮਿਲੇਗੀ, ਐਟਲੀਸਟ 3-4 ਇੰਪਲੋਇਰਸ ਦੇ ਸਾਹਮਣੇ ਬੈਠ ਕੇ ਆਪਣੇ ਆਪ ਨੂੰ ਪ੍ਰੂਵ ਕਰਨ ਦੀ। ਉਹ ਜੋਬ ਫੇਅਰਸ ਵੀ ਅਸੀਂ ਫ੍ਰੀ ਆਫ ਕਾਸਟ ਲਗਾਉਂਦੇ ਹਾਂ, ਅਸੀਂ ਕੋਈ ਪੈਸਾ ਨਹੀਂ ਉਹਦਾ ਲੈਂਦੇ, ਅਸੀਂ ਬੱਚਿਆਂ ਨੂੰ ਉਹ ਸਪੋਰਟ ਦਿੰਦੇ ਹਾਂ ਜੋ ਹੈਂਡ ਹੋਲਡਿੰਗ ਫਾਰ ਲਾਈਫ ਹੈ ਇੱਕ ਤਰ੍ਹਾਂ ਤੋਂ।
3: ਵੈਰੀ ਨਾਈਸ,
0: ਬਿਲਕੁਲ ਜੀ। ਸੋ ਦੁਬਾਰਾ ਜਿਹੜੇ ਜੀ ਆਪਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਜਿਹੜੀ ਜੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ, ਸੋ ਸਾਡੀ ਲਾਈਨ ਇਸ ਟਾਈਮ ਜਿਹੜੀ ਹੈ ਜੀ,
3: ਕਿਰਨ ਜੀ ਇੱਕ ਵਾਰ ਆਪਣਾ ਫੋਨ ਨੰਬਰ ਇੱਕ ਐਡਰੈਸ ਜ਼ਰੂਰ ਰਿਪੀਟ ਕਰ ਦਿਓ, ਕਿਉਂਕਿ ਸ਼ਾਇਦ ਲਿਸਨਰਸ ਨੂੰ ਇਹਨਾਂ ਚੋਂ ਕੋਈ ਸਵਾਲ ਆ ਜਾਵੇ।
1: ਸੋ ਸਾਡਾ ਫੋਨ ਨੰਬਰ ਹੈ ਜੀ 6474991009, ਗ੍ਰੇਟ ਪੰਜਾਬ ਪਲਾਜ਼ਾ ਜਿਹੜਾ ਏਅਰਪੋਰਟ ਐਂਡਰੂ ਰੋਡ ਤੇ ਹੈਗਾ, 2960 ਡਰੂ ਰੋਡ, ਸਾਡਾ ਯੂਨਿਟ ਨੰਬਰ ਹੈ 144।
0: ਬਿਲਕੁਲ ਜੀ। ਸੋ ਆਪਾਂ ਜਿਹੜੀ ਜੀ ਦੁਬਾਰਾ ਗੱਲਬਾਤ ਜਿਹੜੀ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਨਾਲ ਕਰਾਂਗੇ, ਤੇ ਕੁਛ ਅਸੀਂ ਹੋਰ ਜਿਹੜੀਆਂ ਜੀ ਤੀਆਂ ਦੇ ਮੇਲੇ ਦੀਆਂ ਟਿਕਟਾਂ ਕੱਢਾਂਗੇ। ਸੋ ਉਹਦੇ ਤੋਂ ਪਹਿਲਾਂ ਸਾਡੀ ਲਾਈਨ ਜਿਹੜੀ ਹੈ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਜੁੜ ਚੁੱਕੀ ਹੈ। ਰਾਜਨ ਜੀ ਬਹੁਤ ਬਹੁਤ ਸਵਾਗਤ ਹੈ।
4: ਬਹੁਤ ਬਹੁਤ ਧੰਨਵਾਦ ਜੀ। ਸੋ ਤੀਆਂ ਦੇ ਮੇਲੇ ਦੀ ਪੂਰੀ ਤਿਆਰੀ ਚੱਲ ਰਹੀ ਹੈ ਜੀ। ਮੈਂ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਵੀ ਜਿਹੜੇ ਵੀ ਸਾਡੇ ਉੱਥੇ ਭੈਣਾਂਵਾਂ ਅਤੇ ਮਾਤਾਵਾਂ ਪਹੁੰਚ ਰਹੀਆਂ ਨੇ, ਸਪੈਕਸ ਐਕਸਪ੍ਰੈਸ ਦੇ ਵੱਲੋਂ ਬਹੁਤ ਸਾਰੇ ਉੱਥੇ ਗਿਫਟ ਦਿੱਤੇ ਜਾ ਰਹੇ ਨੇ ਜੀ। ਬ੍ਰਾਂਡਿਡ ਸਨ ਗਲਾਸਿਸ, ਤਕਰੀਬਨ 25 ਸਕੈਚਰਸ ਦੀਆਂ ਪੋਲਰਾਇਡ ਸਨ ਗਲਾਸਿਸ ਉੱਥੇ ਫ੍ਰੀ ਦਿੱਤੀਆਂ ਜਾ ਰਹੀਆਂ ਨੇ, ਤੇ 12 ਫੋਸਿਲ ਦੀਆਂ ਬ੍ਰਾਂਡਿਡ ਸਨ ਗਲਾਸਿਸ ਇਹ ਵੀ ਉੱਥੇ ਫ੍ਰੀ ਦਿੱਤੀਆਂ ਜਾਣੀਆਂ ਨੇ। ਸੋ ਜਿਹੜੇ ਵੀ ਉੱਥੇ ਸਾਡੇ ਕੋਲ ਪਹੁੰਚ ਰਹੇ ਨੇ, ਸਾਡੇ ਲਿਸਨਰਸ, ਜ਼ਰੂਰ ਸਾਡੇ ਕੋਲ ਉੱਥੇ ਸਾਡੇ ਬੂਥ ਦੇ ਉੱਤੇ ਪਹੁੰਚਣ, ਸਪੈਕਸ ਐਕਸਪ੍ਰੈਸ ਦੇ ਬੂਥ ਦੇ ਉੱਤੇ, ਤੇ ਕੋਈ ਵੀ ਹੋਰ ਤੁਹਾਡੀ ਜਾਣਕਾਰੀ ਹੈ ਜੀ ਤੇ ਇੱਕੋ ਇੱਕ ਨੰਬਰ 905-460-8888 ਤੇ ਨਾਲ ਦੀ ਨਾਲ ਦੱਸਦੇ ਜਾਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਜੀ ਅੱਜ ਅਵੇਲੇਬਲ ਨੇ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ। ਕਿਤੇ ਵੀ ਪਹੁੰਚ ਕੇ ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਜਿਹੜਾ ਆਈ ਐਗਜ਼ਾਮ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਵਾ ਸਕਦੇ ਹੋ, ਆਪਣੀ ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਤੇ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਲੇਟੈਸਟ ਇਕਵਿਪਮੈਂਟ ਨੇ, ਇਹਦੇ ਨਾਲ ਡਿਜੀਟਲ ਐਗਜ਼ਾਮ ਕਰਵਾ ਸਕਦੇ ਹੋ। ਜੋ ਵੀ ਰਿਜ਼ਲਟਸ ਆਉਂਦੇ ਨੇ ਜੀ, ਡਿਜੀਟਲੀ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਕਿ ਜੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਸੋਲਿਊਸ਼ਨ ਹੈ। ਸੋ ਇੱਦਾਂ ਦਾ ਐਗਜ਼ਾਮ ਕਰਵਾਉਣਾ ਤੇ ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905 460 88 88 ਤੇ ਜਿਨ੍ਹਾਂ ਨੇ ਸਾਡੇ ਕੋਲ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਨੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲੋ ਜੀ $129 ਦੇ ਵਿੱਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ ਜਿਹਦੇ ਵਿੱਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਸਿੰਗਲ ਵਿਜ਼ਨ ਲੈਂਸਿਸ ਵੀ ਨੇ ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਬਣਵਾਉਣੀਆਂ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਬ੍ਰਾਂਡਡ ਫਰੇਮ ਇਹ $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਹੈ ਸੋ ਇਹ ਡੀਲਾਂ ਲੈਣੀਆਂ ਨੇ ਤਾਂ ਸਾਡੇ ਸਰੋਤੇ ਪਹੁੰਚ ਸਕਦੇ ਨੇ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ ਸੋ ਸਾਡੇ ਦੋਨੋਂ ਸਟੋਰ ਜੀ ਸ਼ਾਮ ਦੇ 7 ਵਜੇ ਤੱਕ ਖੁੱਲੇ ਨੇ ਕਿਤੇ ਵੀ ਪਹੁੰਚ ਕੇ ਤੁਸੀਂ ਇਹਨਾਂ ਡੀਲਾਂ ਦਾ ਫਾਇਦਾ ਲੈ ਸਕਦੇ ਹੋ ਜਾਂ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਤੇ ਇੱਕੋ ਇੱਕ ਨੰਬਰ 905-405-4608888 ਬਹੁਤ ਬਹੁਤ ਧੰਨਵਾਦ ਜੀ
0: ਬਹੁਤ ਬਹੁਤ ਸ਼ੁਕਰੀਆ ਰਾਜਨ ਜੀ ਸੋ ਬਿਲਕੁਲ ਜੀ ਗੱਲਬਾਤ ਜਿਹੜੀ ਹੈ ਜੀ ਤੁਸੀਂ ਰਾਜਨ ਜੀ ਦੇ ਨਾਲ 905-4608888 ਤੇ ਜਿਹੜੀ ਜੀ ਕਰ ਸਕਦੇ ਆ ਤੁਹਾਡੇ ਕੋਲ ਆਖਰੀ ਤੇ ਜਿਹੜੇ ਜੀ ਕੁਛ 8 ਮਿੰਟ ਬਚੇ ਆ ਸੋ ਉਹਦੇ ਵਿੱਚ ਮੋਨਾ ਜੀ ਜਾਂਦੇ ਜਾਂਦੇ ਕੀ ਮੈਸੇਜ ਜਿਹੜਾ ਜੀ ਦੇਣਾ ਚਾਹੋਗੇ
5: ਜ਼ਰੂਰ ਕਿਰਨ ਜਾਂਦੇ ਜਾਂਦੇ ਇੰਨਾ ਜ਼ਰੂਰ ਕਹਿਣਾ ਚਾਹੂੰਗੀ ਹੁਣ ਜਿਵੇਂ ਜੂਨ ਦਾ ਮੰਥ ਹੈਗਾ ਆਲਮੋਸਟ ਕਾਫੀ ਬੱਚਿਆਂ ਦੀਆਂ ਗ੍ਰੈਜੂਏਸ਼ਨ ਹੋ ਰਹੀਆਂ ਨੇ ਇਸ ਟਾਈਮ ਤੇ ਐਂਡ ਬਹੁਤ ਸਾਰੇ ਕੰਸਰਨ ਸਾਨੂੰ ਉਹਨਾਂ ਦੇ ਵੀ ਆ ਰਹੇ ਜਿਹੜੇ ਬੱਚਿਆਂ ਨੇ ਯੂਨੀਵਰਸਿਟੀ ਕਾਲਜ ਆਉਣਾ ਹੈ ਆਨ ਦੇ ਟਾਈਮ ਦੇ ਵਿੱਚ ਸੋ ਇਸ ਟਾਈਮ ਤੇ ਆਰ ਈ ਐਸ ਪੀ ਦੇ ਵਿਦਡਰੋਲਸ ਦੇ ਲਈ ਕਾਫੀ ਕੰਸਰਨ ਹੁੰਦੇ ਆ ਕਾਫੀ ਪੁਰਾਣੇ ਕਲਾਇੰਟਸ ਹੈਗੇ ਜਿਹਨਾਂ ਦੇ ਬੱਚਿਆਂ ਦੀ ਆਰ ਈ ਐਸ ਪੀ ਮੈਚਿਓਰ ਹੋ ਰਹੀ ਹੈ ਸੋ ਇਸੇ ਦੇ ਨਾਲ ਨਾਲ ਇੱਕ ਮੈਸੇਜ ਉਹਨਾਂ ਨੂੰ ਜ਼ਰੂਰ ਦੇਣਾ ਚਾਹੂੰਗੀ ਜਿਹੜੇ ਨਿਊ ਬੋਰਨ ਕਿਡਸ ਹੋਏ ਨੇ ਗ੍ਰੈਂਡ ਕਿਡਸ ਹੋਏ ਨੇ ਮੇਕ ਸ਼ੋਰ ਕਰੋ ਕਿ ਇਸ ਟਾਈਮ ਤੋਂ ਸਟਾਰਟਿੰਗ ਤੋਂ ਹੀ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਜ਼ਰੂਰ ਸ਼ੁਰੂ ਕੀਤੀ ਜਾਵੇ ਕਿਉਂਕਿ ਅੱਗੇ ਜਾ ਕੇ ਸਾਨੂੰ ਸਾਰਿਆਂ ਨੂੰ ਪਤਾ ਹਰੇਕ ਜਗ੍ਹਾ ਇਨਫਲੇਸ਼ਨ ਵੱਧ ਰਹੀ ਹੈ ਹਰੇਕ ਜਗ੍ਹਾ ਮਹਿੰਗਾਈ ਹਿੱਟ ਕਰ ਰਹੀ ਹੈ ਇਸੇ ਤਰੀਕੇ ਦੇ ਨਾਲ ਐਜੂਕੇਸ਼ਨ ਦੇ ਰਿਲੇਟਡ ਜਿਹੜੇ ਐਕਸਪੈਂਸਿਸ ਹੁੰਦੇ ਆ ਉਹ ਵੀ ਇਨਕਰੀਜ਼ ਹੋ ਰਹੇ ਹੁੰਦੇ ਨੇ ਸੋ ਪਰ ਆਪਾਂ ਨੂੰ ਉਦੋਂ ਰਿਅਲਾਈਜ਼ ਹੁੰਦਾ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੁੰਦਾ ਐਟ ਦੈਟ ਟਾਈਮ ਇਜ਼
0: ਟੂ ਲੇਟ
5: ਸੋ ਇਸੇ ਕਰਕੇ ਜ਼ਰੂਰੀ ਹੈਗਾ ਜਦੋਂ ਬੱਚੇ ਬੋਰਨ ਹੁੰਦੇ ਚਾਹੇ ਐਜ਼ ਅ ਪੇਰੈਂਟ ਜਾਂ ਗ੍ਰੈਂਡ ਪੇਰੈਂਟ ਜ਼ਰੂਰ ਕੰਟਰੀਬਿਊਸ਼ਨ ਕਰੋ ਗੌਰਮੈਂਟ ਵੱਲੋਂ ਗ੍ਰਾਂਟਸ ਮਿਲ ਰਹੀਆਂ ਹੁੰਦੀਆਂ ਨੇ ਜ਼ਰੂਰ ਉਸ ਚੀਜ਼ ਦਾ ਬੈਨੀਫਿਟ ਲਵੋ ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਆਲਰੇਡੀ ਕੋਈ ਆਰ ਈ ਐਸ ਪੀ ਤੁਹਾਡੀ ਆਲਰੇਡੀ ਚੱਲ ਰਹੀ ਹੈ ਐਜੂਕੇਸ਼ਨ ਸੇਵਿੰਗਸ ਪਲੈਨ ਬੈਂਕ ਦੇ ਨਾਲ ਕਿਸੇ ਇੰਸਟੀਟਿਊਸ਼ਨ ਦੇ ਨਾਲ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਤੁਸੀਂ ਘੱਟ ਕੰਟਰੀਬਿਊਸ਼ਨ ਕਰ ਰਹੇ ਹੈਗੇ ਹੋ ਇਸ ਟਾਈਮ ਉਹਨੂੰ ਇਨਕਰੀਜ਼ ਕਰਨਾ ਚਾਹੁੰਦੇ ਹੋ ਤਾਂ ਕਿ $208 ਜੇ ਪਰ ਮੰਥ ਤੁਸੀਂ ਕੰਟਰੀਬਿਊਸ਼ਨ ਕਰਦੇ ਹੋ ਤਾਂ ਤੁਹਾਨੂੰ ਫੁੱਲ ਗ੍ਰਾਂਟਸ ਮਿਲਦੀਆਂ ਨੇ ਬਾਕੀ ਜੇ ਪਲਾਨ ਸ਼ੁਰੂ ਕਰਨਾ ਚਾਹੋ ਤਾਂ $25 ਪਰ ਮੰਥ ਤੋਂ ਪਲਾਨ ਸ਼ੁਰੂ ਕਰ ਸਕਦੇ ਹੁੰਦੇ ਹੋ ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਬੱਚਿਆਂ ਦੀ ਆਰ ਈ ਐਸ ਪੀ ਜਾਂ ਫਿਰ ਆਰ ਈ ਐਸ ਪੀ ਤੋਂ ਬਾਅਦ ਤੁਸੀਂ ਅਨਦਰ ਇਨਵੈਸਟਮੈਂਟਸ ਕੋਈ ਵੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕੋਈ ਵੀ ਤੁਹਾਨੂੰ ਕੰਸਰਨ ਹੈਗਾ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਿੰਗੀ ਐਟ 416-509-1509 ਜਾਂ ਫਿਰ ਆਫਿਸ ਵਿਜ਼ਿਟ ਕਰ ਸਕਦੇ ਹੋ ਇੰਸ਼ੋਰੈਂਸ ਫੋਰ ਯੂ ਦੇ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਜਾਂ ਤੁਹਾਨੂੰ ਕੋਈ ਵੀ ਪਾਲਿਸੀਜ਼ ਰਿਵਿਊ ਕਰਨੀ ਹੈ ਕੋਈ ਇਨਵੈਸਟਮੈਂਟਸ ਰਿਲੇਟਿਡ ਜਾਂ ਪਾਲਿਸੀਜ਼ ਰਿਵਿਊ ਦੇ ਰਿਲੇਟਿਡ ਕੋਈ ਵੀ ਕੰਸਰਨ ਹੋਵੇ 416-509-1509 ਥੈਂਕ ਯੂ ਸੋ ਮਚ ਕਿਰਨ
0: ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ ਔਰ ਬਿਲਕੁਲ ਜੀ ਮੋਨਾ ਜੀ ਜਿਹੜਾ ਜੀ ਤੁਹਾਨੂੰ ਤੀਆਂ ਦੇ ਮੇਲੇ ਤੇ ਵੀ ਜਿਹੜਾ ਜੀ ਮਿਲਣਗੇ ਉਹਨਾਂ ਦਾ ਸਟਾਲ ਜਿਹੜਾ ਜੀ ਉੱਥੇ ਬੂਥ ਹੋਣਾ ਹੈ ਸੋ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਣ ਤੁਸੀਂ ਉੱਥੇ ਵੀ ਜਿਹੜਾ ਜੀ ਇਹਨਾਂ ਤੋਂ ਲੈ ਸਕਦੇ ਹੈਗੇ ਆ ਔਰ ਨਾਲ ਦੀ ਨਾਲ ਜਿਹੜੇ ਜੀ ਇੱਕ ਵਾਰੀ ਫੇ ਪ੍ਰਾਈਮ ਇੰਟਰਨੈਸ਼ਨਲ ਦੀ ਟੀਮ ਦੇ ਨਾਲ ਤਰਨ ਜੀ ਸਾਡੇ ਨਾਲ ਪਹੁੰਚ ਚੁੱਕੇ ਆ ਤਰਨ ਜੀ ਕੀ ਹਾਲ ਚਾਲ ਆ
6: ਬਹੁਤ ਵਧੀਆ ਜੀ ਤੁਹਾਡੇ ਕੀ ਹਾਲ ਚਾਲ ਨੇ
0: ਮੈਂ ਵੀ ਜਿਹੜਾ ਜੀ ਬਹੁਤ ਵਧੀਆ ਆ ਔਰ ਤੁਸੀਂ ਜਿਹੜਾ ਜੀ ਟਿਕਟਸ ਕੱਢ ਰਹੇ ਆ ਮੈਨੂੰ ਕਾਫੀ ਵਧੀਆ ਜਿਹੜਾ ਜੀ ਲੱਗ ਰਿਹਾ ਹੈਗਾ ਥਰੂ ਆਊਟ ਹਲੇ ਆਪਣੇ ਕੋਲ 3 ਦਿਨ ਜਿਹੜੇ ਜੀ ਰਿਮੇਨਿੰਗ ਹੈਗੇ ਆਪਾਂ ਹੌਲੀ ਹੌਲੀ ਕਰਕੇ ਜਿਹੜੀਆਂ ਜੀ ਟਿਕਟਸ ਕੱਢਾਂਗੇ ਕੰਟੈਸਟ ਦੇ ਵਿੱਚ ਅਸੀਂ ਕੁਐਸਚਨਸ ਪਾਵਾਂਗੇ ਕੁਐਸਚਨਸ ਦੇ ਜਿਹੜੇ ਜੀ ਆਨਸਰ ਸਾਡੇ ਲਿਸਨਰਸ ਦੇ ਸਕਦੇ ਜਿੱਥੇ ਕਿ ਅਸੀਂ ਪਹਿਲਾਂ ਜਿਹੜਾ ਜੀ ਕੁਐਸਚਨ ਦੱਸ ਚੁੱਕੇ ਔਰ ਫੇਰ ਵੀ ਜੇ ਸਾਡੇ ਕਿਸੇ ਵੀ ਭੈਣਾਂ ਨੇ ਫੇਰ ਇਨਫੋਰਮੇਸ਼ਨ ਜਿਹੜੀ ਜੀ ਲੈਣੀ ਆ ਜਾਂ ਟਿਕਟਾਂ ਚਾਹੀਦੀਆਂ ਹੈਗੀਆਂ ਤੇ ਤੁਸੀਂ ਬਿਲਕੁਲ ਜਿਹੜੇ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ 9057990999 ਤੇ ਤੁਸੀਂ ਸਿਰਫ ਇਹਨਾਂ ਦਾ ਜਿਹੜਾ ਹੈ ਜੀ ਐਡਰੈਸ ਦੱਸ ਦਿਓ ਜਾਂ ਤੁਸੀਂ ਫੋਨ ਨੰਬਰ ਦੱਸ ਦਿਓ ਭਾਵੇਂ ਹੁਣ ਕਰ ਲਓ ਭਾਵੇਂ ਜਿਹੜਾ ਜੀ ਕਈ ਵਾਰੀ ਡਰਾਈਵ ਕਰ ਰਹੇ ਹੁੰਦੇ ਸਾਡੇ ਲਿਸਨਰਸ ਬਚ ਕਰਦੇ ਆ ਸੋ ਬਿਲਕੁਲ 9057990999 ਤੇ ਔਰ ਕੀ ਕਹਿਣਾ ਚਾਹੋਗੇ ਤਰਨ ਜੀ
6: ਜੀ ਅਸੀਂ ਇਹ ਵੀ ਐਡ ਕਰਨਾ ਚਾਹਾਂਗੇ ਕਿ ਜਿਹੜੀਆਂ ਭੈਣਾਂ ਉੱਥੇ ਆ ਕੇ ਇੰਜੋਏ ਕਰਨ

0: ਸਾਰੀਆਂ ਗੇਮਸ ਹੋਣਗੀਆਂ, ਸਾਰੀਆਂ ਭੈਣਾਂ ਉੱਥੇ ਹੋਣਗੀਆਂ, ਤੇ ਜਦੋਂ ਕੁੜੀਆਂ ਇਕੱਠੀਆਂ ਹੁੰਦੀਆਂ ਤੇ ਗਿੱਧਾ ਭੰਗੜਾ ਤੇ ਇੰਜੋਇਮੈਂਟ ਬਹੁਤ ਜ਼ਿਆਦਾ ਹੁੰਦੀ ਹੈ। ਐਂਡ ਇਹਦੇ ਨਾਲ ਹੀ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦੀ ਹਾਂ ਕਿ ਸਾਡੇ ਕੋਲ ਰੈਫਰਲ ਬੋਨਸਿਸ ਵੀ ਨੇ। ਸੋ ਜਿਹੜੀਆਂ ਭੈਣਾਂ ਉੱਥੇ ਆਉਂਦੀਆਂ ਨੇ, ਅਸੀਂ ਉਹਨਾਂ ਨੂੰ ਰੈਫਰਲ ਬੋਨਸਿਸ ਦੇਵਾਂਗੇ, ਤੇ ਉਹ ਆ ਕੇ ਜਦੋਂ ਆਪਦੇ ਕਿਸੇ ਰਿਲੇਟਿਵ ਜਾਂ ਆਪਦੀ ਕਿਸੇ ਭੈਣ ਨੂੰ ਸਾਡੇ ਕੋਲ ਭੇਜਦੇ ਨੇ, ਤਾਂ ਉਹਨਾਂ ਨੂੰ ਅਸੀਂ$300 ਤੱਕ ਦੇ ਰੈਫਰਲ ਬੋਨਸਿਸ ਵੀ ਦੇਵਾਂਗੇ। ਜੀ ਬਿਲਕੁਲ। ਸੋ ਅਗੇਨ ਮੈਂ ਬਸ ਇਹੀ ਕਹਾਂਗੀ ਵੀ ਉੱਥੇ ਆਓ, ਸਾਡੇ ਬੂਥ ਤੇ ਆ ਕੇ ਸਾਡੇ ਨਾਲ ਗੱਲਬਾਤ ਕਰੋ। ਜੇ ਤੁਹਾਡੀ ਕੋਈ ਵੀ ਕਿਊਰੀ ਹੈ ਅਸੀਂ ਉਹ ਵੀ ਆਨਸਰ ਕਰਾਂਗੇ, ਉਹਦੇ ਨਾਲ ਨਾਲ ਇੰਜੋਇਮੈਂਟ ਦੇ ਨਾਲ ਨਾਲ ਤੁਸੀਂ ਅਮੇਜ਼ਿੰਗ ਗਿਫਟਸ ਵੀ ਜਿੱਤ ਸਕਦੇ ਹੋ।
1: ਬਿਲਕੁਲ ਜੀ, ਤੁਸੀਂ ਕੋਈ ਵੀ ਗੱਲਬਾਤ ਕਰਨੀ ਇਹਨਾਂ ਦਾ ਨੰਬਰ 6474991009 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ। ਔਰ ਇੱਕ ਚੀਜ਼ ਮੈਂ ਜ਼ਰੂਰ ਮੈਂਸ਼ਨ ਕਰਨਾ, ਤੁਸੀਂ ਸਾਡੇ ਆਫਿਸ ਵੀ ਗੱਲਬਾਤ ਜਿਹੜੀ ਜੀ ਕਰ ਸਕਦੇ ਕਿਉਂਕਿ ਅਸੀਂ ਗਵਾਂਢੀ ਆ। ਸੋ ਬਿਲਕੁਲ ਜੀ, ਇਹ ਫਾਇਦਾ ਜਿਹੜਾ ਜੀ ਹੈਗਾ ਆ, ਤੁਸੀਂ ਸਾਨੂੰ ਮੈਸੇਜ ਕਰੋਗੇ ਤੇ ਅਸੀਂ ਇਹਨਾਂ ਨੂੰ ਜਿਹੜਾ ਜੀ ਤੁਹਾਡਾ ਮੈਸੇਜ ਜ਼ਰੂਰ ਕਨਵੇ ਜਿਹੜਾ ਜੀ ਕਰ ਦੇਵਾਂਗੇ। ਜੀ
2: ਸੋ ਜਿਵੇਂ ਤਰਨ ਨੇ ਕਿਹਾ ਕਿ ਰੈਫਰਲ ਬੋਨਸਿਸ ਨੇ, ਉਹ ਕਹਿੰਦੇ ਨੇ ਇੱਕ ਕਹਾਵਤ ਹੈਗੀ ਹੈ ਕਿ ਕਰ ਬਲਾ ਤੋਂ ਹੋ ਬਲਾ, ਜਿੱਥੇ ਤੁਸੀਂ ਦੂਸਰੇ ਬੰਦੇ ਨੂੰ ਰਾਹ ਪਾਉਣਾ ਹੈ ਅੱਛੀ ਜ਼ਿੰਦਗੀ ਜੀਣ ਦਾ, ਅੱਛੇ ਕੈਰੀਅਰ ਲੈਣ ਦਾ, ਨਾਲ ਤੁਹਾਨੂੰ ਉਹਦਾ ਬੈਨੀਫਿਟ ਵੀ ਮਿਲ ਰਿਹਾ। ਔਰ ਨਾ ਸਿਰਫ PSW ਹੈਲਥ ਕੇਅਰ, ਮੈਂ ਹੋਰ ਵੀ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਸਾਡੇ ਕੋਲ ਫੂਡ ਸਰਵਿਸ ਵਰਕਰ, ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮ, ਸਾਈਬਰ ਸਿਕਿਉਰਿਟੀ AI ਦੇ ਵੀ ਪ੍ਰੋਗਰਾਮ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਆਫਰ ਕਰਾਂਗੇ। ਔਰ ਇਹ ਸਾਰੇ ਰੈਜ਼ੀਡੈਂਟਸ ਵਾਸਤੇ ਔਰ ਜਿਹੜੇ ਟੈਂਪਰਰੀ ਰੈਜ਼ੀਡੈਂਟਸ ਨੇ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੇ, ਉਹਨਾਂ ਸਾਰਿਆਂ ਵਾਸਤੇ ਇਹ ਪ੍ਰੋਗਰਾਮ ਹੈਗੇ ਨੇ। ਔਰ ਗਵਰਨਮੈਂਟ ਦੀ ਏਡਸ ਜਿਹੜੀਆਂ ਹੈ ਉਹ ਮਿਲਦੀਆਂ ਨੇ, ਤੁਸੀਂ 28,000 ਤੱਕ ਦਾ ਗਵਰਨਮੈਂਟ ਬੈਨੀਫਿਟ ਲੈ ਸਕਦੇ ਹੋ ਇਹਨਾਂ ਪ੍ਰੋਗਰਾਮ ਨੂੰ ਕਰਨ ਵਾਸਤੇ, ਉਹ ਵੀ ਸਾਨੂੰ ਗਾਈਡੈਂਸ ਸਾਰਿਆ ਜਿਹੜੀ ਹੈ ਸਾਡੀ ਟੀਮ ਦੇਵੇਗੀ।
1: ਬਿਲਕੁਲ ਜੀ, ਇਹਨਾਂ ਦਾ ਨੰਬਰ ਹੈਗਾ 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ, ਜਿੱਥੇ ਕਿ ਅਸੀਂ ਅੱਜ ਜਿਹੜੀਆਂ ਜੀ 4 ਟਿਕਟਾਂ ਜਿਹੜੀਆਂ ਜੀ ਕੱਢੀਆਂ ਹੈਗੀਆਂ, ਸਾਡੇ ਕੋਲ ਸਟਿਲ 6 ਟਿਕਟਾਂ ਜਿਹੜੀਆਂ ਜੀ ਰਿਮੇਨਿੰਗ ਹੈਗੀਆਂ। ਅੱਜ ਜਿਹੜੇ ਜੀ ਗੈਸਟ ਕਾਫੀ ਸੀਗੇ ਤੇ ਬਾਕੀ ਕੱਢ ਨਹੀਂ ਹੋਈਆਂ, ਉਹ ਅਸੀਂ ਕੱਲ ਨੂੰ ਜਿਹੜੇ ਜੀ ਕੱਲ ਵਾਲੇ ਸ਼ੋਅ ਦੇ ਵਿੱਚ ਅਸੀਂ ਉਹ 6 ਟਿਕਟਾਂ ਤੁਹਾਡੀਆਂ ਸਾਡੀਆਂ ਜਿੰਨੀਆਂ ਵੀ ਭੈਣਾਂ ਸਾਡੀਆਂ ਜਿੰਨੀਆਂ ਵੀ ਨਿਊ ਕਾਮਰਸ ਕੁੜੀਆਂ ਇੱਥੇ ਆਈਆਂ ਹੈਗੀਆਂ, ਉਹਨਾਂ ਲਈ ਜਿਹੜੀਆਂ ਜੀ ਫ੍ਰੀ ਤੀਆਂ ਦੀ ਮੇਲੇ ਦੀ ਟਿਕਟ ਹੈਗੀ ਆ। ਸੋ ਆਓ ਜੀ ਮਿਲ ਕੇ ਸਾਰੇ ਰਲਾਉਂਦੇ ਆ ਰੌਣਕਾਂ 21 ਜੂਨ ਦਿਨ ਐਤਵਾਰ ਫਿਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਔਰ ਬਿਲਕੁਲ ਜੀ, ਜਿੱਥੇ ਕਿ ਇੰਨੇ ਐਕਸਾਈਟਿੰਗ ਪ੍ਰਾਈਜ਼ ਜਿਹੜੇ ਜੀ ਹੈਗੇ ਆ, ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਜਿਹੜੇ ਜੀ ਤੁਹਾਨੂੰ ਮੈਂ ਸੁਣਿਆ ਤੁਸੀਂ ਟੈਬਲੇਟਸ, ਲੈਪਟੋਪਸ ਬਹੁਤ ਸਾਰਾ ਕੁਝ ਕੱਢ ਰਹੇ ਆ।
2: ਬਿਲਕੁਲ,
1: ਸੋ ਆਮ ਸੋ ਐਕਸਾਈਟਿਡ। ਸੋ ਗਾਈਜ਼ ਲੈਟਸ ਗੋ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ

ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ

0: फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर द इंटरसेक्शन ते गुरुद्वारे बाय प्लाजा दे विच सिल्वर हट।
0: 6473393521
1: 6473393521 4525 अवनीजर रोड ब्रैम्पटन सिल्वर हट।
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ।
3: ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
4: गल हवे रियल एस्टेट सेल परचेज ऑफ बिजनेसेस, कमर्शियल ट्रांजैक्शन, विल, पावर ऑफ अटॉर्नी या फिर एफिडेविट दी, ता सोचन दी लोड़ नहीं। इको नाम याद रखो, लॉ ऑफ अमन शर्मा, जो अपने क्लाइंट्स नु देंदे ने एक्सलेंट लीगल सर्विसेज। अमन शर्मा LLB बैरिस्टर सॉलिसिटर एंड नोटरी पब्लिक, 25 चेरी क्रेस्ट ड्राइव, यूनिट 6, ब्रैम्पटन। कॉल 9059132355, 9059132355।
5: ना किद्दा दी तैयारी?
6: ओ जी, मैं रसोई नो निगाह मारी, देखिया ग्रोसरी मुक गई सारी, ते फेर मैं बेस्ट एशियन ग्रोसर दी खिंच लई तैयारी।
5: मेनू पता है, आज ग्रोसरी दे नाल नाल आऊ बारो खान पीन दी वारी, क्योंकि इना कुल मिलदी है वैरायटी सारी।
6: जी हाँ, बेस्ट एशियन ग्रोसरी स्टोर, जिथे ग्रोसरी ते रेस्टोरेंट दोनों ने, जिथे तुहानू मिलेगा फिश, गोट करी, तंदूरी नान ते स्पेशल देसी स्टाइल पिज्जा। फन सर्विस भी प्रोवाइड कर देने। बेस्ट स्टेशन ग्रोसर, इको प्लाजा विच तिन्नो, ग्रोसरी, देसी स्टाइल पिज्जा एंड रेस्टोरेंट, कैम्ब्रिज। कॉल 519-621-7774।
7: रोकी, तू अपनी इंश्योरेंस किस तो करवांदा यार?
8: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
7: वाह यार, नंबर ता दई मोना जी दा।
8: हां जी, तुसी भी नोट करो, इंश्योरेंस कोई भी होवे,
9: इंश्योरेंस फॉर यू दी मोना मेंगी जी,
8: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
9: याद रखो, मोना मेंगी फ्रॉम इंश्योरेंस फॉर यू,
8: 416-509-1509
9: और visit insuranceforyou.ca।
10: ਜਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣੇ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਮੇਰੇ ਤੋਂ ਪਹਿਲਾਂ ਤੁਸੀਂ ਸੁਖੀ ਨਜ਼ਰ ਹੋਣਾ ਤੋਂ ਪ੍ਰੋਗਰਾਮ ਵਤਨ ਦੂਰ ਸੁਣਿਆ, ਉਸ ਤੋਂ ਬਾਅਦ ਵਾਰੀ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਉਸ ਤੋਂ ਬਾਅਦ ਪੰਜਾਬੀ ਲਹਿਰਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਖਾਸ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੇਗਾ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਿੱਥੇ ਚੱਲੇਗਾ? ਲਾਈਵ ਔਨ ਲੋਕੇਸ਼ਨ ਚੱਲੇਗਾ ਨਾਗਪਾਲ ਸਾਹਿਬ ਦੇ ਕੋਲ। ਨਾਗਪਾਲ ਸਾਹਿਬ ਦੇ ਕੋਲੋਂ ਕਿਉਂ ਚੱਲੇਗਾ? ਕਿਉਂਕਿ ਬੜੀ ਖਾਸ ਇਨਫੋਰਮੇਸ਼ਨ ਉਹਨਾਂ ਦੇ ਕੋਲੋਂ ਅੱਜ ਆਪਾਂ ਸਪੈਸ਼ਲੀ ਤੌਰ 'ਤੇ ਲਵਾਂਗੇ। ਸਵਰਨ ਸਿੰਘ ਟੈਣਾ ਸਾਹਿਬ ਆਸਟ੍ਰੇਲੀਆ ਗਏ ਹੋਏ ਸੀ, ਆਸਟ੍ਰੇਲੀਆ ਵਿਆਹ 'ਤੇ ਪਹੁੰਚੇ ਸੀਗੇ। ਆਸਟ੍ਰੇਲੀਆ ਤਾਂ ਆਸਟ੍ਰੇਲੀਆ ਇਹਨਾਂ ਨੇ ਤਾਂ ਦੂਜਾ ਘਰ ਬਣਾਇਆ ਹੋਇਆ। ਥੋੜ੍ਹੇ ਦਿਨ ਪਹਿਲਾਂ ਵੀ ਗਏ ਸੀ, ਵਾਪਸ ਆ ਗਏ, ਫਿਰ ਗਏ, ਫਿਰ ਵਾਪਸ ਆ ਗਏ। ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਸਟ੍ਰੇਲੀਆ ਦੀ ਸਫ਼ਰ ਫੇਰੀ ਤੋਂ ਬਾਅਦ ਵਾਪਸ ਪੰਜਾਬ ਦੀ ਧਰਤੀ 'ਤੇ ਪਹੁੰਚ ਚੁੱਕੇ ਆ। ਪੈਸ਼ਨ ਬੜਾ ਵਾ ਉਹਨਾਂ ਦਾ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਸਾਡੇ ਸਟੂਡੀਓ ਵਿੱਚ ਜਗਜੀਤ ਮਾਲ ਸਾਹਿਬ ਵੀ ਪਹੁੰਚੇ ਆ। ਮਾਲ ਸਾਹਿਬ ਜੀ, ਸਤਿ ਸ਼੍ਰੀ ਅਕਾਲ
11: ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
10: ਇਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਇਕੱਲੀ ਸਤਿ ਸ਼੍ਰੀ ਅਕਾਲ ਵੀ ਮਤਲਬ ਪਿਆਰ ਪਾਤਾ ਕਿੰਨਾ ਕੁ ਕਿਲੋ?
11: ਜੀ ਬਿਲਕੁਲ,
10: ਕਿੰਨੇ ਕਿਲੋ?
11: ਇਹ ਆਪਾਂ ਅਣਗਿਣਤਾ ਜੀ।
10: ਅੱਛਾ, ਕਈ ਵਾਰ ਕਹਿੰਦੇ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਤੇ ਕਹਿੰਦੇ ਆ ਨਿੱਘੀ
11: ਨਿੱਘੀ,
10: ਹਨਾ?
11: ਕਈ ਵਾਰ ਮੇਰਾ ਇੱਕ ਹੋਰ ਵੀ ਹੈਗਾ ਤਗੇ ਕਲਾਮ, ਮੈਂ ਕਹਿੰਦਾ ਉਹਨਾਂ ਦਿਲ ਦੀਆਂ ਗਹਿਰਾਈਆਂ ਚੋਂ
10: ਸਤਿ ਸ਼੍ਰੀ ਅਕਾਲ,
11: ਸਤਿ ਸ਼੍ਰੀ ਅਕਾਲ,
10: ਮਤਲਬ ਸਤਿ ਸ਼੍ਰੀ ਅਕਾਲ ਰਹਿੰਗੇ ਜੋ ਧੰਨਵਾਦ ਜਾਂ ਦਿਲ ਦੀਆਂ ਗਹਿਰਾਈਆਂ ਚੋਂ ਜੀ ਆਇਆਂ ਨੂੰ।
11: ਹਾਂ, ਜੇ ਬੰਦਾ ਇਹ ਕਹਿੰਦਾ ਵੀ ਮੇਰੇ ਵੱਲੋਂ ਵੀਰੇ ਤੁਹਾਨੂੰ ਠੰਡੀ ਸਤਿ ਸ਼੍ਰੀ ਅਕਾਲ, ਇਹ ਨਹੀਂ ਬਣਨੀ ਗੱਲ, ਹਨਾ? ਇਹ ਗੱਲ ਬਣਦੀ
10: ਨਹੀਂ, ਕਹਿ ਸਕਦਾ ਬੰਦਾ ਕਿ ਮੇਰੇ ਵੱਲੋਂ ਵੀਰੇ ਤੁਹਾਨੂੰ ਕਿੰਨਾ ਨਾ ਮਗਰ ਪੈਜੂ ਬੰਦਾ, ਸ਼ਬਦਾਂ ਦਾ ਹੇਰ ਫੇਰ ਹੀ ਆ। ਸੋ ਨਾਗਪਾਲ ਸਾਹਿਬ ਵੀ ਆਪਾਂ ਨਾਗਪਾਲ ਸਾਹਿਬ ਨੂੰ ਵੀ ਕਰੀਏ, ਕਿਹੜੀ ਸਤਿ ਸ਼੍ਰੀ ਅਕਾਲ ਕਰਨੀ ਇਹਨਾਂ ਨੂੰ?
11: ਹਾਂਜੀ ਨਾਗਪਾਲ ਸਾਹਿਬ ਜੀ, ਤੁਸੀਂ ਕਿਹੜੀ
10: ਦਿਲ ਦੀ ਗਹਿਰਾਈਆਂ ਤੋਂ?
11: ਦਿਲ ਦੀ ਗਹਿਰਾਈ ਚੋਂ,
10: ਦਿਲ ਦੀ ਗਹਿਰਾਈ ਚੋਂ ਨਾਗਪਾਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਦਿਲ ਦੀ ਗਹਿਰਾਈਆਂ ਤੋਂ ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ।
11: ਹਾਂਜੀ,
10: ਤੁਹਾਨੂੰ ਦਿਲ ਦੀ ਗਹਿਰਾਈ ਤੋਂ ਤਾਂ ਵੀ ਕਰਨੀ ਬਣਦੀ ਆ, ਕਿਉਂਕਿ ਦਿਲ ਚੰਦਰਾ ਜੇ ਤਿਲਕ ਪਵੇ ਤਾਂ ਤਿਲਕ ਪੈਂਦਾ ਹੈ ਧੇਲੇ ਤੇ, ਜੇ ਚੜ੍ਹਦਾ ਹੈ ਤਾਂ ਪਰਬਤ ਤੇ, ਜੇ ਡਿੱਗਦਾ ਹੈ ਤਾਂ ਕੇਲੇ ਤੇ। ਨਾਗਪਾਲ ਸਾਹਿਬ ਨੇ ਕਹਿਣਾ ਹਿੰਦੀ 'ਚ, ਦੱਸੋ ਇਹਨੂੰ ਕੀ ਕਹਿੰਦੇ ਹੁੰਦੇ ਆ ਹਿੰਦੀ 'ਚ? ਹਿੰਦੀ 'ਚ ਤਾਂ ਕੀ ਕਰਾਂਗੇ ਜੇ ਆਪਾਂ ਹਿੰਦੀ 'ਚ ਕਹਿਣਾ ਹੋਵੇ ਨਾ ਸਮਝਾਉਣਾ? ਦਿਲ ਚੰਦਰਾ ਜੇ
11: ਦਿਲ
10: ਚੰਦਰਾ ਚੰਦਰੇ ਨੂੰ ਹਿੰਦੀ ਚ ਕੀ ਕਹੋਗੇ?
11: ਚੰਦਰੇ ਕੋਲ ਚੰਦਰੇ ਹੀ ਬੋਲੇਗੇ।
10: ਨਹੀਂ ਨਹੀਂ, ਚੰਦਰੇ ਨੂੰ ਕੁਛ ਨਾਗਪਾਲ ਸਾਹਿਬ, ਚੰਦਰੇ ਨੂੰ ਕੀ ਕਹਾਂਗੇ ਹਿੰਦੀ ਚ?
11: ਚੰਦ ਨਹੀਂ ਚਾਂਦ ਨਹੀਂ ਕਹਾਂਗੇ, ਚਾਂਦ ਤੋਂ ਚਾਂਦ ਹੋ ਗਿਆ, ਚੰਦਰਾ ਮਤਲਬ 905-564-4444 ਸਟੂਡੀਓ ਤੇ ਕਾਲ ਕਰਕੇ ਸਾਨੂੰ ਦੱਸੋ ਵੀ ਚੰਦਰੇ ਨੂੰ ਯਾਰ ਹਿੰਦੀ ਦੇ ਵਿੱਚ ਕੀ ਕਹਾਂਗੇ, ਚੰਦਰਾ ਮਤਲਬ ਯਾਰ ਚੰਦਰਾ ਚੰਦਰਾ ਕੀ ਕਹਿ ਸਕਦੇ, ਚੰਦਰਾ ਮਤਲਬ ਕਿਸੇ ਦੀ ਨੀਅਤ ਜਿਹੜੀ ਹੈਗੀ ਆ ਉਹ ਮਾੜੀ ਹੋਣੀ, ਨੀਅਤ ਮਾੜੀ ਹੋਣੀ ਕਿ ਯਾਰ ਇਹ ਤਾਂ ਚੰਦਰਾ ਜਿਹਾ ਬੰਦਾ ਵਾ, ਕੀ ਕਹਾਂਗੇ ਯਾਰ ਹਿੰਦੀ ਦਾ ਸ਼ਬਦ ਗਵਾਚ ਗਿਆ, ਦੱਸਿਓ ਜੇ ਕਿਸੇ ਨੂੰ ਪਤਾ ਹੋਇਆ। ਸੋ ਸਟੂਡੀਓ ਦਾ ਨੰਬਰ ਹੈ 905-564-4444, ਕੀ ਕਹਿ ਸਕਦੇ ਹਾਂ ਚੰਦਰੇ ਨੂੰ, ਕੀ ਕਹਿ ਸਕਦੇ ਹਾਂ, ਦਿਲ ਚੰਦਰਾ ਜੇ ਤਿਲਕ ਪਵੇ ਤਾਂ ਤਿਲਕ ਪੈਂਦਾ ਏ ਧੇਲੇ 'ਤੇ, ਜੇ ਚੜ੍ਹਦਾ ਏ ਤਾਂ ਪਰਬਤ 'ਤੇ, ਜੇ ਡਿੱਗਦਾ ਏ ਤਾਂ ਕੇਲੇ 'ਤੇ, ਜੇ ਤਾਂ ਦਿਲ ਆ ਚੜ੍ਹਨ 'ਤੇ ਆ ਜਾਵੇ ਫਿਰ ਤਾਂ ਪਰਬਤ ਸਰ ਕਰ ਦਿੰਦਾ, ਵੱਡੇ ਵੱਡੇ ਪਰਬਤ ਪਰ ਵੀ ਚੜ੍ਹ ਜਾਂਦਾ ਹੈ, ਕੋ ਹਿੰਦੀ ਆ ਗਈ, ਤੇ ਜੇ ਤਿਲਕਣਾ ਪਏ ਫਿਰ ਕੇਲੇ ਤੋਂ ਵੀ ਤਿਲਕ ਜਾਂਦਾ ਵਾ, ਮਤਲਬ ਦਿਲ ਦੀ ਦਿਲ ਕੀ ਬਾਤ ਤੋਂ ਦਿਲ ਹੀ ਜਾਣੇ, ਹਨਾ ਜੀ। ਸੋ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ, ਕੌਣ ਦਿਲਾਂ ਦੀਆਂ ਜਾਣਦਾ, ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਜੇ ਬਾਈ ਪਤਾ ਹੋਇਆ ਕਿਸੇ ਨੂੰ ਵੀ ਚੰਦਰੇ ਨੂੰ ਹਿੰਦੀ, ਅੱਛਾ ਚੰਦਰਾ ਇੱਕ ਗਾਇਕ ਵੀ ਆ, ਚੰਦਰਾ ਬਰਾੜ
12: ਜੀ,
11: ਹਾਂ ਉਹਦੇ ਗੀਤ ਵੀ ਸੋਹਣੇ ਆ, ਪਰ ਹਿੰਦੀ ਚੰਦਰੇ ਦੀ ਲੱਭਣੀ ਥੋੜ੍ਹੀ ਜਿਹੀ ਔਖੀ ਲੱਗਦੀ ਹੈ, ਜੇ ਕਿਸੇ ਨੂੰ ਲੱਭੀ ਤਾਂ ਸਾਨੂੰ ਜ਼ਰੂਰ ਦੱਸ ਦਿਓ ਕਿ ਚੰਦਰੇ ਨੂੰ ਹਿੰਦੀ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ। ਸੋ ਨਾਗਪਾਲ ਸਾਹਿਬ ਕੋਲ ਚੱਲਦੇ ਹਾਂ। ਨਾਗਪਾਲ ਸਾਹਿਬ, ਅੱਜ ਸਪੈਸ਼ਲ ਲਾਈਵ ਔਨ ਲੋਕੇਸ਼ਨ ਦਾ ਮਤਲਬ ਇਹ ਹੁੰਦਾ ਕਿ ਲਾਈਵ ਔਨ ਲੋਕੇਸ਼ਨ 'ਤੇ ਇੱਕ ਤਾਂ ਇਨਫੋਰਮੇਸ਼ਨ, ਬਹੁਤ ਸਾਰੇ ਜਿਹੜੇ ਸਵਾਲ ਨੇ ਨਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਰਹਿ ਜਾਂਦੇ ਆ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਕਲੀਅਰ ਕਰ ਸਕਦੇ ਹਾਂ। ਪਹਿਲਾਂ ਤਾਂ ਥੋੜ੍ਹਾ ਜਿਹਾ ਇਹ ਦੱਸ ਦਿਓ ਕਿ ਨਾਗਪਾਲ ਸਾਹਿਬ ਐਂ ਨਹੀਂ ਹੈ ਵੀ ਟਿਮ ਹੋਟਨ 'ਤੇ ਮਿਲਣਾ ਇਹਨਾਂ ਨੇ, ਐਂ ਨਹੀਂ ਹੈ ਕਿ ਇਹਨਾਂ ਨੇ ਕਹਿ ਦੇਣਾ ਕਿ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਆ ਜਿਓ ਅਤੇ ਤੁਹਾਨੂੰ ਦੱਸਾਂਗੇ ਅਸੀਂ, ਜਦੋਂ ਤੁਸੀਂ ਫੋਨ ਕਰਨਾ ਵਾ ਅਤੇ ਰਾਈਟ ਵੇ ਇਹਨਾਂ ਦੀ ਟੀਮ ਆ ਜਿਹੜੀ ਤੁਹਾਡਾ ਫੋਨ ਚੱਕੇਗੀ, ਹੋ ਸਕਦਾ ਕਿ ਲੇਟ ਹੋ ਜਾਵੇ ਥੋੜ੍ਹਾ ਜਿਹਾ ਕਿਉਂਕਿ ਕਈ ਵਾਰ ਕਾਲਾਂ ਜ਼ਿਆਦਾ ਆਉਣ ਲੱਗ ਜਾਂਦੀਆਂ। ਪਹਿਲਾਂ ਆਪਾਂ ਪੁੱਛ ਲਈਏ, ਸਾਡੇ ਕਾਲਰ ਵੀ ਨਾਲ ਆ ਗਏ, ਸਤਿ ਸ਼੍ਰੀ ਅਕਾਲ ਜੀ।
13: ਹਾਂਜੀ ਸਤਿ ਸ਼੍ਰੀ ਅਕਾਲ
11: ਜੀ ਬਾਈ ਜੀ,
13: ਚੰਦਰੇ ਨੂੰ ਕਹਿੰਦਾ ਜੀ ਕਮੀਨਾ
11: ਕਮੀਨਾ ਸ਼ਬਦ ਹੋਰ ਹੋ ਸਕਦਾ, ਕਮੀਨਾ ਹੋਰ
13: ਮੈਂ ਹਿੰਦੀ ਮੈਨੂੰ ਆਉਂਦੀ ਆ ਮੈਂ।
11: ਅੱਛਾ ਚੰਦਰੇ ਨੂੰ ਕਮੀਨਾ ਕਹਿੰਦੇ, ਠੀਕ ਆ ਮੈਂ ਕਮੀਨਾ ਕਹਿ ਸਕਦੇ ਬਾਈ ਜੀ, ਕਮੀਨਾ ਨਾਗਪਾਲ ਸਾਹਿਬ ਚੰਦਰੇ ਕੋ ਕਮੀਨਾ ਕਹਿ ਸਕਦੇ ਆਪ, ਕਮੀਨਾ ਕਿਆ ਹੁੰਦਾ ਹੈ
12: ਮਤਲਬ ਬੇਕਾਰ,
11: ਬੇਕਾਰ ਬੰਦਾ ਹਨਾ, ਬੇਦਾ ਕਮੀਨਾ ਜਿਹਾ ਬੰਦਾ ਜਾ ਰਿਹਾ ਹਨਾ, ਪਰ ਚੰਦਰਾ ਤੇ ਕਮੀਨਾ ਮੈਨੂੰ ਲੱਗਦਾ ਦੋ ਡਿਫਰੈਂਟ ਸ਼ਬਦ ਹੋ ਸਕਦੇ ਆ। ਸਤਿ ਸ਼੍ਰੀ ਅਕਾਲ ਜੀ।
14: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਭੈਣ ਜੀ।
14: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬਲਜਿੰਦਰ ਬੋਲਦੀ
11: ਹਾਂ ਜੀ। ਭੈਣ ਜੀ
14: ਤੁਸੀਂ ਉਹ ਮੈਂ ਸੁਣ ਰਹੀ ਸੀ ਤੁਹਾਡਾ ਪ੍ਰੋਗਰਾਮ, ਬੜਾ ਵਧੀਆ ਹੁੰਦਾ ਹੈਗਾ, ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਸਟਾਰਟਿੰਗ ਇਹਦਾ ਟਿਊਨ ਚੱਲਦੀ ਹੈਗੀ ਹੈ।
11: ਥੈਂਕ ਯੂ।
14: ਉਹ ਤੁਸੀਂ ਪੁੱਛਿਆ ਸੀਗਾ ਵੀ ਦਿਲ ਚੰਦਰਾ ਹਨਾ, ਵੀ ਉਹਨੂੰ ਕੰਬਖਤ ਵੀ ਕਹਿ ਸਕਦੇ ਆ
11: ਆਪਾਂ? ਹਾਂ ਕੰਬਖਤ ਦਿਲ ਕਹਿ ਸਕਦੇ ਹਾਂ।
14: ਹਾਂਜੀ ਦਿਲ ਕੰਬਖਤ, ਤੇ ਅਗੋਂ ਮੈਨੂੰ ਪੰਜਾਬੀ ਦੀ ਜਿਹੜੀ ਤੁਸੀਂ ਲਾਈਨ ਬੋਲੋ ਫਿਰ ਮੈਂ ਇੰਗਲਿਸ਼ ਹਿੰਦੀ ਚ ਬੋਲ ਕੇ ਦੱਸਦੀ ਹਾਂ।
11: ਹਾਂਜੀ ਦਿਲ ਚੰਦਰਾ ਜੇ ਤਿਲਕ ਪਵੇ ਤਾਂ ਤਿਲਕ ਪੈਂਦਾ ਏ ਧੇਲੇ ਤੇ।
14: ਹਾਂਜੀ ਦਿਲ ਕੰਬਖਤ ਅਗਰ ਫਿਸਲ ਜਾਏ ਤਾਂ ਫਿਸਲ ਜਾਤਾ ਹੈ, ਤੁਸੀਂ ਕਿਆ ਬੋਲਿਆ
11: ਧੇਲੇ ਤੇ? ਜੀ ਜੀ ਜੀ। ਜੇ ਚੜ੍ਹਦਾ ਜੇ ਚੜ੍ਹਦਾ ਏ ਤਾਂ ਪਰ
14: ਮਤਲਬ ਬਿਨਾਂ ਕਿਸੇ ਮਤਲਬ ਆਨੇ ਪੇ।
11: ਹਾਂਜੀ ਜੇ ਚੜ੍ਹਦਾ ਏ ਤਾਂ ਪਰਬਤ ਤੇ, ਜੇ ਡਿੱਗਦਾ ਏ ਤਾਂ ਕੇਲੇ ਤੇ।
14: ਹਾਂਜੀ ਤੇ ਅੱਗੇ?
11: ਜੇ ਚੜ੍ਹਦਾ ਏ ਤਾਂ ਪਰਬਤ ਤੇ, ਜੇ ਡਿੱਗਦਾ ਏ ਤਾਂ ਕੇਲੇ ਤੇ।
14: ਹਾਂਜੀ ਅਗਰ ਚੜ੍ਹ ਜਾਏ ਤਾਂ ਉਹ ਪਹਾੜ ਚੜ੍ਹ ਜਾਤਾ ਹੈ, ਪਾਰ ਕਰ ਜਾਤਾ ਹੈ, ਅਗਰ ਗਿਰ ਜਾਏ ਤਾਂ ਉਹ ਮਤਲਬ ਕੇਲੇ ਕੇ ਛਿਲਕੇ ਤੇ ਵੀ ਫਿਸਲ ਜਾਤਾ ਹੈ।
11: ਥੋੜੀ ਹਿੰਦੀ ਬਹੁਤ ਵਧੀਆ ਵਾ, ਬਹੁਤ ਸੋਹਣੀ ਹਿੰਦੀ ਹੈ ਭੈਣ ਜੀ, ਥੈਂਕ ਯੂ ਥੈਂਕ ਯੂ ਵੈਰੀ ਮੱਚ। ਕਿਉਂ ਨਾਗਪਾਲ ਸਾਹਿਬ
12: ਬਿਲਕੁਲ ਬੜੀਆ ਜੀ, ਸਮਝ ਆ ਗਿਆ
11: ਸਮਝ ਆ ਗਿਆ
14: ਜੀ ਜੀ।
11: ਸੋ
14: ਥੈਂਕ ਯੂ ਜੀ,
11: ਥੈਂਕ ਯੂ ਭੈਣ ਜੀ, ਥੈਂਕ ਯੂ। ਅੱਛਾ ਕੰਬਖਤ ਜੇ ਹੁਣ ਕੰਬਖਤ ਇਹਨਾਂ ਨੇ ਕਿਹਾ, ਜੇ ਮੈਨੂੰ ਇੱਕ ਇਹ ਚ ਲੱਗਦਾ ਕਿ ਆਪਾਂ ਕਈ ਵਾਰ ਕਹਿੰਦੇ ਕਿ ਤੇਰਾ ਤਾਂ ਯਾਰ ਸੁਭਾਈ ਚੰਦਰਾ ਵਾ, ਫਿਰ ਉੱਥੇ ਕੀ ਕਹਾਂਗੇ ਵੀ ਤੇਰਾ ਸੰਭਾਈ ਕੰਬਖਤ ਆ, ਵੀ ਮਤਲਬ ਆਪਕੀ ਨੇਚਰ ਜਿਹੜੀ ਕੰਬਖਤ ਨੇਚਰ ਕਿ ਹੋ ਆਪਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ ਤੁਸੀਂ ਹੋਲਡ ਕਰ ਲਿਓ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚੀ ਹੈ। ਅੱਛਾ ਆਪਾਂ ਨਾਗਪਾਲ ਸਾਹਿਬ ਕੋਲ ਚੱਲਦੇ ਹਾਂ, ਗੱਲਾਂ ਬਾਤਾਂ ਸਾਡੀ ਚੱਲਦੀਆਂ ਰਹਿਣੀਆਂ ਨੇ। ਨਾਗਪਾਲ ਸਾਹਿਬ ਬਹੁਤ ਸਾਰੇ ਕੁਐਸਚਨ ਨਾ ਮਾਇੰਡ ਦੇ ਵਿੱਚ ਰਹਿ ਜਾਂਦੇ ਆ ਕਿ ਯਾਰ ਕਿਸ ਤਰੀਕੇ ਨਾਲ ਇਹ ਗ੍ਰਾਂਟ ਆ, ਕਿਸ ਤਰੀਕੇ ਨਾਲ ਲਾਈਵ ਔਨ ਲੋਕੇਸ਼ਨ 'ਤੇ, ਸਾਨੂੰ ਥੋੜ੍ਹਾ ਜਿਹਾ ਇਹ ਫਰਕ ਪੈ ਜਾਂਦਾ ਕਿ ਅਸੀਂ ਆਹਮੋ ਸਾਹਮਣੇ ਬੈਠ ਕੇ ਅੱਖਾਂ 'ਚ ਅੱਖਾਂ ਪਾ ਕੇ ਪੁੱਛ ਸਕਦੇ ਵੀ ਬੰਦਾ ਸਾਡੇ ਨਾਲ ਗੱਲ ਕਰ ਰਿਹਾ ਕਿ ਬੰਦਾ ਅੱਖ 'ਚ ਅੱਖ ਪਾ ਕੇ ਗੱਲ ਕਰ ਰਿਹਾ ਕਿ ਅੱਖ 'ਚੋਂ ਅੱਖ ਚੁਰਾ ਕੇ ਗੱਲ ਕਰ ਰਿਹਾ। ਸੋ ਨਾਗਪਾਲ ਸਾਹਿਬ ਅੱਖ 'ਚ ਅੱਖ ਪਾ ਕੇ ਗੱਲ ਕਰਦੇ, ਕਹਿੰਦੇ ਪੁੱਛੋ ਸਵਾਲ ਜਿਹੜੇ ਹੈਗੇ ਆ, ਇਹਨਾਂ ਦੇ ਸਟਾਫ ਨੂੰ ਪੁੱਛੋ, ਇਹਨਾਂ ਨੂੰ ਮਿਲੋ। ਸੋ ਮੈਨੂੰ ਇਹ ਦੱਸੋ ਪਹਿਲਾਂ ਸਭ ਤੋਂ ਕਿ ਇਹਦੇ ਲਈ ਅਸੀਂ ਕਹਿੰਦੇ ਕਿ 60 ਸਾਲ, 65 ਸਾਲ, 40 ਸਾਲ, 45 ਸਾਲ, ਉਹ ਬੰਦਿਆਂ ਨੂੰ ਹੁਣ ਉਹਨਾਂ ਨੂੰ ਇਹ ਲੱਗਦਾ ਜਦੋਂ ਵੀ ਬੰਦੇ ਨੇ ਕਿਸੇ ਨੇ ਪੜ੍ਹਾਈ ਸ਼ੁਰੂ ਕਰਨੀ ਹੁੰਦੀ ਵੀ ਯਾਰ ਮੈਂ ਤਾਂ ਬਹੁਤ ਟਾਈਮ ਹੋ ਗਿਆ ਪੜ੍ਹਾਈ ਛੱਡੀ ਨੂੰ, ਅਤੇ ਮੇਰੇ ਤੋਂ ਹੋਣਾ ਨਹੀਂ ਹੈਗਾ,
10: ਪਰ ਤੁਸੀਂ ਜਿਵੇਂ ਕਹਿੰਦੇ ਮੈਨੂੰ ਇੱਕ ਤੁਹਾਡੀ ਉਹ ਚੀਜ਼ ਵਧੀਆ ਲੱਗੀ ਕਿ ਇੱਕ ਪਤਾ ਨੂੰ ਹੈਗੀ ਉਹ 'ਚ ਕੋਈ ਸੀਟ ਜਾਂ ਨਹੀਂ ਹੈਗੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਸੈਲਫ ਸਟੱਡੀ ਆ ਸੈਲਫ ਸਟੱਡੀ ਦਾ ਮਤਲਬ ਇਹ ਆ ਕਿ ਉੱਥੇ ਟੀਚਰ ਕੋਈ ਨਹੀਂ ਹੋਣਾ ਤੁਸੀਂ ਆਪ ਹੀ ਪੜ੍ਹਨਾ ਵਾ ਆਪ ਹੀ ਅਸਾਈਨਮੈਂਟ ਦੇ ਦੇਣੀ ਆ ਅਤੇ ਉਹ 'ਚ ਵੀ ਗ੍ਰਾਂਟ ਤੁਸੀਂ ਕਹਿੰਦੇ ਉਨੀ ਮਿਲਣੀ ਆ ਉਹ 'ਚ ਵੀ ਪੈਸੇ ਤੁਸੀਂ ਕਹਿੰਦੇ ਉਨੇ ਹੀ ਮਿਲਣੇ ਆ ਅਤੇ ਇਹ ਸੱਚੀ ਗੱਲ ਆ ਕਿ ਸੈਲਫ ਸਟੱਡੀ ਹੈਗੀ ਹੈ ਇੱਦਾਂ ਸਿਸਟਮ ਵੀ ਉੱਥੇ ਕੋਈ ਟੀਚਰ ਨਹੀਂ ਹੈ ਤੁਸੀਂ ਆਪ ਹੀ ਪੜ੍ਹਨਾ
12: ਹਾਂਜੀ ਉਹ ਮੋਡਿਊਲ ਬੇਸਡ ਪ੍ਰੋਗਰਾਮ ਹੋਤੇ ਆ ਆਪ ਲੌਗਇਨ ਕਰਤੇ ਹੈ ਪੋਰਟਲ ਮੇਂ ਆਪ ਖੁਦ ਹੀ ਪ੍ਰੋਸੀਡ ਕਰਤੇ ਰਹਤੇ ਹੈ ਸਲਾਈਡ ਬਾਈ ਸਲਾਈਡ ਐਂਡ ਲਾਈਕ ਬੜੇ ਲੋਕ ਲਾਈਕ ਕਰਤੇ ਹੈ ਉਸਕੋ ਫਸਟ ਪ੍ਰੈਫਰੈਂਸ ਹਮਾਰੇ ਕਲਾਇੰਟਸ ਕੀ
10: ਅੱਛਾ ਉਹ ਹੁੰਦੀ ਹੈ ਪਰ ਉਹਦੀ ਸੀਟਾਂ ਬਹੁਤ ਛੇਤੀ ਭਰਦੀਆਂ
12: ਹੋਣਗੀਆਂ ਹਾਂਜੀ ਉਸਮੇ ਯੈਸ ਜਲਦੀ ਜੈਸੇ ਅਬ ਲਾਈਕ ਨੈਕਸਟ ਮੈਚ ਹਮਾਰਾ 29 ਜੂਨ ਕੋ ਹੈ ਉਸਕਾ
10: 29 ਜੂਨ ਨੂੰ ਹੁਣ ਕਿੰਨੀ ਹੋ ਗਈ ਅੱਜ 15 16 ਹੋ ਗਈ ਹਾਂ
12: 22 ਤੱਕ ਸਭ ਭਰ ਜਾਣਗੇ ਸੀਟਸ ਉਸਕੀ
10: 22 ਕੇ ਤਾਂ ਹੁਣੇ ਭਰ ਜਾਣੀਆਂ ਨੇ ਅੱਛਾ ਜਿਹੜੇ ਇਹ ਮਤਲਬ ਜਿੰਨੀਆਂ ਸੀਟਾਂ ਨੇ ਫਿਰ ਉਹ ਤੋਂ ਬਾਅਦ ਤੁਸੀਂ ਉਹਦੇ ਵਿੱਚ ਨਹੀਂ ਐਡਜਸਟ ਕਰ ਪਾਓਗੇ
12: ਉਹ ਮੈਚ ਮੇ ਨਹੀਂ ਡਾਲ ਸਕਤੇ ਫਿਰ ਨੈਕਸਟ ਮੈਚ ਕੀ ਵੇਟ ਕਰਨੀ ਹੁੰਦੀ ਹੈ
10: ਅੱਛਾ ਇਹਦੇ 'ਚ ਇਹ ਆ ਵੀ ਅਸੀਂ ਕੰਪਿਊਟਰ ਔਨ ਕਰ ਲਿਆ
12: ਹਾਂਜੀ
10: ਉਹ ਤੇ ਸਲਾਈਡ ਸ਼ੋਅ ਚੱਲਦਾ ਹੋਊਗਾ ਕੁਝ ਵੀ ਹੈ ਨਾ
12: ਬਿਲਕੁਲ ਜੀ ਹਾਂਜੀ
10: ਤੇ ਉਹ ਤੁਸੀਂ ਪੜ੍ਹ ਲਿਆ ਦੈਟਸ ਇਟ
12: 10 ਘੰਟੇ ਐਵਰੀ ਵੀਕ 10 ਤੋਂ 15 ਘੰਟੇ ਦੈਟਸ ਇਟ
10: ਡੇਲੀ ਦੇ
12: ਹਫਤੇ ਕੇ
10: ਤੁਹਾਡੇ ਕੋਲ ਤਾਂ ਵੀ 10 ਘੰਟੇ ਦਾ ਹੋ ਗਏ
12: ਬਿਲਕੁਲ ਜੀ ਜੋ
10: ਚਾਹੇ ਤੁਸੀਂ 2 ਦਿਨਾਂ 'ਚ 10 ਘੰਟੇ ਕਰ ਲਓ
12: ਬਹੁਤ ਲੋਕ ਜੋ ਟਰੱਕ ਚਲਾਤੇ ਉਹੀ ਵਾਲਾ ਪ੍ਰੋਗਰਾਮ ਚੂਜ਼ ਕਰ
10: ਜਾਣ ਦਿਆ ਕਰੋ ਤੁਸੀਂ ਆਹ ਤਾਂ ਕਮਾਲ ਦੀ ਗੱਲ ਕਰਤੀ ਯਾਰ ਪਹਿਲਾਂ ਕਿਉਂ ਨੀ ਦੱਸਿਆ ਇਹਨਾਂ ਨੇ
15: ਬਿਲਕੁਲ ਇਹ ਤੁਸੀਂ ਪਹਿਲਾਂ ਦੱਸਣਾ
10: ਇਹ ਕਮਾਲ ਦੀ
15: ਇਹ ਬਹੁਤ ਵੱਡੀ ਗਲਤੀ ਇਹਨਾਂ ਦੀ ਇਹਨਾਂ ਨੇ ਪਹਿਲਾਂ ਨਹੀਂ ਦੱਸਿਆ
10: ਨਹੀਂ ਤੁਸੀਂ ਦੇਖੋ ਘਰੇ ਬੈਠੇ ਬੈਠੇ ਉਹ ਕਹਿੰਦੇ ਚਾਹੇ 2 ਦਿਨਾਂ 'ਚ ਪੜ੍ਹ ਲਓ ਚਾਹੇ 1 ਦਿਨ 'ਚ ਪੜ੍ਹ ਲਓ ਸਾਨੂੰ ਕੀ ਹੈ ਤੁਸੀਂ ਚਾਹੇ 10 ਘੰਟੇ ਦੀ ਕਲਾਸ ਆ ਚਾਹੇ ਤੁਸੀਂ 1 ਦਿਨ 'ਚ 10 ਘੰਟੇ ਲਾ ਲਓ
12: ਬਿਲਕੁਲ
10: ਚਾਹੇ 2 ਦਿਨਾਂ 'ਚ ਲਾ ਲਓ ਚਾਹੇ 3 'ਚ ਲਾ ਲਓ ਚਾਹੇ ਰਾਤ ਨੂੰ ਲਾਓ 2 ਵਜੇ ਬੈਠੋ 12 ਵਜੇ ਬੈਠੋ ਤੇ ਪੈਸੇ ਇਹਦੀ ਫੀਸ ਫੂਸ ਕਿੰਨੀ ਕਾ
12: ਫੀਸ ਇਸ ਪ੍ਰੋਗਰਾਮ ਕੀ 15,000 ਹੈ
10: ਨਹੀਂ ਅਸੀਂ 15,000 ਦਈਏ ਜੇਬ 'ਚੋਂ
12: ਜੇਬ 'ਚ ਜਾਣੇ ਨਹੀਂ ਪੈਸੇ ਆਪਕੇ
10: ਅਸੀਂ ਨਹੀਂ ਦੇਣਾ ਕੋ
12: ਦੇਣਾ ਹੀ ਨਹੀਂ ਆਪਨੇ
10: ਹਾਂ
12: ਗਵਰਨਮੈਂਟ ਦੇ ਰਹੀ ਹੈ
10: ਅੱਛਾ ਉਹਨਾਂ ਨੇ ਦੇਣੀ ਹੈ ਫੀਸ
12: ਗਵਰਨਮੈਂਟ ਨੇ ਫੀਸ ਵੀ ਦੇਣੀ ਹੈ ਸਾਥ ਨਾਲ ਆਪਕੋ ਫੰਡਿੰਗ ਦੇਣੀ ਹੈ 30-100,000 ਕੀ ਜੋ ਸਿਰਫ ਆਪਕੇ ਖਾਤੇ ਮੇਂ ਆਤੀ ਡਾਇਰੈਕਟ ਮੇਰੇ ਖਾਤੇ ਮੇਂ ਨਹੀਂ ਆਤੀ ਤੋ ਕੋਈ ਕੈਚ ਨਹੀਂ ਹੈ ਫੰਡਿੰਗ ਕਾ ਵਰਡ ਸੁਣ ਕੇ ਮੈਂ ਲੱਗਤਾ ਹੈ ਕੁਛ ਕੈਚ ਹੋਗਾ ਕੁਐਸਚਨ ਮਾਰਕ ਬਣਤਾ ਬਹੁਤ ਬੜਾ ਦਿਮਾਗ ਕੇ ਪਾਸ ਕੋਈ ਕੈਚ ਹੋਗਾ ਕੋਈ ਕੈਚ ਹੋਗਾ ਮੇਰੇ ਸਾਥ ਵੀ ਐਸਾ ਹੁਆ ਥਾ ਫੰਡਿੰਗ ਵਰਡ ਸੁਣ ਕੇ ਮੈਂ ਵੀ 2018 ਮੇਂ ਡਰਾ ਥਾ ਪਹਿਲੇ ਫੰਡਿੰਗ ਫ੍ਰੀ ਕੇ ਪੈਸੇ ਮਿਲ ਰਹੇ ਹੈ ਕੋਈ ਕੈਚ ਹੋਗਾ ਬਟ ਇਸ ਮੇਂ ਕੁਛ ਕੈਚ ਨਹੀਂ ਹੈ ਯਹਾਂ ਪੇ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਆਪਕੋ ਬੈਂਕ ਨਹੀਂ ਕਰ ਰਹਾ ਜਿਤਨੀ ਕਮ ਇਨਕਮ ਹੈ ਆਪਕੀ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਉਤਨਾ ਜ਼ਿਆਦਾ ਫਾਇਦਾ ਹੈ ਜ਼ਿਆਦਾ ਇਨਕਮ ਹੈ ਤਾਂ ਫੋਨ ਹੀ ਨਾ ਕਰੇ ਆਪ ਮੇ ਅਗਰ
10: 70,000 ਤੋਂ ਘੱਟ ਤਾਂ ਹੀ ਫੋਨ ਕਰੇ
12: ਕੋਈ ਫੋਨ ਕਰੇ ਬਸ
10: ਫਿਰ ਆ ਜਾਣਗੇ
12: ਯੈਸ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਜੈਸੇ ਹਮਾਰੇ ਬੜੇ ਸਾਰੇ ਸੈਲਫ ਇੰਪਲੋਇਡ ਲੋਕ ਹੋਤੇ ਹੈ
10: ਮੈਨੂੰ ਛੱਡੋ ਪਰੇ ਮੈਨੂੰ ਤੁਸੀਂ ਟੈਨਸ਼ਨ ਪਾਤੀ ਮੈਨੂੰ ਤੁਸੀਂ ਇਹ ਕਹਤਾ ਕਿ 19 ਤਰੀਕ ਨੂੰ ਇਹ ਬੈਜ ਭਰ ਦੇਣਾ ਇਹ ਯਾਰ ਸਾਰਿਆਂ ਨਾਲੋਂ ਵਧੀਆ ਵਾ ਨਾ ਕੋਈ ਗੱਲ ਨਾ ਬਾਤ ਨਾ ਲੈਣਾ ਨਾ ਦੇਣਾ ਤੁਸੀਂ ਬੈਠ ਕੇ ਚਾਹੇ 2 ਘੰਟੇ ਚ ਲਾ ਲਓ ਚਾਹੇ 4 ਘੰਟੇ ਲਾ ਲਓ ਡੇਲੀ ਤੁਸੀਂ ਤੁਹਾਡੀ ਮਰਜ਼ੀ ਆ ਖਾਸ ਤੌਰ ਤੇ ਅੱਜ ਤਾਂ ਮੈਂ ਸਪੈਸ਼ਲੀ ਤੁਹਾਨੂੰ ਕਹਿਣਾ ਕਿ ਇਹਦੀਆਂ ਸੀਟਾਂ ਪਹਿਲਾਂ ਭਰ ਲਿਓ ਮੁੜ ਕੇ ਇਹ ਨਹੀਂ ਬਾਈ ਜੀ ਸਭ ਤੋਂ ਪਹਿਲਾਂ ਭਰਨਗੀਆਂ ਮੈਨੂੰ ਲੱਗਦਾ
12: 437-264
10: ਜਬ
12: ਵੀ ਹਮੇ ਕਾਲ ਕਰੇ ਆਪਕੇ ਪਾਸ 3-4 ਚੀਜ਼ ਰੈਡੀ ਹੋਣੀ ਚਾਹੀਏ ਅਸੈਸਮੈਂਟ ਕੇ ਲਿਏ ਹਮੇ 3 ਚੀਜ਼ ਚਾਹੀਏ ਆਪਸੇ ਫੋਨ ਪੇ
10: ਅੱਛਾ
12: ਨੰਬਰ 1 ਆਪਕੀ 2024 ਕੀ ਨੋਟਿਸ ਆਫ ਅਸੈਸਮੈਂਟ ਪੇ ਫੈਮਿਲੀ ਇਨਕਮ ਕਿਤਨੀ ਹੈ ਜਿਤਨੀ ਕਮ ਹੈ ਆਪਕੀ ਇਨਕਮ ਕਿਤਨੀ ਹੋਣੀ ਚਾਹੀਏ ਕਮ ਹੈ ਤਾਂ ਅੱਛੀ ਫਾਇਦਾ ਹੈ ਆਪ ਮੈਰਿਡ ਹੈ ਸਿੰਗਲ ਹੈ ਮੈਰਿਡ ਹੈ ਤਾਂ ਬੱਚੇ ਕਿਤਨੇ ਆਪਕੇ ਉਨਕੀ ਏਜ ਕਿਤਨੀ ਹੈ
10: ਤੀਨ
12: ਚੀਜ਼ੇ ਆਪਕੇ ਪਾਸ ਰੈਡੀ ਹੋਣੀ ਚਾਹੀਏ ਹਮ ਆਪਕੋ ਫੋਨ ਪੇ ਅਸੈਸਮੈਂਟ ਦੇ ਦੇਂਗੇ ਆਪਕੀ ਗ੍ਰਾਂਟ ਕਿਤਨੀ ਬਣਤੀ ਨਾਨ ਰਿਫੰਡੇਬਲ ਆਪਕਾ ਲੋਨ ਆਪਸ਼ਨਲ ਕਿਤਨਾ ਬਣਦਾ ਹੈ ਕਿਉਂਕਿ ਅਗਰ ਫੈਮਿਲੀ ਆਫ 5 ਹੈ ਅਪ ਟੂ 100,000 ਬਣਤਾ ਹਸਬੈਂਡ ਵਾਈਫ ਕੋ ਮਿਲਾ ਕੇ ਟੁਗੈਦਰ ਜਿਸਮੇ ਸੇ $50,000 ਤੋ ਗ੍ਰਾਂਟ ਹੀ ਹੈ ਰੈਸਟ 50,000 ਆਪਸ਼ਨਲ ਲੋਨ ਐਟ 0%
10: 437-264-3175 ਇਹਨਾਂ ਦਾ ਨੰਬਰ ਹੈ 437-264-3175 464-3175 ਮਤਲਬ ਤੁਸੀਂ ਇੱਥੇ ਬੈਠੇ ਹੋ ਅੱਜ ਤੁਹਾਨੂੰ ਮੈਂ ਗਰੰਟੀ ਨਾਲ ਕਹਿਣਾ ਵਾ ਤੁਸੀਂ 70,000 ਦਾ ਨੁਕਸਾਨ ਕਰਵਾ ਦੇਣਾ
11: ਵੇਟ ਕਰਦੀ ਹੈ। ਸੋ ਤੁਸੀਂ ਭੇਜਣਾ ਕੀ ਹੈ? ਮੈਰਿਜ ਸਰਟੀਫਿਕੇਟ, ਬੱਚਿਆਂ ਦੇ ਕਿੰਨੀ ਉਹਨਾਂ ਦੀ ਏਜ ਆ, ਤੇ ਬਸ ਦੈਟਸ ਇਟ, ਗੱਲ ਖਤਮ ਆ। ਹੋਰ ਕੋਈ ਲੈਣਾ ਦੇਣਾ ਨਹੀਂ, ਬਾਕੀ ਟੀਮ ਸਮਝਾ ਦੂਗੀ ਤੁਹਾਨੂੰ।
12: ਸ਼ੁਰੂ ਮੈਂ ਸਰ ਵਰਬਲ ਇਨਫੋਰਮੇਸ਼ਨ ਚਾਹੀਏ ਫੋਨ ਪੇ।
11: ਹਾਂ ਉਹਨਾਂ ਕੋਲ ਬਾਹਲਾ ਨਹੀਂ ਕੋਈ, ਬਾਅਦ ਚ ਤੁਸੀਂ
12: ਡਾਕੂਮੈਂਟਸ ਬਾਅਦ ਮੈਂ ਅਗਰ ਆਪਕੋ ਸੁਸਤ ਲੱਗਦੇ
11: ਇਹਨਾਂ ਨਾਲ ਫਾਈਲ ਲਾਉਣੀ ਲਾਓ, ਨਹੀਂ ਲਾਉਣੀ ਨਾ ਲਾਓ, ਮਰਜ਼ੀ ਤੁਹਾਡੀ ਆ। ਪੈਸਾ ਇਹਨਾਂ ਨੇ ਇੱਕ ਨਹੀਂ ਤੁਹਾਡੇ ਤੋਂ ਲੈਣਾ, ਦੇਣੇ ਸਰਕਾਰ ਨੇ ਆ, ਇਹ ਤਾਂ ਇੱਕ ਜ਼ਰੀਆ ਨੇ ਵਿੱਚ ਉਹਨਾਂ ਨੂੰ ਇਹਨਾਂ ਦੀ ਫੀਸ ਪੇ ਕਰਨੀ ਆ, ਉਹ ਵੀ ਤੁਹਾਡੇ ਕੋਲ ਅਕਾਊਂਟ 'ਚ ਆਉਣ ਤੋਂ ਬਾਅਦ। ਉਹ ਫੀਸ ਕਿੰਨੀ ਆ? 199 ਜਾਂ 499। ਕਾਲ ਕਿੱਥੇ ਕਰਨੀ ਆ? 437-264-3175 437-264-3175। ਟੈਣਾ ਸਾਹਿਬ ਦਾ ਜੀ ਕਰਨ ਲੱਗ ਗਿਆ ਕਿ ਯਾਰ ਜੇ ਮੈਂ ਇੱਥੇ ਪੀਅਰ ਹੁੰਦਾ ਮੈਂ ਹੁਣ ਨੂੰ ਕਦੋਂ ਦੀ ਗ੍ਰਾਂਟ ਲੈ ਲੈਣੀ ਸੀ। ਗੱਲ ਨਹੀਂ ਬਾਤ ਨਹੀਂ। ਟੈਣਾ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ, ਆ ਜਾਓ ਕਰਾਂ।
16: ਬਹੁਤ ਮਿਹਰਬਾਨੀ ਜੀ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਅੱਜ ਦੀ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ AI ਵੀਡੀਓ ਦੇ ਮਾਮਲੇ ਦੇ ਉੱਤੇ ਆਪਣਾ ਸਪਸ਼ਟੀਕਰਨ ਜਾਰੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਘੇ ਕੱਲ ਆਪਾਂ ਜਾਣਦੇ ਹਾਂ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਥ ਦੋਖੀ ਤੇ ਗੁਰੂ ਦੋਖੀ ਕਰਾਰ ਦਿੱਤਾ ਸੀ। ਜਦੋਂ ਕਿਸੇ ਨੂੰ ਪੰਥ ਦੋਖੀ ਜਾਂ ਗੁਰੂ ਦੋਖੀ ਕਰਾਰ ਦਿੱਤਾ ਜਾਵੇ, ਇਹਦਾ ਮਤਲਬ ਇਹ ਹੁੰਦਾ ਉਹ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬੋਲ ਨਹੀਂ ਸਕੂਗਾ, ਉਹ ਕਿਸੇ ਵੀ ਧਾਰਮਿਕ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈ ਸਕੂਗਾ, ਤੇ ਲੋਕਾਂ ਨੂੰ ਉਹਦੇ ਨਾਲ ਨਾ ਰਾਬਤਾ ਰੱਖਣ ਦੇ ਲਈ ਕਿਹਾ ਜਾਂਦਾ। ਇਹ ਹੁਣ ਵਕਤ ਦੱਸੂਗਾ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਲਾਉਂਦੇ ਆ ਕਿ ਨਹੀਂ ਲਾਉਂਦੇ, ਦੂਰੀ ਬਣਾ ਕੇ ਚੱਲਦੇ ਕਿ ਨਹੀਂ ਚੱਲਦੇ। ਪਰ ਇੱਕ ਵੀਡੀਓ ਪਿਛਲੇ ਸਾਲ ਵਾਇਰਲ ਹੋਈ ਸੀ ਜਿਹਦੇ ਵਿੱਚ ਜਗਮਨ ਸਮਰਾ ਨਾਂ ਦੇ ਬੰਦੇ ਦੇ ਵੱਲੋਂ ਜਾਰੀ ਕੀਤੀ ਗਈ ਸੀ। ਉਸ ਵੀਡੀਓ ਦੀ AI ਰਾਹੀਂ ਪੜਤਾਲ ਕਰਵਾਈ ਜਾਵੇ ਜਾਂ AI ਦੀ ਬਣੀ ਆ ਜਾਂ ਕਿਵੇਂ ਬਣੀ ਆ, ਫੋਰੈਂਸਿਕ ਪੜਤਾਲ ਕਰਾਈ ਜਾਵੇ, ਇਹ ਪੜਤਾਲ ਹੋਈ ਆ। ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਈ ਮਹੀਨੇ ਪਹਿਲਾਂ ਬੁਲਾਏ ਗਏ ਸੀ ਅਕਾਲ ਤਖ਼ਤ ਸਾਹਿਬ ਤੇ। ਉਦੋਂ ਵੀ ਇਹਨਾਂ ਨੂੰ ਪੁੱਛਿਆ ਗਿਆ ਸੀ ਕਿ ਜਿਹੜੀ ਸ਼ਰਾਬ ਦੀਆਂ ਕਹਿ ਰਹੀਆਂ ਵੀ ਬੋਤਲਾਂ ਜਾਂ ਕਹਿ ਰਹੀਏ ਸ਼ਰਾਬ ਦੇ ਛਿੱਟੇ ਮਾਰਨ ਵਾਲੀ ਤਸਵੀਰਾਂ, ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਉੱਤੇ ਛਿੱਟੇ ਮਾਰਨ ਵਾਲੀ ਵੀਡੀਓ, ਇਹ ਤੁਹਾਡੀ ਅਸਲੀ ਆ ਕਿ ਨਕਲੀ ਆ? ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਕਿ ਇਹ AI ਰਾਹੀਂ ਜਨਰੇਟ ਕੀਤੀ ਗਈ ਵੀਡੀਓ ਆ। ਹੁਣ ਜਥੇਦਾਰ ਸਾਹਿਬ ਨੇ ਗੱਲ ਕਹੀ ਹੈ ਜੀ ਕਿ ਅਸੀਂ ਇਹਦੀ ਪੜਤਾਲ ਕਰਵਾਈ ਆ ਤੇ ਇਹ AI ਰਾਹੀਂ ਤਿਆਰ ਨਹੀਂ ਕੀਤੀ ਗਈ, ਇਹ ਇੱਕ ਅਸਲ ਵੀਡੀਓ ਆ। ਇਸ ਕਰਕੇ ਮੁੱਖ ਮੰਤਰੀ ਨੂੰ ਪੰਥ ਦੋਖੀ ਤੇ ਗੁਰੂ ਦੋਖੀ ਕਰਾਰ ਦਿੱਤਾ ਗਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਇਸ ਵੀਡੀਓ ਵਿਚਲਾ ਸ਼ਖਸ ਮੈਂ ਨਹੀਂ ਹਾਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਦੀ ਡੀਲ ਡੋਲ ਤੇ ਮੇਰੀ ਡੀਲ ਡੋਲ, ਉਹਦਾ ਕੱਦ ਕਾਠ ਤੇ ਮੇਰਾ ਕੱਦ ਕਾਠ, ਉਹਦਾ ਚਿਹਰਾ ਮੋਹਰਾ ਤੇ ਮੇਰਾ ਚਿਹਰਾ ਮੋਹਰਾ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਿਹੜੀ ਵੀਡੀਓ ਦੇ ਬਾਰੇ ਜਥੇਦਾਰ ਸਾਹਿਬ ਨੇ ਗੱਲ ਕੀਤੀ ਆ ਉਹ ਮੈਂ ਨਹੀਂ ਹਾਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦਾ ਬਹੁਤ ਖਿਆਲ ਰੱਖਣ ਵਾਲਾ ਬੰਦਾ, ਤੇ ਇਹ ਵੀਡੀਓ ਆ ਜਿਹੜੀ ਉਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ, ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਆ। ਹੁਣ ਇਸ ਮਾਮਲੇ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਰਾਜਨੀਤੀ ਚੱਲ ਪਈ ਆ। ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ, ਤੇ ਆਮ ਆਦਮੀ ਪਾਰਟੀ ਦੇ ਆਗੂ ਇਹ ਗੱਲ ਕਹਿੰਦੇ ਆ, ਉਹ ਕਹਿੰਦੇ ਜੀ ਕਿ ਅਸੀਂ ਕੁਛ ਕਿਰਨਾਂ ਦੇ ਵਿੱਚ ਇਸ ਵੀਡੀਓ ਦਾ ਸੱਚ ਸਭ ਦੇ ਸਾਹਮਣੇ ਰੱਖ ਦਿਆਂਗੇ। ਉਹ ਸੱਚ ਕਿਹੋ ਜਿਹਾ ਹੋਊਗਾ? ਹੁਣ ਇੱਕ ਤਾਂ ਸਵਾਲ ਮਹੱਤਵਪੂਰਨ ਇਹ ਆ ਕਿ ਉਹ ਸੱਚ ਸਭ ਦੇ ਹਜ਼ਮ ਹੋਊਗਾ, ਇੱਕ ਅਗਲਾ ਸਵਾਲ ਇਹ ਵੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਮੋੜ ਆਉਣ ਦੀ ਆਸ ਆ। ਪਰ ਜਥੇਦਾਰ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਜਾਂ ਕਹਿ ਲਈਏ ਵਿਧਾਨ ਸਭਾ ਦੇ ਸਾਰੇ ਹੀ ਜਿਹੜੇ ਗੁਰੂ ਵਾਲੇ ਆ ਉਹਨਾਂ ਨੂੰ ਤਲਬ ਕੀਤਾ ਜੀ 29 ਜੂਨ ਦੇ ਲਈ। ਜਿਹੜੇ ਪਤਿਤ ਆ ਉਹਨਾਂ ਨੂੰ ਬੁਲਾਇਆ ਹੈ, ਕਿਹਾ ਜੀ ਕਿ ਤੁਸੀਂ ਸਪਸ਼ਟੀਕਰਨ ਲਿਖਤੀ ਤੌਰ ਦੇ ਉੱਤੇ ਭੇਜ ਦਿਓ। ਮਸਲਾ ਅਸਲ ਦੇ ਵਿੱਚ ਇਹ ਆ ਕਿ ਜਿਹੜਾ ਕਾਨੂੰਨ ਬਣਾਇਆ ਗਿਆ ਬੇਅਦਬੀ ਦਾ, ਇਹਦੇ ਵਿੱਚ ਕੋਈ ਰਾਏ ਨਹੀਂ ਲਈ ਗਈ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਕਾਨੂੰਨ ਬਣਾ ਕੇ ਪਾਸ ਕਰ ਦਿੱਤਾ ਗਿਆ, ਇਹਦੇ ਵਾਸਤੇ ਕੋਈ ਮਸ਼ਵਰਾ ਨਹੀਂ ਕੀਤਾ ਗਿਆ, ਇਹਦੇ ਉੱਤੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਵਾਲ ਉੱਠਣ ਲੱਗੇ ਆ। ਸੋ ਆਮ ਆਦਮੀ ਪਾਰਟੀ ਜਿਹੜੀ ਉਹ ਅੜ ਗਈ ਆ। ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਜਾਣਦੇ ਹਾਂ ਕਿ ਭਾਈ ਜਥੇਦਾਰ ਸਾਹਿਬ ਕਿਹਦੇ ਇਸ਼ਾਰੇ ਦੇ ਉੱਤੇ ਕਿਉਂ ਕਿਉਂ ਇਹ ਗੱਲਾਂ ਕਰ ਰਹੇ ਆ, ਜਦਕਿ ਜਥੇਦਾਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਈ ਅਸੀਂ ਪੰਥਕ ਰਵਾਇਤਾਂ ਦੇ ਮੁਤਾਬਕ ਹੀ ਸਾਰੀ ਕਾਰਵਾਈ ਕਰ ਰਹੇ ਹਾਂ। ਉਧਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਉੱਤੇ ਵੀ ਸਵਾਲ ਖੜੇ ਕੀਤੇ ਅਕਾਲੀਆਂ ਨੇ, BJP ਨੇ, ਕਾਂਗਰਸ ਨੇ, ਤੇ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਹੁਣ 29 ਤਰੀਕ ਨੂੰ ਪਤਾ ਲੱਗਣਾ ਕਿ ਮੁੱਖ ਮੰਤਰੀ ਦੇ ਨਾਲ ਦੇ ਸਾਥੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ, ਇਹ ਅਕਾਲ ਤਖ਼ਤ ਸਾਹਿਬ ਤੇ ਪਹੁੰਚਦੇ ਜਾਂ ਫਿਰ ਨਹੀਂ। ਜੇ ਪਹੁੰਚਦੇ ਤਾਂ ਕੀ ਬਣਦਾ,
17: ਉੱਥੇ ਕੀ ਹੁੰਦਾ। ਪਰ ਫਿਲਹਾਲ ਪੰਜਾਬ ਦੀ ਰਾਜਨੀਤੀ ਬਹੁਤ ਵੱਡਾ ਮੋੜ ਕੱਟ ਰਹੀ ਆ, ਇਸ ਮੋੜ ਦੇ ਵਿੱਚੋਂ ਕਈ ਕੁਝ ਨਵਾਂ ਨਿਕਲ ਕੇ ਆਉਣ ਦੀ ਸੰਭਾਵਨਾ। ਅਗਲੀ ਜਾਣਕਾਰੀ ਇਹ ਆ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ, ਸਾਬਕਾ ਮੰਤਰੀ ਨੇ ਤੇ ਸੀਨੀਅਰ ਆਗੂ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਟਾਈਗਰ ਅਭੀ ਜ਼ਿੰਦਾ ਹੈ। ਉਹਨਾਂ ਨੇ ਮੁੱਛਾਂ ਨੂੰ ਵੱਟ ਚਾੜਿਆ ਤੇ ਇਹ ਗੱਲ ਕਹੀ ਆ ਕਿ ਜਾ ਕੇ ਰੰਗਿਆਂ ਤੇ ਬਿੱਲਿਆਂ ਨੂੰ ਕਹਿ ਦਿਓ ਕਿ ਟਾਈਗਰ ਅਭੀ ਜ਼ਿੰਦਾ ਹੈ। ਅਸਲ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਮਜੀਠਾ ਥਾਣੇ ਦੇ ਵਿੱਚ ਵਧੀਕੀ ਕਰਨ, ਜੋਬਨਪ੍ਰੀਤ ਸਿੰਘ ਨੂੰ ਛਡਾਉਣ ਦੀ ਕੋਸ਼ਿਸ਼ ਕਰਨ, ਕਾਗਜ਼ ਪਾੜਨ, ਸਰਕਾਰੀ ਡਿਊਟੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵਿਘਨ ਪਾਉਣ, ਇਹਦਾ ਪਰਚਾ ਦਰਜ ਕੀਤਾ ਗਿਆ ਸੀ। ਉਹ ਪਰਚੇ ਦੇ ਵਿੱਚ ਇਹਨਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਇਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਯਾਨੀ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਅੰਡਰਗਰਾਊਂਡ ਸੀ ਪਿਛਲੇ ਕਈ ਦਿਨਾਂ ਤੋਂ, ਇਹਨਾਂ ਨੂੰ ਹੁਣ ਬਾਹਰ ਆਉਣ ਦਾ ਮੌਕਾ ਮਿਲ ਗਿਆ ਤੇ ਹੁਣ ਇਹ ਬਾਹਰ ਵਿਚਰਨਗੇ। ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸੱਚ ਦੀ ਜਿੱਤ ਹੋਈ ਆ, ਜਿਹੜੇ ਲੋਕ ਸਾਡੇ ਨਾਲ ਵੈਰ ਰੱਖਦੇ ਆ ਜਾਂ ਜਿਹੜੇ ਲੋਕ ਵੀ ਸਾਡੇ ਨਾਲ ਜ਼ਿਆਰਤੀ ਕਰਨੀ ਚਾਹੁੰਦੇ ਸੀ ਉਹਨਾਂ ਦੇ ਬਾਰੇ ਪਤਾ ਲੱਗ ਗਿਆ ਤੇ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਨਾਲ ਹੀ ਇਹਨਾਂ ਨੇ ਗੱਲ ਕਹੀ ਆ ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਤੇ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਕੁਝ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਆਮ ਆਦਮੀ ਪਾਰਟੀ ਦੀ ਹਕੀਕਤ ਕੀ ਆ। ਸੋ ਮਤਲਬ ਇਹ ਆ ਕਿ ਵੱਡੇ ਪੱਧਰ ਦੇ ਉੱਤੇ ਰਾਹਤ ਮਿਲੀ ਆ ਬਿਕਰਮ ਸਿੰਘ ਮਜੀਠੀਆ ਨੂੰ
18: ਜੀ। ਸੋ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਅੱਗੇ ਚੱਲ ਕੇ ਫਿਰ ਗੱਲਬਾਤ ਕਰਾਂਗੇ। ਤਾਂ ਮੈਨੂੰ ਮੈਸੇਜ ਨਾਗਪਾਲ ਸਾਹਿਬ ਆ ਗਿਆ ਇੱਕ ਹੋਰ, ਉਹ ਕਹਿੰਦੇ ਬਾਜੀ ਲਾਈਵ ਲੋਕੇਸ਼ਨ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਨਾਗਪਾਲ ਸਾਹਿਬ ਨੂੰ ਇਹ ਪੁੱਛੋ ਕਿ ਪੈਨਸ਼ਨ ਮਿਲਦੀ ਆ, ਪੈਨਸ਼ਨ ਕਿਹਨੂੰ ਮਿਲਦੀ ਆ? ਇਹਨਾਂ ਦੇ ਮੇਰੇ ਖਿਆਲ ਫਾਦਰ ਸਾਹਿਬ ਹੋਣੇ ਆ ਜੀ। ਚਲੋ ਇਹ ਮੈਸੇਜ ਪਹੁੰਚਿਆ ਕਿ ਇਹਨਾਂ ਦੇ ਫਾਦਰ ਸਾਹਿਬ ਨੂੰ ਪੈਨਸ਼ਨ ਮਿਲਦੀ ਆ। ਉਹ ਕਹਿੰਦੇ ਮੈਂ ਤਾਂ ਮੈਨੂੰ ਪਤਾ ਕਿ ਐਲੀਜੀਬਲ ਹੈਗਾ ਜਿਹੜੇ ਹਿਸਾਬ ਨਾਲ ਤੁਸੀਂ ਦੱਸਿਆ ਕਿ ਮੇਰੇ ਫਾਦਰ ਸਾਹਿਬ ਵੀ ਐਲੀਜੀਬਲ ਹੋ ਸਕਦੇ। ਜੇ ਫਾਦਰ ਸਾਹਿਬ ਐਲੀਜੀਬਲ ਹੋ ਸਕਦੇ ਆ, ਉਹਨਾਂ ਦੀ ਫੈਮਿਲੀ ਦੇ ਵਿੱਚ ਹੁਣ ਜਿਵੇਂ ਮੇਰੇ ਉਹਨਾਂ ਦੇ ਮਦਰ ਹੋ ਗਏ ਅਤੇ ਫਾਦਰ ਹੋ ਗਏ, ਦੋ ਜਣੇ ਉਹ ਹੋ ਗਏ, ਹੁਣ ਗਾਹਾਂ ਇਹ ਬੱਚੇ ਆ ਜਿਹਨਾਂ ਨੇ ਮੈਸੇਜ ਆਇਆ, ਇਹਨਾਂ ਦੇ ਵੀ ਗਾਹਾਂ ਬੱਚੇ ਹੋਣਗੇ, ਫਿਰ ਫਾਦਰ ਮਦਰ ਦੀ ਫੈਮਿਲੀ ਇਹਨਾਂ ਦੀ ਵੀ ਕਾਊਂਟ ਹੋਊਗੀ ਜਾਂ ਫਾਦਰ ਮਦਰ ਦੀ ਫੈਮਿਲੀ ਸਿਰਫ ਇਹਨਾਂ ਦੇ ਆਪਦੇ ਬੱਚੇ ਹੋਣ? ਸਪੋਜ਼ ਕਰੋ ਕਿ ਇੱਕ ਗ੍ਰੈਂਡਫਾਦਰ ਆ ਜੇ ਕਿਸੇ ਦੇ ਜਾਂ ਫਾਦਰ ਮਦਰ ਆ, ਉਹਦੇ ਇੱਕ ਮੁੰਡਾ, ਉਹ ਮੁੰਡੇ ਦੀ ਗਾਹਾਂ ਘਰ ਵਾਲੀ ਆ, ਤਿੰਨ ਮੁੰਡੇ ਦੇ ਜਵਾਕ ਆ, ਫਿਰ ਇੱਕ ਦੀ ਫੈਮਿਲੀ ਕਾਊਂਟ ਹੋਊਗੀ? ਉਹ ਤਾਂ ਮਤਲਬ ਇੱਕ ਉਹਨਾਂ ਦੀ ਫਾਦਰ ਮਦਰ ਦੀ ਕਾਊਂਟ ਹੋਊਗੀ ਜਾਂ ਇਹਨਾਂ ਦੋਨਾਂ ਦੇ ਡਿਫਰੈਂਟ ਹੋਣਗੀਆਂ ਅਲੱਗ ਅਲੱਗ?
12: ਡਿਫਰੈਂਟ ਅਲੱਗ ਅਲੱਗ ਐਂਡ ਡਿਫਰੈਂਟ ਹੀ ਫੰਡਿੰਗ ਆਏਗੀ ਸਭ ਕੋਲ,
18: ਦੋਨਾਂ ਦੀ ਉਹਨਾਂ ਨੂੰ ਅਲੱਗ ਆਊਗੀ, ਇਹਨਾਂ ਨੂੰ ਅਲੱਗ ਆਊਗੀ।
12: ਬਿਲਕੁਲ ਸਹੀ।
18: ਤੇ ਪੈਨਸ਼ਨ ਵਾਲਾ ਬੰਦਾ ਜਿਹੜਾ, ਉਹਨਾਂ ਨੇ ਕਿਹਾ ਕਿ ਪੈਨਸ਼ਨ ਵਾਲੇ ਨੂੰ ਮਿਲ ਸਕਦੀ ਹੈ?
12: ਯਾ 100%
18: ਜਾਣ ਲਿਆ ਕਰੋ,
12: ਹਮਾਰੇ 30% ਕਲਾਇੰਟਸ ਪੈਨਸ਼ਨ ਵਾਲੇ ਹੀ ਹੈ,
18: ਮਿਲਦੀ ਆ।
12: ਅੰਕਲ ਆ ਕੇ ਕਹਿੰਦੇ ਹਮ ਪੱਤੇ ਖੇਲਦੇ ਤੇ ਹਾਂ, ਅਬ ਹਮ ਯਹਾਂ ਪਰ ਅੱਛਾ ਟਾਈਮ ਪਾਸ ਆਤਾ ਹੈ ਹਮਾਰਾ।
18: ਤੁਹਾਨੂੰ ਪੈਨਸ਼ਨ ਮਿਲਦੀ ਵੀਰੇ?
15: ਨਾ ਜੀ, ਫਿਲਹਾਲ ਤਾਂ ਨਹੀਂ,
18: ਤੁਹਾਨੂੰ ਮਿਲਣੀ ਨਹੀਂ ਫਿਰ ਪੈਂਦੇ। ਅੱਛਾ, ਪੈਨਸ਼ਨ ਵਾਲਿਆਂ ਨੂੰ ਵੀ ਮਿਲਦੀ ਆ?
12: ਹਾਂਜੀ ਹਾਂ।
18: ਨਹੀਂ, ਸਰਕਾਰ ਫਿਰ ਇਹ ਨਹੀਂ ਕਹਿੰਦੀ ਵੀ ਤੁਹਾਨੂੰ ਨਾਲੇ ਪੈਨਸ਼ਨ ਦੇ ਜਾਂ ਨਾਲੇ, ਹੁਣ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ ਇਸ ਵੇਲੇ ਪੜ੍ਹਨ ਨੂੰ ਫਿਰਦੇ ਹੋ?
12: ਦੇਖੋ ਜੀ, ਇਸ ਦੇਸ਼ ਮੈਂ ਡਿਸਕ੍ਰਿਮੀਨੇਸ਼ਨ ਨਹੀਂ ਹੈ ਏਜ ਪੇ,
18: ਇਹ ਸੋਹਣੀ
12: ਉਮਰ ਪੇ ਡਿਸਕ੍ਰਿਮੀਨੇਸ਼ਨ ਨਹੀਂ ਹੈ, ਚਾਰਟਰ ਆਫ ਰਾਈਟਸ ਐਂਡ ਫਰੀਡਮ ਇਸ ਦੇਸ਼ ਮੈਂ।
18: ਨਹੀਂ, ਤੁਸੀਂ ਪੈਨਸ਼ਨ ਵਾਲਿਆਂ ਨੂੰ ਮਤਲਬ ਅਪਰੂਵਲ ਆ ਗਈ?
12: 30%, ਮਤਲਬ ਹਮਾਰਾ 30% ਬੜਾ ਬਹੁਤ ਬੜਾ ਨੰਬਰ ਹੈ।
18: ਨਹੀਂ, 30% ਜਿਹੜਾ ਨੰਬਰ ਤੁਸੀਂ ਕਹਿੰਦੇ ਹੋ ਵੀ ਮਤਲਬ ਜੇ ਤੁਹਾਡੇ ਕੋਈ 100 ਬੰਦਾ ਜਾਂਦਾ,
12: ਹਾਂ,
18: ਕੱਲਾ ਪੈਨਸ਼ਨ ਵਾਲਾ ਨਹੀਂ, ਹੂੰ, ਤੇ ਉਹਦੇ ਚੋਂ ਕਿੰਨੇ ਕੁ ਬੰਦੇ ਦਾ ਇਹ ਵੀ ਹੁੰਦਾ ਕਿ ਕਈਆਂ ਦੀ ਨਹੀਂ ਅਪਰੂਵਲ ਆਉਂਦੀ ਜਾਂ ਕਿੰਨੇ ਕੁ ਬੰਦੇ ਦੀ ਅਪਰੂਵਲ ਆ ਜਾਂਦੀ ਹੈ, ਇਹ ਦੱਸੋ ਮੋਟੇ ਰੋਕ ਲਾਓ।
12: ਓਕੇ, ਪਹਿਲੀ ਬਾਤ, ਪੈਨਸ਼ਨ ਵਾਲੇ ਬੰਦੇ ਕੀ ਅਪਰੂਵਲ ਆ ਜਾਂਦੀ, ਕੋਈ ਇਸ਼ੂ ਨਹੀਂ ਹੈ, ਕੋਈ, ਇਟਸ ਨਾਟ ਨਾਰਮਲ ਕੇਸ,
18: ਆ ਜਾਂਦੀ
12: ਹੈ। ਉਹ ਸਕਿੱਲ ਡਿਵੈਲਪ ਕਰ ਰਹੇ ਹੈ, 30 to 100,000 ਕੀ ਫੰਡਿੰਗ ਹਾਸਿਲ ਕਰ ਰਹੇ ਹੈ, ਫੈਮਿਲੀ ਆਫ ਟੂ ਅਗਰ ਪੈਨਸ਼ਨ ਮੇ ਹੈ, ਅਗਰ ਲਾਈਕ ਪੈਨਸ਼ਨਰ ਹੈ, ਫੈਮਿਲੀ ਆਫ ਟੂ ਹੈ, ਹਸਬੈਂਡ ਵਾਈਫ, ਅਪ ਟੂ 45,000 ਕੀ ਫੰਡਿੰਗ ਉਨਕੋ ਆਤੀ ਹੈ ਰਿਟਾਇਰਡ ਕਪਲ ਕੋ, ਜਿਸ ਮੇ ਸੇ
18: 45,000 ਦੀ
12: 45 ਉਨਮੇ ਸੇ ਇੱਕ ਕੋਈ ਪੜਨਾ ਚਾਹੀਏ, ਜਿਹੜੇ ਸਟੱਡੀ ਕਰੇਗਾ, ਜਿਸ ਹਸਬੈਂਡ ਵਾਈਫ ਮੇ ਸੇ
18: ਰਿਟਾਇਰ ਹੈ, ਜਿਹੜੇ
12: ਰਿਟਾਇਰ ਹੈ, ਹਸਬੈਂਡ ਵਾਈਫ ਹੈ, ਇਹ ਕੀ ਪੜੇ ਤੋ ਹੀ ਫਾਇਦਾ ਹੈ,
18: ਤੇ 45,000 ਆ ਜੂ?
12: ਯੈਸ, ਜਿਸ ਮੇ ਸੇ 25,000 ਗ੍ਰਾਂਟ ਹੈ,
18: ਉਹ ਦੇਣੇ ਨਹੀਂ ਵਾਪਸ,
12: ਉਹ ਵਾਪਸ ਹੀ ਨਹੀਂ ਕਰਨਾ, ਲੇਕਿਨ
18: ਚਾਹੇ ਉਹ ਆਪਦੇ ਜਵਾਕਾਂ ਨੂੰ ਦੇਣ ਚਾਹੇ ਜੋ ਮਰਜ਼ੀ ਕਰ,
12: ਕੁਛ ਵੀ ਕਰੇ, ਕਹੀਂ ਵੀ ਕੈਸੇ ਵੀ ਖਰਚੇ, ਲੋਨ ਵੀ ਆਪਸ਼ਨਲ ਹੈ 17,000 ਕਾ ਔਰ ਸਾਥ ਮੇ ਲਾਈਕ ਉਸੇ ਕਹੀਂ ਵੀ ਕੈਸੇ ਵੀ ਖਰਚ ਕਰੇ, ਲੇਕਿਨ ਹਾਂ, ਕੈਚ,
18: ਚਾਹੇ ਪੈਨਸ਼ਨ ਵੀ ਆਉਂਦੀ ਆ,
12: ਇਹ ਕੈਚ ਹੈ ਇਸਮੇ,
18: ਕੈਚ ਦੱਸੋ ਪਹਿਲਾਂ ਤਾਂ ਬਾਕੀ ਗੱਲਾਂ ਬਾਅਦ ਚ,
12: 22 ਜੁਲਾਈ ਕੇ ਬਾਅਦ
18: ਹਾਂ
12: ਸਭ ਲੋਨ ਆਏਗਾ, ਗਵਰਨਮੈਂਟ ਕੱਟ ਕਰ ਰਹੀ ਹੈ ਗ੍ਰਾਂਟਸ ਮੇ।
18: ਅੱਛਾ,
12: ਆਜ ਕੇ ਦਿਨ ਇਨਰੋਲ ਕਰਾ, ਸਟਾਰ ਲਗਾ ਕੇ, ਅਭੀ ਵੈਲਿਡ ਹੈ ਚੀਜ਼,
18: ਜਾ ਕੇ
12: ਅਭੀ ਵੈਲਿਡ ਹੈ, ਆਜ ਵੈਲਿਡ ਹੈ, ਇਹ ਇਹ ਨਹੀਂ ਕਿ ਇੱਕ ਮਹੀਨੇ ਬਾਅਦ ਆਏਗੇ ਸਰ, ਗਵਰਨਮੈਂਟ ਰੂਲ ਚੇਂਜ, ਹਮ ਤਾਂ ਗਵਰਨਮੈਂਟ ਕੀ ਪਾਲਿਸੀ ਪੇ ਕੰਮ ਕਰਤੇ ਹੈ ਨਾ, ਹਮਾਰਾ ਐਸਾ ਨਹੀਂ, ਆਜ ਫਾਦਰਸ ਨੇ 100% ਆਫ ਕਲ ਮਦਰਸ ਨੇ
18: 10%। ਮੇਰੀ ਗੱਲ ਸੁਣੋ, ਜਿਹੜੀ ਉਹਨਾਂ ਨੂੰ ਪੈਨਸ਼ਨ ਤੁਸੀਂ ਕਹਿਤਾ,
12: ਹਾਂ,
18: ਕਿ ਮਦਰ ਫਾਦਰ ਨੂੰ ਜਿਹੜੀ ਹੈਗੀ ਅਜੇ ਰਿਟਾਇਰਡ ਵੀ ਹੈਗੇ ਆ,
12: ਬਿਲਕੁਲ ਜੀ,
18: ਤਾਂ ਉਹਨਾਂ ਨੂੰ 45,000 ਆਜੂਗਾ,
12: ਯੈਸ,
18: ਅਲੱਗ,
12: ਹਾਂ,
18: ਉਹਦਾ ਪੈਨਸ਼ਨ ਨਾਲ ਕੋਈ ਲੇਖਾ ਦੇਖਾ ਨਹੀਂ, ਕੋਈ ਪੈਨਸ਼ਨ ਦਾ ਇਹ ਨਹੀਂ ਵੀ ਰੁਕ ਜੂਗੀ ਜਾਂ ਕੁਛ, ਨਥਿੰਗ,
12: ਕੁਛ ਨਹੀਂ ਹੁੰਦਾ ਉਸ ਵਿੱਚ,
18: ਉਹ ਅਲੱਗ
12: ਗਰੰਟਡ,
18: ਉਹ ਗਰੰਟਡ, ਓਕੇ, ਤੇ ਜਿਹੜਾ ਉਹ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਬੇਟਾ ਵਾ,
12: और ये ऑप्शनल लोन है, कुछ लोग ग्रांट से ही खुश है, ग्रांट से ही खुश रहे हैं आप।
18: हाँ मैं तो कहना लोन तो जरूरी है जी, जिहड़ा तुसीं जे कहिंदे 50,000 दा लोन तां 55,000 तुसीं 14 साल 10 साल बाद पे करना,
12: क्योंकि ब्याज दर 2.5% है
18: सारे साल दा,
12: पूरे साल का 2.5% जो कि कुछ भी नहीं है, मतलब
18: कुछ भी नहीं जी उस हिसाब नाल तां
12: $34 पर मंथ इज द ब्याज, दैट्स इट।
18: नंबर नोट कर लो, इदों घट हुण कित्थों, इत्थे इन्ने तां बंदा पिज्जा नहीं आउंदा हैगा, है ना,
15: इस तों बाद तां रब दा
18: नाल, इस तों बाद तां फिर ओही आ, ओह जिवें कहिंदे नहीं है, ओह तों बाद जिवें ओह जे गन्ने दा रस पीने ना, ओह पहिलां गन्ने दा रस कहिंदा वी बाजी ओह गन्ना पाण दे विच, ओहदे फिर ओहनूं दूरा कर दिंदा, फिर ओहनूं ਤੀਰਾ ਕਰ ਦਿੰਦਾ, ਫਿਰ ਉਹਨੂੰ ਚੌੜਾ ਕਰ ਦਿੰਦਾ, ਫਿਰ ਉਹ ਤਾਂ ਬੰਦੇ ਨੂੰ ਲੱਗਦਾ ਵੀ ਦੇ ਦੇ ਯਾਰ ਪਲਾ ਦੇ, ਹੁਣ ਬਾਹੋ ਪਿਆ ਲੱਗੀ ਹੋਈ ਆ, ਫਿਰ ਉਹ 'ਚ ਨਿੰਬੂ, ਫਿਰ ਉਹ 'ਚ ਨਿੰਬੂ ਰੱਖ ਲੈਂਦਾ ਇਕੱਠਾ ਜਿਹਾ ਕਰਕੇ, ਉਹ ਨਿੰਬੂ ਰੱਖ ਕੇ ਫਿਰ ਦੂਰੇ ਜਿਹਾ ਬਲ ਜਿਹਾ ਦੇ ਕੇ ਉਹਨੂੰ, ਫਿਰ ਬੰਦਾ ਕਹਿੰਦਾ ਹੁਣ ਤਾਂ ਗੱਲ ਬਣ ਗਈ, ਹੁਣ ਦੇ ਦੇ, ਫਿਰ ਉਹ ਕਹਿੰਦਾ ਪੁਦੀਨਾ ਪਾ ਦਵਾਂ, ਉਹ ਕਹਿੰਦਾ ਤੂੰ ਜਾਨ ਕੱਢਣੀ ਹੈ ਯਾਰ ਗੰਨੇ ਦੀ ਹੁਣ ਕਹਾਂ, ਸੋ ਉਹ ਕੰਮ ਆ, ਸਰਕਾਰ ਕਹਿੰਦੀ ਭਾਈ ਤੁਹਾਨੂੰ ਅਸੀਂ ਗੰਨੇ ਦਾ ਦੂਰਾ ਚੌਰਾ ਕਰਕੇ ਉੱਤੇ ਨਿੰਬੂ ਰੱਖ ਕੇ ਆਹ ਦਿੱਤੀ ਗ੍ਰਾਂਟ, ਆਹ ਚੱਕੋ ਲੋਨ, ਜੇ ਹੁਣ ਕਦੇ ਉਹ 2.5% ਤੋਂ ਵੀ ਤੁਹਾਨੂੰ ਥੱਲੇ ਦੇ ਦਿਓ, ਫਿਰ ਤਾਂ ਉਹ ਜਾਨ ਕੱਢਣ ਵਾਲੀ ਗੱਲ ਹੀ ਹੈ ਸਰਕਾਰ ਦੇ, ਹੈ ਨਾ,
12: ਗਵਰਨਮੈਂਟ ਪਾਲਿਸੀ ਹੈ,
18: ਹਾਂ ਇਦੋਂ ਕਹਾਂ ਘੱਟ ਕੁਛ ਨਹੀਂ ਹੋ ਸਕਦਾ ਹੈਗਾ, ਸਾਲ ਦਾ 2.5% ਉਹ ਵੀ ਫਿਰ
15: ਜੀ ਬਿਲਕੁਲ,
18: ਪਰ ਵੱਡੀ ਗੱਲ ਆ, ਕੋਈ ਤੁਹਾਡਾ ਘਰ ਨਹੀਂ ਚਾਹੀਦਾ, ਕੋਈ ਤੁਹਾਡੀ ਗਰੰਟੀ ਨਹੀਂ ਚਾਹੀਦੀ, ਕੋਈ ਤੁਸੀਂ ਚਾਚੇ ਮਾਮੇ ਵਾਸੀ ਭੂਆ ਫੁੱਪਾ ਨੂੰ ਲੈ ਕੇ ਨਾ ਗਰੰਟਰ ਦੇ ਤੌਰ ਤੇ ਸਾਈਨ ਕਰਦੇ, ਕੋਈ ਗਰੰਟਰ ਨਹੀਂ, ਕੋਈ ਕੁਛ ਨਹੀਂ, ਤੁਹਾਡੇ ਕੋਲੇ ਚਾਹੇ ਘਰ ਆ ਚਾਹੇ ਕਾਰ ਹੈ ਨਹੀਂ ਹੈ, ਟੈਨਸ਼ਨ ਹੀ ਕੋਈ ਨਹੀਂ ਹੈ, ਕਹਿੰਦੇ ਬਸ ਤੁਸੀਂ ਆਓ ਤੇ ਅਪਲਾਈ ਕਰ ਦੇਣਾ, ਅਪਰੂਵਲ ਤੁਹਾਡੀ ਆਉਂਦੀ ਆ ਤੇ ਤੁਸੀਂ ਨਾਲ ਅਕਾਊਂਟ ਚੈੱਕ ਕਰਦੇ ਰਹੋ 30 ਦਿਨਾਂ 'ਚ 60 ਦਿਨਾਂ 'ਚ, ਜਦੋਂ ਐਨ ਰੌਣਕਾਂ ਜੀਆਂ ਲੱਗ ਗਈਆਂ ਅਕਾਊਂਟ, ਤੁਹਾਡੇ ਚਿਹਰੇ 'ਤੇ ਆ ਗਈ ਸਮਾਈਲ, ਫੁੱਲਿਆ ਹੋਇਆ ਮਿਲੂਗਾ ਤੁਹਾਨੂੰ ਫੁਲਕਾ, ਦੇਖਿਓ ਫਿਰ ਨਜ਼ਾਰਾ ਹੀ ਆ ਜਾਣਾ, ਤੋ ਨਾਲੇ ਤਾਂ ਤੁਸੀਂ ਆਪਦਾ ਕੋਰਸ ਕਰ ਲੈਣਾ, ਨਾਲੇ ਤੁਹਾਡੇ ਅਕਾਊਂਟ ਦੇ ਵਿੱਚ ਰੌਣਕ ਲੱਗ ਜਾਣੀ ਹੈ, ਲੈਣੇ ਦੇਣੇ ਲੈ ਜਾਣੇ ਆ, ਗੱਲ ਨੰਬਰ 1 ਤੁਹਾਨੂੰ ਘੁਮਾਉਣਾ ਪੈਣਾ, 437-264-3175 437-264-3175 हाँ इस नंबर से हमने कॉल कर लो तो तुहानू बाकी सारी इनफॉर्मेशन वह दे देंगे, आ लाहा लै लो जे अज लै सकते हैं, बापू बेबे जे है चक दो फटे कर कह दो कि बापू चक दे फटे आना घर हूँ आने के जवाकों फट जड़े
19: कोरे पर नोट ते लाए अंगूठा आता

0: ਲਓ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸੁਖੀ ਨਜਰ ਸਾਹਿਬ ਤੀਆਂ ਦਾ ਮੇਲਾ ਲੈ ਕੇ ਆ ਰਹੇ ਆ ਸੋ ਤੀਆਂ ਦੇ ਮੇਲੇ ਤੇ ਭਾਈ ਟਿਕਟਾਂ ਨੇ ਜਿਹੜੀਆਂ ਬਹੁਤ ਥੋੜੀਆਂ ਰਹਿ ਗਈਆਂ ਜਲਦੀ ਤੋਂ ਪਹਿਲਾਂ ਆਪੋ ਆਪਣੀਆਂ ਟਿਕਟਾਂ ਖਰੀਦ ਲਓ ਬੜੇ ਕਮਾਲ ਦੇ ਸਿੰਗਰ ਆ ਰਹੇ ਤੇ ਮੇਰਾ ਇੱਕ ਬਹੁਤ ਅਜ਼ੀਜ਼ ਮਿੱਤਰ ਦੋਸਤ ਪਿਆਰਾ ਹਰਜੀਤ ਹਰਮਨ ਆ ਰਿਹਾ ਸੋ ਹਰਜੀਤ ਹਰਮਨ ਉਹਨਾਂ ਦੀ ਆਵਾਜ਼ ਬੜੀ ਕਮਾਲ ਦੀ ਹੈ ਬਹੁਤ ਕਮਾਲ ਕਮਾਲ ਦੇ ਉਹਨਾਂ ਦੇ ਗੀਤ ਆ ਸੋ ਤੁਸੀਂ ਉਹਨਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਤੁਹਾਨੂੰ ਆਪ ਨੂੰ ਵੀ ਬੋਲੀਆਂ ਪਾਉਣ ਦਾ ਮੌਕਾ ਮਿਲੂਗਾ ਬਹੁਤ ਸਾਰੇ ਇਨਾਮਾਤ ਜਿਹੜੇ ਉੱਥੇ ਤੀਆਂ ਦੇ ਮੇਲੇ ਤੇ ਨਿਕਲਣੇ ਆ ਨੰਬਰ ਨੋਟ ਕਰ ਲਓ ਟਿਕਟਾਂ ਦੇ ਲਈ 905-7-99-0-999 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ 905-7-99-0-999 ਤੇ ਕਾਲ ਕੀਤੀ ਜਾ ਸਕਦੀ ਹੈ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਮਜਬੂਰੀ ਦਾ ਫਾਇਦਾ ਚੁੱਕਣਾ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਸੁਪਰਵਿਜ਼ਰ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਮੇਰਾ ਨੋਟ ਕਰਕੇ ਰੱਖ ਲਓ 416-317-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੇ ਤੁਸੀਂ ਟਰਮ ਪਲੈਨ ਲੈਣਾ ਚਾਹੁੰਦੇ ਹੋ ਤਾਂ ਵੀ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਬਾਈ ਜੀ ਜ਼ਰੂਰ ਰੱਖੋ ਕਈ ਵਾਰ ਮਾਲ ਸਾਹਿਬ ਇਹ ਹੁੰਦਾ ਬੰਦਾ ਸੋਚਦਾ ਕਿ ਯਾਰ ਹਜੇ ਕੰਮ ਥੋੜ੍ਹੇ ਜਿਹੇ ਘਟੇ ਹੋਏ ਆ ਜਾਂ ਕੰਮ ਹਜੇ ਔਖਾ ਜਾਂ ਕੋਈ ਗੱਲ ਨਹੀਂ ਯਾਰ ਫਿਰ ਆਪਾਂ ਖਾਣਾ ਥੋੜ੍ਹਾ ਛੱਡ ਦਿੰਦੇ ਹਾਂ ਸੋ ਮੈਨੂੰ ਇਹ ਲੱਗਦਾ ਹੁੰਦਾ ਪਰਸਨਲੀ ਤੌਰ 'ਤੇ ਜਿਹੜਾ ਵੀ ਐਡਵਾਈਜ਼ਰ ਤੁਹਾਡੇ ਨੇੜੇ ਆ ਜਿਹੜੇ ਵੀ ਐਡਵਾਈਜ਼ਰ 'ਤੇ ਤੁਹਾਨੂੰ ਵਿਸ਼ਵਾਸ ਆ ਜਿਹ ਤੋਂ ਮਰਜ਼ੀ ਕਰਵਾਓ ਮੈਂ ਕਹਿੰਦਾ ਜਿਹ ਤੋਂ ਮਰਜ਼ੀ ਕਰਵਾਓ ਪਰ ਕਰਵਾਓ ਜ਼ਰੂਰ ਸੋ ਜੇ ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਹੋ ਅਤੇ ਤੁਸੀਂ ਕ੍ਰਿਟੀਕਲ ਇੰਸ਼ੋਰੈਂਸ ਕਿਉਂਕਿ ਜੇ ਕੋਈ ਤੁਹਾਨੂੰ ਪ੍ਰੋਬਲਮ ਆਉਣ ਲੱਗ ਗਈ ਕੋਈ ਬੀਪੀ ਵਧਣ ਲੱਗ ਗਿਆ ਕੋਈ ਕੱਲ੍ਹ ਨੂੰ ਥਾਇਰਾਇਡ ਦੀ ਪ੍ਰੋਬਲਮ ਆ ਗਈ ਹੈ ਕੋਈ ਤੁਹਾਨੂੰ ਕੋਈ ਕਿਉਂਕਿ ਬੀਪੀ ਨੇ ਇੱਕ ਨਹੀਂ ਉਹਨੇ ਤਿੰਨ ਚਾਰ ਪ੍ਰੋਬਲਮਾਂ ਹੋਰ ਕ੍ਰੀਏਟ ਬਾਅਦ 'ਚ ਕਰ ਦੇਣੀਆਂ ਨੇ ਕਿਸੇ ਦਾ ਕਿਡਨੀ 'ਤੇ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ ਕਿਸੇ ਦੀ ਕੋਈ ਕੱਲ੍ਹ ਨੂੰ ਹੋਰ 100 ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਜਿੰਨਾ ਚਿਰ ਤੰਦਰੁਸਤ ਹੈਗੇ ਹੋ ਤਾਂ ਆਪਣੀ ਕ੍ਰਿਟੀਕਲ ਕਰਵਾ ਕੇ ਰੱਖੋ ਜੇ ਤੁਹਾਨੂੰ ਇਹ ਲੱਗਦਾ ਕਿ ਮਨੀ ਵੇਸਟ ਹੁੰਦੀ ਆ ਤਾਂ ਤੁਸੀਂ ਜਿਹ 'ਚ ਪੈਸੇ ਵਾਪਸ ਤੁਹਾਨੂੰ ਮਿਲ ਜਾਣ ਵੇਸਟ ਨਾ ਹੋਣ ਉਹ ਵੀ ਹੈਗੀਆਂ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਕਿ ਤੁਸੀਂ ਇੱਕ ਸੇਵਿੰਗ ਅਕਾਊਂਟ ਮੰਗੋ ਚਲੋ ਠੀਕ ਆ ਯਾਰ ਆਪਾਂ ਆਹ ਰੱਖਤੇ ਇੱਧਰ ਇਹ ਸੇਵਿੰਗ ਅਕਾਊਂਟ ਮੰਗੂ ਚੱਲੇਗਾ ਸੋ ਸੇਵਿੰਗ ਅਕਾਊਂਟ ਮੰਗੂ ਆ ਰੱਬ ਨਾ ਕਰੇ ਕੋਈ ਪ੍ਰੋਬਲਮ ਆਉਂਦੀ ਹੈ ਡਿਮੈਂਸ਼ੀਆ ਹੁੰਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਕੋਈ ਹਾਰਟ ਅਟੈਕ ਆਉਂਦਾ ਜਾਂ ਹਾਰਟ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਿਤੇ ਕੈਂਸਰ ਡਿਟੈਕਟ ਹੋ ਗਿਆ ਪਰਮਾਤਮਾ ਕਰੇ ਕਿ ਤੁਹਾਨੂੰ ਉਹਨਾਂ ਪੈਸਿਆਂ ਦੀ ਜ਼ਰੂਰਤ ਪਵੇ ਨਾ ਅਰਦਾਸ ਰੱਬ ਅੱਗੇ ਆ ਕਿ ਉਹਨਾਂ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਪਵੇ ਨਾ ਪਰ ਜੇ ਪਵੇ ਤਾਂ ਤੁਸੀਂ ਉਸ ਨੂੰ ਲੈ ਸਕਦੇ ਹੋਵੋ ਜੇ ਕੋਈ ਪ੍ਰੋਬਲਮ ਆ ਗਈ ਤਾਂ ਤੁਹਾਡੀ ਕ੍ਰਿਟੀਕਲ ਇਲਨੈਸ ਨਹੀਂ ਜੀ ਹੋਣੀ ਸੋ ਉਦੋਂ ਪਹਿਲਾਂ ਤੁਸੀਂ ਕ੍ਰਿਟੀਕਲ ਇਲਨੈਸ ਆਪਣੀ ਜਾਂ ਆਪਣੇ ਬੱਚਿਆਂ ਦੀ ਕਰਵਾ ਕੇ ਰੱਖ ਲਿਓ ਤਾਂ ਕਿ ਤੁਸੀਂ ਇੱਕ ਤਰ੍ਹਾਂ ਦਾ ਸਮਝ ਲਓ ਵੀ ਸੇਵਿੰਗ ਅਕਾਊਂਟ ਹੀ ਅਸੀਂ ਇੱਕ ਤਰ੍ਹਾਂ ਦਾ ਖੋਲ੍ਹ ਲਿਆ ਸੋ ਉਹਦੇ ਲਈ ਨੰਬਰ ਮੇਰਾ ਨੋਟ ਕਰਕੇ ਰੱਖ ਲਓ 416-317-2733 4163172733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੇ ਸੁਪਰਵਿਜ਼ਰ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਵਿਜ਼ਟਰ ਤੁਹਾਡੇ ਕੋਈ ਰਿਸ਼ਤੇਦਾਰ ਘਰੇ ਆਇਆ ਹੋਇਆ ਵਾ ਉਹਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਵੀ ਨੰਬਰ ਇਹੀ ਹੈ 416-317-2733 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਵਿਜ਼ਟਰ ਇੰਸ਼ੋਰੈਂਸ ਵੀ ਜ਼ਰੂਰ ਕਰਵਾ ਕੇ ਰੱਖ ਲਿਆ ਕਰੋ ਸੁਪਰਵਿਜ਼ਰ ਦੀ ਇੰਸ਼ੋਰੈਂਸ ਵੀ ਤੁਸੀਂ ਜ਼ਰੂਰ ਕਰਵਾ ਕੇ ਰੱਖ ਲਿਆ ਕਰੋ ਉਹ ਤਾਂ ਕਰਵਾਉਣੀ ਪੈਂਦੀ ਹੈ ਸੋ ਪਰ ਅਸੀਂ ਆਪ ਦੀ ਇੰਸ਼ੋਰੈਂਸ ਜਿਹੜੀ ਜੇ ਪਰਮਾਨੈਂਟ ਨਹੀਂ ਕਰਵਾਉਣੀ ਤਾਂ ਟਰਮ ਪਲੈਨ ਜ਼ਰੂਰ ਲੈ ਲੈਣਾ ਚਾਹੀਦਾ ਜੇ ਤੁਸੀਂ ਕਹਿੰਦੇ ਹੋ ਕਿ ਯਾਰ ਅਸੀਂ ਸਟੂਡੈਂਟ ਆਏ ਹੋਏ ਹਾਂ ਜਾਂ ਕੁਛ ਹੋਰ ਹੋ ਆਪਾਂ ਇੰਨਾ ਕੁ ਪੈਸਾ ਬਈ ਮਹੀਨੇ ਦਾ ਖਰਚ ਇੱਧਰ ਉੱਧਰ ਕਰ ਦਿੰਦੇ ਹਾਂ $25-30 ਤੋਂ ਜਿਹੜੇ ਪਲੈਨ ਆ ਉਹ ਸਟਾਰਟ ਹੋ ਜਾਂਦੇ ਆ ਸੋ ਡਿਪੈਂਡ ਕਰਦਾ ਤੁਸੀਂ ਕਿੰਨੀ ਕਵਰੇਜ ਲੈਣੀ ਚਾਹੁੰਦੇ ਹੋ ਅਤੇ ਮੇਨ ਵੱਡੀ ਗੱਲ ਹੈ ਕਿ ਜਿਹੜੀ ਹੁਣ ਕਵਰੇਜ ਲੈ ਲਈ ਅੱਜ ਤੋਂ 15 ਸਾਲਾਂ ਬਾਅਦ 10 ਸਾਲ ਬਾਅਦ ਅੱਜ ਤੋਂ 5 ਸਾਲ ਬਾਅਦ ਪ੍ਰੀਮੀਅਮ ਉਹਦਾ ਓਬਵੀਅਸਲੀ ਵਧਣਾ ਜਾਣੋ ਤੁਸੀਂ ਕਹਿਣਾ ਕਿ ਹੁਣ ਅਸੀਂ ਸੈੱਟ ਹੋ ਗਏ ਫਿਰ ਤੁਹਾਨੂੰ ਜਿਹੜਾ ਉਹ ਵਧਿਆ ਉਹ ਫਿਰ ਤੁਹਾਨੂੰ ਉਹ ਵੀ ਵੱਧ ਲੱਗਣ ਲੱਗ ਜਾਣਾ
1: ਜੀ ਬਿਲਕੁਲ
0: ਸੋ ਉਦੋਂ ਬੈਟਰ ਆ ਕਿ 416-317-2733 ਮੇਰਾ ਆਪਣਾ ਨੰਬਰ ਹੈ ਸੋ ਤੁਸੀਂ ਆਪ ਜਾਂ ਆਪਣੇ ਰਿਲੇਟਿਵਸ ਜਾਂ ਆਪਣੇ ਬੱਚਿਆਂ ਦੀ RESP ਖੋਲ੍ਹਣੀ ਚਾਹੁੰਦੇ ਹੋ ਟੈਕਸ ਫਰੀ ਸੇਵਿੰਗ ਅਕਾਊਂਟ ਖੋਲ੍ਹਣਾ ਚਾਹੁੰਦੇ ਹੋ TFSA ਜਾਂ ਫਿਰ ਤੁਸੀਂ ਕ੍ਰਿਟੀਕਲ ਇਲਨੈਸ ਜਾਂ ਫਿਰ ਸੁਪਰਵਿਜ਼ਰੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਨੰਬਰ ਟੂ ਕਾਲ 416-317-2733 416-317-2733 'ਤੇ ਗੱਲਬਾਤ ਕਰ ਸਕਦੇ ਹੋ ਜੀ
2: ਮਜਬੂਰੀ ਦਾ ਫਾਇਦਾ ਚੁੱਕਣਾ ਕੰਮ ਨਹੀਂ ਹੁੰਦਾ ਵਰਦਾ ਮਜਬੂਰੀ ਦਾ ਫਾਇਦਾ
3: ਅੱਜ ਤਾਂ ਕਮਾਲ ਹੀ ਹੋ ਗਈ ਘਰਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
4: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ 'ਚ ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਏਅਰ ਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 ਕੈਰੀਅਨ ਜੱਟਾ 4 ਗਿੱਪੀ ਗਰਵਾਲ ਹੁਣੀ ਸਾਡੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ, ਉਹਨਾਂ ਨੂੰ ਜੀਆਂ ਆਖਦੇ ਹਾਂ। ਬੀਨੂ ਬਾਈ ਬੀਨੂ ਢਿੱਲੋਂ ਸਾਹਿਬ ਬਹੁਤ ਸਾਡੇ ਅਜ਼ੀਜ਼ ਮਿੱਤਰ ਆ, ਉਹ ਵੀ ਬ੍ਰੈਂਪਟਨ ਦੀ ਧਰਤੀ 'ਤੇ ਪਹੁੰਚੇ ਹੋਏ ਆ, ਉਹਨਾਂ ਨੂੰ ਵੀ ਜੀਆਂ ਆਖਦੇ ਹਾਂ। ਸੋ ਨਾਲ ਦੀ ਨਾਲ ਹੀ ਰਾਜਨ ਜੀ ਸਾਡੇ ਨਾਲ ਆ ਗਏ ਆ। ਰਾਜਨ ਜੀ ਕਹਿੰਦੇ ਸਪੈਕਸ ਐਕਸਪ੍ਰੈਸ ਦਾ ਸੁਨੇਹਾ ਦੇ ਦਈਏ। ਰਾਜਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਅਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜਿਹੜੀ ਮੈਨੂੰ ਤੁਸੀਂ ਵੀਡੀਓ ਭੇਜੀ ਸੀ, ਸੁਣਾਓ ਕੀ ਸੀ ਉਹ?
1: ਮੈਂ ਤਾਂ ਤੁਹਾਨੂੰ ਭੇਜੀ ਸੀ ਵੀ ਤੁਸੀਂ ਸੁਣਾਉਂਦੇ ਵਧੀਆ ਵਧੀਆ ਹੋ, ਤੁਸੀਂ ਕਹਾਣੀਕਾਰ ਬਹੁਤ ਵਧੀਆ ਹੋ ਤੇ ਤੁਸੀਂ ਸੁਣਾਉਂਦੇ ਜ਼ਿਆਦਾ ਵਧੀਆ।
0: ਅੱਛਾ, ਮੈਂ ਸੁਣਾ ਦਿੰਦਾ। ਉਹ ਇਹਨਾਂ ਨੇ ਵੀਡੀਓ ਬਾਜੀ ਬੜੀ ਵਧੀਆ ਸੀ, ਉਹ ਕੁੜੀ ਮੂਹਰੇ ਜਾ ਰਹੀ ਆ ਤੇ ਉਹ ਫੋਨ ਪਿੱਛੇ ਮੁੰਡਾ ਤੁਰਿਆ ਆ ਰਿਹਾ ਵਾ
5: ਜੀ।
0: ਉਹ ਕਹਿੰਦਾ ਹੈਲੋ, ਉਹ ਫਿਰ ਮੂਹਰੇ ਤੁਰੀ ਜਾਂਦੀ ਆ ਨਾ, ਪਿੱਛੇ ਝਾਕਦੀ ਆ ਫਿਰ ਤੁਰ ਪੈਂਦਾ। ਕਹਿੰਦਾ ਹੈਲੋ, ਉਹ ਫਿਰ ਪਿੱਛੇ ਝਾਕਦੀ ਆ, ਨਖਰਾ ਜਿਹਾ ਕਰਕੇ ਫਿਰ ਮੂਹਰੇ ਤੁਰ ਪੈਂਦੀ। ਉਹ ਕਹਿੰਦੀ ਇਹਨੇ ਟੁੱਟ ਪੈਣੇ, ਆਏ ਨਹੀਂ ਹਟਣਾ। ਕਹਿੰਦੀ ਖੜਚਾ ਫੋਨ ਲਾਉਣੀ ਆ। ਉਹ ਫੋਨ ਕੱਢਦੀ ਆ, ਫੋਨ ਲਾ ਲੈਂਦੀ ਆ ਉਹਦੇ ਘਰਵਾਲੇ ਨੂੰ।
5: ਅੱਛਾ,
0: ਕਹਿੰਦੀ ਹੈਲੋ। ਉਹ ਕਹਿੰਦਾ ਹਾਂ ਹੈਲੋ। ਕਹਿੰਦੀ ਤੁਸੀਂ ਕਿੱਥੇ ਹੋ? ਕਹਿੰਦਾ ਕੀ ਗੱਲ ਹੋ ਗਈ? ਕਹਿੰਦੀ ਤੁਸੀਂ ਕਹਿੰਦੇ ਮੈਂ ਤੁਹਾਨੂੰ ਲੈਣ ਆਊਂਗਾ, ਤੁਸੀਂ ਆਏ ਨਹੀਂ ਹੈਗੇ। ਕਹਿੰਦਾ ਕਿਉਂ, ਗੱਲ ਕੀ ਹੋ ਗਈ? ਕਹਿੰਦੀ ਛੇਤੀ ਜਾਓ, ਪਿੱਛੇ ਇੱਕ ਟੁੱਟ ਪੈਣਾ ਤੁਰਿਆ ਆਉਂਦਾ, ਮਿੰਟ ਕੁ ਬਾਅਦ ਹੈਲੋ ਹੈਲੋ ਹੈਲੋ ਕਰੀ ਜਾਂਦਾ। ਇਹਨੇ ਤੰਗ ਕੀਤਾ ਪਿਆ, ਦੁਖੀ ਕੀਤਾ ਪਿਆ ਵਾ ਇਹ
5: ਜੀ।
0: ਉਹ ਕਹਿੰਦਾ ਵੀ ਤੇਰੇ ਐਨਕ ਨਹੀਂ ਲੱਗੀ ਹੋਈ? ਕਹਿੰਦੀ ਤੁਹਾਨੂੰ ਕਿਵੇਂ ਪਤਾ? ਕਹਿੰਦਾ ਕਮਲੀਏ ਮੈਂ ਹੀ ਆ ਪਿੱਛੇ ਤੁਰਿਆ ਆਉਂਦਾ, ਤੂੰ ਪਛਾਣ ਦੇ ਲਈ ਮੈਂ ਤੈਨੂੰ ਹੈਲੋ ਹੈਲੋ ਘੰਟੇ ਤਾਂ ਕਰੀ ਜਾਂਦਾ ਵਾ। ਸੋ ਐਨਕ ਲਾਭ ਦਿਓ, ਕਦੋਂ ਡਬਲ ਹੋ ਜੇ ਐਨਕ ਦਾ ਸਪੈਕਸ ਐਕਸਪ੍ਰੈਸ ਤੇ ਭੁੱਲ ਗਏ। ਹੁਣ ਦੱਸੋ ਬਾਈ ਜੀ ਕਿਵੇਂ ਆ?
1: ਬਿਲਕੁਲ ਜੀ ਬਿਲਕੁਲ, ਮੈਂ ਇਸੇ ਕਰਕੇ ਤੁਹਾਨੂੰ ਭੇਜੀ ਸੀ ਵੀ ਤੁਸੀਂ ਬਹੁਤ ਵਧੀਆ ਕਹਾਣੀ ਕਰ, ਬਹੁਤ ਸੋਹਣੇ ਤਰੀਕੇ ਨਾਲ ਦੱਸਦੇ ਹੋ। ਸੋ ਬਿਲਕੁਲ ਜੀ ਏਦਾਂ ਹੀ ਹੈ, ਜੇ ਤੁਸੀਂ ਐਨਕ ਨਾ ਲੱਗੀ ਹੋਵੇ ਤਾਂ ਕਈ ਵਾਰੀ ਆਪਣੇ ਘਰ ਦੇ ਨਹੀਂ ਪਛਾਣੇ ਜਾਂਦੇ,
0: ਜ਼ਰੂਰ ਲਾਓ ਲਾਓ ਜਿਹਦੇ ਜਿਹਦੇ ਰਹਿੰਦੀ ਐਨਕ।
1: ਬਿਲਕੁ�ਲ ਜੀ ਬਿਲਕੁਲ। ਸੋ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਜੀ ਅੱਜ ਸਾਡੇ ਕੋਲ ਦੋਨੋਂ ਲੋਕੇਸ਼ਨ ਦਿੱਤੇ ਹੈਗੇ ਨੇ, ਤਕਰੀਬਨ ਸ਼ਾਮੀ 4 ਵਜੇ ਤੋਂ ਲੈ ਕੇ ਤੇ 7 ਵਜੇ ਤੱਕ ਡਾਕਟਰ ਹੋਣਗੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888। ਤੇ ਰਾਜੂ ਜੀ ਜਿਹੜਾ ਆਈਗਜ਼ਾਮ ਹੁੰਦਾ ਨਾ ਸਾਡੇ ਇੱਥੇ, ਪੂਰਾ ਡਿਟੇਲਡ ਆਈਗਜ਼ਾਮ ਹੁੰਦਾ, ਵਿਜ਼ਨ ਵੀ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਵੀ ਚੈੱਕ ਕਰਦੇ ਹਾਂ, ਤੇ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ ਨਾ, ਇਹਦੇ 'ਚ ਸਾਰਾ ਕੁਛ ਹੀ ਡਿਜੀਟਲ ਹੀ ਆ ਜਾਂਦਾ। ਅੱਖਾਂ ਚੈੱਕ ਹੁੰਦੀਆਂ ਨੇ, ਹੈਲਥ ਚੈੱਕ ਹੁੰਦੀ ਹੈ, ਸਕੈਨ ਹੋ ਕੇ ਅੱਖ ਦਾ ਪਰਦਾ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆ ਜਾਂਦਾ ਹੈ। ਫਿਰ ਡਾਕਟਰ ਤੁਹਾਨੂੰ ਦਿਖਾ ਕੇ ਸਮਝਾ ਦਿੰਦਾ ਵੀ ਦੇਖੋ ਜੀ ਅੱਖ ਦੇ ਪਿੱਛੇ ਆਹ ਪ੍ਰੋਬਲਮ ਚੱਲਦੀ ਪਈ ਹੈ, ਇਹਦਾ ਆਹ ਸਲਿਊਸ਼ਨ ਹੈ। ਸੋ ਇੱਦਾਂ ਦਾ ਟੈਸਟ ਕਰਾਇਆ ਕਰੋ ਵੀ ਜਿਹ 'ਚ ਡਿਜੀਟਲੀ ਤੁਹਾਨੂੰ ਇਮੇਜਿਸ ਇੱਕ ਤਾਂ ਮਿਲ ਜਾਣ, ਤਾਂ ਕਿ ਫਿਊਚਰ ਜੋ ਸਾਲ ਦੋ ਸਾਲ ਬਾਅਦ ਤੁਸੀਂ ਦੁਬਾਰਾ ਟੈਸਟ ਕਰਾਉਣਾ ਹੈ ਤੇ ਤੁਹਾਨੂੰ ਆਪ ਨਹੀਂ ਪਤਾ ਚੱਲ ਜਾਵੇ ਵੀ ਯਾਰ ਪਿੱਛੇ ਇੱਥੇ ਦਾਣਾ ਪਹਿਲਾਂ ਤਾਂ ਹੈ ਨਹੀਂ ਸੀ, ਇਹ ਹੁਣ ਕਿੱਥੋਂ ਆ ਗਿਆ, ਜਾਂ ਪਹਿਲਾਂ ਤਾਂ ਮੇਰੇ ਹੈਗਾ ਸੀ ਹੁਣ ਸਾਫ਼ ਹੋ ਗਿਆ ਕਿ ਕਿੱਦਾਂ ਹੋ ਗਿਆ। ਸੋ ਇੱਦਾਂ ਦਾ ਐਗਜ਼ਾਮ ਜ਼ਰੂਰ ਕਰਾਓ। ਸੋ ਨੰਬਰ ਇੱਕ ਵਾਰੀ ਫਿਰ 905-460-8888। ਦੂਜੀ ਗੱਲ ਹੁੰਦੀ ਜਦੋਂ ਆਪਾਂ ਅੱਖਾਂ ਚੈੱਕ ਕਰਾ ਲੈਂਦੇ ਫਿਰ ਹੁੰਦਾ ਕਿ ਵੀ ਯਾਰ ਐਨਕ ਲਵਾਈਏ ਕਿ ਨਾ ਲਵਾਈ, ਯਾਰ ਮਹਿੰਗੀ ਬੜੀ ਬਣਦੀ ਪਈ ਹੈ ਤੇ ਰਹਿਣ ਦਿੰਦੇ ਆ। ਉਸ ਚੱਕਰ ਨੂੰ ਨਾ ਕਰੋ, ਸਸਤੀ ਐਨਕ ਬਣੇਗੀ, ਤੁਹਾਨੂੰ ਵਧੀਆ ਔਰ ਪ੍ਰੋਪਰਲੀ ਆਪਟੀਸ਼ੀਅਨ ਵੱਲੋਂ ਡਿਸਪੈਂਸ ਹੋਏਗੀ। ਵੈਲੀ ਪੈਕੇਜ ਇਸੇ ਕਰਕੇ ਲਿਆਂਦਾ। ਹੁਣ ਵੈਲੀ ਪੈਕੇਜ ਇੱਕ ਤੇ ਫਰੇਮ ਦੇ ਦੇਣਾ ਤੁਹਾਨੂੰ ਵਧੀਆ ਸੀ, ਬ੍ਰਾਂਡਡ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨਿਊਸ, ਐਡੀ ਪਾਵਰ, ਕੋਈ ਵੀ ਫਰੇਮ ਚੱਕ ਲਓ, 700 ਤੋਂ 800 ਫਰੇਮ ਲੱਗੇ ਨੇ, ਆਪਣੀ ਮਰਜ਼ੀ ਦਾ ਫਰੇਮ ਚੱਕੋ ਤੁਸੀਂ, ਪਲਾਸਟਿਕ ਦਾ ਚਾਹੀਦਾ, ਮੈਟਲ ਦਾ। $300 ਦੀ ਕੀਮਤ ਦਾ ਫਰੇਮ ਹੈ, ਇਹ ਅਸੀਂ ਵੈਲੀ ਪੈਕੇਜ ਪਾਇਆ। $100 ਦੀ ਕੀਮਤ ਦੇ ਸਿੰਗਲ ਵਿਜ ਲੈਂਸ ਨੇ, ਇਹ ਵੀ ਪਾਏ ਨੇ। $400 ਬਣ ਗਿਆ ਬਿੱਲ, ਪਰ ਤੁਸੀਂ ਕਿੰਨੇ ਪੇ ਕਰਨੇ ਨੇ? ਸਿਰਫ $129। ਤੇ ਜੇ ਕਿਸੇ ਨੂੰ ਹੋਗਾ ਵੀ ਓਕੇ ਮੈਨੂੰ ਦੂਰ ਦੀ ਵੀ ਲੋੜ ਹੈ, ਨੇੜੇ ਦੀ ਵੀ ਲੋੜ ਹੈ, ਉਹਨਾਂ ਵਾਸਤੇ ਵੀ ਵਧੀਆ ਡੀਲ ਹੈ ਜੀ। ਐਸਸੀਲੋਰ ਕੰਪਨੀ ਸਭ ਤੋਂ ਵਧੀਆ, ਉਹਦੇ ਡਿਜੀਟਲ ਲੈਂਸ ਦੇਵਾਂਗੇ ਤੁਹਾਨੂੰ। $300 ਦੀ ਕੀਮਤ ਦੇ ਲੈਂਸ ਨੇ, $300 ਦਾ ਫਰੇਮ, $600 ਬਣ ਗਿਆ, ਦੇਣਾ ਆਪਾਂ ਸਿਰਫ $258 ਚ ਹੈ। ਹੁਣ ਸਭ ਤੋਂ ਜੇ ਤੁਸੀਂ ਕੋਡਿੰਗਾਂ ਐਡ ਕਰਵਾਉਣੀਆਂ ਨੇ, ਜਿੰਨੀਆਂ ਮਰਜ਼ੀ ਐਡ ਕਰਾ ਲਓ, ਸਾਰੀਆਂ ਕੋਡਿੰਗਾਂ ਅੱਧੇ ਮੁੱਲ ਦੇ ਉੱਤੇ। ਤੇ ਜੇ ਬੰਦਾ ਕਿਹਾ ਵੀ ਦੋ ਪੇਅਰ ਹੋ ਜਾਣ, ਮੈਂ ਕੋਈ ਘਰ ਰੱਖ ਲਵਾਂ ਇੱਕ ਆਫਿਸ 'ਚ, ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਡਿੰਗਾਂ ਬਿਲਕੁਲ ਹੀ ਫ੍ਰੀ ਹੈ। ਸੋ ਇਹ ਡੀਲਾਂ ਬਹੁਤ ਵਧੀਆ ਹੈਗੀਆਂ ਜੀ। ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਇਹ ਵੀ ਦੱਸ ਦਈਏ ਕਿ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਆਪ ਹੀ ਡਾਇਰੈਕਟ ਬਿਲ ਕਰ ਲੈਣਾ, ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਪੈਣੀ। ਬਸ ਕਰਨਾ ਕਿ ਤੁਸੀਂ ਪਹੁੰਚਣਾ ਸਾਡੇ ਕੋਲ, ਗੱਡੀ ਚੱਕ ਕੇ ਪਹੁੰਚ ਜਾਓ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ ਹੈ। ਤੇ ਜਿਹੜੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਨੇ ਇੰਸ਼ੋਰੈਂਸ ਨੂੰ, ਮੈਂ ਜਿਵੇਂ ਦੱਸਿਆ ਆਪ ਡੀਲ ਕਰਦੇ ਹਾਂ, ਚਾਹੇ ਆਈਗਜ਼ਾਮ ਹੋਵੇ, ਚਾਹੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ, ਇੱਕ ਇੱਕ ਨੰਬਰ ਜੀ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਲਓ। 905-460-8888,
0: 905-460-8888। ਜਿੱਥੋਂ ਤੁਸੀਂ $1,000 ਦੀ ਗ੍ਰਾਂਟ ਤੁਹਾਡੇ ਅਕਾਊਂਟ ਦੇ ਵਿੱਚ ਆ ਸਕਦੀ ਆ, ਕੌਣ ਕੌਣ ਐਲੀਜੀਬਲ ਆ, ਇਹਦੀ ਗੱਲਬਾਤ ਵੀ ਪ੍ਰੋਗਰਾਮ ਚੱਕੇ ਚੱਲ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਵਕਾਰ ਖਾਨ ਸਾਹਿਬ ਸਾਡੇ ਨਾਲ ਆ ਗਿਆ। ਖਾਨ ਸਾਹਿਬ ਜੀ, ਸਤਿ ਸ਼੍ਰੀ ਅਕਾਲ।
5: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ
6: ਜੀ।
5: ਰੋਜਰਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6478000।
6: ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ ਉਹਨਾਂ ਨਾਲ, ਜੇਕਰ ਹਜੇ ਤੱਕ ਨਹੀਂ ਸੰਪਰਕ ਕੀਤਾ ਇੱਕ ਵਾਰ ਜ਼ਰੂਰ ਵਕਾਰ ਖਾਨ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਖਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
5: ਥੈਂਕ ਯੂ ਸੋ ਮੱਚ ਰਾਜਵੀਰ ਜੀ,
6: ਬਹੁਤ ਬਹੁਤ ਧੰਨਵਾਦ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅਤੇ ਮੈਂ ਪਹਿਲਾਂ ਜਿਵੇਂ ਤੁਹਾਨੂੰ ਯੂਨੀਗਲੋਬਲ ਵਾਲਿਆਂ ਦੇ ਦੱਸ ਕੇ ਹਟਿਆ,

0: ਆ ਗੀਤ ਮੈਂ ਤੁਹਾਡੇ ਕਰਕੇ ਲਾ ਦਿਆ ਜੀ ਹਿੰਦੀ ਜੇ ਖਾਸ ਜਰਬਾ ਵਧੀਆ ਲੱਗੇ। ਮੈਂ ਕਿਹਾ ਤੁਹਾਨੂੰ ਕੱਲੀ ਹਿੰਦੀ ਪੰਜਾਬੀ ਤੇ ਇੰਗਲਿਸ਼ ਆਉਂਦੀ ਆ ਤੁਹਾਨੂੰ?
1: ਹਾਂਜੀ ਹਾਂ।
0: ਹੋਰ ਕੋਈ ਸੰਸਕ੍ਰਿਤ ਭਾਸ਼ਾ ਨਹੀਂ ਆਉਂਦੀ?
1: ਥੋੜੀ ਆਤੀ ਹੈ, ਸਲੋਕ ਆਤੇ ਉਸ ਮੈਂ।
0: ਅੱਛਾ ਉਹ ਵੀ ਆਉਂਦੀ ਹੈ?
1: ਹਾਂ
0: ਵਾਹ ਕਿਆ ਬਾਤ। ਉਹ ਵੀ ਅੱਜ ਤੁਹਾਨੂੰ ਸੁਣਨ ਦੀ ਕੋਸ਼ਿਸ਼ ਕਰਾਂਗੇ, ਸੰਸਕ੍ਰਿਤ ਦਾ ਸੁਣਾਓ ਕੁਛ ਵੀ, ਸੰਸਕ੍ਰਿਤ ਭਾਸ਼ਾ ਤੁਸੀਂ ਯਾਦ ਕਰ ਲਓ ਕੁਛ, ਮੈਂ ਤੁਹਾਨੂੰ ਸੁਣਨਾ।
1: ਯਾਦ ਹੀ ਰਹਿੰਦਾ
0: ਹੈ? ਯਾਦ ਹੀ ਰਹਿੰਦਾ। ਅੱਛਾ ਕਿਆ ਬਾਤ। ਪਹਿਲਾਂ ਨਰਦੇਵ ਸਿੱਧੂ ਸਾਹਿਬ ਸਾਡੇ ਨਾਲ ਆ ਗਏ, ਉਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ, ਕਿਉਂਕਿ ਮੌਰਗੇਜ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਨਰਦੇਵ ਸਿੱਧੂ ਸਾਹਿਬ ਸਾਡੇ ਨਾਲ। ਸਿੱਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ।
2: ਧੰਨਵਾਦ ਰਾਜਵੀਰ ਬਾਈ ਜੀ, ਤੁਹਾਨੂੰ ਤੇ ਰੇਡੀਓ ਸਾਰੇ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਦੇਖੋ ਜਿਹੜੇ ਵਿਸ਼ੇਸ਼ਣ ਹੁੰਦੇ ਨਾ ਨਾਲ ਲਾ ਕੇ, ਬੇਤਾਜ ਬਾਦਸ਼ਾਹ ਜਿਵੇਂ ਹੁਣੇ ਮਤਲਬ ਇਦੂ ਬਾਅਦ ਜਦੋਂ ਸਿੱਧੂ ਸਾਹਿਬ ਨੇ ਆਉਣਾ, ਉਦੋਂ ਬਾਅਦ ਟੰਡਰ ਲਓ ਤੁਹਾਡੀ ਖਾਸ ਫਰਮਾਇਸ਼ ਤੇ ਤੁਹਾਡੇ ਰੂਪ ਕਰਨ ਲੱਗੇ ਆ ਨੌਜਵਾਨ ਦਿਲਾਂ ਦੀ ਧੜਕਣ। ਨਰਦੇਵ ਸਿੱਧੂ ਸਿੱਧੂ ਸਿੱਧੂ ਸਿੱਧੂ ਸਾਹਿਬ ਫੀਲਿੰਗ ਆਉਂਦੀ ਨਾ ਕਲਾਕਾਰ ਵਾਲੀ?
2: ਤੁਸੀਂ ਕਿਹਾ ਠੀਕ ਹੈ ਜੀ, ਬਿਲਕੁਲ ਠੀਕ ਹੈ।
0: ਅੱਛਾ ਸਿੱਧੂ ਸਾਹਿਬ, ਥੋੜ੍ਹਾ ਜਿਹਾ ਤੁਸੀਂ ਦੱਸਿਓ ਕਿ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਉਹਨਾਂ ਨੂੰ ਜਦੋਂ ਪਹਿਲਾਂ ਉਹਨਾਂ ਨੇ ਘਰ ਲੈਣਾ ਹੁੰਦਾ, ਕਈ ਗੌਰਮੈਂਟ ਵੱਲੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਗੌਰਮੈਂਟ ਜਿਹੜੀ ਕਰਦੀ ਆ, ਪਰ ਉਹਦੇ ਲਈ ਕੋਈ ਸਪੈਸ਼ਲ ਪ੍ਰੋਗਰਾਮ ਜਿਹੜੇ ਘਰ ਦੇ ਲਈ ਹੈਗੇ ਆ, ਕਿ ਉਹਨਾਂ ਨੂੰ ਕੋਈ ਰਿਬੇਟ ਮਿਲਦੀ ਆ, ਕੀ ਮਿਲਦਾ ਜਿਹੜੇ ਫਸਟ ਟਾਈਮ ਬਾਇਰ ਹੋਮ ਬਾਇਰ ਨੇ ਉਹਨਾਂ ਲਈ?
2: ਰਾਜਵੀਰ ਬਾਈ ਜੀ, ਬਿਲਕੁਲ, ਉਹਨਾਂ ਤੋਂ ਪਹਿਲਾਂ ਉਹਨਾਂ ਲਿਸਟ ਡਾਊਨ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਐਡ ਕਰਦੇ ਹਾਂ ਕਿ ਹੁਣ ਦੇਖੋ ਜਿਹੜੇ ਘਰਾਂ ਦੇ ਪ੍ਰਾਈਸ ਹੈਗੇ ਕਾਫੀ ਘਟੇ ਹੋਏ ਹੈਗੇ ਆ, ਤੇ ਜਿਹੜੇ ਆਪਣਾ ਖਾਸ ਕਰਕੇ ਫਸਟ ਟਾਈਮ ਹੋਮ ਬਾਇਰਸ ਹੈਗੇ ਆ, ਤਾਂ ਉਹਨਾਂ ਵਾਸਤੇ ਬੜੀ ਸੋਹਣੀ ਅਪਰਚੁਨਿਟੀ ਹੋ ਸਕਦੀ ਹੈਗੀ ਆਪਣੇ ਵਾਸਤੇ ਘਰ ਖਰੀਦਣ ਦਾ। ਤੇ ਨਾਲ ਦੀ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ ਕਿ ਗੌਰਮੈਂਟ ਵੱਲੋਂ ਕੋਈ ਰੀਬੇਟਸ ਹੈਗੇ ਆ, ਬਿਲਕੁਲ ਰੀਬੇਟਸ ਹੈਗੇ ਆ, ਉਹਨਾਂ ਦਾ ਡੈਫੀਨੇਟਲੀ ਫਾਇਦਾ ਲਿਆ ਜਾ ਸਕਦਾ ਹੈਗਾ। ਤੁਸੀਂ ਫਸਟ ਟਾਈਮ ਬਾਇਰ ਹੋ, ਨਵਾਂ ਘਰ ਲੈਣਾ ਚਾਹੁੰਦੇ ਹੈਗੇ ਓਨਟੇਰੀਆ ਦੇ ਵਿੱਚ, ਤੇ ਮਿਲੀਅਨ ਡਾਲਰ ਤੱਕ ਤੁਸੀਂ ਘਰ ਖਰੀਦਦੇ ਹੋ, ਤਾਂ 13% ਜਿਹੜਾ ਹੈਗਾ ਜੀ HST, ਉਹ ਤੁਹਾਨੂੰ ਜਿਹੜਾ ਰਿਬੇਟ ਹੈ ਜੀ ਉਹ ਮਿਲ ਸਕਦਾ ਹੈਗਾ। ਮਿਲੀਅਨ ਤੋਂ 1.5 ਮਿਲੀਅਨ ਤੱਕ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਤੇ ਫਲੈਟ 1,30,000 ਡਾਲਰ ਤੱਕ ਦਾ ਜਿਹੜਾ ਹੈਗਾ ਜੀ ਤੁਹਾਨੂੰ ਉਹਦਾ ਰੀਬੇਟ ਦਾ ਬੈਨੀਫਿਟ ਮਿਲ ਸਕਦਾ ਹੈਗਾ। ਦੂਸਰਾ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ ਫਸਟ ਹੋਮ ਸੇਵਿੰਗਸ ਅਕਾਊਂਟ। ਬਹੁਤ ਸੋਹਣਾ ਇਹ ਪ੍ਰੋਗਰਾਮ ਹੈਗਾ। ਬੇਸਿਕਲੀ ਕੀ ਹੈ ਕਿ ਇਹਦੇ 'ਚ ਤੁਸੀਂ ਈਚ ਸਪਾਊਸ ਅਪ ਟੂ $8,000 ਆਪਣਾ ਪਰ ਈਅਰ ਇਹਦੇ ਕੰਟਰੀਬਿਊਟ ਕਰ ਸਕਦੇ ਹੈਗੇ ਹੋ। ਜਿਹੜਾ ਪੈਸਾ ਤੁਸੀਂ ਕੰਟਰੀਬਿਊਟ ਕਰਦੇ ਹੋ ਉਹ ਤੁਹਾਡਾ ਟੈਕਸ ਡਿਡਕਟੇਬਲ ਆ, ਭਾਵ ਕਿ ਉੱਥੇ ਤੁਹਾਨੂੰ ਰੀਫੰਡ ਆ ਜਾਂਦਾ ਹੈਗਾ। ਤੇ ਜਦੋਂ ਇਹ ਮੈਕਸੀਮਮ ਲਾਈਫ ਟਾਈਮ ਤੁਸੀਂ ਈਚ ਸਪਾਊਸ 40,000 ਡਾਲਰ ਪਾ ਸਕਦੇ ਹੋ, ਦੋਨੋਂ ਤੁਸੀਂ ਸਪਾਊਸ 80,000 ਡਾਲਰ ਮਤਲਬ ਪਾਉਂਦੇ ਹੋ, ਤੇ ਉਹ 4-5 ਸਾਲ ਪਿਆ ਰਹਿੰਦਾ ਹੈਗਾ। ਉਸ ਤੋਂ ਬਾਅਦ ਉਹਦੀ ਜਿਹੜੀ ਗਰੋਥ ਹੋਣੀ ਹੈਗੀ ਆ ਲੈਟਸ ਸੇ ਕਿ ਉਹ 5 ਸਾਲ ਦੇ ਵਿੱਚ ਡਬਲ ਹੋ ਜਾਂਦਾ ਹੈਗਾ, 1,65,000 ਜਿੰਨਾ ਵੀ ਹੋ ਜਾਂਦਾ ਹੈਗਾ, ਉਹ ਜਿਹੜਾ ਵੀ ਤੁਹਾਡੀ ਉਹ ਗਰੋਥ ਹੋਈ ਹੈਗੀ, ਕੈਪੀਟਲ ਗੇਨ ਹੋਏ ਹੈਗੇ, ਸਾਰੇ ਦੇ ਸਾਰੇ ਉਹ ਟੈਕਸ ਫਰੀ ਇਹਦੇ ਵਿੱਚ ਹੁੰਦੇ ਹੈਗੇ ਆ। ਸੋ ਇਹ ਫਸਟ ਹੋਮ ਸੇਵਿੰਗਸ ਹੋ ਗਿਆ, ਨਾਲ ਦੀ ਨਾਲ RRSP ਦਾ ਪ੍ਰੋਗਰਾਮ ਹੈਗਾ, ਉਹ ਕਾਫੀ ਪੁਰਾਣਾ ਪ੍ਰੋਗਰਾਮ ਚੱਲਿਆ ਆਉਂਦਾ ਹੈਗਾ। ਈਚ ਸਪਾਊਸ $60,000 ਚੋਂ ਆਪਣੇ RRSP ਅਕਾਊਂਟ ਚੋਂ ਕਢਾ ਕੇ ਡਾਊਨ ਪੇਮੈਂਟ ਚ ਪਾ ਸਕਦਾ ਹੈਗਾ। ਨਾਲ ਦੀ ਨਾਲ ਓਨਟਾਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਵੀ ਹੈਗਾ। ਇਹਨਾਂ ਸਾਰੇ ਪ੍ਰੋਗਰਾਮਸ ਦੀ ਡਿਟੇਲ ਦੇ ਵਿੱਚ ਜਾਣਕਾਰੀ ਲੈਣ ਵਾਸਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਤੁਹਾਡਾ ਮਨ ਬਣ ਗਿਆ ਹੈਗਾ ਘਰ ਖਰੀਦਣ ਦਾ ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਸਾਨੂੰ ਸੰਪਰਕ ਕਰ ਲਓ, ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿੰਨੇ ਦਾ ਤੁਹਾਡਾ ਤੁਹਾਡੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕਿੰਨੇ ਦਾ ਘਰ ਲੈ ਸਕਦੇ ਹੋ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੋਏਗੀ, ਤੁਹਾਨੂੰ ਆਪਣਾ ਡਿਸੀਜਨ ਬਣਾਉਣਾ ਬਿਲਕੁਲ ਆਸਾਨ ਹੋ ਜਾਂਦਾ ਹੈ। ਪੂਰੇ ਕੌਨਫੀਡੈਂਸ ਦੇ ਨਾਲ ਤੁਸੀਂ ਘਰ ਲੈ ਸਕਦੇ ਹੋ, ਤੁਹਾਨੂੰ ਪਤਾ ਹੈ ਕਿ ਮੌਰਗੇਜ ਹੋ ਜਾਣੀ ਹੈ, ਕੋਈ ਤੁਹਾਨੂੰ ਦਿੱਕਤ ਨਹੀਂ ਆਉਣੀ। ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਦੱਸ ਦਾਂਗੇ, ਨਾਲ ਦੀ ਨਾਲ ਤੁਹਾਨੂੰ ਐਡਵਾਈਸ ਕਰ ਦਾਂਗੇ, ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਜਦੋਂ ਤੁਸੀਂ ਘਰ ਲੈਣਾ ਤੁਹਾਨੂੰ ਮੌਰਗੇਜ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ, ਸਮੇਂ ਸਿਰ ਸਮੂਥਲੀ ਤੁਹਾਡੀ ਕਲੋਜ਼ਿੰਗ ਹੋ ਜਾਵੇ। ਤੁਸੀਂ ਘਰ ਆਲਰੇਡੀ ਖਰੀਦ ਲਿਆ ਹੈਗਾ, ਉਹਦੀ ਕਲੋਜ਼ਿੰਗ ਆ ਰਹੀ ਹੈ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ, ਤਾਂ ਵੀ ਸੰਪਰਕ ਕਰ ਸਕਦੇ ਹੋ, ਸਮੇਂ ਸਿਰ ਤੁਹਾਡੀ ਜਿਹੜੀ ਕਲੋਜ਼ਿੰਗ ਹੈ ਕਰਾ ਕੇ ਦਿਆਂਗੇ। ਨੰਬਰ 6-4-7-2-9-4-1 ਨਰਦੇਵ ਸਿੱਧੂ 6-4-7-2-9-4-5-5-0-3-6-4-7-2-9-5-0-3
0: ਤੇ ਤੁਸੀਂ ਸਿੱਧੂ ਸਾਹਿਬ ਨਾਲ ਸੰਪਰਕ ਕਰ ਸਕਦੇ। ਸਾਹਿਬ ਇੱਕ ਚੀਜ਼ ਦੱਸੋ ਕਿ ਜਿਹਨਾਂ ਕੋਲ ਆਲਰੇਡੀ ਘਰ ਹੈਗੇ ਆ, ਰੀਫਾਈਨੈਂਸ ਕਰਵਾਉਣਾ ਚਾਹੁੰਦੇ ਆ, ਉਹ ਚੋਂ ਮਨੀ ਕੱਢਣੀ ਚਾਹੁੰਦੇ ਆ, ਕਿਹੜਾ ਬੈਸਟ ਟਾਈਮ ਹੋ ਸਕਦਾ ਰੀਫਾਈਨੈਂਸ ਕਰਾਉਣ ਲਈ, ਕਦੋਂ ਕਰਾਉਣਾ ਚਾਹੀਦਾ?
2: ਬਪਰਾਜ ਸਾਹਿਬ, ਇਹਦੇ ਚ ਦੇਖੋ ਰੀਫਾਈਨੈਂਸ ਤਾਂ ਕਦੇ ਵੀ ਕੀਤੀ ਜਾ ਸਕਦੀ ਹੈਗੀ ਹੈ, ਬਟ ਜਿਹੜਾ ਬੈਸਟ ਟਾਈਮ ਹੁੰਦਾ ਹੈਗਾ ਜੀ ਉਹ ਹੁੰਦਾ ਹੈਗਾ ਮੌਰਗੇਜ ਰਿਨਿਊਅਲ ਦੇ ਟਾਈਮ ਤੇ। ਉਸ ਟਾਈਮ ਕੀ ਹੁੰਦਾ ਕਿ ਮੌਰਗੇਜ ਤੁਹਾਡੀ ਮੈਚਿਓਰ ਹੋ ਰਹੀ ਹੁੰਦੀ ਹੈ, ਤੁਹਾਨੂੰ ਪੈਨਲਟੀ ਕੋਈ ਉਸ ਟਾਈਮ ਤੇ ਨਹੀਂ ਪੈਂਦੀ। ਜੇ ਆਪਾਂ ਅੱਗੇ ਪਿੱਛੇ ਕਰਦੇ ਹੈਗੇ ਰੀਫਾਈਨੈਂਸ, ਤੇ ਫਿਰ ਆਪਾਂ ਨੂੰ ਜਿਹੜੀ ਹੈਗੀ ਜੀ ਉੱਥੇ ਪੈਨਲਟੀ ਜਿਹੜੀ ਦੇਣੀ ਪੈ ਸਕਦੀ ਹੈ। ਬਟ ਇਹ ਵੀ ਦੇਖਣ ਚਾਹ ਰਹੇ ਹੈ ਕਿ ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਆਪਣੀ ਮੌਰਗੇਜ ਤੋੜ ਕੇ ਉਹਨੂੰ ਰੀਫਾਈਨੈਂਸ ਕਰਦੇ ਹੋ ਤੇ ਕਈ ਵਾਰ ਦੇਖਣ ਚ ਆਉਂਦਾ ਕਿ ਤੁਹਾਨੂੰ ਪੈਨਲਟੀ ਦੇਣ ਦੇ ਬਾਵਜੂਦ ਵੀ ਕਾਫੀ ਤੁਹਾਨੂੰ ਸੇਵਿੰਗ ਹੋ ਜਾਂਦੀ ਹੈਗੀ ਹੈ। ਬਾਅਦ ਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਵੀ ਇਹਨੂੰ ਇਲਸਟ੍ਰੇਟ ਕਰਦਾਗਾ। ਜਿਹੜੀ ਰੀਫਾਈਨੈਂਸ ਜੀ ਆਮ ਤੌਰ ਤੇ ਆਪਾਂ ਕਰਦੇ ਕਿਉਂ ਹੁੰਦੇ ਹੈਗੇ, ਆਪਾਂ ਨੂੰ ਰੇਟ ਬੈਟਰ ਚਾਹੀਦਾ ਹੈਗਾ ਜਾਂ ਆਪਣੇ ਦੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੜ ਗਏ, ਕੋਈ ਸੈਕਿੰਡ ਮੌਰਗੇਜ ਹੈਗੀ ਹੈ ਜਾਂ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਕੋਈ ਹੋਰ ਕਿਸੇ ਕਿਸਮ ਦੇ ਮਹਿੰਗੇ ਕਰਜ਼ੇ ਹੈਗੇ ਆ ਜਿਨ੍ਹਾਂ ਦੀ ਪੇਮੈਂਟ ਕਰਨੀ ਆਪਾਂ ਨੂੰ ਦਿੱਕਤ ਆ ਰਹੀ ਹੈਗੀ, ਕਾਫੀ ਹਾਈ ਇੰਟਰਸਟ ਰੇਟ ਹੈਗਾ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ, ਕਾਫੀ ਉਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਂਦੀ ਹੈ, ਕੈਸ਼ ਫਲੋ ਤੁਹਾਡਾ ਬੈਟਰ ਹੋ ਜਾਂਦਾ ਹੈਗਾ। ਨਾਲ ਦੀ ਨਾਲ ਇਹ ਹੈ ਕਿ ਜੇਕਰ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਂਦਾ ਹੈ। ਤੁਸੀਂ ਘਰ ਚੋਂ ਪੈਸੇ ਕੱਢਣੇ ਆ ਮੌਰਗੇਜ ਰੀਫਾਈਨਾਂਸ ਦੇ ਟਾਈਮ 'ਚ, ਤੁਸੀਂ ਘਰ ਚੋਂ ਪੈਸੇ ਵੀ ਕੱਢ ਸਕਦੇ ਹੋ
0: ਜੀ।
2: ਘਰ ਦੀ ਟਾਈਟਲ ਦੇ ਵਿੱਚ ਕੋਈ ਚੇਂਜਸ ਕਰਨੀ ਹੈ, ਕਿਸੇ ਦਾ ਨਾਮ ਕੱਢਣਾ, ਕਿਸੇ ਦਾ ਨਾਮ ਪਾਉਣਾ, ਉਹ ਵੀ ਕੀਤਾ ਜਾ ਸਕਦਾ। ਜਿੰਨੀ ਉਹਦੀ ਵੈਲਿਊ ਆਉਂਦੀ ਹੈਗੀ ਹੈ ਘਰ ਦੀ ਅਪਰੇਜ਼ਲ ਦੀ, ਉਹਦੇ 80% ਤੱਕ ਆਪਾਂ ਰੀਫਾਈਨਾਂਸ ਕਰਕੇ ਦੁਬਾਰਾ ਮੌਰਗੇਜ ਪਾ ਸਕਦੇ ਹਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਜੀ, ਹੁਣੇ ਮੈਂ ਕਿਸੇ ਰੀਫਾਈਨਾਂਸ ਕਰਕੇ ਹਟਿਆ ਹੈਗਾ। 4 ਲੱਖ ਦੀ ਤਕਰੀਬਨ ਮੌਰਗੇਜ ਸੀਗੀ, 2,10,000 ਦੇ ਤਕਰੀਬਨ ਕਰਜ਼ੇ ਸੀ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਤੇ, 6,10,000 ਦਾ ਤਕਰੀਬਨ ਡੈਟ ਸੀਗਾ ਤੇ $7,800 ਤਕਰੀਬਨ $60 ਉਹ ਜਿਹੜੀ ਸੀ ਮਹੀਨੇ ਦੀ ਪੇਮੈਂਟ ਕਰਦੇ ਸੀ। ਨਵੀਂ ਹੁਣ ਉਹਨਾਂ ਨੇ ਰੀਫਾਈਨਾਂਸ ਕਰਕੇ ਮੌਰਗੇਜ ਕਰਕੇ ਦਿੱਤੀ ਹੈ 6,25,000 ਦੀ ਤੇ ਮਹੀਨੇ ਦੀ ਉਹਨਾਂ ਦੀ ਜਿਹੜੀ ਪੇਮੈਂਟ ਹੈ ਜੀ ਉਹ $3,655 ਰਹਿ ਗਈ ਹੈਗੀ ਹੈ। ਤਕਰੀਬਨ $4,200 ਜਿਹੜਾ ਹੈਗਾ ਜੀ ਮਹੀਨੇ ਦੀ ਉਹਨਾਂ ਨੂੰ ਸੇਵਿੰਗ ਹੈਗੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਸਾਲ ਦੀ ਕਿੰਨੀ ਸੇਵਿੰਗ ਹੈਗੀ ਤੇ 5 ਸਾਲ ਦੀ ਕਿੰਨੀ ਸੇਵਿੰਗ ਹੈਗੀ ਹੈ। ਤੁਸੀਂ ਮੌਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈਗੀ ਤਾਂ ਨੰਬਰ ਹੈ ਜੀ 647-254-5403, ਨਰਦੇਵ ਸਿੱਧੂ 6472

416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
7: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
8: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
7: 905-564-6444।
8: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
9: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ।

ਨੂੰ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dusk Drive ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ

0: 5:30 ਤੋਂ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ। 3:08 ਦੇ ਕੁਝ ਸੈਕਿੰਡ ਹੋਏ ਨੇ, ਆਪਣਾ ਸਾਥ ਰਹੇਗਾ ਠੀਕ ਸ਼ਾਮ ਦੇ 6 ਵਜੇ ਤੱਕ। 3 ਘੰਟੇ ਦੀ ਮੁਲਾਕਾਤ, ਲੇਕਿਨ 1 ਘੰਟਾ ਅਸੀਂ ਤੁਹਾਡੇ ਨਾਲ ਹੋਵਾਂਗੇ ਠੀਕ 3:10 ਤੱਕ, ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਹੋਣਗੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਣਗੇ। ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਆ ਤੇਜਿੰਦਰ ਸਿੰਘ ਸਿੱਧੂ ਵੱਲੋਂ। ਜੀ
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਬਿਲਕੁਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਬਹੁਤ ਸੋਹਣਾ ਅੱਜ, ਬਹੁਤ ਖੂਬਸੂਰਤ ਜਿਹਾ ਵੈਦਰ ਹੈ। ਦੇਖੋ ਹਰੇਕ ਹਰ ਦਿਨ ਆਪਾਂ ਵੈਦਰ ਦੀ ਗੱਲ ਕਰਦੇ ਹਾਂ ਨਾ, ਕਿ ਜਿਸ ਦਿਨ ਧੁੱਪ ਨਿਕਲੀ ਹੁੰਦੀ ਉਸ ਦਿਨ ਵੀ ਆਪਾਂ ਕਹਿੰਦੇ ਹਾਂ ਬੜਾ ਸੋਹਣਾ ਵੈਦਰ ਹੈ। ਅੱਜ ਵੀ ਬਹੁਤ ਸੋਹਣੀ ਬੱਦਲਵਾਈ ਜੀ ਹੈ, ਸੋਹਣੀ ਸੋਹਣੀ ਹਵਾ ਚੱਲ ਰਹੀ ਹੈ। ਉਮੀਦ ਹੈ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ। ਤੇ ਬਿਲਕੁਲ ਸਾਡੇ ਨਾਲ ਤੁਹਾਡਾ ਸਾਥ 1 ਘੰਟੇ ਦਾ ਹੈ। ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਉਣਗੇ 2 ਘੰਟੇ ਦੇ ਲਈ, ਤੇ 1 ਘੰਟੇ ਦੇ ਸਾਥ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਵੀ ਕਰ ਸਕਦੇ ਹਾਂ, ਗੀਤ ਸੰਗੀਤ ਵੀ ਬਹੁਤ ਸਾਰਾ ਹੋਊਗਾ ਹੀ। ਤੇ ਸਟੂਡੀਓ ਦਾ ਨੰਬਰ ਦੇ ਦਈਏ 905-564-6444-905-564-6444, ਤੇ ਤੁਸੀਂ ਸਾਡਾ ਗੱਲਬਾਤ ਕਰ ਸਕਦੇ ਹੋ।
0: ਅੱਛਾ, ਜਿਹੜੀ ਨਾ ਆਪਣੀ ਫ੍ਰੀਕੁਐਂਸੀ ਆ 5:30, ਇਹ ਪੈਨਸਿਲਵੇਨੀਆ ਓਹਾਇਓ ਦੂਰ ਤੱਕ ਜਾਂਦੀ ਆ ਆਮ ਬੈਂਡ ਤੇ।
1: ਹਾਂਜੀ ਹਾਂਜੀ ਬਿਲਕੁਲ।
0: ਕਿੰਗਸਟਨ ਆਟਵਾ ਤੱਕ ਜਾਂਦੀ ਆ, ਵਿੰਜ਼ਰ ਸਾਰਡੀਆ, ਨਾਰਥ ਅਰੇਲੀਆ ਕਵਰੇਜ ਹੈਗੀ ਆ। ਤੇ ਜਦੋਂ ਫਿਰ ਅੱਜ ਥੰਡਰਸਟੋਰਮ ਦਿਖਾ ਰਹੇ ਨੇ, ਤੇ ਆਪਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਵੀ ਹੁਣ ਬਈ ਥੰਡਰਸਟੋਰਮ ਆ ਰਿਹਾ। ਉਹਦਾ ਕਾਰਨ ਆਪਾਂ ਨੂੰ ਚੈੱਕ ਕਰਨ ਦਾ, ਮੌਸਮ ਚੈੱਕ ਕਰਨ ਦੀ ਲੋੜ ਹੀ ਨਹੀਂ। ਐਂਟੇਨਾ ਇੰਨਾ ਉੱਚਾ ਬੱਦਲਾਂ ਦੇ ਵਿੱਚ ਹੀ ਹੈ, ਜਿੰਨਾ ਉੱਚਾ ਐਂਟੇਨਾ ਉਨੀ ਦੂਰ ਜਾਊਗਾ ਹਨਾ। ਹੁਣ ਸਾਨੂੰ ਇਹਦੇ ਨਾਲ ਹੁੰਦਾ ਜਦੋਂ ਬੱਦਲ ਆਉਂਦੇ ਨੇ, ਪਹਿਲਾਂ ਆਪਣੇ ਐਂਟੇਨੇ ਨਾਲ ਕੜਕੜ ਕੜਕੜ ਕੜਕੜ ਕਰਨ ਲੱਗ ਜਾਂਦੇ ਹਨਾ, ਤੇ ਪਤਾ ਲੱਗ ਜਾਂਦਾ ਵੀ ਹੁਣ ਸਟੋਰਮ ਆਉਣਾ। ਜਦੋਂ ਸਟੋਰਮ ਜਿਹਾ ਪੈ ਗਿਆ, ਮੀਂਹ ਜਿਹਾ ਪੈ ਗਿਆ, ਫਿਰ ਸ਼ਾਂਤ ਹੋ ਜੂਗਾ। ਹੁਣ ਥੋੜ੍ਹੀ ਜਿਹੀ ਤੁਹਾਨੂੰ ਗੜਬੜ ਜਿਹੀ ਹੋਊਗੀ, ਨਿੱਕੀ ਮੋਟੀ ਵਿੱਚ
1: ਹੋ
0: ਸਕਦੀ ਆ। ਤੇ ਤੁਸੀਂ ਦੱਸੋ ਕਿ ਮੀਂਹ ਪੈਣ ਲੱਗ ਗਿਆ ਕਿ ਨਹੀਂ। 905-564-6444, ਅੱਜ ਬਾਰਿਸ਼ ਦਿਖਾ ਰਹੇ ਨੇ, ਤੇ ਦੁਪਹਿਰੇ ਸ਼ੁਰੂ ਹੋਣੇ ਸੀਗਾ ਥੰਡਰ ਸਟੋਰਮ ਪਾਸੀਬਲ, ਹਨੀ ਕੱਲ੍ਹ ਨੂੰ ਬੁੱਧਵਾਰ ਨੂੰ ਵੀ ਮੋਸਟਲੀ ਬੱਦਲਵਾਈ ਆ। ਕੱਲ੍ਹ ਨੂੰ ਠੀਕ ਆ, 97% ਹੈਗਾ, ਕਹਿੰਦੇ ਮੀਂਹ ਕੱਲ੍ਹ ਨੂੰ ਪੈ ਸਕਦਾ।
1: ਹਾਂਜੀ,
0: ਪਰ ਨਾਲ ਦੀ ਨਾਲ ਵੀਰਵਾਰ ਨੂੰ ਵੀ ਵਿੰਡੀ ਅਤੇ ਸ਼ਾਵਰ,
1: ਹਾਂਜੀ ਹਵਾ ਵੀ ਚੱਲੂਗੀ ਅਤੇ ਮੀਂਹ ਵੀ ਪਊਗਾ।
0: ਸ਼ੁੱਕਰਵਾਰ ਨੂੰ ਮੋਸਟਲੀ ਸਨੀ ਆ, ਬਹੁਤ ਸੋਹਣਾ ਦਿਨ ਆ। ਸੈਚਰਡੇ ਨੂੰ ਫਿਰ ਮੋਸਟਲੀ ਸਨੀ ਹੈਗਾ, ਬੜੀ ਬੜੇ ਵਧੀਆ ਮੌਸਮ ਆ। ਅਤੇ ਨਾਲ ਦੀ ਨਾਲ ਸੰਡੇ ਵੀ ਮੌਸਮ ਪਲੈਂਟੀ ਆਫ ਸਨ, ਚੇਂਜ ਹੋ ਗਿਆ। ਪਹਿਲਾਂ ਮੀਂਹ ਦਿਖਾ ਰਹੀ ਸੀ ਸੰਡੇ, ਤੂੰ ਚੇਂਜ ਹੁੰਦਾ ਰਹਿੰਦਾ, ਕੋਈ ਗੱਲ ਨਹੀਂ। ਤੂੰ ਸਾਡੇ ਨਾਲ ਗੱਲਬਾਤ ਕਰਨ ਲਈ ਇੱਕੋ ਨੰਬਰ 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਠੀਕ ਸ਼ਾਮ ਦੇ 6 ਵਜੇ ਤੱਕ। ਸਾਡੀਆਂ ਗੱਲਾਂ ਬਾਤਾਂ ਮਨਪ੍ਰੀਤ ਤੇਜਿੰਦਰ ਸਿੰਘ ਸਿੱਧੂ ਤੁਹਾਡੇ ਨਾਲ ਹੋਣਗੇ 4:10, ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਪ੍ਰੋਗਰਾਮ ਲੈ ਕੇ ਆਉਣਗੇ। ਪਹਿਲਾਂ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਅੱਜ।
1: ਜੀ
0: ਵਧੀਆ ਜੇ
1: ਦੇ ਨਾਲ,
0: ਹਾਂਜੀ
2: ਹਰ ਪਲ ਜ਼ੁਬਾਨ

0: ਕਿਆ ਬਾਤ ਹੈ, ਬੜੀ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਤਾਂ ਤੁਸੀਂ ਬੜੀ ਸੋਹਣੀ ਇਹ ਗੀਤ ਸੁਣਿਆ। ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ ਦੋਸਤੋ। ਪ੍ਰੋਗਰਾਮ ਦਾ ਇਹ ਹਿੱਸਾ ਪੇਸ਼ ਕੀਤਾ ਜਾ ਰਿਹਾ ਤੁਹਾਡੇ ਲਈ ਐਸ ਐਸ ਲੋਨ ਕੇਅਰ। ਔਰ ਮੈਂ ਦੱਸ ਦਿਆਂ ਕਿ ਜੇ ਕਿ ਤੁਹਾਡਾ ਘਾਹ ਥੋੜ੍ਹਾ ਜਿਹਾ ਜਾਣੀ ਵਧੀਆ ਨਹੀਂ ਹੈਗਾ ਤਾਂ ਫਰੰਟ ਦੇ ਉੱਤੇ ਜਾਂ ਬੈਕਯਾਰਡ ਦੇ ਉੱਤੇ ਪਰ ਚੰਗਾ ਨਹੀਂ ਲੱਗਦਾ, ਉਹਨੂੰ ਠੀਕ ਕਰਾਓ। ਖੁਰਾਕ ਇਹ ਪਾ ਕੇ ਜਾਣਗੇ, ਖੁਰਾਕ ਹੀ ਪਾਉਣਗੇ, ਦੇਸੀ ਰਿਓ ਵੀ ਪਾ ਦੇਣਗੇ। ਔਰ ਐਸ ਐਸ ਲੋਨ ਕੇਅਰ ਵਾਲੇ ਜਾਂ ਕੋਈ ਪਿੱਛੇ ਆਪਣੇ ਵਧੀਆ ਫਲਾਵਰ ਲਵਾਉਣੇ ਨੇ, ਸੋਹਣੇ ਸੋਹਣੇ ਮਹਿਕਦੇ ਫੁੱਲ ਹੈ, ਤੁਹਾਡਾ ਵੀ ਚਿਹਰਾ ਮਹਿਕਦਾ ਰਹੇ ਦੇਖ ਕੇ ਫਲਾਵਰ ਨੂੰ, ਹੈ ਨਾ, ਹੱਸੋ ਫੁੱਲ ਅਤੇ ਤੁਸੀਂ ਵੀ ਹੱਸੋ ਫੁੱਲ ਦੇਖ ਕੇ ਨਾ, ਤਾਂ ਉਹ ਗੱਲ ਬਣਦੀ ਹੈ ਫਿਰ, ਹੈ ਨਾ। ਵਧੀਆ ਵਧੀਆ ਫਲਾਵਰ ਇਹ ਲਾ ਕੇ ਜਾਣਗੇ ਅਤੇ ਘਾਹ ਦੀ ਕਟਿੰਗ ਇੰਨੀ ਸੋਹਣੀ ਕਰਦੇ ਆ ਕਿ ਜਿਹੜੇ ਮਰਜ਼ੀ ਡਿਜ਼ਾਇਨ ਬਣਵਾ ਲਓ ਇਹਨਾਂ ਤੋਂ, ਹੈ ਨਾ। ਅਤੇ ਗੂਗਲ ਦੇ ਉੱਤੇ ਵਾਹਵਾ ਰਿਵਿਊ ਨੇ ਅਤੇ ਤੁਸੀਂ ਘਾਹ ਦੀ ਦੇਖਭਾਲ ਕਰਾਉਣੀ ਆ, ਆਪਣੇ ਬੂਟਿਆਂ ਨੂੰ ਟ੍ਰਿਮ ਕਰਾਉਣਾ ਹੈਗਾ, ਕੋਈ ਦਰਖਤ ਨੇ ਉਹ ਟ੍ਰਿਮ ਕਰਾਉਣੇ ਨੇ, ਤਾਂ ਐਸ ਐਸ ਲੋਨ ਕੇਅਰ ਨੂੰ ਸੇਵਾ ਦਾ ਮੌਕਾ ਦਿਓ। ਹੁਣੇ ਕਾਲ ਕਰ ਲਓ, ਉਹਨਾਂ ਦੀ ਟੀਮ ਬੜੀ ਵਧੀਆ, ਔਰ ਤਿੰਨ ਟੀਮਾਂ ਇਹਨਾਂ ਦੇ ਪਾਸ ਨੇ। ਬ੍ਰੈਂਪਟਨ ਦੇ ਵਿੱਚ 4 37 655 19 84 437 655 1984 ਟੈਲੀਫੋਨ ਨੰਬਰ ਹੈ। ਅੱਜ ਵੈਸੇ ਘਾਹ ਨੂੰ ਕਾਫੀ ਪਾਣੀ ਪੈ ਜਾਣਾ, ਹੈ ਨਾ, ਅਤੇ ਲਾਉਣ ਦੀ ਲੋੜ ਨਹੀਂ ਪੈਣੀ ਲੋਕਾਂ ਨੂੰ, ਹੈ ਨਾ
1: ਜੀ,
0: ਕਿਉਂਕਿ ਸੋ ਫਾਰ ਤਾਂ ਪਰਮਾਤਮਾ ਖੁਸ਼ ਆ, ਬੁਰਾ ਮਿਹਰਬਾਨ ਆ ਮੌਸਮ ਦੇ ਹਿਸਾਬ ਦੇ ਨਾਲ, ਅੱਜ ਕਾਫੀ ਘਰ ਨੂੰ ਪਾਣੀ ਲੱਗ ਜਾਊਗਾ, ਦੋ ਤਿੰਨ ਦਿਨ ਨਿਕਲ ਜਾਣੇ ਆ। ਜੀ
1: ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੇ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਸ ਆ ਰਹੀਆਂ ਨੇ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਡਰਾਈਵਰਸ ਨੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਤੇ ਜਿਹੜੇ ਹੋਰ ਕਵਰੇਜ ਨੇਗੇ ਉਹਨਾਂ ਦੇ ਲਈ ਕਾਫੀ ਨਵੇਂ ਫੈਸਲੇ ਲੈਣੇ ਪੈ ਸਕਦੇ ਨੇ, ਕਾਫੀ ਨਵੇਂ ਡਿਸੀਜਨ ਮੇਕਿੰਗ ਹੋਏਗੀ। ਤੇ ਬਟ ਕੁਐਸਚਨ ਇਹ ਹੈ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਦਲਾਅ ਆਊਗਾ ਆਟੋ ਇੰਸ਼ੋਰੈਂਸ ਦੇ ਵਿੱਚ, ਇਹਦੇ ਤੇ ਤੁਹਾਡੀ ਤੇ ਤੁਹਾਡੀ ਫੈਮਿਲੀ ਦੇ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ? ਤੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਤੁਸੀਂ ਡਿਸੀਜਨਸ ਨਾ ਲਿਆ ਕਰੋ। ਵੀ ਜ਼ਰੂਰੀ ਨਹੀਂ ਕਿ ਸਿਰਫ ਘੱਟ ਡਿਸੀਜਨ ਸੋਰੀ ਘੱਟ ਪ੍ਰੀਮੀਅਮ ਹੋਵੇ ਤਾਂ ਹੀ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ। ਪਹਿਲਾਂ ਇਹ ਦੇਖੋ ਕਿ ਉਹਦੇ ਵਿੱਚ ਕਵਰੇਜ ਤੁਹਾਨੂੰ ਕਿੰਨੀ ਮਿਲ ਰਹੀ ਆ, ਕਿ ਜੋ ਤੁਹਾਡੇ ਤੁਹਾਨੂੰ ਬੈਨੀਫਿਟਸ ਚਾਹੀਦੇ ਨੇ ਉਹ ਮਿਲ ਵੀ ਰਹੇ ਨੇ ਜਾਂ ਨਹੀਂ, ਤਾਂ ਸਹੀ ਕਵਰੇਜ ਦਾ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਲਈ ਜਦੋਂ ਵੀ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੀ ਜੇਕਰ ਤੁਹਾਡੀ ਹੁਣ ਰਿਨਿਊਅਲ ਆਉਣ ਵਾਲੀ ਹੈ, ਜਦੋਂ ਵੀ ਰਿਨਿਊਅਲ ਆਉਂਦੀ ਹੈ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਚਾਹੇ ਤੁਹਾਡੀ ਘਰ ਦੀ ਇੰਸ਼ੋਰੈਂਸ ਹੋਵੇ, ਹੋਮ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਹੈ, ਉਹਦੇ ਲਈ ਵੀ ਤੁਸੀਂ ਬੈਟਰ ਕਵਰੇਜ ਦੇ ਨਾਲ ਵਧੀਆ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਇਹ ਤੁਹਾਨੂੰ ਪੂਰੀ ਹੈਲਪ ਕਰਨਗੇ। ਨੰਬਰ ਤੁਸੀਂ ਨੋਟ ਕਰ ਲਓ, 2599 952 3532। ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਸਟ ਰੇਟਸ ਤੇ ਬੈਸਟ ਕਵਰੇਜ ਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਮਨੂ ਸ਼ਰਮਾ ਜੀ ਦੇ ਨਾਲ। 2899952 9532 ਇਹਨਾਂ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ। ਆਰ ਏ ਵੀ ਰੈਵ ਬਿਲਡਿੰਗ ਐਂਡ ਫੈਬਰੀਕੇਸ਼ਨ ਇੰਕ ਦੀ ਮੈਂ ਜਾਣਕਾਰੀ ਦਿਆਂ
1: ਜੀ।
0: ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਕੈਨੇਡੀਅਨ ਬਿਲਡਿੰਗ ਬਿਊਰੋ ਤੋਂ ਸਰਟੀਫਾਈਡ ਨੇ ਕੰਮ ਕਰਦੇ ਨੇ ਇਹ। ਰਵਨੀਤ ਸਿੰਘ ਗੋਰੀ, ਨੰਬਰ ਇਹਨਾਂ ਦਾ 2629782475 2269782 4275 ਟੈਲੀਫੋਨ ਨੰਬਰ। ਅੱਛਾ ਮੈਂ ਇਹ ਦੱਸ ਦਿਆਂ ਮਨਪ੍ਰੀਤ ਕਿ ਡਿਜ਼ਾਈਨਰ ਫੈਂਸੀ ਗੇਟ ਲਾਉਂਦੇ ਨੇ ਫਰੰਟ ਦੇ ਉੱਤੇ, ਘਰ ਕੁੜੀ ਕਾਰ ਚੋਰੀ ਨਹੀਂ ਹੋ ਸਕਦੀ, ਇੱਕ ਲੋਕ ਲੱਗ ਜਾਂਦਾ ਕੁੰਡੀ, ਜਿਵੇਂ ਇੰਡੀਆ ਜੀ ਲੱਗਦਾ ਹੁੰਦਾ ਕੁੰਡਾ, ਉਹ ਲੱਗ ਜਾਂਦਾ। ਕੈਨਪੀ ਬਣਾਉਂਦੇ ਨੇ ਬੈਕਯਾਰਡ ਦੇ ਵਿੱਚ ਫਰੰਟ 'ਤੇ ਬਣਾਉਣੀ ਆ, ਘਰ ਦੇ ਐਂਟਰੈਂਸ ਦੇ ਉੱਤੇ ਕੈਨਪੀ ਦਾ ਸਾਰਾ ਕੰਮ ਕੀਤਾ। ਕਸਟਮ ਮੈਟਲ ਰੇਲਿੰਗ ਬਣਾਉਂਦੇ ਨੇ। ਔਨ ਸਾਈਟ ਬਿਲਡਿੰਗ ਦੇ ਕੋਈ ਕੰਮ ਆ ਜਿਵੇਂ ਕਿ ਬੀਮ ਹੋ ਗਈ, ਪੋਸਟ ਹੋ ਗਏ, ਚੇਨ ਲਾਈਨ ਫੈਂਸਿੰਗ ਇਹ ਬਣਾਉਂਦੇ ਨੇ। ਔਰ ਇਨ ਸਾਈਡ ਅਤੇ ਆਊਟਸਾਈਡ ਹਾਊਸ ਦੀ ਜੇ ਸਟੇਅਰਸ ਹੁੰਦੀਆਂ ਰੇਲਿੰਗ ਉਹ ਵੀ ਬਣਾਉਂਦੇ ਨੇ, ਜੇ ਗਲਾਸ ਵਾਲੀਆਂ ਬਣਾਉਣੀਆਂ ਉਹ ਵੀ ਬਣਾ ਦਿੰਦੇ ਨੇ। ਔਰ ਇਸ ਤੋਂ ਇਲਾਵਾ ਫੈਬਰੀਕੇਸ਼ਨ ਦਾ ਕੰਮ, ਬਿਲਡਿੰਗ ਦਾ ਕੋਈ ਵੀ ਰਿਪੇਅਰ ਕਰਾਉਣੀ ਆ ਤਾਂ ਰਵਨੀਤ ਸਿੰਘ ਦਾ ਨੰਬਰ ਹੈ 2629782475। ਤੋ ਅੱਜ ਸਾਡੇ ਮਹਿਮਾਨ ਹੋਣਗੇ ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਹੋ ਰਹੀ ਆ, ਅੱਗੇ ਅੱਗੇ ਟਿਪਸ ਵੀ ਲੈ ਕੇ ਆਉਣਗੇ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ।
1: ਜੀ ਬਿਲਕੁਲ, ਜੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਪੋਲਿਸੀ ਹਜੇ ਤੱਕ ਨਹੀਂ ਕਰਵਾਈ, ਤੁਸੀਂ ਸੋਚ ਹੀ ਰਹੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਕਿਉਂਕਿ ਵਨ ਆਫ ਕੈਨੇਡਾਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਸਮਰਾਜ ਸਿੱਧੂ ਜੀ ਕੰਮ ਕਰਦੇ ਨੇ। ਉਹਨਾਂ ਨੇ ਲਾਈਫ ਇੰਸ਼ੋਰੈਂਸ ਪੋਲਿਸੀ ਦੇ ਰੇਟਸ ਨੂੰ ਪਰਮਾਨੈਂਟਲੀ 18% ਤੱਕ ਘਟਾ ਦਿੱਤਾ ਆ, ਤੇ ਜੇ ਤੁਸੀਂ ਵੀ ਆਪਣੇ ਪੱਕੇ ਤੌਰ ਤੇ 18% ਬਚਾਉਣਾ ਚਾਹੁੰਦੇ ਹੋ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ, ਚਾਹੇ ਤੁਸੀਂ ਆਪਣੇ ਇਕੱਲਿਆਂ ਦੀ ਕਰਾਉਣੀ ਹੈ, ਚਾਹੇ ਤੁਸੀਂ ਹਸਬੈਂਡ ਵਾਈਫ ਹੋ ਦੋਨਾਂ ਦੇ ਇਕੱਠੇ ਕਰਾਉਣਾ ਚਾਹੁੰਦੇ ਹੋ, ਤਾਂ ਇਹਦੇ ਲਈ ਤੁਸੀਂ ਜ਼ਰੂਰ ਕੰਟੈਕਟ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਇੰਸ਼ੋਰੈਂਸ ਬ੍ਰੋਕਰ ਨੇ, ਨੰਬਰ 416-457-3381, ਇਹਨਾਂ ਦਾ ਆਫਿਸ ਲੋਕੇਟਡ ਹੈ 70 Delta Park Boulevard ਬਰੈਂਪਟਨ ਦੇ ਵਿੱਚ, ਯੂਨਿਟ ਨੰਬਰ 11 ਦੇ ਉੱਪਰ, ਏਅਰਪੋਰਟ ਐਂਡ ਕੁਵੀਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ। 416-457-3381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ ਤੇ ਬੜੀ ਜਲਦੀ ਸਾਡੇ ਨਾਲ ਲਾਈਨ ਤੇ ਜੁੜਨਗੇ ਤੇ ਆਪਾਂ ਉਹਨਾਂ ਨਾਲ ਹੋਰ ਵੀ ਗੱਲਬਾਤ ਕਰਾਂਗੇ, ਡਿਫਰੈਂਟ ਡਿਫਰੈਂਟ ਪਾਲਿਸੀਜ਼ ਦੇ ਬਾਰੇ ਸਾਨੂੰ ਜਾਣਕਾਰੀ ਦਿੰਦੇ ਆ।
0: ਅੰਕਾਰ ਹੋਮ ਦੇ ਪੌਲ ਗਰੇਵਾਲ ਦਾ ਨੰਬਰ ਨੋਟ ਕਰਕੇ ਰੱਖ ਲਓ, 416-817-3600, 416-817-3600। ਔਰ ਕੋਈ ਵੀ ਘਰ ਦੀ ਬੇਸਮੈਂਟ ਤਿਆਰ ਕਰਾਉਣੀ ਆ, ਰੈਨੋਵੇਸ਼ਨ ਦਾ ਕੋਈ ਕੰਮ ਆ, ਸਿਟੀ ਤੋਂ ਪਰਮਿਟ ਲੈ ਕੇ ਡਰਾਇੰਗ ਦਿਖਾ ਕੇ ਤੁਹਾਨੂੰ ਪੂਰਾ ਵੈਲ ਡਨ ਸਰਵਿਸ ਦੇਣਗੇ। ਗਾਰਡਨਸ ਵੀ ਇਹਨਾਂ ਨੇ ਬਹੁਤ ਪਹਿਲਾਂ ਬਣਾਏ ਨੇ, ਜੇ ਹੋਰ ਤੁਸੀਂ ਬਣਾਉਣਾ ਚਾਹੁੰਦੇ ਆ ਬੈਕਯਾਰਡ ਦੇ ਉੱਤੇ ਐਕਸਟਰਾ ਵਾਲੇ ਵਾਲੇ ਮੈਂਬਰ ਨੇ ਘਰ ਦੇ ਵਿੱਚ, ਤਾਂ ਫਿਰ ਇਨਸੇ ਬੈਕ ਦੇ ਨਾ ਬੈਕਯਾਰਡ ਦੇ ਵਿੱਚ ਬਣ ਜੂਗਾ ਉਹ ਗਾਰਡਨ ਸਵੀਟ, ਉਹਦੇ ਵਿੱਚ ਵੀ ਤੁਸੀਂ ਆਪਣੇ ਰਹਿ ਸਕਦੇ ਹੋ। ਹਾਂਜੀ, ਬੰਦੇ ਕੰਪਲੀਟ ਆ, ਪਿਛਲੇ 2025 ਦੇ ਵਿੱਚ ਬਹੁਤ ਸਾਰੀਆਂ ਗਾਰਡਨ ਸਵੀਟ ਇਹਨਾਂ ਨੇ ਬਣਾਈਆਂ ਨੇ। ਇਸ ਤੋਂ ਇਲਾਵਾ ਬਿਲਡਿੰਗ ਕਸਟਮ ਹੋਮ, ਘਰ ਬਣਾਉਣਾ ਕਿਸੇ ਨੇ ਆਪਣਾ, ਉਹ ਵੀ ਬਣਾ ਦਿੰਦੇ ਨੇ। ਇਸ ਤੋਂ ਇਲਾਵਾ ਕਮਰਸ਼ੀਅਲ ਜੋਬਾਂ ਹੋ ਗਈਆਂ, ਜਿਵੇਂ ਆਪਾਂ ਨੂੰ ਕੋਈ ਯੂਨਿਟ ਮਿਲਦੀ ਹੈ, ਸ਼ੈਲ ਇਕੱਲੀ ਮਿਲਦੀ ਆ, ਪਰ ਉਹਦੇ ਵਿੱਚ ਆਫਿਸ ਰੈਸਟੋਰੈਂਟ ਦੀ ਬਣਾਉਣਾ ਕਿਸੇ ਨੇ, ਸਭ ਬਣਾ ਦੇਣਗੇ, ਕਿਚਨ ਵਗੈਰਾ ਜਿਹੜੀ ਰੈਸਟੋਰੈਂਟ ਚਾਹੀਦੀ ਆ ਪੂਰੀ, ਸਾਰੇ ਨੇ ਇਹ ਕੰਮ ਕਰਦੇ ਨੇ। ਔਰ ਕੋਈ ਵੀ ਰਹਿ ਕੰਮ ਕਰਾਓਗੇ, ਦੇਸ਼ ਪ੍ਰਦੇਸ਼ ਦਾ ਹਵਾਲਾ ਦੇ ਦਿਓ, 5000 ਦਾ ਡਿਸਕਾਊਂਟ ਤੁਹਾਨੂੰ ਦੇਣਗੇ ਅੰਕਾਰ ਹੋਮਸ, 416-817-3600, 416-817-3600 ਟੈਲੀਫੋਨ ਨੰਬਰ ਹੈ। ਗੀਤ ਸੰਗੀਤ ਵੀ ਰੱਖਾਂਗੇ ਬਰਾਬਰ ਅਤੇ ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣਗੀਆਂ, ਅਤੇ ਅੱਗੇ ਜਾ ਕੇ ਥੋੜ੍ਹੀ ਗੱਲਬਾਤ ਕਰਦੇ ਹਾਂ 3:30 ਖਾਸ ਆਪਾਂ ਜਿਹੜੀ ਜਿਸ ਤਰ੍ਹਾਂ ਦੇ ਹਾਲਾਤ ਜੇ ਚੱਲਦੇ ਆ, ਮੈਂ ਥੋੜ੍ਹਾ ਜਿਹਾ ਝਾੜ ਜੀ ਪਾਊਂਗਾ ਅਤੇ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਛੂਹਿਆ ਕਰੀਏ ਕਿਸੇ ਟੈਬ ਨੂੰ, ਪਰ ਹਾਲ ਦੀ ਘੜੀ ਗੀਤ ਚਲਾਉਂਦੇ ਹੋ।
1: ਬਿਲਕੁਲ, ਸਟੂਡੈਂਟ ਨੰਬਰ 905-564-6444 ਦੇ ਉੱਪਰ ਤੁਸੀਂ ਵੀ ਆਪਣੀਆਂ ਕਾਲਸ ਕਰ ਸਕਦੇ ਹੋ। ਜੇ ਤੁਸੀਂ ਵੀ ਇੰਨੇ ਸੋਹਣੇ ਜਿਹੇ ਵੈਦਰ ਦੇ ਵਿੱਚ ਆਪਣੀ ਪਸੰਦ ਦਾ ਗਾਣਾ ਸੁਣਨਾ ਹੋਵੇ, ਡਰਾਈਵ ਕਰਦੇ ਹੋਏ ਜਾ ਰਹੇ ਹੋਵੋਗੇ ਕਿਤੇ, ਤਾਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ 905-564-5444 ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਪ੍ਰੋਗਰਾਮ ਤੁਹਾਡੇ ਨਾਲ ਚੱਲ ਰਿਹਾ ਹੈਗਾ ਸ਼ੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈਗੇ ਹਾਂ। ਅੱਜ ਮੰਗਲਵਾਰ ਦਾ ਦਿਨ ਹੈ ਅਤੇ 16 ਤਾਰੀਖ ਹੋਕੀ ਹੈ ਜੂਨ ਮਹੀਨੇ ਦੀ। ਮੌਸਮ ਅੱਜ ਥੋੜ੍ਹਾ ਜਿਹਾ ਮੀਂਹ ਕਣੀ ਵਾਲਾ ਵਾਰ ਹੈਗਾ, ਕੋਈ ਨਹੀਂ ਆਉਣ ਦਿਓ, ਨਜ਼ਾਰਾ ਲਵਾਂਗੇ ਪੂਰਾ ਬਾਰਿਸ਼ ਦਾ ਵੀ ਮਤਲਬ ਲਵਾਂਗੇ ਬਾਰਿਸ਼ ਦਾ ਹੈ ਨਹੀਂ। ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ
1: ਜੀ
0: ਜੀ
1: ਜੀ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਚਾਟਸ ਐਂਡ ਪਰਾਂਠਾ ਜਿਹੜੇ ਕਿ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ, ਇਹ ਤੁਹਾਡੇ ਲਈ ਹਰ ਰੋਜ਼ ਓਪਨ ਹੁੰਦੇ ਨੇ ਐਕਸੈਪਟ ਵੈਨਸਡੇ। ਸਿਰਫ ਵੈਨਸਡੇ ਵਾਲੇ ਦਿਨ ਛੁੱਟੀ ਕਰਦੇ ਨੇ, ਚਾਹੇ ਤੁਸੀਂ ਅੱਜ ਜਾਓ, ਕੱਲ੍ਹ ਜਾਓ, ਕੱਲ੍ਹ ਨਾ ਜਾਓ, ਪਰਸੋਂ ਜਾਓ, ਯਾਨੀ ਕਿ ਤੁਸੀਂ ਟਿਊਜ਼ਡੇ ਜਾਓਗੇ ਜਾਂ ਥਰਸਡੇ ਜਾਓਗੇ ਜਾਂ ਫਿਰ ਮੰਡੇ, ਮੰਡੇ ਤਾਂ ਨਿਕਲ ਚੁੱਕਾ, ਟਿਊਜ਼ਡੇ ਜਾਂ ਥਰਸਡੇ ਨੂੰ ਜਾ ਕੇ ਤੁਸੀਂ ਇਹਨਾਂ ਦੇ ਨਾਲ ਬੈਠ ਕੇ ਡਾਈਨ ਇਨ ਕਰਦੇ ਹੋ, ਮਤਲਬ ਕੁਛ ਵੀ ਇਹਨਾਂ ਦੇ ਕੋਲੋਂ ਫੂਡ ਆਈਟਮ ਲੈਂਦੇ ਹੋ, ਤਾਂ ਇਹਨਾਂ ਦੇ ਕੋਲੋਂ ਤੁਹਾਨੂੰ ਕਾਫੀ ਵਧੀਆ ਡੀਲਸ ਮਿਲਦੀਆਂ ਨੇ। ਜਿਵੇਂ ਕਿ ਇੱਕ ਤੁਸੀਂ ਬਰਗਰ ਖਰੀਦੋਗੇ ਤਾਂ ਤੁਹਾਨੂੰ ਚਾਟ ਪਾਪੜੀ, ਨਹੀਂ ਸੋਰੀ, ਕੋਈ ਵੀ ਡਾਈਨ ਇਨ ਕਰੋਗੇ ਬਰਗਰ ਜਾਂ ਫਿਰ
0: ਇੱਕ
1: ਬਰਗਰ ਜਾਂ ਚਾਟ ਪਾਪੜੀ ਤੁਸੀਂ ਫ੍ਰੀ
0: ਜੀ। ਐਨੀਵੇ ਤੁਸੀਂ ਨਾ ਤੁਸੀਂ ਪਹਿਲਾਂ ਥੋੜ੍ਹਾ ਜਿਹਾ ਦਮ ਲਓ, ਬਾਹਲਾ ਕੰਮ ਕਰ ਲਿਆ ਅੱਜ ਅਤੇ ਭੁੱਖ ਲੱਗੀ ਆਈ। ਪਰ ਮੇਰੇ ਨਾਲ ਡਾਕਟਰ ਕੁਲਦੀਪ ਹੋਰ ਜੁੜ ਚੁੱਕੇ ਨੇ, ਕੇ ਡੀ ਹੋਮਿਓਪੈਥੀ, ਤੋਂ ਉਹਨਾਂ ਪਹਿਲਾਂ ਨਾਲ ਲਏ। ਕੁਲਦੀਪ ਜੀ, ਜੀ ਉਹਨੇ ਗੱਲ ਸੁਆਗਤ ਜੀ ਤੁਹਾਡਾ।
2: ਹਾਂਜੀ ਜੀ, ਰਿੰਦੇ ਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ।
0: ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਨੇ ਅੱਜ? ਕਿਹੜੀ ਆਪਣੀ, ਕਿਉਂਕਿ ਜਿਹੜੀ ਤੁਹਾਡਾ ਬਹੁਤ ਲੰਮਾ ਵਾਇਸ ਐਕਸਪੀਰੀਅੰਸ ਹੈਗਾ ਆਪਣੇ ਖਾਸ ਕਰਕੇ ਹੋਮਿਓਪੈਥੀ ਦੀ ਫੀਲਡ ਦੇ ਵਿੱਚ, ਪਿਛਲੇ ਲੰਮੇ ਸਮੇਂ ਤੋਂ ਤੁਸੀਂ ਸੇਵਾਵਾਂ ਦੇ ਰਹੇ ਹੋ, ਬਹੁਤ ਸਾਲ ਹੋ ਗਏ ਨੇ, ਗਿਣਨ ਤਾਂ ਔਖੇ ਹੀ ਆ, ਪਰ ਅੱਜ ਦੱਸੋ ਕਿ ਕਿਹੜੀ ਮਰਜ਼ੀ ਦੀ ਤੁਸੀਂ ਇਲਾਜ ਦੱਸੋਗੇ?
2: ਅੱਜ ਮੈਂ ਐਸੀਡਿਟੀ ਬਾਰੇ ਜਾਣਕਾਰੀ ਦੇਵਾਂਗਾ। ਦੇਖੋ, ਮੈਨੂੰ ਲਗਭਗ 50 ਸਾਲ ਹੋ ਗਏ ਨੇ, ਠੀਕ ਹੈ। ਮੈਂ ਲੱਕੀ ਹੈਗਾ ਕਿ ਉਹ ਬ੍ਰੈਂਪਟਨ ਸੇਵਾ ਕਰ ਰਿਹਾ ਲੋਕਾਂ ਦੀ, ਕਿਸੇ ਨੂੰ ਵੀ ਮੈਂ ਕਹਿੰਦਾ ਹੁੰਦਾ ਕੋਈ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦੀ, ਬੱਚਿਆਂ ਦੀ, ਲੇਡੀਜ਼ ਦੀ, ਮਰਦਾਂ ਦੀ, ਬਹੁਤ ਡਿਵੋਟਡ ਹੈ ਮੈਂ ਕੰਮ ਪਿੱਛੇ ਆਪਣਾ। ਔਰ ਜਿੰਨੇ ਵੀ ਅੱਜ ਤੱਕ ਮੇਰੇ ਕੋਲ ਮਰੀਜ਼ ਆ ਰਹੇ ਨੇ ਸਾਰੇ ਠੀਕ ਨੇ, ਠੀਕ ਹੈ। ਕੋਈ ਦੇਰ ਸਵੇਰ ਹਰ, ਦੇਖੋ ਜੇ ਤੁਹਾਨੂੰ ਥੋੜੀ ਪ੍ਰੋਬਲਮ ਹੈ ਤਾਂ ਜਲਦੀ ਠੀਕ ਹੋ ਜਾਓਗੇ, ਲੇਕਿਨ ਸਭ ਤੋਂ ਬੜੀ ਚੀਜ਼ ਹੈ ਜੇ ਹੋਮਿਓਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਔਰ ਮੇਰੇ ਕੋਲ ਕੈਨੇਡੀਅਨ ਲਾਇਸੈਂਸ ਹੈ, ਜੋ ਵੀ ਮੈਂ ਦਵਾਈਆਂ ਯੂਜ ਕਰਦਾ ਹੈਲਥ ਕੈਨੇਡਾ ਤੋਂ ਅਪਰੂਵ ਨੇ, ਉਹਨਾਂ ਦੇ ਡਿਨ ਨੰਬਰ ਲਿਖ ਕੇ ਆਉਂਦਾ। ਔਰ ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ, ਚਾਹੇ ਤੁਹਾਨੂੰ ਪੇਟ ਦੀ ਬਿਮਾਰੀ ਹੈ, ਪਾਇਲਸ ਹੋ ਗਿਆ, ਕੋਲਾਈਟਿਸ ਹੈ, IBS ਹੈ, ਥਾਇਰਾਇਡ, ਕੋਲੈਸਟਰੋਲ, ਡਾਇਬਟੀਜ, ਡਿਪਰੈਸ਼ਨ, ਐਗਜ਼ਮਾ, ਸਰਾਈਸਿਸ, ਔਰ ਅਰਥਰਾਈਟਿਸ ਹੈ, ਕਿਸੇ ਵੀ ਤਰ੍ਹਾਂ ਦੀ ਅਰਥਰਾਈਟਿਸ ਹੈਗੀ ਹੈ, ਮਾਈਗ੍ਰੇਨ ਹੈਗਾ ਤੁਹਾਨੂੰ, ਸਲੀਪ ਐਪਨੀਆ, ਆਟੋਮਨ ਡਿਜ਼, ਔਰ ਬੱਚਿਆਂ ਦੇ ਆਟਿਜ਼ਮ ਦੇ, ਮੇਰੇ ਕੋਲ ਸਟੈਂਡ ਜੀ ਪੂਰੀ ਦੁਨੀਆ ਦੇ ਬੱਚੇ ਨੇ, ਆਟਿਜ਼ਮ ਦਾ ਬਹੁਤ ਟਿਪੀਕਲ ਬਿਮਾਰੀ ਹੈ, ਜਿਹੜੇ ਬੱਚੇ ਕਈ ਬਹੁਤ ਚੇਟੇ ਬੱਚੇ ਜਿਹਨੂੰ ਘੱਟ ਪ੍ਰੋਬਲਮ ਸੀ ਉਹ ਠੀਕ ਹੋ ਗਏ ਨੇ, ਜਿਹਨਾਂ ਨੂੰ ਕਾਰ ਜ਼ਿਆਦਾ ਹੈਗੀ, ਅਜੇ ਵੀ ਟ੍ਰੀਟਮੈਂਟ ਚੱਲ ਰਿਹਾ, ਲੇਕਿਨ ਹਰ ਬਿਮਾਰੀ ਦਾ ਸੋਲੂਸ਼ਨ ਹੈਗਾ, ਪਰੇਸ਼ਾਨ ਹੋਣ ਦੀ ਲੋੜ ਨਹੀਂ। ਮੇਰਾ ਨੰਬਰ ਨੋਟ ਕਰਕੇ ਰੱਖੋ, ਆਪਣੇ ਦੋਸਤ ਮਿੱਤਰਾਂ ਨੂੰ ਦਿਓ, ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ। ਅੱਜ ਮੈਂ ਐਸੀਡਿਟੀ ਬਾਰੇ ਜਾਣਕਾਰੀ ਦਿੰਦਾ। ਦੇਖੋ, ਐਸੀਡਿਟੀ ਇਹਨੂੰ ਆਪਾਂ ਹਾਰਟ ਬਰਨ ਵੀ ਕਹਿੰਦੇ ਹਾਂ, ਔਰ ਗੈਸਟ੍ਰੋਫੇਗਰ ਰਿਫਲੈਕਸ ਡਿਜ਼ੀਜ਼ ਵੀ ਕਹਿੰਦੇ ਹਾਂ, ਕਈ ਚੀਜ਼ਾਂ ਹੁੰਦੀਆਂ ਨੇ, ਇਨਡਾਈਜੈਸ਼ਨ ਵੀ ਕਹਿੰਦੇ ਹਾਂ। ਤਾਂ ਇਹਦੇ 'ਚ ਹੁੰਦਾ ਕਿ ਸਾਡੇ ਸਟਮਕ ਦੇ ਵਿੱਚ ਹਾਈਡ੍ਰੋਕੋਲਿਕ ਐਸਿਡ ਹੁੰਦਾ, ਉਹ ਜਾ ਕੇ ਤੁਹਾਡੇ ਆਈਸੋਫੇਗਸ ਦੇ ਵਿੱਚ, ਫੂਡ ਦੇ ਪਾਈਪਾਈਡ ਦੇ ਵਿੱਚ ਜਾ ਕੇ ਲੱਗਦਾ, ਤਾਂ ਇਹਨੂੰ ਆਪਾਂ ਐਸੀਡਿਟੀ ਕਹਿੰਦੇ ਹਾਂ, ਠੀਕ ਹੈ। ਤਾਂ ਇਹ ਸਾਡੇ ਸਟਮਕ ਜਿਹੜਾ ਉਹਦੇ ਵਿੱਚ ਪਹੁੰਚਾਉਣ ਵਾਸਤੇ, ਜੇ ਬਹੁਤ ਉਹਦੇ ਜਿਹੜੀ ਲੇਅਰ ਹੁੰਦੀ ਹੈ ਉਹਦੇ 'ਚ ਇਹ ਇਫੈਕਟ ਨਹੀਂ ਕਰਦੀ, ਫੂਡ ਫਾਈਬ 'ਚ ਜਾ ਕੇ ਇਫੈਕਟ ਕਰਦੀ ਹੈ। ਉਹਦੇ ਸਾਡਾ ਹੋ ਸਕਦਾ ਤੁਹਾਡਾ ਜਿਹੜਾ ਉਹਦਾ ਵਾਲਵ ਹੈ ਉਹਦੇ 'ਚ ਪ੍ਰੋਬਲਮ ਹੋ ਗਈ ਹੈ, ਕਦੇ ਸੋਜ ਆ ਜਾਂਦੀ ਹੈ ਉਹਦੇ ਕਰਕੇ ਹੋ ਸਕਦੀ ਹੈ, ਕੋਈ ਕੁਛ ਵੀ ਪ੍ਰੋਬਲਮ ਹੈਗੀ ਹੈ। ਹੋਮਿਓਪੈਥੀ ਦਾ ਬੈਸਟ 6478018 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀ ਟਾਈਮ ਟੂਰੇਬਲੇ ਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਪਲਾਜ਼ਾ, 6478018018 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ,
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਨੰਬਰ ਨੋਟ ਕਰ ਲਓ ਤੁਸੀਂ ਡਾਕਟਰ ਕੁਲਦੀਪ ਦਾ, 6478018055 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਦਾ ਇਹ ਹਿੱਸਾ ਗਿੱਲ ਸਵੀਟ ਵੱਲੋਂ ਵੀ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ ਜੀ। ਔਰ ਸਮਰਾਜ ਸਿੱਧੂ ਦਾ ਮੈਸੇਜ ਲੈ ਲਈਏ, ਫਿਰ ਆਪਾਂ ਅੱਗੇ ਵੱਧਦੇ ਹਾਂ
1: ਜੀ।
0: ਤੁਹਾਡੇ ਨਾਲ ਹੀ ਹਾਂ, ਪ੍ਰਾਈਮ ਇੰਸ਼ੋਰੈਂਸ ਤੋਂ ਸਮਰਾਜ ਹੋਰ ਤੁਹਾਡੇ ਨਾਲ ਨੇ ਜੀ।
3: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਸਹੀ ਤੇ ਅਫੋਰਡੇਬਲ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਤੁਹਾਡੇ ਬਜ਼ੁਰਗਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਵੀ ਚਾਹੀਦੀ ਹੋਵੇ, ਜਾਂ ਫਿਰ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਜਾਂ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਪਾਲਿਸੀ ਕਰਵਾਈ ਹੋਈ ਹੈ ਜਿਹਦੀ ਤੁਹਾਨੂੰ ਕੋਈ ਵੀ ਸਮਝ ਲੱਗਦੀ ਨਹੀਂ ਹੈਗੀ ਕਿ ਹੈ ਕੀ ਜਾਂ ਮਹਿੰਗੀ ਹੀ ਪਾਲਿਸੀ ਕਰਵਾਈ ਹੋਈ ਹੈ, ਬਿਲਕੁਲ ਫ੍ਰੀ ਦੇ ਵਿੱਚ ਆਪਣੇ ਪਾਲਿਸੀ ਨੂੰ ਸਾਡੇ ਤੋਂ ਰਿਵਿਊ ਕਰਵਾਓ। ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381 ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਹਮੇਸ਼ਾ ਇੱਕ ਏਜ ਓਲਡ ਡਿਬੇਟ ਰਹੀ ਹੈ, ਕਿਹੜਾ ਪਲਾਨ ਜ਼ਿਆਦਾ ਫਾਇਦੇਮੰਦ ਹੈ, ਕੀ ਮੈਨੂੰ ਟਰਮ ਕਵਰੇਜ ਕਰਵਾਉਣੀ ਚਾਹੀਦੀ ਹੈ ਜਾਂ ਹੋਲ ਲਾਈਫ ਪਰਮਨੈਂਟ, ਜਿਹਨੂੰ ਆਪਾਂ ਮਨੀ ਬੈਕ ਜਾਂ ਕਹਿ ਲਓ ਕੈਸ਼ ਬੈਕ ਪਲਾਨ ਕਹਿੰਦੇ ਹਾਂ ਦੇਸੀ ਕਮਿਊਨਿਟੀ ਵਿੱਚ, ਉਹ ਕਰਵਾਉਣੀ ਚਾਹੀਦੀ ਹੈ। ਦੋ ਮੇਨ ਕਿਸਮ ਦੇ ਪਲਾਨ ਹੁੰਦੇ ਹਨ, ਟਰਮ ਲਾਈਫ ਔਰ ਹੋਲ ਲਾਈਫ। ਸੋ ਟਰਮ ਲਾਈਫ ਸਭ ਤੋਂ ਈਜ਼ੀਲੀ ਅਫੋਰਡੇਬਲ ਹੈ, ਸਭ ਤੋਂ ਘੱਟ ਮਹੀਨੇ ਦੀ ਕਿਸ਼ਤ ਹੁੰਦੀ ਆ। ਵੱਧ ਤੋਂ ਵੱਧ ਕੈਨੇਡੀਅਨਸ ਟਰਮ ਹੀ ਕਰਵਾਉਂਦੇ ਹਨ, ਕਿਉਂਕਿ ਜਦੋਂ ਆਪਾਂ ਚਾਰਜ ਦਾ ਕੰਪੈਰੀਸਨ ਕਰਦੇ ਹਾਂ ਦੋਨਾਂ ਪਲਾਨਸ ਦੇ ਵਿੱਚ, ਤੇ ਸਾਨੂੰ ਕਿੰਨੀ ਕੁ ਇੰਸ਼ੋਰੈਂਸ ਦੀ ਲੋੜ ਹੈ, ਕਿੰਨੇ ਚਿਰ ਦੇ ਲਈ ਲੋੜ ਹੈ, ਕਿੰਨਾ ਕਮਾਉਂਦੇ ਹਾਂ, ਕਿੰਨਾ ਕਰਜ਼ਾ ਹੈ, ਕਿੰਨਾ ਬਜਟ ਹੈ, ਫਿਰ ਤਾਂ ਸੂਈ ਜਾ ਕੇ ਜਾਂਦੀ ਹੈ ਸਿੱਧੇ ਟਰਮ ਦੇ ਵੱਲ ਹੀ। ਪਰ ਐਕਸੈਪਸ਼ਨਸ ਵੀ ਹਨ। ਕੁਝ ਲੋਕ ਕਹਿੰਦੇ ਨੇ ਕਿ ਜੇ ਮੈਂ ਇੰਸ਼ੋਰੈਂਸ ਕਰਵਾਉਣੀ ਕਰਵਾਉਣੀ ਆ, ਫਿਰ ਤਾਂ ਮੈਨੂੰ ਗੇਰੰਟੀਡ ਪੈਸਿਆਂ ਦਾ ਕੁਛ ਨਾ ਕੁਛ ਆਉਣਾ ਹੀ ਚਾਹੀਦਾ ਹੈ, ਜਾਂ ਫਿਰ ਮੈਨੂੰ ਕੈਸ਼ ਵੈਲਿਊ ਕਢਾਉਣ ਦੀ ਕੋਈ ਲੋੜ ਪੈਂਦੀ ਆ, ਮੈਂ ਪੈਸੇ ਵੀ ਚੱਕ ਲਾ ਉਹਦੇ ਵਿੱਚੋਂ, ਜਾਂ ਫਿਰ ਜਿਹੜੀ ਮਰਜ਼ੀ ਉਮਰ ਤੇ ਜਾ ਕੇ ਰੱਬ ਨਾ ਕਰੇ ਡੈਥ ਹੁੰਦੀ ਆ, ਗੇਰੰਟੀਡ ਪਰਿਵਾਰ ਨੂੰ ਮਿਲਣਾ ਹੀ ਮਿਲਣਾ ਕੁਛ ਚਾਹੀਦਾ, ਫਿਰ ਤਾਂ ਸਿੱਧੇ ਹੋਲ ਲਾਈਫ ਇੰਸ਼ੋਰੈਂਸ ਪਰਮਨੈਂਟ ਇੰਸ਼ੋਰੈਂਸ ਦੇ ਵੱਲ। ਇਟ ਆਲ ਡਿਪੈਂਡਸ ਔਨ ਕਿ ਤੁਹਾਡਾ ਇੰਸ਼ੋਰੈਂਸ ਕਰਵਾਉਣ ਦਾ ਗੋਲ ਕੀ ਹੈ, ਨਿਸ਼ਾਨਾ ਕੀ ਆ, ਮਕਸਦ ਕੀ ਹੈ। ਪਰ ਜਨਰਲੀ ਸਪੀਕਿੰਗ 99% ਲੋਕਾਂ ਨੂੰ ਤਾਂ ਟਰਮ ਇੰਸ਼ੋਰੈਂਸ ਦੀ ਹੀ ਲੋੜ ਪੈਣੀ ਹੈ ਫੋਰ ਰਿਸਕ ਕਵਰੇਜ, ਕਿ ਜੇ ਕੁਛ ਹੁੰਦਾ ਫਿਰ ਕੁਛ ਮਿਲੂਗਾ। ਇਹ ਹੈ ਰਿਸਕ ਕਵਰੇਜ, ਅਸਲੀ ਇੰਸ਼ੋਰੈਂਸ ਕਰਵਾਉਣ ਦਾ ਇਹ ਮਕਸਦ ਹੈ। ਗੋਡ ਫੋਰਬਿਡ ਸਮਥਿੰਗ ਹੈਪਨਸ, ਦੈਨ ਵੀ ਗੈਟ ਸਮਥਿੰਗ। ਪਰ ਅਨਫੋਰਚੁਨੇਟਲੀ ਇਸ ਇੰਸ਼ੋਰੈਂਸ ਦੇ ਮਕਸਦ ਨੂੰ ਹੀ ਟਵਿਸਟ ਕੀਤਾ ਗਿਆ ਹੈ ਸਾਡੇ ਦੇਸੀ ਏਜੰਟਾਂ ਵੱਲੋਂ, ਜੋ ਕਿ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਹਨ ਕਿ ਜ਼ਿਆਦਾ ਮਹਿੰਗੀਆਂ ਪਾਲਿਸੀਆਂ ਕਰਵਾਉਣ ਜਿਨ੍ਹਾਂ ਦੀ ਕੋਈ ਵੀ ਖਾਸ ਲੋੜ ਹੀ ਨਹੀਂ ਹੈਗੀ। ਕਿਉਂ? ਕਿਉਂਕਿ ਹੁਣ ਮੰਨ ਲਓ ਚਾਹੇ ਤੁਹਾਡੀ ਉਮਰ 20 ਸਾਲ ਦੀ ਹੈ ਚਾਹੇ 40 ਸਾਲ ਦੀ ਆ, ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਨਹੀਂ ਟਰਮ ਨੂੰ ਰਹਿਣ ਦਿਓ, ਇਹਦੇ ਵਿੱਚ ਕੋਈ ਗਰੰਟੀ ਨਹੀਂ ਕਿ ਤੁਹਾਨੂੰ ਹੋਲ ਲਾਈਫ ਦੀ ਕਵਰੇਜ ਮਿਲਣੀ ਮਿਲਣੀ ਆ, ਹੋਲ ਲਾਈਫ ਦੀ ਇੰਸ਼ੋਰੈਂਸ ਕਰਵਾ ਲਓ, 20 ਸਾਲ ਕਿਸ਼ਤ ਪੇ ਕਰਨੀ ਆ ਤੇ ਹੋਲ ਲਾਈਫ ਦੀ ਕਵਰੇਜ ਚੱਲੀ ਜਾਣੀ ਆ, ਕਿ ਰੱਬ ਨਾ ਕਰੇ ਜਾ ਕੇ ਬੰਦਾ 80 ਤੇ ਜਾ ਕੇ 90 ਤੇ ਜਾ ਕੇ 110 ਤੇ ਪੂਰਾ ਹੁੰਦਾ, ਉਹ ਪੈਸੇ ਮਿਲਣੇ ਮਿਲਣੇ ਆ ਤੁਹਾਡੇ ਪਰਿਵਾਰ ਨੂੰ, ਜਾਂ ਫਿਰ ਤੁਸੀਂ ਕੋਈ ਵੀ ਟਾਈਮ ਤੇ ਇਸ ਪਾਲਿਸੀ ਦੇ ਵਿੱਚੋਂ ਕੈਸ਼ ਵੈਲਿਊ ਵੀ ਕਢਾ ਸਕਦੇ ਹੋ। ਇਹ ਨਹੀਂ ਦੱਸਦੇ ਕਿ ਜੇ ਤੁਸੀਂ ਅੱਜ ਕੋਈ ਸਸਤੀ ਜੀ $100-$200 ਮਹੀਨੇ ਦੀ ਪਾਲਿਸੀ, 1-2 ਲੱਖ ਦੀ ਪਾਲਿਸੀ ਕਰਵਾ ਲੈਂਦੇ ਹੋ, ਕਿ ਅੱਜ ਤੋਂ 30-40 ਸਾਲ ਬਾਅਦ 1-2 ਲੱਖ ਦਾ ਭਰਾਵੋ ਤੁਹਾਡੇ ਫਿਊਨਰਲ ਦੇ ਵੀ ਨਹੀਂ ਖਰਚੇ ਪੇ ਕੀਤੇ ਜਾਣੇ। ਦੇਰ ਇਜ਼ ਨੋ ਫਿਊਚਰ ਵੈਲਿਊ, ਇੰਨੀ ਘੱਟ ਅਮਾਊਂਟ ਦੀ ਕੋਈ 1-2 ਲੱਖ ਦੀ ਪਾਲਿਸੀ ਦੇ ਵਿੱਚ ਕੋਈ ਵੀ ਫਿਊਚਰ ਵੈਲਿਊ ਹੋਣੀ ਹੀ ਨਹੀਂ ਹੈਗੀ। ਹੁਣ ਫਲਿਪ ਸਾਈਡ, ਜੇ ਅੱਜ ਹੀ ਤੁਸੀਂ ਕੋਈ 7-8 ਲੱਖ ਦੀ ਪਾਲਿਸੀ, ਕੋਈ $1 million ਦੀ ਪਾਲਿਸੀ ਕਰਵਾ ਲੈਂਦੇ ਹੋ, ਹਾਂ ਚਲੋ ਮੰਨ ਲੈਂਦੇ ਕਿ ਅੱਜ ਤੋਂ 20-30 ਸਾਲ ਬਾਅਦ ਉਹਦੀ ਫਿਊਚਰ ਵੈਲਿਊ ਤਾਂ ਜ਼ਰੂਰ ਰਹੂਗੀ, ਪਰ 99% ਲੋਕ ਜੋ ਕਿ ਇਸ ਪ੍ਰੋਗਰਾਮ ਨੂੰ ਸੁਣ ਰਹੇ ਹਨ, ਉਸ ਪਲਾਨ ਨੂੰ ਅਫੋਰਡ ਵੀ ਨਹੀਂ ਕਰ ਸਕਦੇ ਹਨ, ਕਿਉਂਕਿ ਉਹਦਾ ਮਹੀਨੇ ਦਾ ਖਰਚਾ ਲਗਭਗ ਕੋਈ $700-$900 ਦਾ ਖਰਚਾ ਹੋਣਾ ਹੈ। ਸੋ ਜੇ ਤੁਸੀਂ ਸਾਰੇ ਹੀ ਕਿਸਮ ਦੇ ਆਪਸ਼ਨ ਦੇਖਣਾ ਚਾਹੁੰਦੇ ਹੋ, ਵੈਦਰ ਦੈਟ ਬੀ ਟਰਮ, ਵੈਦਰ ਦੈਟ ਬੀ ਹੋਲ ਲਾਈਫ, ਤੁਸੀਂ ਸਾਨੂੰ ਕਾਲ ਕਰੋ, ਆਪਦੀ ਅਪੋਇੰਟਮੈਂਟ ਸੈੱਟ ਕਰੋ, ਸਾਨੂੰ ਆ ਕੇ ਮਿਲੋ। ਕੋਈ ਵੀ ਆਬਲੀਗੇਸ਼ਨ ਹੈ ਹੀ ਨਹੀਂ ਕਿ ਤੁਹਾਨੂੰ ਪਾਲਿਸੀ ਲੈਣੀ ਪੈਣੀ ਆ, ਮੈਂ ਤੁਹਾਨੂੰ ਹੁਣੇ ਪਹਿਲਾਂ ਦੱਸ ਦਿੰਦਾ, ਆ ਕੇ ਮਿਲ ਵੀ ਲੈਂਦੇ ਹੋ, ਸਾਡਾ ਕੋਈ ਵੀ ਆਫਰ ਤੁਹਾਨੂੰ ਵਧੀਆ ਲੱਗਦਾ ਵੀ ਨਹੀਂ ਹੈਗਾ, ਅਸੀਂ ਤੁਹਾਨੂੰ ਕਦੇ ਦੁਬਾਰਾ ਕਾਲ ਵੀ ਨਹੀਂ ਕਰਨਾ, ਅਸੀਂ ਕਦੇ ਵੀ ਨਹੀਂ ਤੁਹਾਨੂੰ ਕਾਲ ਬੈਕ ਕਰਕੇ ਤੰਗ ਕਰਾਂਗੇ। ਕਾਲ, ਟੈਕਸਟ ਔਰ ਵਟਸਐਪ ਟਾਪ ਫਾਈਨੈਂਸ਼ੀਅਲ ਸਿਮਰਾਜ ਸਿੱਧੂ 416-457-3381 416-457-3381 416-457-3381 416-457-3381 ਥੈਂਕ ਯੂ ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ। ਅੱਛਾ ਮਰਬੀ, ਤੁਹਾਨੂੰ ਕੀ ਲੱਗਦਾ, ਥੋੜ੍ਹਾ ਜਿਹਾ ਕੰਮ ਡਾਊਨ ਹੋਏ ਹੋਏ ਨੇ, ਸਲੋ ਹੋਏ ਨੇ, ਕੀ ਲੱਗਦਾ ਤੁਹਾਨੂੰ?
1: ਜੇ ਆਪਾਂ ਉਦਾਂ ਦੇਖੀਏ ਤਾਂ ਫਿਰ ਜਿਵੇਂ ਸਾਰੇ ਕਹਿੰਦੇ ਨੇ ਬਿਜ਼ਨੈਸਸ ਡਾਊਨ ਨੇ, ਹਨਾ, ਬਟ ਜੇ ਆਪਾਂ ਉਦਾਂ ਕਿਸੇ ਸ਼ੋਪਿੰਗ ਸੈਂਟਰ ਚਲੇ ਜਾਈਏ ਫਿਰ ਤਾਂ ਲੱਗਦਾ।
0: ਅੱਛਾ, ਫਿਰ ਸੋਪਸ਼ਨ, ਮੈਂ ਵੀ ਉਹੀ ਗੱਲ ਕਰਨ ਲੱਗਿਆ ਸੀਗਾ। ਮੈਂ ਅੱਜ ਗੱਲ ਕਰ ਰਿਹਾ ਉਹਨਾਂ ਲੋਕਾਂ ਦੀ ਜਿਹੜੇ ਕਹਿੰਦੇ ਕੈਨੇਡਾ 'ਚ ਰਿਹਾ ਹੀ ਕੁਛ ਨਹੀਂ, ਹੁਣ ਤਾਂ ਕੌਣ ਹੈ ਜੀ, ਕੈਨੇਡਾ ਅੱਜ ਕਹਿੰਦੇ ਬੜੇ ਬੁਰੇ ਹਾਲ ਨੇ, ਅਤੇ ਮੈਨੂੰ ਇਹ ਨਹੀਂ ਸਮਝ ਲੱਗਦੀ, ਇਹ ਉਹੀ ਲੋਕ ਨੇ ਜਿਹੜੇ ਲੋਕ ਜਿਹੜੇ ਪੁਰਾਣੇ ਰਹਿੰਦੇ ਨੇ ਜਾਂ ਕੋਈ ਹੋਰ ਕਹਿ ਲਓ, ਹਾਂਜੀ ਉਹ ਤਾਂ ਹੁਣ ਤੁਹਾਨੂੰ ਪਤਾ ਕਿ ਆਪਣਾ ਘੱਟ ਹੀ ਕਿੰਤੂ ਪ੍ਰੰਤੂ ਕਰਦੇ ਆ, ਲੇਕਿਨ ਇਹ ਉਹ ਲੋਕ ਨੇ ਜਿਹੜੇ ਸਭ ਤੋਂ ਵੱਧ ਖਰਚ ਕਰਦੇ ਆ। ਹੁਣ ਮੈਨੂੰ ਇਹ ਐਵਰੇਜ ਦੱਸੋ, ਇਹ ਲੋਕ ਕਹਿੰਦੇ ਨੇ ਕਿ ਕੈਨੇਡਾ ਜੀ ਨਹੀਂ ਕੁਛ ਨਹੀਂ ਜੀ, ਹੁਣ ਤਾਂ ਇੱਥੇ ਕੁਛ ਨਹੀਂ, ਆਹ ਹੋ ਗਿਆ, ਰੋਂਦੇ ਰਹਿੰਦੇ ਹਮੇਸ਼ਾ। ਪਰ ਜਦੋਂ ਕਿਸੇ ਦੀ ਵੱਡੇ ਸਿੰਗਰ ਦੀ ਕਾਨਸਰਟ ਹੁੰਦੀ ਆ, ਹੁਣ ਦਲਜੀਤ ਦੀ ਕਾਨਸਰਟ ਪਿੱਛੇ ਹੋ ਗਈ ਆ,
1: ਹਾਂਜੀ,
0: ਸਭ ਤੋਂ ਉੱਪਰਲੀਆਂ ਟਿਕਟਾਂ ਜਿਹੜੀਆਂ ਫ੍ਰੀ 'ਚ ਦਿੱਤੀ ਉਹਨਾਂ ਦੇ ਮਿਡੀ ਬਣ ਦਿੱਤੀ, ਹੁਣ ਖੁਰ ਕੇ ਦਿੱਤੀ,
1: ਹਾਂਜੀ ਹਾਂਜੀ
0: ਹਾਂਜੀ, ਕਿੰਨੇ ਕਿਸੇ ਟਿਕਟ ਹੋ ਗਏ
1: ਜਿਹੜੀਆਂ ਸਭ ਤੋਂ ਐਂਡ ਵਾਲੀਆਂ ਨੇ,
0: ਉਹ ਉੱਪਰ ਟੀਸੀ ਤੇ ਦਿਸਦਾ ਕੋਈ ਨਹੀਂ, ਦੂਰਬੀਨ ਲਾ ਕੇ ਦੇਖਣਾ ਪੈਂਦਾ,
1: ਹਾਂਜੀ, ਉਹ ਵੀ 400-500 ਹਾਂਜੀ।
0: ਜਿਹੜੀਆਂ ਫਰੰਟ ਰੋ ਵਾਲੀਆਂ ਉਹ ਕਿੰਨੇ ਦੀ ਹੋਣਗੀਆਂ?
1: ਉਹ ਤਾਂ ਸੀਗੀਆਂ ਮਤਲਬ 3000 ਜਾਂ ਉਸ ਤੋਂ ਵੱਧ ਵੀ ਸੀਗੀਆਂ, 5000 ਤੱਕ ਵੀ ਗਈਆਂ ਟਿਕਟਸ। ਉਹ ਤਾਂ
0: ਫਿਰ
1: ਉਹ ਡਿਪੈਂਡ ਕਰਦਾ ਵੀ ਸ਼ਹਿਰ ਕਿਹੜਾ ਆ ਨਾ, ਕਿਹੜੇ ਸਿਟੀ ਦੇ ਵਿੱਚ ਕਾਨਸਰਟ ਹੋ ਰਿਹਾ ਹੈ ਨਾ, ਸਿਟੀ ਟੂ ਸਿਟੀ ਡਿਪੈਂਡ ਕਰਦਾ ਸੀ।
0: ਕੈਪੈਸਿਟੀ ਹੈਗੀ ਆ ਡਾਊਨਟਾਊਨ ਜਿਹੜੇ ਉਹ ਸ਼ੋਅ ਕੀਤਾ ਦਲਜੀਤ ਨੇ, 50-55 ਤੋਂ ਉੱਪਰ
1: ਹੁੰਦੇ ਹਨਾ, ਹਾਂਜੀ ਹਾਂਜੀ,
0: ਪਹਿਲਾਂ ਕਰਨ ਔਜਲਾ ਕਰਕੇ ਗਏ ਨੇ, ਸ਼ੋਅ ਵੀ ਫੁੱਲ ਗਿਆ
1: ਬਿਲਕੁਲ, ਹਾਂਜੀ
0: ਰਾਈਟ। ਤੋ ਹੁਣ ਇਹੀ ਲੋਕ ਦੇਖਣ ਜਾਂਦੇ ਆ, ਜੇ ਇੰਡੀਆ ਚ ਹੁੰਦੇ ਕੀ ਪੰਜਾਬ ਦੇ ਵਿੱਚ ਇਹ ਅਫੋਰਡ ਕਰ ਸਕਦੇ ਦਿਲਜੀਤ ਨੂੰ ਦੇਖਣਾ? ਲੋਕ ਜਿਹੜੇ ਗੱਲਾਂ ਕਰਦੇ ਆ, ਕੁਛ ਨੀ ਕਨੇਡਾ ਜੋ, ਕੁਛ ਨੀ ਰਿਹਾ ਜੀ, ਆਹ ਹੋ ਗਿਆ, ਇਹ ਸਿਰਫ ਗੱਲਾਂ ਕਰਨ ਜੋਗੀ ਆ। ਤੁਹਾਨੂੰ ਕਦੇ ਨਾ ਅਪਰਚੁਨਿਟੀ ਮਿਲਣੀ ਸੀ, ਨਾ ਦਿਲਜੀਤ ਦਿਸਣਾ ਸੀ, ਨਾ ਕੋਈ ਕਰਨ, ਕੋਈ ਹੋਰ ਸਿੰਗਰ ਵੀ ਨਹੀਂ ਸੀ ਦਿਸਣਾ ਪੰਜਾਬ 'ਚ ਰਹਿ ਕੇ ਪੈਸੇ, ਕਿਉਂਕਿ ਜੇ ਪੰਜਾਬ ਦੇ ਵਿੱਚ ਜੇ ਆਪਾਂ ਕਰ ਲਈਏ 2 ਲੱਖ ਤੋਂ ਘੱਟ ਤਾਂ ਕੋਈ ਟਿਕਟ ਮੋੜੇ ਆਉਣੀ, 3 ਲੱਖ ਤੋਂ ਆਉਣੀ ਨਹੀਂ।
1: ਹਾਂ, ਪਰ ਇੰਡੀਆ ਦੇ ਵਿੱਚ ਆਈ ਥਿੰਕ ਪ੍ਰਾਈਸ ਥੋੜ੍ਹੀ ਜਿਹੀ ਘੱਟ ਹੋਊਗੀ, ਕਿਉਂਕਿ ਸ਼ਹਿਰ ਤੋਂ ਸ਼ਹਿਰ ਡਿਪੈਂਡ ਕਰਦਾ ਨਾ, ਬਟ ਫਿਰ ਵੀ ਉੱਥੋਂ ਦੇ ਅਕੋਰਡਿੰਗਲੀ ਮਹਿੰਗੀ ਹੋਊਗੀ,
0: ਇੰਨੀ ਉੱਥੇ ਇਨਕਮ ਨਹੀਂ ਨਾ ਹੈਗੀ ਲੋਕਾਂ ਦੀ,
1: ਉੱਥੋਂ ਦੇ ਅਕੋਰਡਿੰਗਲੀ ਉੱਧਰ ਦੀ ਵੀ ਮਹਿੰਗੀ ਹੋਊਗੀ।
0: ਪਰ ਹੁਣ ਦੇਖੋ ਨਾ, ਇਹ ਹੋ ਗਏ ਆਪਣੇ ਜਿਹੜਾ ਮਿਊਜ਼ਿਕ ਇੰਡਸਟਰੀ ਹੋ ਗਈ,
1: ਹਾਂਜੀ,
0: ਆਹ ਦੂਜੀਆਂ ਬੀਬੀਆਂ ਕਿਤੇ ਜਾ ਕੇ ਤਾੜੀਆਂ ਮਾਰ ਲੈਂਦੀਆਂ, ਫਾਰਮ ਭੱਜ ਜਾਂਦੀਆਂ ਕਿਤੇ, ਹੈ ਨਾ, ਕਦੇ ਕਦੇ ਕਦੇ ਜਾ ਵੜਦੀਆਂ, ਕਦੇ ਕਦੇ ਵੜਦੀਆਂ, ਹੁਣ ਰੁਕਦੀਆਂ ਨਹੀਂ ਸਾਰੇ ਸ਼ਹਿਰ 'ਚ, ਕੋਈ ਕਹਿੰਦੇ ਮੈਂ ਨੈਗਰਾ ਫਲ ਤੁਰੀ ਫਿਰਦੀਆਂ, ਕੋਈ ਕਹਿੰਦੇ ਮੈਂ ਝੱਗਾ ਪਾੜਵਾ, ਮੇਰਾ ਕਹਿੰਦਾ ਝੱਗਾ ਪਾੜਤਾ, ਐਂ ਹੁਣ ਕੋਈ ਪਾੜ ਤੋਂ ਝੱਗਾ ਹੋਟਾ ਕਹੇ ਐਵੇਂ, ਹੈ ਨਾ, ਸੁਣ ਕੇ ਇੱਕ ਦੂਜਾ ਪਾੜ ਨੂੰ ਇੱਕ ਤੋਂ ਲੜੀ ਜਾਂਦੀਆਂ ਇੱਕ ਦੂਜੇ
1: ਨਾਲ
0: ਬੀਬੀਆਂ, ਪਤਾ ਨਹੀਂ ਹਰ ਰੋਜ਼ ਕੋਈ ਹੋ ਰਿਹਾ
1: ਇਵੈਂਟ ਜਿਹੜੇ ਹੁੰਦੇ ਆ,
0: ਇਵੈਂਟ ਜੀ ਪਤਾ ਨਹੀਂ ਕੀ ਕਹਿੰਦੇ, ਇਵੈਂਟ ਕਹਿੰਦੇ ਉਹਨੂੰ, ਕੀ ਕਹਿੰਦੇ ਪੰਜਾਬੀ ਇੰਗਲਿਸ਼ ਵੀ ਪੂਰਾ ਨਹੀਂ ਵਧੀਆ ਲੱਗਦਾ ਨਾ, ਕੋਈ ਕਹਿੰਦੇ ਮੈਂ ਪਾਣੀ 'ਚ ਜਾ ਕੇ ਕਰਾਵਾਂਗੀ, ਕੋਈ ਕਹਿੰਦੀ ਮੈਂ ਨੈਗਰਾ ਫਲ ਕਰਾਵਾਂਗੀ, ਕੋਈ ਕਹਿੰਦੇ ਸੇਂਟ ਕੈਥਰਨ ਕਰਾਵਾਂਗੀ, ਇਹਦਾ ਮਤਲਬ ਲੋਕਾਂ ਕੋਲ ਪੈਸੇ ਹੈਗੇ ਆ ਜਿਹੜੀਆਂ ਜਾਂਦੀਆਂ ਉੱਥੇ ਮੱਛਰ ਮੱਛਰ ਕੇ ਕਿੱਦਾਂ ਪਾਉਂਦੀਆਂ, ਫਿਰ ਪੈਸੇ ਤਾਂ ਹੈਗੇ ਆ ਨਾ, ਟਿਕਟਾਂ ਲਾ ਕੇ ਜਾਂਦੀਆਂ, ਪਰ ਕਾਹਦੇ ਵਾਸਤੇ ਰੌਲਾ ਪਾਉਣੇ?
1: ਬਟ ਇਹ ਵਾਲੇ ਜਿਹੜੇ ਜਿਹੜੇ ਲੋਕਲ ਇਵੈਂਟਸ ਕਰਾਉਂਦੇ ਉਹਨਾਂ ਦੇ ਤਾਂ ਟਿਕਟ ਬਹੁਤ ਘੱਟ ਹੀ ਹੁੰਦੀ ਆ।
0: ਨਹੀਂ ਪਰ ਤੀਨ ਫਿਰ ਵੀ ਉਹ ਬਚਤ ਕਰੀਏ ਤਾਂ ਕਿੰਨੇ ਬਣ ਜਾਂਦੀ ਆ, ਜੇ 10 ਥਾਵਾਂ ਤੇ ਜਾਓਗੇ 30 ਡਾਲਰ ਕਿੰਨੇ ਹੋ ਗਏ ਉਹ,
1: ਹਾਂਜੀ
0: 40 ਡਾਲਰ ਕਿੰਨੇ ਹੋ ਗਏ,
1: ਹਾਂਜੀ ਹਾਂਜੀ।
0: ਤੂੰ ਕਹਿਣ ਦਾ ਭਾਵ ਆ ਕਿ ਗੱਲਾਂ ਕਰਨ ਜੋਗੇ ਆ, ਪਰ ਨਹੀਂ, ਮੈਂ ਸਮਝਦਾ ਇੰਟਰਟੇਨਮੈਂਟ ਦੇ ਜਿੱਥੇ ਲੋਕਾਂ ਨੇ ਕਰਨੀ ਆ ਕਰਨੀ ਆ, ਖਾਣਾ ਹੋ ਗਿਆ ਤੇ ਜਾਂ ਕਹਿ ਲਓ ਵੀ ਇੰਟਰਟੇਨਮੈਂਟ ਆ, ਉਹ ਨਹੀਂ ਲੋਕੀ ਰੋਕ ਸਕਦੇ, ਉਹ ਤਾਂ ਕਰਨੇ ਕਰਨੇ ਕਿੰਤ ਪ੍ਰੰਤ ਕਰਨ ਦੀ ਲੋੜ ਨਹੀਂ।
1: ਬਿਲਕੁਲ ਬਿਲਕੁਲ, ਹਾਂਜੀ,
0: ਹਾਂ ਠੀਕ ਆ ਕਿ ਥੋੜ੍ਹਾ ਬਹੁਤਾ ਸਲੋ ਡਾਊਨ ਹੋਊਗਾ ਅਤੇ, ਪਰ ਇਹ ਨਹੀਂ ਕਿ ਆਲ ਓਵਰ ਹੀ ਇਕਦਮ ਤੁਸੀਂ ਕੈਨੇਡਾ ਨੂੰ ਨਿੰਦਣ ਲੱਗ ਜਾਓ। ਮੇਰਾ ਪੁਆਇੰਟ ਆਫ ਵਿਊ ਇਹ ਆ ਕਿ ਤੁਸੀਂ ਆਪਣੇ ਆਪ ਨੂੰ ਨਿੰਦੋ ਕਿ ਜੋਬ ਨਹੀਂ ਮਿਲਦੀ ਜਾਂ ਨਹੀਂ ਜਾ ਹੁੰਦਾ, ਕਿਤੇ ਪਹੁੰਚ ਨਹੀਂ ਹੈਗੀ, ਘਰੋਂ ਨਿਕਲ ਨਹੀਂ ਹੁੰਦਾ, ਪਰ ਕੈਨੇਡਾ ਨੂੰ ਨਾ ਯਾਰ ਮਾੜਾ ਕਹੋ, ਕੈਨੇਡਾ ਦਾ ਬਹੁਤ ਲੋਕਾਂ ਨੂੰ ਤਾਰਿਆ। ਖਰਚ ਕਿਉਂ ਕਰਨਾ,
1: ਸਿਰਫ ਲੇਡੀਜ਼ ਜਾਂਦੀਆਂ ਨੇ, ਜੈਂਟਸ ਵੀ ਬਹੁਤ ਫਿਰਦੇ ਹੁੰਦੇ ਨੇ, ਮਤਲਬ ਆਲ ਓਵਰ ਦੇਖੋ ਵੀ ਮੈਜੋਰਿਟੀ ਆਫ ਪੋਪੂਲੇਸ਼ਨ ਤੁਸੀਂ ਕਹਿ ਸਕਦੇ, ਖਾਸ
0: ਕਰ ਜਿਵੇਂ ਆਊਟਲੈਟ ਕਹਿ ਲਓ ਜਿਹੜੀ ਆਪਣੀ ਅਮਿਲਟਨ ਵਾਲੇ ਹੋ ਗਏ, ਨੈਗਰਾ ਵਾਲੇ ਹੋ ਗਏ, ਉੱਥੇ ਸਾਰੇ ਜਾਂਦੇ, ਮਿਕਸ ਹੀ ਜਾਂਦੇ ਸਾਰੇ,
1: ਹਾਂਜੀ, ਮਤਲਬ ਤੁਸੀਂ ਕਿਸੇ ਵੀ ਸ਼ੋਪਿੰਗ ਸੈਂਟਰ ਦੇ ਲਓ, ਮੇਰੇ ਖਿਆਲ 'ਚ ਰਸ਼ ਹੁੰਦਾ ਹੀ ਆ,
0: ਮੈਂ ਉਹੀ ਦੇਖਦਾ ਹੁੰਦਾ ਵੀ ਵੀਕਐਂਡ 'ਤੇ ਤੁਸੀਂ ਸਾਹ ਨਹੀਂ ਮਿਲਦਾ ਉੱਥੇ ਜਾਣ ਕੇ, ਜੇ ਜਾਣਾ ਆਊਟਲੈਟ 'ਤੇ ਜਾਂ ਸਕੇਅਰ ਬੋਨ ਚਲੇ ਜਾਓ, ਅਤੇ ਫਿਰ ਆਪਾਂ ਕਿਵੇਂ ਜਾਂ ਕਹਿ ਲਓ ਵੀ ਅੱਜ ਕੱਲ੍ਹ ਪਲਾਸਟਿਕ ਮਨੀ ਵਰਤਦੇ ਸਾਰੇ, ਉਹ ਠੀਕ ਆ, ਉਹ ਤਾਂ ਮਨੀ ਤਾਂ ਮਨੀ ਆ,
1: ਬਟ ਸਟਿਲ ਜੇ ਤੁਸੀਂ ਆਪਣੇ ਕ੍ਰੈਡਿਟ ਕਾਰਡ ਯੂਜ਼ ਵੀ ਕਰ ਰਹੇ ਹੋ, ਐਟ ਦੈਂਟ ਤੁਹਾਨੂੰ ਪੇ ਤਾਂ ਕਰਨਾ ਹੀ ਪੈਂਦਾ ਨਾ, ਉਹ ਹੈ ਨਾ, ਇਟਸ ਨੈਵਰ ਕਿ ਤੁਸੀਂ ਉਹਨੂੰ ਪੇ ਨਹੀਂ ਕਰੋਗੇ ਅਤੇ ਤੁਸੀਂ ਐਵੇਂ ਡੈਟਸ ਦੇ ਵਿੱਚ ਜਾਈ ਜਾਓ, ਇੱਦਾਂ ਤਾਂ ਨਹੀਂ ਹੁੰਦਾ।
0: ਦੋਸਤੋ ਮੈਂ ਕਹਾਂਗਾ ਕੈਨੇਡਾ ਜਿੰਦਾਬਾਦ, ਬੜਾ ਸੋਹਣਾ ਮੁਲਕ ਤੁਸੀਂ ਆਏ ਹੋਏ ਹੋ, ਚੰਗੀ ਤਰ੍ਹਾਂ ਰਹੋ ਤੇ ਨਜ਼ਾਰਾ ਲਓ, ਕੰਮ ਕੰਮ ਲੱਭ ਜਾਂਦੇ ਆ, ਲੱਭਣਾ ਲੱਭ ਜਾਂਦੇ ਆ, ਤੇ ਘਰੇ ਕੰਮ ਕਰਦੇ ਰਿਹਾ ਕਰੋ, ਜਿੰਦਾਬਾਦ ਰਿਹਾ ਕਰੋ।
1: ਤੇ ਆਪਾਂ ਮੇਨ ਟਾਈਮ 'ਚ ਗੱਲਾਂ ਬਾਤਾਂ ਸਾਡੀ ਚੱਲ ਰਹੀਆਂ, ਮੇਨ ਟਾਈਮ 'ਚ ਆਪਾਂ ਗੱਲਬਾਤ ਕਰੀਏ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਨੇ। ਤੇ ਜਿਹੜੇ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਦੀ ਫੰਡਿੰਗ ਤੁਹਾਨੂੰ ਮਿਲਦੀ ਹੈ, ਲੋਨਸ ਮਿਲਦੇ ਨੇ, ਉਹ ਕਿੰਨਾ ਕੁ ਟਾਈਮ ਤੱਕ ਹੋਰ ਮਿਲਣੇ ਆ, ਉਸ ਤੋਂ ਬਾਅਦ ਫੰਡਿੰਗ ਮਿਲੂਗੀ ਜਾਂ ਨਹੀਂ ਮਿਲੂਗੀ, ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਦੇਣਗੇ ਸਾਰਾਂਸ਼। ਸਵਾਗਤ, ਸਤਿ ਸ਼੍ਰੀ ਅਕਾਲ ਜੀ।
4: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਸਿਰਫ 35 ਡੇਜ਼ ਰਹਿ ਗਏ ਹੈ, ਐਂਡ ਲਾਈਕ ਦੈਨ ਨੈਕਸਟ ਅਕੈਡਮੀ ਕੇ ਸਟਾਰਟ ਹੋ ਰਹਾ ਹੈ 1 ਅਗਸਤ ਕੇ ਬਾਅਦ, ਤੋ ਉਸਕੇ ਅੰਦਰ ਗਵਰਨਮੈਂਟ ਗ੍ਰਾਂਟਸ ਮੇ ਕਟਸ ਕਰ ਰਹੀ ਹੈ, ਮੈਸਿਵ ਕਟਸ ਕਰ ਰਹੀ ਹੈ, ਇਸ ਲਈ ਆਪ ਆਦਮੀ ਅਗਰ ਅਭੀ ਤੱਕ ਵੀ ਇਨਰੋਲ ਨਹੀਂ ਕਰਾ ਹੈ, ਆਪ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ, ਅਕਾਊਂਟਿੰਗ ਸਿੱਖੇ, ਬਿਜ਼ਨਸ ਮੈਨੇਜਮੈਂਟ ਸਿੱਖੇ, ਫੁੱਲੀ ਆਨਲਾਈਨ ਕੋਰਸਿਸ ਹੈ, ਈਜ਼ੀ ਕੋਰਸਿਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਗਵਰਨਮੈਂਟ ਫੀਸ ਪੇ ਕਰਤੀ ਹੈ। ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਸਿਰਫ ਦੋ, ਐਂਡ ਮੋਸਟ ਇੰਪੋਰਟੈਂਟ ਥਿੰਗ ਆਪਕੀ ਇਨਕਮ ਅਗਰ 2024 ਕੇ ਨੋਟਿਸ ਆਫ ਅਸੈਸਮੈਂਟ ਪੇ less than $70,000 hai to government fees pay karti hai, on other hand aapko rehne khane ke liye padte padte aap like apne family needs ko pura kar paye funding deti hai seedha aapke account mein aati hai, funding ki range hai 30 to $100,000। isme se aaj ki date mein agar family of maan ke chale 4 hai up to $80,000 ki funding milti hai $80,000 ki, aur isme se $40,000 to grant hai jo wapis hi nahi karna aapne, so rest $40,000 hai date saal baad lautana start karna hai, jo optional loan hai 40,000 ka, aur aapne like iska vyaj dar sirf 5% pure saal ka hai, so agar start bhi date saal baad karna hai aapne kiste iski, so very no credit check, no catch, no age limit, agar aap pension pe aap abhi eligible hai, agar aapki 75 hai, 30 hai, 40 hai, koi discrimination nahi hai, government ki policy age pe discriminate nahi karti, 2-3 ghante aapne dene hai, easy to pass courses hai, funding direct aapke account mein aati hai, mere account mein nahi aati, aur like 1 august ke baad yahi family of 4 ko 80,000 ka 80,000 loan hi aayega sirf,
0: ji ji,
4: aaj ki date mein enroll karenge to grant aadha paisa grant aa raha hai jo ki apne wapis nahi karna, is opportunity ko miss na kare, abhi bhi call kare hamare office hai, koi कैच नहीं, जैसे गवर्नमेंट डेंटल केयर में यूक्रेन को बिलियन डॉलर लगाती है, वैसे गवर्नमेंट एजुकेशन में स्पेंड करती है, कोई कैच नहीं है, आप 5 बंदों को फोन करें, 3 ने एडमिशन ऑलरेडी ले लिया होगा, 2 ने हमारे थ्रू ही लिया होगा, ऑफिस आए कॉल करें, हमारी फ्लैट फीस है काम होने के बाद, शुरू में नहीं 30 to 90 डेज में आपके अकाउंट में फंडिंग आती है, तब आपने अपनी ही ईमानदारी से हमारी 199 या 499 वन टाइम फीस देनी है, नो कैच, नो कमीशन, नो परसेंटेज, डॉक्यूमेंट्स भी, नोटिस असेसमेंट, मैरिट सर्टिफिकेट, बर्थ सर्टिफिकेट लगता है, और जितनी कम इनकम होता ज्यादा फायदा, तो फिर डॉक्यूमेंट्स इसमें ना कोई सेटिंग है, ना कोई कमीशन है, ना कोई कैच है, ना कोई हेरा फेरी है, कॉल करें 437-264-31-75 437-264-31-75 नंबर अगेन 437-264-31-75 ऑफिस साढ़ा 218 एक्सपोर्ट बुलेवर्ड पे है हर ट्रेड डेरी पे, नंबर नोट करें, हुने कॉल करें, हुने कॉल करें, नंबर 437-264-31-75
1: जी, बहुत बहुत शुक्रिया।
0: ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਇਹਨਾਂ ਦਾ, 437-264-31-75 ਕੋਈ ਹੈ ਸਭ ਮੁਲਕ ਜਿਹੜਾ ਤੁਹਾਨੂੰ ਕੋਈ ਲੋਨ ਤਾਂ ਬਥੇਰੇ ਦਿੰਦੇ ਹੋਣੇ ਪੜ੍ਹਾਈ ਵਾਸਤੇ, ਕਾਫੀ ਲੋਕ ਮੁਲਕ ਦਿੰਦੇ ਹੋਣਗੇ, ਪਰ ਜਿਹੜੀ ਗ੍ਰਾਂਟ ਆ ਉਹ ਕੈਨੇਡੀਅਨ ਗਵਰਨਮੈਂਟ ਹੀ ਦੇ ਸਕਦੀ ਆ, ਇਹ ਹਾਲੇ ਚੱਲਣੀ ਆ ਅਗਸਤ ਤੱਕ, ਉਸ ਤੋਂ ਬਾਅਦ ਵੈਸੇ ਲੋਨ ਤਾਂ ਤੁਹਾਨੂੰ ਪੜ੍ਹਾਈ ਵਾਸਤੇ ਮਿਲੂਗਾ ਅੱਗੇ, ਪਰ ਗ੍ਰਾਂਟ ਜਿਹੜੀ ਮੋੜਨੀ ਨਹੀਂ ਹੁੰਦੀ ਉਹ ਬੰਦ ਕਰ ਰਹੇ ਆ
1: ਜੀ,
0: ਤੇ ਉਹਦੇ ਲਈ ਨੰਬਰ ਆ 437-264-31-75
1: ਪਰ ਇਹਦੇ ਲਈ ਵੀ ਕਾਫੀ ਮਹੀਨੇ ਹੋ ਗਏ ਇਹ ਜਿਹੜਾ ਪ੍ਰੋਗਰਾਮ ਚੱਲਦੇ ਨੂੰ। ਹਾਂਜੀ,
0: ਕੱਲਾ ਹੀ ਫੀਲ ਨਹੀਂ ਜੇ ਮਨਪ੍ਰੀਤ, ਬਹੁਤ ਸਾਰੀਆਂ ਸਿੰਗਲ ਪੇਰੈਂਟਸ ਜਿਹੜੇ ਹੈਗੇ ਨੇ,
1: ਹਾਂਜੀ,
0: ਉਹ ਵੈਲਫੇਅਰ ਵੀ ਲੈਂਦੇ ਨੇ, ਉਹ ਗਵਰਨਮੈਂਟ ਇਹ ਕਰਦੀ ਹੈ ਦੇਖਭਾਲ ਆਪਣੀ,
1: ਬਿਲਕੁਲ ਬਿਲਕੁਲ,
0: ਤੁਸੀਂ ਇਹ ਨਹੀਂ ਕਰਦੇ ਕੈਨੇਡਾ ਕਿਤੇ ਨਹੀਂ ਬਣਨਾ, ਇੰਡੀਆ ਉਹਦੇ ਕੋਈ ਕੋਈ ਕਰਦਾ, ਕੋਈ ਸਿੰਗਲ ਪੇਰੈਂਟਸ ਨੂੰ ਲੋਕਾਂ ਨੂੰ ਕਰਦਾ, ਕੋਈ ਤੁਹਾਡੀ ਨੋ ਵੇ,
1: ਹਾਂਜੀ,
0: ਇਹੀ ਕੈਨੇਡਾ ਹੀ ਆ ਜਿਹੜੀ ਕੰਟਰੀ ਤੁਹਾਨੂੰ ਸਭ ਕੁਝ ਦੇ ਜਾਂਦੀ ਆ, ਤੋ ਐਵੇਂ ਨਾ ਛੁੜਾਂ ਜੀਆਂ ਮਾਰਿਆ ਕਰੋ, ਲੱਤਾਂ ਮਾਰਿਆ ਕਰੋ, ਚੰਗਾ ਕਿਆ ਕਰੋ, ਮੈਂ ਤਾਂ ਇਹ ਕਹੂੰਗਾ, ਹੋਰ ਮੈਨੂੰ ਕੁਛ ਨਾ ਕੋਈ ਕੁਛ ਉਗਵਾਣੇ ਹੈਗਾ ਨਾ, ਕੈਨੇਡਾ ਨੂੰ ਕਿਆ ਕਰੋ, ਓਕੇ ਵੀ ਲਵ ਕੈਨੇਡਾ,
1: ਨਹੀਂ ਬਿਲਕੁਲ, ਹੁਣ ਜਦੋਂ ਇੰਨੀ ਬੰਦਾ ਹੁਣ ਕੋਈ ਲਾਈਫ ਇਨਵੈਸਟਮੈਂਟ ਆਪਣੀ ਕਰਕੇ ਆ ਰਿਹਾ ਤਾਂ ਫਿਰ ਉਹ ਚੰਗਾ ਸੋਚ ਕੇ ਆ ਰਿਹਾ ਇੱਥੇ, ਹੈ ਨਾ,
0: ਬਿਲਕੁਲ, ਪਰ ਫਿਰ ਮਾੜਾ ਇੱਥੇ ਰਹਿ ਕੇ ਮਾੜਾ ਬਣਾ ਕਰੋ,
1: ਬਿਲਕੁਲ,
0: ਬੜਾ ਜੇ ਤੁਹਾਨੂੰ ਲੱਗਦਾ ਵਾ ਭੱਜੋ, ਤੁਹਾਨੂੰ ਕੋਈ ਆਪਸ਼ਨ ਹੈਗੀ ਆ, ਤੇਰੇ ਉਹ ਇੰਡੀਆ ਕਿਹੜਾ ਕੇਸ ਨੂੰ ਰੋਕਦਾ, ਇੱਥੇ ਪੜ੍ਹ ਕੇ ਤੁਹਾਨੂੰ ਇਨਵੀਟੇਸ਼ਨ ਦਿੱਤਾ ਇਹਨਾਂ ਨੇ ਵੀ ਵਿਆਹ ਉਸਦਾ ਪੱਤਰ ਦਿੱਤਾ ਹੋ ਜ਼ਰੂਰ, ਹਾਂ ਰੁੱਸੇ ਜਿਹੇ ਜਿਵੇਂ ਹੁੰਦੇ ਨੀ ਆਏ ਹੁੰਦੇ ਆਪਣੇ ਪਿਆਹ ਸ਼ਾਦੀਆਂ ਚ ਰਿਸ਼ਤੇਦਾਰ ਜੇ ਉਵੇਂ ਮੁੜ ਜਾਓ ਹੌਲੀ ਕਿਤੇ ਅਸੀਂ ਕਿਹੜਾ ਸਾਨੂੰ ਰੋਕਦੇ ਹਾਂ ਰਹਿਤੇ ਦੇ ਸਾਹਮਣੇ
1: ਚਲੋ ਐਨੀਵੇਜ਼ ਮੈਂ ਚਾਰ ਦਿਨ ਪਰਾਂਠਾ ਦੀ ਜਾਣਕਾਰੀ ਤੁਹਾਨੂੰ ਦੇ ਦਿਆਂ ਜਿਹੜੀ ਵੀ ਇਨ ਬਿਟਵੀਨ ਰਹਿ ਗਈ ਸੀ ਜੇ ਤੁਸੀਂ ਮੰਡੇ ਟਿਊਜ਼ਡੇ ਜਾਂ ਥਰਸਡੇ ਨੂੰ ਇਹਨਾਂ ਦੇ ਕੋਲ ਡਾਈਨ ਇਨ ਕਰਦੇ ਹੋ ਤਾਂ ਤੁਸੀਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਇੱਥੇ ਖਾਣਾ ਪੀਣਾ ਖਾਂਦੇ ਹੋ ਤੁਹਾਨੂੰ ਇੱਕ ਬਰਗਰ ਜਾਂ ਫਿਰ ਇੱਕ ਚਾਟ ਪਾਪੜੀ ਬਿਲਕੁਲ ਫ੍ਰੀ ਦੇ ਵਿੱਚ ਦੇਣਗੇ ਇਹ ਮੰਡੇ ਟਿਊਜ਼ਡੇ ਐਂਡ ਥਰਸਡੇ ਦੇ ਲਈ ਇਹ ਡੀਲ ਲਗਾਈ ਹੈ ਤੇ ਜਦੋਂ ਵੀ ਤੁਸੀਂ ਜਾਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਕਿਉਂਕਿ ਰੈਫਰੈਂਸ ਦੇ ਨਾਲ ਹੀ ਤੁਹਾਨੂੰ ਇਹ ਵਾਲੀਆਂ ਡੀਲਸ ਮਿਲਣੀਆਂ ਨੇ ਤੇ ਇਸ ਤੋਂ ਇਲਾਵਾ ਜੇ ਤੁਸੀਂ ਡਾਈਨ ਇਨ ਕਰਨਾ ਹੋਵੇ ਚਾਹੇ ਤੁਸੀਂ ਟੇਕ ਆਊਟ ਦੇ ਲਈ ਡੀਲ ਲੈਣਾ ਚਾਹੁੰਦੇ ਹੋ ਕੋਈ ਕਾਠੀ ਰੋਲ ਬਾਏ ਕਰੋਗੇ ਤੁਹਾਨੂੰ ਇੱਕ ਪੌਪ ਯਾਨੀ ਕਿ ਇੱਕ ਕੈਨ ਵਾਲੀ ਡਰਿੰਕ ਫ੍ਰੀ ਮਿਲ ਜਾਣੀ ਹੈ ਤੇ ਜੇ ਕੋਈ ਬਰਗਰ ਲੈਂਦੇ ਹੋ ਤਾਂ ਵੀ ਇੱਕ ਡਰਿੰਕ ਫ੍ਰੀ ਮਿਲ ਜਾਣੀ ਹੈ ਜੇ ਮਲਾਈ ਚਾਪ ਲਓਗੇ ਤਾਂ ਤੁਹਾਨੂੰ ਰੁਮਾਲੀ ਰੋਟੀ ਫ੍ਰੀ ਮਿਲ ਜਾਣੀ ਹੈ ਤੇ ਇਹ ਵੈਨਸਡੇ ਨੂੰ ਕਲੋਜ਼ ਹੁੰਦੇ ਨੇ ਇਸ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖੋ ਤੇ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਕਿ ਇਹ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਫਾਦਰਸ ਡੇ ਸਪੈਸ਼ਲ ਡਿਨਰ ਨੇ ਲਗਾਈ ਹੈ ਜੂਨ 18 ਤੇ 19 ਦੇ ਲਈ ਯਾਨੀ ਪਰਸੋਂ ਐਂਡ ਉਸ ਤੋਂ ਨੈਕਸਟ ਡੇ ਥਰਸਡੇ ਐਂਡ ਫਰਾਈਡੇ ਦੇ ਲਈ ਇਹਨਾਂ ਨੇ ਡੀਲ ਲਗਾਈ ਹੈ ਜਿੰਨੇ ਵੀ ਫਾਦਰਸ ਨੇ ਜਾਂ ਸੀਨੀਅਰਸ ਨੇ ਉਹ ਜਦੋਂ ਵੀ ਇਹਨਾਂ ਦੇ ਕੋਲ ਜਾਣਗੇ 18 ਜਾਂ 19 ਤਰੀਕ ਨੂੰ ਤੁਹਾਨੂੰ ਇੱਕ ਚਨਾ ਕੁਲਚਾ ਤੇ ਨਾਲ ਇੱਕ ਚਾਹ ਦਾ ਕੱਪ ਬਿਲਕੁਲ ਫ੍ਰੀ ਦੇ ਵਿੱਚ ਪਲਾਉਣਗੇ ਕੋਈ ਤੁਸੀਂ ਪਰਚੇਸ ਕਰਨ ਦੀ ਲੋੜ ਨਹੀਂ ਕੋਈ ਮਤਲਬ ਕੁਛ ਵੀ ਤੁਸੀਂ ਖਰੀਦਣ ਦੀ ਲੋੜ ਨਹੀਂ ਬਟ ਤੁਸੀਂ ਜਾਓ ਇਹਨਾਂ ਦੇ ਕੋਲ ਚਾਹ ਤੇ ਕੁਲਚਾ ਫ੍ਰੀ ਖਾ ਕੇ ਆਓ ਚਨਾ ਕੁਲਚਾ ਤੇ ਇੱਕ ਚਾਹ ਦਾ ਕੱਪ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਤੇ ਮੈਂ ਦੱਸ ਦੇ ਇਹਨਾਂ ਦੇ ਕੋਲ ਤੁਹਾਨੂੰ ਸਾਰਾ ਕੁਛ ਬਿਲਕੁਲ ਫਰੈਸ਼ ਮਿਲਦਾ ਕੁਛ ਵੀ ਇਹ ਫਰੋਜ਼ਨ ਆਈਟਮਸ ਨਹੀਂ ਯੂਜ਼ ਕਰਦੇ ਚਾਟ ਐਂਡ ਪਰਾਂਠਾ ਵਾਲੇ ਤੇ ਤੁਸੀਂ ਇਹਨਾਂ ਦੇ ਕੋਲੋਂ ਮੱਕੀ ਦੀ ਮੇਥੀ ਵਾਲੀ ਰੋਟੀ ਖਾ ਸਕਦੇ ਹੋ ਜਾਂ ਤੁਸੀਂ ਸਾਗ ਖਾਣਾ ਚਾਹੁੰਦੇ ਹੋ ਹਲਵਾ ਪੂਰੀ ਵਿਦ ਚਨਾ ਖਾਣਾ ਚਾਹੁੰਦੇ ਹੋ ਹਰ ਤਰ੍ਹਾਂ ਦੇ ਬਰਗਰਸ ਮਿਲਦੇ ਨੇ ਪਰੌਂਠੇ ਮਿਲਦੇ ਨੇ ਡੋਸੇ ਖਾ ਸਕਦੇ ਹੋ ਮਿਲਕ ਸ਼ੇਕਸ ਡਿਫਰੈਂਟ ਡਿਫਰੈਂਟ ਟਾਈਪ ਦੇ ਤੁਸੀਂ ਪੀਓਗੇ ਤੇ ਕਾਫੀ ਵਧੀਆ ਇਹਨਾਂ ਦੇ ਕੋਲ ਸਾਰਾ ਕੁਛ ਹੀ ਤੁਹਾਨੂੰ ਬਿਲਕੁਲ ਫਰੈਸ਼ ਮਿਲਦਾ ਤੇ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਇਹ ਤੇ ਜਿਹਨਾਂ ਨੂੰ ਆਪਣਾ ਖਾਣਾ ਵਗੈਰਾ ਬਣਾਉਣ ਦਾ ਟਾਈਮ ਨਹੀਂ ਮਿਲਦਾ ਤੁਸੀਂ ਟਿਫਿਨ ਸਰਵਿਸ ਵੀ ਲੈ ਸਕਦੇ ਹੋ ਪਹੁੰਚਣਾ ਤੁਸੀਂ 11685 ਮੈਕਵੀਨ ਡਰਾਈਵ ਯੂਨਿਟ ਨੰਬਰ 47 ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ ਨੰਬਰ 905-794-4545 905-794-4545 ਚਾਟਸ ਐਂਡ ਪਰੌਂਠਾ ਦਾ ਨੰਬਰ ਹੈ
0: 5092 ਜੀ ਆਨੋ ਜੀ
5: ਹੈਲੋ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਬੇਸਮੈਂਟ ਲੀਗਲ ਕਰਾਉਣੀ ਆ ਹਾਂਜੀ ਕਦੋਂ ਕਰਾ ਸਕਦੇ ਆ
0: ਜਦੋਂ ਮਰਜ਼ੀ ਕਰਾ ਲਓ ਨੰਬਰ ਤੁਹਾਨੂੰ ਦੇ ਦਿੰਦੇ ਆ ਅਸੀਂ ਇੱਕ ਲੈ ਲਓ ਤੇ ਕਰਾ ਲਓ ਹੁਣੇ ਕਰਾ ਲਓ ਲੀਗਲ ਕਰਾਉਣੀ ਆ ਕਾਪੀ ਲੱਭਣੀ ਆ ਪੈਨ ਲੱਭਣਾ ਮੈਂ ਵੀ ਹੁਣ ਸਿੱਖ ਗਿਆ ਫੋਨ ਵੀ ਪਾਉਣਾ ਹੁੰਦਾ ਭਾਈ ਪਾ ਲਿਆ ਕਰੋ ਨਾ
1: ਚਲੋ ਮੈਂ
0: ਮੈਨੂੰ ਪਤਾ ਸੀਗਾ ਮੈਂ ਜੱਜ ਕਰ ਲਿਆ ਸੀਗਾ ਮੈਂ ਕਿਹਾ ਵੀ ਮਨਪ੍ਰੀਤ ਮੈਂ ਦੇਖ ਰਹੀ ਆ ਵੀ ਕਦੋਂ ਸਰ ਬ੍ਰੇਕਾਂ ਲਾਉਣਗੇ ਵੀ ਜਿਹੜਾ ਖੁੱਲ੍ਹੇ ਛੱਡ ਦੇ ਬੋਲਣ ਨੂੰ ਹਟਦੀ ਨਹੀਂ ਹਟਦੀ ਨਹੀਂ ਫਿਰ ਮੈਂ ਮਨਪ੍ਰੀਤ ਦੇਖ ਕੇ ਚੁੱਪ ਕਰ ਜਾਂਦਾ ਕਈ ਵਾਰੀ
1: ਸਟੇਸ਼ਨ ਆਈਡੀ ਆ ਜੇ ਆਪਾਂ ਗਾਣਾ ਸੁਣ ਲਈਏ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ।
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪ੍ਰਾਈਸ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ। 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ। 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।

ਰੇਡੀਓ ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV

0: ਦੇਸ਼ ਪ੍ਰਦੇਸ਼ ਟੀਵੀ ਨੂੰ ਕਨੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7. ਚਲੋ ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ। ਇਸ ਸਮੇਂ ਸਾਡੀ ਸਟੂਡੀਓ ਦੀ ਘੜੀ 'ਤੇ ਸ਼ਾਮ ਦੇ 4:02 'ਤੇ ਕੁਝ ਸੈਕਿੰਡ ਹੋਏ ਨੇ ਅਤੇ ਅਮਨਪ੍ਰੀਤ, ਆਪਾਂ ਫਿਰ ਆਪਾਂ ਲਈਏ ਮੈਸੇਜ ਜਿਹੜੀ ਆਪਾਂ ਬ੍ਰੈਂਪਟਨ ਦਾ ਦੇ, ਉਸ ਤੋਂ ਬਾਅਦ ਫਿਰ ਆਪਾਂ ਸਾਈਨ ਅਪ ਕਰਾਂਗੇ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ ਸ਼ਾਮ ਦੇ ਠੀਕ 6 ਵਜੇ ਤੱਕ। ਕਨੇਡੀਅਨ ਬਹੁਤ ਸਾਰੀਆਂ ਖਬਰਾਂ ਹੋਣਗੀਆਂ, ਪਲੱਸ ਗੀਤ ਸੰਗੀਤ ਤੁਹਾਡੀ ਪਸੰਦ ਦਾ ਹੋਏਗਾ
1: ਜੀ,
0: ਪਰ ਅਸੀਂ ਤੁਹਾਡੇ ਲਈ ਇੱਕ ਹੋਰ ਗੀਤ ਛੱਡ ਕੇ ਜਾਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਮੈਸੇਜ ਲੈ ਲਈਏ
1: ਜੀ। ਬਿਲਕੁਲ, ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਲਈ ਮੈਸੇਜ ਦੇ ਰਹੇ ਨੇ ਕਿ ਤੁਸੀਂ ਆਪਣਾ ਜਿਹੜਾ ਸਮਰ ਟਾਈਮ ਦੇ ਵਿੱਚ ਸਿਟੀ ਨੂੰ ਪੂਰਾ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ, ਆਪਣਾ ਯਾਰਡ ਜਿਹੜਾ ਹੈਗਾ ਉਹਨੂੰ ਮੇਨਟੇਨ ਕਰਕੇ ਰੱਖੋ, ਘਾਹ ਵਗੈਰਾ ਪ੍ਰੋਪਰਲੀ ਕੱਟ ਕਰਕੇ ਰੱਖੋ, ਫੁੱਲ ਬੂਟੇ ਲਗਾ ਸਕਦੇ ਹੋ, ਅਤੇ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ ਕਰਦੇ ਹੋ, ਕੋਈ ਗੈਦਰਿੰਗਸ ਕਰਦੇ ਹੋ, ਤਾਂ ਸ਼ੋਰ ਸ਼ਰਾਬਾ ਥੋੜ੍ਹਾ ਜਿਹਾ ਘੱਟ ਰੱਖੋ, ਅਤੇ ਤੁਹਾਡੇ ਨੇਬਰਸ ਜਿਹੜੇ ਹੈਗੇ ਉਹ ਬਿਲਕੁਲ ਵੀ ਡਿਸਟਰਬ ਨਹੀਂ ਹੋਣੇ ਚਾਹੀਦੇ ਤੁਹਾਡੇ ਸ਼ੋਰ ਸ਼ਰਾਬੇ ਦੇ ਨਾਲ। ਜਿੰਨੇ ਵੀ ਸਾਈਡਵਾਕਸ ਨੇ, ਬਾਈਕ ਲੇਨਸ ਨੇ ਤੁਹਾਡੇ ਘਰਾਂ ਦੇ ਬਾਹਰ, ਉਹਨਾਂ ਨੂੰ ਕਲੀਅਰ ਰੱਖੋ, ਉਹਨਾਂ ਨੂੰ ਬਲੋਕ ਨਾ ਕਰੋ ਕਦੇ ਵੀ, ਅਤੇ ਨਾਲੇ ਜਿੰਨਾ ਵੀ ਵੇਸਟ ਹੈ, ਜਦੋਂ ਵੀ ਘਰਾਂ ਦੇ ਵਿੱਚ ਗੈਟ ਟੂਗੈਦਰਸ ਹੁੰਦੀਆਂ ਨੇ ਤਾਂ ਓਬਵੀਅਸਲੀ ਗੱਲ ਆ ਕਿ ਵੇਸਟ ਤਾਂ ਹੋਏਗਾ ਹੀ ਹੋਏਗਾ ਨਾ, ਕੋਈ ਗਾਰਬੇਜ ਵਗੈਰਾ ਜ਼ਿਆਦਾ ਹੋਊਗਾ, ਤਾਂ ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਅਤੇ ਤੁਸੀਂ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ। ਅਤੇ ਇੱਕ ਚੀਜ਼ ਹੋਰ ਕਿ ਜਿਹੜੀ ਪਾਰਕਿੰਗ ਹੈ, ਸਟਰੀਟ ਪਾਰਕਿੰਗ, ਉਹ ਲਿਮਿਟਿਡ ਕੀਤੀ ਗਈ ਹੈ 3 ਘੰਟਿਆਂ ਦੇ ਲਈ, 3 ਘੰਟੇ ਤੋਂ ਜ਼ਿਆਦਾ ਤੁਸੀਂ ਪਾਰਕ ਨਹੀਂ ਕਰ ਸਕਦੇ ਸਟਰੀਟ ਪਾਰਕਿੰਗ, ਮਤਲਬ ਕਿ ਸਟਰੀਟ ਦੇ ਉੱਪਰ ਆਪਣੀ ਗੱਡੀ ਨੂੰ, ਅਤੇ ਜੇਕਰ ਤੁਹਾਡੀ ਗੱਡੀ ਨੋਟਿਸ ਹੋ ਗਈ ਫਿਰ ਤੁਹਾਨੂੰ ਪਤਾ ਕਿ ਪੈਨਲਟੀ ਪੈ ਜਾਣੀ ਹੈ ਅਤੇ ਫਾਈਨ ਲੱਗ ਸਕਦੇ ਨੇ। ਅਤੇ ਇਸ ਤੋਂ ਇਲਾਵਾ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 2 AM to 6 AM ਪਾਰਕਿੰਗ ਜਿਹੜੀ ਹੈਗੀ ਹੈ ਸਟਰੀਟ ਵਾਲੀ, ਉਹ ਬਿਲਕੁਲ ਹੀ ਮਨਾ ਕੀਤੀ ਗਈ ਹੈ ਸਿਟੀ ਵੱਲੋਂ। ਅਤੇ ਜ਼ਰੂਰ ਤੁਸੀਂ ਇਹਦੇ ਬਾਰੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ, ਇਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਕਰੋ, brampton.ca/bylaws ਦੇ ਵਿੱਚ ਜਾਓ, ਅਤੇ ਉੱਥੇ ਤੁਸੀਂ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਇੱਕ ਟਾਈਟਲ ਪੜੋਗੇ ਅਤੇ ਉਹਦੇ ਵਿੱਚ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ। ਅਤੇ ਨਾਲੇ ਤੁਸੀਂ ਇਹ ਵੀ ਜ਼ਰੂਰ ਧਿਆਨ 'ਚ ਰੱਖੋ ਕਿ ਜਿਹੜੇ ਸਿਟੀ ਨੇ ਫਾਈਨਸ ਨੇ ਜਾਂ ਪੈਨੈਲਿਟੀ ਦੇ ਨੇਗੀਆਂ ਉਹਨਾਂ ਨੂੰ ਇਨਕਰੀਜ਼ ਕਰ ਦਿੱਤਾ ਆ, ਤਾਂ ਇਹਦਾ ਵੀ ਖਾਸ ਤੌਰ 'ਤੇ ਧਿਆਨ ਰੱਖੋ। ਛੋਟੇ ਛੋਟੇ ਇਹ ਲਾਜ਼ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਫੋਲੋ ਕਰਕੇ ਆਪਾਂ ਕਾਫੀ ਵੱਡੇ ਡਿਫਰੈਂਸਿਸ ਬਣਾ ਸਕਦੇ ਹਾਂ।
0: ਜੀ ਜੀ
1: ਜੀ।
0: ਅੱਛਾ, ਮੈਂ ਇਹ ਇਸ ਤਰ੍ਹਾਂ ਹੈਗਾ ਹੁੰਦਾ ਕਿ ਜਿਹੜੇ ਨਾ ਇਹ ਗੱਲਾਂ ਕਰ ਸ਼ੋਰ ਸ਼ਰਾਬੇ ਦੀ ਮੀਨਿੰਗ ਉਹਨਾਂ ਇਹ ਆ, ਵੀਕਐਂਡ ਦਾ ਤਾਂ ਤੁਹਾਡੇ ਜਿਹੜੇ ਗੁਆਂਢੀ ਹੁੰਦੇ ਆ ਉਹ ਵੀ ਅੰਡਰਸਟੈਂਡ ਕਰਦੇ ਆ ਕਿ ਪਾਰਟੀ ਚੱਲ ਰਹੀ ਹੈ, ਲੇਟ ਤੱਕ ਚੱਲ ਰਹੀ,
1: ਲੇਟ ਤੱਕ ਤੇ ਨਾ ਕਰਦੇ,
0: ਪਰ ਵੀਕ ਡੇਜ਼ ਦੇ ਵਿੱਚ ਕਈ ਵਾਰੀ ਆਪਾਂ ਸਵੇਰ ਦੇ ਬੈਕ ਯਾਰਡ ਦੇ ਵਿੱਚ 3 ਵਜੇ 4 ਵਜੇ ਖੋਰੂ ਪਾਉਣੇ, ਫਿਰ ਤਾਂ ਲੋਕਾਂ ਨੇ ਕਹਿਣਾ ਕੰਮ ਤੋਂ ਜਾਣਾ ਜੇ ਕੱਲ੍ਹ ਨੂੰ।
1: ਬਿਲਕੁਲ ਹਾਂਜੀ, ਜਦੋਂ ਪਤਾ ਕਿ ਨੈਕਸਟ ਡੇ ਵਰਕਿੰਗ ਹੈਗਾ ਤਾਂ ਫਿਰ ਉਦੋਂ ਤੱਕ ਖਾਸ ਤੌਰ 'ਤੇ ਤੁਸੀਂ ਸ਼ੋਰ ਸ਼ਰਾਬਾ ਘੱਟ ਰੱਖਿਆ ਕਰੋ।
0: ਚਲੋ, ਅਸੀਂ ਤੁਹਾਡੇ ਨਾਲ ਹੀ ਹਾਂ ਸ਼ਾਮ ਦੇ 6 ਵਜੇ ਤੱਕ। ਅਗਲਾ ਪ੍ਰੋਗਰਾਮ ਲੈ ਕੇ ਸੇਮ ਦੇਸ਼ ਪ੍ਰਦੇਸ਼ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋ ਰਹੀ, ਅਤੇ ਅਸੀਂ ਫਿਰ ਸਾਈਨ ਅਪ ਕਰੀਏ।
1: ਬਿਲਕੁਲ, ਸਾਡੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ 3 to 4 ਵਜੇ ਤੱਕ, ਅਤੇ ਉਦੋਂ ਤੱਕ ਤੁਸੀਂ ਆਪਣੇ ਮੌਸਮ ਨੂੰ ਇੰਜੋਏ ਕਰੋ, ਫੈਮਿਲੀ ਫਰੈਂਡਸ ਦੇ ਨਾਲ ਇੰਜੋਏ ਕਰੋ, ਅਤੇ ਸਾਨੂੰ ਇੱਥੇ ਤੋਂ ਇਜਾਜ਼ਤ, ਕੱਲ੍ਹ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: 3322. Kesu Santale 302 13 Jello Tire Center.
1: Te driveri suit kar diyan jattan nu.
2: Aaj kene khane de waasi gal ni hai.
3: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਥੀਮ ਸਿੱਧੂ 416-302-0016 416-302-0016 ਟੀਮ ਸਿੱਧੂ
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
6: ਤਾਂ ਫਿਕਰ ਕਿਉਂ ਕਰਦੇ ਹੋ
7: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
5: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
7: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
8: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ। ਕਲੀਅਰ ਵਿਊ ਆਈ ਕੇਅਰ
6: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ। ਕਿਲ ਸਵੀਟ ਫੈਕਟਰੀ ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
9: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
9: 905-564-6444

ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਰਹੂਗਾ ਠੀਕ 6 ਵਜੇ ਤੱਕ। ਹੋਪਫੁਲੀ ਤੁਸੀਂ ਵੀ ਆਲ ਦ ਵੇ ਟਿਲ 6 PM ਇਸ ਰਸ਼ ਆਵਰ ਕਮਿਊਟ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ 6 PM ਤੱਕ ਜੁੜੇ ਰਹੋਗੇ। ਅਤੇ ਜੇਕਰ ਐਨ 6 ਵਜੇ ਤੱਕ ਜੁੜੇ ਰਹੋਗੇ, ਅੱਜ ਵੀ ਦੋਸਤੋ ਕਾਫੀ ਵੱਡੀਆਂ ਵੱਡੀਆਂ ਕੁਛ ਨੈਸ਼ਨਲ, ਕੁਛ ਪ੍ਰੋਵਿੰਸ਼ਲ ਅਤੇ ਕੁਛ ਲੋਕਲ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਸਾਡੇ ਮੁਲਕ ਦੇ ਵਿੱਚ, ਸਾਡੇ ਪ੍ਰੋਵਿੰਸ ਦੇ ਵਿੱਚ, ਸਾਡੇ ਆਲੇ ਦੁਆਲੇ ਬਰੈਂਪਟਨ ਐਂਬੀਆਂਡ ਦੇ ਵਿੱਚ ਜੋ ਕੁਛ ਵੀ ਅੱਜ ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਹਨ, ਉਹਨਾਂ ਦੇ ਬਾਰੇ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਤੁਹਾਨੂੰ ਅਪਡੇਟ ਕਰਦੇ ਰਹਿਣਗੇ, ਆਪਣੇ ਕੁਛ ਬਿਜ਼ਨਸਿਸ, ਪ੍ਰੋਫੈਸ਼ਨਸ, ਇੰਡਸਟਰੀਜ਼ ਅਤੇ ਹੋਰਾਂ ਵੀ ਕੁਛ ਸੇਲਸ ਦੇ ਬਾਰੇ। ਅੱਜ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਕੁਛ ਮੋਰਗੇਜ ਰਿਲੇਟਡ ਜਾਣਕਾਰੀ ਹੋਊਗੀ, ਕੁਛ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ, ਨਾਲ ਦੇ ਕੁਛ ਪੜ੍ਹਾਈ, ਐਜੂਕੇਸ਼ਨ ਅਤੇ ਕੰਮ ਕਾਰੋਬਾਰ ਆਪਦਾ ਹੀ ਸ਼ੁਰੂ ਕਰਨ ਲਈ ਉਹਦੇ ਬਾਰੇ ਵੀ ਕੁਛ ਜਾਣਕਾਰੀ ਹੋਊਗੀ, ਹੋਰਾਂ ਵੀ ਕੁਛ ਸੇਲਸ ਬਾਰੇ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਾਂਗੇ। ਅਤੇ ਨਾਲ ਦੇ ਨਾਲ ਆਫਕੋਰਸ ਸਾਡਾ ਮੇਨ ਮਕਸਦ ਹੁੰਦਾ ਹੈ ਤੁਹਾਨੂੰ ਐਂਟਰਟੇਨ ਕਰਨ ਦਾ, ਅਤੇ ਐਂਟਰਟੇਨ ਕਰਦੇ ਹਾਂ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਠੀਕ 6 ਵਜੇ ਤੱਕ ਲਾ ਕੇ। ਜਿੰਨੇ ਵੀ ਫਰਮਾਇਸ਼ੀ ਗਾਣੇ ਆਉਣਗੇ, ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਨੂੰ ਵਾਰੀ ਵਾਰੀ ਠੀਕ 6 ਵਜੇ ਤੱਕ ਪੇਸ਼ ਕਰਨ ਦੇ ਲਈ। ਹੁਣ ਦੋਸਤੋ ਤੁਹਾਡੇ ਤੱਕ ਪੇਸ਼ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀਆਂ ਹੈਡਲਾਈਨਸ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਹੈ ਕਿ ਇਸ ਲਿਬਰਲ ਫੈਡਰਲ ਸਰਕਾਰ ਦੀ ਬਿੱਲ C-14, ਦ ਬੇਲ ਐਂਡ ਸੈਂਟੈਂਸਿੰਗ ਰਿਫੋਰਮ ਐਕਟ ਨੂੰ ਹੁਣ ਅੱਜ ਹੀ ਰੋਇਲ ਅਸੈਂਟ ਮਿਲ ਚੁੱਕਿਆ ਹੈ। ਮਤਲਬ ਕਿ ਇਹ ਇੱਕ ਅਸਲੀ ਕਾਨੂੰਨ, ਲੈਜਿਸਲੇਸ਼ਨ ਬਣ ਚੁੱਕਿਆ ਹੈ, ਜਿਹਦੇ ਨਾਲ ਹੁਣ ਮਾਰਕ ਕਾਰਨੀ ਦੀ ਸਰਕਾਰ ਨੂੰ ਉਮੀਦ ਹੈ, ਉਹਨਾਂ ਨੂੰ ਤਾਂ ਉਮੀਦ ਹੈ, ਸਾਨੂੰ ਤਾਂ ਜਮਾ ਹੀ ਨਹੀਂ ਹੈਗੀ, ਉਹਨਾਂ ਨੂੰ ਉਮੀਦ ਹੈ ਕਿ ਬੇਲ ਮਿਲਣੀ ਜ਼ਿਆਦਾ ਸਖਤ ਕੀਤੀ ਜਾਊਗੀ, ਅਤੇ ਨਾਲ ਦੀ ਨਾਲ ਕ੍ਰਿਮੀਨਲ ਕਨਵਿਕਸ਼ਨਸ ਵੀ ਸ਼ਾਇਦ ਜ਼ਿਆਦਾ ਸਖਤ ਅਤੇ ਜ਼ਿਆਦਾ ਲੰਬੀਆਂ ਸੈਂਟੈਂਸਿਸ ਫੇਸ ਕਰਨਗੇ। ਸੋ ਇਹਨਾਂ ਨੇ ਸਾਡੇ ਕ੍ਰਿਮੀਨਲ ਕੋਡ ਦੇ ਵਿੱਚ, ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਵਿੱਚ ਅਤੇ ਬੇਲ ਪ੍ਰੋਵਿਜ਼ਨਸ ਦੇ ਵਿੱਚ ਕੁੱਲ ਮਿਲਾ ਕੇ ਆਲਮੋਸਟ 80 ਡਿਫਰੈਂਟ ਚੇਂਜਸ ਪੇਸ਼ ਕੀਤੇ ਨੇ ਇਸ ਬਿੱਲ C-14 ਦੇ ਰਾਹੀਂ। ਪਰ ਗੱਲ ਇਹ ਹੈ ਦੋਸਤੋ ਕਿ ਜਿੱਥੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ ਅਤੇ ਬੰਦਾ ਕਹੂਗਾ ਕਿ ਚਲੋ ਇੱਕ ਵਾਰੀ ਕਿਸੇ ਮਾੜੇ ਮੋਟੇ ਕ੍ਰਾਈਮ ਲਈ ਫੜਿਆ ਜਾਂਦਾ, ਸੇਮ ਡੇ ਜਾਂ ਅਗਲੇ ਡੇ ਤਾਂ ਬੇਲ ਮਿਲ ਹੀ ਜਾਂਦੀ ਆ, ਪਰ ਬਾਹਰ ਬੇਲ 'ਤੇ ਹੁੰਦੇ ਹੁੰਦੇ ਜੇ 2 ਮਹੀਨੇ ਬਾਅਦ ਉਹੀ ਨਮੂਨਾ ਫਿਰ ਫੜਿਆ ਜਾਂਦਾ, ਫਿਰ ਤਾਂ ਬੇਲ ਮਿਲਣੀ ਹੀ ਨਹੀਂ ਚਾਹੀਦੀ। ਆਟੋਮੈਟਿਕ ਬੇਲ ਡਿਨਾਇਲ, ਇਹ ਇੱਕ ਕਾਨਸੈਪਟ ਇਸ ਮੁਲਕ ਦੇ ਵਿੱਚ ਹੋਣੀ ਹੀ ਹੋਣੀ ਚਾਹੀਦੀ ਹੈ। ਇਹਦੇ ਨਾਲ ਤਾਂ ਮੈਨੂੰ ਲੱਗਦਾ ਤਾਂ ਹੈ ਜਿਹੜਾ ਬੰਦੇ ਦਾ 1% ਵੀ ਦਿਮਾਗ ਚੱਲਦਾ ਹੈ, ਯਾਨੀ ਕਿ ਮੈਜੋਰਿਟੀ ਆਫ ਦਿਸ ਕੰਟਰੀ ਤਾਂ ਸਹਿਮਤ ਹੋਊਗੀ ਕਿ ਸਾਨੂੰ ਆਟੋਮੈਟਿਕ ਬੇਲ ਡਿਨਾਇਲ ਰਿਪੀਟ ਅਫੈਂਡਰਸ ਦੇ ਲਈ, ਇਸਪੈਸ਼ਲੀ ਵਾਇਲੈਂਟ ਰਿਪੀਟ ਅਫੈਂਡਰਸ ਲਈ, ਤਾਂ ਹੋਣੀ ਹੀ ਹੋਣੀ ਚਾਹੀਦੀ ਹੈ। ਪਰ ਉਲਟਾ ਇਸ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਵਿਜ਼ਨ, ਪ੍ਰਬੰਧ ਕੀਤਾ ਹੀ ਨਹੀਂ ਹੈਗਾ ਕਿ ਅਸੀਂ ਆਟੋਮੈਟਿਕਲੀ ਹੀ ਬੇਲ ਦਿਨਾਏ ਕਰਾਂਗੇ ਫੋਰ ਦਾ ਵਰਸਟ ਐਂਡ ਰਿਪੀਟ ਅਫੈਂਡਰਸ। ਇਨਸਟੈਡ ਇਹਨਾਂ ਨੇ ਕੀ ਕੀਤਾ ਹੈ, ਉਹ ਹੀ ਹੁਣ ਪਿਛਲੇ 11 ਸਾਲਾਂ ਤੋਂ ਹੀ ਲਿਬਰਲ ਦੇ ਵੱਲੋਂ ਹੀ ਅਪੁਆਇੰਟਡ ਜਿਹੜੇ ਵੀ ਜੱਜ ਨੇ, ਜੋ ਕਿ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਕਾਫੀ ਬੇਕਾਰ ਨੇ, ਕਿਉਂਕਿ ਕੋਈ ਵੀ ਹੁਣ ਇੱਥੇ ਡੀਪੋਰਟੇਸ਼ਨ ਫੇਸ ਕਰਦਾ ਹੈ ਉਹਨਾਂ ਦੀ ਸਜ਼ਾ ਘਟਾ ਦਿੰਦੇ ਆ ਕਿ ਆਟੋਮੈਟਿਕਲੀ ਡਿਪੋਰਟ ਨਾ ਹੋਣ। ਇੱਥੇ ਕੋਈ ਵੀ ਬੰਦਾ ਕਹਿੰਦਾ ਮੈਂ ਫਲਾਨੇ ਸਕਿਨ ਕਲਰ ਦਾ ਹਾਂ, ਐਥਨਿਸਟੀ ਦਾ ਹਾਂ, ਮੈਂ ਸੋਸੀਓ ਇਕਨੋਮਿਕ ਗਰੀਬ ਬੈਕਗ੍ਰਾਉਂਡ ਤੋਂ ਹਾਂ, ਉਹਨਾਂ ਨੂੰ ਕੰਡੀਸ਼ਨਲ ਸੈਂਟੈਂਸਿਸ ਜਾਂ ਘੱਟ ਸਖਤ ਸੈਂਟੈਂਸ ਮਿਲ ਜਾਂਦੇ ਨੇ, ਕਿਉਂਕਿ ਇਹ ਬਲੀਡਿੰਗ ਹਾਰਟ ਲਿਬਰਲ SJW ਜੱਜਸ ਹੀ ਨੇ। ਹੁਣ ਪ੍ਰੋਬਲਮ ਇਹ ਹੈ ਕਿ ਇਹਨਾਂ ਨੂੰ ਹੀ ਹੁਣ ਹੋਰ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ, ਇਹਨਾਂ ਹੀ ਜੱਜਸ ਨੂੰ ਹੁਣ ਪੂਰਾ ਡਿਸਕ੍ਰੈਸ਼ਨ ਦਿੱਤਾ ਗਿਆ ਹੈ। ਹੁਣ ਕੁਛ ਸਪੈਸੀਫਿਕ ਕ੍ਰਿਮੀਨਲ ਚਾਰਜਸ ਨਾਲ ਚਾਰਜ ਕੀਤੇ ਜਾਂਦੇ ਲੋਕਾਂ ਦੇ ਲਈ ਆਟੋਮੈਟਿਕ ਡੀਫਾਲਟ ਬੇਲ ਨਹੀਂ ਹੋਊਗੀ, ਰਿਵਰਸ ਓਨਸ ਹੋਊਗਾ। ਮਤਲਬ ਕਿ ਉਹਨਾਂ ਅਤੇ ਉਹਨਾਂ ਦੇ ਵਕੀਲ ਨੂੰ ਸਾਬਿਤ ਕਰਨਾ ਪਊਗਾ ਜਾਂ ਰੋਣਾ ਪਊਗਾ, ਰੋਣ ਧੋਣ ਦੇ ਨਾਲ, ਬਹਾਨੇ ਲਾਉਣ ਦੇ ਨਾਲ, I grew up with a crackhead mother, ਇਸ ਤਰ੍ਹਾਂ ਦੇ ਬਹਾਨੇ ਲਾ ਕੇ ਉਹਨਾਂ ਨੂੰ ਜੱਜ ਨੂੰ ਮਨਾਉਣਾ ਪਊਗਾ ਕਿ ਮੈਨੂੰ ਕਿਉਂ ਬੇਲ ਮਿਲਣੀ ਚਾਹੀਦੀ ਹੈ, ਭਾਵੇਂ ਮੈਂ ਸਖਤ ਤੋਂ ਸਖਤ ਕ੍ਰਿਮੀਨਲ ਹਾਂ, ਬਾਰ ਬਾਰ ਹੀ ਫੜਿਆ ਗਿਆ ਹਾਂ। ਰਿਵਰਸ ਓਨਸ ਪ੍ਰੋਵਿਜ਼ਨ ਹੈ ਤਾਂ ਇੱਕ ਕਾਫੀ ਵੱਡੀ ਚੇਂਜ,
ਪਰ ਹਾਫਵੇ ਮੈਜ਼ਰ ਹੈ ਇਨਸਟੈਡ ਆਫ ਆਟੋਮੈਟਿਕ ਬੇਲ ਡਿਨਾਇਲ ਜਿਹਦੀ ਸਖ਼ਤ ਜ਼ਰੂਰਤ ਹੈ ਇਸ ਮੁਲਕ ਦੇ ਵਿੱਚ ਸੋ ਕਾਫੀ ਜ਼ਿਆਦਾ ਡਿਸਕ੍ਰੈਸ਼ਨ ਫਿਰ ਵੀ ਜੱਜਿਸ ਤੱਕ ਹੀ ਦਿੱਤੀ ਜਾ ਰਹੀ ਹੈ ਹੋਰ ਵੀ ਕੰਸੈਕਿਊਟਿਵ ਸੈਂਟੈਂਸਿੰਗ ਵੀ ਅਲਾਓ ਕੀਤੀ ਜਾਊਗੀ ਕਿ ਇਨਸਟੈਡ ਆਫ ਹੁਣ ਮੰਨ ਲਓ ਕਿ ਕਿਸੇ ਨੂੰ ਫੜਿਆ ਜਾਂਦਾ ਚੋਰੀ ਕੀਤੀ ਹੋਈ ਗੱਡੀ ਵੀ ਹੈ ਵਿੱਚ ਨਸ਼ੇ ਵੀ ਨੇ ਵਿੱਚ ਲੋੜੇ ਹਥਿਆਰ ਵੀ ਹੈ ਹੁਣ ਇੱਕ ਦਾ ਕਨਵਿਕਸ਼ਨ 3 ਸਾਲ ਦਾ ਇੱਕ ਦਾ 5 ਦਾ ਇੱਕ ਦਾ 7 ਸਾਲ ਦਾ ਅਲੱਗ ਅਲੱਗ ਕਨਵਿਕਸ਼ਨ ਦੀ ਮਿਨੀਮਮ ਕੈਦ ਹੋ ਸਕਦੀ ਆ ਯੂਜਲੀ ਉਹਦੇ ਵਿੱਚ ਜਿਹੜਾ ਸਭ ਤੋਂ ਲੰਬਾ ਸੈਂਟੈਂਸ ਹੁੰਦਾ ਹੈ ਉਹਦੇ ਲਈ ਕਹਿੰਦੇ ਨੇ ਕਿ ਚਲੋ ਭਰਾਵੋ ਤੁਹਾਨੂੰ ਕੁੱਲ ਮਿਲਾ ਕੇ 7 ਸਾਲ ਜਾਂ 6 ਸਾਲ ਜਾਂ 5 ਸਾਲ ਦੀ ਕੈਦ ਦੇ ਦਿੰਦੇ ਹਾਂ ਇਨਸਟੈਡ ਅਗੈਨ ਪ੍ਰੋਬਲਮ ਇਹੀ ਹੈ ਇਹਨਾਂ ਬਲੀਡਿੰਗ ਹਾਰਟ ਲਿਬਰਲ ਜੱਜਿਸ ਨੂੰ ਡਿਸਕ੍ਰੈਸ਼ਨ ਦਿੱਤੀ ਜਾਊਗੀ ਕਿ ਇਨਸਟੈਡ ਆਫ ਕਿ ਇੱਕ ਕਨਕਰੰਟ ਲਗਾਤਾਰ ਹੀ ਸਾਰੇ ਚਾਰਜ ਇੱਕੋ ਟਾਈਮ 'ਤੇ ਕੈਦ ਕੱਟਣ ਉਹ ਬੈਕ ਟੂ ਬੈਕ ਟੂ ਬੈਕ ਟੂ ਬੈਕ ਟੂ ਬੈਕ ਸਾਰੇ ਚਾਰਜ ਲਗਾਤਾਰ ਕਰ ਸਕਦੇ ਨੇ ਜਿਹ ਨਾਲ ਕਈ ਗੁਣਾ ਵੱਧ ਉਹਨਾਂ ਦਾ ਕੈਦ ਹੋ ਸਕਦੀ ਆ ਉਹ ਵੀ ਫਿਰ ਵੀ ਜੱਜ ਦੀ ਹੀ ਡਿਸਕ੍ਰੈਸ਼ਨ ਹੋਣੀ ਹੈ ਅਨਫੋਰਚੁਨੇਟਲੀ ਨਾ ਕਿ ਆਟੋਮੈਟਿਕਲੀ ਕੰਸੈਕਿਊਟਿਵ ਸੈਂਟੈਂਸ ਹੋਣੇ ਚਾਹੀਦੇ ਨੇ ਸੋ ਇਹ ਤੁਸੀਂ ਸਮਝ ਸਕਦੇ ਹੋ ਕਿ ਮਾੜੀ ਮੋਟੀ ਇੰਪਰੂਵਮੈਂਟ ਤਾਂ ਜ਼ਰੂਰ ਪੇਸ਼ ਹੋਊਗੀ ਸਾਡੇ ਮੁਲਕ ਦੇ ਵਿੱਚ ਕ੍ਰਾਈਮ ਨੂੰ ਕਾਬੂ ਕਰਨ ਲਈ ਕ੍ਰਿਮੀਨਲਸ ਨੂੰ ਬਿਹਾਈਂਡ ਬਾਰਜ਼ ਰੱਖਣ ਦੇ ਲਈ ਪਰ ਜਿੰਨੀ ਜ਼ਰੂਰਤ ਚਾਹੀਦੀ ਹੈ ਉਹ ਤਾਂ ਹੋਣੀ ਵੀ ਨਹੀਂ ਹੈਗੀ ਹੈ ਜਿਹੜਾ ਇਹਦਾ ਇੰਟੈਂਡਡ ਇਫੈਕਟ ਹੈ ਉਹ ਨਹੀਂ ਹੋਣਾ ਹੈ ਇਹ ਹਾਫ ਵੇ ਅੱਧ ਵਿਚਾਲੇ ਵਾਲਾ ਹੀ ਕੰਮ ਹੈ ਇਹਦੇ ਬਾਰੇ ਤੁਹਾਨੂੰ ਪੂਰੀ ਡੀਟੇਲ ਦੇ ਵਿੱਚ ਬਹੁਤ ਹੀ ਜਲਦ ਪ੍ਰੋਗਰਾਮ ਦੇ ਵਿੱਚ ਸਮਝਾਵਾਂਗੇ ਕਿ ਅੱਜ ਕਿਹੜੇ ਕਾਨੂੰਨੀ ਚੇਂਜਸ ਪੇਸ਼ ਹੋਏ ਨੇ ਫੋਰ ਬੇਲ ਐਂਡ ਸੈਂਟੈਂਸਿੰਗ ਬ੍ਰੈਂਪਟਨ ਦੇ ਇੱਕ ਦੇਸੀ ਬੰਦੇ ਦੇ ਖਿਲਾਫ ਹੁਣ ਮਲਟੀਪਲ ਕ੍ਰਿਮੀਨਲ ਚਾਰਜ ਲਏ ਕੀਤੇ ਗਏ ਨੇ ਜਿਹਨੇ ਪਹਿਲਾਂ ਤਾਂ ਪੁਲਿਸ ਨੂੰ ਹੀ ਵਾਇਲਡ ਚੇਸ 'ਤੇ ਭਜਾਇਆ ਫਿਰ ਪੁਲਿਸ ਤੋਂ ਐਸਕੇਪ ਕਰਨ ਦੇ ਲਈ 3 ਪੁਲਿਸ ਕਰੂਜ਼ਰ ਭੰਨੀਆਂ ਆਪਦੇ ਇੱਕ ਚੋਰੀ ਕੀਤੇ ਹੋਏ ਸਪ੍ਰਿੰਟਰ ਵੈਨ ਦੇ ਨਾਲ ਵੱਡੀ ਜਿਹੜੀ ਵੈਨ ਹੁੰਦੀ ਆ ਉਹਦੇ ਨਾਲ ਫਿਰ ਗੱਡੀ 'ਚੋਂ ਬਾਹਰ ਨਿਕਲਿਆ ਅਤੇ ਆਪਦੀ ਹੀ ਚੋਰੀ ਕੀਤੀ ਹੋਈ ਗੱਡੀ ਨੂੰ ਇਹਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਮਸਾਂ ਹੀ ਇਸ ਨਸ਼ੇੜੀ ਨੂੰ ਟੇਜ਼ ਕਰਕੇ ਹੀ ਗ੍ਰਿਫਤਾਰ ਕੀਤਾ ਗਿਆ ਅਤੇ ਗੱਡੀ ਦੇ ਅੰਦਰ ਚੋਰੀ ਕੀਤੀ ਹੋਈ ਗੱਡੀ ਦੇ ਅੰਦਰ ਕੀ ਨਿਕਲਿਆ ਹੈਰੋਇਨ ਮੈਥਮਫੈਰਮੀਨ ਕ੍ਰੈਂਕ ਮੈਥ ਅਤੇ ਹੁਣ ਇਹ ਬ੍ਰੈਂਪਟਨ ਦਾ ਆਪਣਾ ਇੱਕ 40+ ਸਾਲ ਦਾ ਦੇਸੀ ਬੰਦਾ ਕਾਫੀ ਜ਼ਿਆਦਾ ਕ੍ਰਿਮੀਨਲ ਚਾਰਜਿਸ ਫੇਸ ਕਰ ਰਿਹਾ ਹੈ ਅਤੇ ਨਾਲ ਦੇ ਨਾਲ ਦੋਸਤੋ ਬ੍ਰੈਂਪਟਨ ਤੋਂ ਲੱਗਦਾ ਹੈ ਸ਼ਾਇਦ ਪੋਰਟ ਆਫ ਮੌਂਟਰੀਅਲ ਤੱਕ ਜਾ ਰਹੇ 3 ਚੋਰੀ ਕੀਤੀਆਂ ਹੋਈਆਂ ਬਿਨਾਂ ਲਾਇਸੈਂਸ ਮਿਲ ਲੱਗੀਆਂ ਹੋਈਆਂ ਅੱਧੀ ਰਾਤ ਨੂੰ ਹੀ ਅੱਜ ਸਵੇਰ ਨੂੰ ਹੀ 3 ਗੱਡੀਆਂ ਦਾ ਕਨਵੋਏ ਇੱਥੋਂ ਬ੍ਰੈਂਪਟਨ ਤੋਂ ਨਿਕਲਿਆ ਸ਼ਾਇਦ ਪੋਰਟ ਆਫ ਮੌਂਟਰੀਅਲ ਤੱਕ ਪਰ ਇਹਨਾਂ ਨੂੰ ਤਕਰੀਬਨ 50 ਕਿਲੋਮੀਟਰ ਆਟਵਾ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਹੀ ਰੋਕਿਆ ਗਿਆ ਹੁਣ ਇੱਕ ਬ੍ਰੈਂਪਟਨ ਦਾ ਆਪਣਾ ਇੱਕ ਦੇਸੀ ਫੜਿਆ ਗਿਆ ਦੂਜੀਆਂ ਜਿਹੜੀਆਂ 2 ਚੋਰੀ ਕੀਤੀਆਂ ਹੋਈਆਂ ਬਿਨਾਂ ਲਾਇਸੈਂਸ ਪਲੇਟ ਦੀਆਂ ਗੱਡੀਆਂ ਸੀ ਉਹ ਕਿਸੇ ਛੋਟੇ ਮੋਟੇ ਪਿੰਡ ਦੇ ਵਿੱਚ ਖਾਲੀ ਛੱਡੀਆਂ ਗਈਆਂ ਅਤੇ ਬੰਦੇ ਹੋ ਗਏ ਨੇ ਫਰਾਰ ਉਹ ਵੀ ਕਿਹੜਾ ਕੋਈ ਹੋਰ ਹੋਣੇ ਆ ਆਪਣੇ ਹੀ ਬ੍ਰੈਂਪਟਨ ਦੇ ਵੀ ਨਾਲ ਦੇ ਦੇਸੀ ਹੋਣੇ ਆ ਪਰ 1 of 3 ਕ੍ਰਿਮੀਨਲਸ ਕਹਿ ਲਓ ਸਸਪੈਕਟਸ ਤਾਂ ਹੁਣ ਤਾਂ ਫੜੇ ਗਏ ਨੇ ਇੱਕ ਤਾਂ ਬ੍ਰੈਂਪਟਨ ਦੇਸੀ ਹੈ ਪਰ ਹੁਣ 3 ਚੋਰੀ ਕੀਤੀਆਂ ਹੋਈਆਂ ਗੱਡੀਆਂ ਅੱਜ ਸਵੇਰੇ ਹੀ ਰਿਕਵਰ ਕੀਤੀਆਂ ਗਈਆਂ ਹਨ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਖਾਸ ਤੌਰ 'ਤੇ ਯੋਰਕ ਰੀਜਨ ਦੇ ਵਿੱਚ ਕਈ ਵਾਇਲੈਂਟ ਹਥਿਆਰ ਦੇ ਨਾਲ ਕੁੱਟਮਾਰ ਦੇ ਨਾਲ ਗੱਡੀਆਂ ਖੋਹਣ ਅਤੇ ਚੋਰੀ ਕਰਨ ਦੇ ਮਲਟੀਪਲ ਇੰਸੀਡੈਂਟਸ ਪੇਸ਼ ਹੋਣ ਤੋਂ ਬਾਅਦ ਯੋਰਕ ਰੀਜਨਲ ਪੁਲਿਸ ਨੇ ਹੁਣ 4 ਜਣਿਆਂ ਨੂੰ ਫੜਿਆ ਹੈ ਇੱਕ ਅੰਡਰੇਜ ਹੈ ਬਾਕੀ ਅਡਲਟ ਨੇ 2 ਜੋ ਕਿ ਆਪਣੇ ਹੀ ਕੈਲਡਨ ਅਤੇ ਵਾਨ ਸ਼ਹਿਰ ਦੇ ਪੰਜਾਬੀ ਦੇਸੀ ਮੁੰਡੇ ਨੇ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਇੱਕ ਹੋਰ ਵੱਡੀ ਖਬਰ ਹੈ ਕਿ ਅੱਜ ਹੀ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇੱਕ ਗਨ ਫੋਰ ਹਾਇਰ ਨੈਟਵਰਕ ਅਤੇ ਸਿਗਨਲ ਟੈਲੀਗ੍ਰਾਮ ਵਟਸਐਪ ਵਰਗੇ ਇਨਕ੍ਰਿਪਟਿਡ ਮੈਸੇਜਿੰਗ ਐਪ ਦੇ ਰਾਹੀਂ ਰਿਕਰੂਟ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇੱਥੇ ਯੰਗ ਲੋਕਾਂ ਨੂੰ ਪ੍ਰਾਈਮੇਰਲੀ ਬਲੈਕ ਲੋਕਾਂ ਨੂੰ ਟੂ ਬੀ ਗਨ ਫੋਰ ਹਾਇਰ ਟ੍ਰਿਗਰ ਮੈਨ ਫੋਰ ਹਾਇਰ ਇਹਨਾਂ ਨੂੰ ਅਲੱਗ ਅਲੱਗ ਥਾਵਾਂ 'ਤੇ ਜਾ ਕੇ ਜਿਵੇਂ ਕਿ US ਕੌਂਸਲ ਇਨ ਡਾਊਨਟਾਊਨ ਟੋਰਾਂਟੋ ਜਿਵੇਂ ਕਿ ਜੂਇਸ਼ ਸਕੂਲ ਜਿਵੇਂ ਕਿ ਜੂਇਸ਼ ਸਿਨਾਗੋਗਸ ਜਿਵੇਂ ਕਿ ਕਈ ਹੋਰ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹੀ ਹੁਣ ਤੱਕ ਕਨੈਕਟ ਕੀਤੀਆਂ ਗਈਆਂ ਘੱਟ ਤੋਂ ਘੱਟ 28 ਸ਼ੂਟਿੰਗ ਇੰਸੀਡੈਂਟਸ ਇਸ ਨੈਟਵਰਕ ਨੂੰ
ਹੁਣ ਕਨੈਕਟ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਇਹਨਾਂ ਨੂੰ ਗੋਲੀਆਂ ਫਾਇਰ ਕਰਦੇ ਕਰਦੇ ਹੋਏ ਵੀਡੀਓ ਪਰੂਫ ਰਿਕਾਰਡ ਕਰਕੇ ਹੀ ਅਪਲੋਡ ਕਰਨਾ ਪੈਂਦਾ ਹੈ ਇਸ ਨੈਟਵਰਕ ਤੱਕ, ਫਿਰ ਹੀ ਇਹਨਾਂ ਨੂੰ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਆ। ਕਮਾਲ ਦੀ ਹੀ ਗੱਲ ਆ ਯਾਰ, ਲਿਟਰਲੀ ਇਹ ਜੀ ਟੀ ਏ ਇੱਕ ਵਾਈਸ ਸਿਟੀ ਵਾਂਗੂ, ਸੈਨ ਐਂਡਰੀਆਸ ਵਾਂਗੂ, ਹੁਣ ਗ੍ਰੈਂਡ ਥੈਫਟ ਆਰੋ ਹੀ ਬਣ ਗਿਆ ਹੈ, ਨਾ ਕਿ ਗ੍ਰੇਟਰ ਟੋਰਾਂਟੋ ਏਰੀਆ। ਅੱਜ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਕਿ ਉਹਨਾਂ ਨੇ ਹੁਣ ਦੋ ਬੰਦੇ ਫੜ ਲਏ ਨੇ, ਇੱਕ ਜੋ ਕਿ ਪੁਲਿਸ ਕਸਟਡੀ ਦੇ ਵਿੱਚ ਹੀ ਫਸਟ ਡਿਗਰੀ ਮਰਡਰ ਦਾ ਚਾਰਜ ਫੇਸ ਕਰ ਰਿਹਾ ਹੈ, ਪਿਛਲੇ ਹਫ਼ਤੇ ਹੀ ਇੱਕ ਟੋਰਾਂਟੋ ਪੁਲਿਸ ਕਾਂਸਟੇਬਲ ਦੇ ਸ਼ੂਟਿੰਗ ਡੈਥ ਦੇ ਲਈ, ਆਪ ਵੀ ਇਹਨੇ ਗੋਲੀ ਖਾਧੀ ਆ, ਇਹ ਹਾਸਪਿਟਲ ਦੇ ਵਿੱਚ ਹੀ ਫਸਟ ਡਿਗਰੀ ਮਰਡਰ ਫੇਸ ਕਰ ਰਿਹਾ ਹੈ। ਇਸ ਹੀ ਗਨ ਫੋਰ ਹਾਇਰ ਆਨਲਾਈਨ ਨੈਟਵਰਕ ਦਾ ਇਹ ਇੱਕ ਮੈਂਬਰ ਸੀ, ਸ਼ੂਟਰ ਸੀ, ਟ੍ਰਿਗਰਮੈਨ ਸੀ, ਅਤੇ ਦੋ ਹੋਰ ਬੰਦੇ ਫੜੇ ਗਏ ਨੇ, ਇੱਕ ਨੂੰ ਲੱਭਿਆ ਵੀ ਜਾ ਰਿਹਾ ਹੈ। ਅਤੇ ਸਾਡੇ ਟੋਰਾਂਟੋ ਪੁਲਿਸ ਨੇ ਤਾਂ ਨਹੀਂ ਕਨਫਰਮ ਕੀਤਾ, ਪਰ US ਡਿਫਰੈਂਟ ਗਵਰਨਮੈਂਟ ਏਜੰਸੀਜ਼ ਅਤੇ ਇੰਟੈਲੀਜੈਂਸ ਏਜੰਸੀਜ਼ ਨੇ ਕਨਫਰਮ ਕੀਤਾ ਹੈ ਕਿ ਜਿਹੜੀ ਮਾਰਚ 2026 ਦੇ ਵਿੱਚ ਡਾਊਨਟਾਊਨ ਟੋਰਾਂਟੋ ਦੇ ਵਿੱਚ ਯੂਨੀਵਰਸਿਟੀ ਸਟਰੀਟ 'ਤੇ ਜਿਹੜੀ US ਕੌਂਸਲੇਟ ਹੈ ਜਿੱਥੇ ਗੋਲੀਆਂ ਫਾਇਰ ਕੀਤੀਆਂ ਗਈਆਂ ਤੜਕੇ ਸਵੇਰ ਨੂੰ, ਉਹਨੂੰ ਕਨੈਕਟ ਕੀਤਾ ਗਿਆ ਹੈ ਇੱਕ ਹਾਈ ਰੈਂਕਿੰਗ ਸੀਨੀਅਰ Iranian backed, Iranian funded militant network ਦੇ ਨਾਲ। ਸੋ ਇਹ ਦੋ ਅਲੱਗ Iranian backed militant networks ਦਾ ਇੱਕ ਖਾਸ ਬੰਦਾ ਹੈ ਜੋ ਕਿ ਹੁਣ ਯੂਰਪ ਦੇ ਵਿੱਚ B+ ਅਤੇ ਇੱਥੇ ਨੌਰਥ ਅਮੈਰੀਕਾ ਦੇ ਵਿੱਚ ਵੀ ਮਲਟੀਪਲ ਡਿਫਰੈਂਟ ਸ਼ੂਟਿੰਗਸ ਅਤੇ ਟੈਰਰਿਸਟ ਸਟਾਈਲ ਅਟੈਕਸ ਦੇ ਨਾਲ ਲਿੰਕ ਕੀਤਾ ਗਿਆ ਹੈ ਇਹਨਾਂ ਦਾ ਇੱਕ ਖਾਸ ਬੰਦਾ। ਸੋ ਸਾਡੇ ਟੋਰਾਂਟੋ ਪੁਲਿਸ ਦੀ ਤਾਂ ਬੋਲਤੀ ਬੰਦ ਰਹੀ ਆ ਜਦੋਂ ਅੱਜ ਉਹਨਾਂ ਨੂੰ ਪੁੱਛਿਆ ਗਿਆ ਜੇਕਰ ਇਹ IRGC ਅਤੇ ਹਜ਼ਬੁੱਲਾ ਲਿੰਕਡ ਨਾਲ ਹੀ ਬੰਦਾ ਹੈ ਜੋ ਕਿ ਸ਼ਾਇਦ ਇਸ ਗਨ ਫੋਰ ਹਾਇਰ ਨੈਟਵਰਕ ਅਤੇ ਇਨਕ੍ਰਿਪਟਡ ਮੈਸੇਜਿੰਗ ਨੈਟਵਰਕ ਨੂੰ ਚਲਾਉਂਦਾ ਹੈ। ਟੋਰਾਂਟੋ ਪੁਲਿਸ ਨੇ ਉਹਦਾ ਜ਼ਿਕਰ ਕੀਤਾ ਨਹੀਂ ਹੈਗਾ, ਭਾਵੇਂ US ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਅਸੀਂ ਇਹਨੂੰ ਕਨੈਕਟ ਕੀਤਾ ਹੈ। ਸੋ ਅੱਜ ਫਿਰ ਵੀ ਹੈਰਾਨੀ ਵਾਲੀ ਗੱਲ ਆ, ਟੋਰਾਂਟੋ ਪੁਲਿਸ ਕਹਿ ਰਹੀ ਹੈ ਕਿ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਫੰਡ ਕੌਣ ਕਰ ਰਿਹਾ। ਕਲੀਅਰਲੀ US ਤਾਂ ਕਹਿ ਰਹੀ ਹੈ ਕਿ ਇਰਾਨ 'ਚ ਬੈਠੀ ਸਰਕਾਰ ਹੀ ਇਹਨਾਂ ਨੂੰ ਫੰਡ ਕਰ ਰਹੀ ਹੈ। ਸੋ ਸਾਡੇ ਟੋਰਾਂਟੋ ਪੁਲਿਸ ਤਾਂ ਹਜੇ ਤੱਕ ਤਾਂ ਉਸ ਨਤੀਜੇ ਤੱਕ ਪਹੁੰਚੇ ਨਹੀਂ ਹੈਗੇ, ਪਰ ਜੋ ਕੁਛ ਵੀ ਜਾਣਕਾਰੀ ਹੈ ਅੱਜ ਦੇ ਇਸ ਕਾਫੀ ਵੱਡੇ ਟੋਰਾਂਟੋ ਪੁਲਿਸ ਦੇ ਪ੍ਰੈਸ ਕਾਨਫਰੰਸ ਦੇ ਬਾਰੇ, ਉਹ ਵੀ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ। ਸੋ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ, ਅਤੇ 6 ਵਜੇ ਤੱਕ ਹੀ ਤੁਹਾਡੀਆਂ ਕਾਲਾਂ ਵੀ ਆਫ ਦੀ ਹੈ, ਜਦੋਂ ਮਰਜ਼ੀ ਲੈਂਦੇ ਰਹਾਂਗੇ। ਤੁਸੀਂ ਸਾਨੂੰ ਹੁਣ ਸਟੂਡੀਓ 'ਚ ਕਾਲ ਕਰ ਸਕਦੇ ਹੋ 905-564-6444 905-564-6444 905-564-6444 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ, ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ ਸਾਨੂੰ, ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ, ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ, ਗੀਤ ਸਿੰਘ ਦੀ ਫਰਮਾਇਸ਼ ਕਰਨੀ ਆ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੈ, ਹਾਏ ਹੈਲੋ ਹੀ ਕਹਿਣੀ ਹੋਵੇ, ਯੂ ਕੈਨ ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 416-457-3381 ਦੇ ਟੈਕਸਟ ਜਾਂ ਵਟਸਐਪ 'ਤੇ ਵੀ ਆਪਣਾ ਮੈਸੇਜ ਭੇਜ ਸਕਦੇ ਹੋ। ਸੋ ਇੱਕ ਮੈਂ ਆਪਦੇ ਪਸੰਦ ਦਾ ਗਾਣਾ ਇੱਕ ਲਾ ਲੈਂਦਾ, ਉਸ ਤੋਂ ਬਾਅਦ ਜੇ ਕਾਲ ਕਰੋਗੇ, ਟੈਕਸ ਕਰੋਗੇ, ਵਟਸਐਪ ਕਰੋਗੇ, ਫਰਮਾਇਸ਼ ਕਰੋਗੇ, ਰਿਕੁਐਸਟ ਕਰੋਗੇ, ਫਿਰ ਤਾਂ ਤੁਹਾਡੇ ਪਸੰਦ ਦੇ ਗੀਤ ਸੀਗੇ ਲਾਉਂਦੇ ਰਹਾਂਗੇ ਐਨ 6 ਵਜੇ ਤੱਕ। ਵੰਸ ਅਗੇਨ ਸਟੂਡੀਓ ਫੋਨ ਨੰਬਰ 905-564-6444 905-564-6444 ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ AM 530 ਦੇਸ਼ ਪ੍ਰਦੇਸ਼ ਦੇ ਨਾਲ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ, ਆਰਓ ਇੰਸ਼ੋਰੈਂਸ ਐਕਸਪਰਟ ਮਨੂ ਸ਼ਰਮਾ ਦੇ ਵੱਲੋਂ, ਜਿਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਜੇ ਹੁਣ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਫੇਸ ਕਰ ਰਹੇ ਹੋ, ਮਤਲਬ ਤੁਹਾਨੂੰ ਚਿੱਠੀ ਆ ਗਈ ਆ, ਆਏ ਵੀ ਨਹੀਂ ਹੈਗੀ, ਤੁਹਾਨੂੰ ਯਾਦ ਹੀ ਹੈਗਾ ਕਿ ਹੁਣ ਜੂਨ ਦੇ ਐਂਡ 'ਤੇ, ਜੁਲਾਈ 'ਚ, ਅਗਸਤ, ਸਪਟੈਂਬਰ, ਜਦੋਂ ਮਰਜ਼ੀ ਗੱਡੀ ਦੀ ਇੰਸ਼ੋਰੈਂਸ ਦੀ ਰਿਨਿਊਅਲ ਆਉਣੀ ਆ, ਉਹ ਹੀ ਸਭ ਤੋਂ ਬੈਸਟ ਟਾਈਮ ਹੁੰਦਾ। ਬੇਸਿਕਲੀ ਇਕੱਲਾ ਹੀ ਟਾਈਮ ਹੁੰਦਾ ਹੈ ਸਾਨੂੰ ਕੰਪਨੀ ਸਵਿੱਚ ਕਰਨ ਦੇ ਵਿੱਚ, ਕਿਉਂਕਿ ਕੋਈ ਵੀ ਪੈਨਲਟੀ ਲੱਗਦੀ ਨਹੀਂ ਹੈਗੀ। ਹੁਣ ਜੇ ਤੁਸੀਂ ਪੈਸਾ ਬਚਾਉਣਾ, ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਆ ਗਈ ਹੈ, ਆਉਣ ਵਾਲੀ ਹੀ ਹੈ, ਤੁਸੀਂ ਆਪ ਜੇ ਪੈਸੇ ਬਚਾਉਣੇ ਆ, 5 ਮਿੰਟ ਦੀ ਕਾਲ ਕਰਨੀ ਹੈ ਯਾਰ, ਕੋਈ ਬਾਹਲਾ ਔਖਾ ਕੰਮ ਨਹੀਂ ਹੈਗਾ। ਤੁਸੀਂ ਕਾਫੀ ਜ਼ਿਆਦਾ, ਸਾਲ ਦੇ ਹੰਡਰਡਸ ਤੋਂ ਲੈ ਕੇ ਥਾਊਜ਼ੈਂਡਸ ਪਰ ਕਾਰ ਪਰ ਡਰਾਈਵਰ ਈਜ਼ੀਲੀ ਬਚਾ ਸਕਦੇ ਹੋ। ਅੰਦਾਜ਼ਾ ਲਾਓ ਕਿ ਸਾਰੇ ਘਰ ਦੇ ਜਿੰਨੇ ਵੀ ਮੈਂਬਰ ਨੇ ਕੁੱਲ ਮਿਲਾ ਕੇ ਤੁਸੀਂ ਸਵਿੱਚ ਕਰਦੇ ਹੋ, ਇੱਕੋ ਹੀ ਕੰਪਨੀ ਤੱਕ ਤੁਹਾਨੂੰ ਭਾਰਾ ਡਿਸਕਾਊਂਟ ਮਿਲੂਗਾ। ਬੇਸ਼ੱਕ ਆਪਦੀਆਂ ਕਿਸ਼ਤਾਂ ਅੱਡ ਅੱਡ ਬੈਂਕਾਂ ਅਕਾਊਂਟ ਦੇ ਵਿੱਚੋਂ ਰੱਖੋ, ਸਾਰੇ ਸੈਪਰੇਟ ਪੇਮੈਂਟ ਵੀ ਰੱਖ ਲਓ, ਪਰ ਕੰਪਨੀ ਸਾਰੇ ਇੱਕੋ ਤੱਕ ਸਵਿੱਚ ਕਰਕੇ ਤੁਸੀਂ ਥਾਊਜ਼ੈਂਡਸ ਇੱਕ ਇੱਕ ਮਹੀਨੇ 'ਚ ਬਚਾ ਸਕਦੇ ਹੋ। ਸੋ ਕਾਲ ਫੋਰ ਆਰਓ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਮਨੂ ਸ਼ਰਮਾ, 289-952-9532 289-952-9532। ਅਤੇ ਮਨੂ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਜੁਲਾਈ 1, 2026 ਇਹ ਜੁਲਾਈ 1, 2026 ਕੈਨੇਡਾ ਡੇ, ਸਾਡਾ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਕਾਫੀ ਵੱਡੀਆਂ ਚੇਂਜਸ ਪੇਸ਼ ਕਰ ਰਿਹਾ ਹੈ ਅੰਟੇਰੀਓ ਦੇ ਵਿੱਚ ਜਿਹੜੀ ਆਰਓ ਇੰਸ਼ੋਰੈਂਸ ਹੈ। ਕਈ ਜਿਹੜੀਆਂ ਹੁਣ ਤੱਕ ਮੈਂਡੇਟਡ ਚੀਜ਼ਾਂ ਨੇ ਉਹ ਆਪਸ਼ਨਲ ਹੋ ਜਾਣਗੀਆਂ ਕਿ ਤੁਸੀਂ ਐਡ ਰਿਮੂਵ ਕਰ ਸਕਦੇ ਹੋ ਪੈਸੇ ਬਚਾਉਣ ਦੇ ਖਾਤਰ, ਪਰ ਤੁਹਾਨੂੰ ਪਹਿਲਾਂ ਵੀ ਸਮਝਣਾ ਚਾਹੀਦਾ ਹੈ ਬਿਨਾਂ ਕਿਸੇ ਵੀ ਏਜੰਟ ਦੇ ਸ਼ਿਕਾਰ ਬਣ ਤੋਂ, ਬਿਨਾਂ ਉੱਦਾਂ ਮੂੰਹ ਚੱਕ ਕੇ ਇਹ ਚੀਜ਼ਾਂ ਘਟਾ ਕੇ ਅਤੇ ਤੁਹਾਡਾ ਕੋਈ$20-30 ਬਚ ਜਾਵੇ ਮਹੀਨੇ ਦਾ, ਬਾਅਦ 'ਚੋਂ ਕੋਈ ਟੱਕਰ ਹੁੰਦਾ ਅਤੇ ਤੁਹਾਨੂੰ ਕੋਈ ਕਲੇਮ ਹੀ ਨਾ ਮਿਲੇ, ਕੋਈ ਘਰ ਬਹਿਣ ਦੇ ਕੋਈ ਪੈਸੇ ਹੀ ਨਾ ਮਿਲਣ, ਇਹ ਪਹਿਲੀਆਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸਮਝ ਲਓ, ਤੁਸੀਂ ਜ਼ਿਆਦਾ ਹੀ ਵਧੀਆ ਰਹੋਗੇ। ਅਤੇ ਇਹ ਸਾਰੀਆਂ ਚੇਂਜਸ ਜੇਕਰ ਸਮਝਣਾ ਚਾਹੁੰਦੇ ਹੋ, ਖਾਸ ਤੌਰ ਜੇਕਰ ਤੁਸੀਂ ਫਿਰ ਵੀ ਪੈਸੇ ਬਚਾਉਣਾ ਚਾਹੁੰਦੇ ਹੋ ਆਰਓ ਇੰਸ਼ੋਰੈਂਸ ਰਿਨਿਊਅਲ 'ਤੇ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਮਨੂ ਸ਼ਰਮਾ ਦੇ ਨਾਲ ਜ਼ਰੂਰ ਸੰਪਰਕ ਕਰੋ ਐਟ 289-952-9532 289-952-9532। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਦੇ ਵੱਲੋਂ। ਕੱਲ੍ਹ ਹੀ ਮੈਨੂੰ ਲੱਗਦਾ 3 ਜਾਂ 4 ਜਣੇ ਨੇ ਮੈਸੇਜ ਕਰਕੇ ਇਹ ਨੰਬਰ ਮੰਗਿਆ, ਕਿਉਂਕਿ ਇਹ ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਹਨ ਅਤੇ ਔਨ ਸਪਾਟ ਔਨ ਯੋਰ ਲੋਕੇਸ਼ਨ, ਚਾਹੇ ਘਰ ਹੋਵੇ, ਚਾਹੇ ਕੋਈ ਬਿਜ਼ਨਸ ਹੋਵੇ, ਕੋਈ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਹੋਵੇ, ਤੁਸੀਂ ਕੋਈ ਵੀ ਵੈਲਡਿੰਗ ਦਾ, ਰਿਪੇਅਰ ਦਾ ਜਾਂ ਫੈਬਰੀਕੇਸ਼ਨ ਦਾ ਕੰਮ ਕਰਵਾਉਣਾ ਹੈ, ਅੱਜ ਹੀ ਰੈਵ ਵੈਲਡਿੰਗ ਦੇ ਰਵਨੀਤ ਸਿੰਘ ਦੇ ਨਾਲ ਸੰਪਰਕ ਕਰੋ 226-978-4275 226-978-4275। ਸੋ ਤੁਹਾਡੇ ਘਰ ਦੇ ਬਾਹਰ ਜੇ ਤੁਸੀਂ ਇੱਕ ਮੈਟਲ ਗੇਟ ਤਿਆਰ ਕਰਵਾਉਣਾ, ਡਿਜ਼ਾਈਨਰ ਫੈਂਸੀ ਮੈਟਲ ਗੇਟ ਤਿਆਰ ਕਰਵਾਓ, ਸਰਕਾਰ ਨੇ ਕੁਛ ਨਹੀਂ ਕਰਨਾ ਤੁਹਾਨੂੰ ਚੋਰਾਂ ਤੋਂ ਬਚਾਉਣ ਦੇ ਲਈ, ਆਪ ਹੀ ਤੁਸੀਂ ਇਹ ਗੇਟ ਲਵਾ ਲਓ, ਵੱਡੀ ਫੈਂਸ ਲਵਾ ਲਓ, ਡਿਜ਼ਾਈਨਰ ਫੈਂਸੀ ਗੇਟ, ਮੈਟਲ ਦੇ ਇਹ ਬਹੁਤ ਹੀ ਸੋਹਣੇ ਡਿਜ਼ਾਈਨਾਂ ਦੇ ਗੇਟ ਲਾ ਦਿੰਦੇ ਨੇ ਤੁਹਾਡੇ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਈਵਨ ਕਮਰਸ਼ੀਅਲ ਪ੍ਰਾਪਰਟੀ ਦੇ ਬਾਹਰ। ਨਾਲ ਦੀ ਨਾਲ ਹੁਣ ਸਮਰ ਆ ਗਈ ਹੈ ਦੋਸਤੋ, ਤੁਸੀਂ ਜੇਕਰ ਬਾਹਰ ਬੈਕਯਾਰਡ ਦੇ ਵਿੱਚ ਮੌਜਾਂ ਕਰਨੀਆਂ ਬਿਨਾਂ ਕੋਈ ਵੀ ਟੈਨਸ਼ਨ ਲੈਣ ਤੋਂ ਕਿ ਯਾਰ ਹੁਣ ਰੰਗ ਹੀ ਪੱਕਾ ਹੋ ਜਾਣਾ, ਐਵਰੀ ਸਿੰਗਲ ਬਾਹਰ ਬਹਿ ਕੇ ਕੈਨਪੀ ਤੁਸੀਂ ਬਣਾ ਸਕਦੇ ਹੋ, ਇਹਨਾਂ ਤੋਂ ਪਰਮਨੈਂਟ ਕੈਨਪੀ ਬਣਾਓ ਜੋ ਕਿ ਤੁਹਾਡੇ ਬੈਕਯਾਰਡ ਦੇ ਸਲਾਈਡਿੰਗ ਡੋਰ ਤੋਂ ਉੱਪਰੋਂ ਤੋਂ ਲੈ ਕੇ ਜਿੰਨੀ ਵੀ ਦੂਰ ਤੱਕ, ਜਿੰਨਾ ਵੀ ਡੀਪ ਤੱਕ ਤੁਸੀਂ ਚਾਹੁੰਦੇ ਹੋ ਕਿ ਬੈਕਯਾਰਡ ਦੇ ਵਿੱਚ ਹੋਵੇ, ਉਹਦੇ ਵਿੱਚ ਯਾਰਾਂ ਮਿੱਤਰਾਂ ਨੂੰ ਇਕੱਠੇ ਕਰੋ, ਇੰਜੋਏ ਕਰੋ, ਬੀਰਾਂ ਬੂਰਾਂ ਲਾਓ, ਬਾਰਬਕਿਊ ਕਰੋ, ਪੂਰੇ ਪਰਿਵਾਰ ਨਾਲ ਇੰਜੋਏ ਕਰੋ। ਆਪਦੇ ਬੈਕਯਾਰਡ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਖੂਬਸੂਰਤ ਅਤੇ ਬਹੁਤ ਹੀ ਵਧੀਆ ਕੈਨਪੀ ਵੀ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ। ਕਸਟਮ ਮੈਟਲ ਰੇਲਿੰਗ ਦਾ ਵੀ ਕੰਮ ਕਰਦੇ ਨੇ, ਚਾਹੇ ਤੁਸੀਂ ਘਰ ਦੇ ਅੰਦਰ ਪੌੜੀਆਂ ਪੁਰਾਣੀਆਂ ਕੋਈ ਵੀ ਵੁਡਨ ਅੱਧੀਆਂ ਟੁੱਟੀਆਂ ਹੋਈਆਂ, ਛਿੱਲੀਆਂ ਹੋਈਆਂ, ਡੈਮੇਜ ਹੋਈਆਂ ਹੋਈਆਂ, ਸਕ੍ਰੈਚ ਸਕੂਚ ਹੋਈਆਂ ਹੋਈਆਂ, ਜੇ ਤੁਸੀਂ ਪੁਰਾਣੀਆਂ ਪੌੜੀਆਂ ਦੇ ਵਿੱਚ ਰੇਲਿੰਗਸ ਕਢਾ ਕੇ
ਕਸਟਮ ਬਹੁਤ ਹੀ ਸੋਹਣੀਆਂ ਮੈਡਲ ਰੇਲਿੰਗ ਲਵਾਉਣੀਆਂ ਬਣਾਉਣੀਆਂ ਜਾਂ ਘਰ ਦੇ ਬਾਹਰ ਵੀ ਤੁਹਾਡੇ ਜੇਕਰ ਕਾਫੀ ਜ਼ਿਆਦਾ ਸਟੈਪ ਨੇ ਉਹਦੇ 'ਤੇ ਵੀ ਬਹੁਤ ਹੀ ਸ਼ਾਨਦਾਰ ਇਹ ਇਨਸਾਈਡ ਐਂਡ ਆਊਟਸਾਈਡ ਸਟੇਅਰਸ ਪੌੜੀਆਂ ਦੇ ਕਸਟਮ ਮੈਡਲ ਰੇਲਿੰਗਸ ਤਿਆਰ ਕਰਦੇ ਆ। ਕੋਈ ਬੀਮ ਪੋਸਟ ਦਾ ਕੰਮ, ਮਾਨੋ ਸਟਿੰਗਰ ਫੈਬਰੀਕੇਸ਼ਨ, ਪੁਰਾਣਾ ਕੋਈ ਕੰਮ ਹੈ ਉਹਨੂੰ ਠੀਕ ਕਰਵਾਉਣਾ ਹੈ, ਵੈਲਡਿੰਗ ਰਿਪੇਅਰ ਵੀ ਕਰਦੇ ਨੇ ਔਨ ਦ ਸਪਾਟ। ਅਤੇ ਜੇਕਰ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ 'ਤੇ ਚੇਨ ਲਾਈਨ ਫੈਂਸ ਵੀ ਲਵਾਉਣੀ ਹੋਵੇ, ਰਵਨੀਤ ਸਿੰਘ, ਰੈਵ ਵੈਲਡਿੰਗ, 226-978-4275 that's 226-978-4275। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਕੱਲ੍ਹ ਨੂੰ ਟਮੋਰੋ ਬਿਗ ਡੇ ਕੱਲ੍ਹ ਨੂੰ ਇੱਕ ਬਹੁਤ ਹੀ ਕਮਾਲ ਦਾ ਨਵਾਂ ਪ੍ਰੋਜੈਕਟ ਲੈ ਕੇ ਆਏ ਨੇ। ਇਹਦੇ ਵਿੱਚ ਇਹਨਾਂ ਕੋਲ ਗੇਰੰਟੀਡ ਐਲੋਕੇਸ਼ਨ ਹੈ, ਤੁਹਾਨੂੰ ਐਬਸੋਲੂਟਲੀ ਬੈਸਟ ਲੋਟ ਦਿਲਵਾਉਣਗੇ। ਇਹ ਕੈਲਡਨ ਸ਼ਹਿਰ ਦੇ ਵਿੱਚ ਵੈਰੀ ਵੈਰੀ ਪ੍ਰਾਈਮ ਲੋਕੇਸ਼ਨ 'ਤੇ ਜ਼ਗੋਰ ਰੋਡ ਐਂਡ ਮੇਫੀਲਡ ਰੋਡ, ਸੋ ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਹੈ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਘਰ ਏਸੀ ਇੰਟਰਸੈਕਸ਼ਨ 'ਤੇ ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਤਿਆਰ ਹੋਣਗੇ ਅਗਲੇ ਸਾਲ 2027 ਦੇ ਐਂਡ ਤੋਂ ਲੈ ਕੇ ਆਲ ਦ ਵੇ ਈਵਨ 2028 ਤੱਕ। ਸੋ ਜਿਹੜੇ ਵੀ ਲੋਕ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਨੇ, ਗੋਲਡਨ ਆਪਰਚੁਨਿਟੀ ਹੈ 13% ਦੇ HST ਰੀਬੇਟ ਲਈ। ਜਿਹੜੇ ਇਨਵੈਸਟਰ ਨੇ ਤੁਹਾਨੂੰ ਵੀ HST ਦਾ ਰੀਬੇਟ ਮਿਲੂਗਾ, ਅਤੇ ਇਸ ਹੀ ਸਾਲ ਤੋਂ ਲੈ ਕੇ ਅਗਲੇ ਸਾਲ ਮਾਰਚ ਤੱਕ ਹੀ ਮਿਲਣਾ ਹੈ, ਸੋ ਉਦੋਂ ਤੋਂ ਪਹਿਲਾਂ ਹੀ ਬੁੱਕ ਕਰਨਾ ਪਊਗਾ। ਇਹ 27 ਦੇ ਐਂਡ ਤੋਂ ਲੈ ਕੇ 28 ਦੇ ਸ਼ੁਰੂਆਤ ਤੱਕ 2500 ਨਵੇਂ ਘਰ ਤਿਆਰ ਹੋਣੇ ਆ, ਕਾਫੀ ਵੱਡੇ ਫਰੀ ਹੋਲਡ ਟ੍ਰੈਡੀਸ਼ਨਲ 2 story 2 floor ਵਾਲੇ ਪਲੱਸ ਅਨਫਿਨਿਸ਼ਡ ਬੇਸਮੈਂਟ ਅਤੇ ਵੱਡੇ ਬੈਕਯਾਰਡ ਵਾਲੇ ਟਾਊਨ ਹਾਊਸਿਸ ਸਿਰਫ 7 lakh ਤੋਂ। ਅਤੇ ਇਹਦੇ ਵਿੱਚ ਕੋਈ ਵੀ ਮੰਥਲੀ ਕਾਂਡੋ ਫੀ ਨਹੀਂ, ਕੋਈ POTL ਫੀ ਨਹੀਂ, ਕੋਈ ਮੇਨਟੇਨੈਂਸ ਫੀ ਨਹੀਂ, ਫੁੱਲੀ ਫਰੀ ਹੋਲਡ, ਅਤੇ ਉਹ ਵੀ ਟ੍ਰੈਡੀਸ਼ਨਲ 2 story ਨਾਲੇ ਥੱਲੇ ਅਨਫਿਨਿਸ਼ਡ ਬੇਸਮੈਂਟ ਵੱਡੀ ਬੈਕਯਾਰਡ ਦੇ ਨਾਲ 7 lakh ਦੀ ਰੇਂਜ ਦੇ ਵਿੱਚ ਪ੍ਰਾਈਸ ਕੱਲ੍ਹ ਨੂੰ ਤੁਹਾਨੂੰ ਮਿਲ ਜਾਣੀ ਹੈ ਜਦੋਂ ਇਹ ਰਿਲੀਜ਼ ਹੋਣਾ ਹੈ ਪ੍ਰੋਜੈਕਟ। ਨਾਲੇ ਸੈਮੀ ਡੀਟੈਚ ਘਰ ਸਿਰਫ 8 lakh ਤੋਂ, ਅਤੇ ਸਭ ਤੋਂ ਖਾਸ ਤਾਂ ਵੱਡੇ ਡੀਟੈਚ ਘਰ ਸਾਰੇ ਤੇ ਸਾਰੇ ਜੋ ਕਿ ਡਬਲ ਕਾਰ ਗਰਾਜ ਨੇ 9 lakh ਤੋਂ ਪ੍ਰਾਈਸ ਸ਼ੁਰੂ ਹੋਣੀ ਆ। ਸੋ ਇਹ ਅਨਬੀਟੇਬਲ ਪ੍ਰੋਜੈਕਟ, ਅਨਬੀਟੇਬਲ ਪ੍ਰਾਈਸ ਹੈ, ਡਬਲ ਕਾਰ ਗਰਾਜ ਡੀਟੈਚਡ ਹੋਮਸ 9 lakh ਦੀ ਰੇਂਜ ਦੇ ਵਿੱਚ ਕੱਲ੍ਹ ਤੋਂ ਬੁਕਿੰਗ ਸ਼ੁਰੂ ਹੋਣੀ ਹੈ। ਸੋ ਹੁਣੇ ਹੀ ਇਹਨਾਂ ਨਾਲ ਸੰਪਰਕ ਕਰ ਲਓ, ਤੁਹਾਨੂੰ ਬੈਸਟ ਕੋਰਨਰ ਲਾਟ ਐਂਡ ਲਾਟ ਦਿਲਵਾ ਦੇਣਗੇ, ਚਾਹੇ ਟਾਊਨ, ਚਾਹੇ ਸੈਮੀ, ਚਾਹੇ ਡੀਟੈਚ ਬੁੱਕ ਕਰਨਾ ਹੈ। ਥੀਮ ਸਿੱਧੂ 416-302-0016 ਇਹ ਕੈਲਡਨ ਸ਼ਹਿਰ ਦੇ ਵਿੱਚ, ਰਾਈਟ ਬਾਏ ਬਰੈਂਪਟਨ, ਬੇਸਿਕਲੀ ਬਰੈਂਪਟਨ, ਰਾਈਟ ਬਾਏ ਵੁੱਡਬ੍ਰਿਜ। ਇਹ ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ 2500 ਨਵੇਂ ਘਰ ਤਿਆਰ ਹੋਣੇ ਆ 27 ਅਤੇ 28 ਦੇ ਵਿੱਚ। 416-302-0016 ਦੋਸਤੋ, ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਫੈਡਰਲ ਲਿਬਰਲ ਸਰਕਾਰ ਨੇ ਇੱਕ ਬੇਲ ਐਂਡ ਕ੍ਰਿਮੀਨਲ ਸੈਂਟੈਂਸਿੰਗ ਬਿੱਲ ਅਸਲੀ ਹੁਣ ਲਾਅ ਬਣਾ ਦਿੱਤਾ ਹੈ, ਜਿਹਦੇ ਨਾਲ ਉਹਨਾਂ ਨੂੰ ਉਮੀਦ ਹੈ ਕਿ ਰਿਪੀਟ ਵਾਇਲੈਂਟ ਅਫੈਂਡਰਸ ਨੂੰ ਸੜਕਾਂ ਤੋਂ ਹਟਾ ਕੇ ਬਿਹਾਈਂਡ ਬਾਰਸ ਰੱਖਿਆ ਜਾਊਗਾ, ਅਤੇ ਉਹਨਾਂ ਨੂੰ ਕ੍ਰਿਮੀਨਲ ਕਨਵਿਕਸ਼ਨ ਦੇ ਨਾਲ ਸ਼ਾਇਦ ਜ਼ਿਆਦਾ ਲੰਬੀ, ਸ਼ਾਇਦ ਜ਼ਿਆਦਾ ਸਖਤ ਸਜ਼ਾ ਵੀ ਮਿਲੂਗੀ। ਪਰ ਟਿਪੀਕਲ ਲਿਬਰਲ ਸਟਾਈਲ ਦੇ ਨਾਲ ਇਹ ਅੱਧ ਵਿੱਚ ਵਿਚਾਲੇ ਵਾਲਾ ਹੀ ਕੰਮ ਕੀਤਾ ਗਿਆ ਹੈ, ਇੱਕ ਹੈਫ ਮੈਜ਼ਰ ਹੈ, ਇੱਕ ਸਟਾਪ ਗੈਪ ਮੈਜ਼ਰ ਹੈ। ਬੇਸਿਕਲੀ ਕਿਸੇ ਦੀ ਲੱਤ ਵੱਢੀ ਗਈ ਆ ਅਤੇ ਉਹਦੇ 'ਤੇ ਬੈਂਡਡ ਲਾ ਕੇ ਕਿਸ ਕਰਕੇ ਕਹਿਣਾ ਬੂਬੂ ਠੀਕ ਹੋ ਜੂਗਾ, ਇਸ ਤਰ੍ਹਾਂ ਦਾ ਇੱਕ ਇਹਨਾਂ ਨੇ ਸਲਿਊਸ਼ਨ ਪੇਸ਼ ਕੀਤਾ ਹੈ। ਇਸ ਲੈਜਿਸਲੇਸ਼ਨ ਦੇ ਵਿੱਚ ਫਿਰ ਵੀ ਅਨਫੋਰਚੁਨੇਟਲੀ ਹੀ ਲੋੜ ਤੋਂ ਵੀ ਜ਼ਿਆਦਾ ਡਿਸਕ੍ਰੈਸ਼ਨ, ਮਨ ਮਰਜ਼ੀ ਕਰਨ ਦੀ ਜਿਹੜੀ ਇਜਾਜ਼ਤ ਹੈ, ਜਗ੍ਹਾ ਹੈ, ਛੱਡੀ ਗਈ ਹੈ ਜੱਜਸ ਦੇ ਹੱਥਾਂ ਦੇ ਵਿੱਚ, ਜੋ ਕਿ ਆਲਰੇਡੀ ਸਾਨੂੰ ਪਤਾ ਹੈ ਕਿ ਪਿਛਲੇ 11 ਸਾਲਾਂ ਤੋਂ ਲਿਬਰਲ ਸਰਕਾਰ ਦੇ ਵੱਲੋਂ ਹੀ ਵੱਧ ਤੋਂ ਵੱਧ ਜੱਜ ਕੋਰਟ ਕਚਹਿਰੀਆਂ ਦੇ ਵਿੱਚ ਅਪੁਆਇੰਟ ਹੋਣ ਦੇ ਨਾਲ ਸਾਨੂੰ ਫੇਲ ਕਰ ਰਹੇ ਨੇ। ਕਿਸ ਤਰ੍ਹਾਂ ਫੇਲ ਕਰ ਰਹੇ ਨੇ, 36 ਅਲੱਗ ਅਲੱਗ ਐਗਜ਼ਾਮਪਲ ਪੇਸ਼ ਹੋਏ ਨੇ ਕਿ ਇੱਥੇ ਜਿਹੜੇ ਲੋਕ ਹਜੇ PR ਜਿਸ ਸਿਰਜਣ ਹੋਏ ਹੀ ਨਹੀਂ ਹੈਗੇ, ਕੱਚੇ ਹੀ ਨੇ,
ਉਹਨਾਂ ਨੂੰ ਹੀਨਸ ਡਿਸਕਸਟਿੰਗ ਐਬਸੋਲੂਟਲੀ ਹੋਰੈਂਡਸ ਕ੍ਰਾਈਮਸ ਲਈ ਫੜਿਆ ਜਾਂਦਾ ਹੈ ਅਤੇ ਕਿਉਂਕਿ ਸਰਟਨ ਅਮਾਊਂਟ ਆਫ ਦਿਨ ਜਾਂ ਮਹੀਨੇ ਜਾਂ ਸਾਲ ਦੀ ਕੈਦ ਉਹਨਾਂ 'ਤੇ ਲਾਉਣ ਦੇ ਨਾਲ ਆਟੋਮੈਟਿਕ ਡੀਪੋਰਟੇਸ਼ਨ ਹੁੰਦਾ ਜੱਜ ਕਹਿੰਦਾ ਕਿ ਭਾਈ ਅਸੀਂ ਉਸ ਤੋਂ ਇੱਕ ਦਿਨ ਘੱਟ ਤੈਨੂੰ ਸਜ਼ਾ ਦੇ ਦਿੰਦੇ ਹਾਂ ਅਤੇ ਆਟੋਮੈਟਿਕ ਡੀਪੋਰਟੇਸ਼ਨ ਤੋਂ ਤੈਨੂੰ ਬਚਾਇਆ ਜਾਊਗਾ ਕਿਉਂ ਇਹਨਾਂ ਨੂੰ ਤਾਂ ਵੁੱਡ ਚਿਪਰ ਵਿੱਚ ਸਿੱਟੋ ਜੇ ਮੇਰਾ ਬਸ ਹੁੰਦਾ ਇੱਥੇ ਤਾਂ ਡੈਥ ਸੈਂਟੈਂਸ ਹੁੰਦਾ ਅਤੇ ਇਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਨੂੰ ਡਿਪੋਰਟ ਹੋਣ ਤੋਂ ਇਹ ਰੋਕਣਾ ਚਾਹੁੰਦੇ ਹਾਂ ਕਮਾਲ ਦੇ ਜੱਜ ਨੇ ਯਾਰ ਤੁਸੀਂ ਹੁਣ ਇਹਨਾਂ ਰੈਂਡਮ ਪੀਪਲ ਫਰੋਮ ਡਿਫਰੈਂਟ ਕੰਟਰੀਜ਼ ਨੂੰ ਬਚਾਉਣ ਆਏ ਹੋ ਜਾਂ ਸਾਡੇ ਇੱਥੇ ਲੋਕਾਂ ਨੂੰ ਬਚਾਉਣ ਆਏ ਹੋ ਮੇਕ ਇਟ ਮੇਕ ਸੈਂਸ ਨਾਲ ਦੀ ਨਾਲ ਲੋਕਾਂ ਨੂੰ ਉਹਨਾਂ ਦੇ ਪਰਿਵਾਰਕ ਮਾਹੌਲ ਦੇ ਹਿਸਾਬ ਦੇ ਨਾਲ ਇੱਕ ਪੇਰੈਂਟ ਹੈ ਦੋ ਪੇਰੈਂਟ ਹੈ ਕਿਹੜੇ ਰੰਗ ਦੇ ਨੇ ਕਿਹੜੇ ਐਥਨੀਸਿਟੀ ਦੇ ਨੇ ਇਸ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਹਿਸਾਬ ਨਾਲ ਹੀ ਇਨਸਟੈਡ ਆਫ ਸਿੱਧੇ ਪ੍ਰਿਜ਼ਨ ਉਹਨਾਂ ਨੂੰ ਕੰਡੀਸ਼ਨਲ ਸੈਂਟੈਂਸਿਸ ਦਿੱਤੇ ਜਾਂਦੇ ਨੇ ਸੋ ਆਹ ਜਿਹੜਾ ਡਿਸਕ੍ਰੈਸ਼ਨ ਵਾਲਾ ਕੰਮ ਹੈ ਜੱਜਿਸ ਦੇ ਵੱਲ ਬਹੁਤ ਹੀ ਮਾੜਾ ਕੰਮ ਹੈ ਤਾਂ ਹੀ ਤਾਂ ਅਸੀਂ ਇੰਨੇ ਮਾੜੇ ਕ੍ਰਾਈਮ ਰੇਟ ਨੂੰ ਦੇਖ ਰਹੇ ਹਾਂ ਡਿਸਕ੍ਰੈਸ਼ਨ ਨੂੰ ਘਟਾਉਣ ਦੀ ਲੋੜ ਸੀ ਨਾ ਕਿ ਵਧਾਉਣ ਦੀ ਲੋੜ ਸੀ ਇਸ ਲਿਬਰਲ ਸਰਕਾਰ ਦੇ ਵੱਲੋਂ ਸੋ ਪਿਛਲੇ 11 ਸਾਲਾਂ ਤੋਂ ਹੀ ਅਸੀਂ ਲਿਬਰਲ ਲੈਡ ਕੈਨੇਡਾ ਦੇ ਵਿੱਚ ਕ੍ਰਾਈਮ ਸਿਵੀਅਰਟੀ ਇੰਡੈਕਸ ਅਤੇ ਖਾਸ ਤਾਂ ਵਾਇਲੈਂਟ ਕ੍ਰਾਈਮ ਸਿਵੀਅਰਟੀ ਇੰਡੈਕਸ ਜਾ ਕੇ ਹੁਣੇ ਹੀ ਤੁਸੀਂ ਸਟੈਟਿਸਟਿਕਸ ਕੈਨੇਡਾ ਦੀ ਵੈਬਸਾਈਟ 'ਤੇ ਜਾਓ ਅਤੇ ਦੇਖੋ ਕਿ ਜਦੋਂ ਤੋਂ 2015 ਦੇ ਵਿੱਚ ਕੰਜ਼ਰਵੇਟਿਵ ਤੋਂ ਲੈ ਕੇ ਲਿਬਰਲ ਸਰਕਾਰ ਬਣੀ ਹੈ ਲਗਾਤਾਰ ਆਲ ਦ ਵੇ ਟਿਲ ਨਾਓ ਸਵਾਏ 2020 ਜਦੋਂ ਕੋਵਿਡ-19 ਪੈਂਡਾਮਿਕ ਪੇਸ਼ ਹੋਇਆ ਲੋਕਡਾਊਨ ਸ਼ੁਰੂ ਹੋਈ ਸਾਰੇ ਸਾਲ ਲਗਾਤਾਰ ਕੈਨੇਡਾ ਦੇ ਵਿੱਚ ਅਨਫੋਰਚੁਨੇਟਲੀ ਕ੍ਰਾਈਮ ਸਿਵੀਅਰਟੀ ਇੰਡੈਕਸ ਵਧਿਆ ਅਤੇ ਨਾਲ ਦੀ ਨਾਲ ਵਾਇਲੈਂਟ ਕ੍ਰਾਈਮ ਸਿਵੀਅਰਟੀ ਇੰਡੈਕਸ ਵਧਿਆ ਇਹਦੇ ਬਾਰੇ ਕੋਈ ਦੋ ਰਾਏ ਹੈ ਨਹੀਂ ਸਿੰਪਲ ਹੀ ਡਾਟਾ ਸਾਡੇ ਫੈਡਰਲ ਸਟੈਟਿਸਟਿਕਸ ਏਜੰਸੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇਹ ਸਾਫ ਦਿਖਾਉਂਦਾ ਹੈ ਐਵਰੀ ਸਿੰਗਲ ਈਅਰ ਐਕਸੈਪਟ ਫੋਰ 2020 ਕ੍ਰਾਈਮ ਹੈਜ਼ ਗੋਨ ਅਪ ਵਾਇਲੈਂਟ ਕ੍ਰਾਈਮ ਹੈਜ਼ ਗੋਨ ਅਪ ਸੋ ਇਹਨਾਂ ਲਿਬਰਲਸ ਨੇ ਹੀ 2015 ਦੇ ਵਿੱਚ ਹੀ ਪਾਵਰ ਦੇ ਵਿੱਚ ਆ ਕੇ ਕੀ ਕੀਤਾ ਫੋਰਮਰ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਦੇ ਐਬਸੋਲੂਟਲੀ ਟਫ ਔਨ ਕ੍ਰਾਈਮ ਲੈਜਿਸਲੇਸ਼ਨ ਖਾਸ ਤਾਂ ਉਹਦੇ ਵੱਲੋਂ ਕਈ ਸਾਲ ਲਗਾਤਾਰ ਘਟਾਏ ਗਏ ਕ੍ਰਾਈਮ ਦਾ ਜਿਹੜਾ ਮੇਨ ਕਾਰਨ ਸੀ ਮਿਨੀਮਮ ਮੈਂਡਟੋਰੀ ਸੈਂਟੈਂਸਿੰਗ ਫੜੇ ਜਾਂਦੇ ਹੋ ਕਨਵਿਕਟ ਕੀਤੇ ਜਾਂਦੇ ਹੋ ਘੱਟ ਤੋਂ ਘੱਟ ਕੈਦ ਕਿੰਨੀ ਹੋਣੀ ਆ ਉਹ ਜਿਹੜਾ ਮਿਨੀਮਮ ਮੈਂਡਟੋਰੀ ਸੈਂਟੈਂਸਿੰਗ ਸੀ ਉਹਨੂੰ ਹੀ ਇਹਨਾਂ ਗਧਿਆਂ ਨੇ ਓਵਰਟਰਨ ਕੀਤਾ ਅਤੇ ਬੇਲ ਨੂੰ ਇੱਕ ਆਲਮੋਸਟ ਆਟੋਮੈਟਿਕ ਡੀਫਾਲਟ ਬਣਾਇਆ ਮਾੜੇ ਤੋਂ ਮਾੜੇ ਕ੍ਰਿਮੀਨਲਸ ਲਈ ਪਰ ਅੱਜ ਲਿਬਰਲਸ ਦੇ ਬਿਲ C-14 ਦ ਬੇਲ ਐਂਡ ਸੈਂਟੈਂਸਿੰਗ ਰਿਫੋਰਮ ਐਕਟ ਨੂੰ ਹੁਣ ਰੋਇਲ ਅਸੈਂਟ ਮਿਲ ਚੁੱਕੀ ਹੈ ਅਤੇ ਇਸ ਨਵੀਂ ਲਾਅ ਦੇ ਨਾਲ ਕ੍ਰਿਮੀਨਲ ਕੋਡ ਯੂਥ ਕ੍ਰਿਮੀਨਲ ਜਸਟਿਸ ਐਕਟ ਅਤੇ ਨੈਸ਼ਨਲ ਡਿਫੈਂਸ ਐਕਟ ਨੂੰ ਬਦਲਿਆ ਗਿਆ ਹੈ ਕ੍ਰਾਈਮ ਦੇ ਲਈ ਅਕਿਊਜ਼ਡ ਸਸਪੈਕਟਸ ਅਤੇ ਕਨਵਿਕਟਡ ਕ੍ਰਿਮੀਨਲਸ ਲਈ ਪੋਟੈਂਸ਼ਲੀ ਇਨ ਥਿਊਰੀ ਔਨ ਪੇਪਰ ਜ਼ਿਆਦਾ ਸਖਤਾਈ ਲਿਆਉਣ ਲਈ ਸੋ ਫੋਰਮਰ ਫੇਲਡ ਇਮੀਗ੍ਰੇਸ਼ਨ ਮਿਨਿਸਟਰ ਫੋਰਮਰ ਫੇਲਡ ਹਾਊਸਿੰਗ ਮਿਨਿਸਟਰ ਅਤੇ ਕਰੰਟ ਫੇਲਿੰਗ ਜਸਟਿਸ ਮਿਨਿਸਟਰ ਸ਼ਾਨ ਫਰੇਜ਼ਰ ਇਹਨੇ ਕਿਹਾ ਹੈ ਕਿ ਅਸੀਂ ਮੇਜਰ ਕਦਮ ਲਿਆ ਅੱਜ ਹੀ ਇਹਨੇ ਆਹ ਕਿਹਾ ਆਪ ਇੱਕ ਮੇਜਰ ਕਦਮ ਲਿਆ ਹੈ ਪਰ ਸਾਨੂੰ ਪਤਾ ਹੈ ਕਿ ਹੋਰ ਵੀ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ ਇਸ ਮੁਲਕ ਦੇ ਵਿੱਚ ਕ੍ਰਾਈਮ ਨੂੰ ਕਾਬੂ ਕਰਨ ਦੇ ਲਈ ਆਪ ਹੀ ਮੰਨਦੇ ਨੇ ਆਪ ਹੀ ਮੰਨਦੇ ਨੇ ਇਹ ਇੱਕ ਲਿਟਰਲੀ ਹਾਫ ਮੈਜਰ ਹੀ ਹੈ ਸਟਾਪ ਗੈਪ ਮੈਜਰ ਹੀ ਹੈ ਇਟਸ ਨਾਟ ਰੀਅਲੀ ਦੈਟ ਗ੍ਰੇਟ ਤੁਹਾਡੇ ਕੋਲ ਗਦੇ ਹੋ 11 ਸਾਲ ਸੀ ਲਿਬਰਲ ਸਰਕਾਰ ਕੋਲ ਵਧੀਆ ਕੰਮ ਕਰਨ ਲਈ 11 ਸਾਲ ਉਹ ਵੀ 15 ਤੋਂ ਲੈ ਕੇ 19 ਤੱਕ ਮਜੋਰਟੀ ਨਾਲ ਉਹ ਵੀ ਹੁਣ ਵੀ ਮਜੋਰਟੀ ਨਾਲ 11 ਸਾਲ ਸੀ ਕੋਈ ਚੱਜ ਦਾ ਕੰਮ ਕਰਨ ਲਈ ਕੀਤਾ ਹੈ ਨਹੀਂ ਅਤੇ ਹੁਣ ਅੱਜ ਵੀ ਇਹ ਜਸਟਿਸ ਮਿਨਿਸਟਰ ਸ਼ਾਨ ਫਰੇਜ਼ਰ ਕਹਿ ਚੁੱਕਿਆ ਹੈ ਵੀ ਸਟਿਲ ਹੈਵ ਅ ਲੋਟ ਮੋਰ ਟੂ ਡੂ ਕਮਾਲ ਦੀ ਗੱਲ ਹੈ ਯਾਰ ਤਕਰੀਬਨ 80 ਚੇਂਜਸ ਪੇਸ਼ ਕੀਤੇ ਗਏ ਹਨ ਕ੍ਰਿਮੀਨਲ ਕੋਡ ਦੇ ਵਿੱਚ ਮੋਸਟ ਨੋਟੇਬਲੀ ਕਿ ਕੁਛ ਸਸਪੈਕਟਸ ਦੇ ਅਰੈਸਟ ਅਤੇ ਕ੍ਰਿਮੀਨਲੀ ਚਾਰਜ ਹੋਣ ਤੋਂ ਬਾਅਦ ਡੀਫਾਲਟ ਬੇਲ ਨਹੀਂ ਡਿਟੈਂਸ਼ਨ ਹੀ ਹੋਣੀ ਹੈ ਮਤਲਬ ਕਿ ਉਹਨਾਂ ਨੂੰ ਬੜੀ ਆਸਾਨੀ ਦੇ ਨਾਲ ਬੇਸਿਕਲੀ ਆਟੋਮੈਟਿਕਲੀ ਬੇਲ ਨਹੀਂ ਮਿਲਣੀ ਉਹਨਾਂ ਨੂੰ ਕੈਦ ਰੱਖਿਆ ਜਾਊਗਾ ਕੀਤਾ ਜਾਊਗਾ ਉਹਨਾਂ ਦੀ ਕੋਰਟ ਡੇਟ ਤੱਕ ਕਿਵੇਂ ਇੱਕ ਨਵੇਂ ਰਿਵਰਸ ਓਨਸ ਪ੍ਰੋਵਿਜ਼ਨ ਦੇ ਨਾਲ ਜੇਕਰ ਕਿਸੇ ਦੇ ਖਿਲਾਫ ਸਪੈਸੀਫਿਕ ਕ੍ਰਿਮੀਨਲ ਚਾਰਜ ਲੇ ਕੀਤਾ ਜਾਂਦਾ ਹੈ ਨਾ ਫੋਰ ਐਵਰੀ ਚਾਰਜ ਉਹਨਾਂ ਅਤੇ ਉਹਨਾਂ ਦੇ ਵਕੀਲ ਨੂੰ ਹੀ ਜੱਜ ਨੂੰ ਸਾਬਿਤ ਕਰਨਾ ਪਊਗਾ ਕਿ ਉਹਨਾਂ ਨੂੰ ਬਾਹਰ ਬੇਲ 'ਤੇ ਕਿਉਂ ਛੱਡਣਾ ਚਾਹੀਦਾ ਹੈ
ਤੇ ਜੇਕਰ ਉਹ ਨਹੀਂ ਸਾਬਤ ਕਰ ਸਕਦੇ ਜਾਂ ਉਹਨੂੰ ਕਨਵਿੰਸ ਕਰ ਸਕਦੇ ਫਿਰ ਉਹ ਬਿਹਾਈਂਡ ਬਾਰਸ ਹੀ ਰਹਿਣਗੇ, ਜਿੰਨੇ ਚਿਰ ਕੋਰਟ ਕਚਹਿਰੀ ਦੀ ਤਰੀਕ ਪੈਂਦੀ ਨਹੀਂ, ਚਾਹੇ ਸਾਲ ਦੋ ਸਾਲ ਜਦੋਂ ਮਰਜ਼ੀ ਹੋਵੇ. ਸੋ ਇਹ ਜਿਹੜਾ ਰਿਵਰਸ ਓਨਸ ਪ੍ਰੋਵਿਜ਼ਨ ਹੈ ਆਟੋਮੈਟਿਕਲੀ ਅਪਲਾਈ ਕਰੂਗਾ ਜੇਕਰ ਕਿਸੇ ਨੂੰ ਵਾਇਲੈਂਟ ਆਟੋ ਥੈਫਟ ਲਈ ਚਾਰਜ ਕੀਤਾ ਜਾਂਦਾ ਹੈ, ਪਰ ਆਮ ਗੱਡੀ ਦੀ ਚੋਰੀ ਦੇ ਲਈ ਨਹੀਂ, ਸਿਰਫ ਵਾਇਲੈਂਟ ਆਟੋ ਥੈਫਟ ਲਈ. ਅਨਲੈਸ ਜੇਕਰ ਸ਼ੱਕ ਹੈ ਕ੍ਰਾਊਨ ਨੂੰ ਕਿ ਉਸ ਇੰਡੀਵਿਜੁਅਲ ਨੇ ਗੱਡੀ ਚੋਰੀ ਕੀਤੀ ਔਨ ਬਿਹਾਫ ਆਫ ਅ ਕ੍ਰਿਮੀਨਲ ਆਰਗਨਾਈਜੇਸ਼ਨ, ਐਕਸਟੋਰਸ਼ਨ ਇਨਵੋਲਵਿੰਗ ਵਾਇਲੈਂਸ, ਕਿਸੇ ਦੇ ਘਰ ਦੇ ਵਿੱਚ ਬ੍ਰੇਕ ਇਨ ਐਂਟਰ ਕਰਨਾ, ਕਿਸੇ ਨੂੰ ਛੋਕ ਸਫਕੇ ਜਾਂ ਗਲਾ ਘੁੱਟਣਾ, ਅਤੇ ਜੇਕਰ ਕਿਸੇ ਨੂੰ ਤੀਜੀ ਵਾਰੀ ਵਾਇਲੈਂਟ ਕ੍ਰਾਈਮ ਲਈ ਚਾਰਜ ਕੀਤਾ ਜਾਂਦਾ ਹੈ, ਅਤੇ ਸਿਰਫ ਸਮ ਹਿਊਮਨ ਟ੍ਰੈਫਿਕਿੰਗ ਅਫੈਂਸਿਸ ਦੇ ਲਈ, ਜੋ ਕਿ ਮੈਨੂੰ ਬੜੀ ਅਜੀਬ ਗੱਲ ਲੱਗੀ, ਕਿਉਂਕਿ ਕੁਛ ਹਿਊਮਨ ਟ੍ਰੈਫਿਕਿੰਗ ਇਹਨਾਂ ਨੂੰ ਇੰਨਾ ਮਾੜਾ ਨਹੀਂ ਲੱਗਦਾ ਅਤੇ ਕੁਛ ਇੰਨਾ ਕੁ ਮਾੜਾ ਲੱਗਦਾ ਹੈ ਕਿ ਬੇਲ ਮਿਲਣੀ ਹੀ ਚਾਹੀਦੀ ਹੈ. ਮੈਨੂੰ ਸਮਝ ਨਹੀਂ ਲੱਗੀ ਇਹਦੇ ਸਮ ਹਿਊਮਨ ਟ੍ਰੈਫਿਕਿੰਗ ਚਾਰਜ ਲਈ ਕਿਉਂ ਰਿਵਰਸ ਓਨਸ ਹੋਊਗਾ ਐਂਡ ਸਮ ਨਾ. ਇਸ ਦੇ ਕਿ ਕਿਸੇ ਜਵਾਕ ਨੂੰ ਕੋਈ ਵੇਚਦਾ ਹੈ ਉਹਨੂੰ ਰਿਵਰਸ ਓਨਸ, ਕੋਈ ਔਰਤ ਬੰਦੇ ਨੂੰ ਵੇਚਦਾ ਹੈ ਉਹਦੇ ਨਹੀਂ ਹੈ, ਇਟ ਡਜ਼ ਨੀ ਮੇਕ ਐਨੀ ਸੈਂਸ. ਕੰਸਿਸਟੈਂਸੀ ਵੀ ਹੋਣੀ ਚਾਹੀਦੀ ਆ. ਸੋ ਮੇਨ ਗੱਲ ਤਾਂ ਇਹ ਹੈ ਦੋਸਤੋ ਕਿ ਅਨਫੋਰਚੁਨੇਟਲੀ ਕੋਈ ਵੀ ਆਟੋਮੈਟਿਕ ਬੇਲ ਡਿਨਾਇਲ ਪੇਸ਼ ਨਹੀਂ ਕੀਤੀ ਗਈ, ਜੋ ਕਿ ਜ਼ਰੂਰਤ ਹੈ. ਕਿਉਂਕਿ ਮੰਨ ਲਓ ਕਿਸੇ ਨੂੰ ਕਤਲ ਦੇ ਲਈ ਚਾਰਜ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਨੂੰ ਦੂਜੀ ਜਾਂ ਤੀਜੀ ਜਾਂ ਚੌਥੀ ਜਾਂ ਉਸ ਤੋਂ ਵੀ ਵੱਧ ਵਾਰੀ ਵਾਇਲ ਆਲਰੇਡੀ ਆਊਟ ਔਨ ਬੇਲ ਔਰ ਔਨ ਪ੍ਰੋਬੇਸ਼ਨ ਉਹ ਵਾਇਲੇਟ ਫਿਰ ਵੀ ਕਰਦੇ ਨੇ ਅਤੇ ਫੜਿਆ ਜਾਂਦਾ ਹੈ, ਕਿਸੇ ਹੋਰ ਨਵੇਂ ਕ੍ਰਾਈਮ ਕਮਿਟ ਕਰਨ ਲਈ ਫੜਿਆ ਜਾਂਦਾ ਹੈ, ਮੇਰੇ ਖਿਆਲ ਦੇ ਵਿੱਚ ਤਾਂ ਉਹਨਾਂ ਐਕਸਟ੍ਰੀਮ ਕੇਸ ਦੇ ਵਿੱਚ ਤਾਂ ਕੋਈ ਦੂਜੀ ਤੀਜੀ ਚੌਥੀ ਵਾਰੀ ਫੜੇ ਜਾਂਦੇ ਹੋ, ਕੋਈ ਕਤਲ ਕਰਦੇ ਹੋ, ਇਸ ਤਰ੍ਹਾਂ ਦੇ ਸੀਰੀਅਸ ਕ੍ਰਾਈਮਸ ਲਈ ਤਾਂ ਆਟੋਮੈਟਿਕ ਬੇਲ ਡਿਨਾਇਲ ਹੋਣੀ ਚਾਹੀਦੀ ਹੈ, ਬਟ ਇਹਨਾਂ ਦੇ ਵੱਲੋਂ ਪੇਸ਼ ਕਦੇ ਕੀਤੀ ਵੀ ਨਹੀਂ ਜਾਣੀ ਹੈ. ਮੈਨੂੰ ਲੱਗਦਾ ਹੈ ਮੈਜੋਰਟੀ ਜਨਤਾ ਸਹਿਮਤ ਹੋਊਗੀ, ਇਕੱਲੇ ਸਾਡੇ ਕਮਿਊਨਿਟੀ 'ਚ ਨਹੀਂ ਪਰ ਪੂਰੇ ਮੁਲਕ ਦੇ ਵਿੱਚ, ਕਿ ਕੋਈ ਕਿਸੇ ਨੂੰ ਗੋਲੀ ਮਾਰਦਾ ਫੜਿਆ ਜਾਂਦਾ, ਅਟੈਂਪਟਡ ਮਰਡਰ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ, ਸ਼ਾਇਦ ਉਹਨੂੰ ਬਾਹਰ ਛੱਡਣ ਦੀ ਲੋੜ ਨਹੀਂ ਹੈਗੀ, ਬਾਹਰ ਆ ਕੇ ਇਹਨੇ ਕਿਹੜਾ ਕੋਈ ਰੰਗ ਲਾ ਦੇਣਾ ਨਵਾਂ, ਕੋਈ ਚੰਦ ਚਾੜ ਦੇਣਾ, ਉਹਨਾਂ ਨੂੰ ਬਿਹਾਈਂਡ ਬਾਰਸ ਹੀ ਰੱਖੋ ਵਿਦ ਆਟੋਮੈਟਿਕ ਬੇਲ ਡਿਨਾਇਲ. ਪਰ ਉਸ ਤੋਂ ਜ਼ਿਆਦਾ ਅਹਿਮ ਇਸ਼ੂ, ਸਾਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ ਕੈਨੇਡਾ ਵਾਈਡ ਪਿਛਲੇ 11 ਸਾਲਾਂ ਤੋਂ ਮੈਜੋਰਿਟੀ ਲਿਬਰਲ ਅਪੁਆਇੰਟਡ ਜੱਜਿਸ ਹੀ ਨੇ ਸਾਡੇ ਕ੍ਰਿਮੀਨਲ ਕੋਰਟ ਸਿਸਟਮ ਦੇ ਵਿੱਚ, ਜਿਹੜੇ ਲੱਲੂ ਪੰਜੂ ਉਹਨਾਂ ਦਾ ਹੀ ਏਜੰਡਾ ਪੁਸ਼ ਕਰਦੇ ਨੇ, ਵੈਰੀ ਸਾਫਟ ਆਨ ਕ੍ਰਾਈਮ ਨੇ, ਐਸ ਜੇ ਡਬਲਿਊਜ਼ ਨੇ, DEI 'ਚ ਯਕੀਨ ਕਰਦੇ ਨੇ, ਲੋਕਾਂ ਨੂੰ ਡਿਪੋਰਟ ਹੋਣ ਤੋਂ ਬਚਾਉਂਦੇ ਨੇ, ਇੱਥੇ ਸਕਿਨ ਕਲਰ ਜਾਂ ਐਥਨਿਸਿਟੀ ਦੇ ਹਿਸਾਬ ਨਾਲ ਕਹਿੰਦੇ ਨੇ ਕਿ ਵਿਚਾਰਾ ਯੂ ਮੈਂ ਤੁਹਾਨੂੰ ਕੈਦ ਨਹੀਂ ਬਾਹਰ ਕਮਿਊਨਿਟੀ ਸਰਵਿਸ ਦੇ ਦੇਣਾ, ਕੰਡੀਸ਼ਨਲ ਸੈਂਟੈਂਸ ਦੇ ਦੇਣਾ. ਇਸ ਤਰ੍ਹਾਂ ਦੇ ਜੱਜਸ ਨੂੰ ਪਹਿਲਾਂ ਤੋਂ ਹੀ ਇੰਨੀ ਜ਼ਿਆਦਾ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਡਿਸਕ੍ਰੈਸ਼ਨ ਦਿੱਤੀ ਹੋਈ ਆ. ਹੁਣ ਰਿਵਰਸ ਓਨਸ ਦੇ ਕੰਮ ਦੇ ਵਿੱਚ ਵੀ ਜੇਕਰ ਕੋਈ ਵੀ ਕ੍ਰਿਮੀਨਲ ਚਾਰਜਡ ਹੋ ਜਾਂਦਾ, ਅਤੇ ਮੰਨ ਲਓ ਫਿਰ ਵਾਇਲੈਂਟ ਆਟੋ ਥੈਫਟ, ਗਨ ਦਿਖਾ ਕੇ ਗੱਡੀ ਚੋਰੀ ਕੀਤੀ ਆ, ਫੜਿਆ ਗਿਆ, ਜੱਜ ਦੇ ਸਾਹਮਣੇ ਅੱਜ ਹੀ ਪੇਸ਼ ਹੋਇਆ ਬੇਲ ਹੀਅਰਿੰਗ ਦੇ ਲਈ, ਹੁਣ ਉਹ ਅਤੇ ਉਹਦਾ ਵਕੀਲ ਜੇ ਰੋਣ ਲੱਗ ਜਾਣ ਕਿ ਮੈਨੂੰ ਛੋਟੇ ਹੁੰਦੇ ਹੋਏ ਅਬਿਊਜ਼ ਕੀਤਾ ਗਿਆ, ਮੈਂ ਕਦੇ ਪੜ੍ਹਿਆ ਨਹੀਂ ਹੈਗਾ, ਮੈਂ ਬਹੁਤ ਗਰੀਬ ਸੀ, ਜੱਜ ਨੇ ਤਾਂ ਫਿਰ ਵੀ ਉਹੀ ਕੰਮ ਕਰ ਦੇਣਾ, ਉਹਨੂੰ ਡਿਸਕ੍ਰੈਸ਼ਨ ਮਿਲੀ ਹੋਈ ਆ.

ਬਾਰ ਬਾਰ ਨਹੀਂ ਰਿਪੀਟ ਕਰਨਗੇ ਉਹਨਾਂ ਕ੍ਰਾਈਮਸ ਨੂੰ, ਪਰ ਕੋਈ ਵੀ ਵੱਡਾ ਬਿਗ ਡੌਗ, ਬਿਗ ਫਿਸ਼, ਬਿਗ ਸ਼ਾਰਕ, ਕ੍ਰਿਮੀਨਲ ਔਰਗਨਾਈਜੇਸ਼ਨ ਚਲਾਉਣ ਵਾਲਾ ਤਾਂ ਹਦੇ ਤੱਕ ਤਾਂ ਫੜਿਆ ਨਹੀਂ ਗਿਆ, ਨਾ ਤਾਂ ਫੜਿਆ ਜਾਣਾ ਹੈ। ਸੋ ਪਤਾ ਨਹੀਂ, ਆਈ ਕੁਡ ਬੀ ਰੋਂਗ, ਆਈ ਡਾਊਟ ਇਟ। ਇਹਨਾਂ ਦਾ 11 ਸਾਲ ਦਾ ਟਰੈਕ ਰੈਕਡ ਸਾਫ਼ ਦਿਖਾਉਂਦਾ ਹੈ ਕਿ ਇਹ ਮੈਂ ਹਜੇ ਤੱਕ ਗਲਤ ਸਾਬਿਤ ਨਹੀਂ ਹੋਇਆ, ਪਰ ਓਨਲੀ ਟਾਈਮ ਕੈਨ ਟੈਲ, ਓਨਲੀ ਟਾਈਮ ਕੈਨ ਟੈਲ ਕਿ ਰਿਪੀਟ ਅਫੈਂਡਰਸ, ਜਿਹੜਾ ਰੈਸਿਡਿਵਿਜ਼ਮ ਰੇਟ ਹੈ ਉਹ ਕਿੰਨਾ ਕੁ ਵੱਧਦਾ ਹੈ ਘੱਟਦਾ ਹੈ, ਕਿੰਨੇ ਕੁ ਲੋਕਾਂ ਨੂੰ ਵੱਧ ਬੇਲ ਮਿਲਦੀ ਆ ਨਹੀਂ ਮਿਲਦੀ ਆ, ਇਹ ਤਾਂ ਕਈ ਸਾਲਾਂ ਤੱਕ ਦਾ ਡਾਟਾ ਹੁਣ ਪੜ੍ਹਨਾ ਹੀ ਪਊਗਾ। ਸਾਲ ਤਾਂ ਲੰਘਣੇ ਪੈਣਗੇ ਅਤੇ ਦੇਖਦੇ ਕਿ ਬਣਦਾ ਹੈ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444। ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ, ਸਾਨੂੰ ਹੁਣ ਅਗਲੇ ਇੱਕ ਹੋਰ ਘੰਟੇ ਲਈ ਕਾਲ ਕਰ ਸਕਦੇ ਹੋ ਐਟ 905-564-6444, 905-564-6444।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇ 3 ਵਜੇ ਦੇ 4 ਵਜੇ ਦੇ ਜਾਂ ਹੁਣ 5 ਤੋਂ ਬਾਅਦ ਜੁੜੇ ਹੋ AM 530 ਦੇਸ ਪ੍ਰਦੇਸ਼ ਨਾਲ, ਤੁਸੀਂ ਤਕਰੀਬਨ ਸਾਰਾ ਹੀ ਦਿਨ ਕੁਝ ਵਧੀਆ ਤੇ ਵਧੀਆ ਤੇ ਵਧੀਆ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਹੁਣ ਸਾਡੇ ਨਾਲ AM 530 ਦੇਸ ਪ੍ਰਦੇਸ਼ ਨਾਲ ਜੁੜਨ ਦੇ ਲਈ। ਤੇ ਜੁੜੇ ਰਹੋ ਹੁਣ ਠੀਕ 6 ਵਜੇ ਤੱਕ, ਤੇ ਇਸ ਘੰਟੇ ਵਿੱਚ ਵੀ ਦੋਸਤੋ ਤੁਹਾਡੇ ਲਈ ਬਹੁਤ ਹੀ ਜਲਦ ਕਾਫੀ ਵੱਡੀਆਂ ਨਵੀਆਂ ਆਪਣੇ ਹੀ ਦੇਸੀ ਬੰਦਿਆਂ ਦੀਆਂ ਕਰਤੂਤਾਂ ਦੇ ਬਾਰੇ ਕੁਛ ਨਵੀਆਂ ਤਾਜ਼ੀਆਂ ਖਬਰਾਂ ਦੱਸਦੇ ਹਾਂ, ਕੁਛ ਬੈਕ ਟੂ ਬੈਕ ਖਬਰਾਂ ਦੱਸਦੇ ਹਾਂ। ਨਾਲ ਦੀ ਨਾਲ ਹੁਣ ਗੀਤਾਂ ਸੰਗੀਤਾਂ ਦੀਆਂ ਫਰਮਾਇਸ਼ ਆ ਚੁੱਕੀਆਂ ਹਨ। ਇੱਕ ਤਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਉਡਾਰੀਆਂਗੜ੍ਹ ਦੀ ਫਰਮਾਇਸ਼ ਆਈ ਆ। ਮੈਂ ਹੁਣੇ ਹੁਣੇ ਸਾਡੇ ਇੱਕ ਲਿਸਨਰ ਨੂੰ ਪੁੱਛਿਆ ਕਿ ਤੁਹਾਡਾ ਕੀ ਨਾਮ ਆ, ਆਪਾਂ ਕਹਿ ਦਿੰਦੇ ਏਅਰ 'ਤੇ, ਉਹ ਕਹਿੰਦੇ ਰਹਿਣੀ ਦਿਓ। ਮੈਂ ਕਿਹਾ ਆਪਾਂ ਕਿਹੜਾ ਕੋਈ ਸਿਨ ਨੰਬਰ ਏਅਰ 'ਤੇ ਕਹਿ ਦੇਣਾ। ਸੋ ਲਵਦੀਪ ਦੀ ਫਰਮਾਇਸ਼ ਬਹੁਤ ਹੀ ਜਲਦ ਪੇਸ਼ ਕਰਾਂਗੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਅਤੇ ਕੁਛ ਮੈਸੇਜਸ ਵੀ ਆ ਰਹੇ ਨੇ, ਉਹ ਵੀ ਵਾਰੀ ਵਾਰੀ ਪੜ੍ਹ ਕੇ ਆਪਾਂ ਕਿਊ ਅਪ ਕਰ ਲਵਾਂਗੇ ਇੱਕ ਇੱਕ ਗਾਣੇ ਨੂੰ ਠੀਕ 6 ਵਜੇ ਤੱਕ। ਸਾਡੇ ਕੁਛ ਸਪਾਂਸਰ ਸਾਡੇ ਨਾਲ ਆਲਰੇਡੀ ਔਨ ਦਾ ਫੋਨ ਲਾਈਨ ਹੋਲ 'ਤੇ ਨੇ, ਉਹਨਾਂ ਨਾਲ ਵੀ ਵਾਰੀ ਵਾਰੀ ਗੱਲਬਾਤ ਕਰਾਂਗੇ। ਅਤੇ ਕੁੱਲ ਮਿਲਾ ਕੇ ਇਨਫੋਰਮੇਸ਼ਨ ਵੀ, ਐਂਟਰਟੇਨਮੈਂਟ ਵੀ, ਨਿਊਜ਼ ਅਤੇ ਵਿਊਜ਼ ਵੀ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ। ਹੁਣ ਤੁਹਾਨੂੰ ਇਹ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਹੀ ਪੇਸ਼ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ, ਵੈਜ ਵੀ, ਨੋਨ ਵੈਜ ਵੀ, ਡੋਸੇ ਵੀ, ਬਟਰ ਚਿਕਨ ਵੀ, ਫਿਸ਼ ਪਕੌੜਾ ਵੀ, ਇੰਡੀਅਨ ਸਟਾਈਲ ਕੇਕਸ ਐਂਡ ਪੇਸਟਰੀਜ਼ ਵੀ, ਨਾਲ ਦੇ ਮਲਾਈ ਕੋਫਤਾ ਵੀ, ਦਾਲ ਮੱਖਣੀ ਵੀ, ਨਾਨ ਵੀ, ਫੁਲਕੇ ਵੀ, ਪਰੌਂਠੇ ਵੀ, ਮੱਕੀ ਦੀ ਰੋਟੀ ਵੀ, ਸਾਗ ਵੀ, ਸਭ ਕੁਛ ਯਾਰ ਇਹ ਸਿੰਪਲੀ ਇੰਡੀਅਨ ਵਾਲੇ ਸਿੰਪਲੀ ਸਭ ਤੋਂ ਬੈਸਟ ਤਿਆਰ ਕਰਦੇ ਨੇ। ਅਤੇ ਨਾਓ ਆਈਸਿੰਗ ਔਨ ਟਾਪ ਐਵਰੀਥਿੰਗ ਦੋਸਤੋ, ਅਗਲੇ ਕੁਛ ਕੁ ਦਿਨਾਂ ਦੇ ਲਈ ਇਹਨਾਂ ਨੇ ਤੁਹਾਡੇ ਲਈ ਬਾਏ ਵਨ ਗੈਟ ਦ ਨੈਕਸਟ ਵਨ ਫੋਰ $2 ਦਾ ਇੱਕ ਬਹੁਤ ਹੀ ਸਪੈਸ਼ਲ ਪ੍ਰਬੰਧ ਕੀਤਾ ਹੈ ਤੁਹਾਡੇ ਲਈ। 5 ਡਿਫਰੈਂਟ ਆਈਟਮ ਨੇ, ਟੇਕ ਆਊਟ ਸਪੈਸ਼ਲ। ਤੁਸੀਂ ਇੱਕ ਵੈਜ ਥਾਲੀ ਲਓ, ਦੂਜੀ $2 ਵਿੱਚ ਮਿਲੂਗੀ। ਤੁਸੀਂ ਇੱਕ ਵੈਜ ਜਾਂ ਚਿਕਨ ਰੈਪ ਖਰੀਦੋ, ਦੂਜਾ ਤੁਹਾਨੂੰ $2 'ਚ ਮਿਲੂਗਾ। ਤੁਸੀਂ 1 pound ਫਿਸ਼ ਪਕੌੜਾ ਲਓ, ਦੂਜਾ ਤੁਹਾਨੂੰ $2 'ਚ ਮਿਲੂਗਾ। ਤੁਸੀਂ 1 pound ਚਿਕਨ ਪਕੌੜਾ ਖਰੀਦੋ, ਦੂਜਾ ਤੁਹਾਨੂੰ ਸਿਰਫ $2 ਦੇ ਵਿੱਚ ਹੀ ਮਿਲੂਗਾ। ਸੋ ਆਹ 5 ਡਿਫਰੈਂਟ ਆਈਟਮਸ ਨੇ, ਤੁਸੀਂ ਜਿਹੜੇ ਮਰਜ਼ੀ ਦਿਨ, ਜਿਹੜੇ ਮਰਜ਼ੀ ਟਾਈਮ 'ਤੇ ਹੁਣ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਅਤੇ ਤੁਹਾਨੂੰ ਬਾਏ ਵਨ ਗੈਟ ਦੀ ਅਦਰ ਵਨ ਫੋਰ ਜਸਟ $2, $2 ਦੇ ਵਿੱਚ, $2 ਦੇ ਵਿੱਚ ਮਿਲੂਗਾ। ਵੈਜ ਥਾਲੀ, ਚਿਕਨ ਪਕੌੜਾ, ਫਿਸ਼ ਪਕੌੜਾ, ਵੈਜ ਰੈਪ, ਚਿਕਨ ਰੈਪ, ਇਹ 5 ਖਾਸ ਆਈਟਮਸ ਨੇ। ਬਾਏ ਵਨ ਅਤੇ ਦੂਜਾ ਤੁਹਾਨੂੰ ਸਿਰਫ $2 'ਚ ਹੀ ਮਿਲਣਾ ਹੈ। ਪਹੁੰਚੋ, ਬਰੈਂਪਟਨ ਦੇ ਵਿੱਚ 3 ਡਿਫਰੈਂਟ ਲੋਕੇਸ਼ਨ ਨੇ। ਪਹਿਲੀ ਸਿੰਪਲੀ ਇੰਡੀਅਨ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋੜ ਦੀ ਨੁੱਕਰ 'ਤੇ। ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਅਤੇ ਫਾਈਨੈਂਸ਼ੀਅਲ ਦੇ ਲਾਗੇ, ਐਟ 85 ਮਾਂਪੈਲੀਏ ਸਟਰੀਟ, ਬਰੈਂਪਟਨ। ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ, ਜੋ ਕਿ ਬੋਵੇਰਡ ਅਤੇ ਚਿੰਕੂਜ਼ੀ ਦੇ ਨਜ਼ਦੀਕ ਹੈ। ਹੁਣ ਜੇ ਤੁਸੀਂ ਲਾਈਵ ਕੇਟਰਿੰਗ ਚਾਹੁੰਦੇ ਦੋਸਤੋ, ਕੋਈ ਵੀ ਸਪੈਸ਼ਲ ਇਵੈਂਟ ਹੈ, ਤੁਸੀਂ ਆਪਦੇ ਮਹਿਮਾਨਾਂ ਨੂੰ ਖੁਸ਼ ਕਰਨਾ ਹੈ, ਸਭ ਤੋਂ ਵਧੀਆ ਲਾਈਵ ਕੇਟਰਿੰਗ ਚਾਹੁੰਦੇ ਹੋ, ਵੈਜ ਵੀ, ਨੋਨ ਵੈਜ ਵੀ, ਚਾਹੇ ਤੁਹਾਨੂੰ ਕੋਈ 2-3-4 ਦਿਨ ਲਗਾਤਾਰ ਵਿਆਹ ਸ਼ਾਦੀ ਦੇ ਹਰੇਕ ਫੰਕਸ਼ਨ ਦੇ ਲਈ ਵੀ ਉੱਥੇ ਘਰ ਟੈਂਟ ਦੇ ਵਿੱਚ ਵੀ ਪੂਰੇ ਕੇਟਰਿੰਗ ਦਾ ਪ੍ਰਬੰਧ ਤੁਹਾਨੂੰ ਚਾਹੀਦਾ ਹੈ, give them a call, ਦੇਸ ਪ੍ਰਦੇਸ ਦਾ ਰੈਫਰੈਂਸ ਦੋ, ਤੁਹਾਨੂੰ No. 1 ਸਰਵਿਸ ਦੇਣਗੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 905-794-8111, 905-794-8111, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਫੋਨ ਨੰਬਰ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੀਓ ਐਕਸਕਵੇਸ਼ਨ ਸਰਵਿਸ ਦੇ ਵੱਲੋਂ, ਜੋ ਕਿ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਐਕਸਕਵੇਸ਼ਨ, ਯਾਨੀ ਕਿ ਡਿਗਿੰਗ ਐਂਡ ਫਾਊਂਡੇਸ਼ਨ, ਅਤੇ ਨਾਲ ਦੀਆਂ ਡੈਮੋਲਿਸ਼ਨ, ਯਾਨੀ ਕਿ ਘਰ ਨੂੰ ਕੋਈ ਪ੍ਰਾਪਰਟੀ ਨੂੰ ਢੋਣ ਦਾ ਕੰਮ ਕਰਦੇ ਆ, ਅਤੇ ਹਰੇਕ ਕਿਸਮ ਦਾ ਕੰਕਰੀਟ ਦਾ ਵੀ ਹਾਈ ਐਂਡ ਕੰਮ ਕਰਦੇ ਨੇ। ਜਗਤਾਰ ਚੌਹਾਨ ਨੂੰ ਅਤੇ ਉਹਨਾਂ ਦੀ ਟੀਮ ਨੂੰ ਸੱਦੋ ਬਿਲਕੁਲ ਫ੍ਰੀ ਐਸਟੀਮੇਟ ਲਈ, ਅਤੇ ਕੀਤਾ ਹੋਇਆ ਕੰਮ ਕੀ ਦੇਖਣਾ ਹੈ। ਇਹ ਗੇਰੰਟੀ ਤੁਹਾਨੂੰ ਕਰਦੇ ਨੇ ਕਿ ਕਿਸੇ ਦੀ ਵੀ ਪ੍ਰਾਈਸ ਬੀਟ ਕਰ ਦੇਵਾਂਗੇ। ਜਿੱਥੋਂ ਮਰਜ਼ੀ ਕੋਈ ਰਿਟਨ ਐਸਟੀਮੇਟ, ਰਿਟਨ ਕੋਟ ਲੈ ਆਓ, ਜ਼ਿਆਦਾ ਬਿਹਤਰ ਕੰਮ ਕਰਨਗੇ, ਅਤੇ ਪ੍ਰਾਈਸ 'ਤੇ ਕਹਿੰਦੇ ਕਿ ਬੀਟ ਹੀ ਨਹੀਂ ਕਰ ਸਕਦਾ, ਅਸੀਂ ਜਿਹਦੀ ਮਰਜ਼ੀ ਪ੍ਰਾਈਸ ਬੀਟ ਕਰ ਦੇਵਾਂਗੇ। 416-891-1722 ਸੋ ਘਰ ਦੀ ਫਾਊਂਡੇਸ਼ਨ ਡਿਗਿੰਗ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ, ਟਰੱਕ ਯਾਰਡ ਦਾ ਕੰਪਲੀਟ ਕੰਮ ਕਰਵਾਉਣਾ, ਤੁਸੀਂ A to Z ਫੁੱਲੀ ਫੰਕਸ਼ਨਲ ਟਰੱਕ ਯਾਰਡ ਤਿਆਰ ਕਰਵਾਉਣਾ ਹੋਵੇ, ਗ੍ਰੇਡਿੰਗ, ਗ੍ਰੈਵਲ, ਪੇਵਿੰਗ, ਐਵਰੀਥਿੰਗ ਦਾ ਇਹ ਪੂਰਾ ਦਾ ਪੂਰਾ ਕੰਪਲੀਟ ਕੰਮ ਕਰਦੇ ਨੇ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਕਰਦੇ ਨੇ। ਪੂਲ ਡਿਗਿੰਗ, ਤੇ ਹਰੇਕ ਕਿਸਮ ਦਾ ਕੌਂਕ੍ਰੀਟ ਦਾ ਵੀ ਕੰਮ ਇਹ ਕਰਦੇ ਆ। ਹੋਮ ਡੈਮੋਲਿਸ਼ਨ, ਕੋਈ ਪੁਰਾਣਾ ਬਰਨ ਹੈ, ਫਾਰਮ ਹੈ, ਉਹਨੂੰ ਢੋਣਾ ਹੈ, ਕੋਈ ਪੁਰਾਣਾ ਸਟਰਕਚਰ ਹੈ ਅੱਧਾ ਪਹਿਲਾਂ ਟੁੱਟਿਆ ਹੋਇਆ ਉਹਨੂੰ ਢੋਣਾ ਹੈ, ਕੋਈ ਕਮਰਸ਼ਲ ਡੈਮੋਲਿਸ਼ਨ ਕਰਵਾਉਣੀ ਹੈ, ਕਿਸੇ ਦੀ ਪ੍ਰਾਈਸ ਨੂੰ ਬੀਟ ਕਰ ਦੇਣਗੇ, ਇਹਨਾਂ ਦਾ ਵਾਅਦਾ ਹੈ। 416-891-1722 दोस्तों, जे तुसीं किसे डेड एंड जॉब, कोई रैंडम जॉब, कोई फैक्ट्री जॉब दे विच फसे हुए हो, चाहुंदे हो कि यार पढ़ लईए ਅਤੇ ਕੋਈ ਪੜ੍ਹਾਈ ਕਰਕੇ ਆਪਾਂ ਵਧੀਆ ਕੰਮ ਕਾਰੋਬਾਰ ਸ਼ੁਰੂ ਕਰ ਲਈਏ ਜਾਂ ਆਪਦੇ ਸਕਿੱਲਸ ਡਿਵੈਲਪ ਕਰ ਲਈਏ, ਫਿਰ ਧਿਆਨ ਨਾਲ ਸੁਣੋ। ਯੂਨੋ ਗਲੋਬਲ ਐਡਵਾਈਜ਼ਰੀ ਦਾ ਕਹਿਣਾ ਹੈ ਕਿ ਫੋਰਡ ਸਰਕਾਰ ਤਾਂ ਹੁਣ ਅਗਲੇ ਮਹੀਨੇ ਦੇ ਐਂਡ ਤੱਕ, ਸਿਰਫ ਜੁਲਾਈ ਮਹੀਨੇ ਦੇ ਐਂਡ ਤੱਕ ਤੁਹਾਨੂੰ ਪੜ੍ਹਨ ਦੇ ਲਈ ਹੀ ਪੈਸੇ ਦੇ ਰਹੀ ਹੈ। ਤੁਹਾਡਾ ਪੜ੍ਹਾਈ ਦਾ ਨਾਲੇ ਤੁਹਾਡਾ ਰਹਿਣਾ ਖਾਣਾ ਪੀਣਾ ਸਾਰਾ ਹੀ ਤੁਹਾਡਾ ਜਿਹੜਾ ਲਿਵਿੰਗ ਐਕਸਪੈਂਸ ਹੈ। ਮੇਰੀ ਗੱਲ ਧਿਆਨ ਨਾਲ ਸੁਣ ਲਓ, ਇਸ ਮਹੀਨੇ ਅਤੇ ਅਗਲੇ ਮਹੀਨੇ ਤੱਕ ਜਿੰਨੇ ਵੀ ਲੋਕ ਅਪਲਾਈ ਕਰਕੇ ਕੁਆਲੀਫਾਈ ਕਰਨਗੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਊਗਾ, ਪਰ ਜਿਹੜੇ ਲੋਕ ਆਗਸਟ ਜਾਂ ਉਸ ਤੋਂ ਬਾਅਦ ਹੀ ਆਹੀ ਐਗਜ਼ੈਕਟ ਸੇਮ ਸਟਰੀਮ ਗਵਰਨਮੈਂਟ ਸਟਰੀਮ ਦੇ ਵਿੱਚ ਅਪਲਾਈ ਕਰਕੇ ਈਵਨ ਕੁਆਲੀਫਾਈ ਕਰਨਗੇ, ਤੁਹਾਨੂੰ ਬੜਾ ਕੁਛ ਖਾਸ ਮਿਲਣਾ ਨਹੀਂ ਹੈਗਾ। ਫੋਰਡ ਸਰਕਾਰ ਕਹਿੰਦੀ ਆ ਕਿ ਆਪਾਂ ਬਿਲੀਅਨ ਡਾਲਰ ਦੇ ਖਰਚੇ ਘਟਾਉਣੇ ਆ, ਸੋ ਜੁਲਾਈ ਦੇ ਐਂਡ ਤੱਕ ਹੀ ਇਹ ਪੜ੍ਹਾਈ ਦਾ ਅਤੇ ਲਿਵਿੰਗ ਐਕਸਪੈਂਸ ਦਾ ਫੰਡਿੰਗ ਆਪਾਂ ਕਰ ਰਹੇ ਹਾਂ, ਉਸ ਤੋਂ ਬਾਅਦ ਇਕੱਲੇ ਲੋਕਾਂ ਨੂੰ ਲੋਨ ਹੀ ਮਿਲਣੇ ਆ। ਸੋ ਜੇ ਤੁਸੀਂ ਸਾਲ ਦਾ 30,000 ਤੋਂ ਲੈ ਕੇ ਲੱਖ ਡਾਲਰ ਤੱਕ ਇੱਕ ਇੱਕ ਸਾਲ ਦਾ ਪਰ ਈਅਰ ਆਫ ਯੂਰ ਪੜ੍ਹਾਈ 30,000 to 100,000, 30,000 ਤੋਂ ਲੈ ਕੇ ਲੱਖ ਤੱਕ ਦੀ ਫੰਡਿੰਗ ਚਾਹੁੰਦੇ ਹੋ, ਜਿਹਦੇ ਵਿੱਚੋਂ ਤਕਰੀਬਨ ਅੱਧੀ ਤਾਂ ਗ੍ਰਾਂਟ ਹੀ ਹੈ, ਮਤਲਬ ਕਿ ਕਦੇ ਮੋੜਨੀ ਨਹੀਂ, ਤੁਹਾਨੂੰ ਇਹ ਫ੍ਰੀ 'ਚ ਮਿਲ ਰਹੇ ਨੇ ਪੈਸੇ ਪੜ੍ਹਨ ਦੇ ਲਈ, ਗ੍ਰਾਂਟ ਹੀ ਹੈ, ਤੁਸੀਂ ਕਦੇ ਦੁਬਾਰਾ ਪੇ ਹੀ ਨਹੀਂ ਕਰਨੇ, ਵਾਪਸ ਮੋੜਨੇ ਨਹੀਂ। ਫਿਰ ਯੂਨੋ ਗਲੋਬਲ ਐਡਵਾਈਜ਼ਰੀ ਤੁਹਾਨੂੰ ਸਮਝਾ ਸਕਦੇ ਨੇ ਕਿ ਕੀ ਕੁਛ ਰਿਕੁਆਇਰਮੈਂਟ ਨੇ, ਕੀ ਕੁਛ ਕੋਰਸਿਸ ਨੇ। ਨੰਬਰ ਪਹਿਲਾਂ ਹੀ ਨੋਟ ਕਰ ਲਓ, 437-264-3175 437-264-3175। ਸੋ ਕੁਆਲੀਫਾਈ ਕਰਨ ਲਈ ਤੁਸੀਂ ਈਵਨ ਇੱਕ ਰੈਫਿਊਜੀ ਹੋ ਸਕਦੇ ਹੋ, ਪ੍ਰੋਟੈਕਟਡ ਪਰਸਨ ਰੈਫਿਊਜੀ ਵੀ ਹੋ ਸਕਦੇ ਹੋ, PR ਵੀ ਹੋ ਸਕਦੇ ਹੋ, ਸਿਟੀਜ਼ਨ ਵੀ ਹੋ ਸਕਦੇ ਹੋ। ਤੁਹਾਡੀ ਜਿਹੜੀ ਫੈਮਿਲੀ ਦੀ ਨੈੱਟ ਇਨਕਮ ਹੈ 70,000 ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ। ਜੇ ਤੁਸੀਂ ਆਨਲਾਈਨ ਘਰ ਬਹਿ ਕੇ ਈਜ਼ੀ ਟੂ ਪਾਸ ਕੋਰਸਿਸ ਦੇ ਰਾਹੀਂ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ, ਜਿਹਦੇ 'ਚ ਕੋਈ ਐਗਜ਼ਾਮ ਵੀ ਨਹੀਂ ਹੈਗੇ, ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਅਤੇ ਸਭ ਤੋਂ ਖਾਸ ਗੱਲ, ਕੋਈ ਏਜ ਲਿਮਿਟ ਨਹੀਂ, ਇਹਨਾਂ ਦਾ ਜਿਹੜਾ ਐਵਰੇਜ ਪਰਸਨ ਹੈ 40+ ਦਾ ਹੀ ਹੈ, ਸੋ ਕੋਈ ਏਜ ਲਿਮਿਟ ਨਹੀਂ। ਯੂ ਕੁਡ ਬੀ 60+, ਯੂ ਕੁਡ ਬੀ 70+, ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟਸ ਦੀ ਉਮਰ 40 ਤੋਂ ਉੱਪਰ ਹੀ ਹੈ। ਇਹ ਸਭ ਤੋਂ ਵਧੀਆ ਉਹਨਾਂ ਲੋਕਾਂ ਨੂੰ ਸੂਟ ਕਰਦਾ ਜੋ ਕਿ ਸੈਲਫ ਇੰਪਲੋਇਡ ਨੇ, ਖੁੱਲ੍ਹਾ ਟਾਈਮ ਹੁੰਦਾ ਦਿਨੇ ਦਿਨੇ ਪੜ੍ਹਾਈ ਕਰਨ ਲਈ, ਹਾਊਸ ਵਾਈਵਸ, ਊਬਰ ਡਰਾਈਵਰਸ, ਟਰੱਕ ਡਰਾਈਵਰਸ ਐਕਸੈਟਰਾ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਦੋਸਤੋ ਕਿ ਪੈਸੇ ਸਿੱਧੇ ਗਵਰਨਮੈਂਟ ਤੋਂ ਲੈ ਕੇ ਤੁਹਾਡੇ ਬੈਂਕ ਅਕਾਊਂਟ ਤੱਕ ਜਾਣੇ ਆ। ਲੱਖ ਡਾਲਰ ਤੱਕ ਦਾ ਸਾਲ ਦਾ, 30,000 ਤੋਂ ਲੈ ਕੇ ਲੱਖ ਤੱਕ ਸਾਲ ਦਾ, ਇੱਕ ਇੱਕ ਸਾਲ ਦਾ ਪੜ੍ਹਾਈ ਦਾ, ਅਤੇ ਨਾਲੇ ਤੁਸੀਂ ਬਾਅਦ ਦੇ ਵਿੱਚ ਇਹਨਾਂ ਨੂੰ ਪੇ ਕਰਨਾ ਅਪ ਫਰੰਟ, ਕੋਈ ਇੱਕ ਡਾਲਰ ਵੀ ਨਹੀਂ। ਜਦੋਂ ਤੁਹਾਨੂੰ ਪੈਸਾ ਮਿਲ ਗਿਆ, ਬਾਅਦ 'ਚੋਂ ਜਾ ਕੇ ਐਜ਼ ਅ ਗੁੱਡ ਪਰਸਨ ਇਹਨਾਂ ਨੂੰ ਜਾ ਕੇ ਮਿਲੋ। ਅਤੇ ਫੀਸ ਕਿੰਨੀ ਫੜਾਉਣੀ ਆ ਇਹਨਾਂ ਨੂੰ, 199 to only 499, ਡਿਪੈਂਡ ਕਰਦਾ ਹੈ ਕਿਹੜਾ ਕੋਰਸ। ਲਿਟਰਲੀ 199 ਤੋਂ ਲੈ ਕੇ 499 ਤੱਕ ਹੀ ਤੁਸੀਂ ਦੇਣਾ ਹੈ, ਦੈਟਸ ਇਟ। ਅਤੇ ਇਹਨਾਂ ਦਾ ਆਫਿਸ 218 ਐਕਸਪੋਰਟ ਬੁਲਵਾਰਡ, ਮਿਸਿਸਾਗਾ, ਯੂਨੋ ਗਲੋਬਲ ਐਡਵਾਈਜ਼ਰੀ। ਸਰੰਸ਼ ਨਾਗਪਾਲ ਦਾ ਫੋਨ ਨੰਬਰ ਹੈ 437-264-3175 437-264-3175। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਟਾਈਮ 'ਤੇ ਦੋਸਤੋ ਸਾਡੇ ਨਾਲ ਜੁੜ ਚੁੱਕੇ ਨੇ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ। ਏਮਸ ਇਮੀਗ੍ਰੇਸ਼ਨ ਹਰੇਕ ਟਿਊਜ਼ਡੇ ਦੇ ਦਿਨ ਸਾਡੇ ਖਾਸ ਮਹਿਮਾਨ ਹੁੰਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ। ਅਤੇ ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ ਅਤੇ ਉਹਨਾਂ ਦੀ ਟੀਮ ਹੁਣ ਤਕਰੀਬਨ 17 ਸਾਲ ਲਗਾਤਾਰ ਤੁਹਾਨੂੰ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਨੰਬਰ ਇਹਨਾਂ ਦਾ ਇੱਕੋ ਹੀ ਇੱਕ ਹੈ, 905-673-9000 905-673-9000। ਅਮਨ ਜੀ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਅਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
0: ਅਮਨ ਜੀ, ਜਿਹੜੇ ਲੋਕ ਤੁਹਾਡੀ ਕੰਪਨੀ ਤੇ ਤੁਹਾਡੇ ਇਸ ਨਾਮ ਨਾਲ ਅਨਫੈਮਿਲੀਅਰ ਹਨ, ਅੱਜ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਦੱਸ ਦਿਓ ਕਿ ਏਮਸ ਇਮੀਗ੍ਰੇਸ਼ਨ ਤੇ ਤੁਸੀਂ ਕਿਹੜੀਆਂ-ਕਿਹੜੀਆਂ ਸਪੈਸਿਫਿਕ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ।
1: ਜੀ, ਏਮਸ ਇਮੀਗ੍ਰੇਸ਼ਨ ਤੇ ਅਸੀਂ ਫਰੋਮ ਲਾਸਟ 17 ਇਅਰਸ ਸਾਰੀਆਂ ਮੇਜਰ ਇਮੀਗ੍ਰੇਸ਼ਨ ਕੈਟਾਗਰੀਜ਼ ਨਾਲ ਡੀਲ ਕਰਦੇ ਹੈਗੇ ਆ, ਚਾਹੇ ਇਕਨੋਮਿਕ ਕੈਟਾਗਰੀਜ਼ ਨੇ ਜਿੰਦੇ ਵਿੱਚ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਆਉਂਦੇ ਨੇ, ਐਕਸਪ੍ਰੈਸ ਐਂਟਰੀ ਆਉਂਦੀ ਆ, ਓਵਰਸੀਜ਼ ਕੈਂਡੀਡੇਟ ਜਿਹੜੇ ਸਕਿਲਡ ਵਰਕਰਸ ਪੀਆਰ ਲੈਂਦੇ ਹੈਗੇ ਆ, ਵਿਦਇਨ ਕੈਨੇਡਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਫੋਰਨ ਵਰਕਰਸ ਨੇ, ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸ ਵਿੱਚ ਹੈਲਪ ਕਰਦੇ ਹਾਂ। ਇਸ ਤੋਂ ਇਲਾਵਾ ਫੈਮਿਲੀ ਕਲਾਸ ਵਿੱਚ, ਸਪਾਊਸਲ ਸਪੋਂਸਰਸ਼ਿਪ ਵਿੱਚ ਵੀ ਸਪੈਸ਼ਲਾਈਜ਼, ਚਾਹੇ ਉਹ ਇਨਲੈਂਡ ਕੈਟਾਗਰੀ ਹੈਗੀ ਚਾਹੇ ਓਵਰਸੀਜ਼ ਹੈਗੀ ਹੈ, ਪੇਰੈਂਟ ਸਪੋਂਸਰਸ਼ਿਪ ਅਫਕੋਰਸ ਹੁਣ ਇਸ ਸਾਲ ਲਈ ਪੌਜ਼ਡ ਹੈਗੀ ਹੈ, ਲੇਕਿਨ ਜਿਹੜੀਆਂ ਔਨਗੋਇੰਗ ਐਪਲੀਕੇਸ਼ਨ ਵਿੱਚ ਕਿਸੇ ਨੂੰ ਕੋਈ ਵੀ ਟ੍ਰਬਲ ਆ ਰਹੀ ਹੈਗੀ ਹੈ ਉਹਦੇ ਵਿੱਚ ਅਸੀਂ ਹੈਲਪ ਕਰ ਸਕਦੇ ਹਾਂ। ਚਿਲਡਰਨ ਸਪੋਂਸਰਸ਼ਿਪ ਹੋ ਗਿਆ, ਬਿਜ਼ਨਸ ਇਮੀਗ੍ਰੇਸ਼ਨ, ਇਨਐਡਮਿਸਿਬਿਲਿਟੀ ਦੇ ਕੋਈ ਵੀ ਕੇਸਿਸ ਨੇ, ਰਿਮੂਵਲ ਆਰਡਰਸ ਦੇ ਕੇਸਿਸ ਹੈਗੇ ਹੈ ਜਿਹਨਾਂ ਦੀ ਕੈਟਾਗਰੀਜ਼ ਦੇ ਵਿੱਚੋਂ, ਫੈਮਿਲੀ ਕਲਾਸ ਦੇ ਵਿੱਚੋਂ ਐਪਲੀਕੇਸ਼ਨ ਰਿਜੈਕਟ ਹੋਈਆਂ, ਚਾਹੇ ਉਹ ਸਪਾਊਸਲ ਅਪੀਲਸ ਕਰਨੀਆਂ ਨੇ, ਪੇਰੈਂਟ ਸਪੋਂਸਰਸ਼ਿਪ ਅਪੀਲ ਹੈਗੀ ਹੈ, ਜਿਹਨਾਂ ਦੀਆਂ ਰੈਜ਼ੀਡੈਂਸੀ ਓਬਲੀਗੇਸ਼ਨ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ, ਰੈਜ਼ੀਡੈਂਸੀ ਓਬਲੀਗੇਸ਼ਨ ਅਪੀਲ 'ਚ ਜਾਣਾ ਹੈਗਾ, ਜਿਹੜੇ ਲੋਕ ਆਲਰੇਡੀ ਕੈਨੇਡਾ ਤੋਂ ਰਿਮੂਵ ਹੋ ਚੁੱਕੇ ਆ ਵਾਪਸ ਆਉਣਾ ਚਾਹੁੰਦੇ ਆ। ਸੋ ਇਮੀਗ੍ਰੇਸ਼ਨ ਦੇ ਕੋਈ ਵੀ ਇਸ਼ੂਜ ਨੇ, ਕੋਈ ਵੀ ਕੰਪਲੀਕੇਸ਼ਨ ਨੇ, ਫਸਟ ਟਾਈਮ ਅਪਲਾਈ ਕਰਨਾ, ਪਹਿਲਾਂ ਮਲਟੀਪਲ ਰਿਜੈਕਸ਼ਨ ਨੇ, ਚਾਹੇ ਉਹ ਟੈਂਪਰਰੀ ਕੈਟਾਗਰੀਜ਼ ਹੀ ਹੋਣ, ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ, ਸੋ ਕੋਈ ਵੀ ਹੈਲਪ ਚਾਹੀਦੀ ਹੈ ਇਮੀਗ੍ਰੇਸ਼ਨ ਦੀ, ਤੁਸੀਂ ਸਾਡੇ 17 ਸਾਲ ਦੇ ਐਕਸਪੀਰੀਅੰਸ ਦਾ ਬੈਨੀਫਿਟ ਲੈ ਸਕਦੇ ਹੋ। ਕੋਈ ਵੀ ਕੰਪਲੀਕੇਸ਼ਨ ਫੇਸ ਕਰ ਰਹੇ ਹੋ, ਯੂ ਕੈਨ ਕਾਲ ਆਰ ਟੀਮ, ਨੰਬਰ ਇਜ਼ 905-673-9000।
0: Ames Immigration, Aman Bajwa, 17 years of experience in this field, 905-673-9000. Aman ji, dasso ke jehde vi log itthe international student de taur te aaye hoye ne te PR di process de vich ne, ohna layi hun ki kuch issues ne te ki kuch alternatives ne?
1: ਸਭ ਤੋਂ ਪਹਿਲਾਂ ਤਾਂ ਸਟੇਟਸ ਇਸ਼ੂਜ਼ ਨੇ, ਲੱਖਾਂ ਦੀ ਗਿਣਤੀ ਵਿੱਚ ਸਟੂਡੈਂਟ ਹੈਗੇ ਜਿਨ੍ਹਾਂ ਦੇ ਇਸ ਸਾਲ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ। ਸਾਡੇ ਕੋਲ ਤਾਂ ਬਹੁਤ ਐਸੇ ਵੀ ਆਉਂਦੇ ਆ ਜਿਹੜੇ ਆਲਰੇਡੀ ਐਕਸਪਾਇਰ, ਜਿਨ੍ਹਾਂ ਦੇ ਹੋ ਚੁੱਕੇ ਹੈਗੇ ਆ, ਰਿਫਿਊਜ਼ਲ ਜਿਨ੍ਹਾਂ ਨੂੰ ਆਈਆਂ, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਡਮੀ ਵਰਕ ਪਰਮਿਟ ਇਹਨਾਂ ਨੇ ਰਿਕਮੈਂਡ ਕੀਤੇ ਪਿਛਲੇ ਸਾਲਾਂ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਰਿਫਿਊਜ਼ਲ ਆ ਕੇ ਰਿਮੂਵਲ ਆਰਡਰਸ ਆਏ ਹੋਏ ਆ। ਸੋ ਸਟੇਟਸ ਇਸ਼ੂ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਇਸ਼ੂ ਖੜਾ ਹੋਇਆ ਹੋਇਆ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ। ਸੋ ਉਹਦੇ ਲਈ ਮੈਂ ਜ਼ਰੂਰ ਕਹਿਣਾ ਚਾਹੂੰਗੀ, ਟਾਈਮ ਰਹਿੰਦੇ ਆਪਣੀਆਂ ਆਪਸ਼ਨਸ ਨੂੰ ਐਕਸਪਲੋਰ ਕਰੋ, ਟਾਈਮ ਵੇਸਟ ਨਾ ਕਰੋ। ਹਰ ਇੱਕ ਦੀ ਐਜੂਕੇਸ਼ਨ ਐਕਸਪੀਰੀਅੰਸ ਡਿਫਰੈਂਟ ਹੈਗਾ, ਉਹਦੇ ਅਕੋਰਡਿੰਗਲੀ ਆਪਸ਼ਨਸ ਵੀ ਡਿਫਰੈਂਟ ਹੈਗੀਆਂ। ਬਹੁਤ ਸਾਰੇ ਐਸੇ ਸਟੂਡੈਂਟ ਨੇ ਜਿਹਨਾਂ ਦੇ ਸਪਾਊਸਿਸ ਵੀ ਇੱਥੇ ਹੈਗੇ, ਉਹ ਅੱਗੋਂ ਮਾਸਟਰਸ ਡਿਗਰੀ ਲੈ ਰਹੇ ਹੈਗੇ, ਜਿਹਨਾਂ ਦੇ ਵਿੱਚ ਸਪਾਊਸ ਵੀ ਕੁਆਲੀਫਾਈ ਕਰਦੇ ਆ ਓਪਨ ਵਰਕ ਪਰਮਿਟ ਦੇ ਲਈ। ਸੋ ਅਸੀਂ ਸਾਰੇ ਮੇਜਰ ਕਾਲਜਿਸ, ਯੂਨੀਵਰਸਿਟੀਜ਼ ਨਾਲ ਵੀ ਡੀਲ ਕਰਦੇ ਹਾਂ। ਸੋ ਕੋਈ ਵੀ ਹੈਲਪ ਚਾਹੀਦੀ ਹੈ, ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਐਂਡ ਜੇ PR ਦੀ ਗੱਲ ਕਰਦੇ ਹੈਗੇ ਹਾਂ, ਤਾਂ ਡੈਫੀਨੇਟਲੀ ਫੈਡਰਲ ਦੇ ਵਿੱਚ ਜਿਹਨਾਂ ਦੇ CRS ਸਕੋਰ ਲੋ ਹੈਗੇ, ਬਿਲਕੁਲ ਨਾ ਉਮੀਦ ਹੋ ਕੇ ਬੈਠੇ ਹੋਏ ਹੈ। ਲਾਸਟ ਈਅਰ ਦੇ ਵਿੱਚ ਵੀ ਬਹੁਤ ਸਾਰੇ ਕੈਂਡੀਡੇਟ ਐਸੇ ਸਾਡੇ ਕੋਲ ਆਉਂਦੇ ਆ ਜਿਹਨਾਂ ਨੂੰ ਪਤਾ ਨਹੀਂ ਹੁੰਦਾ ਪ੍ਰੋਵਿੰਸ਼ੀਅਲ ਪ੍ਰੋਗਰਾਮ ਉਹਨਾਂ ਲਈ ਵਰਕ ਕਰ ਸਕਦੇ ਹੈਗੇ ਆ, ਕਿਸੇ ਨਾ ਕਿਸੇ ਪ੍ਰੋਵਿੰਸ ਵਿੱਚ ਉਹ ਕੁਆਲੀਫਾਈ ਕਰ ਸਕਦੇ ਹੈਗੇ ਆ। ਸੋ ਜ਼ਰੂਰ ਮੈਂ ਕਹੂੰਗੀ, ਜਿਹੜੇ PR ਲਈ ਵੀ ਵੇਟ ਕਰ ਰਹੇ ਨੇ, ਆਪਣੀਆਂ ਆਪਸ਼ਨਸ ਨੂੰ ਜ਼ਰੂਰ ਐਕਸਪਲੋਰ ਕਰੋ, ਇੱਕ ਵਾਰੀ ਕੰਸਲਟੇਸ਼ਨ ਲਓ, ਹੋ ਸਕਦਾ ਤੁਹਾਡਾ ਉਹਦੇ ਨਾਲ ਕੋਈ ਬੈਨੀਫਿਟ ਹੋ ਸਕੇ। ਸੋ ਕੋਈ ਵੀ ਹੈਲਪ ਚਾਹੀਦੀ ਹੈ, ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਇਸ਼ੂ ਹੈ, ਨੰਬਰ ਸੇਮ 905-673-9000।
0: Ames Immigration, Aman Bajwa, 905-673-9000. Aman ji, jekar kisi da jada temporary visa hai hun deny kita gaya, oh hun ki kar sakde ha fir?
1: ਜੀ ਬਿਲਕੁਲ, ਇੱਦਾਂ ਦੇ ਵੀ ਬਹੁਤ ਸਾਰੇ ਹੁਣ ਕਲਾਇੰਟਸ ਆ ਰਹੇ, ਕਿਉਂਕਿ ਸਮਰ ਹੈਗੀ ਹੈ, ਸੋ ਜਿਹਨਾਂ ਦੇ ਪੇਰੈਂਟਸ ਦਾ, ਗ੍ਰੈਂਡ ਪੇਰੈਂਟਸ ਦਾ, ਭੈਣਾਂ ਭਰਾਵਾਂ ਦਾ ਵਿਜ਼ਿਟਰ ਵੀਜ਼ਾ ਰਿਜੈਕਟ ਹੋਇਆ, ਉਹ ਕਾਫੀ ਉਹਨਾਂ ਲਈ ਪੇਨਫੁਲ ਹੁੰਦਾ ਹੈਗਾ। ਸੋ ਰੀਸੈਂਟਲੀ ਰਿਜੈਕਸ਼ਨ ਹੋਈ ਹੈ ਜਾਂ ਕਾਫੀ ਦੇਰ ਪਹਿਲਾਂ ਰਿਜੈਕਸ਼ਨ ਹੋਈ ਹੈ, ਵਨ ਟਾਈਮ ਹੋਈ ਹੈ, ਮਲਟੀਪਲ ਟਾਈਮ ਹੋਈ ਹੈ, ਜ਼ਰੂਰ ਇੱਕ ਵਾਰੀ ਕੰਸਲਟ ਕਰੋ। ਸਾਡੀ ਟੀਮ ਸਪੈਸ਼ਲਾਈਜ਼ ਕਰਦੀ ਹੈ ਰਿਫਿਊਜ਼ਡ ਕੇਸਿਸ ਨੂੰ ਸੋਲਵ ਕਰਨ ਦੇ ਵਿੱਚ, ਅਤੇ ਮਜੋਰਿਟੀ ਕੇਸਿਸ ਵਿਜ਼ਿਟਰ ਵੀਜ਼ਾ ਦੇ ਜਿਹੜੇ ਸਾਡੇ ਕੋਲ ਆਉਂਦੇ ਆ, ਰਿਫਿਊਜ਼ ਹੋ ਕੇ ਆਉਂਦੇ ਆ, ਜਿਹਨਾਂ ਨੂੰ ਅਸੀਂ ਸਕਸੈਸਫੁਲੀ ਸੋਲਵ ਕਰਦੇ ਹੈਗੇ ਹਾਂ। ਇਸੇ ਤਰੀਕੇ ਨਾਲ ਸੁਪਰਵਿਜ਼ਾ ਐਪਲੀਕੇਸ਼ਨ ਫਾਈਲ ਕਰਨੀ ਹੈ, ਸੁਪਰਵਿਜ਼ਾ ਇੰਸ਼ੋਰੈਂਸ ਵਿੱਚ ਕੋਈ ਤੁਹਾਨੂੰ ਹੈਲਪ ਚਾਹੀਦੀ ਉਹ ਵੀ ਸਾਡੇ ਆਫਿਸ ਵਿੱਚ ਅਵੇਲੇਬਲ ਹੈਗੀ ਹੈ, ਜਿਹਨਾਂ ਦੇ ਇੱਥੇ ਵਿਜ਼ਿਟਰ ਰੈਕਡ ਰਿਫਿਊਜ਼ਡ ਹੋਏ ਹੈਗੇ ਆ, ਉਹਨਾਂ ਨੂੰ ਕੋਈ ਵੀ ਹੈਲਪ ਚਾਹੀਦੀ ਹੈ। ਸੋ ਓਵਰਆਲ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ, ਕੋਈ ਵੀ ਸਵਾਲ ਕਿਸੇ ਵੀ ਪ੍ਰੋਗਰਾਮ ਦੇ ਰਿਗਾਰਡਿੰਗ, ਯੂ ਕੈਨ ਵਿਜ਼ਿਟ ਟੀਮਸ ਆਫਿਸ। ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44, ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ, ਐਂਡ ਫੋਨ ਨੰਬਰ 905-673-9000। ਥੈਂਕ ਯੂ ਸੋ ਮਚ ਸਮਰਾਜ।
0: Thank you very much, Ames Immigration. I'm in Bajwa, 905-673-9000. ਘੱਟ ਰੇਟ ਦੇ ਵਿੱਚ ਟਿਕਟ ਬੁੱਕ ਕਰਵਾ ਕੇ ਦੇਣਗੇ ਅਤੇ ਜਦੋਂ ਰੱਬ ਨਾ ਕਰੇ ਕੋਈ ਐਮਰਜੈਂਸੀ ਪੈ ਜਾਂਦੀ ਹੈ ਟਿਕਟ ਅੱਗੇ ਪਿੱਛੇ ਕਰਨ ਦੀ ਲੋੜ ਪੈਂਦੀ ਆ ਕੈਂਸਲ ਕਰਨ ਦੀ ਲੋੜ ਪੈਂਦੀ ਆ ਐਕਸਟੈਂਡ ਜਾਂ ਕਰਨ ਦੀ ਲੋੜ ਪੈਂਦੀ ਆ ਉਦੋਂ ਤੁਹਾਨੂੰ ਕੁਛ ਵੀ ਕਰਨ ਦੀ ਕੋਈ ਲੋੜ ਨਹੀਂ ਸਵਾਏ ਇਹਨੂੰ ਕਾਲ ਕਰਨ ਦੀ ਜ਼ਰੂਰਤ ਹੈ ਅਤੇ ਸਾਰਾ ਕੁਛ ਆਪ ਹੀ ਏ ਟੂ ਲਈ ਸਾਂਭ ਲੈਣਗੇ ਦਿਓਲ ਟਰੈਵਲ ਨੇ ਸਾਨੂੰ ਕੁਛ ਨਵੇਂ ਸਪੈਸ਼ਲ ਫੇਅਰ ਭੇਜੇ ਨੇ ਕੋਈ ਵੀ ਹੁਣ ਅਗਲੇ ਮਹੀਨੇ ਹੀ ਜੁਲਾਈ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜੁਲਾਈ ਦੇ ਵਿੱਚ ਜਾਣਾ ਚਾਹੁੰਦਾ ਹੈ ਦੋ ਬੈਗ ਭਰ ਕੇ 1049 ਦੀ ਟਿਕਟ ਤੁਹਾਨੂੰ ਨੈਕਸਟ ਮੰਥ ਮਿਲ ਜੂਗੀ ਜੇ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਚਾਹੁੰਦੇ ਹੋ ਵਨ ਵੇ ਟੂ ਬੈਗਸ ਇੰਕਲੂਡਿਡ 1049 ਜੇਕਰ ਕੋਈ ਵੀ ਪੈਰਿਸ ਰਾਊਂਡ ਟ੍ਰਿਪ ਦੇਖਣਾ ਚਾਹੁੰਦਾ ਹੈ ਜਾਓ ਤੁਸੀਂ ਟੋਰਾਂਟੋ ਤੋਂ ਲੈ ਕੇ ਪੈਰਿਸ ਡਾਇਰੈਕਟ ਫਲਾਈਟ ਇਨ ਆਗਸਟ ਅਤੇ ਵਾਪਸ ਆਓ ਪੈਰਿਸ ਤੋਂ ਲੈ ਕੇ ਟੋਰਾਂਟੋ ਤੱਕ ਡਾਇਰੈਕਟ ਫਲਾਈਟ ਇਨ ਸਪਟੈਂਬਰ $920 ਦੇ ਵਿੱਚ ਦੈਟਸ ਇਟ $920 ਦੇਖ ਆਓ ਹੁਣ ਤੁਸੀਂ ਪੈਰਿਸ ਰਾਊਂਡ ਟ੍ਰਿਪ ਟੋਰਾਂਟੋ ਟੂ ਪੈਰਿਸ ਫਰੋਮ ਆਗਸਟ ਟੂ ਸਪਟੈਂਬਰ ਡਾਇਰੈਕਟ ਫਲਾਈਟ ਬੋਥ ਵੇ ਸਿਰਫ ਅਤੇ ਸਿਰਫ $920 ਦੇ ਵਿੱਚ $920 ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾਣਾ ਚਾਹੁੰਦੇ ਹੋ ਅਕਟੋਬਰ ਦੇ ਵਿੱਚ ਉਹ ਵੀ ਦੋ ਬੈਗ ਭਰ ਕੇ 970 ਵਿੱਚ ਟਿਕਟ ਮਿਲ ਜੂਗੀ ਓਨਲੀ 970 ਕਾਲ ਦਿਓਲ ਟਰੈਵਲ ਐਟੋਬਕੋ 905-588-5100 ਜਾਂ ਬਰੈਂਪਟਨ 905-588-4200 ਅਤੇ ਜੇ ਤੁਸੀਂ ਪਿਓਰ ਵੈਜੀਟੇਰੀਅਨ ਕੇਟਰਿੰਗ ਚਾਹੁੰਦੇ ਹੋ ਕਿਸੇ ਵੀ ਸਪੈਸ਼ਲ ਇਵੈਂਟ ਲਈ ਸ਼ੁੱਧ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਫਿਰ ਗਿਲ ਸਵੀਟ ਫੈਕਟਰੀ ਨੰਬਰ ਵਨ ਹੈ ਇਹ ਬਹੁਤ ਲੰਬੇ ਸਮੇਂ ਤੋਂ ਆਪਣੇ ਫੈਕਟਰੀ ਦੇ ਵਿੱਚ ਪਿਓਰ ਵੈਜੀਟੇਰੀਅਨ ਫੂਡ ਤਿਆਰ ਕਰਦੇ ਆ ਰਹੇ ਨੇ ਇਹ ਕਾਫੀ ਮਸ਼ਹੂਰ ਨੇ ਮਸ਼ੀਨ ਮੇਡ ਮਿੰਨੀ ਸਮੋਸਿਆਂ ਲਈ ਵੱਡੇ ਹੈਂਡਮੇਡ ਸਮੋਸਿਆਂ ਲਈ ਆਲੂ ਟਿੱਕੀਆਂ ਪਕੌੜੇ ਅਤੇ ਦੇਸੀ ਘਿਓ ਦੀਆਂ ਮਿਠਾਈਆਂ ਲਈ ਤੁਸੀਂ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਸਮੋਸੇ ਵੀ ਟਿੱਕੀਆਂ ਵੀ ਪਕੌੜੇ ਵੀ ਮਿਠਾਈਆਂ ਵੀ ਚਾਹੁੰਦੇ ਹੋ ਇਕੱਲੇ ਐਪਟਾਈਜ਼ਰ ਤੱਕ ਹੀ ਚਾਹੀਦੇ ਆ ਉਹਦਾ ਪੂਰਾ ਪ੍ਰਬੰਧ ਕਰ ਦੇਣਗੇ ਇਹ ਦਸਾਂ ਹਜ਼ਾਰਾਂ ਪੀਸ ਨਿੱਤ ਰੋਜ਼ ਤਿਆਰ ਕਰਕੇ ਬੈਂਕਟ ਹਾਊਸ ਤੱਕ ਗਰੋਸਰੀ ਸਟੋਰਸ ਤੱਕ ਹੋਰਾਂ ਰੈਸਟੋਰੈਂਟਸ ਤੱਕ ਪ੍ਰੋਵਾਈਡ ਕਰਦੇ ਨੇ ਫੈਕਟਰੀ ਤੱਕ ਪ੍ਰੋਵਾਈਡ ਕਰਦੇ ਨੇ ਅਤੇ ਜੇ ਤੁਸੀਂ ਫੁੱਲ ਫਲੈਜਡ ਕੇਟਰਿੰਗ ਚਾਹੁੰਦੇ ਹੋ ਲੰਗਰ ਦੇ ਲਈ ਜਾਂ ਕਿਸੇ ਧਾਰਮਿਕ ਇਵੈਂਟ ਲਈ ਜਾਂ ਉੱਦਾਂ ਹੀ ਤੁਸੀਂ ਪਿਓਰ ਵੈਜੀਟੇਰੀਅਨ ਹੀ ਹੋ ਦੈਨ ਗਿਲ ਸਵੀਟ ਫੈਕਟਰੀ ਤੋਂ ਲਈ ਬਹੁਤ ਹੀ ਸਵਾਦ ਲਾਈਵ ਪਿਓਰ ਵੈਜੀਟੇਰੀਅਨ ਕੇਟਰਿੰਗ ਕਰਦੇ ਨੇ ਇਹਨਾਂ ਦੀ ਮੇਨ ਫੈਕਟਰੀ ਬਰੈਂਪਟਨ ਸ਼ਹਿਰ ਦੇ ਵਿੱਚ ਵਿਲੀਅਮਸ ਪਾਰਕਵੇ ਐਂਡ ਸਨਪੈਕ 'ਤੇ ਹੈ 2131 Williams Parkway and Sunpack, 2131 Williams Parkway, unit number 3, Brampton. The Gill Sweet Factory, the phone number, 905-799-2616. ਅਤੇ ਜੇ ਤੁਸੀਂ ਹੋਰਾਂ ਲੋਕੇਸ਼ਨ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਦੱਸ ਦਿੰਦਾ ਕਿ ਕੁੱਲ ਮਿਲਾ ਕੇ ਪੰਜ ਚਲੋ ਫਰੈਸ਼ਕੋਸ ਦੇ ਵਿੱਚ ਵੀ ਗਿਲ ਸਵੀਟ ਫੈਕਟਰੀ ਦੀਆਂ ਲੋਕੇਸ਼ਨਸ ਨੇ ਦੋ ਤਾਂ ਕੈਲਗਰੀ ਦੇ ਵਿੱਚ ਨੇ ਪਰ ਤੁਹਾਨੂੰ ਇੱਥੇ ਤਾਂ ਦੱਸਦਾ ਬਰੈਂਪਟਨ ਸ਼ਹਿਰ ਦੇ ਵਿੱਚ ਜਿਹੜਾ ਕੁਈਨ ਐਂਡ ਚਿੰਕੂਜ਼ੀ ਕੁਈਨ ਅਤੇ ਚਿੰਕੂਜ਼ੀ ਅਤੇ ਜਿਹੜਾ ਚਲੋ ਫਰੈਸ਼ਕੋ ਆ ਉਹਦੇ ਵਿੱਚ ਇੱਕ ਗਿਲ ਸਵੀਟ ਫੈਕਟਰੀ ਲੋਕੇਸ਼ਨ ਹੈ ਜਿਹੜਾ ਇੱਕ ਮਿਲਟਨ ਅਤੇ ਇੱਕ ਮਿਸ ਸਾਗਾ ਦੇ ਵਿੱਚ ਚਲੋ ਫਰੈਸ਼ਕੋ ਹੈ ਉਹਨਾਂ ਦੇ ਵਿੱਚ ਵੀ ਗਿਲ ਸਵੀਟ ਫੈਕਟਰੀ ਹੈ ਸੋ ਗਿਲ ਸਵੀਟ ਫੈਕਟਰੀ 905-799-2616 905-799-2616 ਸਭ ਤੋਂ ਬੈਸਟ ਪਿਓਰ ਵੈਜੀਟੇਰੀਅਨ ਲਾਈਵ ਕੇਟਰਿੰਗ ਕਰਦੇ ਨੇ ਹੁਣ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬਰੈਂਪਟਨ ਜੋ ਕਿ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਖਾਸ ਤਾਂ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ ਈਵਨ ਇੰਗਲਿਸ਼ ਫਰੋਮ ਸਕਰੈਚ ਈਵਨ ਕੰਪਿਊਟਰ ਚਲਾਉਣਾ ਫਰੋਮ ਸਕਰੈਚ ਬਿਲ ਗੇਟ ਬਣਾ ਦੇਣਗੇ ਤੁਹਾਨੂੰ ਕੰਪਿਊਟਰ ਚਲਾਉਣ ਦੇ ਵਿੱਚ ਅਤੇ ਤੁਹਾਨੂੰ ਵਧੀਆ ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ ਮੈਡੀਕਲ ਆਫਿਸਿਸ ਦੇ ਵਿੱਚ ਰਿਸੈਸ਼ਨ ਪਰੂਫ ਟੈਰਿਫ ਪਰੂਫ ਜਿਹੜਾ ਮਰਜ਼ੀ ਦੁਨੀਆ ਦਾ ਕੋਈ ਵੱਡਾ ਵੀ ਕੋਈ ਇਸ਼ੂ ਹੋ ਜਾਵੇ ਮੈਡੀਕਲ ਫੀਲਡ ਦੇ ਵਿੱਚ ਤਾਂ ਲੱਖਾਂ ਹੀ ਕੰਮ ਕਰਨ ਵਾਲੀ ਦੀ ਕਮੀ ਤਾਂ ਰਹਿਣੀ ਰਹਿਣੀ ਹੈ ਹੁਣ ਵੀ ਹੈਗੀ ਆ ਇਸ ਤਰ੍ਹਾਂ ਦੇ ਵੈਲ ਪੇਇੰਗ ਅਤੇ ਗੁੱਡ ਬੈਨੀਫਿਟਸ ਵਾਲੇ ਕੰਮਾਂ ਦੇ ਵਿੱਚ ਤੁਹਾਨੂੰ ਪਲੇਸਮੈਂਟ ਦਿਲਵਾਉਂਦੇ ਨੇ ਅੱਜ ਹੀ ਸੰਪਰਕ ਕਰੋ ਕੁਈਨਜ਼ਵੁੱਡ ਕਾਲਜ ਬਰੈਂਪਟਨ ਦੇ ਨਾਲ ਆਪਾਂ ਅਕਸਰ ਹੀ ਕਹਿੰਦੇ ਹੁੰਦੇ ਯਾਰ ਕਿ ਇੰਨੀ ਦੂਰ ਆਏ ਹੋ ਕੋਈ ਫੈਕਟਰੀ 'ਚ ਕੰਮ ਕਰਨ ਦੇ ਲਈ ਨਹੀਂ, ਕੋਈ ਵੀ ਕੰਮ ਛੋਟਾ ਮੋਟਾ ਕੋਈ ਮਾੜਾ ਕੰਮ ਹੁੰਦਾ ਨਹੀਂ ਹੈਗਾ, ਪਰ ਜੇ ਤੁਸੀਂ ਇੰਨੀ ਦੂਰ ਆਏ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਆਫਿਸ ਦੇ ਵਿੱਚ ਕੰਮ ਕਰੀਏ, ਵੱਧ ਕਮਾਈਏ, ਫਿਰ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ। ਇਹ ਤੁਹਾਨੂੰ ਇੱਕ ਪ੍ਰੋਫੈਸ਼ਨਲ ਐਟਮੋਸਫੀਅਰ ਦੇ ਵਿੱਚ ਕੰਮ ਕਰਨ ਲਈ ਕਾਬਿਲ ਬਣਾ ਦੇਣਗੇ। 905-872-0088 905-872-0088 Queenswood College, Brampton. ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣਾ ਫੋਨ ਨੰਬਰ ਵੀ ਰਿਪੀਟ ਕਰ ਦਿਓ ਪਲੀਜ਼, ਕੈਂਪਸ ਦਾ ਐਡਰੈਸ ਵੀ ਦੱਸ ਦਿਓ ਪਲੀਜ਼, ਤੇ ਫਿਰ ਦੱਸੋ ਜੀ ਕਿ ਕਿਹੜੇ ਕਿਹੜੇ ਕੋਰਸ ਸ਼ੁਰੂ ਹੋਣ ਲੱਗੇ ਨੇ।
1: ਹਾਂਜੀ, ਸਾਡਾ ਫੋਨ ਨੰਬਰ ਹੈ ਜੀ 905-872-0088 905-872-0088 ਤੇ ਸਾਡਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਹੈ ਵਿਲੀਅਮ ਪਾਰਕਵੇ ਤੇ ਏਅਰਪੋਰਟ ਰੋਡ। ਜਿਹੜਾ ਕੋਰਸਿਸ ਦੀ ਬਾਤ ਕਰਦੇ ਨੇ, ਸਾਡਾ PSW ਦਾ ਕੋਰਸ ਸਟਾਰਟ ਹੋਣ ਜਾ ਰਿਹਾ ਜੀ 22 June ਤੋਂ, ਫਾਰਮੇਸੀ ਦਾ ਸੈਟਰਡੇ ਐਂਡ ਕੰਪਿਊਟਰ ਇੰਗਲਿਸ਼ ਫ੍ਰੈਂਚ ਆਲ ਦੀਜ਼ ਆਰ ਔਨ ਸੈਟਰਡੇ ਵੀਕਐਂਡ ਤੇ ਸਟਾਰਟ ਹੋਣ ਜਾ ਰਹੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਦੇ ਮੋਰਨਿੰਗ ਈਵਨਿੰਗ ਬੈਚਿਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ, ਇਹ 6 ਮਹੀਨਿਆਂ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਆ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਆ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਇਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਦਾ। ਇਹ ਕੋਰਸ ਉਹਨਾਂ ਦੇ ਲਈ ਫਾਇਦੇਮੰਦ ਹੈ ਜੋ ਆਪਣੀ ਜੌਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕੇਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਨੇ, ਕਿਉਂਕਿ ਇਹ ਇੱਕ ਸ਼ੋਰਟ 10 week ਦਾ ਫੁੱਲੀ ਔਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਜੌਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸੋਪਰਸ ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ। ਜੌਬ ਟਾਈਟਲ ਹੋ ਸਕਦਾ ਨੇ ਜੀ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੇ ਤੇ ਸ਼ੋਰਟ ਕੋਰਸ ਫੁੱਲੀ ਆਨਲਾਈਨ ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜੋ ਘਰ ਬੈਠੇ ਆਪਣੇ ਡੇ ਕੇਅਰ ਰਨ ਕਰਕੇ ਆਪਣੇ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ ਕੰਬਾਈਨ ਕਰ ਲੈਂਦੇ PSW ਨਾਲ ਤੇ ਤੁਸੀਂ ਜੌਬ ਕਰ ਸਕਦੇ ਹੋ, ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡ ਕਿਡਸ ਨਾਲ ਵੀ ਕੰਮ ਕਰ ਸਕਦੇ ਹੋ। ਦੂਸਰਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮਹੀਨਿਆਂ ਦਾ ਸਟਾਰਟ ਹੋਣ ਜਾ ਰਿਹਾ ਨੇ। ਇਹਨਾਂ ਦੀ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀਆਂ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ। ਕੁਇਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਲੈਂਗੁਏਜ ਇਗਜ਼ਾਮ ਪ੍ਰਿਪਰੇਸ਼ਨ ਲਾਈਕ ਆਇਲਸ, ਸੈਲਪਿਪ, PT, ਟੈਫ, PCP ਪ੍ਰਿਪਰੇਸ਼ਨ ਵੀ ਸ਼ੁਰੂ ਹੋਣ ਜਾ ਰਹੀਆਂ ਨੇ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਨੇ ਕੰਪਿਊਟਰ ਟ੍ਰੇਨਿੰਗ ਬੈਚਿਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ ਦੇ। ਇਹ ਕੋਰਸ ਗਰੁੱਪ ਵਿੱਚ ਐਂਡ 1-on-1 ਲਈ ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ, ਕੁਇਕ ਬੁੱਕ ਸੋਫਟਵੇਅਰ ਦੇ, ਉਹਨਾਂ ਲਈ ਜੋ ਆਪਣੇ ਬਿਜ਼ਨਸ ਰਨ ਕਰਦੇ ਆ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਕਰਾਉਣਾ ਚਾਹੁੰਦੇ ਨੇ। ਅਗਰ ਕੋਈ ਵੀ ਅਕਾਊਂਟ ਪੇਲੇਬਲ, ਰਿਸੀਵੇਬਲ, ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਸ ਕੋਰਸ ਉਹਨਾਂ ਦੇ ਲਈ ਸੁਟੇਬਲ ਹੈ, ਕਿਉਂਕਿ ਇਹ ਸਕਰੈਚ ਤੋਂ ਸ਼ੁਰੂ ਹੋਣ ਜਾ ਰਹੇ ਨੇ। ਅਗਰ ਕਿਸੇ ਨੇ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ, ਉਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਇਨਸਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਹੇ ਨੇ, ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਅਸਿਸਟੈਂਟ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ, ਡਾਇਟਰੀ ਏਡ ਡਿਪਲੋਮਾ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.queenswoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ ਦਾ ਫੋਨ ਨੰਬਰ ਹੈ 905-872-0088 905-872-0088। ਵਾਕ ਇਨ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਹੈ ਵਿਲੀਅਮ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਧੰਨਵਾਦ ਸਮਰਾਟ।
0: Thank you very much. Queenswood College, Brampton, naal aaj hi, hone hi gal baat karo. There is no time like the present. Je tusi ek well-paying career launch karna chahunde ho, eh tuhanu padhaunge te kam tak vi placement dilwaunge, khas ta medical field te offices de vich. 905-872-0088. PSW, the course, bohot jada in demand hai, kyunki bohot hi jada PSWs di kami hai. Ode bare vi puri jankari in the law. 905-872-0088. 905-872-0088. Hun dosto tuhannu dass diye ke Brampton to leke shayad Montreal de shipping ports tak ja rahe convoy of stolen vehicles nu rokkan to baad ek Brampton de desi bande nu ਅੱਜ ਸਵੇਰੇ ਹੀ ਫੜਿਆ ਗਿਆ ਹੈ ਪਰ ਦੋ ਬੰਦੇ ਦੇਸੀ ਹੋਣੇ ਆ ਹੋ ਗਏ ਨੇ ਫਰਾਰ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਓਪੀਪੀ ਦੀ ਲੈਨਾਰਕ ਕਾਉਂਟੀ ਡਿਟੈਚਮੈਂਟ ਨੇ ਸਟੇਟ ਕੀਤਾ ਹੈ ਕਿ ਅੱਜ ਟਿਊਜ਼ਡੇ ਜੂਨ 16 2026 ਅਰਲੀ ਮਾਰਨਿੰਗ ਉਹਨਾਂ ਨੂੰ ਇੱਕ ਵਹੀਕਲ ਸਿਕਿਉਰਿਟੀ ਮੋਨੀਟਰਿੰਗ ਕੰਪਨੀ ਤੋਂ ਜਾਣਕਾਰੀ ਮਿਲੀ ਕਿ ਪੀਓ ਰੀਜਨ ਤੋਂ ਚੋਰੀ ਕੀਤੀਆਂ ਗਈਆਂ ਦੋ ਗੱਡੀਆਂ ਹੁਣ ਈਸਟਬਾਊਂਡ ਟਰੈਵਲ ਕਰ ਰਹੇ ਨੇ ਹਾਈਵੇ 7 ਤੇ ਓਪੀਪੀ ਨੇ ਸਟੇਟ ਕੀਤਾ ਫਿਰ ਅੱਜ ਸਵੇਰੇ ਹੀ 2 ਵਜੇ ਤੋਂ ਬਾਅਦ ਉਹਨਾਂ ਦੇ ਆਫਿਸਰ ਨੇ ਇੱਥੋਂ ਤੋਂ ਲੈ ਕੇ ਆਰਵਾ ਜਾਣ ਤੱਕ ਆਰਵਾ ਤੋਂ ਤਕਰੀਬਨ 50 ਕਿਲੋਮੀਟਰ ਪਹਿਲਾਂ ਕਾਰਲਟਨ ਪਲੇਸ ਦੇ ਨੇੜੇ 2 ਨਹੀਂ 3 ਇਕੱਠੇ ਕਾਨਵੋਏ ਦੇ ਵਿੱਚ ਟਰੈਵਲ ਕਰ ਰਹੀਆਂ ਗੱਡੀਆਂ ਨੂੰ ਲੋਕੇਟ ਕੀਤਾ ਤਿੰਨਾਂ 'ਤੇ ਕੋਈ ਵੀ ਲਾਇਸੈਂਸ ਪਲੇਟ ਲੱਗੀ ਹੀ ਨਹੀਂ ਹੋਈ ਸੀ ਅਤੇ ਉਹਨਾਂ ਦੇ ਵੱਲੋਂ ਆਬਵੀਅਸਲੀ ਕਿਉਂਕਿ ਇੱਕੋ ਹੀ ਪੁਲਿਸ ਕਰੂਜ਼ਰ ਸੀ ਇੱਕੋ ਹੀ ਗੱਡੀ ਨੂੰ ਰੋਕਿਆ ਗਿਆ 2 ਵਹੀਕਲ ਸੀਨ ਤੋਂ ਨਿਕਲ ਗਏ ਰੋਕੀ ਗਈ ਚੋਰੀ ਕੀਤੀ ਗੱਡੀ ਵਿੱਚੋਂ ਬ੍ਰੈਂਪਟਨ ਤੋਂ 22 ਸਾਲ ਦਾ ਹਰਬਲਬ ਸ਼ੇਰਗਿੱਲ ਨੂੰ ਫੜਿਆ ਗਿਆ ਹਰਬਲਬ ਉਖਣ ਨੇ ਮਜ਼ਾ ਹਰਬਲਬ ਸ਼ੇਰਗਿੱਲ ਨੂੰ ਫੜਿਆ ਗਿਆ ਜਿਹਦੇ ਖਿਲਾਫ ਪੋਜੈਸ਼ਨ ਆਫ ਪ੍ਰਾਪਰਟੀ ਅਬਟੇਨਡ ਬਾਈ ਕ੍ਰਾਈਮ ਓਵਰ 5000 ਦਾ ਚਾਰਜ ਲੇ ਕੀਤਾ ਗਿਆ ਹੈ ਯਾਨੀ ਕਿ ਗੱਡੀ ਚੋਰੀ ਕਰਨ ਦਾ ਜਿਹੜਾ ਚਾਰਜ ਹੈ ਕੁਛ ਇੱਕ ਟਾਈਮ ਬਾਅਦ ਬਾਕੀ ਦੋ ਗੱਡੀਆਂ ਬੈਕਵਿਥ ਟਾਊਨਸ਼ਿਪ ਦੇ ਵਿੱਚ ਅਬੈਂਡਨ ਖਾਲੀ ਛੱਡੀਆਂ ਹੋਈਆਂ ਲੱਭੀਆਂ ਗਈਆਂ ਜਿਸ ਤੋਂ ਬਾਅਦ ਓਪੀਪੀ ਨੇ ਫਿਰ ਆਪਣੇ ਕੇਨਾਈਨ ਕੁੱਤਿਆਂ ਦੇ ਯੂਨਿਟ ਨੂੰ ਡਿਪਲੋਏ ਕੀਤਾ ਕਿ ਸਮੈਲ ਕਰਕੇ ਲੱਭੋ ਇਹਨਾਂ ਨੂੰ ਅਤੇ ਆਰਵਾ ਪੁਲਿਸ ਸਰਵਿਸ ਅਤੇ ਐਮਰਜੈਂਸੀ ਰਿਸਪੋਂਸ ਟੀਮ ਮੈਂਬਰਸ ਤੋਂ ਵੀ ਸਪੋਰਟ ਮੰਗੀ ਪਰ ਉਹਨਾਂ ਦੋ ਡਰਾਈਵਰ ਨੂੰ ਨਹੀਂ ਲੱਭਿਆ ਗਿਆ ਅਨਫੋਰਚੁਨੇਟਲੀ ਫਿਲਹਾਲ ਤਾਂ ਓਪੀਪੀ ਨੇ ਨਹੀਂ ਸਟੇਟ ਕੀਤਾ ਹੈ ਕਿ ਫਿਊਲ ਰੀਜਨ ਤੋਂ ਲੈ ਕੇ ਇਹ ਗੱਡੀਆਂ ਕਿੱਥੇ ਤੱਕ ਡਰਾਈਵ ਕੀਤੀਆਂ ਜਾ ਰਹੀਆਂ ਸੀ ਪਰ ਯਾਰ ਅੰਦਾਜ਼ਾ ਤਾਂ ਲਾ ਸਕਦੇ ਹਾਂ ਕਿ ਅੱਧੀ ਰਾਤ ਨੂੰ ਉਹ ਵੀ ਹਾਈਵੇ 7 ਲੈ ਕੇ ਇੰਸਟਰ ਦ 401 ਇਹ ਪੋਰਟ ਮੌਂਟਰੀਅਲ ਨੂੰ ਹੀ ਮੋਸਟ ਲਾਈਕਲੀ ਹੀ ਜਾ ਰਹੇ ਸੀ ਉੱਥੇ ਕਿਸੇ ਸ਼ਿਪਿੰਗ ਕੰਟੇਨਰ ਦੇ ਵਿੱਚ ਹੀ ਗੱਡੀ ਨੂੰ ਚਾੜ ਕੇ ਪਤਾ ਨਹੀਂ ਕਿਹੜੇ ਐਫਰੀਕਨ ਵਰਲਡ ਲੋਰਡ ਜਾਂ ਮਿਡਲ ਈਸਟ ਕੰਟਰੀ ਨੂੰ ਇਹਨਾਂ ਨੇ ਗੱਡੀਆਂ ਭੇਜਣੀਆਂ ਸੀ ਅੱਗੇ ਤੋਂ ਅੱਗੇ ਵੇਚਣ ਦੇ ਲਈ ਸੋ ਇਹ ਕਿਉਂਕਿ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈ ਹੋਰ ਵੀ ਲੋਕ ਚਾਰਜ ਕੀਤੇ ਜਾ ਸਕਦੇ ਨੇ ਹੋਰ ਵੀ ਕ੍ਰਿਮੀਨਲ ਚਾਰਜਸ ਇਸ ਇੱਕ ਬ੍ਰੈਂਪਟਨ ਦੇ ਮਿਸਟਰ ਸ਼ੇਰਗਿੱਲ ਦੇ ਖਿਲਾਫ ਵੀ ਲੇ ਕੀਤੇ ਜਾ ਸਕਦੇ ਨੇ ਜੇਕਰ ਕੋਈ ਡਿਵੈਲਪਮੈਂਟ ਪੇਸ਼ ਹੁੰਦੀ ਆ ਤੁਹਾਨੂੰ ਵੀ ਅਪਡੇਟ ਕਰਦੇ ਰਹਾਂਗੇ ਨਾਲ ਦੀ ਨਾਲ ਸੁਣ ਲਓ ਦੋਸਤੋ ਬ੍ਰੈਂਪਟਨ ਦੇ ਇੱਕ ਦੇਸੀ ਬੰਦੇ ਦੇ ਖਿਲਾਫ ਹੁਣ ਮਲਟੀਪਲ ਸੀਰੀਅਸ ਕ੍ਰਿਮੀਨਲ ਚਾਰਜਸ ਲੇ ਕੀਤੇ ਗਏ ਨੇ ਜਿਹਨੇ ਲੱਗਦਾ ਤਾਂ ਹੈ ਕਿ ਨਸ਼ੇ ਕਰਕੇ ਬਹੁਤ ਹੀ ਪੁੱਠੇ ਕੰਮ ਕੀਤੇ ਨੇ ਪੁਲਿਸ ਨੂੰ ਵਾਇਲਡ ਚੇਸ 'ਤੇ ਭਜਾਇਆ multiple police cruisers de vich gaddi crash kiti multiple police officers nu injure kita te akhir de vich hi pata nahi ene kehda saboot matona si gaddi nu hi jehdi chori kiti hoyi si oh nu hi aag laun di koshish kiti te akhir de vich tez karke current pain to baad hi enu phadya gaya ontario provincial police opp ne state kita hai ki eh pichle wednesday june 10 2026 savere 10 baje di gall a officers name Thunder Bay Ontario area de vich highway 527 de nede highway te hi ruki hui ek sprinter van nu notice kita te jaake puchna hi si ke why are you pulled over on the highway did we help chahi di aur tow truck aa reya hai ki ho reya hai jadon officers ne is sprinter van de driver nu approach kita bala koi khas time lagya nahi inhanu pata karan de layi ke eh banda set nahi hega ਪਤਾ ਕਰ ਲਈ ਕਿ ਉਹ ਇੱਥੇ ਕਿਉਂ ਰੁਕਿਆ ਹੈ ਸਵਾਲ ਸੂਲ ਪੁੱਛੇ ਸ਼ੱਕ ਪਿਆ ਅਤੇ ਉਹਦੇ ਕਰਕੇ ਫਿਰ ਇੱਕ ਅਸਲੀ ਟ੍ਰੈਫਿਕ ਸਟਾਪ ਇਨੀਸ਼ੀਏਟ ਕੀਤਾ ਗਿਆ ਅਤੇ ਡਰਾਈਵਰ ਜਦੋਂ ਪੁਲਿਸ ਵਾਪਸ ਆਪਦੀ ਗੱਡੀ ਵੱਲ ਗਈ ਕੁਛ ਟਾਈਮ ਬਾਅਦ ਇਹ ਸੀਨ 'ਤੇ ਰੁਕਿਆ ਹੀ ਨਹੀਂ ਉਹ ਗੱਡੀ 'ਚ ਗੈਸ ਦੱਬੀ ਅਤੇ ਸੀਨ ਤੋਂ ਸਪਰਿੰਟਰ ਵੈਨ ਚਲਾ ਕੇ ਹੋ ਗਿਆ ਫਰਾਰ ਓਪੀਪੀ ਨੇ ਇਹਦਾ ਪਿੱਛਾ ਤੱਕ ਵੀ ਨਹੀਂ ਕੀਤਾ ਓਪੀਪੀ ਦੇ ਮੁਤਾਬਕ ਤਕਰੀਬਨ ਇੱਕ ਘੰਟੇ ਬਾਅਦ ਉਹਨਾਂ ਦੇ ਆਫਿਸਰਸ ਨੇ ਉਹ ਸੀ ਸਪ੍ਰਿੰਟਰ ਵੈਨ ਨੂੰ ਫੇਅਰ ਲੋਕੇਟ ਕੀਤਾ ਤੇ ਇਹਨੂੰ ਘੇਰਨ ਤੇ ਰੋਕਣ ਦੀ ਕੋਸ਼ਿਸ਼ ਦੇ ਵਿੱਚ ਇਸ ਡਰਾਈਵਰ ਨੇ ਡਿਲੀਬਰੇਟਲੀ ਯਾਨੀ ਕਿ ਜਾਣ ਬੁੱਝ ਕੇ ਤਿੰਨ ਅਲੱਗ OPP ਪੁਲਿਸ ਕਰੂਜ਼ਰਸ ਦੇ ਵਿੱਚ ਹੀ ਸਪ੍ਰਿੰਟਰ ਵੈਨ ਰੈਮ ਕੀਤੀ ਐਂਡ ਤੇ ਇਹ ਕੋਈ ਛੋਟੀ ਮੋਟੀ ਕੋਈ ਪ੍ਰੀਅਸ ਤਾਂ ਹੈ ਨਹੀਂ ਇਟਸ ਅ ਹਿਊਜ ਸਪ੍ਰਿੰਟਰ ਵੈਨ ਸੋ ਕ੍ਰੈਸ਼ ਕੀਤੀ ਅਤੇ ਉਹਨਾਂ ਆਫਿਸਰਸ ਨੂੰ ਇੰਜਰ ਵੀ ਕੀਤਾ ਫਿਰ ਉਹ ਬਾਹਰ ਨਿਕਲਿਆ ਅਤੇ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਹੀ ਸਪ੍ਰਿੰਟਰ ਵੈਨ ਨੂੰ ਅੱਗ 'ਤੇ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਆਫਿਸਰਸ ਨੂੰ ਕੰਡਕਟਿਵ ਐਨਰਜੀ ਵੈਪਨ ਯਾਨੀ ਕਿ ਟੇਜ਼ਰ ਯੂਜ਼ ਕਰਕੇ ਬੰਦੇ ਨੂੰ ਢਾਹ ਕੇ ਗ੍ਰਿਫਤਾਰ ਕਰਨਾ ਪਿਆ ਸੋ ਇਸ ਪੂਰੇ ਪ੍ਰੋਸੈਸ ਦੇ ਵਿੱਚ ਮਲਟੀਪਲ OPP ਆਫਿਸਰਸ ਨੂੰ ਮਾਈਨਰ ਇੰਜਰੀ ਸਸਟੇਨ ਹੋਈਆਂ ਸਸਪੈਕਟ ਵੀ ਆਪ ਜ਼ਖਮੀ ਹੋਇਆ ਇਹਨੂੰ ਵੀ ਟ੍ਰੀਟ ਕੀਤਾ ਗਿਆ ਜੋ ਕਿ ਹੈ ਬ੍ਰੈਂਪਟਨ ਤੋਂ 41-year-old ਗੁਰਜੀਤ ਸਿੰਘ ਵੈਰੀ ਜਨੈਰਿਕ ਨੇਮ ਬ੍ਰੈਂਪਟਨ ਦਾ 41-year-old ਗੁਰਜੀਤ ਸਿੰਘ ਦੇ ਖਿਲਾਫ ਹੁਣ 4 ਕਾਊਂਟ ਅਟੈਂਪਟਡ ਮਰਡਰ 3 ਕਾਊਂਟ ਅਸਾਲਟ ਆਫ ਅ ਪੀਸ ਆਫਿਸਰ 2 ਕਾਊਂਟ ਪੁਲਿਸ ਤੋਂ ਭੱਜਣ ਦੇ ਲਈ ਫੇਲਿਅਰ ਟੂ ਸਰੈਂਡਰ ਪਰਮਿਟ ਫਾਰ ਮੋਟਰ ਵਹੀਕਲ ਨਾਲੇ ਹੈਰੋਇਨ ਅਤੇ ਮੈਥਮਫੈਟਾਮੀਨ ਕ੍ਰੈਂਕ ਕ੍ਰਿਸਟਲ ਮੈਥ ਪੋਜੈਸ਼ਨ ਦੇ ਲਈ ਵੀ ਚਾਰਜ ਕੀਤਾ ਗਿਆ ਹੈ ਤਾਂ ਲੇਡੀਜ਼ ਜੈਂਟਲਮੈਨ ਮੋਰਲ ਆਫ ਦਾ ਸਟੋਰੀ ਇਹ ਹੈ ਨਸ਼ੇ ਨਾ ਕਰਿਆ ਕਰੋ ਪਲੀਜ਼ ਡੋਂਟ ਡੂ ਕ੍ਰੈਕ ਪਲੀਜ਼ ਡੋਂਟ ਡੂ ਹੈਰੋਇਨ ਪਲੀਜ਼ ਡੋਂਟ ਡੂ ਮੈਥਮਫੈਟਾਮੀਨ ਕਿਉਂਕਿ ਪਲੀਜ਼ ਜਸਟ ਡੋਂਟ ਡੂ ਡਰੱਗਸ ਇਸ ਤਰ੍ਹਾਂ ਦਾ ਹੀ ਨਤੀਜਾ ਫਿਰ ਪੇਸ਼ ਹੋਣਾ ਹੈ ਨਾਲ ਜਦ ਦੋਸਤ ਨੂੰ ਦੱਸ ਦਈਏ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਖਾਸ ਤਾਂ ਯੋਰਕ ਰੀਜਨ ਦੇ ਵਿੱਚ ਇੱਕ ਮਲਟੀਪਲ ਸਟ੍ਰਿੰਗ ਆਫ ਵਾਇਲੈਂਟ ਹਥਿਆਰ ਦੇ ਨਾਲ ਕੁੱਟਮਾਰ ਦੇ ਨਾਲ ਗੱਡੀਆਂ ਦੀਆਂ ਚੋਰੀਆਂ ਹੋਣ ਤੋਂ ਬਾਅਦ ਹੁਣ 4 ਜਾਣੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਤਾਂ ਕਈ ਆਪਣੇ ਹੀ ਦੇਸੀ ਨੇ ਯੋਰਕ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹਨਾਂ ਨੇ ਪਿਛਲੇ ਮਹੀਨੇ ਮੇ 2026 ਦੇ ਵਿੱਚ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਿਮਲਰ ਸਟਾਈਲ ਦੇ ਸਿਮਲਰ ਮੋਟਿਵ ਦੇ ਓਰਗਨਾਈਜ਼ ਗਰੁੱਪ ਦੇ ਵੱਲੋਂ ਯੋਰਕ ਰੀਜਨ ਐਂਡ ਇੰਟਾਇਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਈ ਵਾਇਲੈਂਟ ਆਰੋ ਟੈਫਸ ਦੇ ਲਈ ਕੰਡਕਟ ਕੀਤੇ ਗਏ ਸੋ ਯੋਰਕ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਨੇ ਇਹਨਾਂ ਦੇ ਵਿੱਚੋਂ CCTV ਦੇ ਰਾਹੀਂ ਕਾਫੀ ਜ਼ਿਆਦਾ ਸਸਪੈਕਟਸ ਨੂੰ ਪਛਾਣਿਆ ਜੋ ਕਿ ਪੁਲਿਸ ਤਾਂ ਪਹਿਲਾਂ ਹੀ ਇਹਨਾਂ ਦੇ ਚਿਹਰੇ ਚੰਗੀ ਤਰ੍ਹਾਂ ਜਾਣਦੀ ਸੀ ਇਹਨਾਂ ਗੱਡੀਆਂ ਨੂੰ ਖੋ ਰਹੇ ਸੀ ਅਕਸਰ ਹੀ ਹਥਿਆਰ ਦਿਖਾ ਕੇ ਜਾਂ ਬੇਕਸੂਰ ਡਰਾਈਵਰਸ ਨੂੰ ਕੁੱਟ ਮਾਰ ਕੇ ਹੀ ਖੋ ਰਹੇ ਸੀ 3 ਹਫ਼ਤੇ ਪਹਿਲਾਂ ਟਿਊਜ਼ਡੇ ਮੇ 26, 2026 ਮਾਰਕਮ ਸ਼ਹਿਰ ਦੇ ਵਿੱਚ ਵੁੱਡਬਾਈਨ ਐਵਨਿਊ ਐਂਡ ਸ਼ੀਲਡਸ ਕੋਰਟ ਦੇ ਏਰੀਆ 'ਚ ਇੱਕ ਐਕਟਿਵ ਆਰੋ ਟੈਫਟ ਇਨ ਪ੍ਰੋਗਰੈਸ ਪੁਲਿਸ ਨੂੰ ਰਿਪੋਰਟ ਕੀਤੀ ਗਈ ਅਤੇ ਆਫਿਸਰ ਸੀਨ 'ਤੇ ਪਹੁੰਚ ਵੀ ਗਏ ਉਹਨਾਂ ਨੇ ਸਸਪੈਕਟ ਨੂੰ ਟਰੈਕ ਵੀ ਕੀਤਾ ਉਹਨਾਂ ਨੇ ਗੱਡੀ ਖੋਈ ਤਾਂ ਹੈ ਨਹੀਂ ਫੇਲ ਹੋਏ ਪਰ ਟਰੈਕ ਕੀਤਾ ਇਹਨਾਂ ਨੂੰ ਗੈਰੋਵੇ ਵਹੀਕਲ ਦੇ ਵਿੱਚ ਪਹੁੰਚੇ ਇਹ ਮਾਰਕਮ ਤੋਂ ਲੈ ਕੇ ਬ੍ਰੈਂਪਟਨ ਤੱਕ ਜ਼ਗੋਰ ਰੋਡ ਐਂਡ ਕਥਰੈਲ ਬੁਲਵਰਡ ਦੇ ਏਰੀਆ ਤੱਕ ਟ੍ਰਵਾਈਨ ਕ੍ਰੈਸੈਂਟ ਐਂਡ ਵੈਸਟਬਰੁਕ ਐਵਨਿਊ ਤੱਕ ਜਿੱਥੇ 3 ਜਾਣਿਆਂ ਨੂੰ ਫਿਰ ਪੁਲਿਸ ਦੇ ਵੱਲੋਂ ਫਾਈਨਲੀ ਅਰੈਸਟ ਕੀਤਾ ਗਿਆ ਗੱਡੀ ਦੇ ਅੰਦਰ ਇੱਕ ਲੋਡਡ ਹਥਿਆਰ ਵੀ ਰਿਕਵਰ ਕੀਤਾ ਗਿਆ ਅਤੇ ਕਈ ਅਲੱਗ ਅਲੱਗ ਨਸ਼ੇ ਵੀ ਸੀਜ਼ ਕੀਤੇ ਗਏ ਉਸ ਤੋਂ ਬਾਅਦ 2 ਹਫ਼ਤੇ ਪਹਿਲਾਂ ਹੀ 4th ਸਸਪੈਕਟ ਨੂੰ ਕੈਰਲ ਦੇ ਸ਼ਹਿਰ ਦੇ ਵਿੱਚ ਅਰੈਸਟ ਕੀਤਾ ਗਿਆ ਸੋ ਇਸ ਇਨਵੈਸਟੀਗੇਸ਼ਨ ਦੇ ਰਾਹੀਂ ਯੋਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ 3 ਕਾਫੀ ਮਹਿੰਗੀਆਂ ਹਾਈ ਐਂਡ ਗੱਡੀਆਂ ਚੋਰੀਆਂ ਕੀਤੀਆਂ ਗਈਆਂ ਸੀ ਹੁਣ ਰਿਕਵਰ ਕੀਤੀਆਂ ਨੇ ਇਹ 3 ਗੱਡੀਆਂ ਦੀ ਵੈਲਿਊ $400,000 ਤੋਂ ਵੀ ਜ਼ਿਆਦਾ ਹੈ ਹੁਣ ਵਾਨ ਸ਼ਹਿਰ ਤੋਂ 21 ਦਾ ਤੇਜਵੀਰ ਸਿੰਘ ਢੱਟ ਅਤੇ 21 ਦਾ ਸੋਭਨ ਮਲਿਕ ਅਤੇ ਬਿਨਾਂ ਕੋਈ ਪੱਕੇ ਟਿਕਾਣੇ ਤੋਂ ਸੜਕਾਂ 'ਤੇ ਮੌਜਾਂ ਕਰ ਰਿਹਾ 17 ਦਾ ਇੱਕ ਜਵਾਕ ਜੋ ਕਿ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਮੁਤਾਬਕ ਹੀ ਅਨਆਈਡੈਂਟੀਫਾਈ ਜਵਾਕ ਹੈ ਉਹ ਕਾਫੀ ਜ਼ਿਆਦਾ ਕ੍ਰਿਮੀਨਲ ਚਾਰਜਸ ਹੁਣ ਫੇਸ ਕਰ ਰਹੇ ਨੇ ਜਿਵੇਂ ਕਿ ਪੋਜੈਸ਼ਨ ਆਫ ਪ੍ਰਾਪਰਟੀ ਆਫ ਟੀਮ ਬਾਈ ਕ੍ਰਾਈਮ ਪੋਜੈਸ਼ਨ ਆਫ ਅ ਲੋਡਡ ਫਾਇਰਆਰਮ ਪੋਜੈਸ਼ਨ ਆਫ ਅ ਫਾਇਰਆਰਮ ਵਿਦ ਅਲਟਰਡ ਸੀਰੀਅਲ ਨੰਬਰ ਅਤੇ ਢੇਰ ਸਾਰੇ ਅਲੱਗ ਅਲੱਗ ਨਸ਼ਿਆਂ ਦੇ ਚਾਰਜਸ ਨਾਲ ਦੀ ਨਾਲ ਜਿਹੜਾ ਬਾਅਦ ਦੇ ਵਿੱਚ ਫੜਿਆ ਗਿਆ ਬੰਦਾ 19 ਦਾ ਕੈਲਡਨ ਸ਼ਹਿਰ ਦਾ ਚੰਨਵੀਰ ਸਿੰਘ ਵੀ ਹੁਣ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ ਵੱਡੀ ਪ੍ਰੋਗਰਾਮ ਦੇਸ ਪ੍ਰਦੇਸ ਜਿਹੜੇ ਹੈ ਅਤੇ ਸਟੂਡੀਓ ਦਾ ਫੋਨ ਨੰਬਰ ਹੈ 905-564-6446 905-564-6446 ਗਾਣਾ ਲਾਉਣ ਤੋਂ ਪਹਿਲਾਂ ਜ਼ਰੂਰੀ ਕੰਮ ਕਰੀਏ ਪਹਿਲਾਂ ਹੀ ਹੁਣ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਨੀਲਮ ਸੈਦੋਵ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਮੋਰਗੇਜ ਦਾ ਜਿਹੜਾ ਮਰਜ਼ੀ ਕੰਮ ਹੋਵੇ ਜਿੰਨਾ ਹੀ ਛੋਟਾ ਜਿੰਨਾ ਹੀ ਵੱਡਾ ਜਿੰਨਾ ਹੀ ਸੌਖਾ ਜਿੰਨਾ ਹੀ ਔਖਾ ਹੈ, ਡਜ਼ਨਟ ਮੇਕ ਅ ਡਿਫਰੈਂਸ, ਇਹਨਾਂ ਦਾ ਬਹੁਤ ਲੰਬਾ ਤਜਰਬਾ ਹੈ ਇਸ ਫੀਲਡ ਦੇ ਵਿੱਚ, ਸਾਰੇ ਹੀ ਏ ਬੀ ਮੇਜਰ ਲੈਂਡਰਸ ਨਾਲ ਡਾਇਰੈਕਟ ਡੀਲ ਕਰਦੇ ਨੇ, ਹਮੇਸ਼ਾ ਹੀ ਔਨ ਟਾਈਮ ਕੰਮ ਕਰਦੇ ਨੇ. ਨੀਲਮ ਸੈਦੋਵ, ਜਿਹਨਾਂ ਦਾ ਫੋਨ ਨੰਬਰ ਹੈ 6477398710, 6477398710. ਨੀਲਮ ਜੀ, ਸਤਿ ਸ਼੍ਰੀ ਅਕਾਲ ਜੀ. ਮੈਂ ਤਾਂ ਬਹੁਤ ਵਧੀਆ, ਤੁਸੀਂ ਦੱਸੋ.
2: ਇਸ ਸਾਲ ਜੂਨ ਜੁਲਾਈ ਵਾਲੀ ਗੱਲ ਲੱਗਦੀ ਨਹੀਂ ਆ.
0: ਕਿਉਂ
2: ਇੰਨੀ ਜ਼ਿਆਦਾ ਗਰਮੀ ਨਹੀਂ ਪੈਂਦੀ ਵੀ?
0: ਨਹੀਂ, ਪਹਿਲਾਂ ਤਾਂ ਕਾਫੀ ਜ਼ਿਆਦਾ ਗਰਮੀ ਸੀ, ਹੁਣ ਤਾਂ ਕੁਛ ਇੱਕ ਦਿਨ ਬੱਦਲਬਾਜ਼ੀ ਹੋ ਗਈ ਆ.
2: ਏਸੀ ਨਹੀਂ ਕੰਮ ਕਰਦੇ?
0: ਹਾਂਜੀ,
2: ਮੈਂ ਕਿਹਾ ਜਿੱਦਣ ਕਿਸੇ ਇੱਕ ਦਿਨ ਗਰਮੀ ਜ਼ਿਆਦਾ ਹੁੰਦੀ ਆ, ਉਸ ਦਿਨ ਏਸੀ ਕੰਮ ਕਰਨੋਂ ਬੰਦ ਕਰ ਦਿੰਦੇ.
0: ਏਸੀ ਨਹੀਂ ਕੰਮ ਕਰ ਰਿਹਾ, ਤੁਹਾਨੂੰ ਦੋ ਤਿੰਨ ਨੰਬਰ ਵੀ ਦੇ ਦਿੰਦੇ ਬਾਅਦ ਚੋਂ. ਪਰ ਪਹਿਲਾਂ ਆਪਾਂ ਹੁਣ ਆਪਣੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਜ਼ਿਆਦਾ ਜ਼ਰੂਰੀ ਪੈਸੇ ਬਚਾਉਣ ਵਾਲੀ ਕੁਛ ਜ਼ਰੂਰੀ ਇਨਫੋਰਮੇਸ਼ਨ ਦਈਏ, ਖਾਸ ਤਾਂ ਇਹ ਇਨਫੋਰਮੇਸ਼ਨ. ਹੁਣ ਬਹੁਤ ਲੋਕ ਨੇ ਜੋ ਕਿ ਅਨਫੋਰਚੁਨੇਟਲੀ ਏਜੰਟਾਂ ਦੇ ਸ਼ਿਕਾਰ ਬਣੇ ਸੀ ਕਈ ਸਾਲ ਪਹਿਲਾਂ, ਮਹਿੰਗੀਆਂ ਮਹਿੰਗੀਆਂ ਪ੍ਰਾਪਰਟੀਜ਼, ਲੋੜ ਤੋਂ ਵੀ ਜ਼ਿਆਦਾ ਮਹਿੰਗੀਆਂ ਪ੍ਰਾਪਰਟੀਜ਼ ਖਰੀਦੀਆਂ, ਹੁਣ ਲੱਖਾਂ ਦਾ ਫਰਕ ਪੇਸ਼ ਹੋ ਰਿਹਾ ਹੈ ਉਹਨਾਂ ਦੇ ਵੈਲਿਊ ਅਤੇ ਅਪਰੇਜ਼ਲ ਦੇ ਵਿੱਚ, ਅਤੇ ਹੁਣ ਉਹਨਾਂ ਦੀ ਕਲੋਜ਼ਿੰਗ ਸ਼ਾਇਦ ਜਲਦ ਪਹੁੰਚਣ ਵਾਲੀ ਆ. ਹੁਣ ਉਹ ਕੀ ਕਰਨ ਕਿ ਪੂਰੀਆਂ ਲਾਈਫ ਸੇਵਿੰਗਸ ਹੀ ਲਾਉਣ ਅਪਰੇਜ਼ਲ ਦੇ ਫਰਕ ਦੇ ਵਿੱਚ, ਜਾਂ ਕੋਈ ਹੋਰ ਵੀ ਤਰੀਕਾ ਹੈ, ਕੋਈ ਹੱਲ ਹੈ ਤੁਹਾਡੇ ਕੋਲ, ਦੱਸੋ ਜੀ ਪਲੀਜ਼.
2: ਬਿਲਕੁਲ, ਆਈ ਜਸਟ ਹਰਡ ਦਿਸ ਮਾਰਨਿੰਗ ਵਨ ਆਫ ਦ ਪ੍ਰੋਪਰਟੀ ਸੋਲਡ ਐਸ 1 million ਘੱਟ ਦੇ ਪ੍ਰਾਈਸ ਤੇ.
0: ਆ ਕੋਈ ਰੈਕੋਰਡ?
2: 1 million ਇਜ਼ ਅ ਬਲਡੀ ਲੋਟ ਆਫ ਮਨੀ, ਲੋਟ ਆਫ ਮਨੀ. ਹਾਊ ਕੈਨ ਪੀਪਲ ਲੂਜ਼ ਦਿਸ ਮਚ? ਇਹਨਾਂ ਦਾ ਸਾਰੀ ਲਾਈਫ 'ਚ ਨਹੀਂ ਬੰਦਾ ਪੈਸੇ ਜੋੜ ਸਕਦਾ. ਰੀਸੈਂਟਲੀ ਮੇਰੇ ਸਾਡੇ ਇੱਕ ਜਾਣਨ ਵਾਲੇ ਨੇ, ਜਿਨ੍ਹਾਂ ਨੇ ਪ੍ਰੋਪਰਟੀ ਬਿਲਡਰ ਦੇ ਥਰੂ 3 ਸਾਲ ਪਹਿਲਾਂ ਸੀਗੀ ਜਿਹੜੀ ਬੁੱਕ ਰਹੀ ਸੀ 3 million ਦੀ. ਓਕੇ, ਦੋ ਕਾਰ ਗਰਾਜ ਦੇ ਨਾਲ 3 million ਇਸ ਲੋਟ ਆਫ ਮਨੀ. ਅੱਜ ਉਹਦੀ ਅਪਰੇਜ਼ਲ ਆਈ ਹੈ 2.2. ਹੁਣ ਦੱਸੋ ਉਹ ਬੰਦਾ ਕਿੱਦਾਂ ਕਲੋਜ਼ ਕਰੂਗਾ? ਯੂ ਕੈਨ. ਉਦੋਂ ਇੰਨੀ ਹਨੇਰੀ ਝੁੱਲੀ ਸੀ, ਪੀਪਲ ਕਹਿੰਦੇ ਸੀ ਕਿ ਜੇ ਅੱਜ ਨਾ ਲਿੱਤਾ ਤਾਂ ਕੱਲ ਨੂੰ ਅਸੀਂ ਇਸ ਪਤਾ ਨੀ ਵਰਲਡ ਚੋਂ ਹੀ ਚਲੇ ਜਾਣਾ, ਸਾਨੂੰ ਮਿਲਣਾ ਹੀ ਨੀ, ਅਸੀਂ ਵੀ ਪਿੱਛੇ ਰਹਿ ਜਾਣਾ ਲਾਈਨ ਦੇ ਸਭ ਤੋਂ ਪਿਛਲੇ ਨੰਬਰ ਤੇ. ਉਹੀ ਸੋਚਦੇ ਸੀ, ਤੁਸੀਂ ਸਮਰਾਜ ਛੱਡੋ ਸਾਰੀ ਦੁਨੀਆਂ ਨੂੰ. ਮੇਰੀ ਪਰਸਨਲ ਗੱਲ ਹੈ, ਸਾਡੇ ਘਰਾਂ ਦੇ ਕੋਲ ਇੱਕ ਬਿਲਡਰ ਨੇ ਉਦੋਂ ਹਾਲੇ ਖੋਲਿਆ ਸੀ, ਤੇ ਉਹਨਾਂ ਨੇ ਕਿਹਾ ਕਿ ਕੱਲ 10 ਵਜੇ ਬਿਲਡਰ ਖੋਲਨੇ ਆ. ਤਾਂ ਮੈਂ ਆਪਣੀ ਫੈਮਿਲੀ ਚ ਇਹ ਸੋਚਿਆ ਕਿ ਆਪਾਂ ਬਿਲਡਰ ਕੋਲ ਆਪਾਂ ਬ੍ਰੈਕਫਾਸਟ ਕਰਕੇ ਤਾਂ 11 ਵਜੇ ਸਾਰੀ ਫੈਮਿਲੀ ਚੱਲੂਗੇ, ਮੈਂ, ਮੇਰਾ ਸਨ, ਮੇਰੀ ਡਾਟਰ ਇਨ ਲਾਅ, ਤਾਂ ਆਪਾਂ ਜਾ ਕੇ ਦੇਖ ਕੇ ਆਉਂਗੇ. ਉਹ ਜਦੋਂ ਮੈਂ ਉੱਥੇ 11 ਵਜੇ ਮੈਂ ਪਹੁੰਚੀ, ਲੋਕੀ ਕਹਿੰਦੇ ਸੀ ਸਵੇਰ ਦੇ 4 ਵਜੇ ਇੱਥੇ ਆਣ ਕੇ ਲਾਈਨਾਂ ਲਾਈਆਂ ਹੋਈਆਂ. ਸਾਡਾ ਨੰਬਰ 700 ਨੰਬਰ ਦੇ ਪਿੱਛੇ ਸੀਗਾ. ਸੋ ਤੁਸੀਂ ਇਮੈਜਿਨ ਕਰੋ ਉਸ ਟਾਈਮ ਦੇ ਉੱਤੇ ਆਪਾਂ ਨੂੰ ਕਿੰਨੀਆਂ ਅੱਡੀਆਂ ਚੁੱਕੇ ਫਾ ਲੈਣ ਦੀ ਜ਼ਰੂਰਤ ਆ ਗਈ ਸੀ ਕਿ ਚਲੋ ਜੇ ਅੱਜ ਨਹੀਂ ਮਿਲਿਆ ਤਾਂ ਨਾ ਸਹੀ. ਉਸ ਬਿਲਡਰ ਦੀ ਪਰਚੇਸ ਮਿਨੀਮਮ $1 million ਦੀ ਸੀ ਐਟ ਦੈਟ ਟਾਈਮ. ਜਦੋਂ ਅੱਜ ਦੇ ਟਾਈਮ ਦੇ ਵਿੱਚ ਸੂਨ ਉਹਨਾਂ ਦੀ ਜਿਹੜੀ ਅਪਰੇਜ਼ਲ ਆਉਂਦੀ ਪਈ ਆ ਉਹ 5.5-6 ਨੂੰ ਆਉਂਦੀ ਪਈ ਆ. ਸੋ ਹਾਊ ਕੈਨ ਯੂ ਕਲੋਜ਼ ਇਟ? ਸੋ ਇਹਦੇ ਚ ਆਪਣੇ ਕੋਲ ਥੋੜੀ ਜਿਹੀ ਗੱਲਾਂ ਦੇ ਜਵਾਬ ਇਹ ਨੇ. ਕਪਲ ਆਫ ਬਿਲਡਰਸ ਆਰ ਨਜਿੰਗ. ਉਹ ਕਹਿੰਦੇ ਚਲੋ ਕੋਈ ਗੱਲ ਨੀ, ਅੱਧਾ ਕੱਢੇ ਅੱਧਾ ਤੁਸੀਂ ਵੱਧ ਜਾਓ, ਅੱਧਾ ਅਸੀਂ ਘਟਾ ਲਿਆ. ਮੰਨ ਲਓ 2 ਲੱਖ ਦੀ ਸ਼ੋਰਟ ਫਾਲ, ਅਸੀਂ $1 million ਅਸੀਂ ਘਟਾ ਦਿੰਦੇ ਹਾਂ, $1 million ਤੁਸੀਂ ਵੱਧ ਜਾਓ ਤੇ ਆਪਾਂ ਨੂੰ ਕਲੋਜ਼ ਕਰਾ ਦਈਏ. ਸਮ ਪੀਪਲ ਆਰ ਐਗਰੀਇੰਗ ਔਨ ਦੈਟ, ਕਿਉਂਕਿ ਮੇਰੇ 2 ਕਪਲ ਆਫ ਰੀਅਲਟਰਸ ਨੇ ਦੈਟਸ ਵਾਟ ਦੇ ਡਿਡ. ਦੂਜੇ ਕੇਸ ਚ ਜੇ ਤੁਹਾਨੂੰ ਲੱਗਦਾ ਕਿ ਆਪਾਂ $1 lakh ਡਿਪੋਜ਼ਿਟ ਦਿੱਤਾ ਹੋਇਆ ਪਰ ਸ਼ੋਰਟ ਫਾਲ ਹੈ 4 lakh ਦੀ, ਉਹਨੂੰ ਛੱਡਣਾ ਬਿਹਤਰ ਹੈ. ਕਿਉਂ? ਕਿਉਂਕਿ ਇਹ ਤੁਸੀਂ $4 lakh 10 ਸਾਲਾਂ ਚ ਨਹੀਂ ਕਵਰ ਕਰਨਾ, ਜਿਹੜਾ ਇਸ ਵੇਲੇ ਲੱਖ ਗਵਾਉਣਾ ਇਜ਼ ਬੈਟਰ. ਇਨਦਰ ਕੇਸ ਚ ਜੇ ਤੁਹਾਡੇ ਕੋਲ ਐਗਜਿਸਟਿੰਗ ਪ੍ਰੋਪਰਟੀ ਹੈਗੀ ਆ, ਉਹਦੇ ਚ ਐਕੁਇਟੀ ਹੈਗੀ ਆ, ਉਹਦੇ ਚੋਂ ਤਾਂ ਪੈਸੇ ਕੱਢ ਕੇ ਆਪਾਂ ਸ਼ੋਰਟ ਫਾਲ ਪੂਰੀ ਕਰ ਸਕਦੇ ਹਾਂ. ਯੂਅਰ ਮੋਰ ਦੈਨ ਵੈਲਕਮ. ਉਹਦੇ ਚੋਂ ਕੱਢ ਕੇ ਤਾਂ ਤੁਸੀਂ ਇਸ ਵੇਲੇ ਕਲੋਜ਼ ਕਰਾ ਲਓ. ਜਿੰਨੀ ਕੁ ਕੰਪਨਸੇਟ ਹੁੰਦੀ ਹੈ ਕਿਰਾਏ ਤੇ ਚੜਾਉਣੀ ਆ, ਤੁਸੀਂ ਆਪ ਰਹਿਣਾ, ਵਟ ਐਵਰ ਯੂ ਨੀਡ ਟੂ ਡੂ ਇਟ. ਸੋ ਉਹਦੇ ਚ ਤੁਸੀਂ ਥੋੜਾ ਬਹੁਤ ਤੁਹਾਡਾ ਉਹਦੇ ਚ ਕਵਰੇਜ ਹੋ ਜਾਂਦੀ ਹੈ. ਵੈਂਡਰ ਟੇਕ ਬੈਕ. ਸਮ ਬਿਲਡਰਸ ਆਰ ਗਿਵਿੰਗ ਅ ਵੈਂਡਰ ਟੇਕ ਬੈਕ ਵਿਚ ਇਜ਼, ਮੰਨ ਲਓ ਤੁਹਾਡੀ ਸ਼ੋਰਟ ਫਾਲ ਹੈਗੀ 2 lakh ਦੀ, ਬਿਲਡਰ ਕਹਿੰਦਾ ਓਕੇ ਯੂ ਨੋ ਤੁਹਾਡੇ ਕੋਲ ਇੰਤਜ਼ਾਮ ਨਹੀਂ ਹੁੰਦਾ, ਤੁਸੀਂ ਜੋ ਕਰਨਾ ਸੀ ਕਰੋ, ਮੈਂ ਤੁਹਾਨੂੰ ਆਪਣੇ ਪੱਲਿਓ. ਵੈਂਡਰ ਟੇਕ ਬੈਕ ਮੀਨਸ ਇਟਸ ਲੈਂਡਿੰਗ ਦ ਮਨੀ ਟੂ ਯੂ, ਉਹ ਤੁਹਾਨੂੰ ਪੈਸੇ ਦੇ ਦਿੰਦੇ ਆ, ਉਹਦੇ ਨਾਲ ਤੁਹਾਡੀ ਉਹ ਸ਼ੋਰਟ ਫਾਲ ਕਵਰ ਹੋ ਜਾਂਦੀ ਹੈ. ਰਹਿੰਦੀ ਖੁੰਦੀ ਕਸਰ ਲਾਸਟ ਵਿੱਚ, ਜੇ ਬਿਲਡਰ ਦੀ ਬਲੈਂਕਿਟ ਵਿੱਚ ਇਜ਼ 99.99 RBC ਨਾਲ ਹੈ, ਤਾਂ ਤੁਸੀਂ ਉਸ ਬੈਂਕ ਤੋਂ ਮੋਰਗੇਜ ਕਰਾ ਲਓ. ਜੇ ਤੁਸੀਂ ਉਸ ਬੈਂਕ ਦੇ ਜਾਣ ਦੇ ਕਾਬਲ ਹੈਗੇ ਹੋ ਤਾਂ ਦੈਨ ਯੂ ਵਿਲ ਨਾਟ ਸੀ ਅ ਸ਼ੋਰਟ ਫਾਲ. ਕਈ ਛੋਟੇ ਛੋਟੇ ਛੋਟੇ ਰਸਤੇ ਹੈਗੇ ਲੂਪ ਹੋਲਸ ਉਹਨਾਂ ਦੇ ਮਗਰ, ਪਰ ਜੇ ਤੁਹਾਨੂੰ ਜ਼ਿਆਦਾ ਕੁਛ ਜਾਣਨ ਦੀ ਜ਼ਰੂਰਤ ਹੈ, ਕਮ ਸੀ in my office, each bandeh da scenario is different from each case. ਤੁਹਾਡੇ ਕੇਸ ਚ ਤੁਹਾਨੂੰ ਕੀ ਅਪਲਾਈ ਕਰਦਾ ਜਾਂ ਨਹੀਂ ਕਰਦਾ ਆਈ ਕੈਨ ਟੈਲ ਯੂ ਵਾਂਸ ਆਈ ਐਕਚੁਅਲੀ ਐਨਾਲਾਈਜ਼ ਤੁਹਾਡਾ ਪ੍ਰੋਪਰ ਤੁਹਾਡੀਆਂ ਡੀਟੇਲਸ ਤੁਹਾਡੇ ਪੂਰੇ ਦਾ ਪੂਰਾ ਕੇਸ ਇਹ ਤਾਂ ਸੀ ਜੀ ਬਿਲਡਰ ਪਰਚੇਸ ਜਿਹਨਾਂ ਦੀ ਹਾਲੇ ਵੀ ਬੜਾ ਰੌਲਾ ਗੋਲਾ ਕਿ ਕੰਪਲੀਟ ਨਹੀਂ ਹੁੰਦੀ ਪਈਆਂ ਮਿਲਦੀਆਂ ਨਹੀਂ ਪਈਆਂ ਹੁਣ ਭਾਵੇਂ ਉਹ ਜਿਹੜੀ 13% ਦੀ ਐਚ ਐਸ ਟੀ ਰੀਬੇਟ ਪੁਰਾਣਾ ਟਿੱਗਾ ਕਰਾ ਕੇ ਉਹ ਪ੍ਰੋਪਰਟੀਆਂ ਹਾਲੇ ਵੀ ਮਹਿੰਗੀਆਂ ਯੂ ਡੂ ਨਾਟ ਵਾਂਟ ਕਿ ਸਾਲ ਦੇ ਮਗਰੋਂ ਤੁਹਾਡੇ ਨਾਲ ਸੇਮ ਸਿਚੁਏਸ਼ਨ ਆਹੀ ਹੋਵੇ ਜੋ ਅੱਜ ਹੁੰਦੀ ਪਈ ਹੈ ਕਿ ਮੁੜ ਕੇ ਅਪਰੇਜ਼ਲ ਨਾ ਆਵੇ ਸੋ ਬਿਫੋਰ ਯੂ ਸਟੈਪ ਇਨ ਦਿਸ ਬਿਲਡਰ ਪਰਚੇਸ ਉੱਤੇ ਮੇਕ ਸ਼ੋਰ ਕਿ ਉਹਦਾ ਜਿਹੜਾ ਪ੍ਰੋਡਕਟ ਹੈ ਉਹ ਰਾਈਟ ਫੋਰ ਯੂ ਐਂਡ ਔਨ ਟਾਈਮ ਜਦੋਂ ਟਾਈਮ ਆਉਣਾ ਕਲੋਜਿੰਗ ਦਾ ਉਹਦੀ ਅਪਰੇਜ਼ਲ ਆ ਜੇ ਸੋ ਉਸ ਹਿਸਾਬ ਨਾਲ ਲਈ ਬਾਕੀ ਰਹੀ ਗੱਲ ਤੁਹਾਡੀ ਇਸ ਵੇਲੇ ਜਿਹੜੇ ਮੈਨੀ ਕਾਲਸ ਨੇ ਦੇ ਆਰ ਅਬਾਊਟ ਰਿਨਿਊਅਲਸ ਅਸੀਂ ਰਿਨਿਊਅਲ ਦੇ ਉੱਤੇ ਕੀ ਕਰੀਏ ਰਿਨਿਊਅਲ ਦੇ ਉੱਤੇ ਤੁਹਾਡੇ ਕੋਲ ਟਨਸ ਆਫ ਅਪਰਚੁਨਿਟੀਜ਼ ਵਟ ਟੂ ਡੂ ਗੋਲਡਨ ਅਪਰਚੁਨਿਟੀ ਆਫ ਪੇਇੰਗ ਯੂਰ ਆਲ ਯੂਰ ਡੈਟਸ ਕੰਸੋਲੀਡੇਟ ਯੂਰ ਡੈਟਸ ਮਰਜ ਦਮ ਵਿਨ ਟੂ ਵਨ ਮੰਥਲੀ ਮਾਰਗੇਜ ਪੇਮੈਂਟ ਮੰਨ ਲਓ ਤੁਹਾਡੇ ਕੋਲ ਕਰਜ਼ੇ ਹੈਗੇ 70,000 ਦੇ ਲੱਖ ਡਾਲਰ ਦੀ ਸੈਕਿੰਡ ਮਾਰਗੇਜ ਚੱਕੀ ਹੋਈ ਹੈ 6,00,000 ਦੀ ਤੁਹਾਡੇ ਕੋਲ ਮਾਰਗੇਜ ਹੈ ਉਦੋਂ ਦੀ ਘਰ ਹੈਗਾ 1.2 million ਦਾ ਜਿਹੜੀ ਇੱਕ ਮਾਰਗੇਜ ਬਣਾ ਲਓ ਵਿੱਚ ਸਾਰੀਆਂ ਡੈਟਸ ਵਿੱਚ ਸੈਕਿੰਡ ਮੋਰਗੇਜ ਨੂੰ ਪੇ ਆਫ ਕਰਕੇ ਵਿੱਚ ਮੋਰਗੇਜ ਇੱਕ ਪੇਮੈਂਟ ਹੋ ਗਈ ਇਸ ਤੁਸੀਂ 25 ਦੀ ਐਮੋਟਾਈਜੇਸ਼ਨ ਲੈਣੀ ਹੈ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ 30 ਤੇ ਲੈਣੀ ਆ ਆਲਸੋ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਤੁਹਾਨੂੰ ਦੋਨਾਂ ਦੇ ਨੰਬਰ ਡਿਫਰੈਂਸ ਬਿਟਵੀਨ ਦੀ ਪੇਮੈਂਟਸ ਕਿ 25 ਤੇ 30 ਦੇ ਵਿੱਚ ਕੀ ਫਰਕ ਹੈ ਪ੍ਰੀਫਰੇਬਲ ਤੁਸੀਂ 25 ਤੇ ਜਾਓ ਉਹ ਚ ਇੰਟਰਸਟ ਘੱਟ ਲੱਗਦਾ ਹਾਂ ਤੁਹਾਡੀ ਅਫੋਰਡੇਬਿਲਿਟੀ ਵਾਈਜ਼ ਤੁਸੀਂ 30 ਤੇ ਜਾਓ ਕਿਉਂਕਿ ਅਫੋਰਡੇਬਿਲਿਟੀ ਇਜ਼ ਬੈਟਰ 5 ਸਾਲਾਂ ਨੂੰ ਤੁਹਾਡੀ ਸਿਚੁਏਸ਼ਨ ਬੈਟਰ ਹੋਏਗੀ ਤਾਂ ਤੁਸੀਂ ਯੂ ਕੈਨ ਆਲਵੇਜ਼ ਚੇਂਜ
0: ਜੀ
2: ਕੋਈ ਵੀ ਕੁਐਸਚਨ ਹੈ ਇਨ ਰਿਗਾਰਡਸ ਟੂ ਐਨੀਥਿੰਗ ਇਨ ਰਿਗਾਰਡਸ ਟੂ ਮੋਰਗੇਜ ਆਲ ਟੇਕ ਕੇਅਰ ਆਫ ਯੂ ਬਟ ਐਸ ਲੌਂਗ ਐਸ ਤੁਹਾਡੇ ਕੋਲ ਸਾਰਾ ਕੁਛ ਡੀਟੇਲ ਚ ਸਹੀ ਦਾ ਟਰੂਥ ਵਾਲੀ ਮੀਨਿੰਗ ਦੇਣਾ ਹੈਗਾ ਤੁਸੀਂ ਮੈਨੂੰ ਇਹ ਨਾ ਕਹੀਓ ਵੀ ਆਰ ਡਿਕਲਾਈਨਡ ਉਹਨਾਂ ਨੂੰ ਉਹਦਾ ਸਿਚੁਏਸ਼ਨ ਪੁੱਛੀ ਮੈਡਮ ਜੀ ਸਾਡੇ ਕੋਲ 10% ਡਾਊਨ ਹੈ ਠੀਕ ਹੈ ਕਿੰਨੇ ਦੀ ਪ੍ਰੋਪਰਟੀ ਲੈਣੀ ਹੈ 8-9 lakh ਦੀ ਲੈ ਲਈ ਹਾਂਜੀ ਲੈ ਲਓ ਤੁਹਾਡੇ ਕ੍ਰੈਡਿਟ ਸਕੋਰ ਕਿੱਦਾਂ ਦੇ ਮੈਡਮ ਜੀ ਫਸਟ ਕਲਾਸ ਠੀਕ ਹੈ 630-640 ਇਹ ਫਸਟ ਕਲਾਸ ਨਹੀਂ ਹੁੰਦੇ 630-640 ਬੈਂਕ ਵਾਂਟਸ 700 ਮਿਨੀਮਮ ਇੰਨੇ ਕਿਤੇ ਕ੍ਰੈਡਿਟ ਸਕੋਰ ਹੋਣ ਤਾਂ ਤਦ ਬੈਂਕ ਕਹਿੰਦਾ 680-700 ਉਸ ਰੇਂਜ 'ਚ ਠੀਕ ਹੁੰਦੇ ਆ ਉਸ ਤੋਂ ਮਗਰੋਂ ਡਾਊਨ ਪੇਮੈਂਟ ਕਲੈਰਿਟੀ ਹੋਣੀ ਚਾਹੀਦੀ ਹੈ ਤਨਖਾਹਾਂ ਦੀ ਕਲੈਰਿਟੀ ਹੋਣੀ ਚਾਹੀਦੀ ਹੈ ਜਦੋਂ ਉਹਨਾਂ ਦੇ ਪੇਪਰ ਖੋਲੋ ਜੇ ਉਹਨਾਂ ਨੇ ਕਿਹਾ ਸੀ 1,90,000 ਤਨਖਾਹ ਤਾਂ ਤੁਸੀਂ ਇਹ ਤਾਂ ਹੁੰਦੀ ਨਹੀਂ 1,90,000 ਤਨਖਾਹਾਂ ਰੇਅਰ ਰੇਅਰ ਵੈਰੀ ਰੇਅਰ ਕੋਈ ਇੱਕ ਬੰਦਾ ਹੋਏਗਾ ਜਿਹਦੇ ਕੋਲ 1,90,000 ਦੀ ਤਨਖਾਹ ਜਿਹੜੀ ਆਮ ਜਨਤਾ ਕੈਨੇਡੀਅਨ ਆ 75,000 ਤੋਂ 80,000 ਦੀ ਆਮ ਜਨਤਾ ਦੀ ਤਨਖਾਹ ਸੋ ਝੂਠ ਝਾਟ ਨਾ ਬੋਲੋ ਜੇ ਸੱਚ ਬੋਲਦੇ ਹੋ ਆਈ ਕੈਨ ਟੈਲ ਯੂ ਤੁਹਾਨੂੰ ਵਿਦ ਇਨ 10 ਮਿੰਟਸ ਤੁਹਾਡੇ ਰਿਜ਼ਲਟਸ ਸਿਰਫ ਸੁਣ ਕੇ ਇਫ ਯੂ ਡਿਸਕਸ ਦਾ ਕੇਸ I will tell you right away, is it doable or is it not doable? And if it's not doable, how to do it? I guide you through. Ki kidda ho sakda. Baki mortgage broker, mortgage queen, mortgage alliance, Neelam Sara. Any question in regards to whether builder purchase, resale, first mortgage, second mortgage, private, usi private kidda close dai. Whatever the question, you name it. The answer is mortgage queen, Neelam Sara. 647-739-8710.
0: Thank you so much. Thank you very much. ਤੁਸੀਂ ਵੀ ਹੁਣੇ ਹੀ ਨੀਲਮ ਸੈਦੋਵ ਨਾਲ ਗੱਲਬਾਤ ਕਰੋ 647-739-8710. 647-739-8710 ਜਿਵੇਂ ਇਹਨਾਂ ਨੇ ਹੁਣੇ ਗੱਲਬਾਤ ਕੀਤੀ ਆ ਕਿ ਪ੍ਰੀ ਕੰਸਟਰਕਸ਼ਨ ਕੋਈ ਵੀ ਪ੍ਰਾਪਰਟੀ ਬੁੱਕ ਕਰਦਾ ਹੈ ਅਤੇ ਉਹ ਡਰਦੇ ਨੇ ਕਿ ਕੱਲ੍ਹ ਨੂੰ ਸ਼ਾਇਦ ਉਹ ਅਪਰੇਜ਼ਲ ਪ੍ਰਾਈਸ ਨਾ ਹੀ ਆਵੇ ਉਹਦੇ ਤੋਂ ਬਚਣ ਦੇ ਲਈ ਜਿਹੜਾ ਸਭ ਤੋਂ ਬੈਸਟ ਆਪਸ਼ਨ ਹੈ ਕਿ ਕੈਨੇਡਾ ਦੀ ਸਭ ਤੋਂ ਵੱਡੀ ਬੈਂਕ ਤੋਂ ਤੁਹਾਨੂੰ ਜੇਕਰ ਬਲੈਂਕਿਟ ਅਪਰੇਜ਼ਲ ਮਿਲ ਰਹੀ ਹੈ ਫਿਰ ਤਾਂ ਮੌਜਾਂ ਹੀ ਮੌਜਾਂ ਬਿਨਾਂ ਟੈਨਸ਼ਨ ਤੋਂ ਬਿਨਾਂ ਡਰ ਤੋਂ ਤੁਸੀਂ ਈਜ਼ਲੀ ਫਿਰ ਮੋਰਗੇਜ ਕਰਵਾ ਸਕਦੇ ਹੋ ਅਤੇ ਇਸੇ ਤਰ੍ਹਾਂ ਥੀਮ ਸਿੱਧੂ ਲੈ ਕੇ ਆਏ ਨੇ ਇਸ ਸਾਲ ਦਾ ਪੂਰੇ ਪੀਓ ਰੀਜਨ ਦਾ ਸਭ ਤੋਂ ਵੱਡਾ ਪ੍ਰੋਜੈਕਟ ਜੋ ਕਿ ਕੱਲ੍ਹ ਨੂੰ ਰਿਲੀਜ਼ ਹੋਣਾ ਕੱਲ੍ਹ ਨੂੰ ਹੀ ਬੁਕਿੰਗ ਸ਼ੁਰੂ ਹੋਣੀ ਹੈ ਅਤੇ ਇਹ ਪੀਓ ਰੀਜਨ ਦੇ ਵਿੱਚ ਕੈਲਡਨ ਬ੍ਰੈਂਟਨ ਵੁੱਡਬ੍ਰਿਜ ਤਿੰਨੇ ਹੀ ਬਿਲਕੁਲ ਲਾਗੇ ਨੇ ਦ ਗੋਰ ਰੋਡ ਐਂਡ ਮੇਫੀਲਡ ਰੋਡ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਤੱਕ ਸੋ 1.5 ਤੋਂ ਆਲਮੋਸਟ 2 years ਦਾ ਟਾਈਮ ਪਿਆ ਹੈ ਬਹੁਤ ਜ਼ਿਆਦਾ ਟਾਈਮ ਪਿਆ ਹੈ ਅਤੇ ਸਭ ਤੋਂ ਵੱਡੀ ਬੈਂਕ ਹੀ ਤੁਹਾਨੂੰ ਬਲੈਂਕਿਟ ਅਪਰੇਜ਼ਲ ਵੀ ਦੇ ਰਹੀ ਹੈ ਸੋ ਕੋਈ ਡਰ ਨਹੀਂ ਕਿ ਦੁਨੀਆ ਹੀ ਹਿਲ ਜਾਵੇ ਕੱਲ੍ਹ ਨੂੰ ਕਿ ਇਹਦੀ ਮੋਰਗੇਜ ਹੋਊਗੀ ਕਿ ਨਹੀਂ ਹੋਊਗੀ ਬਲੈਂਕਿਟ ਅਪਰੇਜ਼ਲ ਫਰੋਮ ਕੈਨੇਡਾਸ ਬਿਗੈਸਟ ਬੈਂਕ ਹੀ ਤੁਹਾਨੂੰ ਮਿਲ ਰਹੀ ਹੈ ਸਭ ਤੋਂ ਖਾਸ ਗੱਲ ਕਿ ਤੁਹਾਨੂੰ ਟ੍ਰੈਡੀਸ਼ਨਲ 2 floor plus unfinished basement ਦੇ ਫੁੱਲੀ ਫਰੀ ਹੋਲ ਟਾਊਨ ਹਾਊਸਿਸ, ਉਹ ਵੀ ਵੱਡੇ ਬੈਕਯਾਰਡ ਦੇ ਨਾਲ 7 ਲੱਖ ਦੀ ਰੇਂਜ ਦੇ ਵਿੱਚ ਤੁਸੀਂ ਕੱਲ੍ਹ ਤੋਂ ਬੁੱਕ ਕਰ ਸਕਦੇ ਹੋ ਇਨ ਦਾ 700s, ਅਤੇ ਨਾਲ ਦੀ ਨਾਲ ਸੈਮੀ ਡੀਟੈਚ ਘਰ ਇਨ ਦਾ 800s, 8 ਲੱਖ ਦੀ ਰੇਂਜ ਦੇ ਵਿੱਚ। ਅਤੇ ਜਿਹੜੇ ਵੀ ਲੋਕ ਵੱਡਾ ਡੀਟੈਚ ਘਰ ਚਾਹੁੰਦੇ ਨੇ, ਧਿਆਨ ਨਾਲ ਸੁਣੋ, ਸਿਰਫ ਤੇ ਸਿਰਫ 9 ਲੱਖ ਦੀ ਰੇਂਜ ਦੇ ਵਿੱਚ, ਓਨਲੀ ਇਨ ਦਾ 900s, ਤੁਹਾਨੂੰ ਡਬਲ ਕਾਰ ਗਰਾਜ ਡੀਟੈਚ ਘਰ ਇਹ ਬੁੱਕ ਕਰਵਾ ਰਹੇ ਨੇ, ਜੋ ਕਿ ਤੁਹਾਨੂੰ ਆਹ ਪ੍ਰਾਈਸ ਦੇ ਵਿੱਚ ਕਿਤੇ ਨਹੀਂ ਹੋਰ ਮਿਲਣਾ। ਇਹ 2500 ਤੋਂ ਵੀ ਜ਼ਿਆਦਾ ਇੱਕੋ ਹੀ ਬਿਲਡਰ ਤੋਂ, ਬਹੁਤ ਵੱਡੇ ਬਿਲਡਰ ਤੋਂ, ਨਵੇਂ ਮਾਸਟਰ ਪਲਾਨ ਕਮਿਊਨਿਟੀ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਇਨ ਕੈਲਡਨ, 27 ਦੇ ਐਂਡ ਤੋਂ ਲੈ ਕੇ 28 ਤੱਕ ਤਿਆਰ ਹੋਣੇ ਆ। ਸਟਾਰਟਿੰਗ ਫਰੀ ਹੋਲਸ ਓਨਲੀ ਇਨ ਦਾ 700, ਸੈਮੀ ਡੀਟੈਚ ਓਨਲੀ ਇਨ ਦਾ 800s, ਅਤੇ ਡਬਲ ਕਾਰ ਗਰਾਜ ਫੁੱਲੀ ਵੱਡੇ ਸਾਈਜ਼ ਦੇ ਡੀਟੈਚਡ ਓਨਲੀ ਇਨ ਦਾ 900s। ਸੋ ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ, ਕੱਲ੍ਹ ਨੂੰ ਇਹਦੀ ਬੁਕਿੰਗ ਸ਼ੁਰੂ ਹੋ ਜਾਣੀ ਹੈ। 416-302-0016 416-302-0016 416-302-0016। ਜੇ ਦੋਸਤੋ ਘਰ ਤੁਸੀਂ ਆਲਰੇਡੀ ਲਿਆ ਹੋਇਆ, ਉਹਦੇ ਵਿੱਚ ਕੋਈ ਰੈਨੋਵੇਸ਼ਨ ਕਰਵਾਉਣੀ ਆ, ਪੂਰਾ ਫਲੋਰਿੰਗ ਦਾ ਕੰਮ ਕਰਵਾਉਣਾ, ਪੂਰਾ ਨਵਾਂ ਕਿਚਨ ਤਿਆਰ ਕਰਵਾਉਣਾ, ਕਾਊਂਟਰ ਟਾਪਸ, ਕੁਆਰਟਸ ਦੇ, ਗ੍ਰੈਨਾਈਟ ਦੇ, ਮਾਰਬਲ ਦੇ, ਬੈਕ ਸਪਲੈਸ਼ ਦਾ ਕੰਮ, ਨਵੇਂ ਕੈਬਨਿਟਸ ਦਾ ਕੰਮ, ਜਾਂ ਵਾਸ਼ਰੂਮ ਅਪਗ੍ਰੇਡ ਕਰਨੇ ਆ, ਜਾਂ ਤੁਸੀਂ ਫੁੱਲ ਨਵੀਂ ਬਹੁਤ ਹੀ ਸੋਹਣੀ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ, ਜਾਂ ਤੁਸੀਂ ਇੱਕ ਗਾਰਡਨ ਸਵੀਟ ਵੀ ਤਿਆਰ ਕਰਵਾਉਣਾ ਹੈ, ਇਹਨਾਂ ਸਾਰਾ ਹੀ ਕੰਮਾਂ ਦੇ ਵਿੱਚ ਮਾਹਰ ਨੇ, ਬਹੁਤ ਐਕਸਪੀਰੀਅੰਸ ਨੇ, ਹਾਈ ਐਂਡ ਕੰਮ ਕਰਦੇ ਨੇ। ਅਨਕਾਰ ਹੋਮਸ, Paul Garewal, 416-817-3600 416-817-3600. ਜੇ ਬੇਸਮੈਂਟ ਤਿਆਰ ਕੀਤੀ ਹੋਈ ਆ, ਕਿਰਾਇਆ ਆਈ ਜਾਂਦਾ, ਹੁਣ ਤੁਸੀਂ ਔਨ ਟੋਪ ਆਫ ਦੈਟ ਇੱਕ ਗਾਰਡਨ ਸਵੀਟ ਵੀ ਤਿਆਰ ਕਰਵਾ ਸਕਦੇ ਹੋ, ਜਿਹਦੇ ਬਾਰੇ ਤੁਹਾਨੂੰ ਪੂਰੀ ਨੌਲੇਜ ਇਹ ਦੇਣਗੇ, ਕਿਉਂਕਿ ਇਸ ਫੀਲਡ ਦੇ ਵਿੱਚ ਇਹ ਲੀਡ ਕਰ ਰਹੇ ਨੇ। ਲਾਸਟ ਈਅਰ ਇਹਨਾਂ ਨੇ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ, ਜਿਹਦੇ ਵਿੱਚ ਲੋਕਾਂ ਨੂੰ ਵਧੀਆ ਵਧੀਆ ਰੈਂਟ ਵੀ ਮਿਲ ਰਿਹਾ ਹੈ। 416-817-3600 ਇਹਨਾਂ ਦਾ ਕੀਤਾ ਹੋਇਆ ਕੰਮ ਵੀ ਦੇਖੋ, ਅਤੇ ਨਾਲ ਦੀ ਨਾਲ ਇਹ ਬਹੁਤ ਐਕਸਪੀਰੀਅੰਸ ਅਤੇ ਪ੍ਰੋਫੈਸ਼ਨਲ ਨੇ। 416-817-3600 416-817-3600 ਅਨਕਾਰ ਹੋਮਸ ਨਾਲ ਸੰਪਰਕ ਕਰੋ। ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ, ਜਿਹੜਾ ਮਰਜ਼ੀ ਗੱਡੀ ਦਾ ਕੰਮ ਹੋਵੇ, ਚਾਹੇ ਉਹ ਮਹਿੰਗੀ ਯੂਰਪੀਅਨ ਗੱਡੀ ਹੋਵੇ, ਕੋਈ ਨੌਰਥ ਅਮੈਰੀਕਨ ਡੋਮੈਸਟਿਕ ਗੱਡੀ ਹੋਵੇ, ਚਾਹੇ ਕੋਈ ਏਸ਼ੀਅਨ ਗੱਡੀ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕਿ ਮਾਹਰ ਮਕੈਨਿਕ ਹੀ, ਸਰਟੀਫਾਈਡ ਮਕੈਨਿਕ ਹੀ ਗੱਡੀ ਦਾ ਕੰਮ ਕਰਨ, ਫਿਰ ਗੱਡੀ ਨੂੰ ਲੈ ਕੇ ਜਾਓ ANJ ਆਟੋ ਰਿਪੇਅਰ, 91 ਹੀਲੀ ਰੋਡ, ਬੋਲਟਨ, ਹਾਈਵੇ 50 ਅਤੇ ਮੇਫੀਓ ਦੇ ਬਿਲਕੁਲ ਨਜ਼ਦੀਕ, ਹੋਮ ਡੀਪੂ ਵਾਲੇ ਪਲਾਸ ਦੇ ਨੇੜੇ, ਹਾਈਵੇ 50 ਅਤੇ ਮੇਫੀਓ ਮੇਜਰ ਇੰਟਰਸੈਕਸ਼ਨ ਹੈ, 91 ਹੀਲੀ ਰੋਡ, ਬੋਲਟਨ। ਹਿੰਦੀ ਵੀ, ਪੰਜਾਬੀ ਵੀ, ਉਰਦੂ ਵੀ, ਇੰਗਲਿਸ਼ ਵੀ, ਸਾਰੀਆਂ ਬੋਲੀ ਬੋਲਦੇ ਮਕੈਨਿਕ ਨੇ। ਨਵੇਂ ਟਾਇਰ ਪਵਾਉਣੇ ਆ ਗੱਡੀ ਦੇ, ਇਹ ਕਹਿੰਦੇ ਨੇ ਕਿ ਕੋਈ ਵੀ ਸਾਡੀ ਪ੍ਰਾਈਸ ਨੂੰ ਬੀਟ ਨਹੀਂ ਕਰ ਸਕਦਾ, OEM ਟਾਇਰਸ, ਚਾਈਨੀਜ਼ ਟਾਇਰਸ, ਜਿਹੜੇ ਮਰਜ਼ੀ ਟਾਇਰਸ ਪਵਾਉਣੇ ਆ, ਪ੍ਰਾਈਸ ਕੋਈ ਨਹੀਂ ਬੀਟ ਕਰ ਸਕਦਾ। ਅਤੇ ਨਵੇਂ ਟਾਇਰ ਪਵਾਓ, ਵੀਲ ਅਲਾਈਨਮੈਂਟ ਕਰਵਾਓ, ਸਸਪੈਂਸ਼ਨ ਦਾ ਕੰਮ, ਪੂਰਾ ਇੰਜਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ ਦਾ ਕੰਮ, ਰਸਟ ਪਰੂਫ ਦਾ ਕੰਮ, ਅਤੇ ਐਕਸਪ੍ਰੈਸ ਓਇਲ ਚੇਂਜ ਦਾ ਕੰਮ ਵੀ ਕਰਵਾ ਸਕਦੇ ਹੋ। ANJ ਆਟੋ ਰਿਪੇਅਰ, 91 ਹੀਲੀ ਰੋਡ, ਬੋਲਟਨ, ਰਾਈਟ ਬਾਈ ਦਾ ਹੋਮ ਡੀਪੂ ਪਲਾਜ਼ਾ, ਔਨ ਹਾਈਵੇ 50 ਐਂਡ ਮੇਫੀਓਲਡ, 905-857-7596 905-857-7596 905-857-7596 ਅਤੇ ਦੋਸਤੋ, ਜੇ ਤੁਸੀਂ ਆਪਣੇ ਆਪ ਲਈ, ਆਪਣੇ ਪਿਆਰੇ ਬਜ਼ੁਰਗਾਂ ਲਈ, ਆਪਣੇ ਛੋਟੇ ਜਵਾਕਾਂ ਲਈ, ਜਿਹਦੇ ਮਰਜ਼ੀ ਲਈ ਤੁਸੀਂ ਸੋਹਣੀ ਐਨਕ ਤਿਆਰ ਕਰਵਾਉਣੀ ਆ, ਉਹ ਵੀ ਡਿਜ਼ਾਈਨਰ ਡ੍ਰਿਪ, ਫਿਰ ਪਹੁੰਚੋ ਸਪੈਕਸ ਐਕਸਪ੍ਰੈਸ, ਜੋ ਕਿ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ, ਕੈਨੇਡੀ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 'ਤੇ ਲੋਕੇਟਡ ਹਨ, ਜਿੱਥੇ ਕਿ ਤੁਹਾਨੂੰ ਕੋਈ 25-30 ਡਿਫਰੈਂਟ ਡਿਜ਼ਾਈਨਰ ਕੰਪਨੀਜ਼ ਦੇ ਵਿੱਚੋਂ, ਜਿਵੇਂ ਕਿ ਲੀਵਾਈਜ਼, ਰੈਂਗਲਰ, ਰੂਟਸ, ਲੰਡਨ ਫੋਗ ਐਂਡ ਮੈਨੀ ਮੈਨੀ ਮੋਰ, ਤਕਰੀਬਨ 25 ਤੋਂ ਲੈ ਕੇ 30 ਡਿਫਰੈਂਟ ਡਿਜ਼ਾਈਨਰ ਬ੍ਰੈਂਡ ਨੇ, ਉਹਨਾਂ ਦੇ ਵਿੱਚੋਂ ਜਾ ਕੇ ਆਪਣਾ ਇੱਕ ਫਰੇਮ ਚੂਜ਼ ਕਰੋ, ਉਹਦੇ ਵਿੱਚ ਤੁਹਾਡੇ ਲਈ ਸਿੰਗਲ ਵਿਜ਼ਨ ਲੈਂਸ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਪਾ ਕੇ ਦੇਣਗੇ, $129 ਦੇ ਵਿੱਚ, ਸਿਰਫ $129 ਦੇ ਵਿੱਚ, ਅਤੇ ਚਾਹੇ ਤੁਹਾਡੇ ਇੰਸ਼ੋਰੈਂਸ ਦੇ ਬੈਨੀਫਿਟ ਦੇ ਸਿੱਧੇ ਬਿੱਲ ਕਰ ਦੇਣਗੇ, ਜੇ ਬੈਨੀਫਿਟ ਨਹੀਂ ਹੈਗੇ ਪੱਲਿਓਂ ਪੇ ਕਰ ਲਓ, ਖਰਚਾ ਤਾਂ ਉਨਾ ਹੀ ਹੋਣਾ। ਨੰਬਰ ਹੈ 905-460-8888, ਸਪੈਕਸ ਐਕਸਪ੍ਰੈਸ, ਕੈਨੇਡੀਅਨ ਸਟੀਲਸ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ। ਤੁਹਾਡੀ ਬੋਲੀ ਬੋਲਦੇ ਇਹ ਮੇਲ ਅਤੇ ਫੀਮੇਲ ਆਈ ਡਾਕਟਰ ਨੇ, ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ ਹੈ, ਕੋਈ ਲੈਂਗੁਏਜ ਬੈਰੀਅਰ ਨਹੀਂ ਹੋਣਾ। 905 905-460-8888. 905-460-8888. जे तुसी एसी रिपेयर करवाना सही तरह नहीं काम कर रहा, एसी रिपेयर करवाना जा फर्नेस रिपेयर करवाना जा फिर तुसी एसी फर्नेस इंस्टॉल भी करवाना जा हजे तक भी तुसी डक्ट साफ भी नहीं करवाए, सारे ही काम दे लई एसी फर्नेस रिपेयर इंस्टॉलेशन एंड फॉर डक्ट क्लीनिंग 40 सालों तो आ ही काम करदे आ रहे ने साडी कम्युनिटी विच सब तो पहली सब तो पुरानी कंपनी अकाल डक्ट क्लीनिंग। हरमिंदर सिंह नाल संपर्क करो जेड़े मर्जी दिन जेड़े मर्जी टाइम ते इनदी टीम नू सद्दो 7 डेज इवन लेट तक ए सर्विसेज प्रोवाइड करदे ने 416-710-0662 ते पंजाबी बाय नेचर, पंजाबी बाय नेचर साडे प्राउड स्पॉन्सर ने, पंजाबी फूड दे विच नंबर 1 है, सब तो स्वाद फूड तैयार करदा हाई एंड फूड तुसी कह सकदे हो तैयार करदे ने। ते जे तुसी कोई भी स्पेशल इवेंट लई लाइव केटरिंग करवानी आ इन्हां दा जिहड़ा लाइव केटरिंग ते नाल दा बफे सिस्टम डिस्प्ले दा सिस्टम सर्वर्स दा सिस्टम अनमैचेबल है, साडे आपदे ते जान पछाण दे 36 लोकां ने लाइव केटरिंग इन तो करवाई है, इन्ना स्वाद फूड है तुसी जिहड़ा मर्जी किस्म दा क्विजीन तैयार करवाना है पंजाबी बाय नेचर नंबर 1 नंबर कमाओ लाइव ट्रक केटरिंग दे लई 905-794-4667 बढ़िया पंजाबी फूड डाइन इन और टेक आउट दे लई ब्रैम्पटन दे विच 4 लोकेशन ने 888-7

Give us a call, text, WhatsApp, 416-457-3381. 416-457-3381. 416-457-3381. ਆਹੀ ਸੇਮ ਨੰਬਰ ਹੈ ਜਿਹਦੇ 'ਤੇ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਆਪਦੇ ਪਰਿਵਾਰ ਦੇ ਲਈ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾ ਸਕਦੇ ਹੋ ਬਿਨਾਂ ਬੈਂਕਰਪਟ ਹੋਣ ਤੋਂ। ਸਹੀ ਅਤੇ ਅਫੋਰਡੇਬਲ ਕਵਰੇਜ ਕਰਵਾ ਸਕਦੇ ਹੋ। ਤੁਹਾਨੂੰ ਜਿਹੜੀ ਮਰਜ਼ੀ ਇੰਸ਼ੋਰੈਂਸ ਚਾਹੀਦੀ ਆ, ਗਿਵ ਮੀ ਅ ਕਾਲ, ਟੈਕਸਟ, ਵਟਸਐਪ, 416-457-3381, 416-457-3381। ਇੱਥੇ ਤੋਂ ਅੱਗੇ ਜੀ, ਸਤਿ ਸ਼੍ਰੀ ਅਕਾਲ।

ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਗ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਪਲੱਸ ਨੇ ਬਿਜ਼ਨਸ ਕੀਤਾ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ, ਕਾਲ 416-265-2222 ਬਾਈ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ

0: ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: Masala Chai by Navigator's Cafe.
2: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557-647-504-1557।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਦੇ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ

Evans. Naša bola je paruni. Oh wow, viva koi na akhan chu dolde daruni, nasha bada hai paruni hai. ਤੇ ਫਿਰ ਮਾਰਦਾ ਵੀ ਏਦਾਂ ਦਾ ਨਸ਼ਾ। ਖੈਰ ਕਿਵੇਂ ਹੋ ਸਾਰੇ, ਬੱਲੇ ਬੱਲੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ? ਸੋ ਮੈਂ ਕਿਹਾ ਯਾਰ ਗਾਣਾ ਹੁਣ ਚੱਲਿਆ, ਇੰਨੀ ਜ਼ਬਰਦਸਤ ਬੀਟ ਹੈ, ਕਿਉਂ ਨਾ ਥੋੜ੍ਹਾ ਜਿਹਾ ਖੜਕਾ ਹੀ ਦਈਏ, ਪਤਾ ਲੱਗ ਜਾਵੇ ਕਿ ਪੰਜਾਬੀ ਲਹਿਰਾ ਸ਼ੁਰੂ ਹੋ ਗਿਆ। ਸੋ ਸ਼ਾਮ ਹੈ, ਸ਼ਾਮ ਬੜੀ ਪਿਆਰੀ ਹੈ, ਪਿਆਰੀ ਹੁੰਦੀ ਹੈ ਜਦੋਂ ਨਾ 6 ਵੱਜਦੇ ਆ, ਸਾਨੂੰ ਵੀ ਫਿਰ ਚਾਅ ਜਿਹਾ ਚੜ੍ਹ ਜਾਂਦਾ ਕਿ ਪ੍ਰੋਗਰਾਮ ਕਰੀਏ, ਇੰਜੋਏ ਕਰਦੇ ਹਾਂ ਰੌਣਕ ਮੇਲਾ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ। ਸੋ ਤੁਸੀਂ ਸੁਣਾਓ, ਠੀਕ ਠਾਕ ਹੋ ਸਾਰੇ, ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਮੌਸਮ ਸੋਹਣਾ, ਹਲਕੀ ਫੁਲਕੀ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ, ਤੇ ਉੱਥੋਂ ਦੀ ਯਾਰ ਜੂਨ ਦਾ ਅੱਧਾ ਮਹੀਨਾ ਖਤਮ, ਪਤਾ ਨਹੀਂ ਯਾਰ ਇੰਨਾ ਛੇਤੀ ਕਿਵੇਂ ਸਮਾਂ ਲੰਘ ਜਾਂਦਾ। ਹੁਣ ਐਂ ਲੱਗਦਾ ਕਿ ਕੱਲ੍ਹ ਪਰਸੋਂ ਹੀ ਨਵਾਂ ਸਾਲ ਸੀ, ਹੁਣ 6 ਮਹੀਨੇ ਤਕਰੀਬਨ ਲੰਘ ਹੀ ਗਏ, ਤੇ ਬੱਚਿਆਂ ਦੇ ਹੋਲੀਡੇਜ਼। ਉਹ ਬੱਲੇ ਬੱਲੇ ਬੱਚੇ, ਉਹ ਕਿਵੇਂ ਹੋ, ਰੈਡੀ ਹੋ ਸਮਰ ਲਈ? ਕੀ ਪਲੈਨ ਹੈ? ਅੱਧੀ ਰਾਤ ਤੱਕ ਗੇਮਾਂ ਖੇਡਣੀਆਂ, ਫਨ ਕਰਨਾ, ਦਿਨੇ ਫਿਰ ਮੰਮੀ ਡੈਡੀ ਨੂੰ ਤੰਗ ਕਰਨਾ, ਮੋਮ ਡੈਡ ਅਸੀਂ ਇੱਥੇ ਜਾਣਾ, ਮੋਮ ਡੈਡ ਉੱਥੇ ਜਾਣਾ, ਵੰਡਰਲੈਂਡ ਜਾਣਾ, ਨਾਇਗਰਾ ਫਾਲ ਜਾਣਾ, ਮੌਲ ਜਾਣਾ, ਮੂਵੀ ਦੇਖਣ ਜਾਣਾ। ਸੋ ਪੇਰੈਂਟਸ ਨੂੰ ਤਾਂ ਇਹ ਹੁੰਦਾ ਕਿ ਛੇਤੀ ਛੇਤੀ ਸਕੂਲ ਆ ਜਾਵੇ, ਸੋ ਹੁੰਦਾ ਜ਼ਰੂਰ ਹੈ, ਬਟ ਚਲੋ ਬੱਚਿਆਂ ਨਾਲ ਫਨ ਸ਼ਨ ਕਰੋ, ਹੈਵ ਅ ਗੁੱਡ ਟਾਈਮ। ਅਸੀਂ ਤੁਹਾਡੇ ਨਾਲ, ਅਤੇ ਨੰਬਰ ਹੈ ਆਪਣਾ 9056733337, 9056733337, 905-673-3337, 9537, 33 37 ਆਪਣਾ ਫੋਨ।

क्या बात है। सो स्टूडियो का नंबर है 905-673-3337 9056733337 9056733337 ਤੇ ਗੱਲਬਾਤ ਥੋੜੀ ਸਾਡੀ ਹੋ ਸਕਦੀ ਹੈ। ਗੀਤ ਸੰਗੀਤ ਲਾਉਂਦੇ ਹਾਂ ਤੇ ਗੱਲਾਂ ਬਾਤਾਂ ਮਾਰਦੇ ਹਾਂ। ਤੁਸੀਂ ਦੱਸੋ ਕੀ ਸੁਣਨ ਦੇ ਮੂਡ ਚੋਂ ਅੱਜ ਤੁਹਾਨੂੰ ਸੁਣਾਈ ਦੇਈਏ ਤੇ ਤੁਹਾਡੀਆਂ ਰਿਕੁਐਸਟਾਂ ਆਉਂਦੀਆਂ ਰਹਿੰਦੀਆਂ ਨੇ। ਕੁਝ ਇੱਕ ਸੱਜਣ ਮਿੱਤਰ ਇੰਸਟਾਗ੍ਰਾਮ ਤੇ ਭੇਜ ਦਿੰਦੇ ਆ। ਸੋ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ ਉੱਤੇ ਮੈਸੇਜ ਕਰ ਦਿਓ PUNJABILEHRAN ਸਾਡਾ ਇੰਸਟਾਗ੍ਰਾਮ ਪੇਜ ਹੈ ਉੱਥੇ ਮੈਸੇਜ ਕਰ ਦਿਓ ਜਾਂ ਤੁਸੀਂ ਸਾਨੂੰ ਸਟੂਡੀਓ 'ਚ ਫੋਨ ਕਰ ਲਓ ਕਿ ਨਵੀਂ ਬਾਈ ਜੀ ਆਹ ਗਾਣਾ ਸੁਣਾਓ। ਕਾਲ ਕਰੋ ਸਕਦੇ ਵਧੀਆ ਨੰਬਰ ਹੈ ਆਪਣਾ 905-673-3337 9056733-3337 9056733337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਸੋ ਸਾਨੂੰ ਰੀਚ ਕਰਨ ਦੇ ਵੱਖਰੇ ਵੱਖਰੇ ਤਰੀਕੇ ਕਈ ਨਾ ਸੱਜਣ ਮਿੱਤਰ ਸੰਗਦੇ ਹੁੰਦੇ ਆ ਤਾਂ ਮੈਂ ਇੰਸਟਾਗ੍ਰਾਮ ਦਾ ਕਹਿ ਦਿੰਦਾ ਉਹ ਕਹਿੰਦੇ ਬਾਈ ਜੀ ਯਾਰ ਸਾਡੇ ਤੋਂ ਕਾਲ ਕੁਲ ਤਾਂ ਹੁੰਦੀ ਨਹੀਂ ਅਸੀਂ ਤੁਹਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਤਾਂ ਹੀ ਕਰ ਦਿੰਦੇ ਹਾਂ। ਸੋ ਕੋਈ ਗਾਣੇ ਗੁਣੇ ਦੀ ਰਿਕੁਐਸਟ ਕਰ ਰਹੀ ਹੈ ਇੰਸਟਾਗ੍ਰਾਮ 'ਤੇ ਵੀ ਕਰ ਦਿਓ ਮੈਸੇਜ PUNJABILEHRAN PUNJABILEHRAN ਪੰਜਾਬੀ ਦਾ ਨਾਂ ਸਾਡਾ ਇੰਸਟਾਗ੍ਰਾਮ ਦਾ ਪੇਜ ਹੈ। ਸੋ ਇੱਕ ਦੋ ਚੀਜ਼ਾਂ ਤੁਹਾਨੂੰ ਹੋਰ ਦੱਸ ਦਈਏ। ਪਹਿਲੀ ਗੱਲ ਇੱਕ ਜੋਬ ਅਵੇਲੇਬਲ ਹੈ ਬਈ ਜੇ ਸਾਡੇ ਸੱਜਣ ਕੋਈ ਵੀ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਰੱਖਦੇ ਨੇ ਇੱਕ ਬਹੁਤ ਹੀ ਟੌਪ ਦੀ ਕੰਪਨੀ ਹੈ ਇੱਕ ਸਾਲ ਦੇ ਐਕਸਪੀਰੀਅੰਸ ਨਾਲ ਟਰੱਕ ਮਕੈਨਿਕ ਦੀ ਲੋੜ ਹੈ ਨੰਬਰ ਨੋਟ ਕਰੋ ਤੁਸੀਂ ਰਾਈਟ ਅਵੇ 6479294694 6479294694 ਤੇ ਜਾਂ ਸੋਰੀ ਦੂਜਾ ਨੰਬਰ ਮੈਂ ਦਿੰਦਾ ਟਰੱਕ ਮਕੈਨਿਕ ਦੀ ਜੋਬ ਲਈ ਬਰੈਂਪਟਨ 'ਚ ਕੰਪਨੀ ਹੈ ਇੱਕ ਸਾਲ ਦਾ ਐਕਸਪੀਰੀਅੰਸ ਡੇ ਸ਼ਿਫਟ ਹੈ ਸੁਖਵਿੰਦਰ ਭਾਅ ਜੀ ਨੂੰ ਵੀ ਫੋਨ ਕਰ ਸਕਦੇ ਹੋ ਸੁਖਵਿੰਦਰ ਭਾਅ ਜੀ ਦਾ ਨੰਬਰ ਹੈ 416-616-3345 ਮਕੈਨਿਕ ਇੱਕ ਸਾਲ ਐਕਸਪੀਰੀਅੰਸ ਬਹੁਤ ਤਕੜੀ ਕੰਪਨੀ ਹੈ ਟੋਰਾਂਟੋ 'ਚ ਇਹਨਾਂ ਨੂੰ ਮਕੈਨਿਕ ਦੀ ਲੋੜ ਹੈ 416-616-3345 416-316-3345

0: ਵਾਹ ਬਈ ਵਾਹ, ਗੱਲ ਵਾਕਈ ਯਾਰ ਕਿੰਨੀ ਸੋਹਣੀ ਹੈ, ਕਿੰਨੀ ਕਮਾਲ ਦੀ ਲਿਖੀ ਹੈ। 0285 ਹੈਲੋ
1: ਜੀ, ਰਾਤਾ ਜੀ
0: ਜੀ, ਵੈਲਕਮ ਜੀ, ਬਹੁਤ ਵਧੀਆ ਜੀ, ਕਿਵੇਂ ਹੋ ਕਿਵੇਂ ਹੋ?
1: ਬਸ ਭਾਜੀ, ਮੈਂ ਬਸ ਇਹ ਸ਼ੇਅਰ ਕਰਨਾ ਸੀਗਾ, ਅੱਜ ਮੇਰਾ 20-22 ਦਿਨ ਬਾਅਦ ਸੀਗਾ ਪਹਿਲਾ ਦਿਨ ਬੈਕ ਟੂ ਵਰਕ, ਸੋ ਇਟ ਵਾਸ ਵੈਰੀ ਹਾਰਡ।
0: ਤੁਹਾਡਾ ਅੱਜ ਤੁਹਾਡਾ ਪਹਿਲਾ ਡੇ ਬੈਕ ਟੂ ਵਰਕ ਮਤਲਬ?
1: ਆਫਟਰ 20-22 ਦਿਨਾਂ ਬਾਅਦ।
0: ਅੱਛਾ, 20-22 ਦਿਨਾਂ ਬਾਅਦ ਅੱਜ ਪਹਿਲੇ ਵੀ ਵਾਰ ਗਏ ਹੋ ਕੰਮ ਤੇ? ਅੱਛਾ,
1: ਹਾਂਜੀ ਹਾਂਜੀ, ਵੈਕੇਸ਼ਨ ਸੀ ਸਿਗਾ ਮੈਂ ਤੇ ਕੱਲ ਤੇ ਕਰਨ ਦਾ ਤੇ ਕੀਤਾ ਲੈਣ।
0: ਅੱਛਾ, ਕਿੱਥੇ ਗਏ ਸੀਗੇ ਵੈਕੇਸ਼ਨ ਤੇ?
1: ਕੋਈ ਰੋਜ਼
0: ਬੜੀ ਕਮਾਲ ਦੀ ਗੱਲ ਹੈ, ਯੂਰਪ ਦਾ ਕਰੂਜ਼ ਕਰਨਾ। ਇਟਲੀ ਕਿਹੜੀ ਜਗ੍ਹਾ ਤੁਹਾਡੀ ਫੈਮਿਲੀ ਹੈ?
1: ਵੇਰੋਨਾ, ਇਟਸ ਮਿਲਾਨ ਤੋਂ ਆਲਮੋਸਟ ਲਾਈਕ ਐਨ ਆਵਰ ਦੀ ਡਰਾਈਵ ਹੈ।
0: ਇੰਡੀਅਨ ਫੂਡ ਕੀ ਖਾਣਾ? ਕਰੂਜ਼ ਸ਼ਿਪ ਤੇ ਗਏ ਹੋ, ਸੀ ਫੂਡ
1: ਹਾਂਜੀ ਜੋ ਭਾਜੀ ਆਪਣਾ ਉਹ
0: ਨਹੀਂ, ਪਰ ਘਰੇ ਆ ਕੇ ਰੋਟੀਆਂ ਹੀ ਖਾਣੀਆਂ ਨੇ, ਹੋਰ ਤਾਂ ਕੁਛ ਮਿਲਣਾ ਨੀ ਘਰੇ।
1: ਹਾਂਜੀ ਹਾਂ, ਪਰ ਯੂ ਨੋ ਲਾਈਕ ਐਵਰੀ ਡੇ ਸੀ ਫੂਡ ਐਂਡ ਆਲ ਦਾ ਪਾਸਟਾਸ ਐਂਡ ਦਾ ਟੁਟਕੋਲਾ ਸਾਰਾ ਕੁਛ, ਉਹ ਥੋੜਾ ਫਿਰ ਇੱਕੋ ਬੋਰਿੰਗ ਜਾ ਹੁੰਦਾ।
0: ਚਲੋ ਠੀਕ ਹੈ, ਵੈਲਕਮ ਬੈਕ ਯਾਰ, ਐਂਡ ਇੰਜੋਏ ਕਰੋ।
1: ਅੱਛੀ ਸੀ, ਅੱਛੀ ਸੀ ਯਾਰ।
0: ਥੈਂਕ ਯੂ ਬ੍ਰਦਰ ਫॉर योर ਕਾਲ, ਤੇ ਐਂਜੋਏ ਕਰੋ।
1: ਥੈਂਕ ਯੂ,
0: ਵੈਰੀ ਗੁੱਡ। ਅੱਛਾ ਦੇਖੋ, ਕਰੂਜ਼ ਸ਼ਿਪ ਤੇ ਜਾ ਕੇ ਕਹਿਣਾ ਉਹਨਾਂ ਨੂੰ ਕਿ ਯਾਰ ਸਾਨੂੰ ਇੰਡੀਅਨ ਫੂਡ ਖਵਾ ਦਿਓ, ਹੈ ਲੋਕੀ ਤਾਂ ਤਰਸਦੇ ਆ ਕਿ ਸਾਨੂੰ ਕਿਤੇ ਮਿਲ ਜਾਵੇ ਸੀ ਫੂਡ, ਲੋਬਸਟਰ, ਫਿਸ਼, ਸ਼ਰਿੰਪ, ਕਰੈਬ। ਤੇ ਬਾਈ ਜੀ ਕਹਿੰਦੇ ਅਸੀਂ ਕਰੂਜ਼ ਵਾਲਿਆਂ ਨੂੰ ਰਿਕੁਐਸਟ ਕੀਤਾ ਕਿ ਸਾਨੂੰ ਤਾਂ ਬਈ ਇੰਡੀਅਨ ਚਾਹੀਦਾ, ਆਪਣੇ ਬੰਦੇ ਵੀ ਕਮਾਲ ਹੀ ਕਰਦੇ ਆ। ਓਕੇ, ਪ੍ਰੋਗਰਾਮ ਪੰਜਾਬੀ ਦਾ ਇੱਕ ਹੋਰ ਜੋਬ ਤੁਹਾਨੂੰ ਦਿਵਾਉਂਦੇ ਆ। ਇੱਕ ਬੜੀ ਕਮਾਲ ਦੀ ਕੰਪਨੀ ਹੈ ਮਿਲਵਰਕ ਵਾਲੀ, ਇਹਨਾਂ ਨੂੰ ਨਾ ਇੱਕ ਬੰਦੇ ਦੀ ਲੋੜ ਹੈ ਜਿਹਨਾਂ ਨੂੰ ਕੈਬਨਿਟਰੀ ਦਾ ਕੰਮ ਆਉਂਦਾ। ਤੁਹਾਨੂੰ ਕੈਬਨਿਟਰੀ ਦਾ ਕੰਮ ਆਉਂਦਾ, ਤੁਹਾਨੂੰ ਕਾਰਪੈਂਟਰੀ ਦਾ ਕੰਮ ਆਉਂਦਾ, ਤੁਹਾਡਾ ਟੂਲਸ ਦੇ ਵਿੱਚ ਐਕਸਪੀਰੀਅੰਸ ਹੈ, ਫੀਨਿਕਸ ਮਿਲਵਰਕ ਵਾਲਿਆਂ ਨੂੰ ਫੋਨ ਕਰੋ। ਸਟੀਲਸ ਤੇ ਟੋਮਕਨ ਤੇ ਆ, ਅੱਜ ਕਾਲ ਕਰੋ, ਕੱਲ ਨੂੰ ਕੰਮ ਤੇ ਲੱਗੋ ਤੇ ਡਾਲਰ ਤੇ ਡਾਲਰ ਤੇ ਡਾਲਰ ਕਮਾਓ। ਸੋ ਕਾਰਪੈਂਟਰ ਕੈਬਨਿਟਰੀ ਦੇ ਕੰਮ ਦੇ ਲਈ ਟੂਲਸ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ, ਕਾਲ ਕਰੋ। ਸਟੀਲ ਤੇ ਟੋਮਕਨ ਤੇ ਲੋਕੇਟਡ ਨੇ, 416-822-2239 416-822-2239 ਦੇ ਉੱਤੇ ਫੋਨ ਘੁਮਾਓ ਤੇ ਫੀਨਿਕਸ ਮਿਲਵਰਕ ਦੇ ਜੈਗ ਬਾਈ ਨੂੰ ਕਾਲ ਕਰੋ। ਤੇ ਜੈਗ ਭਾਜੀ ਵਧੀਆ ਯਾਰ ਬੰਦੇ ਨੇ, ਤੁਹਾਨੂੰ ਟੋਪ ਦੀ ਜੋਬ ਆਫਰ ਕਰ ਰਹੇ ਨੇ, ਸੋ ਕਾਲ ਕਰ ਲਓ, ਕਿਆ ਬਾਤ ਹੈ। ਅਮਨਦੀਪ ਵੀਰ ਦਾ ਮੈਸੇਜ ਆਇਆ ਤੇ ਅਮਨਦੀਪ ਵੀਰ ਹੁਣੇ ਪ੍ਰੋਗਰਾਮ ਨੂੰ ਸੁਣ ਰਿਹਾ। ਅਮਨਦੀਪ ਥੈਂਕ ਯੂ ਯਾਰ, ਤੁਹਾਡੀ ਵੀਡੀਓ ਆਈ ਹੈ ਤੇ ਤੁਸੀਂ ਵੀਡੀਓ ਭੇਜੀ ਆ, AM 530 ਟਿਊਨ ਇਨ ਕੀਤਾ ਹੋਇਆ, ਬੱਲੇ ਬੱਲੇ। ਤੇ ਹੁਣੇ ਹੁਣੇ ਗਗਨਦੀਪ ਕਹਿੰਦੇ ਕਿ ਨਵੀਂ ਵੀਰੇ ਆਹਾ ਹੁਣੇ ਟਿਊਨ ਚੱਲੀ ਸੀ, ਇਹੀ ਗਾਣਾ ਲਗਾ ਦਿਓ। ਕਿਹੜਾ ਤੁਸੀਂ ਗਗਨਦੀਪ ਗੱਲ ਕਰ ਰਹੇ ਸੀ? ਜਿਹੜੀ ਮੈਂ ਆਪਣੇ ਬੂਟ ਪਾਲਸ਼ਾਂ ਦੀ ਟਿਊਨ ਚਲਾਈ ਸੀਗੀ, ਸੋ ਆਈ ਥਿੰਕ ਉਹੀ ਸੀਗਾ। ਤੇ ਦੇਖਿਆ ਗਗਨਦੀਪ ਤੁਸੀਂ ਮੈਨੂੰ ਮੈਸੇਜ ਕੀਤਾ, ਮੈਸੇਜ ਪੜਿਆ ਨਹੀਂ ਸੀ, ਬਟ ਮੈਂ ਕੀ ਹੈ ਯਾਰ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ, ਪਤਾ ਲੱਗ ਗਿਆ ਕਿ ਗਗਨਦੀਪ ਹੁਣੇ ਕੀ ਕਹਿੰਦੇ ਆ। ਸੋ ਗਗਨਦੀਪ ਤੁਹਾਡਾ ਵੀ ਮੈਸੇਜ ਦਾ ਥੈਂਕ ਯੂ, ਅਮਨਦੀਪ ਤੁਹਾਡਾ ਵੀ ਥੈਂਕ ਯੂ, ਜਿੰਨੇ ਸੱਜਣ ਮਿੱਤਰ ਆਨਲਾਈਨ ਮੈਸੇਜ ਕਰ ਰਹੇ ਆ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸਟੂਡੀਓ ਦਾ ਫੋਨ ਨੰਬਰ ਹੈ ਆਪਣਾ 905-673-3337, 905-673-3337, 905-673-3337। ਜੇ ਕਿਤੇ ਤੁਹਾਡਾ ਏਸੀ ਖਰਾਬ ਹੋ ਜਾਵੇ ਨਾ, ਬੱਚੇ ਵੀ ਚੀਕਾਂ ਮਾਰਦੇ ਆ, ਮੰਮੀ ਡੈਡੀ ਏ ਸੀ ਔਨ ਕਰੋ, ਗਰਮੀ ਹੈ, ਤੇ ਤੁਸੀਂ ਵੀ ਤੰਗ ਹੁੰਦੇ ਹੋ, ਬਜ਼ੁਰਗ ਵੀ ਤੰਗ ਹੁੰਦੇ ਆ, ਏ ਸੀ ਫਰਨਿਸ ਨਵਾਂ ਲਵਾ ਲਓ ਯਾਰ। ਮੈਂ ਤੁਹਾਨੂੰ ਨੰਬਰ ਦਿੰਦਾ, ਨਵਾਂ ਫਰਨਿਸ, ਨਵਾਂ ਏ ਸੀ ਤੇ $1800 ਦਾ ਰੀਬੇਟ, $1800 ਵਾਪਸ ਤੁਹਾਡੀ ਜੇਬ 'ਚ ਹੋਣਗੇ। ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ ਅੱਜ ਹੀ, 905-790-9080, ਜਾਂ ਕੋਈ ਏ ਸੀ ਦੀ ਰਿਪੇਅਰ ਹੈ, 905-790-9080, 905-790-9080, 9080। ਅੱਜ ਫਰਾਂਸ ਵਾਲੇ ਨੇ ਚੱਕ ਤੇ ਫੱਟੇ ਹੈ। ਪਹਿਲਾਂ ਪਹਿਲਾਂ ਫਰਾਂਸ ਵਾਲੇ ਥੋੜ੍ਹੇ ਬਹੁਤੇ ਢਿੱਲੇ ਰਹੇ, ਫਿਰ ਆ ਕੇ 66th minute ਤੇ ਗੋਲ ਕੀਤਾ ਮਬਾਪੇ ਨੇ, ਤੇ ਫਿਰ ਐਕਸਟਰਾ ਟਾਈਮ ਦੇ ਵਿੱਚ ਵੀ ਮਬਾਪੇ ਨੇ 96th minute ਤੇ ਗੋਲ ਕੀਤਾ, ਤੇ ਫਿਰ ਬ੍ਰੈਂਡਲੀ ਬਾਈ ਨੇ ਵੀ 82 minute ਤੇ ਗੋਲ ਕੀਤਾ। ਬਟ ਚਲੋ ਸੈਨੇਗਲ ਇੱਕ ਗੋਲ ਕਰ ਗਏ, ਮੁਬਾਰਕਾਂ ਫਰਾਂਸ ਵਾਲੇ ਤੁਹਾਨੂੰ ਤੇ ਚੱਕ ਦਿੱਤੇ ਫੱਟੇ। ਸੋ ਪ੍ਰੋਗਰਾਮ ਪੰਜਾਬੀ ਰਾ ਤੇ ਵੀ ਵਿਲ ਬੀ ਰਾਈਟ ਬੈਕ। ਇੱਕ ਕੁਇਕ ਮੈਸੇਜ ਲੈ ਲਈਏ, ਅੱਖਾਂ ਦੀ ਸਰਜਰੀ, ਅੱਖਾਂ ਦੀ ਸਰਜਰੀ, ਉਮਰ ਦੇ ਨਾਲ ਨਾਲ ਨਿਗਾਹ ਕਮਜ਼ੋਰ ਹੋ ਜਾਂਦੀ ਹੈ, ਕੋਈ ਨਾ ਨਿਗਾਹ ਤੁਹਾਡੀ ਪਰਫੈਕਟ ਹੋ ਜੂਗੀ ਇਸ ਸਰਜਰੀ ਤੋਂ ਬਾਅਦ। 20/20 vision ਤੇ ਬਹੁਤ ਸੇਫ ਸਰਜਰੀ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਵੈਰੀ ਗੁੱਡ। ਓਕੇ, ਬਹੁਤ ਹੀ ਯਾਰ ਸ਼ਾਨਦਾਰ ਇੱਕ ਰੀਅਲ ਇਸਟੇਟ ਦਾ ਪ੍ਰੋਜੈਕਟ ਰਿਲੀਜ਼ ਹੋ ਰਿਹਾ ਕੈਲੇਡਨ ਦੇ ਵਿੱਚ, ਕੈਲੇਡਨ ਨਹੀਂ ਬ੍ਰੈਂਪਟਨ ਦੇ ਵਿੱਚ ਹੀ ਤਕਰੀਬਨ, ਗੋਰ ਰੋਡ ਅਤੇ ਮੇਫੀਲਡ ਦੇ ਕੋਰਨਰ ਤੇ, ਗੋਰ ਰੋਡ ਮੇਫੀਲਡ ਕੈਲੇਡਨ ਈਸਟ ਏਰੀਆ। ਇੱਥੇ ਟਾਊਨ ਹਾਊਸ ਵੀ ਆ ਰਹੇ ਆ, ਸੈਮੀ ਡੀਟੈਚ ਵੀ ਆ ਰਹੇ ਆ ਤੇ ਡੀਟੈਚ ਘਰ ਵੀ ਆ ਰਹੇ ਆ। 7 lakh ਤੋਂ ਟਾਊਨ ਹਾਊਸ ਨੇ, 8 lakh ਤੋਂ ਸੈਮੀ ਨੇ ਤੇ 9 lakh ਤੋਂ ਡੀਟੈਚ ਨੇ, 3-4 bedroom ਦੇ ਘਰ, ਕਿਆ ਬਾਤ ਹੈ। ਤੇ $1,30,000 ਤੱਕ ਦਾ ਜਿਹੜਾ ਰੀਬੇਟ ਹੈ ਤੁਸੀਂ ਉਹਨੂੰ ਇੰਜੋਏ ਕਰੋ। ਲੋਕੇਸ਼ਨ ਪ੍ਰਾਈਮ ਹੈ, ਗੋਰ ਰੋਡ ਮੇਫੀਲਡ, ਗੋਰ ਰੋਡ ਮੇਫੀਲਡ, ਨਵੇਂ ਘਰ। ਅੱਜ ਹੀ ਫੋਨ ਕਰੋ ਅਮਨ ਸੈਣੀ ਜੀ ਨੂੰ 416-820-7778, 416-8200-7778, 4168-200-7778 ਦੇ ਉੱਤੇ ਕਾਲ ਜਲਦੀ ਜਲਦੀ ਜਲਦੀ ਕਰੋ ਤੇ ਵਧੀਆ ਯਾਰ ਘਰ ਬਾਰ ਲਓ ਤੁਸੀਂ ਤੇ $1,30,000 ਤੱਕ ਦਾ ਰੀਬੇਟ ਪਾਓ।

0: ਵਾਹ, ਵੈਰੀ ਗੁੱਡ, ਕਿਆ ਬਾਤ ਹੈ? 7284 ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕੀ ਹਾਲ ਹੈ?
0: ਬਹੁਤ ਵਧੀਆ, ਬਹੁਤ ਵਧੀਆ ਵੀਰੇ, ਕੀ ਬਣਦਾ?
1: ਚੰਗੀ
0: ਚੰਗੀ ਗੱਲ ਆ। ਫਿਰ ਜਦੋਂ ਬੰਦਾ ਵਿਹਲਾ ਹੁੰਦਾ ਫਿਰ ਹੁੰਦਾ ਕਿ ਆਰਾਮ ਨਾਲ ਕਾਲ ਕਰਦੇ ਆ। ਕਾਫੀ ਲੇਟ ਲਾਇਆ ਜਾ ਕੇ ਯਾਰ, ਮੈਨੂੰ ਲੱਗਦਾ ਕਿ 8 ਵਜੇ ਦੇ ਨੇੜੇ ਤੇੜੇ ਮੇਰੇ ਤੋਂ ਲੱਗਿਆ। ਹੋਰ ਸੁਣਾਓ, ਅੱਜ ਕੀ ਹੁਕਮ ਆ ਫਿਰ?
1: ਅੱਜ ਬਸ ਇੱਕ ਸੌਂਗ ਸੀਗਾ, ਹੈਗਾ ਤਾਂ ਨਵਾਂ ਹੀ ਆ, ਸਤਿੰਦਰ ਦਾ ਆ, ਪਾਸਪੋਰਟ ਸਾਈਜ਼ ਤਸਵੀਰ।
0: ਪਾਸਪੋਰਟ
1: ਸਾਈਜ਼ ਤਸਵੀਰ, ਪਾਸਪੋਰਟ ਤਸਵੀਰ ਹਾਂ ਇਦਾਂ
0: ਹੀ। ਅੱਛਾ, ਪਾਸਪੋਰਟ ਸਾਈਜ਼ ਤਸਵੀਰ, ਦੇਖੋ ਯਾਰ ਗਾਣਾ ਹੈ।
1: ਹਾਂਜੀ ਹਾਂਜੀ, ਹੈਗਾ ਥੋੜਾ ਜਿਹਾ ਮਤਲਬ ਸੈਡ ਜਿਹਾ ਆ, ਪਰ ਸੋਹਣਾ ਆ।
0: ਅੱਛਾ ਵੀ, ਕੋਈ ਕੀ ਗੱਲ ਹੁੰਦੀ ਹੈ ਗਾਣੇ ਚ? ਕੁੜੀ ਬਾਹਰ ਚੱਲੀ ਆ, ਉਹਨੇ ਪਾਸਪੋਰਟ ਸਾਈਜ਼ ਦੀ ਫੋਟੋ ਬਟੂਏ ਚ ਰੱਖੀ ਹੈ ਮੁੰਡੇ ਨੇ।
1: ਨਹੀਂ ਨਹੀਂ, ਸਾਡੇ ਪੱਲੇ ਬਸ ਹੁਣ ਇੱਕ ਆਖਰੀ ਨਿਸ਼ਾਨੀ ਪਾਸਪੋਰਟ ਤੇਰੀ ਤਸਵੀਰ ਦੀ ਦੇ।
0: ਉਹੀ ਆ, ਫਿਰ ਕੁੜੀ ਚਲੀ ਗਈ ਤੇ ਉਹਦੇ ਕੋਲ ਪਾਸਪੋਰਟ ਸਾਈਜ਼ ਦੀ ਫੋਟੋ ਆ। ਇਹੀ ਗੱਲਾਂ ਹੁੰਦੀਆਂ ਮੁੰਡਿਆਂ ਕੋਲ, ਪਾਸਪੋਰਟ ਦੀ ਤਸਵੀਰ ਰਹਿ ਗਈ, ਕੋਈ ਰੁਮਾਲ ਰਹਿ ਗਿਆ, ਤੇਰੀ ਚੁੰਨੀ ਰਹਿ ਗਈ ਮੇਰੇ ਕੋਲ। ਵਧੀਆ ਸੀ, ਹੁਣ ਤਾਂ ਬਸ ਆਪਣੇ ਆਈਫੋਨ ਦੇ ਵਾਲਪੇਪਰ ਤੇ ਫੋਟੋ ਲਾ ਲੈਂਦੇ, ਉਹਦੇ ਨਾਲ ਹੀ ਕੰਮ ਸਾਰ ਲੈਂਦੇ। ਬਲੌਕ ਕਰ ਦਿੱਤੀਆਂ ਕਾਲਾਂ, ਮੈਸੇਜ ਡਿਲੀਟ ਕਰ ਦਿੱਤੇ, ਉਹ ਫਿਰ ਉਹ ਇੰਨੀ ਐਕਸਾਈਟਮੈਂਟ ਜੀ ਨੀ ਨਾ ਰਹੀ।
1: ਐਗਜੈਕਟਲੀ ਬਾਈ, ਉਹੀ ਗੱਲ ਰਿਸ਼ਤੇ ਵਿੱਚ ਨਾ ਕੋਈ ਵੀ ਆ ਉਹਦੇ ਚ ਨਾ ਮਤਲਬ ਕਹਿ ਲਈਏ ਕਿ ਜੇ ਥੋੜੀ ਦੂਰੀ ਬੰਦਾ ਬਣਾ ਕੇ ਰੱਖੇ ਤੇ ਵਧੀਆ ਆ, ਜੇ ਬੰਦਾ ਬਾਹਲਾ ਕਲੋਜ਼ ਆ ਜਾਂਦਾ ਆ ਰਿਸ਼ਤਾ ਉਵੇਂ ਤਾਂ ਨੀ ਰਹਿੰਦਾ ਹੈਗਾ, ਪਹਿਲਾਂ ਹੁੰਦਾ ਆ।
0: ਬਿਲਕੁਲ, ਨਹੀਂ ਗੱਲ ਤੁਹਾਡੀ ਠੀਕ ਹੈ, ਥੈਂਕ ਯੂ ਵੀਰੇ, ਜ਼ਰੂਰ ਲਾਉਣੇ ਆ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ। ਟੋਰਾਂਟੋ ਤੇ GTA ਵਾਲਿਓ, ਹੋ ਜਾਓ ਰੈਡੀ, ਇੱਕ ਸਟੇਜ ਤੇ ਦੋ ਸੁਪਰ ਸਟਾਰ ਤੁਹਾਡੇ ਆਪਣੇ ਐਮੀ ਵਿਰਕ ਅਤੇ ਸਰਗੁਣ ਮਹਿਤਾ ਲਾਈਵ ਆ ਰਹੇ ਨੇ ਟੋਰਾਂਟੋ, ਜਿਨ੍ਹਾਂ ਨੂੰ ਤੁਸੀਂ ਬਲੌਕ ਬਸਟਰ ਫਿਲਮਾਂ 'ਚ ਵੀ ਵੇਖਿਆ, ਸੁਪਰ ਹਿੱਟ ਗਾਣੇ ਵੀ ਸੁਣੇ ਆ ਐਮੀ ਵਿਰਕ ਹੁਣਾਂ ਦੇ, ਤੇ ਹੁਣ ਉਹਨਾਂ ਨੂੰ ਲਾਈਵ ਦੇਖਣ ਦਾ ਮੌਕਾ ਆ ਗਿਆ। ਐਮੀ ਵਿਰਕ ਦੇ ਚਾਰਟ ਟੋਪਿੰਗ ਹਿੱਟ ਸਰਗੁਣ ਮਹਿਤਾ ਦੀ ਸਟਾਰ ਪਾਵਰ ਤੇ ਇੱਕ ਐਸੀ ਸ਼ਾਮ ਜੋ ਪੂਰੇ ਟੋਰਾਂਟੋ ਨੂੰ ਯਾਦ ਰਹੇਗੀ। ਇਹ ਇੱਕ ਸਿਰਫ ਕੌਂਸਰਟ ਨਹੀਂ, ਪੰਜਾਬੀ ਇੰਟਰਟੇਨਮੈਂਟ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ। ਟਿਕਟਸ ਅਵੇਲੇਬਲ ਨੇ ticketmaster.ca ਤੇ, ticketmaster ਤੇ ਤੁਸੀਂ ਟਿਕਟਾਂ ਆਪਣੀਆਂ ਲਓ, ਆਪਣੇ ਦੋਸਤਾਂ ਪਰਿਵਾਰਾਂ ਤੇ ਪੂਰੇ ਗੈਂਗ ਨੂੰ ਨਾਲ ਲੈ ਕੇ ਜਾਓ ਤੇ ਤਿਆਰ ਹੋ ਜਾਓ ਇੱਕ ਧਮਾਕੇਦਾਰ ਸ਼ਾਮ ਲਈ। ਐਮੀ ਵਿਰਕ ਯੂਨਿਟੀ ਟੂਰ ਲਾਈਵ ਇਨ ਟੋਰਾਂਟੋ, ਬੁੱਕ ਯੋਰ ਟਿਕਟਸ ਔਨ ticketmaster.ca ticketmaster.ca 14 August ਐਮੀ ਵਿਰਕ ਅਤੇ ਸਰਗੁਣ ਮਹਿਤਾ ਦੇ ਨਾਲ। ਸਾਡੇ ਨਾਲ ਹਰਮਨ ਜੁੜ ਚੁੱਕਿਆ, ਟੀਮ ਹਰਮਨ ਬੱਤਾ, ਸਾਡੀ ਮੋਰਗੇਜ ਦੀ ਐਕਸਪਰਟ ਟੀਮ ਹਰਮਨ ਤੋਂ ਮੋਰਗੇਜ ਕਰਾਓਗੇ ਤੇ ਟੈਨਸ਼ਨ ਫਰੀ ਰਹੋਗੇ, ਮੇਰਾ ਤੁਹਾਨੂੰ ਵਾਅਦਾ ਹੈ। ਤੁਹਾਨੂੰ ਪਤਾ ਹੀ ਲੱਗਣਾ ਕਦੋਂ ਅਪਰੂਵਲ ਹੋ ਗਈ, ਕਦੋਂ ਮੋਰਗੇਜ ਤੁਹਾਡੀ, ਕਹਿੰਦੇ ਹੁੰਦੇ ਕਿ ਸਟੈਂਪ ਲੱਗ ਗਈ। ਸੋ ਹਰਮਨ ਵੈਲਕਮ, ਕਿਆ
2: ਨਵੀ? ਗੁੱਡ ਈਵਨਿੰਗ ਐਵਰੀਵਨ। ਨਵੀ, ਕੁਐਸਚਨ ਜੋ ਅਕਸਰ ਪੁੱਛਿਆ ਜਾਂਦਾ ਮੋਰਗੇਜ ਪ੍ਰੋਫੈਸ਼ਨਲਸ ਨੂੰ ਕਿ ਭਾਜੀ ਅਸੀਂ 10% ਡਾਊਨ ਕਰੀਏ ਜਾਂ 20% ਡਾਊਨ ਕਰੀਏ ਜਦੋਂ ਤੁਸੀਂ ਘਰ ਬਾਏ ਕਰਦੇ ਹੋ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੇ ਕੁਐਸਚਨ ਕਾਫੀ ਪੁੱਛਦੇ ਨੇ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਹਾਡੀ ਇਹ ਪਰਸਨਲ ਪੋਰਟਫੋਲੀਓ ਫਾਈਨੈਂਸ਼ੀਅਲ ਪੋਰਟਫੋਲੀਓ ਦਾ ਡਿਪੈਂਡ ਕਰਦਾ, ਜੇ ਤੁਹਾਡੇ ਕੋਲ 20% ਡਾਊਨ ਹੈਗੀ ਆ ਦੈਨ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਉਹ ਪੈਸੇ ਐਕਸਟਰਾ ਜੋ ਨੇ ਇਨਵੈਸਟ ਕਰ ਸਕਦੇ ਹੋ ਤੇ 7-8% ਤੋਂ ਜ਼ਿਆਦਾ ਰੇਟ ਆਫ ਰਿਟਰਨ ਜਾਂ 7-8% ਹੀ ਰੇਟ ਆਫ ਰਿਟਰਨ ਜਨਰੇਟ ਕਰ ਸਕਦੇ ਹੋ, ਦੈਨ 10% ਨਾਲ ਡਾਊਨ ਪੇਮੈਂਟ ਨਾਲ ਜਾਓ ਜੇ ਤੁਸੀਂ ਕੁਆਲੀਫਾਈ ਹੁੰਦੇ ਹੋ, ਬਿਕੋਜ਼ ਬੈਂਕ ਤੋਂ ਤਾਂ ਤੁਹਾਨੂੰ ਅੰਡਰ 4% ਮਿਲ ਜਾਣਾ, ਉੱਥੋਂ ਤੁਸੀਂ ਜ਼ਿਆਦਾ ਪੈਸੇ ਜਨਰੇਟ ਕਰ ਸਕਦੇ ਹੋ, ਜੇ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਹੋ ਰਹੀ ਦੈਨ ਤੁਸੀਂ 20% ਡਾਊਨ ਜ਼ਰੂਰ ਕਰੋ। ਐਂਡ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ 10% ਜਾਂ ਮਿਨੀਮਮ ਡਾਊਨ ਪੇਮੈਂਟ ਨਾਲ ਹੋ ਸਕਦੀ ਆ, ਐਂਡ ਜੇ ਤੁਸੀਂ ਰੈਂਟ ਜ਼ਿਆਦਾ ਪੇ ਕਰ ਰਹੇ ਹੋ, ਦੈਨ ਬਾਏ ਆਲ ਮੀਨਸ ਤੁਸੀਂ ਘਰ ਲੈਣਾ ਚਾਹੀਦਾ ਤੁਹਾਨੂੰ, ਐਂਡ ਮਾਰਕੀਟ 'ਚ ਜੰਪ ਕਰਨਾ ਚਾਹੀਦਾ। ਹੋਰ ਗੱਲ ਦੱਸਦਾ, ਕਾਫੀ ਕਲਾਇੰਟਸ ਹੁੰਦੇ ਨੇ ਬੈਂਕ ਕੋਲ ਚਲੇ ਜਾਂਦੇ ਨੇ ਐਂਡ ਬੈਂਕ ਉਹਨਾਂ ਨੂੰ ਨਹੀਂ ਮੋਰਗੇਜ ਅਮਾਊਂਟ ਲਈ ਅਪਰੂਵ ਕਰਦਾ। ਇੱਕ ਗੱਲ ਦਾ ਧਿਆਨ ਰੱਖਿਆ ਕਰੋ ਕਿ ਹਰੇਕ ਬੈਂਕ ਦੀਆਂ ਪਾਲਿਸੀਜ਼ ਅਲੱਗ ਹੁੰਦੀਆਂ ਨੇ। ਫੋਰ ਐਗਜ਼ਾਮਪਲ ਤੁਸੀਂ TD ਜਾਂਦੇ ਹੋ, TD ਦੀ ਪਾਲਿਸੀ ਦੇ ਹੀ ਬੇਸ ਤੇ ਤੁਹਾਨੂੰ ਅਪਰੂਵ ਕਰਦੇ ਨੇ। ਹੋ ਸਕਦਾ ਕਿ ਹੋਰ ਬੈਂਕ ਆ ਤੁਹਾਨੂੰ ਜ਼ਿਆਦਾ ਅਮਾਊਂਟ ਲਈ ਅਪਰੂਵ ਕਰ ਦੇਵੇ ਜਾਂ ਉਹਨਾਂ ਦੀਆਂ ਪਾਲਿਸੀਜ਼ ਤੁਹਾਡੇ ਵਰਕ ਪ੍ਰੋਫਾਈਲ ਦੇ ਫੇਵਰੇਬਲ ਹੋਣ। ਸੋ ਹਮੇਸ਼ਾ ਆਪਣੀਆਂ ਆਪਸ਼ਨਸ ਐਕਸਪਲੋਰ ਕਰੋ। ਸਾਡੇ ਮੋਰਗੇਜ ਬ੍ਰੋਕਰਸ ਨਾਲ ਕੰਮ ਕਰਕੇ ਤੁਹਾਨੂੰ ਇਹ ਜ਼ਰੂਰ ਫਾਇਦਾ ਮਿਲਦਾ ਕਿ ਸਾਨੂੰ ਸਾਰੇ ਬੈਂਕਸ ਦਾ ਡਾਇਰੈਕਟ ਐਕਸੈਸ ਆ। ਅਸੀਂ TD ਨਾਲ ਵੀ ਕੰਮ ਕਰਦੇ ਹਾਂ, ਅਸੀਂ ਸਕੋਸ਼ੀਆ ਨਾਲ ਵੀ, ਨੈਸ਼ਨਲ ਬੈਂਕ, ਬਹੁਤ BMO, ਹਰੇਕ ਬੈਂਕ ਦਾ ਤੁਹਾਨੂੰ ਵਿਦਾਊਟ ਅਪਲਾਈ ਕੀਤੇ ਤੁਹਾਨੂੰ ਪਤਾ ਪਹਿਲਾਂ ਹੀ ਦੱਸ ਦੇਣਾ ਸੀ ਕਿ ਕਿੰਨੀ ਮੋਰਗੇਜ ਅਮਾਊਂਟ ਲਈ ਕਿਹੜੇ ਰੇਟ ਤੇ ਤੁਸੀਂ ਕੁਆਲੀਫਾਈ ਕਰਦੇ ਹੋ। ਐਂਡ ਕਿੰਨੇ ਹੀ ਕਲਾਇੰਟਸ ਨੂੰ ਮੈਂ ਲੈਸ ਦੈਨ 20% ਡਾਊਨ ਤੇ ਕੁਆਲੀਫਾਈ ਕਰਤਾ ਐਂਡ ਉਹਨਾਂ ਨੂੰ ਏ ਬੈਂਕ ਤੋਂ ਮੋਰਗੇਜ ਅਪਰੂਵ ਕਰਾ ਕੇ ਦੇਈ ਦਿਆ ਜਿਹੜੇ ਕਿ ਬੈਂਕਸ ਨੇ ਡਿਕਲਾਈਨ ਕੀਤੇ ਹੋਏ ਨੇ। ਸੋ ਆਪਣੀਆਂ ਆਪਸ਼ਨ ਜ਼ਰੂਰ ਐਕਸਪਲੋਰ ਕਰੋ। ਅਸੀਂ ਫਸਟ ਡੇ ਹੀ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਅਸੀਂ ਫਸਟ ਡੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਕਿੰਨੀ ਮੋਰਗੇਜ ਅਮਾਊਂਟ ਲਈ ਕਿੰਨਾ ਪਰਚੇਸ ਪ੍ਰਾਈਸ ਤੁਸੀਂ ਜਾ ਸਕਦੇ ਹੋ ਤੇ ਉਹੀ ਤੁਹਾਨੂੰ ਅਪਰੂਵਲ ਲੈਟਰ ਵਿਦ ਇਨ 5 business days ਕੰਡੀਸ਼ਨਲ ਪੀਰੀਅਡ ਦੇ ਵਿੱਚ ਸਾਡੀ ਟੀਮ ਤੁਹਾਨੂੰ ਅਪਰੂਵਲ ਲੈਟਰ ਤੁਹਾਡੇ ਹੱਥ 'ਚ ਫੜਾ ਦਿੰਦੀ ਆ। ਹੋਰ ਕੋਈ ਕੁਐਸਚਨ ਆ, ਕੋਈ ਮੋਰਗੇਜ ਰਿਲੇਟਡ ਕੋਈ ਇਸ਼ੂ ਆ ਰਿਹਾ, ਸੈਲਫ ਇੰਪਲੋਇਡ ਹੋ, ਨਹੀਂ ਬੈਂਕ ਇਹ ਬੈਂਕ ਅਪਰੂਵ ਕਰ ਰਿਹਾ ਤੁਹਾਨੂੰ, ਇੱਕ ਵਾਰ ਜ਼ਰੂਰ ਸਾਡੀ ਟੀਮ ਨੂੰ ਕਾਲ ਕਰੋ। ਟੀਮ ਹਰਮਨ ਬੱਤਾ 6476859000
0: ਜਲਦੀ ਤੋਂ ਵੀ ਜਲਦੀ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਆਪਣਾ 905-673-3337 ਹੋਲਡ ਕਰੋ ਤੇ ਅਮਨ ਜੀ ਵੀ ਸਾਡੇ ਨਾਲ। ਅਮਨ ਜੀ ਹਾਂਜੀ ਵੈਲਕਮ।
3: ਮੈਂ ਤਾਂ ਟੈਕਸ ਕੀਤਾ ਸੀ, ਮੈਂ ਕਿਹਾ ਮੈਂ ਰਹਿਣਾ, ਮੈਂ ਨਾ ਇੱਥੇ ਇਹਨਾਂ ਕੋਲੋਂ ਬਾਹਰ ਨਾ ਚਪਾਰ ਨੀ ਜਿਵੇਂ ਲੱਗੀ ਹੁੰਦੀ ਇੰਡੀਆ। ਮੈਂ ਇੱਥੇ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਵੇਲੇ ਨਜ਼ਾਰਾ ਤੇ ਖੜਾ ਨਜ਼ਾਰਾ ਜਿਹੜਾ ਹੈਗਾ 30 ਰੈਂਬਲਰ ਡਰਾਈਵ ਦੇ ਉੱਪਰ ਆ। ਇਹਦਾ ਇੱਕ ਨਵੀਂ ਨਾ ਸਟਰੀਟ ਬਣੀ ਹੋਈ, ਗਲੀ ਬਣੀ ਹੋਈ ਆ, ਜਿਵੇਂ ਇਹਨਾਂ ਦੇ ਪੈਟੀਓ ਦੀ ਨਾ ਵੱਡੀ ਸਾਰੀ ਸਟਰੀਟ ਆ ਬਣੀ ਹੋਈ। ਉਹਦੇ ਵਿੱਚ ਨਾ ਇਹਨਾਂ ਨੇ ਜਲੇਬੀਆਂ ਲਾਈਆਂ ਲਾਈਵ, ਨਾਲ ਲਾਇਆ ਹੋਇਆ ਬਾਰਬੀਕਿਊ, ਨਾਲ ਗੋਲਗੱਪੇ ਤੇ ਨਾਲ ਟਿੱਕੀ ਜਿਹੜੀ ਹੈਗੀ ਆ, ਖੰਨੇ ਵਾਲੀ ਟਿੱਕੀ ਆ ਚਣਿਆਂ ਦੇ ਨਾਲ, ਉਹ ਲਾਈ ਹੋਈ ਆ, ਤੇ ਇੱਕ ਨਿਊਟਰੀ ਕੁਲਚਾ। ਜਿੰਨੇ ਵੀ ਲੋਕ ਪੰਜਾਬੀ ਲਹਿਰਾਂ ਨੂੰ ਸੁਣਦੇ ਪਏ ਨੇ ਇੱਥੇ ਇਸ ਵੇਲੇ, ਤੁਸੀਂ ਜਿਹੜਾ ਹੈਗਾ ਇੱਥੇ ਆਉਣਾ ਲਾਈਵ, ਤੁਸੀਂ ਇੱਥੇ ਖੜ ਕੇ ਮਤਲਬ ਚਪਾਟ ਵਾਂਗੂ ਖਾ ਸਕਦੇ ਹੋ। ਨਜ਼ਾਰਾ ਦਾ ਜਿਹੜਾ ਫੋਨ ਨੰਬਰ ਹੈਗਾ ਉਹ ਹੈਗਾ 905 ਤੇ ਜਿਹੜਾ ਹੈਗਾ, ਮੈਂ ਸੋਰੀ ਇੱਥੇ ਪੜ੍ਹ ਰਿਹਾ, ਮੇਰੇ ਕੋਲ ਲਿਖਿਆ ਨਹੀਂ ਹੋਇਆ ਸੀਗਾ, ਤੇ ਤੁਸੀਂ ਨਜ਼ਾਰਾ ਤੇ ਪਹੁੰਚਣਾ, ਨੰਬਰ ਦੇ ਦਿੰਦੇ 1 ਮਿੰਟ ਦੇ ਵਿੱਚ। ਤੇ ਦੂਸਰਾ ਹੈਗਾ ਕਿ ਟਿੱਕੀਆਂ ਤੇ ਤੁਸੀਂ ਚਾਟ, ਹੁਣੇ ਜੇ ਕਿਸੇ ਨੇ ਖਾਣੀ ਹੈ ਟਿੱਕੀ ਚਾਟ, ਜਲੇਬੀਆਂ ਦੇਸੀ ਘਿਓ ਦੀਆਂ ਬਣਦੀਆਂ ਪਈਆਂ ਹੁਣੇ ਲਾਈਵ ਇੱਥੇ, ਨਾਲ ਗੋਲਗੱਪੇ ਸਟਾਲ ਲੱਗੇ ਹੋਏ ਨੇ ਬਾਹਰਲੇ ਪਾਸੇ ਗਲੀ ਦੇ ਵਿੱਚ, ਓਪਨ ਆ ਕੇ ਖਾਣਾ ਤੁਸੀਂ ਪੈਟੀਓ ਦੇ ਥੱਲੇ, ਛੱਤ ਦੇ ਥੱਲੇ। 30 ਰੈਂਬਲਰ ਡਰਾਈਵ, ਜਿਹੜੇ ਵੀ ਲੋਕ ਹੈਗੇ ਨੇ, ਮੈਂ ਕਹੂੰਗਾ ਵੀ $2 ਦੀ ਪਲੇਟ ਤੁਸੀਂ ਪਿੱਕ ਕਰ ਲਓ, ਆ ਜਾਓ ਸਾਰੇ ਜਣੇ ਆ ਜਾਓ। ਪੰਜਾਬੀ ਲਹਿਰਾਂ ਕਹਿਣਾ ਤੁਸੀਂ ਆ ਕੇ $2 ਦੇ ਵਿੱਚ ਤੁਸੀਂ ਟਿੱਕੀ ਦੀ ਪਲੇਟ, $2 ਚ ਤੁਹਾਨੂੰ ਜਲੇਬੀਆਂ ਦੀ ਇੱਕ ਪਲੇਟ ਦੇਣਗੇ, $2 ਚ ਤੁਹਾਨੂੰ ਨਿਊਟਰੀ ਕੁਲਚਾ ਦੇ ਦੇਣਗੇ ਇੱਕ, ਤੇ $2 ਦੇ ਵਿੱਚ ਤੁਹਾਨੂੰ ਸਾਰਾ ਕੁਛ ਮਿਲੂਗਾ। ਪਰ ਤੁਸੀਂ ਟੈਸਟ ਕਰਨ ਆਉਣਾ ਨਜ਼ਾਰਾ ਦੇ ਉੱਤੇ, ਜਿੰਨੇ ਵੀ ਲੋਕ ਸੁਣਦੇ ਪਏ ਕਿਤੋਂ ਵੀ ਆ ਰਹੇ ਹੋ। ਤੇ ਫੋਨ ਨੰਬਰ ਨਜ਼ਾਰਾ ਦਾ 905-451 ਤੇ 2600 ਤੇ ਕਾਲ ਕਰ ਲਓ, ਲਾਈਵ ਬਣਦਾ ਪਿਆ, ਜ਼ਰੂਰ ਆਓ। ਗੋਲਗੱਪੇ ਖਾਣੇ ਜਿਹਨੇ ਲਾਈਵ, ਜਿਹਨੇ ਲਾਈਵ ਜਲੇਬੀ ਖਾਣੀ ਹੈ, ਜਿਹਨੇ ਲਾਈਵ ਟਿੱਕੀਆਂ ਤਵੀ ਦੇ ਉੱਤੇ ਰੱਖ ਕੇ ਇੰਡੀਆ ਮੰਗੋ ਇੰਡੀਆ ਵਾਲੇ ਸਟਾਈਲ 'ਚ ਖਾਣੀਆਂ ਨੇ, ਤੇ ਆਹ ਮੈਂ ਸਾਹਮਣੇ ਖੜਾ ਇਹਨਾਂ ਦੇ, ਤੇ ਨਾਲ ਨਿਊਟਰੀ ਕੁਲਚਾ, $2 ਤੁਸੀਂ ਇੱਕ ਪਰ ਪਲੇਟ ਪੇ ਕਰਨੇ ਆ, ਤੁਸੀਂ ਆ ਜਾਓ, ਤੁਸੀਂ ਖਾਓ, ਟਰਾਈ ਕਰੋ। 905-451-2600 ਜਾਂ 30 ਰੈਂਬਲਰ ਡਰਾਈਵ, ਕੈਨੇਡੀਅਨ ਸਟੀਲ ਇੰਟਰਸੈਕਸ਼ਨ ਆ, ਇੱਥੇ ਪਹੁੰਚੋ ਸਾਰੇ। ਇੱਥੇ 3-4 ਜਣੇ ਖੜੇ ਖਾ ਰਹੇ ਨੇ, ਇਹਨਾਂ ਦੇ ਕੋਲ ਖਾਣਾ, ਜ਼ਰੂਰ ਪਹੁੰਚੋ ਸਾਰੇ। ਨਜ਼ਾਰਾ NAZARA ਗੂਗਲ ਤੇ ਪਾ ਲਿਓ। ਤੇ ਆਜੋ ਦੋ ਤਿੰਨ ਘੰਟੇ ਇੱਥੇ ਲਗਾਤਾਰ ਲਾਈਵ ਕੇਟਰਿੰਗ ਇੱਦਾਂ ਹੀ ਚੱਲਦੀ ਰਹਿਣੀ ਹੈਗੀ ਆ, ਲਾਈਵ ਖਾਓ ਪਲੇਟਾਂ ਚ ਪਾ ਪਾ ਕੇ ਸਾਹਮਣੇ ਕਰਕੇ ਖਾਓ। ਥੈਂਕ ਯੂ 905-451-2600 ਤੇ ਕਾਲ ਕਰ ਲਿਓ ਨਜ਼ਾਰ ਵਾਲਿਆਂ ਨੂੰ। ਬਹੁਤ ਸ਼ੁਕਰੀਆ ਨਵੀ, ਮੈਂ ਅਨਾਊਂਸ ਕਰ
0: ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ। 1981 ਹੈਲੋ,
4: ਹਾਂਜੀ ਵੀਰੇ ਕੀ ਹਾਲ ਚਾਲ?
0: ਵਧੀਆ ਵੀਰੇ, ਕੀ ਬਣਦਾ? ਬਟ ਫਲੈਕਸੀਬਲ ਹੋਣਾ ਵੀ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਸੋਚਦੇ ਬਸ ਮੈਂ ਕਲੀਨ ਹੀ ਖਾਣਾ, ਕੱਲੀ ਡਾਇਟ ਹੀ ਕਰਨੀ, ਉਹ ਬੰਦਿਆਂ ਦੀ ਡਾਇਟ ਕਦੇ ਸਕਸੈਸਫੁਲ ਹੀ ਨਹੀਂ ਰਹਿੰਦੀ। ਬਹੁਤ ਵਧੀਆ ਸੀ ਯਾਰ, ਗੋਲਫ ਦਾ ਟੂਰਨਾਮੈਂਟ, ਬਹੁਤ ਵੱਡਾ ਇੱਕ ਟੂਰਨਾਮੈਂਟ ਹੋਇਆ ਆਪਣੇ ਕੈਲੇਡਨ ਦੇ ਵਿੱਚ ਤੇ ਬੜਾ ਵਧੀਆ ਸੀਗਾ। ਹਾਂ ਖੇਡ ਲਈ ਦੀ ਆ, ਮੈਂ ਮੈਂ ਕੋਈ ਬੜਾ ਪ੍ਰੋਫੈਸ਼ਨਲ ਨਹੀਂ ਹੈਗਾ ਬਟ ਕਰ ਰਿਹਾ ਮਿਹਨਤ ਹੌਲੀ ਹੌਲੀ।
4: ਤੁਸੀਂ ਇੱਕ ਦੀ ਵੀਡੀਓ ਪਾਇਓ ਨਾ, ਮਤਲਬ ਕੋਈ ਨਵੇਂ ਬਾਲ ਵਿੱਚ, ਮਤਲਬ ਮੈਂ ਤਾਂ ਕੁਝ ਵੀ ਨਹੀਂ ਪਤਾ ਮੋਏ ਬਾਰੇ, ਗੇਮ ਬਾਰੇ, ਤੇ ਤੁਸੀਂ ਵੀਡੀਓ ਪਾਇਓ ਨਾ ਕਿਸੇ ਦਿਨ ਤੁਸੀਂ ਖੇਡਦੇ ਸੀ।
0: ਮੈਂ ਇੱਕ ਪਾਈ ਸੀਗੀ ਵੀਡੀਓ ਯਾਰ, ਜੇ ਤੁਸੀਂ ਸਾਡੇ ਪੇਜ ਤੇ ਦੇਖੋ, ਮੈਂ ਤੇ ਮੇਰੇ ਮਿੱਤਰ ਅਸੀਂ ਗਏ ਸੀਗੇ, ਮੈਂ ਉਹਦੀ ਵੀਡੀਓ ਪਾਈ ਸੀਗੀ, ਜਾ ਕੇ ਚੈੱਕ ਕਰੋ।
4: ਤੁਸੀਂ ਸ਼ਾਰਟ ਲਾਉਂਦੇ ਹੋ, ਵੀਡੀਓ ਵੇਖੀ ਨਹੀਂ ਮੈਂ। ਉਹਦੀ
0: ਸ਼ਾਰਟ ਨਹੀਂ ਨਹੀਂ, ਉਹਦੇ ਵਿੱਚ ਸ਼ਾਰਟ ਦੀ ਵੀ ਵੀਡੀਓ ਹੈਗੀ ਆ। ਹਾਂ ਤੁਸੀਂ ਜਾਇਓ, 1, 2, 3, 4, 5, 6 ਜਿਹੜੀ ਹੁਣ ਮੈਂ ਵੀਡੀਓ ਪਾਈ ਆ, 7ਵੀਂ ਵੀਡੀਓ ਆ, ਤੁਸੀਂ ਚੈੱਕ ਕਰਿਓ।
4: ਇੰਸਟਾਗ੍ਰਾਮ ਤੇ ਕਿ ਟਿਕਟੋਕ
0: ਤੇ? ਟਿਕਟੋਕ ਤੇ। ਉਹ ਤੇ ਵੀ ਪਾ ਦੇਗੇ, ਇਹ ਟਿਕਟੋਕ ਤੇ ਜਾ ਕੇ ਦੇਖ ਲਓ ਤੁਸੀਂ। ਕੋਈ ਨਾ ਹੁਣ, ਕੋਈ ਨਾ ਹੁਣ ਜਾ ਕੇ ਚਲਾ ਲਓ ਥੋੜੀ ਜਿਹਾ, ਠੀਕ ਹੈ? ਸੱਚੀ ਕਾਲ ਕਰਦਾ ਇਹ ਚੀਜ਼ਾਂ ਪੋਸਟ, ਚਲੋ ਮੈਂ ਟਿਕਟੋਕ ਤੇ ਕਰਤੀ, ਫਿਰ ਹੁੰਦਾ ਵੀ ਇੰਸਟਾਗ੍ਰਾਮ ਤੇ ਕਰ ਦੋ, ਉਹ ਫਿਰ ਉਹੀ ਬਸ ਡਿਲੇ ਜਿਹਾ ਹੋ ਜਾਂਦਾ। ਕਰ ਦੇਂਗੇ ਉਹਦੇ ਉੱਤੇ ਵੀਰ, ਨੋ ਪ੍ਰੋਬਲਮ। ਨਾਨਕ ਰੈਨੋਵੇਸ਼ਨ ਵਾਲਿਆਂ ਨੂੰ ਵਰਕਰਸ ਦੀ ਲੋੜ ਹੈ। ਨਾਨਕ ਰੈਨੋਵੇਸ਼ਨ ਇਹਨਾਂ ਨੂੰ 5-7 ਕੰਸਟਰਕਸ਼ਨ ਵਰਕਰਸ ਚਾਹੀਦੇ ਨੇ, ਪੱਕਾ ਕੰਮ ਸਮਰਸਨ ਨੂੰ ਮਿਲੇਗਾ ਤੇ ਬਹੁਤ ਵਧੀਆ ਪੇ ਹੈ। ਨਾਨਕ ਰੈਨੋਵੇਸ਼ਨ 4 ਤੋਂ ਲੈ ਕੇ 6 ਕੰਸਟਰਕਸ਼ਨ ਵਰਕਰ ਚਾਹੀਦੇ ਆ। 416-902-9293, 416-902-9293, 416-902-9293 ਤੇ ਕਾਲ ਕਰ ਲਓ। 6700 ਹਾਂਜੀ,
4: ਅੰਮ੍ਰਿਤ
0: ਹੋਣਾ ਦਾ ਮਾਂ ਬਹੁਤ ਸੋਹਣਾ ਯਾਰ, ਸੁਣਾ ਦਿੰਦੇ ਆ, ਕੋਈ ਗੱਲ ਨੀ।
4: ਬਰਥਡੇ ਸੀ ਮੇਰੇ ਮੋਮ ਦਾ।
0: ਅੱਛਾ, ਮੋਮ ਦਾ ਬਰਥਡੇ ਸੀ ਅੱਜ?
4: ਹਾਂਜੀ, ਚਲੇ ਗਏ ਆ ਛੱਡ ਕੇ, ਮਤਲਬ ਦਸੰਬਰ ਚ ਗਏ ਸੀ।
0: ਦਸੰਬਰ ਦੇ ਵਿੱਚ, ਚਲੋ ਯਾਰ ਮੋਮ ਨੂੰ ਯਾਦ ਕਰ ਰਹੇ ਹੋ ਅੱਜ, ਉਹਨਾਂ ਦਾ ਕਿਹਨਾਂ ਬਰਥਡੇ ਹੋਣਾ ਸੀਗਾ?
4: 54th
0: ਹੋਣਾ ਸੀ। ਅੱਛਾ, ਬੜੇ ਯੰਗ ਸੀਗੇ ਮੋਮ ਤੁਹਾਡੇ।
4: ਹਾਂਜੀ ਸਰ, ਮੈਂ ਕੈਨੇਡਾ ਹੀ ਸੀ ਬਟ ਮੇਲ ਨਹੀਂ ਹੋਇਆ ਮੇਰੇ ਤੋਂ
0: ਲਾਸਟ। ਅੱਛਾ, ਤੁਹਾਡੇ ਤੋਂ ਜਾ ਨਹੀਂ ਹੋਇਆ ਹੈ?
4: ਮੈਂ ਗਿਆ ਸੀ ਬਟ ਸਿੱਧਾ ਹੀ ਮੈਂ ਸੰਸਕਾਰ ਤੇ ਗਿਆ ਸੀ, ਆਪਣੇ ਹੱਥੀ ਜਾ ਕੇ ਮਤਲਬ ਕੀਤਾ ਸਾਰਾ ਜੋ।
0: ਹਾਂ ਨਹੀਂ, ਤੁਸੀਂ ਦੇਖੋ ਯਾਰ ਇੱਥੇ ਜਦੋਂ ਆਪਾਂ ਆਉਂਦੇ ਹਾਂ ਕੀ ਕੀ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਂਦੀਆਂ ਹੈ, ਪੇਰੈਂਟਸ ਨੂੰ ਵੀ ਅਖੀਰਲੀ ਵਾਰ ਮਿਲਣੀ ਹੁੰਦਾ।
4: ਬਿਲਕੁਲ ਜੀ।
0: ਚਲੋ ਯਾਰ,
4: ਸੀਗੇ ਕੋਲ ਬਟ ਫਲਾਈਟ ਹੀ ਲੇਟ ਹੋ ਗਈ, ਮਤਲਬ
5: ਪਹਿਲਾਂ ਫਲਾਈਟ ਕੈਂਸਲ ਹੋ ਗਈ, ਫਿਰ ਲੇਟ ਹੋ ਗਈ 8 ਘੰਟੇ, ਉਹ ਵੀ ਮੈਂ 5:30 ਸੰਸਕਾਰ ਸੀ ਤੇ 5:15 ਤੇ ਪਹੁੰਚਿਆ ਮੈਂ ਸਿੱਧੇ ਮੜੀਆਂ ਦੇ ਵਿੱਚ ਹੀ ਮਤਲਬ।
6: Chalo yaar brother, very sorry to hear, badi young age si thode mom di, and I'm sure ki oh thonu dekh rahe ha te you know thonu dekh dekh ke ho khush hunde honge pakka vi putt mera bahut mehnat kar rahe ha।
5: Haan ji, aaj unna da birthday kal mera ya matlab।
6: Acha sirf ek din da sirf fark hai। Haan
5: ji ikatthe karde si celebrate apan
6: ji,
5: te itthe vi utthe vi
6: ਜ਼ਰੂਰ ਲਾਉਣੇ ਤੁਹਾਡੇ ਲਈ, ਪਹਿਲਾਂ ਉਹੀ ਲਾਉਣੇ ਗਾਣਾ। ਠੀਕ ਹੈ ਠੀਕ ਹੈ। ਸੋਰੀ ਟੂ ਹੀਅਰ ਅਗੇਨ ਬ੍ਰਦਰ। ਦੇਖੋ ਯਾਰ ਕੀ ਕੀ ਚੀਜ਼ਾਂ ਸੈਕਰੀਫਾਈਸ ਕਰਨੀਆਂ ਪੈਂਦੀਆਂ ਨੇ, ਕਿੰਨਾ ਔਖਾ। ਇੱਥੇ ਆ ਜਾਂਦੇ ਹੋ ਫਿਰ ਪਤਾ ਲੱਗਦਾ ਪੇਰੈਂਟਸ ਕੋਈ ਸਿੱਖ ਨਹੀਂ ਹੈ, ਚਲੋ ਜੋ ਵੀ ਚੀਜ਼ ਵਾਪਰ ਗਈ ਅਤੇ ਅਖੀਰਲੀ ਵਾਰ ਗੁੱਡ ਬਾਏ ਵੀ ਨਹੀਂ ਕਿਹਾ ਹੁੰਦੀ ਹੈ। ਸੋ ਲਾਈਫ ਬੜੀ ਯਾਰ ਕਹਿੰਦਾ ਹੁੰਦਾ ਕਿ ਇੱਕ ਰੋਲਰ ਕੋਸਟਰ ਹੈ ਜ਼ਿੰਦਗੀ, ਕਦੇ ਨਹੀਂ ਪਤਾ ਕਦੋਂ ਕੀ ਹੋ ਜਾਣਾ। ਸੋ ਸੋਰੀ ਟੂ ਹੀਅਰ ਬ੍ਰਦਰ, ਜ਼ਰੂਰ ਤੁਹਾਡੇ ਲਈ ਲਾਉਣੇ ਆ। ਇੱਕ ਤੁਸੀਂ ਸਾਰੇ ਪੈਸ਼ਨ ਰੂਫਿੰਗ ਨੂੰ ਕਾਲ ਕਰੋ, ਗੁਰਲਾਲ ਭਾਅ ਜੀ ਉਹਨਾਂ ਨੂੰ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਮੈਟਲ ਰੂਫ, ਫਲੈਟ ਰੂਫ, ਸ਼ਿੰਗਲਸ, ਕੋਈ ਵੀ ਕੰਮ ਹੈ ਤਾਂ ਪੈਸ਼ਨ ਰੂਫਿੰਗ ਨੂੰ ਕਾਲ ਕਰੋ। ਪੈਸ਼ਨ ਰੂਫਿੰਗ ਦੀ ਟੀਮ ਦਾ ਫੋਨ ਨੰਬਰ ਤੁਸੀਂ ਨੋਟ ਕਰੋ, 6479199413, 6479199413, 6479199419, 94 Passion Roofing, 2865, ਹਾਂਜੀ ਬਾਈ ਜੀ।
7: ਤੁਸੀਂ ਨਵੇਂ ਕੀ ਹਾਲ ਬਾਈ ਜੀ?
6: ਵਧੀਆ ਜੀ, ਕਿਵੇਂ ਹੋ, ਕੀ ਬਣਦਾ?
7: ਚੜ੍ਹਦੀ ਗੱਲ, ਮਾਂ ਦਾ ਦਿਨ ਤਾਂ ਆਪਣਾ ਰੋਜ਼ ਹੀ ਹੁੰਦਾ ਨਾ ਬਈ।
6: ਬਟ ਜਦੋਂ ਕੋਈ ਤੁਰ ਜਾਂਦਾ ਪੇਰੈਂਟ ਤੇ ਫਿਰ ਉਹਨਾਂ ਦਾ ਜਨਮ ਦਿਨ ਆਵੇ ਤਾਂ ਯਾਦ ਵਾਕਈ ਡਬਲ ਹੁੰਦੀ।
7: ਔਖਾ ਹੁੰਦਾ ਜੀ। ਹਾਂਜੀ, ਉਹ ਬਾਕੀ ਬਾਈ ਜੀ ਕਹਿੰਦਾ ਜੀ ਮੈਂ ਬਾਹਰੋਂ ਪੂਰਾ ਮਾੜਾ ਮਾੜਾ ਖਾ ਲਿਆ ਕਰੋ ਕੁਛ ਨਾ ਕੁਛ, ਨਹੀਂ ਤਾਂ ਬਾਈ ਜੀ ਵੀਕਨੈਸ ਸ਼ੁਰੂ ਹੋ ਜਾਂਦੀ ਆ।
6: ਵੀਕਨੈਸ ਸ਼ੁਰੂ ਹੋ ਜਾਂਦੀ ਆ?
7: ਹਾਂਜੀ ਹਾਂ, ਥੋੜੇ ਪੱਟਲ ਜਾਣ ਵੀ ਚਾਹੀਦੀ ਮਾੜੀ ਮੋਟੀ, ਥੋੜੇ ਡੌਲੇ ਵੀ ਚਾਹੀਦੇ, ਮਾੜਾ ਹੱਥ ਵੀ ਚਾਹੀਦੇ ਆ, ਮਾੜਾ ਮਾੜਾ ਹੱਥ ਵੀ ਪੰਗਾ ਪੈਣ ਕਦੇ ਮਾੜਾ ਮੋਟਾ।
6: ਕਿਹੜਾ ਗਾਣਾ ਸੀਗਾ, ਗਹਿਰਾਂ ਦੇ ਅਸਰਾਂ ਤੇ ਨਹੀਂ ਹੁੰਦੀਆਂ ਲੜਾਈਆਂ, ਆਪਣੇ ਵੀ ਡੌਲਿਆਂ ਚ ਜਾਨ ਚਾਹੀਦੀ।
7: ਹਾਂ ਹਾਂ, ਮੈਨੂੰ ਗੁੱਟ ਫੜਾ ਦੇ ਫੈਲ ਨਹੀਂ ਸਕਦਾ ਬੰਦਾ ਕੋਈ,
6: ਤੁਸੀਂ ਫੜ ਲੈਂਦੇ ਹੋ ਗੁੱਟੋਂ ਫਿਰ? ਹੈ
7: ਲੈ ਮਾਮ ਜੀ, ਕੋਈ ਨੀ, ਹੱਥ ਮਾੜ ਪਾ ਗਿਆ, ਪਾ ਕੇ ਦੇਖੇ ਕੋਈ।
6: ਅੱਛਾ, ਲੱਗਦਾ ਨੀ ਥੋੜੀ ਆਵਾਜ਼ ਤੋਂ ਵੀ ਤੁਸੀਂ ਪੰਗੇ ਪੁੰਗੇ ਲੈ ਲੈਂਦੇ ਹੋ, ਲੱਗਦਾ ਵੀ ਤੁਸੀਂ ਬਹੁਤ ਹੀ ਸਾਊ, ਬੜੇ ਭੋਲੇ, ਬੜੀ
7: ਸ਼ੁਗਲ ਕਰਦੇ ਜੀ, ਸ਼ੁਗਲ ਕਰਦੇ ਜੀ। ਓਕੇ,
6: ਸ਼ੁਗਲ ਨੀ, ਜਿਹੜਾ ਬੰਦਾ ਇੰਨੇ ਰੋਬ ਨਾਲ ਕਹਿ ਦੇਵੇ ਨਾ ਕਿ ਕੋਈ ਛੜਾ ਕੇ ਦੇਖੇ ਗੁੱਟ, ਫਿਰ ਵਾਕਈ ਜਾਨ ਹੋਊਗੀ ਕੋਈ ਨਾ ਤੁਹਾਡੇ।
7: ਚਲੋ ਸੁਣਦੇ ਹਾਂ, ਸਤਿ ਸ਼੍ਰੀ
6: ਅਕਾਲ। ਚਲੋ ਥੈਂਕ ਯੂ, ਬਹੁਤ ਸ਼ੁਕਰੀਆ ਭਾਜੀ। ਸੋ ਬਾਈ ਜੀ ਦੇਖਿਆ, ਹੁਣ ਇਹਨਾਂ ਦੀ ਕਾਲ ਆਉਂਦੀ ਹੁੰਦੀ ਹੈ ਮੈਨੂੰ, ਮੈਂ ਤਾਂ ਕਿਹਾ ਕਿ ਬਾਈ ਜੀ ਉਹਨੇ ਬੜੇ ਯਾਰ ਠੰਡੇ ਸੁਭਾਅ ਦੇ ਨੇ, ਬਟ ਬਾਈ ਜੀ ਵੀ ਬੜੇ ਲੜਾਕੂ ਨਿਕਲੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, ਤੇ ਡੌਲਿਆ ਜਾਨ ਬੜਾ ਤਕੜਾ ਗੀਤ ਸੀ ਜੈਲੀ ਦਾ, ਜੈਲੀ ਦੇ ਬੜੇ ਵਧੀਆ ਗਾਣੇ ਆਇਆ ਹੈ ਤੇ ਇਹ ਵੀ ਤੁਹਾਡੇ ਲਈ ਜ਼ਰੂਰ ਲਾਉਣੇ ਆ। ਸੋ 905-673-3337 ਨੰਬਰ ਆਪਣਾ, ਯਾਦ ਰੱਖੋ ਲਵਾਨਾ ਵੈਲਨੈਸ ਸਪਾ ਨੂੰ, ਇੱਕ ਤਾਂ ਲਵਾਨਾ ਵੈਲਨੈਸ ਸਪਾ ਇਜ਼ ਨੰਬਰ 1, ਤੁਸੀਂ ਇੱਕ ਵਾਰ ਗੇੜਾ ਮਾਰੋ, ਇਹ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ, ਮਸਾਜ ਕਰਾਓ ਤੇ ਇੰਸ਼ੋਰੈਂਸ ਨੂੰ ਬਿੱਲੇ ਕਰ ਦੇਣਗੇ। ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂ ਗੀ ਕੋਈ ਗੱਲ ਨਹੀਂ, ਫਿਰ ਵੀ ਕੋਈ ਚੱਕਰ ਨਹੀਂ, ਨਾਨ ਆਰਐਮਟੀ ਰਿਲੈਕਸਿੰਗ ਮਸਾਜ $80 ਵਾਲਾ $75 ਦੇ ਵਿੱਚ ਕਰਵਾਓ, ਇੱਕ ਘੰਟੇ ਦਾ ਮਸਾਜ। ਹਾਈਡਰਾ ਫੇਸ਼ੀਅਲ ਲੇਡੀਜ਼, 150 ਦੀ ਥਾਂ ਤੇ ਮੇਰਾ ਨਾਂ ਲਾ ਦਿਓ $130 ਚ। ਲੇਜ਼ਰ ਹੇਅਰ ਰਿਮੂਵਲ, 250 ਦੀ ਥਾਂ ਤੇ ਮੇਰਾ ਨਾਂ ਲੈ ਦਿਓ $200 ਚ। ਵੈਕਸਿੰਗ 120 ਦੀ ਥਾਂ ਤੇ $100 ਚ। ਤੇ ਕੋਈ ਬੈਕ ਪੇਨ ਹੋ ਰਹੀ ਹੈ, ਸਾਇਟਿਕਾ ਪੇਨ ਹੈ, ਉਹਦੇ ਵੀ ਮਾਹਰ ਨੇ। ਕੋਈ ਪੋਸਟ ਨੇਟਲ ਮਸਾਜ ਕਰਾਉਣਾ, ਸਰਵਾਈਕਲ ਦਾ ਇਸ਼ੂ ਹੈ, ਤਾਂ ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਲਵਾਨਾ, 341 ਪਾਰਕਰ ਸਕੁਏਅਰ, 416-881-5385, 416-881-5385। ਵੀਰੇ ਤੁਹਾਡੇ ਮਦਰ ਨੂੰ ਯਾਦ ਕਰਦੇ ਹੋਏ

0: ਥੋੜੀ ਹੈ, ਤੰਗ ਤਾਂ ਕਰੂਗੀ ਮੇਰੇ ਦੋਸਤ, ਜ਼ਿੰਦਗੀ ਹੈ, ਮਾਂ ਥੋੜੀ ਹੈ।
1: ਹਾਏ ਹਾਏ ਯਾਰ, ਕਿਆ ਕਮਾਲ, ਬਹੁਤ ਹੀ, ਮੈਂ ਕਹਿੰਦਾ ਕੀ ਕਹਿੰਦੇ ਹੁੰਦੇ ਆ, ਫਲੋਲੈਸ, ਵੀ ਕੋਈ ਕਮੀ ਨਹੀਂ ਇਸ ਗੀਤ ਦੇ ਵਿੱਚ, ਅਮੇਜ਼ਿੰਗ। ਸੋ ਸਾਡੇ ਨਾਲ ਸਦੀਕ ਸਾਹਿਬ ਜੁੜੇ ਆ ਆਲ ਡੈਟ ਸੋਲੂਸ਼ਨਸ ਤੋਂ। ਕਰਜ਼ਾ ਸਿਰ ਚੜ ਗਿਆ, ਟੈਨਸ਼ਨ ਨਾ ਲਓ, ਕਰਜ਼ਾ ਮਾਫ ਕਰਵਾਉਣਗੇ ਵਨ ਐਂਡ ਓਨਲੀ ਮਿਸਟਰ ਸਦੀਕ। ਸਦੀਕ ਸਾਹਿਬ ਕਿਵੇਂ ਹੋ?
2: ਬਿਲਕੁਲ ਠੀਕ ਨੇ ਵੀ, ਤੁਸੀਂ ਸੁਣਾਓ?
1: ਬਹੁਤ ਵਧੀਆ ਸਰ, ਬਹੁਤ ਵਧੀਆ।
2: ਗ੍ਰੇਟ। ਸੋ ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਪਰਸਨਲ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜੇ ਕਰਜ਼ੇ ਜ਼ਿਆਦਾ, ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ, ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਜਾਂ ਫਿਰ ਪੇਮੈਂਟਾਂ ਛੋੜਤੀਆਂ ਹੈਗੀਆਂ ਨੇ, ਕੇਸ ਕਲੈਕਸ਼ਨ ਚਲਾ ਗਿਆ ਹੈਗਾ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਇਸ ਚੀਜ਼ ਨੂੰ ਇਗਨੋਰ ਨਾ ਕਰੋ। ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ, ਕਾਲ ਕਰ ਸਕਦੇ ਹੋ, ਨੰਬਰ ਹੈ ਸਾਡਾ 416-6016-0577-416-671-0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ, ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ ਕਰਜ਼ਾ, ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਬਿਜ਼ਨਸ ਦੇ ਲੋਨ ਹੈਗੇ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਆਊਟਸਟੈਂਡਿੰਗ ਹੈ, ਪੇ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ, ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਹੈਸਕੈਪ ਲੋਨ, ਸਿਬਾ ਲੋਨ ਲਿੱਤੇ ਸੀ, ਪੇ ਨਹੀਂ ਕਰ ਸਕੇ, ਜਾਂ ਹੋਰ ਕੋਈ ਬਿਜ਼ਨਸ ਹੁਣ ਲਿੱਤਾ ਤੁਸੀਂ ਜੋ ਪੇ ਨਹੀਂ ਕਰ ਸਕਦੇ ਵਾਪਸ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਸਾਨੂੰ ਕਾਲ ਕਰ ਸਕਦੇ ਹੋ, ਨੰਬਰ ਹੈ ਸਾਡਾ 416-6016-0577-416-671-0577 ਤੇ ਕਾਲ ਕਰ ਸਕਦੇ ਹੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ 'ਚ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ, ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ, ਤਾਂ ਇਸ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ, ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ, ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ, ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ 'ਚ, ਕ੍ਰੈਡਿਟ ਤੁਹਾਡਾ ਬਹੁਤ ਜਲਦ ਬਿਲਡ ਹੋ ਸਕਦਾ। ਨੰਬਰ ਸਾਡਾ 416-6016-0577-416-671-0577 ਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਤੇ ਵਿਜਿਟ ਕਰਨਾ ਚਾਹੋ ਤਾਂ ਸਕਰਬਰੋ ਦੇ ਵਿੱਚ ਹੈ, ਮਾਰਕਮ ਐਲਜਬਰ ਦੇ ਕੋਲ, ਤੇ ਕੋਲ ਤੁਸੀਂ ਸਾਡਾ ਹੈਡ ਆਫਿਸ ਹੈਗਾ ਕਿਪਲਿੰਗ ਰੈਕਸਵੈਲ ਦੇ ਕੋਲ, ਔਰ ਬ੍ਰੈਂਪਟਨ ਵਿੱਚ ਹੈ ਬ੍ਰੈਂਬਲੀ ਬਵੇੜ ਦੇ ਕੋਲ। ਕਾਲ ਫ੍ਰੀ ਨੰਬਰ ਹੈਗਾ 1-855-671-0577। ਮੇਰੀ ਡਾਇਰੈਕਟ ਲਾਈਨ ਹੈਗੀ ਹੈ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
1: ਨੰਬਰ ਇੱਕ ਵੇਖਿਆ 416-671-0577-416-671-0577। ਥੈਂਕ ਯੂ ਸੋ ਮਚ ਸਰ,
2: ਥੈਂਕ ਯੂ ਨਵੀ ਜੀ,
1: ਬਹੁਤ ਸ਼ੁਕਰੀਆ ਜੀ। ਜੀ ਗਗਨਦੀਪ, ਹੈਲੋ
3: ਹੈਲੋ
1: ਹੈਲੋ ਜੀ,
3: ਹੈਲੋ ਬਾਈ ਜੀ, ਕੀ ਹਾਲ ਆ?
1: ਠੀਕ ਹੈ ਜੀ, ਤੁਸੀਂ ਸੁਣਾਓ?
3: ਬਸ ਵਧੀਆ ਬਾਈ ਜੀ, ਕੰਮ ਤੋਂ ਨਿਕਲੇ ਸੀਗੇ ਜੀ।
1: ਕੰਮ ਤੋਂ? ਸਾਰੇ ਅੱਜ ਕੰਮ ਤੋਂ ਨਿਕਲ ਰਹੇ ਆ? ਅੱਛਾ,
3: ਹਾਂਜੀ, ਅੱਜ ਬਸ ਲੋਟਰੀ ਪਾ ਕੇ ਆਏ ਸੀਗੇ ਜੀ।
1: ਲੋਟਰੀ ਸਟੇਸ਼ਨ ਤੇ? ਲੋਟਰੀ ਪਾਈ ਆ ਜਾਂ ਲੋਟਰੀ ਜਿੱਤ ਗਏ?
3: ਨਹੀਂ ਜੀ, ਜੇ ਜਿੱਤੇ ਹੁੰਦੇ ਫਿਰ ਧਰਤੀ ਦੇ ਪੈਰ ਹੀ ਨਹੀਂ ਸੀ ਲੱਗਣੇ।
1: ਸਹੀ ਗੱਲ ਹੈ ਯਾਰ, ਨਹੀਂ ਕਈ ਵਾਰ ਹੁਣ ਬੰਦੇ ਨੂੰ ਯਕੀਨ ਜਿਹਾ ਨਹੀਂ ਨਾ ਹੁੰਦਾ। ਚਲੋ ਜਿੱਤ ਜਾਓਗੇ, ਜੇ ਜੇ ਜਿੱਤਦੇ ਹੋ ਫਿਰ ਦੱਸਿਓ ਸਾਨੂੰ।
3: ਜੇ ਜਿੱਤ ਕੇ ਫਿਰ ਤੁਹਾਨੂੰ 10% ਦੇ ਦਾਂਗੇ ਜੀ।
1: ਪੱਕੀ ਗੱਲ ਆ?
3: ਹਾਂਜੀ ਹਾਂਜੀ, ਲੈ ਜੀ 10 ਮਿਲੀਅਨ ਕਿੰਨੇ ਦੀ ਹੁੰਦੀ ਹੈ? 649 ਪਾਈ ਆ, ਤੁਸੀਂ ਦੇਖ ਲਓ 10% ਕਿੰਨਾ ਹੋ ਗਿਆ।
1: ਹਾਊ ਮੱਚ ਇਜ਼ 649 ਲੋਟੋ? 649 ਅੱਜ ਹੈ, ਮਤਲਬ 14 ਮਿਲੀਅਨ ਦਾ ਜੈਕਪੋਟ ਹੈ ਅੱਜ ਦਾ।
3: ਹਾਂਜੀ, ਬਸ ਦੇਖ ਲਓ 10% ਲਾ ਲਓ ਜੀ।
1: ਚਲੋ 10%, ਠੀਕ ਹੈ, ਮੈਂ ਤਾਂ ਫਿਰ ਰਿਟਾਇਰ ਹੋ ਜਾਣਾ।
3: ਹਾਂ, ਜੇ ਤੁਸੀਂ ਵੀ ਪਾ ਦੋ ਤੇ ਤੁਹਾਡੀ ਜਿੱਤ ਗਏ ਤੁਸੀਂ, ਫਿਰ 10% ਮੇਰਾ।
1: ਚਲੋ, ਮੈਂ ਯਾਰ ਵੈਸੇ ਲੋਟਰੀ ਲੁਟਰੀ ਪਾਉਂਦਾ ਨਹੀਂ ਹੈਗਾ, ਮੈਂ ਕਦੇ ਮਤਲਬ ਜ਼ਿੰਦਗੀ 'ਚ ਇੱਕ ਅੱਧੀ ਵਾਰ ਪਾਈ ਹੋਵੇਗੀ, ਬਟ ਜੇ ਕਦੀ ਪਾਈ ਕੋਈ ਨਾ ਤੁਸੀਂ ਯਾਦ ਰੱਖਾਂਗੇ।
3: ਇਹ ਭਾਈ ਜਿੱਤ ਕੇ ਕਰੋਗੇ ਕੀ 10 ਮਿਲੀਅਨ ਦਾ? ਮਾੜੇ ਦੋ ਚੀਜ਼ਾਂ ਦੱਸੋ।
1: ਹਾਂ, 10 ਮਿਲੀਅਨ ਦਾ ਯਾਰ ਜ਼ਿਆਦਾਤਰ ਤਾਂ ਚਲੋ ਇਨਵੈਸਟ ਕਰ ਦਾਂਗੇ, ਤੇ ਬਾਕੀ ਪਹਿਲਾ ਕੰਮ ਮੈਂ ਕਰੂੰਗਾ ਆਪਣੇ ਦੋਸਤਾਂ ਨੂੰ ਫੋਨ ਕਰੂੰਗਾ ਕਿ ਪ੍ਰਾਈਵੇਟ ਜੈਟ ਬੁੱਕ ਹੈ, ਚਲੋ ਆਪਾਂ ਚੱਲੀਏ ਯੂਰਪ ਨੂੰ। ਉਹਨਾਂ ਨੂੰ ਕਹੂੰਗਾ ਕਿਸੇ

0: ਟੈਗ ਮੋੜ ਕੇ ਜਾਂ ਸਾਰਾ ਕੁਛ ਤਾਰ ਦਿਆਂਗੇ, ਹੋਰ ਕੀ ਕਰਨਾ ਹੁੰਦਾ? ਥੋੜ੍ਹਾ ਕਸਟਮ ਘਰ ਬਣਾ ਲਾਂਗੇ, 4-5 million ਦਾ ਕਿਤੇ ਵਧੀਆ ਇੱਕ ਪ੍ਰੋਪਰਟੀ ਕੋਈ ਫਲੋਰਿਡਾ ਲੈ ਲਾਂਗੇ, ਉੱਥੇ ਜਾਇਆ ਕਰਾਂਗੇ 6 months।
1: ਕਾਰਾਂ
0: ਦਾ ਵੀ ਮੈਂ ਬੜਾ ਸ਼ੌਕੀਨ ਨੀ ਹੈਗਾ, ਲੈ ਲਾਂਗੇ ਕੋਈ ਇੱਕ ਅੱਧੀ ਲੈਂਬਰਗਿਨੀ ਲੈ ਲਾਂਗੇ, ਹੋਰ ਕੀ ਲੈਣਾ?
1: ਕਿਆ ਬਾਤ ਹੈ ਭਾਜੀ,
0: ਲੈਂਬਰਗਿਨੀ ਯੂਰਸ ਲੈ ਲਾਂਗੇ, ਜਿਹੜਾ SUV ਆ ਜਾਂ ਰੋਲਸ ਰੋਇਸ ਦਾ ਕਿਹੜਾ ਹੈਗਾ ਕੋਲਿਨਨ ਹੈ ਉਹਦਾ SUV ਹੈ, ਉਹ ਲੈ ਲਾਂਗੇ।
1: ਹਾਂਜੀ ਹਾਂਜੀ ਹਾਂਜੀ, ਕੋਲਿਨਨ ਤੇ ਯੂਰਸ, ਹਾਂਜੀ ਦੋਨੇ ਹੀ ਚੱਲਦੀਆਂ ਨੇ।
0: ਹਾਂ ਤੁਸੀਂ ਤੁਸੀਂ ਕਿਹੜੀ ਗੱਡੀ ਲਾਓਗੇ?
1: ਮੈਂ
0: ਭਾਜੀ
1: ਮੈਂ
0: ਕਰਿਆ ਕਰੋ ਨਾ, ਕੱਲਾ ਆਪਣੇ ਲਾਟਰੀ ਤੇ ਨਾ ਤੁਸੀਂ ਜ਼ਿੰਦਗੀ ਦਾ ਭਰੋਸਾ ਰੱਖੋ।
1: ਨਹੀਂ ਨਹੀਂ ਨਹੀਂ ਨਹੀਂ, ਸਵੇਰੇ 6 ਵਜੇ ਗਏ ਸੀ, ਦੇਖ ਲੋ ਹੁਣ ਕਿੰਨਾ 7 ਵੱਜ ਗਏ, ਆਲਮੋਸਟ 13 ਘੰਟੇ ਸ਼ਿਫਟ ਹੋ ਗਈ।
0: ਚਲੋ ਚੰਗੀ ਗੱਲ ਹੈ, ਜਿਹੜੇ ਜਿਹੜੇ ਮਿਹਨਤ ਕਰਦੇ ਨਾ ਉਹਨਾਂ ਦੀ ਕਿਸਮਤ ਲਾਟਰੀ ਵਾਲੀ ਹੁੰਦੀ ਹੈ। ਵੈਸੇ ਦੇਖੋ ਵੀਰ ਹੋਣੇ ਕਿੰਨਾ ਕੁਛ ਸੋਚੀ ਬੈਠੇ ਆ, ਹੈ ਚਲੋ ਤੁਹਾਡੀਆਂ ਜਿਹੜੇ ਬੰਦੇ ਇੰਨਾ ਸੋਚੀ ਬੈਠੇ ਆ, ਕੁਛ ਨਾ ਕੁਛ ਬਣ ਵੀ ਜਾਵੇ ਤੁਹਾਡਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਨੋਟ ਕਰੋ ਤੇ ਐਡਰੈਸ, ਜੇ ਤੁਹਾਨੂੰ ਕੋਈ ਵੀ ਬਿਲਡਿੰਗ ਦਾ ਸਮਾਨ ਚਾਹੀਦਾ, ਜੇ ਤੁਸੀਂ ਕੰਟਰੈਕਟਰ ਹੋ ਰੈਨੋਵੇਸ਼ਨ ਦੇ ਵਿੱਚੋਂ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ ਦੇ ਕੋਰਨਰ ਤੇ ਆ, ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ, ਹਰ ਇੱਕ ਪ੍ਰਾਈਸ ਬੀਟ ਕਰਨਗੇ। ਇੰਨਾ ਹਾਈ ਐਂਡ ਤੇ ਟੌਪ ਦਾ ਬਿਲਡਿੰਗ ਸਪਲਾਈ ਸਟੋਰ ਨਹੀਂ ਕਦੇ ਦੇਖਿਆ ਹੋਣਾ ਤੁਸੀਂ। 6479610585 ਡਿਕਸੀ ਸਟੀਲਸ, ਬੈਸਟ ਵੈਲਿਊ ਬਿਲਡਿੰਗ ਸਪਲਾਈ, 6479610585 ਦੇ ਉੱਤੇ ਸੰਪਰਕ ਜਲਦੀ ਕਰੋ। ਕਿਚਨ ਨਵੀਂ ਰੈਡੀ ਕਰਾਉਣੀ, ਮੈਂ ਨੰਬਰ ਦਿੰਦਾ, ਕਿਚਨ ਦੇ ਮਾਹਰ ਨੇ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਇੰਨਾ ਸੋਹਣਾ ਬਾਈ ਜੀ ਕੰਮ ਕਰਦੇ ਆ, ਮੈਂ ਕਹਿੰਦਾ ਛੱਡ ਗੱਲਾਂ ਦਿਓ। ਕਿਚਨ ਕੈਬਨਿਟਸ, ਕਾਊਂਟਰ ਟੌਪ, ਵੈਨਿਟੀਜ਼, ਬਾਰ, ਨੰਬਰ 1 ਤੁਸੀਂ ਯਾਦ ਰੱਖੋ, ਨਿਊ ਹਾਈਟਸ ਕਿਚਨ, 416-859-1920 416-859-1920 ਤੇ ਕਾਲ ਜਲਦੀ ਜਲਦੀ ਜਲਦੀ ਕਰ ਲਵੋ। 8355 ਹੈਲੋ
2: 416-470-2040
0: ਹਾਂਜੀ। ਸੌਰਭ ਜੀ ਦੇਖਿਆ 10 million ਕਹਿੰਦੇ ਕਿ ਕੀ ਕਰਾਂਗੇ, ਆ ਕੇ ਦੇ ਦੋ ਸੌਰਭ ਜੀ ਨੂੰ 10 million।
3: ਜੀ ਨਵੀ ਜੀ, ਹਾਂਜੀ, ਗੁੱਡ ਈਵਨਿੰਗ।
0: 10 ਤੱਕ ਬਣ ਜੂਗਾ, ਕਿੰਨਾ ਬਣ ਜੂਗਾ 10 ਸਾਲਾਂ ਚ?
3: ਦੇਖੋ ਜੀ, ਰੂਲ 72 ਸਟੇਟਸ, 10% ਰਿਟਰਨ ਮੀਨ 7 years, 15% ਰਿਟਰਨ ਮੀਨ 4.8 years, 20% ਰਿਟਰਨ ਮੀਨ 3.8 years। ਸੋ ਆਈ ਥਿੰਕ ਪਰ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਨਵੀ ਜੀ, ਆਪਾਂ ਵੀ ਆਰ ਮੇਕਿੰਗ ਅ ਮਿਲੀਅਨ ਡਾਲਰ ਫੋਰ ਕਲਾਇੰਟਸ, ਫੋਰ ਸੋ ਮੈਨੀ ਕਲਾਇੰਟਸ ਫੋਰ ਸੋ ਮੈਨੀ ਈਅਰਸ। ਮੀਨਸ ਕਿ ਮਿਲੀਅਨਰ ਬਣਨ ਦੇ ਲਈ ਆਪਾਂ ਨੂੰ ਲਾਟਰੀ ਤੇ ਮੇਰਾ ਖਿਆਲ ਹੈ ਰਿਲਾਈ ਹੋਣ ਦੀ ਜ਼ਰੂਰਤ ਨਹੀਂ ਹੈ। ਆਪਾਂ ਨੂੰ ਪਲੈਨਿੰਗ, ਸੇਵਿੰਗ, ਇਨਵੈਸਟਿੰਗ, ਕਿਉਂਕਿ ਦੇਖੋ ਜਦੋਂ ਆਪਾਂ ਨਾ ਕਮਾਈ ਕਰ ਰਹੇ ਹਾਂ, ਆਪਾਂ ਸਭ ਤੋਂ ਪਹਿਲਾਂ ਕੀ ਸੋਚਦੇ ਹਾਂ, ਉਹ ਯਾਰ ਮੈਂ ਨਾ ਆਪਣੇ ਖਰਚੇ ਕਰਨੇ, ਮੈਂ ਆਪਣੀ ਆਹ ਚੀਜ਼ ਲੈਣੀ ਹੈ। ਪਰ ਬਹੁਤ ਘੱਟ ਲੋਕ ਨੇ ਜਿਹੜੇ ਕਮਾਈ ਕਰਕੇ ਕਹਿੰਦੇ ਯਾਰ ਮੈਂ ਆਪਣੀ ਸੇਵਿੰਗ ਵਧਾਉਣੀ ਹੈ, ਮੈਂ ਆਪਣੀ ਇੰਡਸਟਰੀ ਨੂੰ ਹੋਰ ਵਧੀਆ ਕਰ ਦੇਣਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਅੱਜ ਨੂੰ ਸੈਕਰੀਫਾਈਸ ਕਰਨਾ, ਇਹਦਾ ਮਤਲਬ ਹੁੰਦਾ ਕਿ ਤੁਸੀਂ ਪਲੈਨਿੰਗ ਦੇ ਨਾਲ ਆਪਣੀ ਇੰਡਿਓਰਿੰਗ ਹੈਪੀਨੈਸ, ਜਿਵੇਂ ਤੁਸੀਂ ਗੱਲ ਕੀਤੀ ਸੀ ਥੋੜੀ ਦੇਰ ਪਹਿਲਾਂ, ਉਹਨੂੰ ਮੇਨਟੇਨ ਕਰਨਾ। ਭਾਵ ਕਿ ਪੈਸਾ ਖੁਸ਼ੀ ਦਾ ਕਾਰਨ ਹੈ, ਪੈਸਾ ਖੁਸ਼ੀ ਦੇ ਵਿੱਚ ਵਧਾਉਣ ਦੇ ਵਿੱਚ ਜਾਂ ਖੁਸ਼ੀ ਨੂੰ ਕ੍ਰੀਏਟ ਕਰਨ ਦੇ ਵਿੱਚ ਇਨਪੁੱਟ ਹੈਗਾ, ਬਟ ਆਪਣੇ ਆਪ ਦੇ ਵਿੱਚ ਇੱਕ ਟੋਟਲ ਸੋਲੂਸ਼ਨ ਨਹੀਂ ਹੈਗਾ।

0: ਸੋ ਇਸ ਕਰਕੇ ਆਈ ਥਿੰਕ ਰਿਚਿਸ ਉਹੀ ਹੈ ਜਿਹੜੀ ਤੁਹਾਨੂੰ ਇੰਡਿਓਰਿੰਗ ਜਿਹੜਾ ਹੈਗਾ ਵਾ ਉਹ ਆਈ ਵੁੱਡ ਸੇ ਸਕਸੈਸ ਦੇਣ, ਕਿਉਂਕਿ ਕਹਿੰਦੇ ਨੇ ਕਿ ਆਲ ਦਿਚ ਪੀਪਲ ਡੂ ਨੋਟ ਹੈਵ ਗਰੰਟੀ ਟੂ ਸਟੇ ਰਿਚ ਆਲ ਦਾ ਟਾਈਮ ਐਂਡ ਆਲ ਪੀਪਲ ਸ਼ੁੱਡ ਨੋਟ ਆਲਵੇਜ਼ ਥਿੰਕ ਦੈਟ ਦੇ ਆਰ ਆਲਵੇਜ਼ ਬਾਈ ਫੇਟ ਸਟੇ ਪੂਅਰ ਥਰੂ ਆਊਟ ਦੇਅਰ ਲਾਈਫ ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਆਪਾਂ ਅਮੀਰ ਹੋਣਾ ਤਾਂ ਆਪਾਂ ਕਿਉਂ ਨਾ ਇੱਕ ਪ੍ਰਿਡਿਕਟੇਬਲ ਪਾਥ ਨੂੰ ਜਿਹੜਾ ਹੈਗਾ ਪਕੜੀਏ ਔਰ ਉਹਦੇ ਵਿੱਚ ਆਪਾਂ ਇਨਵੈਸਟ ਕਰੀਏ, ਕਿਉਂਕਿ ਨਵੀਂ ਲਾਸਟ ਈਅਰ ਦੇ ਮੁਤਾਬਿਕ ਨਾ ਜੇ ਹੁਣ ਮੈਂ ਗੱਲ ਕਰਾਂ ਜਿਵੇਂ ਬਹੁਤ ਸਾਰੇ ਲੋਕ ਨੇ ਜਿਹੜੇ ਸਾਈਡ ਲਾਈਨਸ ਤੇ ਬੈਠੇ ਹੈਗੇ ਨੇ ਕਿ ਉਹਨਾਂ ਨੂੰ ਫਿਕਸਡ ਐਸੈਟ ਦੇ ਵਿੱਚ ਕੈਪੀਟਲ ਪ੍ਰੋਪਰਟੀ 'ਚ ਇਨਵੈਸਟ ਕਰਨ ਦੇ ਲਈ ਲੌਜਿਕ ਨਹੀਂ ਮਿਲ ਰਿਹਾ ਐਂਡ ਦੇ ਵਾਂਟਡ ਟੂ ਇਨਵੈਸਟ ਦੇਅਰ ਮਨੀ, ਦੇ ਵਾਂਟਡ ਟੂ ਲੈਵਰੇਜ ਐਂਡ ਦੇ ਵਾਂਟਡ ਟੂ ਮੇਕ ਗੁੱਡ ਐਕੁਇਟੀ, ਔਰ ਉਹ ਲੋਕ ਨੇ ਜਿਹੜੇ ਗਰੋਥ ਲੈ ਕੇ ਆਉਣਾ ਚਾਹੁੰਦੇ ਨੇ, ਇਨਕਮ ਇਜ਼ ਨੋਟ ਦੇਅਰ ਕ੍ਰਾਈਟੇਰੀਆ, ਭਾਵ ਕਿ ਉਹਨਾਂ ਦੀ ਕਰੰਟ ਇਨਕਮ ਸਫੀਸ਼ੈਂਟ ਹੈਗੀ ਹੈ, ਔਰ ਮੋਟੇ ਤੌਰ ਦੇ ਉੱਪਰ ਆਪਾਂ ਸਾਰਿਆਂ ਨੇ ਫਿਕਸਡ ਐਸੈਟਸ ਦੇ ਵਿੱਚ ਰੀਅਲ ਅਸਟੇਟ ਦੇ ਵਿੱਚ ਜਾਂ ਜੋ ਵੀ ਬਿਜ਼ਨਸ ਦੀ ਗੱਲ ਕਰੀਏ, ਕਮਰਸ਼ੀਅਲ ਐਸੈਟਸ ਦੀ ਗੱਲ ਕਰੀਏ, ਤੇ ਮੇਨ ਮੁੱਦਾ ਆਪਾਂ ਗਰੋਥ ਦਾ ਹੀ ਲੈ ਕੇ ਚੱਲਦੇ ਹਾਂ। ਕੀ ਇਹ ਸੰਭਵ ਹੈਗਾ ਕਿ ਜਦੋਂ ਆਪਾਂ ਅਦਰ ਦੈਨ ਕੈਪੀਟਲ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰਕੇ ਪੈਸੇ ਬਣਾਉਣੇ ਆ? ਤਾਂ ਮੇਰਾ ਆਨਸਰ ਹੈਗਾ ਯੈਸ, ਔਰ ਇਹ ਬੜਾ ਅੱਛੇ ਤਰੀਕੇ ਦੇ ਨਾਲ ਹੋ ਸਕਦਾ ਹੈਗਾ, ਔਰ ਇੱਥੋਂ ਆਪਣੇ ਆਪ ਹੀ ਤੁਹਾਡੀ ਲੋਟਰੀ ਲੱਗ ਜਾਣੀ ਆ। ਫੋਰ ਐਗਜ਼ਾਮਪਲ, ਤੁਹਾਡੇ ਕੋਲ $300,000 ਪਏ ਆ ਔਰ ਤੁਸੀਂ ਚਾਹੁੰਦੇ ਹੋ ਕਿ ਮੈਂ $1,000,000 ਇਨਵੈਸਟ ਕਰਦਾ ਮਾਰਕੀਟ ਦੇ ਵਿੱਚ, ਤੇ ਅਸੀਂ ਅਪ ਟੂ $900,000 ਤੁਹਾਨੂੰ ਬੈਂਕ ਤੋਂ ਲੈ ਕੇ ਦੇ ਸਕਦੇ ਹਾਂ, ਜਿਹੜਾ ਕਿ ਤੁਹਾਨੂੰ ਇੰਟਰਸਟ ਓਨਲੀ ਪੇਮੈਂਟ ਦੇ ਉੱਪਰ ਮਿਲੇਗਾ, ਭਾਵ ਕਿ ਤੁਹਾਡੀ ਜਿੰਨੀ ਵੀ ਕੋਸਟ ਜਾ ਰਹੀ ਹੈਗੀ ਹੈ $900,000 ਦੀ, ਕਲੋਜ਼ ਟੂ $46,800 ਅ ਈਅਰ, ਉਹ ਟੈਕਸ ਡਿਡਕਟੇਬਲ ਬਣ ਗਈ। ਜੇ ਤੁਸੀਂ ਕਾਰਪੋਰੇਸ਼ਨ ਚੋਂ ਪੇ ਕਰੋਗੇ ਤੇ ਕਾਰਪੋਰੇਸ਼ਨ ਰਾਈਟ ਆਫ ਹੋ ਜਾਏਗਾ, ਜੇ ਤੁਸੀਂ ਇੰਡੀਵਿਜੁਅਲੀ ਪੇ ਕਰੋਗੇ ਤੁਹਾਡੀ ਇਨਕਮ ਚੋਂ ਰਾਈਟ ਆਫ ਮਿਲ ਜਾਏਗਾ, ਤੁਹਾਨੂੰ 100% ਇਹਦਾ ਫੁੱਲ ਰਾਈਟ ਆਫ ਮਿਲ ਜਾਏਗਾ, ਪਹਿਲੀ ਗੱਲ। ਦੂਸਰੀ ਚੀਜ਼, ਇਹ ਜਿਹੜਾ ਤੁਹਾਨੂੰ ਬੋਰੋਇੰਗ ਮਿਲਣੀ ਹੈ, ਪੈਸਾ ਮਿਲਣਾ ਹੈ, ਇਹ ਬੜੇ ਲੂਕਰੇਟਿਵ ਰੇਟ ਤੇ ਮਿਲਣਾ ਹੈ, ਪ੍ਰਾਈਮ ਪਲੱਸ 0.75, ਆਲਮੋਸਟ ਸਿਕਿਉਰਡ ਲਾਈਨ ਆਫ ਕ੍ਰੈਡਿਟ ਦਾ ਜਿਹੜਾ ਰੇਟ ਹੁੰਦਾ, ਸਿਕਿਉਰਡ ਰੇਟ, ਨੋਟ ਅਨਸਿਕਿਉਰਡ ਰੇਟ, ਜਿਹੜਾ ਕਿ 8-9% ਹੋ ਸਕਦਾ, ਉਹਦੇ ਤੇ ਤੁਹਾਨੂੰ ਇਹ ਪੈਸਾ ਮਿਲ ਜਾਂਦਾ। ਤੀਸਰੀ ਬੜੀ ਇੰਪੋਰਟੈਂਟ ਚੀਜ਼, ਨੋ ਪਰਸਨਲ ਗਰੰਟੀ, ਨੋ ਕਾਰਪੋਰੇਟ ਗਰੰਟੀ, ਭਾਵ ਕਿ ਤੁਹਾਡੇ ਕ੍ਰੈਡਿਟ ਬਿਊਰੋ ਤੇ ਨਾ ਰਿਫਲੈਕਟ ਕਰੇਗਾ, ਨਾ ਹੀ ਪਬਲਿਕ ਰੈਕਰਡ ਦੇ ਉੱਪਰ ਰਿਫਲੈਕਟ ਕਰੇਗਾ। ਸੋ ਇਹ ਪੈਸਾ ਇਨਵੈਸਟਮੈਂਟ ਦੇ ਲਈ ਜਿਹੜਾ ਤੁਹਾਨੂੰ ਮਿਲਣਾ ਹੈ, ਇਹ ਤੁਹਾਡਾ ਅਸੀਂ ਇਨਵੈਸਟ ਕਰਾਂਗੇ, ਔਰ ਇਹਦੀ ਜਿਹੜੀ ਰਿਟਰਨ ਹੈ ਉਹ ਸਾਰੀ ਕੈਪੀਟਲਾਈਜ਼ ਹੋ ਜਾਏਗੀ ਇਨਸਾਈਡ ਦਾ ਪੋਰਟਫੋਲੀਓ, ਕਾਰਨ ਵੀ ਇਨਵੈਸਟ ਮਨੀ ਓਨਲੀ ਫੋਰ ਕੈਪੀਟਲ ਗੇਨਸ ਗਰੋਥ, ਨੋਟ ਡਿਵੀਡੈਂਡ ਇਨਕਮ ਔਰ ਇੰਟਰਸਟ ਇਨਕਮ, ਕਿਉਂਕਿ ਉਹਦੇ ਤੇ ਆਪਾਂ ਨੂੰ ਕਾਫੀ ਹਾਈ ਟੈਕਸਿਸ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸੋ ਇਫ ਵੀ ਆਰ ਮੇਕਿੰਗ 15% ਰਿਟਰਨ, ਵੀ ਆਰ ਆਲਮੋਸਟ ਮੇਕਿੰਗ 300% ਆਫ ਆਰ ਕੋਸਟ, ਵਿਚ ਇਜ਼ ਅਰਾਊਂਡ 46,000, ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਤਕਰੀਬਨ 4.8 ਈਅਰਸ ਦੇ ਵਿੱਚ $1.2 million ਆਪਣਾ ਜਿਹੜਾ ਹੈਗਾ ਇਕੱਠਾ ਕਰ ਲੂੰਗੇ ਵਿਦ ਅ ਸਟੇਬਲ ਸਟਰੋਂਗ ਗਰੋਥ, ਔਰ ਇਹ ਲੋਟਰੀ ਕਈ ਗੁਣਾ ਵੱਧ ਜਾਏਗੀ ਜਦੋਂ ਤੁਸੀਂ ਤਕਰੀਬਨ ਇਹਨੂੰ 10 ਸਾਲ ਜਾਂ 15 ਸਾਲ ਕੀਤਾ, ਕਾਰਨ ਇਹ ਕੈਸ਼ ਤੁਹਾਡਾ ਹੈ, ਤੁਹਾਡੀ ਜੇਬ ਦੇ ਵਿੱਚ ਹੈ, ਔਰ ਤੁਸੀਂ ਜਦੋਂ ਮਰਜ਼ੀ ਇਹਨੂੰ ਖਰਚ ਸਕਦੇ ਹੋ। ਪਰ ਮੇਰਾ ਇਹ ਮੰਨਣਾ ਹੈਗਾ ਕਿ ਵੀ ਆਲ ਲਿਵ ਫੋਰ ਟੂਡੇ ਬਟ ਵਾਂਟ ਟੂ ਬਿਲਡ ਅ ਟੁਮਾਰੋ, ਜਿੱਥੇ ਅਸੀਂ ਤੁਹਾਡੀ ਬਹੁਤ ਵਧੀਆ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ, ਨੋਟ ਜਸਟ ਲਾਈਕ ਦਿਸ ਬਟ ਅਦਰ ਇਨਵੈਸਟਮੈਂਟ ਸਟ੍ਰੈਟਜੀਜ਼ ਆਲਸੋ। ਫੀਲ ਫਰੀ ਟੂ ਗਿਵ ਮੀ ਅ ਕਾਲ, ਜੇ ਤੁਹਾਡੇ ਕੋਲ ਪੈਸੇ ਪਏ ਨੇ, ਤੁਸੀਂ ਇਹ ਸੋਚ ਰਹੇ ਹੋ ਮੈਂ ਕੀ ਕਰਾਂ, ਡੈਫੀਨੇਟਲੀ ਵਿਲ ਗਿਵ ਯੂ ਅ ਸੋਲੂਸ਼ਨ। 416-833-8533
1: ਚਲੋ ਲਾਈਏ ਫਿਰ ਗੀਤ ਤੇ ਫਿਰ ਗੱਲਾਂ ਬਾਤਾਂ ਕਰਦੀ ਆ। ਵੀਰ ਨੇ ਰਿਕੁਐਸਟ ਕੀਤੀ ਸੀ ਪਾਸਪੋਰਟ ਸਾਈਜ਼ ਤਸਵੀਰ, ਕਹਿੰਦੇ ਹੈ ਨਾ ਵੀ ਥੋੜ੍ਹਾ ਜਿਹਾ ਸੈਡ ਹੈ, ਚਲੋ ਕੋਈ ਗੱਲ ਨਹੀਂ, ਸੈਡ ਨੂੰ ਕੀ ਹੈ, ਵਧੀਆ ਗਾਣਾ ਸੁਣ ਲੈਂਦੇ ਹਾਂ। ਰਾਜਵੰਤ ਕੌਰ ਨੂੰ ਕਾਲ ਕਰ ਲਓ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘਟਾਉਣੀ ਹੈ ਨਾ, ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਸਾਡੇ ਮਾਹਰ ਨੇ ਰਾਜਵੰਤ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਕੇ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। ਰਾਜਵੰਤ 6476744735, 6476744735, ਰਾਜਵੰਤ ਕੌਰ।

0: ਵਾਹ ਯਾਰ ਸਤਿੰਦਰ ਦੇ ਸਾਰੇ ਗਾਣੇ ਵਧੀਆ ਹੁੰਦੇ, ਚਾਹੇ ਕੋਈ ਸੈਡ ਹੈ ਚਾਹੇ ਕੋਈ ਅਪਬੀਟ ਹੈ। ਨੰਬਰ 1 ਪੈਰਾਡਾਈਜ਼ ਡਿਵੈਲਪਮੈਂਟਸ ਦੇ ਨਵੇਂ ਘਰ ਆ ਰਹੇ ਆ ਬਈ, ਲੈ ਲਓ $1,30,000 ਤੱਕ ਦਾ ਰੀਬੇਟ ਵੀ ਮਿਲੇਗਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, paradisedevelopments.com। ਓਕੇ, ਇੱਕ ਤੁਸੀਂ ਮੈਸੇਜ ਆ ਵੀ ਨੋਟ ਕਰ ਲਓ।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: Brij Mohan. Contact us at brijmohan.com.
1: Very good. जी 3636 हाँ जी.
2: इतने मेरा केस मिल रहा है ना. हेलो.
1: हाँ जी.
2: हाँ जी नवी जी
1: सत श्रीकाल जी.
2: नहीं मेरी लॉटरी कटा दो 100 million दी 50% दे दा जी.
1: अच्छा मैं थोड़ी कटा दवा ते 50% मेनू दोगे. अच्छा 10-15 million ਦੇ ਤੁਹਾਡੇ ਕੋਲ ਐਸੈਟ ਹੈਗੇ ਆ.
2: ਹਾਂਜੀ ਫਿਰ ਤਾਂ ਦੋ ਪ੍ਰਾਪਰਟੀਆਂ ਬੰਬੇ ਪਈਆਂ ਨੇ.
1: ਨਹੀਂ ਫਿਰ ਤਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਜੇ 10-15 million ਦੇ ਐਸੈਟ ਪਏ ਤੁਹਾਡੇ ਕੋਲ.
2: ਸਰ ਪਰ ਕੀ ਹੈਗਾ 100 million ਹੋਏਗਾ ਤੇ ਮੈਂ ਉਦੋਂ ਕਿਤੇ ਯੂਜ਼ ਕਰਾਂਗਾ ਅੱਛੀ ਜਗ੍ਹਾ ਤੇ. ਜਿਵੇਂ ਕਿ ਮੈਂ ਗਰੀਬਾਂ ਦੇ ਅੰਦਰ ਉਹਨਾਂ ਨੂੰ ਵੰਡਾ, ਉਹਨਾਂ ਨੂੰ ਐਸੀ ਚੀਜ਼ ਲੈ ਕੇ ਦੇਵਾਂ ਜਿਹੜੇ ਝੁੱਗੀਆਂ ਚ ਰਹਿੰਦੇ ਨੇ, ਉਹਨਾਂ ਨੂੰ ਮਕਾਨ ਦਾ ਕੀ ਕਮਰੇ ਦਾ ਉਹ ਬਣਾ ਕੇ ਦੇਵਾਂਗਾ.
1: ਅੱਛਾ
2: ਮੈਂ ਆਪਣੇ ਕਰਾਂਗਾ.
1: ਤੁਸੀਂ ਯਾਰ ਭਾਜੀ ਮੈਂ ਕਿਸੋ ਤੁਸੀਂ ਇੱਥੇ ਕੀ ਕਰ ਤੁਸੀਂ ਇੱਥੇ ਕੰਮ ਕੀ ਕਰਦੇ ਹੋ?
2: ਮੈਂ ਇੱਥੇ ਜੀ ਟੈਕਿੰਗ ਮਸ਼ੀਨ ਆਪਰੇਟਰ ਹੈਗਾ ਵਾਂ. ਜਿਹੜਾ ਮੇਰਾ ਪੈਕੇਜ ਹੈਗਾ 1.25 lakh ਦਾ ਹੈਗਾ ਜੀ.
1: ਅੱਛਾ 1.25 lakh ਦਾ ਪੈਕੇਜ ਹੈ, ਤੁਸੀਂ ਮਸ਼ੀਨ ਆਪਰੇਟਰ ਹੋ?
2: ਹਾਂਜੀ ਹਾਂਜੀ.
1: ਪਰ ਜੇ ਤੁਹਾਡੇ ਕੋਲ ਇੰਨੇ ਐਸੈਟ ਹੈ ਬੰਬੇ, ਤੁਸੀਂ ਇੱਥੇ ਫਿਰ ਬੰਬੇ ਕਿਉਂ ਨਹੀਂ ਰਹਿੰਦੇ ਹੈਗੇ?
2: ਮੈਂ ਇਸ ਕਰਕੇ ਆਇਆ ਕਿ ਮੇਰੀ ਬੇਟੀ ਦਾ ਇੱਥੇ ਵਿਆਹ ਹੋਇਆ ਸੀ, ਉਹ ਦੁਖੀ ਸੀ, ਉਹਨੂੰ ਇੱਥੇ ਉਹਦੇ ਕਰਕੇ ਆਇਆ. ਤੇ ਦੂਸਰੀ ਗੱਲ, ਮੇਰਾ ਬੱਚਾ ਹੈਗਾ 30-31 saal ਦਾ ਜਿਹੜਾ ਕਿ ਡਿਸੇਬਲ ਹੈਗਾ, ਨਾ ਬੋਲਦਾ ਨਾ ਚੱਲਦਾ, ਉਹ ਪੇਟ ਤੇ ਹੀ ਰਹਿੰਦਾ. ਤੇ ਮੈਨੂੰ ਕਿਸੇ ਬੰਦੇ ਨੇ ਸਮਝਾਇਆ ਸੀ, ਮੈਂ ਜਿਨ੍ਹਾਂ ਕੋਲ ਉੱਥੇ ਜੋਬ ਕਰਦਾ ਰਿਹਾ ਵਾਂ, ਉਹਨਾਂ ਨੇ ਮੈਨੂੰ ਸ਼ੁਰੂ ਤੋਂ ਕਿਹਾ ਸੀ ਤੇਰਾ ਬੱਚਾ ਇਹੋ ਜਿਹਾ ਹੈਗਾ, ਤੂੰ ਕਿਸੇ ਅੱਛੀ ਕੰਟਰੀ ਨਿਕਲ ਜਾ, ਤੂੰ ਆਪਣੇ ਐਸੈਟ ਬਣਾਉਣੇ ਬੰਦ ਕਰ ਦੇ ਇੱਥੇ.
1: ਅੱਛਾ ਅੱਛਾ.
2: ਕਿਉਂਕਿ ਤੇਰੇ ਮਰਨ ਤੋਂ ਬਾਅਦ ਤੇਰੇ ਬੱਚੇ ਕੋਲੋਂ ਲੋਕਾਂ ਨੇ ਥੱਪੜ ਮਾਰ ਕੇ ਪੈਸੇ ਖੋ ਕੇ ਲੈ ਜਾਣੇ, ਤੇਰਾ ਬੱਚਾ ਕੱਖ ਨਹੀਂ ਕਰ ਪਾਏਗਾ.
1: ਚੀਫ ਆਫ ਜਸਟਿਸ ਦੇ ਪਰਸਨਲ ਸੈਕਟਰੀ ਸੀ?
2: ਹਾਂਜੀ ਹਾਂਜੀ.
1: ਕਿਆ ਬਾਤ ਹੈ, ਚਲੋ ਸਰ ਵੈਰੀ ਗੁੱਡ.
2: ਕਿਉਂਕਿ ਉਹਨਾਂ ਦੇ ਕੋਲ ਹੀ ਮੈਂ ਰਿਹਾ ਤੇ ਉਹਨਾਂ ਨੇ ਮੈਨੂੰ ਬੜੀ ਅੱਛੀ ਸਿੱਖਿਆ ਦਿੱਤੀ ਸੀਗੀ, ਬਹੁਤ ਅੱਛੀ ਸਿੱਖਿਆ ਦਿੱਤੀ. ਜਦੋਂ ਮੇਰਾ ਬੱਚਾ ਹੋਇਆ ਸੀਗਾ ਮੈਂ ਉਹਨਾਂ ਕੋਲ ਜੋਬ ਹੀ ਕਰਦਾ ਸੀ, ਤੇ ਉਹਨਾਂ ਨੂੰ ਮਤਲਬ ਕਿ 3-4 saal ਬਾਅਦ ਉਹਨਾਂ ਨੇ ਦੱਸਿਆ ਜੀ ਮੇਰਾ ਬੱਚਾ ਬੈਠ ਹੀ ਨਹੀਂ ਪਾਉਂਦਾ, ਬੋਲ ਹੀ ਨਹੀਂ ਪਾਉਂਦਾ, ਉਹ ਲੇਟਾ ਹੀ ਰਹਿੰਦਾ. ਤੇ ਉਹਨਾਂ ਨੇ ਫਿਰ ਕਿਹਾ ਸੀ ਇੱਕ, ਤੁਸੀਂ ਨਾਮ ਸੁਣਿਆ ਹੋਣਾ ਕਿ ਵੀ ਡਾਕਟਰ ਤ੍ਰੇਹਨ ਹੈਗੇ ਸੀ, ਹਾਰਟ ਦੇ ਸਪੈਸ਼ਲਿਸਟ ਹੈਗੇ ਸੀਗੇ. ਉਦੋਂ ਐਸਕੋਟ ਹਸਪੀਟਲ ਹੁੰਦਾ ਸੀ ਉਸ ਟਾਈਮ ਤੇ, ਉਹਨਾਂ ਨੇ ਉਹਦੇ ਕੋਲ ਸਪੈਸ਼ਲ ਦਿਖਾਉਣ ਵਾਸਤੇ ਭੇਜਿਆ ਸੀਗਾ. ਤੇ ਉਹਨੇ ਕਿਹਾ ਸੀ ਕਿ ਵੀ ਇਹ ਬੱਚਾ ਐਵੇਂ ਹੀ ਰਹੇਗਾ, ਕਿਉਂਕਿ ਕੀ ਹੈਗਾ ਉਹਨੇ ਪੁੱਛਿਆ ਸੀਗਾ, ਕਹਿੰਦਾ ਜਦੋਂ ਹੋਇਆ ਸੀ ਜਾਂ ਰੋਇਆ ਸੀ? ਅਸੀਂ ਕਹਿੰਦੇ ਨਹੀਂ. ਕਹਿੰਦੇ ਤੇ ਮੂੰਹ ਚ ਪਾਈਪ ਪਾ ਕੇ ਰੋਇਆ ਸੀ? ਕਹਿੰਦੇ ਹਾਂ. ਕਹਿੰਦਾ ਜਿਹੜਾ ਮੇਨ ਜਿਹੜਾ ਕੰਪਿਊਟਰ ਸਾਡੇ ਦਿਮਾਗ ਦਾ ਹੁੰਦਾ ਨਾ, ਉੱਥੇ ਐਰੀ ਮਤਲਬ ਕਿ ਉਹ ਆਕਸੀਜਨ ਦੀਗੀ, ਉਹ ਡੈਡ ਹੋ ਗਈ ਹੈ. ਕਹਿੰਦਾ ਜਿਹੜੀ ਸਾਨੂੰ ਉਹ ਕਹਿੰਦੀ ਹੈ ਹੱਥ ਚੱਕ, ਬੋਲ, ਉਂਗਲੀ ਚੱਕ, ਕਹਿੰਦਾ ਉਹ ਲਈ ਨਸ ਇਹਦੀ ਡੈਮੇਜ ਹੋ ਗਈ ਹੈ.
1: ਕਹਿੰਦਾ
2: ਹੁਣ ਇਸ ਤਰ੍ਹਾਂ ਹੀ ਸੀਗਾ.
1: ਚਲੋ ਭਾਜੀ, ਸੋਰੀ ਟੂ ਹੀਅਰ ਦੈਟ, ਬਟ ਥੈਂਕ ਯੂ ਤੁਸੀਂ ਕਾਲ ਕੀਤੀ. ਹਮੇਸ਼ਾ ਤੁਸੀਂ ਬੜੇ ਪੋਜ਼ਿਟਿਵ ਰਹਿੰਦੇ ਹੋ ਤੇ ਖੁਸ਼ ਰਹੋ.
2: ਥੈਂਕ ਯੂ ਭਾਜੀ,
1: ਥੈਂਕ ਯੂ ਸਰ, ਥੈਂਕ ਯੂ. ਓਕੇ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਕੁਝ ਸ਼ੁਰੂ. ਇੱਕ ਯਾਰ, ਜੇ ਡਰਾਈਵੇ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਬੈਕਹੇਡ ਪੱਕੀ ਕਰਾਉਣੀ ਹੈ, ਮੈਂ ਇੱਕ ਨੰਬਰ ਦਿੰਦਾ. ਮੈਂ ਹੁਣੇ ਭਾਜੀ ਹੁਣਾਂ ਤੋਂ ਕੰਮ ਕਰਾਇਆ ਖੁਦ ਆਪ, ਇੰਨਾ ਸੋਹਣਾ ਕੰਮ, ਇੰਨੀ ਵਧੀਆ ਜੋਬ ਭਾਜੀ ਕਰਦੇ ਆ, ਮੈਂ ਕਹਿੰਦਾ ਛੱਡ ਗੱਲਾਂ ਦਿਓ. ਸੋ ਭਾਜੀ ਨੂੰ ਕਾਲ ਕਰੋ ਤੁਸੀਂ. ਐਂਡ ਤਲਵਿੰਦਰ ਬਾਈ ਜੀ ਨੇ ਬਹੁਤ ਸੋਹਣਾ ਇੰਟਰਲੋਕਿੰਗ ਦਾ ਕੰਮ, ਹਾਈ ਐਂਡ ਪੱਥਰ ਯੂਜ ਕਰਦੇ ਆ, ਕੋਈ ਚੀਪ ਮਟੀਰੀਅਲ ਨਹੀਂ ਵਰਤਦੇ. ਨੌਲੇਜ ਇਹਨਾਂ ਕੋਲ ਵੀ ਇੰਨੀ ਜ਼ਿਆਦਾ ਨੌਲੇਜ ਹੈ, ਤੁਹਾਨੂੰ ਗਾਈਡ ਵੀ ਵਧੀਆ ਕਰਨਗੇ. 416-930-4238 416-930-4238 416-930-4238 ਤੇ ਫੋਨ ਤੁਸੀਂ ਕਰਨਾ. ਯਾਦ ਰੱਖੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ, ਇਹਨਾਂ ਨੇ ਬਾਏ ਵਨ ਤੇ ਦੂਜੀ ਚੀਜ਼ $2 ਦੀ ਲਾਈ ਹੈ, ਯਾਨੀ ਕਿ ਬਿਰਿਆਨੀ, ਫਿਸ਼ ਪਕੌੜਾ ਤੇ ਹੋਰ ਕੀ ਸੀ ਨਵੀਂ, ਚਿਕਨ ਪਕੌੜਾ, ਬਿਰਿਆਨੀ, ਫਿਸ਼ ਪਕੌੜਾ ਤੇ ਪਾਓ ਭਾਜੀ, ਇੱਕ ਲਓ ਦੂਜੀ $2, ਯਾਨੀ ਕਿ ਇੱਕ ਪਾਓ ਭਾਜੀ ਲਓ ਦੂਜੀ ਪਾਓ ਭਾਜੀ $2 ਦੇ ਵਿੱਚ. ਜਾਣਾ ਕਿੱਥੇ ਹੈ? ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕੈਸਲਮੋਰ 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਤੇ 15 ਫੈਂਡਰ ਵੇ ਬਵੇਡ ਐਂਡ ਸ਼ਿੰਕਿਊਜ਼ੀ ਸਿੰਪਲੀ ਇੰਡੀਅਨ ਤੇ ਪਹੁੰਚੋ ਤੇ ਆਨੰਦ ਲਓ ਐਨਕਾਂ ਚਾਹੀਦੀਆਂ ਨੇ ਬਿਯੋਂਡ ਆਈਵੇਅਰ ਇਜ਼ ਨੰਬਰ 1 ਰੋਮੀ ਬਾਈ ਜੀ ਨੂੰ ਕਾਲ ਕਰੋ ਹੰਬਰ ਵੈਸਟਨ ਗੋਰਵੇ ਤੇ ਬਿਯੋਂਡ ਆਈਵੇਅਰ ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ ਨੰਬਰ ਹੈ 9057933937 9057933937 ਬਿਯੋਂਡ ਆਈਵੇਅਰ ਨੂੰ ਯਾਦ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਰੱਖੋ ਅੱਜ ਨਾ ਅਸੀਂ ਸਵੇਰੇ ਗੱਲ ਕਰ ਰਹੇ ਸੀ ਟਰੂਡੋ ਸਾਹਿਬ ਦੀ ਮਿਸਟਰ ਜਸਟਿਨ ਟਰੂਡੋ ਸਾਹਿਬ ਅੱਜ ਕੱਲ੍ਹ ਲਾਈਮਲਾਈਟ ਦੇ ਵਿੱਚ ਨੇ ਕਾਫੀ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਣੀ ਵੀਡੀਓ ਯੂ ਐਸ ਏ ਦੀ ਸੋਕਰ ਦੀ ਗੇਮ ਸੋਕਰ ਦਾ ਮੈਚ ਹੋ ਰਿਹਾ ਸੀਗਾ ਉਸੇ ਦਿਨ ਕੈਨੇਡਾ ਵਾਲਿਆਂ ਦਾ ਮੈਚ ਸੀਗਾ ਤੇ ਟਰੂਡੋ ਸਾਹਿਬ ਚੀਅਰ ਕਰ ਰਹੇ ਆ ਯੂ ਐਸ ਲਈ ਤੇ ਲੋਕ ਹੈਰਾਨ ਲੋਕੀ ਕਹਿੰਦੇ ਯਾਰ ਭਰਾਵਾ ਕੈਨੇਡਾ ਦਾ ਵੀ ਮੈਚ ਅੱਜ ਸੀਗਾ ਤੂੰ ਯੂ ਐਸ ਜਾ ਕੇ ਯੂ ਐਸ ਦੀ ਟੀਮ ਨੂੰ ਚੀਅਰ ਕਰ ਰਹੇ ਹਾਂ ਫਿਰ ਟਰੂਡੋ ਸਾਹਿਬ ਨੇ ਕਿਹਾ ਯਾਰ ਮੈਂ ਤਾਂ ਆਪਦੀ ਗਰਲਫ੍ਰੈਂਡ ਨੂੰ ਸਪੋਰਟ ਕਰਨ ਗਿਆ ਸੀ ਮੈਂ ਇੱਕ ਸਪੋਰਟਿਵ ਬੋਏਫ੍ਰੈਂਡ ਆ ਕਿਉਂਕਿ ਉਹਦੀ ਗਰਲਫ੍ਰੈਂਡ ਨਾ ਕੇ ਟੀ ਪੇਰੀ ਉਹ ਉੱਥੇ ਪਰਫੋਰਮ ਕਰ ਰਹੀ ਸੀ ਤੇ ਲੋਕਾਂ ਨੇ ਬੜਾ ਕਿਹਾ ਵੀ ਦੇਖ ਲਾ ਤੂੰ ਤਾਂ ਬਈ ਜਨਾਨੀ ਦੇ ਥੱਲੇ ਹੀ ਲੱਗ ਗਿਆ ਕੈਨੇਡਾ ਵੀ ਖੇਡ ਰਹੀ ਸੀ ਟੀਮ ਤੇਰੀ ਤੂੰ ਪ੍ਰਾਈਮ ਮਿਨਿਸਟਰ ਰਿਹਾ ਤੂੰ ਕੈਨੇਡਾ ਦੀ ਗੇਮ ਦੇਖਣ ਚੱਲ ਜਾਂਦਾ ਹੁਣ ਮੈਨੂੰ ਸਵੇਰੇ ਵੀ ਕੁਝ ਕਾਲ ਆਈ ਕਿ ਨਵੀਂ ਗਲਤ ਕੀਤਾ ਫਿਰ ਵੀ ਯਾਰ ਬੰਦਾ ਲੀਡਰ ਰਿਹਾ ਕੰਟਰੀ ਦਾ ਜੋ ਵੀ ਹੈ ਤੂੰ ਯਾਰ ਜੇ ਗੇਮ ਤੇ ਜਾਣਾ ਤਾਂ ਕੈਨੇਡਾ ਦੀ ਗੇਮ ਤੇ ਜਾ ਆਪਦੀ ਗਰਲਫ੍ਰੈਂਡ ਨੂੰ ਦੱਸ ਦੇ ਕਿ ਸੋਰੀ ਯਾਰ ਮੈਂ ਨਹੀਂ ਜਾ ਸਕਦਾ ਚੰਗਾ ਨਹੀਂ ਲੱਗਦਾ ਮੈਂ ਯੂ ਐਸ ਦੀ ਗੇਮ ਤੇ ਜਾ ਰਿਹਾ ਸੋ ਤੁਹਾਡਾ ਕੀ ਖਿਆਲ ਹੈ ਡੂ ਯੂ ਥਿੰਕ ਕਿ ਕੋਈ ਬੜੀ ਵੱਡੀ ਗੱਲ ਹੈ ਜੇ ਉਹ ਕੈਨੇਡਾ ਦੇ ਮੈਚ ਤੇ ਗਿਆ ਸਰੀ ਕੈਨੇਡਾ ਦੇ ਮੈਚ ਤੇ ਨਹੀਂ ਗਿਆ ਤੇ ਯੂ ਐਸ ਦਾ ਮੈਚ ਦੇਖਣ ਚਲਾ ਗਿਆ ਨੰਬਰ ਹੈ ਆਪਣਾ 9056733337 9056733337 905-600-7333 ਨੰਬਰ ਹੈ ਆਪਣਾ ਤੁਹਾਡੇ ਕੁਝ ਓਪੀਨੀਅਨਸ ਲੈਣੇ ਆ ਤੇ ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਕੀ ਕਹਿੰਦੇ ਹੋ 9056733337 ਆਪਣਾ ਫੋਨ ਨੰਬਰ ਹੈ 905-600-7333 9056733337 ਆਪਣਾ ਫੋਨ ਨੰਬਰ ਹੈ ਤੇ ਨਾਲੇ ਕੁਝ ਗੱਲਾਂ ਬਾਤਾਂ ਕਰਦੇ ਹਾਂ ਗਰੋਸਰੀ ਕਰਨੀ ਹੈ ਨਾ ਸਬਜ਼ੀ ਮਾਰਕੀਟ ਤੇ ਇੱਕ ਵਾਰ ਗੇੜਾ ਮਾਰੋ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਨਾਲੇ ਗਰੋਸਰੀ ਸਟੋਰ 24 ਘੰਟੇ 7 ਦਿਨ ਖੁੱਲ੍ਹਾ ਹਰੀਆਂ ਤਾਜ਼ੀਆਂ ਸਬਜ਼ੀਆਂ ਸਬਜ਼ੀ ਮਾਰਕੀਟ ਤੇ ਮਿਲਣਗੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਇੱਕ ਵਾਰ ਜਾਓ ਕਹੋਗੇ ਆਹ ਵੀ ਚੱਕ ਲਈ ਆਹ ਵੀ ਚੱਕ ਲਈਏ ਇੱਥੇ ਨਾਲ ਦੀ ਨਾਲ ਰੋ ਮੀਟ ਵੀ ਲਓ ਮਸਾਲੇ ਵਾਲਾ ਜਾਂ ਪਲੇਨ ਜਾਂ ਬਣਿਆ ਬਣਾਇਆ ਵੀ ਇੱਕ ਚਿਕਨ ਲੈਗ ਲਓ ਇੱਕ ਫਰੀ ਇੱਕ ਬਿਰਿਆਨੀ ਲਓ ਇੱਕ ਫਰੀ ਤੇ ਪਕੌੜਾ ਫਿਸ਼ ਲਓ ਇੱਕ ਨਾਲ ਇੱਕ ਫਰੀ ਸਬਜ਼ੀ ਮਾਰਕੀਟ 10 ਲੋਰ ਮੈਲ ਗੇਟ ਸੈਂਡਲ ਰੋਡ ਮੈਕਲਾਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਐਂਡ ਕੰਟਰੀ ਸਾਈਡ ਜੀ 4874 ਹੈਲੋ
3: ਹਾਂਜੀ ਨਵੀ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
3: ਠੀਕ ਹੈ ਜੀ ਬੜੇ ਵਧੀਆ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ
1: ਥੈਂਕ ਯੂ ਸਰ
3: ਮੈਂ ਸੁਣ ਰਿਹਾ ਸੀ ਕਿਹਾ ਮੈਂ ਜੋ ਮਹਿਸੂਸ ਕਰਦਾ ਦੇਖੋ ਸਭ ਦਾ ਨਜ਼ਰੀਆ ਕਿਸੇ ਨੂੰ ਦੇਖਣ ਲਈ ਵੱਖ ਵੱਖ ਹੁੰਦਾ ਹੁਣ ਗਲਾਸ ਆਪਾਂ ਕਿਸੇ ਨੂੰ ਅੱਧਾ ਪਾਣੀ ਦਾ ਭਰ ਕੇ ਫੜਾ ਦਈਏ ਕਿਸੇ ਨੇ ਕਹਿਣਾ ਅੱਧਾ ਭਰਿਆ ਕਿਸੇ ਨੇ ਕਹਿਣਾ ਅੱਧਾ ਖਾਲੀ ਹੈ ਤੇ ਇੱਥੇ ਆ ਕੇ ਵੀ ਆਪਾਂ ਨਾ ਉਹੀ ਆਦਤਾਂ ਪੁਰਾਣੀਆਂ ਓਦਾਂ ਇੱਥੇ ਲਾਈਫ ਕਹਿੰਦਾ ਹੂ ਕੇਅਰ ਇੰਜੋਏ ਯੂਅਰ ਲਾਈਫ ਠੀਕ ਹੈ ਨਾ ਫਿਰ ਕੀ ਹੋ ਗਿਆ ਠੀਕ ਹੈ ਪ੍ਰਧਾਨ ਮੰਤਰੀ ਹੈਗਾ ਸੀ ਆਪਦੀ ਹੁਣ ਆਪਦੀ ਲਾਈਫ ਚ ਹੁਣ ਵੀ ਦਖਲ ਅੰਦਾਜ਼ੀ ਕਰੀ ਜਾਵੇ ਆਪਦੀ ਜ਼ਿੰਦਗੀ ਜਿਉਂ ਰਿਹਾ ਤੇ ਅਸੀਂ ਉਹਨੂੰ ਜਿਉਣ ਨੀ ਦੇਣਾ ਚਾਹੁੰਦੇ ਤੂੰ ਐਂ ਕਰਦਾ ਉਹ ਐਂ ਕਰਦਾ ਉਹਦੀ ਜ਼ਿੰਦਗੀ ਹੈ ਯਾਰ ਉਹ ਉੱਥੇ ਖੁਸ਼ ਹੈ ਉਹਨੂੰ ਖੁਸ਼ੀ ਲੈਣ ਦਿਓ ਸਾਨੂੰ ਘੱਟੋ ਘੱਟ ਇਹਦਾ ਸਾਡਾ ਪ੍ਰਧਾਨ ਮੰਤਰੀ ਐਕਸ ਪ੍ਰਧਾਨ ਮੰਤਰੀ ਖੁਸ਼ ਹੈ ਇੰਜੋਏ ਕਰ ਰਿਹਾ ਆਪਦੀ ਲਾਈਫ ਮੈਂ ਤਾਂ ਇਹ ਮਹਿਸੂਸ ਕਰਦਾ ਵਧੀਆ ਗੱਲ ਹੈ ਜਿੱਥੇ ਉਹਦਾ ਦਿਲ ਖੜਦਾ ਖੁਸ਼ ਹੈ
1: ਪਰ ਤੁਹਾਨੂੰ ਲੱਗਦਾ ਨੀ ਵੀ ਫਿਰ ਵੀ ਤੁਸੀਂ ਪ੍ਰਧਾਨ ਮੰਤਰੀ ਰਹੇ ਹੋ ਤੁਹਾਡੀਆਂ ਫਿਰ ਵੀ ਕੋਈ ਡਿਊਟੀਆਂ ਨੇ ਬਾਅਦ ਦੇ ਵਿੱਚ ਵੀ
3: ਹੁੰਦੀਆਂ ਪਰ ਉਹ ਉੱਥੇ ਵੀ ਨੀ ਛੱਡਦੇ ਆਪਾਂ ਜਦੋਂ ਉੱਥੇ ਮੰਗੂ ਉੱਥੇ ਜਾ ਕੇ ਜੀ ਉਦਘਾਟਨ ਕਰੀ ਚੱਲੋ ਜੀ ਫਰਾਣੇ ਉੱਥੇ 10 ਬੰਦੇ ਨਾਲ ਹੈ ਜੀ 10 ਬੰਦੇ ਉਹ ਇਹ ਕੰਟਰੀ ਇਹ ਚੀਜ਼ਾਂ ਨੀ ਉਹ ਕਰਦੇ ਇਹ ਆਪਣੀ ਇੰਡੀਆ ਵਗੈਰਾ ਚ ਹੀ ਹੈਗਾ ਵੀ ਮਰਦੇ ਦਮ ਤੱਕ ਛੱਡਣਾ ਹੀ ਨੀ ਆਪਦੀ ਉਹ ਜਿਹੜੀ ਹੈਗੀ ਹੈ ਨਾ ਨਾਲ ਲਾਉਣੀ ਹੀ ਨੀ ਹੈ ਹਾਂ ਇਹ ਫਰਕ ਹੈਗਾ ਇੱਥੇ ਹੀ
1: ਠੀਕ ਹੈ
3: ਆਮ ਆਮ ਜ਼ਿੰਦਗੀ ਜਿਉਂ ਰਿਹਾ ਉਹ
1: ਚਲੋ ਉਹਨੂੰ ਜ਼ਿੰਦਗੀ ਜਿਉਣ ਤੋਂ ਐਵੇਂ ਦਖਲਅੰਦਾਜ਼ੀ ਕਰੀ ਚੱਲੋ ਹੈ
3: ਹਾਂ ਜੀ ਨਾ ਨਾ ਬਿਲਕੁਲ ਇਸੇ ਨੂੰ ਹੱਕ ਹੀ ਨੀ ਹੈਗਾ ਆਪਾਂ ਕਿਹੜਾ ਕਿਸੇ ਨੂੰ ਅਲਾਓ ਕਰਦੇ ਜਦੋਂ ਆਪਾਂ ਜਿਹੜੇ ਨੇ ਆਏ ਫਾਰਮੂਲਾ ਲੈ ਲਿਆ ਉਹ ਵਧੀਆ ਜ਼ਿੰਦਗੀ
1: ਪਰ ਭਾਜੀ ਆਪਣੀ ਗੱਲ ਹੋਰ ਹੈ ਆਪਾਂ ਕਿਹੜਾ ਇੰਨੀ ਕਹਿ ਲਓ ਕਿ ਏਡੇ ਵੱਡੇ ਫਿਗਰ ਹੈਗੇ ਆ
3: ਫਿਰ ਕੀ ਹੋਗਾ ਫਿਗਰ ਨਹੀਂ ਉਹ ਤਾਂ ਸੋਚਣ ਦੀ ਗੱਲ ਹੈ ਨਾ ਆਪਾਂ ਉਸ ਵਿੱਚ ਆਪਾਂ ਇੰਟਰਸਟ ਨਹੀਂ ਲੈਂਦੇ ਪੋਲਿਟਿਕਸ
1: ਚਲੋ ਠੀਕ ਹੈ ਠੀਕ ਹੈ
3: ਸੋਸ਼ਲ ਵਰਕ ਕੋਲ ਤੁਸੀਂ ਹੋ ਨਹੀਂ ਇੱਕ ਮੈਂ ਤੁਹਾਨੂੰ ਸੁਣਾ ਦਿੰਦਾ
1: ਜੀ ਜੀ
3: ਵੀ ਹੁਣ ਤੁਸੀਂ ਤੁਸੀਂ ਸੋਸ਼ਲ ਵਰਕ ਕਰਦੇ ਹੋ ਤੁਹਾਡਾ ਹੋਰ ਤਰੀਕਾ ਆਪਦਾ ਆਪਾਂ ਆਪਣਾ ਤਰੀਕਾ ਕਹਿੰਦੇ ਇੱਕ ਵਾਰੀ ਨਾ ਮਤਲਬ ਦੋ ਪਿਓ ਤੇ ਪੁੱਤ ਕਹਿੰਦੇ ਨੂੰ ਲੈ ਕੇ ਤੁਰੇ ਜਾ ਰਹੇ ਸੀ ਇੱਕ ਬੰਦਾ ਮਿਲਿਆ ਉਹ ਕਹਿੰਦਾ ਦੇਖ ਦੋਨੇ ਕਿੰਨੇ ਮੂਰਖ ਆ ਤੇ ਤੁਸੀਂ ਕਿਹੜਾ ਗਧੇ ਤੇ ਚੜ ਜਾਓ ਤੇ ਜਰੂਰੀ ਤੁਰ ਕੇ ਜਾਣਾ ਉਹ ਕਹਿੰਦਾ ਬਾਪੂ ਯਾਰ ਲੋਕ ਆਪਾਂ ਨੂੰ ਕਮਲਾ ਕਹਿੰਦੇ ਆ ਤੇ ਆਪਾਂ ਗਧੇ ਤੇ ਕਹਿੰਦਾ ਬਾਪੂ ਤੂੰ ਚੜ ਜਾ ਤੇ ਮੈਂ ਤਾਂ ਜਵਾਨ ਹੈ ਉਹਨੇ ਬਾਪੂ ਨੂੰ ਗਧੇ ਤੇ ਚੜਾ ਲਿਆ ਤੇ ਜਦੋਂ ਤੁਰੇ ਜਾਂਦੇ ਆ ਉਹਨੇ ਮੁੰਡੇ ਨੇ ਮੂਹਰੋਂ ਫੜ ਕੇ ਤੁਰਿਆ ਯਾਰ ਇੱਕ ਅੱਗੇ ਹੋਰ ਮਿਲ ਗਿਆ ਉਹ ਕਹਿੰਦਾ ਦੇਖ ਕਿੱਡਾ ਕਮਲਾ ਜਵਾਨ ਉਹ ਹੈਗਾ ਪਿਓ ਤੇ ਪਿਓ ਆਪ ਤਾਂ ਚੌਰੀ ਨੂੰ ਸ਼ਰਮ ਨੀ ਆਉਂਦੀ ਮੌਜ ਨਾਲ ਉੱਤੇ ਬੈਠਾ ਤੇ ਜਵਾਕ ਨੂੰ ਤੋਰੀ ਜਾਂਦਾ ਕਹਿੰਦਾ ਚੱਲ ਐ ਕਰ ਪੁੱਤ ਤੂੰ ਨਹੀਂ ਹੈਗੀ ਹਲੇ ਮਾੜੀ ਸੁਣ ਲਓ ਹੁਣ ਤੇ ਉਹ ਕਹਿੰਦਾ ਤੂੰ ਚੜ ਜਾ ਮੈਂ ਉਹ ਕਰਦਾ ਉਹ ਜਦੋਂ ਉਹ ਚੜ ਗਿਆ ਫਿਰ ਉਹ ਇੱਕ ਆਇਆ ਤਾਂ ਕਹਿੰਦਾ ਦੇਖ ਮੁੰਡੇ ਨੂੰ ਭੋਰਾ ਸ਼ਰਮ ਨੀ ਆ ਜਵਾਨ ਮੁੰਡਾ ਤੇ ਪਿਓ ਆ ਉਹਨੇ ਉਹਨੂੰ ਕਹਿਤਾ ਉਹਨੂੰ ਪਸੰਦ ਨੀ ਆਇਆ ਫਿਰ ਉਹ ਕਹਿੰਦਾ ਬਾਪੂ ਹੁਣ ਕੀ ਕਰੀਏ ਕਹਿੰਦਾ ਪੁੱਤ ਗਧੇ ਹੀ ਚੱਕ ਲੈਂਦੇ ਆ ਫਿਰ ਆਪਾਂ
1: ਠੀਕ ਹੈ
3: ਇਸ ਕਰਕੇ ਵੀ ਆਪਾਂ
1: ਦੁਨੀਆਂ ਨੂੰ ਆਪਾਂ ਨਹੀਂ ਖੁਸ਼ ਕਰ ਸਕਦੇ ਠੀਕ ਹੈ ਥੈਂਕ ਯੂ ਵੈਰੀ ਥੈਂਕ ਯੂ ਸੋਰੀ ਬਹੁਤ ਥੋੜ੍ਹਾ ਧੰਨਵਾਦ ਮੈਂ ਤਾਂ ਰਸ਼ ਕਰਿਆ ਕਿਉਂਕਿ ਬਾਕੀ ਕਾਲਾਂ ਲੈਣੀਆਂ ਨੇ ਨੰਬਰ ਹੈ ਆਪਣਾ 9056733337 ਨੰਬਰ ਹੈ ਜਸ ਹੋਲਡ ਕਰੋ ਜੇ ਕਾਲ ਕਰ ਰਹੇ ਹੋ ਸਾਡੇ ਨਾਲ ਅਮਨ ਸੈਨੀ ਜੀ ਜੁੜਿਆ ਇੱਕ ਨਾ ਪ੍ਰੋਜੈਕਟ ਕੱਲ੍ਹ ਨੂੰ ਰਿਲੀਜ਼ ਹੋ ਰਿਹਾ ਸੁਣ ਲਓ ਹੁਣ ਧਿਆਨ ਨਾਲ ਜਿਨ੍ਹਾਂ ਨੇ ਘਰ ਲੈਣਾ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਟਾਊਨ ਹਾਊਸ ਵੀ ਬਣ ਰਹੇ ਆ ਸੈਮੀ ਡੀਟੈਚ ਘਰ ਵੀ ਬਣ ਰਹੇ ਆ ਅਤੇ ਡੀਟੈਚ ਘਰ ਵੀ ਬਣ ਰਹੇ ਆ ਗੋਰ ਰੋਡ ਅਤੇ ਮੇਫੀਲਡ ਕੈਲਡਨ ਚ ਪੈਂਦਾ ਹੁਣ ਗੋਰ ਰੋਡ ਤੇ ਮੇਫੀਲਡ ਤੇ ਘਰ ਬਣ ਰਹੇ ਆ ਟਾਊਨ ਹਾਊਸ ਸਿਰਫ 7 ਲੱਖ ਤੋਂ ਸੈਮੀ ਡੀਟੈਚ ਸਿਰਫ 8 ਲੱਖ ਤੋਂ ਡੀਟੈਚ ਘਰ ਸਿਰਫ 9 ਲੱਖ ਤੋਂ ਤੇ $1,30,000 ਤੱਕ ਦਾ ਤੁਹਾਨੂੰ ਰੀਬੇਟ ਵੀ ਮਿਲ ਸਕਦਾ 410 ਸਿਰਫ 10 ਮਿੰਟ ਦੀ ਦੂਰੀ ਤੇ ਆ 427 ਸਿਰਫ 5 ਮਿੰਟ ਦੀ ਦੂਰੀ ਤੇ ਆ 407 5-7 ਮਿੰਟ ਦੀ ਦੂਰੀ ਤੇ ਆ ਇਹ ਇੱਕ ਵੱਡੀ ਕਮਿਊਨਿਟੀ ਬਣ ਰਹੀ ਇੱਥੇ ਪਾਰਕ ਵੀ ਬਣ ਰਹੀ ਹੈ ਕਮਰਸ਼ਲ ਪਲਾਜ਼ਾ ਵੀ ਬਣ ਰਿਹਾ ਇੱਥੇ ਸਕੂਲ ਵੀ ਸਾਰਾ ਕੁਝ ਬਣ ਜਾਣਾ ਵਾਇਲਡ ਫੀਲਡ ਵਿਲੇਜ ਮੈਂ ਕਹਿੰਦਾ ਜੀ ਟੀ ਏ ਦਾ ਇੱਕ ਬਹੁਤ ਹੀ ਕਹਿੰਦੇ ਪ੍ਰੈਸਟੀਜੀਅਸ ਏਰੀਆ ਬਣਨ ਜਾ ਰਿਹਾ ਪ੍ਰਾਈਮ ਲੋਕੇਸ਼ਨ ਹਾਈਵੇ ਨੇੜੇ ਨਵਾਂ ਘਰ ਲੈਣਾ ਨਾ 2027 ਦੇ ਵਿੱਚ ਕਲੋਜ਼ਿੰਗ ਹੈ ਇਹਨਾਂ ਦੀ 2027 'ਚ ਗੋਰ ਰੋਡ ਮੇਫੀਲਡ ਤੇ ਘਰ ਨੇ ਘਰ ਲੈਣਾ ਤਾਂ ਅਮਨ ਸੈਨੀ ਜੀ ਦਿਵਾਉਣੀ ਅਮਨ ਜੀ ਕਿਵੇਂ ਹੋ
4: ਥੈਂਕ ਯੂ ਨਵੀ ਜੀ ਪਹਿਲਾਂ ਤੁਹਾਨੂੰ ਤੇ ਪੰਜਾਬੀ ਲਹਿਰਾਂ ਦੇ ਸਾਰੇ ਹੀ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੈਰੀ ਗੁੱਡ ਈਵਨਿੰਗ ਜੀ ਬਿਲਕੁਲ ਨਵੀ ਜੀ ਤੁਸੀਂ ਬਿਲਕੁਲ ਸਹੀ ਦੱਸਿਆ ਹੈਗਾ ਇੱਕ ਵਧੀਆ ਲੋਕੇਸ਼ਨ ਦੇ ਉੱਤੇ ਇਹ ਪ੍ਰੋਜੈਕਟ ਆ ਰਿਹਾ ਹੈਗਾ ਆ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਜੀ ਮੇਫੀਲਡ ਤੇ ਗੋਰ ਦਾ ਏਰੀਆ ਜਿੱਥੇ ਕਾਫੀ ਵੱਡੇ ਘਰ ਵੀ ਹੈਗੇ ਆ ਉਹਦੇ ਬਿਲਕੁਲ ਲਾਗੇ ਨਵੀ ਜੀ ਕੈਲਡਨ ਦੇ ਵਿੱਚ ਇਹ ਪ੍ਰੋਜੈਕਟ ਆ ਰਿਹਾ ਹੈਗਾ ਆ ਸੋ ਬਿਲਡਰ ਨੇ ਪ੍ਰਾਈਸ ਬਹੁਤ ਵਧੀਆ ਰੱਖੀ ਹੈਗੀ ਆ ਨਵੀ ਜੀ ਹੁੰਦਾ ਕੀ ਸੀਗਾ ਕਿ ਬਿਲਡਰ ਦੀਆਂ ਪ੍ਰਾਈਸਿਸ ਬਹੁਤ ਹਾਈ ਹੁੰਦੀਆਂ ਸੀਗੀਆਂ ਮਿਲੀਅਨ ਤੋਂ ਉੱਪਰ ਜਿਹੜੇ ਟਾਊਨ ਹਾਊਸ ਰਿਲੀਜ਼ ਕਰਦਾ ਸੀਗਾ ਬਿਲਡਰ ਪਰ ਇਹਨਾਂ ਦੀ ਪ੍ਰਾਈਸ ਬਿਲਕੁਲ ਬਿਲਡਰ ਨੇ 2-story ਟਾਊਨ ਹਾਊਸ ਦੀ ਪ੍ਰਾਈਸ ਰੱਖੀ ਹੈਗੀ ਹੈ ਜੀ 7 ਲੱਖ ਦੇ ਲਾਗੇ ਸੋ ਨਵੀ ਜੀ ਇਹ ਪ੍ਰਾਈਸ ਜਿਹੜੀ ਹੈਗੀ ਹੈ ਰੀਵੇਟ ਤੋਂ ਬਾਅਦ ਹੈਗੀ ਹੈ ਜਿਹੜੀ ਰੀਵੇਟ ਆਪਾਂ ਨੂੰ ਮਿਲਣੀ ਹੈਗੀ ਹੈ HST ਦੀ ਉਸ ਤੋਂ ਬਾਅਦ ਇਹ ਪ੍ਰਾਈਸ ਹੈਗੀ ਆ ਸੋ ਇਹ ਨਾ ਸੋਚਿਓ ਕਿ 7 ਲੱਖ ਦੇ ਉੱਤੇ ਕਈ ਵਾਰ ਇਹ ਹੋ ਜਾਂਦਾ ਹੈਗਾ ਕਿ ਲਿਸਨਰ ਸੋਚ ਲੈਂਦੇ ਹੈਗੇ 7 ਲੱਖ ਦੀ ਪ੍ਰੋਪਰਟੀ ਹੈਗੀ ਆ ਸੋ 7 ਲੱਖ ਦੇ ਉੱਤੇ ਸਾਨੂੰ 1,30,000 ਹੋਰ ਮਿਲ ਜਾਣਾ ਨਹੀਂ ਇਹ ਪ੍ਰਾਈਸ ਰੀਵੇਟ ਤੋਂ ਬਾਅਦ ਦੀਆਂ ਪ੍ਰਾਈਸਿਸ ਹੈਗੀਆਂ ਆ ਸੋ ਅਗਰ ਤੁਸੀਂ ਟਾਊਨ ਹਾਊਸ ਬੁੱਕ ਕਰਾਉਣਾ ਚਾਹੁੰਦੇ ਹੈਗੇ ਆ ਸੋ ਫਸਟ ਟਾਈਮ ਹੋਮ ਬਾਇਰ ਹੈਗੇ ਆ ਕੈਲਡਨ ਦੇ ਵਿੱਚ ਰਹਿਣਾ ਚਾਹੁੰਦੇ ਹੈਗੇ ਆ ਤੇ ਸਿਰਫ 7 ਲੱਖ ਤੋਂ ਪ੍ਰਾਈਸ ਟਾਊਨ ਹਾਊਸ ਦੀ ਸਟਾਰਟ ਹੋ ਰਹੀ ਹੈਗੀ ਆ ਅਗਰ ਆਪਾਂ ਸੈਮੀ ਡੀਟੈਚ ਦੀ ਗੱਲ ਕਰਦੇ ਹੈਗੇ ਆ ਤੇ 8 ਲੱਖ ਤੋਂ ਸੈਮੀ ਡੀਟੈਚ ਘਰਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈਗੀ ਆ ਤੇ ਅਗਰ ਆਪਾਂ ਗੱਲ ਕਰਦੇ ਹੈਗੇ ਆ ਡੀਟੈਚ ਘਰਾਂ ਦੀ ਤੇ ਡੀਟੈਚ ਘਰ ਜਿਹੜੇ ਹੈਗੇ ਆ ਉਹ 9 ਲੱਖ ਤੋਂ ਸਟਾਰਟ ਹੋ ਰਹੇ ਹੈਗੇ ਆ ਬਾਕੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਨਵੀ ਜੀ ਉਹ ਕੱਲ ਨੂੰ ਆ ਜਾਣੀ ਹੈਗੀ ਆ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਆ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈਗਾ ਆ ਤੁਸੀਂ ਆਪਣਾ ਨਾਮ ਸਾਨੂੰ ਭੇਜ ਸਕਦੇ ਹੈਗੇ ਆਪਣੀ ਈਮੇਲ ਭੇਜ ਸਕਦੇ ਹੈਗੇ ਆ ਕਿ ਜਿੱਦਾਂ ਹੀ ਇਹ ਪ੍ਰੋਜੈਕਟ ਦੀ ਜ਼ਿਆਦਾ ਡਿਟੇਲ ਆਉਂਦੀ ਹੈਗੀ ਆ ਕੱਲ ਨੂੰ ਆਪਾਂ ਤੁਹਾਨੂੰ ਰਾਈਟ ਵੇ ਭੇਜ ਦਈਏ ਸੋ ਨੰਬਰ ਮੇਰਾ ਹੈਗਾ ਜੀ 416-8200-7778-720-7778 ਫਸਟ ਟਾਈਮ ਹੋਮ ਬਾਇਰ ਦੇ ਲਈ ਇਹ ਬੜੀ ਵਧੀਆ ਓਪਰਚੁਨਿਟੀ ਹੈਗੀ ਆ ਕਿ ਤੁਹਾਨੂੰ 1 ਸਾਲ ਦਾ ਆਲਮੋਸਟ ਟਾਈਮ ਮਿਲ ਜਾਣਾ ਹੈਗਾ ਸਾਲ ਤੋਂ ਉੱਪਰ ਦਾ ਟਾਈਮ ਤੁਹਾਨੂੰ ਮਿਲ ਜਾਣਾ ਹੈਗਾ ਆ ਸੋ ਤੁਸੀਂ ਹੌਲੀ ਹੌਲੀ ਕਰਕੇ ਡਿਪੋਜ਼ਿਟ ਦੇ ਕੇ ਇਸ ਘਰਾਂ ਦੇ ਮਾਲਕ ਬਣ ਸਕਦੇ ਹੈਗੇ ਆ ਇਸ ਏਰੀਏ ਦੇ ਵਿੱਚ ਨਵੀਂ ਜੀ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਆ ਕੈਲਡਨ ਦਾ ਜਿਹੜਾ ਬੋਲਟਨ ਦਾ ਏਰੀਆ ਲਾਗੇ ਲੱਗਦਾ ਹੈਗਾ ਆ ਇੱਥੇ ਇੰਡਸਟਰੀਅਲ ਇੰਡਸਟਰੀ ਬਹੁਤ ਆਈ ਹੈਗੀ ਆ। ਸੋ ਐਮਾਜ਼ਾਨ ਦਾ ਵੇਅਰ ਹਾਊਸ ਹੈਗਾ ਆ, ਇਹਦੇ ਨਾਲ ਨਾਲ ਕੈਨੇਡੀਅਨ ਟਾਇਰ ਦਾ ਜਿਹੜਾ ਵੇਅਰ ਹਾਊਸ ਇਸ ਏਰੀਏ ਦੇ ਵਿੱਚ ਹੈਗਾ ਆ। ਹੋਰ ਵੀ ਕਾਫੀ ਇੰਡਸਟਰੀ ਆ ਰਹੀ ਹੈਗੀ ਆ ਬੋਲਟਨ ਸ਼ਹਿਰ ਦੇ ਵਿੱਚ, ਸੋ ਕੰਮਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਅਗਰ ਤੁਸੀਂ ਇਸ ਜਗ੍ਹਾ ਦੇ ਉੱਤੇ ਕੈਲਡਨ ਦੇ ਵਿੱਚ, ਲੋਕੇਸ਼ਨ ਹੈਗੀ ਆ ਜੀ ਗੋ ਰੋਡ ਤੇ ਮੇਫੀਲਡ ਦਾ ਏਰੀਆ, ਟਾਊਨ ਹਾਊਸ ਸੈਮੀ ਡੀਟੈਚ ਜਾਂ ਤੁਸੀਂ ਡੀਟੈਚ ਘਰ ਬੁੱਕ ਕਰਾਉਣਾ ਚਾਹੁੰਦੇ ਹੈਗੇ ਆ, ਜ਼ਿਆਦਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੈਗੇ ਤਾਂ ਆਪਣਾ ਨੰਬਰ, ਫੋਨ ਨੰਬਰ ਤੇ ਆਪਣਾ ਈਮੇਲ ਆਈ ਡੀ ਮੈਨੂੰ ਟੈਕਸਟ ਕਰ ਦਵੋ। ਮੇਰਾ ਨੰਬਰ ਹੈਗਾ ਜੀ 416-8207-8 416-820-7778। ਜਿਹੜੀ ਜ਼ਿਆਦਾ ਜਾਣਕਾਰੀ ਹੈਗੀ ਆ ਨਵੀ ਜੀ, ਆਪਾਂ ਕੱਲ ਏਅਰ ਦੇ ਉੱਤੇ ਦੱਸਾਂਗੇ ਕਿ ਕੱਲ ਨੂੰ ਇਹਨਾਂ ਦੀ ਪ੍ਰਾਈਸ ਰਿਲੀਜ਼ ਹੋ ਰਹੀ ਹੈਗੀ, ਐਗਜੈਕਟ ਆ ਰਹੀ ਹੈਗੀ ਆ ਕੱਲ ਨੂੰ। ਪਰ ਜਿਹੜੀ ਇਸ ਵੇਲੇ ਬਿਲਡਰ ਦੱਸ ਰਿਹਾ ਹੈਗਾ ਜੀ 7 ਲੱਖ ਤੋਂ ਟਾਊਨ ਹਾਊਸ ਹੈਗੇ ਆ, ਸੈਮੀ ਡਿਟੈਚ 8 ਲੱਖ ਤੋਂ ਹੈਗੇ ਆ, ਤੇ ਡਿਟੈਚ ਘਰ 9 ਲੱਖ ਤੋਂ ਸ਼ੁਰੂ ਹੋ ਰਹੇ ਹੈਗੇ ਆ। ਸੋ ਨੰਬਰ ਅਗੇਨ 416-820-7778 416-820-7778।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ। ਬਹੁਤ ਸੋਹਣਾ ਪ੍ਰੋਜੈਕਟ ਹੈ ਯਾਰ ਗੋਰ ਰੋਡ ਮੇਫੀਲਡ, ਬਹੁਤ ਵਧੀਆ ਕਮਿਊਨਿਟੀ ਬਣਨ ਜਾ ਰਹੀ ਹੈ। ਸੋ ਛੋਟੇ ਤੋਂ ਲੈ ਕੇ ਵੱਡੇ ਸਾਰੇ ਘਰ ਅਵੇਲੇਬਲ, 416-820-7778 7828। ਹੈਲੋ ਜੀ।
5: ਹੈਲੋ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ?
5: ਹਾਂ ਬਹੁਤ ਵਧੀਆ ਵੀਰੇ, ਬਹੁਤ ਵਧੀਆ। ਮੈਂ ਕਹਿੰਦਾ ਘੱਟੋ ਘੱਟ ਬਾਈ ਸਾਲ ਡੇਢ ਸਾਲ ਬਾਅਦ ਗੱਲ ਹੋਈ ਹੈ ਤੁਹਾਡੇ ਨਾਲ ਜੀ।
1: ਅੱਛਾ, ਕਿੱਥੇ ਰਹੇ ਹੋ ਨਾ ਫਿਰ?
5: ਬਸ ਬਾਈ ਥੋੜਾ ਜਿਹਾ ਟਾਈਮ ਇੰਡੀਆ ਰਹੇ ਆ, ਤੇ ਲਾਈਕ ਹੁਣ
1: ਲਾਟਰੀ ਤੇ ਚਲੋ ਨਹੀਂ ਨਿਕਲਣੀ, ਨਹੀਂ ਨਿਕਲੀ ਉਹਦਾ, ਹੁਣ ਆਪਾਂ ਛੱਡੀਏ। ਜੋ ਇਹ ਮੈਂ ਟਰੂਡੋ ਦੀ ਗੱਲ ਕੀਤੀ, ਇਹਦੇ ਬਾਰੇ ਕੀ ਕਹਿੰਦੇ ਹੋ?
5: ਨਹੀਂ ਨਹੀਂ, ਮੈਂ ਤਾਂ ਬਸ ਸਿਰਫ ਇਹੀ ਕਹਿੰਦਾ ਵੀ ਇਹਨਾਂ ਨੂੰ ਕਹਿੰਦੇ ਵੀ ਹੁੰਦੀਆਂ ਨੀ ਮਨ ਗਤੀਆਂ ਨਹੀਂ ਲੱਗਦੇ ਭਾਗ ਪਰਾਏ, ਵੀ ਭਰਾਵੋ ਜੋ ਮਨ ਚ ਸੋਚਦੇ ਹੋ ਕਦੇ ਏਦਾਂ ਪੂਰਾ ਨੀ ਹੁੰਦਾ ਜੀ।
6: ਮੈਂ ਹਮੇਸ਼ਾ ਲਾਉਂਦਾ ਤੁਹਾਡਾ ਪ੍ਰੋਗਰਾਮ, ਬੜਾ ਲਾਈਟ ਵੀ ਹੁੰਦਾ ਔਰ ਬੜਾ ਸੰਘਣਾ ਵੀ ਹੁੰਦਾ ਕਿਸੇ ਤਰੀਕੇ ਦੇ ਨਾਲ।
1: ਥੈਂਕ ਯੂ ਸਰ।
6: ਆਹ ਤਾਂ ਤੁਸੀਂ ਮੈਨੂੰ ਪਹਿਲੀ ਵਾਰੀ ਦੱਸਿਆ ਕਿ ਮੈਨੂੰ ਸਤਰਕ ਤਾਂ ਮੈਂ ਰਹਿਣਾ, ਪਰ ਆਹ ਪਹਿਲੀ ਵਾਰੀ ਮੈਂ ਸੁਣਿਆ ਵੀ ਜਿਹੜਾ ਜਸਟਿਨ ਟਰੂਡੋ ਗਿਆ ਉੱਥੇ USA, ਹੀ ਵਾਸ ਨਾਟ ਰੂਟਿੰਗ ਫੋਰ ਕੈਨੇਡਾ, ਦੈਟਸ ਅ ਸ਼ੇਮਫੁਲ ਐਕਟ।
1: ਉਹ ਕਹਿ ਰਿਹਾ ਸੀ ਕਿ ਮੈਂ ਤਾਂ ਆਪਦੀ ਬੋਏਫ੍ਰੈਂਡ ਡਿਊਟੀ ਨਿਭਾ ਰਿਹਾ ਸੀ, ਵੀ ਮੈਂ ਆਪਦੀ ਗਰਲਫ੍ਰੈਂਡ ਲਈ ਗਿਆ ਸੀ ਉੱਥੇ।
6: ਅੱਲਾਹ ਦੱਸੋ ਹੈ, ਆਹੋ ਇਹ ਕੋਈ ਬਹਾਨਾ ਹੈ ਕੋਈ? ਦੱਸੋ ਪੱਟਾ ਬਿਠਾ ਕੇ ਤੁਸੀਂ ਕੰਟਰੀ ਦਾ ਤੁਰੇ ਫਿਰਦੇ ਇੱਧਰ ਉੱਧਰ। ਚਲੋ ਐਨੀਵੇ ਦੈਟਸ ਅ ਪਰਸਨਲ ਥਿੰਗ, ਅ ਜੈਂਟਲਮੈਨ ਤੁਹਾਡੇ ਤੋਂ ਪਹਿਲਾਂ ਵੀ ਕਹਿ ਗਿਆ ਵੀ ਉਹ ਆਪਣੇ ਦੀ ਮਰਜ਼ੀ ਆ, ਠੀਕ ਆ, ਦੁਨੀਆ ਨੇ ਉਹ ਆਪਣੇ ਬੰਦਿਆਂ ਨੇ ਚੁਣਿਆ ਤਾਂ ਲੈ ਗਏ, ਪਰ ਮੈਂ ਇੱਦਾਂ ਨੀ ਕਹਿੰਦਾ ਵੀ ਮੈਂ ਲਿਬਰਲ ਕੰਜ਼ਰਵੇਟਿਵ, ਪਰ ਆਈ ਥਿੰਕ ਇਟ ਫਾਲਸ ਰੀਲੀ ਬੈਡ ਔਨ ਦੋਸ ਪੀਪਲ ਜਿਹੜੇ ਕਿ ਫੋਰਮਰ ਪ੍ਰਾਈਮ ਮਿਨਿਸਟਰ, ਜਿਹੜਾ ਇਹਦਾ ਬਾਪੂ ਵੀ ਇੱਦਾਂ ਹੀ ਹੁੰਦਾ ਸੀ, ਉਹਦਾ ਜਿਹੜਾ ਜਿਹੜਾ ਪੀਅਰ ਟਰੂਡੋ, ਉਹ ਵੀ ਜਦੋਂ ਕੁਈਨ ਆਈ ਸੀ ਉਹ ਆਈ ਉਹਦੇ ਆਲੇ ਦੁਆਲੇ ਇੱਦਾਂ ਹੀ ਵਾਸ ਡੂਇੰਗ ਲਾਈਕ ਅ ਬੈਲੇ ਡਾਂਸ ਅਰਾਊਂਡ ਹਰ। ਇਹਨਾਂ ਦੇ ਮੈਨੂੰ ਲੱਗਦਾ ਖੂਨ ਚ ਬਗਾਵਤ ਜਿਹੀ ਹੈ, ਤੇ ਹੈ ਨਾ, ਹੀ ਇਜ਼ ਲਾਈਕ ਅ ਫਲਾਵਰ ਚਾਈਲਡ ਰਾਈਟ। ਇਹਦੀ ਜਿਹੜੀ ਮਮਾ ਵੀ ਹੈ ਉਹਨਾਂ ਹਿੱਪੀ ਦੇ ਜ਼ਮਾਨੇ ਦੀ ਹੈਗੀ ਆ, ਸੋ ਦੇ ਹੈਵ ਸਮ ਸੋਰਟ ਆਫ ਅ ਕੈਰੈਕਟਰ ਕਿ ਅਨਬਿਕਮਿੰਗ ਆਫ ਅ ਕੈਨੇਡੀਅਨ ਰੀਲੀ ਹਾਰਡ ਕੋਰ, ਦੈਟਸ ਆਲ ਆਈ ਵਾਂਟ ਟੂ ਸੇ ਕਿ ਮਤਲਬ ਇੱਦਾਂ ਭਾਈ। ਪਰ ਇਹ ਗਲਤ ਗੱਲ ਆ ਵੀ ਦੇਖੋ ਥੋੜਾ ਬਹੁਤ ਤੁਸੀਂ ਪਰਹੇਜ਼ ਕਰੋ। ਹਾਂ ਤੁਸੀਂ 10 ਸਾਲ ਜੇ ਥੋੜਾ ਜਿਹਾ ਨਾ ਅਹੁਦੇ ਦਾ ਜਿੱਦਾਂ ਮੈਡਲ ਲੱਗਿਆ ਉਹਦਾ ਥੋੜਾ ਰੁਤਬਾ ਜਿਹੜਾ ਆ ਉਹ ਰੱਖਣਾ ਚਾਹੀਦਾ ਆ,
1: ਠੀਕ ਹੈ?
6: ਹਾਂਜੀ, ਉਹ ਠੀਕ ਹੈ, ਖੈਰੀ ਫੈਰੀ, ਯੂ ਨੋ ਇਟਸ ਅ ਵੈਰੀ ਡੈਲੀਕੇਟ ਬੈਲੈਂਸ, ਬਟ ਦੈਨ ਅਗੇਨ ਦੇ ਗੈਟ ਆਲ ਦਿਸ ਮਨੀ ਐਂਡ ਟ੍ਰੇਨਿੰਗ ਫੋਰ ਦਿਸ। ਤੁਹਾਡੇ ਮੇਰੇ ਵਰਗਾ ਮਹਾਤਰ ਸੁਤੀ ਤਾਂ ਕਿਹੜਾ, ਹਾਂ ਅੱਛਾ, ਕਿਹਾ ਆਪਣੇ ਇਹ ਗੋਹੇ ਦੇ ਤਿਲ ਕੇ ਗਾਂਡ ਇਹਦੀ ਹੋਈ, ਉਹ ਗੱਲ ਵੱਖਰੀ ਆ, ਲੇਕਿਨ ਇਦਾਂ ਦੇ ਬੰਦਿਆਂ ਨੂੰ ਬੜਾ ਸੂਖਮ ਹੋਣਾ ਚਾਹੀਦਾ
1: ਕਿ
6: ਕਿੱਥੇ ਕੀ ਕਰਨਾ ਚਾਹੀਦਾ। ਯੂ ਆਰ ਆਲਵੇਜ਼ ਅੰਡਰ ਦ ਕੈਮਰਾ,
1: ਹੋਈ ਤਾਂ ਜੀ। ਨਹੀਂ ਮੈਂ ਨਹੀਂ ਕਹਿੰਦੇ, ਆਪਾਂ ਨਹੀਂ ਕਹਿੰਦੇ ਕਿ ਜਾ ਕੇ ਆਪਣੀ ਗਰਲਫ੍ਰੈਂਡ ਨੂੰ ਸਪੋਰਟ ਨਾ ਕਰ, ਬਟ ਹੁਣ ਜਦੋਂ ਪਤਾ ਯਾਰ ਕਿ ਮੇਰਾ ਦੁਨੀਆ ਮੈਨੂੰ ਜਾਣਦੀ ਹੈ, ਫਿਰ ਥੋੜੇ ਆਪਣੇ ਜਿਹੜੇ ਐਕਸ਼ਨਸ ਨੇ ਉਹ ਸੋਚ ਸਮਝ ਕੇ ਆਪਾਂ ਨੂੰ ਬਿਲਕੁਲ ਲੈਣੇ ਚਾਹੀਦੇ। ਬਟ ਥੈਂਕ ਯੂ ਸਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ ਐਸ ਆਲਵੇਜ਼।
6: ਹਾਂਜੀ, ਮਾਨਯੋਗ ਜੀ, ਉਹਨਾਂ ਦੇ
1: ਪੰਜਾਬੀ ਤਰ੍ਹਾਂ ਸੋ ਨਾਲ ਦੀ ਨਾਲ We'll be right back. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਵੈਰੀ ਗੁੱਡ ਓਕੇ ਐਂਡ ਇੱਕ ਤੁਹਾਨੂੰ ਅਸੀਂ ਦੱਸ ਦਈਏ ਗੱਡੀ ਲੈਣੀ ਹੈ ਏਰਨ ਮਿਲਸ ਐਕਿਰਾ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਤੁਸੀਂ ਕਾਲ ਕਰੋ ਏਰਨ ਮਿਲਸ ਐਕਿਰਾ 905-828-5800 905-828-5800 ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਜੀ ਨੂੰ ਕਾਲ ਕਰ ਲਓ ਵਧੀਆ ਟੌਪ ਦੀ ਗੱਡੀ ਲੈਣੀ ਹੈ ਤੁਹਾਡੀ ਪੂਰੀ ਦੀ ਪੂਰੀ ਮਦਦ ਕਰਨਗੇ ਜ਼ਰੂਰ 905-828-5800 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਕਰੋ ਐਂਡ ਉਸ ਤੋਂ ਇਲਾਵਾ ਇੰਡੀਆ ਦੀਆਂ ਟਿਕਟਾਂ ਇੰਡੀਆ ਜਾਣਾ ਇੰਡੀਆ ਤੋਂ ਆਉਣਾ ਕਿਸ ਨੇ ਤੁਸੀਂ ਚਾਹੇ ਸਪਤੰਬਰ ਅਕਤੂਬਰ ਜਦੋਂ ਵੀ ਜਾਣਾ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਇੱਕ ਤਾਂ ਯਾਰ ਰੇਟ ਵਧੀਆ ਦੇਣਗੇ ਤੇ ਤੁਹਾਨੂੰ ਨਾਲ ਦੀ ਨਾਲ ਟੌਪ ਸਰਵਿਸ ਵੀ ਮਿਲੇਗੀ ਨੰਬਰ ਹੈ 905-796-7800 905-796-7800 ਦੇ ਉੱਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ 7284 ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਹੈ
7: ਵਧੀਆ ਵਧੀਆ ਵੀਰੇ ਮੈਂ ਦੁਬਾਰਾ ਫਿਰ ਕਾਲ ਤੁਹਾਨੂੰ ਕਰ ਲਈ
1: ਕੋਈ ਨਾ ਕਾਲਾਂ ਜਦੋਂ ਮਰਜ਼ੀ ਕਰ ਲੈ
7: ਮੈਂ ਹੁਣੇ ਘਰੇ ਆਇਆ ਸੀਗਾ ਤੇ ਮੈਂ ਕਿਹਾ ਚੱਲ ਵੀਰੇ ਨੂੰ ਨਾ ਅੱਜ ਕਵਿਤਾ ਸੁਣਾਉਣਾ ਮੈਂ ਲਿਖ ਲੈਂਦਾ ਹੁੰਦਾ ਵੀਰੇ ਕਵਿਤਾ ਸ਼ਾਇਰੀ ਹੋ ਗਈ ਆ
1: ਜਸਟਿਨ ਟਰੂਡੋ ਬਾਰੇ
7: ਨਹੀਂ ਨਹੀਂ ਜਸਟਿਨ ਟਰੂਡੋ ਬਾਰੇ ਨਹੀਂ
1: ਅੱਛਾ ਠੀਕ ਹੈ
7: ਉਦਾਂ ਹੀ ਵੀਰੇ
1: ਸੁਣਾ ਦੋ ਵੀਰੇ ਸੁਣਾ ਦੋ ਕਿਉਂ
7: ਨਹੀਂ ਹਾਂਜੀ ਵੀਰੇ ਕਵਿਤਾ ਦਾ ਨਾਮ ਆ ਇੱਕ ਖਤ ਬਾਕੀ ਹੈ ਤੇਰੇ ਨਾਲ ਬਹਿ ਕੇ ਚਾਹ ਪੀਣ ਦਾ ਉਹ ਚਾਹ ਹਲੇ ਬਾਕੀ ਹੈ ਜਿੱਥੇ ਹੱਥ ਤੇਰਾ ਫੜ ਚੱਲਾਂ ਉਹ ਰਾਹ ਹਲੇ ਬਾਕੀ ਹੈ ਤੈਨੂੰ ਸਾਹਮਣੇ ਬਿਠਾ ਕੇ ਕਿੰਜ ਅੱਖਾਂ ਨਾਲ ਪਿਆਰ ਜਾ ਜਤਾਉਣਾ ਉਹ ਇਜ਼ਹਾਰ ਹਲੇ ਬਾਕੀ ਹੈ ਮਹਿਸੂਸ ਹੋ ਪਿਆਰ ਮੇਰਾ ਉਮੀਦ ਸਾਨੂੰ ਵੀ ਆ ਉਵੇਂ ਜਿਵੇਂ ਕਿਸੇ ਮੋਏ ਜਿਹੇ ਦੀਵੇ ਵਿੱਚ ਤੇਲ ਹਲੇ ਬਾਕੀ ਹੈ ਭਰੇ ਫਿਰਦਾ ਹਾਂ ਪੰਨੇ ਕਈ ਸ਼ਾਇਰੀ ਵਾਲੇ ਪਰ ਤੇਰੇ ਲਈ ਲਿਖਣੀ ਜੋ ਕਿਤਾਬ ਹਲੇ ਬਾਕੀ ਹੈ ਕਿੱਥੋਂ ਹੋਣਗੀਆਂ ਰੀਸਾਂ ਸਾਥੋਂ ਤੇਰੇ ਵਾਲੀਆਂ ਪੜ ਕਰੋ ਇਗਨੋਰ ਤੁਸੀਂ ਤੇਰੇ ਦਾ ਅਗਲੇ ਜੋ ਖਤ ਦਾ ਇੰਤਜ਼ਾਰ ਮੈਨੂੰ ਬਾਕੀ ਹੈ ਕੁਝ ਗੱਲਾਂ ਹੀ ਨੇ ਜੋ ਕਰਨੀਆਂ ਹੀ ਤੇਰੇ ਨਾਲ ਨਹੀਂ ਤਾਂ ਸੋਹਣੇ ਚਿਹਰੇ ਇਸ ਜਾਗੀ ਉੱਤੇ ਤੁਰੇ ਫਿਰਦੇ ਹਜ਼ਾਰ ਕਈ ਬਾਕੀ ਹੈ ਕਿਉਂ ਬਹਾਨੇ ਜਿਹੇ ਲਾ ਕੇ ਦਿਲ ਤੇਰੇ ਕੋਲ ਆਉਂਦਾ ਆ ਕੇ ਤੇਰੇ ਕੋਲ ਸੱਜਣਾ ਵੇ ਰਹੇ ਸ਼ਰਮਾਉਂਦਾ ਬਸ ਇਸੇ ਤਰ੍ਹਾਂ ਮੈਨੂੰ ਅਗਲੀ ਮੁਲਾਕਾਤ ਦਾ ਇੰਤਜ਼ਾਰ ਹੁਣ ਬਾਕੀ ਹੈ ਲੱਖਾਂ ਖੇਡਣ ਜਿਸਮਾਂ ਦੇ ਨਾਲ ਲੋਕ ਇੱਥੇ ਲੋਕੀ ਉਹ ਜਿਸਮਾਂ ਤੋਂ ਉੱਤੇ ਉੱਠ ਕੀਤਾ ਰੂਹਾਂ ਵਾਲਾ ਪਿਆਰ ਮੇਰਾ ਬਾਕੀ ਹੈ ਮਿਲਦੇ ਤਾਂ ਹੋਣੇ ਲੱਖਾਂ ਸੋਹਣੇ ਚਿਹਰੇ ਇੱਥੇ ਤੈਨੂੰ ਉਹਨਾਂ ਲੱਖਾਂ ਤੋਂ ਵੱਖਰਾ ਹਰਜੋਤ ਇਹ ਬਾਕੀ ਹੈ
1: ਵਾਹ ਕੀ ਬਾਤ ਹੈ ਯਾਰ ਵੈਰੀ ਨਾਈਸ
7: ਥੈਂਕ ਯੂ ਰੇ
1: ਤੁਹਾਡਾ ਇੱਕ ਤਾਂ ਇਹ ਚਲੋ ਇਹਨਾਂ ਤੁਸੀਂ ਲਿਖਿਆ ਬਹੁਤ ਸੋਹਣਾ ਤੇ ਬਾਕੀ ਤੁਹਾਡਾ ਨਾ ਪ੍ਰੈਜ਼ੈਂਟ ਕਰਨ ਦਾ ਤਰੀਕਾ ਬੜਾ ਪਿਆਰਾ
7: ਕਿਉਂਕਿ
1: ਦੇਖੋ ਆਪਾਂ ਸੋਚਦੇ ਆ ਕਿ ਰਿਦਮ ਮੈਲੋਡੀ ਸਿਰਫ ਮਿਊਜ਼ਿਕ ਦੇ ਵਿੱਚ ਹੈ ਬਟ ਜਦੋਂ ਆਪਾਂ ਕੋਈ ਚੀਜ਼ ਬੋਲ ਕੇ ਵੀ ਪ੍ਰੈਜ਼ੈਂਟ ਕਰਦੇ ਉਹਦੇ ਚ ਵੀ ਇੱਕ ਰਿਦਮ ਹੁੰਦਾ
7: ਹਾਂਜੀ ਹਾਂਜੀ ਬਿਲਕੁਲ ਬਿਲਕੁਲ
1: ਬਹੁਤ ਸੋਹਣਾ ਬ੍ਰਦਰ ਲੱਗੇ ਰਹੋ ਤੇ ਵੈਰੀ ਗੁੱਡ ਜੋਬ
7: ਹਾਂਜੀ ਓਕੇ
1: ਥੈਂਕ ਯੂ ਵੈਰੀ ਥੈਂਕ ਯੂ ਸੋ ਮਚ ਕੀ ਬਾਤ ਹੈ ਮੈਨੂੰ ਬੜਾ ਯਾਰ ਪਿਆਰਾ ਲੱਗੇ ਜਿਹੜੇ ਹਿਸਾਬ ਨਾਲ ਇੱਕ ਟਾਈਮ ਤੇ ਰੁਕਣਾ ਤੇ ਬ੍ਰੇਕ ਲੈਣੀ ਵੈਰੀ ਨਾਈਸ ਰੋਇਲ ਆਟੋ ਸੈਂਟਰ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਰੋਇਲ ਆਟੋ ਸੈਂਟਰ ਗੱਡੀ ਬ੍ਰੇਕਾਂ ਸਸਪੈਂਸ਼ਨ ਕੋਈ ਚੇਂਜ ਹੋਣ ਵਾਲੀ ਹੈ ਰੋਇਲ ਆਟੋ ਸੈਂਟਰ ਰਾਜ ਭਾਜੀ ਨੂੰ ਫੋਨ ਕਰੋ ਸਟੀਲਸ ਐਂਡ ਮੈਲਨੀ ਦੇ ਉੱਤੇ ਨੇ 905-799-1478 905-798-1478 ਦੇ ਉੱਤੇ ਕਾਲ ਕਰੋ ਤੁਸੀਂ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਦੇ ਬਿਲਕੁਲ ਕੋਰਨਰ ਦੇ ਉੱਤੇ। ਉਸ ਤੋਂ ਇਲਾਵਾ ਮਿਸਟਰ ਸਿੰਘ ਪੀਜ਼ੇ ਨੇ ਬਹਿਰਾ ਬਹਿਰਾ ਕਰਾਈ ਪਈ ਹੈ। ਮਿਸਟਰ ਸਿੰਘ ਪੀਜ਼ੇ 'ਤੇ ਤੁਸੀਂ ਜਾਓਗੇ ਨਾ ਤਾਂ ਵਰਲਡ ਕੱਪ ਸਪੈਸ਼ਲ ਤੁਹਾਨੂੰ ਡੀਲਾਂ ਮਿਲ ਰਹੀਆਂ ਨੇ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ 4 ਟੋਪਿੰਗ 1 ਡਿਪ 1 ਸਾਈਡ 31.99। ਇਹਨਾਂ ਕੋਲ 15 ਤਕਰੀਬਨ ਲੋਕੇਸ਼ਨਾਂ ਬਰੈਂਪਟਨ 'ਚ ਨੇ ਅਤੇ ਟੋਟਲ 30 ਲੋਕੇਸ਼ਨਾਂ ਨੇ ਇਹਨਾਂ ਦੀਆਂ। 905-500-4000 905-500-4000 ਮਿਸਟਰ ਸਿੰਘ ਪੀਜ਼ਾ ਨੂੰ ਯਾਦ ਤੁਸੀਂ ਜ਼ਰੂਰ ਰੱਖੋ। ਅਤੇ ਯਾਰ ਨਵਾਂ ਘਾਹ ਲਗਵਾ ਲਓ, ਪੁਰਾਣਾ ਜਿਹੜਾ ਆਪਣਾ ਕਈ ਵਾਰ ਘਾਹ ਖਰਾਬ ਹੋਇਆ ਫਿਰਦਾ ਨਾ, ਨਵਾਂ ਲਵਾਓ, ਵਧੀਆ ਯਾਰ ਤੁਹਾਡੇ ਘਰ ਦੀ ਟੌਰ ਵਧੂਗੀ। ਸੋ ਬ੍ਰੈਂਡ ਨਿਊ ਗ੍ਰੈਸ ਜਾਂ ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਚਾਹੁੰਦੇ ਹੋ ਤਾਂ ਨੰਬਰ 1 ਨੋਟ ਕਰੋ ਤੁਸੀਂ, SS ਲੋਨ ਕੇਅਰ। ਫੋਨ ਨੰਬਰ ਹੈ 437-655-1984, 437-655-1984 ਦੇ ਉੱਤੇ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। 7828 ਹਾਂਜੀ
8: ਹੈਲੋ। ਹਾਂਜੀ ਵੀਰੇ, ਮੈਂ ਦੁਬਾਰੇ ਕਾਲ ਕੀਤੀ ਤੁਹਾਨੂੰ।
1: ਹਾਂਜੀ ਵੀਰੇ।
8: ਹਾਂਜੀ ਉਹ ਮੈਂ ਤੁਹਾਨੂੰ ਮਿਸਟਰ ਸਿੰਘ ਦਾ ਦੱਸਣਾ ਸੀਗਾ।
1: ਚਲੋ ਇੱਕ ਸੈਕਿੰਡ ਤੁਸੀਂ ਹੋਲਡ ਕਰੋ, ਠੀਕ ਹੈ। ਓਕੇ, ਵੀ ਵਿਲ ਬੀ ਰਾਈਟ ਬੈਕ। ਇੱਕ ਕੁਇਕ ਮੈਸੇਜ ਹੈ ਪੈਰਾਡਾਈਜ਼ ਡਿਵੈਲਪਮੈਂਟਸ ਵਾਲਿਆਂ ਦਾ। ਅਤੇ ਨਹੀਂ ਪਹਿਲਾਂ ਯਾਰ ਅੱਖਾਂ ਦੀ ਸਰਜਰੀ ਲਈ ਤੁਹਾਨੂੰ ਨੰਬਰ ਦਿੰਦੇ ਹਾਂ। ਕੈਟਰੈਕਟ ਸਰਜਰੀ ਬਹੁਤ ਜ਼ਰੂਰੀ ਹੈ। ਦੇਖੋ ਨਿਗਾਹ ਜੇ ਕਮਜ਼ੋਰ ਹੋ ਗਈ ਤਾਂ ਤੁਸੀਂ ਕੈਟਰੈਕਟ ਆਈ ਸਰਜਰੀ ਕਰਾਓ ਅਤੇ ਨਿਗਾਹ ਪਰਫੈਕਟ ਹੋ ਜੂ ਅਤੇ ਸੇਫ ਸਰਜਰੀ ਹੈ ਪੂਰੀ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵੈਰੀ ਗੁੱਡ, ਕਿਆ ਬਾਤ ਹੈ। ਤੁਸੀਂ ਜ਼ਰੂਰ ਕੈਟਰੈਕਟ ਆਈ ਸਰਜਰੀ ਲਈ ਇਹਨਾਂ ਨਾਲ ਸੰਪਰਕ ਕਰੋ। ਇੱਕ ਤੁਹਾਨੂੰ ਪੈਰਾਡਾਈਜ਼ ਡਿਵੈਲਪਮੈਂਟਸ ਦੇ ਘਰਾਂ ਬਾਰੇ ਦੱਸ ਦਈਏ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਓਕੇ, ਗੱਲਬਾਤ ਆਪਾਂ ਕਰ ਰਹੇ ਸੀ ਟਰੂਡੋ ਸਾਹਿਬ ਦੀ। ਸੋ ਕੁਝ ਕਾਲਾਂ ਤੁਹਾਡੀਆਂ ਰਹਿ ਗਈਆਂ। ਨੰਬਰ ਹੈ ਆਪਣਾ 905-673-3337 905-673-3337 905-673-3337 905-673-3337 ਆਪਣਾ ਨੰਬਰ ਹੈ। ਸੋ 905-673-3337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਸੋ ਕੀ ਤੁਹਾਡਾ ਖਿਆਲ ਹੈ, ਕੀ ਤੁਹਾਡਾ ਓਪੀਨੀਅਨ ਹੈ, ਦੱਸੋ ਜ਼ਰਾ। ਸੌਕਰ ਦੀ ਗੇਮ ਅਗਲਾ ਦੇਖਣ ਗਿਆ ਅਤੇ ਪੈ ਗਈ ਉਹਨੂੰ ਮਹਿੰਗੀ, ਰੈਪੂਟੇਸ਼ਨ ਦੇ ਉੱਤੇ ਚਲੋ ਅਸਰ ਤਾਂ ਪੈਂਦਾ ਹੀ ਪੈਂਦਾ। ਸੋ ਬਹੁਤ ਸਾਰੇ ਲੋਕ ਕਹਿ ਰਹੇ ਨਵੀਂ ਯਾਰ ਗਲਤ ਗੱਲ ਨਹੀਂ ਸੀ ਕਰਨਾ ਚਾਹੀਦਾ, ਕੁਝ ਕਹਿ ਰਹੇ ਐਡੀ ਕਿਹੜੀ ਗੱਲ ਹੈ ਯਾਰ, ਗੇਮ ਹੀ ਦੇਖਣ ਗਿਆ, ਜ਼ਿੰਦਗੀ ਜੀ ਲੈਣ ਦਿਉ ਅਗਲੇ ਨੂੰ। ਇੱਕ ਬਾਈ ਜੀ ਕਹਿ ਕੇ ਗਏ ਕਿ ਯਾਰ ਅਗਲੇ ਨੂੰ ਥੋੜ੍ਹੇ ਯਾਰ ਤੁਸੀਂ ਲਿਵ ਕਰਨ ਦਿਉ, ਫਿਰ ਕੀ ਹੋ ਗਿਆ, ਗੇਮ ਦੇਖਣ ਗਿਆ, ਉਹਦੀ ਆਪਦੀ ਲਾਈਫ ਹੈ, ਉਹ ਜੋ ਮਰਜ਼ੀ ਕਰੇ। ਸੋ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਫੋਨ ਨੰਬਰ ਹੈ। ਅਤੇ ਤੁਹਾਡੀਆਂ ਕੁਝ ਕਾਲਸ, ਤੁਹਾਡੇ ਕੁਝ ਓਪੀਨੀਅਨਸ ਲੈ ਰਿਹਾ। ਓਕੇ, ਇੱਕ ਫਰੈਸ਼ ਫੂਡ ਸੈਂਟਰ ਦਾ ਵੀ ਮੈਸੇਜ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਲੋਕੇਟਡ ਹੈ। ਆਪਣੇ ਮਨਪਸੰਦ ਦੀ ਕਰੋ ਬਈ ਗਰੋਸਰੀ, ਫਰੈਸ਼ ਫੂਡ ਸੈਂਟਰ 'ਤੇ ਜਾਓ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਇਹ ਹਾਜ਼ਰ ਨੇ। ਇੱਕ ਵੀਰ ਦੀ ਰਿਕੁਐਸਟ ਆਈ ਸੀਗੀ, ਉਹ ਵੀ ਲੋਕ ਬੋਲਾ ਦਈਏ, ਫਿਰ ਤੁਹਾਡੀਆਂ ਕੁਝ ਕਾਲਸ ਲੈਣੇ।
9: ਆਲੂ ਪੈਟੀਜ਼,
1: ਉਹ ਇੱਕ ਮਿੰਟ, ਨਵੀਂ ਐਡਾਂ ਚੱਲੀ ਜਾਂਦੀਆਂ ਤੇਰੀਆਂ। 8500 ਹੈਲੋ,
10: ਹਾਂਜੀ ਭਾਜੀ ਕਹਿੰਦਾ ਜੀ,
1: ਵਧੀਆ ਵੀਰੇ, ਕਿਹੜਾ?
10: ਵਧੀਆ ਵਧੀਆ ਜੀ, ਵੀਰੇ ਮੈਂ ਸਵੇਰੇ ਵੀ ਸੁਣਦਾ ਸੀਗਾ ਟੌਪਿਕ
1: ਜੀ,
10: ਤੇ ਇੱਕ ਗੱਲ ਹੈ ਨਾ ਬਈ, ਜਿੱਦਾਂ ਹੁਣ ਆਪਣੇ ਮਾਰਕ ਕਰਮੀ ਹੋ ਗਿਆ, ਟੱਕ ਫੋਰ ਹੋ ਗਿਆ, ਇਹਨਾਂ ਦੀ ਪਹਿਲਾਂ ਬਣਦੀ ਜ਼ਿੰਮੇਵਾਰੀ ਸੀ, ਇਹ ਹੁਣ ਰੀਪ੍ਰੈਜੈਂਟ ਕਰ ਰਹੇ ਆ ਵੀ ਕੈਨੇਡਾ ਨੂੰ ਤੇ ਉਤਾਰੀਆਂ ਨੇ, ਇਹਨਾਂ ਨੂੰ ਪਹਿਲਾਂ ਜਾਣਾ ਚਾਹੀਦਾ ਸੀ ਵੀ ਮੈਚ ਵੇਖਣ ਕੈਨੇਡਾ ਦਾ। ਅਗਲੇ ਨੇ ਹੁਣ ਜਿਵੇਂ ਪੀਐਸ ਦਾ ਵੇਖਣ ਚਲਾ ਗਿਆ ਤਾਂ ਬੈਠੀ ਦਾ ਕੋਈ ਗੱਲ ਨੀ ਹੋਵੇ, ਰਾਈਟ?
1: ਨਹੀਂ ਪਰ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਆਪਣਾ ਵੀ, ਤੁਸੀਂ ਕਹਿੰਦੇ ਜੀ ਟਰੂਡੋ ਸਾਹਿਬ ਚਲੇ ਗਏ ਦੇਖਣ ਯੂਐਸ ਦੀ ਗੇਮ, ਤਾਂ ਕੋਈ ਗੱਲ ਨਹੀਂ?
10: ਨਹੀਂ ਭਾਈ, ਐਡਾ ਦਾ ਨਹੀਂ ਇਸ਼ੂ, ਕਿਉਂਕਿ ਹੁਣ ਦੇਖੋ ਸਪੋਰਟਸ ਦਾ ਕੰਮ ਆ ਨਾ ਵੀ ਆਪਾਂ ਨੂੰ ਇਕੱਠੇ ਕਰਨਾ, ਨਾ ਕਿ ਤੋੜਨਾ ਵੀ ਅਗਲਾ ਜਾਵੇ ਵੀ ਤੁਸੀਂ ਯੂਐਸ ਦਾ ਵੇਖਣ ਚਲੇ ਗਿਆ, ਤੂੰ ਅਰਜਨਟੀਨਾ ਦਾ ਵੇਖਣ ਚਲੇ ਗਿਆ, ਆਪਾਂ ਨੂੰ ਹੁਣ ਕਿੰਨੇ ਪਲੇਅਰ ਆ ਵੀ ਆਪਾਂ ਨੂੰ ਡਿਫਰੈਂਟ ਕੰਟਰੀ ਦੇ ਵਧੀਆ ਲੱਗਦੇ ਆ, ਤੇ ਆਪਾਂ ਨੂੰ ਵੀ ਕੋਈ ਕਹਿ ਸਕਦਾ ਵੀ ਤੁਹਾਨੂੰ ਕੈਨੇਡਾ ਦੇ ਕਿੰਨੇ ਵਧੀਆ ਲੱਗਦੇ।
1: ਪਰ ਫਿਰ ਵੀ ਮੈਂ ਸਮਝਦਾ ਕਿ ਸਿਰਫ ਵੀ ਸਪੋਰਟਸ ਐਡੀ ਕਿਹੜੀ ਗੱਲ ਹੈ, ਬਟ ਇਹ ਵੀ ਗੱਲ ਹੈ ਭਾਜੀ ਕਿ ਤੁਸੀਂ ਕੈਨੇਡਾ ਦੇ ਲੀਡਰ ਰਹੇ ਹੋ ਤੇ ਤੁਸੀਂ ਪਹਿਲੀ ਗੇਮ ਤੇ ਤਾੜੀਆਂ ਮਾਰ ਰਹੇ ਹੋ ਦੂਜਿਆਂ ਲਈ।
10: ਹਾਂਜੀ ਹਾਂਜੀ ਭਾਈ, ਇਹ ਹੈਗਾ ਚਲੋ ਥੋੜਾ ਜਿਹਾ ਵੀ ਵਧੀਆ ਨੀ ਲੱਗਦਾ, ਬਟ ਚਲੋ ਮੇਰੇ ਪੱਖ ਵੱਲੋਂ ਐਡਾ ਇਸ਼ੂ ਨੀ ਹੈਗਾ ਵੀ ਜੇ ਉਹ ਵੇਖਣ ਚਲੇ ਜਾਂਦਾ, ਥੋੜਾ ਜਿਹਾ ਸਿਚੁਏਸ਼ਨ ਇੰਨੀ ਜ਼ਿਆਦਾ ਨਾ ਐਸਕਲੇਟ ਹੁੰਦੀ, ਬਟ ਉਹ ਆਪਣਾ ਚਲੋ ਬਚਾ ਜਿਹਾ ਕਰ ਗਿਆ ਵੀ ਕਹਿੰਦਾ ਵੀ ਮੇਰੀ ਸਪੋਰਟ ਚਲੋ ਕੈਨੇਡਾ ਲਾ ਲਈ ਆ, ਚਲੋ ਫਿਰ ਵੀ ਠੀਕ ਆ।
1: ਚਲੋ ਠੀਕ ਹੈ, ਸੋ ਬਾਈ ਜੀ ਕਹਿੰਦੇ ਕੋਈ ਬਾਲੀ ਵੱਡੀ ਗੱਲ ਨੀ। 4317 ਹੈਲੋ,
11: ਹਾਂਜੀ ਭਾਜੀ
1: ਜੀ,
11: ਭਾਜੀ ਉਹ ਗਾਣਾ ਸੁਣਨਾ ਹੈ,
1: ਕਿਹੜਾ ਵੀਰੇ?
11: ਕਰਤਾਰ ਰਾਮ ਜਿਹੜਾ ਚੌਲ ਛਕਾਤੇ ਭਈਆਂ ਨੇ,
1: ਤੁਸੀਂ ਕੱਲ ਸ਼ਾਮੀ ਰਿਕੁਐਸਟ ਕੀਤੀ ਸੀ, ਲੱਗਿਆ ਨੀ ਪ੍ਰਾਪ ਤੋਂ?
11: ਕੋ ਯਾਰ ਨਹੀਂ ਲੱਗਿਆ, ਪ੍ਰੋਪਰ ਨਹੀਂ ਲਾਇਆ ਉਹਨੇ ਐਪ, ਜਣੇ ਮਾੜਾ ਜੀ ਤੂੰ ਵੀ ਵਜਾ ਕੇ ਛੱਡਤਾ।
1: ਅੱਛਾ, ਪ੍ਰਭ ਨੂੰ ਕਹਿੰਦੇ ਆ ਤੂੰ ਵੀ ਨਾਲ ਨੀ ਗੱਲ ਬਣਦੀ?
11: ਹਾਂਜੀ,
1: ਕਰਤਾਰ ਰਮਲਾ ਕਿਹੜਾ ਸੀ ਗਾਣਾ?
11: ਚੌਲ ਛਕਾਤੇ ਭਈਆਂ ਨੇ,
1: ਛਕਾਤੇ, ਠੀਕ ਹੈ ਲੱਭ ਲੈਂਦੇ ਹਾਂ, ਚੌਲ ਛਕਾਤੇ ਭਈਆਂ ਨੇ, ਚਲੋ ਲੱਭ ਲੈਂਦੇ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਗੱਲ ਮੈਂ ਟਰੂਡੋ ਦੀ ਕਰ ਰਿਹਾ, ਤੁਸੀਂ ਰਮਲਾ ਸਾਹਿਬ ਤੇ ਆ ਗਏ, ਸੋ ਓਕੇ ਆਉਂਦੇ ਹਾਂ ਵਾਪਸ, ਇਹਦੇ ਦੋ ਬਹੁਤ ਸੁਣੋ।

0: ਵਾਹ ਕਿਆ ਬਾਤ ਹੈ, ਗਾਣਾ ਵਧੀਆ ਹੀ ਹੈ, ਸੋਹਣਾ ਲੱਗਿਆ ਮੈਨੂੰ। ਸਾਡੇ ਨਾਲ ਸਿਮਰਨ ਸੈਣੀ ਜੀ ਜੁੜ ਚੁੱਕੇ ਨੇ ਆਲ ਕੈਨ ਇੰਸ਼ੋਰੈਂਸ ਤੋਂ, ਤੇ ਸਿਮਰਨ ਸਾਡੇ ਇੰਸ਼ੋਰੈਂਸ ਦੀ ਦੁਨੀਆ ਦੇ ਮਾਹਰ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਿਮਰਨ ਇੰਸ਼ੋਰੈਂਸ ਦੀ ਇਨਸਾਈਕਲੋਪੀਡੀਆ ਨੇ, ਕੋਈ ਵੀ ਸਵਾਲ ਪੁੱਛ ਲਓ ਤੇ ਸਿਮਰਨ ਕੋਲ ਜਵਾਬ ਜ਼ਰੂਰ ਹੋਊਗਾ। ਇੰਸ਼ੋਰੈਂਸ ਕਰਾਉਣੀ ਹੈ, ਆਪਣੇ ਫੈਮਿਲੀ ਨੂੰ ਪ੍ਰੋਟੈਕਟ ਕਰਨਾ, ਤਾਂ ਸਿਮਰਨ ਇਜ਼ ਨੰਬਰ 1। ਸਿਮਰਨ ਵੈਲਕਮ, ਕੀ ਹਾਲ?
1: ਬਹੁਤ ਵਧੀਆ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਮ ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ, ਵੈਰੀ ਗੁੱਡ ਈਵਨਿੰਗ। ਮੈਂ ਗੱਲ ਕਰ ਰਿਹਾ ਸੀ ਕਿ ਤੁਸੀਂ ਦੇਖੀ, ਮੈਂ ਨਿਊਜ਼ ਨਹੀਂ ਹੈਗੀ, ਬਟ ਜਸਟਿਨ ਟਰੂਡੋ ਗਏ ਸੀ US ਦੀ ਗੇਮ ਦੇਖਣ, ਤੁਸੀਂ ਵੀਡੀਓ ਦੇਖੀ? US ਦੀ FIFA ਵਰਲਡ ਕੱਪ ਦੀ ਪਹਿਲੀ ਗੇਮ ਦੇਖਣ ਗਏ, ਉਸੇ ਹੀ ਦਿਨ ਕੈਨੇਡਾ ਦੀ ਵੀ ਗੇਮ ਸੀ ਇੱਥੇ ਟੋਰਾਂਟੋ 'ਚ, ਤੇ ਉਸੇ ਦਿਨ US ਦੀ ਗੇਮ ਸੀਗੀ, ਤੇ ਉਹ ਚਲੇ ਗਏ ਦੇਖਣ, ਤੇ ਉਦੋਂ ਕੇਟੀ ਪੇਰੀ ਪਰਫੋਰਮ ਕਰ ਰਹੀ ਸੀਗੀ ਉੱਥੇ, ਤੇ ਲੋਕਾਂ ਨੇ ਬੜੀਆਂ ਗੱਲਾਂ ਕੱਢੀਆਂ ਕਿ ਦੇਖ ਕੈਨੇਡਾ ਵੀ ਖੇਡ ਰਿਹਾ ਤੇ ਤੂੰ ਜਾ ਕੇ US ਨੂੰ ਸਪੋਰਟ ਕਰ ਰਿਹਾ, US ਲਈ ਤਾੜੀਆਂ ਮਾਰ ਰਿਹਾ। ਟਰੂਡੋ ਸਾਹਿਬ ਕਹਿੰਦੇ ਵੀ ਮੈਂ ਇੱਕ ਸਪੋਰਟਿਵ ਬੋਏਫ੍ਰੈਂਡ ਬਣ ਰਿਹਾ ਸੀ, ਆਪਣੀਆਂ ਬੋਏਫ੍ਰੈਂਡ ਦੀਆਂ ਡਿਊਟੀਆਂ ਮੈਂ ਨਿਭਾ ਰਿਹਾ ਸੀ। ਸੋ ਡੂ ਯੂ ਥਿੰਕ ਵੀ ਉਹਨੇ ਕੁਝ ਗਲਤ ਕੀਤਾ ਜਾਂ ਨਹੀਂ?
1: ਬੜਾ ਟ੍ਰਿਕੀ ਜਿਹਾ ਸਿਚੁਏਸ਼ਨ ਸੀ, ਬਟ ਆਈ ਥਿੰਕ ਐਜ਼ ਅ ਬੀਇੰਗ ਪ੍ਰੀਵੀਅਸ ਉਹ ਪ੍ਰਾਈਮ ਮਿਨਿਸਟਰ ਰਹੇ ਨੇ, ਤਾਂ ਉਹਨਾਂ ਦਾ ਕੈਨੇਡੀਅਨ ਗੇਮ ਦੇਖਣਾ ਜ਼ਰੂਰੀ ਸੀਗਾ। ਆਫਕੋਰਸ ਐਜ਼ ਅ ਬੋਏਫ੍ਰੈਂਡ ਉਹ ਬਾਅਦ ਵਿੱਚ ਕੋਈ ਹੋਰ ਗੇਮ ਦੇਖ ਸਕਦੇ ਸੀ। ਆਈ ਥਿੰਕ ਅਗਰ ਕੈਨੇਡੀਅਨ ਗੇਮ ਹੋ ਰਹੀ ਸੀ ਤਾਂ ਜੇ ਫੋਰ ਐਗਜ਼ਾਮਪਲ ਮੈਂ ਉਹਨਾਂ ਦੀ ਜਗ੍ਹਾ ਤੇ ਹੁੰਦੀ, ਮੈਂ ਪਹਿਲਾਂ ਪ੍ਰਾਈਮ ਮਿਨਿਸਟਰ ਰਹੀ ਹਾਂ ਔਰ ਉਸ ਤੋਂ ਬਾਅਦ ਮੇਰਾ ਕੰਟਰੀ ਖੇਡ ਰਿਹਾ, ਤਾਂ ਓਬਵੀਅਸਲੀ ਮੈਂ ਫਸਟ ਪ੍ਰਾਇਓਰਟੀ ਆਪਣੀ ਕੰਟਰੀ ਨੂੰ ਦਿੰਦੀ। ਬਾਕੀ ਗੇਮ ਜਿਹੜੀਆਂ ਤੁਸੀਂ ਸਮਝਾ ਵੀ ਸਕਦੇ ਹੋ ਆਪਣੇ ਪਾਰਟਨਰ ਨੂੰ, ਹਾਂਜੀ ਜੀ ਹੋਰ ਗੇਮ ਆਉਣੀ ਹੈ ਤੁਸੀਂ ਹੋਰ ਕੋਈ ਵੀ ਗੇਮ ਦੇਖ ਸਕਦੇ ਹੋ। ਸੋ ਮੇਰਾ ਪਰਸਨਲ
0: ਬਿਲਕੁਲ ਦੇਖੋ, ਜੇ ਹੁਣ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚੋਂ ਕਿ ਉਹ ਸਮਝਦੀ ਨਹੀਂ ਕਿ ਯਾਰ ਚੰਗਾ ਨਹੀਂ ਲੱਗਦਾ ਜੇ ਮੈਂ ਮੈਚ ਤੇ ਆਵਾਂ, ਹੁਣ ਕੈਨੇਡਾ ਵੀ ਖੇਡ ਰਿਹਾ, ਲੋਕਾਂ ਨੇ ਕਹਿਣਾ ਇਹ ਕਿੱਧਰ ਨੂੰ ਹੋ ਗਿਆ, ਸੋ ਜੇ ਉਹ ਸਪੋਰਟਿਵ ਗਰਲਫ੍ਰੈਂਡ ਆ ਉਹ ਸਮਝੇ ਤੁਹਾਡੀ ਮਜਬੂਰੀ ਨੂੰ।
1: ਆਫਕੋਰਸ, ਕਿਉਂਕਿ ਅੰਡਰਸਟੈਂਡਿੰਗ ਤੇ ਦੋਨੋਂ ਸਾਈਡ ਤੇ ਇਕੁਅਲੀ ਹੋਣੀ ਚਾਹੀਦੀ ਹੈ ਨਾ। ਸੋ ਤੁਸੀਂ ਅਗਰ ਕਿਸੇ ਕੰਟਰੀ ਦੇ ਐਕਸ ਪ੍ਰਾਈਮ ਮਿਨਿਸਟਰ ਦੇ ਨਾਲ ਤੁਸੀਂ ਹੁਣ ਰਿਲੇਸ਼ਨ ਚ, ਤੁਹਾਨੂੰ ਉਹਨਾਂ ਦੀਆਂ ਰਿਸਪੋਂਸਿਬਿਲਟੀਜ਼ ਉਹਨਾਂ ਦੇ ਕੰਟਰੀ ਦੇ ਪ੍ਰਤੀ ਕੀ ਨੇ ਉਹ ਦੇਖਣੀਆਂ ਪੈਣੀਆਂ ਨੇ। ਸੋ ਮੈਨੂੰ ਲੱਗਦਾ ਨੀ ਕਿ ਕੋਈ ਐਡਾ ਵੀ ਹੋਊਗਾ ਕਿ ਨਹੀਂ ਸਮਝੇਗਾ, ਬਟ ਆਈ ਡੋਨਟ ਨੋ
0: ਪ੍ਰਾਇਓਰਟੀਜ਼ ਨੇ ਅਪ ਐਂਡ ਡਾਊਨ। ਸੋ ਸਿਮਰਨ ਸਾਡੇ ਨਾਲ ਨੇ, ਸਿਮਰਨ ਅੱਜ ਫਿਰ ਕੀ ਇਨਫੋਰਮੇਸ਼ਨ ਆਪਾਂ ਦੇ ਰਹੇ ਸਭ ਨੂੰ?
1: ਜੀ ਨਵੀ, ਸਪੈਸ਼ਲੀ ਗੱਲ ਕਰਾਂਗੀ ਸਾਡੇ ਉਹ ਲਿਸਨਰ ਜਿਹਨਾਂ ਦੇ ਬਿਜ਼ਨਸ ਨੇ, ਕੋਈ ਵੀ ਬਿਜ਼ਨਸ, ਚਾਹੇ ਉਹ ਕੋਈ ਸਮਾਲ ਬਿਜ਼ਨਸ ਹੈ, ਚਾਹੇ ਕੋਈ ਤੁਹਾਡਾ ਵੱਡੀ ਕੰਪਨੀ ਹੈਗੀ ਹੈ, ਕੋਈ ਵੀ ਬਿਜ਼ਨਸ ਤੁਸੀਂ ਰਨ ਕਰ ਰਹੇ ਹੈਗੇ ਹੋ, ਜਦੋਂ ਤੁਸੀਂ ਬਿਜ਼ਨਸ ਰਨ ਕਰਦੇ ਹੈਗੇ ਹੋ ਤੇ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਇੱਕ ਰਿਟੇਨ ਅਰਨਿੰਗ ਇਕੱਠੀ ਹੁੰਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਕਿ ਜਿਹੜੇ ਪੈਸੇ ਨੂੰ ਅਸੀਂ ਯੂਜ਼ ਨਹੀਂ ਕਰਦੇ ਉਹ ਪੈਸਾ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਇਕੱਠਾ ਹੋਈ ਜਾਂਦਾ। ਹੁਣ ਕਾਰਪੋਰੇਸ਼ਨ ਦੇ ਵਿੱਚੋਂ ਪੈਸੇ ਕੱਢਣ ਦੇ ਦੋ ਤਰੀਕੇ ਨੇ, ਕਿ ਤੁਸੀਂ ਐਜ਼ ਆ ਡਿਵੀਡੈਂਡ ਪੈਸੇ ਕੱਢ ਲਏ ਜਾਂ ਤੁਸੀਂ ਐਜ਼ ਆ ਸੈਲਰੀ ਪੈਸੇ ਕੱਢ ਲਏ। ਹੁਣ ਉਹ ਜਿਹੜੇ ਪੈਸੇ ਇਕੱਠੇ ਹੋ ਰਹੇ ਨੇ ਰਿਟੇਨ ਅਰਨਿੰਗ ਤੁਹਾਡੀ ਕਾਰਪੋਰੇਸ਼ਨ ਚ ਪਈ ਜਾ ਰਹੀ ਹੈਗੀ ਔਰ ਤੁਹਾਡੇ ਬਿਜ਼ਨਸ ਦੀ ਵੈਲਿਊ ਵੱਧ ਰਹੀ ਹੈ। ਸੋ ਅਗਰ ਤੁਸੀਂ ਅੱਜ ਤੋਂ 10-15-20 ਸਾਲ ਪਹਿਲਾਂ ਬਿਜ਼ਨਸ ਸ਼ੁਰੂ ਕੀਤਾ ਸੀ, ਉਸ ਟਾਈਮ ਵੈਲਿਊ ਸੀਗੀ ਫੋਰ ਐਗਜ਼ਾਮਪਲ $100,000, ਅੱਜ ਬਿਜ਼ਨਸ ਦੀ ਵੈਲਿਊ ਹੈਗੀ ਹੈ $2 million। ਹੁਣ ਜਿਹੜੀ ਗਰੋਥ ਹੋ ਰਹੀ ਹੈ ਬਿਜ਼ਨਸ ਦੀ, ਉਸ ਬਿਜ਼ਨਸ ਨੂੰ ਜਦੋਂ ਤੁਸੀਂ ਸੈਲ ਕਰਨਾ ਹੈ ਜਾਂ ਤੁਸੀਂ ਟ੍ਰਾਂਸਫਰ ਕਰਨਾ ਆਪਣੀ ਫੈਮਿਲੀ 'ਚ, ਆਪਣੇ ਬੱਚਿਆਂ ਨੂੰ ਗਿਫਟ ਕਰਨਾ ਜਾਂ ਤੁਹਾਡਾ ਕੋਈ ਪਾਰਟਨਰ ਹੈ ਤੁਸੀਂ ਉਹਨਾਂ ਨੂੰ ਸੈਲ ਕਰਨਾ ਹੈਗਾ, ਹੁਣ ਬਿਜ਼ਨਸ ਨੂੰ ਸੈਲ ਕਰਨ ਦੇ ਜਾਂ ਬਿਜ਼ਨਸ ਨੂੰ ਟ੍ਰਾਂਸਫਰ ਕਰਨ ਦੇ ਕੀ ਤਰੀਕੇ ਨੇ, ਕੀ ਤੁਹਾਨੂੰ ਉਸ ਟਾਈਮ ਤੇ ਟੈਕਸ ਲੱਗਣੇ ਨੇ, ਉਹਦੇ ਲਈ ਟੈਕਸ ਪਲੈਨਿੰਗ ਕੀ ਹੋਣੀ ਚਾਹੀਦੀ ਹੈ, ਜਿਹੜੀ ਤੁਹਾਨੂੰ ਜਦੋਂ ਤੁਸੀਂ ਆਪਣੇ ਸ਼ੇਅਰ ਸੈਲ ਕਰਨੇ ਨੇ ਉਸ ਲਈ ਜਿਹੜੇ ਕੈਪੀਟਲ ਗੇਨ ਲੱਗਣੇ ਨੇ ਉਹਨਾਂ ਦੀ ਟੈਕਸ ਪਲੈਨਿੰਗ ਕਿਸ ਤਰ੍ਹਾਂ ਕਰਨੀ ਹੈਗੀ ਹੈ, ਜਾਂ ਅਗਰ ਪਰਸਨ ਦੀ ਡੈਥ ਹੋ ਜਾਂਦੀ ਹੈਗੀ ਹੈ ਤੇ ਡੈਥ ਦੇ ਟਾਈਮ ਤੁਹਾਡੀ ਸਟੇਟ ਨੂੰ ਕਿਹੜੇ ਕਿਹੜੇ ਟੈਕਸ ਦੇਣੇ ਪੈਣੇ ਨੇ, ਉਹਦੀ ਪਲੈਨਿੰਗ ਕਿੱਦਾਂ ਕਰਨੀ ਹੈ। ਸੋ ਉਹਨਾਂ ਨੂੰ ਬੜਾ ਈਜ਼ੀ ਜਿਹਾ ਲੱਗਦਾ ਜੀ, ਓਕੇ ਠੀਕ ਹੈ ਫੈਮਿਲੀ ਬਿਜ਼ਨਸ ਸੀਗਾ, ਬੱਚਿਆਂ ਕੋਲ ਚਲਾ ਜਾਊਗਾ, ਬਟ ਬੱਚਿਆਂ ਕੋਲ ਜਾਊਗਾ ਬਿਜ਼ਨਸ ਪਰ ਟੈਕਸਿਸ ਤੇ ਲੱਗਣਗੇ। ਇਹ ਇੰਡੀਆ ਤੇ ਹੈ ਨੀ ਕਿ ਓਕੇ ਠੀਕ ਹੈ ਡੈਡੀ ਦਾ ਬਿਜ਼ਨਸ ਸੀਗਾ, ਬੇਟੇ ਕੋ ਗਿਆ, ਬੇਟੇ ਤੋਂ ਅੱਗੇ ਪੋਤੇ ਪੋਤੀ ਕੋ ਗਿਆ, ਕਿਸੇ ਕੋ ਵੀ ਗਿਆ, ਤੇ ਉਹ ਤੁਸੀਂ ਟ੍ਰਾਂਸਫਰ ਕਰੀਏ ਬਿਨਾਂ ਟੈਕਸਿਸ ਤੋਂ। ਨੋ, ਇੱਥੇ ਜਿਹੜੀ ਕਾਰਪੋਰੇਸ਼ਨ ਹੈਗੀ ਆ ਉਹ ਇੱਕ ਅਲੱਗ ਲੀਗਲ ਆਇਡੈਂਟੀ ਹੈਗੀ ਆ। ਸੋ ਉਹਦੇ ਚ ਜਦੋਂ ਗਰੋਥ ਹੁੰਦੀ ਹੈਗੀ ਆ, ਉਹ ਗਰੋਥ ਦਾ ਜਿਹੜਾ ਟੈਕਸ ਹੈਗਾ ਉਹ ਜਦੋਂ ਵੀ ਤੁਸੀਂ ਸੇਲ ਕਰਦੇ ਹੋ ਜਾਂ ਪਰਸਨ ਦੀ ਡੈਥ ਹੁੰਦੀ ਹੈ ਉਹਦੇ ਉੱਪਰ ਕੈਪੀਟਲ ਗੇਨ ਦੇ ਟੈਕਸਿਸ ਪੇ ਕਰਨੇ ਪੈਣੇ ਨੇ। ਦੂਸਰੀ ਚੀਜ਼ ਹੁਣ ਜਿਹੜੀ ਰਿਟੇਨ ਅਰਨਿੰਗ ਬਿਜ਼ਨਸ ਚ ਪਈ ਹੋਈ ਹੈ ਉਹਨੂੰ ਤੁਸੀਂ ਯੂਜ਼ ਕਿੱਦਾਂ ਕਰਨਾ ਹੈ, ਬਿਕਾਜ਼ ਅਗਰ ਤੁਸੀਂ ਸਿੱਧਾ ਕੱਢੋਗੇ ਤੇ ਉਹਦੇ ਤੇ ਤੁਹਾਨੂੰ ਜਿਹੜਾ ਟੈਕਸ ਦੇਣਾ ਪੈਣਾ ਤੁਹਾਡੀ ਇਨਕਮ ਚੋਂ ਚੀਜ਼ ਐਡ ਹੋਣੀ ਹੈ। ਹੁਣ ਇਹਦੇ ਲਈ ਪਲੈਨਿੰਗ ਕਰਨ ਦੀ ਜ਼ਰੂਰਤ ਹੈ। ਪਲੈਨਿੰਗ ਕਰੋਗੇ ਤਾਂ ਟੈਕਸਿਸ ਸੇਵ ਕਰ ਲਓਗੇ, ਉਸ ਪਲੈਨਿੰਗ ਦੇ ਲਈ ਤੁਸੀਂ ਆਪਣੀ ਕੈਪੀਟਲ ਗੇਨ ਨੂੰ ਕਵਰ ਕਰਨ ਦੇ ਲਈ ਇੰਸ਼ੋਰੈਂਸ ਕਰਵਾਓਗੇ ਅੰਡਰ ਕਾਰਪੋਰੇਸ਼ਨ, ਸੋ ਇੰਸ਼ੋਰੈਂਸ ਤੁਹਾਡੇ ਟੈਕਸਿਸ ਕਵਰ ਕਰ ਦੂਗੀ। ਹੁਣ ਜਿਹੜੀ ਰਿਟੇਨ ਅਰਨਿੰਗ ਜਿਹੜੀ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਪਈ ਹੈਗੀ ਹੈ ਉਹਨੂੰ ਤੁਸੀਂ ਬਾਹਰ ਕੱਢਣ ਦੇ ਲਈ ਇੰਸ਼ੋਰੈਂਸ ਕਰੋਗੇ ਔਰ ਉਹ ਇੰਸ਼ੋਰੈਂਸ ਦਾ ਪੈਸਾ ਫੈਮਿਲੀ ਨੂੰ ਟੈਕਸ ਫ੍ਰੀ ਜਾਏਗਾ। ਹੁਣ ਅਸਿਊਮ ਕਰੋ ਕਿ ਆਪਾਂ ਨੇ ਕੁਛ ਵੀ ਨਹੀਂ ਕੀਤਾ, ਜੋ ਪੈਸਾ ਪਿਆ ਹੈ ਕਾਰਪੋਰੇਸ਼ਨ ਚ ਪਿਆ ਹੈਗਾ, ਜਦੋਂ ਪਰਸਨ ਦੀ ਡੈਥ ਹੋਣੀ ਹੈ ਤੁਸੀਂ ਇਹ ਦੇਖੋ ਕਿ ਆਲਮੋਸਟ ਉਹਦੇ ਚੋਂ 50% ਜਿਹੜਾ CRA ਨੂੰ ਟੈਕਸ ਦੇ ਰੂਪ ਚ ਚਲਾ ਜਾਣਾ, ਪਲੱਸ ਜਿਹੜੀ ਡਿਲੇ ਹੋਣੀ ਹੈ ਸਟੇਟ ਸੈਟਲਮੈਂਟ ਦੀ ਉਹ ਅਲੱਗ ਤੋਂ ਹੈਗੀ ਹੈ। ਉਸ ਟਾਈਮ ਤੇ ਜਿਹੜੇ ਤੁਹਾਨੂੰ ਕੈਪੀਟਲ ਗੇਨ ਲੱਗਣੇ ਨੇ ਉਹ ਵੀ ਆਊਟ ਆਫ ਪੋਕਿਟ ਦੇਣੇ ਪੈਣੇ ਨੇ, ਲਿਕੁਇਡ ਮਨੀ ਚੋਂ ਦੇਣੇ ਪੈਣੇ ਹੈਗੇ ਨੇ, ਕਿਉਂਕਿ ਜਿਹੜੀ ਗਰੋਥ ਹੋਈ ਸ਼ੇਅਰ ਦੀ, ਤੁਸੀਂ 1 ਲੱਖ ਤੋਂ ਬਿਜ਼ਨਸ ਸ਼ੁਰੂ ਕੀਤਾ ਸੀ ਉਹ 2 ਮਿਲੀਅਨ ਤੇ ਚਲਾ ਗਿਆ, ਉਹਦੇ ਤੇ ਜਿਹੜੇ ਕੈਪੀਟਲ ਗੇਨ ਲੱਗਣੇ ਨੇ ਉਹ ਵੀ ਜਿਹੜੇ ਆ ਪੋਕਿਟ ਚੋਂ ਦੇਣੇ ਪੈਣੇ ਨੇ। ਸੋ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਐਟ ਦਾ ਐਂਡ ਇੰਨਾ ਵੱਡਾ ਟੈਕਸ ਬਿੱਲ ਬਣ ਜਾਂਦਾ ਹੈਗਾ ਕਿ ਫੈਮਿਲੀ ਨੂੰ ਕਈ ਵਾਰੀ ਬਿਜ਼ਨਸ ਸੈਲ ਕਰਨੇ ਪੈਂਦੇ ਨੇ ਜਾਂ ਕੋਈ ਹੋਰ ਐਸੈਟ ਜਿਹੜੇ ਨੇ ਉਹ ਸੈਲ ਕਰਕੇ ਉਹ ਜਿਹੜੀਆਂ ਚੀਜ਼ਾਂ ਨੂੰ ਟੈਕਸਿਸ ਨੂੰ ਕੈਪੀਟਲ ਗੇਨਸ ਨੂੰ ਕਵਰ ਕਰਨਾ ਪੈਂਦਾ। ਸੋ ਜ਼ਰੂਰੀ ਕੀ ਹੈ ਕਿ ਹੁਣ ਜਿੰਨੀ ਅਸੀਂ ਮਿਹਨਤ ਕੀਤੀ ਹੈ ਬਿਜ਼ਨਸ ਨੂੰ ਖੜਾ ਕੀਤਾ ਆਪਣੀ ਕਾਰਪੋਰੇਸ਼ਨ ਨੂੰ ਕਿਸੇ ਵੀ ਕਿਸਮ ਦਾ, ਚਾਹੇ ਉਹ ਬਿਜ਼ਨਸ ਹੈ, ਉਹਦੀ ਪ੍ਰੋਪਰ ਪਲੈਨਿੰਗ ਕਰੋ, ਆਪਣੇ ਬਾਇਸੈਲ ਐਗਰੀਮੈਂਟ ਬਣਾਓ, ਸਟੇਟ ਫ੍ਰੀਜ਼ ਟੈਕਨੀਕ ਯੂਜ਼ ਕਰੋ, ਆਪਣੀਆਂ ਕਾਰਪੋਰੇਸ਼ਨ ਦੇ ਵਿੱਚੋਂ ਜਿਹੜਾ ਇੰਸ਼ੋਰੈਂਸ ਪਾਲਿਸੀ ਕਰਵਾ ਕੇ ਪੈਸੇ ਨੂੰ ਵਿਦਡਰਾਅ ਕਰੋ। ਜਿੰਨੇ ਕੁ ਸਾਨੂੰ ਪਤਾ ਕੈਪੀਟਲ ਗੇਨ ਹੋਣੇ ਨੇ ਉਨੀ ਕੁ ਜਿਹੜੀ ਹੈਗੀ ਹੈ ਬਾਇਸੈਲ ਐਗਰੀਮੈਂਟ ਦੇ ਵਿੱਚ ਹਰ ਪਾਰਟਨਰ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈਗੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਬੈਠ ਕੇ ਡਿਸਕਸ ਕਰਦੇ ਹੋ ਡਿਟੇਲ ਦੇ ਵਿੱਚ ਉਦੋਂ ਪਤਾ ਲੱਗਦਾ ਕਿ ਕਿੰਨਾ ਕੰਪਲੀਕੇਟਡ ਸਿਨੈਰੀਓ ਹੁੰਦਾ ਜਦੋਂ ਪਰਸਨ ਵਿਦਆਊਟ ਐਨੀ ਅਰੇਂਜਮੈਂਟ, ਕੋਈ ਵੀ ਪੇਪਰ ਜਾਂ ਇਸ ਤਰ੍ਹਾਂ ਦੀ ਐਗਰੀਮੈਂਟ ਤੋਂ ਬਿਨਾਂ ਪਰਸਨ ਦੀ ਡੈਥ ਹੋ ਜਾਂਦੀ ਹੈ ਤਾਂ ਕਿੰਨੀ ਪ੍ਰੋਬਲਮ ਆਉਂਦੀ ਹੈਗੀ ਹੈ। ਸੋ ਅਗਰ ਤੁਸੀਂ ਬਿਜ਼ਨਸ ਖੜਾ ਕਰਨ ਚ ਮਿਹਨਤ ਕੀਤੀ ਹੈਗੀ ਹੈ ਤੇ ਥੋੜੀ ਜਿਹੀ ਮਿਹਨਤ ਜਿਹੜੀ ਹੈ ਪ੍ਰੋਪਰ ਆਪਣੇ ਜਿਹੜੇ ਐਗਰੀਮੈਂਟ ਬਣਾਉਣ ਚ, ਪ੍ਰੋਪਰ ਇੰਸ਼ੋਰੈਂਸ ਲੈਣ ਦੇ ਵਿੱਚ ਔਰ ਪ੍ਰੋਪਰ ਜਿਹੜੀ ਹੈਗੀ ਹੈ ਆਪਣੀ ਪਲੈਨਿੰਗ ਕਰਨ ਦੇ ਵਿੱਚ ਜ਼ਰੂਰ ਲਗਾਓ, ਤਾਂ ਕਿ ਇੱਕ ਤੇ ਜਿਹੜੀ ਹੈ ਤੁਹਾਡੀ ਵੀ ਰਿਟਾਇਰਮੈਂਟ ਈਜ਼ੀ ਹੋ ਜਾਏ ਕਿ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਤਾਂ ਤੁਸੀਂ ਜਿਹੜਾ ਉਹ ਪੈਸੇ ਨੂੰ ਯੂਜ਼ ਕਰ ਸਕੋ, ਉਸ ਰਿਟੇਨ ਅਰਨਿੰਗ ਨੂੰ ਯੂਜ਼ ਕਰ ਸਕੋ, ਮਿਨੀਮਮ ਟੈਕਸ ਪੇ ਕੀਤੇ ਆ, ਉਸ ਤਰ੍ਹਾਂ ਦੀਆਂ ਤੁਸੀਂ ਟੈਕਨੀਕ ਅਪਲਾਈ ਕਰੋ ਔਰ ਜਿਹੜੀ ਤੁਹਾਡੀ ਫੈਮਿਲੀ ਹੈ ਤੁਹਾਡੇ ਤੋਂ ਬਾਅਦ ਉਹਨਾਂ ਨੂੰ ਵੀ ਜਿਹੜਾ ਹੈਗਾ ਈਜ਼ੀਲੀ ਬਿਜ਼ਨਸ ਟ੍ਰਾਂਸਫਰ ਹੋ ਜਾਏ। ਸੋ ਕੋਈ ਵੀ ਸਾਡੇ ਲਿਸਨਰ ਜਿਹੜੇ ਕਿ ਬਿਜ਼ਨਸ ਦੀ ਟੈਕਸੇਸ਼ਨ, ਬਿਜ਼ਨਸ ਦੇ ਬਾਇਸੈਲ ਐਗਰੀਮੈਂਟ, ਸਟੇਟ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ ਬਾਰੇ ਗੱਲਬਾਤ ਕਰਨਾ ਚਾਹੁੰਦੇ ਨੇ, ਆਪਣੇ ਕੈਪੀਟਲ ਟੈਕਸਿਸ ਜਿਹੜੇ ਨੇ, ਕੈਪੀਟਲ ਗੇਨ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕਵਰ ਕਰਨਾ ਹੈ ਇੰਸ਼ੋਰੈਂਸ ਥਰੂ, ਉਹਦੇ ਬਾਰੇ ਆਪਾਂ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਜਾਂ ਟੈਕਸ ਕਰ ਸਕਦੇ ਹੋ। ਕੋਈ ਵੀ ਬਿਜ਼ਨਸ ਹੈ ਤੁਹਾਡਾ, ਤੁਸੀਂ ਕੋਈ ਸਮਾਲ ਬਿਜ਼ਨਸ ਰਨ ਕਰ ਰਹੇ ਹੋ ਜਾਂ ਤੁਸੀਂ ਕੋਈ ਪ੍ਰੋਫੈਸ਼ਨਲ ਹੋ, ਡਾਕਟਰ ਹੋ ਜਾਂ ਤੁਹਾਡੀ ਕੋਈ ਕੋਈ ਵੀ